0: ਬੈਕ ਹੁਣ ਘਰ ਸਾਰੀ ਹੈ ਹੁਣ ਉਹਦਾ ਕੀ ਸੇਲ ਹੁੰਦੀ ਵੀ ਸਾਰੀ ਉਮਰ ਕੀ ਕਰਨਾ ਕਹਿਣਾ ਨੀ ਉਹਦੇ ਵਿੱਚ ਉਹ ਤੇ ਸਵਾਲ ਹੀ ਪੈਸਾ ਨੀ ਹੁੰਦਾ
1: ਉਹ ਜਿਹੜਾ ਤੁਹਾਡਾ ਬੈਕ ਹੋਮ ਘਰ ਹੈ ਉਹ ਵੇਚ ਦਿੱਤਾ ਜਾਂ ਵੇਚਣਾ
0: ਨਹੀਂ ਨਹੀਂ ਕਹਿ ਰਿਹਾ ਉਹ ਤੇ ਸਰ ਵੇਚਣਾ ਹੀ ਹੈ ਨਾ ਉਹ ਤੇ ਉਹਨੂੰ ਤੇ ਮੈਂ ਸੋਚ ਵਿੱਚ ਵੀ ਨੀ ਨਾ ਆਇਆ ਉਹ ਕਿ ਵੇਚਣਾ ਕਦੀ ਵੀ
1: ਨਹੀਂ ਤੁਸੀਂ ਵੇਚਣਾ ਜਾਂ ਨਹੀਂ ਵੇਚਣਾ
0: ਨਹੀਂ ਵੇਚਣਾ
1: ਅੱਛਾ ਨਹੀਂ ਵੇਚਣਾ ਸੋ ਉਹੀ ਤਾਂ ਹੈ ਤੁਸੀਂ ਕਹਿੰਦੇ ਤੁਹਾਡੀ ਜ਼ਿੰਦਗੀ 'ਚ ਕੋਈ ਚੀਜ਼ ਹੈ ਨਹੀਂ ਕਿ ਐਸੀ ਹੈਗੀ ਤਾਂ ਹੈ
0: ਚਲੋ ਫਿਰ ਘਰ ਕਰ ਲਓ
1: ਤੁਸੀਂ ਨਾਲੇ ਤਾਂ ਕਹਿ ਤਾ ਕਿ ਕੋਈ ਇੱਕ ਐਸੀ ਚੀਜ਼ ਹੈ ਨੀ ਨਾਲੇ ਹੈਗੀ ਹੈ ਚਲੋ ਹੋਰ ਕੀ ਕਰਨਾ ਚਾਹੁੰਦੇ ਹੋ
0: ਮੈਂ ਦੋ ਦਫਾ ਨਾ ਇੱਕ ਮੂਵੀ ਵੇਖ ਚੁੱਕਿਆ ਸੀਨਸ ਉਹਦੇ ਸਕਰੋਲਿੰਗ ਕਰਦਿਆਂ ਪਿਆ ਆਯੁਸ਼ਮਾਨ ਖੁਰਾਨਾ ਦੀ ਸਾਈਡ ਪੋਸਟ ਤੁਹਾਡੇ ਹਰ ਦਾ ਲੱਗਦਾ
1: ਸਾਈਡ ਪੋਸਟ ਆਯੁਸ਼ਮਾਨ ਖੁਰਾਨਾ ਦਾ ਮੇਰੇ ਵਰਗਾ ਲੱਗਦਾ ਆਯੁਸ਼ਮਾਨ ਖੁਰਾਨਾ ਚਲੋ
0: ਕਨਫਰਮ
1: ਕਰ ਸਕਦੇ ਕਨਫਰਮ ਤਾਂ ਕੀ ਕਰਨਾ ਵੈਸੇ ਆਯੁਸ਼ਮਾਨ ਖੁਰਾਨਾ ਬੜਾ ਦੇਖੋ ਆਈ ਥਿੰਕ ਕਿ ਲੋਕ ਉਹਨੂੰ ਪਸੰਦ ਕਰਦੇ ਆ ਫਿਰ ਵਧੀਆ ਗੱਲ ਹੈ ਜੇ ਮੇਰੇ ਵਰਗਾ ਲੱਗਦਾ ਠੀਕ ਹੈ ਉਹਦੀ ਰੈਪੂਟੇਸ਼ਨ ਵਧੀਆ
0: ਅੱਛਾ
1: ਲੁਕਸ ਵਧੀਆ ਨੇ ਚਲੋ ਫਿਰ ਤਾਂ ਬੱਲੇ ਬੱਲੇ ਆ ਠੀਕ ਹੈ ਚਲੋ ਥੈਂਕ ਯੂ ਸਰ ਥੈਂਕ ਯੂ ਤੁਸੀਂ ਜੀ ਮੇਰੀ ਤਾਰੀਫ ਕੀਤੀ ਸ਼ੁਕਰੀਆ
2: ਆਪਾਂ ਗੱਲ ਕਰਦੇ ਇਸ ਵਿਸ਼ੇ ਤੇ ਹੀ ਆ ਬਈ ਇੰਨੀ ਮਿਹਨਤ ਕਰਕੇ ਬਾਹਰੋਂ ਅਸੀਂ ਆਪਣੇ ਵਧੀਆ ਘਰ ਕੋਠੀ ਬਣਾਈ ਹੈ ਨਾ
1: ਜੀ
2: ਤੇ ਜ਼ਮੀਨ ਆਪਾਂ ਕਹਿੰਦੇ ਆ ਮਾਮਾ ਵਰਗੀ ਤਾਂ ਹੁੰਦੀ ਵੀ ਮਾਮਾ ਵਰਗੀ ਬੜੀ ਪਿਆਰੀ ਹੁੰਦੀ ਜੱਟ ਨੂੰ ਜ਼ਮੀਨ ਹੈ ਨਾ ਹੁਣ ਨਿਆਣੇ ਜਿੱਦਾਂ ਮੈਂ ਆਪਣੀ ਐਗਜ਼ਾਮਪਲ ਦਿੰਦਾ ਵੀ ਸਾਰੇ ਦੀ ਆ ਨਿਆਣੇ ਇੱਥੇ ਦੇ ਜੰਮੇ ਆ ਜੇ ਉਹਨਾਂ ਨੂੰ ਕਹੀਏ ਇੰਡੀਆ ਜਾਣ ਨੂੰ ਉਹ ਜਾਂਦੇ ਨੀ ਅਸੀਂ ਕਹਿੰਦੇ ਤੁਹਾਡੀ ਜ਼ਮੀਨ ਜਾਇਦਾ ਨਾ ਤੁਹਾਡੀਆਂ ਕੋਠੀਆਂ ਉੱਥੇ ਵੀ ਜਾਇਆ ਕਰੋ ਦੇਖ ਉਹ ਕਹਿੰਦੇ ਡੈਡੀ ਜੋ ਮਰਜ਼ੀ ਕਰ ਲੋ ਅਸੀਂ ਉੱਥੇ ਨੀ ਜਾਣਾ ਆਪਣੇ ਨਾ ਆਪਣੇ ਹੱਥੇ ਹੀ ਜਾਂਦਾ ਜਾਂਦਾ ਉਹਨੂੰ ਵੀਜ਼ਾ ਜੋ ਮਰਜ਼ੀ ਕਰਦਾ ਅਸੀਂ ਨੀ ਉੱਥੇ ਜਾਣਾ
1: ਅੱਛਾ ਦੇਖੋ ਤੁਹਾਡੀ ਜਨਰੇਸ਼ਨ ਹੈ ਉਹ ਚਲੋ ਤੁਹਾਡੇ ਲਈ ਤਾਂ ਸਵਾਲ ਨੀ ਪੈਦਾ ਹੁੰਦਾ ਕਿ ਵੇਚੋ ਬਟ ਗੱਲ ਤੁਹਾਡੀ ਇਹ ਵੀ ਠੀਕ ਹੈ ਹੁਣ ਜੇ ਤੁਹਾਡੇ ਬੱਚੇ ਗਾਹਾਂ ਉਹਨਾਂ ਨੇ ਕਦੇ ਜਾਣਾ ਨੀ ਸਾਂਭਣੀ ਨੀ ਹੁਣ ਜਾਂ ਤਾਂ ਉਹ ਬੱਚੇ ਕਹਿਣ ਕਿ ਨਹੀਂ ਡੈਡੀ ਅਸੀਂ ਜਾਵਾਂਗੇ ਹੁਣ ਜੇ ਮੇਰੀ ਗੱਲ ਕਰੋ ਮੈਂ ਤਾਂ ਜ਼ਰੂਰ ਕੋਸ਼ਿਸ਼ ਕਰਾਂਗਾ ਮੈਂ ਵੀ ਜਾਵਾਂ ਬੱਚਿਆਂ ਨੂੰ ਵੀ ਲੈ ਕੇ ਜਾਵਾਂ ਬਟ ਕੀ ਹੈਗੇ ਬੱਚੇ ਉਹਨਾਂ ਦੇ ਮਨ ਚ ਨਹੀਂ ਹੈ ਇਹ ਗੱਲ
2: ਅੰਨਾ ਵੀ ਇੱਕ ਗੱਲ ਹੋਰ ਮੁਕਾਉਂਦੇ ਆ ਵੀ ਦੇਖੋ ਇਹ ਜੇ ਨਿਆਣਿਆਂ ਨੂੰ ਆਪਾਂ ਛੱਡ ਵੀ ਗਏ ਇਹਨਾਂ ਨੂੰ ਉੱਥੇ ਜਾਣਾ ਵੀ ਪਿਆ ਇਹਨਾਂ ਕੌਡੀਆਂ ਦੇ ਮੁੱਲ ਵੇਚ ਕੇ ਆਉਣੇ ਕੌਡੀਆਂ ਦੇ ਭਾਵ ਜੋ ਮਿਲਦਾ ਲੈ ਲਓ
1: ਹਨਾ ਉਹਨਾਂ ਨੂੰ ਹੁਣ ਪਤਾ ਨੀ ਨਾ ਵੀ ਵੈਲਿਊ ਕੀ ਉਹ ਤਾਂ ਇਹ ਚਾਹੁੰਦੇ ਕਿ ਸਾਨੂੰ ਕੁਛ ਨਿਕਲਿਆ ਆਵੇ ਬਸ
2: ਮੈਂ ਕੱਲ ਇੱਕ ਫਰਮਾਇਸ਼ ਕੀਤੀ ਗਾਣੇ ਦੀ ਕੈਂਚੀ ਉਹ ਤੁਹਾਨੂੰ ਮੈਂ ਭੇਜਿਆ ਵੀ ਵਟਸਐਪ ਤੇ ਮੈਂ
1: ਕੈਂਚੀ ਕੋਈ ਨਾ ਮੈਂ ਦੇਖ ਲੈਣਾ ਜੀ
2: ਕੈਂਚੀ ਕੈਂਚੀ
1: ਕੋਈ ਨਾ ਦੇਖ ਲੈਣੇ ਦੇਖ ਲੈਣੇ
2: ਕੱਪੜੇ ਕੱਟਣ ਵਾਲੀ ਜਿਹੜੀ ਹੁੰਦੀ ਹੈ
1: ਠੀਕ ਹੈ ਕੋਈ ਨਾ ਮੈਂ ਸਮਝ ਗਿਆ ਥੈਂਕ ਯੂ ਕਬੱਡੀ ਪਾਉਣ ਵਾਲੀ ਕੈਂਚੀ ਨਹੀਂ ਕੱਪੜੇ ਕੱਟਣ ਵਾਲੀ ਹੈ ਠੀਕ ਹੈ ਓਕੇ ਸੋ ਜ਼ਰੂਰ ਪ੍ਰੋਗਰਾਮ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337 ਸੋ ਜ਼ਮੀਨਾਂ ਦੇਖੋ ਹੁਣ ਦੇਖੋ ਜਿਹੜੀ ਵੱਡੀ ਜਨਰੇਸ਼ਨ ਉਹ ਤਾਂ ਨਹੀਂ ਵੇਚਦੇ ਬੱਚੇ ਹੁਣ ਗਾਹਾਂ ਵੇਚਣਗੇ ਨਹੀਂ ਵੇਚਣਗੇ ਹੁਣ ਬੱਚਿਆਂ 'ਤੇ ਆ ਹੁੰਦਾ ਯਾਰ ਕਿ ਕੁਛ ਨਾ ਕੁਛ ਤਾਂ ਹੋਵੇ ਨਾ ਤੁਹਾਡਾ ਉੱਥੇ ਸਾਰਾ ਕੁਛ ਵੇਚ ਵੂਚ ਕੇ ਇੱਥੇ ਆ ਗਏ ਠੀਕ ਹੈ ਜੇ ਤਾਂ ਬਿਲਕੁਲ ਹੀ ਨਹੀਂ ਮੂਡ ਜਾਣ ਦਾ ਫਿਰ ਵੱਖਰੀ ਗੱਲ ਹੈ ਹੁਣ ਜੇ ਕਦੇ ਕਦਾਈ ਜਾਣਾ ਯੂਨੋ ਫਿਰ ਤਾਂ ਕਾਹਦੇ ਲਈ ਕੁਛ ਨਾ ਕੁਛ ਤਾਂ ਆਪਣੀ ਉੱਥੇ ਪਹਿਚਾਣ ਹੋਣੀ ਚਾਹੀਦੀ ਆ ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ ਗਰੋਸਰੀ ਕਰਨੀ ਆ ਇੰਡੀਅਨ ਫਰੂਟਲੈਂਡ ਦੀਆਂ ਬਰੈਂਪਟਨ ਦੇ ਵਿੱਚ ਬਹੁਤ ਸਾਰੀਆਂ ਲੋਕੇਸ਼ਨਾਂ ਨੇ ਇਕੱਲੇ ਬਰੈਂਪਟਨ ਬਰੈਂਪਟਨ ਦੇ ਵਿੱਚ 1, 2, 3, 4, 5, 6 ਅਤੇ ਬਾਕੀ ਕੇਂਬਰਿਜ ਅਤੇ ਗੁਲਫ ਦੇ ਵਿੱਚ ਵੀ ਇੰਡੀਅਨ ਫਰੂਟਲੈਂਡ ਹਾਜ਼ਰ ਹੈ ਗਰੋਸਰੀ ਕਰਨੀ ਇੰਡੀਅਨ ਫਰੂਟਲੈਂਡ 'ਤੇ ਕਰੋ ਅਤੇ ਇੰਜੋਏ ਕਰੋ ਢਿੱਲੋਂ ਵੀਡੀਓ ਹੁਣ IPL ਦੇ ਫਾਈਨਲ ਮੈਚ ਬਸ ਰਹਿ ਗਏ ਨੇ ਤੁਸੀਂ ਵੀ IPL ਦੇਖਣ ਦੇ ਮੂਡ 'ਚ ਸਾਰੇ ਨੇ ਹੁਣ ਪਰਸੋਂ ਨੂੰ ਗੁਜਰਾਤ ਅਤੇ ਰਾਜਸਥਾਨ ਅਤੇ ਫਿਰ ਫਾਈਨਲ ਬੈਂਗਲੋਰ ਖੇਡੇਗਾ ਉਹਨਾਂ ਵਿੱਚੋਂ ਸੋ ਲੈਟਸ ਸੀ ਕੀ ਬਣਦਾ ਗੋ ਹੁਣ ਕਿਹਨੂੰ ਕਹੀਏ ਮੈਨੂੰ ਤਾਂ ਪਤਾ ਨਹੀਂ ਬਟ IPL ਦੇਖਣੀ ਹੈ ਤਾਂ ਕਰੋ ਸਟ੍ਰੀਮ ਐਪ ਡਾਊਨਲੋਡ ਕਰ ਲਓ, ਕਰੋ ਸਟ੍ਰੀਮ ਡੋਟ ਸੀ ਏ, ਤੁਸੀਂ ਜ਼ਰੂਰ ਜ਼ਰੂਰ ਇੱਕ ਵਾਰੀ ਡਾਊਨਲੋਡ ਕਰ ਲਈ, ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ ਕਿਆ ਯਾਰ ਕਮਾਲ ਦੀ ਐਪ ਹੈ। ਸੋ ਕਰੋ ਸਟ੍ਰੀਮ ਅਤੇ IPL ਦੇਖੋ, ਹੋਰ ਮੂਵੀਜ਼ ਆਦਿ ਦੇਖੋ, ਅਤੇ ਨੰਬਰ ਤੁਸੀਂ ਨੋਟ ਕਰ ਲਓ ਟੇਲਰ ਵੀਡੀਓ ਦਾ, 905-204-1313, 905-204-1313, 905-204-1313। ਅਸੀਂ ਪੰਜਾਬੀ ਬਾਈ ਨੇਚਰ 'ਤੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਨ ਜਾ ਰਹੇ ਹਾਂ ਪਰਸੋਂ ਨੂੰ। ਤੁਸੀਂ ਇੱਕ ਨੰਬਰ ਨੋਟ ਕਰੋ, ਨੰਬਰ ਨਹੀਂ ਐਡਰੈਸ, ਹੋਰਨਟੇਰੀਓ ਅਤੇ ਬਵੇੜ ਦੇ ਕੋਰਨਰ 'ਤੇ ਪੰਜਾਬੀ ਬਾਈ ਨੇਚਰ ਦੀ ਕੁਐਰੀ ਐਜ ਲੋਕੇਸ਼ਨ 'ਤੇ ਅਸੀਂ ਲਾਈਵ ਪ੍ਰੋਗਰਾਮ ਕਰਨ ਜਾ ਰਹੇ ਹਾਂ। ਤੁਸੀਂ ਆ ਜਾਇਓ, ਬਹੁਤ ਸਾਰੀਆਂ ਬੜੀਆਂ ਟੌਪ ਦੀਆਂ ਡੀਲਾਂ ਨੇ। 58 ਕੁਐਰੀ ਐਜ 'ਤੇ ਫਰਾਈਡੇ ਸ਼ਾਮੀ 6 ਵਜੇ, ਚਾਟ 6.99 ਤੋਂ, ਪਰੌਂਠੇ 6.99 ਤੋਂ, ਵੈਜ ਥਾਲੀ 9.99 ਤੋਂ, ਪਾਓ ਭਾਜੀ 7.99, ਚਨਾ ਭਟੂਰਾ 7.99, ਮਸਾਲਾ ਡੋਸਾ 7.99, ਹਲਵਾ ਪੂਰੀ 7.99, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫਰੀ, ਪੰਜਾਬੀ ਬਾਈ ਨੇਚਰ, ਹਰਨਟੇਰੀ ਬਵੇੜ, 58 ਕੁਐਰੀ ਐਜ ਲੋਕੇਸ਼ਨ 'ਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ, 9056733337। ਅਰਜਨ ਢਿੱਲੋਂ ਦਾ ਗੀਤ ਇੱਕ ਆਇਆ ਕਿ ਕੀ ਸੀ, ਤੂੰ ਨੀ ਥੱਕਦੀ ਨੀ, ਕੁਛ ਗਹਿਣੇ ਗਿਣ ਗਿਣ ਕੇ ਸਮਥਿੰਗ ਲੱਗਦਾ।

0: ਯਾਰ ਗਾਣਾ ਬਹੁਤ ਵਧੀਆ। ਉਹ ਜਿਹੜਾ ਜਿਹੜੀ ਲਾਈਨ ਨੀ ਆਉਂਦੀ ਸੋਨੇ ਵਾਲੀ, ਉਹ ਬੜੀ ਪਿਆਰੀ ਹੈ। ਵਾਹ ਬਈ ਵਾਹ। ਸੋ ਪ੍ਰੋਗਰਾਮ ਹੈ ਪੰਜਾਬੀ ਰਾ 905-673-3337 905-673-3337 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ। 905-673-3337 ਤੇ ਤੁਹਾਡੀ ਇੱਥੇ ਸਾਡੀ ਗੱਲਬਾਤ ਹੋ ਰਹੀ ਹੈ। ਆਸ ਦੀ ਕਿਰਨ ਵਾਲਿਆਂ ਦਾ ਮੈਸੇਜ, ਕਿਉਂਕਿ ਜਿਹੜੇ ਬੰਦੇ ਨੂੰ ਨਸ਼ੇ ਦੀ ਅਡਿਕਸ਼ਨ ਹੋ ਜਾਵੇ ਨਾ, ਤੁਹਾਡਾ ਸਾਰਾ ਪਰਿਵਾਰ ਹੀ ਬਰਬਾਦ ਹੋ ਜਾਊਗਾ। ਠੀਕ ਹੈ, ਸੋ ਉਹਦੀ ਹੈਲਪ ਲਓ, ਬਹੁਤ ਹੀ ਜ਼ਰੂਰੀ ਹੈ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਅਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਅਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਅਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਵੈਰੀ ਗੁੱਡ, ਕਿਆ ਬਾਤ ਹੈ। ਸੋ ਜ਼ਰੂਰ ਤੁਸੀਂ ਆਸ ਦੀ ਕਿਰਨ ਨੂੰ ਯਾਦ ਰੱਖੋ ਤੇ ਤੁਹਾਨੂੰ ਡੀਲ ਦਵਾ ਦਈਏ, ਬਾਈ ਵਨ ਗੈਟ ਵਨ ਫਰੀ। ਖਾਣਾ ਪੀਣਾ ਖਾਣਾ ਤਾਂ ਸਿੰਪਲੀ ਇੰਡੀਅਨ ਹੈ, ਸਵੀਟਸ ਐਂਡ ਰੈਸਟੋਰੈਂਟ ਤੇ ਪਹੁੰਚਣਾ ਤਾਂ ਬਈ ਬਣਦਾ ਹੀ ਬਣਦਾ।

0: अपनी फैमिली और दोस्तों के साथ जरूर आएं। वेज थाली, चना भटूरा, अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM टू 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन 15 फेंडर वे 85 मॉन्टपेलियर स्ट्रीट 275 गार्डन ब्रूक ट्रेल इन ब्रैम्पटन।
1: वेरी गुड। सो स्टूडियो च गलबात हो रही है, नंबर है अपना 9056733337। एक तुसी प्रदीप भाजी नूं याद रखो, थोड़े कोई भी अपलायंसेस दी रिपेयर होने वाली है, फ्रिज स्टोव डिशवाशर वाशर ड्रायर या टीवी दी रिपेयर, तां 647-622-3203 647-622-3203 दे उत्ते तुसी प्रदीप जी नूं फोन कर लो। एक मैं थोनूं इनफॉर्मेशन है ਨਾਲ ਦੀ ਨਾਲ ਦਿੰਦਾ ਹੁੰਦਾ ਗੇਜ਼ਰ ਮੋਨੀਟਰਿੰਗ ਦੀ। ਗੇਜ਼ਰ ਮੋਨੀਟਰਿੰਗ ਵਾਲੇ ਨਾ ਕੈਮਰਿਆਂ ਵਾਲੀ ਕੰਪਨੀ ਹੈ, ਸਿਕਿਉਰਿਟੀ ਕੈਮਰੇ। ਤੁਹਾਡੇ ਕੋਲ ਜੇ ਟਰੱਕ ਯਾਰਡ ਹੈ, ਕੋਈ ਡੀਲਰਸ਼ਿਪ ਆਦਿ ਹੈ, ਇਹ ਉੱਥੇ 15-20-25-30-40 ਜਿੰਨੇ ਕੈਮਰੇ ਲੱਗਣਗੇ ਲਾਉਣਗੇ, ਅਤੇ ਕੋਈ ਬੈਠਾ ਮੋਨੀਟਰ ਕਰ ਰਿਹਾ ਹੋਊਗਾ। ਮੈਂ ਤੁਹਾਨੂੰ ਕਹਿੰਦਾ ਹੁੰਦਾ ਕਿ ਕੋਈ ਚਿੜੀ ਵੀ ਆ ਕੇ ਬਹਿੰਦੀ ਹੈ ਤੁਹਾਡੀ ਯਾਰਡ ਦੇ ਵਿੱਚ, ਤੁਹਾਡੀ ਲੋਕੇਸ਼ਨ 'ਤੇ, ਤੁਹਾਨੂੰ ਪਤਾ ਹੋਊਗਾ ਵੀ ਕੋਈ ਆਇਆ ਇਹਨਾਂ ਦੀ, ਜਦੇ ਤੁਹਾਨੂੰ ਕਾਲ ਆ ਜਾਣੀ ਆ। ਸੋ ਨੰਬਰ ਨੋਟ ਕਰ ਲਓ, 905-520-5200 ਤੇ ਕਾਲ ਕਰੋ। ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਇੱਕ ਵਾਰ ਫਿਰ ਗਵਰਨਮੈਂਟ ਕੋਲੋਂ ਤੁਹਾਨੂੰ ਗ੍ਰਾਂਟਸ ਮਿਲ ਰਹੀਆਂ ਨੇ। ਸਰਾਸ਼ ਦਾ ਤੁਸੀਂ ਨੰਬਰ ਨੋਟ ਕਰੋ, 4372643175। ਐਂਡ ਸਰਾਸ਼ ਹੁਣੇ ਤੁਹਾਨੂੰ ਪੈਸੇ ਦਵਾ ਰਹੇ ਆ, ਜਿਹੜੇ ਪੈਸੇ ਤੁਸੀਂ ਵਾਪਸ ਨਹੀਂ ਕਰਨੇ। ਠੀਕ ਹੈ, ਗਵਰਨਮੈਂਟ ਨੇ ਗ੍ਰਾਂਟ ਦੇਤੀ, ਖਰਚੋ ਜਿੱਥੇ ਖਰਚਣੇ ਆ, ਲਿਵਿੰਗ ਐਕਸਪੈਂਸਿਸ 'ਤੇ ਖਰਚੋ, ਖਾਣੇ ਪੀਣੇ ਗਰੋਸਰੀ 'ਤੇ ਖਰਚੋ, ਨੋ ਪ੍ਰੋਬਲਮ। ਅਤੇ ਸਰਾਸ਼ ਨੂੰ ਯਾਦ ਰੱਖੋ, ਜਲਦੀ ਸਰਾਸ਼ ਨਾਲ ਗੱਲ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557। ਵੈਰੀ ਗੁੱਡ ਸਰਾਸ਼, ਰੈਡੀ ਹੋ?
2: ਫਾਈਵ ਮਿੰਟਸ ਬਾਅਦ
1: ਸਰਾਸ਼, ਫਿਰ ਮੈਂ ਆਪਕੋ ਫਾਈਵ ਨਹੀਂ ਦੋ ਤਿੰਨ ਮਿੰਟ ਮੈਂ ਕਾਲ ਕਰਤਾ ਹੂੰ, ਅਤੇ ਸਰਾਸ਼ ਕਾਇਮ ਹੋ ਜਾਣ ਥੋੜ੍ਹੇ ਜਿਹਾ, ਅਤੇ ਫਿਰ ਗੱਲਬਾਤ ਸਰਾਸ਼ ਨਾਲ ਕਰਦੇ ਹਾਂ। ਅਤੇ ਫਿਲਹਾਲ ਤੁਹਾਨੂੰ ਅਸੀਂ ਕੁਝ ਕੁ ਦੋ ਤਿੰਨ ਮੈਸੇਜ ਹੋਰ ਦੇ ਦਈਏ। ਇੱਕ ਤਾਂ ਨਵਾਂ ਕਿਚਨ ਰੈਡੀ ਕਰਾਓ, ਘਰ ਵਾਲੀ ਨੂੰ ਖੁਸ਼ ਕਰਨਾ ਨਾ, ਕਿਚਨ ਰੈਨੋਵੇਟ ਕਰਾ ਦਿਓ ਥੋੜ੍ਹਾ ਜਿਹਾ, ਦੇਖਿਓ ਅਸੀਂ ਖੁਸ਼ੀ ਮਿਲਦੀ। ਸੋ ਤੁਹਾਨੂੰ ਅਸੀਂ ਨੰਬਰ ਦਿੰਦੇ ਹੁੰਦੇ ਹਾਂ ਆਲਵੇਜ਼, ਕਿਚਨ ਰੈਡੀ ਕਰਾਉਣਾ ਤਾਂ ਮਿਸਟਰ ਜਸਪਾਲ ਰਾਏ ਬਾਈ ਜੀ, ਜਸਪਾਲ ਜੀ ਨੂੰ ਫੋਨ ਕਰ ਲਓ, ਨਵੀਂ ਕਿਚਨ ਤਿਆਰ ਕਰਾਓ, ਵੈਨਿਟੀਜ਼ ਨਵੀਆਂ, ਕਾਊਂਟਰ ਟੋਪ ਨਵੇਂ, ਕਿਚਨ ਉਹਦੇ ਨਾਲ ਨਾਲ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਵਾਉਣੇ ਨੇ। ਨੰਬਰ ਤੁਸੀਂ ਲਿਖ ਲਓ ਇੱਕ ਵਾਰ ਫਿਰ, 4168591920 ਜਸਪਾਲ ਰਾਏ ਭਾਜੀ, ਨਿਊ ਹਾਈਟਸ ਕਿਚਨ, ਬਹੁਤ ਹੀ ਸੋਹਣਾ ਕੰਮ ਕਰਦੇ ਆ। ਮੈਂ ਹਮੇਸ਼ਾ ਕਹਿੰਦਾ ਕਿ ਜਿੰਨੀ ਤਾਰੀਫ ਕਰੀਏ ਨਾ ਭਾਜੀ ਦੀ, ਓਨੀ ਹੀ ਘੱਟ ਹੈ। ਅਤੇ ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਗਿੱਲ ਫਾਰਮ ਹੈ। ਸਬਜ਼ੀ ਦੀ ਪਨੀਰੀ ਚਾਹੀਦੀ ਆ, ਹਰ ਇੱਕ ਸਬਜ਼ੀ ਦੀ ਪਨੀਰੀ ਗਿੱਲ ਫਾਰਮ ਤੋਂ ਤੁਹਾਨੂੰ ਮਿਲ ਰਹੀ ਹੈ। ਰਾਮ ਤੋਰੀ, ਕੱਦੂ, ਬੈਂਗਣ, ਲੋਕੀ, ਭਿੰਡੀ, ਹੋਰ ਕੁਛ ਰਹਿ ਤਾਂ ਨਹੀਂ ਗਿਆ, ਅਤੇ ਹੋਰ ਬੜੀ ਪਨੀਰੀ ਹੈ, ਸਿਰਫ $2.49 ਤੋਂ ਪਨੀਰੀ ਤੁਹਾਨੂੰ ਮਿਲ ਰਹੀ ਹੈ। ਇੱਥੇ ਫਰੈਸ਼ ਦੇਸੀ ਆਂਡੇ, ਫਰੈਸ਼ ਸ਼ਹਿਦ ਫਾਰਮ ਦਾ, ਸੋਇਲ ਮਨੂਰ, ਔਰਗੈਨਿਕ ਕੰਪੋਸਟ, ਫਰੈਸ਼ ਮਿਲ ਕੀਤਾ ਚੱਕੀ ਦਾ ਆਟਾ, ਡਿਕਸੀ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ, ਰੋਜ਼ 11-7 ਖੁੱਲ੍ਹੇ ਨੇ, 905-925-2300 ਗਿੱਲ ਫਾਰਮ 'ਤੇ ਇੱਕ ਗੇੜਾ ਮਾਰਿਆ ਉਹ, ਅਤੇ ਫਾਰਮ ਦਾ ਤਾਂ ਯਾਰ ਜਿਹੜਾ ਫਰੈਸ਼ਨੈਸ ਆ ਉਹਦੀ ਤਾਂ ਕੋਈ ਰੀਸ ਹੀ ਨਹੀਂ। ਅਤੇ ਮੱਲੀ ਟੈਂਟ ਸਰਵਿਸਿਸ, ਨਵਾਂ ਤੁਸੀਂ ਨਵਾਂ ਨਹੀਂ, ਕੋਈ ਵਿਆਹ ਸ਼ਾਦੀ ਕਰ ਰਹੇ ਹੋ, ਫੰਕਸ਼ਨ ਘਰੇ, ਕੋਈ ਤੁਸੀਂ ਅਖੰਡ ਪਾਠ ਸਾਹਿਬ ਕਰ ਰਹੇ ਹੋ, ਵਿਆਹ ਹੈ, ਮੰਗਣਾ, ਕੋਈ ਜਾਗੋ, ਸੰਗੀਤ, ਟੈਂਟ ਚਾਹੀਦਾ, 10x10 ਫੁੱਟ ਤੋਂ ਲੈ ਕੇ 40x160 ਫੁੱਟ ਦਾ ਤੱਕ ਦਾ ਟੈਂਟ, ਕਲੀਅਰ ਟੈਂਟ, ਵਾਈਟ ਟੈਂਟ, ਡਾਂਸ ਫਲੋਰ, LED ਬਾਰ, ਕੋਈ ਚੇਅਰਾਂ ਚਾਹੀਦੀਆਂ, ਟੇਬਲ ਚਾਹੀਦੇ ਆ, ਪੱਖੇ ਚਾਹੀਦੇ ਆ, ਸਾਰਾ ਕੁਛ ਮੱਲੀ ਟੈਂਟ। ਤੇ ਉਹਦੇ ਨਾਲ ਨਾਲ ਇਹਨਾਂ ਕੋਲ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ, ਠੀਕ ਹੈ? 647-999-2569 647-999-2569 ਮੱਲੀ ਟੈਂਟ ਸਰਵਿਸਿਸ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਚਲੋ ਤੁਹਾਡੇ ਲਈ ਗਾਣਾ ਵੀ ਲਾਉਂਦੇ ਆ। ਮੈਨੂੰ ਹੈਗਾ ਸੀ ਕਿ ਸਰਾਸ਼ ਕੋਲੋਂ ਕੁਇਕ ਜੀ ਇੱਕ ਅਪਡੇਟ ਫਿਰ ਤੋਂ ਲੈ ਲਈਏ ਤੇ ਫਿਰ ਗੱਲਬਾਤ ਕਰਦੇ। ਸਰਾਸ਼ ਰੈਡੀ ਹੋ?
3: ਹਾਂਜੀ ਰੈਡੀ ਜੀ।
1: ਕਿਆ ਬਾਤ ਹੈ! ਸੋ ਸਰਾਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਗਵਰਨਮੈਂਟ ਦੀ ਐਜੂਕੇਸ਼ਨ ਗ੍ਰਾਂਟਸ ਦੀ ਜਾਣਕਾਰੀ ਲੈ ਕੇ। ਸਰਾਸ਼ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਕੁ ਕਲਾਇੰਟਸ ਨੇ ਜਿਹੜੇ ਆਉਂਦੇ ਨੇ ਤੇ ਰਿਟੇਨ ਹੋ ਜਾਂਦੇ ਆ, ਯਾਨੀ ਕਿ ਕਹਿੰਦੇ ਹਾਂ ਬਈ ਸਰਾਸ਼ ਅਸੀਂ ਬਿਲਕੁਲ ਤੁਹਾਡੀ ਸਰਵਿਸ ਲੈਣੀ ਹੀ ਲੈਣੀ ਹੈ।
3: ਜੇ ਕਿ 88% ਅਗਰ 100 ਬੰਦੇ ਆ ਰਹੇ ਤੋ 88 ਰਿਟੇਨ ਹੋ ਜਾਤੇ ਹੈ, ਕਿਉਂਕਿ ਹਮ ਪਹਿਲੇ ਸੇ ਹੀ ਇਨਫਾਰਮੇਸ਼ਨ ਰੇਡੀਓ ਪੇ ਇਕਦਮ ਕਲੀਅਰ ਦੇਤੇ ਹੈ। ਆਪ ਐਲੀਜੀਬਿਲਟੀ ਕਿਆ ਹੈ, ਇਨਕਮ ਕਮ ਹੈ ਤੋ ਹੀ ਆਏ, ਅਗਰ ਆਪਕੀ ਇਨਕਮ 70,000 ਸੇ ਕਮ ਹੈ, ਫੈਮਿਲੀ ਇਨਕਮ ਔਰ ਲਾਈਕ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਤੋ ਇਸੇ ਕਲਾਇੰਟ ਵੈਸੇ ਫਿਲਟਰ ਆਊਟ ਹੋ ਜਾਤੇ। ਅਗਰ ਆਪ ਪਹਿਲੇ ਸੇ 100,000 ਕੀ ਜੋਬ ਕਰ ਰਹੇ ਹੈ ਤੋ ਆਪਕੋ ਫਾਇਦਾ ਹੈ ਹੀ ਨਹੀਂ, ਹੈਨਾ? ਔਰ ਇਸਮੇ ਬਾਕੀ ਏਜ ਲਿਮਿਟ ਕੁਛ ਹੈ ਨਹੀਂ, ਸੀਨੀਅਰ ਸਿਟੀਜ਼ਨਸ ਵੀ ਅਲਾਊਡ ਹੈ ਇਸਮੇ, ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ। ਸੋ ਆਪ ਫੰਡਿੰਗ ਹਾਸਿਲ ਕਰੇ 30,000-100,000 ਕੀ ਔਰ ਸਾਥ ਮੇ ਸਕਿਲਸ ਹਾਸਿਲ ਕਰੇ, ਚਾਹੇ ਅਕਾਊਂਟਿੰਗ ਕਰੇ, ਬਿਜ਼ਨਸ ਮੈਨੇਜਮੈਂਟ ਕਰੇ, ਸੌਖੇ ਜੇ ਈਜ਼ੀ ਕੋਰਸਿਸ ਨੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਐਂਡ ਆਪਕੋ ਆਜ ਕੀ ਰੇਟ ਮੇ ਫਾਇਦਾ 2 ਮਹੀਨੇ ਬਾਅਦ ਇਤਨਾ ਫਾਇਦਾ ਆਪਕੋ ਨਹੀਂ ਹੋਗਾ।
1: ਵੈਰੀ ਗੁੱਡ। ਐਂਡ ਇਸ ਨਾਲ 1 ਅਗਸਤ ਤੋਂ ਬਾਅਦ ਨਵੇਂ ਅਕੈਡਮਿਕ ਈਅਰ ਦੇ ਵਿੱਚ ਫੈਮਿਲੀ ਆਫ 4 ਦੀ ਕਿੰਨੀ ਗ੍ਰਾਂਟ ਬਣਦੀ ਹੈ?
3: ਹਾਂਜੀ, 1 ਅਗਸਤ ਕੇ ਬਾਅਦ ਅਗਰ ਆਪ ਇਨਰੋਲ ਕਰੇਂਗੇ ਫੈਮਿਲੀ ਆਫ 4 ਮੇ ਹਸਬੈਂਡ ਵਾਈਫ ਦੋਨੋ ਫੁਲੀ ਫੰਡਡ ਕੋਰਸ, ਗਵਰਨਮੈਂਟ ਫੰਡਡ ਕੋਰਸ ਕਰਤੇ ਹੈ, ਤੋ 1 ਅਗਸਤ ਕੇ ਬਾਅਦ ਉਨਕੀ ਗ੍ਰਾਂਟ ਬਨੇਗੀ $0।
1: ਅੱਛਾ,
3: ਅਗਰ ਉਨਕੇ ਬੱਚੇ 11 ਸਾਲ ਸੇ ਉਪਰ ਕੇ ਹੈ, ਅਗਰ ਉਨਕੇ ਬੱਚੇ 11 ਸਾਲ ਸੇ ਨੀਚੇ ਕੇ ਹੈ, ਤੋ 6400 ਗ੍ਰਾਂਟ ਬਨੇਗੀ ਸਿਰਫ, 6400 ਲੋਨ ਜ਼ਰੂਰ ਬਨੇਗਾ ਉਨਕਾ, $60,000 ਕਾ, 60-80,000 ਕਾ। ਬਟ ਅਗਰ ਆਪ ਆਜ ਇਨਰੋਲ ਕਰਤੇ ਹੈ ਇਸ ਅਕੈਡਮੀ ਕੇ 25-26 ਮੇ, ਆਪਕੀ ਫੈਮਿਲੀ ਇਨਕਮ ਕਮ ਹੈ, ਆਜ ਫੈਮਿਲੀ ਆਫ 4 ਕੋ ਹਸਬੈਂਡ ਵਾਈਫ ਦੋਨੋ ਪੜ੍ਹਦੇ ਨੇ, ਸੌਖੇ ਜੇ ਨੇ, ਫੁਲੀ ਆਨਲਾਈਨ ਕੋਰਸਿਸ ਕਰਦੇ ਨੇ, ਆਪਕੋ ਆਜ ਕੀ ਰੇਟ ਮੇ ਗ੍ਰਾਂਟ ਪਤਾ ਕਿਤਨੀ ਬਣ ਰਹੀ ਹੈ? ਅਪਰੋਕਸੀਮੇਟਲੀ $45,000।
1: ਵੈਰੀ ਗੁੱਡ।
3: ਔਰ ਟੋਟਲ ਫੰਡਿੰਗ ਬਣ ਰਹੀ ਹੈ ਆਪ ਅਪਰੋਕਸੀਮੇਟਲੀ $80,000। ਅਪਰੋਕਸੀਮੇਟ ਇਸ ਲਈ ਯੂਜ਼ ਕਰ ਰਹਾ ਹੂੰ, 2-3 ਹਜ਼ਾਰ ਕਾ ਫਰਕ ਹੋਗਾ, 5 ਹਜ਼ਾਰ ਕਾ ਫਰਕ ਨਹੀਂ ਹੋਗਾ। ਤੋ ਮਤਲਬ ਆਜ ਜੋ ਆਪਕੋ 80,000 ਆ ਰਹਾ ਹੈ ਔਰ ਆਪਕੋ 1 ਅਗਸਤ ਕੇ ਬਾਅਦ ਇਨਰੋਲ ਕਰੇਂਗੇ ਸਿਰਫ 60,000 ਆ ਰਹਾ ਹੈ, ਉਹ ਸਾਰਾ ਲੋਨ ਹੈ, ਆਜ 80,000 ਮੇ ਸੇ 40,000 ਗ੍ਰਾਂਟ ਹੈ। ਤੋ ਅਭੀ ਆਪ ਇਸਕੋ ਅਪਰਚੁਨਿਟੀ ਕੋ ਮਿਸ ਨਾ ਕਰੇ। ਅਗਰ ਆਪ 5 ਬੰਦੋ ਕੋ ਫੋਨ ਲਗਾਏਂਗੇ, 3 ਨੇ ਆਲਰੇਡੀ ਐਡਮਿਸ਼ਨ ਲੈ ਲਿਆ ਹੋਗਾ ਔਰ 2 ਨੇ ਹਮਸੇ ਲਿਆ ਹੋਗਾ, ਪੀਛੇ ਨਾ ਰਹੇ, ਕਾਲ ਕਰੇ, ਗਵਰਨਮੈਂਟ ਫੰਡਡ ਕੋਰਸਿਸ ਕਰੇ, ਫੁਲੀ ਆਨਲਾਈਨ ਕੋਰਸਿਸ, ਸੌਖੇ ਜੇ ਕੋਰਸਿਸ ਕਰੇ, ਸਕਿੱਲ ਵੀ ਹਾਸਿਲ ਕਰੇ ਔਰ 30-100,000 ਕੀ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ, ਨੋ ਕ੍ਰੈਡਿਟ ਚੈੱਕ, ਨੋ ਲਿਮਿਟ, ਨੋ ਏਜ ਲਿਮਿਟ, ਨੋ ਕੈਚ।
1: ਨੰਬਰ ਇੱਕ ਵਿੱਚ ਹੈ 4372643175 4372643175। ਹੁਣੇ ਤੁਸੀਂ ਗ੍ਰਾਂਟ ਲੈ ਲਓ, ਬਾਅਦ ਦੇ ਵਿੱਚ ਪਛਤਾਓਗੇ। ਤੇ ਕੱਲ ਨੂੰ ਅਸੀਂ ਲਾਈਵ ਪ੍ਰੋਗਰਾਮ ਵੀ ਕਰ ਰਹੇ ਹਾਂ ਸਰਾਸ਼ ਹੁਣਾਂ ਦੇ ਦਫਤਰ, ਤੁਸੀਂ ਆਉਣਾ ਆ ਸਕਦੇ ਹੋ ਜਾਂ ਕਾਲ ਕਰ ਲਓ। ਨੰਬਰ ਹੈ 4372643175 ਤੇ ਤੁਸੀਂ ਕਾਲ ਕਰੋ। ਤੇ ਸਰਾਸ਼ ਹੁਣਾਂ ਦੇ ਦਫਤਰ ਦਾ ਐਡਰੈਸ ਹੈ 218 ਐਕਸਪੋਰਟ ਬੁਲਵਰਡ, ਮਿਸਾਗਾ, ਸੂਈਟ 212। ਕੱਲ ਨੂੰ ਸ਼ਾਮੀ 6-9 ਅਸੀਂ ਲਾਈਵ ਹੋਵਾਂਗੇ। ਤੇ ਸਰਾਸ਼ ਬਹੁਤ ਸ਼ੁਕਰੀਆ।
3: ਥੈਂਕ ਯੂ।
1: 4372643175 ਸਰਾਸ਼ ਹੁਣਾਂ ਦਾ ਫੋਨ ਨੰਬਰ ਹੈ, ਕਾਲ ਕਰ ਲਿਓ ਜੇ ਤੁਸੀਂ ਕਰਨੀ ਹੈ। ਤੇ ਸਮਾਂ ਯਾਰ 8:25 ਬੱਲੇ ਬੱਲੇ ਨਵੀਂ ਹੋ ਵੀ ਗਏ, ਮੈਂ ਸੱਚੀ ਯਾਰ ਕਹਿ ਰਿਹਾ ਪਤਾ ਹੀ ਨਹੀਂ ਲੱਗਦਾ ਸਮੇਂ ਦਾ। ਡਰਾਈਵੇ ਤਿਆਰ ਕਰਵਾਓ TSC ਕੰਸਟਰਕਸ਼ਨ ਤੋਂ, ਬ੍ਰੈਂਡ ਨਿਊ ਡਰਾਈਵੇ ਜਾਂ ਕੋਈ ਵੀ ਇੰਟਰਲੋਕਿੰਗ ਹਾਰਡਸਕੇਪਿੰਗ ਫਲੈਗਸਟੋਨ ਦਾ ਕੰਮ ਹੋਵੇ, 5 ਤੋਂ ਲੈ ਕੇ 7 ਸਾਲ ਦਾ ਗਾਰੰਟੀ, ਕਮਾਲ ਦਾ ਡਰਾਈਵੇ TSC ਕੰਸਟਰਕਸ਼ਨ ਤਿਆਰ ਕਰਕੇ ਦੇਣਗੇ ਤੁਹਾਡੇ ਲਈ। ਨੰਬਰ ਹੈ 4169304238। ਪਹਿਲਾਂ ਇਹਨਾਂ ਦਾ ਕੰਮ ਦੇਖੋ ਫਿਰ ਬਿਲਕੁਲ ਫ੍ਰੀ ਦੀ ਐਸਟੀਮੇਟ ਲਓ। TSC ਕੰਸਟਰਕਸ਼ਨ 416-930-4238 ਕਿਆ ਬਾਤ ਹੈ! ਠੀਕ ਹੈ, 416-930-4236 ਤੁਸੀਂ ਕਾਲ ਕਰ ਲਓ। ਇੱਕ ਤੁਹਾਨੂੰ ਪੈਸ਼ਨ ਰੂਫਿੰਗ ਦਾ ਨੰਬਰ ਦੇ ਦਈਏ, ਬਈ ਨਵੀਂ ਛੱਤ ਲਗਵਾਓ, ਪੈਸ਼ਨ ਰੂਫਿੰਗ ਦੇ ਮਿਸਟਰ ਗੁਰਲਾਲ ਭਾਜੀ, ਇਹ ਵੀ ਬੰਦੇ ਬਹੁਤ ਕਮਾਲ ਦੇ ਨੇ, ਇਹ ਵੀ ਮੈਸੇਜ ਸੁਣੋ।
4: ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਰੂਫ ਜੋਬਸ। ਨਵੀਂ ਰੂਫ ਲਗਵਾਉਣੀ ਹੈ, ਕੋਈ ਰੀਰੂਫਿੰਗ ਕਰਵਾਉਣੀ ਹੈ, ਸ਼ਿੰਗਲਸ ਦਾ ਕੋਈ ਕੰਮ ਹੈ ਜਾਂ ਫਲੈਟ ਰੂਫ ਦਾ ਕੰਮ ਹੈ, ਪੈਸ਼ਨ ਰੂਫਿੰਗ 25 ਸਾਲ ਦੀ ਵਾਰੰਟੀ ਦੇ ਨਾਲ ਫ੍ਰੀ ਐਸਟੀਮੇਟ ਅਤੇ ਫੁੱਲੀ ਇੰਸ਼ੋਰਡ ਕੰਪਨੀ। ਕੋਈ ਵੀ ਪ੍ਰਾਈਸ ਲੈ ਆਓ ਤੇ ਸਾਰੀਆਂ ਪ੍ਰਾਈਸਿਸ ਬੀਟ ਕੀਤੀਆਂ ਜਾਣਗੀਆਂ। ਯਾਦ ਰੱਖੋ, ਪੈਸ਼ਨ ਰੂਫਿੰਗ ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ 6479199413 6479199413।
1: ਕਿਆ ਬਾਤ ਹੈ, ਵੈਰੀ ਗੁੱਡ। ਦੇਖਿਆ, ਇਹ ਪੁਰਾਣੀ ਐਡ ਹੈ, ਤੁਹਾਨੂੰ ਮੇਰੀ ਆਵਾਜ਼ ਤੋਂ ਵੀ ਨਜ਼ਰ ਆਉਂਦਾ ਹੋਊਗਾ ਕਿ ਨਵੀਂ ਯਾਰ ਇਹਦੇ ਵਿੱਚ ਥੋੜ੍ਹੇ ਯੰਗ ਯੰਗ ਕਿਉਂ ਸਾਊਂਡ ਕਰ ਰਿਹਾ। ਵੈਸੇ ਹੈ ਯੰਗ ਹੀ ਆ, ਪਗੜਾ ਬੁੜੇ ਹੋ ਗਏ, ਬਟ ਥੋੜ੍ਹਾ ਦੇਖੋ 7-8 ਸਾਲਾਂ ਦੇ ਵਿੱਚ ਹੀ ਮੈਨੂੰ ਲੱਗਦਾ ਹੁਣ, ਕਿਉਂਕਿ ਰੋਜ਼ ਬੋਲਦੇ ਆ ਥੋੜ੍ਹੇ ਜਿਹਾ, ਇੱਕ ਕਹਿੰਦੇ ਹੁੰਦੇ ਨਾ ਪ੍ਰੈਕਟਿਸ ਹੀ ਜ਼ਿਆਦਾ ਹੋ ਗਈ ਤਾਂ ਹੋ ਸਕਦਾ। ਬਟ ਖੈਰ, ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਮਿਸਟਰ ਸਿੰਘ ਪੀਜ਼ੇ ਦੀ ਵੀ ਦੇ ਦਈਏ, ਵਧੀਆ ਟੌਪ ਦੀਆਂ ਪੀਜ਼ੇ ਦੀਆਂ ਡੀਲਾਂ ਲੈਣੀਆਂ ਮਿਸਟਰ ਸਿੰਘ, ਮਿਸਟਰ ਸਿੰਘ ਪੀਜ਼ਾ। 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪਿੰਗ ਸੌਸ ਫ੍ਰੀ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ। ਇਹਨਾਂ ਦੀਆਂ ਬਰੈਂਪਟਨ ਦੇ ਵਿੱਚ ਹੀ ਯਾਰ 10-15 ਲੋਕੇਸ਼ਨਾਂ ਨੇ, ਟੋਟਲ 30 ਲੋਕੇਸ਼ਨਾਂ ਨੇ ਕੈਨੇਡਾ ਵਾਈਡ। 905-504-000 ਮਿਸਟਰ ਸਿੰਘ ਪੀਜ਼ਾ ਤੇ ਮਿਸਟਰ ਸਿੰਘ ਪੀਜ਼ੇ ਤੇ ਇੱਕ ਵਾਰ ਗੇੜਾ ਮਾਰਿਓ। ਸਾਡੇ ਟਰੱਕਾਂ ਵਾਲੇ ਜਿੰਨੇ ਵੀ ਬਾਈ ਟਰੱਕਾਂ ਵਾਲੀਆਂ ਭੈਣਾਂ ਕੋਈ ਵੀ ਸੁਣ ਰਿਹਾ ਨਾ, ਤੁਸੀਂ ਟਰੱਕ ਦੇ ਮਾਲਕ ਹੋ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਤੇ ਜਾਣਾ, ਓਇਲ ਚੇਂਜ ਵੀ ਕਰ ਰਹੇ ਟਰੱਕਾਂ ਦਾ, ਟਾਇਰ ਵੀ ਨਵੇਂ ਪਾਓ, ਅਲਾਈਨਮੈਂਟ ਵੀ ਕਰਾਓ, 401 ਤੋਂ ਬਿਲਕੁਲ ਉਤਰਨ ਸਾਰ ਤੁਹਾਡੇ ਲਈ ਅਵੇਲੇਬਲ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ। ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਇਹਨਾਂ ਨੇ ਮਿਲਟਨ ਦੇ ਵਿੱਚ ਖੋਲ੍ਹੀ ਹੈ, 10874 Steels Avenue East 10874 Steels Avenue East 401 ਤੇ ਉਤਰੋ, ਬਿਲਕੁਲ ਨਾਲ ਹੀ ਹੈ ਮਿਲਟਨ ਦੇ ਵਿੱਚ, ਤੇ ਸਟੀਲਸ ਅਤੇ ਜੇਮਸ ਨੋ ਤੇ ਐਨ ਕੋਰਨਰ ਦੇ ਉੱਤੇ ਤੁਹਾਡੇ ਲਈ ਲੋਕੇਟਡ ਨੇ। ਸੋ ਤੁਸੀਂ ਇੱਕ ਵਾਰ ਇਹਨਾਂ ਨਾਲ ਗੱਲਬਾਤ ਕਰ ਲਓ ਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਮਨੂ ਦਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਅਪੋਇੰਟਮੈਂਟ ਬਣੀ ਬਣਾ ਲਓ ਜਾਂ ਚਲੇ ਜਾਓ 6472346293। ਬੜਾ ਖਾਸ ਡਿਸਕਾਊਂਟ ਸਾਡੇ ਰੈਫਰੈਂਸ ਦੇ ਨਾਲ ਤੁਹਾਨੂੰ ਈਗਲ ਟਰੱਕ ਟਰਾਇਰ ਅਲਾਈਨਮੈਂਟ ਵਾਲੇ ਮਨੂ ਜੀ ਤੇ ਮਨੂ ਦੀ ਟੀਮ ਦੇ ਰਹੇ ਨੇ, ਤੇ ਨੰਬਰ 6472346293।

ਕਿਆ ਬਾਤ ਆ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ, ਤੁਸੀਂ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸੋ ਇੱਥੋਂ ਹੁਣ ਗੱਡੀ ਦਾ ਸਟੀਅਰਿੰਗ ਮੇਰੇ ਹੱਥ ਵਿੱਚ ਆ, ਸੋ ਗੱਲਾਂ ਬਾਤਾਂ ਕਰਦੇ ਹਾਂ ਅਤੇ ਡਰਾਈਵ ਸਲੋ ਐਂਡ ਸੇਫ।

ਯਾਰ ਕੁਛ ਸਿੰਗਰ ਐਸੇ ਹੁੰਦੇ ਜਿੱਦਾਂ ਹਰਭਜਨ ਮਾਨ ਹੁਣ ਜਦੋਂ ਸੁਣੀਦਾ ਨਾ ਤੁਸੀਂ ਕਹਿ ਸਕਦੇ ਕਿ ਐਵਰਗ੍ਰੀਨ ਐਵਰਗ੍ਰੀਨ ਔਰ ਅੱਜ ਤੱਕ ਜਿੰਨਾ ਵੀ ਗਾਇਆ ਬਾ ਕਮਾਲ ਗਾਇਆ ਪਰਿਵਾਰਾਂ ਦੇ ਵਿੱਚ ਬਹਿ ਕੇ ਸੁਣ ਸਕਦੇ ਹਾਂ ਅਤੇ ਹੈ ਹੀ ਪਰਿਵਾਰਕ ਸਿੰਗਰ ਅਤੇ ਐਵਰਗ੍ਰੀਨ ਕਿਆ ਬਾਤ ਆ।

ਕਿੰਨੇ ਕੁ ਤੁਸੀਂ ਅੱਜ ਤੱਕ ਐਸੇ ਸਿੰਗਰਾਂ ਦੇ ਗਾਣੇ ਸੁਣੇ ਆ ਜਿਹੜੇ ਤੁਹਾਨੂੰ ਬਚਪਨ ਦੇ ਵਿੱਚ ਵੀ ਉਦਾਂ ਹੀ ਲੱਗਦੇ ਸੀ, ਅੱਜ ਵੀ ਉਦਾਂ ਹੀ ਲੱਗਦੇ ਆ? ਮੈਂ ਬਹੁਤ ਛੋਟਾ ਜਿਹਾ ਹੁੰਦਾ ਸੀਗਾ ਜਦੋਂ ਸਾਡੇ ਘਰਾਂ ਦੇ ਵਿੱਚ ਵੱਜਦਾ ਹੁੰਦਾ ਸੀਗਾ, ਜਦੋਂ ਸਾਡੇ ਬਜ਼ੁਰਗ ਸਾਹਿਬ ਟੇਪ ਰਿਕਾਰਡ 'ਤੇ ਹਰਭਜਨ ਮਾਨ ਹੋਣਾ ਦੇ ਗੀਤ ਸੁਣਦੇ ਹੁੰਦੇ ਸੀ, ਅਤੇ ਫਿਰ ਜਦੋਂ ਜਵਾਨ ਹੋਏ ਉਦੋਂ ਵੀ ਹਰਭਜਨ ਮਾਨ ਸਾਹਿਬ ਗਾ ਰਹੇ ਸੀਗੇ। ਹੁਣ ਅੱਜ ਅਸੀਂ ਪਿਛਲੇ ਸਾਲ ਕੰਸਰਟ ਵੇਖਿਆ ਹਰਭਜਨ ਮਾਨ ਹੋਣਾ ਦਾ, ਆਈ ਥਿੰਕ ਕਸੀਨੋ ਦੇ ਵਿੱਚ, ਅਤੇ ਯਾਰ ਕਿਆ ਬਾਤ ਸੀ। ਮੈਂ ਕਹਿੰਦਾ ਕਿ ਇੱਦਾਂ ਹੀ ਲੱਗ ਰਿਹਾ ਸੀ ਕਿ ਮੈਂ ਬਚਪਨ 'ਚ ਹੀ ਬੈਠਾ, ਬਿਲਕੁਲ ਕੋਈ ਚੇਂਜ ਨਹੀਂ, ਉਹੀ ਆਵਾਜ਼, ਉਹੀ ਐਨਰਜੀ, ਅਤੇ ਯਾਰ ਬੈਕ ਟੂ ਬੈਕ ਟਰੈਕ ਦੇਣੇ ਅਤੇ ਬੈਕ ਟੂ ਬੈਕ ਗਾਉਣਾ ਸਟੇਜ ਦੀ ਉਹ ਪਰਫੋਰਮੈਂਸ, ਯਾਰ ਕਿਆ ਬਾਤ ਆ। 905-673-3337। ਤੁਸੀਂ ਕੋਈ ਐਸਾ ਐਵਰਗ੍ਰੀਨ ਸਿੰਗਰ ਸੁਣਦੇ ਹੋ? ਤੁਸੀਂ ਕਿਹਨੂੰ ਸੁਣਦੇ ਹੋ? ਜਦੋਂ ਤੁਹਾਨੂੰ ਕੁਛ ਨਾ ਪਤਾ ਲੱਗੇ ਕਿ ਤੁਸੀਂ ਆ ਨਵਿਆਂ ਗਾਣਿਆਂ ਤੋਂ ਲੱਗੇ ਕਿ ਹੁਣ ਨਹੀਂ ਕੁਛ ਲੱਭ ਰਿਹਾ, ਫਿਰ ਕਿਹਨੂੰ ਸੁਣਦੇ ਹੋ? ਐਸਾ ਕੋਈ ਸਿੰਗਰ ਜਿਹੜਾ ਤੁਸੀਂ ਬਚਪਨ 'ਚ ਸੁਣਿਆ ਹੋਵੇ, ਜਵਾਨੀ 'ਚ ਸੁਣਿਆ ਹੋਵੇ, ਅਤੇ ਅੱਜ ਵੀ ਉਹਦੇ 'ਚ ਓਨੀ ਐਨਰਜੀ, ਉਹੀ ਆਵਾਜ਼ ਅਤੇ ਉਹੀ ਬਸ ਜ਼ਿੰਦਾ ਦਿਲੀ ਹੋਵੇ, ਐਸਾ ਕੋਈ ਸਿੰਗਰ ਹੈ ਤੁਹਾਡੇ ਤੁਹਾਡੀ ਪਲੇਲਿਸਟ ਦੇ ਵਿੱਚ? 905-673-3337, 905-673-3337 'ਤੇ ਗੱਲਾਂ ਬਾਤਾਂ ਕਰ ਰਹੇ ਆਪਾਂ, ਅਤੇ ਦੱਸੋ ਕਿ ਕੋਈ ਐਸਾ ਸਿੰਗਰ ਜਿਹੜਾ ਤੁਸੀਂ ਬਚਪਨ 'ਚ ਵੀ ਸੁਣਿਆ ਉੱਦਾਂ ਦਾ ਹੋਵੇ, ਜਵਾਨੀ 'ਚ ਵੀ ਉੱਦਾਂ ਦਾ, ਅਤੇ ਅੱਜ ਕੱਲ੍ਹ ਵੀ ਉੱਦਾਂ ਦਾ ਹੀ ਹੋਵੇ।

ਮੈਨੂੰ ਮੈਸੇਜ ਆਇਆ ਬਾਈ ਹੋਣਾ ਦਾ, ਸਤਵੀਰ ਬਾਈ ਜੀ ਕਹਿੰਦੇ ਕਿ ਸਲੀਮ, ਕਹਿੰਦੇ ਮਾਸਟਰ ਸਲੀਮ ਵੀ ਅਸੀਂ ਬਚਪਨ 'ਚ ਸੁਣਿਆ, ਫਿਰ ਜਵਾਨੀ 'ਚ ਸੁਣਿਆ ਬਾਈ ਜੀ ਕਹਿੰਦੇ, ਕਹਿੰਦੇ ਅਜੇ ਬੁੱਢੇ ਨਹੀਂ ਹੋਏ ਪਰ ਅਜੇ ਵੀ ਸੁਣ ਰਹੇ ਹਾਂ, ਪਰ ਸਲੀਮ ਵੀ ਕਹਿੰਦੇ ਐਵਰਗ੍ਰੀਨ ਆ, ਤੁਸੀਂ ਕੀ ਕਹਿੰਦੇ ਹੋ? ਸਟੂਡੀਓ ਦੇ ਘੜੀ ਦੇ ਮੁਤਾਬਕ 8:35 ਹੋ ਚੁੱਕੇ ਆ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 9:45 ਤੱਕ ਰਹਿਣਾ, 8:45 ਤੱਕ ਮਾਫ਼ ਕਰਨਾ, ਤੋ ਤਾਂ ਕਿ 9 ਵਜੇ ਫਿਰ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਵੀ ਜੁੜਨਾ ਆ, ਸੋ ਇਸੇ ਕਰਕੇ ਕਈ ਵਾਰੀ ਇੱਧਰ ਉੱਧਰ ਟਾਈਮ ਉੱਪਰ ਨੀਚੇ ਹੋ ਜਾਂਦਾ। ਅੱਛਾ, ਗੱਲਬਾਤ ਕਰ ਰਹੇ ਹਾਂ ਕਿ ਐਸਾ ਐਵਰ ਗ੍ਰੀਨ ਸਿੰਗਰ ਜਿਹੜਾ ਤੁਸੀਂ ਬਚਪਨ 'ਚ ਵੀ ਸੁਣਿਆ, ਫਿਰ ਜਵਾਨੀ 'ਚ ਸੁਣਿਆ ਅਤੇ ਅਜੇ ਤੱਕ ਵੀ ਸੁਣ ਰਹੇ ਹੋ, ਕਿਹੜਾ? ਬਾਈ ਜੀ ਇੱਕ ਮੈਨੂੰ ਮੈਸੇਜ ਆਇਆ, ਕਹਿੰਦੇ ਮਾਸਟਰ ਸਲੀਮ ਸਾਹਿਬ ਅਤੇ ਹਰਭਜਨ ਮਾਨ ਤਾਂ ਯਾਰ ਹੈ ਹੀ ਬਾਕਮਾਲ ਆ। 905-673-3337

0: ਬਿਲਕੁਲ ਜੀ, ਇੱਕ ਵਾਰ ਫਿਰ ਤੁਹਾਡੇ ਨਾਲ ਜੁੜ ਚੁੱਕੇ ਹਾਂ ਪੰਜਾਬੀ ਲਹਿਰਾਂ ਦੇ ਰਾਹੀਂ। ਸੋ ਤੁਹਾਡਾ ਸਾਡਾ ਸਾਥ ਬਣਿਆ ਹੋਇਆ, ਗੱਲਾਂ ਬਾਤਾਂ ਕਰ ਰਹੇ ਹਾਂ, ਬਹੁਤ ਹੀ ਖੂਬਸੂਰਤ ਮਿਊਜ਼ਿਕ ਤੁਹਾਡੇ ਅੱਜ, ਤੁਹਾਨੂੰ ਥੋੜ੍ਹਾ ਜਿਹਾ ਐਨਰਜੀ ਦੇ ਕੇ ਰੱਖਣੀ ਹੈ ਕਿਉਂਕਿ ਦਿਨ ਬਹੁਤ ਖੂਬਸੂਰਤ ਆ, ਅਤੇ ਮੈਂ ਚਾਹੁੰਦਾ ਕਿ ਤੁਹਾਡਾ ਮਾਹੌਲ ਵੀ ਸਾਰਾ ਅੱਜ ਖੂਬਸੂਰਤ ਬਣਾਈਏ, ਅੱਜ ਮਿਊਜ਼ਿਕ ਹੀ ਗੱਲਾਂ ਬਾਤਾਂ ਕਰਤੀ, ਮਿਊਜ਼ਿਕ ਜ਼ਿਆਦਾ। ਪਰ ਨਾਲ ਦੀ ਨਾਲ ਇਹ ਦੱਸੀਏ ਕਿ ਜਿੱਦਾਂ ਮੈਨੂੰ ਇਹ ਲੱਗਿਆ ਕਿ ਹਰਭਜਨ ਮਾਨ ਸਾਹਿਬ ਐਵਰਗ੍ਰੀਨ ਫੋਰ ਮੀ, ਸਤਵੀਰ ਬਾਈ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਕਿ ਮਾਸਟਰ ਸਲੀਮ ਸਾਹਿਬ ਤੁਹਾਡੀ ਵੀ ਕੋਈ ਚੁਆਇਸ ਹੈ, ਤੁਸੀਂ ਕੋਈ ਐਸਾ ਸਿੰਗਰ ਸੁਣਿਆ ਹੋਵੇ ਤੁਹਾਨੂੰ ਲੱਗਦਾ ਹੋਵੇ ਕਿ ਯਾਰ ਇਹ ਤਾਂ ਮੈਂ ਉਦੋਂ ਵੀ ਸੁਣਿਆ ਸੀ 15 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ, ਅੱਜ ਵੀ ਉੱਦਾਂ ਹੀ ਵੱਜਦਾ, ਬਾਈ ਦੀ ਐਨਰਜੀ ਵੀ ਉੱਦਾਂ, ਸਿੰਗਿੰਗ ਵੀ ਉੱਦਾਂ, ਕਮਾਲ ਆ ਯਾਰ। ਕਈ ਤਾਂ ਸਿੰਗਰਾਂ ਨੇ ਇੰਨਾ ਮੇਨਟੇਨ ਕੀਤਾ ਹੋਇਆ ਯਾਰ, ਮਾਸਟਰ ਸਲੀਮ ਵੀ ਬਿਲਕੁਲ, ਮੈਂ ਜੇ ਮਾਸਟਰ ਸਲੀਮ ਨੂੰ ਦੇਖਾਂ ਤਾਂ ਯਾਰ ਬਹੁਤ ਬਾਕਮਾਲ ਟਰੈਕ ਸੀਗੇ ਬਾਈ ਉਹਨਾਂ ਦੇ। ਔਰ ਜੇ ਆਪਾਂ ਗੱਲ ਕਰੀਏ ਕਿ ਪੌਪ ਔਰ ਦੇ ਨਾਲ ਸੈਡ ਸੌਂਗ, ਤਾਂ ਮੈਨੂੰ ਲੱਗਦਾ ਕਿ ਮਾਸਟਰ ਸਲੀਮ ਜਿਸ ਜੈਸਾ ਕਿਸੇ ਨੇ ਗਾਇਆ ਵੀ ਨਹੀਂ ਜਾਣਾ ਜਿੰਨਾ ਮਾਸਟਰ ਸਲੀਮ। ਹਾਂ, ਉਹ ਗੱਲ ਵੱਖਰੀ ਆ ਕਿ ਮਾਸਟਰ ਸਲੀਮ ਇੱਕ ਰੂਹਦਾਰੀ ਵਾਲਾ ਗਾਇਕ ਆ, ਅਤੇ ਉਹਨੇ ਆਪਣੀ ਪੀ ਆਰ ਆਪਣੇ ਆਪ ਨੂੰ ਪ੍ਰੋਫੈਸ਼ਨਲ ਉਹਨਾਂ ਨਹੀਂ ਕੀਤਾ, ਬਾਕੀ ਸੁਰਾਂ ਦੇ ਮਾਮਲੇ 'ਚ, ਗਾਉਣ ਦੇ ਮਾਮਲੇ, ਤਾਂ ਮੈਨੂੰ ਲੱਗਦਾ ਕਿ ਗੁੜਤੀ ਸਿੰਗ ਜਿਹੜੀ ਸਿੰਗਿੰਗ ਆ ਉਹਨਾਂ ਨੂੰ ਮਿਲੀ ਆ। ਜੀ ਸਤਿ ਸ਼੍ਰੀ ਅਕਾਲ ਜੀ, ਦਮਨ ਜੀਤ ਬਾਈ ਜੀ, ਤੁਸੀਂ ਆਉਣੇ ਰਹੋ।
1: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ,
1: ਹੋਰ ਕੀ ਹਾਲ ਚਾਲ ਹੈ?
0: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ।
1: ਤੇ ਸਲੀਮ ਤਾਂ ਨਹੀਂ ਬਾਈ, ਆਪਾਂ ਕਹਿ ਸਕਦੇ ਹਾਂ ਜਿਵੇਂ ਹਰਭਜਨ ਮਾਨ ਸਾਹਿਬ ਤੇ ਗਾਣਾ ਲਾਇਆ,
0: ਉਹ ਤਾਂ ਬਾ ਕਮਾਲ ਆ ਬਿਲਕੁਲ।
1: ਹਾਂਜੀ ਹਾਂ ਹਾਂ, ਮੈਨੂੰ ਯਾਦ ਆ ਅਸੀਂ ਛੋਟੇ ਹੁੰਦੇ ਸੀ ਜਦੋਂ, ਉਸ ਟਾਈਮ ਦੌਰ ਹੁੰਦਾ ਸੀਗਾ ਲਾਈਕ ਆਪਾਂ ਨਾ ਪੇਪਰ ਤੇ ਗਾਣੇ ਲਿਖਣੇ, ਫਿਰ ਜਾ ਕੇ ਕੈਸਟ ਭਰਾ ਕੇ ਲੈ ਕੇ ਆਉਣੀ, ਤੇ ਉਸ ਟਾਈਮ ਆਈ ਸੀ ਹਰਭਜਨ ਮਾਨ ਸਾਹਿਬ ਦੀ ਕੈਸਟ ਓਏ ਹੋਏ
0: ਓਏ ਹੋਏ, ਹਾਂ ਬਹੁਤ ਚੱਲੀ ਸੀ ਕੈਸਟ।
1: ਹਾਂ ਹਾਂ ਹਾਂ, ਜਾਂ ਆਪਾਂ ਕਹਿ ਸਕਦੇ ਹਾਂ ਜੈਜੀ ਵੀ,
0: ਮੇਰੇ ਬੂਟ ਬੱਲੀਏ ਸਮਥਿੰਗ ਲਾਈਕ ਦੈਟ, ਉਹ ਵੀ ਬਹੁਤ ਬਾਕਮਾਲ
1: ਸੀ ਮੇਰੇ। ਹੁਣ ਉਹ ਤਾਂ ਪਿੱਛੇ ਜੀ ਆਇਆ ਸੀ ਗਾਣਾ, ਉਹ ਚਲੋ ਠੀਕ ਆ, ਬਾਕੀ ਹਰਭਜਨ ਮਾਨ ਸਾਹਿਬ ਤਾਂ ਬਾਕਮਾਲ ਨੇ ਬੰਦੇ ਯਾਰ, ਨੇਚਰ ਵਾਈਜ਼ ਵੀ ਬੰਦੇ ਬਹੁਤ ਵਧੀਆ, ਮੈਂ ਕਈ ਵਾਰ ਮਿਲਿਆ,
0: ਪੰਜਾਬੀ ਤੇ ਪੰਜਾਬ ਵਾਸਤੇ ਖੂਬਸੂਰਤ ਗਾਇਆ, ਔਰ ਅਸੀਂ ਆਪਣੀਆਂ ਮਾਵਾਂ ਧੀਆਂ ਭੈਣਾਂ ਦੇ ਨਾਲ ਬਹਿ ਕੇ ਸੁਣ ਸਕਦੇ ਐਸਾ ਗਾਇਆ।
1: ਅਸੀਂ ਨਾ ਵੀਰੇ ਇੱਕ ਛੋਟੀ ਜਿਹੀ ਹੋਰ ਦੱਸਦਾ, ਜੀ ਐਨ ਹੀ ਪੜ੍ਹਦਾ ਸੀਗਾ, 2010 ਦੀ ਗੱਲ ਆ ਨਾ, ਤੇ ਹਰਭਜਨ ਮਾਨ ਸਾਹਿਬ ਉੱਥੇ ਆਏ ਸਾਡੇ ਨਾ ਯੂਥ ਫੈਸਟੀਵਲ ਤੇ, ਤੇ ਇਹਨਾਂ ਨੇ ਵੀ ਕਿਹਾ, ਕਹਿੰਦੇ ਵੀ ਦੇਖੋ ਵੀ ਆਪਾਂ ਰੰਗ ਪੂਰਾ ਫੁੱਲ ਬੰਨ ਦਾਂਗੇ, ਪਰ ਕਹਿੰਦਾ ਵੀ ਆਪਣੇ ਕੋਲੇ ਉਹ ਗਾਣੇ ਨੀ ਹੈਗੇ ਵੀ ਹਾਂ ਚੱਕ ਲਓ ਧਰ ਲਓ ਮਾਰ ਲਓ ਧਰ ਲਓ ਵਾਲੇ,
0: ਬਿਲਕੁਲ,
1: ਪਰ ਊਂ ਤੁਹਾਨੂੰ ਕਹਿੰਦੇ ਫੁੱਲ ਨਚਾ ਦਾਂਗੇ, ਬਹੁਤ ਸਵਾਦ ਆਇਆ ਸੁਣ ਕੇ।
0: ਕੀ ਬਾਤ ਹੈ, ਬਿਲਕੁਲ, ਉਹ ਗਾਇਕੀ ਬਾ ਕਮਾਲ ਆ। ਔਰ ਮੈਂ ਲਾਸਟ ਈਅਰ ਸ਼ੋਅ ਵੇਖਣ ਦਾ ਮੌਕਾ ਮਿਲਿਆ, ਸੋ ਟੀਮ ਫੋਰ ਯੂ ਨੇ ਕਰਵਾਇਆ ਸੀਗਾ, ਅਤੇ ਯਾਰ ਮੈਨੂੰ ਲੱਗਦਾ ਸੀ ਕਿ ਮੈਂ ਬਚਪਨ ਵਾਲੀ ਹਰਭਜਨ ਮਾਨ ਸਾਹਿਬ ਉਹਨਾਂ ਨੂੰ ਸੁਣ ਰਿਹਾ, ਉਹੀ ਐਨਰਜੀ, ਅਤੇ ਬਿਨਾਂ ਕਿਸੇ ਬ੍ਰੇਕ ਤੋਂ ਕੰਟੀਨਿਊ ਸ਼ੋਅ ਕਰਨਾ ਲਾਈਵ ਇਸ ਏਜ ਦੇ ਵਿੱਚ, ਅਤੇ ਯਾਰ ਕਮਾਲ ਕਮਾਲ,
1: ਬਿਲਕੁਲ, ਤੁਸੀਂ ਵੀਰੇ ਦੇਖੋ ਤੁਸੀਂ ਅੱਜ ਵੀ ਉਨੀ ਫਿਟਨੈਸ ਉਨੀ ਵਧੀਆ ਹਰਭਜਨ ਮਾਨ ਸਾਹਿਬ ਦੀ ਨਾ, ਤੇ ਲਾਈਕ ਕੋਈ ਕਹਿ ਨਹੀਂ ਸਕਦੇ ਹੈਗਾ, ਟੱਚ ਬੋਰਡ ਚਲੋ ਬਾਬਾ ਚੜ੍ਹਦੀਆਂ ਕਰੇ ਰੱਖੇ।
0: ਜੀ ਜੀ ਬਿਲਕੁਲ ਬਿਲਕੁਲ,
1: ਬਾ ਕਮਾਲ ਆ ਜੀ, ਬਾ ਕਮਾਲ,
0: ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ।
1: ਓਕੇ ਜੀ ਓਕੇ,
0: 905-673-3333 ਦੇਖ ਮੇਰੀ ਬੋਟ ਇੱਕ ਹੋਰ ਵੱਧ ਗਈ ਬਾਈ ਜੀ, ਕਹਿੰਦੇ ਕਿ ਵਾਕਈ ਬਾ ਕਮਾਲ ਆ, ਤੇ ਓਕੇ, ਉਹ ਸਲੀਮ ਸਾਹਿਬ ਦੀ ਬੋਟ ਇੱਕ ਹੋਰ ਵੱਧ ਗਈ ਆ ਬਾਈ ਜੀ, ਕਹਿੰਦੇ ਕਿ ਯੈਸ ਬਾਈ ਜੀ ਸਲੀਮ ਸੇਮ ਸੇਮ ਆਵਾਜ਼ ਸੇਮ ਐਨਰਜੀ। ਜੀ ਬਿਲਕੁਲ, ਸੋ ਆਪਾਂ ਸਲੀਮ ਸਾਹਿਬ ਦਾ ਵੀ ਸੁਣ ਲਈ ਗਾਣਾ, 905-673-3333 ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜੇ ਹੋਏ ਹੋ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਕਿਆ ਬਾਤ ਆ।

0: ਕਿਆ ਪਤਾ। ਅੱਛਾ ਫਿਰ ਤੁਹਾਨੂੰ ਖੁਸ਼ਖਬਰੀ ਵੀ ਦੇ ਦਈਏ, ਤੁਹਾਨੂੰ ਸਲੀਮ ਜੀ ਨੂੰ ਤੁਸੀਂ ਪਸੰਦ ਕੀਤਾ, ਫਿਰ ਖੁਸ਼ਖਬਰੀ ਵੀ ਦਿੰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਨਰ ਹੋ 9858।
1: ਭਾਈ ਸਤਿ ਸ੍ਰੀ ਅਕਾਲ, ਕਿਵੇਂ ਹੋ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
1: ਬਹੁਤ ਵਧੀਆ, ਬਹੁਤ ਵਧੀਆ ਭਾਈ।
0: ਕਿਆ ਬਾਤ
1: ਭਾਜੀ, ਮੈਂ ਤਾਂ ਜੈਜ਼ੀ ਬੀ ਭਾਜੀ ਨੂੰ ਸੁਣਦਾ, ਮਤਲਬ 28 ਸਾਲ ਮੇਰੀ ਉਮਰ ਆ।
0: ਹਾਂ,
1: ਜੈਜ਼ੀ ਬੀ ਭਾਜੀ ਮੇਰੇ ਲਈ ਆਲ ਟਾਈਮ ਫੇਵਰੇਟ।
0: ਆਲ ਟਾਈਮ ਫੇਵਰੇਟ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਆਫ ਕੋਰਸ
1: ਹੋਰ ਵੀ ਉਹਨਾਂ ਦੇ ਗਾਣੇ ਸੁਣ ਲਓ, ਹਨਾ 98 ਆਪਣਾ ਅਰਲੀ 2000 ਸੇਮ એનર્ਜੀ।
0: ਸੇਮ એનર્ਜੀ, ਉਹ ਕਿਆ ਬਾਤ ਹੈ, ਬਿਲਕੁਲ। ਉਹ ਵੀ ਜੈਜ਼ੀ ਬੀ ਵੀ ਕਹਿੰਦੇ ਕਿ ਮੈਂ ਬੁਢਾਪਾ ਆਉਣ ਨਹੀਂ ਦੇਣਾਗਾ, ਜੇ ਵੇਖੋ ਉਦਾਂ ਹੀ ਲੱਗਦੇ ਵੀ ਯੰਗ ਲੱਗਦੇ ਪੂਰੇ। ਹਿਪ ਹੋਪ ਵਾਲਾ ਸਿਸਟਮ ਆ ਨਾ ਪੂਰਾ, ਮਾਡਰਨ ਗਾਇਕੀ ਵਾਲਾ, ਮੈਨੂੰ ਲੱਗਦਾ ਕਿ ਜੈਜ਼ੀ ਬੀ ਸਾਹਿਬ ਹੀ ਲੈ ਕੇ ਆਏ ਆ, ਬਾਕੀ ਕੁਛ ਕੁ ਯੂਕੇ ਦੇ ਡੀਜੇ ਸੀਗੇ ਉਹ ਲੈ ਕੇ ਆਏ ਸੀ, ਬਾਕੀ ਪੰਜਾਬ 'ਚ ਤਾਂ ਸਭ ਤੋਂ ਪਹਿਲਾਂ ਜਿਹੜਾ ਡੈਸ਼ਿੰਗ ਗਾਣਾ ਉਂਗਲਾਂ ਜੀ ਨੂੰ ਘੁਮਾ ਕੇ ਯੋ ਯੋ ਵਾਲਾ ਟੈਪ ਆ ਨਾ, ਉਹ ਤਾਂ ਜੈਜ਼ੀ ਸਾਹਿਬ ਹੀ ਲੈ ਕੇ ਆਏ ਆ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ।
1: ਤੇ ਹਾਂਜੀ ਹਾਂਜੀ, ਤੇ ਭਾਈ ਸੋਰੀ
0: ਜੀ,
1: ਹਰਭਜਨ ਮਾਨ ਹੋਣਾ ਦੀ ਗੱਲ, ਉਹਨਾਂ ਨੇ ਪੰਜਾਬੀ ਮੂਵੀਜ਼ ਦਾ ਫੇਸ ਚੇਂਜ ਕੀਤਾ ਸੀਗਾ।
0: ਹਾਂ ਜੀ ਆਇਆਂ ਤੋਂ, ਕੀ ਬਾਤ ਆ
1: ਜੀ ਆਇਆਂ,
0: ਜੀ ਆਇਆਂ ਨੂੰ ਮੂਵੀ, ਕਿਆ ਬਾਤ ਆ, ਬਹੁਤ ਸ਼ੁਕਰੀਆ ਬਾਈ ਜੀ, ਤੁਸੀਂ ਵਧੀਆ ਰਿਮਾਇੰਡ ਕਰਿਆ। ਬਿਲਕੁਲ, ਪੰਜਾਬੀ ਸਿਨੇਮੇ ਦੇ ਵਿੱਚ ਜਾਨ ਪਾਈ ਅਤੇ ਹਰਭਜਨ ਮਾਨ ਹੋਣਾ ਨੇ ਪਾਈ, ਜਦੋਂ ਪੰਜਾਬੀ ਫਿਲਮ ਇੰਡਸਟਰੀ ਬਿਲਕੁਲ ਦਮ ਤੋੜ ਚੁੱਕੀ ਸੀ, ਅਤੇ ਉਦੋਂ ਫਿਰ ਇਹਨਾਂ ਨੇ ਫਿਲਮ ਆਈ, ਉਸ ਤੋਂ ਬਾਅਦ ਫਿਰ ਬੈਕ ਟੂ ਬੈਕ ਜਿੱਦਾਂ ਮੁੰਡੇ ਯੂਕੇ ਦੇ ਆ ਗਈਆਂ, ਹੋਰ ਫਿਲਮਾਂ ਵੀ ਆਉਣ ਲੱਗ ਗਈਆਂ, ਸੋ ਸਿਨੇਮੇ ਦੇ ਵਿੱਚ ਜਾਨ ਪੈ ਗਈ। ਸੋ ਜਿਵੇਂ ਕਹਿੰਦੇ ਹੁੰਦੇ ਨਾ ਕਿ ਡਿੱਗੇ ਹੋਈ ਕਿਸੇ ਚੀਜ਼ ਨੂੰ ਬਾਂਹ ਫੜ ਕੇ ਉਠਾ ਦੇਣਾ, ਉਹ ਕੰਮ ਕੀਤਾ ਸੀ ਜੀ ਆਇਆਂ ਨੇ ਮੂਵੀ ਨੇ।
1: ਬਿਲਕੁਲ ਬਿਲਕੁਲ ਬਿਲਕੁਲ, ਤੇ ਗੁਰਦਾਸ ਮਾਨ ਸਾਹਿਬ ਮੇਰੇ ਡੈਡੀ ਹੋਣੀ ਦੱਸਦੇ ਆ ਕਿ ਵੀ ਇੱਕ ਵਾਰੀ ਉਹਨਾਂ ਨੇ ਸ਼ੋਅ ਲਾਇਆ ਸੀਗਾ ਕਿਤੇ, ਮਤਲਬ ਅੰਬਾਲੇ
0: ਜੀ,
1: ਤੇ ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਇੰਨੇ ਰੰਗ ਬੰਨੇ ਉਹਨਾਂ ਨੇ ਕਿ ਜੇ 100 ਕਿਲੋਮੀਟਰ ਬਾਅਦ ਵੀ ਅਗਰ ਉਹਦਾ ਅਖਾੜਾ ਲੱਗਦਾ ਸੀ ਨਾ, ਜਨਤਾ ਉੱਥੇ ਵੀ ਜਾਂਦੀ ਸੀ ਵੇਖਣ।
0: ਮਾਨ ਸਾਹਿਬ ਉਹਨਾਂ ਨੇ ਤਾਂ ਆਈ ਥਿੰਕ ਜੇ ਗੱਲ ਕਰੀਏ ਤਾਂ ਪੰਜਾਬੀ ਗਾਣਿਆਂ ਦਾ ਮੁੱਢ, ਜੇ ਲੋਕ ਗੀਤ ਸਭ ਤੋਂ ਜ਼ਿਆਦਾ ਕਿਸੇ ਨੇ ਦਿੱਤੇ ਤਾਂ ਮਾਨ ਸਾਹਿਬ ਨੇ ਦਿੱਤੇ ਆ,
1: ਬਹੁਤ ਰਿਸਪੈਕਟੇਬਲ।
0: ਹਾਂ, ਅਤੇ ਇਸ ਵਾਰੀ ਆਏ ਅਤੇ ਬਹੁਤ ਪਿਆਰ ਮਿਲਿਆ, ਬਹੁਤ ਮੁਹੱਬਤ ਮਿਲੀ, ਘੁੱਟ ਕੇ ਜੱਫੀਆਂ ਵੀ ਪਈਆਂ, ਸੋ ਬਹੁਤ ਪਿਆਰੇ ਇਨਸਾਨ। ਅਤੇ ਪਾਸ ਦੇ ਵਿੱਚ ਚਲੋ ਜੋ ਹੋਇਆ, ਕਈ ਵਾਰੀ ਤੁਸੀਂ ਨਹੀਂ ਉਸ ਚੀਜ਼ ਦੇ ਸਮਰੱਥਾ ਦੇ ਵਿੱਚ ਹੁੰਦੇ, ਸੋ ਆਪਾਂ ਇਨਸਾਨ ਹਾਂ, ਸਭ ਤੋਂ ਗਲਤੀਆਂ ਹੁੰਦੀਆਂ, ਅਤੇ ਪਰ ਗਾਇਕੀ ਦੇ ਮਾਮਲੇ 'ਚ ਕੋਈ ਕਿੰਤੂ ਪਰੰਤੂ ਨਹੀਂ। ਬਹੁਤ ਬਾਕਮਾਲ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ।
1: ਓਕੇ ਭਾਅ ਜੀ, ਥੈਂਕ ਯੂ।
0: ਬਿਲਕੁਲ ਜੀ, 905-673-3337, 905-673-3337। ਤੁਹਾਡਾ ਕਿਹੜਾ ਗਾਇਕ ਆ ਜਿਹੜਾ ਤੁਹਾਨੂੰ ਲੱਗਦਾ ਕਿ ਬਾਈ ਇਹ ਉੱਦਾਂ ਦਾ ਹੀ ਪਿਆ ਆ, ਉਹੀ ਆਵਾਜ਼, ਉਹੀ ਐਨਰਜੀ।

0: ਕੀ ਬਾਤ ਹੈ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 5786? ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਜੀ, ਆਪਾਂ ਤਾਂ ਜੀ ਬੱਬੂ ਮਾਨ ਦੇ ਫੈਨ ਆ ਜੀ।
0: ਉਹ ਇੱਥੇ ਰੱਖ ਕੇ ਕਿਆ ਬਾਤ ਆ ਬਾਈ, ਚੱਕ ਦੇ ਫਟੇ ਬੱਬੂ ਮਾਨ ਸਾਹਿਬ, ਮਾਨ ਸਾਹਿਬ ਮਾਨ ਸਾਹਿਬ ਵੀ ਆ।
1: ਬਿਲਕੁਲ ਭਾਜੀ, ਉਹ
0: ਇੰਸਟਾਗ੍ਰਾਮ ਤੇ ਵੀ ਉਹਦੇ ਨਾਲ ਹੋਈਆਂ ਗੱਲਾਂ ਬਾਤਾਂ, ਪੰਜਾਬ ਦੀਆਂ ਗੱਲਾਂ, ਪੰਜਾਬ ਨੂੰ ਬਹੁਤ ਮੁਹੱਬਤ ਪਿਆਰ ਕਰਦੇ ਆ, ਸੋ ਪੰਜਾਬ ਨਾਲ ਕਾਫੀ ਗੱਲਾਂ ਬਾਤਾਂ ਹੋਈਆਂ ਪੰਜਾਬ ਦੇ ਬਾਬਤ, ਤੇ ਉਹ ਮੇਰੀ ਇੰਸਟਾਗ੍ਰਾਮ ਤੇ ਵੀ ਪਈਆਂ ਹੋਈਆਂ। ਸੋ ਬਿਲਕੁਲ ਜੀ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਆਫਕੋਰਸ ਬੱਬੂ ਮਾਨ ਇਜ਼ ਆਲਵੇਜ਼ ਕਿੰਗ ਸਟਾਰ। ਕਿਆ ਬਾਤ ਹੈ, 905-673-33-37 ਦਸਾਂਝ ਜੀ, ਸਤਿ ਸ਼੍ਰੀ ਅਕਾਲ ਬੈਟੀ ਦਸਾਂਝ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਜੀ?
2: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ?
0: ਚੜ੍ਹਦੀ ਕਲਾ ਜੀ, ਆਲ ਗੁੱਡ ਆਲ ਗੁੱਡ।
2: ਹਾਂਜੀ, ਮੈਂ ਤੁਹਾਨੂੰ ਦੱਸਣਾ ਸੀਗਾ ਗੁਰਦਾਸ ਮਾਨ ਜੀ, ਕੁਲਦੀਪ ਮਾਨਕ
0: ਮਾਨਕ ਸਾਹਿਬ। ਚਲੋ ਆਪਾਂ ਆਪਾਂ ਸਿਰਫ ਉਹਨਾਂ ਦੀ ਗੱਲ ਕਰਦੇ ਹਾਂ ਵੀ ਜਿਹੜੇ ਅਜੇ ਵੀ ਪ੍ਰੈਜ਼ੈਂਟ ਦੇ ਵਿੱਚ ਹੈਗੇ, ਚਲੋ ਜਿਹੜੇ ਜੰਨਤ ਨਸ਼ੀ ਹੋ ਗਏ, ਚਲੋ ਉਹਨਾਂ ਦੀ ਤਾਂ ਚਲੋ ਪਰਮਾਤਮਾ ਉਹਨਾਂ ਨੂੰ, ਆਫਕੋਰਸ ਕੁਲਦੀਪ ਮਾਨਕ ਸਾਹਿਬ ਇਸ ਤਰ੍ਹਾਂ ਤਾਂ ਆਪਾਂ ਜੇ ਨਾਮ ਲਈਏ ਤੇ ਸਰਦੂਲ ਸਿਕੰਦਰ ਸਾਹਿਬ ਤੋਂ ਬਿਹਤਰ ਆਈ ਥਿੰਕ ਮੈਨੂੰ ਲੱਗਦਾ ਕਿ ਜੋ ਉਹ ਗਾ ਗਏ ਉਹ ਅਜੇ ਤੱਕ ਕਿਸੇ ਤੋਂ ਗਾਇਆ ਨਹੀਂ ਗਿਆ। ਸੋ ਆਪਾਂ ਕਹਿੰਦੇ ਕਿ ਜਿਹੜੇ ਅੱਜ ਵੀ ਸਿੰਗਰ ਜਿਹੜੇ ਹੈਗੇ ਆ, ਜਿਹਨਾਂ ਨੂੰ ਪਹਿਲਾਂ ਸੁਣਿਆ ਅੱਜ ਵੀ ਸੁਣ ਰਹੇ ਆ, ਉਹਨਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਤੇ ਉਦਾਂ ਹੀ ਆਵਾਜ਼ ਉਹੀ ਐਨਰਜੀ ਜੀ।
2: ਮੇਰੇ ਦਿਲ ਦਾ ਕਰੀਮ ਗੁਰਦਾਸ ਮਾਨ ਬਹੁਤ ਹੈ, ਕਿਉਂਕਿ ਇਹਨਾਂ ਦੇ ਸੌਂਗ ਦੇ ਵਿੱਚ ਬਹੁਤ ਮੀਨਿੰਗਫੁਲ ਸੌਂਗ ਆ,
0: ਮੀਨਿੰਗਫੁਲ ਤੇ ਪੰਜਾਬ ਝਲਕਦਾ, ਪੰਜਾਬ ਦਾ ਕਲਚਰ ਝਲਕਦਾ।
2: ਹਾਂਜੀ, ਤੇ ਇਹਨਾਂ ਦੇ ਤੇ ਹੋਏ ਆ ਜੈਜ਼ੀ ਵੀਰ ਵੀ ਬਹੁਤ ਆ, ਜੈਜ਼ੀ ਵੀਰ ਤੋਂ ਸਾਨੂੰ ਐਨ ਨੇੜਿਓ ਹੋ ਕੇ, ਅਸੀਂ ਨਿਊਯਾਰਕ ਦੇ ਵਿੱਚ ਸਾਡੀ ਫੈਮਿਲੀ 'ਚ ਵਿਆਹ ਹੋਇਆ ਸੀਗਾ, ਤੇ ਇਹਨਾਂ ਨੇ ਪੂਰਾ ਬੰਨ ਕੇ ਰੱਖਿਆ ਸਾਰਿਆਂ ਨੂੰ, ਬਹੁਤ ਵਧੀਆ ਕੀਤਾ।
0: ਕਿਆ ਬਾਤ ਆ,
2: ਬੱਚਿਆਂ ਨੂੰ ਵੀ ਜੋੜਿਆ। ਇਹ ਇੱਕ ਵਾਰੀ ਬੈਕ ਇਨ ਦੇ ਵਿੱਚ ਆਏ ਸੀਗੇ, 90 ਤੋਂ ਮੇਰਾ ਬੇਟਾ 94 ਦਾ ਬੋਰਨ, ਐਕਚੁਅਲੀ ਲੇਟ ਲੋਨ ਮੇਰਾ ਬੇਟਾ ਕਹਿੰਦਾ ਮੈਂ ਜੈਜ਼ੀ ਵੀਰ ਨੂੰ ਦੇਖਣਾ ਉਦੋਂ, ਬਟ ਲੋ ਵੀਡੀਓ ਦੀ ਸਟੋਰ ਤੇ ਆਈ ਥਿੰਕ ਉੱਥੇ ਗਏ ਸੀਗੇ।
0: ਕਿਆ ਬਾਤ,
2: ਅਸੀਂ ਪਹੁੰਚ ਹੀ ਨਹੀਂ ਪਾਏ ਉਦੋਂ ਤੱਕ। ਫਿਰ ਦੇਖੋ ਸਾਡੀ ਕਿੰਨੀ ਚੰਗੀ ਕਿਸਮਤ ਆ ਕਿ ਅਸੀਂ 2 ਵਿਆਹ ਅਟੈਂਡ ਕੀਤੇ ਉਹਦੇ ਨਾਲ ਨਿਊਯਾਰਕ ਦੇ ਵਿੱਚ।
0: ਕਿਆ ਬਾਤ ਆ ਜੀ,
2: ਉਸ ਫੈਮਿਲੀ ਨੇ ਇਹ ਉਸ ਫੈਮਿਲੀ ਨੂੰ ਇੰਨਾ ਪਿਆਰ ਦਿੰਦਾ ਆ, ਕਿਉਂਕਿ ਉਹਨਾਂ ਦੇ ਡੈਡ ਨੇ ਜੈਜ਼ੀ ਵੀਰ ਦਾ ਉੱਥੇ ਪਹਿਲਾ ਸ਼ੋ ਕਰਾਇਆ ਸੀ ਨਿਊਯਾਰਕ ਚ
0: ਜਦੋਂ ਹੋਇਆ
2: ਸੀ। ਜੈਜ਼ੀ ਕਹਿੰਦਾ ਮੈਂ ਸਭ ਕੁਛ ਛੱਡ ਕੇ ਇਸ ਫੈਮਿਲੀ ਦੇ ਆਊਂਗਾ, ਕਿਉਂਕਿ ਮੇਰਾ ਮੇਰੀ ਪਹਿਚਾਣ ਉਸ ਇਨਸਾਨ ਨੇ ਨਿਊਯਾਰਕ ਵਿੱਚ ਬਣਾਈ ਸੀ।
0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਸ਼ੁਕਰੀਆ।
2: ਬਾਕੀ ਗੁਰਦਾਸ ਮਾਨ ਜੀ ਤਾਂ ਬੱਲੇ ਬੱਲੇ ਆ ਜੀ,
0: ਉਹ ਤਾਂ ਬੱਲੇ ਬੱਲੇ ਆ। ਕਿਆ ਬਾਤ ਹੈ, ਬਿਲਕੁਲ
2: ਗਾਣੇ ਕਰਕੇ ਨਾ ਜਿਹੜੇ ਹਰ ਇੱਕ ਤਰ੍ਹਾਂ ਦੇ ਜਿਹੜੀ ਕਹਿੰਦੇ ਨੇ ਅਜੇ ਆਈ ਜਵਾਨੀ ਹਰ ਕੋਈ ਦੇਖੇ, ਆਏ ਬਤਾਤਾ ਕੋਈ ਕੋਲ ਨਾ ਬੈਠੇ। ਉਹਨਾਂ ਨੇ ਇੱਕ ਗਾਣਾ ਗਾਇਆ ਸੀਗਾ ਵੀ ਜਿਹੜਾ ਵੀ ਜਦੋਂ ਕੁੜੀ ਸਹਿਮਤਾ ਮਾਰੇ, ਰਾਈਟ,
0: ਮਾਮਲਾ ਗੜਬੜ ਹੈ, ਮਾਮਲਾ ਗੜਬੜ,
2: ਮਾਮਲਾ ਗੜਬੜ ਹੈ। ਦੂਸਰੀ ਗੱਲ, ਇਹਨਾਂ ਨੇ ਇੱਕ ਗਾਣਾ ਗਾਇਆ ਸੀ ਜਿਹਦੇ ਵਿੱਚ ਕਹਿੰਦੇ ਵੀ ਅਸੀਂ ਜਦੋਂ ਕਿਸੇ ਦਾ ਬੱਚਾ ਹੁੰਦਾ ਜਵਾਨੀ ਦੇ ਵਿੱਚ ਉਹਦੀਆਂ ਹਰ ਕੋਈ ਗੱਲਾਂ ਕਰਦਾ, ਪਰ ਅੱਜ ਉਹ ਜੋ ਗਿਆ ਜਿੱਥੇ ਸਾਰਿਆਂ ਦੇ ਬੱਚੇ ਉਸ ਰੋਮਾਂਸ
0: ਜੀ ਜੀ ਜੀ ਬਿਲਕੁਲ।
2: ਤੇ ਆਈ ਐਮ ਜਸਟ ਵੈਰੀ ਬਿਗ ਫੈਨ ਆਫ ਸਾਡੇ ਪੰਜਾਬੀ ਸੰਗੀਤ ਦੇ, ਕਿਉਂਕਿ ਸਾਡੇ ਸੰਗੀਤ ਦੇ ਵਿੱਚ ਬਹੁਤ ਮਤਲਬ ਆ ਕੁਛ ਨਾ
0: ਜੀ। ਬਿਲਕੁਲ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-33-37, ਬਹੁਤ ਸਾਰੀਆਂ ਕਾਲਸ, ਬਹੁਤ ਪਿਆਰ, ਬਹੁਤ ਮੁਹੱਬਤ। ਹੁਣ ਬਾਕੀ ਦੀਆਂ ਗੱਲਾਂ, ਇੱਕ ਕਾਲ ਲੈ ਲਈਏ, ਕੁਛ ਕਾਲਸ ਕੱਟੀਆਂ ਗਈਆਂ ਨੇ, ਬਾਕੀ ਦੀਆਂ ਗੱਲਾਂ ਬਾਤਾਂ ਆਪਾਂ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ 'ਚ ਕਰਾਂਗੇ। ਅੱਜ ਫਿਰ ਇਹੀ ਗੱਲਾਂ ਬਾਤਾਂ ਕਰਨੀਆਂ ਆਪਾਂ ਕਿ ਤੁਸੀਂ ਕਿਹਨੂੰ ਸੁਣਦੇ ਹੋ, ਕਿਹੜਾ ਤੁਹਾਡੇ ਅਜੇ ਤੱਕ ਤੁਹਾਨੂੰ ਕਿਹਦੇ ਤੋਂ ਤੁਸੀਂ ਮੁਤਾਸਰ ਹੁੰਦੇ ਹੋ ਅਤੇ ਕਿਹਦੀ ਗਾਇਕੀ ਤੁਹਾਡੇ ਅੰਦਰ ਘਰ ਕੀਤੀ ਹੋਈ ਆ, ਇਹੀ ਗੱਲਾਂ ਬਾਤਾਂ ਕਰਾਂਗੇ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਅਤੇ ਹੁਣ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ, ਉਸ ਤੋਂ ਪਹਿਲਾਂ ਕਾਲ ਲੈ ਲਈਏ ਜੀ। ਵੀਰੇ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ? ਸਤਿ ਸ਼੍ਰੀ ਅਕਾਲ ਵੀਰੇ, ਤੁਸੀਂ ਓਨਰ ਹੋ? 00018।
3: ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਵਧੀਆ ਵਧੀਆ ਭਾਜੀ, ਤੁਸੀਂ ਸੁਣਾਓ? ਬਲਕਾਰ ਨਖੀਲਾ ਭਾਜੀ,
0: ਉਹ ਬਲਕਾਰ ਨਖੀਲਾ, ਕੀ ਬਾਤ ਆ! ਓ ਬਈ,
3: ਅੱਜ ਛੋਟੇ ਹੁੰਦੇ ਸੁਣਦੇ ਸੀ, ਹੁਣ ਤਾਂ ਚਲੋ ਕਈ ਵਾਰ ਸਾਡੇ ਪਿੰਡ ਆਇਆ ਵਿਆਹ ਤੇ, ਸੇਮ ਉਵੇਂ ਹੀ ਆ।
0: ਸੋਹਣਾ ਸੋਹਣਾ ਗਾਉਂਦਾ ਯਾਰ, ਦਗਾਣੇ ਵੀ ਉਹਨਾਂ ਨੇ ਦਗਾਣਿਆਂ ਦੇ ਵਿੱਚ ਜਾਨ ਪਾਤੀ ਸੀਗੀ।
3: ਹਾਂਜੀ ਹਾਂਜੀ,
0: ਉਦੋਂ ਮੰਡੀਆਂ ਵਾਲੇ ਸੱਜਣ ਮਿੱਤਰ ਬਹੁਤ ਸੁਣਦੇ ਹੁੰਦੇ, ਕਣਕਾਂ ਕੁਣਕਾਂ ਕਢਾਉਣੀਆਂ ਤੇ ਫਿਰ ਉਦੋਂ ਬਲਕਾਰ ਨਖੀਲਾ ਸਾਹਿਬ ਹੀ ਚੱਲਦੇ ਹੁੰਦੇ ਸੀਗੇ।
3: ਹਾਂਜੀ ਹਾਂਜੀ, ਲਾ ਦਿਓ ਭਾਜੀ, ਇੱਕ ਅੱਧਾ ਖਾਣਾ
0: ਜ਼ਰੂਰ ਲਾਵਾਂਗੇ। ਹੁਣ 9 ਤੋਂ 10 ਲਾਵਾਂਗੇ ਖਬਰਾਂ ਆ ਗਈਆਂ, ਤੇ ਫਿਰ 9 ਤੋਂ 10 ਬਲਕਾਰ ਨਖੀਲਾ ਵੀ ਲਾਵਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ।

ਹੁਕਮ ਜਾਰੀ ਕੀਤੇ ਨੇ। ਇਹ ਹੁਕਮ ਤਿੰਨ ਅਰਜ਼ੀਆਂ ਦੇ ਸਾਂਝੇ ਨਿਬੇੜੇ ਦੌਰਾਨ ਜਾਰੀ ਕੀਤੇ ਗਏ ਨੇ ਅਤੇ ਡਿਵੀਜ਼ਨ ਬੈਂਚ ਨੇ ਦਾਇਰ ਅਰਜ਼ੀਆਂ ਉੱਤੇ ਇਕੱਠੇ ਸੁਣਵਾਈ ਕਰਦਿਆਂ ਫੈਸਲਾ ਸੁਣਾਇਆ। ਅਰਜ਼ੀਕਾਰਾਂ ਦੇ ਵਕੀਲ ਨੇ ਅਦਾਲਤ ਅੱਗੇ ਦਲੀਲ ਦਿੱਤੀ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਹੋਣ ਵਾਲੀਆਂ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਜਾ ਸਕਦਾ ਹੈ ਜਾਂ ਉਹਨਾਂ ਦਾ ਪਰਚਾ ਰੱਦ ਕੀਤਾ ਜਾ ਸਕਦਾ ਹੈ। ਨਾਲ ਹੀ ਉਹਨਾਂ ਨੇ ਉਮੀਦਵਾਰਾਂ ਦੀ ਸੁਰੱਖਿਆ ਬਾਰੇ ਵੀ ਚਿੰਤਾ ਜਤਾਈ ਸੀ। ਇਸ ਉੱਤੇ ਅਦਾਲਤ ਨੇ ਚੋਣ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਅਤੇ ਕਿਹਾ ਕਿ ਨਿਗਰਾਨੀ ਕੈਮਰੇ ਲਾਉਣੇ ਲਾਜ਼ਮੀ ਹੋਣਗੇ ਅਤੇ ਜੇਕਰ ਕਿਸੇ ਉਮੀਦਵਾਰ ਦੇ ਕਾਗਜ਼ ਰੱਦ ਹੋਣੇ ਨੇ ਤਾਂ ਉਸ ਦੇ ਸਪਸ਼ਟੀਕਰਨ ਲਿਖਤੀ ਰੂਪ ਵਿੱਚ 48 ਘੰਟਿਆਂ ਅੰਦਰ ਦੇਣੇ ਪੈਣਗੇ। ਪਿਛਲੇ ਦਿਨੀ ਪੰਜਾਬ ਦੀਆਂ ਸਥਾਨਕ ਪੱਧਰ ਤੇ ਹੋਈਆਂ ਚੋਣਾਂ ਵਿੱਚ ਕਾਫੀ ਹਿੰਸਾ ਵੀ ਹੋਈ ਸੀ ਤੇ ਕਈ ਥਾਵਾਂ ਉੱਤੇ ਗੜਬੜੀ ਦੇ ਇਲਜ਼ਾਮ ਵੀ ਲੱਗੇ ਨੇ ਜਦਕਿ ਕੁਝ ਥਾਵਾਂ ਤੇ ਚੋਣ ਹਾਲੇ ਹੋਣੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਵੋਟਰ ਲਿਸਟ ਦੀ ਵਿਸ਼ੇਸ਼ ਸੋਧ ਯਾਨੀ ਕਿ SIR ਕਰਵਾਉਣ ਦੇ ਚੋਣ ਕਮਿਸ਼ਨ ਦੇ ਅਧਿਕਾਰ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਇਹ ਪ੍ਰਕਿਰਿਆ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਸੰਵਿਧਾਨਕ ਜ਼ਰੂਰਤ ਨੂੰ ਅੱਗੇ ਵਧਾਉਂਦੀ ਹੈ। ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਨੇ SIR ਦੀ ਵਰਤੋਂ ਕਰਕੇ ਆਪਣੀਆਂ ਕਾਨੂੰਨੀ ਸ਼ਕਤੀਆਂ ਦੀ ਉਲੰਘਣਾ ਨਹੀਂ ਕੀਤੀ। ਬੈਂਚ ਨੇ ਕਿਹਾ ਕਿ ਉਹ ਇਹ ਸਿੱਟਾ ਨਹੀਂ ਕੱਢ ਸਕਦੇ ਕਿ ਇਤਰਾਜ਼ਯੋਗ ਪ੍ਰਕਿਰਿਆ ਸਿਰਫ ਪ੍ਰਸ਼ਾਸਕੀ ਸਹੂਲਤ ਲਈ ਅਪਣਾਈ ਗਈ ਸੀ। ਅਦਾਲਤ ਨੇ ਕਿਹਾ ਕਿ ਚੋਣ ਕਮਿਸ਼ਨ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਸੰਵਿਧਾਨਕ ਜ਼ਰੂਰਤ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ SIR ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨ ਕੋਲ ਸੰਵਿਧਾਨ ਦੀ ਧਾਰਾ 326 ਲੋਕ ਪ੍ਰਤੀਨਿਧਤਾ ਐਕਟ 1950 ਦੇ ਇਸ ਨਾਲ ਸੰਬੰਧਿਤ ਨਿਯਮਾਂ ਦੇ ਤਹਿਤ ਅਜਿਹਾ ਵਪਾਰਕ SIR ਕਰਨ ਦਾ ਅਧਿਕਾਰ ਨਹੀਂ ਸੀ। ਸੁਪਰੀਮ ਕੋਰਟ ਨੇ 29 ਜਨਵਰੀ ਨੂੰ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਪਾਵਨ ਬੀੜਾਂ ਨਾਲ ਸੰਬੰਧਿਤ ਮਾਮਲੇ ਵਿੱਚ ਬਣੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸ਼੍ਰੋਮਣੀ ਕਮੇਟੀ ਤੋਂ ਗੈਰ ਜ਼ਰੂਰੀ ਜਾਣਕਾਰੀਆਂ ਮੰਗਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ। ਇਸ ਪੱਤਰ ਵਿੱਚ ਉਹਨਾਂ ਇਲਜ਼ਾਮ ਲਾਇਆ ਕਿ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਉੱਤੇ ਸ਼੍ਰੋਮਣੀ ਕਮੇਟੀ ਨੇ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਸੀ ਪਰ ਹੁਣ ਉਹਨਾਂ ਵੱਲੋਂ ਬੇਲੋੜੀ ਜਾਣਕਾਰੀ ਮੰਗੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਕਮੇਟੀ ਕੀ ਕਰੇ ਇਸ ਬਾਰੇ ਜਥੇਦਾਰ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦੇਣ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਕਹਿਣਾ ਹੈ ਕਿ ਅਜਿਹੀ ਜਾਣਕਾਰੀ ਮੰਗੀ ਜਾ ਰਹੀ ਹੈ ਜੋ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਲੋੜੀਂਦੀ ਨਹੀਂ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਰੇ ਬੈਂਕ ਖਾਤੇ ਬੈਲੈਂਸ ਸ਼ੀਟ ਲੈਣ ਦੇਣ ਗੁਰਬਾਣੀ ਪ੍ਰਸਾਰਣ ਸੰਬੰਧੀ ਮਾਮਲੇ ਬਾਰੇ ਵੀ ਜਾਣਕਾਰੀ ਮੰਗੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਲਜ਼ਾਮ ਹੈ ਕਿ ਅਜਿਹੀ ਕਾਰਵਾਈ ਸਿੱਖ ਸੰਸਥਾ ਦੇ ਮਾਮਲਿਆਂ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ। ਇਸੇ ਕਰਕੇ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਹੈ ਤੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਜਾਂਚ ਟੀਮ ਨੂੰ ਸਹਿਯੋਗ ਜਾਰੀ ਰੱਖੇ ਜਾਂ ਨਹੀਂ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਜਾਵੇ। ਅਲਵਾਰਾ ਤੋਂ ਬਾਅਦ ਹੁਣ ਚੰਡੀਗੜ੍ਹ ਦਾ ਹਵਾਈ ਅੱਡਾ ਵੀ ਤੇਜ਼ੀ ਫੜਨ ਲੱਗਾ ਹੈ। ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਪੁਣੇ ਅਤੇ ਬੈਂਗਲੁਰੂ ਲਈ ਹਵਾਈ ਸੰਪਰਕ ਹੋਰ ਵਧਣ ਜਾ ਰਿਹਾ ਹੈ ਕਿਉਂਕਿ ਆਉਂਦੀ 1 ਜੂਨ ਤੋਂ ਗਰਮੀਆਂ ਦੇ ਪ੍ਰੋਗਰਾਮ ਵਿੱਚ 2 ਹੋਰ ਸਿੱਧੀਆਂ ਉਡਾਣਾਂ ਯਾਨੀ ਕਿ ਡਾਇਰੈਕਟ ਫਲਾਈਟ ਸ਼ਾਮਲ ਕੀਤੀਆਂ ਜਾ ਰਹੀਆਂ ਨੇ। ਏਅਰ ਇੰਡੀਆ ਐਕਸਪ੍ਰੈਸ ਚੰਡੀਗੜ੍ਹ ਤੇ ਪੁਣੇ ਵਿਚਕਾਰ ਇੱਕ ਰੋਜ਼ਾਨਾ ਉਡਾਣ ਸ਼ੁਰੂ ਕਰਨ ਲਈ ਹੁਣ ਪੂਰੀ ਤਰ੍ਹਾਂ ਉਡਾਣ ਹੈ। ਗਰਮੀਆਂ ਦੇ ਪ੍ਰੋਗਰਾਮ ਤਹਿਤ ਚੰਡੀਗੜ੍ਹ ਏਅਰਪੋਰਟ ਤੋਂ ਅੱਧੀ ਰਾਤ ਤੋਂ ਬਾਅਦ ਚੱਲਣ ਵਾਲੀ ਇਹ 1ਲੀ ਉਡਾਣ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨਵੀਆਂ ਉਡਾਣਾਂ ਲਈ ਬੁਕਿੰਗ ਵੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। 1 ਜੂਨ ਤੋਂ ਇਸ ਉਡਾਣ ਦੇ ਸ਼ੁਰੂ ਹੋਣ ਤੋਂ ਬਾਅਦ ਯਾਤਰੀਆਂ ਦੀ ਭੀੜ ਨੂੰ ਸੰਭਾਲਣ ਲਈ ਚੰਡੀਗੜ੍ਹ ਅਤੇ ਬੈਂਗਲੁਰੂ ਵਿਚਕਾਰ ਕੁੱਲ 5 ਸਿੱਧੀਆਂ ਨੌਨ ਸਟੋਪ ਉਡਾਣਾਂ ਉਪਲਬਧ ਹੋ ਜਾਣਗੀਆਂ। ਮੌਜੂਦਾ ਸਮੇਂ ਚੰਡੀਗੜ੍ਹ ਪੁਣੇ ਵਿਚਕਾਰ ਸਿਰਫ 1 ਫਲਾਈਟ ਚੱਲ ਰਹੀ ਹੈ ਜਿਸਦਾ ਸੰਚਾਲਨ ਇੰਡੀਗੋ ਏਅਰਲਾਈਨਸ ਵੱਲੋਂ

0: ギター、ジャンバー。パンジャーヴィダンサバンダルヴィロディティルノキセヴィカミティディカマンネヒミリエ。パンジャーヴィダンサバダイティハスレヘキパブリックアカウントカミティダーチェアメンアクセルヴィロディパティアディドマンディアヴィチョライジャンダイパレスバスピカルクルタシンシャドウノアーティクヴァレ2026-27レイバナヤリアカミティアヴィチパブリックアカウントカミティディカマンヴィホクマランテルノヒディリエイガルヴァクリアキヴィロディティランディヴィダイカノカミティアヴィチバトアウメンバータシャマルキタゲパキセカミティディチェアメニニディティアマーディパティディヴィダイクルヴァンシンプンドリノヴィシェシャティカーカミティディカマンソンピリエविरोधी दल के नेता प्रताप सिंह बाजवा ने कहा है कि सूबा सरकार ने विधानसभा की सारियां मर्यादाओं की उल्लंघना की है और पीएसी का चेयरमैन विरोधी दल के नुमाइंदे नूं लाउण की रवायत नूं भी तोड़ दिता गया। विरोधी दल के आगुआं ने आम आदमी पार्टी की सरकार नूं इस मुद्दे उत्ते सवाल किए ने। ਹੁਣ ਤੁਹਾਨੂੰ ਖ਼ਬਰ ਸੁਣਾਉਂਦੇ ਹਾਂ ਪੰਜਾਬ ਦੇ ਮੌਸਮ ਦੀ, ਕਿਉਂਕਿ ਗਰਮੀ ਨੇ ਹਾਲ ਬੇਹਾਲ ਕੀਤਾ ਹੋਇਆ। ਮੌਸਮ ਵਿਭਾਗ ਵੱਲੋਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣੇ ਵਿੱਚ ਅੱਜ ਵੀ ਸੀਤ ਲਹਿਰ ਦਾ ਬਿਲਕੁਲ ਉਲਟਾ ਅਸਰ ਵਿਖਾਉਣ ਵਾਲੀ ਹੀਟ ਵੇਵ ਦਾ ਕਹਿਰ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ। ਪਿਛਲੇ 3 ਦਿਨਾਂ ਤੋਂ ਪੰਜਾਬ ਅੰਦਰ ਇੰਨੀ ਭਿਆੰਕਰ ਗਰਮੀ ਪੈ ਰਹੀ ਹੈ ਕਿ ਤਾਪਮਾਨ 50 ਡਿਗਰੀ ਸੈਲਸੀਅਸ ਦੇ ਲਾਗੇ ਪਹੁੰਚਦਾ ਵਿਖਾਈ ਦੇ ਰਿਹਾ ਹੈ ਤੇ ਸੂਬੇ ਵਿੱਚ ਲੰਘੇ ਗੱਲ, ਯਾਨੀ ਕਿ ਪਿਛਲੇ 24 ਘੰਟਿਆਂ ਦੌਰਾਨ ਕਈ ਇਲਾਕਿਆਂ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪ੍ਰਮੁੱਖ ਤੌਰ ਤੇ ਫਰੀਦਕੋਟ ਪੰਜਾਬ ਵਿੱਚ ਸਭ ਤੋਂ ਗਰਮ ਇਲਾਕਾ ਸਾਬਤ ਹੋਇਆ, ਜਿੱਥੇ ਤਾਪਮਾਨ 46.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਦਰਮਿਆਨ ਮੌਸਮ ਵਿਭਾਗ ਦਾ ਕਹਿਣਾ ਕਿ ਅੱਜ ਵੀ ਲੂ ਅਤੇ ਹੀਟ ਵੇਵ ਦਾ ਕਹਿਰ ਜਾਰੀ ਰਹੇਗਾ ਅਤੇ ਇੱਕ ਆਸ ਮੌਸਮ ਵਿਭਾਗ ਨੇ ਇਹ ਜਗਾਈ ਹੈ ਕਿ ਭਲਕੇ, ਯਾਨੀ ਕਿ ਭਾਰਤੀ ਸਮੇਂ ਮੁਤਾਬਕ 29 ਮਈ ਤੋਂ ਕੁਝ ਤਬਦੀਲੀ ਦੱਸੀ ਗਈ ਹੈ, ਪਰ ਅੱਜ ਭਾਰਤੀ ਸਮੇਂ ਮੁਤਾਬਕ 28 ਮਈ ਦਾ ਦਿਨ ਅੱਜ ਗਰਮੀ ਝੱਲਣੀ ਹੀ ਪਵੇਗੀ ਅਤੇ ਲੂ ਅਤੇ ਹੀਟ ਵੇਵ ਦਾ ਅਸਰ ਅੱਜ ਵੀ ਜਾਰੀ ਰਹੇਗਾ ਅਤੇ ਕੱਲ੍ਹ ਤੋਂ ਮੀਂਹ ਪੈਣ ਅਤੇ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਲਕੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਥੋੜੀ ਰਾਹਤ ਮਿਲੇਗੀ। ਪਿਛਲੇ ਕਈ ਦਿਨ ਤੋਂ ਮੌਸਮ ਬਿਲਕੁਲ ਖੁਸ਼ਕ ਚੱਲ ਰਿਹਾ ਤੇ ਰਾਤ ਦਾ ਤਾਪਮਾਨ ਵੀ ਕਾਫੀ ਗਰਮ ਦਰਜ ਕੀਤਾ ਜਾ ਰਿਹਾ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਸੀਨੀਅਰ ਖੇਡ ਪ੍ਰਸ਼ਾਸਕ ਅਤੇ ਮਸ਼ਹੂਰ ਨਿਸ਼ਾਨੇਬਾਜ਼ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਾਜਾ ਰਣਧੀਰ ਸਿੰਘ ਦਾ ਦੇਹਾਂਤ ਹੋ ਗਿਆ। ਉਹ 79 ਵਰ੍ਹਿਆਂ ਦੇ ਸਨ ਅਤੇ ਉਮਰ ਨਾਲ ਸੰਬੰਧਿਤ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ। ਦੇਸ਼ ਦੇ 81 ਕਰੋੜ ਗਰੀਬਾਂ ਤੱਕ ਵੇਲੇ ਸਿਰ ਅਤੇ ਪੂਰੀ ਮਾਤਰਾ ਵਿੱਚ ਰਾਸ਼ਨ ਪਹੁੰਚਾਉਣ ਲਈ ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ ਅਤੇ ਗੋਦਾਮ ਤੋਂ ਲੈ ਕੇ ਲਾਭਪਾਤਰੀ ਤੱਕ ਹਰ ਪੜਾਅ ਦੀ ਹੁਣ ਨਿਗਰਾਨੀ ਕੀਤੀ ਜਾਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਰਜਿਸਟਰਾਰ ਨੂੰ 1 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਰੈਗੂਲਰਾਈਜੇਸ਼ਨ ਆਦੇਸ਼ ਲਾਗੂ ਨਾ ਕਰਨ ਉੱਤੇ ਹਾਈਕੋਰਟ ਨੇ ਸਖ਼ਤੀ ਵਿਖਾਈ ਹੈ ਅਤੇ 7 ਜੁਲਾਈ ਤੱਕ ਅਪੀਲ ਦਾ ਮੌਕਾ ਵੀ ਦਿੱਤਾ ਹੈ। ਜੇਕਰ ਰਾਹਤ ਨਾ ਮਿਲੀ ਤਾਂ GNDU ਦੇ VC ਅਤੇ ਰਜਿਸਟਰਾਰ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਅਤੇ ਵੇਲੇ ਸਿਰ ਸ਼ਰਧਾਲੂਆਂ ਅਤੇ ਪ੍ਰਬੰਧਕਾਂ ਦੀ ਫੁਰਤੀ ਨੇ ਹੋਰ ਨੁਕਸਾਨ ਹੋਣ ਤੋਂ ਬਚਾ ਲਿਆ। IPL ਦੇ ਲੰਘੇ ਕੱਲ ਖੇਡੇ ਗਏ ਇਲੀਮੀਨੇਟਰ ਮੁਕਾਬਲੇ ਵਿੱਚ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਨਾਲ ਹੈਦਰਾਬਾਦ ਦੀ ਟੀਮ ਵੀ IPL ਵਿੱਚੋਂ ਬਾਹਰ ਹੋ ਗਈ ਹੈ ਅਤੇ ਹੁਣ ਰਾਜਸਥਾਨ ਦਾ ਮੁਕਾਬਲਾ ਪਹਿਲਾ ਕੁਆਲੀਫਾਇਰ ਹਾਰਨ ਵਾਲੀ ਗੁਜਰਾਤ ਟਾਈਟਨਸ ਦੀ ਟੀਮ ਨਾਲ ਹੋਵੇਗਾ ਅਤੇ ਮੁਕਾਬਲਾ ਭਲਕੇ ਖੇਡਿਆ ਜਾਵੇਗਾ ਅਤੇ ਇਸ ਦੀ ਜੇਤੂ ਟੀਮ ਫਾਈਨਲ ਵਿੱਚ RCB ਦੇ ਖਿਲਾਫ ਖੇਡੇਗੀ।
1: ਓ ਹੀਟ ਵੇਵ ਆ ਗਈ,
2: ਕੀ ਗੱਲ ਇੰਨੀ ਜਲਦੀ?
1: ਹਾਂਜੀ, ਤੇ ਪਤਾ ਇਸ ਦਾ ਕੀ ਮਤਲਬ?
2: ਸਨਸਕ੍ਰੀਨ, ਹਾਈਡਰੇਸ਼ਨ, ਐਨਕਾਂ ਤੇ ਸੇਵਿੰਗਸ ਵੀ,
1: ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ।
2: ਓਹੋ,
1: ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
2: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
1: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
3: ਹੋਲਸੇਲ ਕਲੱਬ, whole lot of value.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਨ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

0: 8th Corner at 647-539-4499.
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
2: ਸੱਚ ਕਿਹੋ ਜਿਹਾ ਹੁੰਦਾ?
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
4: ਮਿੱਟੀ ਚੁਗਦੀ ਫਸਲ ਸੱਚ ਹੈ,
3: ਗੁਰੂ ਦੀ ਬਾਣੀ।

ਧਿਆਨ ਸਰਦਾ ਪੂਰੀਏ ਸਤਿਗੁਰ ਹੋਈ ਦਿਆਲ ਨਾ ਕਬ ਹੂੰ ਝੂਰੀਏ ਸਤਿਗੁਰ ਹੋਈ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਈ ਦਿਆਲ ਤਾਂ ਹਰ ਰੰਗ ਮਾਣੀਏ ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਚੁੱਕੇ ਸਟੂਡੀਓ ਦੇ ਘੜੀਆਂ ਦੇ ਮੁਤਾਬਿਕ 9:06 ਹੋ ਚੁੱਕੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਅਤੇ ਸੁਨੇਹੇ ਅਤੇ ਤੁਹਾਡੀਆਂ ਫਰਮਾਇਸ਼ਾਂ ਦੇ ਮੁਤਾਬਕ ਗੀਤ ਸੰਗੀਤ ਲੈ ਕੇ ਹਾਜ਼ਰ ਹੋ ਗਿਆ ਜੀ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਕੀ ਹਾਲ ਚਾਲ ਠੀਕ ਠਾਕ ਹੋਏ ਅੱਜ ਦੇ ਖੂਬਸੂਰਤ ਦਿਨ ਨੂੰ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ ਸੋ ਗੱਲਾਂ ਬਾਤਾਂ ਕਰਾਂਗੇ ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 905-673-3337 ਕਹਿੰਦੇ ਕਿ ਨੇੜੇ ਆ ਕੇ ਛੱਡ ਰਿਹਾ ਏ ਨੇੜੇ ਆ ਕੇ ਛੱਡ ਰਿਹਾ ਏ ਕਾਹਤੋਂ ਦਿਲ ਚੋਂ ਕੱਢ ਰਿਹਾ ਏ ਪਹਿਲਾਂ ਪਹਿਲਾਂ ਪਿਆਰ ਜਿਤਾ ਕੇ ਮਗਰੋਂ ਫਾਹਾ ਵੱਢ ਰਿਹਾ ਏ ਇੱਦਾਂ ਹੀ ਕਰਦੇ ਆ ਫਿਰ ਕੁਝ ਬੇਦਰਦ 905-673-3337 905-673-3337 ਤੇ ਗੱਲਾਂ ਬਾਤਾਂ ਹੋ ਚੁੱਕੀਆਂ ਮੈਨੂੰ ਸਰਪ੍ਰਾਈਜ਼ ਮਿਲ ਗਿਆ ਸੋ ਗੱਲਾਂ ਬਾਤਾਂ ਵੀ ਕਰਾਂਗੇ 905-673-3337 ਪਹਿਲੀ ਕਾਲ ਸੱਜਣ ਪਿਆਰਿਓ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਜੀ ਬਾਈ ਜੀ ਸਤਿ ਸ਼੍ਰੀ ਅਕਾਲ 7143 ਤੁਸੀਂ ਆਨਰ ਹੋ ਜੀ
1: ਵੈਲਕਮ ਵੈਲਕਮ ਵੈਲਕਮ ਵੈਲਕਮ ਪ੍ਰਭ ਸੰਧੂ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਇੰਤਜ਼ਾਰ ਤੇ ਪ੍ਰੋਗਰਾਮ ਉਡਾਨ ਵੈਰੀ ਗੁੱਡ ਬਹੁਤ ਵਧੀਆ ਵੀਰੇ ਇੰਨੀ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਉਡਾਨ ਵਾਹ ਜੀ ਵਾਹ ਕਿਆ ਚੀਜ਼ ਆ ਕਿਆ ਪੇਸ਼ ਕਰਦੀ ਸ਼ਹਿਰੋ ਸ਼ਹਿਰੀ ਦੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਸਾਡਾ ਵੀਰ ਪ੍ਰੋਗਰਾਮ ਉਡਾਨ ਥੈਂਕ ਯੂ ਵੀਰੇ ਏਦਾਂ ਹੀ ਚੜ੍ਹਦੀ ਕਲਾ ਵਿੱਚ ਰੱਬ ਤੈਨੂੰ ਰੱਖੇ ਬਹੁਤ ਵਧੀਆ ਲੱਗਾ ਯਾਰ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ ਪਹਿਲੀ ਵਾਰੀ ਫੋਨ ਕਰਨ ਦਾ ਮੌਕਾ ਮਿਲਿਆ
0: ਕਿਆ ਬਾਤ ਆ ਬਾਈ ਜੀ ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਲਈ ਇੰਨੀ ਮੁਹੱਬਤ ਦੇਣ ਲਈ ਇੰਨੇ ਖੂਬਸੂਰਤ ਅਲਫਾਜ਼ ਤੁਸੀਂ ਮੇਰਾ ਦਿਨ ਬਣਾਤਾ ਦਿਨ ਨਹੀਂ ਹੁਣ ਤਾਂ ਰਾਤ ਬਣ ਗਈ ਮੇਰੀ 905-673-3337 ਬਹੁਤ ਸ਼ੁਕਰੀਆ ਬਾਈ ਜੀ ਸ਼ੁਭ ਨਾਮ ਤੁਹਾਡਾ
1: ਗੁਰਜੀਤ ਹੈ ਮਹਾਰਾਜ ਗੁਰਜੀਤ ਹੈ ਮੇਰਾ ਨਾਮ
0: ਕਿਆ ਬਾਤ ਗੁਰਜੀਤ ਜੀ ਤੁਸੀਂ ਖੂਬਸੂਰਤ ਨਾਮ ਗੁਰਜੀਤ ਨਹੀਂ ਤੁਸੀਂ ਦਿਲਜੀਤ ਵੀ ਹੋ ਤੁਸੀਂ ਦਿਲ ਜਿੱਤ ਲਿਆ ਮੇਰਾ ਬਹੁਤ ਸ਼ੁਕਰੀਆ ਬਾਈ ਜੀ ਬਹੁਤ ਮੁਹੱਬਤ ਬਹੁਤ ਪਿਆਰ ਤੇ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਤੇ ਕਹਿੰਦੇ ਅੱਜ ਕੌਣ ਪ੍ਰਾਹੁਣਾ ਆਇਆ ਨੀ ਫੁੱਲ ਖਿੜ ਗਏ ਨੇ ਸੂਹੇ ਹੈ ਕਿਆ ਬਾਤ ਆ ਸੋ ਮੇਜਰ ਚੈੱਕ ਸਾਬੂ ਤੁਸੀਂ ਬਈ ਦਮਦਾਰ ਆਵਾਜ਼ ਸੁਣਦੇ ਹੋ ਮੈਂ ਬਹੁਤ ਮੁਤਾਸਰ ਹੁੰਦਾ ਤੇ ਜਦੋਂ ਕਹਿੰਦੇ ਨਾ ਕਿ ਬਈ ਮੈਂ ਤੁਹਾਡਾ ਮੇਜਰ ਚੈੱਕ ਸਾਬੂ ਤੇ ਬਈ ਸਵਾਦ ਆ ਜਾਂਦਾ ਚੱਕ ਸਾਬੂ ਜੀ ਸਾਡੇ ਨਾਲ ਸਟੂਡੀਓ ਜੁੜ ਚੁੱਕੇ ਨੇ ਬਹੁਤ ਖੂਬਸੂਰਤ ਸੁਨੇਹਾ ਲੈ ਕੇ ਤੁਹਾਡੇ ਵਾਸਤੇ ਕਿਉਂਕਿ ਸਮਰ ਆ ਗਿਆ ਨਾ ਤੇ ਕਹਿੰਦੇ ਫਿਰ ਮੇਲਿਆਂ ਦਾ ਟਾਈਮ ਆ ਗਿਆ ਆ ਤੇ ਮੇਲੇ ਹੋਣ ਨਾ ਤੇ ਉੱਤੋਂ ਮੇਲਾ ਹੋਵੇ ਚੱਕ ਸਾਬੂ ਜ਼ਿੰਦਾਬਾਦ ਟੀਵੀ ਦੇ ਵੱਲੋਂ ਕਿਆ ਬਾਤ ਆ ਸਵਾਗਤ ਕਰਦੀ ਹੈ ਬਾਈ ਹੁਣਾਂ ਦਾ ਮੈਂ ਕਹਿੰਦਾ ਕਿ ਜਦੋਂ ਚੜ੍ਹਦੀ ਕਲਾ ਵਾਲੀ ਆਵਾਜ਼ ਪੈ ਗਈ ਰੇਡੀਓ ਉਡਾਨ ਦੇ ਵਿਹੜੇ ਤੇ ਆਪਾਂ ਫਿਰ ਉਦੋਂ ਫਿਰ ਗਦ ਗਦ ਅੱਛਾ ਕਈ ਸ਼ਬਦ ਐਸੇ ਆ ਗਦ ਗਦ ਹੋ ਉੱਠਣਾ ਇਹ ਭੁੱਲ ਹੀ ਗਏ ਆਪਾਂ ਮੈਂ ਸ਼ਬਦਾਂ 'ਤੇ ਕਈ ਵਾਰ ਗੱਲਬਾਤ ਕਰਦਾ ਨਾ ਬਹੁਤ ਸਾਰੇ ਸ਼ਬਦ ਆ ਜਿਹੜੇ ਆਪਾਂ ਬਿਲਕੁਲ ਹੀ ਵਿਸਾਰਤੇ ਆ ਪੰਜਾਬੀ ਦੇ ਜਿਹੜੇ ਨਾ ਕਹਿੰਦੇ ਗੜੁੱਚ ਹੋਏ ਪੰਜਾਬੀ ਦੇ ਸ਼ਬਦ ਅਸੀਂ ਭੁੱਲਦੇ ਵਿਸਾਰਦੇ ਜਾ ਰਹੇ ਹਾਂ ਭੁੱਲਣਾ ਵਿਸਾਰਨਾ ਹੀ ਆ ਬਜ਼ੁਰਗਾਂ ਕੋਲ ਬਹਿੰਦੇ ਨਹੀਂ ਬਜ਼ੁਰਗਾਂ ਦੀ ਮੰਨਦੇ ਨਹੀਂ ਇਹ ਲਾਸਟ ਪੀੜ੍ਹੀ ਆ ਪੰਜਾਬੀ ਨੂੰ ਸਾਹਮਣਾ ਅਤੇ ਬਜ਼ੁਰਗਾਂ ਦੇ ਕੋਲ ਬੈਠਣਾ ਪੈਣਾ ਨਹੀਂ ਤਾਂ ਜਿਹੜੇ ਇੱਦਾਂ ਦੇ ਸ਼ਬਦ ਆ ਨਾ ਗੜੁੱਚ ਹੋ ਗਿਆ ਅਤੇ ਇਹ ਜਿਹੜੇ ਪੰਜਾਬੀ ਦੇ ਕਹਿੰਦੇ ਕਿ ਇਹ ਉਹ ਸ਼ਬਦ ਆ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਨੂੰ ਦੇ ਕੇ ਜਾਣੇ ਆ ਅਤੇ ਅਸੀਂ ਆਪਣੇ ਅੱਗੇ ਫਰਜ਼ੰਦਾਂ ਨੂੰ ਦੇ ਕੇ ਜਾਣੇ ਆ ਸੋ ਮਾਫ ਕਰਨਾ ਸਵਾਗਤ ਮੇਜਰ ਚੈੱਕ ਸਾਬੂ ਬਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ
2: ਪ੍ਰਭ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਇੱਕ ਗੱਲ ਕਹਿੰਦਾ ਜਿੱਥੇ ਵੀ ਇਹ ਜਾ ਕੇ ਬੈਠੇ ਉੱਥੇ ਹੀ ਮੇਲੇ ਲਾਏ ਨੇ ਉਹਦੀ ਜ਼ਿੰਦਗੀ ਮੌਤ ਬਰਾਬਰ ਜਿਹਨੇ ਆਪਣੀ ਬੋਲੀ ਵਿਰਸੇ ਦਿਲੋਂ ਪਲਾਏ ਨੇ ਪ੍ਰਭ ਵੀਰੇ ਲਵ ਯੂ ਆ ਥੈਂਕ ਯੂ ਆ ਥੈਂਕ ਯੂ ਸੋ ਮਚ ਉਡਾਨ ਦੇ ਉੱਤੇ ਮੈਂ ਤੁਹਾਡਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਖਾਸ ਕਰਕੇ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਜ਼ਿੰਦਾਬਾਦ ਮੇਲਾ ਹੋਣ ਜਾ ਰਿਹਾ ਨਾ ਤੇ ਪ੍ਰਭ ਵੀਰੇ ਤੁਸੀਂ ਪੂਰੀ ਗਰਦ ਠਾਲ ਦਿੱਤੀ ਆ ਤੇ ਮੈਂ ਹੁਣ ਸਟੂਡੀਓ ਨੂੰ ਤੁਹਾਡੇ ਕੋਲ ਆ ਰਿਹਾ ਸੀ ਬਰਾੜ ਸਾਹਿਬ ਆਪਣੇ ਭਰਾ ਸਾਡੇ ਕੁਲਵਿੰਦਰ ਬਰਾੜ ਸਾਹਿਬ ਦਾ ਮੈਨੂੰ ਮੈਸੇਜ ਆਇਆ ਉਹ ਕਹਿੰਦੇ ਮੇਜਰ ਬਾਈ ਬਈ ਬੱਲੇ ਬੱਲੇ ਹੋਈ ਪਈ ਆ ਬਈ ਭਰਾ ਨੇ ਮੈਂ ਕਿਹਾ ਬਈ ਕਿਉਂ ਫਿਰ ਜਦੋਂ ਕਹਿੰਦੇ ਬਈ ਭਰਾਵਾਂ ਦੀ ਗੱਲ ਵਾ ਚੱਲਣੀ ਆ ਕਿ ਉੱਥੇ ਗੱਲਬਾਤ ਹੋ ਜਾਣੀ ਆ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਜਿਹੜਾ ਜ਼ਿੰਦਾਬਾਦ ਮੇਲਾ ਹੋਣ ਜਾ ਰਿਹਾ 30 ਮਈ ਦਿਨ ਸ਼ਨੀਵਾਰ ਨੂੰ ਇਸ ਵਿੱਚ ਪਹੁੰਚ ਰਹੇ ਵੱਡੇ ਵੱਡੇ ਸਟਾਰ ਸੁਖਵਿੰਦਰ ਸੁਖੀ ਭਾਜੀ ਬੰਗਾ ਮੇਚ ਨਹੀਂ ਆਈਆਂ ਤੇ ਹਰਮਨਦੀਪ ਇਹ ਦੁਨੀਆ ਮਤਵਲ ਦੀ ਤੇ ਬੁੱਕਣ ਜੱਟ ਜੇ ਪਰ ਵੀਰੇ ਜਿੱਦਾਂ ਤੁਸੀਂ ਅੱਜ ਪੂਰੀ ਕੱਢੀ ਆ ਭਰਾ ਨੇ ਮੁੱਛ ਮੁੱਛ ਖੜੀ ਆ ਤੇ ਇਹਨਾਂ ਨੇ ਫਿਰ ਕਹਿਣਾ ਫੈਸਲਾ ਕਰਾਉਣ ਵਾਲੇ ਠੋਕੇ ਜਾਣਗੇ ਬੌਬੀ ਭਦੇਰ ਨੇ ਵੀ ਜੀਵ ਸਟਾਰਟ ਕਰ ਲਈ ਆ ਧੋ ਧੂ ਕੇ ਚਮਕਾ ਲਈ ਆ ਤੇ ਇਹ ਹੁਣ ਜਾ ਰਿਹਾ ਆ 30 ਮਈ ਦਿਨ ਸ਼ਨੀਵਾਰ ਨੂੰ ਤੇ ਦਿਨ ਰਹਿ ਗਿਆ 2 ਤੇ ਇਹ ਚੰਕਿਊਜੀ ਸੈਕੰਡਰੀ ਸਕੂਲ ਦੇ ਵਿੱਚ ਹੋਣ ਜਾ ਰਿਹਾ ਆ ਜਿੰਦਾਬਾਦ ਮੇਲਾ ਤੇ ਉਹਦੀ ਆਪਾਂ ਅੱਜ ਗੱਲਬਾਤ ਕਰਨੀ ਆ। ਫ੍ਰੀ ਮੇਲਾ ਆ, ਕੋਈ ਇਹਦੀ ਟਿਕਟ ਨਹੀਂ,
0: ਉਹ ਇੱਥੇ ਰੱਖ
2: ਆਉਣ ਦਿਓ।
0: ਕੀ ਬਾਤ ਆ, ਇਹ ਆ ਜਿੰਦਾਬਾਦ ਦਾ ਮੇਲਾ, ਕਹਿੰਦੇ ਕੋਈ ਟਿਕਟਾਂ ਨਹੀਂ, ਬਸ ਜੋ ਆਜੋ ਜੀ ਆਇਆਂ ਨੂੰ ਤੇ ਤੁਸੀਂ ਤਸ਼ਰੀਫ ਲਿਆਉਣੀ ਆ ਤੇ ਟਿਕਟ ਕੋਈ ਨਹੀਂ ਹੈਗੀ, ਬਸ ਸੀਟਾਂ ਟਾਈਮ ਨਾਲ ਆ ਕੇ ਮੰਨ ਲੈਣੀਆਂ। ਤੇ ਬਾਈ ਜੀ ਟੌਪ ਟੌਪ ਦੇ ਸਿੰਗਰ ਆ ਤੇ ਜਿੰਦਾਬਾਦ ਵੱਲੋਂ ਮੇਲਾ ਹੋ ਰਿਹਾ। ਬਾਈ ਜੀ ਕਿੰਨੇ ਕੁ ਵਜੇ ਮੇਲਾ ਸਟਾਰਟ ਹੋ ਜਾਣਾ?
2: ਇਹ ਪ੍ਰਭੀ ਆਪਾਂ ਸੇਖ ਸਟਾਰਟ ਕਰਨਾ 5 ਵਜੇ, ਸ਼ਾਰਪ ਟਾਈਮ
0: 5 o'clock।
2: ਹਾਂ ਪੂਰੇ 5 ਵਜੇ, 5 ਵਜੇ 5 o'clock ਕਰ ਦੇਣਾ ਤੇ 5 ਤੋਂ ਆਪਾਂ 9 ਕਰਨਾ ਆ। ਤੇ ਸਾਨੂੰ ਪਤਾ ਉੱਥੇ ਦੀ 700 ਚਿਹਰਾ ਲੱਗੀਆਂ ਪ੍ਰਭੀਰ,
0: ਕੀ ਬਾਤ
2: ਤੇ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਔਰ ਮ ਕਿਉਂ ਤੁਹਾਨੂੰ ਪਤਾ ਵੀ ਭਰਾ ਦੀ
0: ਛੋਟਾ ਹੋ ਜਾਣਾ ਕੰਮ,
2: ਤੁਸੀਂ ਮੇਰੇ ਦਿਲ ਦੀ ਗੱਲ ਕਹਿੰਦੀ ਆ। ਹੁਣ ਵੀ ਮੈਂ ਆਪਣੇ ਭਰਾਵਾਂ ਕੋਲੋਂ ਸੋਤਾ ਪਾ ਹੁਣ ਉੱਠ ਕੇ ਆਇਆ, ਬਾਈ ਕਹਿੰਦੇ ਮੇਜਰ ਬਾਈ ਛੋਟਾ ਪੈ ਜਾਣਾ, ਮੈਂ ਕਿਹਾ ਫੇਰ ਕੋਈ ਗੱਲ ਨਹੀਂ
0: ਕੋਈ ਨਹੀਂ, ਜਿਹੜੇ ਘਰ ਵਾਲੇ ਬੰਦੇ ਸਾਡੇ ਵਰਗੇ ਖੜ ਕੇ ਦੇਖ ਲਾਂਗੇ। ਕੀ ਬਾਤ ਆ, ਸੋ ਬਾਈ ਜੀ ਇੱਕ ਨੰਬਰ ਦੇ ਦਿਓ, ਇੱਕ ਥੋੜਾ ਜਿਹਾ ਐਡਰੈਸ ਮੈਂਸ਼ਨ ਕਰ ਦਿਓ ਕਿ ਗੱਡੀਆਂ 'ਚ ਤੇਲ ਪਵਾ ਲਈਏ, ਤੇਲ ਹੋ ਗਏ ਮਹਿੰਗੇ,
2: ਹਾਂ
0: ਅੱਜ ਹੀ ਪਵਾ ਲਈਏ,
2: ਅੱਜ ਹੀ ਪਵਾ ਲਓ,
0: ਹਾਂ ਇੱਥੇ ਰੱਖ ਲਓ।
2: ਠੀਕ ਆ, ਇਹ ਹੋਣ ਜਾ ਰਿਹਾ ਚੰਕਿਊਜੀ ਸੈਕੰਡਰੀ ਸਕੂਲ ਦੇ ਵਿੱਚ, 1370 ਵਿਲੀਅਮ ਪਾਰਕਵੇ ਬ੍ਰੈਂਟਨ ਦੇ ਵਿੱਚ ਹੋਣ ਜਾ ਰਿਹਾ। ਇਹ ਕੋਈ ਟਿਕਟ ਨਹੀਂ, ਮੇਲਾ ਮੇਲਾ ਮੇਲਾ ਬਿਲਕੁਲ ਫ੍ਰੀ ਮੇਲਾ ਆ, ਮੇਲਾ ਮੇਲੀਆਂ ਦਾ ਤਿਆਰਾਂ ਬੇਲੀਆਂ ਦਾ। ਪ੍ਰਭ ਸਿਆਂ ਅਸੀਂ ਵੀ ਇੱਥੋਂ ਚਲੇ ਜਾਣਾ ਕੁੰਡਾ ਮਾਰ ਕੇ ਨਾ
0: ਹਵੇਲੀਆਂ
2: ਦਾ, ਤੇ ਇਹ ਹੋਣ ਜਾ ਰਿਹਾ ਬ੍ਰੈਂਟਨ ਦੇ ਵਿੱਚ 1370 ਵਿਲੀਅਮ ਪਾਰਕਵੇ ਦੇ ਵਿੱਚ ਹੋਣ ਜਾ ਰਿਹਾ। ਤੇ ਇਹ ਵੀ ਇੱਕ ਸਿਰਫ ਤੁਸੀਂ ਡੋਰਾਂ ਤੇ ਆ ਕੇ ਆਪਣੇ ਇੱਕ ਪਾਸ ਲੈ ਲੈਣੇ ਆ, ਇਹ ਸਿਰਫ ਪਰਬੀਰ ਇਹ ਸਿਰਫ ਇੱਕ ਸਿਕਿਉਰਿਟੀ ਦਾ ਰੀਜ਼ਨ ਆ, ਉਹ ਲੱਗੇ ਹੋਣਗੇ ਕਿਉਂ ਤੁਹਾਨੂੰ ਵੀ ਪਤਾ ਆ, ਸਾਰੇ ਭਰਾਵਾਂ ਦਾ ਸਤਿਕਾਰ ਆ। ਤੇ ਸਪੈਸ਼ਲੀ ਫਿਰ ਮੈਂ ਇੱਕ ਵਾਰੀ ਤੁਹਾਡਾ ਵੀ ਧੰਨਵਾਦ ਕਰਨਾ, ਤੇ ਤੁਸੀਂ ਮੇਨਾ ਕਿਸੇ ਨੇ ਗੱਲਬਾਤ ਕਰਨੀ ਆ, ਇਹ ਪ੍ਰਭਾਵ ਨਾਲ ਵੀ ਤੁਸੀਂ ਕਰ ਸਕਦੇ ਕਿਉਂਕਿ ਸਾਡੀ ਟੀਮ ਦੇ ਸਾਰੇ ਇੱਕ ਪਰਿਵਾਰ ਆ ਅਸੀਂ। ਤੇ ਤੁਸੀਂ ਮੇਜਰ ਚੱਕ ਸਾਹਿਬੂ ਨਾਲ ਮੇਰੇ ਨਾਲ ਗੱਲਬਾਤ ਕਰ ਲੈਣੀ ਆ, 5195775577 ਤੁਹਾਡੇ ਆਪਣੇ ਸ਼ਹਿਰ ਬ੍ਰੈਂਟਨ ਦੇ ਵਿੱਚ ਜਿਹੜਾ ਜ਼ਿੰਦਾਬਾਦ ਮੇਲਾ ਹੋਣ ਜਾ ਰਿਹਾ ਆ ਸ਼ਨੀਵਾਰ ਨੂੰ, ਉਹਦੀ ਆਪਾਂ ਗੱਲਬਾਤ ਕਰ ਰਹੇ ਹਾਂ ਪ੍ਰਭੀਰ।
0: ਕੀ ਬਾਤ ਆ ਜੀ, ਸੋ ਬਿਲਕੁਲ ਤੁਸੀਂ ਬਾਈ ਪਹੁੰਚ ਜਾਣਾ ਆ 5 ਵਜੇ ਐਗਜੈਕਟ ਆ ਕੇ ਆਪਣੀਆਂ ਆਪਣੀਆਂ ਸੀਟਾਂ ਨਾਪਣੀਆਂ, ਕਿਉਂਕਿ ਜਿਵੇਂ ਮੇਜਰ ਬਾਈ ਉਹਨਾਂ ਨੇ ਕਿਹਾ ਕਿ ਸੀਟਾਂ ਲਿਮਿਟਡ ਆ ਤੇ 700 ਸੀਟ ਆ, ਜਿਹੜਾ ਪਹਿਲਾਂ ਆ ਗਿਆ ਬਹਿ ਗਿਆ ਤੇ ਨਹੀਂ ਤਾਂ ਫਿਰ ਖੜਾ ਰਹਿ ਗਿਆ,
2: ਪਹਿਲਾਂ ਆ ਗਿਆ ਲੈ ਗਿਆ ਨਹੀਂ ਤਾਂ ਫਿਰ ਰਹਿ ਗਿਆ ਰਹਿ ਗਿਆ
0: ਰਹਿ ਗਿਆ, ਸੋ ਖੜਾ ਹੀ ਰਹਿ ਗਿਆ, ਫਿਰ ਇਕੱਲਾ ਰਹਿ ਨਹੀਂ ਗਿਆ, ਖੜਾ ਖੜ ਕੇ ਮੇਲਾ ਵੇਖੂਗਾ। ਵੈਸੇ ਮੇਲਾ ਬਾਈ ਜੀ ਮੈਨੂੰ ਲੱਗਦਾ ਕਿ ਮੇਲਾ ਖੜ ਕੇ ਵੇਖਣ ਦਾ ਵੀ ਸਵਾਦ ਵੱਖਰਾ,
2: ਇਹ ਵੀ ਗੱਲ ਸਹੀ ਆ
0: ਹਨਾ,
2: ਹਾਂ ਖੜ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ,
0: ਆ ਇੱਥੇ ਰੱਖ ਕੇ ਆ ਵਾਦਾ ਇਹ ਮੇਜਰ ਚੱਕ ਸਾਹਿਬ ਕੱਢਦਾ ਵਾਦਾ।
2: ਮੈਂ ਇੱਕ ਗੱਲ ਹੈਗੀ ਆ ਪ੍ਰਭੀ, ਕਹਿੰਦਾ ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਰੰਬੇ,
0: ਆ ਇੱਥੇ ਤੱਕ ਲਿਆ
2: ਇਕੱਠੇ ਹੋਣਗੇ 30 ਮਈ ਨੂੰ, ਰੌਣ ਕੀ ਬੰਦੇ ਪ੍ਰਭੀ,
0: ਮੇਰੇ ਰੌਣ ਕੀ ਬੰਦੇ, ਚੜ੍ਹਦੀ ਕਲਾ ਵਾਲੇ ਬੰਦੇ, ਬਿਲਕੁਲ ਜੀ ਤੁਸੀਂ ਆ ਜਿਓ, ਚੜ੍ਹਦੀ ਕਲਾ ਵਾਲੇ ਸਿੰਗਰ ਆ ਤੇ ਠੋਕਮੀਆਂ ਆਵਾਜ਼ਾਂ ਵਾਲੇ ਸਿੰਗਰ ਆ, ਤੇ ਤੁਹਾਡਾ ਸੰਡੇ ਬਣਾ ਦੇਣਾ
2: ਬਿਲਕੁਲ,
0: ਤੇ ਪੂਰਾ ਫਨ ਹੋਣਾ
2: ਹੈ ਜਿਹੜੇ
0: ਸੈਟਰਡੇ, ਸੈਟਰਡੇ ਸੁਣ ਕੇ ਫੇਰ ਹੀ ਸੰਡੇ ਬਣੂ, ਫੇਰ ਹੀ ਰੌਣਕ ਲੱਗਣੀ, ਪਿੱਗ ਲਾਈਦਾ ਹੋਣਾ ਤੇ ਮਜ਼ਾ ਤਾਂ ਬਾਅਦ ਚ ਆਉਂਦਾ।
2: ਪਰ ਇੱਕ ਗੱਲ ਆ, ਇੱਕ ਨਾ ਜ਼ਿੰਦਾਬਾਦ ਦਾ ਇੱਕ ਮੇਲੇ ਦਾ ਗਾਣਾ ਬੋਬੀ ਭੰਦੇਰ ਸਾਹਿਬ ਦੀ ਆਵਾਜ਼ ਆ,
0: ਕੀ ਬਾਤ,
2: ਜ਼ਿੰਦਾਬਾਦ ਦਾ ਮੇਲਾ, ਉਹ ਜ਼ਰੂਰ ਇੱਕ ਵਾਰੀ ਸੁਣਾਇਆ ਜਾਵੇ, ਪਤਾ ਲੱਗ ਜਾਵੇ ਵੀ ਇੱਕ ਵਾਰੀ ਬੱਲੇ ਬੱਲੇ ਤੇ ਸ਼ਾਵਾ ਸ਼ਾਵਾ ਹੋ ਜਾਵੇ। ਤੇ ਖਾਸ ਕਰਕੇ ਸਾਡੀ ਭਰਾਵਾਂ ਦੀ ਆਵਾਜ਼ ਜਿੱਥੇ ਤੱਕ ਤੁਹਾਡੇ ਤੱਕ ਜਾ ਰਹੀ ਹੈ ਨਾ, ਤੁਸੀਂ ਭੁੱਲਣਾ ਨਹੀਂ ਹੈਗਾ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਜਿਹੜਾ ਇਹ ਮੇਲਾ ਹੋਣ ਜਾ ਰਿਹਾ ਜ਼ਿੰਦਾਬਾਦ ਮੇਲਾ, ਇਹਦੇ ਵਿੱਚ ਗਹਿ ਗਜਵੇਂ ਸਾਡੇ ਸਟਾਰ ਭਰਾ ਸੁਖਵਿੰਦਰ ਸੁੱਖੀ, ਹਰਮਨਦੀਪ ਬੁੱਕਣ ਜੱਟ, ਬੋਬੀ ਭੰਦੇਰ। ਇਸ ਮੇਲੇ ਨੂੰ ਤੁਸੀਂ ਸਪੌਂਸਰ ਕਰਨਾ ਜਾਂ ਇਸ ਮੇਲੇ ਦੀ ਕੋਈ ਵੀ ਤੁਹਾਨੂੰ ਸਟਾਲ ਲਾਉਣਾ ਤਾਂ ਤੁਸੀਂ ਪ੍ਰਭ ਹੋਣਾ ਨਾ ਜਾਂ ਆਪਣੇ ਭਰਾ ਨਾਲ ਮੇਜਰ ਚੱਕ ਸਾਹਿਬ ਨਾਲ, 5195775577 ਆ
0: ਪ੍ਰਭ, 519-577-5577 ਤੁਸੀਂ ਆਪਣੀ ਹੁਣੇ ਕਹਿ ਦੋ ਕਿ ਬਾਈ ਜੀ ਮੇਰੇ ਵਾਸਤੇ 5 ਸੀਟਾਂ ਰੱਖ ਲਓ, ਰੱਖੀਆਂ ਜਾਣਗੀਆਂ। ਜੇ ਤੁਸੀਂ ਕਹੋਗੇ ਵੀ ਮੌਕੇ ਤੇ ਆਉਣਾ, ਫਿਰ ਚੌਕਾ ਵੱਜਦਾ ਕਿ ਛੇਕਾ ਵੱਜਦਾ ਕਿ ਬਾਈ ਸਿੰਗਲ ਹੁੰਦਾ, ਉਹ ਬਾਅਦ 'ਚ ਪਤਾ ਲੱਗ ਜੂਗਾ। ਤੇ ਜਿੰਦਾਬਾਦ ਮੇਲਾ ਬੁੱਕਣ ਜੱਟ ਨੂੰ ਬਾਈ ਜੀ ਸੁਣਨ ਦਾ ਬਹੁਤ ਲੰਬੇ ਸਮੇਂ ਬਾਅਦ ਮੇਰਾ ਦਿਲ ਮੱਜਣਾ ਕਿ ਬੁੱਕਣ ਜੱਟ ਨੂੰ ਸੁਣਿਆ, ਵੇਲਾ ਹੋ ਗਿਆ ਮੇਲੇ 'ਚ ਸੁਣਨਾ ਬੁੱਕਣ ਜੱਟ।

905-600-7333 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਔਰ ਜਿੱਦਾਂ ਪਹਿਲਾਂ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਸ਼ਬਦਾਂ ਤੇ ਉਸ ਤੋਂ ਪਹਿਲਾਂ ਪੰਜਾਬੀ ਲਹਿਰਾਂ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਸੀ ਕਿ ਐਸਾ ਕਿਹੜਾ ਸਿੰਗਰ ਆ ਜਿਹੜਾ ਤੁਸੀਂ ਬਚਪਨ 'ਚ ਸੁਣਿਆ ਫਿਰ ਜਵਾਨੀ 'ਚ ਵੀ ਸੁਣਿਆ ਅਤੇ ਅਜੇ ਵੀ ਤੁਸੀਂ ਸੁਣਦੇ ਹੋ ਅਤੇ ਤੁਹਾਨੂੰ ਲੱਗਦਾ ਕਿ ਬਾਈ ਘੈਂਟ ਘੈਂਟ ਘੈਂਟ ਇਹ ਬਾਈ ਬੰਦਾ ਉੱਦਾਂ ਦਾ ਹੀ ਪਿਆ ਆ ਸੋ ਐਸੇ ਸਿੰਗਰ ਦਾ ਤੁਸੀਂ ਨਾਮ ਦੱਸ ਸਕਦੇ ਹੋ ਤੁਸੀਂ ਕਿਹੜੇ ਸਿੰਗਰ ਤੋਂ ਮੁਤਾਸਰ ਹੋ ਜਿੱਦਾਂ ਪਹਿਲਾਂ ਬਹੁਤ ਸਾਰੀਆਂ ਕਾਲਸ ਆਈਆਂ ਕਹਿੰਦੇ ਕਿ ਹਰਭਜਨ ਮਾਨ ਸਾਹਿਬ ਅਜੇ ਵੀ ਕਹਿੰਦੇ ਐਂ ਤਾਜ਼ਾ ਤਰੀਨ ਪਏ ਉੱਦਾਂ ਦੇ ਹੀ ਫਿਰ ਮਾਸਟਰ ਸਲੀਮ ਜੀ ਦੀ ਗੱਲਬਾਤ ਹੋਈ ਆ ਸੋ ਤੁਸੀਂ ਕਿਹੜੇ ਸਿੰਗਰ ਨੂੰ ਸੁਣਦੇ ਹੋ ਤੁਹਾਨੂੰ ਕਿਹੜਾ ਸਿੰਗਰ ਲੱਗਦਾ ਕਿ ਬਈ ਟੋਪੋ ਟੋਪ ਦਾ ਸਿੰਗਰ ਆ ਅਤੇ ਜ਼ਰੂਰ ਦੱਸਿਓ 905-600-7333 ਕਿਹੜਾ ਸਿੰਗਰ ਤੁਸੀਂ ਸੁਣਦੇ ਹੋ ਜਦੋਂ ਤੁਸੀਂ ਸਕੂਨ ਦੇ ਵਿੱਚ ਸੁਣਨਾ ਹੋਵੇ ਤੁਹਾਨੂੰ ਲੱਗਦਾ ਸੀ ਕਿ ਅਰੇ ਉਦੋਂ ਵੀ ਸੁਣਦੇ ਰਹੇ ਹਾਂ ਕੈਸਟਾਂ 'ਚ ਵੀ ਸੁਣਦੇ ਰਹੇ ਹਾਂ ਸੀਡੀਆਂ 'ਚ ਵੀ ਸੁਣਿਆ ਫਿਰ ਇਹਨੂੰ MH1 'ਤੇ ਜਦੋਂ ਵੀਡੀਓ ਦਾ ਦੌਰ ਆ ਗਿਆ ਉਦੋਂ ਵੀ ਸੁਣਿਆ ਅੱਜ ਵੀ ਸੁਣ ਰਹੇ ਹੋ ਲਾਈਵ ਐਸਾ ਕਿਹੜਾ ਸਿੰਗਰ ਆ ਜੇ ਜੀ ਬੈਂਸ ਸਾਡੇ ਕੋਲ ਆ ਗਿਆ ਸਾਡੇ ਕੋਲ ਹਰਭਜਨ ਮਾਨ ਸਾਹਿਬ ਆ ਗਿਆ ਮਾਸਟਰ ਸਲੀਮ ਸਾਹਿਬ ਆ ਗਿਆ ਤੁਹਾਡੀ ਕਿਹੜੀ ਪਸੰਦ ਆ 905-600-7333

905-673-3333 ਪ੍ਰੋਗਰਾਮ ਦੇ ਸੱਸੇ ਨੂੰ ਸਪੌਂਸਰ ਕਰਨੇ ਜੀ ਵਾਓ ਈਟਸ। ਤੁਸੀਂ ਮੋਮੋਜ ਖਾਣੇ ਆ ਨਾ? ਅੱਛਾ ਪਹਿਲਾਂ ਤਾਂ ਮੈਂ ਦੱਸਾਂ ਕਿ ਪਰਸੋਂ ਆਪਾਂ ਕੁਛ ਵਿਨਰਸ ਕੱਢੇ ਸੀਗੇ ਅਤੇ ਮੈਨੂੰ ਦੋ ਹੀ ਵਿਨਰਸ ਦੀ ਕਾਲ ਆਈ ਆ, ਅਤੇ ਤੁਸੀਂ ਪਲੀਜ਼ ਮੈਂ ਤੁਹਾਡੇ ਨਾਮ ਦੱਸਾਂ, ਸ਼ਾਇਦ ਮੇਰੇ ਕੋਲ ਲਿਖੇ ਪਏ ਆ। ਇੱਕ ਤਾਂ ਹਰਜੀਤ ਬਾਈ ਜੀ ਸੀ ਜਿਨ੍ਹਾਂ ਨੇ ਪਰਾਂਦੀ ਦੱਸਿਆ ਸੀ, ਇੱਕ ਸ਼ਵੇਤਾ ਜੀ ਜਿਨ੍ਹਾਂ ਨੇ ਟੈਡੀ ਬੀਅਰ ਦੱਸਿਆ ਸੀਗਾ, ਸੋ ਇੱਕ ਰੁਮਾਲ ਵਾਲੇ ਬਾਈ ਜੀ ਸੀ 5-0-5-4-1-0। ਪਲੀਜ਼ ਤੁਸੀਂ ਜਾ ਕੇ ਨਾ ਆਪਣੇ ਮੋਮੋਜ ਚੱਕ ਲਿਆਇਓ ਬਾਈ, ਤੁਸੀਂ ਵਾਓ ਈਟਸ ਤੋਂ ਤੁਹਾਨੂੰ ਵੈਜ ਕੀਮਾ ਮੋਮੋ ਬਿਲਕੁਲ ਰੇਡੀਓ ਡਾਨ ਵੱਲੋਂ ਫ੍ਰੀ ਆ, ਤੁਸੀਂ ਚੱਕ ਲਿਓ। ਪਰ ਮੈਨੂੰ ਤੁਸੀਂ ਮੈਸੇਜ ਕਰਕੇ ਆਪਣੇ ਫੋਨ ਦੇ 4 ਡਿਜਿਟ ਦੱਸਣੇ ਪੈਣੇ ਆ, ਕਿਉਂਕਿ ਉੱਥੇ ਉਹਨਾਂ ਨੂੰ 4 ਡਿਜਿਟ ਮੈਂ ਭੇਜੂੰਗਾ, ਫਿਰ ਤੁਹਾਨੂੰ ਮੋਮੋ ਮਿਲਣੇ ਆ। ਅਦਰਵਾਈਜ਼ ਤੁਸੀਂ ਵਾਓ ਈਟਸ 'ਤੇ ਜਾਣਾ ਆ ਅਤੇ ਤੁਸੀਂ ਕੁਛ ਵੀ ਬਾਏ ਕਰਨਾ ਆ। ਤੁਹਾਨੂੰ ਇੱਕ ਬੱਤਾ ਹੁੰਦਾ ਸੀ, ਬੱਤਾ ਸਮਝਦੇ ਹੋ, ਜਿਹੜਾ ਸਾਰਿਆਂ ਦਾ ਹੀ ਫੇਵਰੇਟ ਹੁੰਦਾ ਸੀਗਾ, ਉਹ ਬੱਤਾ ਜਿਹੜਾ ਮੈਨੂੰ ਦੱਸ ਦੂਗਾ ਉਹਨੂੰ ਬੱਤਾ ਵੀ ਫ੍ਰੀ ਦਿਵਾਵਾਂਗੇ ਉੱਥੋਂ। ਬਸ ਤੁਹਾਨੂੰ ਦੱਸਣਾ ਪੈਣਾ ਆ ਕਿ ਰੇਡੀਓ ਉਡਾਣ ਅਤੇ ਬੱਤਾ ਬਾਈ ਆਹ ਬੱਤਾ ਹੁੰਦਾ ਸੀ ਜਿਹੜਾ ਸਾਰਿਆਂ ਦਾ ਫੇਵਰੇਟ ਹੁੰਦਾ ਸੀਗਾ, ਫਿਰ ਤੁਹਾਨੂੰ ਫ੍ਰੀ ਦਵਾ ਦੇਣਾ ਵਾਓ ਈਟਸ ਤੋਂ। ਸੋ 905-673-3333 ਸੋ ਪ੍ਰੋਗਰਾਮ ਦੇ ਸਿੱਸੇ ਨੂੰ BDS ਹੋਮ ਪੇਂਟਿੰਗ ਵੀ ਸਪੋਂਸਰ ਕਰ ਰਹੇ ਨੇ। ਤੁਸੀਂ ਆਪਣੀ ਬੇਸਮੈਂਟ, ਘਰ, ਇੰਟੀਰੀਅਰ, ਐਕਸਟੀਰੀਅਰ, ਤੁਸੀਂ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ, ਬਾਈ ਉਹਨਾਂ ਨੂੰ 12 ਸਾਲਾਂ ਦਾ ਤਜਰਬਾ ਆ, ਪੇਂਟਿੰਗ ਦੀਆਂ ਸੇਵਾਵਾਂ ਤੁਸੀਂ ਲੈਣੀਆਂ ਤਾਂ ਜੁਗਰਾਜ ਬਾਈ ਉਹਨਾਂ ਨੂੰ ਕਾਲ ਕਰ ਲਿਓ। BDS ਹੋਮ ਪੇਂਟਿੰਗ, ਬੇਸਮੈਂਟ ਫਿਨਿਸ਼ ਕਰਵਾਉਣੀ ਆ, ਡੈੱਕ ਫੈਂਸ ਪੇਂਟ ਕਰਵਾਉਣੀ ਆ, ਤੁਸੀਂ ਨਾਲ ਦੀ ਨਾਲ ਆਪਣੇ ਫਲੋਰਿੰਗ ਦਾ ਕੰਮ ਕਰਵਾਉਣਾ ਤਾਂ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਉਹਨਾਂ ਨੂੰ ਕਾਲ ਕਰ ਲਿਓ 905-965-6311 905-965-6311 ਜੁਗਰਾਜ ਸਿੰਘ।

0: ਅਕਾਲ ਵੀਰੇ, ਕੀ ਹਾਲ ਚਾਲ? ਤੁਸੀਂ ਆਨਰ 2825?
1: ਹੈਲੋ, ਸਤਿ ਸ਼੍ਰੀ ਅਕਾਲ ਸੰਧੂ, ਠੀਕ ਠਾਕ ਆ? ਤੁਸੀਂ ਸੁਣਾਓ ਜੀ।
0: ਕਿਆ ਬਾਤ ਆ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਠਾਕ ਹੋ?
1: ਹਾਂਜੀ ਹਾਂਜੀ, ਠੀਕ ਠਾਕ ਆ, ਬਹੁਤ ਵਧੀਆ ਨਜ਼ਾਰੇ ਵਧੇ ਹੋਏ ਆ।
0: ਕਿਆ ਬਾਤ ਆ, ਖੂਬਸੂਰਤ ਦਿਨ ਆ, ਨਜ਼ਾਰੇ ਬੰਨਣੇ ਵੀ ਚਾਹੀਦੇ ਆ। ਜਿੰਨਾ ਫਨ ਕਰਨਾ, ਜਿੰਨੇ ਮੇਲਿਆਂ ਦੇ ਭੰਗੜੇ ਪਾਉਣੇ ਪਾ ਲੋ।
1: ਹਾਂ, ਤੇ ਪ੍ਰਾਸ ਦੇ ਵਿੱਚ ਇੱਕ ਗੱਲ ਮੈਂ ਹੋਰ ਇਨਕਲੂਡ ਕਰ ਦਵਾਂ, ਕਿਉਂਕਿ ਆਲਰੇਡੀ ਆਪਾਂ ਜਿੱਦਾਂ ਮਤਲਬ ਸਮਰ ਐਤਕੀ ਲੇਟ ਆਈ ਆ, ਜਿੱਦਾਂ ਆਪਣੇ ਅਪ੍ਰੈਲ ਦੇ ਹਿਸਾਬ ਨਾਲ ਮਈ ਵਿੱਚ ਆਈ ਆ, ਤੇ ਇਹ ਵੀ ਗੱਲ ਆਪਣੇ ਮਨ ਚ ਜਿੱਦਾਂ ਆਪਾਂ ਪਿੱਛੇ ਜਿੱਦਾਂ ਛੱਡ ਦਿੱਤਾ ਕਹਿ ਲਓ।
0: ਹਾਂ, ਲੇਟ ਲੇਟ ਹੋ ਗਏ, ਸਾਰੇ ਵੈਦਰ ਲੇਟ ਹੋ ਗਏ, ਠੰਡ ਆ ਤੇ ਉਹ ਲੇਟ ਪੈਂਦੀ ਆ, ਫਿਰ ਵੈਦਰ। ਆਈ ਡੋਂਟ ਨੋ ਕਿ ਮੈਂ ਅੱਗੇ ਵੀ ਗੱਲ ਕਰ ਰਿਹਾ ਸੀਗਾ, ਮੇਜਰ ਬਾਈ ਵੀ ਮੇਰੇ ਨਾਲ ਐਗਰੀ ਹੋਣਗੇ। ਮੇਜਰ ਬਾਈ, ਜਿਹੜੀ ਸਮਰ ਆ ਛੋਟੀ ਹੁੰਦੀ ਜਾਂਦੀ ਆ।
2: ਬਿਲਕੁਲ, ਇਹ ਗੱਲ ਦੂਰ ਆਵਾਂਗੇ ਕਿ ਕਿਉਂ ਆਹੀ ਤਾਂ ਦੋ ਚਾਰ ਜਿਹੜੇ ਮਹੀਨੇ ਹੁੰਦੇ ਆਪਾਂ ਪੂਰਾ, ਤਾਂ ਹੀ ਤਾਂ ਆਪਾਂ ਜਿੰਦਾਬਾਦ ਮੇਲਾ ਲੈ ਕੇ ਆ ਰਹੇ ਹਾਂ।
0: ਕਿਆ ਬਾਤ, ਸੈਚੁਰੀ ਦਿਨੋ ਦਿਨ ਜਵਾਨ ਹੁੰਦੇ ਜਾਂਦੇ ਹੋ
2: ਫੇ, ਇਹ ਰੰਗ ਤੇ
0: ਸਮਰਾ ਛੋਟੀਆਂ ਹੁੰਦੀਆਂ ਜਾਂਦੀਆਂ
2: ਤੇ ਆਪਾਂ ਸਾਨੂੰ ਸਿਹਤ ਨਾਲ ਪ੍ਰੀਤਾਂ, ਸਾਨੂੰ ਸਿਹਤ ਨਾਲ ਪ੍ਰੀਤਾਂ ਤੇ ਫਿੱਟ ਰੱਖੀਏ ਤਵੀਤਾਂ ਤੇ ਗੇਮਾਂ ਸਾਰੀਆਂ ਦੇ ਜਾਣਦਿਆਂ ਦਾ, ਤੇ ਅੱਜ ਤੱਕ ਮਿੱਤਰਾਂ ਸਮਝੋ ਨਹੀਂ ਉਹ ਕੀਤੀ ਆ ਕਿਸੇ ਦੀ ਪਰਵਾਹ।
0: ਇੱਥੇ ਰੱਖ ਕੇ ਮੇਜਰ ਚੱਕ ਸਾਹਿਬ, ਕਿਆ ਬਾਤ ਆ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਅੱਜ ਗੱਲਾਂ ਬਾਤਾਂ ਚੱਲੀਆਂ ਕਿਉਂਕਿ ਚੱਕ ਸਾਹਿਬ ਆ ਗਿਆ, ਤੇ ਅੱਜ ਫਿਰ ਬਹੁਤੀਆਂ ਗੱਲਾਂ ਬਾਤਾਂ। ਸੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਨੈਕਸਟ ਕਾਲ ਮਹਿੰਦਰ ਵਰਮਾ ਜੀ।
3: ਹੈਲੋ
0: ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ,
3: ਯਾਨੀ ਕਿ ਪੁਰਾਣਾ ਜੀ ਆਪਾਂ ਸਿੰਗਰ ਕਹਿ ਸਕਦੇ ਹਾਂ, ਤਾਂ ਮਸਜਿਦ ਰਣਜੀਤ ਕੌਰ ਦੀ ਜੋੜੀ ਆ।
0: ਹਾਂ, ਉਹ ਦੇਖੋ ਉਹ ਤਾਂ ਹੈ, ਪਰ ਹੁਣ ਸਦੀਕ ਸਾਹਿਬ,
3: ਤੁਸੀਂ ਯਕੀਨ ਨਹੀਂ ਕਰਨਾ ਵੀ ਮੈਨੂੰ 40-45 ਸਾਲ ਪਹਿਲਾਂ ਮੈਂ ਇਹਦੇ ਵੱਡੇ ਤਵਿਆਂ ਦੇ ਰਿਕਾਰਡ ਸੁਣਦਾ ਸੀ।
0: ਕਿਆ ਬਾਤ,
3: ਹੁਣ ਵੀ ਮੈਂ ਤਵਿਆਂ ਵਾਲੀ ਮਸ਼ੀਨ ਲੈ ਕੇ ਆਇਆ ਮੈਂ ਦੁਬਾਰਾ।
0: ਉਹ ਵਾਹ, ਕਿਆ ਬਾਤ,
3: ਸੀਡੀਆਂ ਵੀ ਸੁਣੀਆਂ, ਕੈਸਟਾਂ ਵੀ ਸੁਣੀਆਂ, ਹਨਾ, ਅੱਜ ਵੀ ਤੁਸੀਂ ਉਹਦੇ ਗਾਣੇ ਸੁਣ ਲਓ, ਮੁੰਬਈ ਲਿਖਣਗੇ ਬਾਣ ਮਰਾਣ ਵਾਲੇ ਦੇ।
0: ਕਿਆ ਬਾਤ ਆ, ਸਦੀਕ ਸਾਹਿਬ ਹੁਣ ਸਾਡੇ ਸ਼ਹਿਰ ਤੋਂ ਨੇ, ਸਦੀਕ ਸਾਹਿਬ ਤੇ ਐਮ ਪੀ ਵੀ ਰਹੇ ਆ, ਤੇ ਹੁਣ ਉਹ ਥੋੜਾ ਜਿਹਾ ਹੁਣ ਢਿੱਲੇ ਹੋਏ ਆ, ਹੁਣ ਉਹ ਏਜ ਦੇ ਨਾਲ ਨਾ ਹੁਣ ਉਹਨਾਂ ਤੇ, ਪਰ ਅਜੇ ਵੀ ਗੜਕ ਰੱਖਦੇ ਆ ਪੂਰੀ। ਪਰ ਸਦੀਕ ਸਾਹਿਬ ਹੁਣ ਰੀਸ ਕਿਸੇ ਨਹੀਂ ਕਰਨੀ ਬਾਈ ਜੀ, ਬਿਲਕੁਲ ਤੁਸੀਂ ਦਰਸਤ ਕਿਹਾ।
3: ਹਾਂਜੀ,
0: ਬਹੁਤ ਸ਼ੁਕਰੀਆ ਬਾਈ
3: ਜੀ। 30-40
0: ਕਿਆ ਬਾਤ ਆ, ਕਿਆ ਬਾਤ ਆ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। 905-673-3337 9056733337 ਜੀ, ਰਣਜੀਤ ਸਿੰਘ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
4: ਸਤਿ ਸ਼੍ਰੀ ਅਕਾਲ ਵੀਰ ਜੀ, ਕਿਵੇਂ ਹੋ?
0: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ। ਗੋਲੀ ਵਾਲਾ ਬੱਤਾ ਪਹੁੰਚ ਜਾਓ, ਫਿਰ ਵਾਓ ਈਟਸ ਤੇ ਰੇਡੀਓ ਡਾਨ ਕਹਿ ਦਿਓ ਤੇ ਫਿਰ ਚੱਕ ਲਓ ਗੋਲੀ ਵਾਲਾ ਬੱਤਾ। ਅੱਛਾ, ਗੋਲੀ ਵਾਲਾ ਬੱਤਾ ਤੁਸੀਂ ਪੀਓਗੇ ਨਾ, ਤੁਸੀਂ ਕਹਿਣਾ ਵੀ ਇੱਕ ਤਾਂ ਪੀ ਲਿਆ, ਦੂਜਾ ਬਾਈ ਤੁਸੀਂ ਦੇ ਦਿਓ, ਇੰਨਾ ਟੇਸਟੀ ਹੈ ਨਾ, ਕਮਾਲ ਆ ਬਾਈ। ਅੱਛਾ, ਨਾਲ ਦੀ ਨਾਲ ਤੁਸੀਂ ਇੱਕ ਸਾਡਾ ਨਾਂ ਲੈ ਦਿਓ, ਉੱਥੇ ਤੁਸੀਂ ਕਹਿਣਾ ਕਿ ਇਹ ਵਾਓ ਈਟਸ ਆ ਡੇਰੀ ਐਂਡ ਏਅਰਪੋਰਟ ਤੇ, ਤੇ ਤੁਸੀਂ ਹਾਂ ਮੋਮੋਸ ਖਾਣੇ ਓਨਲੀ 399 ਦੇ ਵਿੱਚ, ਬਸ ਰੇਡੀਓ ਉਡਾਣ ਕਹਿ ਦਿਓ ਤੇ ਨਾਲੇ ਮੋਮੋ ਖਾਓ ਨਾਲੇ ਪੀਓ ਗੋਲੀ ਵਾਲਾ ਬੱਤਾ, ਤੇ ਤੁਸੀਂ ਕਹੋਗੇ ਲਓ ਜੀ ਮੈਂ ਪਹੁੰਚ ਗਿਆ ਹੁਣ ਅੰਮ੍ਰਿਤਸਰ ਵਾਲੇ ਚੌੜੇ ਬਾਜ਼ਾਰ 'ਚ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਉਹ ਬਾਈ ਜੀ ਉਹਨੂੰ ਤਾਂ ਅੱਜ ਵੀ ਸੁਣੀਦਾ, ਕਿੱਥੇ ਬਾਬੇ ਨੂੰ ਛੱਡਿਆ ਤੇ ਕਿਹਦੇ ਗੁਜ਼ਾਰਾ, ਬਾਬੇ ਬਿਨਾਂ ਕਿੱਥੇ ਗੁਜ਼ਾਰਾ, ਉਹਦਾ ਪੰਜਾਬ ਬਿਨਾਂ ਗੁਜ਼ਾਰਾ ਨੀ, ਪੰਜਾਬੀਆਂ ਦਾ ਉਹਦੇ ਬਿਨਾਂ।
4: ਸਹੀ ਗੱਲ ਹੈ ਜੀ,
0: ਕਿਆ ਬਾਤ ਆ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਬਹੁਤ ਸਾਰੀਆਂ ਕਾਲਸ, ਸਾਰੀਆਂ ਲਾਈਨਸ ਬਿਜ਼ੀ ਆ, ਬਸ ਹੌਲੀ ਹੌਲੀ ਤੁਸੀਂ ਸਟੇ ਟਿਊਨਡ ਰਹੋ, ਆਪਾਂ ਗੱਲਾਂ ਪਤਾ ਸਭ ਨਾਲ ਕਰਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਭਾਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਡੈਨੋ ਟੋਰਾਂਟੋ।
5: ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਚੜ੍ਹਦੀ ਕਲਾ, ਕੀ ਹਾਲ ਚਾਲ? ਤੁਸੀਂ ਕਾਫੀ ਦਿਨਾਂ ਬਾਅਦ ਹਾਜ਼ਰੀ ਲਵਾਈ ਅੱਜ?
5: ਹਾਂਜੀ, ਬਸ ਆਪਣਾ ਮੈਂ ਕਿਹਾ ਹੋਰਾਂ ਨੂੰ ਵੀ ਮੌਕਾ ਦਈਏ।
0: ਹਾਂ, ਕਿਆ ਬਾਤ, ਅੱਛਾ ਸੁਣਦੇ ਰਹਿੰਦੇ ਤੁਸੀਂ ਚੋਰੀ ਚੋਰੀ?
5: ਹਾਂਜੀ ਹਾਂਜੀ, ਸੁਣਦੇ ਰਹੀਦਾ ਜੀ,
0: ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ, ਤੁਸੀਂ ਉਹ ਕੰਮ ਕਰਦੇ ਹੋ।
5: ਮੈਂ ਕਿਹਾ ਜੀ ਆਪਣਾ ਹਰਭਜਨ ਮਾਨ ਬਾਈ ਦਾ ਤਾਂ ਤੁਹਾਨੂੰ ਨਾਂ ਲੈ ਹੀ ਦਿੱਤਾ ਤੁਸੀਂ।
0: ਹਾਂ ਬਿਲਕੁਲ ਬਿਲਕੁਲ ਜੀ,
5: ਨਾਲ ਆਪਣਾ ਮਨਮੋਹਨ ਵਾਰਸ ਜੀ।
0: ਹਾਂ ਮਨਮੋਹਨ ਵਾਰਸ,
5: ਮਨਮੋਹਨ ਵਾਰਸ ਖਾਸੇ ਟਾਈਮ ਦਾ ਕੈਸਟਾਂ ਵੀ ਕੱਢਦਾ ਰਿਹਾ ਜੀ।
0: ਜੀ ਬਿਲਕੁਲ, ਹਾਂ
5: ਹੁਣ ਤਾਂ ਹੀ ਹੈਗਾ ਦਬਦਬਾ ਉਹਦਾ ਹਜੇ।
0: ਮੈਨੂੰ ਲੱਗਦਾ ਕਿ ਮਨਮੋਹਨ ਬਾਦ ਸਾਹਿਬ, ਕਮਲਹੀਤ ਸਾਹਿਬ, ਸੰਗਤਾਰ ਸਾਹਿਬ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਆ ਤੇ ਇਹਨਾਂ ਨੇ ਵੀ ਬਹੁਤ ਸਾਫ਼ ਸੁਥਰਾ ਗਾਇਆ ਬਾਈ ਜੀ। ਨਾ ਨਾ ਬਾਈ ਜੀ, ਉਹ ਤੁਸੀਂ 25 ਤਰੀਕ ਆ ਗਈ, 25 ਜੁਲਾਈ ਨੂੰ ਭਗੜੇ ਪੈਣੇ, ਪੂਰੇ ਵਿਰਸਾ ਆ ਰਿਹਾ ਪੰਜਾਬੀ ਵਿਰਸਾ, ਤੇ ਦੇਖਿਓ ਹਾਂ ਪੰਜਾਬੀ ਵਿਰਸਾ ਆ ਰਿਹਾ ਤੇ ਆਪਾਂ ਲਾਈਵ ਸੁਣਾਂਗੇ ਬਾਈ। ਹੁਣ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ।
1: ਬੱਤੇ ਦੀ ਗੱਲ ਕਰਦੇ ਸੀਗੇ,
0: ਹਾਂ
1: ਬੱਤੇ ਦੇ ਨਾਲ ਨਾ ਜੀ, ਬੱਤਾ ਤਾਂ ਚਲੋ ਹੁਣ ਵੀ ਮਿਲ ਜਾਂਦਾ, ਬੱਤੇ ਤੋਂ ਪਹਿਲਾਂ ਇੱਕ ਸੋਡਾ ਚੱਲਦਾ ਹੁੰਦਾ ਸੀ, ਵੈਸੇ ਤਾਂ ਸੋਡਾ ਅੰਗਰੇਜ਼ੀ ਦਾ ਸ਼ਬਦ ਹੈ,
0: ਉਹ ਲਾਲ ਜਿਹਾ ਜਿਹਨੇ ਪੀ ਕੇ ਜੀਭ ਲਾਲ ਹੋ ਜਾਂਦੀ ਹੁੰਦੀ ਸੀ,
1: ਉਹ ਘਰਾਂ 'ਚ ਲਿਆ ਕੇ ਨਾ ਦੁੱਧ 'ਚ ਪਾਉਂਦੇ ਹੁੰਦੇ ਸੀ,
0: ਦੁੱਧ ਸੋਡਾ ਬਣਾਉਂਦੇ ਹੁੰਦੇ ਸੀ, ਉਹਦਾ
1: ਜੀ ਉਹ ਤਾਂ ਆਪਣਾ ਤੁਸੀਂ ਕਹਿ ਲਓ ਵੀ
0: ਹੰਸ ਰਾਜਾ ਹੰਸ ਗਾਇਬ ਹੀ ਹੋ ਗਿਆ, ਹੰਸ ਰਾਜ ਨੀ ਗਾਇਬ ਹੋਇਆ ਭਾਜੀ, ਹੁਣ ਤਾਂ ਆਪਾਂ ਫੇਰ ਕਰਾ ਰਹੇ ਹਾਂ, ਹਾਂਜੀ ਹਾਂਜੀ ਫੇਰ ਹੁਣ ਐਕਟੀ, ਕਈ ਵਾਰ ਪਹਿਲਾਂ ਨਾ ਪਤਾ ਨੀ ਲੱਗਿਆ ਸੀ ਉਹਦੀ ਪ੍ਰਮੋਸ਼ਨ ਇਸ ਹਿਸਾਬ ਨਾਲ ਨਹੀਂ ਹੋਈ, ਕਿਉਂਕਿ ਕਈਆਂ ਨੂੰ ਯਕੀਨ ਹੀ ਨੀ ਆਇਆ ਕਿ ਹੰਸ ਭਾਜੀ ਦੁਬਾਰਾ ਪਿੰਡ 'ਚ ਆ ਗਿਆ, ਹੁਣ ਤਾਂ ਬੱਲੇ ਬੱਲੇ ਕਰਾ ਰਹੇ ਜੀ।
1: ਠੀਕ ਆ, ਸੋਡੇ ਵੀ ਲਿਆਇਓ ਨਾਲ, ਫਿਰ ਦੇਖ ਲਾਂਗੇ ਉਦੋਂ ਹੀ।
0: ਕਿਆ ਬਾਤ ਆ, ਸੋਡੇ ਵੀ ਉਦੋਂ ਹੀ ਨਾਲ ਹੀ ਦੇਖਾਂਗੇ, ਪਰ ਹੰਸ ਸਾਹਿਬ ਤੁਸੀਂ ਦੋਨੋਂ ਖੋਜਾਂ ਇਕੱਠੀਆਂ ਪੂਰੀਆਂ ਕਰਨੀਆਂ।
1: ਠੀਕ ਆ ਜੀ, ਥੈਂਕ ਯੂ,
0: ਬਹੁਤ ਸ਼ੁਕਰੀਆ, ਬਹੁਤ ਮੁਹੱਬਤ। ਤੇ 905-673-3337 ਹੁਣ ਥੋੜੀਆਂ ਜਿਹੀਆਂ ਕਾਲਾਂ ਨੂੰ ਦਈਏ ਆਰਾਮ, ਕਿਉਂਕਿ ਬੁੱਕਨ ਜੱਟ ਬਾਈ ਜੀ ਆ ਗਏ ਸਾਡੇ ਨਾਲ, ਤੇ ਅੱਜ ਬਾਈ ਦਾ ਵੈਲਕਮ ਕਰ ਦਈਏ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ, ਤੇ ਨਾਲੇ ਫਿਰ ਬਾਈ ਹੁਣਾਂ ਨੂੰ ਲਾਈਵ ਸੁਣਨਾ, ਪਹਿਲਾਂ ਸਵਾਗਤ ਕਰੀਏ ਬੁੱਕਣ ਬਾਈ ਜੀ ਉਹਨਾਂ ਦਾ ਜ਼ਿੰਦਾਬਾਦ ਮੇਲੇ ਤੇ, ਨਾਲ ਹੀ ਸਾਡੇ ਮੇਜਰ ਚੱਕ ਸਾਹਿਬ ਵਾਲੇ ਬਾਈ ਜੀ ਬੈਠੇ ਆ, ਤੇ ਬਾਈ ਜੀ ਕਰੋ ਸਵਾਗਤ ਬਾਈ ਹੁਣਾਂ ਦਾ।
2: ਬੁੱਕਣ ਬਾਈ ਤੁਹਾਡਾ, ਤੁਸੀਂ ਆਉਣਾ ਹੋ ਬ੍ਰਦਰ
0: ਜੀ, ਜੀ ਬਾਈ ਜੀ ਆ ਰਹੀ ਆ ਰਹੀ ਪੂਰੀ ਗੜਕਮੀ, ਏਦਾਂ ਹੀ ਆਉਣੀ ਮੇਲੇ ਚ ਵੀ।
6: ਠੀਕ ਹੈ ਜੀ, ਠੀਕ ਹੈ ਜੀ, ਆਪ ਜੀ ਨੂੰ ਅਤੇ ਰੇਡੀਓ ਡਾਂਸ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਤਿਆਰੀਆਂ ਫਿਰ ਮੇਲੇ ਦੀਆਂ ਆ ਰਿਹਾ, ਡੋਲੇ ਫਰਕ ਰਹੇ ਆ ਪੂਰੇ, ਐ ਹੋ ਗਈਆਂ ਤਿਆਰੀਆਂ ਤੁਹਾਡੀਆਂ?
6: ਹਾਂ ਜੀ, ਹਾਂ ਜੀ, ਹਾਂ ਜੀ, ਫੁੱਲ ਤਿਆਰੀ ਜੀ, ਫੁੱਲ ਤਿਆਰੀ ਜੀ। ਮੇਜਰ ਭਾਜੀ ਹੋਣੀ ਚੱਕੀ ਜਾਂਦੇ ਕੰਮ ਜੀ, ਬਹੁਤ ਮਿਹਨਤ ਕਰ ਰਹੇ ਆ ਜੀ, ਤੇ ਕਾਫੀ ਵਧੀਆ ਰਿਸਪੋਂਸ ਆ ਰਿਹਾ ਜੀ, ਪੂਰੀ ਤਿਆਰੀ ਹੈ ਜੀ।
0: ਬਾਈ ਜੀ ਰਿਸਪੋਂਸ ਤਾਂ ਆ ਰਿਹਾ ਤੁਹਾਡੇ, ਅਸੀਂ ਹਿੱਟ ਸੌਂਗ ਪੂਰੇ ਪਰ ਉਸੇ ਜੋਸ਼ ਦੇ ਵਿੱਚ, ਉਸੇ એનર્ਜੀ ਦੇ ਵਿੱਚ, ਅਸੀਂ ਲੰਬਾ ਸਮਾਂ ਹੋ ਗਿਆ ਤੁਹਾਨੂੰ ਸੁਣਿਆ ਨੂੰ, ਤੇ ਕਸਰਾਂ ਸਾਰੀਆਂ ਕੱਢ ਦੇਣੀਆਂ ਮੇਲੇ ਤੇ।
6: ਮਹਾਰਾਜ ਮੈਂ ਤਾਂ ਤਕੜੇ ਪ੍ਰੋਗਰਾਮ ਕਰ ਦੇਣਾ, ਪਰ ਤੁਸੀਂ ਨਹੀਂ ਪ੍ਰੋਗਰਾਮ ਸੁਣਦੇ, ਤੁਸੀਂ ਨਹੀਂ ਆਉਂਦੇ,
0: ਤੁਸੀਂ ਇਸ ਵਾਰੀ ਨਹੀਂ ਅਸੀਂ ਮਿਸ ਕਰਨਾ, ਇਸ ਵਾਰੀ ਨਹੀਂ ਮਿਸ ਕਰਨਾ,
6: ਇਸ ਵਾਰ ਤੁਸੀਂ ਮਿਸ ਨਾ ਕਰਿਓ, ਜ਼ਰੂਰ ਪਹੁੰਚਿਓ, ਟਾਈਮ ਨਾਲੇ ਪਹੁੰਚਿਓ।
0: ਕਿਆ ਬਾਤ ਹੈ ਬਾਈ ਜੀ, ਫਿਰ ਸੁਣਾਓ ਦੋ ਲਾਈਨਾਂ ਤੇ ਸਾਡੇ ਸੁਣਨ ਵਾਲੇ ਨੂੰ ਵੀ ਪਤਾ ਲੱਗੇ ਕਿ ਬੁੱਕਣ ਜੱਟ, ਬੁੱਕਣ ਜੱਟ ਹੋਈ ਪਈ ਆ ਟੋਰਾਂਟੋ ਦੇ ਵਿੱਚ।
7: ਹੋ ਮਾਣਵੀ ਕਰੀਦਾ ਉਹਦੀ ਰਜਾ ਵਿੱਚ ਰਹਿੰਦੇ ਆ, ਸੁਣਦੇ ਨੀ ਮਾੜਾ ਨਾ ਕਿਸੇ ਨੂੰ ਅਸੀਂ ਕਹਿੰਦੇ ਆ, ਹੋ ਬੰਦੇ ਦੋਗਲੇ ਤੋਂ ਰੱਖਦੇ ਆ ਦੂਰੀਆਂ, ਜਿਹੜੇ ਆਪਣੀ ਜ਼ੁਬਾਨ ਤੇ ਨਹੀਂ ਖੜਦੇ, ਰੱਬਾ ਉਹਨਾਂ ਨੂੰ ਵੀ ਬਖਸ਼ੀ ਤਰੱਕੀਆਂ, ਜਿਹੜੇ ਸਾਡੀਆਂ ਤਰੱਕੀਆਂ ਤੋਂ ਸੜਦੇ, ਰੱਬਾ ਉਹਨਾਂ ਨੂੰ ਵੀ ਬਖਸ਼ੀ ਤਰੱਕੀਆਂ, ਜਿਹੜੇ ਸਾਡੀਆਂ ਤਰੱਕੀਆਂ ਤੋਂ ਸੜਦੇ।
2: ਕਿਆ ਬਾਤਾਂ, ਇਹ ਤਾਂ ਫਿਰ ਉਹੀ ਗੱਲ ਹੋ ਗਈ ਹੈ, ਯਾਰ ਬੰਦੂਕਾਂ ਵਰਗੇ, ਯਾਰ ਬੰਦੂਕਾਂ ਵਰਗੇ, ਕੀ ਕਰਨਾ ਹਥਿਆਰਾਂ ਨੂੰ, ਲੰਮੀਆਂ ਉਮਰਾਂ ਬਖਸ਼ਿਓ ਰੱਬਾ ਚੱਕ ਸਾਬੂ ਦੇ ਜਿਗਰੀ ਯਾਰਾਂ ਨੂੰ।
0: ਕਿਆ ਬਾਤ ਆ ਬਾਈ ਜੀ, ਬਹੁਤ ਜੋਸ਼ ਉਹੀ
7: ਯਾਰ ਪਰੇਸ਼ਾਨੀ ਇੱਕ ਟੌਪ ਦੀ ਹੈ ਗੱਲ ਭਾਜੀ, ਤੁਹਾਡੀ ਤੁਹਾਡੀ ਗੱਲ ਤੇ ਮੈਨੂੰ ਗਾਣਾ ਯਾਦ ਆ ਗਿਆ, ਰੱਖੇ ਯਾਰ ਪਰੇਸ਼ਾਨੀ ਇੱਕ ਟੌਪ ਦੀ ਹੈ ਗੱਲ, ਜੇ ਉੱਤੇ ਸਦਾ ਹੀ ਟਿਕਾ ਕੇ ਰੱਖੀ ਦੀ, ਯਾਰਾਂ ਹਥਿਆਰਾਂ ਬਿਨਾਂ ਨਹੀਂ ਆਉ ਸਰਦਾ, ਤਾਂ ਦੋਹਾਂ ਨਾਲ ਬਣਾ ਕੇ ਰੱਖੀ ਦੀ, ਯਾਰਾਂ ਹਥਿਆਰਾਂ ਬਿਨਾਂ ਨਹੀਂ ਆਉ ਸਰਦਾ, ਇਸ ਲਈ ਤਾਂ ਦੋਹਾਂ ਨਾਲ ਬਣਾ ਕੇ ਰੱਖੀ ਦੀ।
2: ਬੁੱਕਣ ਬਾਈ ਸਵਾਦ ਲਿਆਤਾ, ਤੇ ਖਾਸ ਕਰਕੇ ਪ੍ਰਭੀਰ ਜਦੋਂ ਬੁੱਕਣ ਭਾਣ ਦੇਖੋ ਇਸ ਵੇਲੇ ਫੋਨ ਵੀ ਤੁਹਾਡਾ ਗਰਮ ਕਰ ਦਿੱਤਾ, ਇਹਨੂੰ ਕਹਿੰਦਾ ਹਿੱਕ ਦੀ ਜ਼ੋਰ ਨਾਲ ਗਾਉਣ ਵਾਲੇ ਸਾਡੇ ਉਸਤਾਦ, ਸਾਡੇ ਸਟਾਰ ਭਰਾ ਆ, ਇਹਨਾਂ ਨੇ ਵੀ ਹੁਣ ਇਹ ਵੀ ਪਹੁੰਚ ਰਿਹਾ ਠੋਕ ਕੇ 30 ਮਈ ਦਿਨ ਸ਼ਨੀਵਾਰ ਨੂੰ ਜਿਹੜਾ ਤੁਹਾਡੇ ਆਪਣੇ ਸ਼ਹਿਰ ਜ਼ਿੰਦਾਬਾਦ ਬੈਂਟਨ ਦੇ ਵਿੱਚ ਮੇਲਾ ਹੋਣ ਜਾ ਰਿਹਾ ਨਾ, ਉਹਦੀ ਜਿਹੜੀ ਜਿਹੜਾ ਧਮਕ ਹੈ ਨਾ ਉਹ ਪੂਰੀ ਅਸਮਾਨੀ ਚੜੀ ਹੋਈ ਆ, ਤੇ ਆਪਾਂ ਰੌਣਕਾਂ ਉਸ ਦਿਨ ਲਾਉਣੀਆਂ ਆ, 30 ਮਈ ਦਿਨ ਸ਼ਨੀਵਾਰ ਨੂੰ ਚਿੰਕਿਊ ਜੀ ਸੈਕੰਡਰੀ ਸਕੂਲ ਦੇ ਬ੍ਰੈਂਪਟਨ ਦੇ ਵਿੱਚ ਇਹ ਮੇਲਾ ਹੋਣ ਜਾ ਰਿਹਾ ਜ਼ਿੰਦਾਬਾਦ ਮੇਲਾ, ਜਿਹਦੇ ਵਿੱਚ ਪਹੁੰਚ ਰਹੇ ਸਾਡੇ ਸਟਾਰ ਭਰਾ ਬੁੱਕਣ ਜੱਟ, ਹਰਮਨਦੀਪ, ਸੁਖਵਿੰਦਰ ਸੁੱਖੀ ਤੇ ਬੌਬੀ ਬੰਦੇਰ। ਬੁੱਕਣ ਬਾਈ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਆ?
6: ਮੈਂ ਸਾਰਿਆਂ ਨੂੰ, ਸਾਰੇ ਸਰੋਤਾਂ ਨੂੰ ਅਪੀਲ ਕਰਨੀ ਚਾਹੁੰਦਾ ਬਈ, 30 ਤਰੀਕ ਨੂੰ ਸੈਟਰਡੇ ਚਿੰਕਿਊ ਜੀ ਸੈਕੰਡਰੀ ਸਕੂਲ ਦੇ ਵਿੱਚ 5 ਤੋਂ 9 ਵਜੇ ਤੱਕ ਇਹ ਮੇਲਾ ਹੋਣ ਜਾ ਰਿਹਾ, ਤੁਸੀਂ ਟਾਈਮ ਨਾਲ ਪਹੁੰਚ ਕੇ ਇਸ ਮੇਲੇ ਦਾ, ਪਰਿਵਾਰਾਂ ਸਮੇਤ ਪਹੁੰਚ ਕੇ ਇਸ ਮੇਲੇ ਦਾ ਆਨੰਦ ਬਣਾਓ ਜੀ।
2: ਬੁਕਣ ਭਾਈ ਖਾਸ ਕਰਕੇ ਇਹ ਗੱਲ ਬਿਲਕੁਲ ਸੱਚੀ ਆ, ਇਹ ਪਰਿਵਾਰਕ ਸ਼ੋਅ ਹੋਣ ਜਾ ਰਿਹਾ ਜਿਹਦੇ ਵਿੱਚ ਮੇਰੀਆਂ ਮਾਮਾ, ਮੇਰੀਆਂ ਧੀਆਂ, ਮੇਰੇ ਵੱਡੇ ਬਜ਼ੁਰਗ ਤੇ ਸਾਡੇ ਸਮਕਾਲੀ ਤੇ ਖਾਸ ਕਰਕੇ ਪਰਾਬਰੇ ਤੁਹਾਡੇ ਦੇ ਸੋਹਣੇ ਸੁਨੱਖੇ ਭਰਾਵਾਂ ਨੇ ਦਸਤਾਰਾਂ ਸੋਹਣੀਆਂ ਸੋਹਣੀਆਂ ਸਜਾ ਕੇ ਆਉਣਾ ਤੇ ਮੁੱਛਾਂ ਵੀ ਅੱਜ ਪਰਾਪਾਂ ਨੇ ਖੜੀਆਂ ਕੀਤੀਆਂ ਆ, ਏਦਾਂ ਮੁੱਛਾਂ ਖੜੀਆਂ ਫੇਰ ਤਾਂ ਫਿਰ ਜਿੰਦਾਬਾਦ ਮੇਲੇ ਦਾ ਪਤਾ ਲੱਗਣਾ। ਕੀ ਕਹਿਣਾ ਪਤਾ, ਕਹਿੰਦਾ ਮਿੱਤਰਾਂ ਨੇ ਮੇਲੇ ਜਾਣਾ, ਮਿੱਤਰਾਂ ਨੇ ਮੇਲੇ ਜਾਣਾ, ਬ੍ਰੈਂਪਟਨ ਗੱਡੀ ਜੋੜ ਕੇ ਆ ਜਾਓ ਬ੍ਰੈਂਪਟਨ ਵਾਲਿਓ, ਹੋ ਤੁਹਾਨੂੰ ਕੀ ਚਾਹੀਦਾ, ਮੇਲਾ ਬਿਲਕੁਲ ਫ੍ਰੀ ਆ, ਫ੍ਰੀ ਆ, ਫ੍ਰੀ ਆ।
0: ਕੀ ਬਾਤ ਆ, ਸੋ ਮੇਲੇ ਤੇ ਬਾਈ ਪਹੁੰਚਿਓ ਤੁਸੀਂ ਪੂਰੀ એનર્ਜੀ ਦੇ ਨਾਲ। ਬੁੱਕਣ ਬਾਈ ਹੁਣਾਂ ਨੂੰ ਲਾਈਵ ਸੁਣਾਂਗੇ ਤੇ ਸਾਡੇ ਫੇਵਰੇਟ ਗਾਣੇ ਸਾਰੇ ਬੁੱਕਣ ਬਾਈ ਹੁਣਾਂ ਸੁਣਾਂਗੇ। ਚੜ੍ਹਦੀ ਕਲਾ ਦੇ ਨਾਲ ਮੇਲਾ ਹੋਊਗਾ ਤੇ ਮੈਂ ਨਾ ਕਿ ਤੁਸੀਂ ਆਪਣੀਆਂ ਸੀਟਾਂ ਰਿਜ਼ਰਵ ਕਰਾ ਲਓ, ਬਿਲਕੁਲ ਫ੍ਰੀ ਆ। ਅਸੀਂ ਨਹੀਂ ਚਾਹੁੰਦੇ ਬਾਅਦ 'ਚ ਫਿਰ ਤੁਸੀਂ ਕਹੋਗੇ ਵੀ ਖੜਾ ਕੇ ਮੇਲਾ ਵਿਖਾਤਾ, ਕਿਉਂਕਿ 700 ਸੀਟ ਆ ਤੇ ਉਹ ਨਾ ਹੋਵੇ। ਮੈਨੂੰ ਲੱਗਦਾ ਪਹਿਲਾਂ ਵੀ ਕਹਿ ਕੇ ਹਟੇ ਮੇਲਾ ਖੜ ਕੇ ਵੇਖਣ ਦਾ ਸਵਾਦ ਆਉਣਾ। ਤੇ ਬੁੱਕਣ ਬਾਈ ਜੀ ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਥੈਂਕ ਯੂ ਸੋ ਮਚ, ਤੇ ਮਿਲਦੇ ਆ ਲਾਈਵ ਜੀ। ਮੇਜਰ ਬਾਈ
2: ਲਵ ਯੂ ਬੁੱਕਣ ਬਾਈ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ,
8: ਲਵ ਯੂ, ਥੈਂਕ ਯੂ।
0: ਕੀ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਬੁੱਕਣ ਬਾਈ ਜੀ। ਤੇ ਸੁਣੀਏ ਬੁੱਕਣ ਬਾਈ ਹੁਣ ਘੈਂਟ ਜਿਹਾ ਸੌਂਗ ਇੱਕ ਤਰ੍ਹਾਂ ਨਾਲ, ਮੇਰਾ ਆਪਦਾ ਫੇਵਰੇਟ,
2: ਆਉਣ ਦਿਓ।

0: ਜੀ ਮਲਕ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ? ਓ ਜਫਰ ਮਲਕ ਜੀ, ਸਲਾਮ ਅਲੈਕੁਮ ਸਰ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ?
1: ਸਤਿ ਸ੍ਰੀ ਅਕਾਲ ਜੀ, ਸਲਾਮ ਅਲੈਕੁਮ, ਕੀ ਹਾਲ ਨੇ?
0: ਜਫਰ ਮਲਕ ਸਾਹਿਬ, ਸਭ ਠੀਕ ਠਾਕ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਠਾਕ ਹੋ?
1: ਬਸ ਜੀ, ਇਦਾਂ ਤੇ ਸ਼ਬਰਾਤਾਂ ਆਈਆਂ, ਮੈਂ ਕਿਹਾ ਆਇਲ ਦੀ ਗੱਲ ਵੀ ਕਰ ਲਈਏ।
0: ਬਿਲਕੁਲ ਜੀ, ਔਰ ਸਭ ਤੋਂ ਪਹਿਲਾਂ ਤਾਂ ਸਾਰੇ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ, ਸਾਡੇ ਸਾਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ, ਵੀਰਾਂ ਨੂੰ ਈਦ ਮੁਬਾਰਕ, ਤੇ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ, ਤੇ ਜਫਰ ਮਲਕ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਈਦ ਦੀ।
1: ਸਰ ਮੁਬਾਰਕਾਂ ਜੀ, ਸਰ ਮੁਬਾਰਕਾਂ, ਤੁਹਾਡੇ ਵਰਗੇ ਲੋਕਾਂ ਦੇ ਨਾਲ ਹੀ ਜ਼ਿੰਦਗੀ ਚੱਲ ਰਹੀ ਹੈ ਨਾ।
0: ਕੀ ਬਾਤ ਹੈ ਜੀ, ਕੀ ਬਾਤ ਹੈ, ਬਹੁਤ ਸ਼ੁਕਰੀਆ। ਬਿਲਕੁਲ, ਹਾਂ ਬਿਲਕੁਲ, ਮੈਨੂੰ ਵੀ ਸਵਾਲ ਪੁੱਛਦੇ ਆ, ਤੇ ਮੈਂ ਕਹਿਣਾ ਹੁੰਦਾ ਕਿ ਤੁਸੀਂ ਸਿੱਧਾ ਮਲਕ ਸਾਹਿਬ ਨੂੰ ਕਾਲ ਕਰੋ ਤੇ ਆਪਣੇ ਸਵਾਲ ਜਫਰ ਮਲਕ ਸਾਹਿਬ ਨੂੰ ਪੁੱਛੋ, ਕਿਉਂਕਿ ਜੇ ਇੱਕ ਵਾਰੀ ਵਾਲ ਡਿੱਗ ਗਏ, ਇਹ ਦੁਬਾਰਾ ਸਿਰਫ ਮਲਕ ਸਾਹਿਬ ਹੀ ਲਿਆ ਸਕਦੇ ਆ। ਵਾਲਾਂ ਦੀਆਂ ਸਮੱਸਿਆਵਾਂ ਤੋਂ ਤੁਸੀਂ ਪਰੇਸ਼ਾਨ ਹੋ, ਬੀਬੀਆਂ ਭੈਣਾਂ ਬੜੀਆਂ ਪਰੇਸ਼ਾਨ ਆ, ਗੁੱਛੇ ਲੈ ਕੇ ਫਿਰ ਵਿਖਾਉਂਦੀਆਂ ਰਹਿਣਗੀਆਂ, ਵੇਖ ਵੇ ਭਾਈ ਮੇਰੇ ਵਾਲ ਲੈ ਗਏ, ਤੇ ਵਾਲ ਲੈ ਗਏ ਤੇ ਜਫਰ ਮਲਕ ਜੀ ਉਹਨਾਂ ਨੂੰ ਕੰਟੈਕਟ ਕਰ ਲਓ, ਤੁਹਾਡੇ ਵਾਲ ਵਾਪਸ ਵੀ ਆ ਜਾਣਗੇ ਤੇ ਘਣੇ ਕਾਲੇ ਵੀ ਹੋ ਜਾਣਗੇ, ਤੇ ਬਹੁਤ ਅੱਜ ਕੱਲ੍ਹ ਤਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਭਾਜੀ, ਯਕੀਨ ਕਰਿਓ ਕਿ ਬੱਚਿਆਂ ਦੇ ਵੀ ਵਾਲ ਝੜ ਰਹੇ ਅੱਜ ਕੱਲ੍ਹ, ਕਿਉਂਕਿ ਕਲੋਰੀਨ ਬਹੁਤ ਜ਼ਿਆਦੀ ਆ। 30-35 ਸਾਲ 'ਚ ਬੰਦੇ ਦਾ ਵਿਆਹ ਧਰਿਆ ਹੁੰਦਾ, ਉਧਰੋਂ ਬੰਦਾ ਗੰਜਾ ਹੋ ਜਾਂਦਾ, ਘਰ ਲਈ ਕਹਿੰਦੀ ਇਹ ਤਾਂ ਮੇਰਾ ਉਹੀ ਨਹੀਂ ਹੈਗਾ ਜਿਹਦਾ ਮੈਂ ਮੰਗੀ ਗਈ ਸੀ। ਸੋ ਕੈਨੇਡਾ ਵਾਲੇ ਅੱਜ ਕੱਲ੍ਹ ਗੱਭਰੂਆਂ ਦੀ ਬਹੁਤ ਵੱਡੀ ਸਮੱਸਿਆ, ਕਿ ਉਹ ਬਾਅਦ 'ਚ ਬੰਦਾ ਨਹੀਂ ਪਛਾਣ ਆਉਂਦਾ। ਤੁਸੀਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਜਫਰ ਮਲਕ ਉਹਨਾਂ ਦਾ ਬਣਾਇਆ ਹੋਇਆ 21 ਸਾਲਾਂ ਦੇ ਤਜਰਬੇ ਵਾਲਾ ਹੇਅਰ ਟੋਨਿਕ ਐਸਾ ਆ, ਮੈਂ ਉਹਨੂੰ ਹੇਅਰ ਟੋਨਿਕ ਨਹੀਂ, ਮੈਂ ਕਹੂੰਗਾ ਇੱਕ ਜਾਦੂ ਵਾਲਾ ਤੇਲ ਆ, ਤੇ ਤੁਸੀਂ ਫਰੈਸ਼ ਹੇਅਰ ਟੋਨਿਕ ਨੂੰ ਲਾਓ ਤੇ ਆਪਣੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰੋ। ਜਫਰ ਮਲਕ ਸਾਹਿਬ ਨੂੰ ਕਾਲ ਕਰ ਲਓ, ਤੁਹਾਨੂੰ ਕੋਈ ਪ੍ਰੋਬਲਮ ਹੈ ਨਾ ਵਾਲਾਂ ਦੀ, ਤੇ ਤੁਸੀਂ ਡਿਸਕਸ ਕਰੋ ਪਹਿਲਾਂ, ਤੇ ਤੁਹਾਨੂੰ ਹੱਲ ਵੀ ਦੱਸਣੇ, ਕਿਉਂਕਿ 21 ਸਾਲਾਂ ਦਾ ਤਜਰਬਾ ਥੋੜਾ ਤਜਰਬਾ ਨਹੀਂ ਹੁੰਦਾ। ਮਲਕ ਸਾਹਿਬ, ਤੁਹਾਨੂੰ ਅੱਜ ਤੱਕ ਕਿਹੜੇ ਕਿਹੜੇ ਵਾਲਾਂ ਨੂੰ ਵੈਸੇ ਪ੍ਰੋਬਲਮਾਂ ਕਿਹੜੀਆਂ ਹੁੰਦੀਆਂ, ਝੜਦੇ ਕਿਉਂ ਆ, ਲੋਕੀ ਗੰਜੇ ਕਿਉਂ ਹੋ ਜਾਂਦੇ ਆ ਏਜ ਤੋਂ ਪਹਿਲਾਂ?
1: ਸਭ ਤੋਂ ਪਹਿਲੇ ਤਾਂ ਲੈ ਲਓ ਜੀ, ਇੱਕ ਚੀਜ਼ ਕਹਿੰਦੀ ਹੈ ਐਲੋਪੇਸ਼ੀਆ, ਉਹਨੂੰ ਕਹਿੰਦੇ ਨੇ ਬਾਲ ਚਰ, ਦਰਮਿਆਨ ਵਿੱਚ ਗੋਲ ਜਾਂ ਦਾਇਰਾ ਵੱਜ ਜਾਂਦਾ, ਉਹਦੇ ਵਿੱਚ ਵਾਲ ਨਿਕਲ ਜਾਂਦੇ ਨੇ, ਸਿਰ ਦੇ ਵੀ, ਦਾੜੀ ਦੇ ਵੀ, ਬਾਕੀ ਵੀ ਲੋਕਾਂ ਦੇ, ਉਹਨੂੰ ਐਲੋਪੇਸ਼ੀਆ ਕਹਿੰਦੇ ਨੇ। ਇਹ ਕਿਸੇ ਵੀ ਵਜ੍ਹਾ ਤੋਂ ਹੋ ਸਕਦਾ ਹੈ, ਕਿਸੇ ਵਕਤ ਵੀ ਹੋ ਸਕਦਾ ਹੈ, ਕਿਸੇ ਪਰੇਸ਼ਾਨੀ ਨਾਲ ਵੀ ਹੋ ਸਕਦਾ, ਜਾਂ ਕੋਈ ਦਵਾਈ ਖਾਣ ਦੀ ਵਜ੍ਹਾ ਨਾਲ ਵੀ ਹੋ ਸਕਦਾ, ਬੱਚਿਆਂ ਨੂੰ ਵੀ ਹੋ ਸਕਦਾ, ਵੱਡਿਆਂ ਨੂੰ ਵੀ ਹੋ ਸਕਦਾ, ਵੱਡਿਆਂ ਨੂੰ ਵੀ, ਸਭ ਨੂੰ ਹੁੰਦਾ। ਅਸੀਂ ਐਲੋਪੇਸ਼ੀਆ ਦਾ ਇਲਾਜ ਸ਼ੁਰੂ ਕੀਤਾ ਸੀ, ਇਹਦੇ ਵਿੱਚ ਸੋਰਾਇਸਿਸ ਹੋ ਜਾਂਦਾ ਸਿਰ ਦੇ ਵਿੱਚ, ਲੋਕਾਂ ਨੂੰ ਐਗਜ਼ੀਮਾ ਹੋ ਜਾਂਦਾ, ਉਹਨਾਂ ਦੇ ਵਾਲ ਝੜਦੇ ਨੇ, ਉੱਤੋਂ ਖੁਸ਼ਕ ਜੀ ਉਹਨਾਂ ਦੀ ਜਿਲ ਜਿਹੜੀ ਉਤਰਦੀ ਰਹਿੰਦੀ ਹੈ। ਇਸੇ ਤਰ੍ਹਾਂ ਜਿਹਨਾਂ ਦੇ ਵਾਲਾਂ ਨੂੰ ਸਿੱਕਰੀ ਹੈ, ਡੈਂਡਰਫ ਜਿਹਨੂੰ ਕਹਿੰਦੇ ਹੋ, ਤੁਹਾਨੂੰ ਖੁਸ਼ਕੀ ਦੀ ਵਜ੍ਹਾ ਨਾਲ ਡੈਂਡਰਫ ਗਿਰਦੀ ਹੈ, ਤੁਹਾਡੇ ਕੱਪੜਿਆਂ ਦੇ ਉੱਤੇ ਸਫੈਦ ਬੂਰਾ ਜਿਹਾ ਨਜ਼ਰ ਆਉਂਦਾ ਕਿ ਜੀ ਗਿਰ ਰਿਹਾ, ਇਹ ਸਾਰਾ ਖੁਸ਼ਕੀ ਦੀ ਵਜ੍ਹਾ ਤੋਂ ਹੁੰਦਾ। ਵਾਲ ਤੁਹਾਡੇ ਸੁੱਕ ਜਾਂਦੇ ਨੇ ਤੇ ਪੋਰੇ 'ਚ ਨਹੀਂ ਰੁਕਦੇ, ਤੁਸੀਂ ਕੰਘੀ ਕਰਦੇ ਹੋ, ਤੁਸੀਂ ਸ਼ੈਂਪੂ ਕਰਦੇ ਹੋ ਤੇ ਉਹ ਨਿਕਲਦੇ ਨੇ। ਬਹੁ ਜੀ, ਤੁਸੀਂ ਸਾਡਾ ਆਇਲ ਇਸਤੇਮਾਲ ਕਰੋ, 3 ਦਿਨ ਲਈ ਤੁਹਾਡੇ ਵਾਲ ਝੜਨ ਤੋਂ ਰੁਕ ਜਾਣਗੇ, 6-7 ਦਿਨ ਤੁਹਾਨੂੰ ਉੱਗਦੇ ਵੀ ਨਜ਼ਰ ਆਉਂਦੇ ਨੇ। ਅਸੀਂ ਕਹਿੰਦੇ ਹਾਂ ਪਹਿਲੇ ਦਿਨ ਵੀ ਤਸਵੀਰ ਲੈ ਲਓ ਸਿਰ ਦੀ, ਤੇ 10 ਦਿਨ ਬਾਅਦ ਵੀ ਤਸਵੀਰ ਲਵੋ, ਤੁਹਾਨੂੰ ਆਪੇ ਹੀ ਫਰਕ ਨਜ਼ਰ ਆ ਜਾਏਗਾ। ਅਸੀਂ ਜ਼ਿਆਦਾ ਗੱਲਾਂ ਕੀ ਕਰੀਏ, ਤੁਹਾਨੂੰ ਕਿਸੇ ਕਿਸਮ ਦਾ ਕੋਈ ਮਸਲਾ ਤੁਹਾਡੇ ਵਾਲਾਂ ਦਾ, ਤੁਹਾਡੇ ਚਿਹਰੇ ਦੇ ਉੱਤੇ ਕਿਸੇ ਗੱਲ ਦੀ ਕੋਈ ਚੀਜ਼ ਨਹੀਂ ਹੈ, ਸਕਿਨ ਦੀ ਕੋਈ ਪ੍ਰੋਬਲਮ ਹੈਗੀ ਹੈ, ਤੁਸੀਂ ਸਾਡਾ ਗੱਲ ਕਰੋ, ਅਸੀਂ ਤੁਹਾਨੂੰ ਉਹਦਾ ਹੱਲ ਦਿੰਦੇ ਹਾਂ। ਅਸੀਂ ਤੁਹਾਡੇ ਘਰ ਆਇਲ ਫਰੀ ਸ਼ਿਪਿੰਗ ਦਿੰਦੇ ਹਾਂ, ਪੂਰੇ ਕੈਨੇਡਾ ਦੇ ਵਿੱਚ, USA ਦੇ ਵਿੱਚ, ਤੁਸੀਂ ਜਿੱਥੇ ਮਰਜ਼ੀ ਮੰਗਾ ਲਓ, ਅਸੀਂ ਤੁਹਾਨੂੰ ਕੋਈ ਸ਼ਿਪਿੰਗ ਚਾਰਜਸ ਨਹੀਂ ਲੈਂਦੇ, ਅਸੀਂ ਤੁਹਾਨੂੰ ਬੋਟਲ ਤੁਹਾਡੇ ਘਰ ਪਹੁੰਚਾ ਦਿੰਦੇ ਹਾਂ। ਅੱਜ ਈਦ ਦਾ ਦਿਨ ਨੇ, ਅਸੀਂ ਤੁਹਾਨੂੰ ਇੱਕ ਚੀਜ਼ ਨਵੀਂ ਹੈ ਅਨਾਊਂਸ ਕਰ ਦਿੰਦੇ ਹਾਂ, ਤੁਹਾਡੇ ਨਾਲ ਗੱਲ ਹੋਈ ਸੀ, 3+1 ਦੀ ਤੁਸੀਂ ਅਨਾਊਂਸਮੈਂਟ ਕਰਦੇ ਹੋ ਕਿ ਜਨਾਬ 25% ਡਿਸਕਾਊਂਟ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ 3 ਬੋਟਲਾਂ ਮੰਗਾਓ, ਅਸੀਂ ਤੁਹਾਨੂੰ 25% ਦੇ ਦਿੰਦੇ ਹਾਂ। ਹੋਰ ਬੋਲੋ,
0: ਕਿਆ ਬਾਤ ਹੈ ਜੀ। ਸੋ ਨਾਲ ਜੀ, ਔਰ ਨਾਲ ਦੀ ਨਾਲ ਜਫਰ ਸਾਹਿਬ, ਇੱਕ ਇਹ ਵੀ ਦੱਸੋ ਕਿ ਤੁਸੀਂ ਇੰਨਾ ਕੋਨਫੀਡੈਂਸ, ਤੁਸੀਂ ਕਹਿੰਦੇ ਹੋ ਕਿ ਫੋਟੋ ਖਿੱਚ ਲਓ ਤੇ ਬਾਅਦ ਵਿੱਚ ਤੁਸੀਂ ਰਿਜ਼ਲਟ ਆਪ ਦੇਖ ਲਓ, ਇੰਨਾ ਕੋਨਫੀਡੈਂਸ ਹੈ ਕਿ ਬਹੁਤ ਸਾਰੇ ਪਰਿਵਾਰਾਂ ਨੇ ਆਲਰੇਡੀ ਤੁਹਾਨੂੰ ਇਹਦੇ ਪੋਜ਼ਿਟਿਵ ਰਿਸਪੌਂਸ ਆਇਆ?
1: ਸਰ, ਮੇਰੇ ਕੋਲ ਟੋਰਾਂਟੋ ਦੇ ਵਿੱਚ 1000 ਬੰਦੇ ਨੇ ਜੋ ਟੋਰਾਂਟੋ ਦੀ ਗੱਲ ਕਰ ਰਹੇ,
0: ਹਾਂ,
1: ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੱਕ ਮੇਰਾ ਮਾਲ ਜਾਂਦਾ ਹੈ।
0: ਕਿਆ ਬਾਤ ਆ,
1: ਸਾਰੀ ਦੁਨੀਆਂ ਦੇ ਵਿੱਚ ਜਾਂਦਾ, ਸਾਰੀ ਦੁਨੀਆਂ ਜਾਣਦੀ ਹੈ, ਜਿਨ੍ਹਾਂ ਨੇ ਇੱਕ ਵਾਰੀ ਲਿੱਤਾ ਉਹ ਦੁਬਾਰਾ ਲੈਂਦੇ ਨੇ, 70% ਮੇਰੇ ਰਿਪੀਟਿਡ ਆਰਡਰਸ ਨੇ। ਤੇ ਮੈਂ ਫਿਰ ਇੱਕ ਰਿਕੁਐਸਟ ਕਰਦਾ ਹੁੰਦਾ ਲੋਕਾਂ ਨੂੰ ਕਿ ਭਾਜੀ, ਜਿਹਨੂੰ ਵੀ ਮੇਰਾ ਆਇਲ ਚੰਗਾ ਲੱਗਿਆ, ਬਸ ਯਾਰ ਆਪਣੇ ਕਿਸੇ ਇੱਕ ਸੱਜਣ ਨਾਲ ਉਹਦਾ ਜ਼ਿਕਰ ਕਰਦੇ, ਮੇਰਾ ਕੰਮ ਹੋ ਗਿਆ। ਜਿਹੜਾ ਇੱਕ ਬੰਦੇ ਨੂੰ ਫਾਇਦਾ ਪਹੁੰਚ ਗਿਆ ਉਹਦੇ ਵਾਲ ਚੜਨ ਤੋਂ ਰੁਕ ਗਏ, ਉਹਨੇ ਦੋ ਲੋਕ ਯਾਰਾਂ ਨੂੰ ਚੋਂ ਇੱਕ ਨੂੰ ਵੀ ਦੱਸ ਦਿੱਤਾ ਨਾ, ਇਹਦਾ ਮਤਲਬ ਹੈ ਕਿ ਮੇਰੀ ਪਬਲਿਸਿਟੀ ਹੋ ਗਈ।
0: ਇੱਕ ਵਾਰ ਨੰਬਰ ਦੇ ਦਿਓ ਤਾਂ ਕਿ ਜਿਹੜੇ ਵੀ ਸਾਡੇ ਦੋਸਤ ਵਾਲਾਂ ਦੀਆਂ ਪਰੇਸ਼ਾਨੀਆਂ ਨਾਲ ਜੂਝ ਰਹੇ ਆ
1: ਜੀ, 24 ਘੰਟੇ ਜਦੋਂ ਦਿਲ ਕਰੇ ਮੈਨੂੰ ਫੋਨ ਕਰੋ, ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ। ਮੇਰਾ ਫੋਨ ਨੰਬਰ ਹੈਗਾ ਜੀ 6475215519 6475215519 6475515159। ਬੜਾ ਕਲੀਅਰ ਮੈਂ ਕਰਕੇ ਦੱਸ ਦਿੱਤਾ, ਤੁਸੀਂ ਵੀ ਦੱਸ ਦਿਓ, ਜੋ ਹੋਰ ਕੋਈ ਸਵਾਲ ਹੈਗਾ ਤਾਂ ਮੈਨੂੰ ਪੁੱਛ ਲਓ, ਮੈਂ ਹਾਜ਼ਰ ਖਿਦਮਤ ਹਾਂ।
0: ਬਿਲਕੁਲ ਜੀ। ਸੋ ਇੱਕ ਡਿਸਕਾਊਂਟ ਬਾਰੇ ਦੱਸ ਦਿਓ ਜੀ, ਤੁਸੀਂ ਕਿਹਾ ਕਿ 2 ਬੋਤਲਾਂ ਤੁਸੀਂ ਬਾਏ ਕਰਨੀਆਂ,
1: 3 ਬੋਤਲਾਂ ਦੇ ਨਾਲ ਇੱਕ ਫ੍ਰੀ,
0: 3 ਬੋਤਲਾਂ ਦੇ ਨਾਲ ਇੱਕ, ਜੇ ਕਿਸੇ ਨੇ 2 ਬੋਤਲਾਂ ਬਾਏ ਕਰਨੀਆਂ ਹੋਣ ਤੇ ਉਹਨੂੰ ਵੀ ਕੋਈ ਛੋਟਾ ਮੋਟਾ ਡਿਸਕਾਊਂਟ ਮਿਲੇਗਾ,
1: ਉਹਨਾਂ ਨੂੰ ਵੀ 10% ਦੇ ਦਿਆਂਗੇ।
0: ਕਿਆ ਬਾਤ ਹੈ ਜੀ। ਸੋ ਜਫਰ ਮਲਕ ਹੁਣਾਂ ਨੂੰ ਤੁਸੀਂ ਕਾਲ ਕਰ ਲਓ, ਵਾਲਾਂ ਦੀਆਂ ਸਮੱਸਿਆਵਾਂ ਦੇ ਨਾਲ ਤੁਸੀਂ ਜੂਝ ਰਹੇ ਹੋ ਤਾਂ ਤੁਹਾਡੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣੀਆਂ। ਤੁਸੀਂ ਫਰੈਸ਼ ਹੇਅਰ ਟੋਨਿਕ ਨੂੰ ਯੂਜ਼ ਕਰੋ। ਜਫਰ ਮਲਕ ਜੀ ਦੇਖੋ ਕਿੰਨੇ ਕੌਨਫੀਡੈਂਸ ਨਾਲ ਕਹਿ ਰਹੇ ਆ ਕਿ ਫੋਟੋ ਲੈ ਲਿਓ, ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਆਪਣੇ ਆਪ ਪਤਾ ਲੱਗ ਜਾਣਾ ਆ। ਜਫਰ ਮਲਕ ਫਰੈਸ਼ ਹੇਅਰ ਟੋਨਿਕ ਹੁਣਾਂ ਨੂੰ ਤੁਸੀਂ ਜਦੋਂ ਮਰਜ਼ੀ ਕਾਲ ਕਰ ਲਓ। ਮਲਕ ਸਾਹਿਬ ਕਹਿੰਦੇ ਤੁਸੀਂ ਮੇਰੇ ਨਾਲ ਕੰਸਲਟ ਕਰੋ, ਕੋਈ ਵੀ ਇਸ਼ੂ ਆ ਅਸੀਂ ਉਹਦਾ ਹੱਲ ਕਰਾਂਗੇ। 6475215519 ਬਿਲਕੁਲ ਜੀ। ਜਾਂਦੇ ਜਾਂਦੇ ਕੁਛ ਹੋਰ ਕਹਿਣਾ ਚਾਹੋਗੇ ਮਲਕ ਸਾਹਿਬ?
1: ਮੈਂ ਜਨਾਬ ਤੁਹਾਡੇ ਜਿਹੜੇ ਲੋਕੀ ਸਵਾਲ ਪੁੱਛਦੇ ਨੇ ਉਹਨਾਂ ਦੇ ਜਵਾਬ ਹਰ ਵਾਰੀ ਦੇ ਦਿਓ ਤਾਂ ਕਾਫੀ ਹੋ ਜਾਂਦਾ
0: ਜੀ। ਬਹੁਤ ਸ਼ੁਕਰੀਆ। ਤੁਸੀਂ ਤੁਸੀਂ ਤੁਸੀਂ ਓਨਰ ਹੀ ਰਹੋ ਇੱਕ ਸੈਕਿੰਡ। ਸਾਡੇ 90 ਜੀ ਵੀ ਜੁੜ ਚੁੱਕੇ ਨੇ, ਉਹਨਾਂ ਨੇ ਤੁਹਾਡਾ ਤੇਲ ਯੂਜ਼ ਵੀ ਕੀਤਾ ਹੋਇਆ ਇਸ ਟੋਨਿਕ ਨੂੰ, ਤੇ ਉਹ ਵੀ ਆ ਕੇ ਇੱਕ ਦਿਨ ਮੈਂ ਆਂਟੀ ਜੀ ਨੂੰ ਪੁੱਛੇ ਸੀ, ਉਹ ਕਹਿੰਦੇ ਬਿਲਕੁਲ ਉਹਨਾਂ ਨੇ ਯੂਜ਼ ਕੀਤਾ ਹੋਇਆ ਤੇ ਉਹ ਇਸ ਚੀਜ਼ ਦੇ ਗਵਾਹ ਨੇ। ਆਂਟੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ। ਕਿਆ ਬਾਤ ਆ ਜੀ। ਫਿਰ ਤੁਸੀਂ ਮੋਹਰ ਲਾਉਂਦੇ ਹੋ ਕਿ ਵਾਕਈ ਕੰਮ ਕਰਦਾ ਇਹ ਟੋਨਿਕ?
2: 2 ਮੋਹਰਾਂ
0: ਜਫਰ ਮਲਕ ਸਾਹਿਬ ਬਹੁਤ ਸ਼ੁਕਰੀਆ। ਦੇਖੋ ਤੁਹਾਡੇ
1: ਰੱਬ ਨਾਲ ਗਵਾਹੀ ਆਉਂਦੀ ਨਾ,
0: ਹਾਂ
1: ਰੱਬ ਨਾਲ ਕਰਨਾ ਹਰ ਵਾਰੀ ਆਉਂਦੀ ਜੇ, ਇੱਕ ਐਸਾ ਕਰਮ ਹੈਗਾ। ਮੈਨੂੰ ਲੋਕੀ ਪੁੱਛਦੇ ਨੇ ਕਿ ਤੁਸੀਂ ਫ੍ਰੀ ਕਿਉਂ ਭੇਜਦੇ ਹੋ, ਸ਼ਿਪਿੰਗ ਦੇ ਚਾਰਜਿਸ ਕਿਉਂ ਨੀ ਲੈਂਦੇ? ਉਹ ਮੈਂ ਕਹਿੰਦਾ ਜਿਸ ਵੇਲੇ ਕਿਸੇ ਦੇ ਘਰ ਚਲਾ ਜਾਂਦਾ ਨਾ ਆਇਲ, ਜੇ ਭਾਬੀ ਨੇ ਮੰਗਾਇਆ ਤੇ ਉਹਦੀ ਨੰਦ ਨੇ ਜ਼ਰੂਰ ਮੰਗਾਉਣਾ, ਨੰਦ ਨੇ ਮੰਗਾਇਆ ਫਿਰ ਉਹਦੀ ਸੱਸ ਨੇ ਵੀ ਮੰਗਾਉਣਾ। ਬਈ ਇਹ ਕਿਹੜੀ ਗੱਲ ਹੈ
0: ਜੀ,
1: ਯਾਰਾਂ ਦੋਸਤਾਂ ਨੇ ਵੀ ਮੰਗਾਉਣਾ ਹੁੰਦਾ ਨਾ।
0: ਸੋ ਬਿਲਕੁਲ ਜੀ, ਦੇਖੋ ਓਨ ਏਅਰ ਲਾਈਵ ਮੋਹਰ ਲਾਤੀ ਆਂਟੀ ਜੀ ਹੁਣਾਂ ਨੇ, ਕਹਿੰਦੇ ਕਿ 100% ਇਹ ਟੋਨਿਕ ਕੰਮ ਕਰਦਾ। ਤੁਸੀਂ ਵਾਲਾਂ ਦੀਆਂ ਕਿਸੇ ਵੀ ਸਮੱਸਿਆਵਾਂ ਤੋਂ ਲੱਗਦਾ ਕਿ ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਤਾਂ ਤੁਸੀਂ ਫਰੈਸ਼ ਹੇਅਰ ਟੋਨਿਕ ਯੂਜ਼ ਕਰੋ। ਜਫਰ ਮਲਕ ਹੁਣਾਂ ਨਾਲ ਤੁਸੀਂ ਕਾਲ ਕਰ ਲਓ, ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣੀਆਂ। ਤੁਸੀਂ ਜਫਰ ਮਲਕ ਹੁਣਾਂ ਦਾ ਡਾਇਰੈਕਟ ਕਾਲ ਆ, ਕੋਈ ਚੀਜ਼ ਕੋਈ ਗੱਲਬਾਤ ਕਰਨੀ ਆ ਵਾਲਾਂ ਦੇ ਬਾਬਤ ਤਾਂ ਵੀ ਤੁਸੀਂ ਦੱਸੋ ਕਿ ਮੈਨੂੰ ਆਹ ਪ੍ਰੋਬਲਮ ਆ। 6475215519 6475215519 ਮਲਕ ਸਾਹਿਬ ਕੁਛ ਹੋਰ ਐਡ ਕਰਨਾ ਚਾਹੋਗੇ ਜਾਂਦੇ ਜਾਂਦੇ?
1: ਬਸ ਜੀ, ਸਭ ਨੂੰ ਸ਼ੁਕਰੀਆ ਅਦਾ ਕਰੋ। ਦੇਖੋ ਅੱਜ ਦੀ ਕਿੰਨੀ ਖੁਸ਼ੀ ਦੀ ਗੱਲ ਹੈ, ਈਦ ਦਾ ਦਿਹਾੜਾ, ਕੋਈ ਇੱਕ ਬੰਦਾ ਵੀ ਕਹਿੰਦਾ ਨਾ ਮੈਨੂੰ ਆਰਾਮ ਆਇਆ ਤੇ ਮੇਰਾ ਤਾਂ ਖੂਨ ਵੱਧ ਜਾਂਦਾ।
0: ਕੀ ਬਾਤ ਹੈ, ਕੀ ਬਾਤ ਹੈ ਜੀ, ਬਿਲਕੁਲ,
1: ਕਿਉਂਕਿ ਜਿਹੜੀ ਚੀਜ਼ ਅਗਲੇ ਨੂੰ ਪਹੁੰਚੀ ਉਹਨੂੰ ਅਗਰ ਕੰਮ ਆਇਆ, ਉਹਨਾਂ ਨੇ ਫੋਨ ਤੇ ਹੀ ਦੱਸ ਦਿੱਤਾ ਕਿ ਮੈਨੂੰ ਆਰਾਮ ਆਇਆ ਜੀ।
0: ਹਾਂ, ਕੀ ਬਾਤ, ਨਹੀਂ ਬਿਲਕੁਲ ਜੀ, ਬਿਲਕੁਲ
1: ਡਬਲ ਹੋਏਗੀ
0: ਜੀ। ਬਹੁਤ ਸ਼ੁਕਰੀਆ ਜੀ, ਬਿਲਕੁਲ। ਜੇ ਤੁਸੀਂ ਇੰਨੀ ਮਿਹਨਤ ਨਾਲ 21 ਸਾਲਾਂ ਦੇ ਤਜਰਬੇ ਬਾਅਦ ਇੱਕ ਟੋਨਿਕ ਤਿਆਰ ਕੀਤਾ ਤੇ ਉਹਦੇ ਤੇ ਮੋਹਰ ਲੱਗਣੀ ਵੀ ਲਾਜ਼ਮੀ ਆ, ਇਸੇ ਕਰਕੇ ਤੁਸੀਂ ਇੰਨੇ ਕੌਨਫੀਡੈਂਸ ਨਾਲ ਕਹਿੰਦੇ ਹੋ ਕਿ ਫੋਟੋ ਖਿੱਚਣੇ ਲਾਉਣ ਤੋਂ ਪਹਿਲਾਂ ਰਿਜ਼ਲਟ ਤੁਹਾਨੂੰ ਆਪਣੇ ਆਪ ਮਿਲ ਜਾਣਾ। ਬਹੁਤ ਸ਼ੁਕਰੀਆ ਜੀ, ਇੱਕ ਵਾਰ ਨੰਬਰ ਦੇ ਦਿਓ ਮਲਕ ਸਾਹਿਬ ਜਾਂਦੇ ਜਾਂਦੇ
1: ਜੀ। 6475215159 ਤੇ ਜਦੋਂ ਦਿਲ ਕਰੇ ਫੋਨ ਕਰੋ।
0: ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ ਮਲਕ ਸਾਹਿਬ, ਥੈਂਕ ਯੂ ਸੋ ਮਚ,
1: ਥੈਂਕ ਯੂ ਵੈਰੀ ਮਚ।
0: ਕੀ ਬਾਤ ਹੈ, 905-673-3337। ਆਂਟੀ ਜੀ ਵੀ ਜੁੜ ਚੁੱਕੇ ਨੇ ਸਾਡੇ ਨਾਲ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਕਾਲ ਲੰਬੇ ਸਮੇਂ ਤੋਂ ਹੋਲਡ ਤੇ ਨੇ। ਸਤਨਾਮ ਜੀ ਤੁਸੀਂ ਆਉਂਦੇ ਰਹੋ, ਸਤਿ ਸ਼੍ਰੀ ਅਕਾਲ ਜੀ। ਸਤਨਾਮ ਜੀ ਤੁਸੀਂ ਆਉਂਦੇ ਰਹੋ ਜੀ। ਸਤਨਾਮ ਸਿੱਡ ਜੀ, ਸਿੱਡ ਸਹਿਦੇਵ, ਸੋਰੀ ਸਤਨਾਮ ਸਹਿਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਚਲੋ ਐਨੀਵੇ ਤੁਹਾਡੀ ਆਵਾਜ਼ ਨਹੀਂ ਸਰ ਤੱਕ ਪਹੁੰਚ ਰਹੀ। ਸੋ ਆਂਟੀ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਬੇਟਾ, ਬਸ ਸਭ ਕੁਛ ਠੀਕ ਠਾਕ ਹੈ ਜੀ।
0: ਚੜ੍ਹਦੀ ਕਲਾ ਜੀ?
2: ਹਾਂਜੀ।
0: ਤੁਸੀਂ ਕਿਹੜਾ ਸਿੰਗਰ ਸੁਣਦੇ ਹੋ? ਤੁਹਾਨੂੰ ਲੱਗਦਾ ਕਿ ਅੱਜ ਵੀ ਓਦਾਂ ਦੀ ਆਵਾਜ਼ ਆਉਂਦੀ?
2: ਸਾਰੇ ਸੁਣ ਲੈਂਦੇ ਆ, ਜਿਹੜਾ ਲੱਗਿਆ ਹੁੰਦਾ ਰੇਡੀਓ ਤੇ, ਆਪਾਂ ਰੇਡੀਓ ਲਾਉਂਦੇ ਆ।
0: ਤੁਸੀਂ ਮੇਰੇ ਵਰਗੇ ਹੀ ਹੋ,
2: ਉਹੀ ਸੁਣ ਲਿਆ
0: ਜਿਹੜਾ ਸੋਹਣਾ ਲੱਗਦਾ ਉਹ ਸੁਣ ਲਿਆ। ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਮੈਨੂੰ ਮੈਸੇਜ ਆ ਗਏ ਇੰਸਟਾਗ੍ਰਾਮ 'ਤੇ 12-13, ਜਿਨ੍ਹਾਂ ਦੇ ਵਿੱਚੋਂ 4 ਹਰਭਜਨ ਮਾਨ ਸਾਹਿਬ ਦੇ, 5 ਮਾਸਟਰ ਸਲੀਮ ਦੇ ਅਤੇ 2 ਗੁਰਦਾਸ ਮਾਨ ਸਾਹਿਬ ਦੇ। ਯਾਰ ਤੁਸੀਂ ਗੁਰਦਾਸ ਮਾਨ ਸਾਹਿਬ ਨੂੰ ਇੰਨਾ ਪਿਆਰ ਨਹੀਂ ਕਰਦੇ ਗੇ? 905-673-3337 ਬਾਈ, ਸਲੀਮ ਦੀ ਬਹੁਤ ਡਿਮਾਂਡ ਆ ਰਹੀ ਆ, ਇਹ ਸਲੀਮ ਆ ਰਿਹਾ ਅੱਗੇ ਅੱਖਾਂ ਅੱਗੇ। 905-673-3337 ਨਿਰਮਲ ਬਾਬੇ ਵਾਂਗੂ ਸਲੀਮ ਸਾਹਿਬ ਆ ਰਿਹਾ ਵਾਰ ਵਾਰ ਅੱਖਾਂ ਅੱਗੇ, ਇਹ ਕੀ ਚੱਕਰ ਆ? ਇਹ ਚੱਕਰ ਇਹ ਆ ਕਿਉਂਕਿ 24 ਜੁਲਾਈ ਨੂੰ ਸਲੀਮ ਸਾਹਿਬ ਟੋਰਾਂਟੋ ਆ ਰਿਹਾ ਬਾਈ, ਇਸ ਕਰਕੇ ਸਲੀਮ ਆ ਰਿਹਾ ਅੱਖਾਂ ਅੱਗੇ। ਸੋ 905-673-3337 ਅੱਗੇ ਜਾ ਕੇ ਤੁਹਾਨੂੰ ਦਿੰਦੇ ਹਾਂ ਸੁਨੇਹਾ। ਹਰਦੀਪ ਬਾਈ ਜੀ ਆ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ, 6085 ਟੋਮਕਨ ਰੋਡ, ਲਾਈਵ ਲੋਕੇਸ਼ਨ ਅਸੀਂ ਕੱਲ੍ਹ ਨੂੰ ਕਰਨੀ ਆ, ਅਤੇ ਫਿਰ ਦੇਖਿਓ ਪਰਸੋਂ ਸ਼ੁੱਕਰਵਾਰ ਨੂੰ, ਮਾਫ ਕਰਨਾ, ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ 'ਤੇ ਜਾਵਾਂਗੇ, ਅਤੇ ਵੇਖੋ ਰੌਣਕਾਂ ਲਾਉਣੇ ਅਸੀਂ ਜਦੋਂ ਵੀ ਜਾਂਦੇ ਹਾਂ। ਬਹੁਤ ਸਾਰੇ ਤੋਹਫੇ ਤੁਹਾਨੂੰ ਦਵਾਈ ਦੇ ਆ, ਬਹੁਤ ਸਾਰੇ ਗਿਫਟ ਤੁਹਾਨੂੰ ਦਵਾਈ ਦੇ ਆ, ਬਹੁਤ ਸਾਰੀਆਂ ਡੀਲਾਂ ਤੁਹਾਨੂੰ ਦਵਾਈ ਦੀਆਂ, ਅਤੇ ਸੁੱਖ ਬਾਈ ਆ ਗਏ ਨੇ, ਅਤੇ ਦੇਖਦੇ ਹਾਂ ਹੁਣ ਕੀ ਡੀਲ ਦੇ ਕੇ ਜਾਂਦੇ। ਸੁੱਖ ਬਾਈ ਜੀ ਆ ਜਾਓ।
2: ਬਹੁਤ ਸ਼ੁਕਰੀਆ, ਧੰਨਵਾਦ ਸੰਸਾ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੋਹਫੇ ਡਿਸਕਾਊਂਟ ਤਾਂ ਮਿਲਣੇ ਆ, ਤੇ ਨਾਲ ਜਿਹੜੀ ਨਿਊ ਅਰਾਈਵਲ ਨਿਊ ਕਲੈਕਸ਼ਨ ਸਾਡੇ ਕੋਲ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਿਹੜੇ ਲੱਗ ਚੁੱਕੇ ਨੇ, ਭਾਰੀ ਡਿਸਕਾਊਂਟ ਤੇ ਭਾਰੀ ਜਿਹੜੇ ਤੁਹਾਨੂੰ ਵੱਡੇ ਵੱਡੇ ਤੋਹਫੇ ਮਿਲਣੇ ਆ। ਮਿਲਣੇ ਕਿੱਥੋਂ ਆ? 6085 ਟੋਮਗਨ ਰੋਡ ਦੇ ਉੱਪਰੋਂ, 6685 ਟੋਮਗਨ ਟੋਮਗਨ ਟੋਮਗਨ ਰੋਡ, 6085 ਟੋਮਗਨ ਰੋਡ ਨੂੰ ਯਾਦ ਰੱਖਣਾ। ਇਸ ਵੀਕਐਂਡ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੇ ਨਾਲ ਦੀ ਨਾਲ ਬਾਈ ਜੀ ਮੈਂ ਡੀਲ ਦੇ ਰਹਿਣਾ ਜਿਹਨਾਂ

क्या बात है जी। सो मास्टर सलीम जी पहुंच रहे ने, मास्टर सलीम जी लेके आ रहे ने अपना रूह का सफर। मास्टर सलीम जी अपना मिसिसागा कन्वेंशन सेंटर दे विच भाई 24 जुलाई नू 24th July ते टिकटां ਧੜਾ ਧੜ ਵਿਕ ਰਹੀਆਂ ਨੇ, ਤੁਸੀਂ ਔਨਲਾਈਨ ਜਾਣਾ ਆ। ਸੋ ਮੇਰੀ ਤੁਸੀਂ ਇੰਸਟਾਗ੍ਰਾਮ ਦੀ ਪ੍ਰੋਫਾਈਲ 'ਤੇ ਚਲੇ ਜਾਓ ਅਤੇ ਤੁਹਾਨੂੰ ਟਿਕਟਾਂ ਔਨਲਾਈਨ ਮਿਲ ਜਾਣੀਆਂ ਆ। ਤੁਸੀਂ ਮਿਲਣਾ ਈਵੈਂਟਸ ਦੇ ਪੇਜ 'ਤੇ ਜਾ ਕੇ ਟਿਕਟਾਂ ਲੈ ਲਿਓ। ਸੋ ਟੇਬਲਸ ਆ ਮਹਿਫਲ ਵਾਂਗੂ ਸ਼ੋਅ ਹੋਣਾ ਆ ਅਤੇ ਇੱਕ ਘੈਂਟ ਜ਼ਬਰਦਸਤ ਸ਼ੋਅ ਹੋਣਾ ਆ, ਮਿਸ ਨਾ ਕਰਿਓ। ਸਲੀਮ ਨੂੰ ਲਾਈਵ ਵੇਖਣਾ ਲੰਬੇ ਸਮੇਂ ਬਾਅਦ ਅਤੇ ਇੱਕ ਵਧੀਆ ਸਿੰਗਿੰਗ ਦਾ ਮੁਜ਼ਾਹਰਾ ਕਰਨਗੇ। ਸੋ ਰੂਹਦਾਰੀ ਦੀਆਂ ਗੱਲਾਂ, ਸੋ ਘੈਂਟ ਮਿਊਜ਼ਿਕ ਸਲੀਮ ਸਾਹਿਬ। ਦੇਖੋ ਪੂਰਨ ਸ਼ਾਹ ਕੋਟੀ ਸਾਹਿਬ ਤੋਂ ਬਾਅਦ ਜੇ ਇੱਕ ਵਿਰਾਸਤ ਨੂੰ ਅੱਗੇ ਤੋਰ ਰਿਹਾ ਸਲੀਮ ਸਾਹਿਬ, ਅਤੇ ਅਫਕੋਰਸ ਬਹੁਤ ਘਾਲਣਾ ਘਾਲੀ ਆ ਬਚਪਨ ਤੋਂ। ਜੇ ਤੁਸੀਂ ਕਿੰਨੇ ਤੁਸੀਂ ਅੱਜ ਤੱਕ ਸਿੰਗਰ ਦੇਖਿਆ ਜਿਹੜੇ ਬਚਪਨ ਤੋਂ ਗਾਉਂਦੇ ਆ, ਜਿਹੜੇ ਬਚਪਨ ਤੋਂ ਹੀ ਗਾਉਂਦੇ ਆ ਰਹੇ, ਜਿਹੜੇ 4-5 ਸਾਲ ਦੀਆਂ ਵੀ ਵੀਡੀਓ ਉਹਨਾਂ ਦੀਆਂ ਮੈਂ ਵੇਖੀਆਂ, 4-5 ਸਾਲ ਤੋਂ ਮਿਊਜ਼ਿਕ ਦੇ ਨਾਲ ਜੁੜੇ ਹੋਣਾ, ਇਸ ਕੋਈ ਛੋਟੀ ਗੱਲ ਨਹੀਂ ਆ। 4-5 ਸਾਲ ਤੋਂ ਸਟੇਜਾਂ ਦੇ ਉੱਪਰ ਚੜ੍ਹ ਕੇ ਗਾਉਣਾ ਕਮਾਲ ਆ। ਸੋ ਐਸੀ ਗਾਇਕੀ ਨੂੰ ਤੁਸੀਂ ਲਾਈਵ ਜਦੋਂ ਵੇਖੋਗੇ ਨਾ। ਅੱਛਾ, ਕਈ ਵਾਰ ਅਸੀਂ ਨਾ ਛੋਟੀਆਂ ਛੋਟੀਆਂ ਗੱਲਾਂ 'ਤੇ ਇੱਕ ਲੱਗਦਾ ਹੁੰਦਾ ਕਿ ਯਾਰ ਨਹੀਂ ਇੱਦਾਂ ਆ ਉੱਦਾਂ ਆ। ਹੰਸ ਰਾਜ ਭਾਅ ਜੀ ਦੇ ਅਸੀਂ ਜਦੋਂ ਸ਼ੋਅ ਕਰਵਾਇਆ ਅਤੇ ਦੇਖਿਆ, ਮਤਲਬ ਹਰ ਬੈਠ ਕੇ ਵੇਖਣ ਵਾਲਾ ਹਰ ਉਹ ਇਨਸਾਨ ਨਾਲ ਨਾਲ ਗਾ ਰਿਹਾ ਸੀ। ਸਲੀਮ ਦੇ ਵੀ ਗਾਣੇ ਇੱਦਾਂ ਹੀ ਆ, ਤੁਸੀਂ ਨਾ ਸਾਨੂੰ ਲੱਗਦਾ ਸੀ ਕਿ ਬਹੁਤ ਸਾਰੇ ਗਾਣੇ ਨਾ ਉਹਨਾਂ ਦੇ ਠਹਿਰਾਵ ਵਾਲੇ ਆ, ਸੈਡ ਗਾਣੇ ਆ ਅਤੇ ਕਿੱਦਾਂ, ਪਰ ਤੁਸੀਂ ਯਕੀਨ ਕਰਿਓ ਹਰ ਇੱਕ ਬੰਦਾ ਟੇਬਲ ਤੋਂ ਉੱਠ ਕੇ ਨਾਲ ਨਾਲ ਗਾ ਰਿਹਾ ਸੀ। ਇੰਨੇ ਸਾਡੀਆਂ ਜ਼ਬਾਨਾਂ 'ਤੇ ਉਹ ਗੀਤ ਚੜ੍ਹੇ ਹੋਏ ਆ, ਅਤੇ ਸਲੀਮ ਸਾਹਿਬ ਦੇ ਵੀ ਗੀਤ ਇੱਦਾਂ ਹੀ ਆ ਜਵਾਨਾਂ 'ਤੇ ਚੜ੍ਹੇ ਹੋਏ ਆ। ਅਤੇ ਫਿਰ ਸੁਣਾਂਗੇ 24 July ਨੂੰ। ਤੁਸੀਂ ਕਾਲ ਕਰ ਲਿਓ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਟੇਬਲਸ ਤੁਸੀਂ ਬੁੱਕ ਕਰਵਾਉਣੇ ਆ ਆਪਣੀ ਫੈਮਿਲੀ ਦੇ ਨਾਲ, ਪਰਿਵਾਰਾਂ ਦੇ ਨਾਲ ਟੇਬਲ ਬੁੱਕ ਕਰਵਾਉਣੇ ਆ, ਅਤੇ ਤੁਹਾਨੂੰ ਮੈਨੂੰ ਕਾਲ ਕਰ ਲਿਓ, ਡਿਸਕਾਊਂਟ ਦਵਾ ਦਾਂਗੇ। ਅਤੇ ਬਾਕੀ ਜੇ ਤੁਸੀਂ ਡਾਇਰੈਕਟ ਟਿਕਟਸ ਲੈਣੀਆਂ ਆ, ਅਤੇ ਮਿਲਣਾ ਈਵੈਂਟਸ, ਮਿਲਣਾ ਈਵੈਂਟਸ ਦੇ ਪੇਜ 'ਤੇ ਜਾ ਕੇ ਤੁਸੀਂ ਮੇਰੀ ਇੰਸਟਾਗ੍ਰਾਮ 'ਤੇ ਜਾ ਕੇ ਵੀ ਮਿਲਣਾ ਈਵੈਂਟਸ ਦਾ ਪੇਜ ਖੋਲ ਸਕਦੇ ਹੋ, ਅਤੇ ਉੱਥੋਂ ਤੁਸੀਂ ਡਾਇਰੈਕਟ ਟਿਕਟਸ ਬਾਏ ਕਰ ਸਕਦੇ ਹੋ। ਮਾਸਟਰ ਸਲੀਮ 24 July ਨੂੰ ਆ ਰਹੇ ਨੇ, ਅਤੇ ਭੰਗੜੇ ਪਹਿਣਗੇ ਫਿਰ ਨਾਲ ਦੀ ਨਾਲ, ਫਿਰ ਘੈਂਟ ਮਿਊਜ਼ਿਕ, ਅਤੇ ਆਹੂੰ ਆਹੂੰ ਫਿਰ ਸੁਣੀਏ ਥੋੜ੍ਹਾ ਜਿਹਾ ਹੋਰ।

ਔਰ ਨਾਲ ਦੀ ਨਾਲ ਲਰਨ ਫਰੈਂਚ ਵਿਦ ਨਿਤਿਕਾ ਜੀ ਦਾ ਮੈਸੇਜ ਦੇ ਦਈਏ, ਜੇ ਤੁਸੀਂ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ, ਤੁਹਾਡੇ ਬੱਚੇ ਹੁਣ ਸਮਰ ਸਕੂਲ ਵੀ ਇਹਨਾਂ ਦੇ ਓਪਨ ਹੋ ਗਏ ਆ, ਫਰੈਂਚ ਆਪਣੇ ਬੱਚਿਆਂ ਨੂੰ ਸਿਖਾਉਣੀ ਆ, ਤੁਸੀਂ ਜੇ ਇੰਟਰਨੈਸ਼ਨਲ ਸਟੂਡੈਂਟ ਹੋ, ਦੇਖੋ ਤੁਹਾਨੂੰ ਤਾਂ ਫਰੈਂਚ ਕੰਪਲਸਰੀ ਆ, ਹੁਣ ਤੁਸੀਂ PR ਲੈਣੀ ਆ ਜਾਂ ਤੁਸੀਂ ਅੱਗੇ ਜਾ ਕੇ ਵਰਕ ਪਰਮਿਟ ਐਕਸਟੈਂਸ਼ਨ ਵਾਸਤੇ ਵੀ ਫਰੈਂਚ ਲਾਜ਼ਮੀ ਹੋ ਗਈ ਆ, ਸੋ ਫਰੈਂਚ ਸਿੱਖਣਾ ਆ ਅਤੇ 4 ਸਾਲ ਤੋਂ ਵੱਧ ਦਾ ਤਜ਼ਰਬਾ, ਪਟਾਕੇਦਾਰ ਫਰੈਂਚ ਬੋਲਦੇ ਨੇ ਨਿਤਿਕਾ ਜੀ, ਇਹਨਾਂ ਕੋਲੋਂ 101 ਵਾਲਾ ਸਿਸਟਮ ਆ, ਬਹੁਤ ਵੱਡੀਆਂ ਕਲਾਸਾਂ ਦੇ ਵਿੱਚ ਨਹੀਂ ਸਿਖਾਉਂਦੇ ਕਿ ਛੋਟੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਪੜ੍ਹਾਉਂਦੇ ਨੇ ਤਾਂ ਕਿ ਤੁਸੀਂ ਜਲਦੀ ਸਿੱਖ ਸਕੋ, ਤੁਹਾਡਾ ਸਮਾਂ ਖਰਾਬ ਨਾ ਹੋਵੇ, ਤੁਸੀਂ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਅੱਗੇ ਜਾ ਕੇ ਫਰੈਂਕੋ ਫੋਨ ਵਾਲੀਆਂ ਜੋਬਸ ਮਿਲ ਜਾਣ, ਤੁਹਾਡੇ ਬੱਚੇ ਲੇਬਰ ਜੋਬਾਂ ਦੀ ਲਾਈਨ ਵਿੱਚ ਨਾ ਲੱਗਣ, ਤਾਂ ਤੁਸੀਂ

ਹੋਣਾ ਬਹੁਤ ਲਾਜ਼ਮੀ ਹੁੰਦਾ। ਸੋ ਜ਼ਰੂਰ ਤੁਸੀਂ ਫ੍ਰੈਂਚ ਆਪਣੇ ਬੱਚੇ ਨੂੰ ਸਿਖਾਏ, ਖਾਸ ਕਰਕੇ ਜਿਹੜੇ ਬੱਚੇ ਇੱਥੋਂ ਦੇ ਨੇ ਬੋਰਨ ਨੇ ਉਹਨਾਂ ਨੂੰ ਵੀ ਸਿਖਾਓ ਤਾਂ ਕਿ ਅੱਗੇ ਜਾ ਕੇ ਉਹ ਵਧੀਆ ਜੋਬਸ ਲਈ ਐਲੀਜੀਬਲ ਹੋ ਸਕਣ। ਸੋ ਫ੍ਰੈਂਚ ਸਿੱਖਣ ਦੇ ਲਈ ਲਰਨ ਫ੍ਰੈਂਚ ਵਿਦ ਨਿਤਿਕਾ ਜੀ ਨੂੰ ਕਾਲ ਕਰ ਲਿਓ 6474994993। ਤੁਸੀਂ ਇੰਸਟਾਗ੍ਰਾਮ 'ਤੇ ਸਰਚ ਕਰ ਲੈਣਾ ਲਰਨ ਫ੍ਰੈਂਚ ਵਿਦ ਨਿਤਿਕਾ ਜੀ, ਉੱਥੇ ਵੀ ਇਹਨਾਂ ਦੀ ਸੋਸ਼ਲ ਮੀਡੀਆ ਦੀ ਪ੍ਰੋਫਾਈਲ ਹੈ, ਤੁਸੀਂ ਉੱਥੇ ਵੀ ਜਾ ਕੇ ਕੰਟੈਕਟ ਕਰ ਸਕਦੇ ਹੋ। ਅਤੇ ਜੇ ਡਿਸਕਾਊਂਟ ਲੈਣਾ ਤਾਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਖੂਬਸੂਰਤ ਜਿਹਾ ਡਿਸਕਾਊਂਟ ਵੀ ਮਿਲ ਜਾਣੇ ਆ। ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਸਾਡੇ ਪ੍ਰਾਊਡ ਸਪੋਂਸਰ ਨੇ, ਨਾਲ ਦੀ ਨਾਲ ਫੈਸ਼ਨ ਆਈ ਕਿਊ 'ਤੇ ਅਮੇਜ਼ਿੰਗ ਅਮੇਜ਼ਿੰਗ ਡਿਸਕਾਊਂਟ ਲੱਗੇ ਹੋਏ ਆ। ਤੁਸੀਂ ਭੈਣਾਂ ਨੇ ਜਿੰਨੀ ਵੀ ਸ਼ੋਪਿੰਗ ਕਰਨੀ ਆਪਣੀ, ਤੁਸੀਂ ਆਪਣੇ ਲਹਿੰਗੇ ਗਰਾਰੇ ਸ਼ਰਾਰੇ ਕਿਸੇ ਵੀ ਤਰ੍ਹਾਂ ਦੇ ਸੂਟ ਲੈਣੇ ਆ, $30 ਤੋਂ ਸੂਟ ਸਟਾਰਟ ਹੋ ਰਹੇ ਆ। ਔਰ ਤੁਸੀਂ 30 ਤੋਂ ਲੈ ਕੇ 50% ਤੱਕ ਦਾ ਔਫ ਲੱਗਿਆ ਹੋਇਆ ਆ। ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, $100 ਦੀ ਬਾਇੰਗ ਦੇ ਉੱਪਰ ਖੂਬਸੂਰਤ ਜਿਹਾ ਗਿਫਟ ਸਾਡੇ ਵੱਲੋਂ ਬਿਲਕੁਲ ਫ੍ਰੀ ਤੁਹਾਨੂੰ ਮਿਲ ਜਾਣਾ ਆ। ਸੋ ਤੁਸੀਂ ਪਹੁੰਚਣਾ ਆ ਜੀ ਫੈਸ਼ਨ ਆਈ ਕਿਊ 905-453-2225। ਘੁੰਮਣ ਫਿਰਨ ਜਾ ਰਹੇ ਹੋ ਤਾਂ ਲੈਗਜ ਸੈੱਟ ਦੀ ਵੱਡੀ ਕਲੈਕਸ਼ਨ ਇਹਨਾਂ ਕੋਲ ਮਿਲ ਜਾਣੀ ਆ। ਬੈੱਡਰੂਮ ਸੈਕਸ਼ਨ ਦੇ ਵਿੱਚ ਬੈੱਡ ਸ਼ੀਟਾਂ ਲੱਗੀਆਂ ਹੋਈਆਂ ਸਪੈਸ਼ਲ, $50 ਦੇ ਵਿੱਚ 5 ਬੈੱਡ ਸ਼ੀਟ 5 ਸੈੱਟ $50 ਦੇ ਵਿੱਚ $10 ਈਚ। ਸੋ ਰੇਡੀਓ ਉਡਾਨ ਦਾ ਰੈਫਰੈਂਸ ਤੁਹਾਨੂੰ ਦੇਣਾ ਪੈਣਾ ਆ। ਤੁਸੀਂ ਪਹੁੰਚੋ ਫੈਸ਼ਨ ਆਈ ਕਿਊ 'ਤੇ, ਕੋਟ ਪੈਂਟ ਗਰਾਰੇ ਲਹਿੰਗੇ ਸ਼ੇਰਵਾਨੀਆਂ ਵਿਆਹਾਂ ਦੀ ਸ਼ੋਪਿੰਗ ਕਰ ਲਈ, ਹੁਣ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਆ। ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਫੈਸ਼ਨ ਆਈ ਕਿਊ ਤੋਂ ਤੁਹਾਨੂੰ ਮਿਲ ਜਾਣਾ। ਸੋ ਫੈਸ਼ਨ ਆਈ ਕਿਊ। ਕਿਆ ਬਾਤ ਆ, ਆਤਮਾ ਕਦੇ ਕੁਛ ਨਹੀਂ ਰਹਾ ਲਈ।

0: ਕਿਆ ਬਾਤ ਹੈ ਜੀ। ਸੋ ਤੁਸੀਂ ਮਾਸਟਰ ਸਲੀਮ ਨੂੰ ਜੇ ਲਾਈਵ ਸੁਣਨਾ ਤਾਂ ਬਈ ਮਿਲਣਾ ਈਵੈਂਟ ਸੇ ਜਾ ਕੇ ਟਿਕਟ ਲੈ ਲਿਓ, ਤੇ ਜੇ ਡਿਸਕਾਊਂਟਡ ਟਿਕਟਾਂ ਚਾਹੀਦੀਆਂ ਫਿਰ ਤੁਹਾਨੂੰ ਮੇਰੇ ਨਾਲ ਰਾਬਤਾ ਕਰਨਾ ਪੈਣਾ 4378700001 ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਸੇਜ ਕਰ ਲਿਓ ਅਤੇ ਟਿਕਟਾਂ ਤੁਹਾਨੂੰ। ਜੇ ਤੁਸੀਂ ਪਰਿਵਾਰ ਦੇ ਨਾਲ ਜਾ ਰਹੇ ਹੋ, ਫੈਮਿਲੀ ਦੇ ਨਾਲ ਜਾ ਰਹੇ ਹੋ, 4-5-10 ਦੋਸਤ ਇਕੱਠੇ ਹੋ ਕੇ ਜਾ ਰਹੇ ਹੋ, ਅਤੇ ਫਿਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ, ਤੁਹਾਡਾ ਫਾਇਦਾ ਕਰਵਾਵਾਂਗੇ। ਸੋ ਮਾਸਟਰ ਸਲੀਮ ਜੀ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਰੰਗ ਬੰਨਣਗੇ। ਪੰਦੇਰ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਕੀ ਗੱਲ ਸੰਧੂ ਸਾਹਿਬ, ਕੀ ਹਾਲ ਆ? ਠੀਕ ਹੋ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
1: ਮੇਜਰ ਸਾਹਿਬ ਆ ਗਏ ਅੱਜ?
0: ਮੇਜਰ ਚੱਕ ਸਾਹਿਬ ਪਾ ਗਏ, ਰੌਣਕਾਂ ਪਾ ਗਏ, ਗਿੱਧਾ ਪਾ ਗਏ, ਪੂਰਾ ਭੰਗੜੇ ਪਾ ਕੇ ਚਲੇ ਗਏ। ਬਸ ਹੁਣ ਕਿਉਂਕਿ ਬਿਜ਼ੀ ਅੱਜ ਕੱਲ੍ਹ, ਫਿਰ ਸ਼ੋਅ ਦੇ ਵਿੱਚ ਤੁਹਾਨੂੰ ਪਤਾ ਆ, ਤੇ ਸ਼ੋਅ ਦੇ ਵਿੱਚ ਅੱਜ ਕੱਲ੍ਹ ਜਿਵੇਂ ਵਿਆਹ ਵਾਲਾ ਕੰਮ ਹੋ ਜਾਂਦਾ, ਫਿਰ ਜਦੋਂ ਤੁਸੀਂ
1: ਇਸ ਤਰ੍ਹਾਂ ਦੇ ਸ਼ੋਅ, ਵਿਆਹ ਵਾਲਾ ਕੰਮ ਹੁੰਦਾ, ਸੱਚੀ ਗੱਲ ਆ, ਬਹੁਤ ਕੰਮ ਹੁੰਦਾ ਜੀ।
0: ਕਿਆ ਤੁਸੀਂ ਆ ਰਹੇ ਹੋ, ਰੰਗ ਬੰਨ ਰਹੇ ਹੋ ਫਿਰ?
1: ਮਹਾਰਾਜ ਕਮਾਲ ਦੀ ਗੱਲ ਆ, ਤੁਸੀਂ ਤੁਸੀਂ ਨਾਲ ਹੀ ਹੋ ਸਾਡੇ।
0: ਕੀ ਬਾਤ ਹੈ, ਕੀ ਬਾਤ ਹੈ। ਫਿਰ ਬਪਨੇਰ ਸਾਹਿਬ ਲਾ ਦੋ ਰੌਣਕ ਅੱਜ, ਫਿਰ ਕੁਝ ਸੁਣਾ ਦੋ, ਐਸਾ ਦਿਲ ਖੁਸ਼ ਕਰ ਦੋ, ਐਸਾ ਕੁਝ ਤਰਾਨਾ ਛੇੜ ਦੋ।
1: ਮੇਲੇ ਦਾ ਹੀ ਸੁਣਾਉਣੇ ਅੱਜ, ਜਿਹੜਾ ਮੇਲੇ ਦਾ।
0: ਮੈਂ ਤਾਂ ਕਹਿੰਦਾ ਨਾ, ਅੱਜ ਦਿਲ ਕਰਦਾ, ਅੱਜ ਥੋੜੀ ਤੁਸੀਂ ਕੁਦਰਤੀ ਆ ਗਏ, ਤੇ ਅੱਜ ਕੁਛ ਵੀ ਦੋ ਬੋਲ ਹੋ ਜਾਣ ਤੁਹਾਡੀ, ਜਿਹੜੇ ਉਹ ਆਵਾਜ਼ ਦੇ ਵਿੱਚ ਇੱਕ ਖਣਕ ਆ ਨਾ ਤੁਹਾਡੀ, ਮੈਂ ਫੈਨ ਆ ਤੁਹਾਡਾ ਸੀਰੀਅਸਲੀ।
1: ਚਲੋ ਥੈਂਕ ਯੂ, ਤੁਹਾਡਾ ਇੰਨਾ ਪਿਆਰ ਕਰਦੇ ਹੋ ਤੁਸੀਂ। ਜਿਗਰਾ ਚਾਹੀਦਾ ਐਡਾ ਮੇਲਾ ਲਾਉਣ ਨੂੰ, ਦੀ ਆਦਤ ਨੀ ਸਾਡੀ ਤੌਣ ਨੂੰ। ਮੈਂ ਕਿਹਾ ਜਿਗਰਾ ਚਾਹੀਦਾ ਐਡਾ ਮੇਲਾ ਲਾਉਣ ਨੂੰ, ਚੁੱਕਣੇ ਦੀ ਆਦਤ ਨੀ ਸਾਡੀ ਤੌਣ ਨੂੰ। ਯਾਰਾਂ ਦੋਸਤਾਂ ਨੇ ਖਿੱਚੀਆਂ ਤਿਆਰੀਆਂ, ਭਾਈ ਸੰਧੂ ਨਾ ਖਿੱਚੀਆਂ ਤਿਆਰੀਆਂ, ਪਾਉਣੀਆਂ ਸੱਜ ਧੱਜ ਬੋਲੀਆਂ।
0: ਕੀ ਬਾਤ ਆ,
1: ਮੇਲਾ ਬ੍ਰਹਮਟਨ 3 ਮਈ ਨੂੰ ਲੱਗਣਾ, ਆਇਓ ਬੰਨ ਬੰਨ ਟੋਲੀਆਂ।
0: ਕੀ ਬਾਤ ਹੈ, ਕੀ ਬਾਤ ਹੈ।
1: ਮੇਲਾ ਜਿੰਦਾਬਾਦ ਬ੍ਰਾਂਟਨ ਚ ਲੱਗਣਾ, ਆਇਓ ਬੰਨ ਬੰਨ ਟੋਲੀਆਂ। ਲਾਲਾ ਲਾਲਾ ਚੱਕ ਸਾਬੂ ਨੇ ਕਰਾਈ ਪਈ ਹੈ, ਖੁੱਤੀ ਐਡਵਾਰੀ ਰੇਡੂਏ ਤੇ ਪਾਈ ਪਈ
0: ਹੈ।
1: ਹਾਲਾ ਲਾਲਾ ਚੱਕ ਸਾਬੂ ਅਗਰਾਈ ਪਈ ਹੈ, ਖੁੱਤੀ ਐਡਵਾਰੀ ਰੇਡੂਏ ਤੇ ਪਾਈ ਪਈ ਹੈ। ਕਈ ਕਲਾਕਾਰ ਸੁਪਰ ਸਟਾਰ ਆਉਣਗੇ, ਨੱਚ ਗਾ ਕੇ ਸਾਰੇ ਜਸ਼ਨ ਮਨਾਉਣਗੇ। ਮੈਂ ਕਿਹਾ ਤੁਸੀਂ ਸਾਰਿਆਂ ਵੀ ਪਹੁੰਚ ਜਾਵਣਾ ਬ੍ਰਹਮ।

0: ਅਸੀਂ ਸਾਰਿਆਂ ਵੀ ਪਹੁੰਚ ਜਾਵਣਾ ਤੇ ਸੱਜ ਧੱਜ ਪਾਇਓ ਬੋਲੀਆਂ, ਜਿੰਦਾਬਾਦ ਮੇਲਾ ਤੁਹਾਡੇ ਸ਼ਹਿਰ ਲੱਗਣਾ, ਆਇਓ ਬੰਨ ਬੰਨ ਟੋਲੀਆਂ।
1: ਕਿਆ ਬਾਤ ਆ ਦੇਰ ਸਾਹਿਬ, ਨਜ਼ਾਰਾ ਲਿਆਤਾ ਅਤੇ ਇਹ ਹੋਰ ਨਜ਼ਾਰੇ ਆਉਣੇ ਆ ਕੱਲ੍ਹ ਨੂੰ, ਮਾਫ਼ ਕਰਨਾ ਸ਼ਨੀਵਾਰ ਨੂੰ ਮੇਲੇ ਦੇ ਉੱਪਰ, ਪਰ ਮੈਂ ਕਹਿੰਦਾ ਕਿ ਬੱਲੇ ਬੱਲੇ ਹੋ ਜਾਣੀ ਆ ਫਿਰ ਤੁਹਾਡੀ ਆਵਾਜ਼।
0: ਬਹੁਤ ਸਾਰੇ ਨਵੇਂ ਗੀਤ ਤੁਹਾਨੂੰ ਸੁਣਾਵਾਂਗੇ।
1: ਕਿਆ ਬਾਤ ਆ, ਕਿਆ ਬਾਤ,
0: ਪਹੁੰਚਿਓ ਸਾਰੇ ਆਪਣੇ ਯਾਰਾਂ ਦੋਸਤਾਂ ਨੂੰ ਲੈ ਕੇ, ਸਾਰੇ ਆਪਣੇ ਜਿੰਨੇ ਲਿਸਨਰ ਸੁਣਦੇ ਆ ਸਾਰਿਆਂ, ਮੇਰੇ ਵੱਲੋਂ ਵੀ ਬੇਨਤੀ ਹੈ, ਚੱਕ ਸਾਹਿਬ ਸਾਹਿਬ ਬੇਨਤੀ ਤੁਹਾਨੂੰ ਕਰਕੇ
1: ਜੀ,
0: ਤੇ ਤੁਸੀਂ ਪਹੁੰਚ ਜਾਣਾ ਜੀ ਸਾਰਿਆਂ ਨੇ।
1: ਕਿਆ ਬਾਤ ਜੀ, ਜ਼ਰੂਰ ਜ਼ਰੂਰ ਬਿਲਕੁਲ। ਇੱਕ ਤਾਂ ਦੇਖੋ ਸਭ ਨੂੰ ਬੇਨਤੀ ਕਰੀਏ ਕਿ ਬਿਲਕੁਲ ਫ੍ਰੀ ਮੇਲਾ ਆ,
0: ਬਿਲਕੁਲ ਫ੍ਰੀ ਮੇਲਾ,
1: ਮੇਲਾ ਸਾਨੂੰ ਲੱਗਦਾ ਖੜ ਕੇ ਵੇਖਣਾ ਪੈਣਾ।
0: ਜਿਹੜੇ ਪਹਿਲਾਂ ਆ ਕੇ ਸੀਟਾਂ ਪਾ ਕੇ ਪਾ ਗਏ, ਬਸ ਫਿਰ ਮਗਰੋਂ ਤਾਂ ਖੜਨੇ ਪੈਣੇ।
1: ਪਰ ਮੈਂ ਕਹਿੰਦਾ ਭਦੇਸ ਸਾਹਿਬ, ਮੇਲਾ ਖੜ ਕੇ ਵੇਖਣ ਦਾ ਜਿਹੜਾ ਸਵਾਦ ਆ ਨਾ, ਉਹ ਮੇਲਾ ਤਾਂ ਅਸਲੀ ਉਹੀ ਆ। ਜਿਹੜੇ ਚਲੋ ਬਹਿ ਜਾਣਗੇ, ਜਿਹੜੇ ਸਾਡੇ ਬਜ਼ੁਰਗ ਆ, ਮਾਤਾਵਾਂ ਭੈਣਾਂ, ਉਹ ਜਿਹੜੇ ਉਹ ਬੱਚੇ ਬਹਿ ਸਕਣ, ਪਰ ਅਸੀਂ ਤਾਂ ਮੇਲਾ ਖੜ ਕੇ ਵੇਖਣਾ। ਮੈਂ ਬਾਈ ਨੂੰ ਕਿਹਾ ਵੀ ਅਸੀਂ ਤਾਂ ਵੈਸੇ ਵੀ ਘਰ ਵਾਲੇ
0: ਆ, ਆਪਾਂ ਭੰਗੜੇ ਪਾਉਣੇ ਆ ਤੁਹਾਨੂੰ ਫਿਰ।
1: ਹਾਂ, ਬਹਿਣ ਦਾ ਕੰਮ ਹੀ ਨਹੀਂ ਹੈ ਜਦੋਂ ਭੰਗੜੇ ਪਾਉਣੇ, ਫਿਰ ਬਹਿਣਾ ਕਾਹਦੇ ਲਈ।
0: ਬਾਦਸ਼ਾਹ ਦੀ ਹੀਰ ਸੁਣਾਵਾਂਗੇ ਤੁਹਾਨੂੰ।
1: ਕਿਆ ਬਾਤ ਆ, ਕਿਆ ਬਾਤ ਆ, ਜ਼ਰੂਰ ਮਿਲਦੇ ਆ,
0: ਸੁਣਾਵਾਂਗੇ ਕੋਈ, ਹੈਨਾ,
1: ਜ਼ਰੂਰ ਮਿਲਦੇ ਆ ਜੀ। ਬਹੁਤ ਸ਼ੁਕਰੀਆ ਭਦੇਸ ਸਾਹਿਬ, ਥੈਂਕ ਯੂ ਸੋ ਮਚ,
0: ਬਹੁਤ ਬਹੁਤ ਮਿਹਰਬਾਨੀ ਸੰਤ।
1: ਕਿਆ ਬਾਤ ਆ, 905-673-3337। ਔਰ ਨਿਤਕਾ ਜੀ ਦਾ ਮੈਸੇਜ ਆਇਆ ਕਿ ਨਿਤਕਾ ਜੀ ਕਹਿੰਦੇ ਕਿ ਸਮਰ ਕਲਾਸਿਸ ਫਰੈਂਚ, ਲਰਨ ਫਰੈਂਚ ਵਿਦ ਨਿਤਕਾ, ਜਿਹੜੀ ਸਮਰ ਕਲਾਸਿਸ ਦੀ ਆਪਾਂ ਗੱਲ ਕੀਤੀ ਆ, ਉਹ ਬੱਚਿਆਂ ਲਈ ਸਪੈਸ਼ਲ 15 ਜੂਨ ਤੱਕ ਰਜਿਸਟਰ ਕਰਵਾ ਦਿਓ। 15 ਜੂਨ ਤੱਕ ਜਿਹੜੇ ਰਜਿਸਟਰ ਹੋ ਗਏ, ਉਸ ਤੋਂ ਬਾਅਦ ਫਿਰ, ਕਿਉਂਕਿ ਬੱਚੇ ਜ਼ਿਆਦਾ ਹੋ ਜਾਣੇ, ਕਿਉਂਕਿ ਨਿਤਕਾ ਜੀ ਕਹਿੰਦੇ ਕਿ ਜ਼ਿਆਦਾ ਬੱਚੇ ਅਸੀਂ ਲੈਂਦੇ ਨਹੀਂ, ਅਸੀਂ ਚਾਹੁੰਦੇ ਹਾਂ ਕਿ ਜਿੰਨੇ ਘੱਟ ਹੋਣ ਉੰਨੀ ਵਧੀਆ ਫਰੈਂਚ ਸਿਖਾਈ ਜਾਵੇ। ਸੋ ਲਰਨ ਫਰੈਂਚ ਵਿਦ ਨਿਤਕਾ 15 ਜੂਨ ਤੱਕ ਆਪਣੇ ਤੁਸੀਂ ਰਜਿਸਟਰ ਕਰਾ ਦਿਓ ਸਮਰ ਕਲਾਸਿਸ ਦੇ ਵਾਸਤੇ, ਅਤੇ ਕਾਲ ਕਰ ਲਓ ਨਿਤਕਾ ਜੀ ਨੂੰ ਤੁਸੀਂ, 647-594-9093, 6475949093, ਲਰਨ ਫਰੈਂਚ ਵਿਦ ਨਿਤਕਾ। ਔਰ ਨਾਲ ਦੀ ਨਾਲ ਤੁਸੀਂ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖਣਾ ਆ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਅਪਲਾਇੰਸਿਸ ਲੈਣ ਜਾ ਰਹੇ ਹੋ, ਤਾਂ ਤੁਸੀਂ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ, 905-805-3000, 2915 ਅਰਜੰਟੀਆ ਰੋਡ, ਮਿਸੀ ਸਾਗਾ। ਔਰ ਫੈਸ਼ਨ ਆਈ ਕਿਊ 905-453-2225, ਫੈਸ਼ਨ ਆਈ ਕਿਊ, ਰਸ਼ਮੀਤ ਹੋਣਾ ਨਾਲ ਤੁਸੀਂ ਰਾਬਤਾ ਕਰ ਲਿਓ। ਮੌਰਗੇ ਦੇ ਬਾਬਤ ਕੋਈ ਵੀ ਸਵਾਲ ਤਾਂ ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ, 647-549-4499। ਅਤੇ ਨਾਲ ਦੀ ਨਾਲ ਫਿਰ ਨਾਗਪਾਲ ਸਰ, ਉਹਨਾਂ ਨੂੰ ਕਾਲ ਕਰ ਲਿਓ ਜੇ ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲੈਣਾ ਚਾਹੁੰਦੇ ਹੋ, ਆਪਣਾ ਸਕਿੱਲ ਵੀ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਗੱਲਬਾਤ ਕਰ ਲਿਓ, 437-234-6475। ਸੋ ਇੱਥੇ ਆਪਣਾ ਸਮਾਂ ਆਪਾਂ ਨੂੰ ਇਜਾਜ਼ਤ ਦੇ ਰਿਹਾ ਕਿ ਹੁਣ ਅਗਲਾ ਪ੍ਰੋਗਰਾਮ ਦੇ ਵੱਲ ਚਾਲੇ ਪਾਈਏ, ਕਿਉਂਕਿ AM 530 ਦੇ ਸੁਪਰ ਹਿੱਟ ਪ੍ਰੋਗਰਾਮ ਨਾਲ ਤੁਸੀਂ ਜੁੜਿਓ। ਇਸ ਤੋਂ ਬਾਅਦ ਬਹੁਤ ਖੂਬਸੂਰਤ ਪ੍ਰੋਗਰਾਮ, ਮੇਰਾ ਮਨਪਸੰਦੀਦਾ ਪ੍ਰੋਗਰਾਮ, ਪੰਜਾਬ, ਪੰਜਾਬੀ ਅਤੇ ਪੰਜਾਬੀ ਦੀ ਗੱਲਬਾਤ ਕਰਦਾ। ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਲਿਓ, ਤੁਹਾਡੀ ਰੇਡੀਓ ਦੇ ਉੱਪਰ ਐਡਵਰਟਾਈਜ਼ ਚਲਾਵਾਂਗੇ, ਨਾਲ ਦੀ ਨਾਲ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਵੀ ਪ੍ਰਮੋਟ ਕਰਾਂਗੇ। ਸਾਡੇ ਸੋਸ਼ਲ ਮੀਡੀਆ ਚੈਨਲ ਦਾ ਬਹੁਤ ਵਧੀਆ ਰਿਸਪੋਂਸ ਆ, ਉੱਥੇ ਵੀ ਰਿਸਪੋਂਸ ਤੁਹਾਨੂੰ ਵਧੀਆ ਲੈ ਕੇ ਦੇਵਾਂਗੇ, ਔਰ ਤੁਹਾਡੇ ਬਿਜ਼ਨਸ ਨੂੰ ਚਮਕਾਵਾਂਗੇ, ਇੱਕ ਨਵੀਂ ਉਡਾਨ ਦੇਵਾਂਗੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਨਾਲ ਦੀ ਨਾਲ ਇੱਕ ਮੈਸੇਜ ਮੈਂ ਦੇਦਾ, ਵਾਓ ਈਟਸ ਵੈਜ ਮੋਮੋ, ਪਿਓਰ ਹਾਈਜੀਨਿਕ ਵੈਜ ਮੋਮੋ ਤੁਸੀਂ ਖਾਣੇ ਆ, ਤਾਂ ਤੁਸੀਂ ਯਾਦ ਰੱਖੋ ਵਾਓ ਈਟਸ ਏਅਰਪੋਰਟ ਐਂਡ ਡੈਰੀ ਵਾਲੇ ਇੰਟਰਸੈਕਸ਼ਨ 'ਤੇ ਵਾਓ ਈਟਸ ਗੂਗਲ ਕਰ ਲਿਓ। ਰੇਡੀਓ ਉਡਾਨ ਦਾ ਨਾਮ ਲਓਗੇ ਨਾ ਤੁਸੀਂ, ਅਤੇ ਤੁਹਾਨੂੰ 399 ਦੇ ਵਿੱਚ ਡੀਲ ਆ, 399 ਦੇ ਵਿੱਚ ਤੁਹਾਨੂੰ ਮਿਲ ਜਾਣੇ ਆ ਵੈਜ ਕੀਮਾ ਮੋਮੋ, ਔਰ ਨਾਲ ਦੀ ਨਾਲ $5 ਦੇ ਵਿੱਚ, $5 ਦੇ ਵਿੱਚ 2 ਗੋਲੀ ਵਾਲੇ ਬੱਤੇ। ਚਲੋ ਜੀ, ਜਾਓ ਨਜ਼ਾਰੇ ਲਓ, ਦੋ ਫਰੈਂਡ ਜਾਓ, $5 ਵਿੱਚ 2 ਗੋਲੀ ਵਾਲੇ ਬੱਤੇ, ਅਤੇ $3.99 ਦੇ ਵਿੱਚ, ਸਿਰਫ $3.99 ਵਿੱਚ ਮੋਮੋ ਖਾ ਲਓ, ਉਹ ਵੀ ਸ਼ੁੱਧ ਹਾਈਜੀਨਿਕ ਘੈਂਟ ਮੋਮੋ, ਵੈਜ ਕੀਮਾ ਮੋਮੋ, ਅਤੇ ਸਾਰਾ ਉਹਨਾਂ ਕੋਲ ਮੈਨਿਊ ਵੈਜ ਆ। ਸੋ ਵੈਜ ਦੋਸਤਾਂ ਵਾਲੇ, ਬਹੁਤ ਖੂਬਸੂਰਤ ਇਹ ਗੱਲ ਆ ਕਿ ਵਾਓ ਈਟਸ ਨੂੰ ਕਾਲ ਕਰ ਲਓ, ਔਡਰ ਕਰ ਲਓ, ਅਤੇ ਜੇ ਤੁਸੀਂ ਡੇਰੀ ਏਅਰਪੋਰਟ ਗੌਰਵੇ ਵਾਲੀ ਸਾਈਡ 'ਤੇ ਹੋ ਇਸ ਟਾਈਮ, ਤਾਂ ਤੁਸੀਂ ਰਾਈਟ ਨਾਓ ਵਾਓ ਈਟਸ 'ਤੇ ਪਹੁੰਚੋ, ਰੇਡੀਓ ਉਡਾਨ ਦਾ ਰੈਫਰੈਂਸ ਜ਼ਰੂਰ ਦੇ ਦਿਓ, 905-673 0090905677009 0. ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਵੇਲੇ ਗੱਲਾਂ ਬਾਤਾਂ ਕਰਾਂਗੇ ਨਾਲ ਦੀ ਨਾਲ। ਰੇਡੀਓ ਪ੍ਰੋਗਰਾਮ ਉਡਾਨ ਨੂੰ ਸੁਣਦੇ ਲਈ, ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਅਤੇ ਜ਼ਿੰਦਗੀ ਜ਼ਿੰਦਾ ਬਹਾਰ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ

0: ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਤੰਦਰੁਸਤ ਹੋਵੋਗੇ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਲੈ ਕੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਦੇ ਵਿੱਚ ਤੁਸੀਂ ਜੁੜਦੇ ਹੋ ਸਾਡੇ ਨਾਲ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਚਲਾਇਆ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਨਿਕਾਲਿਆ ਜਾਂਦਾ ਹੈ। ਤੁਸੀਂ ਪੜ੍ਹ ਸਕਦੇ ਹੋ ਇਸ ਦੀ ਐਪ ਡਾਊਨਲੋਡ ਕਰਕੇ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ, ਕਿਸੇ ਰੁਝੇਵੇਂ ਦੇ ਕਾਰਨ ਇਸ ਵੇਲੇ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ ਤਾਂ ਤੁਸੀਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਫਿਰ IPTV ਚੈਨਲ ਦੇ ਉੱਪਰ ਇਸ ਰਿਕਾਰਡਡ ਪ੍ਰੋਗਰਾਮ ਨੂੰ ਦੁਬਾਰਾ ਤੁਸੀਂ ਫਿਰ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਸਾਂਝ ਬ੍ਰਮਟਨ ਦੇ ਵਿੱਚ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇੱਕੋ ਇੱਕ ਬਹੁਤ ਹੀ ਖੂਬਸੂਰਤ ਆਡੀਟੋਰੀਅਮ ਜੋ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ, ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੁਆਰਾ। ਤੁਸੀਂ ਵੀ ਕੋਈ ਐਕਟੀਵਿਟੀ, ਕੋਈ ਗਤੀਵਿਧੀ ਜਿਹੜੀ ਪੰਜਾਬੀ ਭਾਸ਼ਾ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਹੋਏ ਤਾਂ ਉਸ ਦੀਆਂ ਸੇਵਾਵਾਂ ਤੁਹਾਨੂੰ ਵੀ ਫ੍ਰੀ ਆਫ ਕਾਸਟ ਮਿਲ ਸਕਦੀਆਂ ਨੇ। ਸੋ 30 ਮਈ ਦਾ ਦਿਨ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਡਾਕਟਰ ਸੁਰਜੀਤ ਪਾਤਰ ਜੀ ਦੀ ਯਾਦ ਦੇ ਵਿੱਚ ਇੱਕ ਅੱਛਾ ਪ੍ਰੋਗਰਾਮ ਉੱਥੇ ਉਲੀਕਿਆ ਗਿਆ। ਸੋ ਤੁਸੀਂ ਉੱਥੇ ਉਸਨੂੰ ਉਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ, ਫ੍ਰੀ ਹੈ, ਉਹਦਾ ਕੋਈ ਪਾਸ ਨਹੀਂ ਹੈ। ਜਿਹੜੇ ਜਿਹੜੇ ਦੋਸਤ, ਮਿੱਤਰ, ਭੈਣ ਭਰਾ ਸੁਰਜੀਤ ਪਾਤਰ ਜੀ ਦੀ ਸ਼ਾਇਰੀ ਸੁਣਨ ਦੇ ਸ਼ੌਕੀਨ ਹਨ ਜਾਂ ਪੰਜਾਬੀ ਕਵਿਤਾ ਦੇ ਵਿੱਚ ਰੁਚੀ ਰੱਖਦੇ ਹਨ ਤਾਂ ਤੁਸੀਂ ਉਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਵੈਸੇ 30 ਮਈ ਨੂੰ ਇੱਕ ਇੱਥੇ ਜ਼ਿੰਦਾਬਾਦ TVN ਰੇਡੀਓ ਵੱਲੋਂ ਬਹੁਤ ਹੀ ਖੂਬਸੂਰਤ ਇੱਕ ਹੋਰ ਮੇਲਾ ਵੀ ਸ਼ਾਮ ਨੂੰ ਇੱਕ ਆਯੋਜਿਤ ਕੀਤਾ ਜਾ ਰਿਹਾ ਚੰਕਿਊਜ਼ੀ ਸੈਕੰਡਰੀ ਸਕੂਲ ਦੇ ਵਿੱਚ, ਜਿੱਥੇ ਬਹੁਤ ਅੱਛੇ ਅੱਛੇ ਕਲਾਕਾਰ ਜਿਹੜੇ ਆਪਣੀ ਆਪਣੀ ਕਲਾ ਦੇ ਮੁਜ਼ਾਹਰਾ ਉੱਥੇ ਕਰਨਗੇ, ਆਪਣੇ ਆਪਣੇ ਕਲਾ ਦੇ ਜੌਹਰ ਤੁਹਾਡੇ ਨਾਲ ਦਿਖਾਉਣਗੇ, ਜਿਹਦੇ ਵਿੱਚ ਸੁਖਵਿੰਦਰ ਸੁੱਖੀ, ਬੁੱਕਨ ਜੱਟ, ਹਰਮਨਦੀਪ ਔਰ ਬੌਬੀ ਪੰਧੇਰ ਬਹੁਤ ਅੱਛੇ ਕਲਾਕਾਰ ਹਨ। ਬਹੁਤ ਅੱਛਾ ਇਹਨਾਂ ਦਾ ਨਾਮ ਹੈ ਪੰਜਾਬੀ ਸੰਗੀਤ ਜਗਤ ਦੇ ਵਿੱਚ। ਅਤੇ ਇਹ ਮੇਲਾ ਵੀ ਜਿਹੜਾ ਫ੍ਰੀ ਹੈ, ਸਿਰਫ ਪਾਸ ਉੱਥੇ ਤੁਸੀਂ ਜਾ ਕੇ ਅਵੇਲ ਕਰਨਾ, 5 ਵਜੇ ਤੁਸੀਂ ਆਪਣਾ ਪਹੁੰਚ ਕੇ, 700 ਸੀਟ ਦੀ ਉੱਥੇ ਕਪੈਸਿਟੀ ਹੈ ਅਤੇ ਬਹੁਤ ਖੂਬਸੂਰਤ ਮੇਲਾ ਹੈ। ਤੁਸੀਂ ਜਾਓ, ਪੰਜਾਬੀ ਸੱਭਿਆਚਾਰ ਦੇ ਨਾਲ ਜੁੜੋ, ਪੰਜਾਬੀ ਕਲਾ ਦੇ ਨਾਲ ਜੁੜੋ, ਪੰਜਾਬੀ ਸੰਗੀਤ ਦੇ ਨਾਲ ਜੁੜੋ ਅਤੇ ਤੁਸੀਂ ਬਿਲਕੁਲ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਬੈਠਾ ਹੀ ਉੱਥੇ ਪਾਓਗੇ। ਸੋ ਜ਼ਿੰਦਾਬਾਦ TVN ਰੇਡੀਓ ਵੱਲੋਂ ਤੁਹਾਨੂੰ ਸਾਰਿਆਂ ਨੂੰ ਉੱਥੇ ਵੀ ਖੁੱਲ੍ਹਾ ਸੱਦਾ ਹੈ ਆਉਣ ਦੇ ਲਈ। ਸੋ ਅੱਜ ਦੋਸਤੋ ਬੁੱਧਵਾਰ ਦਾ ਦਿਨ ਹੈ, 27 ਮਈ ਹੋ ਗਈ ਹੈ। ਇਸ ਵੇਲੇ ਟੈਂਪਰੇਚਰ ਹੈ 18 ਡਿਗਰੀ, 26 ਡਿਗਰੀ ਟੈਂਪਰੇਚਰ ਰਿਹਾ ਹੈ। ਦੁਪਹਿਰ ਨੂੰ ਕਾਫੀ ਗਰਮੀ ਰਹੀ ਹੈ, ਲੇਕਿਨ ਕੱਲ ਵੀਰਵਾਰ ਨੂੰ ਟੈਂਪਰੇਚਰ ਰਹੇਗਾ 19 ਡਿਗਰੀ। 5:42 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣਗੇ ਤੇ ਸ਼ਾਮ ਨੂੰ 8:50 ਤੇ ਉਹਨਾਂ ਨੇ ਆਪਣੇ ਵਾਪਸ ਘਰ ਚਲੇ ਜਾਣਾ। 20 ਤੋਂ 25 ਕਿਲੋਮੀਟਰ ਦੀ ਹਵਾ ਕੱਲ ਵੀ ਚੱਲਦੀ ਰਹੇਗੀ ਤੇ ਮੰਗਲਵਾਰ ਤੱਕ, ਆਉਣ ਵਾਲੇ ਅਗਲੇ ਮੰਗਲਵਾਰ ਤੱਕ ਮੌਸਮ ਹੁਣ 20 ਡਿਗਰੀ ਤੋਂ ਟੈਂਪਰੇਚਰ ਜਿਹੜਾ ਨਾ ਉਹ ਉੱਪਰ ਹੀ ਉੱਪਰ ਰਹਿਣਾ ਤੇ ਤੁਸੀਂ ਇੰਜੋਏ ਕਰ ਸਕਦੇ ਹੋ, ਮੌਜ ਮਸਤੀ ਕਰ ਸਕਦੇ ਹੋ। ਗਰਮੀ ਹੈ। ਅੱਜ ਵੀ ਮੈਂ ਵੀ ਇੱਕ ਹੋਰ ਬੜਾ ਖੂਬਸੂਰਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਨਿਊ ਕਲੀਵ ਨਿਊ ਕਲੱਬ ਵੱਲੋਂ, ਜਿਹੜਾ ਉੱਥੇ ਮਿਸੀਸਾਗਾ ਰੋਡ ਦੇ ਉੱਪਰ ਹੈ। ਬਹੁਤ ਅੱਛਾ ਉਹਨਾਂ ਨੇ ਵਿਸਾਖੀ ਦਾ ਤਿਉਹਾਰ ਹੀ ਮਨਾਇਆ ਸੀ, ਵਿਸਾਖੀ ਔਰ ਮਦਰਸ ਡੇ ਦੇ ਸੰਬੰਧ ਦੇ ਵਿੱਚ, ਕਿਉਂਕਿ 23 ਤਰੀਕ ਨੂੰ ਉਹਨਾਂ ਨੇ ਪਹਿਲੇ ਰੱਖਿਆ ਹੋਇਆ ਸੀ। 23 ਤਰੀਕ ਨੂੰ ਬਾਰਿਸ਼ ਸੀ ਸਾਰਾ ਦਿਨ ਅਤੇ ਉਹਨਾਂ ਨੇ 23 ਤਰੀਕ ਵਾਲਾ ਪੋਸਟਪੋਨ ਕਰਕੇ ਅੱਜ 27 ਤਰੀਕ ਨੂੰ ਰੱਖਿਆ ਸੀ। ਬਹੁਤ ਅੱਛੇ ਉੱਥੇ ਪ੍ਰਵਚਨ ਵੀ ਹੋਏ, ਬਹੁਤ ਅੱਛੇ ਅੱਛੇ ਸਪੀਕਰਸ ਨੇ ਆਪਣੇ ਆਪਣੇ ਪ੍ਰਵਚਨ ਵੀ ਉੱਥੇ ਦੋਸਤਾਂ ਮਿੱਤਰਾਂ ਨਾਲ ਸਾਂਝੇ ਕੀਤੇ, ਆਪਣੇ ਆਪਣੇ ਐਕਸਪੀਰੀਅੰਸ ਉੱਥੇ ਸਾਂਝੇ ਕੀਤੇ। ਸੋ ਮੈਂ ਵੀ ਆਪਣੀ ਹਾਜ਼ਰੀ ਉੱਥੇ ਲਗਵਾਈ ਸੀ, ਜਿੰਨੀ ਕੁ ਸਮਝ, ਜਿੰਨੀ ਕੁ ਸੂਝ ਬੂਝ ਮੈਨੂੰ ਉਹਨਾਂ ਵਿਸ਼ਿਆਂ ਦੇ ਬਾਰੇ ਸੀ, ਮੈਂ ਵੀ ਉੱਥੇ ਹਾਜ਼ਰੀ ਲਈ। ਬਹੁਤ ਅੱਛਾ ਆਯੋਜਨ ਸੀ। ਸੋ ਹੁਣ ਗਰਮੀ ਦਾ ਮੌਸਮ ਆ ਗਿਆ, ਸਾਰੇ ਜਿੰਨੇ ਸਾਡੇ ਦੋਸਤ ਮਿੱਤਰ ਵੱਖਰੇ ਵੱਖਰੇ ਕਲੱਬਾਂ ਦੇ ਵਿੱਚ ਸ਼ਾਮਿਲ ਹਨ, ਸਾਰਿਆਂ ਕਲੱਬਾਂ ਵਾਲਾ ਨੇ ਆਪਣੇ ਆਪਣੇ ਨਜ਼ਦੀਕ ਪੈਂਦੇ ਪਾਰਕਾਂ ਦੇ ਵਿੱਚ ਕੋਈ ਨਾ ਕੋਈ ਮੇਲਿਆਂ ਦਾ, ਚਾਹੇ ਤੀਆਂ ਦਾ ਹੋਏ, ਚਾਹੇ ਕੋਈ ਕੈਨੇਡਾ ਡੇ ਦੀ ਸੈਲੀਬ੍ਰੇਸ਼ਨ ਹੋਏ, ਚਾਹੇ ਕੋਈ ਹੋਰ ਕਿਸੇ ਕਿਸਮ ਦਾ ਕੋਈ ਸਬੱਬ ਹੋਏ। ਸੋ ਬਹਾਨੇ ਸਿਰ ਪੰਜਾਬੀ ਭੈਣ ਭਰਾ ਉੱਥੇ ਇਕੱਠੇ ਹੁੰਦੇ ਹਨ, ਤਰ੍ਹਾਂ ਤਰ੍ਹਾਂ ਸੱਜ ਸੰਵਰ ਕੇ ਪੰਜਾਬੀ ਪਹਿਰਾਵੇ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਆਉਂਦੀਆਂ ਨੇ, ਬੱਚੇ ਉੱਥੇ ਆਉਂਦੇ, ਖਾਣ ਪੀਣ ਦਾ ਬੜਾ ਵਧੀਆ ਇੰਤਜ਼ਾਮ ਹੁੰਦਾ ਹੈ, ਗੀਤ ਸੰਗੀਤ ਦਾ ਪ੍ਰੋਗਰਾਮ ਵੀ ਹੁੰਦਾ ਹੈ, ਹਰ ਇੱਕ ਨੂੰ ਉੱਥੇ ਮੌਕਾ ਵੀ ਦਿੱਤਾ ਜਾਂਦਾ ਆਪਣੀ ਆਪਣੀ ਕਲਾ ਦਾ ਇਜ਼ਹਾਰ ਕਰਨ ਦੇ ਲਈ। ਸੋ ਸਾਰਿਆਂ ਦੋਸਤਾਂ ਨੂੰ ਜਾਣਾ ਚਾਹੀਦਾ ਹੈ, ਕਿਉਂਕਿ ਸਾਡੇ ਸੱਭਿਆਚਾਰ ਨੂੰ ਇਸ ਤਰ੍ਹਾਂ ਹੀ ਅਸੀਂ ਪ੍ਰਮੋਟ ਕਰਾਂਗੇ, ਇਸ ਤਰ੍ਹਾਂ ਹੀ ਅਗਲੀ ਪੀੜ੍ਹੀ ਦੇ ਵਿੱਚ ਸਾਡਾ ਸੱਭਿਆਚਾਰ ਦਾ ਫੈਲਾਅ ਹੋਏਗਾ, ਜੇਕਰ ਅਸੀਂ ਆਪਣੇ ਸੱਭਿਆਚਾਰਕ ਐਕਟੀਵਿਟੀ, ਸੱਭਿਆਚਾਰਕ ਗਤੀਵਿਧੀਆਂ ਦਾ ਕੋਈ ਨਾ ਕੋਈ ਆਯੋਜਨ ਜਿਹੜਾ ਕਰਦੇ ਅਸੀਂ ਰਵਾਂਗੇ। ਸੋ 5:30 AM ਦੀ ਫ੍ਰੀਕੁਐਂਸੀ ਤੇ ਉੱਪਰ ਵੀ ਤੁਸੀਂ ਸੁਣਦੇ ਹੋ, ਸਵੇਰੇ 4 ਵਜੇ ਤੋਂ ਲੈ ਕੇ ਰਾਤ ਨੂੰ ਸਾਡੇ ਪ੍ਰੋਗਰਾਮ ਤੋਂ ਪਹਿਲਾਂ ਤੱਕ ਬਹੁਤ ਹੀ ਬਹੁਤ ਅੱਛੇ ਅੱਛੇ ਪ੍ਰੋਗਰਾਮ ਆਉਂਦੇ ਨੇ। ਬਹੁਤ ਸਾਰੇ ਸਾਡੇ ਸੱਜਣ ਮਿੱਤਰ, ਦੋਸਤ ਮਿੱਤਰ ਉਹਦੇ ਵਿੱਚ ਵੀ ਪੰਜਾਬ ਦੀਆਂ ਗੱਲਾਂ ਬਾਤਾਂ ਕਰਦੇ ਹਨ, ਪੰਜਾਬੀ ਸੰਗੀਤ ਦੇ ਨਾਲ ਵੀ ਤੁਹਾਨੂੰ ਜੋੜਦੇ ਨੇ ਔਰ ਪੰਜਾਬ ਦੀਆਂ ਖਬਰਾਂ ਦੇ ਨਾਲ ਵੀ ਤੁਹਾਨੂੰ ਜੋੜਿਆ ਜਾਂਦਾ ਹੈ। ਤੇ ਸਾਡਾ ਇਸ ਵੇਲੇ ਪ੍ਰੋਗਰਾਮ ਹੁੰਦਾ ਹੈ 10 ਤੋਂ 11 ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਪੰਜਾਬ ਦੇ ਨਾਲ ਜੋੜੀਏ, ਪੰਜਾਬ ਦੇ ਰਸਮਾਂ ਦੇ ਨਾਲ, ਪੰਜਾਬ ਦੀਆਂ ਰੋ ਰੀਤਾਂ ਦੇ ਨਾਲ, ਪੰਜਾਬੀ ਵਿਰਸੇ ਦੇ ਨਾਲ, ਪੰਜਾਬੀ ਮਾਂ ਬੋਲੀ ਦੇ ਨਾਲ, ਕਿਉਂਕਿ ਸਾਡਾ ਰੇਡੀਓ ਪ੍ਰੋਗਰਾਮ ਸਮਰਪਿਤ ਹੀ ਪੰਜਾਬੀ ਮਾਂ ਬੋਲੀ ਨੂੰ ਹੈ, ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਹੈ। ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਰਾਜਨੀਤੀ ਵਗੈਰਾ ਦੀਆਂ ਗੱਲਾਂ ਨਾ ਹੀ ਅਸੀਂ ਕਰੀਏ, ਕਿਉਂਕਿ ਸਾਡਾ ਕੋਈ ਉਹਦੇ ਵਿੱਚ ਇੰਟਰਸਟ ਐਡਾ ਹੈ ਹੀ ਨਹੀਂ ਹੈ, ਕਿਉਂਕਿ ਕੋਈ ਨਾ ਕੋਈ ਕੰਟਰੋਵਰਸੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵਿੱਚ ਹੋ ਜਾਂਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਕਿ ਅਸੀਂ ਆਪਣੇ ਪੰਜਾਬ ਦੇ ਨਾਲ ਜੁੜੀਏ, ਪੰਜਾਬ ਦੇ ਵਿੱਚ ਸਾਡਾ ਬਚਪਨ ਬੀਤਿਆ ਹੈ, ਪੰਜਾਬ ਦੇ ਵਿੱਚ ਸਾਡੀ ਜਵਾਨੀ ਬੀਤੀ ਹੈ, ਪੰਜਾਬ ਸਾਡਾ ਕਰਮ ਭੂਮੀ ਰਹੀ ਹੈ, ਅਸੀਂ ਆਪਣੀ ਕਰਮ ਭੂਮੀ ਦੇ ਵਿੱਚ ਆਪਣੇ ਆਪਣੇ ਕਰਮ ਤੋਂ ਫ੍ਰੀ ਹੋ ਕੇ ਕੈਨੇਡਾ ਦੇ ਵਿੱਚ ਆ ਕੇ ਵਸੇ ਹਾਂ, ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖਣ ਦੇ ਲਈ ਔਰ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਆਪਣੇ ਪੋਤਰਿਆਂ ਪਰਪੋਤਰਿਆਂ ਦੋਤਰਿਆਂ ਦੋਤਰੀਆਂ ਦੀ ਹੈਲਪ ਕਰਨ ਵਾਸਤੇ। ਸੋ ਅੱਜ ਬੁੱਧਵਾਰ ਦਾ ਦਿਨ ਹੈ, ਬਹੁਤ ਖੂਬਸੂਰਤ ਦਿਨ ਹੈ। ਚਲੋ ਇੱਕ ਅੱਜ ਹੋਰ, 27 ਤਰੀਕ ਨੂੰ ਅੱਜ ਈਦ ਉਲ ਜੁਹਾ ਹੈ। ਸਾਡੇ ਮੁਸਲਿਮ ਭੈਣ ਭਰਾ ਜਿੰਨੇ ਵੀ ਇੱਥੇ ਕੈਨੇਡਾ ਦੇ ਵਿੱਚ ਵਸਦੇ ਨੇ, ਜਿੰਨੇ ਵੀ ਸਾਡਾ ਰੇਡੀਓ ਪ੍ਰੋਗਰਾਮ ਨੂੰ ਸੁਣਦੇ ਨੇ ਜਾਂ ਸੁਣ ਰਹੇ ਨੇ, ਸੋ ਉਹਨਾਂ ਸਾਰਿਆਂ ਨੂੰ ਇਸ ਈਦ ਉਲ ਜੁਹਾ ਦੀ ਬਹੁਤ ਬਹੁਤ ਮੁਬਾਰਕ। ਅੱਲਾਹ ਤਾਲਾ ਉਹਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਜਿਹੜੀਆਂ ਨਾ ਉਹ ਪੂਰੀਆਂ ਕਰੇ। ਸੋ ਕੋਈ ਦੋਸਤ ਮਿੱਤਰ ਅਗਰ ਕੋਈ ਸੁਣਦਾ ਹੋਵੇ ਜਿਹੜਾ ਮੁਸਲਿਮ ਭੈਣ ਭਰਾ, ਤਾਂ ਇਹ ਜ਼ਰੂਰ ਦੱਸਿਓ ਕਿ ਅੱਜ ਕਹਿੰਦੇ ਇਹ ਵੱਡੀ ਈਦ ਹੈ, ਇਹਨੂੰ ਬਕਰੀਦ ਵੀ ਕਿਹਾ ਜਾਂਦਾ ਹੈ, ਵੱਡੀ ਈਦ ਵੀ ਕਿਹਾ ਜਾਂਦਾ ਹੈ, ਔਰ ਇੱਕ ਈਦ ਉਲ ਫਤਰ ਜਿਹੜੀ ਛੋਟੀ ਈਦ ਜਿਹੜੀ 20 ਮਾਰਚ ਨੂੰ ਸੀ। ਕੋਈ ਥੋੜ੍ਹੀ ਬਹੁਤੀ ਜ਼ਰੂਰ ਜਾਣਕਾਰੀ ਦਿਓ ਕਿ ਵੱਡੀ ਈਦ ਔਰ ਛੋਟੀ ਈਦ ਦੇ ਵਿੱਚ ਕੀ ਫਰਕ ਹੈ, ਇਹਦੇ ਮਨਾਉਣ ਦੇ ਵਿੱਚ ਕੀ ਫਰਕ ਹੈ, ਤੇ ਕਿਉਂਕਿ ਸਾਡੇ ਸਾਰੇ ਸਰੋਤਿਆਂ ਨੂੰ ਇਸ ਚੀਜ਼ ਦੀ ਜਾਣਕਾਰੀ ਜਿਹੜੀ ਉਹ ਮਿਲ ਜਾਵੇ। ਸੋ ਦੋਸਤੋ ਅੱਜ ਆਪਾਂ ਗੱਲਬਾਤ ਕੋਈ ਨਾ ਕੋਈ ਕਰਾਂਗੇ ਵਿਸ਼ਿਆਂ ਦੇ ਉੱਪਰ। ਇੱਕ ਦਿਨ ਮੈਂ ਨਾ ਗੱਲ ਕੀਤੀ ਸੀ ਕਿ ਸਾਡੇ ਦੋਸਤੀਆਂ, ਸਾਡੇ ਰਿਸ਼ਤੇ, ਸਾਡੇ ਨਾਤੇ ਦਿਨ ਬ ਦਿਨ ਜਿਹੜੇ ਨਾ ਪਤਲੇ ਕਿਉਂ ਹੁੰਦੇ ਜਾ ਰਹੇ ਆ, ਦਿਨ ਬ ਦਿਨ ਕਮਜ਼ੋਰ ਕਿਉਂ ਹੁੰਦੇ ਜਾ ਰਹੇ ਆ, ਉਹ ਆਪਾਂ ਵਿਸ਼ਾ ਇੱਕ ਦਿਨ ਲਿਆ ਸੀ। ਲੇਕਿਨ ਅੱਜ ਅਸੀਂ ਉਸੇ ਵਿਸ਼ੇ ਨੂੰ ਹੀ ਥੋੜ੍ਹਾ ਜਿਹਾ ਉਹਦਾ ਇੱਕ ਵੱਖਰੀ ਸ਼ੇਪ ਉਹਦੀ ਲਵਾਂਗੇ ਕਿ ਜਿਹੜੇ ਸਾਡੇ ਇਹ ਰਿਸ਼ਤੇ ਨਾਤੇ, ਦੋਸਤੀਆਂ, ਰਿਸ਼ਤੇਦਾਰੀਆਂ, ਸਾਕ ਸਾਕਾਹਾਰੀਆਂ ਜਿਹੜੀਆਂ ਕਮਜ਼ੋਰ ਪੈਂਦੀਆਂ ਜਾ ਰਹੀਆਂ ਨੇ, ਇਹਨਾਂ ਨੂੰ ਕਾਇਮ ਕਿੱਦਾਂ ਰੱਖਿਆ ਜਾ ਸਕਦਾ, ਇਹਨਾਂ ਨੂੰ ਸੁਰਜੀਤ ਕਿੱਦਾਂ ਕੀਤਾ ਜਾ ਸਕਦਾ, ਇਹਨਾਂ ਵਿੱਚ ਜੇ ਅਸੀਂ ਮਹਿਸੂਸ ਕਰਦੇ ਹਾਂ ਕਿ ਕੋਈ ਕਮਜ਼ੋਰੀ ਆਈ ਹੈ, ਥੋੜ੍ਹਾ ਬਹੁਤ ਸਾਨੂੰ ਲੱਗਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਉਹ ਨਿੱਘ, ਉਹ ਪਿਆਰ, ਉਹ ਮੁਹੱਬਤ ਨਹੀਂ ਰਹੀ, ਤਾਂ ਇਸ ਨੂੰ ਦੁਬਾਰਾ ਸੁਰਜੀਤ ਕਿੱਦਾਂ ਕੀਤਾ ਜਾ ਸਕਦਾ। ਮੈਨੇ ਇੱਕ ਪੜ੍ਹ ਰਿਹਾ ਸੀ ਇੱਕ ਛੋਟੀ ਜਿਹੀ ਕਹਾਣੀ, ਉਹ ਕਹਿੰਦਾ ਵੀ ਇੱਕ ਆਦਮੀ ਸੀ ਕੋਈ, ਉਹਦੇ ਕੋਲ ਨਾ ਇੱਕ ਸ਼ਰਟ ਸੀ ਜਿਹੜੀ ਉਹਦੀ ਬਹੁਤ ਹੀ ਮਨਪਸੰਦ ਸ਼ਰਟ ਸੀ, ਬਹੁਤ ਹੀ ਉਹਨੂੰ ਫੇਵਰੇਟ, ਉਹਦਾ ਕਲਰ ਫੇਵਰੇਟ, ਉਹਦੀ ਫਿਟਿੰਗ ਫੇਵਰੇਟ, ਉਹਦੀ ਲੁੱਕ ਉਹਨੂੰ ਬਹੁਤ ਪਿਆਰੀ ਲੱਗਦੀ ਸੀ। ਉਹਨੇ ਨਾ ਸ਼ਰਟ ਉਹ ਆਪਣੀ ਘਰ ਲਿਆ ਕੇ ਰੱਖ ਲਈ, ਪਾ ਕੇ ਦੇਖੀ, ਐਡਾ ਹੈਂਡਸਮ ਉਹ ਲੱਗਿਆ, ਐਡਾ ਸਮਾਰਟ ਲੱਗਿਆ, ਐਡੀ ਖੂਬਸੂਰਤ ਲੱਗਿਆ ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ। ਉਹਨੇ ਸ਼ਰਟ ਨਾ ਉਹ ਲਾ ਕੇ ਹੈਂਗਰ ਦੇ ਵਿੱਚ ਟੰਗ ਕੇ ਨਾ ਅਲਮਾਰੀ ਦੇ ਵਿੱਚ ਰੱਖਤੀ ਕਿ ਇਸ ਸ਼ਰਟ ਨੂੰ ਯਾਰ ਮੈਂ ਕਿਸੇ ਨਾ ਖਾਸ ਮੌਕੇ ਦੇ ਉੱਪਰ ਪਹਿਨੂੰਗਾ। ਛੋਟੇ ਮੋਟੇ ਕੋਈ ਮੌਕੇ ਸਬੱਬ ਆਉਂਦੇ ਗਏ, ਉਹ ਸਮਝਿਆ ਕਰੇ ਕਿ ਨਹੀਂ ਯਾਰ ਇਹ ਸ਼ਰਟ ਜਿਹੜੀ ਮੇਰੀ ਐਡੀ ਖੂਬਸੂਰਤ ਹੈ ਨਾ, ਐਡੀ ਬਿਊਟੀਫੁਲ ਸ਼ਰਟ ਹੈ, ਐਡੀ ਲੁੱਕ ਇਹਦੇ ਨਾਲ ਮੇਰੀ ਹੈਂਡਸਮ ਮੈਂ ਲੱਗਦਾ, ਨਹੀਂ ਇਹ ਜਿਹੜਾ ਮੌਕਾ ਨਾ ਇਹ ਇਸ ਸ਼ਰਟ ਨੂੰ ਪਹਿਨਣ ਦਾ ਨਹੀਂ ਹੈ। ਨਹੀਂ ਪਹਿਨੀ ਉਹਨੇ, ਫਿਰ ਛੋਟੇ ਮੋਟੇ ਫਿਰ ਕੋਈ ਸਬੱਬ ਆਏ, ਫਿਰ ਕੋਈ ਛੋਟਾ ਮੋਟਾ ਹੋਰ ਕੋਈ ਸਬੱਬ, ਕੋਈ ਗੈਟ ਟੂਗੈਦਰ ਕਿਤੇ ਹੋਈ, ਉਹ ਕਹਿੰਦਾ ਨਹੀਂ ਯਾਰ ਇਹ ਵੀ ਸ਼ਰਟ ਜਿਹੜੀ ਨਾ ਇਸ ਸਬੱਬ ਵਾਲੀ ਨਹੀਂ ਹੈ, ਇਸ ਲੈਵਲ ਦੀ ਨਹੀਂ ਹੈ, ਹੋਰ ਕੋਈ ਉੱਚੇ ਲੈਵਲ ਦਾ ਕੋਈ ਪ੍ਰੋਗਰਾਮ ਹੋਏਗਾ ਨਾ ਮੈਂ ਉਸ ਸ਼ਰਟ ਨੂੰ ਉੱਥੇ ਪਹਿਨੂੰਗਾ। ਸੋ ਇਸ ਤਰ੍ਹਾਂ ਵੇਟ ਕਰਦਿਆਂ ਨਾ ਅੱਛੇ ਓਕੇਜਨ ਦਾ, ਅੱਛੇ ਸਬੱਬ ਦਾ ਵੇਟ ਕਰਦਿਆਂ 6 ਮਹੀਨੇ ਸਾਲ ਜਦੋਂ ਬੀਤ ਗਿਆ ਨਾ, ਇੱਕ ਦਿਨ ਉਹ ਦਿਨ ਆ ਗਿਆ, ਬਹੁਤ ਖੂਬਸੂਰਤ ਕੋਈ ਪ੍ਰੋਗਰਾਮ ਸੀ, ਬਹੁਤ ਖੂਬਸੂਰਤ ਕੋਈ ਗੈਟ ਟੂਗੈਦਰ ਸੀ ਕਿਤੇ, ਉਹਨੇ ਕਿਹਾ ਵੀ ਅੱਜ ਮੈਂ ਉਹ ਸ਼ਰਟ ਜਿਹੜੀ ਜ਼ਰੂਰ ਮੈਂ ਪਹਿਨੂੰਗਾ। ਉਹਨੇ ਸ਼ਰਟ ਜਦੋਂ ਕੱਢੀ, ਸਾਲ ਬਾਅਦ ਹੈਂਗਰ ਚੋਂ ਉਤਾਰ ਕੇ ਉਹਨੇ ਪਹਿਨੀ ਤੇ ਸ਼ਰਟ ਤਾਂ ਉਹਦੇ ਫਿੱਟ ਹੀ ਨਾ ਆਵੇ, ਉਹ ਟਾਈਟ ਹੋ ਗਈ ਉਹਨੂੰ, ਉਹਨੇ ਖਿੱਚ ਧੂ ਕੇ ਬਟਨ ਲਗਾਉਣ ਦੀ ਕੋਸ਼ਿਸ਼ ਕੀਤੀ, ਬਟਨ ਵੀ ਉਹਦਾ ਇੱਕ ਟੁੱਟ ਗਿਆ ਤੇ ਪੂਰੀ ਤਰ੍ਹਾਂ ਜਦੋਂ ਫਿੱਟ ਹੋ ਗਈ ਤੇ ਉਹ ਇੱਕ ਜਗ੍ਹਾ ਤੋਂ ਉੱਧੜ ਵੀ ਗਈ। ਸੋ ਇਹਦੇ ਵਿੱਚ ਇੱਕ ਲੈਸਨ ਹੈ, ਇਹਦੇ ਵਿੱਚ ਇੱਕ ਸਬਕ ਹੈ ਕਿ ਸਾਡੀਆਂ ਦੋਸਤੀਆਂ, ਸਾਡੀਆਂ ਮਿੱਤਰਤਾਵਾਂ, ਸਾਡੀਆਂ ਸਾਕਦਾਰੀਆਂ, ਸਾਡੀਆਂ ਰਿਸ਼ਤੇਦਾਰੀਆਂ, ਸਾਡੇ ਸੰਬੰਧ, ਸਾਡੇ ਸਾਥ, ਸਾਡੇ ਆਪਸ ਦੇ ਵਿੱਚ ਜਿਹੜੀਆਂ ਰਿਸ਼ਤੇ ਨਾਤੇ ਸੱਜਣਤਾਈਆਂ ਜਿਹੜੀਆਂ ਨੇ, ਉਹ ਵੀ ਇਸ ਸ਼ਰਟ ਤੋਂ ਸਾਨੂੰ ਐਗਜ਼ਾਮਪਲ ਇਹ ਮਿਲਦੀ ਹੈ ਕਿ ਉਹਨਾਂ ਨੂੰ ਸੁਰਜੀਤ ਕਰਨ ਦੇ ਲਈ, ਉਹਨਾਂ ਨੂੰ ਜ਼ਿੰਦਾ ਰੱਖਣ ਦੇ ਲਈ, ਉਹਨਾਂ ਨੂੰ ਤਰੋ ਤਾਜ਼ਾ ਰੱਖਣ ਦੇ ਲਈ ਅਸੀਂ ਕਿਸੇ ਖਾਸ ਮੌਕੇ ਦੀ ਇੰਤਜ਼ਾਰ ਨਾ ਕਰੀਏ। ਅਸੀਂ ਕੋਈ ਵੀ ਛੋਟਾ ਮੋਟਾ ਕੋਈ ਸਬੱਬ, ਕੋਈ ਵੀ ਛੋਟਾ ਮੋਟਾ ਕੋਈ ਓਕੇਜਨ ਜਿਹੜਾ ਹੋਏ ਨਾ, ਤੇ ਅਸੀਂ ਉਹਨਾਂ ਰਿਸ਼ਤਿਆਂ ਨਾਤਿਆਂ ਨੂੰ, ਸਾਡੇ ਕਾਲਰ ਨੇ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ?
1: ਹਾਂਜੀ ਡਾਕਟਰ ਸਾਹਿਬ, ਤੁਸੀਂ ਸੁਣਾਓ, ਕੀ ਹਾਲ ਹੈ?
0: ਬਹੁਤ ਵਧੀਆ, ਬਿਲਕੁਲ ਠੀਕ ਠਾਕ।
1: ਹਾਂਜੀ, ਸੋ ਸਾਡਾ ਵੀ ਵਧੀਆ, ਬੜੀ ਖੁਸ਼ੀ ਹੁੰਦੀ ਹੈ, ਪ੍ਰੋਗਰਾਮ ਸੁਣਦੇ ਰਹਿੰਦੇ ਹਾਂ ਤੇ ਕੱਲ ਵੀ ਸੁਣਦੇ ਸੀ, ਕੱਲ ਵੀ ਟੌਪਿਕ ਵਧੀਆ ਸੀ।
0: ਨਹੀਂ ਅੱਜ ਵੀ ਮੈਂ ਇਸੇ ਕਰਕੇ ਸੁਣਿਆ ਵੀ ਇੱਕ ਦਿਨ ਅਸੀਂ ਟੌਪਿਕ ਡਿਸਕਸ ਕੀਤਾ ਸੀ ਕਿ ਸਾਡੇ ਦੋਸਤੀਆਂ, ਸਾਡੇ ਰਿਸ਼ਤੇ ਨਾਤੇ ਜਿਹੜੇ ਕਮਜ਼ੋਰ ਕਿਉਂ ਹੁੰਦੇ ਜਾਂਦੇ ਆ। ਅੱਜ ਅਸੀਂ ਡਿਸਕਸ ਕਰਾਂਗੇ ਆਪਾਂ ਉਹਨਾਂ ਨੂੰ, ਕਮਜ਼ੋਰੀ ਨੂੰ ਜਿਹੜੀਆਂ ਕਿਤੇ ਲੀਕ ਹੁੰਦੀਆਂ ਨਾ ਚੀਜ਼ਾਂ, ਉਹਨਾਂ ਨੂੰ ਦੂਰ ਕਿਵੇਂ ਕਰ ਸਕਦੇ ਆਪਾਂ ਉਹਨਾਂ ਨੂੰ।
1: ਹਾਂਜੀ ਹਾਂਜੀ, ਮਤਲਬ ਉਹ ਕਹਿਣ ਦਾ ਮਤਲਬ ਇਹ ਹੈ ਵੀ ਕਈ ਵਾਰੀ ਨਾ ਸੁਣੀਦਾ ਸਾਰੇ ਵਿਚਾਰਾਂ ਨੂੰ, ਦੋਸਤਾਂ ਦੇ ਵਿਚਾਰ ਜੋ ਆਉਂਦੇ ਆ। ਜਿਵੇਂ ਸਭ ਤੋਂ ਵੱਡੀ ਗੱਲ ਕੀਤੀ ਤੁਸੀਂ ਵੀ ਨਾ, ਆਪਾਂ ਰਾਜਨੀਤੀ ਵਾਲੀ ਗੱਲ ਪ੍ਰੋਗਰਾਮ ਚ ਨਹੀਂ ਕਰਦੇ, ਬਹੁਤ ਹੀ ਵਧੀਆ ਗੱਲ ਹੈ।
0: ਜੀ ਜੀ ਜੀ ਜੀ ਜੀ,
1: ਤੇ ਇਹਦੇ ਵਿੱਚ ਹੀ ਸੰਬੰਧਿਤ ਇੱਕ ਗੱਲ ਹੈ, ਤੁਸੀਂ ਕਿਹੜਾ ਦੋਸਤਾਂ ਨੂੰ ਪੁੱਛ ਕੇ ਦੇਖੋ ਵੀ ਅੱਜ ਕੱਲ ਤਾਂ ਜਿਵੇਂ ਨਾ ਜਿਵੇਂ ਰਿਵਾਜ ਬਹੁਤ ਘੱਟ ਹੈ ਵੀ, ਚਲੋ ਪਹਿਲਾਂ ਤਾਂ ਸਾਰੇ ਹੀ ਆਪਾਂ ਤੋਂ ਪਿਛਲੀ ਜਿਹੜੀ ਆਪਣੇ ਵਾਲੀ, ਬਾਅਦ ਚ ਜਿਹੜੀਆਂ ਹੋਣ ਵਾਲੀਆਂ ਨੇ ਜਨਰੇਸ਼ਨ, ਇਹਨਾਂ ਨੂੰ ਚਲੋ ਨਹੀਂ
0: ਜੀ,
1: ਇੱਕ ਵੱਡਾ ਰੋਲ ਹੁੰਦਾ ਸੀ ਸੁੰਦਰਤਾ ਦੇ ਵਿੱਚ, ਜਿਵੇਂ ਤੁਸੀਂ ਸ਼ਰਟ ਦੀ ਗੱਲ ਕੀਤੀ ਆ,
0: ਜੀ ਜੀ,
1: ਉਹਦਾ ਰੋਲ ਹੁੰਦਾ ਸੀ ਸੁਰਮੇ ਦਾਣੀ ਦਾ, ਤੇ ਸੁਰਮਾ ਅੱਖਾਂ ਚ ਪਾਇਆ ਵੀ ਜਾਂਦਾ ਸੀ।
0: ਜੀ ਜੀ ਜੀ,
1: ਉਹਦੇ ਫਾਇਦੇ ਵੀ ਅੱਖਾਂ ਨੂੰ ਹੁੰਦੇ ਸੀ,
0: ਬਿਲਕੁਲ,
1: ਤੇ ਉਹ ਸੁਰਮਾ ਵੀ ਅਸਲੀ ਹੁੰਦਾ ਸੀ। ਇਹ ਅੱਜ ਕੱਲ ਵਾਲੇ ਨੀ ਵੀ ਕੈਮੀਕਲ ਹੁੰਦੇ ਸੀ ਜਾਂ ਸਲਾਈ ਜੀ ਮਾਰਲੀ ਜਾਂ ਹੋਰ, ਉਹ ਚੀਜ਼ਾਂ ਨੀ ਸੀ ਹੈਗੀਆਂ,
0: ਬਿਲਕੁਲ ਬਿਲਕੁਲ।
1: ਤੇ ਹਾਂਜੀ, ਇਹਦੇ ਨਾ ਇੱਕ ਮਤਲਬ ਨਾ ਇੱਕ ਭਰਜਾਈ ਤੇ ਜੇਠ ਦੀ ਨੋਕ ਝੋਕ ਹੁੰਦੀ ਹੈ, ਦੀਦਾਰ ਸੰਧੂ ਦਾ ਗਾਣਾ ਹੈ, ਨਾਲੇ ਇੰਜੋਇਮੈਂਟ ਹੋਜੂ, ਨਾਲੇ ਗੱਲਾਂ ਚੱਲਣਗੀਆਂ।
0: ਜੀ ਜੀ,
1: ਤੇ ਦਿੱਲੀਓ ਸੁਰਮੇ ਦਾਣੀ,
0: ਅੱਛਾ,
1: ਦੀਦਾਰ ਸੰਧੂ
0: ਦਿੱਲੀਓ ਸੁਰਮੇ ਦਾਣੀ,
1: ਇਹ ਚਲਾ ਕੇ ਦੇਖੋ। ਪਰ ਇਹਨੂੰ ਜੇ ਚਲਾਓਗੇ ਤਾਂ ਲਾਸਟ ਤੱਕ ਸਾਰਾ ਚਲਾਇਓ, 3 ਮਿੰਟ ਤੋਂ ਵੱਧ ਨੀ ਹੈਗਾ, 2.5-3 ਮਿੰਟ ਦਾ।
0: ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਸੁਰਮਾ ਪਾਉਣਾ ਵੀ ਹੁੰਦਾ, ਇੱਕ ਸੁਰਮਾ ਮਟਕਾਉਣਾ ਵੀ ਹੁੰਦਾ?
1: ਹਾਂਜੀ ਬਿਲਕੁਲ, ਸੁਰਮਾ ਜਿਹੜਾ ਪਾਉਣਾ ਹੈ ਨਾ, ਉਹ ਤਾਂ ਦੇਖੋ ਉਹ ਤਾਂ ਰੁਟੀਨ ਹੋ ਗਈ ਸੁੰਦਰਤਾ ਦੀ, ਤੁਹਾਡੇ ਅੱਖਾਂ ਮਤਲਬ ਕਿ ਉਹਦੇ ਨਾਲ ਸ਼ਾਂਤ ਠੰਡੀਆਂ ਰਹਿੰਦੀਆਂ ਸੀ, ਵਧੀਆ ਸੁਰਮਾ ਹੁੰਦਾ ਸੀ।
0: ਜੀ ਜੀ ਜੀ,
1: ਤੇ ਜਿਹੜੀ ਮਟਕਾਉਣ ਵਾਲੀ ਗੱਲ ਆ, ਉਹ ਚੁਲਬੁਲੀ ਗੱਲ ਹੁੰਦੀ ਸੀ, ਪਰ ਅੱਜ ਕੱਲ ਵਾਲੇ
0: ਉਹ ਕਹਿੰਦੇ ਹੁੰਦੇ ਸੀ ਨਾ, ਸੁਰਮਾ ਪਾਉਣਾ ਤਾਂ ਸਾਰਿਆਂ ਨੂੰ ਆਉਂਦਾ, ਲੇਕਿਨ ਸੁਰਮਾ ਮਟਕਾਉਣਾ ਕਿਸੇ ਕਿਸੇ ਨੂੰ ਆਉਂਦਾ।
1: ਹਾਂ, ਮਤਲਬ ਕਈ ਵਾਰੀ ਨੌਜਵਾਨ ਕੁੜੀ ਨੂੰ ਕਹਿ ਦਿੰਦਾ ਸੀ ਅੱਖ ਮਾਰ ਸੁਰਮਾ ਚੁਣਾ ਲਿਆ, ਮਤਲਬ ਅੱਜ ਕੱਲ ਤਾਂ ਅੱਖ ਮਾਰਨ ਇਹ ਪਤਾ ਹੀ ਨੀ ਕਿਸੇ ਨੂੰ, ਇਹ ਹੁਣ ਤਾਂ ਹੋਰ ਹੀ ਸਿਸਟਮ ਜਿਹਾ ਹੋ ਗਿਆ। ਇਹ ਉਦੋਂ ਡਰਦੇ ਬਹੁਤ ਸੀ ਜੀ ਉਦੋਂ, ਪਰ ਕਦਰਾਂ ਕੀਮਤਾਂ ਬੜੀਆਂ ਸੀ।
0: ਹਾਂ ਹਾਂ ਹਾਂ ਹਾਂ ਹਾਂ, ਬਿਲਕੁਲ ਬਿਲਕੁਲ ਬਿਲਕੁਲ।
2: ਬਹੁਤ ਵੱਡੀ ਗੱਲ ਸੀ, ਪਹਿਲਾਂ ਤੁਹਾਨੂੰ ਬਹੁਤ ਸੋਹਣੀ, ਫਿਰ ਕਿਸੇ ਨੇ ਦੱਸਿਆ ਅੱਖਾਂ ਨੂੰ ਖਰਾਬ ਕਰਦਾ,
0: ਅਸੀਂ ਖਰਾਬ ਜਿਹੜਾ ਮੇਰਾ ਖਿਆਲ ਕਰਦਾ ਨਾ, ਕਿ ਉਹਦੇ ਵਿੱਚ ਨਾ ਮਿਲਾਵਟ ਆਉਣ ਲੱਗ ਪਈ ਜਦੋਂ ਬਾਜ਼ਾਰਾਂ ਦੇ ਵਿੱਚ ਆਉਣ ਲੱਗ ਪਿਆ। ਪਹਿਲਾਂ ਲੋਕ ਨਾ ਘਰਾਂ ਦੇ ਵਿੱਚ ਸੁਰਮਾ ਨਾ ਜਿਹੜਾ ਨਾ, ਬਿਲਕੁਲ ਜਿਹੜਾ ਬਾਜ਼ਾਰੀ ਆ ਨਾ, ਉਹਦੇ ਵਿੱਚ ਤਾਂ ਕੋਈ ਕੈਮੀਕੂਮੀਕਲ ਪਾ ਕੇ ਤੇ ਫਿਰ ਮਿਲਾਵਟ ਜ਼ਿਆਦਾ ਆਉਂਦੀ ਹੈ, ਉਹ ਨੁਕਸਾਨ ਹੁੰਦਾ ਅੱਖਾਂ ਨੂੰ।
2: ਸਾਡੇ ਸਾਡੀ ਜਾਣ ਭੂਮੀ ਉਹ ਤੇ ਕਰਮ ਭੂਮੀ ਸਾਡੀ ਇਹ, ਅਸੀਂ ਕਰਮ ਇੱਥੇ ਆ ਕੇ ਕੰਮੇ ਜੋ ਕੀਤਾ ਜੋ ਕਿਹਾ ਨਿਆਣੇ ਜਮਾਏ ਪਾਲੇ ਸਾਰੇ।
0: ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ।
2: ਇਹ ਨਹੀਂ ਕਹਿਣਾ ਵੀ ਸਾਰੇ ਇੱਦਾਂ ਹੀ ਆਏ ਤੇ ਬੱਚੇ ਪੋਤੇ ਪੋਤੀਆਂ ਪਾਲਣ, ਜਿਹੜੇ ਪਹਿਲਾਂ ਆਏ ਬੱਚੇ ਉਹ ਵੀ।
0: ਹਾਂ ਨਹੀਂ ਨਹੀਂ, ਚਲੋ ਕਿਸੇ ਬਹਾਨੇ, ਕਿਸੇ ਬਹਾਨੇ ਅਸੀਂ ਆਪਣਾ ਪੰਜਾਬ ਤੇ ਛੱਡ ਕੇ ਆਏ ਨਾ, ਚਾਹੇ ਆਪ ਆ ਗਏ ਚਾਹੇ ਬੱਚਿਆਂ ਦੇ ਪਿੱਛੇ ਆ ਗਏ, ਕਿਸੇ ਵੀ ਤਰੀਕੇ ਆ ਗਏ ਅਸੀਂ ਆ ਗਏ ਇੱਥੇ।
2: ਹੁਣ ਤਾਂ ਪੰਜਾਬ ਇੱਥੇ ਵਸ ਗਿਆ ਕਿ ਇੱਥੇ
0: ਸੰਭਾਲ ਕੇ ਰੱਖਿਆ ਨਾ ਪੰਜਾਬ ਦੇ ਵਿੱਚ, ਸਗੋਂ ਇੰਨਾ ਸੰਭਾਲ ਕੇ ਨਹੀਂ ਰੱਖਿਆ ਹੋਇਆ।
2: ਹੁਣ ਹੁਣ ਇੱਥੇ ਘਰ ਘਰ ਪੰਜਾਬੀ ਵੀ ਬਹੁਤ ਹੋਣਾ, ਪਹਿਲਾਂ ਪਹਿਲਾਂ ਆਏ ਉੱਥੇ ਬਹੁਤ ਘੱਟ ਸੀਗੇ, ਹੌਲੀ ਹੌਲੀ
0: ਸ਼ੁਕਰੀਆ ਮਿਹਰਬਾਨੀ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਏ, ਅੱਜ ਸਾਡੀ ਗੱਲ ਇਹੀ ਵਿਸ਼ੇ ਤੇ ਹੋ ਰਹੀ ਸੀ ਕਿ ਸਾਡੇ ਰਿਸ਼ਤੇ ਨਾਤੇ ਪਿਆਰ ਮੁਹੱਬਤ ਆਪਸੀ ਦੋਸਤੀਆਂ ਜਿਹੜੀਆਂ ਨਾ ਉਹ ਜਿਹੜੀਆਂ ਕਮਜ਼ੋਰ ਹੁੰਦੀਆਂ ਜਾਂਦੀਆਂ ਸੀ, ਉਹਨਾਂ ਨੂੰ ਅਸੀਂ ਤਰੋ ਤਾਜ਼ਾ ਕਿਵੇਂ ਰੱਖ ਸਕਦੇ ਹਾਂ, ਕਿਵੇਂ ਉਹਨਾਂ ਨੂੰ ਅਸੀਂ ਪਹਿਲਾਂ ਦੀ ਤਰ੍ਹਾਂ ਰਿਚ ਕਰ ਸਕਦੇ ਹਾਂ ਦੋਸਤੀਆਂ ਮਿੱਤਰਾਂ ਨੂੰ। ਕਿਉਂਕਿ ਇਹ ਨਾ ਰਿਸ਼ਤੇ ਨਾਤੇ ਸਿਰਫ ਜਿਵੇਂ ਉਹ ਇੱਕ ਗਾਣਾ ਨਹੀਂ ਹੈਗਾ ਹਰਿੰਦਰ ਸੰਧੂ ਦਾ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਰਿਸ਼ਤੇ ਨਾਤੇ ਸਿਰਫ ਇਹ ਨਹੀਂ ਹੈ ਕਿ ਕਿਸੇ ਦੇ ਭੋਗਾਂ ਭੂਗਾਂ ਤੇ ਜਾ ਕੇ ਇਕੱਠਾ ਕੁੱਠਾਂ ਤੇ ਜਾਣ ਵਾਸਤੇ ਰਹਿ ਜਾਣ। ਸੁਣੋ ਜਰਾ।

ਬਹੁਤੇ ਰਿਸ਼ਤੇ ਰਹਿ ਗਏ ਅੱਜ ਕੱਲ ਵਿਆਹ ਮਰਗ ਤੇ ਭੋਗਾਂ ਦੇ। ਮੇਰਾ ਖਿਆਲ ਹੈ ਗਾਣੇ ਦੇ ਵਿੱਚ ਗੱਲਬਾਤ ਬਿਲਕੁਲ ਸਹੀ ਕਹੀ ਹੈ, ਲੇਕਿਨ ਜਿਹੜੀਆਂ ਦੋਸਤੀਆਂ ਸਹੀ ਅਰਥਾਂ ਦੇ ਵਿੱਚ ਦੋਸਤੀਆਂ ਹੁੰਦੀਆਂ ਨੇ, ਦੇਖੋ ਦੋਸਤੀ ਹੈ ਨਾ ਜਿਹੜੀ ਚੀਜ਼, ਉਹ ਕਦੇ ਵੀ ਜਿੰਨੇ ਵੀ ਰਿਸ਼ਤੇ ਸਾਡੇ ਸਮਾਜ ਦੇ ਵਿੱਚ ਸਾਡੇ ਹਨ, ਇਨਸਾਨ ਦੇ ਜਿੰਨੇ ਵੀ ਰਿਸ਼ਤੇ ਹਨ, ਉਹ ਸਾਰੇ ਰਿਸ਼ਤੇ ਨਾ ਉਹਨੂੰ ਸਮਾਜ ਵੱਲੋਂ ਦਿੱਤੇ ਗਏ ਹਨ। ਕਿਹੜੀ ਉਸਦੀ ਮਾਂ ਹੈ, ਕਿਹੜਾ ਉਸਦਾ ਬਾਪ ਹੈ, ਕਿਹੜੀ ਉਸਦੀ ਭੈਣ ਹੈ, ਕਿਹੜਾ ਉਸਦਾ ਭਰਾ ਹੈ, ਉਹਦਾ ਚਾਚਾ ਕਿਹੜਾ ਹੈ, ਮਾਮਾ ਕਿਹੜਾ ਹੈ, ਤਾਇਆ, ਇਹ ਸਾਰੇ ਦੇ ਸਾਰੇ ਰਿਸ਼ਤੇ ਜਿਹੜੇ ਨਾ ਸਮਾਜ ਵੱਲੋਂ ਇਨਸਾਨ ਦੇ ਉੱਪਰ ਥੋਪੇ ਗਏ ਹੈ। ਇਨਸਾਨ ਦੇ ਉੱਪਰ ਸਮਾਜ ਵੱਲੋਂ ਰਿਸ਼ਤੇ ਨਾਤਿਆਂ ਦਾ ਇੱਕ ਤਾਣਾ ਬਾਣਾ ਜਿਹੜਾ ਨਾ ਉਹ ਸਮਾਜ ਵੱਲੋਂ ਬਣਾਇਆ ਗਿਆ, ਲੇਕਿਨ ਇੱਕੋ ਇੱਕ ਰਿਸ਼ਤਾ ਐਸਾ ਹੈ ਦੋਸਤੀ ਜਿਹੜੀ ਇਨਸਾਨ ਦੀ ਆਪਣੀ ਚੋਇਸ ਹੁੰਦੀ ਹੈ। ਉਹ ਆਪਣੀ ਮਰਜ਼ੀ ਦੇ ਨਾਲ ਚੁਣ ਸਕਦਾ ਵੀ ਕਿਹਨੂੰ ਮੈਂ ਦੋਸਤ ਬਣਾਉਣਾ ਹੈ ਤੇ ਕਿਹਨੂੰ ਦੋਸਤ ਨਹੀਂ ਬਣਾਉਣਾ। ਸੋ ਇਹ ਤਾਂ ਕਮ ਸੇ ਕਮ ਇਨਸਾਨ ਦੀ ਆਪਣੀ ਸੂਝ ਦੇ ਉੱਪਰ ਨਿਰਭਰ ਕਰਦਾ ਹੈ, ਉਹਨੂੰ ਉਹਦੀ ਸੋਚ ਦੇ ਉੱਪਰ ਨਿਰਭਰ ਕਰਦਾ ਕਿ ਦੋਸਤ ਬਣਾਉਣ ਵੇਲੇ ਨਾ ਉਹਨੂੰ ਬਹੁਤ ਸੋਚ ਸਮਝ ਕੇ ਉਸ ਆਦਮੀ ਦੇ ਨਾਲ ਰਿਲੇਸ਼ਨ ਸਥਾਪਿਤ ਕਰਨੇ ਚਾਹੀਦੇ ਹਨ, ਕਿਤੇ ਇਹ ਨਾ ਹੋਵੇ ਕਿ ਦੋਸਤ ਬਣਾਏ ਤੇ ਉਸਨੂੰ ਨਮੋਸ਼ੀ ਹੋਏ। ਮੈਨੂੰ ਨਾ ਇੱਕ ਗੱਲ ਛੋਟੀ ਜਿਹੀ ਯਾਦ ਆ ਗਈ, ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਚਾਰ ਨਾ ਦੋਸਤ ਹੈਗੇ ਸੀ, ਉਹਨਾਂ ਚਾਰਾਂ ਨੇ ਨਾ ਦਸਵੀਂ ਕੀਤੀ ਇਕੱਠਿਆਂ ਨੇ ਦਸਵੀਂ ਕੀਤੀ ਤੇ ਬਹੁਤ ਹੀ ਉਹ ਬਹੁਤ ਗੂੜੇ ਦੋਸਤ ਬਣ ਗਏ। ਤੇ ਜਦੋਂ ਦਸਵੀਂ ਦਾ ਲਾਸਟ ਪੇਪਰ ਹੋ ਗਿਆ ਨਾ, ਤੇ ਉਸ ਦਿਨ ਉਹਨਾਂ ਨੇ ਇਕੱਠਿਆਂ ਨੇ ਇੱਕ ਰੈਸਟੋਰੈਂਟ ਦੇ ਵਿੱਚ, ਕੋਈ ਢਾਬਾ ਸੀ ਸਕੂਲ ਦੇ ਬਾਹਰ, ਉੱਥੇ ਸਾਰਿਆਂ ਨੇ ਇਕੱਠਿਆਂ ਨੇ ਬੈਠ ਕੇ ਲੰਚ ਕੀਤਾ, ਖਾਣਾ ਖੁਣਾ ਖਾਧਾ, ਚਾਹ ਪਾਣੀ ਪੀਤਾ, ਤੇ ਉੱਥੇ ਪ੍ਰੋਮਿਸ ਕੀਤਾ ਉਹਨਾਂ ਨੇ ਇੱਕ ਦੂਸਰੇ ਦੇ ਨਾਲ, ਵਾਅਦਾ ਕੀਤਾ ਕਿ ਅੱਜ ਤੋਂ 40 ਸਾਲ ਬਾਅਦ ਨਾ ਆਪਾਂ ਫਿਰ ਇਸੇ ਰੈਸਟੋਰੈਂਟ ਦੇ ਵਿੱਚ ਫਿਰ ਦੁਬਾਰਾ ਮਿਲਾਂਗੇ, ਤੇ ਜਿਹੜਾ ਲੇਟ ਆਊਗਾ ਉਹ ਸਾਰੇ ਖਾਣ ਪੀਣ ਦਾ ਜਿਹੜਾ ਬਿੱਲ ਹੈ ਨਾ ਉਹ ਅਦਾ ਕਰੂਗਾ। ਉਸ ਰੈਸਟੋਰੈਂਟ ਦਾ ਇੱਕ ਵੇਟਰ ਸੀ ਜਿਹੜਾ ਉੱਥੇ ਕੰਮ ਕਰਦਾ ਹੁੰਦਾ ਸੀ, ਉਹ ਵੀ ਸੁਣਦਾ ਸੀ ਇਸ ਗੱਲ ਨੂੰ, ਉਹਨੇ ਵੀ ਕਿਹਾ ਵੀ ਦੋਸਤਾਂ ਨੇ ਇਹ ਵਾਅਦਾ ਕੀਤਾ ਕਿ 40 ਸਾਲ ਬਾਅਦ ਮਿਲਣਾ, ਤੇ ਉਹ ਵੀ ਕਹਿੰਦਾ ਵੀ ਚਲੋ ਠੀਕ ਹੈ ਤੁਸੀਂ ਆਓਗੇ, ਤੇ ਜੇ ਬਾਈ ਚਾਂਸ ਮੈਂ ਵੀ ਇੱਥੇ ਰਿਹਾ ਇੱਥੇ ਹੋਟਲ ਤੇ ਕੰਮ ਕਰਦਾ ਰਿਹਾ ਤੇ ਮੈਂ ਵੀ ਜ਼ਰੂਰ ਤੁਹਾਨੂੰਗਾ ਜ਼ਰੂਰ ਮਿਲੂੰਗਾ ਇੱਥੇ। ਦੇਖੋ ਜੀ 40 ਸਾਲ ਬੀਤ ਗਏ, 40 ਸਾਲਾਂ ਦੇ ਵਿੱਚ ਚਾਰੋ ਦੋਸਤ ਵੱਖਰੇ ਵੱਖਰੇ ਜਗ੍ਹਾ ਤੇ ਐਡਜਸਟ ਹੋ ਗਏ। ਇੱਕ ਡਾਕਟਰ ਬਣ ਗਿਆ ਬਹੁਤ ਵੱਡਾ, ਇੱਕ ਪੋਲੀਟੀਸ਼ੀਅਨ ਬਣ ਗਿਆ ਬਹੁਤ ਵੱਡਾ, ਇੱਕ ਹੋਰ ਜੁਡੀਸ਼ਲੀ ਦੇ ਵਿੱਚ ਕੋਈ IAS ਜਾਂ ਕੋਈ ਹੋਰ ਆਫੀਸਰ ਬਣ ਗਿਆ ਬਹੁਤ ਵੱਡਾ। ਚਾਰੋ ਦੋਸਤ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਸਿਲੈਕਟ ਹੋ ਗਏ, ਐਡਜਸਟ ਹੋ ਗਏ। 40 ਸਾਲ ਬਾਅਦ ਜਦੋਂ ਉਹ ਉਸ ਹੋਟਲ ਦੇ ਵਿੱਚ ਆਪਣੇ ਕੀਤੇ ਹੋਏ ਵਾਅਦੇ ਮੁਤਾਬਕ, ਜਿਸ ਦਿਨ ਉਹਨਾਂ ਨੇ ਫਿਕਸ ਕੀਤਾ ਕਿ 40 ਸਾਲ ਬਾਅਦ ਇੰਨੀ ਤਰੀਕ ਨੂੰ ਇਸ ਮਹੀਨੇ ਦੀ ਜਿਹੜੀ ਹੋਏਗੀ 9 ਵਜੇ ਅਸੀਂ ਇੱਥੇ ਸਾਰਿਆਂ ਨੇ ਰਾਤ ਨੂੰ ਡਿਨਰ ਕਰਨ ਪਹੁੰਚਣਾ, ਜਿਹੜਾ ਲੇਟ ਆਊਗਾ ਉਹ ਸਾਰਾ ਬਿੱਲ ਅਦਾ ਕਰੂਗਾ। ਪਹਿਲਾ ਦੋਸਤ ਆ ਗਿਆ ਉਸ ਢਾਬੇ ਦੀ ਜਗ੍ਹਾ ਤੇ, ਬਹੁਤ ਖੂਬਸੂਰਤ ਇੱਕ ਰੈਸਟੋਰੈਂਟ ਬਣਿਆ ਹੋਇਆ ਸੀ। ਉਹ ਅੰਦਰ ਆ ਕੇ ਆਪਣੀ ਉਸ ਸੀਟ ਦੇ ਉੱਪਰ ਬੈਠ ਗਿਆ ਜਿਹੜੇ ਟੇਬਲ ਤੇ ਉਸਨੇ ਬੈਠਣਾ ਸੀ। ਉਹ ਰੈਸਟੋਰੈਂਟ ਦਾ ਜਿਹੜਾ ਉਹਦੇ ਵਿੱਚ ਕੰਮ ਕਰਦਾ ਸੀ ਮਾਲਕ ਉਹਦੇ ਕੋਲ ਆਇਆ, ਉਸਨੇ ਉਸਨੂੰ ਪਹਿਚਾਣ ਲਿਆ ਤੇ ਆਪਣੀ ਵੀ ਉਹਨੇ ਇੰਟਰੋਡਕਸ਼ਨ ਕਰਾਈ। ਕਹਿੰਦਾ ਮੈਂ ਜੀ ਉਹੀ ਆਦਮੀ ਆ ਜਿਹੜਾ 40 ਸਾਲ ਪਹਿਲਾਂ ਇੱਥੇ ਕੰਮ ਕਰਦਾ ਸੀ, ਹੁਣ ਮੈਂ ਇਸ ਰੈਸਟੋਰੈਂਟ ਦਾ ਮਾਲਕ ਬਣ ਗਿਆ ਤੇ ਮੈਨੂੰ ਅੱਜ ਵੀ ਤੁਹਾਡੇ ਚਾਰਾਂ ਦੋਸਤਾਂ ਦਾ ਕੀਤਾ ਹੋਇਆ ਵਾਅਦਾ ਜਿਹੜਾ ਯਾਦ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਆ ਗਏ ਉੱਤੇ ਬੈਠੋ, ਇਹ ਤੁਹਾਡਾ ਟੇਬਲ ਹੈ। ਥੋੜੀ ਦੇਰ ਬਾਅਦ ਦੂਸਰਾ ਦੋਸਤ ਵੀ ਆ ਗਿਆ ਤੇ ਥੋੜੀ ਦੇਰ ਬਾਅਦ ਤੀਸਰਾ ਦੋਸਤ ਵੀ ਆ ਗਿਆ ਤੇ ਤਿੰਨੋਂ ਜਾਣੇ ਬੈਠ ਕੇ ਆਪਣੇ ਚੌਥੇ ਦੋਸਤ ਦੀ ਇੰਤਜ਼ਾਰ ਕਰਨ ਲੱਗੇ ਕਿ ਉਹ ਵੀ ਦੋਸਤ ਆਊਗਾ ਤੇ ਫਿਰ ਆਪਾਂ ਖਾਣੇ ਦਾ ਆਰਡਰ ਕਰਾਂਗੇ। ਤੇ ਉਹ ਕਹਿੰਦੇ ਵੀ ਹੁਣ ਚੌਥਾ ਜਿਹੜਾ ਦੋਸਤ ਸਭ ਤੋਂ ਲੇਟ ਆਇਆ, ਲੇਟ ਉਹਨੇ ਆਉਣਾ ਤੇ ਸਾਰਾ ਬਿੱਲ ਜਿਹੜਾ ਉਹਨੂੰ ਦੇਣਾ ਪਊਗਾ। ਤੇ ਚੌਥਾ ਦੋਸਤ ਨਹੀਂ ਆਇਆ ਜੀ, ਤੇ ਉਹਨਾਂ ਨੇ ਕਾਫੀ ਦੇਰ ਇੰਤਜ਼ਾਰ ਕਰਕੇ ਨਾ ਉਹਨਾਂ ਤਿੰਨਾਂ ਨੇ ਖਾਣੇ ਦਾ ਜੋ ਕੁਝ ਖਾਣਾ ਪੀਣਾ ਸੀ ਸਭ ਕੁਝ ਆਰਡਰ ਕਰ ਦਿੱਤਾ। ਸਭ ਕੁਝ ਖਾ ਪੀ ਕੇ ਬਿਲਕੁਲ ਗੱਲਾਂ ਬਾਤਾਂ ਮਾਰ ਕੇ ਇੱਕ ਦੂਸਰੇ ਨੂੰ ਯਾਦ ਯੂਦ ਕਰਕੇ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰਕੇ, ਜਦੋਂ ਖਾਣੇ ਦਾ ਬਿੱਲ ਜਦੋਂ ਆਉਣਾ ਸੀ ਨਾ ਤੇ ਥੋੜੀ ਦੇਰ ਦੇ ਵਿੱਚ ਹੀ ਬਾਹਰ ਇੱਕ ਆ ਕੇ ਕਾਰ ਰੁਕੀ। ਉਸ ਕਾਰ ਦੇ ਵਿੱਚੋਂ ਇੱਕ ਆਦਮੀ ਉਤਰ ਕੇ ਆਇਆ। ਉਹ ਜਦੋਂ ਅੰਦਰ ਆਇਆ ਨਾ ਤੇ ਉਹ ਰੈਸਟੋਰੈਂਟ ਦਾ ਮਾਲਕ ਜਿਹੜਾ ਬਣ ਗਿਆ ਸੀ, ਉਹ ਵੇਟਰ ਜਿਹੜਾ, ਉਹ ਚਾਰਾਂ ਦੋਸਤਾਂ ਤਿੰਨਾਂ ਨੂੰ ਦੋਸਤਾਂ ਨੂੰ ਕਹਿੰਦਾ, ਜਦੋਂ ਉਹ ਕਹਿੰਦੇ ਨਾ ਵੀ ਲਿਆ ਬਿੱਲ ਭਾਈ ਲਿਆ ਕੀ ਬਣਿਆ ਅਸੀਂ ਇਹ ਪੇ ਕਰ ਦਿੰਦੇ ਇਸ ਨੂੰ, ਤੇ ਉਸ ਨੇ ਦੱਸਿਆ ਕਿ ਨਹੀਂ ਜੀ ਤੁਹਾਡਾ ਖਾਣੇ ਦਾ ਸਾਰਾ ਦੋਸਤ ਜਿਹੜਾ ਬਿੱਲ ਸੀ ਨਾ ਉਹ ਤਾਂ ਤੁਹਾਡਾ ਪੇ ਹੋ ਗਿਆ। ਤੇ ਉਦੋਂ ਜਦੋਂ ਬਾਹਰ ਬੰਦਾ ਕਾਰ ਦੇ ਵਿੱਚੋਂ ਉਤਰ ਕੇ ਆਇਆ ਸੀ, ਉਹ ਆਇਆ ਉਹਨਾਂ ਚਾਰਾਂ ਦੇ ਕੋਲ, ਤਿੰਨਾਂ ਦੇ ਕੋਲ,
ਮਾਲਕ ਦੇ ਕੋਲ ਵੀ, ਹੋਟਲ ਵਾਲੇ ਕੋਲ ਤੇ ਤਿੰਨਾਂ ਦੋਸਤਾਂ ਦੇ ਕੋਲ ਵੀ। ਕਹਿੰਦਾ ਜੀ ਮੈਂ ਤੁਹਾਡੇ ਉਸ ਦੋਸਤ ਦਾ, ਜਿਸ ਦੋਸਤ ਨੇ ਇੱਥੇ ਆਉਣਾ ਸੀ ਆ ਨਹੀਂ ਸਕਿਆ, ਮੈਂ ਉਹਦਾ ਬੇਟਾ ਤੇ ਮੈਂ ਇੱਥੇ ਕੁਲੈਕਟਰ ਲੱਗਿਆ ਹੋਇਆ। ਮੇਰੇ ਡੈਡੀ ਜਿਹੜੇ ਉਹ ਟੀਚਰ ਬਣ ਗਏ ਸੀ ਤੇ ਮੈਨੂੰ ਉਹਨਾਂ ਨੇ ਕੁਲੈਕਟਰ ਬਣਾ ਦਿੱਤਾ, ਤੇ ਮੈਨੂੰ ਨਾ ਉਹਨਾਂ ਦੀ ਮਹੀਨਾ ਕੁ ਪਹਿਲਾਂ ਨਾ ਉਹਨਾਂ ਦੀ ਬਾਈ ਚਾਂਸ ਮੌਤ ਹੋ ਗਈ। ਉਹਨਾਂ ਨੇ ਮਰਨ ਵੇਲੇ ਮੈਨੂੰ ਇਹ ਕਿਹਾ ਸੀ ਕਿ ਸਾਡੇ ਚਾਰਾਂ ਦੋਸਤਾਂ ਨੇ ਅਸੀਂ ਵਾਅਦਾ ਕੀਤਾ ਕਿ ਇਸ ਦਿਨ ਉਸ ਰੈਸਟੋਰੈਂਟ ਦੇ ਵਿੱਚ ਮਿਲਣਾ ਤੇ ਜਿਹੜਾ ਲੇਟ ਆਊਗਾ ਤੇ ਉਸਨੇ ਬਿੱਲ ਅਦਾ ਕਰਨਾ। ਕਹਿੰਦੇ ਵੀ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਡੈਥ ਹੋ ਗਈ ਹੈ, ਮੈਂ ਨਹੀਂ ਰਿਹਾ, ਤਾਂ ਉਹਨਾਂ ਦਾ ਸਾਰਾ ਉਸ ਪਾਰਟੀ ਦਾ ਜਿਹੜਾ ਮੂਡ ਆ ਉਹ ਖਰਾਬ ਹੋ ਜਾਏਗਾ, ਉਹਨਾਂ ਦਾ ਡਿਨਰ ਜਿਹੜਾ ਉਹਨਾਂ ਨੇ ਕਰਨਾ ਸਾਰਾ ਖਰਾਬ ਹੋ ਜਾਏਗਾ, ਉਹਨਾਂ ਦਾ ਮੂਡ ਖਰਾਬ ਹੋ ਜਾਏਗਾ, ਤੇ ਤੂੰ ਉਦੋਂ ਜਾਈ ਜਦੋਂ ਸਭ ਡਿਨਰ ਡੁਨਰ ਕਰਕੇ ਬੈਠ ਜਾਣਗੇ, ਤੇ ਮੈਂ ਉਹਨਾਂ ਦਾ ਬੇਟਾ ਤੇ ਮੈਂ ਉਹਨਾਂ ਦਾ ਬਿੱਲ ਜਿਹੜਾ ਅਦਾ ਕੀਤਾ ਮੈਂ ਆਪਣੇ ਡੈਡੀ ਵੱਲਾਂ, ਤੇ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਤੂੰ ਜਾ ਕੇ ਉਹਨਾਂ ਨੂੰ ਮਿਲਣਾ ਤੇ ਉਸਨਾਂ ਦੇ ਖਾਣੇ ਦਾ ਬਿੱਲ ਪੇ ਕਰਨਾ ਤੇ ਦੱਸਣਾ ਉਹਨਾਂ ਨੂੰ ਉਦੋਂ ਜਦੋਂ ਖਾਣਾ ਵਾਣਾ ਸਭ ਖਾ ਲੈਣਗੇ। ਉਹਨਾਂ ਨੂੰ ਬੜਾ ਦੋਸਤਾਂ ਨੂੰ ਅਫਸੋਸ ਹੋਇਆ, ਉਹਨਾਂ ਨੇ ਯਾਦ ਕੀਤਾ ਆਪਣੇ ਉਸ ਵਿਛੜੇ ਹੋਏ ਦੋਸਤ ਨੂੰ, ਤਾਂ ਉਹ ਬੜਾ ਅਫਸੋਸ ਉਹਨਾਂ ਨੂੰ ਇਸ ਗੱਲ ਦਾ ਹੋਇਆ। ਉਹ ਕਹਿੰਦੇ ਯਾਰ ਆਪਾਂ ਐਵੇਂ 40 ਸਾਲਾਂ ਦਾ ਬੜਾ ਲੰਬਾ ਵਾਅਦਾ ਕਰ ਲਿਆ ਸੀ, ਆਪਾਂ 40 ਦਿਨਾਂ ਦਾ ਕਰ ਲੈਂਦੇ, ਆਪਾਂ 40 ਮਹੀਨਿਆਂ ਦਾ ਕਰ ਲੈਂਦੇ। ਸੋ ਦੋਸਤੀਆਂ ਦੇ ਵਿੱਚ ਦੋਸਤੀਆਂ ਕਾਇਮ ਤਾਂ ਹੀ ਰਹਿੰਦੀਆਂ ਜੇਕਰ ਦੋਸਤੀਆਂ ਦੇ ਵਿੱਚ ਅਸੀਂ ਰਿਸ਼ਤੇਦਾਰੀਆਂ ਦੇ ਵਿੱਚ ਕਮਿਊਨੀਕੇਸ਼ਨ ਜਿਹੜਾ ਨਾ, ਜਿਹੜਾ ਸੰਚਾਰ ਹੈ, ਜਿਹੜਾ ਸੰਪਰਕ ਹੈ ਅਸੀਂ ਉਹ ਇੱਕ ਦੂਸਰੇ ਦੇ ਨਾਲ ਬਣਾ ਕੇ ਰੱਖੀਏ, ਤੇ ਤਾਂ ਇਹ ਦੋਸਤੀਆਂ ਮਿੱਤਰਾਂ ਜਿਹੜੀਆਂ ਕਾਇਮ ਰਹਿੰਦੀਆਂ ਨੇ। ਸੋ ਅੱਜ ਦਾ ਸਾਡਾ ਵਿਸ਼ਾ ਵੀ ਇਹ ਹੈ ਕਿ ਸਾਡੇ ਦੋਸਤੀਆਂ, ਸਾਡੀਆਂ ਸੱਜਣਤਾਈਆਂ, ਸਾਡੀਆਂ ਰਿਸ਼ਤੇਦਾਰੀਆਂ ਕਾਇਮ ਕਿਵੇਂ ਰਹਿ ਸਕਦੀਆਂ ਨੇ। ਜਿਹੜਾ ਅਸੀਂ ਉਸ ਦਿਨ ਗੱਲ ਕੀਤੀ ਸੀ ਨਾ ਕਿ ਕਮਜ਼ੋਰ ਹੁੰਦੀਆਂ ਜਾਣੀਆਂ ਨੇ ਦਿਨੋ ਦਿਨ, ਉਸ ਕਮਜ਼ੋਰੀ ਨੂੰ, ਉਸ ਨੂੰ ਕਿਵੇਂ ਪਲੱਗ ਕੀਤਾ ਜਾ ਸਕਦਾ ਹੈ, ਕਿਵੇਂ ਦੂਰ ਕੀਤਾ ਜਾ ਸਕਦਾ ਹੈ। ਸੋ ਇਸ ਵਿਸ਼ੇ ਦੇ ਉੱਪਰ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਤੇ ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰ ਰਿਹਾ, ਤੇ ਉਨੀ ਦੇਰ ਤੱਕ ਢੀਂਡਸਾ ਸਾਹਿਬ ਦੀ ਫਰਮਾਇਸ਼ ਦਾ ਗਾਣਾ ਮੈਨੂੰ ਇੱਕ ਮਿਲ ਗਿਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਸੁਣੋ ਜਰਾ।

ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਜੇਠ ਲਿਆਇਆ ਨੀ ਦਿੱਲੀਓਂ ਸੁਰਮੇਦਾਨੀ ਬਹੁਤ ਇੱਕ ਪਾਪੂਲਰ ਜੋੜੀ ਸੀ ਦੀਦਾਰ ਸੰਧੂ ਹੋਰਾਂ ਦੀ ਵੀ। ਸੋ ਗਾਣਾ ਇਹਨਾਂ ਦਾ ਸੁਣਿਆ ਤੁਸੀਂ ਖੂਬਸੂਰਤ, ਤੇ ਸਾਡੀ ਗੱਲਬਾਤ ਅੱਜ ਚੱਲ ਰਹੀ ਹੈ ਕਿ ਦਿਨ ਬ ਦਿਨ ਸਾਡੀਆਂ ਦੋਸਤੀਆਂ, ਸਾਡੇ ਰਿਸ਼ਤੇ ਨਾਤੇ, ਸਾਡੇ ਸੰਬੰਧ ਜਿਹੜੇ ਆਪਸ ਦੇ ਵਿੱਚ ਸਮਾਜ ਦੇ ਵਿੱਚ ਰਹਿੰਦਿਆਂ ਬੰਦੇ ਨੇ ਇੱਕ ਦੂਸਰੇ ਦੇ ਨਾਲ ਹੌਲੀ ਹੌਲੀ ਹੌਲੀ ਹੌਲੀ ਉਹ ਪੁਰਾਣੇ ਸੰਬੰਧਾਂ ਵਰਗੇ ਸੰਬੰਧ ਕਿਉਂ ਨਹੀਂ ਰਹੇ, ਹੌਲੀ ਹੌਲੀ ਕਿਉਂ ਕਮਜ਼ੋਰ ਹੁੰਦੇ ਜਾਂਦੇ ਨੇ, ਤੇ ਉਹ ਜਿਹੜੇ ਕਮਜ਼ੋਰ ਹੁੰਦੇ ਜਾਂਦੇ ਨੇ ਉਹਨਾਂ ਕਮਜ਼ੋਰ ਹੁੰਦੇ ਸੰਬੰਧਾਂ ਨੂੰ ਅਸੀਂ ਦੁਬਾਰਾ ਫਿਰ ਪਹਿਲਾਂ ਵਰਗੇ ਕਿੱਦਾਂ ਕਰ ਸਕਦੇ ਹਾਂ, ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਉਹਦਾ ਸਭ ਤੋਂ ਵੱਡਾ ਤਾਂ ਮੈਂ ਕਾਰਨ ਤੁਹਾਨੂੰ ਦੱਸਦਾ ਹੈ ਕਿ ਦੋਸਤੀਆਂ ਦੇ ਵਿੱਚ, ਸੱਜਣਤਾਈਆਂ ਦੇ ਵਿੱਚ, ਰਿਸ਼ਤਿਆਂ ਨਾਤਿਆਂ ਦੇ ਵਿੱਚ ਸਾਨੂੰ ਇੱਕ ਦੂਸਰੇ ਦੇ ਸੰਪਰਕ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਦੇਖੋ ਦੋਸਤੀਆਂ ਜਿਹੜੀਆਂ ਨਾ ਉਹ ਉਹਨਾਂ ਸੰਪਰਕ ਬਣਿਆ ਰਹੇ ਨਾ ਤੇ ਉਹ ਕਾਇਮ ਰਹਿੰਦੀਆਂ। ਜਿਵੇਂ ਜਿਵੇਂ ਗੈਪ ਜਿਹੜਾ ਵੱਧਦਾ ਜਾਏ ਨਾ, ਚਾਹੇ ਉਹ ਕੋਈ ਰਿਸ਼ਤੇਦਾਰੀ ਹੈ, ਚਾਹੇ ਉਹ ਕੋਈ ਸਾਡੀ ਦੋਸਤੀ ਹੈ, ਜਿਵੇਂ ਜਿਵੇਂ ਗੈਪ ਵੱਧਦਾ ਜਾਊਗਾ ਨਾ, ਤਿਵੇਂ ਤਿਵੇਂ ਉਹਦੇ ਵਿੱਚ ਕਮਜ਼ੋਰੀ ਆਉਂਦੀ ਜਾਊਗੀ, ਤਿਵੇਂ ਤਿਵੇਂ ਉਹਦੇ ਵਿੱਚ ਸੰਬੰਧ ਤੁਹਾਡੇ ਹਲਕੇ ਪੈਂਦੇ ਜਾਣਗੇ। ਜੋ ਤੁਸੀਂ ਇੱਕ ਦੂਸਰੇ ਦੇ ਉੱਪਰ ਪਹਿਲਾਂ ਜਾਨ ਵਾਰਦੇ ਹੁੰਦੇ ਸੀ, ਜੋ ਤੁਸੀਂ ਇੱਕ ਦੂਸਰੇ ਦੀ ਖਾਤਰ ਕੁਝ ਵੀ ਕਰਨ ਵਾਸਤੇ ਤਿਆਰ ਹੋ ਜਾਂਦੇ ਸੀ, ਹੌਲੀ ਹੌਲੀ ਹੌਲੀ ਹੌਲੀ ਜਿਵੇਂ ਜਿਵੇਂ ਗੈਪ ਪੈਂਦਾ ਜਾਊਗਾ ਨਾ, ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਤੁਸੀਂ ਰੁੱਝਦੇ ਜਾਓਗੇ, ਤੇ ਤਿਵੇਂ ਤਿਵੇਂ ਜਿਹੜੀਆਂ ਦੂਰੀਆਂ ਨੇ ਜਿਹੜੀਆਂ ਉਹ ਵੱਧਦੀਆਂ ਜਾਣਗੀਆਂ। ਸਟੂਡੀਓ ਦਾ ਸਾਡੇ ਦਾ ਨੰਬਰ ਹੈ 6473653553, 6473657533। ਤੁਸੀਂ ਇਸ ਵਿਸ਼ੇ ਦੇ ਬਾਰੇ ਆਪਣੀ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ ਤਾਂ ਕਰ ਸਕਦੇ ਹੋ। ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਮੇਨ ਪ੍ਰਾਊਡ ਸਪੋਂਸਰ ਉਹ ਨੇ ਜੀ

ਸ਼ਿੰਦਕੈਰੀ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ। ਤੁਸੀਂ ਆਪਣੀ ਕਾਰ ਦੇ ਉੱਪਰ ਆਓ ਔਰ ਕਿਸੇ ਕਿਸਮ ਦਾ ਜੋ ਵੀ ਸਮਾਨ ਤੁਹਾਨੂੰ ਘਰ ਦੇ ਵਿੱਚ ਵਰਤਣ ਵਾਲਾ ਚਾਹੀਦਾ ਹੈ। ਹੁਣ ਗਰਮੀਆਂ ਆ ਗਈਆਂ, ਅਸੀਂ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਛੋਟੇ ਛੋਟੇ ਫੁੱਲ ਪੌਦੇ ਵੀ ਲਗਾਉਣੇ ਆ, ਉਹ ਸਬਜ਼ੀਆਂ ਵੀ ਉਗਾਉਣੇ ਆ, ਉਸ ਕੰਮ ਕਾਰ ਨੂੰ ਕਰਨ ਵਾਸਤੇ ਵੀ ਕਿਸੇ ਕਿਸਮ ਦੇ ਔਜ਼ਾਰ ਦੀ ਤੁਹਾਨੂੰ ਕੋਈ ਜ਼ਰੂਰਤ ਹੈ ਤਾਂ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਏਗਾ। ਫੋਨ ਨੰਬਰ 905-230-4848 9052304800 ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ ਸਾਊਥ ਵੈਸਟ। ਸੋ ਸਾਡੀ ਗੱਲਬਾਤ ਚੱਲ ਰਹੀ ਸੀ, ਸਾਡੀ ਇੱਕ ਕਾਲ ਆਈ ਸੀ, ਮੈਂ ਵਿੱਚ ਉਹਨੂੰ ਕਨੈਕਟ ਕਰ ਲਿਆ ਸੀ, ਲੇਕਿਨ ਤੁਸੀਂ ਕਾਲ ਦੁਬਾਰਾ ਕਰ ਲਓ, ਇੱਕ ਵਾਰ ਤੁਹਾਡੀ ਕਾਲ ਡਿਸਕਨੈਕਟ ਹੋ ਗਈ। ਫੋਨ ਨੰਬਰ ਹੈ ਸਾਡਾ 647-357-5353 6473-6753533। ਇੱਕ ਹੋਰ ਨੰਬਰ ਤੁਸੀਂ ਨੋਟ ਕਰ ਸਕਦੇ ਹੋ 416-525-7400 416-525-7400। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ ਜਾਂ ਪ੍ਰੋਪਰਟੀ ਲੀਜ਼ ਤੇ ਲੈਣੀ ਹੈ ਜਾਂ ਪ੍ਰੋਪਰਟੀ ਲੀਜ਼ ਤੇ ਕੋਈ ਦੇਣੀ ਹੈ ਤਾਂ ਤੁਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਨੂੰ ਸੰਪਰਕ ਕਰ ਸਕਦੇ ਹੋ।

ਰਾਏ ਦੇਣਗੇ। ਤੇ ਫੋਨ ਨੰਬਰ ਉਹਨਾਂ ਦਾ ਹੈ 416-525-7400 416-525-7400 ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਜੀ। ਸੋ ਸਾਡੀ ਤੁਹਾਡੀ ਗੱਲਬਾਤ ਚੱਲ ਰਹੀ ਹੈ ਕਿ ਦੋਸਤੀਆਂ ਨੂੰ ਕਿਸ ਤਰ੍ਹਾਂ ਬਹਾਲ ਰੱਖਿਆ ਜਾ ਸਕਦਾ। ਦੇਖੋ ਦੋਸਤ ਸ਼ਬਦ ਜਿਹੜਾ ਨਾ ਬਣਿਆ ਹੋਇਆ ਨਾ ਦੋ ਸੱਤ, ਸੱਤ ਮੀਨ ਸੱਚਾ, ਜਦੋਂ ਦੋ ਸੱਚੇ ਲੋਕ ਆਪਸ ਦੇ ਵਿੱਚ ਮਿਲਦੇ ਨੇ, ਸੱਚੇ ਲੋਕ ਮੀਨਸ ਕਿ ਜਿਨ੍ਹਾਂ ਦਾ ਆਪਸ ਦੇ ਵਿੱਚ ਵਿਸ਼ਵਾਸ, ਇੱਕ ਦੂਸਰੇ ਦੇ ਉੱਪਰ ਟਰੱਸਟ, ਇੱਕ ਦੂਸਰੇ ਦੇ ਉੱਪਰ ਜਿਹੜਾ ਇਤਮਾਦ ਜਿਹੜਾ ਨਾ ਉਹ ਇਸ ਲੈਵਲ ਦਾ ਬਣਿਆ ਹੋਵੇ ਕਿ ਦੋਸਤ ਤੁਹਾਡਾ ਤੁਹਾਨੂੰ ਕੁਝ ਕਵੇ ਤੇ ਤੁਸੀਂ ਬਿਨਾਂ ਸੋਚੇ ਬਿਨਾਂ ਸਮਝੇ ਉਸ ਦੀ ਮਦਦ ਕਰਨ ਦੇ ਲਈ, ਚਾਹੇ ਉਹ ਸੁੱਖ ਦੇ ਵਿੱਚ ਹੈ ਚਾਹੇ ਉਹ ਕਿਸੇ ਦੁੱਖ ਦੇ ਵਿੱਚ ਹੈ, ਤੇ ਤੁਸੀਂ ਤਿਆਰ ਬਰ ਤਿਆਰ ਰਹੋ। ਇਹ ਹੁੰਦੀ ਹੈ ਦੋਸਤੀ। ਦੋਸਤ ਉਹ ਹੁੰਦਾ ਹੈ ਦੋਸਤ ਜਿਹੜਾ ਤੁਹਾਡੇ ਕੋਲ ਬੈਠਾ ਹੋਵੇ, ਚਾਹੇ ਗੱਲਬਾਤ ਤੁਹਾਡੀ ਕੋਈ ਵੀ ਨਾ ਹੁੰਦੀ ਹੋਵੇ ਤੇ ਤਾਂ ਵੀ ਤੁਹਾਨੂੰ ਇੱਕ ਕੌਨਫੀਡੈਂਸ ਹੋਵੇ, ਤਾਂ ਵੀ ਤੁਹਾਨੂੰ ਇੱਕ ਹੌਸਲਾ ਹੋਵੇ ਕਿ ਕੋਈ ਗੱਲ ਨਹੀਂ ਯਾਰ, ਮੇਰਾ ਦੋਸਤ ਮੇਰੇ ਕੋਲ ਬੈਠਾ ਹੋਇਆ ਹੈ। ਦੋਸਤ ਉਹ ਹੈ ਜੋ ਤੁਹਾਡੇ ਤੋਂ ਦੂਰ ਵੀ ਵੱਸਦਾ ਹੋਵੇ ਕਿਤੇ, ਲੇਕਿਨ ਫਿਰ ਵੀ ਤੁਹਾਨੂੰ ਉਹਦੇ ਉੱਪਰ ਇੰਨਾ ਵਿਸ਼ਵਾਸ ਹੋਵੇ ਯਾਰ ਕਦੇ ਮੈਨੂੰ ਲੋੜ ਪਈ ਨਾ, ਕਦੇ ਕੋਈ ਮੁਸ਼ਕਲ ਪਈ, ਕਦੇ ਕੋਈ ਭੀੜ ਪਈ, ਕਦੇ ਕੋਈ ਕਿਸੇ ਕਿਸਮ ਦੀ ਵੀ ਜ਼ਰੂਰਤ ਪਈ ਤੇ ਮੈਂ ਉਸਨੂੰ ਫੋਨ ਕਰਨਾ ਤੇ ਉਸਨੇ ਬਿਨਾਂ ਸੋਚੇ ਸਮਝੇ ਮੇਰੀ ਗੱਲ ਨੂੰ ਮੰਨ ਲੈਣਾ ਤੇ ਜੋ ਵੀ ਉਹ ਮਦਦ ਕਰ ਸਕਦਾ ਹੋਇਆ, ਜੋ ਵੀ ਹੈਲਪ ਮੇਰੇ ਵਾਸਤੇ ਉਹ ਕਰ ਸਕਦਾ ਹੋਇਆ ਨਾ ਤੇ ਉਹ ਕਰਨ ਵਾਸਤੇ ਤਿਆਰ ਬਰ ਤਿਆਰ ਹੋਊਗਾ। ਸੋ ਤੁਸੀਂ ਵੀ ਆਪਣੀ ਕੋਈ ਰਾਏ ਦੇ ਸਕਦੇ ਹੋ ਕਿ ਇਹਨਾਂ ਰਿਸ਼ਤਿਆਂ ਨੂੰ ਕਾਇਮ ਰੱਖਣ ਦੇ ਲਈ ਸਾਨੂੰ ਕਿਸ ਤਰ੍ਹਾਂ ਦਾ ਆਪਣੇ ਆਪ ਨੂੰ ਬਣਾਉਣਾ ਪਊਗਾ ਤੇ ਕਿਸ ਤਰ੍ਹਾਂ ਇਹਨਾਂ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੇ ਲਈ, ਸਾਨੂੰ ਇਹਨਾਂ ਨੂੰ ਤਰੋ ਤਾਜ਼ਾ ਰੱਖਣ ਦੇ ਲਈ, ਜਿੱਦਾਂ ਕੋਈ ਅਸੀਂ ਪੌਦਾ ਨਹੀਂ ਘਰ ਦੇ ਵਿੱਚ ਲਗਾਉਂਦੇ ਤਾਂ ਉਸ ਪੌਦੇ ਨੂੰ ਜੇਕਰ ਅਸੀਂ ਰੋਜ਼ ਦੂਸਰੇ ਤੀਸਰੇ ਦਿਨ ਗਰਮੀ ਦੇ ਵਿੱਚ ਪਾਣੀ ਨਾ ਨਾ ਪਾਈਏ ਤਾਂ ਹੌਲੀ ਹੌਲੀ ਉਹ ਫੁੱਲ ਜਿਹੜਾ ਨਾ ਮੁਰਝਾ ਜਾਂਦਾ ਹੈ, ਉਹ ਹੌਲੀ ਹੌਲੀ ਮੁਰਝਾ ਜਾਂਦਾ ਹੈ, ਜਦੋਂ ਮੁਰਝਾਉਣ ਤੋਂ ਬਾਅਦ ਹੌਲੀ ਹੌਲੀ ਉਹ ਫਿਰ ਖਤਮ ਹੋ ਜਾਂਦਾ ਹੈ। ਉਹੀ ਦੋਸਤੀਆਂ, ਉਹੀ ਰਿਸ਼ਤੇਦਾਰੀਆਂ ਹਨ ਕਿ ਇਹਨਾਂ ਰਿਸ਼ਤੇਦਾਰੀਆਂ, ਇਹਨਾਂ ਦੋਸਤੀਆਂ ਨੂੰ ਪਿਆਰ ਦਾ, ਮੁਹੱਬਤ ਦਾ, ਮਿਲਵਰਤਨ ਦਾ ਔਰ ਆਪਸ ਦੇ ਵਿੱਚ ਇਨ ਟੱਚ ਰਹਿਣ ਦਾ, ਕਮਿਊਨੀਕੇਸ਼ਨ ਦਾ ਜਿਹੜਾ ਪਾਣੀ ਹੈ ਨਾ ਜਿਹੜਾ ਉਹ ਪਾਉਣਾ ਪੈਂਦਾ। ਹੌਲੀ ਹੌਲੀ ਪਾਉਂਦੇ ਰਹੋਗੇ ਤਾਂ ਇਹ ਕਾਇਮ ਰਹਿਣਗੀਆਂ, ਨਹੀਂ ਪਾਓਗੇ ਤਾਂ ਹੌਲੀ ਹੌਲੀ ਇਹ ਦੋਸਤੀਆਂ ਛੋਟੀਆਂ ਛੋਟੀਆਂ ਇਹਨਾਂ ਦੇ ਵਿੱਚ ਪਈਆਂ ਹੋਈਆਂ ਦਰਾਰਾਂ ਜਿਹੜੀਆਂ ਹੌਲੀ ਹੌਲੀ ਵੱਡੀਆਂ ਵੱਡੀਆਂ ਬਣ ਜਾਂਦੀਆਂ ਨੇ ਤੇ ਇਹ ਸਾਡੀਆਂ ਦੋਸਤੀਆਂ ਹੌਲੀ ਹੌਲੀ ਫਿੱਕੀਆਂ ਪੈ ਜਾਂਦੀਆਂ, ਕਮਜ਼ੋਰ ਹੋ ਜਾਂਦੀਆਂ। ਸੋ ਇਸ ਤਰ੍ਹਾਂ ਦਾ ਇੱਕ ਖੂਬਸੂਰਤ ਗਾਣਾ ਮੈਂ ਤੁਹਾਡੇ ਨਾਲ ਹੋਰ ਛੋਟਾ ਜਿਹਾ ਸ਼ੇਅਰ ਕਰਦਾ ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਕੰਟੀਨਿਊ ਕਰਾਂਗੇ। 647-347-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਤੁਸੀਂ ਆਪਣੀ ਕੋਈ ਰਾਏ ਦੇਣੀ ਹੋਵੇ, ਮੇਰੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਇਸ ਨੰਬਰ ਤੇ 647-367-5353।

0: ਕਿੱਡੀ ਖੂਬਸੂਰਤ ਗੱਲ ਇਸ ਗਾਣੇ ਦੇ ਵਿੱਚ ਕੀਤੀ। ਉਹ ਕਹਿੰਦਾ ਕਿ ਰੱਬ ਵੱਲੋਂ ਮਿਲੀਏ ਸੌਗਾਤ ਤੇਰੀ ਦੋਸਤੀ, ਰੱਬ ਵੱਲੋਂ ਮਿਲੀਏ ਸੌਗਾਤ ਤੇਰੀ ਦੋਸਤੀ। ਵਾਕਿਆ ਜਿਨ੍ਹਾਂ ਦੇ ਕੋਲ ਸੱਚੇ ਦੋਸਤ ਨੇ ਨਾ, ਐਸੇ ਦੋਸਤ ਨੇ ਜਿਹੜੇ ਸਹੀ ਅਰਥਾਂ ਦੇ ਵਿੱਚ ਜਿਸ ਨੂੰ ਦੋਸਤ ਕਿਹਾ ਜਾ ਸਕਦਾ, ਉਹ ਵਾਕਿਆ ਹੀ ਪਰਮਾਤਮਾ ਵੱਲੋਂ ਮਿਲੀ ਸੌਗਾਤ ਹੁੰਦੀ ਹੈ। ਸੋ ਉਹਨਾਂ ਨੂੰ ਸੰਭਾਲ ਸੰਭਾਲ ਕੇ ਰੱਖਿਆ ਕਰੋ। ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਦੋਂ ਕਿਸ ਦੋਸਤ ਮਿੱਤਰ ਦੀ ਕਿੱਥੇ ਤੁਹਾਨੂੰ ਜ਼ਰੂਰਤ ਪੈ ਜਾਵੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ 4758।
1: ਹੈਲੋ।
0: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
1: ਪ੍ਰੋਗਰਾਮ ਕਿਹੜਾ ਆ ਰਿਹਾ? ਨਵਾਂ ਪ੍ਰੋਗਰਾਮ ਸ਼ੁਰੂ ਹੋ ਰਿਹਾ 11 ਵਜੇ 12 ਵਜੇ ਤੱਕ?
0: ਨਹੀਂ, ਮੈਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ ਪ੍ਰੋਗਰਾਮ ਜਿਹੜਾ ਨਵਾਂ ਸ਼ੁਰੂ ਹੋ ਰਿਹਾ।
1: ਗਾਣਾ ਲਾ ਲੂੰਗੇ ਇੱਕ।
0: ਕਿਹੜਾ ਗਾਣਾ ਸੁਣਨਾ ਤੁਸੀਂ?
1: ਬੁਲਬੁਲ।
0: ਹਾਂ, ਸਤਿੰਦਰ ਸਰ।
1: ਹੈਲੋ ਭਾਜੀ। ਹੈਲੋ ਭਾਜੀ, ਭਾਜੀ ਸਿੱਧਮਾਨ ਸਾਹਿਬ ਜੀ ਨੂੰ ਪੁੱਛੋਗੇ ਪ੍ਰੋਗਰਾਮ ਕਿਹੜੇ ਕਿਹੜੇ ਨਵੇਂ ਆ ਰਹੇ ਹੈ 11 ਤੋਂ 12? 12 ਤੋਂ
0: ਮੇਰੇ ਕੋਲ ਨੰਬਰ ਨਹੀਂ ਉਹਨਾਂ ਦਾ ਹੈ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5353। ਤੇ ਮੈਂ ਗੱਲ ਕਰ ਰਿਹਾ ਸੀ ਕਿ ਦੋਸਤੀਆਂ ਐਸੀਆਂ ਹੋਣੀਆਂ ਚਾਹੀਦੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਸੱਚਾਈ ਹੋਵੇ, ਜਿਨ੍ਹਾਂ ਦੇ ਵਿੱਚ ਨਿਸਵਾਰਥ ਪੁਣਾ ਹੋਵੇ, ਸਵਾਰਥ ਨਾ ਹੋਵੇ। ਕਿਉਂਕਿ ਇੱਕ ਚੀਜ਼ ਤੇ ਫੈਕਟ ਤੁਸੀਂ ਸਾਰੇ ਸਮਝਦੇ ਹੋ ਕਿ ਅੱਜ ਕੱਲ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਨਾ, ਉਹ ਇੱਕ ਦੂਸਰੇ ਦੇ ਨਾਲ ਜੈਲਸੀ ਕਰ ਸਕਦੇ ਨੇ, ਲੇਕਿਨ ਦੋਸਤ ਜਿਹੜਾ ਹੁੰਦਾ ਨਾ ਸਹੀ ਅਰਥਾਂ ਦੇ ਵਿੱਚ, ਉਹ ਤੁਹਾਡੇ ਨਾਲ ਜੈਲਸੀ ਨਹੀਂ ਕਰਦਾ। ਰਿਸ਼ਤੇਦਾਰੀਆਂ 'ਚ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕਿਸੇ ਇੱਕ ਰਿਸ਼ਤੇਦਾਰ ਦਾ ਕੋਈ ਮੁੰਡਾ ਜਾਂ ਕੁੜੀ ਕਿਤੇ ਚੰਗੀ ਜਗ੍ਹਾ 'ਤੇ ਲੱਗ ਜਾਵੇ, ਚੰਗੀ ਜਗ੍ਹਾ 'ਤੇ ਕਿਤੇ ਸਿਲੈਕਟ ਹੋ ਜਾਵੇ ਜਾਂ ਉਹਨਾਂ ਦਾ ਕੋਈ ਕਾਰੋਬਾਰ ਅੱਛਾ ਚੱਲ ਜਾਵੇ, ਤਾਂ ਦੂਸਰੇ ਰਿਸ਼ਤੇਦਾਰ ਬਹੁਤ ਘੱਟ ਹੋਣਗੇ ਜਿਹੜੇ ਉਸ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਦੇਖਣਗੇ। ਮੋਸਟਲੀ ਜਿਹੜੀ ਜੈਲਸੀ ਹੈ ਨਾ, ਈਰਖਾ ਜਿਹੜੀ, ਉਹ ਸਾਡੇ ਸਾਰਿਆਂ ਦੇ ਵਿੱਚ ਹੁੰਦੀ ਹੈ, ਈਗੋ ਹੁੰਦੀ ਹੈ, ਹਉਮੈ ਹੁੰਦੀ ਹੈ। ਲੇਕਿਨ ਦੋਸਤ ਜਿਹੜਾ ਇੱਕ ਐਸਾ ਸ਼ਬਦ ਹੈ, ਦੋਸਤ ਜਿਹੜਾ ਇੱਕ ਐਸਾ ਰਿਸ਼ਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ, ਜਿਹਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਕਿ ਉਸ ਦੇ ਮਨ ਦੇ ਵਿੱਚ ਐਸੀ ਕੋਈ ਭਾਵਨਾ ਜਿਹੜੀ ਸਾਡੇ ਪ੍ਰਤੀ ਹੋ ਸਕਦੀ ਹੈ। ਖਲੀਲ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
2: ਜੀ, ਸਤਿ ਸ੍ਰੀ ਅਕਾਲ। ਕੈਸੇ ਹੈਂ ਆਪ?
0: ਬਹੁਤ ਬੜੀਆ ਜੀ, ਬਹੁਤ ਬੜੀਆ। ਆਪ ਸੁਣਾਓ।
2: ਮੈਂ ਕਹਾਣੀ ਬੜੀ ਉਮਦਾ ਸੁਣਾ ਹੈ, ਇਸ ਪੇ ਮੁਝੇ ਯਾਦ ਆਇਆ ਕਿ ਬੜੀ ਜ਼ਬਰਦਸਤ ਬਾਤ ਹੈ ਕਿ ਤਾਲੁਕ ਉਨਸੇ ਟੂਟਾ ਥਾ
0: ਜੀ,
2: ਨਾ ਟੂਟਾ ਹੈ ਨਾ ਟੂਟੇਗਾ। ਤਾਲੁਕ ਉਨਸੇ ਟੂਟਾ ਥਾ ਨਾ ਟੂਟਾ ਹੈ ਨਾ ਟੂਟੇਗਾ
0: ਜੀ,
2: ਬਹੁਤ ਮਜ਼ਬੂਤ ਜ਼ੰਜੀਰੇ ਵਫਾਦਾਰੀ ਵੀ ਹੋਤੀ ਹੈ।
0: ਕਿਆ ਬਾਤ, ਕਿਆ ਬਾਤ,
2: ਕਿਆ ਚੰਗਾ ਸ਼ੇਰ ਹੈ। ਟੌਪਿਕ ਕੇ ਮੁਤਾਬਿਕ ਸ਼ੇਰ ਜ਼ਹਿਨ ਮੇਂ ਆਇਆ, ਇਸ ਲਈ ਆਪਕੀ ਨਜ਼ਰ ਕਰ ਦਿਆ। ਔਰ ਦੂਸਰੀ ਬਾਤ ਇਹ ਕਿ ਅੱਜ ਕੱਲ ਯੇ ਚੀਜ਼ੇ ਲੈਕਨੈਸ ਇਸ ਲਈ ਹੋ ਰਹੀ ਹੈ ਦਰਸ਼ਨ ਸਾਹਿਬ, ਕਿਉਂਕਿ ਹਮ ਇਤਨੇ ਉਲਝ ਗਏ ਹੈ ਗਲੀਸ ਕਿਸਮ ਕੇ ਸੋਸ਼ਲ ਮੀਡੀਆ ਮੇਂ, ਔਰ ਗਲੀਸ ਕਿਸਮ ਕੇ ਚੀਜ਼ੇ ਜਿਸ ਕਾ ਨਾ ਕੋਈ ਸਰ ਹੈ ਨਾ ਪਾਉਂ ਹੈ ਨਾ ਟਾਂਗ ਹੈ, ਮਗਰ ਲੋਕ ਜੋ ਹੈ ਪਾਗਲੋਂ ਕੇ ਸਾ ਘੁਸੇ ਹੋਏ। ਇੱਕ ਭੇੜ ਚਾਲ ਜਿਸ ਕੋ ਬੋਲਤੇ ਨਾ ਹਿੰਦੀ ਮੇਂ, ਸਾਰੇ ਬੇਵਕੂਫ ਉਧਰ ਹੀ ਜਾ ਰਹੇ। ਉਹ ਭੇੜੋਂ ਕੋ ਪਤਾ ਹੀ ਨਹੀਂ ਸੀ ਕਿ ਉੱਥੇ ਦੀਵਾਰ ਕੇ ਪੀਛੇ, ਪਹਾੜ ਕੇ ਪੀਛੇ ਚੀਤਾ ਬੈਠਾ ਹੁਆ ਹੈ। ਤੁਮ ਆਓ ਤੁਸੀਂ ਇੱਥੇ, ਮੈਂ ਬਤਾ ਦੂੰ ਤੁਮੇ, ਤੁਮੇ 25 ਮੇਂ ਸੇ ਇੱਕ ਕੋ ਤੋ ਦਬੋਚ ਲੂੰਗਾ ਬੋਲਤਾ ਹੋ। तो भाई ये बातें हैं, अपने आप को दीजिए टाइम, दीजिए किताबों से पढ़िए, पुरखों की चीजों को ख्याल सराइए, आंखों को लगाइए, तो जिंदगी सफल होंगी। और ये घटिया चीजों में पड़े रहेंगे, वो पता नहीं कौन बेवकूफ है, वो अपने को चीज भेजा था, ना किसी का सर मालूम ना पाँव मालूम है। छोड़ दीजिए सब चीजें, और ये सब बनाई गई है हमको तबाह करने के लिए।
0: चलो,
2: जितने सियाने हैं समझ के दूर कर लेते हैं। आपका भी जनाब बहुत बहुत शुक्रिया, अच्छी अच्छी बातें लाते रहिए, मैं भी अच्छे अच्छे अशआर नजर करता हूँ जो सामईन बहुत खुश होते हैं। शुक्रिया जनाब, शुक्रिया।
0: हेलो, सत श्री अकाल जी। बॉबी की हाल चाल है? बहुत वधिया, बिलकुल ठीक ठाक। भाई तुहाडा मेला आ रहा 30 तरीक नूं, मैं उहदी अनाउंसमेंट करती है, मेरे कोल पैम्फलेट पहुंच गया सी, ते तुसीं वी उत्थे पार्टिसिपेट कर रहे हो। बुकन जट जी है, हरमनदीप है, ते सुखविंदर सुखी, बहुत खूबसूरत मेला हो रहा।
3: ਬਹੁਤ ਬਹੁਤ ਧੰਨਵਾਦ ਆ ਡਾਕਟਰ ਸਾਹਿਬ, ਤੁਸੀਂ ਜੇ ਬੋਲਤਾ ਮੈਂ ਬੋਲਣਾ ਹੀ ਸੀਗਾ ਉਹਦੇ ਬਾਰੇ। ਮੈਂ ਵੀ ਕਹੂੰਗਾ ਇਸ ਬਾਰੇ
0: ਜੀ। ਜੀ ਹਾਂਜੀ, ਬੋਲੋ ਬੋਲੋ ਬੋਲੋ।
3: 30 ਤਰੀਕ ਨੂੰ ਮੈਂ ਵੀ ਇੱਕ ਮਿੰਟ ਲੈਣਾ ਜੀ। 30 ਤਰੀਕ ਨੂੰ ਜਿਹੜਾ ਮੇਲਾ ਹੋ ਰਿਹਾ ਜਿੰਦਾਬਾਦ ਮੇਲਾ, ਕਿਉਂਕਿ ਸੈਕੰਡਰੀ ਸਕੂਲ ਦੇ ਵਿੱਚ ਬ੍ਰਾਂਟਨ ਦੇ ਵਿੱਚ, ਉਹਦੇ ਚ ਤੁਸੀਂ ਸਾਰੇ ਪਹੁੰਚਿਓ। ਫ੍ਰੀ ਆਫ ਕੋਸਟ ਮੇਲਾ, ਕੋਈ ਉਹਦੀ ਟਿਕਟ ਨੀ ਜੀ, ਓਨਲੀ ਪਾਸ ਡਰਾਈਵ ਕਰਨਾ ਤੁਸੀਂ। ਤੇ ਉਹਦੇ ਵਿੱਚ ਸੁਖਵਿੰਦਰ ਸੁਖੀ, ਬੁੱਕਣ ਜੱਟ, ਬੀਬਾ ਹਰਮਨਦੀਪ ਤੇ ਦਾਸ ਬੋਬੀ ਪਧੇਰ, ਹੋਰ ਬੀਬੀਆਂ ਭੈਣਾਂ ਆਪਣਾ ਜਾਗੋ ਗਿੱਧਾ ਦਾ ਵੀ ਪ੍ਰੋਗਰਾਮ ਪੇਸ਼ ਕਰਨੀ ਆ। ਤੇ ਤੁਸੀਂ ਸਾਰਿਆਂ ਨੇ ਉੱਥੇ ਫੈਮਿਲੀ ਮੇਲਾ, ਇੱਕ ਫੈਮਿਲੀ ਇਵੈਂਟ, ਤੁਸੀਂ ਸਾਰਿਆਂ ਨੇ ਪਹੁੰਚਣਾ। ਡਾਕਟਰ ਤੁਸੀਂ ਖਾਸ ਤੌਰ ਤੇ ਤੁਸੀਂ ਉੱਥੇ
0: ਜਰੂਰ ਜਰੂਰ ਜਰੂਰ ਜਰੂਰ ਤੇ ਤੁਸੀਂ ਇੱਕ ਵਾਰੀ ਥੋੜਾ ਜਿਹਾ ਤਰਨਮ ਦੇ ਵਿੱਚ ਵੀ ਸ਼ੇਅਰ ਕਰੋ ਨਾ ਇਹਦੀ ਅੱਜ ਝਲਕ ਇੱਕ ਛੋਟੀ ਜੀ
3: ਲਓ ਜੀ ਲਓ ਹੁਣੇ ਲਓ
0: ਜੀ ਜੀ ਜੀ
3: ਜਿਹੜਾ ਚਾਹੀਦਾ ਐਡਾ

0: ਆਇਓ ਬੰਨ ਬੰਨ ਟੋਲੀਆਂ।
1: ਬਹੁਤ ਵਧੀਆ ਬੋਬੀ, ਤੇਰੀ ਆਵਾਜ਼ ਬਹੁਤ ਵਧੀਆ ਤੇ ਬਾਕੀ ਉਸ ਦਿਨ ਆਪਾਂ ਸੰਗੀਤ ਦੇ ਨਾਲ ਪਿਊਰੇ ਮਿਊਜ਼ਿਕ ਦੇ ਨਾਲ ਜਰੂਰ ਮੈਂ ਆਊਂਗਾ ਤੇ ਜਰੂਰ ਆਪਾਂ ਦੇਖਾਂਗੇ ਝਲਕ ਉੱਤੇ ਹੈ ਮੇਲੇ ਦੀ।
0: ਤੁਹਾਨੂੰ ਬੜੀ ਖੁਸ਼ੀ ਹੋਊਗੀ ਜੀ ਜੇ ਤੁਸੀਂ ਆਵੋਗੇ।
1: ਜਰੂਰ ਜਰੂਰ ਜਰੂਰ, ਚਲੋ ਆਲ ਦੀ ਬੈਸਟ, ਬਹੁਤ ਬਹੁਤ ਮੁਬਾਰਕਾਂ ਤੁਹਾਡੇ ਪ੍ਰਬੰਧਕਾਂ ਨੂੰ ਵੀ ਤੇ ਤੁਹਾਨੂੰ ਸਾਰੇ ਸਿੰਗਰਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਕਰੇ ਕਿ ਤੁਹਾਨੂੰ ਹੋਰ ਬੁਲੰਦੀਆਂ ਆ ਕੇ ਆਉਣ ਤੁਹਾਡੇ ਕੋਲ। ਬਹੁਤ
0: ਥੈਂਕ ਯੂ,
1: ਸ਼ੁਕਰੀਆ, ਮਿਹਰਬਾਨੀ। ਸੋ ਦੋਸਤੋ, 20 ਮਈ ਨੂੰ ਮੇਲਾ ਜਿਹੜਾ ਲੱਗ ਰਿਹਾ ਹੈ ਬੋਬੀ ਪੰਧੇਰ, ਉਹਦੇ ਵਿੱਚ ਨਾਲ ਸੁਖਵਿੰਦਰ ਸੁੱਖੀ, ਬੁੱਕਣ ਜੱਟ, ਹਰਮਨਦੀਪ ਬੀਬੀ ਆ ਰਹੇ ਨੇ, ਆਪਣੀ ਆਪਣੀ ਕਲਾ ਦਾ ਜੌਹਰ ਦਿਖਾਉਣਗੇ ਤੇ ਤੁਸੀਂ ਸਾਰਿਆਂ ਨੇ ਉੱਥੇ ਪਾਰਟਿਸਿਪੇਟ ਕਰਨਾ ਹੈ ਇੱਕ ਦਰਸ਼ਕ ਦੀ ਤੌਰ ਤੇ, ਸਰੋਤੇ ਦੇ ਤੌਰ ਤੇ। ਉਹਦਾ ਕੋਈ ਪਾਸ ਸਿਰਫ ਤੁਸੀਂ ਜਾ ਕੇ ਉੱਥੇ ਕਲੈਕਟ ਕਰਨਾ, ਉਹਦੀ ਫੀਸ ਨਹੀਂ ਹੈ। 5 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਟਾਈਮ ਹੈ, ਚੰਕਿਊਜ਼ੀ ਸੈਕੰਡਰੀ ਸਕੂਲ ਦੇ ਵਿੱਚ ਇਹ ਮੇਲਾ ਲੱਗ ਰਿਹਾ। ਸੋ ਸਾਡੇ ਨਾਲ ਤੁਸੀਂ ਜੁੜਿਓ, ਫੋਨ ਨੰਬਰ ਹੈ 6473763353। ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਪ੍ਰਾਊਡ ਸਪੋਂਸਰਡ ਆ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਫੋਨ ਨੰਬਰ 9054503333 ਔਰ 6430 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 9055441333। ਲੰਡਨ ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਵਿਲੇਜ ਆਫ ਇੰਡੀਆ ਦੀ ਬ੍ਰਾਂਚ ਹੈ। ਤੁਸੀਂ ਘਰ ਦੇ ਵਿੱਚ ਕੋਈ ਲਾਈਵ ਕੇਟਰਿੰਗ ਕਰਵਾਉਣੀ ਹੋਵੇ, ਤੁਸੀਂ ਕੋਈ ਫੰਕਸ਼ਨ ਕਰਵਾਉਣ ਵਾਸਤੇ ਹਾਲ ਬੁੱਕ ਕਰਵਾਉਣਾ ਹੋਵੇ, ਇਹਨਾਂ ਦਾ ਬੁਫੇ ਟਰਾਈ ਕਰਨਾ ਹੋਵੇ, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਔਰ ਪੰਜਾਬੀ ਜ਼ਾਇਕੇ ਦਾ ਉੱਤੇ ਤੁਹਾਨੂੰ ਬਿਲਕੁਲ ਟੇਸਟ ਮਿਲੇਗਾ। 40 ਤੋਂ 50 ਆਈਟਮਾਂ ਦੇ ਨਾਲ ਸਜਿਆ ਹੋਇਆ ਬੁਫੇ ਟੇਸਟ ਕਰੋ।

0: ਡਿਸਾਈਡ ਕਰੋਗੇ ਔਰ ਉਹਦਾ ਕੀ ਪ੍ਰਾਈਸ ਹੋਏਗਾ ਇਹ ਸਾਰੀ ਇਨਫੋਰਮੇਸ਼ਨ ਲੈਣ ਦੇ ਲਈ ਫੋਨ ਨੰਬਰ ਨੋਟ ਕਰੋ 905-450-33-33-114 ਕੈਨੇਡੀ ਰੋਡ ਵਿਲੇਜ ਆਫ ਇੰਡੀਆ ਔਰ 905-542-1333 ਮਿਸੀਸਾਗਾ 6630 ਐਰਨਵਿਲ ਪਾਰਕਵੇ ਦਾ ਨੰਬਰ ਹੈ। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਦੋਸਤੀਆਂ ਨੂੰ ਰਿਸ਼ਤੇਦਾਰੀਆਂ ਨੂੰ ਜਿਹੜੇ ਦਿਨ ਬ ਦਿਨ ਥੋੜੇ ਥੋੜੇ ਕਮਜ਼ੋਰ ਹੁੰਦੇ ਜਾਂਦੇ ਨੇ, ਅਸੀਂ ਉਹਨਾਂ ਨੂੰ ਕਾਇਮ ਉਹਨਾਂ ਨੂੰ ਬਿਲਕੁਲ ਤਰੋ ਤਾਜ਼ਾ ਕਰਨ ਦੇ ਵਿੱਚ ਸਾਡਾ ਕੀ ਯੋਗਦਾਨ ਹੋਣੀ ਚਾਹੀਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ, ਇੱਕ ਦੂਸਰੇ ਨਾਲ ਸੰਪਰਕ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਅੱਜ ਵੀ, ਮੈਨੂੰ ਯਾਦ ਹੈ ਕਿ ਮੇਰੇ ਦੋਸਤ ਮਿੱਤਰ ਜਿਹੜੇ ਅਸੀਂ ਕਾਲਜ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਰਹਿੰਦੇ ਸੀ ਨਾ, ਬਹੁਤ ਗੂੜੇ ਦੋਸਤ ਮਿੱਤਰ ਸੀ, ਇਕੱਠੇ ਖਾਣਾ ਪੀਣਾ, ਇਕੱਠੇ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਜਾ ਕੇ ਸਟੇ ਵੀ ਕਰਨਾ, ਰਹਿ ਪੈਣਾ। ਲੇਕਿਨ ਜਿਵੇਂ ਜਿਵੇਂ ਦੂਰੀਆਂ ਪੈਂਦੀਆਂ ਗਈਆਂ ਨਾ, ਜਿਵੇਂ ਜਿਵੇਂ ਆਪਣੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਕੋਈ ਆਪਣੇ ਆਪਣੇ ਕਾਰੋਬਾਰ ਦੇ ਵਿੱਚ ਕੋਈ ਕਿਤੇ ਸੈੱਟ ਹੋ ਗਿਆ, ਕੋਈ ਕਿਤੇ ਸੈੱਟ ਹੋ ਗਿਆ, ਕੋਈ ਕਿਤੇ ਸੈੱਟ ਹੋ ਗਿਆ, ਤਿੰਨ ਚਾਰ ਦੋਸਤ ਐਸੇ ਨੇ ਜਿਨ੍ਹਾਂ ਦੇ ਨਾਲ ਜਦੋਂ ਫੋਨ ਨਹੀਂ ਅਜੇ ਮੋਬਾਈਲ ਡਿਵੈਲਪ ਹੋਏ ਸੀ, ਸ਼ੁਰੂ ਦੇ ਵਿੱਚ ਮਿਲ ਵਰਤਨ ਵੀ ਰਹੀ, ਆਉਣ ਜਾਣ ਵੀ ਰਿਹਾ, ਜਦੋਂ ਕਿਤੇ ਇੱਕ ਦੂਸਰੇ ਕੋਲ ਜਾਣਾ, ਕੋਈ ਵਿਆਹ ਸ਼ਾਦੀ ਤੇ ਕੋਈ ਓਕੇਜਨ ਤੇ ਮਿਲਣਾ ਜੁਲਣਾ, ਉਹ ਦੋਸਤੀਆਂ ਕਾਇਮ ਰਹਿ ਗਈਆਂ, 5-6 ਦੋਸਤਾਂ ਨਾਲ ਸੀ ਕਾਇਮ ਰਹੀਆਂ। ਹੌਲੀ ਹੌਲੀ ਹੌਲੀ ਹੌਲੀ ਹੋਰ ਫਿਰ ਦੂਰੀਆਂ ਜਦੋਂ ਵਧਦੀਆਂ ਗਈਆਂ, ਆਪਣੇ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਆਪਣੇ ਰੁਝੇਵਿਆਂ ਦੇ ਵਿੱਚ, ਆਪਣੀ ਆਪਣੀ ਜੌਬ ਦੇ ਵਿੱਚ ਜਦੋਂ ਰੁੱਝ ਗਏ, ਚਲੋ ਉਦੋਂ ਕੋਈ ਮੋਬਾਈਲ ਫੋਨ ਆ ਗਏ, ਹੌਲੀ ਹੌਲੀ ਮੋਬਾਈਲ ਫੋਨ ਤੇ ਜਿਹੜਾ ਸੰਪਰਕ ਇੱਕ ਦੂਸਰੇ ਨਾਲ ਹੁੰਦਾ ਰਿਹਾ। ਲੇਕਿਨ ਅੱਜ ਇਸ ਵੇਲੇ ਮੇਰੇ ਸਿਰਫ ਉਹਨਾਂ 10 ਦੋਸਤਾਂ ਦੇ ਵਿੱਚੋਂ 2 ਦੋਸਤਾਂ ਦੇ ਨਾਲ ਉਹ ਦੋਸਤੀ ਜਿਹੜੀ ਪੁਰਾਣੀ ਬਰਕਰਾਰ ਹੈ, ਕਾਲਜ ਲੈਵਲ ਦੇ ਦੋਸਤਾਂ ਦੇ ਨਾਲ। ਸੋ ਕਮਿਊਨੀਕੇਸ਼ਨ ਜਿਹੜਾ ਬਹੁਤ ਜ਼ਰੂਰੀ ਹੈ, ਉਹ ਇੱਕ ਦੂਸਰੇ ਦੇ ਨਾਲ ਇਨ ਟੱਚ ਰਹਿਣਾ ਬਹੁਤ ਜ਼ਰੂਰੀ ਹੈ। ਚਾਹੇ ਤੁਸੀਂ ਹਫ਼ਤੇ ਬਾਅਦ ਫੋਨ ਕਰੋ, 10 ਦਿਨ ਬਾਅਦ ਫੋਨ ਕਰੋ, 15 ਦਿਨੀ ਕਿਤੇ ਫੋਨ ਕਰੋ, ਹੈਲੋ ਹਾਏ ਕਰ ਲੈਣਾ ਬਹੁਤ ਜ਼ਰੂਰੀ ਹੈ। ਪਰ ਜੇ ਕਿਤੇ ਮੁਲਾਕਾਤ ਹੋਵੇ ਨਾ, ਉਹ ਵੀ ਵੈਸੇ ਮੇਰੇ ਖਿਆਲ ਮੁਤਾਬਕ ਦੋਸਤਾਂ ਮਿੱਤਰਾਂ ਦੇ ਨਾਲ ਸੰਪਰਕ ਕਰਕੇ ਕਮ ਸੇ ਕਮ ਸਾਲ ਦੇ ਵਿੱਚ ਇੱਕ ਵਾਰ ਤੁਸੀਂ ਜ਼ਰੂਰ ਇੱਕ ਐਸੀ ਕਾਮਨ ਜਿਹੀ ਜਗ੍ਹਾ ਕੋਈ ਡਿਸਾਈਡ ਕਰਕੇ ਨਾ ਇੱਕ ਵਾਰ ਜ਼ਰੂਰ ਮਿਲ ਲਿਆ ਕਰੋ ਕਿਸੇ ਨਾ ਕਿਸੇ ਬਹਾਨੇ। ਦੇਖੋ ਟਾਈਮ ਜਿਹੜਾ ਨਾ ਜ਼ਿੰਦਗੀ ਦੇ ਵਿੱਚ, ਟਾਈਮ ਮਿਲਦਾ ਕਦੇ ਵੀ ਨਹੀਂ ਹੁੰਦਾ। ਜੇ ਤੁਸੀਂ ਕਹੋ ਨਾ ਕਿ ਯਾਰ ਟਾਈਮ ਨਹੀਂ ਮਿਲਦਾ, ਟਾਈਮ ਨਹੀਂ ਮਿਲਦਾ, ਟਾਈਮ ਤਾਂ ਕੱਢਣਾ ਪੈਂਦਾ। ਸੋ ਜੇ ਟਾਈਮ ਕੱਢੋਗੀ ਨਾ, ਤੇ ਟਾਈਮ ਇਹ ਨਹੀਂ ਹੋਏਗਾ, ਟਾਈਮ ਤੁਹਾਨੂੰ ਮਿਲ ਜਾਏਗਾ। ਸਤਿ ਸ਼੍ਰੀ ਅਕਾਲ ਜੀ, ਮਨੋਜ ਕੁਮਾਰ ਜੀ 1566। ਵਧੀਆ ਜੀ ਵਧੀਆ, ਬਹੁਤ ਵਧੀਆ, ਤੁਸੀਂ ਸੁਣਾਓ? ਅੱਛਾ, ਸ਼ੁਕਰੀਆ, ਮਿਹਰਬਾਨੀ, ਬਹੁਤ ਸ਼ੁਕਰੀਆ, ਮਿਹਰਬਾਨੀ।
1: ਝਾਕਾ
0: ਕਿਉਂ ਖਾਣਾ ਯਾਰ, ਆਪਾਂ ਕਿਹੜਾ ਕੋਈ ਏਡੀ ਬੜੀ ਗੈਰ ਗੰਭੀਰ ਗੱਲਾਂ ਕਰਦੇ ਆ, ਸਿੰਪਲ ਗੱਲਾਂ ਬਾਤਾਂ ਆਪਣੀ ਲਾਈਫ ਦੀਆਂ, ਸਾਰਿਆਂ ਦੀ ਲਾਈਫ ਦੀਆਂ ਕਾਮਨ ਜਿਹੀਆਂ ਗੱਲਾਂ ਕਰੀ।

0: ਜਿਹਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਕੀ ਹੋ ਰਿਹਾ ਉਹਦੇ ਵਿੱਚ।
1: ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈਗੀ ਆ। ਵੈਸੇ ਮੈਂ ਇੱਕ ਗੱਲ ਪੁੱਛਣੀ ਸੀ ਤੁਹਾਡੇ ਤੋਂ
0: ਜੀ,
1: ਤੇ ਕਿਉਂਕਿ ਤੁਹਾਡਾ ਐਕਸਪੀਰੀਅੰਸ ਜ਼ਿੰਦਗੀ ਦਾ ਕਾਫੀ ਹੈਗਾ, ਤੇ ਮੈਂ ਦੋਸਤ ਬਣਾਏ ਸੀ ਕੈਨੇਡਾ ਵਿੱਚ ਵੀ ਤੇ ਇੰਡੀਆ ਵਿੱਚ ਵੀ, ਪੰਜਾਬ ਵਿੱਚ ਵੀ ਹਨਾ। ਤੇ ਜਦੋਂ ਇਹ ਪੰਜਾਬ ਵਾਲੇ ਤਾਂ ਪੰਜਾਬ ਚ ਰਹਿ ਗਏ, ਤੇ ਮੈਨੂੰ ਇੱਥੇ 15 ਸਾਲ ਹੋ ਗਏ। ਮੈਂ ਕੋਸ਼ਿਸ਼ ਕੀਤੀ ਦੋਸਤਾਂ ਵਿੱਚ ਲੈ ਕੇ ਕਾਲ ਕੀਤਾ ਜਾਵੇ, ਕੀਤੀਆਂ ਵੀ ਕਾਲਾਂ ਵੀ ਕੀਤੀਆਂ, ਚਾਹੇ ਰਿਸ਼ਤੇਦਾਰ ਸੀਗੇ ਚਾਹੇ ਦੋਸਤ ਸੀਗੇ, ਪਰ ਹੌਲੀ ਹੌਲੀ ਜਿਸਲਾ ਜਿਵੇਂ ਉਹ ਸਾਫ ਜਿਹਾ ਛੱਡਦੇ ਗਏ। ਕਿਸੇ ਨੇ ਵੀ ਜਿਸਲਾ ਆਪਦੇ ਵੱਲੋਂ ਕੋਈ ਜਿਮ ਵੱਲੋਂ ਮੈਂ ਐਫਰਟ ਕੀਤੀ, ਇੱਥੇ ਵੀ ਮੇਰਾ ਸੇਮ ਹੋਇਆ। ਜਦੋਂ ਮੈਂ ਕਿਸੇ ਦੋਸਤੀ ਨਿਭਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਵੱਲੋਂ ਭਰਵਾਂ ਹੁੰਗਾਰਾ ਨੀ ਆਇਆ। ਤੇ ਯੂ ਵਿਲ ਨੋਟ ਬਿਲੀਵ ਕਿ ਮੇਰਾ ਕੋਈ ਦੋਸਤ ਨੀਗਾ।
0: ਅੱਛਾ ਅੱਛਾ,
1: ਮੈਂ ਬੜੀ ਕੋਸ਼ਿਸ਼ ਕੀਤੀ ਕਿ ਹਾਂ ਯਾਰ ਕੋਈ ਇੱਕ ਦਾ ਦੋਸਤ ਜਿਹੜਾ ਮੇਰੇ ਨਾਲ ਰਵੇ, ਹਨਾ। ਐਵੇਂ ਨੀ ਹੈਗਾ ਕਿ ਮੈਂ
0: ਪ੍ਰਾਥਮਿਕਤਾ ਕੰਮ ਦੇ ਨਾਲ ਜਨੂਨ ਜਿਹੜਾ ਹੈਗਾ, ਕਿ ਉਹ ਕਹਿੰਦੇ ਵੀ ਕੰਮ ਕਰਾਂਗੇ ਤਾਂ ਸਾਨੂੰ ਕੋਈ ਇਨਕਮ ਹੋਣੀ ਹੈ, ਇੱਥੇ ਵਿਹਲੇ ਬੰਦੇ ਦਾ ਕੋਈ ਕੰਮ ਹੈ ਨਹੀਂ ਹੈ। ਤੇ ਇੱਥੇ ਤੁਸੀਂ ਮਿਲ ਵਰਤਨ ਵੀ ਦੇਖੋ, ਇੱਕ ਦੂਸਰੇ ਨੂੰ ਮਿਲਣਾ ਜੁਲਣਾ ਵੀ ਹੈ ਨਾ, ਤੇ ਸੈਟਰਡੇ ਸੰਡੇ ਤੋਂ ਇਲਾਵਾ ਤੁਸੀਂ ਕਿਸੇ ਨਾਲ ਅਪੁਆਇੰਟਮੈਂਟ ਵੀ ਨਹੀਂ ਲੈ ਸਕਦੇ। ਸੋ ਥੋੜਾ ਜਿਹਾ ਇਹ ਕਈ ਕਾਰਨ ਹੋ ਸਕਦਾ ਕਿ ਆਪਣੇ ਆਪਣੇ ਫਿਰ ਇੱਥੇ ਦੂਰ ਦੁਰਾਡੇ ਵੀ ਦੂਰ ਵੀ ਘਰ ਘਰ ਵੀ ਦੂਰ ਹੈ ਇੱਕ ਦੂਸਰਿਆਂ ਦੇ ਨਾਲੋਂ। ਤੇ ਦੂਸਰਾ ਥੋੜੀ ਜਿਹਾ ਇੱਥੋਂ ਆ ਕੇ ਥੋੜਾ ਜਿਹਾ ਨਾ ਇਸ ਮਾਮਲੇ ਦੇ ਵਿੱਚ ਸਾਡੇ ਰਿਸ਼ਤੇ ਨਾਤੇ ਕਮਜ਼ੋਰ ਕੰਪੈਰੇਟਿਵਲੀ ਪੰਜਾਬ ਦੇ, ਪੰਜਾਬ ਚ ਬਹੁਤ ਮਾਹੌਲ ਇੱਦਾਂ ਦਾ ਹੁੰਦਾ ਸੀ ਗਲੀਆਂ ਮੁਹੱਲਿਆਂ ਦੇ ਵਿੱਚ ਦੋਸਤਾਂ ਮਿੱਤਰਾਂ ਚ, ਇੱਥੇ ਉਦਾਂ ਦਾ ਮਾਹੌਲ ਜਿਹੜਾ ਨਾ ਨਹੀਂ ਹੈਗਾ ਆਪਸ ਦੇ ਵਿੱਚ। ਚਲੋ ਬਹੁਤ ਵਧੀਆ ਮਨੋਜ ਜੀ, ਤੁਸੀਂ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ। ਹੈ ਕਰਿਆ ਕਰੋ ਫੋਨ, ਹੁਣ ਨਾ ਟਾਈਮ ਇਸ ਵੇਲੇ ਰਹਿ ਗਿਆ 1.5 ਮਿੰਟ, ਗਾਣਾ ਇਸ ਵੇਲੇ ਲੱਗਣਾ ਨੀ, ਕੱਲ ਤੁਸੀਂ ਫੋਨ ਕਰਿਓ, ਕੱਲ ਆਪਾਂ ਲਾ ਦਿਆਂਗੇ, ਕੋਈ ਗੱਲ ਨੀ, ਹੈਨਾ, ਜਿਹੜਾ ਕਹੋਗੇ ਲਾ ਦਿਆਂਗੇ, ਕੋਈ ਗੱਲ ਨੀ। ਥੈਂਕ ਯੂ। ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ, ਹੁਣ ਟਾਈਮ ਸਾਡੇ ਕੋਲੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਟਾਈਮ ਦੇ 2 ਮਿੰਟ ਬਾਕੀ ਨੇ ਸਾਡੇ ਰੇਡੀਓ ਪ੍ਰੋਗਰਾਮ ਦੇ। ਇਸ ਪ੍ਰੋਗਰਾਮ ਦੇ ਜਿਹੜੇ ਮੇਨ ਸਪੌਂਸਰ ਇੱਕ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਬੀਬੀਆਂ ਭੈਣਾਂ ਨੇ ਕੋਈ ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਗਰੀ ਡਿਪਲੋਮਾ ਕਰਨਾ ਹੋਵੇ, ਤਾਂ ਫੋਨ ਜ਼ਰੂਰ ਤੁਸੀਂ ਕਰ ਸਕਦੇ ਹੋ 905-399-810-9053-996-110, ਅਮਾਇਰਾ ਅਕੈਡਮੀ ਹੇਅਰ ਐਂਡ ਸਥੈਟਿਕਸ। ਸੋ ਕੱਲ ਫਿਰ ਆਪਾਂ ਮਿਲਾਂਗੇ ਐਸੇ ਟਾਈਮ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੇਂ ਪ੍ਰੋਗਰਾਮ ਨੂੰ ਲੈ ਕੇ ਆਊਂਗਾ, ਨਵੀਂ ਗੱਲਬਾਤ। ਤੇ ਤੁਹਾਡੇ ਸਾਰਿਆਂ ਦਾ ਸਾਥ ਜਿਹੜਾ ਮੈਨੂੰ ਬਹੁਤ ਜ਼ਰੂਰਤ ਹੁੰਦੀ ਹੈ, ਮੈਨੂੰ ਬੜਾ ਹੌਸਲਾ ਮਿਲਦਾ, ਮੋਰਲੀ ਸਪੋਰਟ ਮਿਲਦੀ ਹੈ। ਤੇ ਕੱਲ ਮਿਲਾਂਗੇ ਐਸੇ ਵੇਲੇ, ਸਭ ਕੁਝ ਠੀਕ ਠਾਕ ਰਿਹਾ, ਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: www.radiohalaski.ca
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel Brij Mohan.

0: Mohan. Contact us at richmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1518।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655 1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6470415577 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ। ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 9052041313, 9052041313।
6: ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ।
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984

0: stations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504

ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਵੈਲਕਮ ਵੈਲਕਮ ਵੈਲਕਮ, ਪਿਆਰ ਸਤਿਕਾਰ ਤੇ ਹੈਪੀ ਮਿਡ ਵੀਕ। ਕਿਆ ਬਾਤ ਹੈ, ਕੱਲ ਨੂੰ ਫਰਾਈਡੇ ਜੂਨੀਅਰ, ਪਰਸੋਂ ਨੂੰ ਫਰਾਈਡੇ ਤੇ ਵੀਕਐਂਡ, ਬਸ ਆਇਆ ਹੀ ਲਓ।

ਜੈਜ਼ੀ ਜੀ ਕੋਈ ਨਾ ਯਾਰ ਮਿਊਜ਼ਿਕ ਹੀ ਤੁਹਾਡਾ ਇੰਨਾ ਵਧੀਆ ਜੀ ਕਰਦਾ ਕਿ ਮਿਊਜ਼ਿਕ ਹੀ ਸੁਣੀ ਜਾਈਏ, ਪਰ ਜਦੋਂ ਫਿਰ ਜੈਜ਼ੀ ਵੀ ਭਾਜੀ ਆਉਂਦੇ ਆ ਤੇ ਹੈ ਕੋਈ ਕੀਲ ਸਪੇਰਾ ਕਹਿੰਦੇ ਆ ਤਾਂ ਬਾਕੀ ਲੋਕ ਸਾਰੇ ਕੀਲੇ ਜਾਂਦੇ ਆ। ਸੋ ਗਾਣਾ ਸੁਣਾਉਣੇ ਆ ਤੁਹਾਨੂੰ ਜ਼ਰੂਰ। ਤੋ ਰੌਣਕ ਮੇਲਾ ਸ਼ੁਰੂ ਹੈ ਤੇ ਤੁਹਾਡੇ ਨਾਲ ਨੰਬਰ ਹੈ ਆਪਣਾ 905-677-3337 905-677-3337 ਆਪਣਾ ਫੋਨ ਨੰਬਰ ਹੈ 905-673-3337। ਆ ਜਾਓ ਫਿਰ ਕਰਦੇ ਹਾਂ ਕੁਝ ਮਿੱਠੀਆਂ ਪਿਆਰੀਆਂ ਗੱਲਾਂ ਬਾਤਾਂ। ਮਿੱਠੀਆਂ ਪਿਆਰੀ ਕਰੀ ਦੀ ਆਪਾਂ ਸਿੱਧੀ ਜੀ ਗੱਲ ਹੈ, ਕੋਈ ਕੰਟਰੋਵਰਸੀ ਚੱਲ ਰਹੀ ਹੈ ਉਹਦੇ ਤੇ ਕੋਈ ਆਪਾਂ ਚਾਨਣ ਨਹੀਂ ਪਾਉਂਦੇ। ਆਨਲਾਈਨ ਕੋਈ ਦੋ ਬੰਦੇ ਲੜ ਪਏ ਇੱਕ ਦੂਜੇ ਨਾਲ, ਉਹਦੇ ਉੱਪਰ ਆਪਾਂ ਕੋਈ ਗੱਲ ਨਹੀਂ ਕਰਨੀ। ਇਹਨੇ ਉਹਨੂੰ ਆਹ ਕਹਿਤਾ, ਉਹਨੇ ਮੁੜ ਕੇ ਉਹ ਕਹਿਤਾ, ਉਹ ਇੱਦਾਂ ਦਾ ਬੰਦਾ, ਉਹ ਉੱਦਾਂ ਦਾ ਬੰਦਾ, ਆਪਾਂ ਕੀ ਲੈਣਾ ਯਾਰ। ਆਪਾਂ ਆਪਣੀਆਂ ਗੱਲਾਂ ਬਾਤਾਂ ਕਰੀਏ ਤੇ ਵਧੀਆ ਯਾਰ, ਆਪਾਂ ਆਪਣੀ ਸ਼ਾਮ ਨੂੰ ਇੰਜੋਏ ਕਰੀਏ। ਹੁਣ ਬਹਿ ਗਏ ਇੱਥੇ ਤੇ ਮੈਂ ਕਹਿਣ ਲੱਗ ਗਿਆ ਉਹਨੇ ਉਹਦੇ ਬਾਰੇ ਆਹ ਕਹਿਤਾ, ਯੇ ਕਰਤਾ, ਵੋ ਕਰਤਾ, ਕਾਹਦੇ ਲਈ ਯਾਰ। ਦੇਖੋ ਜ਼ਿੰਦਗੀ ਅੱਗੇ ਬਹੁਤ ਸ਼ੋਰਟ ਹੈ, ਲਾਈਫ ਦਾ ਅਗਲੇ ਸਾਹ ਦਾ ਕੱਖ ਨਹੀਂ ਪਤਾ। ਜੇ ਆਪਾਂ 3 ਘੰਟੇ ਬਹਿ ਕੇ ਬਸ ਇਹੀ ਡਿਸਕਸ ਕਰਨਾ ਨਾ ਕਿ ਆਨਲਾਈਨ ਕੀ ਕੰਟਰੋਵਰਸੀਆਂ, ਕੀ ਡਰਾਮੇ ਚੱਲ ਰਹੇ ਆ, ਕਿਹਨੇ ਕੀ ਕਰਤਾ, ਕਿਹਨੇ ਕੀ ਕਹਿਤਾ, ਫਿਰ ਤਾਂ ਆਈ ਡੋਨਟ ਨੋ। ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਥੋੜ੍ਹੇ ਆਪਾਂ ਅਪਸੈਟ ਹੀ ਹੋਵਾਂਗੇ, ਮਨਾਂ 'ਚ ਨਫ਼ਰਤ ਭਰੀ ਜਾਊਗੀ, ਅਪਸੈਟ ਹੋਵਾਂਗੇ, ਗੁੱਸੇ ਵਧਣਗੇ। ਕਾਹਦੇ ਲਈ, ਪਿਆਰ ਦੀਆਂ ਗੱਲਾਂ ਕਰੋ। ਗਾਣਾ ਨਹੀਂ ਸੀ ਗੈਰੀ ਬਾਈ ਦਾ, ਮੇ ਬੀ ਲਾਵਾਂਗੇ ਜੇ ਟਾਈਮ ਲੱਗਿਆ।

0: ਕਰੀਏ ਸੋ ਲਾਵਾਂਗੇ। 4022 ਹੈਲੋ
1: ਹਾਂਜੀ ਨਵੀ ਜੀ, ਗੁੱਡ ਈਵਨਿੰਗ।
0: ਗੁੱਡ ਈਵਨਿੰਗ ਜੀ, ਕਿਵੇਂ ਹੋ?
1: ਫਸੇ ਹੋਏ ਆ ਯਾਰ ਇੱਥੇ ਆਪਣਾ 410 ਤੇ, ਕੀ ਕਰੀਏ।
0: 410 ਤੇ ਫਸੇ ਹੋਏ ਹੋ? ਕੀ ਹੋ ਗਿਆ 410 ਤੇ?
1: ਉਹ ਪਤਾ ਨਹੀਂ, ਆਈ ਡੋਂਟ ਨੋ, ਇਟਸ ਅ ਵੈਰੀ ਬੰਪਰ ਟੂ ਬੰਪਰ ਫਰੋਮ ਡੈਰੀ ਟੂ ਆਲ ਦਾ ਵੇ ਟੂ ਪੋਵੇਟ।
0: ਕੀ ਬਾਤ ਹੈ! ਸੋ ਫਿਰ ਹੁਣ ਭਾਜੀ 6 ਵਜੇ ਆ, ਪੰਜਾਬੀ ਦਾ ਰੌਣ ਹੈ, ਹਰੇਕ ਕਹਿੰਦਾ ਕਿ ਹੌਲੀ ਹੌਲੀ ਜਾਂਦੇ ਆ, ਕਾਹਨੂੰ ਕਾਹਲੀ ਕਰਨੀ ਆ। ਵੈਰੀ ਗੁੱਡ, ਪਹਿਲਾਂ ਤਾਂ ਬੇਟੇ ਦੀ ਸ਼ਾਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ।
1: ਥੈਂਕ ਯੂ ਸਰ।
0: ਕਿਵੇਂ ਕਿਵੇਂ ਰਹੀ ਸ਼ਾਦੀ?
1: ਬਹੁਤ ਅੱਛੀ ਰਹੀ ਜੀ, ਬਹੁਤ ਅੱਛੀ ਰਹੀ।
0: ਆਪਣੇ ਵਿਆਹ ਨਾ ਜਦੋਂ ਖਤਮ ਹੁੰਦੇ ਆ, ਫਿਰ ਬੰਦੇ ਦਾ ਹਫਤਾ ਦੋ ਹਫਤੇ ਜੀਵ ਹੀ ਨੀ ਲੱਗਦਾ।
1: ਨਹੀਂ ਲੱਗਦਾ ਨੀ ਜੀ, ਪਰ ਇਹ ਹੈ ਕਿ ਲਾਸਟ ਹੀ, ਮਤਲਬ ਮੇਰੇ 3 ਕਿਡਸ ਹੈਗੇ ਆ, ਲਾਸਟ ਹੀ ਵਿਆਹ ਸੀਗਾ।
0: ਅੱਛਾ।
1: ਪਰ ਵਿਆਹ ਤੋਂ ਬਾਅਦ ਫਿਰ ਇਹ ਹੈ ਕਿ ਰਿਲੈਕਸ, ਬੰਦਾ ਜਿਹੜੇ ਆਉਂਦੇ ਆ, ਕੋਈ ਵੈਨਕੂਵਰ ਤੋਂ ਆਇਆ ਸੀ, ਕੋਈ USA ਤੋਂ ਆਇਆ ਸੀ, ਉਹ ਚਲੇ ਗਏ ਸਾਰੇ।
0: ਬਿਲਕੁਲ,
1: ਫਿਰ ਥੋੜਾ ਰਿਲੈਕਸ ਫੀਲ ਹੁੰਦਾ ਵੀ ਚਲੋ ਹੁਣ ਬੈਕ ਟੂ ਨਾਰਮਲ।
0: ਹਾਂ ਨਹੀਂ, ਚਲੋ ਦੇਖੋ ਤੁਹਾਡੀਆਂ ਜ਼ਿੰਮੇਵਾਰੀ ਖਤਮ ਹੋਣੇ, ਆਪਣੀ ਲਾਈਫ ਇੰਜੋਏ ਕਰੋ, ਬੱਚੇ ਸੈਟਲ ਨੇ, ਹੋਰ ਕੀ ਚਾਹੀਦਾ ਇੱਕ ਪੇਰੈਂਟ ਨੂੰ?
1: ਨਹੀਂ ਨਹੀਂ ਬਿਲਕੁਲ ਜੀ, ਇਹ ਤਾਂ ਬੜੀ ਵੱਡੀ ਅਚੀਵਮੈਂਟ ਹੈ, ਇਹ ਤਾਂ ਗੋਡ ਦੀ ਬਲੈਸਿੰਗ ਹੈਗੀ ਹੈ ਕਿ ਆਪਣੇ ਬੱਚੇ ਵਿਆਹੇ ਗਏ ਹੈਗੇ, ਆਪਣੇ ਸੈਟਲ ਹਨ
0: ਜੀ। ਵੈਰੀ ਗੁੱਡ,
1: ਤੁਹਾਡਾ ਪ੍ਰੋਗਰਾਮ ਹਮੇਸ਼ਾ ਹੀ ਬਹੁਤ ਅੱਛਾ ਰਹਿੰਦਾ ਜੀ, ਮੇਰੀ ਬਲੈਸਿੰਗ ਤੁਹਾਡੇ ਨਾਲ ਹਮੇਸ਼ਾ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ ਫੋਰ ਯੂਰ ਕਾਲ।
1: ਥੈਂਕ ਯੂ,
0: ਬਹੁਤ ਧੰਨਵਾਦ। ਦੇਖੋ ਯਾਰ ਕਿੰਨੀ ਪਿਆਰੀ ਗੱਲ ਹੈ, ਕਹਿੰਦੇ ਕਿ ਤਿੰਨੇ ਬੱਚੇ ਹੁਣ ਵਿਆਹੇ ਗਏ, ਤੇ ਬਾਕੀ ਇੱਕ ਪੇਰੈਂਟ ਦੀ ਇਹ ਸਭ ਤੋਂ ਵੱਡੀ, ਮੈਂ ਨਹੀਂ ਕਹਿੰਦਾ ਕਿ ਸਟ੍ਰੈਸ ਹੈ, ਇੱਕ ਚਲੋ ਸਟ੍ਰੈਸ ਤਾਂ ਇੱਕ ਬੜਾ ਵੱਡਾ ਸ਼ਬਦ ਹੈ, ਬਟ ਇੱਕ ਜਿਹੜੀ ਜ਼ਿੰਮੇਵਾਰੀ ਜਦੋਂ ਖਤਮ ਹੋ ਜਾਂਦੀ ਹੈ ਨਾ, ਫਿਰ ਬੰਦਾ ਥੋੜ੍ਹਾ ਜਿਹਾ ਰਿਲੈਕਸ ਹੋ ਜਾਂਦਾ, ਭਾਵੇਂ ਲੱਗ ਜਾਂਦੇ ਆ 25-30 ਸਾਲ, ਬਟ ਜਦੋਂ ਸਮਾਂ ਆਉਂਦਾ ਫਿਰ ਇੱਕ ਪੇਰੈਂਟ ਨੂੰ ਹੁੰਦਾ ਕਿ ਯਾਰ ਵਧੀਆ ਹੁਣ ਆਪਾਂ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਰਿਟਾਇਰਮੈਂਟ ਨੂੰ ਇੰਜੋਏ ਕਰੀਏ। ਸੋ 905-673-3337 ਨੰਬਰ ਹੈ ਆਪਣਾ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337, 905-673-3337 ਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਥੋੜੀਆਂ ਹੋਣਗੀਆਂ, ਹੋ ਰਹੀਆਂ ਨੇ, ਤੇ ਲੈਟਸ ਇੰਜੋਏ। ਇੱਕ ਤਾਂ ਤੁਹਾਨੂੰ ਅਸੀਂ ਮੈਸੇਜ ਦੇ ਰਹੇ ਹਾਂ ਕਿ ਗਿੱਲ ਫਾਰਮ ਤੇ ਜਾਓ, ਤੁਹਾਨੂੰ ਕਿਸੇ ਵੀ ਸਬਜ਼ੀ ਦੀ ਪਨੀਰੀ ਚਾਹੀਦੀ ਹੈ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ, ਤਾਂ ਗਿੱਲ ਫਾਰਮ ਪਨੀਰੀ ਸਿਰਫ $2 ਤੇ 49 ਸੈਂਟ ਤੋਂ। ਡਿਕਸੀ ਤੇ ਕਿੰਗ ਦਾ ਕੋਰਨਰ ਹੈ, 14085 ਡਿਕਸੀ ਰੋਡ, ਗਿੱਲ ਫਾਰਮ। ਇੱਥੇ ਸੋਇਲ, ਮਨੂਅਰ, ਔਰਗੈਨਿਕ ਕੰਪੋਸਟ, ਫਰੈਸ਼ ਦੇਸੀ ਆਂਡੇ, ਫਰੈਸ਼ ਸ਼ਹਿਦ, ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ ਆਦਿ ਤੁਸੀਂ ਜਾਓ। 11 ਤੋਂ 7 ਡੇਲੀ ਖੁੱਲਿਆ, ਹੁਣ ਵੀ ਖੁੱਲੇ ਨੇ ਗਿੱਲ ਫਾਰਮ। 905-925-2300, 905-925-2300, ਡਿਕਸੀ ਕਿੰਗ, 14085 ਡਿਕਸੀ ਰੋਡ ਤੇ ਗੇੜਾ ਮਾਰ ਕੇ ਆਓ।

0: ਉਸ ਦੇ ਨਾਲ ਨਾਲ ਵਿਆਹਾਂ ਦਾ ਸੀਜ਼ਨ ਪੂਰਾ ਸ਼ੁਰੂ ਹੈ, ਹਰ ਵੀਕ ਐਤਕੀ ਤਾਂ ਬਿਜ਼ੀ ਬਹੁਤ ਆ, ਹਰ ਵੀਕਐਂਡ ਹੀ ਕੋਈ ਨਾ ਕੋਈ ਵਿਆਹ, ਚਲੋ ਵਧੀਆ ਗੱਲ ਹੈ, ਤੇ ਹੁੰਦਾ ਹੀ ਆ ਆਪਣੇ ਤਾਂ ਯਾਰ ਇਹੀ 3 ਮਹੀਨੇ ਹੁੰਦੇ ਆ ਕਿ ਵਿਆਹਾਂ ਦਾ ਜ਼ੋਰ ਚੱਲਦਾ, ਤੇ ਤੁਸੀਂ ਟੈਂਟ ਲਗਵਾਉਣੇ ਆ ਨਾ ਤਾਂ ਮੱਲੀ ਟੈਂਟ ਕੋਲ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਸਾਈਜ਼ ਤੱਕ ਦੇ ਟੈਂਟ ਨੇ ਮੱਲੀ ਟੈਂਟ ਕੋਲ। ਇਸ ਦੇ ਨਾਲ ਨਾਲ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ। ਸੋ ਮੱਲੀ ਟੈਂਟ ਚੇਅਰਾਂ ਚਾਹੀਦੀਆਂ, ਡਾਂਸ ਫਲੋਰ ਚਾਹੀਦੇ ਆ, ਵਾਈਟ ਟੈਂਟ ਚਾਹੀਦਾ, ਕਲੀਅਰ ਟੈਂਟ ਚਾਹੀਦਾ, ਐਲਈਡੀ ਬਾਰ ਚਾਹੀਦਾ, ਟੇਬਲ ਚਾਹੀਦੇ ਆ, ਪੱਖੇ ਚਾਹੀਦੇ ਆ, ਸਾਰਾ ਕੁਛ। 647-999-2569 647-999-2569 647-999-2569 ਤੇ ਕਾਲ ਕਰ ਲਓ ਤੇ ਮੱਲੀ ਫਾਰਮ ਵਾਲੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਤੇ ਮੱਲੀ ਟੈਂਟ, ਸੋ ਮੱਲੀ ਟੈਂਟ ਤੇ ਤੁਸੀਂ ਇੱਕ ਵਾਰ ਜ਼ਰੂਰ ਕਾਲ ਕਰ ਲਓ 647-999-2569 ਮੱਲੀ ਟੈਂਟ ਸਰਵਿਸਿਜ਼ ਵਾਲਿਆਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਇਸ ਵੀਕਐਂਡ ਦਿਲਜੀਤ ਸਾਹਿਬ ਆ ਰਹੇ ਆ ਬਈ, ਹੈਂ ਦਿਲਜੀਤ ਹੋਣਾ ਦੇ ਹੁਣ ਨਿਊਯਾਰਕ ਦੇ ਸ਼ੋਅ ਖਤਮ ਤੇ ਅਗਲਾ ਸ਼ੋਅ ਹੁਣ ਸੰਡੇ ਦਾ ਹੋ ਰਿਹਾ ਆਪਣੇ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ। ਸੋ ਟੋਰਾਂਟੋ ਦੇ ਵਿੱਚ ਦਿਲਜੀਤ ਹੁਣੇ ਪਾਉਣਗੇ ਧਮਾਲਾਂ ਤੇ ਦੇਖਦੇ ਹਾਂ ਫਿਰ ਸ਼ੋਅ ਤਾਂ ਚਲੋ ਵਧੀਆ ਹੀ ਹੋਊਗਾ। ਦਿਲਜੀਤ ਹੁਣਾਂ ਦੇ ਸ਼ੋਅ ਕੋਈ ਮਾੜੇ ਕਦੇ ਹੋਏ ਨੇ? ਸੋ ਵੈਰੀ ਗੁੱਡ ਯਾਰ, ਨਿਊਯਾਰਕ 2 ਦਿਨ ਲਗਾਤਾਰ ਐਮ ਐਸ ਜੀ ਸੋਲਡ ਆਊਟ ਦੇਖ ਕੇ ਬੜਾ ਯਾਰ ਆਨੰਦ ਆਇਆ। ਸੋ ਇਸ ਤੋਂ ਬਾਅਦ ਫਿਰ ਦਿਲਜੀਤ ਹੁਣੇ ਜਾ ਰਹੇ ਯੂ ਐਸ ਨੂੰ, ਮੈਨੂੰ ਲੱਗਦਾ ਯੂ ਐਸ ਟੂਰ ਐਲ ਏ, ਨਹੀਂ ਯੂ ਐਸ ਟੂਰ ਵੀ ਚੱਲ ਰਿਹਾ ਬਟ ਹੁਣ ਕੁਝ ਦਿਨਾਂ ਦੀ ਬ੍ਰੇਕ ਹੈ, ਫਿਰ ਐਲ ਏ ਤੇ ਸੈਨ ਫਰਾਂਸਿਸਕੋ। ਯੂ ਐਸ ਤਾਂ ਮੈਂ ਕਹਿ ਕੇ ਹਟਿਆ, ਹੁਣ ਨੈਸ਼ਵਿਲ, ਐਟਲਾਂਟਾ, ਐਮ ਐਸ ਜੀ ਨਿਊਯਾਰਕ, ਨੈਸ਼ਵਿਲ ਵਰਗੀ ਮੈਂ ਕੱਲ੍ਹ ਪਰਸੋਂ ਵੀ ਕਹਿ ਰਹੇ ਸੀ ਕਿ ਸਿਟੀਜ਼ ਵਿੱਚ ਵੀ ਸੋਲਡ ਆਊਟ ਸ਼ੋਅ ਹੈ। ਵੈਰੀ ਗੁੱਡ, ਓਕੇ ਤੁਹਾਡੇ ਲਈ 2 ਕੁ ਬੋਲ ਲਾਉਂਦੇ ਹਾਂ ਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਾਂਗੇ। ਨੰਬਰ ਹੈ 905-673-3337 ਆਪਣਾ, 905-673-3337 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 ਕੋਈ ਵੀ ਤੁਸੀਂ ਗੀਤ ਸੰਗੀਤ ਸੁਣਨਾ ਜੀ ਸਦਕੇ ਐਨੀ ਟਾਈਮ ਤੁਸੀਂ ਬਸ ਕਾਲ ਕਰ ਲਓ ਤੇ ਤੁਹਾਡੇ ਮਨਪਸੰਦ ਦੇ ਜਿਹੜੇ ਵੀ ਗਾਣੇ ਤੁਸੀਂ ਕਹੋਗੇ ਲੱਗਣਗੇ 9 ਵਜੇ ਤੱਕ ਤੁਹਾਡੇ ਨਾਲ ਆ। ਸੋ ਵਧੀਆ ਟੋਪ ਟੋਪ ਟੋਪ ਦੇ ਗੀਤ ਜ਼ਰੂਰ ਲਾਵਾਂਗੇ। 4667 ਹੈਲੋ, ਮੌਸਮ ਬੰਦੇ ਦਾ ਮੂਡ ਅਪਲਿਫਟ ਕਰ ਦਿੰਦਾ ਜਦੋਂ ਯਾਰ ਬਾਹਰ ਨਿਕਲਦੇ ਆ ਤੇ ਜੀ ਕਰਦਾ ਕਿ ਅੰਦਰ ਹੀ ਨਾ ਜਾਈਏ।
1: ਹਾਂਜੀ ਹਾਂਜੀ, ਅੱਛਾ ਨਾਲੇ ਤੁਸੀਂ ਹੁਣੇ ਅਨਾਊਂਸ ਕਰ ਰਹੇ ਸੀ ਦਿਲਜੀਤ ਭਾਜੀ ਦਾ ਕਾਨਸਰਟ ਹੈ, ਤਾਂ ਐਕਚੁਅਲੀ ਮੈਂ ਨਾ ਤੁਹਾਨੂੰ ਇੱਕ ਰਿਕੁਐਸਟ ਕਰਨੀ ਸੀ ਜੇ ਤੁਹਾਡੀ ਪਰਮਿਸ਼ਨ ਹੋਵੇ। ਤਾਂ ਮੇਰੇ ਕੋਲ ਕੁਛ ਐਕਸਟਰਾ ਟਿਕਟ ਸੀਗੀ, ਮੇਰੇ ਕੁਛ ਫਰੈਂਡਸ ਨੇ ਜੁਆਇਨ ਨਹੀਂ ਕਰ ਪਾਣਾ, ਉਹਨਾਂ ਨੇ ਬਾਹਰੋਂ ਕਟਵਾਉਣਾ ਸੀ।
0: ਠੀਕ ਹੈ,
1: ਜੇ ਕਿਸੇ ਆਪਣੇ ਸਿਸਟਰ ਨੂੰ ਚਾਹੀਦੀ ਹੋਵੇ ਤਾਂ ਮੈਂ ਦੇ ਸਕਦਾ ਉਹਨਾਂ ਨੂੰ ਜੇ ਤੁਹਾਡੀ ਪਰਮਿਸ਼ਨ ਹੋਵੇ ਤਾਂ ਤੁਸੀਂ।
0: ਕੋਈ ਨਾ, ਕਿੰਨੇ ਦੀਆਂ ਟਿਕਟਾਂ ਵੇਚਣੀਆਂ?
1: ਕਿਹੜੀ
0: ਸੈਕਸ਼ਨ ਹੈ?
1: ਸੈਕਸ਼ਨ
0: ਦੀਆਂ ਟਿਕਟਾਂ ਨੇ ਵੇਖੋ
1: ਆਨਲਾਈਨ ਅਰਾਊਂਡ 450-500 ਦੀਆਂ ਟਿਕਟ ਮਾਸਟਰਸ ਤੇ ਹੈਗੀਆਂ ਨੇ, ਤੋ ਲਾਈਕ ਇਟ ਵਿਲ ਬੀ ਚੀਪਰ ਜੇ ਮਤਲਬ ਮੇਰੇ ਤੋਂ ਕਿਸੇ ਨੇ ਲੈਣੀਆਂ।
0: ਮੈਂ ਦੇਖ ਲਵਾਂ, ਦੇਖੋ ਮੈਂ ਚਾਹੁੰਦਾ ਸਾਡੇ ਲਿਸਨਰ ਮੈਨੂੰ ਨਾ ਕਹਿਣ ਕਿ ਨਵੀਂ ਯਾਰ ਤੁਸੀਂ ਮਹਿੰਗੀਆਂ ਦਵਾਤੀਆਂ।
1: ਹਾਂਜੀ ਹਾਂਜੀ, ਨਹੀਂ ਤੇ ਚੈੱਕ ਕਰ ਲਓ 4 ਟੁਗੇਦਰ ਹੈਗੀਆਂ ਨੇ ਇਹ ਅਰਾਊਂਡ, ਤੁਸੀਂ ਟਿਕਟ ਮਾਸਟਰ ਤੇ ਦੇਖੋਗੇ ਤਾਂ 400+450
0: ਦੇਖੋ ਟਿਕਟ ਮਾਸਟਰ ਤੇ ਸੈਕਸ਼ਨ 510 ਦੀਆਂ ਟਿਕਟਾਂ 310 ਦੀਆਂ ਨੇ।
1: ਇਹ ਸਿੰਗਲ ਟਿਕਟ ਹੈ 4 ਟਿਕਟਸ?
0: 2 ਟਿਕਟਾਂ ਹੈਗੀਆਂ ਨੇ, ਤੁਸੀਂ ਜਿਹੜੇ ਵੀ ਬੰਦੇ ਲੈ ਰਹੇ ਆ ਆਨਲਾਈਨ ਦੇਖ ਰਹੇ ਹੋ ਕਿੰਨੇ ਦੀ ਆ, ਫਿਰ ਇਹਨਾਂ ਨੂੰ ਕਹਿ ਦਿਓ ਕਿ ਆਨਲਾਈਨ ਨੂੰ ਬੀਟ ਕਰ ਦੇਣ, ਤੁਸੀਂ ਆਪ ਆਪਣੀ ਡਿਊ ਡਿਲੀਜੈਂਸ ਕਰ ਲਿਓ, ਬਾਅਦ ਚੋਂ ਮੈਨੂੰ ਨਾ ਕਿਹੋ। ਵੀਰ ਹੋਣਾ ਦਾ ਨੰਬਰ ਹੈ 4376844667, 4376844667, 4376844667। ਚਲੋ ਬ੍ਰਦਰ, ਗੁੱਡ ਲੱਕ। ਸਾਡੇ ਨਾਲ ਸੁਖਪਾ ਜੀ ਜੁੜ ਚੁੱਕੇ ਆ ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ ਤੋਂ, ਤੇ ਗ੍ਰੈਂਡ ਹੋਮ ਫਰਨੀਚਰ ਤੇ ਪਰਸੋਂ ਨੂੰ ਪੰਜਾਬੀ ਲਹਿਰਾ ਲਾਈਵ ਵਨ ਲੋਕੇਸ਼ਨ ਪ੍ਰੋਗਰਾਮ ਹੋਣ ਜਾ ਰਿਹਾ, ਗੇਟ ਰੈਡੀ। ਤੇ 6885 ਟੋਮਕਨ ਰੋਡ ਤੇ ਸੁਖਪਾ ਜੀ ਨੇ ਫਿਰ ਕੀ ਡੀਲਾਂ ਲਾਈਆਂ ਪਤਾ ਕਰਦੇ। ਸੁਖ ਜੀ ਵੈਲਕਮ,
2: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਉਸ ਦਿਨ ਪਹੁੰਚਣਗੇ ਗਿਫਟ ਡਿਸਕਾਊਂਟ ਔਨ ਏਅਰ ਵਾਅਦਾ ਕਰ ਰਹੇ ਹਾਂ, ਤੇ ਵੱਡੇ ਵੱਡੇ ਡਿਸਕਾਊਂਟ ਤੇ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਦਿੱਤੇ ਜਾਣੇ ਆ। ਫਰਨੀਚਰ ਦੀ ਕੋਈ ਵੀ ਬਾਈ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ। ਸੇਵਿੰਗ ਤੇ ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰਨਗੇ, ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਓਨਲੀ ਫਾਰ ਦਿਸ ਵੀਕਐਂਡ 5 ਹੀ ਸੈੱਟ ਆਏ ਨੇ ਨਵੀਂ ਭਾਜੀ। ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਵਾਈਟ ਕਲਰ ਦਾ, ਇਟਾਲੀਅਨ ਸੀਰੀਜ਼ ਦਾ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਲੱਗੀਆਂ ਹੋਈਆਂ, ਸਾਈਡਾਂ ਤੇ ਗਲਾਸ ਲੱਗਾ ਹੋਇਆ, ਸੋ ਕਿੰਗ ਸਾਈਜ਼ ਦਾ ਮਾਡਰਨ ਬੈੱਡ, ਨਾਲ ਵੈਨਿਟੀ ਮਿਰਰ ਸਟੂਲ ਨਾਈਟ ਸੈਂਡ, ਸੋ ਕਿੰਗ ਸਾਈਜ਼ ਦਾ ਬੈੱਡ ਵੈਨਿਟੀ ਮਿਰਰ ਸਟੂਲ ਦੇ ਨਾਲ ਨਾਲ ਤੁਹਾਨੂੰ ਨਾਈਟ ਸੈਂਡ ਵੀ ਮਿਲਣਾ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ ਵਾਈਟ ਕਲਰ ਦਾ, ਵਾਈਟ ਕਲਰ ਐਲਈਡੀ ਲਾਈਟਾਂ ਦੇ ਨਾਲ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3,000 ਸੀ, ਪਰ ਵੀਕਐਂਡ ਸਪੈਸ਼ਲ ਸਿਰਫ $999 ਦਾ 3,000 ਵਾਲਾ ਬੈੱਡਰੂਮ ਸੈੱਟ ਵੈਨਿਟੀ ਦੇ ਨਾਲ $999 ਦਾ ਮਿਲੂਗਾ। $1,000 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਲੈ ਕੇ ਜਾ ਸਕਦੇ ਹੋ, ਤੇ ਨਾਲ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ, 6885 ਟੋਮਕਨ ਰੋਡ ਦੇ ਉੱਪਰ। ਜੇ ਤੁਸੀਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਕੁਈਨ ਸਟਰੀਟ ਵਾਲੇ ਪਾਸਿਓਂ ਆ ਰਹੇ ਹੋ, ਸਟੀਲ ਵਾਲੇ ਪਾਸਿਓਂ ਆ ਰਹੇ ਹੋ, ਤੇ ਹਾਈਵੇ 410 ਲੈ ਲੈਣਾ, ਹਾਈਵੇ 410 ਲੈ ਕੇ ਡੈਰੀ ਰੋਡ ਤੇ ਲੈਫਟ, ਜੀ ਹਾਂ ਡੈਰੀ ਰੋਡ ਤੇ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰਕੇ, ਬਿਲਕੁਲ ਟੋਮਕਨ ਰੋਡ ਦੇ ਉੱਪਰ 6885 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨਵੀਂ ਭਾਜੀ।
0: ਕੀ ਬਾਤ ਹੈ, ਵੈਰੀ ਗੁੱਡ, 6885 ਟੋਮਕਨ ਰੋਡ 2865। ਹਾਂਜੀ ਬਾਈ ਜੀ,
1: ਕੀ ਹਾਲ ਬਾਈ?
0: ਵਧੀਆ, ਕਿਵੇਂ ਹੋ?
1: ਚੜ੍ਹਦੀ ਕਲਾ ਜੀ, ਟਾਈਮ ਲੱਗਾ ਨਾ ਇੰਟਰੋਡਕਸ਼ਨ ਆ ਦੋ, ਮੇਜਰ ਰਾਜਸਥਾਨੀ ਦਾ ਟਾਈਮ ਲੱਗਾ ਤਾ।
0: ਕਿਹੜਾ?
1: ਜਿਹੜਾ ਮਾਸੀ ਸਾਹਿਬ ਜੀ, ਮੇਜਰ ਰਾਜਸਥਾਨੀ ਦਾ।
0: ਤੁਸੀਂ
1: ਟਰੱਕ ਜੀ ਵੀ ਗਾਏ ਹੋਏ ਹਨ ਜੀ?
0: ਤੁਸੀਂ ਟਰੱਕ ਤੇ ਹੋ ਇਸ ਵਕਤ? ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲੇ ਆ, ਹੁਣ ਮਿਲਟਨ ਦੇ ਵਿੱਚ ਖੁੱਲੇ ਆ। ਨਵੀਂ ਲੋਕੇਸ਼ਨ ਖੁੱਲੀ ਆ, ਤੇ ਜਾਇਓ ਤੇ ਸਾਡਾ ਨਾਂ ਲੈ ਜਾਓ। ਠੀਕ ਹੈ, ਅਗਲੀ ਵਾਰੀ ਇਹਨਾਂ ਕੋਲ ਜਾਇਓ, ਪਤਾ ਲੱਗੇ ਯਾਰ ਕਿ ਨਵੀਂ ਕੋਲੋਂ ਆਏ ਨੇ ਬੰਦੇ। ਠੀਕ ਹੈ, ਸੁਣੋ, ਇੰਜੋਏ ਕਰੋ, ਤੇ ਗਾਣਾ ਥੋੜਾ ਤਾਂ ਲੱਗੂਗਾ ਜੇ ਤੁਸੀਂ ਟਾਇਰ ਇਹਨਾਂ ਕੋਲੋਂ ਪਵਾਓਗੇ, ਓਇਲ ਚੇਂਜ ਇਹਨਾਂ ਕੋਲੋਂ ਕਰਾਓਗੇ, ਤੇ ਟਰੱਕਾਂ ਦੀ ਅਲਾਈਨਮੈਂਟ ਇਹਨਾਂ ਕੋਲੋਂ ਕਰਾਓਗੇ। ਸੋ ਈਗਲ ਟਰੱਕ ਅਲਾਈਨਮੈਂਟ ਐਂਡ ਟਾਇਰ ਸੈਂਟਰ, ਯਾਨੀ ਕਿ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਓਇਲ ਚੇਂਜ ਵੀ ਕਰਦੇ ਆ। ਸਟੀਅਰਸ ਅਤੇ ਜੇਮਸ ਸਨੋ ਦੇ ਕੋਰਨਰ ਤੇ ਨਵੀਂ ਲੋਕੇਸ਼ਨ ਖੋਲ੍ਹੀ ਹੈ ਇਹਨਾਂ ਨੇ, 10874 ਸਟੀਅਰਸ ਐਵਨਿਊ, 401 ਦੇ ਬਿਲਕੁਲ ਨਾਲ। ਤੁਸੀਂ 401 ਤੋਂ ਉਤਰਦੇ ਹੋ ਨਾਲ ਹੀ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲੇ ਨੇ, ਓਇਲ ਚੇਂਜ ਵੀ ਕਰਦੇ ਆ, ਟਰੱਕਾਂ ਦੇ ਟਾਇਰ ਵੀ, ਟਰੱਕ ਦੀ ਅਲਾਈਨਮੈਂਟ ਵੀ। ਤੁਸੀਂ ਹੁਣੇ ਮਨੂ ਨੂੰ ਕਾਲ ਕਰੋ, ਸਪੈਸ਼ਲ ਡਿਸਕਾਊਂਟ ਪੰਜਾਬੀ ਲਹਿਰਾਂ ਦੇ ਨਾਮ ਤੇ। ਨੰਬਰ ਹੈ 6472346293, 6472346293, 6472346293 ਦੇ ਉੱਤੇ ਕਾਲ ਕਰ ਲਓ, 6472346293 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਮੈਂ ਮੇਜਰ ਰਾਜਸਥਾਨੀ ਸਾਹਿਬ ਦਾ ਬਾਚਲ ਆਉਣਾ, ਪਹਿਲਾਂ ਮੈਂ ਇੱਕ ਲੋਡ ਕੀਤਾ ਹੋਇਆ, ਮੈਂ ਕਿਹਾ ਮੌਸਮ ਸੋਹਣਾ, ਇੱਕ ਚਿੱਲ ਜਿਹਾ ਮਾਣਕ ਸਾਹਿਬ ਦਾ ਗੀਤ ਸੁਣ ਲਈਏ।

0: ਕਿਆ ਬਾਤ ਹੈ, ਨਹੀਂ ਸਾਂ ਚੱਕ ਤੇ ਫੱਟੇ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 9056733337 ਹੈ, 9056733337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਤੁਹਾਡੀ ਹੋ ਸਕਦੀ ਹੈ ਐਨੀ ਟਾਈਮ। ਨੰਬਰ ਆਪਣਾ ਦਿਖਾਓ, ਕਾਲ ਲੈ ਲਾਂਗੇ, ਨਹੀਂ ਤਾਂ ਔਖਾ। ਐਂਡ ਜ਼ਰੂਰ ਪ੍ਰਾਈਵੇਟ ਨਾ ਕਰਿਆ ਕਰੋ, ਫਿਰ ਸਵਾਦ ਜਿਹਾ ਨਹੀਂ ਆਉਂਦਾ। ਸੋ ਸਾਰੇ ਸਾਡੇ ਜਿੰਨੇ ਵੀ ਮਿੱਤਰ ਸੱਜਣ ਪਰਿਵਾਰਕ ਮੈਂਬਰ ਈਦ ਸੈਲੀਬ੍ਰੇਟ ਕਰ ਰਹੇ ਆ, ਤੁਹਾਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਸਾਡੇ ਵੱਲੋਂ, ਸਾਡੇ ਪੂਰੇ ਸਟੇਸ਼ਨ ਵੱਲੋਂ, ਸਾਡੀ ਪੂਰੀ ਟੀਮ ਵੱਲੋਂ ਈਦ ਦੀਆਂ ਬਹੁਤ ਬਹੁਤ ਬਹੁਤ ਸਾਰੀਆਂ ਮੁਬਾਰਕਾਂ। ਤੁਸੀਂ ਟੀ ਐਸ ਸੀ ਕੰਸਟਰਕਸ਼ਨ ਦੇ ਤਲਵਿੰਦਰ ਬਾਈ ਜੀ ਦਾ ਨੰਬਰ ਲਿਖੋ, ਜੇ ਕੌਂਕਰੀਟ ਪਵਾਉਣੀ ਹੈ, ਇੰਟਰਲੋਕਿੰਗ ਕਰਵਾਉਣੀ ਹੈ, ਇੰਟਰਲੋਕਿੰਗ ਦੇ ਮਾਹਰ ਨੇ। ਮੈਨੂੰ ਨਾ ਕੱਲ੍ਹ ਹੀ ਭਾਜੀ ਉਹਨਾਂ ਨੇ ਆਪਣੀਆਂ ਕੁਝ ਇੱਕ ਆਪਣੇ ਜੋਬਸ ਦੀ ਫੋਟੋਆਂ ਭੇਜੀ, ਇੰਨਾ ਸੋਹਣਾ ਕੰਮ ਯਾਰ ਇੰਟਰਲੋਕਿੰਗ ਦਾ ਕਰਦੇ ਆ। ਕਹਿੰਦੇ ਆ ਕਿ ਨਵੀਂ ਸਾਡਾ ਲਾਇਆ ਪੱਥਰ ਮਾੜਾ ਜਿਹਾ ਵੀ ਹਿੱਲ ਜਾਵੇ ਨਾ, ਅਸੀਂ ਜਦ ਹੀ ਆ ਕੇ ਸੈੱਟ ਕਰਦੇ ਹਾਂ ਅਬਲਾ, ਤਾਂ ਕਹਿੰਦੇ ਸਾਡਾ ਪੱਥਰ ਹਿੱਲਦਾ ਹੀ ਨਹੀਂ, ਸਾਨੂੰ ਪੁੱਛੇ ਬਗੈਰ। ਸੋ ਤੁਸੀਂ ਨੰਬਰ ਨੋਟ ਕਰ ਲਓ, ਕਾਲ ਤੁਸੀਂ ਕਰਨੀ ਹੈ ਟੀ ਐਸ ਸੀ ਕੰਸਟਰਕਸ਼ਨ ਨੂੰ, ਅਗਰ ਇੰਟਰਲੋਕਿੰਗ ਕਰਾਉਣੀ ਹੈ, ਡਰਾਈਵੇ ਬਣਵਾਉਣਾ, 416-930-4438 4238 ਦੇ ਉੱਤੇ ਤੁਸੀਂ ਕਾਲ ਕਰੋ, ਤੇ ਤੁਹਾਡੇ ਲਈ ਹਾਜ਼ਰ ਟੀ ਐਸ ਸੀ ਕੰਸਟਰਕਸ਼ਨ ਬਾਈ ਜੀ ਹੁਣੇ ਆ। ਇਹਨੂੰ ਮੈਂ ਕੱਲ੍ਹ ਪਰਸੋਂ ਹੀ ਮਿਲ ਕੇ ਹਟੇ ਯਾਰ, ਬਹੁਤ ਸੋਹਣਾ ਕੰਮ ਕਰਦੇ, ਇੱਕ ਵਾਰ ਇਹਨਾਂ ਨਾਲ ਤੁਸੀਂ ਕਰੋ ਗੱਲਬਾਤ। ਤੇ ਰੇਟ ਵੀ ਬਹੁਤ ਹੀ ਵਾਜਬ ਵਾਜ, ਨਹੀਂ ਕਿ ਚੱਕ ਚੱਕ ਕੇ ਰੇਟ ਲਾਉਂਦੇ ਆ, ਵੈਰੀ ਰੀਜ਼ਨੇਬਲ। ਸੋ ਪ੍ਰੋਗਰਾਮ ਪੰਜਾਬੀ ਲੈਣਾ, ਓਕੇ ਚੱਲਦੇ ਹਾਂ ਹਰਪ੍ਰੀਤ ਸੈਣੀ ਜੀ ਦੇ ਕੋਲ। ਸੋ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਹਰਪ੍ਰੀਤ ਸਾਡੇ ਨਾਲ ਨੇ। ਹਰਪ੍ਰੀਤ ਕਿਵੇਂ ਹੋ?
1: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਇੰਜੋਏ ਕਰ ਰਹੇ ਹੋ ਮੌਸਮ ਨੂੰ?
1: ਹਾਂਜੀ ਹਾਂਜੀ ਬਿਲਕੁਲ,
0: ਹਾਂ ਕਰਨਾ ਹੀ ਹੈ ਹੁਣ, ਫਾਈਨਲੀ ਇੰਨਾ ਸੋਹਣਾ ਮੌਸਮ ਆਇਆ। ਸੋ ਪਰ ਤੁਹਾਡਾ ਤਾਂ ਅੰਦਰ ਹੀ ਸਮਾਂ ਲੰਘਦਾ ਆਫਿਸ ਦੇ ਵਿੱਚ।
1: ਨਹੀਂ ਮੈਨੂੰ ਬਸ ਹੁਣ ਹੁੰਦਾ ਕਿ ਫਟਾਫਟ ਮੈਂ ਨਵੀ ਦਾ ਵੀਡੀਓ ਖਤਮ ਕਰਾਂ ਤੇ ਵਾਕ ਲੈ ਜਾਵਾਂ।
0: ਵਾਕ ਲਈ ਜਾਵਾਂ, ਠੀਕ ਹੈ ਠੀਕ ਹੈ, ਚਲੋ ਵੈਰੀ ਗੁੱਡ। ਵਾਕ ਵੀ ਜ਼ਰੂਰੀ ਹੈ ਅੱਜ ਕੱਲ ਤਾਂ, ਹੁਣ ਚਹਿਲ ਪਹਿਲ ਰੌਣਕ ਇੰਨੀ ਆ, ਲੋਕ ਨਿਕਲੇ ਹੋਏ ਨੇ ਬਾਹਰ, ਇਟਸ ਗ੍ਰੇਟ ਟਾਈਮ ਆਫ ਈਅਰ। ਸਰਪ੍ਰੀਤ ਜ਼ਰੂਰ ਅੱਜ ਕੀ ਮੈਸੇਜ ਆਪਾਂ ਦੇ ਰਹੇ ਹਾਂ ਸਭ ਨੂੰ?
1: ਨਵੀ, ਆਪਾਂ ਜਿੱਥੇ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਰਹਿੰਦੇ ਹਾਂ, ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਆ, ਕਿਹੜਾ ਪਲਾਨ ਸਾਨੂੰ ਚਾਹੀਦਾ ਆ, ਸੋ ਇਹਦੇ ਬਾਰੇ ਆਪਾਂ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ ਕਿ ਆਪਾਂ ਕਿੱਦਾਂ ਅਸੈਸ ਕਰ ਸਕਦੇ ਹਾਂ ਕਿ ਸਾਡੀਆਂ ਕਿਹੜੀਆਂ ਕਿਹੜੀਆਂ ਇਮੀਡੀਏਟ ਨੀਡਸ ਹੈਗੀਆਂ ਆ, ਜਿਹਨਾਂ ਨੂੰ ਸਾਨੂੰ ਕਵਰ ਕਰਨ ਦੇ ਲਈ ਜ਼ਿਆਦਾ ਜ਼ਰੂਰਤ ਆ। ਸੋ ਬਹੁਤ ਵਾਰ ਜਦੋਂ ਅਸੀਂ ਕਲਾਇੰਟਸ ਨੂੰ ਮਿਲਦੇ ਹਾਂ, ਹਮੇਸ਼ਾ ਸਭ ਤੋਂ ਪਹਿਲਾਂ ਇਹ ਕੰਸਰਨ ਹੁੰਦਾ ਹੈ ਕਿ ਲਾਈਫ ਇੰਸ਼ੋਰੈਂਸ ਦੇ ਪਲਾਨ ਸਮਝ ਲਏ, ਅਸੀਂ ਟਰਮ ਇੰਸ਼ੋਰੈਂਸ ਆ, ਪਰਮਾਨੈਂਟ ਆਪਸ਼ਨਸ ਆ, ਡਿਵੀਡੈਂਡ ਵਾਲੇ ਪਲਾਨ ਆ, ਪਰ ਬਹੁਤੀ ਵਾਰ ਜਦੋਂ ਆਪਾਂ ਪਲਾਨਸ ਦਾ ਕੰਪੈਰੀਜ਼ਨ ਕਰਕੇ ਦੱਸਦੇ ਹੈਗੇ ਹਾਂ, ਤਾਂ ਹਰੇਕ ਬੰਦੇ ਨੂੰ ਹੁੰਦਾ ਕਿ ਚਲੋ ਕੋਈ ਨਾ ਕੋਈ ਇੱਦਾਂ ਦਾ ਇੰਸ਼ੋਰੈਂਸ ਦਾ ਪਲਾਨ ਹੋਵੇ ਕਿ ਸਾਡੀ ਕਵਰੇਜ ਵੀ ਹੋ ਜਾਵੇ, ਸਾਡੇ ਲਈ ਮਨੀ ਬੈਕ ਆਪਸ਼ਨ ਵੀ ਹੋ ਜਾਵੇ, ਸਾਨੂੰ ਪੈਸੇ ਵੀ 20 ਸਾਲ ਹੀ ਦੇਣੇ ਪੈਣ, ਉਸ ਤੋਂ ਬਾਅਦ ਸਾਨੂੰ ਪ੍ਰੀਮੀਅਮ ਵੀ ਨਾ ਦੇਣਾ ਪਵੇ ਤੇ ਕਵਰੇਜ ਵੀ ਸਾਡੀ ਇਨਕਰੀਜ਼ ਹੁੰਦੀ ਜਾਵੇ। ਨੋ ਡਾਊਟ ਇਹ ਵਾਲੇ ਜਿਹੜੇ ਪਲਾਨਸ ਹੈਗੇ ਆ ਮਾਰਕੀਟ ਦੇ ਵਿੱਚ, ਤੇ ਅਸੀਂ ਵੀ ਉਹਨਾਂ ਦੀ ਵਾਰੀ ਪ੍ਰਮੋਟ ਕਰਦੇ ਰਹਿੰਦੇ ਹਾਂ ਕਿ ਡਿਵੀਡੈਂਡ ਵਾਲੇ ਪਲਾਨਸ ਦੇ ਤੁਸੀਂ ਬੈਨੀਫਿਟਸ ਲਓ, ਪਰ ਜਦੋਂ ਅਸੀਂ ਆਪਣੀ ਕਵਰੇਜ ਦੇ ਬਾਰੇ ਕੰਸਰਨਡ ਹੁੰਦੇ ਹਾਂ ਕਿ ਸਾਨੂੰ ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਆ, ਆਪਣੀਆਂ ਲਾਇਬਿਲਟੀਜ਼ ਨੂੰ ਆਪਾਂ ਫੁੱਲੀ ਪ੍ਰੋਟੈਕਟ ਕਰੀਏ, ਉੱਥੇ ਮੈਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਇਹ ਗੱਲ ਰਿਕਮੈਂਡ ਕਰਦੀ ਹੁੰਦੀ ਹਾਂ ਕਿ ਰੈਦਰ ਦੈਨ ਅਸੀਂ $1-2 lakh ਦੀ ਪਰਮਾਨੈਂਟ ਇੰਸ਼ੋਰੈਂਸ ਲਈਏ ਤੇ ਉਧਰਲੇ ਪਾਸੇ ਤੁਹਾਡੀਆਂ $8-9 lakh ਦੀਆਂ ਲਾਇਬਿਲਟੀਜ਼ ਪਈਆਂ ਹੋਣ, ਉਹਦੇ ਨਾਲੋਂ ਬੈਟਰ ਇਹ ਹੈਗਾ ਆ ਕਿ ਅਸੀਂ ਜਾਂ ਤਾਂ ਕੰਬੀਨੇਸ਼ਨ ਕਰੀਏ ਜਿਹਦੇ ਵਿੱਚ ਸਾਡੇ ਕੋਲ ਥੋੜੀ ਅਮਾਊਂਟ ਪਰਮਾਨੈਂਟ ਵੀ ਹੋਵੇ ਤੇ ਨਾਲ ਦੇ ਨਾਲ ਟਰਮ ਇੰਸ਼ੋਰੈਂਸ ਵੀ ਹੋਵੇ ਜਿਹੜੇ ਸਾਡੇ ਇਮੀਡੀਏਟ ਰਿਸਕ ਕਵਰ ਕਰ ਸਕੇ, ਕਿਉਂਕਿ ਇੰਸ਼ੋਰੈਂਸ ਦਾ ਮੇਨ ਪਰਪਸ ਇਹ ਹੈਗਾ ਆ ਕਿ ਕੱਲ ਨੂੰ ਅਗਰ ਕੋਈ ਵੀ ਫੈਮਿਲੀ ਦੇ ਵਿੱਚ ਮਿਸ ਹੈਪਨਿੰਗ ਹੋ ਜਾਂਦੀ ਆ, ਐਟ ਲੀਸਟ 19 ਅਮਾਊਂਟ ਘਰ ਦੇ ਵਿੱਚ ਜ਼ਰੂਰ ਆ ਜਾਵੇ ਜਿਹਦੇ ਨਾਲ ਸਾਡਾ ਘਰ ਪੇ ਆਫ ਹੋ ਸਕੇ, ਜਿਹਦੇ ਨਾਲ ਸਾਡੇ ਬੱਚਿਆਂ ਦੀ ਸਟੱਡੀ ਕਵਰ ਹੋ ਸਕੇ, ਸਾਡੀ ਫੈਮਿਲੀ ਦੇ ਲਈ ਜਿਹੜਾ ਹੈਗਾ ਉਹਨਾਂ ਦਾ ਸੇਮ ਲਾਈਫ ਸਟਾਈਲ ਮੇਨਟੇਨ ਰਹਿ ਸਕੇ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਜੇ ਆਪਾਂ $1-2 lakh ਦੀ ਪਰਮਾਨੈਂਟ ਇੰਸ਼ੋਰੈਂਸ ਲੈ ਲੈਂਦੇ ਹਾਂ ਤੇ ਜੇ ਅਰਲੀ ਏਜ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ ਤਾਂ ਉਹ $1-2 lakh ਹੀ ਆਉਣੇ ਆ ਘਰ ਦੇ ਵਿੱਚ ਤੇ ਉਹਦੇ ਨਾਲ ਇਹ ਸਾਡੀਆਂ ਸਾਰੀਆਂ ਚੀਜ਼ਾਂ ਕਵਰ ਨਹੀਂ ਹੋਣੀਆਂ ਹੈਗੀਆਂ। ਸੋ ਜਦੋਂ ਆਪਾਂ ਆਪਣੇ ਲਈ ਪਲਾਨ ਦੇਖਣਾ ਹੁੰਦਾ ਆ, ਆਪਾਂ ਨੂੰ ਲੱਗਦਾ ਹੁੰਦਾ ਕਿ ਪਰਮਾਨੈਂਟ ਪਲਾਨ ਲਾਓ ਉਹਦੇ ਵਿੱਚ ਸਾਡੀ ਰਿਟਾਇਰਮੈਂਟ ਕਵਰ ਹੋ ਜੂਗੀ, ਪਰ ਜਦੋਂ ਅਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਪਲੈਨਿੰਗ ਕਰਦੇ ਹੈਗੇ ਹਾਂ ਕਿ ਕੱਲ ਨੂੰ ਅਗਰ ਅਗਲੀ ਏਜ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਗਈ ਤਾਂ ਸਾਡੀ ਫੈਮਿਲੀ ਨੂੰ ਕਿੰਨੀ ਕੁ ਅਮਾਊਂਟ ਚਾਹੀਦੀ ਹੈਗੀ ਆ, ਸੋ ਉਸ ਵੇਲੇ ਹਮੇਸ਼ਾ ਮੈਂ ਇਹ ਗੱਲ ਰਿਕਮੈਂਡ ਕਰਦੀ ਹਾਂ ਕਿ ਜਾਂ ਤਾਂ ਤੁਸੀਂ ਕੰਬੀਨੇਸ਼ਨ ਕਰੋ ਜਾਂ ਫਿਰ ਤੁਸੀਂ ਹਲੇ ਸਿਰਫ ਟਰਮ ਇੰਸ਼ੋਰੈਂਸ ਨਾਲ ਸਟਾਰਟ ਕਰੋ, ਲੇਟਰ ਆਨ ਉਹਨੂੰ ਤੁਸੀਂ ਪਲਾਨ ਨੂੰ ਜਦੋਂ ਮਰਜ਼ੀ ਪਰਮਾਨੈਂਟ ਦੇ ਵਿੱਚ ਚੇਂਜ ਕਰਨਾ ਹੈਗਾ ਤੁਹਾਡੇ ਕੋਲ ਉਹ ਆਪਸ਼ਨ ਹੋਣੀ ਚਾਹੀਦੀ ਆ। ਬਟ ਕਿਉਂਕਿ ਜਦੋਂ ਵੀ ਕੋਈ ਮਿਸ ਹੈਪਨਿੰਗ ਹੁੰਦੀ ਆ, ਫੈਮਿਲੀ ਨੂੰ ਡਜ਼ਨ ਕੋਈ ਮੈਟਰ ਨਹੀਂ ਹੁੰਦਾ ਕਿ ਤੁਹਾਡੇ ਕੋਲ ਪਰਮਾਨੈਂਟ ਪਾਲਿਸੀ ਸੀਗੀ ਕਿ ਟਰਮ ਇੰਸ਼ੋਰੈਂਸ ਸੀਗੀ, ਫੈਮਿਲੀ ਓਨਲੀ ਕੇਅਰਸ ਕਿੰਨੀ ਅਮਾਊਂਟ ਘਰ ਦੇ ਵਿੱਚ ਆ ਰਹੀ ਆ, ਹੈ। ਸੋ ਇਸ ਕਰਕੇ ਆਪਣੀ ਕਵਰੇਜ ਜਿਹੜੀ ਹੈਗੀ ਆ ਉਹਨਾਂ ਨੂੰ ਜ਼ਰੂਰ ਰਿਵਿਊ ਕਰੋ। ਅਗਰ ਤੁਹਾਡੇ ਕੋਲ ਬਹੁਤ ਘੱਟ ਅਮਾਊਂਟ ਦੀ ਕਵਰੇਜ ਹੈਗੀ ਆ ਤੇ ਤੁਸੀਂ ਬਹੁਤ ਜ਼ਿਆਦਾ ਪ੍ਰੀਮੀਅਮ ਪੇ ਕਰ ਰਹੇ ਆ, ਤਦ ਵੀ ਤੁਸੀਂ ਆਪਣੀਆਂ ਪਾਲਿਸੀਜ਼ ਨੂੰ ਰਿਵਿਊ ਕਰ ਸਕਦੇ ਆ, ਕਿਉਂਕਿ ਕਈ ਵਾਰੀ ਮੈਂ ਕਲਾਇੰਟ ਦੇਖੇ ਹੈਗੇ ਆਇਆਂ ਨੂੰ ਕੈਨੇਡਾ ਦੇ ਵਿੱਚ ਸਿਰਫ 1-2 ਸਾਲ ਹੀ ਹੋਏ ਆ ਔਰ ਪ੍ਰੀਮੀਅਮ ਅਸੀਂ $500-600 ਦਾ ਪੇ ਕਰ ਰਹੇ ਆ, ਔਰ ਸਿਰਫ ਇਸ ਖਿਆਲ ਦੇ ਵਿੱਚ ਕਿ ਸ਼ਾਇਦ 1-2 ਸਾਲਾਂ ਬਾਅਦ ਪਤਾ ਨਹੀਂ ਸਾਨੂੰ ਡਾਊਨ ਪੇਮੈਂਟ ਲਈ ਉਹਦੇ ਵਿੱਚੋਂ ਪੈਸੇ ਮਿਲ ਜਾਣੇ ਆ। ਸੋ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸੁਣਨ ਲਈ ਵਧੀਆ ਲੱਗਦੀਆਂ ਬਟ ਰੀਅਲਿਸਟਿਕਲੀ ਕਿਤੇ ਵੀ ਉਹ ਹੁੰਦੀਆਂ ਨਹੀਂ ਹੈਗੀਆਂ, ਕਿਉਂਕਿ ਕਿਹੜੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਇੱਦਾਂ ਦਾ ਪਲਾਨ ਦੇ ਸਕਦੀ ਆ ਜਿਹਦੇ ਵਿੱਚ ਤੁਸੀਂ ਅੱਜ ਦੀ ਡੇਟ ਦੇ ਵਿੱਚ $500-600 ਦਾ ਪ੍ਰੀਮੀਅਮ ਦਵੋ ਤੇ 1-2 ਸਾਲ ਬਾਅਦ ਤੁਸੀਂ ਡਾਊਨ ਪੇਮੈਂਟ ਲਈ ਉਹਦੇ ਵਿੱਚੋਂ ਆਪਣੀ ਅਮਾਊਂਟ ਕੱਢ ਲਓ। ਸੋ ਇੱਦਾਂ ਦੇ ਕੁਛ ਐਗਜ਼ਿਸਟ ਨਹੀਂ ਕਰਦਾ ਹੈਗਾ। ਜਿਹੜੇ ਮਨੀ ਬੈਕ ਵਾਲੇ ਪਲਾਨਸ ਹੈਗੇ ਆ ਉਹਨਾਂ ਦੇ ਵਿੱਚ ਲੌਂਗ ਰਨ ਦੇ ਵਿੱਚ ਕੈਸ਼ ਵੈਲਿਊਜ਼ ਹੈਗੀਆਂ ਆ, ਅੱਜ ਤੋਂ 15-20 ਸਾਲਾਂ ਬਾਅਦ ਤੁਸੀਂ ਪੈਸੇ ਕਢਾਉਣੇ ਹੋਣ ਡੈਫੀਨੇਟਲੀ ਉਹਦੇ ਵਿੱਚ ਪੈਸੇ ਵਧੀਆ ਬਣ ਜਾਣਗੇ। ਪਰ ਇਮੀਡੀਏਟਲੀ ਤੁਹਾਨੂੰ ਅਗਰ ਤੁਸੀਂ ਪਰਮਾਨੈਂਟ ਪਲਾਨ ਲੈ ਰਹੇ ਆ ਉਹਦੇ ਵਿੱਚ ਜਿਹੜੀਆਂ ਸ਼ੁਰੂ ਵਾਲੇ ਸਾਲ ਹੈਗੇ ਆ ਤੁਹਾਡੀ ਪ੍ਰੋਟੈਕਸ਼ਨ ਵਾਲੀ ਸਾਈਡ ਦੇ ਉੱਪਰ ਜ਼ਿਆਦਾ ਪ੍ਰੀਮੀਅਮ ਜਾ ਰਿਹਾ ਰੈਦਰ ਦੈਨ ਇਨਵੈਸਟਮੈਂਟ ਵਾਲੀ ਸਾਈਡ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇੱਦਾਂ ਦਾ ਕੋਈ ਵੀ ਸਿਨੈਰੀਓ ਹੈਗਾ ਆ ਜਿਹਦੇ ਵਿੱਚ ਤੁਸੀਂ ਕਵਰੇਜ ਲਈ ਹੋਈ ਆ ਐਂਡ ਤੁਸੀਂ ਸੈਟਿਸਫਾਈ ਨਹੀਂ ਹੈਗੇ ਕਿ ਕਿਹੜਾ ਪਲਾਨ ਮੈਂ ਲਿਆ ਹੋਇਆ ਔਰ ਕਿਹਦੇ ਲਈ ਮੈਂ ਇੰਨਾ ਪ੍ਰੀਮੀਅਮ ਪੇ ਕਰ ਰਿਹਾ, ਤਾਂ ਤੁਸੀਂ ਜ਼ਰੂਰ ਸਾਡੇ ਕੋਲੋਂ ਪਲਾਨ ਨੂੰ ਰਿਵਿਊ ਕਰਵਾ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500-416-817-6500।
0: 416-817-6500-416-817-6500। ਹਰਪ੍ਰੀਤ ਥੈਂਕ ਯੂ।
1: ਥੈਂਕ ਯੂ ਜੀ।
0: ਥੈਂਕ ਯੂ ਸੋ ਮਚ। ਓਕੇ ਸੋ ਇੱਕ ਤਾਂ ਤੁਹਾਨੂੰ ਨੰਬਰ ਦੇ ਦਈਏ ਅਸੀਂ ਪੈਸ਼ਨ ਰੂਫਿੰਗ ਦਾ, ਛੱਤ ਨਵੀਂ ਲਗਵਾਉਣੀ ਹੈ, ਰੂਫ ਰਿਪੇਅਰ ਕਰਾਉਣੀ ਹੈ, ਮੈਟਲ ਰੂਫ ਦੀ ਗੱਲਬਾਤ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰੋ। ਗੁਰਲਾਲ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ ਬਈ, ਬਹੁਤ ਮੈਂ ਕਹਿੰਦਾ ਪਿਆਰੇ ਬੰਦੇ ਆ, ਰੂਫ ਨਵੀਂ ਇਹਨਾਂ ਕੋਲੋਂ, ਮੇਰੇ ਫੈਮਿਲੀ ਨੇ ਵੀ ਲਵਾਈ ਹੈ, ਮੇਰੇ ਦੋਸਤਾਂ ਨੇ ਵੀ ਲਵਾਈ ਹੈ। ਸੋ ਇਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਪਰਖਿਆ ਹੋਇਆ ਨਾਮ ਹੈ, 647-919-94-13 647-919-94-13 passion roofing। ਦੇਖਿਆ ਕੋਈ ਐਸਾ ਨੰਬਰ ਨਹੀਂ ਹੈਗਾ ਜਿਹੜਾ ਸਾਡੇ ਕੋਲ ਅਵੇਲੇਬਲ ਨਹੀਂ, ਸਾਰੇ ਨੰਬਰ ਆਲਵੇਜ਼ ਪੰਜਾਬੀ ਦਾਰਾਂ ਕੋਲ ਅਵੇਲੇਬਲ ਹੈ, ਜਿੰਨੇ ਮਰਜ਼ੀ ਲਾਓ ਤੇ ਜਦੋਂ ਮਰਜ਼ੀ ਨੰਬਰ ਲਾਓ। ਨਵਾਂ ਘਾਹ ਲਗਵਾਉਣਾ ਲਿਖੋ SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984-437-655-1984। ਵੈਰੀ ਗੁੱਡ। ਓਕੇ ਦੋ ਬੋਲ ਤੁਹਾਡੇ ਲਈਏ ਤੇ ਫਿਰ ਅੱਜ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਪੈਸਿਆਂ ਬਾਰੇ ਨਹੀਂ ਮੈਂ ਕਹੂੰਗਾ, ਪਰ ਚਲੋ ਕੁਝ ਇੱਕ ਵੈਲਿਊਬਲ ਚੀਜ਼ਾਂ ਬਾਰੇ ਅੱਜ ਤੁਹਾਡੇ ਨਾਲ ਗੱਲਬਾਤ ਥੋੜ੍ਹੀ ਜਿਹੀ ਹੋਵੇਗੀ ਤੇ ਸਟੇ ਟਿਊਨਡ। ਤੇ ਫਿਰ ਤੁਹਾਡੇ ਲਈ ਕਾਲਾਂ ਖੋਲਣ ਦਾ ਤਾਂ ਸਾਨੂੰ ਚਾਅ ਹੀ ਬੜਾ ਹੁੰਦਾ ਹੈ, ਐਕਸਾਈਟਮੈਂਟ ਰਹਿੰਦੀ ਹੈ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ, ਵਧੀਆ ਇਕੱਠੇ ਇੰਜੋਏ ਕਰੀਏ। 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਪੰਜਾਬੀ ਲਹਿਰਾਂ ਦੇ ਵਿੱਚ ਇੱਕ ਬਹੁਤ ਹੀ ਖਾਸ ਅਨਾਊਂਸਮੈਂਟ ਅੱਜ ਪਹਿਲੀ ਵਾਰ ਕਰਨ ਜਾ ਰਹੇ ਹਾਂ ਕਿ ਤੁਹਾਡੇ ਸ਼ਹਿਰ ਟੋਰਾਂਟੋ 14 ਅਗਸਤ ਨੂੰ ਪਹੁੰਚ ਰਹੇ ਨੇ ਐਮੀ ਵਿਰਕ ਅਤੇ ਸਰਗਨ ਮਹਿਤਾ, ਯੂਨਿਟੀ ਟੂਰ ਲੈ ਕੇ ਸਕੋਸ਼ਬੈਂਕ ਅਰੀਨਾ 'ਚ ਪਹੁੰਚ ਰਹੇ ਨੇ। ਗੇਟ ਰੈਡੀ, ਬਹੁਤ ਹੀ ਸ਼ਾਨਦਾਰ ਸ਼ਾਮ ਐਮੀ ਵਿਰਕ ਅਤੇ ਸਰਗੁਨ ਮਹਿਤਾ ਹੋਣਾ ਦੇ ਨਾਲ 14 ਅਗਸਤ ਉਹ ਵੀ ਸਕੋਸ਼ਾ ਬੈਂਕ ਅਰੀਨਾ ਦੇ ਵਿੱਚ ਪਹਿਲੀ ਵਾਰ ਐਮੀ ਵਿਰਕ ਤੇ ਸਰਗੁਨ ਹੁਣੇ ਪਰਫੋਰਮ ਕਰ ਰਹੇ ਆ। ਸੋ ਗੇਟ ਰੈਡੀ, ਟਿਕਟਾਂ ਫਰਾਈਡੇ ਨੂੰ 10 ਵਜੇ ਸੇਲ ਤੇ ਹੋ ਜਾਣਗੀਆਂ ਔਨ ਟਿਕਟ ਮਾਸਟਰ .ca ਫਰਾਈਡੇ ਸੁਬਹਾ 10 ਵਜੇ, ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਇੱਕ ਐਸੀ ਸ਼ਾਮ ਜਿਹੜੀ ਤੁਸੀਂ ਮਿਸ ਨਹੀਂ ਕਰਨਾ ਚਾਹੋਗੇ। ਸੈਲੂਲਰ ਪੁਆਇੰਟ ਅਤੇ ਟਰੂ ਸਾਊਂਡ ਲਾਈਵ ਵੱਲੋਂ ਇਹ ਇਵੈਂਟ ਕੀਤਾ ਜਾ ਰਿਹਾ। ਟਿਕਟਸ ਔਨ ਸੇਲ ਫਰਾਈਡੇ ਸੁਬਹਾ 10 ਵਜੇ, ਟਿਕਟ ਮਾਸਟਰ .ca। ਐਮੀ ਵਿਰਕ, ਸਰਗੁਣ ਮਹਿਤਾ ਲਾਈਵ ਤੇ ਹੁਣ ਸੁਣਦੇ ਹੈ ਐਮੀ ਦਾ ਬਹੁਤ ਹੀ ਪਿਆਰਾ, ਬਹੁਤ ਹੀ ਖੂਬਸੂਰਤ ਗੀਤ ਜਿਹੜਾ ਕਿ ਜਦੋਂ ਲਾਈਵ ਸੁਣਾਇਆ ਗਿਆ ਨਾ, ਮੈਂ ਕਹਿੰਦਾ ਭੰਗੜੇ ਪੈਣਗੇ, ਇੰਜੋਇਮੈਂਟ ਫੁੱਲ ਹੋਊਗੀ। ਸੋ ਗੈਟ ਰੈਡੀ,

ਸ਼ੀਤਲ ਪਨੇਸਰ ਜੀ ਦੇ ਵੱਲੋਂ ਇਹ ਬਹੁਤ ਹੀ ਪਿਆਰਾ ਬਹੁਤ ਹੀ ਗ੍ਰੈਂਡ ਸ਼ੋ ਲੈ ਕੇ ਆਇਆ ਜਾ ਰਿਹਾ। ਸੋ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਇਸ ਸ਼ੋ ਬਾਰੇ, ਸਪੋਂਸਰਸ਼ਿਪ ਹੋਊਗੀ, ਟਿਕਟਾਂ ਦੀ ਜਾਣਕਾਰੀ, ਦ ਵਨ ਐਂਡ ਓਨਲੀ ਸ਼ੀਤਲ ਪਨੇਸਰ ਸਾਹਿਬ ਨੂੰ ਫੋਨ ਕਰੋ 416-464-8649 ਸ਼ੀਤਲ ਪਨੇਸਰ ਐਂਡ ਟੀਮ ਲੈ ਕੇ ਆ ਰਹੇ ਨੇ ਐਮੀ ਵਿਰਕ ਐਂਡ ਸਰਗੁਨ ਮਹਿਤਾ।

ਮਲਕੀਤ ਜੀ ਕਿਆ ਬਾਤ ਹੈ, ਪੱਟ ਤਾਂ ਹੈ ਗਾਣਾ ਮੈਂ ਸੁਣਿਆ, ਪਤਾ ਨੀ ਸੁਣਿਆ ਤਾਂ ਹੋਊਗਾ ਬਟ ਬੜੇ ਲੰਬੇ ਸਮੇਂ ਬਾਅਦ ਸੁਣਿਆ। ਸੋ ਪ੍ਰੋਗਰਾਮ ਹੈ ਪੰਜਾਬੀ 905-673-3333 ਨੰਬਰ ਹੈ ਆਪਣਾ, ਤੇ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਸ਼ੁਰੂ। ਐਂਡ ਇੱਕ ਦੋ ਨੰਬਰ ਦੇ ਦੀਏ ਪਲੀਜ਼। ਇੱਕ ਤਾਂ ਤੁਸੀਂ ਗੁਰਕਰਮ ਢੀਂਡ ਸਾਨੂੰ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਵਧੀਆ ਟੌਪ ਦਾ ਰੇਟ ਲੈਣਾ ਤਾਂ ਗੁਰਕਰਮ ਢੀਂਡ ਸਾ ਜੀ ਤੁਹਾਡੇ ਲਈ ਹਾਜ਼ਰ ਨੇ, ਗੁਰਕਰਮ ਨੂੰ ਫੋਨ ਕਰੋ। ਸਾਡੇ ਬਹੁਤ ਸਾਰੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾਈ ਹੈ ਗੁਰਕਰਮ ਨੇ। 416-876-4605-416-876-4605 ਗੁਰਕਰਮ ਢੀਂਡ ਸਾਨੂੰ ਕਾਲ ਕਰ ਲਓ। ਮਿਸਟਰ ਸਿੰਘ ਪੀਜ਼ੇ ਦੀ ਬਹੁਤ ਹੀ ਜ਼ਬਰਦਸਤ ਡੀਲ ਦੇ ਦਈਏ ਤੁਹਾਨੂੰ। ਮਿਸਟਰ ਸਿੰਘ ਪੀਜ਼ਾ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫ੍ਰੀ ਡਿਪਿੰਗ ਸੌਸ ਤੇ 2 ਲੀਟਰ ਕੋਕ ਦੀ ਬੋਤਲ ਵੀ ਨਾਲ ਫ੍ਰੀ, ਸਿਰਫ $40 ਦੇ ਵਿੱਚ। ਮਿਸਟਰ ਸਿੰਘ ਪੀਜ਼ਾ 905-500-4000 905-500-4000 ਮਿਸਟਰ ਸਿੰਘ

ਪੀਜ਼ੇ ਨੂੰ ਯਾਦ ਰੱਖੋ ਤੇ ਵਧੀਆ ਕਮਾਲ ਦੀ ਡੀਲਾਂ ਲਓ ਐਟ ਮਿਸਟਰ ਸਿੰਘ ਪੀਜ਼ਾ। ਇੱਕ ਪਰਿਵਾਰ ਹੈ ਜ਼ੈਮਿਟ ਫੈਮਿਲੀ ਸਿਡਨੀ ਦੇ ਵਿੱਚ, ਤੇ ਉਹਨਾਂ ਬਾਰੇ ਅੱਜ ਥੋੜੀ ਜਿਹੀ ਆਪਾਂ ਗੱਲਬਾਤ ਕਰਨੀ ਹੈ। ਉਹਨਾਂ ਨੇ ਕਿੰਨੇ ਪੈਸੇ ਦੀ ਇੱਕ ਜਿਹੜੀ ਆਫਰ ਹੈ ਡਿਕਲਾਈਨ ਕੀਤੀ ਹੈ, ਕਿਉਂ ਡਿਕਲਾਈਨ ਕੀਤੀ ਹੈ, ਕਿਵੇਂ ਕੀਤੀ ਹੈ, ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਦੇ ਹਾਂ। ਤੇ ਤੁਸੀਂ ਵੀ ਸੁਣ ਕੇ ਕਹੋਗੇ ਬੱਲੇ ਬੱਲੇ ਬੱਲੇ, ਲੋਕਾਂ ਕੋਲ ਯਾਰ ਇੰਨਾ ਪੈਸਾ, ਲੋਕ ਪਰਵਾਹ ਹੀ ਨਹੀਂ ਕਰਦੇ ਕਿ ਸਾਨੂੰ ਆਫਰਾਂ ਮਿਲ ਰਹੀਆਂ ਨੇ, ਤੇ ਅਸੀਂ ਆਫਰ ਨੂੰ ਹਾਂ ਹੀ ਕਰ ਦਈਏ। ਇੱਥੇ ਆਪਾਂ ਨੂੰ $50 ਮਿਲ ਜਾਣ, ਆਪਾਂ ਭੱਜ ਭੱਜ ਕੇ ਹਾਂ ਕਰਦੇ ਹਾਂ।

0: all in good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟ
4: ਪੰਜਾਬੀ ਲਹਿਰਾਂ।
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: so healthy. Get in touch around me. 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿੱਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
2: 6747076640। ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
3: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
3: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172, ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
5: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
7: ਇੱਥੇ ਟੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਰਾਈਨ ਬੈਂਡ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
7: 9054595533,
5: 905-459-5533 ਤੇ
7: PNJ ਸਪ੍ਰਿੰਗ ਵੀਲ ਅਲਾਈਨਮੈਂਟ।
8: Ladies and gentlemen, you are not ready for this.
9: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮਾਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
10: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮਾਰਗੇਜਸ, ਪ੍ਰਾਈਵੇਟ ਫੰਡਸ,
9: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ,
10: ਕਾਲ 6476068110
9: ਔਰ ਵਿਜ਼ਿਟ sharmamortgages.com।
11: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 locations टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Court, Bolton, 9059519394। Stephen Furniture की धमाकेदार फेस्टिवल सीजन से।
12: ਪਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
13: Hi guys, enjoy ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
2: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054595622111, 9054519200, ਸਰਵਿੰਗ ਯੂ ਫਰੋਮ 3 locations।
14: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478355594 7835529 4 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਗਲੇ ਮਿਲਣ ਨੂੰ ਦਿਲ ਕਰਦਾ ਅੱਜ ਯਾਰ ਦੇ, ਕਹਿੰਦਾ ਗਲੇ ਮਿਲਣ ਨੂੰ ਦਿਲ ਕਰਦਾ ਅੱਜ ਯਾਰ ਦੇ, ਖਤਮ ਹੋਏ ਨੇ ਮਸਾਂ ਇਹ ਸਾਲ ਇੰਤਜ਼ਾਰ ਦੇ, ਸ਼ੁਕਰੇ ਅੱਲਾ ਈਦ ਆਈ ਤਾਂ ਉਹ ਆਇਆ, ਅਰਮਾਨ ਪੂਰੇ ਹੋਣਗੇ ਹੁਣ ਸਾਰੇ ਪਿਆਰ ਦੇ, ਮੁਹੱਬਤ ਦੇ ਵਿੱਚ ਚੜ੍ਹਦੀ ਉਮਰੇ ਢਲ ਗਿਆ ਉਹਨਾਂ ਉੱਤੇ, ਮੁੜ ਆਏ ਨੇ ਦਿਨ ਸ਼ਿੰਗਾਰ ਦੇ, ਅੱਖਾਂ ਵਿੱਚੋਂ ਡੁੱਲ ਰਹੇ ਨੇ ਹੰਝੂ ਯਾਦਾਂ ਦੇ, ਪੱਤ ਝੜਾਂ ਤੋਂ ਭੈੜੇ ਨੇ ਇਹ ਦਿਨ ਬਹਾਰ ਦੇ, ਮੈਂ ਬਿਰਖ ਬਣ ਕੇ ਖੜ੍ਹਾ ਰਿਹਾ ਵਿੱਚ ਰੋਹੀ ਦੇ, ਕਹਿੰਦਾ ਮੈਂ ਬਿਰਖ ਬਣ ਕੇ ਖੜ੍ਹਾ ਰਿਹਾ ਵਿੱਚ ਰੋਹੀ ਦੇ, ਬੋਲ ਨਾ ਚੇਤੇ ਆਏ ਉਸ ਨੂੰ ਕੌਲ ਕਰਾਰ ਦੇ, ਲੰਘਣਾ ਹੈ ਨਾਮ ਰਾਦ ਆਸ਼ਕ ਦੇ ਜਨਾਜ਼ੇ ਨੇ, ਫੁੱਲ ਲੜੀਆਂ ਨਾਲ ਸਜਾਓ ਰਾਹ ਬਾਜ਼ਾਰ ਦੇ, ਦਿਲ ਨੇ ਧੱਕਾ ਦਿੱਤਾ ਇਸ਼ਕ ਸਮੁੰਦਰ ਵਿੱਚ ਡੁੱਬ ਗਿਆ ਮਦਹੋਸ਼ ਵਿੱਚ ਮੰਜ ਧਾਰ ਦੇ, ਤੇਰਾ ਮੈਨੂੰ ਮੀਰਾ ਤੈਨੂੰ, ਤੇਰਾ ਮੈਨੂੰ ਮੀਰਾ ਤੈਨੂੰ ਵੇਖਣ ਦਾ ਚਾਅ ਨਾ ਮੁੱਕੇ, ਤੇਰਾ ਮੈਨੂੰ ਮੀਰਾ ਤੈਨੂੰ ਵੇਖਣ ਦਾ ਚਾਅ ਨਾ ਮੁੱਕੇ, ਅਤੇ ਜਦ ਵੇਖੀਏ ਇੱਕ ਦੂਜੇ ਨੂੰ ਉਦੋਂ ਚਾਹ ਨਾ ਮੁੱਕੇ। ਕੋਲ ਜਿਹੇ ਮੇਰੇ ਆਉਣਾ ਮਨਜ਼ੂਰ ਹੈ ਕਿ ਨਹੀਂ, ਕੋਲ ਜਿਹੇ ਮੇਰੇ ਆਉਣਾ ਮਨਜ਼ੂਰ ਹੈ ਕਿ ਨਹੀਂ, ਸਾਡੇ ਨਾਲ ਨਾ ਲਗਾਉਣਾ ਮਨਜ਼ੂਰ ਹੈ ਕਿ ਨਹੀਂ, ਬੇਸ਼ੱਕ ਲਫਜ਼ਾਂ ਦੀ ਭਾਸ਼ਾ ਨਾ ਬੋਲੀਏ ਆਪਾਂ, ਦੇਖ ਕੇ ਮੇਰਾ ਮੁਸਕਰਾਉਣਾ ਮਨਜ਼ੂਰ ਹੈ ਕਿ ਨਹੀਂ, ਉੱਚੇ ਸੁੱਚੇ ਨੈਣਾਂ ਵਿੱਚ ਨੀਵੇਂ ਜਿਹੇ ਮੇਰੇ ਵਰਗੇ ਦਾ ਕੋਈ ਖਾਬ ਜਿਹਾ ਸਜਾਉਣਾ ਮਨਜ਼ੂਰ ਹੈ ਕਿ ਨਹੀਂ, ਕਦੇ ਤੂੰ ਵੀ ਬਿਆਨ ਕਰ ਹਾਲ ਦਿਲ ਆਪਣੇ ਦਾ, ਮੇਰੇ ਸ਼ੇਰਾਂ ਵਿੱਚ ਸਮਝਾਉਣਾ ਮਨਜ਼ੂਰ ਹੈ ਕਿ ਨਹੀਂ, ਮੇਰੇ ਸ਼ੇਰਾਂ ਵਿੱਚ ਸਮਝਾਉਣਾ ਮਨਜ਼ੂਰ ਹੈ ਕਿ ਨਹੀਂ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸੰਜੇ ਪ੍ਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜਿੰਦੂਗਾ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮੋਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਵੀਰਵਾਰ ਜੂਨੀਅਰ ਫਰਾਈਡੇ 28 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝੇ ਪ੍ਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝੇ ਪ੍ਰਸਾ ਸੁਣਦੇ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਮਿਸਿਸ ਆਗਾ 'ਚ ਮਾਲਟਨ 'ਚ 12 ਟੈਂਪਰੇਚਰ ਆ, ਫੀਲ ਲਾਈਕ 8 ਕਰਦੇ ਹਾਂ, ਅਤੇ ਦੁਪਹਿਰ ਨੂੰ 17 ਅਤੇ ਸ਼ਾਮ ਨੂੰ 19 ਅਤੇ ਰਾਤ ਨੂੰ ਹੈਗਾ ਜੀ 16 ਟੈਂਪਰੇਚਰ। 5:42 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:50 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਇਹ ਸੂਰਜ ਬੜਾ ਦਿਨ ਬੜਾ ਲੰਬਾ ਹੋਇਆ ਹੈ ਨਾ, ਵਧੀਆ ਗੱਲ ਆਉਂਦਾ ਚੰਗਾ ਸਮਾਂ 'ਤੇ 5-4 ਘੰਟੇ ਵਧੀਆ ਹੋ ਜਾਂਦਾ, ਦਿਨ ਦਿਨ 'ਚ ਨਿਬੜ ਜਾਂਦੇ। ਸਟੂਡੀਓ ਦੇ ਵਿੱਚ ਕੋਈ ਕਾਲ ਕਰਨੀ ਚਾਹੁੰਦੇ ਹੋ 905-673-3337, ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, ਅਤੇ 416-477-2040 ਹੈ ਨਾ, ਇੰਨੀ ਹੈ ਨਾ ਦੇਖਿਆ, 416-477-2040। ਅਤੇ ਜੇ ਤੁਸੀਂ ਕੋਈ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਰਹੀ ਹੈ, ਜਾਂ ਤੁਸੀਂ ਵੱਖ ਵੱਖ ਐਪਾਂ ਡਾਊਨਲੋਡ ਕੀਤੀਆਂ ਹੋਈਆਂ, ਉਹਨਾਂ 'ਤੇ ਵੀ ਜਾ ਕੇ ਪ੍ਰੋਗਰਾਮ 7 ਦਿਨ ਜਿੰਨੇ 24 ਘੰਟੇ ਪ੍ਰੋਗਰਾਮ ਚੱਲਦੇ ਆ 530, ਅਤੇ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ 416-477-2040। ਅਤੇ ਜੇ ਮੈਸੇਜ ਪਾਉਣੇ ਆ, ਵਟਸਐਪ ਕਰਨੇ ਆ, ਫਿਰ 647-835-5294। ਕੱਲ੍ਹ ਦਾ ਦਿਨ ਤੁਹਾਡਾ ਕਿੱਦਾਂ ਦਾ ਲੰਘਿਆ, ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੀ ਹੋਊਗੀ ਮੈਨੂੰ ਪਤਾ, ਅਤੇ ਜੇ ਕੋਈ ਗੱਲਬਾਤ ਕਰਨੀ ਆ ਕੱਲ੍ਹ ਦੀ, ਕੋਈ ਖਬਰ ਆ ਤੁਹਾਡੇ ਕੋਲ, ਨਿਊਜ਼ ਆ ਕੋਈ ਇਹੋ ਜਿਹੀ, ਤਾਂ ਜ਼ਰੂਰ ਤੁਸੀਂ 905-673-3337 'ਤੇ ਕਰ ਸਕਦੇ ਹੋ। ਅਦਰਵਾਈਜ਼ ਥੋੜ੍ਹਾ ਜਿਹਾ ਆਪਾਂ ਖਬਰਾਂ ਨੂੰ ਵੱਲ ਧਿਆਨ ਦੇ ਦਾਂਗੇ, ਜੇ ਹਾਲ ਚਾਲੇ ਹਾਜ਼ਰੀਆਂ ਲਾਉਣੀ ਆਪਾਂ ਫਿਰ ਤਾਂ ਚਾਹੇ ਠੀਕ ਹੀ ਆ ਹੈ ਨਾ, ਅਤੇ ਕਿਉਂਕਿ ਹੁਣ ਪਤਾ ਤਾਂ ਹੈਗਾ ਵੀ ਸਾਰੇ ਜਣੇ ਸੁਣਦੇ ਆ। ਹਾਂ, ਜਿਹੜੇ ਨਵੇਂ ਬੰਦੇ ਲੱਗੇ ਆ ਸੁਣਨ ਪ੍ਰੋਗਰਾਮ ਨੂੰ, ਜਾਂ ਕਦੇ ਕਿਸੇ ਨੇ ਕਾਲ ਨਹੀਂ ਕੀਤੀ, ਜੇ ਉਹ ਅੱਜ ਕਾਲ ਕਰਨ ਫਿਰ ਮੈਨੂੰ ਬਹੁਤ ਖੁਸ਼ੀ ਹੋਊਗੀ, ਦਿਲੋਂ ਖੁਸ਼ੀ ਹੋਊਗੀ, ਬਸ ਦਿਲ ਖੋਲ੍ਹ ਕੇ ਦਿਖਾ ਨਹੀਂ ਸਕਦਾ ਵੀ ਕਿੰਨੀ ਕੁ ਖੁਸ਼ੀ ਹੋਊਗੀ। ਦੇਖਦੇ ਹਾਂ ਅੱਜ ਕਿੰਨੇ ਕੁ ਜਣੇ ਨਵੇਂ ਭਰਾ ਨੇ ਜਿਹੜੇ ਪ੍ਰੋਗਰਾਮ ਨੂੰ ਰੋਜ਼ ਸੁਣਦੇ ਆ, ਭੈਣਾਂ ਵੀ ਹੋ ਸਕਦੀਆਂ, ਆਂਟੀਆਂ ਵੀ, ਚਲੋ ਤਾਂ ਹੁਣ ਸੁਣਦੀਆਂ ਨੇ ਆਪਣੀ ਗੱਲ ਨੂੰ, ਆਪਾਂ ਕਹਿਣਾ ਹੀ ਬੰਦ ਕਰਤਾ, ਅਤੇ ਬਹੁਤ ਨੇ ਸਰੋਤੇ ਜਿਹੜੇ ਨਵੇਂ ਰੋਜ਼ ਸੁਣਦੇ ਆ ਪਰ ਕਾਲ ਨਹੀਂ ਕਦੇ ਕਰਦੇ ਜਾਂ ਮੈਸੇਜ ਨਹੀਂ ਪਾਉਂਦੇ। ਮੈਨੂੰ ਕਈ ਵਾਰ ਕਹਿ ਦਿੰਦੇ ਆ ਯਾਰ ਅਸੀਂ ਹੁਣ ਕਰਿਆ ਕਰਾਂਗੇ, ਪਰ ਫਿਰ ਮੈਂ ਵੀ ਢੀਠ ਜਿਹੀ ਹਾਂ ਮੂਹਰੇ, ਵੀ ਠੀਕ ਹੈ ਜੀ ਕਰ ਲਿਆ ਕਰੋ, ਪਰ ਕਰਿਆ ਕਰੋ ਹੈ ਨਾ, ਪਰ ਨਹੀਂ ਕਰਦੇ। ਚਲੋ ਕੋਈ ਗੱਲ ਨਹੀਂ। ਦਾਣਾ ਮੰਡੀ, ਦਾਣਾ ਮੰਡੀ 'ਤੇ ਜੇ ਤੁਸੀਂ ਅਜੇ ਤੱਕ ਗਰੋਸਰੀ ਨਹੀਂ ਕੀਤੀ ਤਾਂ ਬਹੁਤ ਤੁਸੀਂ ਸੱਚੀ ਪੈਸਿਆਂ ਦੀ ਸੇਵਿੰਗ ਨਹੀਂ ਕੀਤੀ। ਫਿਰ ਪੈਸਿਆਂ ਦੀ ਸੇਵਿੰਗ ਕਰਨੀ ਹੈ ਤਾਂ ਬ੍ਰਹਮਲੀ ਐਂਡ ਕੁਈਨ 'ਤੇ ਆ ਦਾਣਾ ਮੰਡੀ ਵਾਲੇ, ਤੁਸੀਂ ਜਾ ਕੇ ਆਓ ਉੱਥੋਂ। ਕਿਸੇ ਪ੍ਰਕਾਰ ਦੀ ਵੀ ਕੋਈ ਘਰ ਦੇ ਵਿੱਚ ਵਰਤਣ ਵਾਲੀ ਗਰੋਸਰੀ ਤੁਸੀਂ ਲੈਣੀ ਆ, ਜਿਹ 'ਚ ਆਟੇ ਹੋ ਗਏ, ਗੁੜ ਹੋ ਗਿਆ ਹੈ ਨਾ, ਸ਼ੱਕਰ ਹੋ ਗਈ, ਗੰਢੇ ਲਾਲ ਪੀਲੇ, ਦਾਲਾਂ ਕੱਚੀਆਂ ਪੱਕੀਆਂ ਵੀ ਲੈ ਸਕਦੇ ਹੋ ਉੱਥੋਂ, ਸ਼ੂਗਰ ਬਟਰ ਹੈ ਨਾ, ਹੋਰ ਕੀ ਕੀ ਮੇਰੇ ਸਾਹਮਣੇ ਲੈ ਦੱਸੋ, ਚੱਕੋ ਆ ਖਜੂਰਾਂ ਖਜਾਰਾਂ ਲੈਣੀਆਂ ਤੁਸੀਂ, ਅਚਾਰ ਲੈਣੇ ਆ ਕਿਸੇ ਪ੍ਰਕਾਰ ਦੇ ਵੀ ਕੋਈ ਵੀ, ਅਤੇ ਜਾਂ ਫਿਰ ਤੁਸੀਂ ਬੈਠ ਕੇ ਖਾਣਾ ਘਰੇ ਲਿਜਾ ਕੇ ਖਾਣਾ, ਉੱਥੇ ਲੰਚ ਕਰ ਲਓ ਡਿਨਰ ਕਰ ਲਓ, ਤੁਹਾਡੀ ਮਰਜ਼ੀ ਆ। ਵੈੱਜ ਬਿਰਿਆਨੀ ਲੈ ਲਓ, ਨੋਨ ਵੈੱਜ ਬਿਰਿਆਨੀ ਲੈ ਲਓ, ਇਹ ਵੀ ਕਹਿ ਸਕਦੇ ਹਾਂ ਆਪਾਂ, ਚਿਕਨ ਲੈਗਾਂ ਹੈ ਨਾ, ਅਤੇ ਕੱਚੀਆਂ ਪੱਕੀਆਂ, ਗੋਟ ਲੈਣਾ ਜਾਂ ਤੁਸੀਂ ਫਿਸ਼ ਲੈਣੀ ਆ, ਅਤੇ ਦਾਣਾ ਮੰਡੀ ਸੁਪਰ ਮਾਰਕੀਟ ਦਾ ਜ਼ਰੂਰ ਜਾ ਕੇ ਆਓ। 905-286-9957, 905-286-9957 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਆਪਾਂ ਜੇ ਗੱਲਬਾਤ ਕਰੀਏ ਹੁਣ, ਪਰਮਿੰਦਰ ਜੀ ਹੁਣਾਂ ਨੂੰ ਮੈਂ ਕਾਲ ਲਾਏ ਲਵਾਂ, ਅਤੇ ਫਿਰ ਵਧੀਆ ਵਧੀਆ ਆਪਣੀਆਂ ਗੱਲਾਂ ਬਾਤਾਂ ਉੱਧਰ ਨੂੰ ਕਾਫੀ ਹੋਣੇ ਵਾਲੀਆਂ ਨੇ, ਅਤੇ ਕਾਫੀ ਕਿੰਨੇ ਕੁ ਜਾਣੇ ਸੁਣਦੇ ਹੋ ਜੀ ਪ੍ਰੋਗਰਾਮ ਨੂੰ, ਕਰਿਓ ਮੈਸੇਜ ਮਾੜਾ ਜਿਹਾ ਪਾਇਓ। ਜਸਪ੍ਰੀਤ ਭਾਈ ਦਾ, ਜਸਪ੍ਰੀਤ ਦਾ ਗੁੱਡ ਮੋਰਨਿੰਗ ਦਾ ਮੈਸੇਜ ਆ ਗਿਆ, ਜਸਪ੍ਰੀਤ ਜੀ ਥੈਂਕ ਯੂ ਸੋ ਮੱਚ। ਅਤੇ ਉੱਧਰੋਂ ਪਰਮਿੰਦਰ ਜੀ ਵੀ ਠਾਹ ਕਰਾਈ ਜਾਂਦੇ ਖਬਰਾਂ ਦੀ, ਬਸ ਚੱਕੀ ਚਲੋ ਕਹਿੰਦੇ ਫੱਟੇ। ਆ ਖਾਤਿਆਂ 'ਚ ਕਹਿੰਦੇ ਪੈਸੇ ਆਉਣੇ ਯਾਰ, ਸੱਚੀ ਆਉਣੇ ਆ, $1,500, $1,800, ਕਿਸੇ ਦਾ 1,000, ਕਿਸੇ ਦਾ 400, ਕਿਸੇ ਦਾ 500, ਉਹ ਆਉਣੇ ਕਦ ਕਹਿੰਦੇ 10-12 ਤਰੀਕ ਤੱਕ ਆਉਣੇ ਆ। ਮਹਿੰਗਾਈ ਭੱਤਾ ਦੇ ਰਹੀ ਆ ਸਰਕਾਰ ਕੈਨੇਡਾ ਦੀ, ਹੈ ਚਲੋ ਇੰਨੇ ਕੁ ਤਾਂ ਮੈਨੂੰ ਲੱਗਦਾ ਪੈਟਰੋਲਾਂ ਦੇ ਕਾਰਾਂ ਦੇ ਵਿੱਚ ਪੂਰੇ ਹੋ ਜਾਣੇ ਆਪਣੇ, ਬਾਕੀ ਕੁਛ ਕਹਿ ਨਹੀਂ ਸਕਦੇ। ਲੈ ਬਨੇਸਰ ਸਾਹਿਬ ਨੂੰ ਵੱਧ ਪਤਾ ਹੋਣਾ, ਬਨੇਸਰ ਸਾਹਿਬ ਆ ਜਾਓ, ਚੰਗੇ ਸਤਿ ਸ਼੍ਰੀ ਅਕਾਲ ਜੀ, ਆ ਨੂੰ
1: ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ ਸਿਹਤਾਂ?
1: ਬਹੁਤ ਵਧੀਆ, ਮੈਂ ਕਿਹਾ ਦੋ ਗੱਲਾਂ ਦੱਸਦਾ ਤੁਹਾਨੂੰ।
0: ਦੋਏ ਹੁੰਦੀਆਂ ਤੁਹਾਡੇ ਕੋਲ, ਤੀਜੀ ਵੀ ਕਦੇ ਕਰ ਲਿਆ ਕਰੋ ਜਾਂ ਇੱਕ ਕਰ ਲਿਆ ਕਰੋ।
1: ਚਲੋ ਤਿੰਨ ਕਰ ਲਾਂਗੇ,
0: ਕੌਣ ਦੋ?
1: ਕੱਲ ਨਾ ਦੋ ਬੰਦੇ ਆਏ।
0: ਅੱਛਾ, ਦੋਏ ਸੀ?
1: ਦੋਏ ਸੀ, ਵਾਈਫ ਨੂੰ ਕਹਿੰਦੇ ਵੀ ਤੁਹਾਡੇ ਪਿਛਲੇ ਪਾਸੇ ਉਹ ਹੈਗਾ ਕੈਮਰਾ।
0: ਅੱਛਾ,
1: ਤੇ ਅਸੀਂ ਪੁਲਿਸ ਵਾਲੇ।
0: ਅੱਛਾ,
1: ਤੇ ਕਹਿੰਦਾ ਆ ਦੇਖੋ ਮੇਰੇ ਕੋ ਗਨ। ਹਾਂ, ਆ ਬੈਚ ਆ ਮੇਰਾ, ਕਹਿੰਦਾ ਪਹਿਲਾਂ ਤਾਂ ਪੁਲਿਸ ਵਾਲੇ ਗਨ ਦਿਖਾਉਂਦੇ ਹੀ ਨੀ।
0: ਹਾਂ,
1: ਵਾਈਫ ਕਹਿੰਦੀ ਨਹੀਂ ਤੁਸੀਂ ਲੱਗਦੇ ਹੀ ਨੀ ਮੈਨੂੰ ਪੁਲਿਸ ਵਾਲੇ।
0: ਹਾਂ,
1: ਤੁਸੀਂ ਪੁਲਿਸ ਵਾਲੇ ਨੀ ਹੈਗੇ।
0: ਹਾਂ,
1: ਫੇਰ ਅਸੀਂ ਜੇ ਥਾਣੇ ਫੋਨ ਕੀਤਾ ਪੁਲਿਸ ਵਾਲਿਆਂ ਦੇ, ਵੀ ਐ ਕੋਈ ਬੰਦੇ ਆਉਂਦੇ ਆ ਛੋਟੇ। ਉਹ ਕਹਿੰਦੇ ਆਉਂਦੇ ਵੀ ਨੇ, ਇਹ ਨੀ ਕਹਿੰਦੇ ਵੀ ਨਹੀਂ ਆਉਂਦੇ, ਪਰ ਇਹ ਆ ਵੀ ਤੁਸੀਂ ਜਦ ਵੀ ਕੋਈ ਆਵੇ ਨਾ ਤਾਂ ਬੈਚ ਨੰਬਰ ਜ਼ਰੂਰ ਲੈ।
0: ਨਕਲੀ ਬੈਚ ਨੀ ਬਣ ਸਕਦਾ? ਬੈਚ ਤਾਂ ਨਕਲੀ ਵੀ ਬਣ ਜੂਗਾ।
1: ਹਾਂ, ਨਕਲੀ ਹੋ, ਤਾਂ ਹੀ ਤਾਂ ਉਹ ਕਹਿੰਦਾ ਵੀ ਬੈਚ ਨੰਬਰ ਮੰਗੋ। ਜਦ ਵੀ ਕੋਈ ਤੁਹਾਨੂੰ ਕਹੇ ਮੈਂ ਪੁਲਿਸ ਵਾਲਾ ਹੋ, ਅੰਕਲ ਤੇਰਾ ਬੈਚ ਨੰਬਰ ਕੀ ਆ, ਉਹ ਦੱਸ।
0: ਫਿਰ ਦੇ ਦੇਣਗੇ ਅਗਲੇ ਬੈਚ ਨੰਬਰ, ਦੱਸ ਦੇਣਗੇ, ਫੇਰ ਕੀ ਹੋਜੂ?
1: ਨਹੀਂ, ਫੇਰ ਆਪਾਂ ਪੁਲਿਸ ਵਾਲੇ ਨੂੰ ਪੁੱਛ ਸਕਦੇ ਆ ਨਾ।
0: ਉਹ ਤਾਂ ਬਾਅਦ ਚ ਪੁੱਛਣਾ ਨਾ, ਜਦੋਂ ਅਗਲਾ ਚੱਲ ਜੂਗਾ ਲੈ ਕੇ ਸਾਰਾ ਕੁਛ।
1: ਨਹੀਂ, ਅੰਦਰ ਥੋੜੀ ਵੜਨ ਦੇਣਾ ਉਹਨਾਂ ਨੂੰ।
0: ਅੱਛਾ, ਅੰਦਰ ਹੀ ਨੀ ਵੜਨ ਦੇਣਾ? ਹਾਂ, ਉਹਨਾਂ ਦੇ ਖੜਿਆ ਖੜਿਆ ਦੇ ਪੁੱਛ ਲਓ ਹਨਾ।
1: ਹਾਂ, ਬਾਹਰ ਹੀ, ਅੰਦਰ ਨੀ ਆਉਣ ਦੇਣਾ। ਨਾ ਨਾ ਨਾ,
0: ਅੱਛਾ
1: ਨਾ ਨਾ, ਅੰਦਰ ਨੀ ਅਸੀਂ ਵੜਨ ਦਿੱਤਾ। ਉਹਨਾਂ ਨੇ ਕਿਹਾ ਕੈਮਰਾ ਪੁੱਛਿਆ, ਵਾਈਫ ਕਹਿੰਦੇ ਲੱਗਦੇ ਨੀ, ਉਹ ਫਿਰ ਕਾਰ ਆਪਣੀ ਲੈ ਕੇ, ਕਾਰ ਵੀ ਦੂਜੀ ਸੀ,
0: ਪ੍ਰਾਈਵੇਟ
1: ਚਲੇ ਗਏ। ਹਾਂ, ਅਸੀਂ ਫਿਰ ਸਾਰੀ ਪੁਲਿਸ ਵਾਲੇ ਨਾਲ ਗੱਲ ਕੀਤੀ, ਕੈਮਰੇ ਚੋਂ ਫੋਟੋ ਫਾਟੋ ਵੀ ਕੱਢ ਲਈ, ਉਹ ਆਹ ਬੰਦੇ ਸੀ ਹਨਾ। ਤੇ ਅੱਛਾ, ਇੱਕ ਅਸੀਂ ਜਿਤੋਂ ਮਤਲਬ ਬੈਲੈਂਸ ਵਗੈਰਾ ਲੈਣੇ ਆ ਨਾ, ਉਹਦੇ ਨਾਲ ਮੇਰਾ ਬੇਟਾ ਵੀ ਗਿਆ ਸੀ, ਤੇ ਬੇਟਾ ਗਿਆ, ਉਹਨਾਂ ਨੇ ਨਾ ਉਹਦਾ ਕਾਰਡ ਬਣਾ ਕੇ ਭੇਜਤਾ, ਉਹਨਾਂ ਤੋਂ ਨਾ ਸਾਈਨ ਲਿੱਤੇ ਨਾ ਕੁਛ, ਕਾਰਡ ਬਣਾ ਕੇ ਭੇਜਤਾ ਵੀ ਜੇ ਇਹਨੂੰ ਲੋੜ ਹੋਊਗੀ ਲੈ ਲੂ। ਅੱਛਾ, ਉਹਨੇ ਕਾਰਡ ਮੇਰੇ ਕੋਲੇ ਪਿਆ ਹਾਲੇ, ਕਾਰਡ ਉਹਦੇ ਵਿੱਚ ਆਪਣੇ ਕੀ ਹੁੰਦਾ ਜਿਹੜੀ ਚਿੱਠੀ ਚ ਆਇਆ ਸੀ, ਕਾਰਡ ਉਹਨੇ ਖੋਲਿਆ ਵੀ ਨੀ, ਐਕਟਿਵ ਵੀ ਨੀ, ਕੁਛ ਵੀ ਨੀ ਕਰਾਇਆ, ਉਸੇ ਕਾਰਡ ਤੇ ਕੋਈ 12,000 ਕਢਾ ਕੇ ਵੀ ਲੈ ਗਏ, ਸਮਾਨ ਖਰੀਦ ਕੇ ਲੈ ਗਿਆ 12,000।
0: ਵੈਰੀ ਗੁੱਡ,
1: ਉਸੇ ਕਾਰਡ ਤੇ ਜਿਹੜਾ ਘਰ ਵਾਲੇ ਬੰਦ ਪਏ ਆ।
0: ਫਿਰ ਦੱਸਿਆ ਨੀ ਉਹਨਾਂ ਨੂੰ?
1: ਨਹੀਂ, ਫਿਰ ਪੁਲਿਸ ਨੂੰ ਦੱਸਿਆ, ਉਹ ਪੁਲਿਸ ਨੂੰ ਦੱਸਿਆ, ਪੁਲਿਸ ਨੇ ਫਿਰ ਜਿਹਨਾਂ ਦਾ ਕਾਰਡ ਆ ਉਹਨਾਂ ਨਾਲ ਗੱਲ ਕੀਤੀ, ਉਹ ਕਾਰਡ ਵਾਲੇ ਕਹਿੰਦੇ ਸਾਨੂੰ ਆਪ ਪਹਿਲਾਂ ਕਰਨ ਦੋ, ਫੇਰ ਅਸੀਂ ਤੁਹਾਨੂੰ ਦੱਸਾਂਗੇ, ਅਸੀਂ ਆਪ ਸਾਰਾ ਇਹਦਾ ਉਹ ਕਰਦੇ ਆ ਵੀ ਕੌਣ ਲੈ ਕੇ ਗਿਆ ਕੀ ਮਿਲਿਆ। ਮੈਂ ਕਿਹਾ ਭਾਈ ਹੁਣ ਆਹ ਧਿਆਨ ਰੱਖ ਲਓ, ਦੋ ਗੱਲਾਂ ਤੇ ਸਾਰੇ ਹਨ, ਕੋਈ ਪੁਲਿਸ ਵਾਲਾ ਆਵੇ ਉਹ ਕਹਿੰਦੇ ਬੈਚ ਨੰਬਰ ਪੁੱਛੋ ਉਹਨਾਂ ਤੋਂ।
0: ਬਿਲਕੁਲ ਬਿਲਕੁਲ,
1: ਠੀਕ ਹੈ, ਓਕੇ ਸਰ,
0: ਥੈਂਕ ਯੂ ਸਰ,
1: ਥੈਂਕ ਯੂ।
0: 905-600-33-37 ਆਪਣੇ ਸਤਨਾਮ ਭਾਅ ਜੀ ਕਹਿੰਦੇ ਵੀ ਮੈਂ ਸੁਣਦਾ ਕਹਿੰਦੇ ਪ੍ਰੋਗਰਾਮ ਨੂੰ ਨਾ ਭਾਅ ਜੀ, ਥੈਂਕ ਯੂ ਸੋ ਮੱਚ, ਬਹੁਤ ਵਧੀਆ, ਗੁੱਡ। ਬਸ ਇੰਨੇ ਕੀ ਜਾਣੇ ਸੀ ਸੁਣਨੇ ਵਾਲੇ, ਸੱਚੀ ਨਹੀਂ ਆਪਾਂ ਨੂੰ ਕੋਈ ਸੁਣਦਾ ਨਾ। ਚੱਲ ਕੋਈ ਨਹੀਂ, ਅਸੀਂ ਚਲੇ ਜਾਣਾ ਹਜੀ ਸਿਆ ਤਵਾ ਕਿਚਨ ਦੇ, ਫਿਰ ਜਾਇਓ 50 ਸਨੀਵੈਲ ਗੇਟ ਬ੍ਰੈਂਪਟਨ ਦੇ ਉੱਪਰ 905-790-1699 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਕੱਲ੍ਹ ਨੂੰ ਆ ਸੋਫਾ ਸਟੂਡੀਓ ਸ਼ਗਨਦੀਪ ਢਿੱਲੋਂ 905-799-8877-85-50 ਟੋਰਬਰਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ। ਐੱਲ ਸ਼ੇਪ, ਯੂ ਸ਼ੇਪ, ਬੀ ਸ਼ੇਪ ਕਿੱਧਰੋਂ ਬਣਾਉਣੀ ਆ, 905-799-8877 'ਤੇ ਸੰਪਰਕ ਕੀਤਾ ਜਾ ਸਕਦਾ। ਕਿਸੇ ਨੂੰ ਪਤਾ ਹੀ ਨਹੀਂ ਹੈ ਨਾ, $3,500, ਕਿਸੇ ਨੂੰ 800, ਕਿਸੇ ਨੂੰ 400 ਕਾਦ ਆਉਣਾ ਯਾਰ, ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਕੀ ਅਪਡੇਟ ਆ ਉਹਦੇ 'ਚ। ਕਹਿੰਦੇ ਕੈਨੇਡਾ ਵਾਲਿਆਂ ਦੇ ਖਾਤੇ 'ਚ ਆਉਣਗੇ $1,507 ਅਤੇ ਆਉਣੇ ਕਾਹਦਾ, ਕਿਹੜੇ ਹਿਸਾਬ ਨਾਲ ਆਉਣੇ ਆ, ਕੈਨੇਡਾ ਵਾਲਿਆਂ ਦੇ ਖਾਤੇ ਵਿੱਚ ਅੱਜ $1,507 ਤੱਕ ਦੀ ਰਕਮ ਆਵੇਗੀ, ਜੋ ਸੰਬੰਧਿਤ ਸ਼ਖਸ ਦੀ ਉਮਰ ਅਤੇ ਆਮਦਨ 'ਤੇ ਨਿਰਭਰ ਕਰਦੀ ਹੈ। ਕੈਨੇਡਾ ਪੈਨਸ਼ਨ ਪਲਾਨ ਅਧੀਨ 65 ਸਾਲ ਦੇ ਉਮਰ ਵਾਲੇ ਨਵੇਂ ਲਾਭਪਾਤਰੀਆਂ ਨੂੰ $925.35 ਯਾਨੀ $925.35 ਦੀ ਰਕਮ ਮਿਲੇਗੀ ਅਤੇ ਅੱਜ ਦੀ ਅਦਾਇਗੀ ਮਗਰੋਂ 26 ਜੂਨ, 29 ਜੁਲਾਈ ਅਤੇ 27 ਅਗਸਤ ਨੂੰ ਅਦਾਇਗੀਆਂ ਹਾਸਲ ਹੋਣਗੀਆਂ। ਉਮਰ ਅਤੇ ਆਮਦਨ ਦੇ ਹਿਸਾਬ ਨਾਲ ਵੱਖੋ ਵੱਖਰੀ ਹੋਵੇਗੀ ਰਕਮ। ਚੈੱਕ ਕਰ ਲਓ ਭਾਅ ਜੀ ਆਪਣੇ ਖਾਤੇ, 73 ਮਗਰ ਲਾਸਟ ਸੀ ਸ਼ਾਇਦ, ਉਹ ਕਾਲ ਆਉਂਦੀ ਸੀ, ਕੱਟ ਗਈ, ਦੁਬਾਰਾ ਕਾਲ ਕਰ ਲਓ ਭਾਅ ਜੀ। ਗੁੱਡ ਗੁੱਡ ਗੁੱਡ ਕੈਨੇਡਾ 'ਚ ਮਾਰਕ ਕਰਨੀ ਸਰਕਾਰ ਦਾ ਹੋ ਸਕਦਾ ਪਤਨ, ਕਿਉਂ ਹੋ ਸਕਦਾ ਭਾਈ, ਸਰਕਾਰ ਡਿੱਗ ਸਕਦੀ ਹੈ ਹਜੇ ਚਾਂਸ ਸਰਕਾਰ ਦੇ ਵੀ ਲੱਗਦੇ ਨੇ ਕੈਨੇਡਾ ਦੇ। ਅਤੇ ਓਂਟਾਰੀਓ ਵਿੱਚ ਕੌਂਸਲਿੰਗ ਬਿੱਲ 9 ਮਿਊਂਸਪਲ ਅਕਾਊਂਟਬਿਲਟੀ ਐਕਟ ਪਾਸ ਹੋ ਗਿਆ ਜੀ। ਓਂਟਾਰੀਓ ਵਿਧਾਨ ਸਭਾ ਵਿੱਚ ਬਿੱਲ 9 ਮਿਊਂਸਪਲ ਅਕਾਊਂਟਬਿਲਟੀ ਐਕਟ ਬੁੱਧਵਾਰ 26 ਮਈ ਨੂੰ ਤੀਜੀ ਪੜ੍ਹਾਈ ਯਾਨੀ ਕਿ ਉਹਦੇ 'ਚ ਕੀ ਕਹਿੰਦੇ ਹੁੰਦੇ ਆ, ਪੜਾਅ ਲਿਖਣਾ ਸੀ ਉਹਨੇ, ਪੜ੍ਹਾਈ ਤੋਂ ਲੰਘ ਗਿਆ ਹੈ। ਇਹ ਬਿੱਲ ਗਲਤ ਵਿਵਹਾਰ ਵਾਲੇ ਮਿਊਂਸਪਲ ਕੌਂਸਲਾਂ, ਸਥਾਨਕ ਕੌਂਸਲਾਂ ਨੂੰ ਹਟਾਉਣ ਲਈ ਨਵੀਆਂ ਸਖ਼ਤ ਧਾਰਾਵਾਂ ਲਿਆਉਂਦਾ ਹੈ ਅਤੇ ਇਸ ਬਿੱਲ ਨੂੰ 110 ਅਤੇ 1 ਵੋਟ ਨਾਲ ਪਾਸ ਕੀਤਾ ਗਿਆ, ਇੱਕੋ ਇੱਕ ਵੋਟ ਵਿਰੋਧ 'ਚ ਪਈ। ਇੰਡੀਪੈਂਡੈਂਟ MPP ਬੌਬੀ ਐਨਾ ਬ੍ਰੈਡੀ ਨੇ ਪਾਈ, ਚੱਕ ਦੋ ਫੱਟੇ। ਚਲੋ ਮੈਂ ਲੈ ਕੇ ਆਉਣਾ ਪਰਮਿੰਦਰ ਜੀ ਨੂੰ ਲੱਭ ਕੇ, ਅਤੇ ਫਿਰ ਆਪਾਂ ਜਦ ਤੱਕ ਬੰਗਾਂ ਦਾ ਮੈਚ ਨਾ ਰਹਿ ਲਈਏ, ਸੁਣਿਓ ਬੰਗਾਂ ਦਾ ਮੈਚ, ਸੁਣਨਾ ਵੀ ਆਪਾਂ ਪਰਸੋਂ ਐਤਵਾਰ ਸ਼ਨੀਵਾਰ ਨੂੰ, ਬੰਗਾਂ ਮੈਚ ਨਾ ਆਈਆਂ।

0: ਨਾਲੇ ਚੋਪੜੀਆਂ ਨਾਲੇ ਦੋ ਦੋ
1: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
0: ਡੇਅਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
1: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ
0: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ
1: ਕਾਲ ਗਗਨ ਔਰ ਗੁਰਿੰਦਰ ਐਟ 905-286-9257

0: ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੌਰ ਬ੍ਰਹਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੌਰ ਬ੍ਰਹਮ ਰੋਡ, ਯੂਨਿਟ ਨੰਬਰ 1, 905-799-8878, ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਬਿਲਕੁਲ ਜੀ, ਪਰਵਿੰਦਰ ਜੀ ਆਪਣੇ ਨਾਲ ਜੁੜ ਕੇ ਕਾਫੀ ਸਾਰੇ ਮੈਸੇਜ ਵੀ ਆ। 2545 ਤੋਂ ਭਾਅ ਜੀ ਕਹਿੰਦੇ ਲਿਸਨਿੰਗ ਬ੍ਰਦਰ, ਥੈਂਕ ਯੂ ਸਰ, ਥੈਂਕ ਯੂ। ਹਰਪ੍ਰੀਤ ਸੋਮੀ ਸਾਹਿਬ, ਕਿਆ ਬਾਤ ਆ। ਅਤੇ ਨਾਲ ਦੀ ਨਾਲ 1037 ਤੋਂ ਕੰਗ ਸਾਹਿਬ ਦਾ ਵੀ ਮੈਸੇਜ ਆ ਗਿਆ, ਕੰਗ ਸਾਹਿਬ ਥੈਂਕ ਯੂ ਸੋ ਮੱਚ। ਅਤੇ 3373 ਤੋਂ ਅੱਜ ਪਹਿਲੀ ਵਾਰ ਮੈਸੇਜ ਆਏ ਆ ਗਗਨ ਭਾਅ ਜੀ ਦੇ, ਗੁੱਡ ਮੋਰਨਿੰਗ ਭਾਅ ਜੀ, ਫੋਨ ਦੀ ਆਵਾਜ਼ ਨਹੀਂ ਆਉਂਦੀ ਇੰਡੀਆ, ਫੋਨ ਦੀ ਆਵਾਜ਼ ਨਹੀਂ ਇੰਡੀਆ। ਅਤੇ ਫੋਨ ਦੀ ਆਵਾਜ਼ ਨਾ, ਜਦ ਤੁਸੀਂ ਇੱਧਰੋਂ ਜੁੜ ਜਾਂਦੇ ਹੋ, ਕਾਲ ਲਾਉਂਦੇ ਹੋ, ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਜਾਂ ਤੁਹਾਨੂੰ ਚੱਕ ਇੱਧਰੋਂ ਮੈਂ ਪਾ ਲੈਂਦਾ ਤੁਹਾਨੂੰ ਲੈਣ 'ਤੇ, ਅਤੇ ਫਿਰ ਤੁਹਾਡੀ ਆਵਾਜ਼ ਤੁਹਾਨੂੰ ਸੁਣਦੀ ਹੋਣੀ ਹੈ ਪ੍ਰੋਗਰਾਮ ਨੂੰ, ਉਨ੍ਹਾਂ ਚਿਰ ਮੈਨੂੰ ਲੱਗਦਾ ਤੁਹਾਨੂੰ ਸੁਣਦਾ ਨਹੀਂ ਪ੍ਰੋਗਰਾਮ। ਹੈ ਨਾ, ਸਹੀ ਹੈ ਗੱਲ। ਅਤੇ ਰਵਿੰਦਰ ਭਾਅ ਜੀ ਦਾ ਵੀ ਮੈਸੇਜ ਆ ਗਿਆ ਮੋਂਟਰੀਅਲ ਤੋਂ, ਆ ਚੱਕ, ਸਤਿ ਸ਼੍ਰੀ ਅਕਾਲ ਕਹਿੰਦੇ ਰਵਿੰਦਰ ਮੋਂਟਰੀਅਲ, ਵੈਰੀ ਗੁੱਡ, ਥੈਂਕ ਯੂ। ਅਤੇ 4467 ਤੋਂ ਹਰਮਨ ਭਾਅ ਜੀ ਕਹਿੰਦੇ ਗੁੱਡ ਮੋਰਨਿੰਗ ਵੀਰ ਜੀ, ਕਿੱਦਾਂ ਲਿਸਨਿੰਗ ਸੁਣਦੇ ਆ ਪ੍ਰੋਗਰਾਮ ਨੂੰ। 8475 ਤੋਂ ਵੀ ਭਾਅ ਜੀ ਦਾ ਮੈਸੇਜ ਆ, ਢੱਡ ਸਾਹਿਬ ਦਾ, ਢੱਡ ਸਾਹਿਬ ਥੈਂਕ ਯੂ ਸੋ ਮੱਚ। 16 ਕੜ ਤੋਂ ਲਖਵਿੰਦਰ ਮਲਤਾਨੀ ਸਾਹਿਬ, ਸਤਿ ਸ਼੍ਰੀ ਅਕਾਲ ਜੀ ਨੂੰ। ਗਰਚਾ ਵੀ, ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਨਿਆਂ ਲੰਘਿਓ।
2: ਸਤਿ ਸ਼੍ਰੀ ਅਕਾਲ ਭਾਅ ਜੀ, ਪਹਿਲੀ ਵਾਰ ਕਾਲ ਕਰ ਰਹੇ ਹਾਂ।
1: ਕਿਆ ਬਾਤ ਆ, ਮੈਂ ਆਈਡੀ ਤਾਂ ਹੀ ਦੇਖੀ, ਮੈਂ ਕਿਹਾ ਪਹਿਲੀ ਵਾਰ ਅੱਜ।
2: ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਜੀ,
1: ਥੈਂਕ ਯੂ।
2: ਕੀਲੀ ਦੱਬ ਕੇ ਰੱਖੋ,
1: ਨਾ ਚੱਕ,
2: ਹੈਵੀ ਨਾਈਸ ਡੇ ਜੀ,
1: ਥੈਂਕ ਯੂ, ਲਵ ਯੂ, ਲਵ ਯੂ। ਅਤੇ 8181 ਤੋਂ ਵੀ ਸੁਖਵੀਰ ਭਾਈ ਦਾ ਅੱਜ ਮੈਸੇਜ ਪਹਿਲੀ ਵਾਰ ਆਇਆ ਗੁੱਡ ਮੋਰਨਿੰਗ ਦਾ, ਸੁਖਵੀਰ ਭਾਈ ਥੈਂਕ ਯੂ ਸੋ ਮੱਚ, ਕਿਆ ਬਾਤ ਆ। ਇਹ ਮੈਸੇਜ ਪਹਿਲੀ ਵਾਰ ਨਹੀਂ, ਜਾਂ ਮੈਂ ਹੀ ਕੱਟ ਕੁੱਟ ਦਿੰਦਾ ਕਈ ਵਾਰ, ਫੋਨ ਭਰ ਜਾਂਦਾ ਮੈਂ ਕਈ ਵਾਰ ਨਾ, ਵਿੱਚੋਂ ਮੈਸੇਜ ਕੱਟਣ ਲੱਗ ਗਿਆ, ਅੱਗੇ ਨਹੀਂ ਸੀ ਮੈਂ ਕਰਦਾ ਹੁੰਦਾ। ਅਤੇ 7155 ਤੋਂ ਵੀ ਟੰਡੀ ਸਾਹਿਬ ਦਾ ਮੈਸੇਜ ਆ, ਗੁੱਡ ਮੋਰਨਿੰਗ ਵੀਰ ਜੀ ਕਹਿੰਦੇ, ਥੈਂਕ ਯੂ ਸਰ, ਥੈਂਕ ਯੂ। ਪਰਵਿੰਦਰ ਜੀ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ
3: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
1: ਤੁਹਾਡੀ ਸਰਕਾਰ ਨੇ ਕਦੇ ਤੁਹਾਨੂੰ ਪੈਸੇ ਦਿੱਤੇ ਆ
3: ਜੀ?
1: ਤੁਹਾਡੀ ਸਰਕਾਰ ਨੇ ਤੁਹਾਨੂੰ ਕਦੇ ਪੈਸੇ ਦਿੱਤੇ ਆ, ਇੰਡੀਆ ਦੀ ਨੇ ਜਾਂ ਪੰਜਾਬ ਦੀ ਨੇ? ਮਹਿੰਗਾਈ ਭੱਤਾ, ਤੇਲ ਭੱਤਾ, ਲੋਨ ਭੱਤਾ?
3: ਦੇਖੋ ਨਹੀਂ, ਏਦਾਂ ਨੀ ਤੁਸੀਂ ਹਰਜੀਤ ਜੀ ਕਹਿ ਸਕਦੇ। ਹਾਲੇ ਤਾਂ ਸਾਡੇ ਕੋਲ ਉਹੀ 15-15 ਲੱਖ ਰੁਪਈਆ ਨੀ ਮੁੱਕਿਆ ਜਿਹੜਾ 2014 ਚ ਮੋਦੀ ਸਾਹਿਬ ਨੇ ਪਾਤਾ ਸੀ। ਸੋ ਹਾਲੇ ਦੂਜੇ ਦਾ ਦੇਖਣ ਦਾ ਟਾਈਮ ਹੀ ਨੀ ਮਿਲਿਆ। ਲੱਗਦਾ ਕਿ ਤੁਹਾਡੇ ਖਾਤਿਆਂ 'ਚ ਜ਼ਰੂਰ ਆਏ ਹੋਣੇ ਆ, ਫਿਰ ਤਾਂ ਹੀ ਗੱਲ ਛੇੜੀ ਤੁਸੀਂ।
1: ਨਹੀਂ, ਤੁਹਾਡੇ ਦਾ ਫਿਰ 1 ਸਾਲ ਦਾ 1 ਲੱਖ ਰੁਪਈਆ ਬਣ ਗਿਆ ਹੁਣ ਤੱਕ, 15 ਲੱਖ ਹਜੇ ਮੁੱਕੇ ਹੀ ਨਹੀਂ ਸਾਲ ਦਾ ਲੱਖ।
3: ਮੁੱਕਿਆ ਨੀ, ਦੇਖੋ ਆਪਣੇ ਕਿਹੜੇ ਖਰਚੇ ਆ, ਕੋਈ ਏਡੇ ਮਤਲਬ ਖਰਚੇ ਹੈ ਨੀ। ਸੋ ਹੌਲੀ ਹੌਲੀ ਖਰਚੇ ਮਤਲਬ ਇਹ ਗੁੜ ਆ ਜਿਹੜਾ ਬੁੱਕਲ ਦਾ ਗੁੜ ਹੁੰਦਾ ਨਾ, ਬੁੱਕਲ ਦਾ ਗੁੜ ਉਹ ਭੋਰ ਭੋਰ ਕੇ ਖਾਈਦਾ। ਸੋ ਇਹ ਜਿਹੜਾ 15 ਲੱਖ ਸਾਡੇ ਬੁੱਕਲ ਦਾ ਗੁੜ ਆ, ਸੋ ਅਸੀਂ ਭੋਰ ਭੋਰ ਕੇ ਖਾਣਾ ਕਿਣਕਾ ਕਿਣਕਾ।
1: ਜਿਹੜੇ ਸਾਨੂੰ ਆਏ ਆ ਨਾ, ਆਉਣੇ ਆ, ਅੱਜ ਤੋਂ ਸਟਾਰਟ ਆ ਕਹਿੰਦੇ ਆਉਣੇ, ਹੁਣ ਪਤਾ ਨੀ ਕਿੰਨੇ ਕਿੰਨੇ ਕਾ, ਦੇਖਦੇ ਆ ਵੀ ਕਿੰਨੇ ਕਿੰਨੇ ਕਾ ਆਉਂਦੇ ਆ। 3373 ਭਾਈ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
3: ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ
1: ਤੁਹਾਡਾ? ਬਹੁਤ ਵਧੀਆ, ਤੁਸੀਂ ਸੁਣਾਓ ਕਿੱਦਾਂ ਸਿਹਤ?
3: ਵਧੀਆ ਭਾਈ, ਨਵੰਬਰ ਤੋਂ ਤੁਹਾਡੇ ਨਾਲ ਹੀ ਜੁੜੇ ਆ, ਫੋਨ ਭਾਵੇਂ ਘੱਟ ਵੱਧ ਕਰੀਦਾ ਆ,
1: ਚੱਕ
3: ਪਰ ਬੱਲੇ ਬੱਲੇ ਕਰਾਈ ਜਾਂਦੇ ਤੁਸੀਂ ਪ੍ਰੋਗਰਾਮ ਦੇ ਐਵਰੀਡੇ।
1: ਨਹੀਂ ਨਹੀਂ, ਥੈਂਕ ਯੂ ਸੋ ਮੱਚ, ਥੈਂਕ ਯੂ
3: ਹਾਂਜੀ। ਐਨੀਵੇ ਭਾਈ, ਹੈਵ ਅ ਗੁੱਡ ਡੇ।
1: ਕਿਸ਼ਵਰ ਤੁਹਾਡਾ ਸੰਗਤ ਇੰਨੇ ਦਿਨਾਂ ਦੀਆਂ?
3: ਉਹ ਮੈਂ ਕਿਹਾ ਤੁਹਾਡੇ ਬਚਨ ਬੁਲਾਸੇ ਸੁਣੀ ਜਾਈਦੀ ਆ,
1: ਉਹ ਤੁਹਾਡੀ
3: ਸਾਰਿਆਂ ਦੇ ਬਚਨ ਬੁਲਾਸੇ ਸੁਣੀ ਜਾਂਦੇ। ਮੈਂ ਕੀ ਗੱਲ ਕਾਲ ਕਰਨੀ ਆ, ਗੱਲਾਂ ਕਰੀ ਜਾਂਦੇ ਸਾਰੇ ਸਾਰੇ ਇੱਥੇ ਬੈਠੇ ਦੇਖੇ। ਮੈਂ ਪਰਮਿੰਦਰ ਨੂੰ ਪੁੱਛਣਾ ਸੀਗਾ ਵੀ ਕੱਲ ਈਦ ਲੰਘ ਕੇ ਗਈ ਆ, ਭਾਰਤ ਵਿੱਚ ਬੜਾ ਰੌਲਾ ਪਿਆ, ਨਾ ਬੱਕਰੇ ਵੱਢਣ ਦਿੱਤੇ, ਨਾ ਕੁਛ ਹੋਰ ਵੱਢਣ ਦਿੱਤੇ, ਕਹਿੰਦੇ ਹੁਣ ਉਹਨਾਂ ਤੇ ਵੀ ਪਾਬੰਦੀ ਲਾਉਣ ਲੱਗੇ ਆ ਭਾਜਪਾ ਸਰਕਾਰ। ਇਹ ਕੀ ਚੱਕਰ ਚੱਲ ਰਿਹਾ? ਪੰਜਾਬ ਵਿਚ ਵੀ ਲੱਗੇ ਸੀ ਕਰਨ, ਚੰਡੀਗੜ੍ਹ ਵੀ ਲਾਠੀਚਾਰਜ ਹੋਇਆ ਕਹਿੰਦੇ ਆਰ ਐਸ
1: ਐਸ। ਅੱਜ ਬੀਜੇਪੀ ਦਾ ਜੱਟ ਪ੍ਰਧਾਨ ਬਣਾਤਾ ਪੰਜਾਬ ਦਾ ਜੱਟ ਬੰਦਾ, ਉਹ ਕਹਿੰਦਾ ਉਹਨੇ ਕਹਿ ਦੇਣਾ ਚਲਾ ਦੋ, ਕਹਿੰਦਾ ਦੇਖੀ ਜਾਊ
3: ਜੱਟ ਪ੍ਰਧਾਨ। ਚਲੋ ਕੋਈ ਨੀ,
1: ਕੇਵਲ ਸਿੰਘ ਢਿੱਲੋਂ ਬਣਾ ਦਾ ਅੱਜ ਪ੍ਰਧਾਨ ਬੀਜੇਪੀ ਦਾ ਜਾਖੜ ਸਾਹਿਬ ਦੀ ਜਗ੍ਹਾ। ਮਨੀਸ਼ ਤਿਵਾੜੀ ਕਹਿੰਦਾ ਜਿੰਨੇ ਕਾਂਗਰਸ ਚ ਹੋਏ ਉਹਨਾਂ ਨੂੰ ਪ੍ਰਧਾਨ ਬਣਾਈ ਜਾਂਦੇ ਹੋ, ਕਹਿੰਦਾ ਆਪਣਾ ਹੀ ਸਾਂਭ ਲਓ, ਬਣਾ ਲਓ
3: ਆਪਣਾ ਦਿਨ ਬੰਦੇ ਲੱਭ ਰਿਹਾ।
1: ਆਹੋ ਚਲੋ ਦੇਖਦੇ ਆ,
3: ਪਤਾ ਪਤਾ ਪਤਾ ਨਹੀਂ ਕੀ ਕਿਹੜਾ ਚੱਕਰ ਚੱਲ ਰਿਹਾ। ਦੇਖੋ ਚਲੋ ਦੇਖਦੇ ਕਿਹੜਾ ਪ੍ਰੋਗਰਾਮ ਸੁਣਦੇ।
1: ਰਵਨੀਤ ਬਿੱਟੂ ਤਾਂ ਕਹਿੰਦੇ ਗਾਜ ਡਿਗਣ ਨੂੰ ਤਿਆਰ ਬੈਠੀ ਆ, ਕੀ ਹੋ ਗਿਆ ਬਿੱਟੂ ਸਾਹਿਬ ਨੇ ਹੈ ਕੀ ਕਰਤਾ?
3: ਬਿੱਟੂ ਸਾਹਿਬ ਨੇ ਛੱਡਿਆ ਕੀ ਆ ਜਿਹੜਾ ਤੁਹਾਨੂੰ ਨਾ ਪਤਾ ਹੋਵੇ ਕੀ
1: ਕੀਤਾ ਕੀ ਨਹੀਂ ਕੀਤਾ ਕੀ ਨਹੀਂ ਉਹਨੇ ਆ ਵਿੱਚ।
3: ਸਹੀ ਗੱਲ
1: ਹੈ ਰੱਬ,
3: ਪਰ ਹਰਜੀ ਜੀ ਮਾੜੀ ਹੋਈ ਆ।
1: ਕਿਹਦੇ ਨਾਲ? ਕਿਹਦੇ ਨਾਲ?
3: ਬਿੱਟੂ ਨਾਲ ਹੀ ਹੋਣਾ ਸੀ, ਜੋ ਕਰੂਗਾ ਭਰੂਗਾ। ਬਿਲਕੁਲ ਬਿਲਕੁਲ ਬਿਲਕੁਲ, ਕਹਿੰਦੇ ਆਪ ਤਾਂ ਡੁੱਬਣਾ ਹੀ ਸੀ, ਆਪ ਤੋਂ ਡੁੱਬੇਂਗੇ ਜਜਮਾਨ, ਤੇਰੇ ਕੋ ਵੀ ਲੈ ਡੁੱਬੇ।
1: ਪੰਜਾਬ ਸਰਕਾਰ ਉਹਦੇ FIR ਨਹੀਂ ਦਰਜ ਕਰ ਸਕੀ ਹਜੇ ਤੱਕ ਇੱਕ ਵੀ। ਇਹ ਤਾਂ ਮਿੰਟ ਲਾਉਂਦੇ ਨੇ, ਐ ਐ ਲਾਉਂਦੇ ਨੇ ਐ ਚੁਟਕੀ ਨਾਲ। ਜਦੇ
3: ਹਰਜੀਤ ਜੀ FIR ਦੀ ਲੋੜ ਹੀ ਨੀ, ਉਹ ਜਿਹੜੀ ਅਮਿਤ ਸ਼ਾਹ ਨੇ FIR ਕੱਟਦੀ ਆ, ਮੈਨੂੰ ਲੱਗਦਾ ਹੁਣ ਲੋੜ ਨੀ ਪੈਣੀ ਵਾਲੀ ਹੋਏ।
1: ਜਾਨੇ ਭਗਵੰਤ ਮਾਨ ਸਾਹਿਬ ਨੇ ਉਧਰੋਂ ਹੀ ਕਟਾਤੀ FIR ਸਿੱਧੀ ਹੈ।
3: ਬਿਲਕੁਲ ਬਿਲਕੁਲ,
1: ਭਗਵੰਤ ਮਾਨ ਦੀ ਤਾਂ ਅਮਿਤ ਸ਼ਾਹ ਦੀ ਯਾਰੀ ਬਹੁਤ ਆ।
3: ਜਿਸ ਤਰੀਕੇ ਦੀ ਰਾਜਨੀਤੀ ਪੰਜਾਬ ਚ ਲੱਭ ਰਹੇ ਸੀ, ਕਈ ਕਈ ਚੀਜ਼ਾਂ ਲੱਭ ਰਹੇ ਸੀ, ਆਉਣ ਵਾਲੀ ਰਾਜ ਸਭਾ ਦੀ ਟਿਕਟ ਵੀ ਲੱਭ ਰਹੇ ਸੀ, ਪੰਜਾਬ ਭਾਜਪਾ ਦੀ ਪ੍ਰਧਾਨਗੀ ਵੀ ਲੱਭ ਰਹੇ ਸੀ, ਆਪਣਾ ਮੰਤਰੀ ਪਦ ਦਾ ਅਹੁਦਾ ਵੀ ਮਤਲਬ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ ਰਵਨੀਤ ਬਿੱਟੂ, ਤੇ TC ਦਾ ਵੇਰ 2027 ਮੁੱਖ ਮੰਤਰੀ ਦੇ ਉਹ ਵੀ ਉਹਨਾਂ ਦੀਆਂ ਨਜ਼ਰਾਂ ਸੀ। ਪਰ ਮੈਨੂੰ ਲੱਗਦਾ ਸਾਰਾ ਕੁਝ ਹੀ ਉਹਨਾਂ ਦਾ ਜਾਂਦਾ ਲੱਗਾ। ਕਿਉਂ? ਕਿਉਂਕਿ ਬੀਤੇ ਦਿਨੀ ਜਿਹੜੀਆਂ ਘਟਨਾਵਾਂ ਹੋਈਆਂ ਨੇ, ਖਾਸ ਤੌਰ ਤੇ ਧੂਰੀ ਦੇ ਵਿੱਚ ਜਿਵੇਂ ਪੰਜਾਬ ਪੁਲਿਸ ਨੇ ਗਲਮੇ ਨੂੰ ਹੱਥ ਪਾਇਆ ਸੀ, ਪਰ ਉਸ ਗਲਮੇ ਨੂੰ ਹੱਥ ਨੇ ਹੱਥ ਤਾਂ ਗਲਮੇ ਨੂੰ ਪਾਇਆ ਸੀ, ਪਰ ਉਹ ਭੁੰਡਾ ਦੇ ਖੱਖਰ ਨੂੰ ਪੈ ਗਿਆ ਜੀ, ਸਿਆਸੀ ਖੱਖਰ
1: ਜ਼ਿਆਦਾ ਓਵਰ ਚੱਲ ਗਿਆ।
3: ਕਹਿੰਦੇ ਨੇ ਜੀ ਅਮਿਤ ਸ਼ਾਹ ਬਹੁਤ ਨਾਰਾਜ਼ ਹੋ ਗਏ ਨੇ, ਔਰ ਉਸੇ ਨਾਰਾਜ਼ਗੀ ਦੇ ਵਿੱਚੋਂ ਅੱਜ ਨਿਕਲ ਕੇ ਆਈ ਆ ਪੰਜਾਬ ਭਾਜਪਾ ਦੀ ਪ੍ਰਧਾਨਗੀ। ਕੇਵਲ ਢਿੱਲੋਂ, ਕੇਵਲ ਢਿੱਲੋਂ ਜਿਹੜੇ 2022 ਦੇ ਵਿੱਚ ਗਏ ਸੀ ਕਾਂਗਰਸ ਤੋਂ ਭਾਜਪਾ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਗੁੱਟ ਦੇ ਲੀਡਰ ਵਜੋਂ ਜਾਣੇ ਜਾਂਦੇ ਸੀ, ਬੜੇ ਸ਼ਾਂਤ ਸੁਭਾਅ ਦੇ ਕੰਮ ਕਰਨ ਵਾਲੇ ਆ। ਸੋ ਇੱਕ ਉਹਨਾਂ ਦੇ ਅੱਜ ਜੱਟ ਸਿੱਖ ਚਿਹਰਾ ਵੀ ਉਹਨਾਂ ਦਾ ਕੰਮ ਆਇਆ। ਸੋ ਉਹਨਾਂ ਦੇ ਸਿਰ ਤੇ ਕਲਗੀ ਸੱਜ ਗਈ ਆ, ਤਾਜ ਸੱਜ ਗਿਆ। ਪਰ ਕੀ ਇਹ ਵਾਕਈ ਤਾਜ ਆ ਜਾਂ ਕੱਢਿਆਂ ਦਾ ਤਾਜ ਆ, ਇਹ ਹਾਲੇ ਦੇਖਣਾ ਹੋਊਗਾ। ਕਿਉਂਕਿ ਜਿਹੜੀ ਪੁਰਾਣੀਆਂ ਲੌਬੀਆਂ ਹੁੰਦੀਆਂ ਅਕਸਰ ਨਵਿਆਂ ਨੂੰ ਚੱਲਣ ਨਹੀਂ ਦਿੰਦੀਆਂ। ਰਵਨੀਤ ਬਿੱਟੂ ਨੂੰ ਵੱਡਾ ਝਟਕਾ ਜੀ, ਕਿਉਂ ਝਟਕਾ ਆ? ਕਿਉਂਕਿ ਉਹਨਾਂ ਦੇ ਹੱਥ ਕੁਝ ਨਹੀਂ ਆਇਆ, ਔਰ ਉਹਨਾਂ ਦੀ ਆਉਣ ਵਾਲੀ ਜਿਹੜੀ ਰਾਜ ਸਭਾ ਦੀ ਟਰਨ ਜਿਹੜੀ ਖਤਮ ਹੋਣ ਵਾਲੀ ਆ, ਉਹਦੀ ਟਿਕਟ ਵੀ ਮਿਲਣੀ ਆ ਕਿ ਨਹੀਂ ਮਿਲਣੀ? ਉਹਨਾਂ ਦੀ ਕੇਂਦਰ ਦੀ ਜਿਹੜੀ ਮੰਤਰੀ ਦਾ ਅਹੁਦਾ ਆ, ਉਹ ਕੁਰਸੀ ਆ, ਉਹ ਵੀ ਬਚਣੀ ਆ ਜਾਂ ਨਹੀਂ ਬਚਣੀ? ਹਾਲੇ ਬਹੁਤ ਕੁਛ ਆ। ਵੈਸੇ ਉਹਨਾਂ ਨੇ ਵਧਾਈਆਂ ਦੇ ਦਿੱਤੀਆਂ ਨੇ ਕੇਵਲ ਢਿੱਲੋਂ ਨੂੰ, ਔਰ ਕੇਵਲ ਢਿੱਲੋਂ ਤਾਂ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਮਨੀਸ਼ ਤਿਵਾੜੀ ਉਹਨਾਂ ਨੇ ਬਿਆਨ ਕਰਤਾ ਕਿ ਇਹ ਕਾਂਗਰਸੀਆਂ ਦੇ ਪੱਲੇ ਪੈਂਦੀਆਂ ਨੇ ਚਾਹੇ ਉਹ ਸਾਬਕਾ ਹੋਣ। ਔਰ ਕੇਵਲ ਢਿੱਲੋਂ ਦਾ ਪਹਿਲਾ ਬਿਆਨ ਵੀ ਆ ਗਿਆ ਜੀ ਪ੍ਰਧਾਨਗੀ ਮਗਰੋਂ, ਉਹ ਕਹਿੰਦੇ ਪੰਜਾਬ 'ਚ ਅਸੀਂ ਜਿਹੜੀ ਰਾਜਨੀਤੀ ਕਰਨੀ ਆ ਭਾਜਪਾ ਵੱਲੋਂ, ਸਾਰੇ ਧਰਮਾਂ ਸਾਰੇ ਫਿਰਕਿਆਂ ਦਾ ਆਪਸੀ ਜਿਹੜਾ ਸਹਿਯੋਗ ਜਾਂ ਸੁੱਖ ਸ਼ਾਂਤੀ ਜਾਂ ਸੰਬੰਧ ਚੰਗੇ ਹੋਣ। ਨਾਲ ਦੀ ਨਾਲ ਉਹਨਾਂ ਨੇ ਕਹਿਤਾ ਕਿ 2027 ਦਾ ਰੋਡ ਮੈਪ ਵੀ ਤਿਆਰ ਆ, ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਣਾਉਣਾ। ਨਗਰ ਨਿਗਮ ਚੋਣਾਂ ਜਿਹੜੀਆਂ ਹੋ ਕੇ ਹਟੀਆਂ ਉਹਦੇ 'ਤੇ ਵੀ ਉਹਨਾਂ ਨੇ ਬੋਲ ਦਿੱਤਾ ਕਿ ਇਹਦੇ ਵਿੱਚ ਕਾਫੀ ਧੱਕੇਸ਼ਾਹੀ ਸਹੀ ਆ। ਸੋ ਹਰਜੀਤ ਜੀ, ਇੱਕ ਨਵਾਂ ਸੈਗਮੈਂਟ ਪੰਜਾਬ ਦੀ ਸਿਆਸਤ ਦੇ ਵਿੱਚ ਆ ਗਿਆ, ਪਰ ਇਹਦਾ ਸਾਰੇ ਦਾ ਸਾਰਾ ਭਾਂਡਾ ਜਿਹੜਾ ਉਹ ਰਵਨੀਤ ਬਿੱਟੂ ਦੇ ਜਿਹੜਾ ਭੰਨਿਆ ਜਾ ਰਿਹਾ ਕਿ ਉਹਨਾਂ ਦੀਆਂ ਕੀਤੀਆਂ ਕਈਆਂ ਨੂੰ ਭੁਗਤਣੀਆਂ ਪੈ ਗਈਆਂ ਜੀ।
1: 52-88 ਤੋਂ ਸਭੀ ਨਜ਼ਰ ਕਹਿੰਦੇ ਸੁਣ ਰਹੇ ਆ ਭਾਜੀ, ਕਹਿੰਦੇ PTI ਡਨ ਹੋ ਗਈ। PTI ਤਾਂ ਅਗਲੇ ਹਫ਼ਤੇ ਤੋਂ ਸ਼ੁਰੂ ਹੋਣੀ ਆ, ਅਸਲੀ ਤਾਂ ਫਿਰ ਦੱਸਣੀ ਉਹਨਾਂ ਨੇ PTI ਕਿੱਦਾਂ ਹੁੰਦੀ ਆ। 71-72 ਤੋਂ ਰਾਜ ਭਾਜੀ, ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਲੰਘਿਆ ਹੋ ਜੀ ਆਇਆਂ ਨੂੰ?
3: ਸਤਿ ਸ਼੍ਰੀ ਅਕਾਲ ਜੀ ਭਾਜੀ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕਿੱਦਾਂ ਸਿਹਤਾਂ?
3: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਤੁਹਾਡਾ?
1: ਬਿਲਕੁਲ ਬਿਲਕੁਲ, ਗਿੱਟੇ ਮੋਢੇ ਗੋਡਿਆਂ 'ਚ ਕੋਈ ਦਰਦ ਆ, ਪੇਨ ਆ, ਕਿਤੇ ਵੀ ਕੋਈ ਹੈਗੀ ਵੀ ਲੱਗਦਾ ਵੀ ਤਕਲੀਫ ਜੀ ਮਾੜੀ ਮੋਟੀ ਜੀ, ਫਿਰ ਡਾਕਟਰ ਸਾਹਿਬ ਦਾ ਨੰਬਰ ਤੇ 9 ਰੱਖੋ ਚੇਤੇ।
3: ਸ਼ੋਲਡਰ ਜਿਹੜਾ ਹੈ, ਸ਼ੋਲਡਰ ਦੇ ਬਾਰੇ ਗੱਲ ਕਰਨੀ ਚਾਹੁੰਦੇ?
1: ਸ਼ੋਲਡਰ ਫ੍ਰੀਜ਼ ਕਹਿੰਦੇ ਹੁੰਦੇ ਆ, ਫ੍ਰੀਜ਼ ਹੋ ਜਾਂਦਾ ਨਾ, ਇਹਦਾ ਕੀ ਕਾਰਨ?
3: ਸ਼ੋਲਡਰ ਇਹਦੇ 2-3 ਲਫ਼ਜ਼ ਆ ਜੀ, ਕੈਪਸੂਲਾਈਟਿਸ ਹੁੰਦਾ, ਟੈਂਡਨਾਈਟਿਸ ਹੁੰਦਾ। ਜਿਹੜਾ ਪਹਿਲੀ ਸਟੇਜ 'ਚ ਸਪਿਨੀ ਸੋਜ, ਸੋਜ ਜੋ ਹੋ ਗਏ ਤੇ ਮੁੰਡਾ ਨਾਲ ਜੁੜ ਜਾਂਦਾ, ਟਾਈਟ ਹੋ ਜਾਂਦਾ, ਮੈਂ ਕੈਪਸੂਲ ਘੁਟਿਆ ਜਾਂਦਾ ਤੇ ਉਹਦੀ ਦਰਦ ਇੰਨੀ ਕੁ ਸੂਈਅਰ ਹੁੰਦੀ ਆ ਵੀ ਸਹਾਰਨੀ ਔਖੀ ਹੋ ਜਾਂਦੇ ਆ। ਤੇ ਉਹ ਤੁਸੀਂ ਭਾਵੇਂ ਸਾਲ ਫਿਜ਼ੀਓਥੈਰੇਪੀ ਕਰਾਉਂਦੇ ਰਹੋ, ਜਿਹੜਾ ਮਰਜ਼ੀ ਕਲਾਇੰਟ ਹੋਵੇ, ਇੱਕ ਸਾਲ 'ਚ ਵੀ ਪੂਰਾ ਰਿਲੀਜ਼ ਨਹੀਂ ਹੁੰਦਾ, ਪੂਰਾ ਰਿਲੈਕਸ ਨਹੀਂ ਹੁੰਦਾ ਮੋਢਾ।
1: ਅੱਛਾ,
3: ਨਾ ਕਿਸੇ ਦਾ ਵੀ ਮੋਢਾ ਹੋਵੇ, ਉਹਦੀ ਪੇਨ ਨਹੀਂ ਜਾਂਦੀ। ਆਪਣੇ ਬੰਦੇ ਯੂਸ ਟੂ ਹੋ ਜਾਂਦੇ ਪੇਨ ਦੇ ਨਾਲ। ਕਿਸੇ ਦਾ ਮੋਢੇ ਦੀ ਕੋਈ ਵੀ ਪ੍ਰੋਬਲਮ ਜਿੰਨੀ ਮਰਜ਼ੀ ਆ, ਆਪਣੇ ਵਧੀਆ ਕਰਕੇ ਰੱਖਣੀ ਪੈਂਦੀ, ਫੇਰ ਹੀ ਸਾਰਾ ਸਿਸਟਮ ਚੱਲਦਾ।
1: ਅੱਛਾ, ਕਈ ਕਹਿੰਦੇ ਡਾਕਟਰ ਸਾਹਿਬ 10-15 ਮਿੰਟ ਲਾਉਂਦੇ ਆ, ਵੀ ਜੇ ਅੱਧਾ ਕੁ ਘੰਟਾ ਲਾ ਦਿਆ ਕਰਨ, ਕਹਿੰਦੇ ਆਰਾਮ ਜਿਹਾ ਆਉਣ ਲੱਗ ਜਾਂਦਾ ਉੱਥੇ ਕੇ ਜਾਣੂ, ਕਹਿੰਦੇ ਫਿਰ ਉਹ ਟਾਈਮ ਪੂਰਾ ਹੋ ਜਾਂਦਾ। ਏਦਾਂ ਵੀ ਹੁੰਦਾ
3: ਸਮਝਦੇ ਜੀ, ਮਸਲਾ ਤੇ ਆ ਵੀ ਅਸੀਂ ਤੇ ਆਊਟਪੁੱਟ ਲੈਣੀ ਆ।
1: ਹਾਂ,
3: ਮੈਂ ਤਾਂ ਘੰਟਾ ਲਾ ਦੂੰਗਾ।
1: ਕਹਿੰਦੇ ਸਾਨੂੰ ਤਾਂ ਐਂ ਲੱਗਦਾ ਜਿਵੇਂ ਸਰੀਰ ਨੂੰ ਵਧੀਆ ਅਸੀਂ ਘੁੱਟ ਜਿਹਾ ਹੁੰਦਾ ਹੁੰਦਾ
3: ਸਾਡੇ ਨੀ, ਜਿੰਨਾ ਮੇਰਾ ਕੰਮ ਆ ਮੈਂ ਤੇ ਉਹ ਕਰਕੇ ਦੇ ਦੇਣਾ।
1: ਕਹਿੰਦਾ ਮਸਾਜ ਕਰਾਉਣ ਜਾਂਦਾ ਜਿਵੇਂ,
3: ਮੈਂ ਹੁਣ ਉਂਝ ਲੰਮਾ ਪਾ ਕੇ ਸਿਰਾਣੇ ਬੈਠਾ ਰਹਾਂ, ਉਹਦਾ ਕੋਈ ਸੈਂਸ ਥੋੜੀ ਆ।
1: 416-84-54-86 ਦਾ ਡਰ ਸਾਹਿਬ ਦਾ ਸੰਭਰ ਕੇ ਰਹਿ ਜਾਂਦਾ। ਜਿਹੜੀ
3: ਪਿੱਛੋਂ ਜਿਹੜੀ ਅੰਦਰ ਨਰਵ ਫ੍ਰੇਮ ਕਰਦੀ ਆ, ਜਦੋਂ ਖੁੱਲ ਗਈ ਤੇ ਮੈਂ ਉੱਥੇ ਬਹਿ ਕੇ ਕੀ ਕਰਨਾ।
1: ਹਾਂ, ਗੱਲ ਤਾਂ ਸਹੀ। ਅਗਲੇ ਤੋਂ ਬਿਠਾ ਕੇ ਕੀ ਕਰਾਉਣਾ, ਅਗਲਾ ਕੰਮ ਕਰੇ ਜਾ ਕੇ ਆਪਣਾ ਹੈ।
3: ਹੋਰ
1: ਗੱਲ ਤਾਂ ਸਹੀ,
3: ਆਪਣਾ ਵਧੀਆ ਕਰ। ਨਾਲੇ 2-3 ਦਿਨ ਤੋਂ ਤਾਂ ਲੈਂਦੇ ਨੀ ਅਸੀਂ, ਕਿਸੇ ਨੂੰ ਵੱਧ ਦਿੰਦੇ ਹੀ ਨੀ। ਇਸ ਕਰਕੇ ਤੁਹਾਡੇ ਝਟਕਾ ਨੀ ਮਾਰਦੇ, ਇੰਸ਼ੋਰੈਂਸਾਂ ਸਾਰੀਆਂ ਕਵਰ ਕਰਦੇ ਆ, ਕੋਈ ਦਰਦ ਨੀ ਹੁੰਦੀ ਮਸਾਂ, ਭਾਵੇਂ 90 ਸਾਲ ਦਾ ਤੇ ਭਾਵੇਂ 50 ਸਾਲ ਦਾ। ਹਾਂਜੀ, ਇੰਨੀ ਇੰਨੀ ਦਰਦ ਵੀ ਨੀ ਹੋਣੀ ਜੋ ਟ੍ਰੀਟਮੈਂਟ ਕਰਦੇ ਅਸੀਂ, ਮਾਸਾ ਤੇ ਇੰਨੀ।
1: ਸਹੀ ਗੱਲ, ਬਿਲੀਅਮ ਐਂਡ ਚੰਗੂਜੀ ਦਾ ਏਰੀਆ ਬਣਦਾ। 416-884-54-86 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਬੇ 7 ਦਿਨ ਖੁੱਲਦੇ ਆ, ਸਵੇਰੇ 10 ਵਜੇ ਤੋਂ ਲੈ ਕੇ 6:30 ਵਜੇ ਤੱਕ ਸ਼ਾਮ ਦੇ। ਡਾਕਟਰ ਸਾਹਿਬ ਸਹੀ ਆ?
3: ਹਾਂਜੀ ਹਾਂਜੀ,
1: ਪਰ ਫਿਰ ਵੀ ਜੇ ਕਿਸੇ ਨੇ ਆਉਣਾ ਇੱਕ ਵਾਰ ਫੋਨ ਕਰਕੇ ਜ਼ਰੂਰ ਜਾਵੇ ਨਾ।
3: ਫਿਰ ਇੱਕ ਹੋਰ ਬਿਊਟੀ ਹੈ ਜੀ ਇਸ ਟ੍ਰੀਟਮੈਂਟ ਦੀ।
1: ਹਾਂਜੀ,
3: ਅਸੀਂ ਮੰਨ ਲਓ ਬਾਕੀ ਜੇ ਕਿਸੇ ਕੋਲ ਜਾਓਗੇ ਨਾ, ਮੇਰੀ ਬਾਂਹ ਦੁਖਦੀ, ਮੇਰੀ ਲੱਤ ਦੁਖਦੀ ਹੈ, ਅਸੀਂ ਤੁਹਾਡਾ ਸਾਰਾ ਬੋਡੀ ਪੂਰੀ ਸਪਾਈਨ ਪੈਰਾਂ ਤੱਕ ਇੱਕ ਇੱਕ ਚੀਜ਼ ਸੈੱਟ ਕਰਕੇ ਦਿੰਦੇ ਹਾਂ, ਪੇਨ ਫਰੀ ਕਰਕੇ ਦਿੰਦੇ ਹਾਂ।
1: ਚਲੋ, ਨੰਬਰ ਦਾ ਆਫਰ
3: 416-884-5486
1: 416-884-5486 ਮੈਂ ਤੋਂ ਐਨੀ ਟਾਈਮ ਇਹ ਨੰਬਰ ਲੈ ਜਾ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਥੈਂਕ ਯੂ। ਕਮਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਯਾਰ ਲੰਘ ਗਿਓ।
4: ਜਿਹੜਾ ਬੰਦਾ ਵੀ ਤੁਸੀਂ ਕਿਸੇ ਵੀ ਪਾਰਟੀ ਦੇ ਪਿੱਛੋਂ ਬੀਜੇਪੀ ਦੇ ਵਿੱਚ ਗਿਆ, ਉਹ ਗਲ ਦੇ ਵਿੱਚ ਆਪਣਾ ਪਾਰਟੀ ਦਾ ਚਿੰਨ ਪਾ ਕੇ ਤੇ ਮੁੜ ਕੇ ਉਹਨੂੰ ਛੱਡ ਦਿੰਦੇ ਆ, ਤੇ ਬਾਕੀਆਂ ਦਾ ਵੀ ਇਹੀ ਹਾਲ ਹੋਇਆ। ਪਹਿਲਾਂ ਅੱਜ ਕਿਆ ਕਹਿੰਦਾ ਹਾਸਾ ਦੇ ਲੋ ਕਿੱਥੇ ਆ, ਜਾਖੜ ਦੋ ਤੁਹਾਡੇ ਸਾਹਮਣੇ ਗੱਲ ਤੇ ਲਾਉਣਾ ਹੋਣਾ, ਇਹ ਹਾਲ ਬਿੱਟੂ ਦਾ ਹੋਣਾ, ਜਿੰਨੇ ਬੰਦੇ ਵੀ ਗਏ। ਮਨਪ੍ਰੀਤ ਬਾਦਲ ਹੀ ਦੇਖ ਲਓ ਤੁਸੀਂ,
1: ਬਿਲਕੁਲ
4: ਮਤਲਬ ਗੱਲ ਪਤਾ ਕੀ ਆ ਰੀਸ ਹੈ ਜੀ, ਸੀਗਾ ਕੋਈ ਰੇਡੀਓ ਵਾਲਾ ਜਾਂ ਕੋਈ ਮੇਰੇ ਵਰਗਾ ਜਾਂ ਤੁਹਾਡੇ ਹੋਰ ਕੋਈ ਵੀ ਗੱਲ ਦਾ ਪਾਰਟੀ ਦੀ ਕੋਈ ਨਾ ਕੋਈ ਬੰਦਾ ਸਪੋਰਟ ਤੇ ਕਰਦਾ ਹੁੰਦਾ, ਗੱਲ ਉਹ ਨੀ ਹੈਗੀ ਐਡੀ। ਮੇਰਾ ਮਤਲਬ ਕਹਿੰਦੇ ਜੇ ਐਡੇ ਸੱਚੇ ਸੋਚ, ਸਾਰੀ ਉਮਰ ਕੈਪਟਲ ਕਾਂਗਰਸ ਦੇ ਵਿੱਚ ਰਿਹਾ, ਐਂਡ ਦੇ ਆ ਕੇ ਉਹਨੂੰ ਬੀਜੇਪੀ ਦੇ ਵਿੱਚੋਂ ਅੱਬ ਲੱਭ ਕੇ ਜਿਹੜਾ ਉੱਧਰ ਭੱਜ ਗਿਆ, ਕਿਉਂਕਿ ਹੇਰਾ ਫੇਰੀਆਂ ਕੀਤੀਆਂ ਸੀ, ਪਤਾ ਸਾਰਿਆਂ ਨੂੰ ਹੀ ਆ, ਚਾਹੇ ਅਕਾਲੀ ਦਲ ਹੈ, ਚਾਹੇ ਆਮ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ, ਚਾਹੇ ਕੋਈ ਵੀ ਆ, ਜਾਣ ਦਾ ਕੀ ਮਤਲਬ ਆ ਫਿਰ ਉਹਦੇ ਵਿੱਚ ਨਾ। ਇਹ ਗਾਉਂ ਜਮਾਨਤਾ ਮੰਗਦੇ ਨੇ, ਸਾਰਾ ਕੁਛ ਕਰਦੇ ਆ, ਟਾਈਮ ਲੱਗੂ ਪਰ ਕੰਮ ਜਿਹੜੇ ਆ, ਚਾਹੇ ਕੋਈ ਵੀ ਮੂਵਮੈਂਟ ਹੋਵੇ ਦੁਨੀਆਂ ਦੀ, ਉਹ ਕਦੀ ਵੀ ਖਤਮ ਨੀ ਹੁੰਦੀ, ਚਾਹੇ ਕੋਈ ਪਾਰਟੀ ਹੋਵੇ, ਟਾਈਮ ਲੱਗਦਾ ਕਿਸੇ ਨੂੰ ਤੇ ਪੰਜਾਬੀਆਂ ਨੂੰ ਵੀ ਤੇ ਇੰਡੀਆ ਦੇ ਲੋਕਾਂ ਨੂੰ ਵੀ ਜ਼ਰੂਰ। ਪ੍ਰਧਾਨ ਮੰਤਰੀ ਨੇ ਜਿਹੜੇ ਜਿਹੜੇ ਚੱਕਰ ਚਲਾਏ ਆ ਉਹਨਾਂ ਤੋਂ ਨਿਜਾਤ ਮਿਲੇਗੀ ਇੱਕ ਦਿਨ, ਤੇ ਲੋਕੀ ਲੱਗੇ ਹੋਏ ਨੇ। ਬਾਕੀ ਹੁਣ ਦੇਖੋ ਕਾਂਗਰਸ ਪਾਰਟੀ ਵੀ ਕੀ ਕਰਦੀ ਆ, ਉਹ ਵੀ ਅੱਗੇ ਕਹਾ ਵਾਸਤੇ ਆ ਰਹੇ। ਲੋਕੀ ਤਾਂ ਹੁਣ ਇਹ ਵੀ ਕਹਿ ਰਹੇ ਆ ਵੀ ਮੋਦੀ ਦਾ ਅੰਤ ਜਿਹੜਾ 27 ਦੇ ਵਿੱਚ ਹੋ ਜਾਣਾ, ਪੰਜਾਬ ਦੀਆਂ ਇਲੈਕਸ਼ਨਾਂ ਤੋਂ ਬਾਅਦ ਬਹੁਤ ਕੁਝ ਡਿਕਲੇਅਰ ਹੋਏਗਾ ਜੀ ਇੰਡੀਆ ਦੇ ਵਿੱਚ ਕੀ ਹੋਣਾ ਕੀ ਨਹੀਂ ਹੋਣਾ। ਦੇਖੀ ਸਾਹਿਬ ਤੁਹਾਡਾ ਟਾਈਮ ਦੇਣ ਦਾ,
1: ਮਿਹਰਬਾਨੀ। ਥੈਂਕ ਯੂ ਸੋ ਮਚ, ਥੈਂਕ ਯੂ। 5580 ਜੀ, ਸਤਿ ਸ਼੍ਰੀ ਅਕਾਲ ਜੀ, ਨੰਗਾ
5: ਹੈਲੋ ਭਾਈ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
5: ਹੁਣ ਬਿੱਟੂ ਨੂੰ ਵੀ ਜੀ ਅੰਮ੍ਰਿਤਪਾਲ ਕੋਲੇ ਭੇਜਾਂਗੇ ਐਨਐਸਏ ਲਾ ਕੇ, ਇਹਦੇ ਬਾਰੇ ਮਾੜਾ ਜਿਹਾ ਪੁੱਛੋ ਤਾਂ ਅੰਮ੍ਰਿਤਪਾਲ ਨੂੰ।
1: ਗੱਲ ਤਾਂ ਸਹੀ ਹੈ ਤੁਹਾਡੀ, ਆ ਟਿਕਾਣੇ ਦੇ ਮਾਰੀ।
5: ਹਾਂਜੀ ਪੁੱਛਿਓ,
1: ਬਣਦਾ ਤਾਂ ਹੈ ਬਈ, ਹੈਨਾ?
5: ਹਾਂਜੀ
1: ਬਿਲਕੁਲ, ਕਹਿੰਦੇ ਮਾਨ ਸਾਹਿਬ ਨੂੰ, ਭਗਵੰਤ ਮਾਨ ਸਾਹਿਬ ਨੂੰ, ਪਰਮਿੰਦਰ ਜੀ ਕਰਿਓ ਮਾੜਾ ਜਿਹਾ ਘੁਮਾਇਓ ਟੱਲੀ ਮਾਨ ਸਾਹਿਬ ਨੂੰ ਵੀ ਬਿੱਟੂ ਨੂੰ ਭੇਜਦੇ ਆ ਅੰਮ੍ਰਿਤਪਾਲ ਕੋਲ ਡਿਬਰੂਗੜ੍ਹ।
6: ਦੇਖੋ ਜੀ ਗੱਲ ਗੱਲ ਤਕਨੀਕੀ ਤੌਰ ਤੇ ਬੜੀ ਮਤਲਬ ਗਲਤ ਹੈ, ਪੁਲਿਸ ਵਾਲਿਆਂ ਤੇ ਹਮਲਾ ਗਲਤ ਹੈ, ਇਹ ਵੀ ਤਾਂ ਇੱਕ ਹਮਲਾ ਆ। ਔਰ ਨਾਲ ਦੀ ਨਾਲ ਇੱਕ ਲੇਡੀਜ਼ ਪੁਲਿਸ ਆਫਿਸਰ ਕੋਲ ਖੜੀ ਆ, ਔਰ ਉਹਨੂੰ ਜੇ ਕੋਈ ਲੀਡਰ ਹੈ ਜਿਹੜਾ ਬਿੱਟੂ ਵਰਗਾ ਲੀਡਰ ਜੇ ਇਹ ਕਹਿ ਦੇਵੇ ਕਿ ਜੇ ਤੂੰ ਔਰਤ ਨਾ ਹੁੰਦੀ ਤਾਂ ਮੈਂ ਤੈਨੂੰ ਉਧੇੜ ਕੇ ਰੱਖ ਦਿੰਦਾ, ਦੇਖੋ ਭਾਸ਼ਾ ਕਿਸ ਪੱਧਰ ਦੀ ਆ। ਔਰ ਨਾਲ ਦੀ ਨਾਲ ਪੁਲਿਸ ਵਾਲਿਆਂ ਨੂੰ ਦਲਾਲ ਕਹਿਣਾ, ਔਰ ਨਾਲ ਦੀ ਨਾਲ ਉਹਨਾਂ ਦੇ ਜਾਤੀ ਸੂਚਕ ਕਿ ਤੂੰ ਤਾਂ ਮੈਨੂੰ ਉਹ ਲੱਗਦਾ ਭਾਈ, ਤੂੰ ਤਾਂ ਮੈਨੂੰ ਉਹ ਲੱਗਦਾ, ਸੋ ਆਪਣੇ ਆਪ ਦੇ ਵਿੱਚ ਅਫੈਂਸ ਤਾਂ ਬਣਦਾ। ਪਰ ਹੁਣ ਹਰਜੀਤ ਜੀ ਸਵਾਲਾਂ ਦਾ ਸਵਾਲ ਇਹ ਹੈ ਕਿ ਬਿੱਲੀ ਦੇ ਗੱਲ ਟੱਲੀ ਕੌਣ ਮੰਨੂ? ਹੁਣ ਭਾਜਪਾ ਦੇ ਮੰਤਰੀ ਜੇਕਰ ਰਵਨੀਤ ਬਿੱਟੂ ਨੂੰ ਤੇ ਕਾਰਵਾਈ ਹੁੰਦੀ ਹੈ, ਮੈਨੂੰ ਲੱਗਦਾ ਉਹਨਾਂ ਦੇ ਹੱਕ ਦੀ ਗੱਲ ਹੋ ਜਾਣੀ ਆ, ਕਿਉਂਕਿ ਉਹ ਹੋਰ ਉਹਨਾਂ ਨੂੰ ਵੱਡਾ ਕਰ ਦੋਗੇ, ਸਾਰੇ ਧੋਣੇ ਵੀ ਧੋਤੇ ਜਾ ਸਕਦੇ ਨੇ। ਸੋ ਰਾਜਨੀਤੀ ਵਿੱਚ ਕਈ ਗੱਲਾਂ ਨਿਰਖ ਪਰਖ ਕਰਨੀ ਪੈਂਦੀ ਆ, ਪਰ ਮੈਨੂੰ ਲੱਗਦਾ ਕਿ ਜਿਹੜੀ ਅੱਜ ਦੀ ਕਾਰਵਾਈ ਹੋਈ ਆ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ। ਪਰ ਨਾਲ ਦੀ ਨਾਲ ਸਿਰਫ ਭਾਜਪਾ ਦੀ ਤਬਦੀਲੀ ਨਹੀਂ ਆ ਹਰਜੀਤ ਜੀ, ਇੱਕ ਹੋਰ ਅਪਡੇਟ ਲੈ ਲਓ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਕੁਰਸੀ ਵੀ ਖਤਰੇ 'ਚ ਆ।
1: ਉੱਥੇ ਕੌਣ ਆ ਰਿਹਾ?
6: ਕਿਉਂਕਿ ਪੰਜਾਬ ਕਾਂਗਰਸ ਦੀ ਸਾਰੀ ਲੀਡਰਸ਼ਿਪ ਦਿੱਲੀ ਹਾਈਕਮਾਂਡ ਨੇ ਰਾਹੁਲ ਗਾਂਧੀ ਮਲਕਾਰਜਨ ਖੜਗੇ ਨੇ ਆਉਣ ਵਾਲੇ ਕੱਲ 29 ਮਈ ਨੂੰ ਦਿੱਲੀ ਸੱਦ ਲਈ ਆ। ਸੋ ਰਾਜਾ ਵੜਿੰਗ ਦੇ ਵੀ ਲੱਛਣ ਜਾਂ ਉਹਨਾਂ ਦੇ ਦਿਨ ਵੀ ਬਾਹਲੇ ਚੰਗੇ ਨਹੀਂ, ਚਾਹੇ ਉਹ ਬੈਲ ਗੱਡੀਆਂ ਦੇ ਚੜ੍ਹਦੇ ਫਿਰਦੇ ਹੋਣ, ਪਰ ਬਾਹਲੇ ਕੋਈ ਚੰਗੀ ਨੇ ਉਹਨਾਂ ਦੀਆਂ ਸਟੇਟਮੈਂਟਾਂ ਸਾਰੀਆਂ ਨੋਟਿਸ 'ਚ ਹਾਈਕਮਾਂਡ ਦੇ। ਤੋ ਇਹ ਵੀ ਹੋ ਸਕਦਾ ਕਿ ਰਾਜਾ ਵੜਿੰਗ ਦੀ ਵੀ ਛੁੱਟੀ ਹੋ ਜਾਵੇ ਔਰ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਜਾਵੇ ਜੀ।
1: ਬਲਦੇਵ ਸਿੰਘ ਸਿੱਧੂ ਸਾਹਿਬ ਸੁਣਦੇ ਪ੍ਰੋਗਰਾਮ ਨੂੰ, ਨੀਤਾਂ ਭੁੱਖੀਆਂ ਨੇ ਰੱਖੀਆਂ, ਖੋਰੇ ਤਾਂ ਹੀ ਭਰੇ ਪੀਪੇ ਪਏ ਆ, ਸਾਡੇ ਖੁੱਲ੍ਹ ਕੇ ਜਿਉਣ ਨੇ ਲੋਕ ਮਰਨ ਵਾਲੇ ਕੀਤੇ ਪਏ ਆ, ਕਿਆ ਬਾਤ ਆ। ਅੱਛਾ ਇੱਕ ਪ੍ਰਬੰਧਕ ਜੇ ਚੱਲੋ ਆ ਗੱਲਾਂ 'ਚੋਂ ਗੱਲ ਨਿਕਲੀ, ਜੇ ਬੀਜੇਪੀ ਦਾ ਬਦਲਿਆ ਗਿਆ ਪ੍ਰਧਾਨ, ਕਾਂਗਰਸ ਦਾ ਬਦਲਿਆ ਜਾ ਸਕਦਾ, ਬਾਕੀ ਪਾਰਟੀਆਂ ਦੇ ਵੀ ਤਾਂ ਬਦਲੇ ਜਾ ਸਕਦੇ ਹੀ ਆ।
6: ਬਿਲਕੁਲ, ਬਾਕੀ ਪਾਰਟੀਆਂ
1: ਇੱਕ ਵਾਰ ਸਾਰੇ ਪ੍ਰਧਾਨ ਚੇਂਜ ਕਰ ਲੈਣ ਆਪਣੇ ਆਪ ਨੂੰ, ਚਾਹੇ ਪਾਰਟੀ ਜਿਹੜੇ ਹਾਈ ਕਮਾਂਡ ਉਹਨਾਂ ਦੇ ਉਹ ਚੇਂਜ ਕਰ ਲੈਣ।
6: ਦੇਖੋ ਜੀ ਪੰਜਾਬ ਦੇ ਵਿੱਚ ਇੱਕ ਵੱਡੀ ਹਲਚਲ ਜਿਹੜੀ ਦੇਖੀ ਜਾ ਰਹੀ ਹੈ ਹਰ ਪਾਰਟੀ ਦੇ ਪੱਧਰ ਤੇ। ਸੋ ਤੀਸਰੀ ਖਬਰ ਵੀ ਆਪਾਂ ਅਪਡੇਟ ਕਰ ਦਿੰਦੇ ਹਾਂ, ਤੀਸਰੀ ਖਬਰ ਪੁਨਰ ਸੁਰਜੀਤ ਅਕਾਲੀ ਦਲ ਵਾਲਿਆਂ ਗਿਆਨੀ ਹਰਪ੍ਰੀਤ ਸਿੰਘ ਦੀ ਸਟੇਟਮੈਂਟ ਬਹੁਤ ਇੰਪੋਰਟੈਂਟ ਆ। ਕੱਲ ਉਹਨਾਂ ਨੇ ਕਿਹਾ ਸੀ ਕਿ ਜੇ ਸੁਰਜੀਤ ਰੱਖੜਾ ਮਨਪ੍ਰੀਤ ਐਲੀ ਚਲੇ ਗਏ ਨੇ ਸਾਡੇ ਲਈ ਸ਼ੁਭ ਸੰਕੇਤ ਆ, ਉਹ ਕਹਿੰਦੇ ਉਹ ਤਾਂ ਸਾਡੇ ਕਦੇ ਬਣੇ ਹੀ ਨਹੀਂ, ਇਸ ਕਰਕੇ ਸਾਡੇ ਜਾਣ ਉਹਨਾਂ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹਰਜੀਤ ਜੀ ਇੱਕ ਨਵੀਂ ਸਟੇਟਮੈਂਟ ਦੇ ਵਿੱਚ ਕਿ ਜੇਕਰ ਸਾਨੂੰ ਭਾਜਪਾ ਨਾਲ ਗੱਠਜੋੜ ਕਰਨਾ ਪਿਆ ਤਾਂ ਕੁਝ ਸ਼ਰਤਾਂ ਤੇ ਅਸੀਂ ਜਿਹੜਾ ਉਹ ਵੀ ਕਰ ਸਕਦੇ ਹਾਂ। ਸੋ ਗਿਆਨੀ ਹਰਪ੍ਰੀਤ ਸਿੰਘ ਦੀ ਅਮਿਤ ਸ਼ਾਹ ਨਾਲ ਯਾਰੀ ਹੁਣ ਖੁੱਲ ਕੇ ਸਾਹਮਣੇ ਆ ਰਹੀ ਆ, ਇਹ ਵੀ ਹੋ ਸਕਦਾ ਕਿ ਪੁਨਰ ਸੁਰਜੀਤ ਵਾਲੇ ਅਕਾਲੀ ਦਲ ਵਾਲੇ ਆਪਣੇ ਆਪ ਨੂੰ ਹੋਰ ਵੱਡਾ ਅਕਾਲੀ ਦਲ ਸਾਬਤ ਕਰ ਲਈ ਭਾਜਪਾ ਨਾਲ ਜਿਹੜੀ ਆ ਗੱਠਜੋੜ ਕਰ ਲੈਣ ਜੀ।
1: ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਸਵੀਡਨ ਤੋਂ ਏਅਰਲੀ ਬਰਨਿੰਗ ਏਅਰਕ੍ਰਾਫਟ ਟੈਕਨੋਲੋਜੀ ਖਰੀਦਣ ਲਈ ਗੱਲਬਾਤ ਸ਼ੁਰੂ ਹੋ ਗਈ ਹੈ ਜੀ। ਕਹਿੰਦੇ ਗੈਰ ਅਮਰੀਕਨ ਸੁਰੱਖਿਆ ਟੈਕਨੋਲੋਜੀ ਨੂੰ ਖਰੀਦਣ ਦੀ ਅਹਿਮ ਸਮਝੌਤਾ ਪ੍ਰਾਈਮ ਮਿਨਿਸਟਰ ਕਾਰਨੀ ਸਾਹਿਬ ਵੱਲੋਂ। ਟੋਰਾਂਟੋ ਦੇ ਰਮਨਾਨ ਪਥਮਨਾਥਨ ਨੂੰ ਅਮਰੀਕਾ ਵਿੱਚ 33 ਸਾਲ ਦੀ ਸਜ਼ਾ ਹੋ ਗਈ ਹੈ ਜੀ, ਚੱਕ ਦੋ ਫੁੱਟੇ। ਅਤੇ ਮੈਂ ਅਤੇ ਮੇਰੀ ਸਰਕਾਰ ਅਲਬਰਟਾ ਨੂੰ ਕੈਨੇਡਾ ਨਾਲ ਰੱਖਣ ਦੇ ਹੱਕ 'ਚ ਡੈਨੀਅਲ ਸਮਿਥ, ਚੱਕ ਦੋ ਫੁੱਟੇ। ਬਾਛੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਨੰਗਾਓ।
7: ਧੰਨਵਾਦ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਆਜੋ।
7: ਜੇਲਾਂ ਜਗ੍ਹਾ ਹੈਗੀ?
1: ਹਾਂਜੀ ਹਾਂਜੀ, ਨੰਗਾਓ।
7: ਮੈਂ ਕਿਹਾ ਜੇਲਾਂ 'ਚ ਜਗ੍ਹਾ ਹੈਗੀ?
1: ਅੱਛਾ ਜੇਲਾਂ 'ਚ, ਜੇਲਾਂ 'ਚ ਕਰਾ ਦਾਂਗੇ, ਕੋਈ ਨਹੀਂ, ਦੱਸੋ ਤੁਸੀਂ ਜਾਣਾ ਹੈ?
7: ਵੀ ਲੱਗੇ ਰੋਟੀਆਂ ਬੱਤੀਆਂ ਵਗੈਰਾ ਵਗੈਰਾ ਭੇਜਣ ਸਾਰਿਆਂ ਨੂੰ।
1: ਤੁਸੀਂ ਜਾਣਾ ਤਾਂ ਕਰਾ ਦਿੰਦੇ ਹੁਣੇ।
7: ਮੈਨੂੰ ਕਹਿ ਭੇਜਦਾ, ਮੈਂ
1: ਕਿਹਾ ਰਾਜਵੀਰ ਘੁੰਮਣ ਦਾ ਹੁਣੇ ਫੋਨ ਕਰ ਦਿੰਦਾ।
7: ਮੈਂ ਕਿਹਾ ਡੀ ਐਸ ਪੀ ਨੂੰ ਗਾਲਾਂ ਕੱਢੀਆਂ।
1: ਰਾਜਵੀਰ ਨੂੰ ਹੁਣੇ ਕਹਿ ਦਿੰਦੇ ਆ ਵੀ ਭਾਈ ਬਾਸੀ ਸਾਹਿਬ ਆ ਰਹੇ ਆ,
7: ਓਹਦਾ ਹੀ ਨੰਬਰ ਲੱਗਿਆ ਹੋਣਾ ਮੇਰੇ ਗੱਲ
1: ਨਹੀਂ ਨਹੀਂ ਓਹਦਾ ਨੀ ਲੱਗਦਾ ਸਰਕਾਰ ਚ, ਓਹਦਾ ਓਹੀ ਤਾਂ ਸਰਕਾਰ ਚਲਾ ਰਿਹਾ ਭਗਵੰਤ ਮਾਨ ਸਾਹਿਬ ਦੀ ਸਰਕਾਰ, ਰਾਜਵੀਰ ਘੁੰਮਣ ਚਲਾ ਰਿਹਾ ਇਸ
7: ਟਾਈਮ
1: ਮਿਲਾ ਦਿੰਦੇ ਆ ਗੱਲ ਕਰੋ ਹੁਣ ਮਿਲਾਵਾ ਚਲੋ ਕੱਟੋ ਫਿਰ ਫੋਨ ਉਦੋਂ ਲਾਉਣਾ ਲਵ ਜੂ ਥੈਂਕ ਯੂ ਬਲਦੇਵ ਸਿੱਧੂ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਆਵਾਜ਼ ਪਿੱਛੋਂ ਬੰਦ ਕਰੋ ਰੇਡੀਓ ਦੇ ਪਹਿਲਾਂ ਤੁਸੀਂ ਕੌਣ ਕੀ ਚ ਵੱਜਦਾ ਫਿਰਦਾ
8: ਸਾਰੇ ਜਿਹੜੇ ਭਾਜਪਾ ਗਏ ਸੀ ਕੰਮ ਕੰਨਾਂ ਚ ਵੱਜਦੇ ਫਿਰਦੇ
1: ਹੋਰ ਕੌਣ ਵੱਜਦਾ ਫਿਰਦਾ ਚਲੋ ਤੁਸੀਂ ਆਪਣੀ ਗੱਲ ਰੱਖਿਆ ਕਰੋ ਜਿਹੜੀ ਆ, ਮੇਰਾ ਤਾਂ ਸਾਰੇ ਭਾਜੀ ਨੇ ਸਤਿਕਾਰਯੋਗ ਨੇ ਮੇਰੇ ਤਾਂ, ਤੁਸੀਂ ਵੀ ਪਰ ਤੁਸੀਂ ਰਜਾਈ ਚ ਮੂੰਹ ਲਕੋ ਲੈਂਦੇ ਹੋ, ਰੇਡੀਓ ਸੁਣ ਕੇ ਫੇਰ ਬੰਦ ਕਰ ਦਿੰਦੇ ਹੋ, ਫੇਰ ਮੂੰਹ ਲਕੋ ਲੈਂਦੇ ਹੋ, ਫੇਰ ਸੁਣਨ ਲੱਗ ਜਾਂਦੇ ਹੋ। ਚਲੋ ਲਵ ਜੂ ਥੈਂਕ ਯੂ ਬਿਲਕੁਲ ਜੀ, ਥੋੜਾ ਜਿਹਾ ਹਾਸਾ ਮਜ਼ਾਕ ਵੀ ਜ਼ਰੂਰੀ ਆ ਸੁਣਿਓ।

0: सारा साला तो मॉर्गेज दिया सेवामा दिन दे आ रहे अकाल मॉर्गेजेस इंक नाल कम कर दे दविंदर पवार
1: सेकेंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो देविंदर पवार 6479888731 647988
0: जे नहीं होना खज्जल खुआर ता कॉल करो
1: देविंदर पवार
0: जेकर एक बार इना तुहाडी फाइल वेख के हां कह देती ता अपने वादे ते हमेशा खरे उतर दे हां लाइसेंस नंबर 10845 इंडिपेंडेंटली ओन्ड एंड ऑपरेटेड
2: ट्रक एक्सीडेंट ते रब ने हाथ दे के बचा लिया
3: ते कार दे खर्चियां नु हरजीत जंजुआ दी डिसेबिलिटी इंश्योरेंस ने संभालिया अपने भविष्य नु सुरक्षा करन ते प्रेजेंट दे पीस ऑफ माइंड ली आज ही संपर्क करो हरजीत सिंह जंजुआ
4: हर तरह दी वधिया इंश्योरेंस पॉलिसी ले याद रखो इंश्योरेंस स्पेशलिस्ट हरजीत जंजुआ दा नाम लाइफ इंश्योरेंस डिसेबिलिटी क्रिटिकल इंश्योरेंस सुपर वीजा इंश्योरेंस विजिटर इंश्योरेंस हेल्थ इंश्योरेंस किड्स प्लान आरआरएसपी आरईएसपी टीएफएसए कॉल करो
3: 6475294 शादी दी मूवी बनवाउन लई या रिंग सेरेमनी लई वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट करन लई याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज नाल बेस्ट रिजल्ट प्रोवाइड कर देने बुकिंग लई आज ही कॉल करो जगदीश सिंह नु 416-930-1251
5: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
6: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
3: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
6: 416-717-2929
3: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
7: ਬਿਲਕੁਲ ਜੀ ਸਵਾਗਤ ਹੈ ਫਿਰ ਤੋਂ ਤੁਹਾਡਾ ਪਰਮੇਂਦਰ ਜੀ ਅੱਛਾ ਅਗਲੀ ਖਬਰ ਆਪਾਂ ਤੁਹਾਡੇ ਨਾਲ ਇਹ ਕਰਦੇ ਹਾਂ ਕਿਉਂਕਿ ਇੱਧਰੋਂ ਮੇਰੇ ਕੋਲ ਵੀ ਹੈਗੀਆਂ ਖਬਰਾਂ ਥੋੜ੍ਹੀਆਂ ਜ਼ਿਆਦਾ ਹੀ ਨੇ ਅਤੇ ਜਿਹੜੇ 328 ਪਾਵਨ ਸਰੂਪਾਂ ਦੀ ਲਾਪਤਾ ਸਰੂਪਾਂ ਦਾ ਸਿੱਟ ਕਹਿੰਦੇ ਚੰਡੀਗੜ੍ਹ ਪਹੁੰਚ ਗਈ ਉੱਥੇ ਐਸ ਜੀ ਪੀ ਸੀ ਦੇ ਸਾਹਮਣੇ ਸਾਹਮਣੇ ਹੋ ਗਏ ਫਿਰ
8: ਬਿਲਕੁਲ ਮਾਮਲਾ ਇੱਕ ਵਾਰੀ ਫਿਰ ਤੂਲ ਫੜਦਾ ਜਾ ਰਿਹਾ ਜੀ 328 ਪਾਵਨ ਸਰੂਪ ਜਿਹਨਾਂ ਸੰਬੰਧੀ ਸਿੱਟ ਵੀ ਬਣੀ ਸੀ ਔਰ ਅੱਜ ਸਿੱਟ ਦੀ ਟੀਮ ਪਹੁੰਚੀ ਆ ਚੰਡੀਗੜ੍ਹ ਵਿਚਲੇ ਐਸ ਜੀ ਪੀ ਸੀ ਦੇ ਮੁੱਖ ਦਫ਼ਤਰ ਦੇ ਵਿੱਚ ਹਾਲਾਂਕਿ ਹਰਜੀਤ ਜੀ ਬਿਲਕੁਲ ਕਲੀਅਰ ਸੀ ਉਹ ਕਿਸ ਕੰਮ ਲਈ ਗਏ ਸੀ ਉਹ ਇਸ ਕੰਮ ਲਈ ਗਏ ਸੀ ਕਿ ਜਿਹੜੀ ਬੀਤੇ ਜਿੰਨੇ ਵੀ ਸਰੂਪ ਛਾਪ ਕੇ ਐਸ ਜੀ ਪੀ ਸੀ ਨੇ ਕਿਸੇ ਗੁਰੂ ਘਰ ਨੂੰ ਦਿੱਤੇ ਹੋਣ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦਿੱਤੇ ਹੋਣ ਉਹਨਾਂ ਦੀ ਜਿਹੜੀ ਅਮਾਊਂਟ ਆਈ ਆ ਉਹਨਾਂ ਦਾ ਜਿਹੜੀ ਭੇਟਾ ਆਈ ਆ ਉਹ ਕਿਹੜੇ ਬੈਂਕ ਖਾਤਿਆਂ 'ਚ ਗਈ ਆ ਤੇ ਉਹਦਾ ਆਡਿਟ ਕਿਉਂਕਿ ਮਿਲਾਨ ਗਿਣਤੀ ਦੇ ਨਾਲ ਕਰਕੇ ਦੇਖਣਾ ਪਰ ਟੀਮ ਦੇ ਹੱਥ ਅੱਜ ਕੁਛ ਨਹੀਂ ਲੱਗਾ ਔਰ ਕਿਉਂਕਿ ਪ੍ਰਧਾਨ ਧਾਮੀ ਸਾਹਿਬ ਇਸੇ ਦੌਰਾਨ ਉਹਨਾਂ ਦਾ ਬਿਆਨ ਆ ਗਿਆ ਕਿ ਸਿੱਟ ਆ ਜਿਹੜੀ ਪੰਥਕ ਮਾਮਲਿਆਂ ਦੇ ਵਿੱਚ ਜਿਹੜੀ ਦਖਲ ਦੇ ਰਹੀ ਆ ਔਰ ਸਿੱਟ ਨੇ ਵੀ ਇਲਜ਼ਾਮ ਲਾਤਾ ਕਿ 328 ਪਾਵਨ ਸਰੂਪਾਂ ਦੇ ਮਾਮਲੇ 'ਚ ਐਸ ਜੀ ਪੀ ਸੀ ਕੋਈ ਸਹਿਯੋਗ ਨਹੀਂ ਕਰ ਰਹੀ ਹਾਲਾਂਕਿ ਮਾਮਲਾ ਇੱਕ ਵਾਰ ਫਿਰ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਕਿਉਂਕਿ 3-4 ਮਹੀਨੇ ਹੋ ਗਏ ਨੇ ਕਿਸੇ ਵੀ ਗੱਲ ਤੇ ਹਾਲੇ ਸਹਿਮਤੀ ਨਹੀਂ ਬਣ ਸਕੀ ਸਰਕਾਰ ਸਿੱਟ ਐਸ ਜੀ ਪੀ ਸੀ ਸਾਰੇ ਆਪਣੀਆਂ ਆਪਣੀਆਂ ਦਲੀਲਾਂ ਦੇ ਰਹੇ ਨੇ ਪਰ ਮੈਨੂੰ ਲੱਗਦਾ ਕਿ ਇਹ ਮਾਮਲਾ ਹੁਣ ਹੋਰ ਅੱਗੇ ਖਿੱਚੂਗਾ ਕਿਉਂਕਿ ਐਸ ਜੀ ਪੀ ਸੀ ਕਿਸੇ ਤਰ੍ਹਾਂ ਵੀ ਕੰਪਰੋਮਾਈਜ਼ ਕਰਨ ਲਈ ਤਿਆਰ ਨਹੀਂ ਆ ਔਰ ਨਾਲ ਦੀ ਨਾਲ ਬੇਅਦਬੀ ਕਾਨੂੰਨ ਜਿਹੜਾ ਬਣਿਆ ਸੀ ਉਸ ਮਾਮਲੇ ਨੂੰ ਲੈ ਕੇ ਵੀ ਗਰਮਾ ਗਰਮੀ ਦਿਖ ਰਹੀ ਆ ਕਿਉਂਕਿ 31 ਮਈ ਨੂੰ ਐਸ ਜੀ ਪੀ ਸੀ ਨੇ ਬਾਬਾ ਬਕਾਲਾ ਵਿਖੇ ਪੰਥਕ ਇਕੱਤਰਤਾ ਰੱਖੀ ਆ ਇੱਕ ਤਰੀਕੇ ਨਾਲ ਸਰਬੱਤ ਖਾਲਸਾ ਉਹਦੇ ਵਿੱਚ ਕੀ ਫੈਸਲਾ ਹੋਣਾ ਉਹ ਵੀ ਦੇਖਣ ਵਾਲੀ ਗੱਲ ਹੈ ਜੀ
7: ਬਿਲਕੁਲ ਜੀ ਤੇ ਤੁਸੀਂ ਕੋਈ ਘਾਹ ਕੱਟਣ ਵਾਲੀ ਮਸ਼ੀਨ ਦੀ ਰਿਪੇਅਰ ਕਰਾਉਣੀ ਹੈ ਲਾਨ ਮੂਵਰ ਦੀ ਜਾਂ ਉਹਨੂੰ ਤੁਸੀਂ ਮੁੱਲ ਲੈਣਾ ਚਾਹੁੰਦੇ ਹੋ ਦੇ 647-402-2341 ਤੇ ਸੁਖਜਿੰਦਰ ਬਰਾੜ ਸਾਹਿਬ ਨਾਲ ਸੰਪਰਕ ਕਰ ਲਿਓ ਜੇ ਖਰਾਬ ਹੋ ਗਈ ਮਸ਼ੀਨ ਮੈਂ ਕੱਲ੍ਹ ਵੀ ਦੱਸਿਆ ਸੀ ਵੀ ਸਾਡੇ ਵੀ 2 ਸਾਲ ਪੁਰਾਣੀ ਨਵੀਂ ਮਸ਼ੀਨ ਲਈ ਸੀ ਹੋਮ ਡਿਪੂ ਤੋਂ ਅਤੇ ਉਹ ਸਾਲ ਕੇ ਚੱਲੀ ਅਤੇ ਮੁੜ ਕੇ ਹੋ ਗਈ ਬੰਦ ਪਿਛਲੇ ਸਾਲ ਦੀ ਤਕਰੀਬਨ ਸਟਾਰਟ ਹੀ ਨਹੀਂ ਸੀ ਉਹ ਰਹੇ ਬਹੁਤ ਜ਼ੋਰ ਜ਼ੋਰ ਧੱਕਾ ਧੁੱਕਾ ਲਾ ਕੇ ਹਟ ਜਾਂਦੇ ਸੀ ਅਤੇ ਫਿਰ ਉਹ ਪਤਾ ਨਹੀਂ ਕੱਲ੍ਹ ਪਰਸੋਂ ਕੀ ਕਰਕੇ ਗਏ ਆ ਕੇ ਅਤੇ ਫਿਰ ਉਹ ਕਹਿੰਦੇ ਵੀ ਚਲਾ ਲਓ ਇਹਨੂੰ ਹੁਣ ਜਿਵੇਂ ਮਰਜ਼ੀ ਹੁਣ ਨਹੀਂ ਕਹਿੰਦੇ ਬੰਦ ਹੁੰਦੀ 647-402-2341 ਅਤੇ ਸੁਖਜਿੰਦਰ ਬਰਾੜ ਸਾਹਿਬ ਨਾਲ ਸੰਪਰਕ ਕਰ ਲਿਓ ਤੁਹਾਡੇ ਗਰਾਜ ਨੂੰ ਕੋਈ ਰਿਪੇਅਰ ਦੀ ਲੋੜ ਪੈ ਗਈ ਆ ਕੋਈ ਨਟ ਨੁੱਟ ਢਿੱਲੇ ਆ ਪੱਤੀਆਂ ਪੁੱਤੀਆਂ ਓਪਨਰ ਨਵਾਂ ਲਗਾਉਣਾ ਚਾਹੁੰਦੇ ਹੋ ਥੋੜ੍ਹੇ ਜਿਹੇ ਪੈਸਿਆਂ ਦਾ ਹੀ ਆ 647-470-1245 ਅਤੇ ਸਨੀ ਬਾਈ ਨਾਲ ਕਰ ਲਿਓ ਸੰਪਰਕ ਸਟੀਫਨ ਫਰਨੀਚਰ 905-790-0560 ਤੰਦੂਰੀ ਬੋਇਜ਼ 905-956-5111 ਚਾਰ ਲੋਕੇਸ਼ਨਾਂ 'ਤੇ ਸਰਵ ਕਰਦੇ ਆ। ਪਹਿਲੀ ਲੋਕੇਸ਼ਨ ਟੌਰ ਬ੍ਰਹਮ ਐਂਡ ਡੇਰੀ ਦਾ ਏਰੀਆ, ਦੂਜੀ ਹੈਗੀ ਆ ਭਾਈ ਕੁਈਨ ਐਂਡ ਮਕਲਾਗਣ ਦੇ ਏਰੀਏ ਦੇ ਵਿੱਚ, ਤੀਜੀ ਔਰੇਂਜ ਬਿੱਲ ਦੇ ਵਿੱਚ, ਚੌਥੀ ਖੁੱਲ੍ਹ ਗਈ ਆ ਅਤੇ ਡੈਰੀ ਰੋਡ 3221 ਡੈਰੀ ਰੋਡ ਬੈਸਟ, ਇਹ ਹੈਗੀ ਹੈ ਜੀ ਵੈਸਟਰਨ ਚਰਚਲ ਐਂਡ 401 ਦਾ ਏਰੀਆ, ਐਂ ਕਹਿ ਲਓ। 905-956-5111 ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਓ। ਵੀਡੀਓ ਫੋਟੋਗ੍ਰਾਫੀ ਡਿਜੀ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ 416-930-1251।

0: ਸਾਹਿਬ 647-551-59 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਜਿੰਦਾਬਾਦ ਮੇਲਾ ਆਪਣੇ ਸ਼ਹਿਰ ਦੇ ਵਿੱਚ ਸ਼ਨੀਵਾਰ ਨੂੰ ਆ ਰਿਹਾ, ਕੋਈ ਪੈਸਾ ਨਹੀਂ, ਕੋਈ ਟਿਕਟ ਨਹੀਂ, ਫਰੀ ਆ। 5 ਵਜੇ ਸ਼ਾਮ ਦੇ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ। ਮੰਨ ਲਓ ਸ਼ਨੀਵਾਰ ਦਾ ਦਿਨ ਆ, ਆਪਾਂ ਕਿਹੜਾ ਕੰਮਾਂ 'ਤੇ ਹੋਣਾ ਸ਼ਾਮ ਨੂੰ, ਹੈ ਨਾ, ਬਹੁਤ ਘੱਟ ਹੋਣਗੇ ਲੋਕ ਕੰਮਾਂ 'ਤੇ। ਕੋਈ ਟਿਕਟ ਨਹੀਂ, ਕੋਈ ਪੈਸਾ, ਹਾਂ ਪਾਸ ਲੈਣਾ ਪੈਣਾ ਉਹਦਾ, ਫਰੀ ਆ। ਨੰਬਰ ਕਿਹੜੇ 'ਤੇ ਪਾਸ ਲੈਣਾ ਤੁਸੀਂ ਮੇਰਾ ਨਾਂ ਲੈ ਦਿਓ, ਚਾਹੇ ਵੀ ਹਰਜੀਤ ਜੰਜੂਏ ਨੇ ਕਿਹਾ ਸੀ 519-577-5577। ਫਰੀ ਦੇ ਵਿੱਚ ਕੀ ਮਾੜਾ ਹੁੰਦਾ ਸੀਟ 'ਤੇ ਬੈਠ ਕੇ ਦੇਖਣ ਦਾ ਯਾਰ, ਉੱਥੇ ਕਿਹੜਾ ਪੈਸਾ ਲੱਗਣਾ ਕੋਈ, ਜਾ ਆਇਓ। ਕਿੱਥੇ ਆ? 1370 ਵਿਲੀਅਮ ਪਾਰਕਵੇ ਈਸਟ ਬ੍ਰੈਂਪਟਨ ਦੇ ਵਿੱਚ ਨੇ, ਫਰੀ ਐਂਟਰੀ ਆ। ਸੁਖਵਿੰਦਰ ਸੁੱਖੀ, ਰਮਨਦੀਪ, ਮੱਕਣ ਜੱਟ, ਪੌਬੀ ਬੰਧੇਰ, ਹੋਰ ਬਹੁਤ ਸਾਰਾ ਕਲਾਕਾਰ ਨੇ। 519-577-5577 'ਤੇ ਸੰਪਰਕ ਕਰ ਲਿਓ ਮੇਜਰ ਸਿੰਘ ਚੱਕ ਸਾਹਿਬ ਨਾਲ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਵੀਕ ਕੁਛ ਆਪਾਂ ਵੀ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਾਂਗੇ, ਪਰ ਤੁਹਾਡੀ ਸਲਾਹ ਨਾਲ। ਜੰਗ ਸਟੀਲ 'ਤੇ ਪਿੱਕਾ ਤੁਸੀਂ ਲੈਣਾ ਚਾਹੁੰਦੇ ਹੋ, 416-704-4940 'ਤੇ ਬਨੀਤ ਜੀ ਨਾਲ ਸੰਪਰਕ ਕੀਤਾ ਜਾ ਸਕਦਾ। 150 ਨੰਬਰ ਜਿਹੜਾ ਪਿੱਕਾ, ਹੈ ਨਾ, ਫੋਰਡ ਦਾ, ਜੀਰੋ ਡਾਊਨ ਪੇਮੈਂਟ ਨਾਲ, $125 ਦੀ ਵੀਕਲੀ। ਅਤੇ ਬ੍ਰੈਂਕੋ ਕਾਰਾਂ ਚੱਕ ਲਓ ਤੁਸੀਂ, ਲਿੰਕਨ ਦੀਆਂ ਕਾਰਾਂ ਲੈਣੀਆਂ ਚਾਹੁੰਦੇ ਹੋ, 416-704-4940 'ਤੇ ਸੰਪਰਕ ਕਰ ਲਿਓ। ਅਤੇ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜਾ ਕੇ ਆਇਓ। ਦਾਣਾ ਮੰਡੀ ਵਾਲੇ ਕਹਿੰਦੇ ਨੇ ਵੀ ਭਾਈ ਗਰੋਸਰੀ ਕਰ ਲਓ ਸਾਡੇ ਆ ਕੇ ਸਟੋਰ ਤੋਂ, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ, 905-286-9957 'ਤੇ ਸੰਪਰਕ ਹੋ ਸਕਦਾ। ਅਤੇ ਨਾਲ ਦੀ ਨਾਲ ਤੁਸੀਂ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ। ਮੁਰਗੇ ਦਾ ਕੋਈ ਕੁਐਸਚਨ ਆ, 647-606-8110। ਨਾਭੇਰ ਕੌਂਪੜ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਏ ਸੀ ਦੀ ਕੋਈ ਟਿਊਨਅਪ ਕਰਾਉਣੀ ਆ, ਫਰਨਸ ਨਵੀਂ ਲਗਾਉਣੀ ਆ, ਪੁਰਾਣੀ ਖਰਾਬ ਹੋ ਗਈ ਆ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪ ਲਾਈਨ ਪਾਉਣੀ ਆ ਤੁਸੀਂ, ਜਾਂ ਘਰ ਦੇ ਵਿੱਚ ਕੋਈ ਵੀ ਕਹਿ ਲਓ ਵੀ ਮਸ਼ੀਨਾਂ ਮਸ਼ੂਨਾਂ ਦਾ ਕੋਈ ਕੰਮ ਹੈਗਾ, ਤਾਂ 647-706-4640 'ਤੇ ਜਤਿੰਦਰ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕ ਇੰਕ ਵਾਲੇ 416-717-2929 'ਤੇ ਜਸਵੀਰ ਭਾਈ ਨਾਲ ਸੰਪਰਕ ਕਰ ਲਿਓ, ਜਾਂ ਫਿਰ ਜਗਤਾਰ ਸਿੰਘ ਚੱਠਾ ਸਾਹਿਬ 416-455-9911 'ਤੇ ਤੁਸੀਂ ਡਰਾਈਵਰੀ ਕਰਨੀ ਕੰਟੇਨਰਾਂ ਦੀ, ਤਾਂ ਕਰ ਲਿਓ ਇਹਨਾਂ ਦੇ ਨਾਲ ਗੱਲਬਾਤ। ਪਰਮਿੰਦਰ ਜੀ, ਮਿੰਟ ਆਪਣੇ ਕੋਲ 21 ਆ, ਅਤੇ ਕਿਵੇਂ ਕਰਨਾ ਫਿਰ ਹੁਣ, ਇੱਧਰ ਨੂੰ ਹੋਈਏਗਾ ਜੇ ਇੱਧਰ। ਅੱਛਾ, ਟਰੰਪ ਦੇ ਕਹਿੰਦੇ ਟਰੰਪ ਨੂੰ ਬਲੀ ਦੇਣ ਲੱਗੇ ਜੀ, ਟਰੰਪ ਦੀ, ਡੋਨਾਲਡ ਟਰੰਪ ਦੀ, ਕੀ ਆ ਖਬਰ ਇਹ?
1: ਇਹ ਖਬਰ ਬੜੀ ਇੰਟਰਸਟਿੰਗ ਖਬਰ ਆ ਰਹੀ ਆ, ਜਿਹੜੇ ਬਕਰੀਦ ਦਾ ਤਿਉਹਾਰ ਲੰਘ ਕੇ ਗਿਆ ਜੀ, ਬੰਗਲਾਦੇਸ਼ ਤੋਂ ਖਬਰ ਆ ਰਹੀ ਆ ਕਿ ਬੰਗਲਾਦੇਸ਼ ਦੇ ਵਿੱਚ ਡੋਨਾਲਡ ਟਰੰਪ ਨੂੰ ਝਟਕਾਇਆ ਜਾਣਾ ਸੀ, ਬਲੀ ਦਿੱਤੀ ਜਾਣੀ ਸੀ ਵਿਅੰਗ ਦੇ ਰੂਪ ਦੇ ਵਿੱਚ। ਪਰ ਹਰਜੀਤ ਜੀ, ਇਹ ਖਬਰ ਇਹ ਸੀ ਕਿ ਉੱਥੇ ਕਿਸੇ ਨੇ ਇੱਕ ਝੋਟਾ ਪਾਲਿਆ ਹੋਇਆ ਸੀ ਜਿਹਦਾ ਨਾਂ ਰੱਖਿਆ ਸੀ ਡੋਨਲਡ ਟਰੰਪ, ਪਰ ਸਰਕਾਰ ਨੇ ਰੋਕਤਾ। ਸਰਕਾਰ ਨੇ ਕਿਉਂ ਰੋਕਤਾ? ਕਿਉਂਕਿ ਉਹ ਜਿਹੜੀ ਮੱਝਾਂ ਦੀ ਜਿਹੜੀ ਆ ਪ੍ਰਜਾਤੀ ਆ, ਜਾਂ ਉਹ ਜਿਹੜੀ ਨਸਲ ਆ, ਉਹ ਐਲਬੀਨੋ ਆ। ਐਲਬੀਨੋ ਨਸਲ ਕਹਿੰਦੇ ਬਹੁਤ ਦੁਰਲੱਭ ਆ, ਬਹੁਤ ਘੱਟ ਗਿਣਤੀ 'ਚ ਬਚੀ ਆ। ਸੋ ਉੱਥੇ ਦੀ ਰਹਿਮਾਨ ਸਰਕਾਰ ਨੇ ਉਸ ਝੋਟੇ ਦੀ ਬਲੀ ਰੋਕਤੀ ਆ, ਤੇ ਲੋਕ ਹੁਣ ਚਰਚਾ ਕਰ ਰਹੇ ਨੇ ਕਿ ਬੰਗਲਾਦੇਸ਼ 'ਚ ਡੋਨਲਡ ਟਰੰਪ ਦੀ ਬਲੀ ਦਿੱਤੀ ਜਾਣੀ ਸੀ ਪਰ ਬਚ ਗਿਆ ਜੀ।
0: ਚਲੋ, ਹੁਣ ਦੋ ਹੈਡਲਾਈਨਸ ਫਿਰ
1: ਜੀ। ਹੈਡਲਾਈਨ, ਮਜੀਠਾ 'ਚ ਕਤਲ ਹੋਏ ASI ਜੋਗਾ ਸਿੰਘ ਦੇ ਕੇਸ 'ਚ ਨਵਾਂ ਮੋੜ, ਤਹਿਰੀਕੇ ਤਾਲਿਬਾਨ ਨੇ ਜਾਰੀ ਕੀਤੀ ਪਹਿਲੀ ਗੋਲੀ ਚਲਾਉਂਦੇ ਬਾਈਕ ਸਵਾਰ ਦੀ 27 ਸੈਕਿੰਡ ਦੀ ਵੀਡੀਓ, ਬਿਗ ਬ੍ਰੇਕਿੰਗ। ਭਾਰਤ ਦੀਆਂ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਘੇਰੇ 'ਚ ਉਸਾਰੀਆਂ ਉੱਤੇ ਚੱਲੇਗਾ ਬਲਡੋਜ਼ਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਖ ਵੱਖ ਸੂਬਿਆਂ ਦੇ ਅਧਿਕਾਰੀਆਂ ਨੂੰ ਦਿੱਤੇ ਐਕਸ਼ਨ ਦੇ ਹੁਕਮ। ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਜ਼ਿਲ੍ਹਿਆਂ ਦੀ ਆਬਾਦੀ ਉੱਤੇ ਲਟਕੀ ਉਜਾੜੇ ਦੀ ਤਲਵਾਰ। SGPC ਦੇ ਤਹਿਤ ਆਉਂਦੇ ਅੰਮ੍ਰਿਤਸਰ ਦੇ ਗੁਰੂ ਘਰ 'ਚ ਇੱਕ ਹਫ਼ਤੇ 'ਚ ਦੂਜਾ ਦੁਖਾਂਤ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪ੍ਰਕਰਮਾਂ 'ਚ ਚਾਨਣੀਆਂ ਨੂੰ ਲੱਗੀ ਅੱਗ, ਸੰਗਤ 'ਚ ਮਚੀ ਹਫੜਾ ਤਫੜੀ, ਵੱਡਾ ਨੁਕਸਾਨ ਟਲਿਆ। ਕੌਮੀ ਇਨਸਾਫ ਮੋਰਚੇ ਵੱਲੋਂ ਵੱਡੇ ਸੰਘਰਸ਼ ਦਾ ਐਲਾਨ। ਮੋਰਚੇ ਵੱਲੋਂ 9 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ ਕੀਤਾ ਜਾਵੇਗਾ 2 ਘੰਟੇ ਲਈ ਬੰਦ। ਸੰਗਰੂਰ 'ਚ ਵਿਆਹ ਦਾ ਖਾਣਾ ਖਾਣ ਮਗਰੋਂ ਕਈ ਲੋਕਾਂ ਦੀ ਸਿਹਤ ਵਿਗੜੀ, ਡਾਇਰੀਆ ਪ੍ਰਭਾਵਿਤ ਛੋਟੇ ਬੱਚਿਆਂ ਸਮੇਤ 200 ਤੋਂ ਵੱਧ ਲੋਕ ਹੋਏ ਬਿਮਾਰ। ਰਾਏਕੋਟ ਚੋਣ ਹਿੰਸਾ ਮਾਮਲੇ 'ਚ ਵੱਡੀ ਖਬਰ, ਆਪ ਆਗੂਆਂ ਸਮੇਤ 9 ਲੋਕਾਂ ਉੱਤੇ ਇਰਾਦਾ ਕਤਲ ਦਾ ਮਾਮਲਾ। ਬਿਹਾਰ ਦੇ ਨੌਜਵਾਨ ਦੀ ਪੰਜਾਬ 'ਚ ਖੁੱਲ੍ਹੀ ਕਿਸਮਤ, ਦਿਨੇਸ਼ ਕੁਸ਼ਵਾਹਾ ਨੂੰ ਨਿਕਲਿਆ ਸਿੱਕਮ ਸਟੇਟ ਲਾਟਰੀ ਦਾ 2 ਕਰੋੜ ਦਾ ਬੰਪਰ ਇਨਾਮ।
0: ਥੈਂਕ ਯੂ, ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ, ਕਰ ਦਿਓ ਮਾਫ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ। 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ ਕੱਲ੍ਹ ਨੂੰ ਮਿਲਣ ਦੀ ਉਮੀਦ ਨਾਲ ਆਪਣੇ ਤੋਂ ਬਾਅਦ ਲੈ ਕੇ ਪ੍ਰੋਗਰਾਮ ਸੱਜਰੀ ਸਵੇਰ ਸ਼ਮੀ ਪੱਟਾ ਹੋਣੀ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਸਮਾਂ ਦੇਣ ਲਈ ਸ਼ੁਕਰੀਆ ਜੀ ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਐਂਡ ਅ ਵੈਰੀ ਗੁੱਡ ਮਾਰਨਿੰਗ ਮੋਰਗੇਜ ਰਿਲੇਟਿਡ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਹੈਗੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਤੇ ਉੱਥੋਂ ਮੇਰਾ ਨੰਬਰ ਲੈ ਸਕਦੇ ਹੈਗੇ ਹੋ ਗੱਲਬਾਤ ਕਰਾਂਗੇ ਜੀ ਅੱਜ ਕੋਲੈਟਰਲ ਚਾਰਜ ਬਾਰੇ ਸੋ ਪਹਿਲਾਂ ਤੇ ਸਮਝੀਏ ਕਿ ਕੋਲੈਟਰਲ ਚਾਰਜ ਹੁੰਦਾ ਕੀ ਹੈ ਕਈ ਵਾਰ ਕੀ ਹੁੰਦਾ ਹੈਗਾ ਜੀ ਜਦੋਂ ਤੁਸੀਂ ਬੈਂਕ ਨਾਲ ਮੋਰਗੇਜ ਕਰਦੇ ਹੈਗੇ ਹੋ ਤੇ ਤੁਸੀਂ ਜਿਹੜੀ ਮੋਰਗੇਜ ਕੀਤੀ ਹੈ ਅਗਰ ਅਸੀਂ ਸਮਝਣ ਦੇ ਤੌਰ ਤੇ ਲਈਏ 8 ਲੱਖ ਦਾ ਘਰ ਲਿੱਤਾ ਹੈਗਾ 20% ਤੁਸੀਂ ਡਾਊਨ ਕੀਤਾ ਤੇ ਤੁਹਾਡੀ ਮੋਰਗੇਜ ਜਿਹੜੀ ਹੈ 6,40,000 ਦੀ ਬਣਦੀ ਹੈ ਬਟ ਕਾਫੀ ਵਾਰ ਜਿਹੜਾ ਦੇਖਿਆ ਜਾਂਦਾ ਹੈਗਾ ਬੈਂਕ ਜਿਹੜੇ ਨੇ ਤੁਹਾਡੀ ਮੋਰਗੇਜ ਦੀ ਰਜਿਸਟਰੀ ਸਿਟੀ ਦੇ ਨਾਲ ਉਹ ਤੁਹਾਡੀ ਲੀਨ ਜਿਹੜੀ ਹੈਗੀ ਹੈ 6,40,000 ਦੀ ਜਗ੍ਹਾ 8 ਲੱਖ ਦੀ ਵੀ ਪਾ ਸਕਦੇ ਨੇ ਉਸ ਤੋਂ ਉੱਪਰ ਦੀ ਵੀ ਪਾ ਸਕਦੇ ਨੇ ਇਸ ਚੀਜ਼ ਨੂੰ ਕੋਲੈਟਰਲ ਚਾਰਜ ਕਹਿੰਦੇ ਨੇ ਰੀਜ਼ਨ ਬੀਂਗ ਜੇ ਤੁਸੀਂ ਬੈਂਕਾਂ ਤੋਂ ਪੁੱਛੋ ਤੇ ਉਹਦਾ ਰੀਜ਼ਨ ਦਿੰਦੇ ਨੇ ਕਿ ਲੇਟਰ ਔਨ ਤੁਸੀਂ ਅਗਰ ਘਰ ਚੋਂ ਪੈਸੇ ਕੱਢਣੇ ਨੇ ਉਹਨਾਂ ਨੂੰ ਦੁਬਾਰਾ ਜਿਹੜਾ ਰਜਿਸਟਰੀ ਨਹੀਂ ਕਰਨੀ ਪਏਗੀ ਕਿਉਂਕਿ ਆਲਰੇਡੀ ਲੀਨ ਜ਼ਿਆਦਾ ਦੀ ਹੈ ਬਟ ਜਦੋਂ ਤੁਸੀਂ ਬੈਂਕ ਕੋਲ ਵਾਪਿਸ ਜਾਂਦੇ ਹੋ ਉਹ ਤੁਹਾਨੂੰ ਰੀਕੁਆਲੀਫਾਈ ਕਰਦੇ ਨੇ ਤੁਹਾਡੇ ਡਾਕੂਮੈਂਟਸ ਦੁਬਾਰਾ ਲਿੱਤੇ ਜਾਂਦੇ ਨੇ ਜਿਸ ਵਾਰ ਕਈ ਵਾਰ ਕਲਾਇੰਟਸ ਜਿਹੜੇ ਨੇ ਕੁਆਲੀਫਾਈ ਨਹੀਂ ਕਰ ਪਾਉਂਦੇ ਬਟ ਐਟ ਦ ਸੇਮ ਟਾਈਮ ਕੋਲੈਟਰਲ ਚਾਰਜ ਹੋਣ ਕਰਕੇ ਉਹਨਾਂ ਦੀ ਪ੍ਰੋਪਰਟੀ 'ਤੇ ਉਹ ਕਿਸੇ ਹੋਰ ਬੈਂਕ ਕੋਲ ਵੀ ਨਹੀਂ ਜਾ ਸਕਦੇ ਆਪਣੇ ਘਰ 'ਚੋਂ ਐਕੁਇਟੀ ਕੱਢਣ ਲਈ ਬਟ ਐਟ ਦ ਸੇਮ ਟਾਈਮ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ 'ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈਗੇ ਨੇ ਜਿਸ ਵਿੱਚ ਜੇ ਤੁਹਾਡੀ ਪ੍ਰੋਪਰਟੀ ਕੋਲੈਟਰਲ ਚਾਰਜ 'ਤੇ ਹੈਗੀ ਹੈ ਤਾਂ ਵੀ ਤੁਸੀਂ ਘਰ 'ਚੋਂ ਪੈਸੇ ਕੱਢ ਸਕਦੇ ਹੈਗੇ ਹੋ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਵੱਖਰੀ ਹੁੰਦੀ ਹੈ ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਅਵੇਲੇਬਲ ਹੈ ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਰਸ਼ਮੀਤ ਕੌਰ ਨੂੰ 6475394499 6475394499 ਧੰਨਵਾਦ
1: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
2: ਕਾਲ ਕਰੋ JN ਗੈਰੀ ਨੂੰ
4: 9054595533
2: 9054595533
4: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Open duper side, jump our sides, grow our sides, happy sides, not it, horsey beasts. Bole, sonny hall, sassier car.
1: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7463 416 917

0: ਗੁੱਡ ਮਾਰਨਿੰਗ ਜਿੱਥੇ ਜਿੱਥੇ ਵੀ ਸਾਨੂੰ ਸੁਣਿਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਵੈਰੀ ਵੈਰੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵੇ ਦੇ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਆ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਜਿੱਥੇ ਅਸੀਂ ਤੁਹਾਨੂੰ ਖਬਰਾਂ ਤੋਂ ਅਪਡੇਟਸ ਕਰਦੇ ਹਾਂ, ਉੱਥੇ ਹੀ ਨਾਲ ਹਲਕੀ ਫੁਲਕੀ ਗੱਲਬਾਤ ਵੀ ਕਰਦੇ ਰਹਿੰਦੇ ਹਾਂ ਤਾਂ ਕਿ ਇੱਕ ਸਵੇਰੇ ਆ ਜਿਹੜੀ ਇੱਕ ਪੋਜ਼ਿਟਿਵਿਟੀ ਦੇ ਨਾਲ ਆ ਜਿਹੜੀ ਤੁਹਾਡੀ ਸ਼ੁਰੂਆਤ ਦਿਨ ਦੀ ਕੀਤੀ ਜਾਵੇ। ਸੋ ਦੋਸਤੋ, ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ, ਆਪਣੇ ਕੀਮਤੀ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਨਿਊਜ਼ ਵਿਊਜ਼ ਤੁਹਾਡੇ ਤੱਕ ਹੈ ਜੋ ਤੁਸੀਂ ਚਾਹੁੰਦੇ ਹੋ ਵੀ ਭਾਈ ਬਾਕੀ ਸਾਰਿਆਂ ਨਾਲ ਹੈ ਜਿਹੜੀ ਅਪਡੇਟ ਇਹ ਹੋਣੀ ਚਾਹੀਦੀ ਹੈ ਤਾਂ ਜ਼ਰੂਰ ਸਟੂਡੀਓ ਦੇ ਵਿੱਚ ਕਾਲ ਕਰ ਸਕਦੀ ਹੈ। ਯੂ ਆਰ ਮੋਰ ਦੈਨ ਵੈਲਕਮ ਟੂ ਕਾਲ ਐਟ 4905673337 905-673-3337। ਮੈਂ ਪਹਿਲਾਂ ਆਪਣਾ ਹੀ ਨੰਬਰ ਦੇਣ ਲੱਗਾ ਸੀ। ਹਾਂਜੀ, ਸੋ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ, ਉਹ ਨੰਬਰ ਜੀ 416-477-2040 416-477-2040। ਅਤੇ ਬਾਕੀ ਹੈ ਜਿਹੜਾ ਤੁਸੀਂ ਸਾਨੂੰ ਆ ਜਿਹੜਾ ਲਾਈਵ ਸਟ੍ਰੀਮ ਵੀ ਕਰ ਸਕਦੇ ਹੋ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ, ਹਾਂਜੀ ਉਹਦੇ 'ਤੇ ਸਾਨੂੰ ਤੁਸੀਂ ਗਲੋਬਲੀ ਹੈ ਜਿਹੜਾ ਸੁਣ ਸਕਦੇ ਹੋ। ਤੁਹਾਨੂੰ ਲੱਗਦਾ ਵੀ ਪ੍ਰੋਗਰਾਮ ਤੁਹਾਡੀਆਂ ਆਸਾਂ 'ਤੇ ਖਰਾ ਉਤਰ ਰਿਹਾ ਹੈ ਤਾਂ ਤੁਸੀਂ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਹੈ ਜਿਹੜਾ ਇਸ ਪ੍ਰੋਗਰਾਮ ਦੀ ਜਾਣਕਾਰੀ ਦੇ ਸਕਦੇ ਹੋ। ਸਵੇਰੇ 4 ਵਜੇ ਤੋਂ ਤੜਕੇ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ ਅਤੇ ਇਹ ਲੜੀ ਹੈ ਜਿਹੜੀ ਰਾਤ ਤੱਕ ਇਵੇਂ ਚੱਲਦੀ ਰਹਿੰਦੀ ਹੈ। ਵੱਖੋ ਵੱਖਰੇ ਹੋਸਟ ਆਪੋ ਆਪਣੀ ਮਿਹਨਤ ਦੇ ਨਾਲ ਪ੍ਰੋਗਰਾਮ ਪੇਸ਼ ਕਰਦੇ ਅਤੇ ਤੁਸੀਂ ਸਾਰਿਆਂ ਨੂੰ ਬੜਾ ਹੀ ਪਿਆਰ ਅਤੇ ਮਾਣ ਬਖਸ਼ਦੇ ਹੋ। ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਪੈਸਾ ਕਹਿੰਦਾ ਹੈ ਮੈਨੂੰ ਕਮਾਓ ਅਤੇ ਸਭ ਕੁਝ ਭੁੱਲ ਜਾਓ, ਸਮਾਂ ਕਹਿੰਦਾ ਹੈ ਮੇਰੇ ਪਿੱਛੇ ਚੱਲੋ ਤੇ ਸਭ ਕੁਝ ਭੁੱਲ ਜਾਓ, ਭਵਿੱਖ ਕਹਿੰਦਾ ਮੇਰੇ ਲਈ ਸੰਘਰਸ਼ ਕਰੋ ਤੇ ਸਭ ਕੁਝ ਭੁੱਲ ਜਾਓ, ਪਰ ਪਰਮਾਤਮਾ ਔਰ ਰੱਬ ਆਖਦਾ ਮੈਨੂੰ ਯਾਦ ਕਰ, ਮੈਂ ਤੈਨੂੰ ਸਭ ਕੁਝ ਦੇ ਦਿਆਂਗਾ। ਕਈ ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਵੀ ਬੋਲਣਾ ਨਹੀਂ ਸਿੱਖੇ ਤੇ ਕਈ ਜੋ ਕਦੇ ਸਕੂਲ ਨਹੀਂ ਗਏ ਉਹ ਆਪਣੇ ਤੇ ਛੋਟਿਆਂ ਨੂੰ ਵੀ ਜੀ ਕਹਿ ਕੇ ਬੋਲਦੇ ਨੇ। ਇਹ ਗੱਲ ਸਾਬਤ ਕਰਦੀ ਹੈ ਕਿ ਸਭ ਕੁਝ ਹੈ ਜਿਹੜਾ ਉਹ ਕਿਤਾਬਾਂ ਦੇ ਵਿੱਚੋਂ ਮਿੱਤਰੋ ਨਹੀਂ ਮਿਲਦਾ। ਕਿਸੇ ਨੇ ਸਿਆਣੇ ਬਜ਼ੁਰਗ ਕੋਲੋਂ ਪੁੱਛਿਆ ਕਿ ਅੱਜ ਕੱਲ੍ਹ ਸੱਚੀ ਇੱਜ਼ਤ, ਦਿਲੋਂ ਇੱਜ਼ਤ ਕਿਸ ਦੀ ਹੁੰਦੀ ਹੈ, ਤੇ ਬਜ਼ੁਰਗ ਨੇ ਵੀ ਹੱਸਦੇ ਹੋਏ ਕਹਿ ਦਿੱਤਾ ਕਿ ਅੱਜ ਕੱਲ੍ਹ ਇੱਜ਼ਤ ਇਨਸਾਨ ਦੀ ਨਹੀਂ ਬਲਕਿ ਜ਼ਰੂਰਤ ਦੀ ਹੁੰਦੀ ਹੈ, ਜਿੱਥੇ ਜ਼ਰੂਰਤ ਖਤਮ ਤਾਂ ਇੱਜ਼ਤ ਖਤਮ, ਇਹੀ ਅੱਜ ਦੀ ਦੁਨੀਆ ਦਾ ਰਿਵਾਜ ਹੈ। ਕਿਸੇ ਨੇ ਸਹੀ ਕਿਹਾ, ਢਿੱਡ ਫਕੀਰ ਦਾ ਵੀ ਖਾਲੀ ਨਹੀਂ ਰਹਿੰਦਾ ਤੇ ਅਖਵਾਇਸ਼ਾਂ ਬਾਸ਼ਾਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ, ਇਸ ਲਈ ਜੋ ਤੁਹਾਡੇ ਕੋਲ ਹੈ ਉਸੇ ਵਿੱਚ ਖੁਸ਼ ਰਹਿਣਾ ਸਿੱਖੋ। ਰੱਬ ਕਦੇ ਵੀ ਕਿਸੇ ਤੇ ਮਾੜਾ ਸਮਾਂ ਨਹੀਂ ਲਿਆਉਂਦਾ, ਉਹ ਤਾਂ ਬੰਦੇ ਨੂੰ ਕੁਝ ਘੜੀਆਂ ਔਖੇ ਸਮੇਂ ਵਿੱਚ ਪਾ ਕੇ ਉਹਦੇ ਆਪਣੇ ਤੇ ਬੇਗਾਨਿਆਂ ਦੀ ਪਛਾਣ ਕਰਵਾਉਂਦਾ ਹੈ। ਜ਼ਿੰਦਗੀ ਦੇ ਸਭ ਤੋਂ ਔਖੇ ਰਾਹ ਵੀ ਸੌਖੇ ਲੱਗਣ ਲੱਗ ਜਾਂਦੇ ਹਨ ਜਦੋਂ ਅੰਦਰੋਂ ਆਵਾਜ਼ ਆਵੇ ਤੇਰਾ ਭਾਣਾ ਮਿੱਠਾ ਲਾਗੇ। ਕਿਆ ਬਾਤ ਹੈ ਜੀ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ, ਮੈਂ ਮਾਫ਼ੀ ਚਾਹਾਂਗਾ। ਕੱਲ੍ਹ ਕੁਛ ਨਵੇਂ ਮੈਸੇਜਸ ਵੀ ਹੈ ਜਿਹੜੇ ਉਹ ਆਏ ਹੋਏ ਸੀਗੇ ਜਾਂ ਪ੍ਰੋਗਰਾਮ ਤੋਂ ਬਾਅਦ ਦੇਖਿਆ, ਅਤੇ ਜਿਹੜੇ ਸਾਡੇ ਹੈ ਰੋਜ਼ਾਨਾ ਸਾਡੇ ਕੁਛ ਕੁ ਲਿਸਨਰ ਹੈ ਜਿਹੜੇ ਮੈਸੇਜ ਭੇਜਦੇ ਹੈ ਉਹ ਤਾਂ ਭੇਜਦੇ ਹੀ ਹੈ, ਉਹਨਾਂ ਨਾਲ ਤਾਂ ਇੱਕ ਪਰਿਵਾਰਿਕ ਸਾਂਝ ਹੈ। ਪਰ ਜਿੱਦਾਂ ਤੁਸੀਂ ਨਵੇਂ ਸਰੋਤੇ ਜੁੜ ਰਹੇ ਹੋ ਅਤੇ ਮੈਸੇਜਸ ਟੈਕਸਟ ਰਾਹੀਂ ਜਾਂ ਵਟਸਐਪ ਰਾਹੀਂ ਘੱਲ ਰਹੇ ਹੋ, ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ। ਵਿਕਰਮ ਜੀ ਹੋਣਾ ਦਾ ਆਇਆ, ਸਤਿ ਸ਼੍ਰੀ ਅਕਾਲ ਜੀ। ਮਨਦੀਪ ਜੀ, ਗੁੱਡ ਮਾਰਨਿੰਗ ਜੀ। ਸਰਗੁਣ, ਇਹ ਪਹਿਲੀ ਵਾਰ ਹੈ ਜਿਹੜਾ ਮੈਸੇਜ ਆਇਆ। ਸਰਗੁਣ ਜੀ ਹੋਣਾ ਨੇ ਕਿਹਾ, ਭਾਅ ਜੀ ਐਵਰੀ ਟਾਈਮ ਆਈ ਲਿਸਨ ਯੂਅਰ ਪ੍ਰੋਗਰਾਮ, ਵੈਰੀ ਗੁੱਡ ਵਰਕ, ਕੀਪ ਇਟ ਅਪ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਦਿਲਬਾਗ ਜੀ, ਕਿਆ ਬਾਤ ਹੈ ਜੀ, ਮੈਨੂੰ ਨਹੀਂ ਸੀ ਪਤਾ ਦਿਲਬਾਗ ਹੋਣੀ ਵੀ ਹੈ ਜਿਹੜੇ ਪ੍ਰੋਗਰਾਮ ਨੂੰ ਸੁਣਦੇ ਆ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਗਗਨ ਜੀ ਹੋਣਾ ਦਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਆਪਣੇ ਹਰਮਨ ਜੀ ਹੋਣਾ ਦਾ ਮੈਸੇਜ, ਜਿੱਦਾਂ ਮੈਂ ਕਿੰਨਾ ਬਾਦਸਤੂਰ, ਇਹਨਾਂ ਦਾ ਵੀ ਭਾਅ ਜੀ ਹੋਣਾ ਦਾ ਮੈਸੇਜ ਆਉਂਦਾ ਅਤੇ ਮੈਸੇਜ ਦੇ ਵਿੱਚ ਬਹੁਤ ਕਈ ਵਾਰ ਅਹਿਮ ਜਾਣਕਾਰੀਆਂ ਵੀ ਸਾਂਝੇ ਕਰਦੇ ਨੇ। ਰਖਵਿੰਦਰ ਭਾਅ ਜੀ ਹੋਣਾ ਦਾ ਵੀ ਮੈਸੇਜ ਗੁੱਡ ਮਾਰਨਿੰਗ ਆਇਆ। ਹਰਮਨ ਜੀ ਹੋਣੀ ਲਿਖਦੇ ਨੇ, ਕਹਿੰਦੇ ਆਪਣੀਆਂ ਕਮੀਆਂ 'ਤੇ ਵੀ ਨਜ਼ਰ ਰੱਖੋ, ਹਰ ਵਾਰ ਦੂਸਰੇ ਦੀ ਗਲਤੀ ਦੇਖਣਾ ਠੀਕ ਨਹੀਂ। ਆਪਣੇ ਮਨ ਨੂੰ ਵੀ ਥੋੜ੍ਹਾ ਸਾਫ਼ ਰੱਖੋ, ਹਰ ਵਾਰ ਦੂਸਰੇ ਦੇ ਬਾਰੇ ਗਲਤ ਸੋਚਣਾ ਵੀ ਠੀਕ ਨਹੀਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇੱਕ ਜਪਾਨੀ ਬਜ਼ੁਰਗ ਨੇ ਇੱਕ ਵਾਰ ਬੋਲਿਆ ਸੀ ਕਿ ਜੇ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਗਵਾ ਲਿਆ ਹੈ, ਤਾਂ ਤੁਸੀਂ ਇੱਕ ਗੱਲ ਯਾਦ ਰੱਖੋ ਕਿ ਰੁੱਖ ਜਿਹੜੇ ਦਰਖਤ ਹੈ ਹਰ ਸਾਲ ਆਪਣੇ ਸਾਰੇ ਪੱਤੇ ਗਵਾ ਦਿੰਦੇ ਹਨ ਅਤੇ ਫੇਰ ਵੀ ਖੜੇ ਰਹਿੰਦੇ ਹਨ ਅਤੇ ਬਿਹਤਰ ਦਿਨਾਂ ਦੇ ਆਉਣ ਦੀ ਉਡੀਕ ਕਰਦੇ ਹਨ। ਇਸ ਲਈ ਕਦੇ ਵੀ ਹਿੰਮਤ ਨਾ ਹਾਰੋ। ਬਹੁਤ ਖੂਬ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾਣੀ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੈ ਅਤੇ ਸਟੂਡੀਓ 'ਚ ਕਾਲ ਕਰ ਸਕਦੇ ਹੋ। ਕੁਛ ਕੁ ਜਿਹੜੀਆਂ ਦੀਨ ਦੁਨੀਆ ਦੀਆਂ ਖਬਰਾਂ ਉਹਨਾਂ ਤੋਂ ਮੈਂ ਸ਼ੁਰੂਆਤ ਕਰਾਂਗਾ। ਅੱਜ ਦੋ ਕੁ ਵਿਸ਼ੇ ਹੈ ਜਿਹਦੇ 'ਤੇ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ। ਸੋ ਤੁਸੀਂ ਇਹ ਜਿਹੜੀ ਆਪਣੀ ਸ਼ਮੂਲੀਅਤ ਹੈ ਜਿਹੜੀ ਉਹਨਾਂ ਵਿਸ਼ਿਆਂ 'ਤੇ ਜ਼ਰੂਰ ਕਰੀਓ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਿਹੜਾ ਅਪਡੇਟ ਕਰਾਂਗਾ, ਓਕੇ, ਵਟਸਐਪ ਮੈਸੇਜ ਮੈਂ ਭੁੱਲ ਹੀ ਗਿਆ ਸੀਗਾ, ਜਿਹੜੇ ਵਟਸਐਪ ਮੈਸੇਜ ਵੀ ਤੁਹਾਡੇ ਤੱਕ ਆਏ ਹੋਏ ਨੇ। ਵਟਸਐਪ ਮੈਸੇਜ ਦੇ ਵਿੱਚ 3219 ਵਾਲਿਆਂ ਦਾ ਆਇਆ, ਵੈਰੀ ਗੁੱਡ ਮੋਰਨਿੰਗ ਜੀ, ਗੁੱਡ ਮੋਰਨਿੰਗ ਸਰ, 8530 ਕੀ ਲਿਖਿਆ, ਓਕੇ, ਇਹ ਲਿਖਿਆ ਬਹੁਤ ਕੁਛ ਹੈ, ਤੁਸੀਂ ਮੈਂ ਗੁੱਡ ਮੋਰਨਿੰਗ ਕਹਿ ਦਿੰਦਾ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਿਹੜਾ ਮੈਸੇਜ ਘੱਲਿਆ ਜੀ, ਬਹੁਤ ਬਹੁਤ ਧੰਨਵਾਦ। ਗਗਨ ਜੀ ਹੁਣਾਂ ਦਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰੇਸ਼ਮ ਭਾਜੀ ਹੁਣਾਂ ਦਾ ਮੈਸੇਜ, ਦੋ ਮੈਸੇਜ ਇਹਨਾਂ ਘੱਲਿਆ, ਇੱਕ ਤਾਂ ਘੱਲਿਆ, ਗੁੱਡ ਮੋਰਨਿੰਗ, ਸੈਂਡਿੰਗ ਯੂ ਅ ਲਿਟਲ ਸਮਾਈਲ ਐਂਡ ਅ ਲੋਟ ਆਫ ਪੋਜ਼ਿਟਿਵ ਐਨਰਜੀ ਟੂ ਸਟਾਰਟ ਯੂਅਰ ਡੇ, ਰਿਮੈਂਬਰ ਈਚ ਡੇ ਇਜ਼ ਏ ਬਲੈਸਿੰਗ ਐਂਡ ਏ ਨਿਊ ਬਿਗਨਿੰਗ। ਕਿਆ ਬਾਤ ਹੈ, ਹੈਵ ਏ ਵੰਡਰਫੁਲ ਡੇ। ਬਹੁਤ ਬਹੁਤ ਧੰਨਵਾਦ ਜੀ, ਹੈਪੀ ਐਂਡ ਬਲੈਸ ਥਰਸਡੇ। ਧੰਨਵਾਦ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਲੈਟਸ ਸਟਾਰਟ ਦਾ ਪ੍ਰੋਗਰਾਮ, ਤੇ ਗੁੰਡੂ ਆਂਟੀ ਜੀ ਦਾ ਆਇਆ। ਆਂਟੀ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਠੀਕ ਚੱਲਦਾ ਪਿਆ ਜੀ?
1: ਬਹੁਤ ਸੋਹਣਾ।
0: ਅੱਛਾ, ਮੈਂ ਕਿਹਾ ਕਿਤੇ ਆਵਾਜ਼ ਨਹੀਂ ਆ ਰਹੀ, ਤਾਂ ਤੁਹਾਡਾ ਪਹਿਲੀ ਆ ਗਿਆ ਜੀ ਕਾਲ। ਅੱਛਾ ਜੀ, ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ?
1: ਕਹਿੰਦਾ ਮਰਨਾ 1 ਰੁਪਏ ਵਾਲੇ ਨੇ ਵੀ ਹੈ ਤੇ ਮਰਨਾ ਕਰੋੜਾਂ ਵਾਲੇ ਨੇ ਵੀ ਹੈ। ਅਸੀਂ ਪੈਸੇ ਨਾਲ ਜੱਗ ਜਿੱਤ ਸਕਦੇ ਹਾਂ ਪਰ ਮੌਤ ਤੇ ਪਰਮਾਤਮਾ ਨਹੀਂ।
0: ਕਿਆ ਬਾਤ ਹੈ, ਸਹੀ ਗੱਲ।
1: ਓਕੇ ਬੇਟਾ,
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਗੁੰਡੂ ਆਂਟੀ ਜੀ ਹੁਣਾਂ ਨੇ ਸਾਨੂੰ ਯਥਾਰਥ ਦੇ ਨਾਲ ਆ ਜਿਹੜਾ ਮੇਲ ਕਰਾ ਦਿੱਤਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਇਹਨਾਂ ਥੋਟ ਸ਼ੇਅਰ ਕਰਦੇ ਹੋ, ਬਹੁਤ ਵਧੀਆ ਲੱਗਦਾ, ਮਜ਼ਾ ਆਉਂਦਾ। ਸੋ ਮੈਂ ਤਾਂ ਉਤਸ਼ਾਹਿਤ ਕਰਦਾ ਜੇ ਤੁਸੀਂ ਇੱਦਾਂ ਦੇ ਸੋਹਣੇ ਸੋਹਣੇ ਵਿਚਾਰ ਆ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ੁਰੂ ਦੇ ਵਿੱਚ ਦੇਣਾ ਚਾਹੁੰਦੇ ਹੋ ਤੇ ਮੋਰ ਦੈਨ ਵੈਲਕਮ। ਸਟੂਡੀਓ 'ਚ ਕਾਲ ਕਰ ਲਿਆ ਕਰੋ, ਝਿਜਕਿਆ ਨਾ ਕਰੋ, ਸੰਗਿਆ ਨਾ ਕਰੋ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ। 905-673-3337 9056-733-3337 ਤੇ ਆਪਾਂ ਕਾਲ ਹੈ ਜਿਹੜੀ ਕਰ ਸਕਦੇ ਹੋ। ਬਾਕੀ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਸਾਇਲੈਂਟ ਲਿਸਨਰਸ਼ਿਪ ਹੈ ਜਿਹੜੀ ਇਸ ਪ੍ਰੋਗਰਾਮ ਨੂੰ ਸੁਣਦੀ ਹੈ, ਉਹ ਟੈਕਸਟ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਮੈਸੇਜ ਕਰ ਸਕਦੇ ਹੋ। ਟੈਕਸਟ ਮੈਸੇਜ ਵਾਸਤੇ ਨੰਬਰ ਹੈ 416-917-63-63, 416-917-7763, ਤੇ ਇਹੀ ਨੰਬਰ ਹੈ ਜਿਹੜਾ ਵਟਸਐਪ ਵਾਸਤੇ ਵੀ ਹੈਗਾ। ਕਿਆ ਬਾਤ ਹੈ ਜੀ। ਲਓ ਜੀ, ਇਸ ਸੋਹਣੀ ਜੀ ਸਵੇਰ, ਥੋੜ੍ਹੀ ਥੋੜ੍ਹੀ ਅਜੇ ਹਲਕੀ ਜੀ ਠੰਡ ਹੈ, ਚਲੋ, ਪਰ ਦਿਨ ਵੇਲੇ ਤਾਪਮਾਨ ਹੈ ਜਿਹੜਾ ਫਿਰ ਉਹੀ ਗਰਮੀ ਵਾਲਾ ਪਹੁੰਚ ਜਾਵੇਗਾ। ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ ਅਪਡੇਟਸ ਦੇ ਨਾਲ। ਕਿਆ ਬਾਤ ਹੈ, ਬੜੀ ਦੇਰ ਬਾਅਦ ਮੈਨੂੰ ਲੱਗਦਾ ਵੀ ਮੈਂ ਇਹ ਗੀਤ ਹੈ ਜਿਹੜਾ ਲਾਇਆ।

0: ਜੀ ਹਾਂ ਦੋਸਤੋ, ਦੁਬਾਰਾ ਸਵਾਗਤ ਆ। ਆਓ ਫਿਰ ਜਿਹੜੀਆਂ ਅੱਜ ਦੀਆਂ ਅਪਡੇਟਸ ਹੈ ਉਹਨਾਂ ਵੱਲ ਰੁੱਖ ਕਰਦੇ ਹਾਂ। ਮੌਂਟਰੀਅਲ ਦੀ ਹੈ ਜਿਹੜੀ ਇਹ ਖਬਰ ਆ, ਉੱਥੋਂ ਸਟਾਰਟ ਕਰਦੇ ਹਾਂ। 13 ਟੀਨਸ, ਹਾਂਜੀ ਟੀਨਸ ਦਾ ਮਤਲਬ ਇਹ ਹੈ ਵੀ ਅਡਲਟ ਏਜ ਹੈ ਜਿਹੜੀ ਉਹ ਪਾਰ ਨਹੀਂ ਕੀਤੀ, ਅਤੇ ਟੀਨਸ ਦੇ ਵਿੱਚ ਸੀਗੇ ਇਹੋ ਜਿਹੀਆਂ ਕਈ ਵਾਰ ਗਲਤੀਆਂ ਹੋ ਜਾਂਦੀ ਹੈ, ਫਿਰ ਉਮਰ ਭਰ ਪਛਤਾਉਣਾ ਪੈਂਦਾ। ਇਸ ਕਰਕੇ ਅਸੀਂ ਵਾਰ ਵਾਰ ਆ ਜਿਹੜੇ ਜਾਗਰੂਕ ਕਰਦੇ ਹਾਂ ਪੇਰੈਂਟਸ ਨੂੰ, ਮਾਪਿਆਂ ਨੂੰ, ਵੀ ਭਾਈ ਆਪਣੇ ਬੱਚਿਆਂ 'ਤੇ ਇੱਕ ਬਾਜ ਅੱਖ ਜ਼ਰੂਰ ਰੱਖੋ। ਅਸਲੀ ਸਰਮਾਇਆ ਤੁਹਾਡਾ ਉਹ ਹੈ, ਪੈਸਾ ਤਾਂ ਬਾਅਦ ਦੇ ਵਿੱਚ ਵੀ ਕਮਾਇਆ ਸਕਦਾ। 13 ਟੀਨਸ ਹੈ ਜਿਹੜੇ ਉਹ ਅਰੈਸਟਡ ਹੋਏ ਨੇ। ਕੋਈ ਹੈ ਜਿਹੜੀ ਕਹਿ ਲਓ ਵੀ ਝਗੜਾ ਹੋ ਗਿਆ ਕਿਸੇ ਗੱਲ 'ਤੇ ਸਕੂਲ ਦੇ ਅੰਦਰ, ਅਤੇ ਉਹੀ ਝਗੜਾ ਜਿਹੜਾ ਬਾਹਰ ਇੱਕ ਪਲਾਜ਼ੇ 'ਤੇ ਪਹੁੰਚ ਗਿਆ, ਅਤੇ ਵੀਡੀਓ ਜਿਹੜੀ ਹੈ ਕੱਲ੍ਹ ਦੀ ਇੱਕ ਵਾਇਰਲ ਬੜੀ ਹੋ ਰਹੀ ਹੈ, ਇੱਕ ਨਹੀਂ ਕਾਫੀ ਵਾਇਰਲ ਹੋ ਰਹੀਆਂ ਵੀਡੀਓ, ਜਿਹਦੇ ਵਿੱਚ ਇੱਕ ਜਣੇ ਨੂੰ ਹੈ ਜਿਹੜਾ ਉਹਦੇ ਠੁੱਡਾ ਮਾਰੀਆਂ ਜਾ ਰਹੀਆਂ, ਘਸੁੰਨ ਮਾਰੇ ਜਾ ਰਹੇ, ਮੁੱਕੇ ਮਾਰੇ ਜਾ ਰਹੇ ਹੈ, ਅਤੇ ਪੁਲਿਸ ਹੈ ਜਿਹੜੀ ਬਾਅਦ ਦੇ ਵਿੱਚ ਹਰਕਤ ਦੇ ਵਿੱਚ ਆਉਂਦੀ ਹੈ, ਅਤੇ ਫਿਰ ਜਦੋਂ ਤਫਤੀਸ਼ ਹੁੰਦੀ ਹੈ, ਹਾਂਜੀ, ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਹੈ ਜਿਹੜਾ ਇਹ ਮਾਮਲਾ ਉੱਦਾਂ ਥੋੜ੍ਹਾ ਪੁਰਾਣਾ ਹੈ, ਪਰ ਤਫਤੀਸ਼ ਹੈ ਜਿਹੜੀ ਕੱਲ੍ਹ ਪੂਰੀ ਕੀਤੀ ਗਈ, ਅਤੇ ਪੁਲਿਸ ਵੱਲੋਂ ਹੈ ਜਿਹੜੇ 13 ਜਣੇ ਗ੍ਰਿਫਤਾਰ ਕੀਤੇ ਗਏ ਬੱਚੇ। 15 ਸਾਲ ਦਾ ਜਿਹੜਾ ਸੀਗਾ ਉਹ ਤਾਂ ਬਹੁਤ ਜ਼ਿਆਦਾ ਕਹਿ ਲਓ ਵੀ ਗੰਭੀਰ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਪਹੁੰਚਾਇਆ ਗਿਆ। ਸੋ ਉਹਨੂੰ ਮਾਰਨ ਦੇ ਲਈ 13 ਜਿਹੜੇ ਅਰੈਸਟ ਕੀਤੇ ਗਏ, ਉਹਨਾਂ 'ਚ 4 ਜਣੇ ਉਹਨਾਂ ਦੀ ਉਮਰ 15 ਸਾਲ ਅਤੇ 9 ਜਣੇ ਉਹਨਾਂ ਦੀ ਉਮਰ 16 ਸਾਲ ਹੈ। ਸੋ ਫਿਲਹਾਲ ਹੈ ਜਿਹੜਾ ਇਹਨਾਂ 'ਤੇ ਗੰਭੀਰ ਦੋਸ਼ ਹੈ ਜਿਹੜੇ ਲਾਏ ਗਏ ਨੇ। ਅੱਛਾ, ਪੁਲਿਸ ਨੇ ਉਹਨਾਂ ਨੂੰ ਵੀ ਹੈ ਜਿਹੜਾ ਨਾਲ ਕਹਿ ਲਓ ਵੀ ਲੈ ਲਿਆ, ਜਿਨ੍ਹਾਂ ਨੇ ਜਿਹੜੀ ਵੀਡੀਓ ਬਣਾਉਂਦੇ ਪਏ ਸੀਗੇ ਉਸ ਮੁੰਡੇ ਦੀ ਹੈਲਪ ਨਹੀਂ ਸੀ ਕਰਦੇ ਪਏ, ਹਾਸੀਆਂ ਖੇਡੀਆਂ ਕਰਦੇ ਪਏ ਸੀਗੇ, ਕਿਸੇ ਨੂੰ ਆ ਜਿਹੜਾ ਜਾਗਰੂਕ ਜਾਂ ਕਿਸੇ ਨੂੰ ਆ ਜਿਹੜਾ ਅਲਰਟ ਨਹੀਂ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਨਾ ਹੀ 911 ਕਾਲ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਕਿਸੇ ਦੀ ਬੁਰੀ ਤਰ੍ਹਾਂ ਮਾਰ ਕੁੱਟ ਹੋ ਰਹੀ ਹੈ। ਉੱਥੇ ਹੀ ਕੱਲ੍ਹ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀਗੀ ਅਸੀਂ ਸਵੇਰੇ ਸਵੇਰੇ ਵੀ ਜਰਮਨ ਅਤੇ ਕੈਨੇਡਾ ਦਾ ਬਹੁਤ ਵੱਡਾ ਇਕਰਾਰ ਆ ਜਿਹੜਾ LNG ਨੂੰ ਲੈ ਕੇ ਹੋ ਰਿਹਾ, ਜ਼ੀ ਲਿਜ਼ਨਸ ਜਿਹੜਾ ਪ੍ਰੋਜੈਕਟ ਨੂੰ ਲੈ ਕੇ, ਅਤੇ ਹੁਣ ਆ ਜਿਹੜਾ ਕੱਲ੍ਹ ਘੁੰਡ ਚਕਾਈ ਕੀਤੀ ਗਈ ਅਤੇ ਦੱਸਿਆ ਗਿਆ ਵੀ ਇਸ ਪ੍ਰੋਜੈਕਟ ਦੇ ਤਹਿਤ ਸਿਕਿਓਰਿੰਗ ਐਨਰਜੀ ਫੋਰ ਯੂਰਪ ਦੇ ਤਹਿਤ 20 ਸਾਲਾਂ ਵਾਸਤੇ ਜਿਹੜੀ ਐਨਰਜੀ ਹੈ 1 ਮਿਲੀਅਨ ਪਰ ਸਾਲ ਦੇ ਵਿੱਚ, 1 ਮਿਲੀਅਨ ਪਰ ਸਾਲ ਦੇ ਵਿੱਚ ਜਿਹੜੀ ਐਨਰਜੀ LNG ਹੈ ਜਿਹੜੀ ਇਹ ਯੂਰਪ ਹੈ ਜਿਹੜਾ ਇਹ ਕੈਨੇਡਾ ਤੋਂ ਖਰੀਦੇਗਾ। ਸੋ 20 ਸਾਲ ਦਾ ਜਿਹੜਾ ਇਕਰਾਰ ਹੈ ਜਿਹੜਾ ਕੈਨੇਡਾ ਦੇ ਨਾਲ ਹੋਇਆ, ਅਤੇ ਨੈਚੁਰਲ ਰਿਸੋਰਸ ਮਿਨਿਸਟਰ ਟਿਮ ਹੌਟਸਨ ਉਹਨਾਂ ਨੇ ਜਿਹੜਾ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੋ 1 ਮਿਲੀਅਨ ਟਨ LNG ਪਰ ਸਾਲ ਹਰ ਯੀਅਰ ਹੈ ਜਿਹੜਾ ਕੈਨੇਡਾ ਯੂਰਪ ਨੂੰ ਸਪਲਾਈ ਕਰੇਗਾ। ਉੱਥੇ ਹੀ ਮਿਸੀਸਾਗਾ ਆ ਜਾਓ, ਇੱਥੇ ਜਿਹੜਾ ਇੱਕ ਸਕੂਲ ਹੈ ਡੰਡਾ ਸਟਰੀਟ 'ਤੇ ਐਰਨਡੇਲ 'ਤੇ, ਉੱਥੇ 2 ਮੁੰਡਿਆਂ ਦਾ ਝਗੜਾ ਹੋ ਗਿਆ, ਲੜਾਈ ਹੋ ਗਈ ਅਤੇ ਕੁੱਟਮਾਰ ਇੰਨੀ ਜ਼ਿਆਦਾ ਹੋ ਗਈ ਵੀ ਦੋਨਾਂ ਨੂੰ ਹੀ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਹੌਸਪੀਟਲ ਹੈ ਜਿਹੜਾ ਐਡਮਿਟ ਕਰਾਉਣਾ ਪਿਆ, ਅਤੇ ਇਸ ਵਕਤ ਪੁਲਿਸ ਆ ਉਸ ਕੇਸ ਦੀ ਵੀ ਤਫਤੀਸ਼ ਕਰ ਰਹੀ ਹੈ। ਔਰੰਜਵਿਲ ਦੇ ਕੋਲ ਜਿਹੜੀ ਸਕੂਲ ਬੱਸ ਹੈ ਇਹ ਖਾਸ ਤੌਰ 'ਤੇ ਜਿਹੜਾ ਜਦੋਂ ਇਹਨਾਂ ਨੂੰ ਹਾਇਰ ਕੀਤਾ ਜਾਂਦਾ, ਮੈਨੂੰ ਇਹ ਨਹੀਂ ਪ੍ਰੋਸੈਸ ਕਿੰਨਾ ਕੁ ਜ਼ਿਆਦਾ ਇਸ ਦੇ ਵਿੱਚ ਜਿਹੜਾ ਧਿਆਨ ਰੱਖਿਆ ਜਾਂਦਾ, ਕਿਉਂਕਿ ਬੱਚਿਆਂ ਦੇ ਕੇ ਨਿੱਕੇ ਬੱਚੇ ਆ ਜਿਹੜੇ ਇਹਨਾਂ ਬੱਸਾਂ ਦੇ ਵਿੱਚ ਟਰੈਵਲ ਕਰਦੇ ਨੇ। ਸਕੂਲ ਬੱਸ ਚਲਾਉਂਦੀ ਹੋਈ ਇੱਕ 56 ਈਅਰ ਓਲਡ ਫੀਮੇਲ ਡਰਾਈਵਰ, ਉਹਨੂੰ ਚਾਰਜ ਕੀਤਾ ਗਿਆ, ਅਤੇ ਜਦੋਂ ਚਾਰਜ ਕੀਤਾ ਗਿਆ ਅਤੇ ਬੱਚੇ ਆ ਜਿਹੜੇ ਬੱਸ ਦੇ ਵਿੱਚ ਮੌਜੂਦ ਸੀਗੇ, ਬੱਚੇ ਬੱਸ ਦੇ ਵਿੱਚ ਆ ਜਿਹੜੇ ਉਹ ਬੈਠੇ ਹੋਏ ਸੀਗੇ, ਅਤੇ ਹੁਣ ਚਾਰਜ ਇਸ ਲਈ ਕੀਤਾ ਗਿਆ 50 ਕਿਲੋਮੀਟਰ ਪਰ ਆਵਰ ਦੇ ਜ਼ੋਨ ਦੇ ਵਿੱਚ 100 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਇਹ ਬੱਸ ਚਲਾਈ ਜਾ ਰਹੀ ਸੀਗੀ। ਅਤੇ ਬਾਅਦ ਦੇ ਵਿੱਚ ਪੁਲਿਸ ਨੇ ਇਹ ਵੀ ਦੱਸਿਆ ਵੀ ਇਹ ਉਹੀ ਜ਼ੋਨ ਹੈ ਜਿੱਥੇ ਹਜੇ 2 ਹਫ਼ਤੇ ਪਹਿਲਾਂ ਬੜਾ ਹੀ ਭਿਆਨਕ ਹੈ ਜਿਹੜਾ ਐਕਸੀਡੈਂਟ ਹੋਇਆ ਸੀਗਾ, 5 ਹਫ਼ਤੇ ਪਹਿਲਾਂ ਬੜਾ ਹੀ ਭਿਆਨਕ ਐਕਸੀਡੈਂਟ ਹੋਇਆ ਸੀਗਾ, ਜਿਹਦੇ ਵਿੱਚ ਦੋਨੋਂ ਜਿਹੜੇ ਸਵਾਰ ਸੀਗੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀਗੇ। ਅੰਟਾਰੀਓ ਸੋਲਿਸਟਰ ਜਨਰਲ ਉਹਨਾਂ ਨੇ ਕਿਹਾ, ਇੱਕ ਬਿੱਲ ਲਿਆਂਦਾ ਜਾ ਰਿਹਾ ਜਿਹਦੇ ਵਿੱਚ ਅੰਟਾਰੀਓ ਦੇ ਸੋਲਿਸਟਰ ਜਨਰਲ ਉਹਨਾਂ ਨੂੰ ਕਹਿ ਲਓ ਵੀ ਇੰਨੀਆਂ ਪਾਵਰਸ ਹੈ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਉਹ ਹੈ ਜਿਹੜੇ ਵੱਖ ਵੱਖ ਜਿਹੜੇ ਪੁਲਿਸ ਦੇ ਬੋਰਡ ਹੈ ਉਹਨਾਂ ਨੂੰ ਡਾਇਰੈਕਟ ਆਰਡਰ ਜਿਹੜੇ ਦੇ ਸਕਦੇ ਆ ਵੀ ਭਾਈ ਤੁਸੀਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਨੀਤੀਆਂ ਉਲੀਕ ਰਹੇ ਹੋ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਸੀਂ ਆਪਣਾ ਆਪਣਾ ਬਜਟ ਹੈ ਜਿਹੜਾ ਹੋਰ ਰੱਖ ਰਹੇ ਹੋ ਉਹਦੇ ਵਿੱਚ ਕੀ ਸ਼ਾਮਿਲ ਹੈ ਜਿਹੜਾ ਉਹ ਹੋਣਾ ਚਾਹੀਦਾ। ਇਸ 'ਤੇ ਕਈ ਜਿਹੜੇ ਪੱਤਰਕਾਰਾਂ ਨੇ ਉਹਨਾਂ ਤੋਂ ਸਵਾਲ ਕੀਤੇ ਵੀ ਇਸ ਦੇ ਨਾਲ ਤੁਸੀਂ ਨਹੀਂ ਸਮਝਦੇ ਵੀ ਅੰਟਾਰੀਓ ਦੀ ਪੁਲਿਸ ਜਾਂ ਵੱਖ ਵੱਖ ਬੋਰਡਾਂ ਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਹੈ ਜਿਹੜੀ ਉਹ ਵਧੇਗੀ। ਉਹ ਕਹਿੰਦੇ ਵੀ ਮੈਂ ਕਿਹੜਾ ਹਰ ਵਾਰੀ ਆ ਜਿਹੜਾ ਬੋਰਡ ਨੂੰ ਆ ਜਿਹੜਾ ਆਪਣੇ ਆਰਡਰਸ ਦੇਣੇ ਆ ਉਹ ਤਾਂ ਅਸੀਂ ਤਾਂ ਦੇਵਾਂਗੇ ਜੋ ਚੀਜ਼ ਸਾਨੂੰ ਚਾਹੀਦੀ ਹੋਈ ਵੀ ਅੰਟਾਰੀਓ ਦੀ ਆਹ ਪੋਲਿਸੀਜ਼ ਹੈ ਉਹ ਚਾਹੁੰਦੇ ਆ ਵੀ ਵੱਖ ਵੱਖ ਜਿਹੜੀ ਆ ਪੁਲਿਸ ਬੋਰਡਸ ਹੈ ਅੰਟਾਰੀਓ ਦੀ ਉਸ ਪੋਲਿਸੀਜ਼ ਦੇ ਉੱਤੇ ਪੈਰਾ ਦੇਣ ਜੇ ਉਸ ਪੋਲਿਸੀਜ਼ ਤੋਂ ਉਹ ਦੂਰ ਪਰੇ ਜਾਂਦੇ ਆ ਫੇਰ ਹੀ ਕਹਿੰਦੇ ਵੀ ਮੈਂ ਜਿਹੜਾ ਉਹਨਾਂ ਬੋਰਡ ਦੇ ਵਿੱਚ ਆਪਣੇ ਆਰਡਰਸ ਹੈ ਜਿਹੜੇ ਉਹ ਜਾਰੀ ਕਰਾਂਗਾ ਸੋ ਇਹ ਇੱਕ ਸੈਕਸ਼ਨ ਹੈ ਬਿੱਲ 119 ਪ੍ਰੋਟੈਕਟਿੰਗ ਅੰਟਾਰੀਓ ਸਟਰੀਟਸ ਐਂਡ ਕਮਿਊਨਿਟੀਜ਼ ਐਕਟ ਉਹਦੇ ਤਹਿਤ ਹੈ ਜਿਹੜਾ ਇਹ ਬਿੱਲ ਲਿਆਂਦਾ ਜਾ ਰਿਹਾ ਹਾਲਾਂਕਿ NDP ਦੇ ਜਿਹੜੇ ਲੀਡਰ ਨੇ ਮੈਰੀ ਸਟਾਈਲਸ ਉਹਨਾਂ ਨੇ ਕਿਹਾ ਵੀ ਇਹੋ ਜਿਹੇ ਬਿੱਲ ਲਿਆਂਦੇ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਬਹੁਤ ਘੱਟ ਪਬਲਿਕ ਕੰਸਲਟੇਸ਼ਨ ਹੈ ਬਸ ਉਹਨਾਂ ਨੂੰ ਲਿਆਂਦਾ ਜਾ ਰਿਹਾ ਅਤੇ ਉਹਨਾਂ ਨੂੰ ਪਾਸ ਕੀਤਾ ਜਾ ਰਿਹਾ ਕਿਉਂਕਿ ਮੈਜੋਰਿਟੀ ਇਸ ਟਾਈਮ ਕੁਈਨਸ ਪਾਰਕ ਦੇ ਵਿੱਚ ਡੱਗ ਫੋਗਟ ਸਰਕਾਰ ਦੀ ਹੈ ਇਹ ਉਹਨਾਂ ਦਾ ਕਹਿਣਾ ਇਸੇ ਬਿੱਲ ਦੇ ਤਹਿਤ ਟ੍ਰਾਂਜ਼ਿਟ ਆਫੀਸਰਸ ਹੈ ਜਿਹੜੇ ਉਹਨਾਂ ਨੂੰ ਪਾਵਰਸ ਦਿੱਤੀਆਂ ਜਾ ਰਹੀਆਂ ਨੇ ਵੀ ਭਾਈ ਉਹ ਜਿਹੜੇ ਟ੍ਰਾਂਜ਼ਿਟ ਦੇ ਦੌਰਾਨ ਕੋਈ ਝਗੜਾ ਕਰਦੇ ਨੇ ਜਾਂ ਫਿਰ ਕੋਈ ਐਗਰੈਸਿਵ ਬਿਹੇਵੀਅਰ ਅਰੈਸਟ ਕਰ ਸਕਦੇ ਨੇ ਅਤੇ ਉੱਥੇ ਹੀ ਹੈ ਜਿਹੜਾ ਇਸੇ ਬਿੱਲ ਦੇ ਤਹਿਤ ਚਾਈਨੀਜ਼ ਮੇਡ ਡਰੋਨਸ ਹੈ ਜਿਹੜੇ ਉਹਨਾਂ ਨੂੰ ਬੈਨ ਕੀਤਾ ਜਾ ਰਿਹਾ ਸੋ ਇਸੇ ਬਿੱਲ ਦੇ ਤਹਿਤ ਉਹ ਵੈਬਸਾਈਟ ਹੈ ਜਿਹੜੀ ਕ੍ਰੀਏਟ ਕੀਤੀ ਜਾਵੇਗੀ ਜਿਹਦੇ ਵਿੱਚ ਹਾਈ ਰਿਸਕ ਓਫੈਂਡਰਸ ਹੈ ਜਿਹੜੇ ਜੇਲ੍ਹ ਤੋਂ ਰਿਲੀਜ਼ ਹੋ ਰਹੇ ਨੇ ਜਾਂ ਕਹਿ ਲਓ ਵੀ ਰਸਟ੍ਰੇਨਿੰਗ ਆਰਡਰਸ ਦੇ ਨੇ ਓਨਟਾਰੀਓ ਦੇ ਵਿੱਚ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਹੈ ਉੱਥੇ ਪਾਈ ਜਾਵੇਗੀ ਸੋ ਇੱਦਾਂ ਦੇ ਕਈ ਜਿਹੜੇ ਕਹਿ ਲਓ ਵੀ ਇਸ ਬਿੱਲ ਦੇ ਨਾਲ ਜੁੜ ਇਸ ਲੈਗਿਸਲੇਸ਼ਨ ਦੇ ਨਾਲ ਜੁੜੇ ਹੋਏ ਬਿੱਲ ਹੈ ਜਿਹੜੇ ਉਹ ਲਿਆਂਦੇ ਜਾ ਰਹੇ ਨੇ ਕੱਲ੍ਹ ਮਿਸੀਸਾਗਾ ਦੇ ਵਿੱਚ 401 ਅਤੇ ਮੇਵਿਸ ਰੋਡ ਦੇ ਕੋਲ ਇੱਕ ਘਰ ਦੇ ਵਿੱਚ ਅੱਧੀ ਰਾਤ ਨੂੰ ਆ ਜਿਹੜੇ ਕੁਝ ਲਟੇਰੇ ਡਾਕਾ ਮਾਰਨ ਦੀ ਨੀਅਤ ਦੇ ਨਾਲ ਵੜਦੇ ਨੇ ਅਤੇ ਇਸ 'ਤੇ ਜਿਹੜੇ ਘਰ ਵਾਲੇ ਆ ਉਹਨਾਂ ਵੱਲੋਂ ਜਦੋਂ ਵਿਰੋਧ ਕੀਤਾ ਜਾਂਦਾ ਅਤੇ ਉੱਥੇ ਹੱਥੋਂ ਪਾਈ ਹੁੰਦੀ ਹੈ ਅਤੇ ਕਹਿੰਦੇ ਵੀ ਜਿਹੜੇ ਓਨਰਸ ਨੇ ਜਿਹੜੇ ਵਿਕਟਮਸ ਨੇ ਉਹ ਇੱਕ ਨੂੰ ਤਾਂ ਸਟੈਬਿੰਗ ਵੀ ਕੀਤੀ ਗਈ ਹੈ ਫਿਲਹਾਲ ਪੁਲਿਸ ਤਫਤੀਸ਼ ਕਰ ਰਹੀ ਹੈ ਜਿਹੜੇ ਆਏ ਸੀਗੇ ਡਾਕਾ ਮਾਰਨ ਵਾਸਤੇ ਜਿਹੜੇ ਲੁੱਟ ਕੇ ਲੈ ਗਏ ਵੈਲੂਏਬਲ ਥਿੰਗਸ ਉਹਨਾਂ ਬਾਰੇ ਫਿਲਹਾਲ ਪੁਲਿਸ ਨੇ ਕੋਈ ਅਪਡੇਟ ਨਹੀਂ ਦਿੱਤੀ ਤਫਤੀਸ਼ ਜਾਰੀ ਹੈ ਉੱਥੇ ਹੀ ਜੇ ਤੁਸੀਂ ਗੈਸ ਪਵਾਉਣੀ ਹੈ ਤਾਂ ਥੋੜ੍ਹਾ ਜਿਹਾ ਰੁਕ ਜਾਓ ਕਿਉਂਕਿ ਅੱਜ ਆ ਜਿਹੜੇ 9 ਸੈਂਟ ਹੋਰ ਗੈਸ ਪ੍ਰਾਈਸਿਸ ਹੈ ਜਿਹੜੀਆਂ ਉਹ ਸਸਤੀਆਂ ਹੋ ਜਾਣਗੀਆਂ ਕਈ ਵਾਰ ਆਪਾਂ ਸਵੇਰੇ ਸਵੇਰੇ ਗੈਸ ਪਵਾਉਣ ਲੱਗ ਪੈਂਦੇ ਨਾ ਰੁੱਕ ਜਾਇਓ ਸ਼ਾਮ ਤੱਕ ਹੈ ਜਿਹੜੀਆਂ 9 ਸੈਂਟ ਜਾਂ ਫਿਰ ਕੱਲ੍ਹ ਪਵਾ ਲਈਓ 9 ਸੈਂਟ ਹੋਰ ਹੈ ਜਿਹੜੀ GTA ਦੇ ਵਿੱਚ ਗੈਸ ਪ੍ਰਾਈਸਿਸ ਹੈ ਜਿਹੜੀਆਂ ਉਹ ਸਸਤੀਆਂ ਹੋਣਗੀਆਂ ਇਹ ਕਈ ਵੀਕਾਂ ਤੋਂ ਘੱਟ ਹੁਣ ਤੁਸੀਂ ਇਹ ਰੇਟ ਵੱਖ ਵੱਖ ਗੈਸ ਸਟੇਸ਼ਨਾਂ ਦੇ ਵਿੱਚ ਦੇਖੋਗੇ ਉੱਥੇ ਹੀ ਲਗਾਤਾਰ ਹੁਣ ਡੱਗ ਫੋਰਡ ਸਰਕਾਰ ਹੈ ਇਹਨਾਂ 'ਤੇ ਆ ਜਿਹੜੇ ਕਹਿ ਲਓ ਵੀ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਅਤੇ ਸਵਾਲ ਵੀ ਕੀਤੇ ਜਾ ਰਹੇ ਨੇ ਤੁਹਾਨੂੰ ਪਤਾ ਪਿੱਛੇ ਜੇ ਆ ਜਿਹੜਾ 2022 'ਚ 2022 ਦੇ ਵਿੱਚ ਜਿਹੜਾ ਡੱਗ ਫੋਰਡ ਸਰਕਾਰ ਵੱਲੋਂ ਜਿਹੜੇ ਵੱਖ ਵੱਖ ਮੇਅਰਸ ਨੇ ਉਹਨਾਂ ਨੂੰ ਆ ਜਿਹੜੀਆਂ ਸਟਰੋਂਗ ਪਾਵਰਸ ਦਿੱਤੀਆਂ ਗਈਆਂ ਸੀ ਇਸ ਟਾਈਮ ਓਨਟਾਰੀਓ ਦੇ ਵਿੱਚ 444 ਮਿਊਂਸੀਪੈਲਿਟੀਜ਼ ਹੈ ਅਤੇ ਉਹਨਾਂ ਦੇ ਵਿੱਚੋਂ 200 ਵੱਧ ਮੇਅਰਸ ਨੂੰ ਆ ਜਿਹੜੀਆਂ ਕਹਿ ਲਓ ਵੀ ਸਟਰੋਂਗ ਪਾਵਰਸ ਦਿੱਤੀਆਂ ਗਈਆਂ ਸੀਗੀਆਂ ਉਸ ਵਕਤ ਵੀ ਆ ਜਿਹੜੇ ਸਵਾਲ ਹੋਏ ਸੀਗੇ ਵੀ ਭਾਈ ਇੰਨੀਆਂ ਸਟਰੋਂਗ ਪਾਵਰਸ ਕਿਉਂ ਦਿੱਤੀਆਂ ਗਈਆਂ ਇੱਕ ਤਰ੍ਹਾਂ ਕਹਿ ਲਓ ਵੀ ਉਹ ਵੀਟੋ ਕਰ ਸਕਦੇ ਆ ਜੇ ਕੋਈ ਹੋਰ ਕੌਂਸਲ ਮੈਂਬਰਸ ਕਹਿ ਦੇਣ ਵੀ ਆ ਜਾਂ ਮੈਜੋਰਟੀ ਤੋਂ ਜੇ ਉਹ ਵੱਖ ਹੋਣਾ ਚਾਹੁੰਦੇ ਜਾਂ ਮੈਜੋਰਟੀ ਦੇ ਉੱਤੇ ਆਪਣਾ ਜਿਹੜਾ ਕਹਿ ਲਓ ਵੀ ਉਹਨਾਂ ਦਾ ਆਪਣਾ ਕੋਈ ਚਾਹੁੰਦੇ ਉਹ ਜੇ ਮੇਅਰ ਚਾਹੁੰਦਾ ਵੀ ਯਾਰ ਜਿਹੜੇ ਮੈਜੋਰਟੀ ਆਫ ਕੌਂਸਲਰਸ ਹੈ ਜਿਹੜੀ ਇਹ ਜਾ ਰਹੀ ਹੈ ਸੱਜੇ ਨੂੰ ਪਰ ਮੈਂ ਖੱਬੇ ਹੱਥ ਨੂੰ ਜਾਣਾ ਅਤੇ ਉਹ ਵੀਟੋ ਕਰਕੇ ਹੈ ਜਿਹੜਾ ਆਪਣਾ ਖੱਬੇ ਜਿਹੜੀ ਉਹਨਾਂ ਦੀ ਰਾਏ ਹੈ ਉਸ ਨੂੰ ਹੈ ਜਿਹੜਾ ਉਹ ਲਾਗੂ ਕਰ ਸਕਦੇ ਹੈ ਸੋ ਇਸ 'ਤੇ ਇਹ ਸਵਾਲ ਕੀਤਾ ਗਿਆ ਉਸ ਵਕਤ ਕਿਹਾ ਗਿਆ ਸੀਗਾ ਵੀ ਹਾਊਸਿੰਗ ਮਾਰਕੀਟ ਹੈ ਜਿਹੜੀ ਕਿਉਂਕਿ ਅਫੋਰਡੇਬਿਲਟੀ ਤੋਂ ਬਾਹਰ ਹੈ ਇਸ ਕਰਕੇ ਉਹਨਾਂ ਨੂੰ ਹੈ ਜਿਹੜੀਆਂ ਐਕਸਟ੍ਰੀਮ ਪਾਵਰਸ ਦਿੱਤੀਆਂ ਜਾ ਰਹੀਆਂ ਨੇ ਸਟਰੋਂਗ ਮੇਅਰਸ ਪਾਵਰਸ ਦਿੱਤੀਆਂ ਜਾ ਰਹੀਆਂ ਨੇ 216 ਮੇਅਰਸ ਨੂੰ ਅਤੇ ਪੁੱਛਿਆ ਗਿਆ ਵੀ ਦੇਖੋ ਜੀ 2022 ਦੇ ਵਿੱਚ ਦਿੱਤਾ ਸੀ ਤਕਰੀਬਨ 4 ਸਾਲ ਹੋ ਗਏ ਨੇ ਅਤੇ ਕਿੱਦਾਂ ਹੁਣ ਤੱਕ ਜਿਹੜੀਆਂ ਕੰਸਟਰਕਸ਼ਨਸ ਜਿਹੜੀਆਂ ਘਰਾਂ ਦੀਆਂ ਹੋਈਆਂ ਕਿੰਨਾ ਕੁ ਫਰਕ ਪਿਆ ਅਤੇ ਆਪ ਹੀ ਆ ਜਿਹੜੇ ਮਨਿਸਟਰ ਸਾਹਿਬ ਹੈ ਜਿਹੜੇ ਉਹ ਕਹਿੰਦੇ ਨੇ ਕਹਿੰਦੇ ਵੀ ਸਿਰਫ 2% ਹੀ ਹੈ ਜਿਹੜਾ ਉਹ ਜਿਹੜੀਆਂ ਸਟਰੋਂਗ ਪਾਵਰਸ ਦਿੱਤੀਆਂ ਨੇ ਉਹਨਾਂ ਦਾ ਇਸਤੇਮਾਲ ਕੀਤਾ ਗਿਆ ਅਤੇ ਜਿਹੜੇ ਘਰਾਂ ਦੀ ਪ੍ਰੋਜੈਕਸ਼ਨਸ ਹੈ ਜਿਹੜੀਆਂ ਉਹ ਵਧਣੀਆਂ ਤਾਂ ਕੀ ਸੀਗੀਆਂ ਉਹ ਘੱਟ ਗਈਆਂ ਕਿਉਂਕਿ ਇਹ ਟੀਚਾ ਮਿੱਥਿਆ ਗਿਆ ਸੀਗਾ ਵੀ 2031 ਤੱਕ 1.5 ਮਿਲੀਅਨ ਜਿਹੜੇ ਨਵੇਂ ਘਰਾਂ ਦੀ ਜ਼ਰੂਰਤ ਪਵੇਗੀ ਜਿਸ ਤਰ੍ਹਾਂ ਦੀ ਇਮੀਗ੍ਰੇਸ਼ਨ ਹੋਈ ਹੈ ਪਰ ਹੁਣ ਤੱਕ ਇਸ ਸਾਲ ਹੈ ਜਿਹੜੀ ਉਹ ਪ੍ਰੋਜੈਕਸ਼ਨਸ ਹੈ ਜਿਹੜੀ ਇਸ ਇਸਦਾ ਮਤਲਬ ਇਹ ਹੈ ਵੀ ਹਰ ਸਾਲ तकरीबन पौने 2 लाख घरां दी कंस्ट्रक्शन होवेगी तां जाके इह टीचा मिथिया जाएगा 15 लाख घरां दा। पर इस साल है जिहड़ा टीचा घट के जिन्नी है हजे तक स्टार्ट हुई है प्रोजैक्शन जिहड़ियां कीतियां जा रही ने 64,000 तो 65,000 तक इस साल कहिंदे भी नवें घरां दी उसारी है जिहड़ी उह शुरू हो सकेगी। उत्थे दोस्तों कई बार अपने घर दे विच कोई अपलायंसेस है जिहड़ा उह खराब हो जांदा, कई बार आपां इह सोचदे हां यार भी इह महंगा अपलायंसेस है, कई बार वारंटी तो चलो कई बार बाहर हो जाती है चीज़ भी आपां सोचदे हां यार इह महंगा अपलायंसेस है इहनू सिटण नालों जे खराब हो गया वाई नॉट आपां इहनू एक बार रिपेयर करा के देखिए। पर जदों तुसीं कई बार रिपेयर कंपनीज़ नूं कराउंदे हो दसदे हो ਇਹ ਮੈਂ ਤੁਹਾਡੇ ਨਾਲ ਮੈਨੂੰ ਇੱਕ ਸਰੋਤੇ ਨੇ ਵੀ ਇੱਕ ਕਾਲ ਕੀਤੀ ਸੀ ਅੱਜ ਤੋਂ ਲਾ ਲਓ ਵੀ ਹੋ ਗਏ 3-4 ਮਹੀਨੇ ਅਤੇ ਉਹਨਾਂ ਨੇ ਵੀ ਮੇਰੇ ਨਾਲ ਇਹ ਹੱਡ ਬੀਤੀ ਸਾਂਝੀ ਕੀਤੀ ਸੀ। ਉਹਨਾਂ ਨੇ ਤਾਂ ਚਲੋ ਮੈਨੂੰ ਕੰਪਨੀ ਦਾ ਨਾਂ ਵੀ ਦੱਸਤਾ ਸੀ, ਮੈਂ ਸ਼ੇਅਰ ਨਹੀਂ ਕਰਦਾ ਤੁਹਾਡੇ ਨਾਲ ਕੀ ਹੋਇਆ। ਕਹਿੰਦੇ ਵੀ ਘਰ ਆ ਜਿਹੜਾ ਓਵਨ ਖਰਾਬ ਹੋ ਗਿਆ, ਸੇਮ ਇਹੀ ਖਬਰ ਇੱਦਾਂ ਦੀ ਖਬਰ ਆ ਜਿਹੜੀ ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਓਵਨ ਖਰਾਬ ਹੋ ਗਿਆ, ਉਹਨਾਂ ਨੇ ਜਿਹੜਾ ਰਿਪੇਅਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਵੀ ਰਿਪੇਅਰ ਕਰਾਓ ਘੱਟ ਪੈਸੇ 'ਤੇ ਰਿਪੇਅਰ ਕਰ ਦੇਵਾਂਗੇ ਗਰੰਟੀ ਕਰਾਂਗੇ, ਉਹ ਕਹਿੰਦੇ ਵੀ ਇੱਦਾਂ ਅਸੀਂ ਦੇਖ ਕੇ ਸੋਸ਼ਲ ਮੀਡੀਆ ਤੋਂ ਇੱਕ ਜਣੇ ਨੂੰ ਆ ਜਿਹੜਾ ਸੱਦਿਆ ਘਰੇ, ਪਹਿਲਾਂ ਤਾਂ ਘਰੇ ਆ ਕੇ ਜਿਹੜਾ ਓਵਨ ਸੀਗਾ ਉਹਨੇ ਦੇਖਿਆ ਅਤੇ ਉਹ ਪਾਰਟ ਪਾ ਗਿਆ ਜਿਹੜੇ ਖਰਾਬ ਨਹੀਂ ਸੀ ਹੋਏ, ਉੱਡਿਆ ਸਿਰਫ ਫਿਊਜ਼ ਸੀਗਾ ਅਤੇ ਫਿਊਜ਼ ਹੈ ਜਿਹੜਾ ਜੋ ਪਾਉਣਾ ਚਾਹੀਦਾ ਸੀਗਾ ਉਹ ਫਿਊਜ਼ ਨਹੀਂ ਪਾਇਆ, ਉਹ ਇੱਕ ਹੋਰ ਹੀ ਜਿਹੜਾ ਇੱਕ ਕੰਮ ਚਲਾਊ ਜਿਹੜਾ ਫਿਊਜ਼ ਹੈ ਉਹ ਪਾ ਦਿੱਤਾ ਅਤੇ ਕਹਿੰਦੇ ਵੀ ਮੇਰੇ ਕੋਲੋਂ ਇਹ ਜਿਹੜੇ $400 ਹੈ ਜਿਹੜਾ ਉਹ ਲੈ ਗਿਆ ਅਤੇ ਕਹਿੰਦੇ ਵੀ ਹਫ਼ਤਾ ਡੇਢ ਹਫ਼ਤਾ 2 ਹਫ਼ਤੇ ਮਸੀ ਹੈ ਜਿਹੜਾ ਇੰਨਾ ਕੁ ਟਾਈਮ ਕੱਢਿਆ ਅਤੇ ਓਵਨ ਆ ਜਿਹੜਾ ਮੇਰਾ ਫੇਰ ਖੜ ਗਿਆ। ਅਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਕਾਲ ਕੀਤੀ ਵੀ ਭਾਈ 2 ਹਫ਼ਤੇ ਪਹਿਲਾਂ ਮੈਂ ਠੀਕ ਕਰਾਇਆ ਸੀ ਓਵਨ, ਮੇਰਾ ਫੇਰ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਭੇਜਿਓ। ਉਹ ਕਹਿੰਦੇ ਜੀ ਭੇਜ ਦੇਵਾਂਗੇ ਪਰ ਫੀਸ ਲੱਗੇਗੀ। ਉਹ ਕਹਿੰਦੇ ਜੀ 2 ਹਫ਼ਤੇ ਹੋਇਆ ਇਹਦਾ ਮਤਲਬ, ਜੇ 2 ਹਫ਼ਤੇ ਇਹਦਾ ਮਤਲਬ ਮੈਂ 2 ਹਫ਼ਤੇ ਪਹਿਲਾਂ ਵੀ $400 ਦਿੱਤੇ, ਤੁਸੀਂ ਇੱਕ ਵਿਜ਼ਿਟ ਨਹੀਂ ਕਰ ਸਕਦੇ। ਉਹ ਕਹਿੰਦੇ ਵਿਜ਼ਿਟ ਕਰ ਦਿੰਦੇ ਹਾਂ ਪਰ ਉਹ ਵਿਜ਼ਿਟ ਦੀ ਆ ਜਿਹੜੀ ਤੁਹਾਨੂੰ ਫੀਸ ਆ ਜਿਹੜੀ ਅਦਾ ਕਰਨੀ ਪਵੇਗੀ। ਚਲੋ ਉਹਨਾਂ ਦਾ ਮਨ ਖੱਟਾ ਹੋ ਗਿਆ, ਉਹਨਾਂ ਕਿਸੇ ਹੋਰ ਕੰਪਨੀ ਨੂੰ ਹੈ ਜਿਹੜਾ ਫਿਰ ਕਾਲ ਕੀਤੀ ਅਤੇ ਉਹ ਆਏ ਅਤੇ ਉਹਨਾਂ ਨੇ ਦੇਖਿਆ ਅਤੇ ਉਹਨਾਂ ਦੱਸਿਆ ਵੀ ਭਾਈ ਪਿਛਲੇ 2 ਹਫ਼ਤੇ ਪਹਿਲਾਂ ਜਦੋਂ ਮੈਂ ਠੀਕ ਕਰਾਇਆ ਸੀ ਉਹਨਾਂ ਨੇ ਕਿਹਾ ਸੀਗਾ ਆਹ ਪਾਰਟ ਨਵਾਂ ਪੈਣਾ ਆ ਅਤੇ ਨਾਲੇ ਉਹਨਾਂ ਨੇ ਜਿਹੜੇ ਫਿਊਜ਼ ਹੈ ਜਿਹੜੇ ਉਹ ਪਾ ਕੇ ਗਏ। ਉਹ ਬੰਦੇ ਨੇ ਕਿਹਾ ਕਹਿੰਦਾ ਜੀ ਜਿਹੜੇ ਫਿਊਜ਼ ਪਾਏ ਆ ਉਹ ਗਲਤ ਪਾਏ ਆ, ਇਹ ਜਿਹੜੇ ਫਿਊਜ਼ ਹੈ ਇਹ ਹੈ ਜਿਹੜੇ ਇੱਕ ਕੁਆਲਿਟੀ ਇਹਨਾਂ ਦੀ ਹੈ ਨਹੀਂ ਅਤੇ ਜੋ ਓਵਨ ਦੇ ਲਈ ਲੋਡ ਹੈਗੀ ਹੈ ਜੋ ਰੈਕਮੈਂਡਡ ਹੈਗੇ ਨੇ ਉਹ ਫਿਊਜ਼ ਹੈ ਜਿਹੜੇ ਨਹੀਂ ਪਾਏ ਗਏ। ਅਤੇ ਉਸ ਤੋਂ ਬਾਅਦ ਕਹਿੰਦੇ ਵੀ ਉਸ ਬੰਦੇ ਨੇ ਕੀਤਾ ਅਤੇ ਉਹਨੂੰ ਫਿਰ ਉਹਨੇ ਦੁਬਾਰਾ ਜਿਹੜੀ ਪੁਰਾਣੀ ਕੰਪਨੀ ਨੂੰ ਕਾਲ ਕੀਤਾ ਵੀ ਤੁਸੀਂ ਇਹ ਜਿਹੜਾ ਗਲਤ ਕੰਮ ਕਰ ਗਏ ਅਤੇ ਇਸ 'ਤੇ ਉਹ ਕਹਿ ਉਹਨਾਂ ਨੇ ਪਹਿਲਾਂ ਤਾਂ 1-2 ਵਾਰ ਕਾਲ ਚੱਕੀ, ਉਸ ਤੋਂ ਬਾਅਦ ਕਹਿੰਦੇ ਵੀ ਮੇਰੀ ਕਾਲ ਪਿੱਕ ਕਰਨੀ ਹੀ ਬੰਦ ਕਰ ਦਿੱਤੀ। ਸੋ ਇਸ ਕਰਕੇ ਜਦੋਂ ਵੀ ਕੋਈ ਕੰਮ ਕਰਵਾਉਣਾ ਕਿਸੇ ਤੋਂ ਤਾਂ ਇੱਕ ਰਿਲਾਇਬਲ ਕੰਪਨੀ ਤੋਂ ਦੋਸਤੋ ਜ਼ਰੂਰ ਕੰਮ ਕਰਾਇਆ ਕਰੋ। ਕਈ ਵਾਰ ਆਪਾਂ ਇਹ ਲੱਗਦਾ ਵੀ $50 ਕੋਈ ਘੱਟ ਮੰਗ ਰਿਹਾ ਪਰ ਉਹਨਾਂ ਕੋਲ ਕੰਮ ਦਾ ਤਜਰਬਾ ਵੀ ਉਨਾ ਹੀ ਹੁੰਦਾ ਅਤੇ ਕੁਆਲਿਟੀ ਵਰਕ ਵੀ ਫਿਰ ਉਨਾ ਹੀ ਹੁੰਦਾ। ਅੱਛਾ, ਅੰਟਾਰੀਓ ਵੂਮਨ ਦੀ ਇਹ ਮੈਂ ਘਟਨਾ ਸੰਦੋੜਨ ਨਾਲ ਸਾਂਝੀ ਕਰ ਰਿਹਾ। ਕੀ ਹੋਇਆ, ਇਹਦਾ 4 ਸਾਲਾਂ ਪੁਰਾਣਾ ਓਵਨ ਆ ਜਿਹੜਾ ਕੰਮ ਕਰਨਾ ਬੰਦ ਕਰ ਦਿੱਤਾ। ਇਹਨੇ ਵੀ ਆ ਜਿਹੜਾ ਗੂਗਲ ਮਾਰਿਆ ਜਾਂ ਸੋਸ਼ਲ ਮੀਡੀਆ ਤੋਂ ਆ ਜਿਹੜਾ ਕੋਈ ਨੰਬਰ ਲਿਆ ਅਤੇ ਉਹਨਾਂ ਨੂੰ ਕਾਲ ਕੀਤੀ ਅਤੇ ਉਹ ਘਰ ਆਏ ਅਤੇ ਟੈਕਨੀਸ਼ੀਅਨ ਨੇ ਚਾਰਜ $798 ਕਰਤੇ ਵੀ ਕਿਹਾ ਵੀ ਭਾਈ ਟੈਂਪਰੇਚਰ ਸੈਂਸਰ ਹੈ ਜਿਹੜਾ ਉਹ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਪਿਆ ਸੀਗਾ। ਚਲੋ 798 ਦਿੱਤੇ ਅਤੇ ਜਦੋਂ ਹੀ ਉਹ ਬੰਦਾ ਜਾਣ ਲੱਗਾ ਅਤੇ ਇਹਨੇ ਦੇਖਿਆ ਐਰਰ ਹੈ ਜਿਹੜਾ ਓਵਨ 'ਤੇ ਤਾਂ ਉਸੇ ਤਰ੍ਹਾਂ ਹੀ ਆ ਰਿਹਾ। ਇਹਨੇ ਕਿਹਾ ਬੀਬੀ ਨੇ ਵੀ ਉਹ ਐਰਰ ਤਾਂ ਉਸੇ ਤਰ੍ਹਾਂ ਆ ਰਿਹਾ ਅਤੇ ਉਹ ਜਿਹੜਾ ਟੈਕਨੀਸ਼ੀਅਨ ਕਹਿੰਦਾ ਜੀ ਇਹਦਾ ਮਦਰ ਬੋਰਡ ਹੈ ਜਿਹੜਾ ਉਹ ਚੇਂਜ ਕਰਨਾ ਪਵੇਗਾ। ਇਸ ਕਰਕੇ ਆ ਜਿਹੜਾ ਤੁਹਾਨੂੰ ਆ ਜਿਹੜੇ $800 ਹੈ ਜਿਹੜੇ ਹੋਰ ਹੈ ਜਿਹੜੇ ਉਹ ਦੇਣੇ ਪੈਣਗੇ ਤਾਂ ਤੁਹਾਡਾ ਜਿਹੜਾ ਓਵਨ ਹੈ ਠੀਕ ਤਰ੍ਹਾਂ ਚੱਲਣਾ ਸ਼ੁਰੂ ਹੋ ਜੂਗਾ। ਹੁਣ ਬੀਬੀ ਕਹਿੰਦੀ $1,000 ਦਾ ਓਵਨ ਹੈ, $1,600 ਹੈ ਜਿਹੜੇ ਫਿਕਸ ਕਰਨ 'ਤੇ ਲੱਗ ਗਏ ਤਾਂ ਫਿਰ ਮੈਨੂੰ ਫਾਇਦਾ ਕੀ ਹੋਇਆ ਫਿਕਸ ਕਰਾਉਣ ਦਾ। ਸੋ ਇੱਦਾਂ ਦੀਆਂ ਦੋਸਤੋ ਘਟਨਾ ਘਟਦੀਆਂ ਨੇ। ਸੋ ਇਸ ਕਰਕੇ ਹਮੇਸ਼ਾ ਸੁਚੇਤ ਰਹੋ, ਜਾਗਰੂਕ ਰਹੋ। ਜੇ ਕੋਈ ਚੀਜ਼ ਖਰਾਬ ਹੁੰਦੀ ਹੈ ਤਾਂ ਇੱਕ ਰਿਲਾਇਬਲ ਕੰਪਨੀ ਹੈ ਜਿਹੜੀ ਉਹਨੂੰ ਕਾਲ ਕਰੋ ਤਾਂ ਕਿ ਤੁਹਾਨੂੰ ਇਹ ਹੋਵੇ ਵੀ ਤੁਸੀਂ ਆ ਜਿਹੜਾ ਇੱਕ ਭਰੋਸੇਮੰਦ ਸਰਵਿਸਿਜ਼ ਹੈ ਜਿਹੜੀਆਂ ਉਹ ਲੈ ਰਹੇ ਹੋ। ਸੋ ਅੱਜ ਇੱਕ ਵਿਸ਼ੇ ਆ ਜਿਹੜੇ ਦੋ ਹੈ, ਚਲੋ ਮੈਂ ਪਹਿਲੇ ਤਾਂ ਇੱਕ ਕਰਦਾ ਉਸ ਤੋਂ ਬਾਅਦ ਫਿਰ ਦੂਸਰੇ ਵਿਸ਼ੇ 'ਤੇ ਆਉਣਾ। ਸੋ ਪਹਿਲਾਂ ਜਿਹੜੀ ਹੈ ਇੱਕ ਖਬਰ ਆਈ ਹੈ ਵੀ ਕੈਨੇਡਾ ਉਹ US ਦੇ ਪਿੱਛੇ ਚਲੇ ਗਿਆ ਹੁਣ। ਮਤਲਬ ਗਲੋਬਲ ਰੈਂਕਿੰਗ ਦੇ ਵਿੱਚ ਜਾਂ ਬੈਸਟ ਕੰਟਰੀਜ਼ ਦੇ ਵਿੱਚ। ਇਹ ਖਬਰ ਹੈ ਜਿਹੜੀ ਸਵੇਰੇ ਤੜਕੇ ਹੀ 5 ਵਜੇ ਰਿਲੀਜ਼ ਕੀਤੀ ਗਈ ਹੈ। US ਨਿਊਜ਼ ਬੈਸਟ ਕੰਟਰੀ ਰੈਂਕਿੰਗ ਦੇ ਵਿੱਚ 2024 ਦੇ ਵਿੱਚ ਇਹ ਚੌਥੇ ਪਲੇਸ 'ਤੇ ਸੀਗਾ ਅਤੇ ਸੈਕਿੰਡ ਪਲੇਸ 'ਤੇ ਸੀਗਾ 2023 ਦੇ ਵਿੱਚ। ਪਰ ਜਿਹੜੀ ਨਵੀਂ ਤਾਜ਼ਾ ਰਿਪੋਰਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਉਹਦੇ ਵਿੱਚ ਇਹ ਕੈਨੇਡਾ ਜਿਹੜਾ ਆ 19th ਪਲੇਸ 'ਤੇ ਆਇਆ ਔਨ ਏ ਨਿਊ ਬੈਸਟ ਕੰਟਰੀ ਰੈਂਕਿੰਗ ਲਿਸਟ ਦੇ ਉੱਤੇ। ਕੀ ਤੁਸੀਂ ਬਾਕੀ ਇਹ ਸਮਝਦੇ ਪਏ ਹੋ ਵੀ ਬੈਸਟ ਕੰਟਰੀਜ਼ ਦਾ ਜਿਹੜਾ ਕੈਨੇਡਾ ਦਾ ਜਿਹੜਾ ਕਹਿ ਲਓ ਵੀ ਨੰਬਰ ਹੈ ਖਿਸਕਦਾ ਥੱਲੇ ਨੂੰ ਜਾ ਰਿਹਾ? ਬਿਲਕੁਲ ਤੁਹਾਨੂੰ ਲੱਗਦਾ ਪਿਆ ਵੀ ਬਾਕੀ ਹੈ ਜਿਹੜਾ ਕੈਨੇਡਾ ਜਿਹੜਾ ਆ ਬੈਸਟ ਕੰਟਰੀ ਉਹ ਨਹੀਂ ਰਿਹਾ ਜਿਹੜਾ ਪਹਿਲਾਂ ਸੀਗਾ, ਜਾਂ ਤੁਹਾਨੂੰ ਲੱਗਦਾ ਪਿਆ ਵੀ ਠੀਕ ਹੈ ਥੋੜ੍ਹਾ ਸਮਾਂ ਹੋ ਸਕਦਾ ਵੀ ਨਹੀਂ ਕੰਟਰੀ ਇਹ ਬੈਸਟ ਹੀ ਹੈ? ਸੋ ਇਹਦੇ 'ਤੇ ਤੁਸੀਂ ਕਰ ਸਕਦੇ ਹੋ। ਅਤੇ ਇੱਕ ਇਹ ਕਈ ਵਾਰ ਆਪਾਂ ਬਿਮਾਰ ਹੋ ਜਾਂਦੇ ਹਾਂ, ਇੱਕ ਸਮਾਂ ਸੀਗਾ ਜਦੋਂ ਆਪਾਂ ਦੇਖਦੇ ਹਾਂ ਵੀ ਭਾਈ ਡਾਕਟਰ ਕੋਲ ਚੱਲੀਏ, ਵਾਕ ਇਨ ਚੱਲੀਏ। ਅੱਜ ਕੱਲ੍ਹ ਜਿਹੜੀ ਨਵੀਂ ਪੀੜ੍ਹੀ ਹੈ ਜਾਂ ਨਵੇਂ ਕੈਨੇਡੀਅਨਸ ਜਿਹੜੇ ਨੇ ਉਹ AI 'ਤੇ ਜ਼ਿਆਦਾ ਡਿਪੈਂਡ ਹੋਣ ਲੱਗ ਪਏ ਨੇ। ਸੋ ਜੇ ਉਹ ਬਿਮਾਰ ਹੁੰਦੇ ਪਏ ਨੇ ਉਹ ਆਰਟੀਫਿਸ਼ਲ ਇੰਟੈਲੀਜੈਂਸ ਜਾਂ ਫਿਰ ChatGPT ਹੋ ਗਿਆ ਜਾਂ ਫਿਰ ਹੋਰ ਕਈ ਇੱਦਾਂ ਦੇ ਓਪਨ AI ਪਲੈਟਫਾਰਮਸ ਨੇ ਉਹਨਾਂ ਦਾ ਇਸਤੇਮਾਲ ਕਰਦੇ ਨੇ ਤਾਂ ਕਿ ਜਿਹੜਾ ਉੱਥੋਂ ਦੀ ਉਹਨਾਂ ਨੂੰ ਟੋਟਕੇ ਮਿਲ ਸਕਣ, ਉੱਥੋਂ ਦੀ ਉਹਨਾਂ ਨੂੰ ਹੈ ਜਿਹੜੀ ਕੋਈ ਉਹ ਡਰੱਗ ਜਾਂ ਉਹ ਦਵਾਈ ਮਿਲ ਸਕੇ ਜਿਹੜੀ ਓਵਰ ਦਾ ਕਾਊਂਟਰ ਹੈ ਜਿਹੜੀ ਉਪਲਬਧ ਹੈ। ਕੀ ਤੁਸੀਂ ਵੀ ਕਦੇ ਇੱਦੀ ਓਪਨ AI ਟੂਲ ਜਾਂ ਫਿਰ ChatGPT ਵਰਗੇ ਜਿਹੜੇ ਟੂਲਸ ਹੈ ਉਹਨਾਂ ਦਾ ਇਸਤੇਮਾਲ ਕੀਤਾ ਵੀ ਭਾਈ ਅੱਜ ਮੇਰਾ ਸਿਰ ਦੁਖਦਾ ਪਿਆ, ਅੱਜ ਮੈਨੂੰ ਆ ਜਿਹੜਾ ਫਲਿਊ ਹੋਇਆ ਪਿਆ, ਅੱਜ ਮੇਰੀ ਆ ਜਿਹੜਾ ਇੱਥੇ ਖਾਜ ਹੋ ਰਹੀ ਆ, ਅੱਜ ਮੇਰੇ ਰੈਸ਼ ਹੋਈ ਆ, ਅੱਜ ਮੈਨੂੰ ਆ ਜਿਹੜਾ ਮੌਸਕੀਟੋ ਨੇ ਕੱਟ ਲਿਆ, ਜਾਂ ਫਿਰ ਇੱਦਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ। ਕਦੇ ਤੁਸੀਂ ਆ ਜਿਹੜਾ ਕਦੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਇਹ ਪੁੱਛਿਆ ਵੀ ਇਹ ਚੀਜ਼ ਹੈ ਅਤੇ ਮੈਨੂੰ ਆ ਜਿਹੜਾ ਕਿਹੜੀ ਮੈਡੀਸਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ? ਕੀ ਤੁਸੀਂ ਕਦੇ ਵੀ ਜਿੰਨੇ ਵੀ ਸਾਡੇ ਲਿਸਨਰਸ ਹੈ ਉਹਨਾਂ ਨੇ ਓਪਨ AI ਜਿਹੜੇ ਟੂਲਸ ਹੈ ਵੱਖ ਵੱਖ ਉਹਨਾਂ ਦਾ ਇਸਤੇਮਾਲ ਕੀਤਾ? ਜੇ ਤੁਸੀਂ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ 'ਚ ਆ ਗਏ ਡਾਕਟਰ ਨਾਲੋਂ ਤੁਸੀਂ ਆ ਜਿਹੜਾ ਆਰਟੀਫਿਸ਼ਲ ਜਾਂ AI ਇੰਟੈਲੀਜੈਂਸ ਦੇ ਉੱਤੇ ਡਿਪੈਂਡੈਂਸੀ ਤੁਸੀਂ ਆ ਜਿਹੜੀ ਰੱਖੀ ਹੈ ਤੇ ਜ਼ਰੂਰ ਹੈ ਜਿਹੜਾ ਇਹਦੇ 'ਤੇ ਸ਼ੇਅਰ ਕਰਿਓ। ਫਿਰ ਇੱਕ ਹੋਰ ਖਬਰ ਵੱਲ ਜਾਵਾਂਗੇ ਜਾਂ ਹੋਰ ਇੱਕ ਜਿਹੜੀ ਮੈਂ ਪਹਿਲਾਂ ਇੱਕ ਖਬਰ ਕੀਤੀ ਹੈ ਉਹਦੇ 'ਤੇ ਹੀ ਹੈ ਜਿਹੜਾ ਮੈਂ ਇੱਕ ਹੋਰ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ। ਪਹਿਲਾਂ ਇਹ ਦੋ ਖਬਰਾਂ ਦੱਸਿਓ ਕੀ ਤੁਹਾਨੂੰ ਲੱਗਦਾ ਵੀ ਕੈਨੇਡਾ ਲਗਾਤਾਰ ਜਿਹੜਾ ਬੈਸਟ ਕੰਟਰੀ ਦਾ ਦਰਜਾ ਉਹਦਾ ਥੱਲੇ ਨੂੰ ਖਿਸਕ ਰਿਹਾ? ਕੀ ਤੁਸੀਂ ਐਗਰੀ ਕਰਦੇ ਪਏ ਹੋ ਜਾਂ ਫਿਰ ਤੁਹਾਨੂੰ ਲੱਗਦਾ ਵੀ ਜਿਹੜੀਆਂ US ਦੀਆਂ ਰਿਪੋਰਟਾਂ ਅੱਜ ਕੱਲ੍ਹ ਹੈ ਜਿਹੜੀਆਂ ਉਹ ਕੈਨੇਡਾ ਦੇ ਖਿਲਾਫ ਹੀ ਆ ਰਹੀਆਂ ਨੇ? ਦੂਸਰਾ, ਕੀ ਤੁਸੀਂ ਬਿਮਾਰ ਹੋ ਗਏ, ਕਦੇ ਕੋਈ ਵੀ ਤੁਹਾਨੂੰ ਮੈਡੀਕਲ ਲੋੜ ਪੈ ਗਈ ਹੈ, ਤੁਸੀਂ ਆ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਦਾ ਇਸਤੇਮਾਲ ਕੀਤਾ ਜਾਂ ਨਹੀਂ ਕੀਤਾ? ਇੱਕ ਤਾਂ ਹੁੰਦਾ ਨਾ ਘਰੇਲੂ ਜਾਂ ਫਿਰ ਜਿਹੜੇ ਸਾਡੀਆਂ ਰਸੋਈਆਂ ਦੇ ਵਿੱਚ ਨੁਸਖੇ ਹੁੰਦੇ ਆ ਉਹ ਆਪਾਂ ਘਰੇਲੂ ਨੁਸਖੇ, ਉਹ ਵੱਖਰੇ ਆ, ਪਰ ਆਰਟੀਫਿਸ਼ਲ ਇੰਟੈਲੀਜੈਂਸ ਦਾ ਕਦੇ ਤੁਸੀਂ ਇਸਤੇਮਾਲ ਕੀਤਾ ਵੀ ਅੱਜ ਮੇਰਾ ਜਿਹੜਾ ਆ ਕੋਈ ਮੈਨੂੰ ਮੈਡੀਕਲ ਸਲਾਹ ਦੀ ਲੋੜ ਪੈ ਗਈ ਹੈ ਕਹਿ ਲਓ, ਤੁਸੀਂ ਕਦੇ ਕੋਈ ਓਪਨ AI ਟੂਲ ਦਾ ਇਸਤੇਮਾਲ ਕੀਤਾ? ਸੋ ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਸੋ ਆਹ ਦੋ ਕੁ ਸਵਾਲ ਹੈ ਮੇਰੇ ਤੁਹਾਡੇ ਤੱਕ ਅਤੇ ਮੈਂ ਦੇਖਦਾ ਵੀ ਤੁਹਾਡੇ ਜਿਹੜੇ ਇਹਨਾਂ 'ਤੇ ਕੀ ਟਿੱਪਣੀ ਹੈ, ਕੀ ਵਿਚਾਰ ਹੈ, ਕੀ ਤੁਸੀਂ ਆ ਜਿਹੜਾ ਤਬਸਰਾ ਇਹਨਾਂ ਦੋ ਨਿਊਜ਼ ਦੇ ਉੱਤੇ ਕਰਨਾ ਚਾਹੁੰਦੇ ਹੋ। ਸੋ 905-673-3337 905-673-3337 'ਤੇ ਦੋਸਤੋ ਕਾਲ ਕਰਕੇ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਗੋਸਲ ਸਾਹਿਬ ਜੀ ਆਇਆਂ ਨੂੰ ਵੈਲਕਮ, ਸਤਿ ਸ਼੍ਰੀ ਅਕਾਲ ਜੀ।
1: ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ।
1: ਭਾਜੀ ਫਰਕ ਤਾਂ ਪਿਆ ਜੀ, ਇਹ ਫਰੋਡ ਬਹੁਤ ਵੱਧ ਗਿਆ ਸੀ ਇੱਥੇ, ਹੈ ਨਾ? ਹਾਂਜੀ, ਇੱਥੋਂ ਕੋਈ ਨੀ ਹੁਣ ਪਿੱਛੇ ਮੁੜੇਗਾ ਵਾਪਸ ਆਪਣੇ ਪਹਿਲੇ ਨੰਬਰ ਤੇ
0: ਕੈਨੇਡਾ। ਤੁਹਾਨੂੰ ਇਹ ਲੱਗਦਾ ਵੀ ਬਾਕੀ ਹੈ ਜਿਹੜੀ ਇਹਦੀ ਜਿਹੜਾ ਦਰਜਾ ਖਿਸਕਿਆ ਆ ਉਹ ਬਾਕੀ ਸਹੀ ਗੱਲ ਹੈ, ਤੁਸੀਂ ਇਹ ਮੰਨਦੇ ਹੋ?
1: ਹਾਂਜੀ ਹਾਂਜੀ ਆਊਗਾ, ਕਿਉਂਕਿ ਭਾਜੀ ਹੁਣ ਦੇਖੋ ਜੀ ਆਪਣੀ ਕਮਿਊਨਿਟੀ ਦੇ ਇੱਥੇ 45 ਬੰਦਿਆਂ ਨੂੰ ਲੈਟਰ ਆਈਆਂ ਜੀ, ਜਿਹੜੇ ਆਪਣੇ ਘਰਾਂ ਚ IPTV ਬਾਕਸ ਨੀ ਚੱਲਦੇ,
0: IPTV ਬਾਕਸ, ਹਾਂਜੀ
1: ਹਾਂਜੀ ਉਹ ਚੱਲਦੇ ਆ ਜਿਹੜੇ, ਉਹ ਸਾਰਾ ਫਰੋਡ ਨਿਕਲਿਆ ਜੀ, ਉਹ ਜਿਹੜੇ ਵੇਚਦੇ ਸੀ ਲੋਕਾਂ ਨੂੰ, ਹਨਾ, ਇਹਨਾਂ ਨੂੰ ਰੋਜਰ ਨੇ ਬੈਲ ਨੇ ਕੋਰਟ ਦੇ ਵਿੱਚ ਖਿੱਚ ਲਿਆ।
0: ਅੱਛਾ ਜੀ।
1: ਅੱਗੇ ਪੁਰਾਣੇ ਟਾਈਮਾਂ ਚ 2012-13 ਚ ਮੈਂ ਕਿਸੇ ਬੰਦੇ ਨੂੰ ਜਾਣਦਾ, ਉਹਦੇ ਕੜੀ ਲੱਗੀ ਸੀ ਉਹਦਾ, ਹਨਾ, ਉਹਦਾ ਕੋਰਟ ਕੇਸ ਚੱਲਿਆ ਸੀ, ਉਹਦਾ ਵਿਚਾਰਿਆ ਸਾਰਾ ਕੁਛ ਖਤਮ ਹੋ ਗਿਆ ਸੀ, 6-7 ਸਾਲ ਬਾਅਦ ਦੁਬਾਰਾ ਉੱਠਿਆ ਸੀ ਜ਼ਿੰਦਗੀ ਚ, ਹਨਾ।
0: ਅੱਛਾ ਜੀ।
1: ਉਹਨੇ ਵੀ ਆਹੀ ਗਲਤੀ ਕਰ ਲਈ ਸੀ, ਇਹ ਸਾਰੇ ਹੁਣ ਤੱਤੇ ਪਾਣੀ ਚ ਆ ਗਏ ਆ ਜੀ, ਇਹਨਾਂ ਨੂੰ ਉਹਨਾਂ ਨੇ ਸੂ ਕੀਤਾ ਜੀ 84 million ਇਹਨਾਂ ਨੂੰ ਪਾਇਆ ਜੀ 84 million ਇਹਨਾਂ ਨੂੰ ਮੈਨੂੰ ਲੱਗਦਾ ਕੱਲੇ ਕੱਲੇ ਨੂੰ 8-8 10-10 million ਹਿੱਸੇ ਆਊਗਾ ਜੀ।
0: ਪਰ ਭਾਜੀ ਇਹ ਤਾਂ ਹਰ ਕੋਈ ਯੂਜ ਕਰਦਾ ਪਿਆ, ਇੱਕ ਟਾਈਮ ਸੀਗਾ ਦੇਖੋ ਇਹਨਾਂ ਦੀ ਵੀ ਮੋਨੋਪੋਲੀ ਸੀਗੀ ਦੇਖੋ ਰੋਜਰਸ ਜਾਂ ਹਨਾ, ਜਦੋਂ ਆਪਾਂ ਸ਼ੁਰੂਆਤ ਦੇ ਜੇ ਆਪਾਂ ਮੈਂ ਕਹਿੰਦਾ ਵੀ 15-20 ਸਾਲ ਪਿੱਛੇ ਚੱਲ ਜਾਈਏ ਉਦੋਂ ਤੁਸੀਂ ਦੇਖੋ ਵੀ ਜੇ ਇਹਨਾਂ ਦਾ ਕੇਬਲ ਲਵਾਉਣੀ ਹੁੰਦੀ ਸੀ ਤਾਂ ਕਿੰਨਾ ਪੈਸਾ ਇਹ ਚਾਰਜ ਕਰਦੇ ਸੀਗੇ ਬੇਮੂਹ, ਕਿਉਂਕਿ ਉਹਦਾ ਕੋਈ ਹੋਰ ਹੀ ਨਹੀਂ ਸੀ ਆਪਸ਼ਨ ਆਪਣੇ ਕੋਲ।
1: ਤੁਹਾਨੂੰ ਯਾਦ ਹੈ ਭਾਜੀ ਪਹਿਲਾਂ ਡਿਸ਼ਾਂ ਲੱਗਦੀਆਂ ਹੁੰਦੀਆਂ ਸੀ ਆਪਣੇ ਘਰਾਂ ਦੇ,
0: ਜੀਲੀ ਲੱਗਦੀਆਂ ਹੁਣ ਵੀ ਕਈ ਘਰਾਂ ਚ ਲੱਗੀਆਂ ਹੋਈਆਂ,
1: ਉਹ ਵੀ ਫਰੋਡ ਹੀ ਸੀ ਇੱਕ ਕਿਸਮ ਦਾ, ਜੇ ਤੁਸੀਂ ਸਿੱਧੀ ਲਵਾਉਣੀ ਸੀ ਉਹ ਮਹਿੰਗੀ ਸੀ, ਜੇ ਤੁਸੀਂ ਗਲਤ ਤਰੀਕੇ ਨਾਲ ਲਵਾਉਂਦੇ ਹੋ ਸਸਤੀ ਲੱਗਦੀ ਸੀ, ਇੱਦਾਂ ਹੀ ਇਹ ਆ। ਜੇ ਤੁਸੀਂ ਬੁਕਸ $100 ਸਰਵਿਸ ਦੇ ਕੇ ਸਾਲ ਦਾ ਲੈਣਾ ਇਹ ਫਰੋਡ ਆ, ਜੇ ਤੁਸੀਂ 300 ਦੇ ਕੇ 250 ਦੇ ਕੇ ਲੈਣਾ ਤਾਂ ਇੱਕ ਨੰਬਰ ਚ ਲੈਣਾ ਤਾਂ ਉਹ ਮਹਿੰਗਾ ਆ ਹਨਾ। ਸਿੱਧਾ ਸਿੱਧਾ ਵੀ ਮਿਲਦਾ, ਗਲਤ ਸਾਰੀ ਦੁਨੀਆਂ ਨੀ ਗਲਤ ਕੰਮ ਕਰਦੀ, ਪਰ ਸਾਡੀ ਕਮਿਊਨਿਟੀ ਨੇ ਜ਼ਿਆਦਾ ਕੈਨੇਡਾ ਦਾ ਸਾਡੇ ਲੋਕਾਂ ਨੇ ਜ਼ਿਆਦਾ ਬੇੜਾ ਗਰਕ ਕੀਤਾ ਜੀ, ਨਕਲੀ ਮੋਰਗੇਜਾਂ ਹੋਈਆਂ ਫਰੋਡ ਹੋਏ। ਹੁਣ ਇਹ ਰੇਡੀਓ ਵਾਲੇ ਵਿੱਚ ਕਈ ਬੰਦੇ ਰੇਡੀਓ ਤੇ ਐਡ ਕਰਦੇ ਜੀ ਇੱਥੇ ਆ ਕੇ, ਸਾਨੂੰ 40 ਸਾਲ ਹੋ ਗਿਆ ਇਮਾਨਦਾਰੀ ਨਾਲ ਜੀ ਸਰਵਿਸ ਦਿੰਦੇ ਆ, ਹੁਣ ਤਾਂ ਉਹਨਾਂ ਦੀ ਸਰਵਿਸ ਹੀ ਸਾਰੀ ਗਲਤ ਨਿਕਲੀ ਆ ਜੀ, ਚੋਰ ਬਜ਼ਾਰੀ ਨਿਕਲੀ ਆ ਜੀ, ਕਾਹਦੀ 40 ਸਾਲ ਦੀ ਇਮਾਨਦਾਰੀ ਨਿਕਲੀ ਆ ਜੀ, ਹਨਾ। ਇਹਨਾਂ ਚੀਜ਼ਾਂ ਕਰਕੇ ਜੀ ਫਰਕ ਪਿਆ, ਬਦਨਾਮ ਤਾਂ ਹੋਇਆ, ਇੱਕ ਸੋਸ਼ਲ ਮੀਡੀਆ ਨੇ ਬਹੁਤ ਬਦਨਾਮ ਕੀਤਾ ਜੀ ਕੈਨੇਡਾ ਨੂੰ। ਆਊਗਾ ਜੀ ਇੱਕ ਨੰਬਰ ਤੇ, ਬਸ ਥੋੜਾ ਜਿਹਾ ਹੋ ਰਿਹਾ ਲੱਗਿਓ ਕਰਨੀ ਸਾਹਿਬ ਜੀ,
0: ਜੀ ਜੀ
1: ਇੱਦਾਂ ਦੇ ਚੋਰ ਫੜ ਹੋਗਾ ਜੀ ਆਪੇ ਨੰਬਰ 1 ਤੇ ਆ ਜਾਣਾ ਜੀ।
0: ਅੱਛਾ ਕਦੇ ਤੁਸੀਂ ਆ ਜਿਹੜਾ ਭਾਜੀ ਮੈਡੀਕਲ ਸਲਾਹ ਵਾਸਤੇ AI ਟੂਲ ਦਾ ਇਸਤੇਮਾਲ ਕੀਤਾ?
1: ਨਹੀਂ ਭਾਜੀ ਹਾਲੇ ਨੀ, ਮੈਂ ਪੜ੍ਹਿਆ ਸੀ ਇੱਕ ਦਿਨ ਕਿ ਹੋਸਪਿਟਲ ਸਾਰੇ ਪਾਸੇ AI ਆ ਰਹੀ ਆਉਣ ਵਾਲੇ ਟਾਈਮ ਚ, ਤੁਹਾਨੂੰ ਇਹੀ ਫੋਲੋ ਕਰੂਗਾ ਸਾਰਾ ਸਿਸਟਮ ਹਨਾ
0: ਭਾਜੀ। ਅੱਗੇ ਜਾ ਕੇ ਤਾਂ ਮੈਨੂੰ ਲੱਗਦਾ ਜਿਹੜੇ ਡਾਕਟਰ ਜਿਹੜੇ ਹੈਗੇ ਆ ਉਹ ਵੀ ਸ਼ਾਇਦ AI ਤੋਂ ਸਲਾਹ ਲੈਣਗੇ ਵੀ ਭਾਈ ਸਾਡੇ ਮਰੀਜ਼ ਨੂੰ ਆਹ ਚੀਜ਼ ਹੈ ਤੇ ਇਹਦਾ ਸਹੀ ਇਲਾਜ ਜਾਂ ਸਹੀ ਮੈਡੀਸਨ ਹੈ ਜਿਹੜੀ ਕਿਹੜੀ ਹੋ ਸਕਦੀ ਹੈ।
1: ਹਾਂਜੀ ਇਹ ਤਾਂ ਹੁਣ ਜੀ ਸਮਾਂ ਹੁਣ ਬਦਲ ਰਿਹਾ ਹੌਲੀ ਹੌਲੀ, ਜਿੱਦਾਂ ਹੁਣ ਟਰੱਕਿੰਗ ਆ, ਟਰੱਕਿੰਗ ਚ ਡਰਾਈਵਰਲੈਸ ਟਰੱਕ ਆ ਗਿਆ ਹੈ ਨਾ, ਉਹ AI ਆ ਗਈ ਆ। ਹੁਣ ਮੈਂ ਰਾਤੀ ਪੜ੍ਹਦਾ ਸੀ ਨਾਰਥ ਕੋਰੀਆ ਨੇ AI ਦੇ ਨਾਲ ਮਿਜ਼ਾਈਲ ਤਿਆਰ ਕੀਤੀ ਆ ਜੀ, ਹੁਣ ਇਰਾਨ ਤੇ ਅਟੈਕ ਕੀਤੇ ਅਮਰੀਕਾ ਨੇ ਉਹ AI ਦੇ ਨਾਲ ਕੀਤੇ ਆ ਅਟੈਕ ਸਾਰੇ ਹੈ ਨਾ, ਹੁਣ ਹਰੇਕ ਚੀਜ਼ ਚ AI ਵਰਤ ਰਹੇ ਆ ਜੀ। ਹੁਣ ਇਹ AI ਦਾ ਜ਼ਮਾਨਾ ਹੁਣ ਆ ਟਾਈਮ ਆ ਰਿਹਾ ਜੀ ਹੈ ਨਾ। ਹਾਂਜੀ ਥੈਂਕ ਯੂ ਭਾਜੀ,
0: ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਦੋ ਸਵਾਲ ਹੈ, ਇੱਕ ਤਾਂ ਜਿਹੜਾ ਮੈਂ ਵੀ ਦੱਸਿਆ ਵੀ ਕੈਨੇਡਾ ਦਾ ਜਿਹੜਾ ਬੈਸਟ ਕੰਟਰੀ ਦਾ ਦਰਜਾ ਹੈ ਜਿਹੜਾ ਉਹ ਖਿਸਕ ਕੇ ਆ ਜਿਹੜਾ ਹੁਣ 19ਵੇਂ ਜਗ੍ਹਾ ਤੇ ਪਹੁੰਚ ਗਿਆ, ਤੇ ਦੂਸਰਾ ਮੈਡੀਕਲ ਐਡਵਾਈਸ ਵਾਸਤੇ ਕੀ ਤੁਸੀਂ ਕਦੇ ਆ ਜਿਹੜਾ AI ਦਾ ਇਸਤੇਮਾਲ ਕੀਤਾ? ਪਲੀਜ਼ ਕਾਲ ਥੋੜੀ ਜਿਹੀ ਹੋਲਡ ਕਰ ਲਿਆ ਕਰੋ, ਇੱਕ ਕਾਲ ਡਰੋਪ ਹੋ ਗਈ, ਦੁਬਾਰਾ ਪਲੀਜ਼ ਕਾਲ ਕਰ ਲਿਓ। ਸ਼ਰਮਾ ਜੀ ਜੀ ਆਇਆਂ ਨੂੰ,
2: ਹਾਂਜੀ
0: ਜੀ
2: ਸਤਿ ਸ਼੍ਰੀ ਅਕਾਲ ਬੇਟੇ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
2: ਮੈਂ ਵੀ 40 ਸਾਲ ਤੋਂ ਇੱਥੇ ਰਹਿ ਰਹੀ ਹਾਂ, 77 year old ਮੈਂ
0: ਜੀ। ਜੀ ਕੀ ਬਾਤ ਹੈ,
2: ਪਰ ਇਹ ਰੋਜਰ ਸੇ ਬਿਲ ਕੈਨੇਡਾ ਵੀ ਬਹੁਤ ਕਰਦੇ ਹੈ ਨਾ, ਰੇਟ ਵਧਾਈ ਜਾਂਦੇ। ਪਹਿਲੇ ਇਹਨਾਂ ਦੀ ਇੱਕ ਚੈਨਲ ਆਪਾਂ ਪੰਜਾਬੀ ਚੈਨਲ ਲੈਂਦੇ ਸੀ, 15-10 ਦਿੰਦੇ ਸੀ ਹਨਾ
0: ਜੀ,
2: ਉਦੋਂ ਵੀ ਤਾਂ ਕਾਫੀ ਚਾਰਜ ਕਰਦੇ ਸੀ, ਤਾਂ ਹੁਣ IPD ਬਾਕਸ ਕਿਉਂ ਬੰਦ ਕਰ ਦਿੱਤਾ?
0: ਕਹਿੰਦੇ ਵੀ ਇਹ ਫਰੋਡ ਹੋ ਰਿਹਾ, IPTV ਬਾਕਸ
2: ਸਾਰੀ ਦੁਨੀਆਂ ਤੇ ਚੱਲਦਾ,
0: ਸਾਰੀ ਦੁਨੀਆਂ ਤੇ ਚੱਲਦਾ, ਸਹੀ ਗੱਲ ਹੈ।
2: ਹਾਂਜੀ ਇਹ ਇੰਗਲੈਂਡ ਵੀ ਚੱਲਦੇ, ਸਾਰੇ ਮੇਰੇ ਚੇਲਾ ਰਹਿੰਦੇ ਆ
0: ਜੀ,
2: ਆਸਟ੍ਰੇਲੀਆ ਵੀ ਚੱਲਦੇ ਆ, ਸਾਰੇ ਚੱਲਦੇ ਆ। ਪਰ ਹੁਣ ਇਹ ਬੈਲ ਕੈਨੇਡਾ ਵੀ ਤਾਂ ਰੋਜਰ ਵੀ ਇਹ ਵੀ ਬਹੁਤ ਬਹੁਤ ਰੇਟ ਵਧਾਈ ਜਾਂਦੇ,
0: ਇਹਨਾਂ ਨੇ ਵੀ ਬਹੁਤ ਲੁੱਟ ਕਸੁੱਟ ਕੀਤੀ ਹੈ ਜੀ ਪਹਿਲਾਂ, ਸਹੀ ਗੱਲ ਹੈ, ਸਹੀ ਗੱਲ ਤਾਂ ਜੀ।
2: ਇਹ ਵੀ ਤਾਂ ਹੈ ਨਾ, ਫੇਰ ਕਿਸੇ ਕੰਪਨੀ ਨਾਲ ਜਾਣ ਵੀ ਨੀ ਦਿੰਦੇ, ਜਿਦਾਂ ਹੁਣ ਇਹਦੇ ਥੱਲੇ ਹੈਗੀਆਂ ਕੰਪਨੀਆਂ, ਉਹਨਾਂ ਨਾਲ ਵੀ ਨੀ ਜਾਣ ਦਿੰਦੇ, ਨਾਲੇ ਇਹਨਾਂ ਦੀਆਂ ਆਪਣੀਆਂ।
0: ਠੀਕ, ਅੱਛਾ ਤੁਹਾਨੂੰ ਇੰਨੇ ਸਾਲ ਹੋ ਗਏ ਆਂਟੀ ਜੀ ਇੱਥੇ, ਤੁਹਾਨੂੰ ਲੱਗਦਾ ਵੀ ਕੈਨੇਡਾ ਦਾ ਜਿਹੜਾ ਬੈਸਟ ਕੰਟਰੀ ਦਾ ਦਰਜਾ ਥੱਲੇ ਆਇਆ?
2: ਹਾਂ ਬਹੁਤ ਹਾਲਾਤ ਖਰਾਬ ਹੋ ਰਹੇ।
0: ਕੀ ਕੀ ਕਾਰਨ ਲੱਗ ਰਿਹਾ ਤੁਹਾਨੂੰ ਇਸ ਦਾ?
2: ਬਸ ਜਿਦਾਂ ਹੁਣ ਜੋਬਾਂ ਹੈ ਨੀ, ਲੁੱਟ ਖਸੁੱਟ, ਹੁਣ ਅੰਦਰ ਬੈਠਿਆਂ ਨੂੰ ਵੀ ਡਰ ਲੱਗਦਾ, ਜਿਦਾਂ ਹੁਣ ਮਿਸ ਸਾਗਾ ਚ ਮਾਰਨ ਆ ਗਏ, ਹੁਣ ਅਸੀਂ ਵੀ ਹਸਣ ਬਾਈ ਦੋਨੋਂ ਰਹਿੰਦੇ ਹਾਂ, ਸਾਨੂੰ ਆਪ ਡਰ ਲੱਗਦਾ, ਮੇਰੇ ਹਸਣ ਬੈਡ ਤੇ ਆ 12 ਸਾਲਾਂ ਦੇ, ਤੇ ਮੈਂ ਕੱਲੀ, ਇਹ ਕੱਲੇ ਘਰ ਹੁੰਦੇ ਤੇ ਕਈ ਵਾਰੀ ਡੋਰ ਖੋਲਣ ਦੌੜਦੇ, ਮੈਂ ਕਹਿੰਦੀ ਡੋਰ ਨਾ ਖੋਲਿਆ ਕਰੋ, ਪਰ ਇਹਨਾਂ ਨੂੰ ਆਦਤ ਆ, ਬੈਲ ਕੋਈ ਦਿੰਦਾ ਖੋਲਣ ਦੌੜਦੇ ਆ, ਮੈਂ ਕਿਹਾ ਜੇ ਆਪਣਾ ਬੱਚਾ ਆਇਆ ਤਾਂ ਆਪਣਾ ਫੋਨ ਕਰਕੇ ਕਰੂਗਾ, ਨਹੀਂ ਤੇ ਇਹਨਾਂ ਨੂੰ ਆਦਤ ਆ ਇੱਦਾਂ ਕਰਦੀ ਨਾ, ਪਰ ਹੁਣ ਡਰ ਲੱਗਦਾ, ਮੈਂ ਜਦੋਂ ਬਾਹਰ ਜਾਂਦੀ ਇਹਨਾਂ ਨੂੰ ਬੈਲ ਡੋਰ ਨਾ ਖੋਲੋ ਤੁਸੀਂ,
0: ਜੀ ਜੀ ਬਿਲਕੁਲ, ਇਹ ਡਰ ਸਹਿਮ ਹੈ ਜੀ, ਸਹੀ ਹੈ ਜੀ, ਬਿਲਕੁਲ
2: ਬਹੁਤ ਵੱਧ ਗਿਆ, ਬਹੁਤ ਵੱਧ ਗਿਆ, ਹੁਣ ਥਾਂ ਥਾਂ ਤੋਂ ਸ਼ੂਟਿੰਗ ਹੋ ਰਹੀ ਆ, ਸਾਬੇ ਚ ਮੈਂ ਅੱਗੇ 12-12 ਵਜੇ ਤੱਕ ਘੁੰਮਦੀ ਰਹਿੰਦੀ ਸੀ, ਉਧਰ ਡਾਊਨ ਟਾਊਨ ਰਹੀ ਡੈਨਫੋਰਡ ਗ੍ਰੀਨ ਰੋਡ ਤੇ ਮੈਂ, ਤੇ ਹੁਣ ਮੈਂ ਮੋਡਵਰੇਜ ਚ ਰਹਿੰਦੀ ਆ,
0: ਹੁਣ ਡਰਦੇ ਹੋ?
2: ਤੁਸੀਂ ਡਰਦਾ ਸੋਚਦੇ, ਸਹੀ ਗੱਲ,
0: ਥੈਂਕ ਯੂ ਜੀ, ਥੈਂਕ ਯੂ ਆਂਟੀ ਜੀ, ਬਹੁਤ ਬਹੁਤ
2: ਚੇਂਜ ਹੋਇਆ ਜੀ, ਜੀ।
0: ਜੀ ਜੀ ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਰੇਸ਼ਮ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਬਸ ਵਧੀਆ ਜੀ ਵਧੀਆ, ਤੁਸੀਂ ਸੁਣਾਓ ਭਾਜੀ?
1: ਬਹੁਤ ਵਧੀਆ, ਸੋਚ ਚੱਲ ਰਿਹਾ ਤੇ ਬਾਕੀ ਸਭ ਫੜੇ ਜਾਣਗੇ ਹੁਣ ਜੀ।
0: ਸੋ ਤੁਹਾਨੂੰ ਲੱਗਦਾ ਵੀ ਜਿਸ ਹਿਸਾਬ ਦੇ ਨਾਲ ਕਾਰਨੇ ਸਾਹਿਬ ਨੀਤੀਆਂ ਲੈ ਕੇ ਆ ਰਿਹਾ, ਸਖਤੀ ਵੱਧ ਰਹੀ ਹੈ, ਤੁਹਾਨੂੰ ਲੱਗਦਾ ਵੀ ਉਹੀ ਪੁਰਾਣਾ ਕੈਨੇਡਾ ਫੇਰ ਨਿਖਰ ਕੇ ਸਾਹਮਣੇ ਆਵੇਗਾ?
1: ਟਾਈਮ ਲੱਗੋ ਜੀ, ਆਜੂਗਾ ਹੁਣ ਜੇ ਮਾਰਕਾਰੀ ਸਾਹਿਬ ਕਰਨਗੇ ਤਾਂ ਫੇਰ ਤਾਂ ਹੱਲ ਹੋਜੂਗਾ, ਤਾਂ ਨਹੀਂ ਬਾਈ ਜੀ ਫੇਰ ਮੁਸ਼ਕਲ ਹੈ ਕੰਟਰੀ ਦਾ। ਕੰਟਰੀ ਵਧੀਆ, ਲੀਡ ਥੋੜੇ ਆਪਣੇ ਗਲਤ ਆ ਗਏ ਵਿੱਚ ਸਾਰੇ ਪਾਸੋਂ ਬਾਈ ਦੇ ਕਹਿਣੇ ਨੂੰ, ਤੇ ਪਰ ਹੁਣ ਥੋੜਾ ਟਾਈਮ ਲੱਗ ਜੂ, ਪਰ ਹੱਲ ਹੋਜੂ ਆਪਣਾ, ਬਿਜਲੀ ਤੇ ਆ ਜਾਣੀ ਹੈ ਹੁਣ ਪਟਾ ਭਰਾਵਾ ਪਾਈਆਂ, ਜੋ ਬਾਈ ਦੇ ਕਹਿਣੇ ਨੂੰ ਪਟਾ ਚੱਲਦਾ ਕੈਂਚੀ ਤੇ, ਹੁਣ ਸੋਰੀ ਇਹ ਚੱਲਦਾ ਪਟਾ ਹੁਣ ਕੰਨੀ ਤੇ ਕਹਿੰਦੇ, ਸੋਰੀ ਕੰਨੀ ਤੇ, ਹੁਣ ਹੌਲੀ ਵਿਚਾਲੇ ਆਜੂਗਾ ਕੰਨੀ ਤੇ ਕੀਤਾ ਕਿ ਟੂਡ ਸਰਕਾਰ ਨੇ ਕੰਨੀ ਤੇ ਕੀਤਾ, ਆਪ ਇਹਦਾ ਨਜ਼ਾਰੇ ਹੁਣ ਸਰਕਾਰ ਨਾ ਜੀ ਆਪ
0: ਆਲੇ ਦੁਆਲੇ ਕਦੇ ਸੁਣਿਆ ਵੀ ਹਾਂ ਵੀ ਅੱਜ ਕੱਲ ਦੇ ਜਿਹੜੇ ਬੱਚੇ ਆ, ਯੰਗ ਜਨਰੇਸ਼ਨ ਆ ਜਿਹੜਾ ਉਹ AI ਟੂਲ ਦਾ ਇਸਤੇਮਾਲ ਕਰਦੇ ਆ ਐਮਰਜੈਂਸੀ ਵਾਸਤੇ ਮੈਡੀਕਲ?
1: ਸੁਣਦੇ ਹੁੰਦੇ ਆ ਜੀ, ਕਹਿੰਦੇ ਕਰਦੇ ਆ
0: ਕਰਦੇ। ਅੱਛਾ ਜੀ, ਠੀਕ ਹੈ ਠੀਕ
1: ਹੈ, ਚੱਲ ਸੁਣਦੇ ਬਾਈ ਜੀ, ਗੇਅਰ ਪਾ ਲਿਆ, ਸਤਿ ਸ਼੍ਰੀ ਅਕਾਲ ਬਾਈ,
0: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ ਦੋਸਤੋ। ਸੋ ਦੋਸਤੋ ਇਹੋ ਜਿਹੀਆਂ ਜਿਹੜੀਆਂ ਕਿ ਗੱਲਾਂ ਤੁਹਾਨੂੰ ਜਾਗਰੂਕ ਵੀ ਕਰਦੀਆਂ, ਕਿਉਂਕਿ AI ਤੇ ਆਪਾਂ ਬਹੁਤ ਜ਼ਿਆਦਾ ਡਿਪੈਂਡੈਂਸੀ ਨਹੀਂ ਆਪਣੀ ਕਰ ਸਕਦੇ। ਹਾਂਜੀ, ਕਈ ਜਿਹੜੇ ਨੁਕਤੇ ਆ, ਮੈਂ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਂਝੇ ਕਰਿਆ ਕਰਾਂਗਾ, ਕਈ ਸਾਡੇ ਜਿਹੜੇ ਆ, ਪਰ ਉਹ ਇੱਕ ਡਿਸਕਲੇਮਰ ਦੇ ਨਾਲ ਹੋਇਆ ਕਰਨਗੇ। ਕਈ ਵਾਰ ਘਰ ਦੇ ਵਿੱਚ ਕੋਈ ਇਹੋ ਜਿਹੀਆਂ ਸਾਡੇ ਚੀਜ਼ਾਂ ਹੈਗੀਆਂ ਨੇ, ਸੋ ਕਹਿੰਦੇ ਵੀ ਐਲੋਪੈਥੀ ਆ ਜਿਹੜੀ, ਉਸਨੂੰ ਆ ਜਿਹੜਾ ਥੋੜ੍ਹਾ ਜਿਹਾ ਉਸ ਤੋਂ ਪਰਹੇਜ਼ ਕਰੋ, ਜਿਹੜੀਆਂ ਹੋਮ ਰੈਮਡੀਜ਼ ਹੈ ਉਹਨਾਂ 'ਤੇ ਥੋੜ੍ਹਾ ਜਿਹਾ ਯਕੀਨ ਵਧਾਓ, ਕਿਉਂਕਿ ਉਹ ਜ਼ਿਆਦਾ ਤੁਹਾਡੀ ਸਿਹਤ ਵਾਸਤੇ ਸੇਫ ਨੇ। ਹਾਂਜੀ, ਸੋ ਅਗਲੀ ਕਾਲ 'ਤੇ ਚੱਲਦਾ ਕੁਲਦੀਪ ਭਾਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਕੁਲਦੀਪ ਭਾਜੀ ਤੁਸੀਂ ਆਉਂਦੀ ਯਾਰੋ?
3: ਹਾਂਜੀ ਹਾਂਜੀ ਸ਼ਮੀ ਭਾਜੀ, ਮੈਂ ਲਾਈਨ ਤੇ ਆ ਜੀ।
0: ਜੀ ਜੀ, ਸਤਿ ਸ਼੍ਰੀ ਅਕਾਲ ਭਾਜੀ ਜੀ ਨੂੰ ਜੀ।
3: ਹਾਂਜੀ ਸ਼ਮੀ ਭਾਈ, ਤੁਹਾਨੂੰ ਤੁਹਾਡਾ ਰੱਬੇ ਸੁੱਤੇ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ।
0: ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
3: ਹਾਂਜੀ ਹਾਂਜੀ, ਮੈਂ ਲਾਸਟ ਮਿੰਟ ਤੇ ਆ ਗਿਆ, ਥੋੜਾ ਜਿਹਾ ਲੇਟ ਆ, ਮੈਂ ਸੁਣਦਾ ਸੀ ਪ੍ਰੋਗਰਾਮ ਸਟਾਰਟਿੰਗ ਤੋਂ।
0: ਜੀ ਜੀ, ਥੈਂਕ ਯੂ ਭਾਜੀ।
3: ਸ਼ਮੀ ਭਾਜੀ ਦੇਖੋ, ਕੈਨੇਡਾ ਨੂੰ ਆ ਤਾਂ ਜਾਣਾ, ਲਾਈਨ ਤੇ ਥੋੜਾ ਜਿਹਾ ਟਾਈਮ ਲੱਗਣਾ, ਅਲਾਈਨਮੈਂਟ ਵਿਗੜੀ ਹੋਈ ਆ, ਅਲਾਈਨਮੈਂਟ ਤਾਂ ਵਿਗੜ ਗਈ ਬਈ, ਉਹ ਭਰੋਸਾ ਕਰਦੇ ਵੀ ਠੀਕ ਆ ਬਈ, ਰਿਸਪੋਨਸੀਬਲ ਸਿਟੀਜ਼ਨ ਨੇ, ਮਤਲਬ ਨਾ ਅੱਗੇ ਬੰਦੇ ਚੰਗੇ ਸੀ ਤਾਂ ਕਾਨੂੰਨ ਉਸ ਹਿਸਾਬ ਨਾਲ ਸੀ।
0: ਜੀ ਜੀ,
3: ਆਪਾਂ ਕਾਫੀ ਦੇਰ ਦੇ ਅੱਗੇ ਵੀ ਕਹਿੰਦੇ ਹੁੰਦੇ ਵੀ ਕਾਨੂੰਨ ਬਦਲਣ ਦੀ ਲੋੜ ਆ ਜਾਂਦਾ, ਤੇ ਟਾਈਮ ਲੱਗੂਗਾ, ਕਾਫੀ ਖਲਾਰਾ ਪੈ ਗਿਆ। ਬਾਕੀ ਜਿਹੜੀ AI ਦੀ ਗੱਲ ਹੈ ਜੀ, ਯੂਜ਼ ਤਾਂ ਆਪਾਂ ਨੀ ਕਦੇ ਕੀਤੀ ਹੈਗੀ, ਮੈਂ ਵੀ ਓਲਡ ਸਕੂਲਿੰਗ ਆ, ਪਰ ਮੈਨੂੰ ਇੱਕ ਕੁਐਸਚਨ ਆ ਵੀ ਬਾਕੀ ਸਾਰੇ ਕਦੇ ਲਈ AI ਯੂਜ਼ ਕਰਦੇ ਆ, ਤੇ ਜਦੋਂ ਬੰਦੇ ਸਾਰੇ ਨਾਲੋਂ ਪਾਉਂਦੇ ਆ ਵੀ ਜੀ ਪੈਸੇ ਚਾਰ ਬਚਦੇ ਨੀ, ਸੇਵਿੰਗ ਆ, ਇਹ ਫਿਰ ਸੇਵਿੰਗ ਕਿਉਂ ਨੀ ਦੱਸਦੀ AI ਵੀ ਕਰ ਦੇਵੇ?
0: ਇਹ ਭਾਜੀ ਇਹ ਜਿਹੜਾ ਨਾ ਜਿਹੜੇ ਅਕਾਊਂਟੈਂਟ ਹੋ ਗਏ, ਇਹ ਵੀ ਹੈ ਜਿਹੜਾ ਇਸਦਾ ਇਸਤੇਮਾਲ ਉਹਨਾਂ ਨੇ ਸ਼ੁਰੂ ਕਰ ਦਿੱਤਾ, ਸ਼ਾਇਦ ਆਪਾਂ ਨੂੰ ਨਹੀਂ ਪਤਾ, ਪਰ ਹੁਣ ਇਹ AI ਇਸ ਹਿਸਾਬ ਦੇ ਨਾਲ ਸਾਡੇ ਘਰਾਂ ਦੇ ਵਿੱਚ ਵੜ ਗਈ ਹੈ। ਜੇ ਸਮਾਰਟਫੋਨ ਹੈਗਾ ਨਾ ਤੁਸੀਂ ਭਾਜੀ, ਤੁਸੀਂ ਮੰਨੋ ਜਾਂ ਨਾ ਮੰਨੋ, ਤੁਸੀਂ AI ਦਾ ਇਸਤੇਮਾਲ ਕਰ ਰਹੇ ਹੋ, ਕਿਉਂਕਿ ਸਮਾਰਟਫੋਨ ਹੀ ਤਾਂ ਨਾਮ ਬਣਿਆ ਇਹ, ਹਨਾ ਜੀ, ਕਿਉਂਕਿ ਇਹਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਆਲਰੇਡੀ ਤੁਹਾਡੇ ਕੋਲ ਹੀ ਹੈ, ਤੁਹਾਨੂੰ ਪਤਾ ਨਹੀਂ ਪਰ ਤੁਸੀਂ ਉਸ ਦਾ ਇਸਤੇਮਾਲ ਕਰ ਰਹੇ ਹੋ। ਮੈਡੀਕਲ ਨੂੰ ਲੈ ਕੇ ਭਾਜੀ ਬਹੁਤ ਕਈ ਜਿਹੜੇ ਯੂਥ ਹੈ ਜਿਹੜਾ ਉਹ ਇਹਦਾ ਇਸਤੇਮਾਲ ਕਰਦੇ, ਡਿਪੈਂਡੈਂਸੀ ਇਹਦੇ ਤੇ ਬਹੁਤ ਵੱਧ ਗਈ ਹੈ, ਪੀ ਜੇ ਕੁਛ ਵੀ ਹੁੰਦਾ ਪਿਆ AI ਤੇ ਝੱਟ ਇਹ ਦੇਖਦੇ ਆ ਵੀ ਅੱਜ ਮੈਨੂੰ ਆਹ ਜ਼ੁਕਾਮ ਹੈ ਤੇ ਕਿਹੜੀ ਮੈਨੂੰ ਮੈਡੀਸਨ ਹੈ ਜਿਹੜੀ ਲੈਣੀ ਚਾਹੀਦੀ ਹੈ, ਕਿਹੜੀ ਉਪਲਬਧ ਹੈ ਫਾਰਮੈਸੀ ਦੇ ਉੱਤੇ ਜਿਹੜੀ ਮੈਂ ਜਾ ਕੇ ਇੱਕਦਮ ਲੈ ਸਕਦਾ।
3: ਬਿਲਕੁਲ ਬਿਲਕੁਲ।

0: ਸੱਭਿਆਚਾਰ ਹੈ ਬੜਾ, ਉਹ ਬੜਾ ਪਰਪੱਕ ਹੈ, ਬੜਾ ਸਟਰੋਂਗ ਹੈ। ਉਸ ਨੂੰ ਲੈ ਕੇ ਕੈਨੇਡਾ ਦਾ ਜਿਹੜਾ ਰੈਂਕ ਹੈ ਕਲਚਰ ਅਤੇ ਟੂਰਿਜ਼ਮ ਨੂੰ ਲੈ ਕੇ, ਉਹ 8th ਨੰਬਰ 'ਤੇ ਆਉਂਦਾ ਗਲੋਬਲੀ। ਗਲੋਬਲੀ ਹੈ ਜਿਹੜਾ, ਬਹੁਤ ਸਾਰੇ ਦੇਸ਼ ਹੈ ਜਿਹੜੇ ਇਹਦੇ ਵਿੱਚ ਸ਼ਾਮਿਲ ਨੇ। ਸੋ ਇਹ ਜਿਹੜਾ ਫਰੇਮਵਰਕ ਹੈ 1971 ਤੋਂ ਹੈ ਜਿਹੜਾ ਸਟਾਰਟ ਹੋਇਆ। ਸੋ ਉਸ ਆਧਾਰ 'ਤੇ ਰਿਪੋਰਟ ਦੇ ਵਿੱਚ ਹੈ ਜਿਹੜਾ ਕੈਨੇਡਾ ਬਾਰੇ ਹੈ ਜਿਹੜਾ ਇਹਦੇ ਵਿੱਚ ਦੱਸਿਆ ਗਿਆ। ਭੁਪਿੰਦਰ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਸ਼ਮੀ ਜੀ। ਜਿਹਦੇ ਕੋਲ ਬਾਕੀ ਸਮਾਰਟਫੋਨ ਹੈ ਉਹ ਕਰ ਰਹੇ ਨੇ, ਅੱਜ ਤੋਂ ਨਹੀਂ ਕਰ ਰਹੇ, ਬਹੁਤ ਪਹਿਲਾਂ ਤੋਂ ਕਰ ਰਹੇ ਨੇ। ਗੂਗਲ ਵੀ ਇਹੀ ਚੀਜ਼ ਸੀ।
0: ਸਹੀ ਗੱਲ ਹੈ ਜੀ।
1: ਤੇ ਇਹ ਤਾਂ ਡਾਕਟਰ ਦੇ ਆਫਿਸ ਸਾਰਿਆਂ ਨੇ ਲਿਖ ਕੇ ਲਾਇਆ, ਉਹ ਕਰ ਰਹੇ ਨੇ, ਖੁਦ ਕਰ ਰਹੇ ਨੇ, ਉਹ ਆਮ ਬੰਦਾ ਕੀ ਚੀਜ਼ ਆ।
0: ਬਿਲਕੁਲ, ਇਹ ਭਾਜੀ ਅੱਗੇ ਜਾ ਕੇ ਬਹੁਤ ਜਾਨਲੇਵਾ ਵੀ ਹੋ ਸਕਦਾ ਆ ਜੀ।
1: ਹਾਂ, ਕੁਛ ਵੀ ਹੋ ਸਕਦਾ
0: ਹੈ ਨਾ ਇਹ ਚੀਜ਼ਾਂ।
1: ਹਾਂ, ਇਹ ਤਾਂ ਬੰਦਾ ਉਹੀ ਨੀ ਕਰ ਸਕਦਾ ਜਿਹੜਾ ਜੰਗਲਾਂ ਚ ਰਹਿੰਦਾ,
0: ਤੇ ਉਹ ਕਿੰਨੇ ਕੁ ਰਹਿੰਦੇ ਉਹ ਆਪਾਂ ਨੂੰ ਪਤਾ ਹੈ। ਜੀ ਜੀ ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਅਪਲਾਈਂਸਿਸ ਤੁਸੀਂ ਲੈਣੇ ਹੈ ਤਾਂ ਫਿਰ ਤੁਸੀਂ ਡਰੀਮ ਹੋਮ ਅਪਲਾਈਂਸਿਸ ਦੀ ਟੀਮ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਸੀਂ ਗਾਹੇ ਬਗਾਹੇ ਆ ਜਿਹੜੀਆਂ ਵੱਖ ਵੱਖ ਜਿਹੜੀਆਂ ਡੀਲਸ ਲੱਗਦੀਆਂ ਨੇ ਡਰੀਮ ਹੋਮ ਅਪਲਾਈਂਸਿਸ 'ਤੇ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। 3 ਅਪਲਾਈਂਸਿਸ ਬਾਏ ਕਰਨੇ ਆ ਤਾਂ $600, 4 ਅਪਲਾਈਂਸਿਸ ਜੇ ਤੁਸੀਂ ਬਾਏ ਕਰਨੇ ਆ ਤਾਂ $800, ਜੇ ਤੁਸੀਂ 5 ਅਪਲਾਈਂਸਿਸ ਬਾਏ ਕਰਦੇ ਹੋ ਤਾਂ $1200 ਦੀ ਸੇਵਿੰਗਸ, ਪਲੱਸ ਹੋਰ 10% ਹੋਰ ਅਡੀਸ਼ਨਲ ਆਫ ਹੈ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ। 2915 ਅਰਜਨਟੀਆ ਰੋਡ, ਯੂਨਿਟ ਨੰਬਰ 2 ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਡਰੀਮ ਹੋਮ ਅਪਲਾਈਂਸਿਸ ਦੀ ਇਸ ਟੀਮ ਨੂੰ। ਤੇ ਉੱਥੇ ਹੀ ਜੇ ਘਰਾਂ, ਜੇ ਟਰੱਕਾਂ ਦਾ ਕੰਮ ਕਰਾਉਣਾ, ਘਰਾਂ ਲਈ ਮੈਨੂੰ ਸੰਪਰਕ ਕਰ ਲਿਓ, ਜੇ ਟਰੱਕਾਂ ਦਾ ਕੰਮ ਕਰਾਉਣਾ ਪ੍ਰੋਵਲ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਲਿਓ। ਐਨੂਅਲ ਸੇਫਟੀ ਕਰਾਉਣੀ ਹੈ, ਐਮਿਸ਼ਨ ਟੈਸਟ ਕਰਾਉਣਾ, ਆਇਲ ਚੇਂਜ ਕਰਾਉਣਾ, ਇੰਜਨ ਰਿਪੇਅਰ ਕਰਾਉਣਾ ਚਾਹੁੰਦੇ ਹੋ, ਟਾਇਰ ਸਰਵਿਸ ਕਰਾਉਣੀ ਹੈ, ਮੈਂ ਕਹਿੰਦਾ ਵੀ ਸਾਰੀਆਂ ਸਰਵਿਸਿਸ ਇੱਕੋ ਛੱਤ ਥੱਲੇ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੀ ਟੀਮ, ਬੜਾ ਹੀ ਫੁੱਲੀ ਸਿਕਿਉਰਡ ਇਹ ਯਾਰਡ ਹੈ, 24 ਆਵਰ ਸਿਕਿਉਰਿਟੀ ਰਹਿੰਦੀ ਹੈ। ਤੁਸੀਂ ਆ ਜਿਹੜਾ ਡਰਾਈਵ ਇਨ ਵੀ ਕਰ ਸਕਦੇ ਹੋ, ਜਾਂ ਫਿਰ ਤੁਸੀਂ ਆ ਜਿਹੜੀ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ ਨੇ। ਇੱਕ ਤਾਂ ਕੁਆਲਿਟੀ ਅਤੇ ਪਲੱਸ ਜਿਹੜੀ ਪ੍ਰਾਈਸਿੰਗ ਹੈ, ਮੈਂ ਕਹਿੰਦਾ ਜੀ ਟੀ ਏ ਦੇ ਵਿੱਚ ਬੀਟ ਨਹੀਂ ਕਰ ਸਕਦੇ। ਸੋ ਨੰਬਰ 519-490 ਗਾਰਡ 5194009061 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਉੱਥੇ ਹੀ ਦੋਸਤੋ, ਬਾਕੀ ਘਰਾਂ ਵਾਸਤੇ ਤੁਸੀਂ ਇਹ ਕੋਈ ਵੀ ਫਸਟ ਟਾਈਮ ਹੋਮ ਬਾਇਰ ਹੋ, ਜਾਂ ਫਿਰ ਤੁਸੀਂ ਆ ਜਿਹੜੀ ਪਲੈਨਿੰਗ ਕਰ ਰਹੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਘਰ ਖਰੀਦਣਾ ਆ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-7763 4169177763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਮੈਂ ਰਿਪੇਅਰ ਵਾਸਤੇ ਦੱਸਿਆ, ਜੇ ਤੁਸੀਂ ਅਪਲਾਈਂਸਿਸ ਹੈ ਜਿਹੜੇ ਕੋਈ ਫਿਕਸ ਕਰਾਉਣਾ ਚਾਹੁੰਦੇ ਹੋ, ਤਾਂ ਇੱਕ ਭਰੋਸੇਮੰਦ ਟੀਮ ਹੈ, ਜਿਹੜਾ ਇਹ ਨੰਬਰ ਹੈ ਜਿਹੜਾ ਤੁਸੀਂ ਆਪਣੀ ਕੰਟੈਕਟ ਲਿਸਟ ਦੇ ਵਿੱਚ ਸੇਵ ਕਰਕੇ ਰੱਖ ਲਓ, ਪਤਾ ਨਹੀਂ ਹੁੰਦਾ ਕਦੋਂ ਲੋੜ ਪੈ ਜਾਵੇ। ਨੰਬਰ ਹੈ ਜੀ 647-1470 6474071470 'ਤੇ ਅਪਲਾਈਂਸ ਟੂ ਫਿਕਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਭਾਵੇਂ ਫਰਿੱਜ, ਓਵਨ, ਸਟੋਵ, ਡਿਸ਼ਵਾਸ਼ਰ, ਮਾਈਕ੍ਰੋਵੇਵ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਕਹਿਣ ਦਾ ਭਾਵ ਕੁਛ ਵੀ ਤੁਸੀਂ ਰਿਪੇਅਰ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਅਪਲਾਈਂਸ ਟੂ ਫਿਕਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। 647-1470 6474071470 'ਤੇ ਸੰਪਰਕ ਕੀਤਾ ਜਾ ਸਕਦਾ। ਤੁਸੀਂ ਇਹ ਜਿਹੜੀ ਕ੍ਰਿਟੀਕਲ ਇਲਨੈਸ ਜਾਂ ਫਿਰ ਡਿਸੇਬਿਲਟੀ ਇੰਸ਼ੋਰੈਂਸ, ਖਾਸ ਤੌਰ 'ਤੇ ਜਿਹੜੇ ਸੈਲਫ ਇੰਪਲੋਇਡ ਨੇ ਸਾਡੇ ਵੀਰ ਭੈਣ, ਉਬਰ ਚਲਾਉਂਦੇ ਨੇ, ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਟੈਕਸ਼ਨ ਨਹੀਂ ਹੈ, ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਕੇ ਰੱਖੋ। ਇਹ ਕੋਈ ਡਰਾਉਣ ਦਾ ਨਹੀਂ ਹੈਗਾ, ਪਰ ਆਪਣੀ ਇੱਕ ਪੀਸ ਆਫ ਮਾਇੰਡ ਜ਼ਰੂਰ ਰੱਖੋ। ਸੱਤ ਸਮੁੰਦਰੋਂ ਪਾਰ ਤੁਸੀਂ ਤਾਂ ਇਹ ਦੇਖੋ, ਇੰਡੀਆ ਦੇ ਵਿੱਚ ਵੀ ਹੁਣ ਇੰਸ਼ੋਰੈਂਸ ਨੂੰ ਲੈ ਕੇ ਉੱਥੇ ਬੜੇ ਜਾਗਰੂਕਤਾ ਆ ਗਈ ਹੈ। ਸੋ ਆਪਾਂ ਵੀ ਭਾਵੇਂ ਤੁਸੀਂ ਟਰਮ ਦੇ ਨਾਲ ਸ਼ੁਰੂ ਕਰ ਲਓ, $30 ਪਰ ਮੰਥ ਹੈ ਜਿਹੜਾ ਤੁਸੀਂ ਉਸ ਪਾਲਿਸੀ ਦੇ ਨਾਲ ਸਟਾਰਟ ਕਰ ਲਓ, ਬਾਅਦ ਦੇ ਵਿੱਚ ਭਾਵੇਂ ਜਦੋਂ ਤੁਹਾਨੂੰ ਲੱਗਿਆ ਵੀ ਹੁਣ ਮੇਰਾ ਬਜਟ ਵਧੀਆ ਹੋ ਗਿਆ, ਤੇ ਫਿਰ ਭਾਵੇਂ ਆ ਜਿਹੜੀ ਤੁਸੀਂ ਵਧਾ ਲਿਓ। ਸੋ ਨੰਬਰ ਮੇਰਾ ਇੰਸ਼ੋਰੈਂਸ ਵਾਸਤੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਵਾਸਤੇ 416-917-7763 4169177763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਹ ਸੀ ਅੱਜ ਦਾ ਪ੍ਰੋਗਰਾਮ, ਇੱਥੇ ਤੋਂ ਯਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ

0: ਲੱਖ ਡਾਲਰ ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
1: Thanks for being the designated driver. My turn's next week.
2: You're the best.
1: Hey, DD, can I buy you a pop?
3: All good, guys.
1: No matter how you thank your designated driver, it helps show your appreciation for their commitment to your safety. Having a DD is one of the easiest and most effective ways to prevent impaired driving. License suspensions, fines, and even jail time. All of this can be prevented by having a DD. Thank you. From Arrive Alive, Drive Sober, The Beer Store, and Desjardins Insurance.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 530 AM ਡਾਇਲ ਤੇ ਵਿਰਾਸਤ ਰੇਡੀਓ ਵਿੱਚ ਤੁਹਾਡਾ ਵੈਲਕਮ ਕਰਦੇ ਹਾਂ। ਜੀ ਆਇਆਂ ਨੂੰ ਵਿਰਾਸਤ TV ਤੇ ਵੈਲਕਮ ਕਰਦੇ ਹਾਂ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ 530 AM ਡਾਇਲ ਤੇ। ਹੁਣ ਸਾਡੀ ਵਾਰੀ ਆ ਗਈ ਆ, ਸਵੇਰ ਤੋਂ ਸ਼ਾਮ ਤੀਕਰ ਸੁਣਦੇ ਹੋ, ਧੰਨਵਾਦ ਤੁਹਾਡਾ। ਫੋਨ ਕਾਲਸ ਕਰਦੇ ਹੋ ਵੱਖ ਵੱਖ ਪ੍ਰੋਗਰਾਮ ਦੇ ਵਿੱਚ, ਕਰਿਆ ਕਰੋ, ਅਪ ਟੂ ਡੇਟ ਰੱਖਣ ਦੀ ਕੋਸ਼ਿਸ਼ ਕਰੀਦੀ ਆ। ਹਰ ਇੱਕ ਹੋਸਟ ਦਾ ਵੱਖਰਾ ਤਰੀਕੇ ਦਾ ਅੰਦਾਜ਼ ਹੁੰਦਾ ਪ੍ਰੋਗਰਾਮ ਕਰਨ ਦਾ। ਕੋਈ ਖਬਰਾਂ ਲੈ ਕੇ ਆਉਂਦਾ ਅਤੇ ਕੋਈ ਟਾਕ ਸ਼ੋਅਜ਼ ਕਰਦਾ ਅਤੇ ਕੋਈ ਗੀਤ ਸੰਗੀਤ ਲੈ ਕੇ ਆਉਂਦਾ। ਤੁਹਾਡਾ ਆਪਣਾ ਇੱਕ ਮੀਡੀਆ ਦਾ ਹੱਬ ਹੈਗਾ 530 AM ਡਾਇਲ ਅਤੇ ਵਿਰਾਸਤ ਰੇਡੀਓ। ਜੀ ਆਇਆਂ ਨੂੰ ਵੈਲਕਮ ਤੁਹਾਡਾ ਕਰਦੇ ਹਾਂ। ਮਈ ਮਹੀਨੇ ਦੀ 28 ਤਰੀਕ ਹੋ ਗਈ ਆ, ਵੀਰਵਾਰ ਦਾ ਦਿਨ ਆ, ਕੱਲ੍ਹ ਨੂੰ 29 ਅਤੇ 30 ਤਰੀਕ ਅਤੇ ਵੀਕਐਂਡ ਸ਼ਨੀਵਾਰ ਫਿਰ ਸ਼ੁਰੂ ਹੋ ਜਾਣਾ। ਗਰਮੀਆਂ ਦੇ ਮੌਸਮ ਵਿੱਚ ਤੁਸੀਂ ਵੀ ਬਿਜ਼ੀ ਹੁੰਦੇ ਹੋ ਅਤੇ ਵਿਆਹ ਸ਼ਾਦੀਆਂ ਵਿੱਚ ਸਾਰੇ ਹੀ ਬਿਜ਼ੀ ਹੋ ਜਾਂਦੇ, ਹਫ਼ਤਾ ਹਫ਼ਤਾ ਵਿਆਹ ਚੱਲਦੇ ਆ। ਕਿਆ ਬਾਤ ਆ, ਨਜ਼ਾਰੇ ਲੈਂਦੇ ਹੋ, ਇੰਜੋਏ ਵੀ ਕਰਨਾ ਚਾਹੀਦਾ ਜ਼ਿੰਦਗੀ ਵਿੱਚ। ਜੇ ਗੁੰਮ ਸ਼ੁੰਮ ਹੋ ਕੇ ਬੈਠ ਗਏ ਤਾਂ ਫਿਰ ਕਮਿਊਨਿਟੀ ਅਤੇ ਮਾਰਕੀਟ ਕਿਸ ਤਰ੍ਹਾਂ ਚੱਲੇਗੀ? ਹਰ ਪਾਸੇ ਜਦੋਂ ਖਰਚੇ ਹੁੰਦੇ ਆ ਤਾਂ ਮਾਰਕੀਟ ਚੱਲਦੀ ਰਹਿੰਦੀ ਆ। ਖਰਚੇ ਹਿਸਾਬ ਨਾਲ ਕਰਨੇ ਚਾਹੀਦੇ ਆ, ਇਹ ਵੀ ਦੱਸ ਦਈਏ ਤੁਹਾਨੂੰ। ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ। ਥੋੜ੍ਹਾ ਠਹਿਰ ਕੇ ਗੁਰਮੁਖ ਸਿੰਘ ਬਾਰੀਏ ਸਾਹਿਬ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਦੱਸ ਦੇਵਾਂ, ਵੀਕਐਂਡ ਦੇ ਉੱਪਰ ਸ਼ੋਅ ਆ ਰਹੇ ਹਨ ਕਾਫੀ ਸਾਰੇ। ਇੱਕ ਸ਼ੋਅ ਸਾਡਾ ਵੀਰ ਮੇਜਰ ਚੱਕ ਸਾਬੋ ਜੀ ਲੈ ਕੇ ਆ ਰਹੇ ਹਨ, ਉਹਦੀ ਮੈਂ ਜਾਣਕਾਰੀ ਦਿੰਦਾ। ਹੋਪਲੀ ਚੱਕ ਸਾਬੋ ਆਨਲਾਈਨ ਆਉਣਗੇ ਤੇ ਕਾਫੀ ਸਾਰੀ ਜਾਣਕਾਰੀ ਸਾਂਝੀ ਕਰਨਗੇ ਤੁਹਾਡੇ ਨਾਲ ਤੇ ਅਸੀਂ ਵੀ ਇਨਫੋਰਮੇਸ਼ਨ ਦੇ ਦੇਵਾਂਗੇ। ਸਟਾਰਗੇਟ ਲੋਜਿਸਟਿਕਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। 905-564-9992 ਨੰਬਰ ਆ। ਗਲਾਡ ਹੈਪੀ ਸਾਹਿਬ ਜੀ ਦਵਿੰਦਰ ਸੋਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਮਕੈਨਿਕ ਤੇ ਏਜ਼ਲ ਡਰਾਈਵਰ ਦੇ ਓਨਰ ਆਪਰੇਟਰ ਦੀ ਸਦਾ ਲੋੜ ਰਹਿੰਦੀ ਆ। ਕੱਲ੍ਹ ਕੱਲ੍ਹ ਸਟਾਰਗੇਟ ਲੋਜਿਸਟਿਕਸ ਅਤੇ ਡੇਰੀ ਕਬੱਡੀ ਕਲੱਬ ਵਾਲਿਆਂ ਨੇ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ। ਅਵੀ ਧਾਲੀਵਾਲ ਜੀ ਦਾ ਮੈਂ ਨੰਬਰ ਦਿੰਦਾ 416-882-1200। ਫਰੀਵੇ ਗਰੁੱਪ ਇਹਨਾਂ ਦੀ ਕੰਪਨੀ ਹੈਗੀ ਆ, ਅਮੈਰੀਕਾ ਵਿੱਚ ਬਹੁਤ ਸਾਰੇ ਬਿਜ਼ਨਸ ਨੂੰ ਸੈਟਲ ਕਰਦੇ ਆ ਅਤੇ ਇੱਥੇ ਵੀ ਕਾਫੀ ਸਾਰੀਆਂ ਬਿਜ਼ਨਸ ਕਰਦੇ ਆ ਅਤੇ ਇਹਨਾਂ ਨੇ ਆਪਣਾ ਨਾਂ ਵੀ ਪਾ ਦਿੱਤਾ ਹੈਗਾ। ਦੱਸ ਦੇਵਾਂ ਐਜ਼ ਅ ਮੇਅਰ ਆਫ ਬਰੈਂਪਟਨ ਕੈਂਡੀਡੇਟ ਹਨ, ਸੋ ਕੋਸ਼ਿਸ਼ ਕਰਨ ਲੱਗੇ ਹੋਏ ਹਨ ਵੀ ਮੈਂ ਵਧੀਆ ਤਰੀਕੇ ਨਾਲ ਵੀ ਸਿਟੀ ਚਲਾ ਸਕਦਾ। ਸੋ ਬੈਸਟ ਆਫ ਲੱਕ ਟੂ ਐਵਰੀਬਡੀ ਮੈਂ ਇਹੀ ਕਹਿਣਾ ਚਾਹੁੰਦਾ। ਆਉਣ ਵਾਲੇ ਦਿਨਾਂ ਵਿੱਚ ਜੂਨ ਮਹੀਨੇ ਵਿੱਚ ਬਹੁਤ ਸਾਰੇ ਤੁਹਾਡੇ ਵਾਸਤੇ ਟਾਕ ਸ਼ੋਅ ਲੈ ਕੇ ਆਇਆ ਕਰਾਂਗੇ, ਤੁਹਾਡੀ ਸਿਟੀ ਦੀ, ਤੁਹਾਡੀ ਕਮਿਊਨਿਟੀ ਦੀ ਗੱਲਬਾਤ ਕਰਿਆ ਕਰਾਂਗੇ। CWC ਇਮੀਗ੍ਰੇਸ਼ਨ 905-670-4444 ਐਕਸਪ੍ਰੈਸ ਐਂਟਰੀ ਫੈਮਿਲੀ ਸਪੋਂਸਰਸ਼ਿਪ। ਵਿਜ਼ਟਰ ਵੀਜ਼ਾ ਲੈਣਾ ਹੋਵੇ, ਸਟੂਡੈਂਟ ਵੀਜ਼ਾ ਅਪੀਲ ਦਾ ਕੋਈ ਕੇਸ ਹੋਵੇ, 905-670-4444। ਕੱਲ੍ਹ ਮੈਨੂੰ ਫੇਰ ਦੋ ਤਿੰਨ ਸਾਡੇ ਵੀਰ, ਸਾਡੇ ਪੁੱਤ, ਸਾਡੇ ਭਰਾ ਆਪਣੇ ਹੀ ਹਨ, ਸਾਰੇ ਫੋਨ ਕਾਲ ਆਏ ਸੀਗੇ, ਕੰਮ ਕਰਦੇ ਸੀਗੇ, ਡਰਾਈਵ ਕਰਦੇ ਸੀਗੇ ਅਤੇ ਮੁੜ ਕੇ ਕੰਪਨੀ ਬੈਂਕਰਪਟ ਹੋ ਗਈ ਅਤੇ ਕਹਿੰਦੇ ਹੁਣ ਪੈਸੇ ਨਹੀਂ ਮਿਲ ਰਹੇ, ਸਾਨੂੰ ਏਅਰ 'ਤੇ ਲੈ ਕੇ ਆਵੋ, ਲੈ ਕੇ ਆਵਾਂਗੇ। ਸੋ ਅੱਜ ਨਹੀਂ, ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਟਾਕ ਸ਼ੋਅ ਕਰਿਆ ਕਰਨੇ ਆ। ਪਰ ਤੁਹਾਨੂੰ ਦੱਸ ਦਈਏ, ਪੈਸੇ ਕਿਸੇ ਦੇ ਮਰਨੇ ਨਹੀਂ ਚਾਹੀਦੇ, ਮਾਰਨੇ ਨਹੀਂ ਚਾਹੀਦੇ। ਕਈ ਵਾਰੀ ਬੈਂਕਰਪਸੀ ਹੋ ਜਾਂਦੀ ਹੈ, ਦੋਨੇ ਪਾਸੇ ਮਰ ਜਾਂਦੇ, ਪਰ ਉਦੋਂ ਦੁੱਖ ਲੱਗਦਾ ਜਦੋਂ ਬੈਂਕਰਪਸੀ ਕਰਕੇ ਜਿਹੜੀ ਕੰਪਨੀ ਹੁੰਦੀ ਆ ਮੁੜ ਕੇ ਫਿਰ 20-25 ਮਿਲੀਅਨ ਦੀ ਇਨਵੈਸਟਮੈਂਟ ਕਰ ਬੈਠਦੀ, ਕਿੱਥੋਂ ਪੈਸੇ ਆਉਂਦੇ, ਕਿੱਦਾਂ ਹੁੰਦੇ ਆ, ਸਾਰਾ ਕੁਛ ਉਹੀ ਹੁੰਦਾ। ਆਫਿਸ ਵਿੱਚ ਸਿਰਫ ਬੈਂਕ ਐਂਡ ਦੇ ਨਾਂ ਚੇਂਜ ਕੀਤੇ ਜਾਂਦੇ ਹਨ, ਇਹ ਵੀ ਇੱਕ ਘਪਲਾਈ ਹੈਗਾ ਯਾਰ, ਨਾ ਕਰੋ ਇਹ ਜੁਗਾੜ, ਨਾ ਵਰਤਿਆ ਕਰੋ। ਜੇ ਸਹੀ ਤਰੀਕੇ ਨਾਲ ਬਿਜ਼ਨਸ ਕਰਦੇ ਹੁੰਦੇ ਇੱਥੇ ਤੱਕ ਆਪਾਂ ਪਹੁੰਚਣਾ ਨਹੀਂ ਸੀਗਾ, ਰੇਟ ਵੀ ਵਧੀਆ ਹੋਣੇ ਸੀਗੇ, ਜ਼ਿੰਦਗੀ ਵਧੀਆ ਚੱਲਣੀ ਸੀਗੀ, ਆਪਾਂ ਵੱਡੇ ਵੱਡੇ ਮਹਿਲ ਲੈਣ ਕਰਕੇ, ਵੱਡੇ ਵੱਡੇ ਯਾਰ ਲੈਣ ਕਰਕੇ, ਅਤੇ ਆਮ ਇਨਸਾਨ ਦੀ ਇਹ ਤਨਖਾਹਾਂ ਮਰਦੀਆਂ ਹਨ। ਤੁਹਾਡੇ ਵਾਸਤੇ ਬੈਠੇ ਹਾਂ ਆਪਾਂ, ਤੁਹਾਡੇ ਲਈ ਬੈਠੇ ਹੈਗੇ ਹਾਂ, ਸੋ ਸਾਰੇ ਹੀ ਆਪਣੇ ਹਨ। ਲੈਟਸ ਗੈਟ ਦਿਸ ਕੰਟਰੀ ਮੂਵਿੰਗ ਪ੍ਰੋਪਰਲੀ। ਜੁਗਾੜ ਲੱਗੇ ਪਏ ਹਨ, ਛਾਏ ਪਏ ਆ ਪੰਜਾਬੀ ਸਾਰੇ ਪਾਸੇ, ਇੱਥੋਂ ਦਿਸ ਹੀ ਰਿਹਾ, ਦੱਸਣ ਦੀ ਲੋੜ ਹੈ ਨਹੀਂ, ਮੈਂ ਇਕੱਲਾ ਨਹੀਂ ਦੱਸ ਸਕਦਾ। ਸੋ ਚੰਗਾ ਬਿਜ਼ਨਸ ਕਰਿਆ ਕਰੋ, ਇਹ ਮੈਂ ਕਹਿਣਾ ਚਾਹੁੰਦਾ। ਐਲਿਸਟਨ ਦੇ ਵਿੱਚ ਸ਼ਿਵ ਸ਼ਾਇਨ ਕਾਰ ਵਾਸ਼ ਹੈਗਾ, ਐਲਿਸਟਨ ਦੇ ਵਿੱਚ ਹਰੇਕ ਸਾਲ ਵਿਸਾਖੀ ਮੇਲਾ ਲਾਉਂਦੇ ਹਨ, ਸੋ ਪਕੌੜੇ ਨਾਲ ਦੀ ਨਾਲ ਫਰੈਂਚ ਫਰਾਈਜ਼, ਸਮੋਸੇ, ਕਾਫੀ ਕੁਛ ਹੁੰਦਾ, ਲੰਗਰ ਦੀ ਸੇਵਾ ਲੱਗਦੀ ਹੁੰਦੀ, ਚਾਹ ਪਾਣੀ ਸੇਵਾ ਬਿਲਕੁਲ ਫਰੀ। 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਪ੍ਰੋਗਰਾਮ ਚੱਲਦਾ ਹੈਗਾ, ਸ਼ਿਵ ਸ਼ਾਇਨ ਕਾਰ ਵਾਸ਼ ਐਲਿਸਟਨ ਦੇ ਵਿੱਚ। ਤੁਸੀਂ ਉਸ ਏਰੀਆ ਵਿੱਚ ਹੋ ਸ਼ਨੀਵਾਰ ਨੂੰ ਮਿਲਿਓ ਆ ਕੇ ਅਤੇ ਚਾਹ ਦਾ ਘੁੱਟ ਪੀ ਲਵਾਂਗੇ ਰਲ ਮਿਲ ਕੇ। ਤੁਹਾਡਾ ਆਪਣਾ ਹੀ ਇਹ ਛੋਟਾ ਜਿਹਾ ਸ਼ਹਿਰ ਹੈਗਾ ਐਲਿਸਟਨ ਦੇ ਨਾਲ ਹੋਰ ਕਈ ਸਾਰੇ ਸ਼ਹਿਰ ਹਨ, ਅਤੇ ਇੱਥੇ ਕਮਿਊਨਿਟੀ ਇਕੱਠੇ ਹੋ ਕੇ ਇੱਕ ਲੰਗਰ ਦੀ ਸੇਵਾ ਲਾਉਂਦੀ ਆ, ਲਾਉਣੀ ਵੀ ਚਾਹੀਦੀ ਹੈਗੀ ਆ। ਸੋ ਤੁਹਾਡਾ ਵੈਲਕਮ ਕਰਦੇ ਹਨ ਸ਼ਿਵ ਸ਼ੈਨ ਕਾਰ ਵਾਸ਼ ਤੇ, ਇਹ 281 ਐਲਿਜ਼ਬੈਥ ਸਟਰੀਟ ਤੇ ਹਨ ਤੇ 11 ਵਜੇ ਤੋਂ ਲੈ ਕੇ 3-4 ਵਜੇ ਤੱਕ ਪ੍ਰੋਗਰਾਮ ਚੱਲੇਗਾ ਛੋਟੀ ਜਿਹੀ ਕਮਿਊਨਿਟੀ ਵਿੱਚ, ਵਾਈ ਨਾਟ। ਟੋਪ ਆਟੋ ਕਲੀਜਨ ਵਾਲੇ ਹਨ, ਮੇਜਰ ਜਾਂ ਮਾਈਨਰ ਕਲੀਜਨ ਰਿਪੇਅਰ ਕਰਨੀ ਹੋਵੇ, 905-624-0770 ਗੁਰਦੇਵ ਸਿੰਘ ਦਾ ਨੰਬਰ ਹੈ। 24/7 ਟੋਇੰਗ ਸੇਵਾਵਾਂ ਵੀ ਦਿੰਦੇ ਹਨ। ਕੰਪਲੀਟ ਬਾਡੀ ਰਿਪੇਅਰ ਸ਼ਾਪ ਟੋਪ ਆਟੋ ਕਲੀਜਨ, ਗੁਰਦੇਵ ਸਿੰਘ ਦਾ ਨੰਬਰ ਮੈਂ ਦੇ ਦਿੱਤਾ। ਦੁਆਬਾ ਸਵੀਟਸ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਕੇਟਰਿੰਗ ਕਰਵਾਉਣੀ ਹੋਵੇ, ਕੋਈ ਧਾਰਮਿਕ ਪ੍ਰੋਗਰਾਮ ਹੈਗਾ ਹੈ ਤਾਂ 100%, ਕਿਉਂਕਿ ਇਹ ਆਪਣੇ ਰੈਸਟੋਰੈਂਟ ਵਿੱਚ ਆਪਣੇ ਟਰੱਕਾਂ ਦੇ ਵਿੱਚ ਵੈਜੀਟੇਰੀਅਨ ਹੀ ਬਣਾਉਂਦੇ ਹਨ। ਸੋ ਸ਼ੁੱਧ ਵੈਜੀਟੇਰੀਅਨ ਭੋਜਨ ਤੁਸੀਂ ਛਕਣਾ ਚਾਹੁੰਦੇ ਹੋ, ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਤਾਂ ਤੁਸੀਂ ਦੁਆਬਾ ਸਵੀਟਸ 'ਤੇ ਗੱਲਬਾਤ ਕਰ ਲੈਣੀ, 905-450-1455। ਅਤੇ ਜ਼ਿੰਦਾਬਾਦ ਮੇਲਾ, ਚੱਕ ਸਾਹਿਬੋ ਦਾ ਮੇਲਾ, ਇਹ ਮੇਜਰ ਚੱਕ ਸਾਹਿਬੋ ਦਾ ਮੇਲਾ, ਜ਼ਿੰਦਾਬਾਦ ਮੇਲਾ ਇਸ ਵੀਕਐਂਡ 'ਤੇ ਹੈਗਾ ਸ਼ਨੀਵਾਰ ਨੂੰ। ਸੋ ਸ਼ਾਮ ਨੂੰ ਪ੍ਰੋਗਰਾਮ ਚੱਲਣਾ, ਰੰਗੋ ਰੰਗ ਪ੍ਰੋਗਰਾਮ। ਟਿਕਟ ਨਹੀਂ ਹੈਗੀ ਪਰ ਪਾਸ ਲੈਣਾ ਪੈਣਾ ਜੇ ਤੁਸੀਂ ਐਂਟਰ ਹੋਣਾ, ਕਾਲ ਕਰਕੇ ਪਾਸ ਆਪਾਂ ਰਜਿਸਟਰ ਕਰ ਸਕਦੇ ਹੋ। 519-777-5577 'ਤੇ ਮੇਜਰ ਚੱਕ ਸਾਹਿਬੋ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਸੋ ਜੇ ਤੁਸੀਂ ਫੋਨ ਕਰਕੇ ਪਾਸ ਰਜਿਸਟਰ ਕੀਤਾ ਆ, ਕੋਈ ਕਾਰਨਾਂ ਕਰਕੇ ਨਹੀਂ ਪਹੁੰਚ ਸਕੇ, ਤਾਂ ਕਾਲ ਕਰਕੇ ਵਾਪਸ ਦੱਸ ਦੇਣਾ ਵੀ ਕਿਸੇ ਹੋਰ ਨੂੰ ਦੋ ਪਾਸ ਦਿੱਤੇ ਜਾਣ। ਤੋ ਜੇ ਕੋਈ ਸ਼ੋਅ ਦੇਖਣਾ ਚਾਹੁੰਦਾ ਫਰੀ ਦੇ ਵਿੱਚ, ਇੱਕ ਪਾਸ ਲੈਣਾ ਪੈਣਾ ਆ, ਮੇਜਰ ਚੱਕ ਸਾਹਿਬੋ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਜੀ ਪੀ ਐਸ ਡਿਵਾਈਸਿਸ, ਨੈਟਵਰਕਿੰਗ, ਕੰਪਿਊਟਰ ਸਰਵਿਸਿਸ, ਕੈਮਰਾਜ, ਸੁਖਵਿੰਦਰ ਸਿੰਘ ਦਾ ਨੰਬਰ ਮੈਂ ਦੇ ਦਿੰਦਾ। ਨੰਬਰ ਹੈਗਾ ਜੀ 416-613-8081, 416-613-8081 'ਤੇ ਗੱਲਬਾਤ ਕਰ ਸਕਦੇ ਹੋ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਬਰਾਡ ਮਿਲ ਦੀ ਚੱਕੀ ਦਾ ਆਟਾ ਛਕਣਾ ਚਾਹੁੰਦੇ ਹੋ, ਇਹਨਾਂ ਦਾ ਬਰਾੜਾ ਦਾ ਬੇਸਨ ਮਲਟੀ ਗ੍ਰੇਨ ਆਟਾ ਤੁਸੀਂ ਪਸੰਦ ਕੀਤਾ, ਧੰਨਵਾਦ। 7-ਗ੍ਰੇਨ ਆਟਾ ਹੈਗਾ, ਕਿਸੇ ਵੀ ਸਟੋਰ ਤੋਂ ਲੈ ਸਕਦੇ ਹੋ। ਅਤੇ ਕਟਾਰੀਆ ਟੂਰਸ ਐਂਡ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਦੀ ਗੱਲਬਾਤ ਕਰ ਲਿਓ, 905-688-1200 ਇਹਨਾਂ ਦਾ ਫੋਨ ਨੰਬਰ ਹੈਗਾ। ਏਅਰਪੋਰਟ ਅਤੇ ਡੈਰੀ 'ਤੇ ਹੈ, 2883 ਡੈਰੀ ਰੋਡ, ਅਤੇ ਬਰੈਂਪਟਨ ਵਿੱਚ ਗੋਰ ਐਂਡ ਅਵਰੀਜ਼ਰ 'ਤੇ 4550 ਅਵਰੀਜ਼ਰ ਰੋਡ, ਕੈਲਗਰੀ, ਵਿਨਪੈਗ ਖੁੱਲ੍ਹੇ ਰਹਿੰਦੇ ਆ ਸਵੇਰ ਤੋਂ 8:30 ਵਜੇ ਤੋਂ ਲੈ ਕੇ 11 ਵਜੇ ਤੱਕ। ਟਿਕਟਾਂ ਲੈਣੀਆਂ ਹੋਣ ਹਵਾਈ ਜਹਾਜ਼ ਦੀਆਂ, ਕਿਤੇ ਟਰੈਵਲ ਕਰਨਾ ਹੋਵੇ, ਟੂਰ ਪੈਕੇਜ ਲੈਣਾ ਹੋਵੇ, ਤਾਂ ਕਟਾਰੀਆ ਟੂਰਸ ਐਂਡ ਟਰੈਵਲ 'ਤੇ 905-688-1200 'ਤੇ ਗੱਲਬਾਤ ਕਰ ਲੈਣੀ ਆ। ਸਾਨੂੰ ਜੁਆਇਨ ਕੀਤਾ ਮੋਨਾ ਮਹਿੰਗੀ ਜੀ ਨੇ, ਸੋ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਜ਼ਰੂਰ। 416-509-1509 'ਤੇ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਸਾਡੀ ਲਾਈਨ ਜੁੜ ਗਈ ਆ। ਉੱਧਰੋਂ ਫਿਲਡਲਫੀਆ ਤੋਂ ਕਾਲ ਆਈ ਹੈ, ਇਹਨਾਂ ਦਾ ਮੈਂ ਵੈਲਕਮ ਕਰ ਦਿੰਦਾ। ਫਿਲਡਲਫੀਆ ਦੇ ਵਿੱਚ ਜਿਹੜਾ ਗੁਰੂ ਘਰ ਹੈਗਾ ਆ, ਕਾਫੀ ਗੁਰੂ ਘਰ ਹੈਗਾ, ਅਤੇ ਜਿਹੜੀ ਕਮੇਟੀ ਹੈਗੀ ਆ, ਕਮਿਊਨਿਟੀ ਹੈਗੀ ਆ, ਕਾਫੀ ਹਲਚਲ ਹੋ ਰਹੀ ਆ ਉੱਥੇ। ਨਿਮਰਤਾ ਦੇ ਨਾਲ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਇੱਕ ਪਾਸੇ 7 ਜਣੇ ਅਤੇ ਇੱਕ ਪਾਸੇ 3 ਜਣੇ, ਉਹ 3 ਜਣੇ ਮਨੀ ਪਾਵਰ ਕਹਿ ਸਕਦੇ ਆ। ਤੋ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਇੱਕ ਗੱਲ ਮੈਂ ਦੱਸ ਦੇਵਾਂ, ਬਈ ਗੁਰੂ ਘਰ ਦੇ ਰੂਲਸ ਐਂਡ ਰੈਗੂਲੇਸ਼ਨ ਉਸ ਹਿਸਾਬ ਨਾਲ ਚੱਲਣਾ ਹੀ ਚਾਹੀਦਾ ਹੈਗਾ ਆ। ਪਹਿਲਾਂ ਮੈਂ ਜਸਵੀਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਸਤਿ ਸ੍ਰੀ ਅਕਾਲ ਵੀਰ ਮੇਰੇ, ਬਲਜਿੰਦਰ ਜੀ, ਭਾਅ ਜੀ ਕੀ ਹਾਲ ਚਾਲ। ਮੈਂ ਸਿਰਫ ਇੱਕ ਬੇਨਤੀ ਕਰਨੀ ਸੀ ਥੋੜੀ ਜਿਹੀ ਆਪਣੀ ਕਮਿਊਨਿਟੀ ਲਈ, ਥਰੂ ਯੂਜ਼ਿੰਗ ਯੋਰ ਮੀਡੀਆ ਨੈਟਵਰਕ। ਉਹ ਹੈਗੀ ਆ ਜੀ, ਅਸੀਂ ਜਿਹੜੀ ਬੇਅਦਬੀ ਹੋਈ ਸੀ ਮੈਨੇਜਮੈਂਟ ਨੇ, ਈਵਨ ਦੋ ਕਿਉਂਕਿ ਦੁਨੀਆਂ ਦੇ ਵਿੱਚ ਸਾਡਾ ਨਾਮ ਬਦਨਾਮ ਹੋਇਆ ਤੇ ਸਾਇਜ ਪਾਠ ਚੱਲ ਰਹੇ ਨੇ
0: ਜੀ,
1: ਤੇ ਬੱਚਿਆਂ ਨੂੰ ਵੀ ਬੇਨਤੀ ਕੀਤੀ, ਪਰ ਇੱਕ ਦਿਨ ਤਾਂ ਸਿਆਣੇ ਨੇ ਹੀ ਗਲਤੀ ਕੀਤੀ ਸੀ 15 ਮਾਰਚ ਨੂੰ, ਉਸ ਤੋਂ ਬਾਅਦ ਸਾਇਜ ਪਾਠ ਤਾਂ ਜੋ ਕਿ ਜਿਹੜੀ ਬੇਅਦਬੀ ਹੋਈ ਹੈਗੀ ਅਸੀਂ ਮਾਫ਼ੀ ਮੰਗ ਲਈਏ, ਕਿਉਂਕਿ ਤੇ ਉਸਦੇ ਜੋ ਅਖੰਡ ਸੋਰੀ ਜਾ ਰਹੇ ਨੇ ਸਹਿਰਦੇ ਨੂੰ, ਉਸਦੇ ਸਹਿਜ ਪਾਠ ਦੇ ਹਾਂਜੀ, ਤੇ ਉਸਦੇ ਬਾਵਜੂਦ ਵੀ ਹਲੇ ਵੀ ਬਹੁਤ ਸਾਰੇ ਫੇਕ ਆਇਡੈਂਟੀ ਜੋ ਕਿ ਅਨਆਇਡੈਂਟੀਫਾਈਡ, ਉਹ ਹਲੇ ਵੀ ਸਾਡੇ ਇੱਥੇ ਦੇ ਵੀਰ ਇੱਕ ਫੋਨ ਉੱਥੋਂ ਮਾਰਕੀਟ ਤੋਂ ਲੈ ਕੇ ਤੇ ਸਾਡੇ ਕਮਿਊਨਿਟੀ ਦਾ ਨਾਮ ਬਦਨਾਮ ਕਰੀ ਜਾ ਰਹੇ ਨੇ। ਕੱਲ੍ਹ ਮੇਰਾ ਵੀ ਉਹਨਾਂ ਨੇ ਪਾ ਦਿੱਤਾ ਕਿ ਜਸਵੀਰ ਸਿੰਘ ਬੋਲਾ RSS ਦਾ ਬੰਦਾ ਆ, ਇਹ ਗੁੰਡਾ ਆ, ਇਹ ਬਦਮਾਸ਼ ਹੈ। ਤੇ ਦੇਖੋ ਜੀ, ਮੈਂ 13 ਜਾਂ 14 ਸਾਲ ਦਾ ਸੀਗਾ, ਮੇਰੇ ਨਾਲ ਇੰਡੀਆ ਦਾ ਤਾਂ ਲਿੰਕ ਹੀ ਨਹੀਂ ਹੈਗਾ
0: ਜੀ,
1: ਤੇ ਉਹਦੇ ਤੇ ਜਦੋਂ ਮੇਰੇ ਵਾਸਤੇ ਗੁੰਡਾ ਲਿਖਦੇ ਨੇ, ਬਦਨਾਮ ਬਦਮਾਸ਼ ਲਿਖਦੇ ਨੇ, ਮਵਾਲੀ ਪਤਾ ਨੀ ਕੀ ਕੁਛ, ਤੇ ਸਾਡੇ ਤਾਂ ਮੈਂ ਤਾਂ ਆਪਣੇ ਬਾਰੇ ਗੱਲ ਕਰ ਰਿਹਾ, ਸਾਡੀ ਕਮਿਊਨਿਟੀ ਦੇ ਜਿਹੜੇ ਕਿ ਸੂਝਵਾਨ ਬੰਦੇ ਨੇ ਉਹਨਾਂ ਦੇ ਉੱਪਰ ਕਿਸੇ ਨੂੰ ਲਿਖ ਰਹੇ ਨੇ ਕਿ ਇਹ ਗੱਦਾਰ ਨੇ, ਉਹ ਵੀਰ ਮੇਰਿਆਂ ਨੂੰ ਮੈਂ ਰਿਕੁਐਸਟ ਕਰਨ ਜਾਂਦਾ ਕਿ ਹਟ ਜਾਓ, ਸਹਿਜ ਪਾਠ ਚੱਲ ਰਹੇ ਨੇ ਉੱਥੇ ਆਓ ਸਹਿਲੇ ਨੂੰ, ਉਹ ਤਾਂ ਜੋ ਕਿ ਬਿਆਜ਼ੀ ਦੇ ਉੱਪਰ ਬਿਆਜ਼ੀਆਂ ਕਿੰਨੀਆਂ ਕਰੀ ਜਾਵਾਂਗੇ। ਥੈਂਕ ਯੂ, ਪਲੀਜ਼ ਇੱਥੇ ਥੋੜਾ ਜਿਹਾ ਚਾਨਣਾ ਪਾਓ ਜੀ।
0: ਬੜੀ ਨਹੀਂ ਕਰਨਾ, ਚੰਗੇ ਕੰਮ ਵਰ ਲੱਗੇ ਹੋ, ਲੱਗੇ ਰਹੋ। ਤੇ ਮੈਂ ਦੱਸ ਦੇਵਾਂ, ਫਿਲਡਲਫੀਆ ਜਿਹੜਾ ਗੁਰੂ ਘਰ ਹੈਗਾ ਉੱਥੇ ਕਮੇਟੀ ਦੀ ਕਾਫੀ ਖਿੱਚਧੂ ਹੋਈ ਸੀਗੀ, ਤੇ ਉਹ ਖਿੱਚਧੂ ਤੋਂ ਬਾਅਦ ਕੋਸ਼ਿਸ਼ ਕੀਤੀ ਗਈ ਆ ਜਸਵੀਰ ਸਿੰਘ ਬੋਲਾ ਤੇ ਹੋਰਾਂ ਮੈਂਬਰਾਂ ਵੱਲੋਂ ਵੀ ਨਿਮਰਤਾ ਦੇ ਨਾਲ ਸਭ ਕੁਛ ਸੁਧਾਰਿਆ ਜਾਵੇ। ਨਿਮਰਤਾ ਦੇ ਨਾਲ ਹੀ ਸੁਧਾਰਨਾ ਚਾਹੀਦਾ ਹੈਗਾ ਆ। ਜਦੋਂ ਪੁਲਿਸ ਸੱਦੀ ਸੀਗੀ, ਉਹ ਜੋੜੇ ਸਣੇ ਜੁੱਤੀਆਂ ਸਣੇ ਹੀ ਅੰਦਰ ਵੜ ਗਏ ਸੀਗੇ ਤੇ ਫੇਕ ਆਈਡੈਂਟੀਆਂ ਕ੍ਰੀਏਟ ਕਰਕੇ ਇਹ ਇੱਕ ਦੂਜੇ ਨੂੰ ਡਰਾ ਰਹੇ ਹਨ, ਧਮਕਾ ਰਹੇ ਹਨ। ਪਰ ਕਮੇਟੀ ਬੇਨਤੀ ਕਰਦੀ ਹੈਗੀ ਆ ਵੀ ਨਿਮਰਤਾ ਦੇ ਨਾਲ ਸਭ ਕੁਛ ਸੁਧਾਰਿਆ ਜਾਵੇ, ਤਾਂ ਸੁਧਾਰਨਾ ਵੀ ਨਿਮਰਤਾ ਦੇ ਨਾਲ ਹੀ ਚਾਹੀਦਾ ਹੈਗਾ ਆ। ਗੁਰੂ ਘਰਾਂ ਦੇ ਵਿੱਚ ਇੱਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ। ਕਿਉਂ ਬੱਚਿਆਂ ਨੂੰ ਡਰਾਉਂਦੇ ਹੋ, ਆਉਣ ਵਾਲੀ ਪੀੜ੍ਹੀ ਨੂੰ ਡਰਾਉਂਦੇ ਹੋ ਵੀ ਗੁਰੂ ਘਰਾਂ ਵਿੱਚ ਨਾ ਜਾਵੋ? ਡਰ ਜਾਂਦੇ ਹਨ ਬੱਚੇ ਯਾਰ, ਜੋ ਇੱਧਰ ਕੰਮ ਦੇਖਦੇ ਕਹਿੰਦੇ ਆਪਾਂ ਕਰਨ ਕੀ ਆਏ ਹਾਂ, ਇਹੀ ਤਾਂ ਪਾਠ ਪੂਜ ਆਪਾਂ ਕਰ ਸਕਦੇ ਹਾਂ। ਘਰ ਤਾਂ ਤੁਹਾਡੇ ਰੱਬ ਵਾਸਤੇ, ਮੈਂ ਕਹਿੰਦਾ ਹੁੰਦਾ ਆ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰ ਲਵੋ। ਤੁਹਾਡੇ ਫੋਨ ਦੇ ਵਿੱਚ ਸਭ ਕੁਛ ਹੈਗਾ। ਤੋ ਇੱਦਾਂ ਦੀਆਂ ਲੜਾਈਆਂ ਤੋਂ, ਗੁਰੂ ਘਰਾਂ ਤੋਂ ਨਾ ਦੂਰ ਕਰੋ, ਆਉਣ ਵਾਲੀ ਪੀੜ੍ਹੀ ਨੂੰ ਨਿਮਰਤਾ ਦੇ ਨਾਲ ਸੁਧਾਰਿਆ ਕਰੋ, ਵਧੀਆ ਤਰੀਕੇ ਨਾਲ ਪ੍ਰੋਗਰਾਮ ਕਰਿਆ ਕਰੋ। ਬਲਦੇਵ ਸਿੰਘ ਦੀ ਮੈਂ ਲਾਈਨ ਲੈ ਲੈਂਦਾ, ਫਿਰ ਮੈਂ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ। ਬਲਦੇਵ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਚਮੜ ਸਾਹਿਬ ਵੱਡੇ ਭਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰੇ।
2: ਵੈਸੇ ਤੇਰੇ ਟੀਵੀ ਤੇ ਜਿਵੇਂ ਭਾਈ ਬੋਲਦਾ ਸੀ, ਵਿੱਚੇ ਤੇਰੀ ਟੀਵੀ ਤੇ ਬੋਲੀ ਜਾਂਦੇ ਹਨਾ, ਸਹੀ ਨਹੀਂ ਚੱਲਦੇ ਆ
0: ਉਹ ਆਪਾਂ ਠੀਕ ਕਰ ਦੇਣਾ। ਸਿਰਫ ਸਾਡਾ ਰੇਡੀਓ ਠੀਕ ਠਾਕ ਚੱਲ ਰਿਹਾ ਹੈਗਾ, ਉਹ ਸਰਵਰ ਦੀ ਪ੍ਰੋਬਲਮ ਸੈੱਟ ਕਰ ਦੇਣੀ ਹੈਗੀ ਆ ਜੀ।
2: ਗੁਰੂ ਘਰਾਂ ਚ ਕੀ ਰੌਲਾ ਪੈਂਦਾ ਇਹਨਾਂ ਦਾ, ਮੈਨੂੰ ਤਾਂ ਹੈਰਾਨ ਹੈ ਨਾ, ਚੌਧਰ ਪਿੱਛੇ ਲੜਦੇ ਰਹਿੰਦੇ ਆ ਇਹ, ਕਿੱਦਾਂ ਬੇਅਦਬੀ ਕਰਦੇ ਆ ਇੱਕ ਦੂਜੇ ਨਾਲ, ਕੁਰਬਾਨੋ ਕੁਰਬਾਨੀ, ਛਿੱਤਰੋ ਛਿੱਤਰੀ
0: ਜੀ,
2: ਡੁੱਬ ਕੇ ਮਰ ਜਾਣਾ ਚਾਹੀਦਾ ਆਪਣੇ।
0: ਇਹ ਕੰਮ ਨਹੀਂ ਹੋਣੇ ਚਾਹੀਦੇ।
2: ਕਦੇ ਮੋਟਰੀ ਵਾਲਾ, ਕਦੇ ਜਰਮਨ, ਕਦੇ ਕਿਤੇ ਗੁਰਦੁਆਰਾ ਛਿੱਤਰੋ ਛਿੱਤਰੀ, ਜਰਮਨ ਪੁਲਿਸ ਆ ਗਈ ਸੀਗੀ, ਮੈਂ ਹੈਰਾਨ ਹੈ। ਚੌਧਰ ਪਿੱਛੇ ਲੜਦੇ ਰਹਿੰਦੇ, ਚੌਧਰ ਛੱਡ ਦਿਓ ਕੋਈ, ਜਿਹੜਾ ਦੇ ਆਪਣੇ ਵਰਗੇ ਤਾਂ ਇਹਨਾਂ ਨੂੰ ਤਾਂ ਆਪਣੇ ਵਰਗੇ ਚੰਗੇ ਆ।
0: ਧੰਨਵਾਦ ਵੀਰ ਮੇਰੇ, ਤੁਹਾਡੇ ਵਿਚਾਰ ਵੀ ਚੱਲ ਗਏ ਹਨ। ਚੌਧਰ ਛੱਡ ਦੇਵੋ, ਕੌਣ ਛੱਡਦਾ ਇੱਥੇ, ਕੌਣ ਸਾਂਭ ਰਿਹਾ? ਕਦੇ ਦੇਖਿਆ ਕੋਈ 22 ਸਾਲ ਦਾ ਗੁਰੂ ਘਰ ਚਲਾਉਂਦਾ ਹੋਵੇ? ਗੁਰੂ ਘਰ ਤਾਂ ਆਪੇ ਹੀ ਚੱਲਦੇ ਹਨ, ਗੁਰੂ ਘਰ ਦੇ ਪ੍ਰਧਾਨ ਬਣੇ ਹੋਣ, ਕੋਈ 24 ਸਾਲ ਦਾ ਗੁਰੂ ਘਰ ਦਾ ਪ੍ਰਧਾਨ ਬਣਿਆ ਹੋਵੇ? ਨਹੀਂ, ਕੌਣ ਬਣਦੇ ਹਨ? ਚਲੋ, ਗੁਰਮੁਖ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ।
2: ਤੰਬੜ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਤੰਬੜ ਸਾਹਿਬ ਜੀ, ਗੱਲ ਏਦਾਂ ਹੈਗੀ ਆ ਕਿ ਮੈਂ ਉਹ ਜਿਹੜਾ ਵਿਸ਼ਾ ਛਿੜਿਆ ਹੈਗਾ ਸਵੇਰੇ, ਤੇ ਕਾਫੀ ਸੀਰੀਅਸ ਵਿਸ਼ਾ, ਗੰਭੀਰ ਵਿਸ਼ਾ ਹੈਗਾ, ਤੇ ਜਦੋਂ ਆਪਾਂ ਇਹਦੇ ਤੇ ਗੱਲ ਕਰਨੀ ਹੋਈ, ਥੋੜਾ ਸੋਚਣਾ ਪੈਂਦਾ ਕਿ ਅਸੀਂ ਗੁਰੂ ਘਰ ਦੀ ਗੱਲ ਕਰ ਰਹੇ ਹੈਗੇ ਆ, ਆਪਣੇ ਇਸ਼ਟ ਤੇ ਧਰਮ ਦੀ ਗੱਲ ਕਰ ਰਹੇ ਹਾਂ, ਤੇ ਹਰ ਬੰਦੇ ਦੀ ਮਨਸ਼ਾ ਹੁੰਦੀ ਹੈ, ਜਿਹੜਾ ਚੇਤਨ ਹੋਵੇ, ਕਿ ਅਸੀਂ ਉਹ ਗੱਲ ਕਰੀਏ ਜਿਹੜੀ ਥੋੜੀ ਜੀ ਓਵਰਆਲ ਅਸੀਂ ਆਪਣੇ ਇਸ਼ਟ ਨੂੰ ਮਤਲਬ ਸਮਰਪਿਤ ਹੋਈਏ, ਤੇ ਚੜ੍ਹਦੀ ਕਲਾ ਦੀ ਗੱਲ ਕਰੀਏ, ਮੇਰੇ ਕਹਿਣ ਤੋਂ ਭਾਵ ਆ। ਹਾਂਜੀ, ਠੀਕ ਹੈ। ਲੇਕਿਨ ਇਹਦੇ ਵਿੱਚ ਮੈਂ ਜਿਹੜੀ ਗੱਲ ਲੱਭੀ ਹੈਗੀ ਆ, ਉਹ ਇਹ ਹੈਗੀ ਆ, ਕਿਉਂਕਿ ਵਿਸ਼ਾ ਥੋੜਾ ਜਿਹਾ ਉਸ ਪਾਸੇ ਨੂੰ ਜੇ ਚਲੇ ਜਾਵੇ ਤਾਂ ਬਹੁਤ ਹੀ ਉਸਾਰੂ ਹੋਊਗਾ। ਤੁਸੀਂ ਕਿਹਾ ਕਿ ਜਵਾਨ ਨੌਜਵਾਨ ਜਿਹੜੇ ਆ ਕਦੋਂ ਸੰਭਾਲਣਗੇ ਸੇਵਾ, ਠੀਕ ਹੈ। ਜਦੋਂ ਤੁਸੀਂ ਨੌਜਵਾਨਾਂ ਦੀ ਗੱਲ ਕਰ ਦਿੱਤੀ ਹੈ, ਤਾਂ ਉਹਦੇ ਵਿੱਚ ਮੈਂ ਇਨਪੁਟ ਪਾਉਣੀ ਚਾਹੁੰਦਾ, ਕੱਲ ਨੂੰ ਸਰੋਤੇ ਵੀ ਬਾਅਦ ਚ ਪਾਉਣਗੇ, ਕਿ ਜਦੋਂ ਦਾ ਮੈਂ ਕੈਨੇਡੀਅਨ ਸੋਸਾਇਟੀ ਚ ਇੱਥੇ ਆਇਆ ਹੈਗਾ, ਗੁਰੂ ਘਰਾਂ ਚ ਜਾਂਦਾ ਆ, ਮੈਨੂੰ ਜਿਹੜਾ ਤੁਸੀਂ ਇੱਥੋਂ ਦੇ ਬਹੁਤ ਲੰਬੇ ਸਮੇਂ ਦੇ ਇੱਥੋਂ ਦੇ ਲਾਈਕ ਗਰਾਊਂਡ ਅਪ ਹੈਗੇ ਜੇ, ਜਿਹੜੀ ਇੱਥੋਂ ਦੀ ਸੋਸਾਇਟੀ ਨੂੰ ਵੈਲ ਸਮਝਦੇ ਜੇ, ਠੀਕ ਹੈ, ਜਿਹੜੀਆਂ ਇੱਥੋਂ ਦੀ, ਮੇਰੇ ਕਹਿਣ ਤੋਂ ਭਾਵ ਹੈਗਾ ਕਿ ਜਦੋਂ ਵੀ ਗੁਰੂ ਘਰਾਂ ਚ ਅਸੀਂ ਜਾਂਦੇ ਹਾਂ, ਜਿਹੜਾ ਡਿਲੀਵਰ ਹੋ ਰਿਹਾ ਆ ਸਾਨੂੰ ਜਾਣਕਾਰੀ ਲਈ, ਸਾਡਾ ਇਤਿਹਾਸ, ਸਾਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੰਨੀਆਂ ਸ਼ਹਾਦਤਾਂ ਸਾਡੇ ਇਤਿਹਾਸ ਚ ਪਈਆਂ ਹੈਗੀਆਂ, ਇੰਨਾ ਅਮੀਰ ਵਿਰਸਾ ਸਾਡਾ, ਠੀਕ ਹੈ ਜੀ, ਇੰਨੀਆਂ ਅਮੀਰ ਵੈਲਿਊਜ਼ ਨੇ, ਉਹਨਾਂ ਨੂੰ ਡਿਲੀਵਰ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਕਰਨ ਦਾ ਤਰੀਕਾ ਕੀ ਹੈਗਾ ਆ। ਤੇ ਦੂਜੀ ਗੱਲ ਇਹ ਹੈਗੀ ਆ ਕਿ ਖਾਸ ਤੌਰ ਤੇ ਜਿਹੜੀ ਕੈਨੇਡੀਅਨ ਜਨਰੇਸ਼ਨ ਹੈ, ਠੀਕ ਹੈ ਜੀ, ਜਿਹਨਾਂ ਦੀ ਜਿਹੜੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬੋਲਣ ਦਾ ਤਰੀਕਾ, ਸਮਝਣ ਦਾ ਤਰੀਕਾ, ਹਾਂਜੀ, ਉਹ ਇੱਕ ਡਿਫਰੈਂਟ ਹੈਗਾ ਇੱਥੋਂ ਦੇ ਮੁਤਾਬਕ ਹੈਗਾ, ਤੇ ਉਹਨਾਂ ਦੀ ਜਿਹੜੀ ਸਮਝ, ਬੜੇ ਬੱਚੇ ਚੰਗੇ ਆ ਜੀ, ਉਹ ਅਡੋਪਟ ਕਰਦੇ ਆ ਗੱਲ ਨੂੰ ਜਦੋਂ ਉਹਨਾਂ ਨੂੰ ਸਮਝਾਉਂਦੇ ਆ, ਕੈਨੇਡੀਅਨ ਬੱਚੇ ਜਿਹੜੇ ਆ, ਠੀਕ ਆ। ਤਾਂ ਹੁਣ ਗੱਲ, ਮੇਰਾ ਵਿਊ ਪੁਆਇੰਟ ਇਹ ਹੈਗਾ ਕਰਨ ਦਾ ਕਿ ਜਦੋਂ ਵੀ ਮੈਂ ਗੁਰੂ ਘਰਾਂ 'ਚ ਜਾਂਦਾ ਵਾਂ ਬਹੁਤ ਸਿੱਝਦਾ ਹੈਗਾ ਆ, ਬੜਾ ਚੰਗਾ ਮਾਹੌਲ ਹੁੰਦਾ ਉੱਥੇ, ਬੜਾ ਆਨੰਦ ਆਉਂਦਾ। ਲੇਕਿਨ ਇੱਕ ਚੀਜ਼ ਦੀ ਮੈਨੂੰ ਘਾਟ ਪ੍ਰਬੰਧਾਂ ਦੇ ਵਿੱਚ, ਹਾਂਜੀ, ਉਹ ਹਮੇਸ਼ਾ ਇਹ ਰੜਕਦੀ ਹੈਗੀ ਆ ਕਿ ਜਿਹੜੇ ਉੱਥੋਂ ਜੋ ਡਿਲੀਵਰ ਹੋ ਰਿਹਾ ਉਹ ਉਸ ਕੰਟੈਂਟ ਦੇ ਮੁਤਾਬਕ ਨਹੀਂ ਹੋ ਰਿਹਾ ਜਿਹੜੇ ਬੱਚੇ ਸਾਡੇ ਇੱਥੇ ਸਮਝ ਸਕਣ। ਠੀਕ ਹੈ
0: ਜੀ,
2: ਕਿਉਂਕਿ ਪ੍ਰੋਬੇਬਲੀ ਜੇ ਨੌਜਵਾਨ ਅੱਗੇ ਜਿਹੜਾ ਵੈਲ ਇੱਥੋਂ ਦਾ ਸਮਝਦਾ ਉਹਨੂੰ ਟ੍ਰੇਡ ਕੀਤਾ ਜਾਊਗਾ, ਉਹ ਉੱਥੇ ਬੈਠਾ ਇਤਿਹਾਸ ਬਾਰੇ ਜਾਣਕਾਰੀ ਦਊਗਾ ਤੇ ਉਹਨੂੰ ਬੱਚੇ ਸੁਣਨਗੇ, ਤੇ ਮੈਨੂੰ ਲੱਗਦਾ ਕਿ ਉਹ ਬਹੁਤ ਜੁੜਨਗੇ, ਬਹੁਤ ਜ਼ਿਆਦਾ ਜੁੜਨਗੇ। ਕਿਉਂਕਿ ਮੋਸਟਲੀ ਹੁੰਦਾ ਕਿ ਮੈਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਜਾਂਦਾ ਹਾਂ ਤੇ ਜਿਹੜਾ ਇੱਕ ਰਵਾਇਤੀ ਤਰੀਕੇ ਦੇ ਨਾਲ ਉੱਥੇ ਗੱਲਬਾਤ ਕੀਤੀ ਜਾ ਰਹੀ ਆ ਉਹ ਬੱਚਿਆਂ ਦੇ ਪੇੜ ਪੱਲੇ ਨਹੀਂ ਪੈਂਦੀ, ਇਹ ਸੱਚੀ ਗੱਲ ਹੈਗੀ ਹੈ ਜੀ, ਮੈਂ ਬਿਲਕੁਲ ਸੱਚੀ ਗੱਲ ਕਹਿ ਰਿਹਾ, ਆਪਣੇ ਬੇਟੇ ਨੂੰ ਵੀ ਲੈ ਕੇ ਜਾਂਦਾ ਵਾਂ। ਤੇ ਜੇ ਉਹਨਾਂ ਦੇ ਅਕੋਰਡਿੰਗਲੀ ਥੋੜਾ ਜਿਹਾ ਆਪਾਂ ਇਹ ਕਹਿ ਸਕਦੇ ਹਾਂ ਕਿ ਗੱਲਬਾਤ ਹੋਵੇ, ਉਹਨਾਂ ਦੇ ਲੈਵਲ ਦੇ ਅਕੋਰਡਿੰਗਲੀ ਗੱਲਬਾਤ ਹੋਵੇ, ਤੇ ਫਿਰ ਇਹ ਜ਼ਿਆਦਾ ਸਕਸੈਸਫੁਲ ਹੋਊਗਾ। ਫਿਰ ਇਹ ਵੀ ਗੱਲ ਹੋਊਗਾ ਕਿ ਅਗਲੀ ਜਨਰੇਸ਼ਨ ਸਾਡੀ ਜਿਹੜੀ ਅਸੀਂ ਉਹਨਾਂ ਦਾ ਇੰਟਰਸਟ ਵਧੇਗਾ ਕਿ ਅਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਜਾਂ ਉਹਨਾਂ ਦੇ ਪਾਰਟੀਸਪੇਸ਼ਨ ਕਰੀਏ। ਜਦੋਂ ਇਹ ਗੱਲ ਸ਼ੁਰੂ ਹੋ ਗਈ ਤੰਬੜ ਸਾਹਿਬ, ਉਸ ਤੋਂ ਬਾਅਦ ਫਿਰ ਆਹ ਘਟਨਾਵਾਂ ਹੋਣੀਆਂ ਸ਼ਾਇਦ ਬੰਦ ਹੋ ਜਾਣਗੀਆਂ ਹੈਗਾ
0: ਜੀ। ਜਦੋਂ ਕਰੰਸੀ ਵੀ ਡਿਜੀਟਲ ਕੀਤੀ ਜਾਵੇ ਅੱਧੀਆਂ ਘਟਨਾਵਾਂ ਤਾਂ ਉਦੋਂ ਬੰਦ ਹੋ ਜਾਣੀਆਂ। ਤੇ ਕਮਲਜੀਤ ਸਿੰਘ ਤੁਸੀਂ ਲਾਈਨ ਹੋਰ ਤੇ ਰੱਖੋ, ਤੁਹਾਨੂੰ ਮੈਂ ਏਅਰ ਤੇ ਪਾ ਦਿੰਦਾ ਹੈਗਾ, ਤੁਹਾਡਾ ਆਪਣਾ ਹੀ ਪ੍ਰੋਗਰਾਮ। ਅੱਜ ਕੱਲ੍ਹ ਤਾਂ ਗੁਰੂ ਘਰ ਵਿਆਹ ਮੈਰਿਜ ਵਾਸਤੇ, ਅਖੰਡ ਪਾਠ ਭੋਗ ਵਾਸਤੇ ਨਹੀਂ ਤਾਂ ਗੁਰੂ ਦੀ ਬਾਣੀ ਸਿੱਖਣਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਤੁਹਾਡੇ ਫੋਨ ਵਿੱਚ ਹੈਗੀ ਆ ਸੈੱਲ ਫੋਨ ਦੇ ਵਿੱਚ ਬਹੁਤ ਤਕੜੀਆਂ ਵੈਬਸਾਈਟਸ ਹਨ ਜਿਹਦੇ ਉੱਪਰ ਤੁਸੀਂ ਹਰ ਇੱਕ ਅੱਖਰ ਦੀ ਜਿਹੜੀ ਵਿਆਖਿਆ ਹੈਗੀ ਆ ਉਹ ਸੁਣ ਸਕਦੇ ਹੋ ਤੇ ਉਹ ਸਮਝ ਸਕਦੇ ਹੋ। ਤੋ ਸਮਝ ਦੀ ਕੋਸ਼ਿਸ਼ ਇੰਗਲਿਸ਼ ਵਿੱਚ, ਪੰਜਾਬੀ ਵਿੱਚ, ਹਿੰਦੀ, ਯੂ ਨੇਮ ਇਟ, ਦੇ ਹੈਵ ਐਵਰੀਥਿੰਗ। ਤੋ ਰੱਬ ਤਾਂ ਤੁਹਾਡੇ ਹੁਣ ਹਰ ਪਾਸੇ ਵੱਸਦਾ, ਹੱਥ ਵਿੱਚ ਹੀ ਵੱਸਦਾ, ਇਸ ਫੋਨ ਤੋਂ ਬਗੈਰ ਤੁਸੀਂ ਕਿ ਜੀ ਨਹੀਂ ਸਕਦੇ। ਅੱਜ ਕੱਲ੍ਹ ਦੇਖਿਆ ਜਾਵੇ ਸਭ ਕੁਛ ਇਹਦੇ ਵਿੱਚ ਹੈਗਾ, ਫਲੈਸ਼ ਲਾਈਟ ਤੋਂ ਲੈ ਕੇ ਵੀਡੀਓ ਕੈਮਰਾ ਤੋਂ ਲੈ ਕੇ ਕੈਮਰੇ ਤੋਂ ਲੈ ਕੇ ਡਿਜੀਟਲ ਲਾਈਫ ਸਭ ਕੁਛ ਹੈਗਾ ਆ। ਤੋ ਕੀ ਕਹਾਂ ਹੁਣ ਮੈਂ, ਕੁਛ ਨਹੀਂ ਕਹਿਣਾ। ਕਮਲਜੀਤ ਸਿੰਘ ਨੂੰ ਵੈਲਕਮ ਕਰਦਾ। ਕਮਲ ਸਿੰਘ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਜੀ ਕਮਲ ਸਾਹਿਬ ਸਤਿ ਸ਼੍ਰੀ ਅਕਾਲ। ਤੇ ਦੇਖੋ ਕਹਿੰਦੇ ਬਾਤ ਨਿਕਲ ਜਾਏਗੀ ਤੋ ਦੂਰ ਤੱਕ ਜਾਏਗੀ। ਹੁਣ ਸਰ ਗੱਲ ਇੱਦਾਂ ਆ ਵੀ ਮਤਲਬ ਆਪੇ ਅਸੀਂ ਬੇਅਦਬੀਆਂ ਕਰਾਈ ਜਾਂਦੇ ਹਾਂ, ਆਪੇ ਅਸੀਂ ਮਾਫ਼ੀਆਂ ਮੰਗ ਲੈਂਦੇ ਹਾਂ, ਆਪੇ ਫਿਰ ਸੇਵਾ ਲਾ ਲੈਂਦੇ ਹਾਂ। ਇਹੀ ਹਾਲ ਸਾਡਾ ਪੰਜਾਬ ਜਿਹਾ ਤੇ ਇਹੀ ਸਾਡਾ ਇੱਥੇ, ਕੋਈ ਨਵੀਆਂ ਘਟਨਾਵਾਂ ਨੀ ਹੈਗਾ।
0: ਜੀ ਹਾਂ,
3: ਗੋਲਕ
0: ਦਾ ਕਮਲ ਸਿੰਘ ਤੁਸੀਂ ਇੱਕ ਬਹੁਤ ਬਹੁਤ ਵਧੀਆ ਗੱਲ ਕੀਤੀ ਆ। ਆਪੇ ਜਦੋਂ ਗੱਲ ਕੀਤੀ ਆ ਨਾ, ਇੰਡੀਆ ਦੀ ਗੱਲ ਕਰ ਲਓ, ਜਦੋਂ ਸਾਹਮਣੇ ਖੜ ਕੇ ਮੰਨ ਗਏ ਸੀ ਸਾਡੇ ਸੋ ਕਾਲਡ ਲੀਡਰ, ਮੈਂ ਸਾਡੇ ਨਹੀਂ ਕਹਿੰਦਾ, ਮੇਰੇ ਹਨ ਉਹ, ਸੋ ਕਾਲਡ ਲੀਡਰ ਮੰਨ ਗਏ ਸਨ ਵੀ ਅਸੀਂ ਜਾਣੇ ਅਣਜਾਣੇ, ਜੇ ਨਾ ਸਜ਼ਾ ਦਿੱਤੀ ਹੁੰਦੀ ਸਖ਼ਤ, ਜੇ ਮੁੜ ਕੇ ਕਿਸੇ ਨੇ ਉਦਾਰੀ ਕੰਮ ਕਰਨੇ ਵੀ ਨਹੀਂ, ਸੋਚਣਾ ਵੀ ਨਹੀਂ ਸੀਗਾ। ਪਰ ਨਹੀਂ, ਉਹਨਾਂ ਕੋਲ ਪੈਸਾ ਆ, ਉਹਨਾਂ ਕੋਲ ਸੋ ਕਾਲਡ ਪਾਵਰ ਹੈਗੀ ਆ, ਉਹਨਾਂ ਦਾ ਗੁੰਡਾ ਰਾਜ ਆ, ਤੇ ਉਹ ਜੋ ਕੁਝ ਮਰਜ਼ੀ ਕਰਨ। ਹਵਾਰੇ ਨੂੰ ਹਜੇ ਤੱਕ ਛੁੱਟੀ ਨਹੀਂ ਮਿਲ ਰਹੀ, ਤੇ ਕਈਆਂ ਸੋ ਕਾਲਡ ਬਾਬਿਆਂ ਨੂੰ, ਉਹਨਾਂ ਨੂੰ 16-16 ਵਾਰੀ ਛੁੱਟੀ ਮਿਲ ਗਈ ਹੈਗੀ ਆ। ਕਿੱਥੇ ਗਏ ਸਾਡੇ ਯੋਧੇ? ਗੋ ਹੈਡ
3: ਸੋਰੀ ਮੈਂ ਤੁਹਾਨੂੰ ਕੱਸੂ ਆਪ। ਤੇ ਦੇਖੋ ਗੱਲ ਦਾ ਵੀ ਇਹ ਚੀਜ਼ਾਂ ਤਾਂ ਅਸੀਂ ਦੇਖਣੀਆਂ ਨਾ, ਸਾਡੇ ਬੰਦੀ ਸਿੰਘਾਂ ਨੂੰ ਤਾਂ ਅੱਜ ਤੱਕ ਮਤਲਬ ਕੋਈ ਗੱਲਬਾਤ ਨਹੀਂ ਆ। ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਮਾਫ਼ੀ ਮੰਗੋ, ਲਿਖ ਕੇ ਦਿਓ, ਹਾਂ ਦੇਖੋ ਬਜਟ ਮਿਸਟੇਕ ਹੋਈ ਆ, ਏਦਾਂ ਹੋਈ ਆ। ਤੇ ਬਾਬੇ ਰਾਮਰੀਮ ਹੋਣੀ ਵਰਗੇ ਜਿਹੜੇ ਬੰਦੇ ਆ ਉਹ ਮਤਲਬ ਹਰ 3 ਮਹੀਨਿਆਂ ਬਾਅਦ ਜਿਹੜਾ ਬੰਦਾ ਹੁਣ ਦੇਖੋ ਉਹ ਆਇਆ ਤੇ ਉਹਦੇ ਕਿੰਨਾ ਲਾਮ ਲਕਸ਼ਣ ਕੱਟਾ ਹੋਊਗਾ, ਤੁਹਾਡਾ ਕੀ ਖਿਆਲ ਆ? ਬੰਦਾ ਜੇਲ੍ਹ ਵਿੱਚ ਆ? ਨਹੀਂ ਸਰ, ਉਹ ਵਕੇਸ਼ਨ ਤੇ ਨੇ, ਉੱਥੇ ਪਿਕਨਿਕ ਮਨਾ ਰਹੇ ਅੰਦਰ ਤੋਂ। ਮਤਲਬ ਮੇਰਾ ਇਹ ਆ ਵੀ ਠੀਕ ਆ, ਬੱਚਿਆਂ ਨੂੰ ਗੁਰਦੁਆਰੇ ਲੈ ਕੇ ਜਾਂਦੇ ਹੋ, ਲੈ ਕੇ ਜਾਓ, ਪਰ ਜ਼ਿੰਦਗੀ ਵੀ ਆਪਾਂ ਉਹਨੂੰ ਮੋਰ ਵੈਲਿਊ ਵੀ ਸਮਝਾ ਸਕੇ ਚੱਲਦੀ, ਕੋਈ ਫਾਇਦਾ ਨੀ ਹੈਗਾ ਟੱਲੀ ਜਾ ਕਰਾਉਣ ਦਾ, ਚਾਹੇ ਸ਼ਬਦ ਪੜ੍ਹਨੇ ਦਾ। ਆਪਣੇ ਬੱਚਿਆਂ ਨੂੰ ਇਹ ਦੱਸੋ ਵੀ ਤੂੰ ਕੀ ਸਿੱਖ ਕੇ ਆਇਆ, ਤੇਰੀ ਜ਼ਿੰਦਗੀ ਦੇ ਵਿੱਚ ਅੱਗੇ ਤੂੰ ਕੀ ਕਰਨਾ, ਕਮਿਊਨਿਟੀ ਲਈ, ਲੋਕਾਂ ਦੇ ਲਈ ਕੀ ਕਰ ਸਕਦੇ ਆ? ਔਰ ਇੱਥੇ ਦੇ ਬੱਚਿਆਂ ਤੁਸੀਂ ਕਾਲਾ ਧੌਲਾ ਨੀ ਕਹਿ ਸਕਦੇ, ਘਰ ਦੇ ਵਿੱਚ ਸੀ ਇਹ, ਇੱਦਾਂ ਸਾਫ਼ ਦੂਜੇ ਦੇ ਕੂਲ ਬੰਦੇ ਸੀ, ਮਤਲਬ ਪਾਣੀ ਵਰਗਾ ਬੱਚੇ ਨੇ ਜਿਹੜੇ ਗਿਲਡਾਂ ਦੇ ਬੋਰਡ ਹੈ, ਕਿਉਂਕਿ ਇਹ ਚੀਜ਼ਾਂ ਨਾ ਤਾਂ ਇਹਨਾਂ ਨੂੰ ਸਕੂਲਾਂ ਵਿੱਚ ਸਿਖਾਈਆਂ ਜਾਂਦੀਆਂ। ਹਾਂ, ਅਸੀਂ ਘੱਟ ਸਿਖਾਲਦੇ ਹਾਂ, ਫਿਰ ਉਹ ਹੀ ਚੀਜ਼ ਅੱਗੇ ਅੱਗੇ ਡਿਲੀਵਰ ਕਰਦੇ ਹਾਂ। ਸੋ ਆਪਣੇ ਬੱਚਿਆਂ ਨੂੰ ਸੰਭਾਲੋ, ਤੇ ਉਹਨੇ ਰੱਬ ਪਾ ਲਿਆ,
0: ਕਮਲਜੀਤ ਸਿੰਘ
3: ਸਾਰਾ ਕੁਛ ਹੀ ਮਤਲਬ ਪਾ ਲਿਆ। ਥੈਂਕ ਯੂ ਸਰ, ਮਿਹਰਬਾਨੀ।
0: ਕਮਲਜੀਤ ਸਿੰਘ ਤੁਸੀਂ ਜਾਂ ਬਾਕੀ ਸਾਰੇ ਨੇ ਜੇ ਦੇਖੀ ਹੈਗੀ ਇੰਟਰਵਿਊ ਦੇਖ ਲਿਓ। ਮੇਰਾ ਵਿੰਦਰ, ਮੇਰਾ ਦੋਸਤ ਬਿੰਦਰ ਬਾਬਾ ਕਹਿੰਦੇ ਹਨ, ਤੇ ਉਹਨਾਂ ਨੇ ਇੰਟਰਵਿਊ ਕੀਤੀ ਇੱਕ ਸਟੇਸ਼ਨ ਦੇ ਉੱਪਰ, ਕਾਫੀ ਸਾਰੀਆਂ ਗੱਲਾਂ ਖੋਲ ਦਿੱਤੀਆਂ ਵੀ ਕੀ ਕੁਝ ਹੋ ਰਿਹਾ ਹੈਗਾ ਆ। ਪ੍ਰੋਸਟੀਟਿਊਸ਼ਨ ਵਿੱਚ ਬੱਚੇ ਜਾ ਰਹੇ ਹਨ, ਡਰੱਗਸ ਵਿੱਚ ਜਾ ਰਹੇ ਹਨ, ਭੰਗ, ਇਹ ਤਾਂ ਨਸ਼ੇ ਹੈ ਨਹੀਂ ਨਾ ਵਾਸਤੇ, ਸ਼ਰਾਬ ਨਸ਼ੇ ਹੈ ਨਹੀਂ, ਹੁਣ ਤਾਂ ਕੋਕੇ ਨੇ, ਜਿਹੜਾ ਚਿੱਟਾ ਆ ਉੱਧਰ ਵੱਲ ਜਾ ਰਹੇ ਹਨ, ਵੇਪਿੰਗ ਜਿਹੜਾ ਬੱਚਿਆਂ ਨੂੰ ਸਲਾਹ ਦਿੰਦੀ ਆ ਮਾਈ ਗੱਲ ਕਰ, ਉੱਧਰ ਆਪਾਂ ਕੁਛ ਸੋਚ ਨਹੀਂ ਰਹੇ, ਕਿੰਨੇ ਵੇਪਿੰਗ ਦੇ ਸਟੋਰ ਖੁੱਲ੍ਹੇ ਸੀ ਬ੍ਰਹਮਪੁਰ ਵਿੱਚ, ਬੜਾ ਰੌਲਾ ਪਾਇਆ, ਮੰਨਿਆ ਨਹੀਂ ਕੋਈ, ਪਤਾ 20 ਜਣੇ ਪਹੁੰਚੇ ਸੀਗੇ ਜਦੋਂ ਮੁਜ਼ਾਹਰਾ ਕੀਤਾ ਸੀਗਾ, ਆਵਾਜ਼ ਉਠਾਉਣੀ ਪੈਣੀ ਆ, ਟੂ ਲੇਟ ਹੋ ਜਾਣਾ, ਟੂ ਲੇਟ, ਅੱਜ ਕੱਲ੍ਹ ਤਾਂ ਮਾਂ ਪਿਓ ਦੇ ਸਾਹਮਣੇ ਬੱਚੀਆਂ ਹੀ ਬੋਏਫ੍ਰੈਂਡ ਨੂੰ ਬੈਡਰੂਮ ਵਿੱਚ ਲੈ ਕੇ ਜਾ ਰਹੀਆਂ ਹਨ, ਹਜੇ ਵਿਆਹ ਵੀ ਨਹੀਂ ਹੋਇਆ, ਵਾਟਸ ਗੋਇੰਗ ਔਨ ਗਾਈਜ਼, ਚਲੋ ਕਿੰਨਾ ਕੁ ਐਡਵਾਂਸ ਹੋ ਜਾਵਾਂਗੇ, ਐਡਵਾਂਸ ਕਿਹਨੂੰ ਕਹਿੰਦੇ ਹਨ, ਦੂਰ ਹੋ ਰਹੇ ਆਪਾਂ, ਦੂਰ ਨਾ ਹੋਵੋ ਸੋ ਸੰਭਾਲਣ ਦੀ ਕੋਸ਼ਿਸ਼ ਹੈਗੀ ਆ, ਸਪੈਸ਼ਲੀ ਧਾਰਮਿਕ ਸਥਾਨਾਂ ਵਿੱਚ, ਗੁਰੂ ਘਰਾਂ ਦੇ ਵਿੱਚ ਇੱਧਰ ਇਹ ਕੰਮ ਨਹੀਂ ਹੋਣੇ ਚਾਹੀਦੇ, ਇਹ ਵਾਰ ਵਾਰ ਕਹਿੰਦੇ ਹਨ, ਜਿਹੜੀਆਂ ਬੇਅਦਬੀਆਂ ਹੋ ਰਹੀਆਂ ਹਨ ਨਹੀਂ ਹੋਣੀਆਂ ਚਾਹੀਦੀਆਂ। ਗੁਰਮੁਖ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਇੱਕ ਤੋਂ ਪਹਿਲਾਂ ਸਪੋਂਸਰ ਵੀ ਸੰਦੇਸ਼ ਦੇ ਦੇਵਾਂ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਹਨ, 1136 ਮੈਥਸਨ ਬੁਲਵਾਰ ਤੇ ਹਨ, ਮਿਸਾਗਰ ਦੇ ਵਿੱਚ, ਡਰਾਈਵ ਥਰੂ ਆਇਲ ਚੇਂਜ ਆ, ਬ੍ਰੇਕ ਰਿਪੇਅਰ ਸਰਵਿਸ, ਏਸੀ ਰਿਪੇਅਰ, ਆਲ ਮੇਜਰ ਮਾਈਨਰ ਰਿਪੇਅਰ ਕਰਵਾਉਣੇ ਹੋਣ ਤਾਂ ਤੁਸੀਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਸੁਰਜੀਤ ਨਾਲ ਗੱਲਬਾਤ ਕਰ ਲੈਣੀ ਆ। ਡਾਇਮੰਡ ਟਰੱਕ ਪਾਰਟਸ ਵੀ ਇਹਨਾਂ ਕੋਲ ਹੁੰਦੇ ਹਨ, ਸ਼ੀਟ ਬੰਪਰ, ਡੀਅਰ ਗਾਰਡਸ, ਟਰੱਕ ਲਾਈਸ, ਕੋਈ ਟਰੱਕਾਂ ਦੇ ਪਾਰਟ ਚਾਹੀਦੇ ਹਨ ਨਾ ਤਾਂ ਤੁਸੀਂ ਸਪੈਸ਼ਲੀ ਸਟੇਨਲੈਸ ਸਟੀਲ ਦੇ ਬੰਪਰ ਚਾਹੀਦੇ ਆ ਟਰੱਕ ਨੂੰ ਸਜਾਉਣਾ ਚਾਹੁੰਦੇ ਹੋ ਤਾਂ ਪਾਰਟਾਂ ਵਾਸਤੇ ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ ਆ, 905-212-9900 ਤੇ ਗੱਲਬਾਤ ਕਰ ਸਕਦੇ ਹੋ। ਕੈਨੇਡਾ ਕੰਸੂਮਰ ਕ੍ਰੈਡਿਟ ਸਿਸਟਮ ਜਸਵੀਰ ਸਿੰਘ ਹੰਡੋਲੀ ਦਾ ਨੰਬਰ 416-500-2100, ਪਾਵਰ ਆਫ ਸੇਲ ਕਲੈਕਸ਼ਨ ਕਾਲਸ, ਦੇ ਕੈਨ ਸਟੋਪ ਦੈਮ ਆਲ, 416-500-2100। ਗੋਸਲ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
4: ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਗੁਰਮੁਖ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ, ਹੈ ਨਾ ਗੁਰਮੁਖ ਭਾਜੀ ਵੀ ਆਪਣੇ ਵਿਚਾਰ ਦੇਣ, ਆਪਾਂ ਅੱਗੇ ਵਧੀਏ ਥੋੜਾ ਜਿਹਾ ਨਾ
0: ਜੀ।
4: ਬ੍ਰੈਂਪਟਨ ਸਿਟੀ ਬਜ਼ੁਰਗਾਂ ਦੇ ਕਲੱਬਾਂ ਨੂੰ $2,000 ਦੇ ਰਹੀ ਆ, ਇੱਥੇ ਇਲੈਕਸ਼ਨ ਨੇੜੇ ਆ ਜੀ, ਹੈ ਨਾ। 91 ਦੇ ਵਿੱਚ ਇੱਕ ਕਲੱਬ ਹੁੰਦੀ ਸੀ, 93 ਦੇ ਵਿੱਚ ਜਾ ਕੇ 3 ਕਲੱਬਾਂ ਹੋ ਗਈਆਂ, ਹੁਣ 26 ਦੇ ਵਿੱਚ ਜਾ ਕੇ 109 ਕਲੱਬਾਂ ਬਣ ਗਈਆਂ ਜੀ। ਜਦੋਂ ਕੈਂਥਰੀ ਕਵਿਨ ਇੱਥੇ ਬਣੀ ਸੀ, ਉਹਨਾਂ ਨੇ ਕਲੱਬਾਂ ਨੂੰ ਪੈਸੇ ਦੇਣੇ ਸ਼ੁਰੂ ਕਰਤੇ, ਇੱਕ ਇੱਕ ਪਾਰਕ ਦੇ ਵਿੱਚ 3-3 ਕਲੱਬਾਂ ਬਣੀਆਂ ਜੀ
0: ਜੀ।
4: ਹੁਣ ਇਲੈਕਸ਼ਨ ਨੇੜੇ ਆ ਗਈ ਆ ਤਾਂ ਸਿਟੀ ਇਹ ਕਰ ਰਹੀ ਆ, ਬਜ਼ੁਰਗਾਂ ਨੂੰ ਬੇਨਤੀ ਆ, ਇਹ ਤੁਹਾਡੇ ਹੀ ਪੈਸੇ ਆ, ਤੁਸੀਂ ਲੈ ਲਓ, ਖਾ ਪੀ ਲਓ, ਫਨਿਸ਼ਨ ਕਰ ਲਓ, ਹੈ ਨਾ, ਪਰ ਵੋਟ ਨਾ ਪਲੀਜ਼ ਇਹਨਾਂ ਨੂੰ ਪਾਇਓ, ਕਿਉਂਕਿ ਅਸੀਂ ਚੇਂਜ ਚਾਹੁੰਦੇ ਹਾਂ, ਕਿਉਂਕਿ ਇਹਨਾਂ ਨੇ ਪ੍ਰੋਪਰਟੀ ਟੈਕਸ 27-28% ਵਧਾ ਦਿੱਤਾ ਜੀ ਬ੍ਰੈਂਪਟਨ 'ਚ, ਹੈ ਨਾ
0: ਜੀ।
4: ਅਸੀਂ ਚਾਹੁੰਦੇ ਇੱਥੇ ਚੇਂਜ ਆਵੇ, ਸਿੱਖ ਸਹੂਲਤਾਂ ਆਉਣ, ਯੂਨੀਵਰਸਿਟੀ ਆਵੇ ਸਾਡੇ ਬੱਚਿਆਂ ਲਈ, ਇੱਥੇ ਹੌਸਪੀਟਲ ਆਉਣ, ਹੈ ਨਾ
0: ਜੀ। ਸੋ ਵੋਟ ਜਿਹੜੀ ਪੈਣੀ ਆ ਮਿਊਨਿਸਪਲ ਇਲੈਕਸ਼ਨ ਦੀ, ਹਰ ਇੱਕ ਨੂੰ ਅਧਿਕਾਰ ਹੁੰਦਾ ਆ ਬੈਕ ਵੋਟ ਤੇ ਜਾ ਕੇ ਕਿਹਨੂੰ ਵੋਟ ਪਾਉਣੀ ਆ ਉਹ ਤੁਹਾਡੇ ਵਾਸਤੇ ਛੱਡ ਦਿੰਦੇ ਹਨ, ਕਿਹੜੇ ਕੰਮ ਹੋ ਰਹੇ ਹਨ ਆਪਾਂ ਉਹਨਾਂ ਦੀ ਗੱਲਬਾਤ ਕਰ ਲੈਂਦੇ ਹਨ, ਆਪਾਂ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ, ਦੱਸ ਸਕਦੇ ਹਾਂ ਵੀ ਸਿਟੀ ਵਿੱਚ ਕੀ ਹੋ ਰਿਹਾ, ਕੀ ਤੁਸੀਂ ਇਹ ਚੰਗਾ ਸਮਝਦੇ ਹੋ ਤਾਂ ਵੋਟ ਰਿਪੀਟ ਕਰ ਦਿਓ, ਜੇ ਮਾੜਾ ਸਮਝਦੇ ਹੋ ਤਾਂ ਨਵੇਂ ਨੂੰ ਲੈ ਆਇਓ, ਹੱਥ ਜੋੜ ਕੇ ਬੇਨਤੀ ਹੈਗੀ ਆ।
4: ਭਾਜੀ ਤੁਹਾਨੂੰ ਯਾਦ ਆ ਡੱਗ ਫੋਰਡ ਨੇ 2 ਸਾਲ ਪਹਿਲੇ ਇਲੈਕਸ਼ਨ ਕਰਾ ਲਈ $2,200 ਦੇ ਕੇ, ਹੈ ਨਾ, ਅੱਜ ਆਪਾਂ ਭੁਗਤ ਰਹੇ ਹਾਂ, ਆਪਣੀਆਂ ਸ਼ੋਰਸ਼ਾ ਘਰਾਂ ਦੀਆਂ ਕਿੰਨੀਆਂ ਵੱਧ ਗਈਆਂ, ਹੈ ਨਾ,
0: ਬਹੁਤ ਲੰਬੇ ਸਮੇਂ ਤੋਂ
4: ਇੱਥੇ ਰੋਡਾਂ ਦਾ ਕੀ ਹਾਲ ਆ ਦੇਖੋ,
0: ਸੇਫਟੀ ਸਿਕਿਉਰਿਟੀ ਇੰਸ਼ੋਰੈਂਸ ਬਹੁਤ ਲੰਬੇ ਸਮੇਂ ਤੋਂ ਆਵਾਜ਼ ਉਠਾ ਰਹੇ ਹਨ ਪਰ ਇੱਥੇ ਠੱਲ ਨਹੀਂ ਪੈ ਰਿਹਾ ਹੈਗਾ ਕਿਉਂਕਿ ਵੋਟ ਬੈਂਕ ਆ ਐਟ ਦੀ ਐਂਡ। ਗੋਸਲ ਜੀ ਵੋਟ ਬੈਂਕ ਕਰਕੇ ਜਿੰਨੇ ਵੀ ਹਨ ਗਵਰਨਮੈਂਟ ਵਰਕਰ ਕਿੰਨੇ ਹਨ, ਯੂਨੀਅਨ ਕਿੰਨੀਆਂ ਹਨ, ਜਦੋਂ ਉਹਨਾਂ ਨੂੰ ਸਹਾਰਾ ਮਿਲ ਜਾਂਦਾ, ਆਪਣੇ ਕੈਨੇਡਾ ਪੋਸਟ ਵਰਗਿਆਂ ਨੂੰ ਪੈਸੇ ਮਿਲ ਜਾਂਦੇ ਹੈਗੇ ਆ, ਜੇ ਕੰਪਨੀ ਡੁੱਬ ਰਹੀ ਹੈਗੀ ਆ ਤਾਂ ਉਹਨਾਂ ਨੇ ਵੋਟ ਕਿਉਂ ਪਾਉਣੀ ਆ, ਉਹਨਾਂ ਨੂੰ ਪਾਉਣੀ ਆ ਜਿਹੜੇ ਪੈਸੇ, ਦੈਟਸ ਅ ਸੈਡ ਸਟੋਰੀ। ਕੈਨੇਡਾ ਪੋਸਟ ਨੂੰ ਬਿਲੀਅਨਸ ਆਫ ਡਾਲਰ ਦਿੱਤੇ ਗਏ ਹਨ, ਫਿਰ ਵੀ ਹਜੇ ਉਹ ਚਲਾਉਣੀ ਨਹੀਂ ਆਉਂਦੀ, ਚਲੋ ਪੈਸੇ
4: ਬਜ਼ੁਰਗ ਨਾ, ਜਦੋਂ ਬਜ਼ੁਰਗ ਆਪਣੇ ਸੀਨੀਅਰ ਘਰਾਂ 'ਚ ਜਾਂਦੇ ਆਪਣੀ ਗੱਲ ਕਰਦੇ ਜਾ ਕੇ ਨਿਆਣਿਆਂ ਨਾਲ, ਧੀਆਂ ਪੁੱਤਾਂ ਨਾਲ, ਇਹ ਨਾ ਇਹ ਉਹ ਕਹਿੰਦੇ ਵੀ ਸਿਟੀ ਨੇ ਕਲੱਬ ਨੂੰ $2,000 ਦਿੱਤਾ, ਪ੍ਰੋਵਿੰਸ ਨੇ $5,000 ਦਿੱਤਾ, ਫੈਡਰਲ ਨੇ $20,000 ਦਿੱਤਾ, ਹੈ ਨਾ, ਉਹ ਬੱਚਿਆਂ ਦਾ ਧਿਆਨ ਖਿੱਚਦੇ ਆ ਵੋਟਾਂ ਦੇ ਇੱਧਰ ਨੂੰ ਕਿ ਤੁਸੀਂ ਵੀ ਵੋਟ ਉੱਥੇ ਪਾਓ, ਹੈ ਨਾ, ਆਪਣੇ ਕੋਈ ਬਜ਼ੁਰਗ ਸੁਣਦਾ ਤਾਂ ਇਹਦੇ ਬਾਰੇ ਆਪਣੇ ਵਿਚਾਰ ਦਿਓ ਕਿ ਇਹ ਕੰਮ ਨਾ ਹੋ ਜਾਵੇ ਕਿਤੇ, ਉਹੀ ਮੁੜ ਕੇ ਅੱਗੇ ਅਸੀਂ ਇੱਥੇ ਇਹਨਾਂ ਨੂੰ ਝੱਲਦੇ ਆ, ਸਾਨੂੰ ਹੋਰ ਨਾ ਇਹਨਾਂ ਨੂੰ ਹੁਣ ਝੱਲਣਾ ਪੈ ਜਾਵੇ, ਐਤਕੀ ਅਸੀਂ ਚੇਂਜ ਲਿਆਉਣਾ ਚਾਹੁੰਦੇ। ਥੈਂਕ ਯੂ ਭਾਜੀ,
0: ਧੰਨਵਾਦ ਤੁਹਾਡਾ, ਤੁਹਾਡੇ ਵਿਚਾਰ ਏਅਰ ਤੇ ਚੱਲ ਗਏ ਹਨ, ਸੋ ਹਰ ਇੱਕ ਦਾ ਰਾਈਟ ਹੈਗਾ ਕਿ ਇਹਨੂੰ ਵੋਟ ਪਾਣੀ ਜਾਂ ਨਹੀਂ ਪਾਣੀ ਹੈਗੀ ਆ, ਪਰ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਚੰਗੇ ਕੰਮ ਕੀਤੇ ਆ, ਕਿਹੜੇ ਕੰਮ ਹੋਣੇ ਚਾਹੀਦੇ ਸਰ? ਜੂਨ ਪਹਿਲੀ ਤੋਂ ਬਾਅਦ ਆਪਾਂ ਸਾਰੇ ਪ੍ਰੋਗਰਾਮ ਕਰਿਆ ਕਰਾਂਗੇ, ਵੀ ਪੈਟ੍ਰਿਕ ਬਰਾਊਨ ਨੇ ਕਿਹੜੇ ਚੰਗੇ ਕੰਮ ਕੀਤੇ ਆ, ਕਿੱਧਰ ਕੰਮ ਨਹੀਂ ਨਹੀਂ ਹੋਏ। ਰਿਸਪੈਕਟਡ ਉਹ ਮੇਅਰ ਹਨ, ਐਜ਼ ਅ ਜੋਬ ਕਹਿ ਸਕਦੇ ਹਨ, ਪਰ ਹਾਂ ਕੀ ਮੇਅਰ ਦੇ ਤੌਰ 'ਤੇ ਉਹਨਾਂ ਨੇ ਕੰਮ ਕੀਤੇ ਕਿ ਨਹੀਂ ਕੀਤੇ ਉਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਤੁਸੀਂ ਕਿੰਨੇ ਕੁ ਸੁਖੀ ਹੋ, ਕਿੰਨੇ ਕੁ ਦੁਖੀ ਹੋ, ਉਹ ਤੁਹਾਡੇ 'ਤੇ ਛੱਡ ਦਿੰਦੇ ਹੈ ਜਦੋਂ ਵੋਟਾਂ ਪੈਣੀਆਂ। ਹਾਂ, ਇਹ ਵੀ ਵੱਖ ਵੱਖ ਨੌਂ ਬਾਰ ਆ ਰਹੇ ਹਨ। ਮੈਂ ਆਉਣ ਵਾਲੇ ਦਿਨਾਂ ਵਿੱਚ ਸਾਰਿਆਂ ਦੇ ਨੇਮ ਅਨਾਊਂਸ ਕਰਿਆ ਕਰਾਂਗੇ ਵੀ ਕੌਣ ਕੌਣ ਇਸ ਸੀਟ ਵਾਸਤੇ ਖੜ੍ਹਾ, ਮੇਅਰ ਵਾਸਤੇ, ਰੀਜਨਲ ਕੌਂਸਲ ਵਾਸਤੇ ਜਾਂ ਕੌਂਸਲ ਵਾਸਤੇ ਜਾਂ ਸਕੂਲ ਟਰਾਸੀ ਵਾਸਤੇ ਖੜ੍ਹਾ। ਅਤੇ ਕੋਸ਼ਿਸ਼ ਕਰਾਂਗੇ ਹਰ ਇੱਕ ਨੂੰ ਏਅਰ 'ਤੇ ਲਿਆਉਣ ਦੇ ਵਿੱਚ। ਤੁਸੀਂ ਫਿਊਚਰ ਵਿੱਚ ਸਿਟੀ ਵਾਸਤੇ ਲੋਕਾਂ ਵਾਸਤੇ ਕੀ ਕੁਝ ਕਰ ਸਕਦੇ ਹੋ? ਗੁਰਬਖਸ਼ ਜੀ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ, ਵਨ ਬਾਏ ਵਨ ਮੈਂ ਪਹਿਲਾਂ ਲਾਈਨਾਂ ਵੀ ਲੈ ਲਵਾਂ। ਜਸਵੀਰ ਸਿੰਘ, ਫਿਰ ਆਰ ਐੱਸ, ਫਿਰ 9445, ਅਤੇ ਮੈਂ ਗੱਲਬਾਤ ਕਰਾਂ ਪਹਿਲਾਂ ਅਲਫਾ ਟਰਾਂਸ ਦੀ। ਲੱਕੀ ਸੁੱਖੀ ਸਾਈਂ ਸਾਹਿਬ ਨਾਲ ਗੱਲਬਾਤ ਕਰ ਰਹੀ, ਲੱਕੀ ਜਾਂ ਸੁੱਖੀ ਦੇ ਨਾਲ ਏਜਲ ਡਰਾਈਵਰ ਅਤੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਹੈ। ਅਲਫਾ ਟਰਾਂਸ 'ਤੇ 905-799-1525 ਅਤੇ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਤੋਂ ਜਸਵੀਰ ਸਿੰਘ ਕੁੰਡਲ ਜੀ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਔਖਾ ਟਾਈਮ ਲੰਘ ਰਿਹਾ, ਬੈਂਕਰਸੀ ਵੱਲ ਨਾ ਜਾਓ, ਕਲੈਕਸ਼ਨ ਕਾਲਾਂ ਤੋਂ ਦੂਰ ਹੋਣਾ ਚਾਹੁੰਦੇ ਹੋ ਤਾਂ ਕਰਜ਼ਾ ਮਾਫ਼ ਕਰਕੇ ਦਿੰਦੇ ਆ ਜਸਵੀਰ ਸਿੰਘ ਕੁੰਡਲ ਸਾਹਿਬ। ਆਹ ਸਾਡੇ ਹੋਰ ਜਸਵੀਰ ਸਿੰਘ, ਜਸਵੀਰ ਸਿੰਘ ਸਤਿ ਸ਼੍ਰੀ ਅਕਾਲ ਜੀ।
5: ਗੁਰ ਸਿੰਘ ਸਤਿ ਸ਼੍ਰੀ ਅਕਾਲ, ਗੁਰਮੁਖ ਬਾਈ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
5: ਤਮਰ ਸਾਹਿਬ, ਗੱਲ ਹੈਗੀ ਏਦਾਂ ਵੀ ਜੇ ਤਾਂ ਸਿਟੀ ਦੇ ਕੰਮ ਕੀਤੇ ਆ, ਜਿਹੜਾ ਇਨਸਾਨ ਚੰਗਾ ਕੰਮ ਕਰਦਾ ਉਹਨੂੰ ਵੋਟ ਪਾਉਣੀ ਚਾਹੀਦੀ ਆ
0: ਜੀ।
5: ਪਰ ਇਹਨਾਂ ਨੂੰ ਪਬਲਿਕ ਦੇ ਵਿੱਚ ਆ ਕੇ ਤੰਬਰ ਸਾਹਿਬ ਦੱਸਣਾ ਚਾਹੀਦਾ ਅਸੀਂ ਸਿਟੀ ਦੇ ਕਿਹੜੇ ਕੰਮ ਕੀਤੇ ਆ। ਮੈਂ ਕਹਿੰਦਾ ਵੀ 5-7 ਕੰਮ ਦਿਖਾ ਦੇਣ ਲੋਕਾਂ ਨੂੰ ਵੀ ਅਸੀਂ ਆਹ ਕੀਤੇ ਆ, ਨਾ ਕਿ ਇਹ ਦਿਖਾ ਦੇਣ ਵੀ ਆਪਣੀਆਂ ਚੇਤਿਆਂ ਦੀਆਂ ਜੋਨਾਂ ਚੇਂਜ ਕਰਾਈਆਂ ਜਾਂ ਕੁਛ ਏਦਾਂ ਦੇ ਘਪਲੇ ਹੋਏ ਆ। ਤੰਬਰ ਸਾਹਿਬ, ਬਾਕੀ ਦੀਆਂ ਸਿਟੀਆਂ 'ਚ ਚੱਲ ਜਾਓ, ਸਾਰੇ ਕੰਮ ਹੁੰਦੇ ਆ, ਰੋਡਾਂ ਪਹਿਲਾਂ ਬਣ ਜਾਂਦੀਆਂ, ਘਰ ਬਾਅਦ 'ਚ ਬਣਦੇ ਆ।
0: ਤੁਸੀਂ ਇੱਕ ਮੁੱਦਾ ਚੱਕਿਆ ਅਮਰੀਕਾ ਵਿੱਚ ਇਹ ਹੈਗਾ ਆ ਵੀ ਸੜਕਾਂ ਪਹਿਲਾਂ ਬਣਦੀਆਂ ਤੇ ਘਰ ਬਾਅਦ ਚ ਬਣਦੇ, ਜਦੋਂ ਉਹ ਸਬ ਡਿਵੀਜ਼ਨ ਕੰਪਲੀਟਲੀ ਫਿਨਿਸ਼ ਨਹੀਂ ਹੁੰਦੀ ਨਾ, ਉਹ ਤੋਂ ਬਾਅਦ ਉਹ ਐਂਟਰ ਹੋਣ ਦਿੰਦੇ ਆ। ਕਈ ਜਗ੍ਹਾ ਦੇ ਵਿੱਚ ਸਾਡੇ ਤਾਂ ਇੱਥੇ ਤਾਂ ਹਜੇ ਸੜਕ ਵੀ ਨਹੀਂ ਬਣੀ ਹੁੰਦੀ, ਹਜੇ ਦੋ ਘਰ ਪਏ ਹੁੰਦੇ, ਤੀਸਰਾ ਬਣਨਾ ਸ਼ੁਰੂ ਹੁੰਦਾ ਤੇ ਪਹਿਲੇ ਅੰਦਰ ਵਾੜ ਦਿੰਦੇ ਵੀ ਤੁਸੀਂ ਹੁਣ ਮੂਵ ਇਨ ਹੋ ਸਕਦੇ ਹੋ। ਸੇਫਟੀ ਤੇ ਸਿਕਿਉਰਿਟੀ ਘੱਟ ਸੋਚਦੇ ਹਨ।
5: ਕੰਬਰ ਸਾਹਿਬ, ਮਿਸਿਸ ਆਗਾ ਰੋਡ ਦੇਖ ਲਓ, ਸਾਰੀ ਭਰ ਦਿੱਤੀ ਘਰ ਨਾ, ਹੁਣ ਉਹਨੂੰ ਐਕਸਟੈਂਡ ਕਰਨ ਲੱਗੇ ਆ ਤੇ ਮੈਨੂੰ ਲੱਗਦਾ 2 ਸਾਲ ਹੋ ਗਏ ਆ ਤੇ 3-4 ਸਾਲ ਹੋਣ ਲੱਗ ਜਾਣੇ ਆ, ਤਾਂ 4-10 ਦਾ ਕੀ ਹਾਲ ਹੈ? ਸਾਡੇ ਹੋਸਪਿਟਲ ਦਾ ਕੀ ਹਾਲ ਹੈ? ਤੰਬਰ ਸਾਹਿਬ, ਸਕੂਲਾਂ ਦੇ ਵਿੱਚ ਦੇਖੋ ਬੱਚਿਆਂ ਦੇ ਬੈਠਣ ਦੀ ਜਗ੍ਹਾ, ਬਾਕੀ ਦੀਆਂ ਸਿਟੀਆਂ ਜਿੰਨੀਆਂ ਤੰਬਰ ਸਾਹਿਬ ਮਿਲਟਨ ਬੋਰਡ ਬਰੇ ਚਲਾ ਲਓ, ਕਿੰਨੇ ਵਧੀਆ ਹੋਸਪਿਟਲ ਆ, ਉਹ ਕਬੈਲ ਲਾ ਲਓ। ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਬ੍ਰਾਂਟਨ ਦੇ ਜਿਹੜੇ ਬੰਦੇ ਸੁੱਤੇ ਆ, ਕੀ ਗੱਲ ਆ? ਸਭ ਤੋਂ ਜ਼ਿਆਦਾ ਪਾਪੂਲੇਸ਼ਨ ਬ੍ਰਾਂਟਨ ਹੀ ਗਰੋਥ ਹੋਈ ਸੀ, ਇਹਦੇ ਬਾਰੇ ਗੁਰਮੁਖ ਬਾਈ ਹੁਣੀ ਦੱਸਣ ਵੀ ਇਹਦੇ ਲਈ ਕੀ ਕਰ ਸਕਦੇ ਆ, ਕੀ ਗੱਲ ਬ੍ਰਾਂਟਨ ਵਾਲਿਆਂ ਦਾ ਕੀ ਕਸੂਰ ਹੈ, ਕੀ ਗੱਲ ਹੈ ਬ੍ਰਾਂਟਨ ਸਲੀਪ ਸਿਟੀ ਬਣ ਗਈ ਆ? ਸੋ ਕਹਿਣ ਦਾ ਮਤਲਬ ਇਹਨਾਂ ਵੱਡਾ ਟਿਡਾਲਿਆਂ ਕੋਲੋਂ ਬਚਣ ਲਈ ਸਮਾਂ ਦੇਣ ਦਾ ਬਹੁਤ ਧੰਨਵਾਦ ਹੈ, ਕਿਉਂਕਿ ਖਾ ਗਏ ਬ੍ਰਾਂਟਨ ਨੂੰ। ਥੈਂਕ ਯੂ,
0: ਧੰਨਵਾਦ ਤੁਹਾਡਾ ਕਾਲ ਕਰਨ ਦਾ, ਆਪਣਾ ਮੈਸੇਜ ਸ਼ੇਅਰ ਕਰਨ ਦਾ। ਹੋਸਪਿਟਲ ਕਿੱਥੇ ਗਿਆ? ਤੋ ਸ਼ਾਇਦ ਬਣਦਾ ਹੋਵੇ, ਅੰਡਰਗਰਾਊਂਡ ਸਾਨੂੰ ਨਹੀਂ ਦਿਸਦਾ ਹੋਵੇ, ਪਰ ਇੱਕ ਬਰਡ ਕੰਸਟਰਕਸ਼ਨ ਕੰਪਨੀ ਹੈਗੀ ਆ, ਉਹ ਨੈਕਸਟ ਫੇਜ਼ 'ਚ ਚਲਾਇਆ। ਉਹਨਾਂ ਨੂੰ ਮੈਂ ਈਮੇਲ ਕੀਤੀ ਸੀ, ਉਹ ਵੀ ਕੋਈ ਜਵਾਬ ਆਇਆ ਵੀ ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਕਿ ਨਹੀਂ। ਇੱਕ ਹੋਰ ਈਮੇਲ ਕਰਦਾ, ਪਰ ਜੂਨ ਦੇ ਮਹੀਨੇ ਵਿੱਚ ਸਾਰਿਆਂ ਦੀ ਵਾਰੀ ਵਨ ਬਾਏ ਵਨ ਆ ਜਾਵੇਗੀ। ਜਿਹੜਾ ਈਮੇਲ ਨਹੀਂ ਕਰਦਾ, ਫਿਰ ਆਪਾਂ ਆਪਣੇ ਵਿਚਾਰ ਦਿਆ ਕਰਾਂਗੇ। ਗੁਰਮੁਖ ਸਿੰਘ ਜੀ, ਕਈ ਸਵਾਲ ਆ ਗਏ, ਤੁਸੀਂ ਵੀ ਕੁਝ ਕਹਿਣਾ ਚਾਹੁੰਦੇ? ਫਿਰ ਆਰ ਐੱਸ ਵਾਲੇ ਦੀ ਡਿਊਟੀ ਨੈਕਸਟ ਆ ਜਾਣੀ ਆ ਬੋਲਣ ਦੀ। ਗੁਰਮੁਖ ਸਿੰਘ ਜੀ, ਵਾਰੀ ਸਾਹਿਬ ਲੱਗਦਾ ਦੂਸਰੇ ਪਾਸੇ,
2: ਮਾਫ ਕਰਨਾ, ਨਹੀਂ ਨਹੀਂ ਮੈਂ ਮਿਊਟ ਤੇ ਪਾਇਆ ਹੁੰਦਾ ਕਿ ਸਮ ਟਾਈਮ
0: ਜੀ।
2: ਮੈਂ ਬਿਲਕੁਲ ਸ਼ਾਰਟ ਚ ਜਵਾਬ ਦਊਂਗਾ ਜੀ, ਵਨ ਬਾਏ ਵਨ, ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ। ਦੇਖੋ ਜੀ, ਆਪਾਂ ਨੂੰ ਜਦੋਂ ਅਸੀਂ ਇਸ਼ੂ ਤੇ ਗੱਲ ਕਰਨੀ ਤਾਂ ਪਹਿਲਾਂ ਉਹਨਾਂ ਕੋਲ ਡਿਵਰਸੀਫਾਈ ਕਰਨਾ ਪਊਗਾ ਕਿ ਪ੍ਰੋਵਿੰਸ਼ੀਅਲ ਮੁੱਦੇ ਕਿਹੜੇ ਹੈਗੇ ਆ
0: ਜੀ,
2: ਸਿਟੀ ਦੇ ਮੁੱਦੇ ਕਿਹੜੇ ਹੈਗੇ ਤੇ ਕਲਾਇਡ ਕਿਹੜੇ ਕਰਦੇ ਹੈਗੇ ਤੇ ਕਿਹਦੇ ਚ ਕਿੰਨਾ ਰੋਲ ਹੈਗਾ। ਤੇ ਆਪਾਂ ਨੂੰ ਪਤਾ ਹੋਣਾ ਕਿ ਜਦੋਂ ਪ੍ਰੀਮੀਅਰ ਸਾਹਿਬ ਪਹਿਲੀ ਵਾਰੀ ਪ੍ਰੀਮੀਅਰ ਬਣੇ ਸੀਗੇ, ਡਾਕਟਰ ਸਾਹਿਬ, ਠੀਕ ਹੈ, ਤਾਂ ਅਗਲੇ ਦਿਨ ਹੀ ਜਿਹੜਾ ਯੂਨੀਵਰਸਿਟੀ ਪਲਾਨ ਸੀਗਾ ਸਾਡਾ ਇੱਥੇ ਬ੍ਰਹਮਪੁਰ ਦੇ ਸਕ੍ਰੈਪ ਹੋ ਗਿਆ ਸੀਗਾ
0: ਜੀ।
2: ਕਾਰਨ ਸਿਰਫ ਇਹੀ ਸੀਗਾ ਕਿ ਟਸਲਬਾਜ਼ੀ ਸੀਗੀ ਪੈਟ੍ਰਿਕ ਬਰਾਊਨ ਸਾਹਿਬ ਦੇ ਨਾਲ, ਸਿਆਸੀ ਤੌਰ ਤੇ ਮੈਂ ਕਹਿ ਸਕਦਾ, ਉਦੋਂ ਖ਼ਬਰਾਂ ਸੀ ਉਹਦੇ ਮੁਤਾਬਕ ਮੈਂ ਕਹਿ ਰਿਹਾ, ਠੀਕ ਹੈ। ਤਾਂ ਕਈ ਗੱਲਾਂ ਜਿਹੜੀਆਂ ਨੇ ਆਪਸੀ ਟਸਲਬਾਜ਼ੀ ਚ ਆਈਡੈਂਟ ਦਾ ਨੁਕਸਾਨ ਹੋਇਆ, ਇਹ ਵੀ ਗੱਲ ਵਿਚਾਰਨ ਵਾਲੀ ਆ। ਜਿਹੜੇ ਹੋਸਪਿਟਲ ਹੈਗੇ ਆ ਉਹਦੇ ਵਿੱਚ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਉਹਦਾ ਕਿੰਨਾ ਕੁ ਰੋਲ ਹੈਗਾ, ਉਹਦੀ ਫੰਡਿੰਗ ਸਿਟੀ ਨੂੰ ਕਿੰਨੀ ਆ ਰਹੀ ਆ, ਤੇ ਸਿਟੀ ਦਾ ਜਿਹੜਾ ਪੈਂਡਿੰਗ ਪਿਆ ਕਿੰਨਾ ਕਰ ਮੇਰੇ ਕੋਲ ਇੱਕ ਬਿਊਰੋ ਪਿਆ ਆ ਆਪਾਂ ਮੰਡੇ ਤੋਂ ਸ਼ਾਇਦ ਸ਼ੁਰੂ ਕਰਾਂਗੇ ਹੁਣ ਹੌਲੀ ਹੌਲੀ ਕਿ ਅਸਲ ਦੇ ਵਿੱਚ ਵਨ ਬਾਏ ਵਨ ਵੀ ਆਪਾਂ ਸਿਟੀ ਨੂੰ ਕਿਹੜੇ ਕਿਹੜੇ ਮੁੱਦਿਆਂ ਦੇ ਉੱਪਰ ਸਿੱਧਾ ਸਵਾਲ ਕਰ ਸਕਦੇ ਹਾਂ ਤੇ ਕਿਹੜੇ ਕਿਹੜੇ ਮੁੱਦਿਆਂ ਦੇ ਉੱਪਰ ਆਪਾਂ ਅੱਗੇ ਦੋਵਾਂ ਨੂੰ ਸਾਂਝਾ ਸਵਾਲ ਜਿਹੜਾ ਹੋ ਸਕਦਾ ਆ।
0: ਗੁਰਮੁਖ ਸਿੰਘ ਵੈਲ ਸੈਡ, ਕਿਉਂਕਿ ਮੈਂ ਤਾਂ ਹੀ ਕਹਿ ਰਿਹਾ ਅੱਜ ਕਿਉਂਕਿ ਆਪਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵਿਸ਼ੇ ਦੇ ਗੱਲ ਕਰਿਆ ਕਰਾਂਗੇ ਤੇ ਉਹ ਤੋਂ ਬਾਅਦ ਉਸ ਵਿਸ਼ੇ ਦੇ ਵਿਚਾਰ ਕਰਿਆ ਕਰਾਂਗੇ। ਆਪਾਂ ਵੀ ਆਪਣੇ ਹੋਮਵਰਕ ਕਰਕੇ ਆਇਆ ਕਰਾਂਗੇ, ਖਬਰਾਂ ਲੈ ਕੇ ਜਿਹੜੀਆਂ ਆਈਆਂ ਸੀਗੀਆਂ ਨਿਊਜ਼ ਵਿੱਚ ਉਹ ਸਾਂਝੀਆਂ ਕਰਿਆ ਕਰਾਂਗੇ ਤੇ ਨਾਲ ਫਿਰ ਦੱਸਿਆ ਕਰਾਂਗੇ ਵੀ ਆਹ ਕੁਝ ਹੋਇਆ ਸੀਗਾ, ਆਹ ਕੁਝ ਹੋਣਾ ਚਾਹੀਦਾ, ਆਹ ਕੁਝ ਨਹੀਂ ਹੋਇਆ। ਉਹ ਸਾਰੀ ਗੱਲਬਾਤ ਜੂਨ ਦੀ ਪਹਿਲੀ ਤਰੀਕ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ, ਤੁਹਾਡੇ ਦੁੱਖ ਦਰਦ ਸਮਝਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜ਼ਰੂਰ। ਨਵ ਏਅਰ ਕੰਫਰਟ ਤੋਂ ਮੇਰੇ ਵੀਰ ਜਤਿੰਦਰ ਸੰਧੂ ਸਾਹਿਬ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਧੰਨਵਾਦ। ਇਹਨਾਂ ਦਾ ਕੰਮ ਵੀ ਬਹੁਤ ਵਧੀਆ ਕਰਦੇ ਹਨ, ਆਈ ਲਾਈਕ ਇਟ, ਰਿਸਪੈਕਟਡ ਮੈਨ ਆ। ਅਤੇ ਜਤਿੰਦਰ ਸੰਧੂ ਸਾਹਿਬ, ਹੀਟਿੰਗ ਵੈਂਟੀਲੇਸ਼ਨ ਏਅਰ ਕੰਡੀਸ਼ਨਿੰਗ ਦਾ ਕੋਈ ਕੰਮ ਹੋਵੇ, ਅਫੋਰਡੇਬਲ ਪ੍ਰਾਈਸ ਹੀ ਆ, ਰਿਲਾਈਬਲ ਅਤੇ ਟਰਸਟਡ ਸਰਵਿਸ ਹੈਗੀ ਹੈ ਅਤੇ ਟਰਸਟਡ ਐਕਸਪਰਟਸ ਹਨ, ਮਾਡਰਨ ਇਕਵਿਪਮੈਂਟ ਵਾਸਤੇ ਟੈਂਕਲੈਸ ਵਾਟਰ ਹੀਟਰ ਅਤੇ ਬਹੁਤ ਸਾਰੇ ਗਵਰਨਮੈਂਟ ਦੇ ਪ੍ਰੋਗਰਾਮ ਹੁੰਦੇ ਹਨ, ਤੁਸੀਂ ਉਹ ਵਰਤ ਕੇ ਆਪਣਾ ਪੈਸਾ ਬਚਾ ਸਕਦੇ ਹੋ। ਆਪਣੇ ਜਦੋਂ ਨਵੇਂ ਸਿਸਟਮ ਲਗਵਾਉਂਦੇ ਹੋ ਤਾਂ ਖਰਚਾ ਵੀ ਘੱਟ ਜਾਂਦਾ ਹੈਗਾ ਤੁਹਾਡਾ, ਅਤੇ ਗਵਰਨਮੈਂਟ ਦੇ ਗ੍ਰਾਂਟ ਵਰਤ ਕੇ ਤੁਸੀਂ ਵੀ ਥੋੜ੍ਹਾ ਸੌਖਾ ਹੋ ਸਕਦੇ ਹੋ। ਵਰਤਿਆ ਕਰੋ, ਕਿਉਂਕਿ ਉਹਨਾਂ ਨੇ ਪੈਸਾ ਸਾਈਡ 'ਤੇ ਤੁਹਾਡਾ ਹੀ ਰੱਖਿਆ ਹੁੰਦਾ, ਤੁਸੀਂ ਨਹੀਂ ਵਰਤੋਂ ਕਿਸੇ ਹੋਰ ਨੂੰ, ਉਹਨਾਂ ਨੇ ਦੇ ਦੇਣਾ। ਜੇ ਲੋੜ ਦੇ ਮੁਤਾਬਕ ਕਿਤੇ ਤੁਸੀਂ ਸਰਵਿਸ ਵਰਤ ਸਕਦੇ ਹਾਂ ਤਾਂ ਵਾਈ ਨੋਟ ਨਵ ਏਅਰ ਕੰਫਰਟ। ਕਿਤੇ ਵੀ ਤੁਹਾਡੇ ਫਰਨਸ ਵਿੱਚ ਕਿਤੇ ਪ੍ਰੋਬਲਮ ਆ ਗਈ, ਏਅਰ ਕੰਡੀਸ਼ਨ ਨਵਾਂ ਲਗਵਾਉਣਾ ਚਾਹੁੰਦੇ ਹੋ ਤਾਂ ਨੰਬਰ 6447066660, ਪਹਿਲਾਂ ਆਰ ਐੱਸ ਅਤੇ ਫਿਰ ਉਹ ਸੰਧੂ ਸਾਹਿਬ ਵੀ ਆ ਗਿਆ, ਫਿਰ ਨਵ ਏਅਰ ਆਰ ਐੱਸ ਜੀ ਆ ਜਾਓ ਏਅਰ 'ਤੇ।
6: ਸ਼ਾਇਦ
0: ਉਹ ਮੇਅਰ ਦੀ ਗੱਲ ਨਾ ਕਰਦੇ, ਉਹਨੂੰ ਕਿਸੇ ਹੋਰ ਦੀ ਗੱਲ ਕਰਦੇ ਹੁਣ ਆਪਾਂ ਕਹਿ ਥੋੜਾ ਸਕਦੇ ਆ।
6: ਹਾਂਜੀ ਚਲੋ, ਬਾਕੀ ਗਜੀਤ ਬਾਈ ਨੇ ਬਹੁਤ ਵਧੀਆ ਗੱਲ ਕਰੀ ਆ, ਕਲੱਬਾਂ ਦੇ ਪੈਸਿਆਂ ਬਾਰੇ ਫੰਡ ਇੰਨੇ ਮਿਲਦੇ ਆ। ਬਾਕੀ ਉਹਦੀ ਗੱਲ ਸਹੀ ਆ, ਕਲੱਬ ਚ ਹੁਣ ਤਿੰਨ ਤਿੰਨ ਕਲੱਬਾਂ ਬਣਾਈ ਜਾਂਦੇ ਆ। ਹੁਣ ਸਾਡੇ ਮੰਨ ਲਓ ਜਿਹੜੀ ਸਾਡੇ ਵਾਲੀ ਕਲੱਬ ਦੇ ਵਿੱਚ ਹੀ ਇੱਕ ਬੰਦਾ ਤੁਰਿਆ ਫਿਰਦਾ, ਉਹ ਆਪ ਇੱਕ ਬੁੜੀਆਂ ਦੇ ਵੀ ਬਣਾ ਲਓ, ਫਲਾਂ ਦੇ ਵੀ ਬਣਾ ਲਓ। ਪਿਛਲੇ ਸਾਲ ਸੋਨੀਆ ਸਿੱਧੂ ਤੋਂ 25,000 ਇੱਕ ਮਿਲਿਆ ਸੀਗਾ ਤੇ 5,000 ਸਿਟੀ ਤੋਂ ਮਿਲਿਆ, $30,000 ਇੱਕ ਕਲੱਬ ਨੂੰ
0: ਜੀ।
6: ਉਹ ਬਸ ਉਹ ਬਾਈ ਜੀ ਸਮੋਸੇ ਅਤੇ ਪੀਜੇ ਖਾ ਖਾ ਕੇ ਬਿਮਾਰੀਆਂ ਲਾ ਕੇ ਮੁੜ ਕੇ ਡਾਕਟਰਾਂ ਦੇ ਬਿੱਲ ਬਣੀ ਜਾਂਦੇ, ਸਰਕਾਰ ਉੱਪਰ ਜਾਂਦੇ ਸਾਡੇ। ਕੋਈ ਉਹਦੇ ਚ ਰਿਪੋਰਟ ਨੀ ਨਿਕਲੀ, ਕੁਛ ਨੀ। ਕੋਈ ਯਾਰ ਐਵੇਂ ਚੱਕ ਕੇ 25,000 ਫੜਾਈ ਜਾਂਦਾ, ਸਿਰਫ ਰਿਪੋਰਟਾਂ ਪੱਕੀਆਂ ਕਰਦੇ ਆ ਜੀ।
0: ਬਾਈ ਬਾਈ
6: ਕੋਈ ਵੀ ਗੱਲ ਨੀ,
0: ਕਪਲ ਸਿੰਘ ਬਾਈ ਬਾਈ ਵੀ ਮੇਰੇ, ਕਿਉਂਕਿ ਹੁਣ ਇਹਨਾਂ ਕੋਲ ਵੀ ਖਬਰ ਪਹੁੰਚੀ ਹੋਣੀ ਹੈ ਕਿੰਨੇ ਕਲੱਬ ਬਣ ਗਏ, ਪਹੁੰਚੀ ਹੋਣੀ ਹੈ ਜ਼ਰੂਰ। ਹੁਣ ਆਉਣ ਵਾਲੇ ਦਿਨਾਂ ਵਿੱਚ ਇਨਵੈਸਟੀਗੇਸ਼ਨ ਕਰਕੇ ਦੇਖ ਲਓ ਪੈਸਾ ਕਿਸ ਤਰ੍ਹਾਂ ਵਰਤਿਆ ਜਾਂਦਾ। ਪੈਸੇ ਹਰ ਗੋਰੇ ਨੂੰ ਵੀ ਮਿਲਦੇ ਆ, ਹੋਰ ਕਮਿਊਨਿਟੀ ਨੂੰ ਮਿਲਦੇ ਆ, ਪਰ ਜਦੋਂ ਨਾ ਜ਼ਿਆਦਾ ਹੀ ਖਿੱਲਰ ਜਾਣ ਫਿਰ ਸਾਰੇ ਪਾਸੇ ਬੰਦ ਹੋ ਜਾਂਦੇ ਹੈਗੇ ਆ।
6: ਤੂੰ ਮੱਚਾ ਭਾਜੀ ਤੰਬਰ ਸਾਹਿਬ, ਤੂੰ ਮੱਚ ਕਲੱਬਾਂ ਹੋ ਗਈਆਂ, ਹਰੇਕ ਗਲੀ ਗਲੀ ਚ ਕਲੱਬਾਂ ਖੁੱਲੀਆਂ ਪਈਆਂ ਨੇ, ਇੰਨਾ ਪੈਸਾ ਛੱਡੀਆਂ। ਪ੍ਰੋਵਿੰਸ ਦਾ ਵੀ ਫੈਡਰਲ ਦਾ ਵੀ ਜਾਂਦਾ 25,000 ਦਿੰਦੇ ਐਮਪੀ ਇੱਕ ਇੱਕ ਕਲੱਬ ਨੂੰ ਜੀ।
0: ਧੰਨਵਾਦ ਤੁਹਾਡਾ
6: ਪਿਛਲੇ ਸਾਲ,
0: ਧੰਨਵਾਦ ਤੁਹਾਡਾ ਵੀਰ ਮੇਰੇ ਕਾਲ ਕਰਨ ਦਾ। ਮੈਂ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਨੂੰ ਲੈ ਲਵਾਂ, ਕਿਉਂਕਿ ਸਾਰੇ ਹੀ ਬਿਜ਼ੀ ਹਨ, ਇਹ ਥੋੜ੍ਹਾ ਜ਼ਿਆਦਾ ਬਿਜ਼ੀ ਹੈ ਕਿਉਂਕਿ ਸਵੇਰੇ ਸਵੇਰੇ ਕੰਮ ਮੁਕਾ ਦਿੰਦੇ ਆ, ਇਹ ਕੰਮ ਕਰਕੇ ਇੰਨੀ ਮਿਹਨਤ ਕਰਦੇ ਹਨ, ਟੀਮ ਬਹੁਤ ਵੱਡੀ ਇਹਨਾਂ ਦੀ, ਟੀਮ ਦੇ ਨਾਲ ਹੀ ਕੰਮ ਚੱਲਦੇ ਹਨ। ਸੰਧੂ ਸਾਹਿਬ ਜੀ ਆਏ ਨੇ ਪ੍ਰੋਗਰਾਮ ਵਿੱਚ।
7: ਸਤਿ ਸ਼੍ਰੀ ਅਕਾਲ ਜੀ, ਮੈਂ ਨਾ ਜੀ ਗੱਲ ਇਹ ਕਰਨੀ ਆ ਕਿ ਆਪਾਂ ਕਹਿੰਦੇ ਕਿ ਸਿਟੀ ਦਾ ਮੁੱਦਾ ਵਾ, ਪਰਮਿਸ਼ਨ ਮੁੱਦਾ ਵਾ, ਫੈਡਰਲ ਮੁੱਦਾ, ਜਦੋਂ ਵੋਟਾਂ ਲੈਣ ਸਾਡੇ ਕੋਲ ਮੁੱਦੇ ਸਾਡੇ ਨਾ ਗਏ, ਸਿਟੀ ਪਰਮਿਸ਼ਨ ਦੇ ਨਾ ਗਏ ਫੈਡਰਲ ਦੇ, ਸਾਡੇ ਇਹਨਾਂ ਨੇ ਸਾਡੇ ਲਈ ਕੰਮ ਕਰਨਾ ਜਿਹਨਾਂ ਨੇ ਅਸੀਂ ਚੁਣ ਕੇ ਭੇਜਿਆ, ਕੋਈ ਸਿਟੀ ਦਾ ਮੁੱਦਾ ਨੀ, ਕੋਈ ਪਰਮਿਸ਼ਨ, ਸਾਡੇ ਮੁੱਦੇ ਨੇ ਕਿ ਇੱਕ ਐਮ ਪੀ ਨੂੰ ਹੱਕ ਨੀ ਬਣਦਾ ਕਿ ਜਿੱਥੇ ਹੋ ਰਹਿੰਦਾ ਉਹ ਲਿਹਾਜ਼ ਦਾ ਨਾਰਾ ਮਾਰੇ ਵੀ ਜੋ ਗਲਤ ਹੋ ਰਿਹਾ ਸਹੀ ਕਰੋ, ਕਿ ਜਿਹੜਾ ਸਾਡੀ ਪਰਮਿਸ਼ਨ ਆ ਉਹ ਨੀ ਕਹਿ ਸਕਦੀ ਸਿਟੀ ਨੂੰ ਵੀ ਤੁਸੀਂ ਸਹੀ ਕਰੋ, ਸਿਟੀ ਨੀ ਕਹਿ ਸਕਦੀ ਪਰਮਿਸ਼ਨ ਨੂੰ। ਮਸਲਾ ਕਿ ਸਾਡੇ ਮੁੱਦੇ ਨੇ ਕਿ ਹੁਣ ਲੋਕਾਂ ਨੇ ਮਨ ਬਣਾ ਲਿਆ ਜਿਹੜੀ ਹੁਣ ਸਿਟੀ ਦੀ ਕੌਂਸਲ ਹੈ ਜਿਹੜੀ ਸਾਨੂੰ ਧੱਕਾ ਕਰਨ ਨੂੰ ਬਦਲਣਾ, ਕੁਛ ਨੀ ਹੋਣਾ। ਲੋਕਾਂ ਨੇ ਜਿਹੜੇ ਲੋਕ ਰੌਲਾ ਪਾਉਣ ਲਈ ਸਾਡੇ ਵਰਗੇ ਆ ਉਹਨਾਂ ਦੇ ਹੱਥ ਵਾਸ ਕੁਛ ਨੀ ਆ ਜੀ, ਤੇ ਮੈਨੂੰ ਲੱਗਦਾ ਕਿ ਸਾਨੂੰ ਕੋਈ ਨਾ ਕੋਈ ਆਪਣੇ ਤਰੀਕੇ ਨਾਲ ਕੋਈ ਹੰਭਲਾ ਮਾਰਨਾ ਚਾਹੀਦਾ ਵਾ ਕਿ ਮੇਅਰ ਦਾ ਬਦਲ ਲੱਭ ਲਿਆ
0: ਜੀ,
7: ਤੁਸੀਂ ਪ੍ਰੋਵਿੰਸ਼ੀਅਲ ਲੈਵਲ ਦਾ ਬਦਲ ਲੱਭ ਲਿਆ ਵਾ, ਕੁਛ ਨੀ ਹੋ ਰਿਹਾ। ਜਿਨ੍ਹਾਂ ਨੇ ਕੁਛ ਕਰਨਾ ਉਹ ਕਰਦੇ ਨੇ, ਜਿਹੜੇ ਸਾਡੇ ਵਰਗੇ ਆ ਉਹਨਾਂ ਨੂੰ ਕੰਮਾਂ ਤੋਂ ਵਿਹਲ ਨੀ, ਪਰਿਵਾਰ ਪਾਲਣ ਤੋਂ ਵਿਹਲ ਨੀ, ਉਹ ਸੌਂਦਾ ਤੁਹਾਡੇ ਚਾਰ।
0: ਬਹੁਤ ਬਹੁਤ ਧੰਨਵਾਦ। ਨਵ ਦੀ ਵੇਂਸ ਆ ਰਹੇ ਹਨ, ਹੀਜ਼ ਕਰ ਵੀ ਰਣੀ ਐਜ਼ ਅ ਲਿਬਰਲ ਲੀਡਰ, ਪਤਾ ਲੱਗ ਜਾਵੇਗਾ ਬਣਦੇ ਕਿ ਨਹੀਂ ਬਣਦੇ ਪ੍ਰੋਵਿੰਸ਼ੀਅਲੀ, ਤੇ ਬੈਕਗਰਾਉਂਡ ਚੈੱਕ ਕਰ ਲਿਓ, ਰਿਜ਼ਾਈਨ ਕੱਲੇ ਹੋਇਆ ਸੀਗਾ, ਸੱਥ ਵਿੱਚ ਬੈਠ ਕੇ ਗੱਲ ਕਰ ਲਿਓ, ਰਿਜ਼ਾਈਨ ਕੱਲੇ ਹੋਏ ਸੀਗੇ, ਰਿਸਪੈਕਟਡ ਮੈਨ ਆ, ਰਿਸਪੈਕਟਡ, ਆਈ ਰਿਸਪੈਕਟ ਐਵਰੀਬਡੀ, ਪਰ ਕੀ ਕੁਝ ਵੀ ਚੈਰਿਟੀ ਵਿੱਚ 900 ਮਿਲੀਅਨ ਡਾਲਰ, ਕਿੰਨੇ ਕੁ ਮਿਲੀਅਨ ਡਾਲਰ ਇੱਧਰ ਉੱਧਰ ਹੋ ਗਏ ਸੀਗੇ, ਤੁਹਾਨੂੰ ਖੁਦ ਪਤਾ, ਡਰਿਆ ਨਾ ਕਰੋ ਯਾਰ, ਤੁਹਾਡੇ ਪੈਸੇ ਆ। ਇਟਸ ਸੱਚ ਅ ਸੈਡ ਸਟੋਰੀ, ਵੀ ਕਿੱਧਰ ਨੂੰ ਜਾ ਰਿਹਾ। ਗੁਰਮੁਖ ਸਿੰਘ ਜੀ, ਮੈਂ ਕੈਪਟਨ ਸਾਹਿਬ ਨੂੰ ਨੈਕਸਟ ਲੈਣਾ, ਪਹਿਲਾਂ ਤੁਸੀਂ ਕੋਈ ਵਿਚਾਰ ਦੇਣਾ ਚਾਹੁੰਦੇ ਹੋ, ਕਿਉਂਕਿ ਮੈਂ ਫਿਰ ਖਬਰ ਤਾਂ ਹਜੇ ਪੜ੍ਹੀ ਹੀ ਹੈ ਨੀ।
2: ਬਿਲਕੁਲ, ਤੁਸੀਂ ਕੈਪਟਨ ਸਾਹਿਬ ਲੈ ਲਓ, ਫਿਰ ਆਪਾਂ ਕਰਦੇ ਹਾਂ
0: ਜੀ। ਕੈਪਟਨ ਸਾਹਿਬ ਸਤਿ ਸ੍ਰੀ ਅਕਾਲ ਜੀ, ਆਏ ਪ੍ਰੋਗਰਾਮ ਦੇ ਵਿੱਚ।
8: ਹਾਂਜੀ ਸਤਿ ਸ੍ਰੀ ਅਕਾਲ ਗੁਰਮੁਖ ਪਿਆਰੇ, ਉਹ ਚਾਰਕ ਸਾਹਿਬ ਦੀ ਗੱਲ ਆ, ਇੱਕ ਬੀਬੀ ਨੇ ਅਨਾਉਂਸਮੈਂਟ ਕਰਤੀ ਕਿ ਕਲੱਬਾਂ ਨੂੰ 30,000 ਰੁਪਈਆ ਦਿੱਤਾ ਜਾਊਗਾ, ਉਹ ਬੀਬੀ ਹਾਰ ਗਈ ਹੈ ਬਾਅਦ ਦੇ ਵਿੱਚ। ਉਹ ਮੈਂ ਉਸ ਨੂੰ ਕਲੱਬ ਦੇ ਬਾਹਰ ਕਿਸੇ ਪਾਸੇ ਅੱਗੇ ਪੁੱਛਿਆ ਵੀ ਤੁਸੀਂ ਇੰਨਾ ਪੈਸਾ ਕਿੱਥੋਂ ਦਿਓਗੇ, ਅੱਛਾ ਦੋ ਕਲੱਬਾਂ ਨੂੰ ਪੈਸੇ ਦਿੱਤੇ ਸੀ 17,000 ਰੁਪਈਆ, ਮੈਨੂੰ ਖੁਦ ਮਿਲੇ ਸੀ ਪੈਸੇ 3,099 ਡਾਲਰ 20 ਸੈਂਟ, ਇੱਕ 20 ਕਲੱਬਾਂ ਦਾ ਕਰਤਾ ਧਰਤਾ, ਬੜਾ ਸ਼ੈਤਾਨ ਦੀ ਤੂਤੀ ਹੈ, ਇਮਾਨਦਾਰ ਬੰਦੇ ਨੂੰ ਉਹ ਵੜਨ ਨਹੀਂ ਦਿੰਦਾ, ਸਾਡੇ ਖੁਦ ਟੁਕੜੇ ਕਰਤੇ। ਉੱਤੋਂ ਈਮੇਲ ਆਈ ਕਿ ਤੁਸੀਂ ਪੈਸੇ ਖਰਚ ਨਹੀਂ ਕੀਤੇ, ਵਾਪਸ ਕਰੋ, ਯਕੀਨ ਕਰੋ, ਮੈਂ ਆਪਦੇ ਗ੍ਰੈਂਡਸਨ ਨੂੰ ਲਿਜਾ ਕੇ ਬੈਂਕ ਦੇ ਵਿੱਚ ਉਸੇ ਵੇਲੇ ਪੈਸੇ ਵਾਪਸ ਕਰ ਦਿੱਤੇ ਆ। ਉਹਨੇ ਕੋ ਇੱਥੇ ਸ਼ੈਡ ਦਾ ਇੱਕ ਹੈ, ਕਲੱਬ ਇੱਥੇ ਦੋ ਆ, ਤੀਜਾ ਵੀ ਬਣ ਨੂੰ ਤਿਆਰ, ਆਪਾਂ ਜਾਣਾ ਹੀ ਛੱਡਤਾ, ਕੋਈ ਬੰਦਾ ਆ ਕੇ ਮੇਰੇ ਹਿਸਾਬ ਤਾਂ ਉਹਨੂੰ ਚੈੱਕ ਕਰ ਸਕਦਾ, ਮੈਂ 1,000 ਡਾਲਰ ਦੇਊ, ਜਦ 1 ਡਾਲਰ ਦਾ ਵੀ
0: ਬਹੁਤ ਵਧੀਆ ਕੰਮ ਕੀਤਾ ਜੀ, ਇਮਾਨਦਾਰੀ ਨਾਲ ਕੀਤਾ, ਰੱਬ ਤੁਹਾਨੂੰ ਰਾਜਗੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਗਵਰਨਮੈਂਟ ਦਾ ਪੈਸਾ ਕਿੰਨਾ ਕੁ ਆਪਾਂ ਵਰਤ ਲਵਾਂਗੇ, ਕਿੰਨਾ ਕੁ ਆਪਾਂ ਖਿਲਾਰ ਦੇਵਾਂਗੇ, ਮਿਲਦੇ ਹਨ। ਮਾਲਟਨ ਕਮਿਊਨਿਟੀ ਫੈਸਟੀਵਲ ਨੂੰ ਮਿਲਦਾ ਸੀਗਾ, ਕੈਰਸ ਹੈਗਾ ਫੈਸਲਾ ਹੋਣਾ, ਇਹਨੂੰ ਮਿਲਦਾ ਹੈਗਾ। ਪ੍ਰੋਗਰਾਮ ਚਲਾਉਣੇ ਪੈਂਦੇ ਆ, ਫੰਡਾਂ ਫੰਡਸ ਨਾਲ ਹੀ ਚੱਲਦੇ ਹਨ, ਜਾਂ ਤਾਂ ਟਿਕਟਾਂ ਫ੍ਰੀ ਵਿੱਚ ਹੋ ਜਾਂਦੀਆਂ ਜਾਂ ਸਸਤੀਆਂ ਹੋ ਜਾਂਦੀਆਂ ਕਮਿਊਨਿਟੀ ਦੇ ਵਿੱਚ, ਜਾਂ ਕਿਤੇ ਲੋੜ ਹੁੰਦੀ ਹੈ ਤੇ ਉੱਧਰ ਲਾ ਦਿੰਦੇ ਹਨ। ਪਰ ਜਦੋਂ ਨਾ ਆਪਾਂ ਖਿਲਾਰ ਦਿੰਦੇ ਹਾਂ ਇਹਨਾਂ ਚੀਜ਼ਾਂ ਨੂੰ, ਲੋੜ ਨਹੀਂ ਹੁੰਦੀ ਤਾਂ ਪੈਸੇ ਮੰਗ ਲੈਂਦੇ ਆ, ਫਿਰ ਬੜਾ ਦੁੱਖ ਲੱਗਦਾ ਵੀ ਟੈਕਸਪੇਅਰ ਦੇ ਪੈਸੇ ਕਿੱਧਰ ਨੂੰ ਜਾ ਰਹੇ, ਉਹ ਵੀ ਕੀ ਕਰਨ। ਮੈਂ ਹੁਣ ਇਹ ਵੀ ਕਹਿੰਦਾ ਉਹ ਵੀ ਕੀ ਕਰਨ, ਜਾਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਦੇ ਬੰਦ ਕਰਨੇ ਪੈਣੇ ਆ, ਜਾਂ ਇਕੱਠੇ ਹੋ ਕੇ ਸਮਝਾ ਲੈਣ ਵੀ ਦੇਖੋ ਜੀ ਆਹ ਹੋ ਰਿਹਾ, ਵੀ ਇਸ ਬ੍ਰਹਿਮਪੁਰ ਵਿੱਚ 60-70-80-30-40-50 ਜਿੰਨੇ ਵੀ ਇੰਨੇ ਕਲੱਬ ਹੋ ਗਏ ਹਨ, ਹੁਣ ਆਪਾਂ ਕਰੀਏ ਤਾਂ ਕੀ ਕਰੀਏ। ਇਹਨਾਂ ਨੂੰ ਇੱਕ ਏਰੀਆ ਵਾਈਜ਼ ਕਹਿ ਦੇਣਾ ਚਾਹੀਦਾ, ਤੁਸੀਂ ਇਕੱਠੇ ਹੋ ਕੇ ਇੱਕ ਕਲੱਬ ਥੱਲੇ ਆ ਜਾਵੋ ਤਾਂ ਆਪਾਂ ਇੰਨੇ ਕੁ ਪੈਸੇ ਦੇਵਾਂਗੇ, ਦੇਣੇ ਵੀ ਕਾਹਦੇ ਵਾਸਤੇ ਹੈਗੇ ਉਹ ਵੀ ਪਤਾ ਕਰ ਲਵਾਂਗੇ। ਗੁਰਮੁਖ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ, ਫਿਰ ਬਲਦੇਵ ਸਿੰਘ ਦੀ ਲਾਈਨ ਬਾਅਦ ਚ ਲੈਣਾ।
2: ਤਮਰ ਸਾਹਿਬ, ਗੱਲ ਏਦਾਂ ਹੈਗੀ ਹੈ ਕਿ ਜਦੋਂ ਵੀ ਇਹ ਜਿਹੜਾ ਕੈਨੇਡਾ ਹੈਗਾ ਜੀ, ਇੱਥੇ ਬੜੀ ਹਾਰਡ ਸਟਰਗਲ ਹੁੰਦਾ ਸਾਰੀ ਲਾਈਫ ਦੇ ਵਿੱਚ, ਠੀਕ ਹੈ ਜੀ। ਤੇ ਜਦੋਂ ਬੰਦਾ ਬਜ਼ੁਰਗ ਹੁੰਦਾ ਤਾਂ ਉਹਦੇ ਕੁਛ ਹੱਕ ਹੈ ਨਹੀਂ, ਉਹਦੇ ਤੇ ਸਿੱਧੇ ਤੌਰ ਤੇ ਆਪਾਂ ਸਵਾਲ ਉਠਾ ਦਈਏ। ਚਾਹੀਦਾ ਇੰਨਾ ਕੀ ਆ ਇਹਦੇ ਵਿੱਚ ਕਿ ਜਿਹੜੇ ਰੀਕ੍ਰੀਏਸ਼ਨ ਪ੍ਰੋਗਰਾਮ ਬਹੁਤ ਇੰਪੋਰਟੈਂਟ ਹੁੰਦੇ ਆ ਜੀ ਇਹਨਾਂ ਕੰਟਰੀਆਂ, ਖਾਸ ਤੌਰ ਤੇ ਸਟ੍ਰੈਸਫੁੱਲ ਲਾਈਫ ਹੈਗੀ ਆ, ਤਾਂ ਉਹਨਾਂ ਹਾਲਤਾਂ ਦੇ ਵਿੱਚ ਕੋਈ ਵੀ ਵਰਗ ਹੈ, ਚਾਹੇ ਉਹ ਬੱਚੇ ਨੇ ਚਾਹੇ ਬਜ਼ੁਰਗ ਨੇ, ਤਾਂ ਉਹਨਾਂ ਵਾਸਤੇ ਜੇ ਕੋਈ ਰੀਕ੍ਰੀਏਸ਼ਨ ਪ੍ਰੋਗਰਾਮ ਚੱਲਦਾ ਹੈਗਾ ਤਾਂ ਉਹ ਲਿਮਿਟਡ ਰੂਪ ਚੱਲਦਾ ਰਹਿਣਾ ਚਾਹੀਦਾ, ਇਹ ਬਹੁਤ ਜ਼ਰੂਰੀ ਹੈਗਾ, ਠੀਕ ਆ। ਲੇਕਿਨ ਇਹ ਵੇਖਣਾ ਚਾਹੀਦਾ ਕਿ ਉਹਦੀ ਇੰਟੈਂਸ਼ਨ ਜਿਹੜੀ ਹੈਗੀ ਆ ਉਹ ਕੋਈ ਗਲਤ ਨਾ ਹੋਵੇ ਵਰਤਣ ਵਾਲਿਆਂ ਵਾਸਤੇ ਵੀ, ਤੇ ਜਿਹੜੀ ਐਲੋਕੇਸ਼ਨ ਹੁੰਦੀ ਆ ਚੇਸ ਅਥਾਰਟੀ ਵੱਲੋਂ ਉਹਦੇ ਵਾਸਤੇ ਵੀ, ਉਹ ਨਾ ਹੋਵੇ ਜਿਹੜੀ ਐਲੋਕੇਟ ਕਰ ਰਹੀ ਆ ਉਹ ਵੀ ਇਹ ਸੋਚੇ ਕਿ ਮੈਨੂੰ ਇਹ ਤੋਂ ਕੋਈ ਬੈਨੀਫਿਟ ਹੋਵੇ ਹੁਣ ਕੋਈ ਪੋਲੀਟੀਕਲ, ਠੀਕ ਹੈ ਜੀ। ਤਾਂ ਦੂਜੇ ਪਾਸੇ ਜਿਹੜੇ ਰੀਕ੍ਰੀਏਸ਼ਨ ਜਿਹਦੇ ਹੱਕਦਾਰ ਹੈਗੇ ਆ ਉਹ ਵੀ ਆਪਣਾ ਹੱਕ ਇਹਨਾਂ ਦਾ ਯੂਜ਼ ਕਰਨ, ਕਿ ਜਿਹੜੇ ਦੂਜੇ ਰਾਈਡੈਂਟ ਹੈਗੇ ਆ ਉਹਨਾਂ ਨੇ ਬਿੱਲ ਪੇ ਕਰਨੇ ਹੈਗੇ ਆ, ਤਾਂ ਉਹਨਾਂ ਦੇ ਉੱਪਰ ਇੰਨਾ ਭਾਰ ਨਾ ਪਏ। ਪਾਵੇ ਕਿ ਬੈਲੈਂਸ ਮੈਂ ਪਹਿਲਾਂ ਵੀ ਕਹਿੰਦਾ ਨਾ ਬਹੁਤ ਜ਼ਰੂਰੀ ਆ, ਤਾਂ ਇਹਦੇ ਵਿੱਚ ਵੀ ਇਹ ਜ਼ਰੂਰੀ ਹੈਗਾ, ਹੱਕ ਉਹਨਾਂ ਦੇ ਹੈਗੇ ਆ ਉਹ ਮਿਲਦੇ ਰਹਿਣੇ ਚਾਹੀਦੇ ਆ, ਸਾਡੇ ਵੱਡੇ ਹੈਗੇ ਆ ਬਜ਼ੁਰਗ ਹੈਗੇ ਆ ਜੀ, ਤਾਂ ਉਹਨਾਂ ਦੇ ਉੱਪਰ ਮੈਨੂੰ ਇਹ ਨਹੀਂ ਪਤਾ ਹੈਗਾ ਕਿੰਨੇ ਕਿੰਨੇ ਪੈਸੇ ਕੀ ਕੀਤਾ, ਮੇਰੇ ਕੋਲ ਕੋਈ ਏਦਾਂ ਦਾ ਐਵੀਡੈਂਸ ਨਹੀਂ ਹੈਗਾ ਜੀ ਕਿ ਏਦਾਂ ਵੀ ਕਿ ਮੈਂ ਕੋਈ ਸਿੱਧੇ ਸਵਾਲ ਉਠਾ ਸਕਾਂ। ਮੈਂ ਇਹਨੂੰ ਸਹੀ ਤੇ ਸਹਿਯੋਗ ਵਰਤੋਂ ਦੀ ਜਿਹੜੀ ਆ
0: ਇਹਨੂੰ ਕਿੱਦਾਂ ਸੁਧਾਰਿਆ ਜਾ ਸਕਦਾ ਹੈਗਾ। ਸੋ ਆਪਾਂ ਸਾਰੇ ਹੀ ਆਪਣੇ ਹਨ, ਬਜ਼ੁਰਗ ਵੀ ਆਪਣੇ ਹਨ, ਉਹਨਾਂ ਨੂੰ ਕਿੰਨਾ ਕੁ ਪੈਸਾ ਮਿਲਣਾ ਚਾਹੀਦਾ, ਕੀ ਉਸ ਪੈਸੇ ਦਾ ਹੋ ਰਿਹਾ ਹੈਗਾ, ਜੇ ਚੰਗੀ ਤਰੀਕੇ ਨਾਲ ਵਰਤ ਹੋ ਰਿਹਾ ਹੈਗਾ ਤਾਂ ਵਾਈ ਨਾਟ। ਇੱਥੇ ਤਾਂ ਬਿਲੀਅਨਸ ਖਾ ਜਾਂਦੇ ਹਨ, ਇਹ ਤਾਂ ਫਿਰ ਵੀ ਹਜ਼ਾਰਾਂ ਵਿੱਚ ਆ। ਬਲਦੇਵ ਸਿੰਘ ਜੀ ਲਾਈਨ ਹੋਲਡ ਤੇ ਰੱਖੋ, ਪਹਿਲਾਂ ਮੈਂ ਮਜੈਸਟਿਸ ਕਿਚਨ ਕੈਬਨਿਟ ਸਰ ਦੱਸ ਦਿੰਦਾ। ਮਜੈਸਟਿਕ ਕਿਚਨ ਕੈਬਨਿਟ, ਕਸਟਮ ਕਿਚਨ ਕੈਬਨਿਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਸਟਮ ਬਾਰ ਬਣਾਉਣੇ ਚਾਹੁੰਦੇ ਹੋ ਤਾਂ ਬਰੈਂਪਟਨ ਵਿੱਚ ਹਨ ਇਹ ਮਜੈਸਟਿਸ ਕਿਚਨ ਵਾਲੇ 6479374537 ਤੇ ਐਡ ਮਿਊਰਾ ਕ੍ਰੀਏਟਿਵ ਏਜੰਸੀ ਹੈਗੀ ਆ, ਤੁਹਾਡਾ ਸੋਸ਼ਲ ਮੀਡੀਆ ਮੈਨੇਜ ਕਰਦੀ ਆ, ਬ੍ਰਾਂਡ ਡਿਜ਼ਾਈਨ ਕਰਕੇ ਦਿੰਦੀ ਆ। 2895000667 ਮੈਟਰੋ ਇਮੀਗ੍ਰੇਸ਼ਨ ਤੋਂ ਸੁਰੇਸ਼ ਗੋਤਾ ਸਾਹਿਬ ਜੀ ਨੇ ਆਪਣਾ ਸਪੋਂਸਰ ਕੀਤਾ। ਪਰਮਨੈਂਟ ਰੈਜੀਡੈਂਸੀ, ਰਿਫਿਊਜੀ ਕਲੇਮ, ਸਪਾਊਸਲ ਸਪੋਂਸਰਸ਼ਿਪ, ਕੋਈ ਇਮੀਗ੍ਰੇਸ਼ਨ ਦਾ ਮਸਲਾ ਹੋਵੇ ਤਾਂ ਬਹੁਤ ਲੰਬਾ ਐਕਸਪੀਰੀਅੰਸ ਹੈਗਾ ਸੁਰੇਸ਼ ਗੁਪਤਾ ਸਾਹਿਬ ਦਾ, 905-6713-1200 ਤੇ ਗੱਲਬਾਤ ਕਰ ਲੈਣੀ ਆ। ਤੇ ਗ੍ਰੀਨ ਵੈਲੀ ਵਾਲੇ ਹਨ, ਤੁਸੀਂ ਗ੍ਰੀਨ ਵੈਲੀ ਸੁਪਰ ਮਾਰਕੀਟ ਤੇ ਜਾ ਕੇ ਦੇਖਿਓ, ਮੇਫੀਲਡ ਤੇ ਜਾ ਕੇ ਮਕਵੀਨ ਤੇ, ਮੇਫੀਲਡ ਐਂਡ ਮਕਵੀਨ ਤੇ ਹਨ, ਬਹੁਤ ਵੱਡਾ ਗਰੋਸਰੀ ਸਟੋਰ ਆ। ਬਾਹਰ ਨਰਸਰੀ ਲਾਈ ਹੋਈ ਹੈਗੀ ਆ, ਫਲ ਬੂਟੇ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ, ਗਰੋਸਰੀ ਕਰ ਸਕਦੇ ਹੋ, ਕੇਟਰਿੰਗ ਕਰਵਾ ਸਕਦੇ ਹੋ। ਗ੍ਰੀਨ ਵੈਲੀ ਸੁਪਰ ਮਾਰਕੀਟ 905-913-1600 ਤੇ ਬਲਦੇਵ ਫਿਰ 5820। ਬਲਦੇਵ ਜੀ ਆ ਜਾਓ।
9: ਨੰਬਰ ਸਾਹਿਬ ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ।
9: ਮੈਂ ਬੈਸ ਸਾਹਿਬ ਹੁਣ ਪਰਿਵਾਰ ਤੋਂ ਜੀ ਭਰ ਗਿਆ, ਉਹ ਤਾਂ ਕਹਿੰਦਾ ਫੈਮਿਲੀ ਵਾਸਤੇ ਸਾਰਾ ਕੁਛ ਛੱਡ ਕੇ ਭੱਜਿਆ, ਪਤਾ ਸਾਰਿਆਂ ਨੂੰ ਸੀਗੇ। ਤੇ ਬਾਕੀ ਮੈਂ ਵੀ ਕਲੱਬ ਬਣਾ ਲਿਆ, ਰਜਾਈ ਕਲੱਬ ਬਣਾ ਲਿਆ, ਪੈਸੇ ਲਾਵਾਂਗੇ।
0: ਜੈ ਬਾਬੇ ਜੀ, ਜਪ ਨਾਮ ਮੈਂ ਕਹਿ ਦਿੰਦਾ, ਇੱਥੇ ਬੰਦ ਕਰਦਾ, ਜਪ ਨਾਮ ਕਹਿ ਕੇ ਹੀ। 5820 ਤੁਸੀਂ ਯਾਰ ਤੇ ਹੋ ਜੀ।
10: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
10: ਭੇਜਵਾ ਵੀਰ, ਸਤਿ ਸ਼੍ਰੀ ਅਕਾਲ ਗੁਰਮੁਖ ਸਿੰਘ ਭਾਜੀ ਨੂੰ, ਸਤਿ ਸ਼੍ਰੀ ਅਕਾਲ ਜੀ
0: ਜੀ,
10: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਅੱਛਾ ਭਾਜੀ, ਮੇਰਾ ਸਵਾਲ ਇਹ ਹੈਗਾ ਜੀ, ਜਿਹੜਾ 413 ਹਾਈਵੇ ਬਣਨ ਦੇ ਸਾਈਡ ਵਗੈਰਾ ਲੱਗੇ ਪਏ, ਉਹ ਉਹਦੀ ਕੋਈ ਅਪਡੇਟ ਹੈ ਜੀ? ਉਹ ਕਦੋਂ ਸ਼ੁਰੂ ਹੋ ਰਿਹਾ ਕਿ ਜਾਂ ਇੰਡੀਆ ਵਾਲਾ ਹੀ ਕੰਮ ਹੈ? ਨੀ ਪੱਥਰ
0: ਜੂਨ ਦੇ ਮਹੀਨੇ ਵਿੱਚ 1x1 ਤੁਹਾਡੇ ਵਾਸਤੇ ਸਾਰੀਆਂ ਅਪਡੇਟ ਲੈ ਕੇ ਆਵਾਂਗੇ, ਪੇਪਰ ਕਢਾ ਕੇ, ਇਨਫੋਰਮੇਸ਼ਨ ਲੈ ਕੇ, ਇਹਨਾਂ ਨੂੰ ਈਮੇਲਾਂ ਭੇਜ ਕੇ, ਕਿਉਂਕਿ ਫਿਰ ਆਪਾਂ ਸਾਰੀ ਅਪਡੇਟ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਜੇ ਗੁਰਮੁਖ ਸਿੰਘ ਤੁਸੀਂ ਕੋਈ ਅਪਡੇਟ ਸਾਂਝੀ ਕਰਨਾ ਚਾਹੁੰਦੇ ਹੋ, ਮੋਰ ਦੈਨ ਵੈਲਕਮ। ਗੁਰਮੁਖ ਸਿੰਘ ਜੀ ਲੱਗਦਾ ਮਿਊਟ ਤੇ ਹਨ, ਮੈਂ ਕਿਹਾ ਜੇ ਤੁਸੀਂ ਕੋਈ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ 413 ਦੀ, ਕਰ ਦੇਵੋ, ਨਹੀਂ ਤਾਂ ਮੈਂ ਇਹੀ ਜਵਾਬ ਦਿੱਤਾ ਵੀ ਵੇਟ ਕਰੋ, 1x1 ਸਾਰੀ ਅਪਡੇਟ ਤੁਹਾਨੂੰ ਦੇਵਾਂਗੇ।
9: ਜੀ ਬਿਲਕੁਲ ਤਮਰ ਸਾਹਿਬ, ਇਹ ਨਹੀਂ, ਇਹ ਆਪਾਂ ਥੋੜੀ ਜਿਹੀ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੇ ਹਾਂ ਕਿ ਜਿਹੜਾ 413 ਹਾਈਵੇ ਆ ਉਹ ਅੰਡਰ ਪ੍ਰੋਸੈਸਿੰਗ ਚ ਹੈਗਾ ਜੀ। ਇਹ ਨਹੀਂ ਹੈਗਾ ਕਿ ਉਹ ਬਿਲਕੁਲ ਉਹ ਕਿਸ ਕੋ ਪਲਾਨ ਨਹੀਂ ਹੈਗੀ ਜਾਂ ਕੋਈ ਸ਼ੰਕੇ ਹੈਗੇ ਉਹਦੇ ਤੇ। ਇਹਦੇ ਤੇ ਕਈ ਪ੍ਰੈਸ ਕਾਨਫਰੰਸਾਂ ਵੈਸੇ ਹੋ ਚੁੱਕੀਆਂ ਨੇ, ਜਿਹੜੇ ਟਰਾਂਸਪੋਰਟ ਮਿਨਿਸਟਰ ਆਪਣੇ ਪ੍ਰਾਮੀ ਸਰਕਾਰੀਆ ਸਾਹਿਬ, ਹਾਲਾਂਕਿ ਦਾਅਵੇ ਕੁਝ ਜ਼ਿਆਦਾ ਕੀਤੇ ਜਾਂਦੇ ਰਹੇ ਆ, ਪਰ ਉਹਦੇ ਮੁਤਾਬਕ ਜਿਹੜਾ ਕੰਮ ਦਾ ਪਲਾਨ ਆ ਉਹ ਸਾਹਮਣੇ ਲੋਕਾਂ ਨੂੰ ਨਜ਼ਰ ਨਹੀਂ ਆਇਆ। ਇਸ ਕਰਕੇ ਬਹੁਤ ਸਾਰੇ ਇਹ ਲੋਕ ਸੋਚਦੇ ਹੈਗੇ ਕਿ ਸ਼ਾਇਦ ਪਤਾ ਨਹੀਂ ਇਹ ਗਵਰਨਮੈਂਟ ਦੇ ਦਾਅਵੇ ਹੀ ਆ, ਇਹ ਸ਼ੁਰੂ ਹੋਣਾ ਜਾਂ ਨਹੀਂ ਹੋਣਾ, ਠੀਕ ਹੈ ਜੀ। ਲੇਕਿਨ ਕਮਿੰਗ ਅਪ ਜਿਹੜਾ 410 ਜਿਹੜਾ ਪਹਿਲਾਂ ਐਕਸਟੈਂਸ਼ਨ ਹੋਣਾ ਜੀ ਕਿੰਗ, ਜਿਹੜਾ ਕਿੰਗ ਤੱਕ, ਠੀਕ ਹੈ, ਤਾਂ ਇਹਦੀ ਜਿਹੜੀ ਪ੍ਰੋਸੈਸਿੰਗ ਆ ਹੁਣ ਸਾਈਨ ਜਿਹੜੇ ਆ ਵਗੈਰਾ ਡਿਸਪਲੇ ਹੋ ਰਹੇ ਆ, ਤਾਂ ਹੌਲੀ ਹੌਲੀ ਇਹਦਾ ਜਿਹੜਾ ਕੰਮ ਹੈ ਉਹ ਕੁਛ ਆਪਾਂ ਨੂੰ ਕਹਿ ਸਕਦੇ ਹਫ਼ਤਿਆਂ ਤੱਕ, ਮੈਂ ਕਹਿ ਸਕਦਾ ਜਿਹੜੀ ਮੇਰੇ ਕੋਲ ਜਾਣਕਾਰੀ ਹੈਗੀ ਹੈ, ਜਾਂ ਨੈਕਸਟ ਮੰਥ ਤੱਕ ਇਹ ਸ਼ੁਰੂ ਹੋ ਜਾਣਾ ਜੀ, ਠੀਕ ਹੈ ਜੀ। ਸੋ ਇਹ ਸਟੈਪ ਬਾਏ ਸਟੈਪ ਹੋਣਾ ਵਾ। 52 ਕਿਲੋਮੀਟਰ ਲੰਬਾ ਹਾਈਵੇ ਜਿਹੜਾ 413 ਅਫੀਸ਼ੀਅਲ ਅੰਡਰਵੇ ਹੈਗਾ ਜੀ, ਇਹ ਗੱਲ ਹੈਗੀ ਆ। ਇਹਦੇ ਕਰਨਾ ਕੁਝ ਜਾਣਕਾਰੀਆਂ ਜਿਹੜੀਆਂ ਹੈਗੀਆਂ ਆਪਾਂ ਕੋਸ਼ਿਸ਼ ਕਰਾਂਗੇ ਇੱਕ ਦਿਨ ਜਿਹੜੇ ਸੰਬੰਧਿਤ ਮਿਨਿਸਟਰ ਹੈਗੇ ਆ ਉਹਨਾਂ ਨੂੰ ਆਪਣੇ ਪ੍ਰੋਗਰਾਮ 'ਚ ਲਿਆਈਏ ਜੀ, ਤੇ ਲਿਆ ਕੇ ਸਿੱਧੇ ਤੌਰ 'ਤੇ ਜਿਹੜੇ ਸਵਾਲ ਆ ਉਹ ਦਈਏ ਲੋਕਾਂ ਨੂੰ ਕਿ ਅਸਲ ਦੇ ਵਿੱਚ ਗੱਲ ਕਿੱਥੇ ਖੜੀ ਹੈਗੀ ਆ, ਪਰ ਅੰਡਰ ਵੇ ਆ ਜੀ।
0: ਕਈ ਵਾਰੀ ਸਾਨੂੰ ਦਿਸਦਾ ਨਹੀਂ ਹੁੰਦਾ ਕਿਉਂਕਿ ਆਪਾਂ ਚਾਹੁੰਦੇ ਹੋ ਬਿਲਡਿੰਗ ਬਣਦੀ ਹੋਵੇ, ਪਰ ਬਿਲਡਿੰਗ ਬਣਾਉਣ ਦੇ ਵਿੱਚ ਬਹੁਤ ਸਾਰੇ ਰੂਲਸ ਰੈਗੂਲੇਸ਼ਨ ਹੁੰਦੇ ਹਨ ਜਿਹੜੇ ਪਾਸ ਕਰਵਾਉਣੇ ਪੈਂਦੇ ਹਨ। ਤੋ ਦੱਸ ਦਈਏ, ਚਾਹੇ 413 ਹੋਵੇ, ਚਾਹੇ ਹੌਸਪੀਟਲ ਹੋਵੇ, ਚਾਹੇ ਤੁਹਾਡੀ ਇੰਸ਼ੋਰੈਂਸ ਘਟਾਉਣ ਦਾ ਮੁੱਦਾ ਹੋਵੇ, ਇਹਨਾਂ ਦੇ 1x1 ਸੋ ਕਾਲ ਜਿਹੜੇ ਇਹਨਾਂ ਨੂੰ ਇਸ ਡਿਪਾਰਟਮੈਂਟ ਨੂੰ ਹੈਂਡਲ ਕਰਦੇ ਹਨ ਉਹਨਾਂ ਨੂੰ ਆਪਾਂ ਏਅਰ 'ਤੇ ਲੈ ਕੇ ਆਵਾਂਗੇ। ਇੰਸ਼ੋਰੈਂਸ ਦਾ ਪਹਿਲੇ ਉਹਨਾਂ ਨੇ ਬਹੁਤ ਸਾਰਿਆਂ ਨੂੰ ਦੱਸ ਦਿੱਤਾ ਸੀਗਾ ਵੀ ਤੁਹਾਡੇ ਏਰੀਆ ਦੇ ਵਿੱਚ ਐਕਸੀਡੈਂਟ ਹੀ ਬਹੁਤ ਹੁੰਦੇ ਹਨ ਤਾਂ ਕਰੀ ਅਤੇ ਕੀ ਕਰੀ, ਗੱਡੀਆਂ ਉੱਪਰ ਪਲੇਟਾਂ ਲੱਗੀਆਂ ਹੋਈਆਂ ਹਨ ਪਰ ਇੰਸ਼ੋਰੈਂਸ ਦੀ ਕੋਈ ਉਹਦੀ ਹੈ ਹੀ ਨਹੀਂ ਹੈਗੀ, ਫਿਰ ਉਹ ਵੀ ਕੀ ਕਰਨ। ਤੋ ਕਾਫੀ ਕੁਛ ਹੈਗਾ ਆ ਜਿਹੜਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। BK ਟੈਕਸ ਐਂਡ ਅਕਾਊਂਟ ਦੇ ਪਾਲ ਮਾਂਗੜ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ। ਗੁਰਮੁਖ ਸਿੰਘ ਜੀ, ਥੋੜੀ ਬਹੁਤ ਖਬਰਾਂ ਵੱਲ ਝਾਤ ਮਾਰ ਲਈ ਤੇ ਪ੍ਰੋਗਰਾਮ ਤੇ ਅੱਗੇ ਲੰਘੇ ਸਾਡਾ।
9: ਬਿਲਕੁਲ ਕੋਈ ਗੱਲ ਨੀ ਜੀ, ਫਿਰ ਆਪਾਂ ਸਰੋਤਿਆਂ ਨੂੰ ਨਾਲ ਲੈਣਾ। ਜਿਹੜੇ ਕੰਟਰੈਕਟ ਜਿੰਨੇ ਹੈਗੇ 410 ਦੇ ਜੀ ਉਹ ਹੋ ਚੁੱਕੇ ਆ, ਇਹ ਵੀ ਆਪਣੀ ਜਾਣਕਾਰੀ ਆਪਾਂ ਸਰੋਤਿਆਂ ਨੂੰ ਦੱਸ ਦਿੰਦੇ ਹਾਂ ਕਿ ਉਹ ਬਕਾਇਦਾ ਜਾਰੀ ਕੀਤੇ ਜਾ ਚੁੱਕੇ ਆ, ਤੇ ਇਹਦੇ ਸੰਬੰਧ ਵਿੱਚ ਫੰਡਿੰਗ ਵੀ ਕੁਛ ਇਨੀਸ਼ੀਅਲ ਫੰਡਿੰਗ ਵੀ ਜਿਹੜੀ ਆ ਉਹ ਵੀ ਐਲੋਕੇਟ ਜਿਹੜੀ ਆ ਕੀਤੀ ਜਾ ਚੁੱਕੀ ਆ। ਲੇਕਿਨ ਇਹ ਗੱਲ ਜ਼ਰੂਰੀ ਹੈ ਕਿ ਟਾਈਮ ਸਪੈਮ ਇਹਦਾ ਕਦੀ ਵੀ ਗਵਰਨਮੈਂਟ ਨੇ ਦਿੱਤਾ ਨਹੀਂ ਹੈਗਾ, ਇਹ ਸਵਾਲ ਵੱਡਾ ਇੱਕ ਸਰੋਤਾਂ ਦਾ ਹੈਗਾ। ਤਾਂ ਇੱਕ ਅਹਿਮ ਗੱਲ ਹੈਗੀ ਆ ਕਿ ਇੱਕ ਬਹੁਤ ਚਰਚਿਤ ਬਿੱਲ ਜਿਹੜਾ ਇੰਟਰੋਡਿਊਸ ਹੋਇਆ ਜੀ ਕੈਨੇਡਾ ਦੇ ਵਿੱਚ, ਉਹਦੀ ਚਰਚਾ ਆਪਣੀ ਹਮੇਸ਼ਾ ਰੇਡੀਓ ਤੇ ਆਪਣੇ ਵਿਰਾਸਤ ਮੀਡੀਆ ਤੇ ਚੱਲਦੀ ਰਹੀ ਆ ਕਿ ਜਿਹੜਾ ਬਿੱਲ C-22 ਹੈਗਾ ਇਹ ਇੰਟਰੋਡਿਊਸ ਹੋਇਆ, ਇਹਦੇ ਰੀਡਿੰਗ ਚੱਲ ਰਹੀਆਂ ਨੇ। ਜਦੋਂ ਪਾਸ ਹੋ ਗਿਆ ਤੇ ਫਿਰ ਆਪਾਂ ਇਹ ਖਬਰ ਦਿੱਤੀ ਸੀ ਕਿ ਜਿਹੜੇ ਸੈੱਲ ਫੋਨ ਹੈਗੇ ਆ ਉਹਦੇ ਉੱਪਰ ਜੇ ਪੁਲਿਸ ਚਾਹੂਗੀ ਤਾਂ ਉਹਦੇ ਜਾਣਕਾਰੀ ਇਨਵੈਸਟੀਗੇਸ਼ਨ ਪਰਪਜ ਨਾਲ ਲੈ ਸਕਦੀ ਆ, ਜਿਹਦੀ ਪਹਿਲਾਂ ਉਹਨੂੰ ਬਹੁਤ ਸਾਰੀਆਂ ਅਪਰੂਵਲ ਜਿਹੜੀਆਂ ਲੈਣੀਆਂ ਪੈਂਦੀਆਂ ਨੇ। ਕੱਲ ਜਿਹੜੇ ਆਪਣੇ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸਾਗਰੀ ਹੈਗੇ ਜੀ, ਉਹ ਇੰਟਰਵਿਊ ਕਰ ਰਹੇ ਸੀ ਮੀਡੀਆ ਨਾਲ, ਤਾਂ ਉਹਨਾਂ ਨੂੰ ਸਵਾਲ ਹੋਏ ਸੀ ਇਹਦੇ ਉੱਪਰ ਕਿ ਇਹ ਬਿੱਲ ਦੇ ਉੱਪਰ ਕੋਈ ਸਵਾਲ ਉਠਾਏ ਜਾ ਰਹੇ ਆ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਜਾਂ ਆਪਾਂ ਕਹਿ ਸਕਦੇ ਇਨਫੋਰਮੇਸ਼ਨ ਨੂੰ ਲੈ ਕੇ ਪ੍ਰਾਈਵੇਸੀ ਨੂੰ, ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਕੁਛ ਇੱਕ ਅਮੈਂਡਮੈਂਟ ਇਹਦੇ ਵਿੱਚ ਕਰਾਂਗੇ ਜ਼ਰੂਰ ਕਿ ਜਿਹੜਾ ਟੈਕ ਤੇ ਕਮਿਊਨੀਕੇਸ਼ਨ ਕੰਪਨੀਆਂ ਹੈਗੀਆਂ ਡਾਟਾ ਸਟੋਰ ਕਰਦੀਆਂ ਮੈਟਾ ਦਾ ਜਾਂ ਕੁਛ ਵੀ, ਉਹਦੇ ਉੱਪਰ ਭਰੋਸੇਯੋਗਤਾ ਤੇ ਜਿਹੜੀ ਟ੍ਰਾਂਸਪਰੈਂਸੀ ਆ ਉਹ ਬਣਾਈ ਰੱਖ, ਇਹਨੂੰ ਯਕੀਨੀ ਬਣਾਇਆ ਜਾਊਗਾ। ਲੇਕਿਨ ਨਾਲ ਹੀ ਉਹਨਾਂ ਇਹ ਗੱਲ ਕਹਿ ਦਿੱਤੀ ਕਿ ਇਹ ਬਿੱਲ ਇੰਟਰੋਡਿਊਸ ਵੀ ਹੋਇਆ ਜਿਹੜਾ ਇਹ ਪਾਸ ਹੋਊਗਾ ਤੇ ਲਾਗੂ ਵੀ ਹੋਊਗਾ, ਜਿਹੜੀ ਕਿ ਇੱਕ ਬਹੁਤ ਹੀ ਚੰਗੀ ਗੱਲ ਹੈਗੀ ਹੈ ਜੀ, ਹੋਣਾ ਚਾਹੀਦਾ ਸੀਗਾ ਠੀਕ ਹੈ ਜੀ। ਤਾਂ ਇਹਦੇ ਉੱਪਰ ਜਿਹੜਾ ਬਾਅਦ ਵਿੱਚ ਕੋਈ ਵੀ ਸਵਾਲ ਉਠਾਏ ਉਹ ਵੱਖਰੀ ਗੱਲ ਆ, ਪਰ ਮੇਰੇ ਵੀ ਇਹ ਮੰਨਣਾ ਹੈਗਾ ਜੀ ਹੁਣ ਇਸ ਬਿੱਲ ਨੂੰ ਆਉਣਾ ਤੇ ਇਹਦਾ ਲਾਗੂ ਹੋਣਾ ਇੱਕ ਜ਼ਰੂਰੀ ਹੈਗਾ। ਪ੍ਰਧਾਨ ਮੰਤਰੀ ਮਾਰਕਾਰ ਵੱਲੋਂ ਜਿਹੜੇ ਸਵੀਡਨ ਤੋਂ 4 ਅਰਲੀ ਵਾਰਨਿੰਗ ਏਅਰਕ੍ਰਾਫਟ ਟੈਕਨੋਲੋਜੀ ਖਰੀਦਣ ਬਾਅਦ ਦੀ ਗੱਲਬਾਤ ਜਿਹੜੀ ਆ ਸ਼ੁਰੂ ਹੋ ਗਈ ਹੈ ਜੀ, ਇੱਕ ਅਹਿਮ ਸੁਰੱਖਿਆ ਸਮਝੌਤਾ ਹੋਊਗਾ ਅਮੈਰੀਕਾ ਜਿਹੜਾ ਗੈਰ ਅਮੈਰੀਕਨ ਹੋਊਗਾ ਜੀ, ਭਾਵੇਂ ਸਟੈਪ ਅਪ ਜਿਹੜਾ ਸਿਕਿਉਰਿਟੀ ਦੇ ਤੌਰ ਦੇ ਉੱਪਰ ਵੀ ਕੈਨੇਡਾ ਨੇ ਯੂਰਪ ਦੇ ਨਾਲ ਜਿਹੜੀ ਪਹਿਲਕਦਮੀ ਕਰ ਲਈ ਆ ਸ਼ੁਰੂ ਹੋ ਗਈ ਹੈ ਜੀ। ਇਹਦੇ ਵਿੱਚ ਜਿਹੜੀਆਂ 4 ਸਬਮੈਰੀਨਸ ਹੈਗੀਆਂ ਉਹ ਵੀ ਕੈਨੇਡਾ ਨੂੰ ਜਰਮਨ ਵੱਲੋਂ ਦਿੱਤੀਆਂ ਜਾਣੀਆਂ 2036 ਤੱਕ। ਟਾਈਮ ਸਪੈਮ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਆ, ਲੇਕਿਨ ਇਹ ਗੱਲ ਪੱਕੀ ਹੈਗੀ ਆ ਕਿ ਹੁਣ ਇੱਕ ਕਿਸਮ ਦੇ ਨਾਲ ਸ਼ੁਰੂਆਤ ਜਿਹੜੀ ਹੋ ਗਈ ਆ। ਪ੍ਰਧਾਨ ਮੰਤਰੀ ਮਾਰਕਾਰ ਨੇ ਕੁਝ ਦਿਨ ਪਹਿਲਾਂ ਜਿਹੜਾ ਕੈਨੇਡਾ ਦੇ ਅਮੈਰੀਕਾ ਦੇ ਨਾਲ ਇੱਕ ਸੁਰੱਖਿਆ ਬਜਟ ਸੀਗਾ ਉਹਦੇ ਵਿੱਚ ਵੀ ਕੁਝ ਕਟੌਤੀਆਂ ਕਰਨ ਦੀ ਗੱਲਬਾਤ ਕੀਤੀ ਸੀਗੀ ਜੀ। ਤਾਂ ਇਹਦੇ ਨਾਲ ਹੀ ਇੱਕ ਹਾਈਲਾਈਟ ਮੈਂ ਹੋਰ ਜਾਰੀ ਕਰ ਦਿੰਦਾ ਕਿ ਜਿਹੜੀ ਪਹਿਲਾਂ ਇੰਸਪੈਕਟਰ ਹੀ ਸੀਗਾ ਕਿ ਜਿਹੜੇ ਸਟੀਵਨ ਗਿਲਬੋਟ ਹੈਗੇ ਆ ਜੀ ਲਿਬਰਲ MP ਸੀਗੇ, ਹੁਣ ਉਹ ਪੂਰੀ ਤਰ੍ਹਾਂ ਲਿਬਰਲ ਜਿਹੜੀ ਪਾਰਟੀ ਆ ਕਾਕਸ ਆ ਉਹ ਚੋਂ ਵੀ ਬਾਹਰ ਹੋ ਗਿਆ। ਪਹਿਲਾਂ ਉਹਨਾਂ ਨੇ MP ਕੈਬਨਿਟ ਮਿਨਿਸਟਰ ਵਜੋਂ ਅਸਤੀਫਾ ਦਿੱਤਾ ਸੀ, ਇਨਵਾਇਰਮੈਂਟ ਮਿਨਿਸਟਰੀ ਉਹਨਾਂ ਕੋਲ ਸੀਗੀ ਜੀ। ਇੱਕ ਮੁੱਦਾ ਵੱਖਰੇ ਤੌਰ ਤੇ ਲਿਆਉਣਾ ਬਣਦਾ ਕਿ ਠੀਕ ਹੈ ਕੈਨੇਡਾ ਨੂੰ ਅੱਗੇ ਜਾਣ ਦੀ ਲੋੜ ਹੈ, ਜਿਹੜੀ ਆਪਾਂ ਕਹਿ ਸਕਦੇ ਹਾਂ ਵੱਡੇ ਪ੍ਰੋਜੈਕਟ ਹੈਗੇ ਉਹਨਾਂ ਨੂੰ ਲਾਗੂ ਕਰਨ ਦੀ ਵੀ ਲੋੜ ਹੈ, ਕਿਉਂਕਿ ਇਹਨਾਂ ਗੱਲਾਂ 'ਚ ਫਸੇ ਰਹਿਣਾ ਲਗਾਤਾਰ ਜਿਹੜਾ ਦੇਸ਼ ਦੀ ਤਰੱਕੀ ਆ ਉਹ ਵੀ ਜਿਹੜੀ ਆ ਰੁਕੀ ਹੋਈ ਆ ਉਹਦੇ ਨਾਲ। ਲੇਕਿਨ ਮੈਂ ਐਥਨਿਕ ਗੱਲ ਕਰਨਾ ਚਾਹੁੰਦਾ ਤਾਂ ਮਤਲਬ ਗੱਲ ਛੋਟੀ ਰੱਖੂੰਗਾ ਕਿ ਇੱਕ ਉਹ ਵੀ ਵਿਚਾਰਧਾਰਾ ਹੈਗੀਆਂ ਕਿ ਅੱਜ ਜਦੋਂ ਲਿਬਰਲ ਪਾਰਟੀ ਦਾ ਆਭਾਰ ਹੋ ਗਿਆ ਤਾਂ ਬਹੁਤ ਸਾਰੇ ਛਾਲਾਂ ਮਾਰ ਮਾਰ ਕੇ ਲਿਬਰਲ ਪਾਰਟੀ 'ਚ ਗਏ ਆ ਜੀ, ਸਾਨੂੰ ਲਿਬਰਲ ਪਾਰਟੀ ਦੀ ਵਿਚਾਰਧਾਰਾ ਚੰਗੀ ਲੱਗਦੀ ਆ, ਪ੍ਰਧਾਨ ਮੰਤਰੀ ਨੂੰ ਚੰਗੀ ਲੱਗਦੀ ਆ। ਲੇਕਿਨ ਇੱਕ ਇਨਸਾਨ ਉਹ ਵੀ ਹੈਗਾ, ਚਾਹੇ ਉਹ ਵੱਖਰਾ ਵਿਸ਼ਾ ਕਿ ਕਿੰਨਾ ਕੁ ਉਹਨਾਂ ਦਾ ਜੈਨੂਇਨਟੀ ਇਸ 'ਚ ਰੱਖਣੀ ਚਾਹੀਦੀ ਆ, ਲੇਕਿਨ MP ਵਜੋਂ ਅਸਤੀਫਾ ਵੀ ਦਿੱਤਾ, ਮੈਂਬਰ ਕੈਬਨਿਟ ਮਿਨਿਸਟਰ ਵਜੋਂ ਅਸਤੀਫਾ ਦਿੱਤਾ, ਇੱਕ ਵਿਚਾਰਧਾਰਾ ਕਰਕੇ ਇੱਕ ਸਿਧਾਂਤ ਕਰਕੇ ਠੀਕ ਹੈ। ਇਹ ਆਪਣੇ ਆਪ ਦੇ ਵਿੱਚ ਜਿਹੜੀ ਰਾਜਨੀਤੀ ਦੇ ਵਿੱਚ ਮੋਰੈਲਿਟੀ ਦੀ ਗੱਲ ਹੈਗੀ ਆ, ਇਹਦੀ ਇੱਕ ਐਗਜ਼ਾਮਪਲ ਹੈਗੀ ਆ। ਹਾਲਾਂਕਿ ਉਹਨਾਂ ਦਾ ਸਟੈਂਡ ਕਿੰਨਾ ਕੁ ਸਾਰਥਕ ਦੇਸ਼ ਦੀ ਤਰੱਕੀ ਦੇ ਅਗੇਂਸਟ ਹੈਗਾ ਉਹ ਵੱਖਰੀ ਗੱਲ ਹੈ ਠੀਕ ਹੈ, ਲੇਕਿਨ ਇਹ ਗੱਲ ਜ਼ਰੂਰ ਹੈਗੀ ਆ ਕਿ ਅੱਜ ਵੀ ਮੋਰੈਲਿਟੀ ਦੇ ਵਿੱਚ ਕੈਨੇਡੀਅਨ ਜਿਹੜੇ ਪੋਲੀਟੀਸ਼ੀਅਨ ਆ ਕਈ ਵਾਰੀ ਐਗਜ਼ਾਮਪਲ ਇਹ ਦੇ ਜਾਂਦੇ ਆ ਕਿ ਸਾਡੇ ਸਿਧਾਂਤ ਸਾਡੇ ਅਹੁਦਿਆਂ ਤੋਂ ਪਾਰਟੀਆਂ ਤੋਂ ਉੱਚੇ ਹੈਗੇ ਆ
0: ਜੀ। ਸ਼ਾਇਦ ਸਾਡੀ ਸਿਟੀ ਵਿੱਚ ਵੀ ਇੱਥੇ ਆ ਜਾਏ ਬ੍ਰਾਂਡਰ ਵਿੱਚ, ਇੱਦਾਂ ਸ਼ਾਇਦ ਲੱਗਦਾ ਨਹੀਂ ਹੈਗਾ ਹਨਾ। LP ਰੂਫੇ ਵਾਲੇ ਹਨ, ਰੂਫਿੰਗ ਦਾ ਕੰਮ ਹੋਵੇ, ਸ਼ਿੰਗਲ ਚੇਂਜ ਕਰਵਾਉਣੇ ਚਾਹੁੰਦੇ ਹੋ, ਰਿਪਲੇਸ ਕਰਨਾ ਚਾਹੁੰਦੇ ਹੋ, ਛੱਤ ਦੇ ਸ਼ਿੰਗਲ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ, ਐਸਟੀਮੇਟ ਲੈ ਲਵੋ। ਤੇ ਕੰਕਰੀਟ ਦਾ ਕੰਮ ਹੋਵੇ, ਕੋਈ ਸਮੈਂਟ ਦਾ ਕੰਮ ਹੋਵੇ, ਡਿਜ਼ਾਈਨ ਤੇ ਬਿਲਡ ਕਰਕੇ ਦਿੰਦੇ ਆ। LP ਰੂਫਿੰਗ ਵਾਲੇ ਡਰਾਈਵ ਵਿੱਚ ਆਰਡਰ ਕਰਨਾ ਚਾਹੁੰਦੇ ਹੋ, ਛੱਤ ਦੇ ਸ਼ਿੰਗਲ ਚੇਂਜ ਕਰਵਾਉਣਾ ਚਾਹੁੰਦੇ ਹੋ, ਰਿਪਲੇਸ ਕਰਵਾਉਣਾ ਚਾਹੁੰਦੇ ਹੋ ਤਾਂ LP ਰੂਫਿੰਗ ਦੇ ਬਲਵਿੰਦਰ ਸਿੰਘ ਨਾਲ 416-602-7216 ਤੇ ਗੱਲਬਾਤ ਕਰ ਲਈ ਆ। ਨਾਵੇਰ ਕੰਫਰਟ ਦੇ ਜਤਿੰਦਰ ਸੰਧੂ ਸਾਹਿਬ ਦਾ ਨੰਬਰ 6477066640। ਕੋਈ ਹੀਟਿੰਗ ਏਅਰ ਕੰਡੀਸ਼ਨ ਦਾ ਕੰਮ ਹੋਵੇ ਕਰਵਾ ਸਕਦੇ ਹੋ। ਸਟਾਰਲਾਈਨ ਪੇਂਟਿੰਗ ਨੇ ਸਾਨੂੰ ਜੁਆਇਨ ਕੀਤਾ, ਹੋਟਲ ਮੋਟਲ ਬਿਜ਼ਨਸ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ, ਬ੍ਰਿਕ ਵੀ ਪੇਂਟ ਕਰਕੇ ਦਿੰਦੇ ਹਨ, ਤੁਹਾਡਾ ਜਿਹੜਾ ਡੈਕ ਹੈ ਜਾਂ ਬਾਰਬੀਕਿਊ ਕਰਦੇ ਹੋ ਫੈਂਸ ਉਹ ਵੀ ਪੇਂਟ ਕਰਕੇ ਦਿੰਦੇ ਹਨ ਜਾਂ ਸਟੇਨ ਕਰਕੇ ਦਿੰਦੇ ਹਨ। ਗੋਰਾ ਧਰਵਾਣਾ 416-230-4000 ਤੇ ਗੱਲਬਾਤ ਕਰ ਲੈਣੀ ਆ। ਤੇ ਦਵਿੰਦਰ ਪਵਾਰ ਹਨ, ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ ਮੋਰਗੇਜ ਸੋਲੂਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ 6479888731 ਇਹਨਾਂ ਨੇ ਸਾਨੂੰ ਜੁਆਇਨ ਕੀਤਾ ਬਹੁਤ ਬਹੁਤ ਧੰਨਵਾਦ ਮਾਡਰਨ ਡਾਇਗਨੋਸ ਟਰੱਕ ਵਾਲੇ ਨੇ ਸਾਨੂੰ ਜੁਆਇਨ ਕੀਤਾ ਟਰੱਕ ਐਂਡ ਟ੍ਰੇਲਰ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਵਾਇਰਿੰਗ ਡੀ ਪੀ ਐਫ ਕਲੀਨਿੰਗ ਐਂਡ ਰਿਪੇਅਰ ਇੰਜਨ ਡਾਇਗਨੋਸ ਕਰਕੇ ਦਿੰਦੇ ਆ ਕੋਈ ਸੈਂਸਰ ਇਸ਼ੂ ਹੋਵੇ ਬੜੇ ਸੈਂਸਰ ਤੰਗ ਕਰਦੇ ਆ ਪਰ ਸਭ ਖੋਜ ਲੈਂਦੇ ਆ ਤੁਹਾਡੇ ਵਾਸਤੇ 3472713834 ਸਮੋਸਾ ਐਂਡ ਸਵੀਟ ਫੈਕਟਰੀ ਸਮੋਸਾ ਸਵੀਟ ਫੈਕਟਰੀ ਕੇਟਰਿੰਗ ਵਾਸਤੇ ਵੱਖ ਵੱਖ ਏਰੀਏ ਵਿੱਚ ਇਹਨਾਂ ਦੇ ਰੈਸਟੋਰੈਂਟਸ ਹਨ ਅਤੇ ਤੁਸੀਂ ਇਹਨਾਂ ਦੀ ਫੈਕਟਰੀ ਵਿਜ਼ਿਟ ਕਰਨਾ ਚਾਹੁੰਦੇ ਹੋ ਸੈਂਡ ਕਰ ਸਕਦੇ ਹੋ ਥੋਬਿਕੋ ਦੇ ਵਿੱਚ ਸਮੋਸਾ ਐਂਡ ਸਵੀਟ ਫੈਕਟਰੀ ਹਰਪਾਲ ਸੰਧੂ ਅਤੇ ਹਰਵਿੰਦਰ ਸੰਧੂ ਸਾਹਿਬ ਦਾ ਬਹੁਤ ਇਹਨਾਂ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਤੁਹਾਨੂੰ ਟ੍ਰੇਲਰ ਚਾਹੀਦੇ ਹਨ ਫਲੈਟ ਬੈੱਡ ਟ੍ਰੇਲਰ ਚਾਹੀਦਾ ਬ੍ਰੈਂਡ ਨਿਊ ਬਣਾ ਕੇ ਦਿੰਦੇ ਹਨ ਇੰਜੀਨੀਅਰ ਟ੍ਰੇਲਰ ਜਿਹੜੇ ਹਨ ਜਿਹੜੇ ਪੂਰੇ ਪਾਸ ਹੋ ਜਾਂਦੇ ਹਨ ਅੰਟੀਰੀਅਰ ਕਰੋਸ ਕੈਨੇਡਾ ਦੇ ਵਿੱਚ ਤਾਂ ਤੁਸੀਂ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਤੋਂ ਕੰਮ ਕਰਵਾਉਣਾ ਬੈਲਡਿੰਗ ਦਾ ਕੰਮ ਬਹੁਤ ਤਕੜਾ ਕਰਦੇ ਹਨ ਪਰ ਟ੍ਰੇਲਰ ਹੀ ਬਣਾਉਂਦੇ ਹਨ ਫਲੈਟ ਬੈੱਡ ਚਾਹੀਦਾ ਡਰੋਪ ਡੈਕ ਚਾਹੀਦਾ ਕੋਇਲ ਟ੍ਰੇਲਰ ਚਾਹੀਦਾ ਤਾਂ 1170 ਫਿਊਸਟ ਡਰਾਈਵ 'ਤੇ ਪਹੁੰਚ ਜਾਵੋ ਅਤੇ ਕਾਲ ਕਰ ਲਵੋ 905-219-0080 'ਤੇ ਮਿਸਿਸਾਗਾ ਵਿੱਚ ਹਨ ਮੇਰੇ ਹਿੰਦਾ ਵੀਰ ਜੀ ਬੜੀ ਮਿਹਨਤ ਕੀਤੀ ਇਹਨਾਂ ਨੇ ਅਤੇ ਬੜਾ ਤਕੜਾ ਕੰਮ ਚੱਲਦਾ ਹੈਗਾ ਆ ਅਤੇ ਕਿਉਂਕਿ ਪੇਪਰਾਂ ਦੇ ਹਿਸਾਬ ਨਾਲ ਚੱਲਦੇ ਹਨ ਇੰਜੀਨੀਅਰ ਡਰਾਇੰਗ ਦੇ ਹਿਸਾਬ ਨਾਲ ਚੱਲਦੇ ਹਨ ਅਤੇ ਬੜੇ ਟ੍ਰੇਲਰ ਵੇਚਦੇ ਹਨ ਇਹ ਜਿਹੜੇ ਆਪ ਖੁਦ ਬਣਾ ਕੇ ਤਾਂ ਤੁਸੀਂ ਪਹੁੰਚ ਜਾਣਾ ਅਤੇ ਗੱਲਬਾਤ ਕਰ ਲੈਣੀ ਆ ਹਿੰਦੇ ਭਾਅ ਜੀ ਦੇ ਨਾਲ 905-219-0080 ਇੰਡੀਆ ਪੰਜਾਬੀ ਬਾਜ਼ਾਰ ਅਤੇ ਐਲ ਏ ਟਰੱਕ ਐਂਡ ਲੂਬ ਵਾਲੇ ਰਾਜਾ ਬਾਈ ਜੀ 416-953 ਕਰਨ ਹੋਵੇਗਾ ਟਰੱਕਾਂ ਦਾ ਓਇਲ ਚੇਂਜ ਕਰਾਉਣਾ ਹੋਵੇ ਟਾਇਰ ਚੇਂਜ ਕਰਨ ਦਾ ਵੀ ਕਰਕੇ ਦਿੰਦੇ 24/7 ਸਰਵਿਸ ਹੈਗੀ ਆ 1176 ਮਾਇਰ ਸਾਈਡ ਡਰਾਈਵ 'ਤੇ ਹਨ ਅਤੇ ਐਕਸਪੀਰੀਅੰਸ ਵੈਲਡਰ ਚਾਹੀਦੇ ਆ $30-40 ਬਰਾਬਰ ਮਿਲ ਸਕਦੇ ਆ ਅਤੇ ਲੀਡ ਆਫਟਰਨੂਨ ਵੈਲਡਰ ਚਾਹੀਦਾ ਮਿਸਿਸਾਗਾ ਦੇ ਵਿੱਚ $25-37 ਪਰ ਘੰਟੇ ਮਿਲ ਸਕਦੇ ਕਾਲ ਕਰ ਲਿਓ ਅਤੇ 4372423158 ਜਾਂ ਤੁਸੀਂ ਟੈਕਸ ਮੈਸੇਜ ਕਰ ਦੇਣਾ 437-242-3151 'ਤੇ ਟੈਕਸ ਮੈਸੇਜ ਕਰ ਸਕਦੇ ਹੋ ਜੀ ਗੁਰਮੁਖ ਸਿੰਘ ਜੀ ਸਾਡੇ ਕੋਲ 4-5 ਮਿੰਟ ਬਾਕੀ ਨੇ ਕੋਈ ਹੈਡਲਾਈਨ ਸ਼ੇਅਰ ਕਰਨੇ ਤਾਂ ਮੈਂ ਕਰ ਦਿੰਦਾ ਦੱਸੋ
11: ਜੀ ਬਿਲਕੁਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣੀ ਜਿਹੜੇ ਸੀਗੇ ਆਪਾਂ ਨੂੰ ਪਤਾ ਸੀਗਾ ਕਿ ਉਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੇ ਬਿਜ਼ਨਸਮੈਨ ਹੈਗੇ ਆ ਜਾਂ ਇਨਵੈਸਟਰ ਹੈਗੇ ਆ ਉਹਨਾਂ ਨੂੰ ਕੈਨੇਡਾ ਦਾ ਇੱਕ ਪੋਰਟਫੋਲੀਓ ਦੇਣਾ ਸੀਗਾ ਜੀ ਕਿ ਉਹਨਾਂ ਨੂੰ ਕਿਉਂ ਕੈਨੇਡਾ ਇਨਵੈਸਟ ਕਰਨਾ ਚਾਹੀਦਾ
0: ਜੀ
11: ਇਹਦੇ ਉੱਪਰ ਜਿਹੜੇ ਇੱਥੋਂ ਦੇ ਬਿਜ਼ਨਸਮੈਨ ਹੈਗੇ ਆ ਕੈਨੇਡਾ ਦੇ ਕੁਛ ਆਪਾਂ ਕਹਿ ਸਕਦੇ ਹੈਡ ਆਫ ਕੈਨੇਡੀਅਨ ਸਟੀਲ ਪ੍ਰੋਡਿਊਸਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜਿਹੜੇ ਆ ਕੈਥਰੀਨ ਕੋਵਿਨ ਉਹਨਾਂ ਨੇ ਕੋਈ ਸਵਾਲ ਵੀ ਉਠਾਇਆ ਜੀ ਆਪਾਂ ਪਹਿਲਾਂ ਵੀ ਇੱਕ ਪਾਸਾ ਸਾਂਝਾ ਕਰ ਦਿੱਤਾ ਕਿ ਯੂਰਪ ਦੇ ਨਾਲ ਜਾਂ ਗੈਰ ਅਮੈਰੀਕਨ ਕੰਟਰੀਜ਼ ਨਾਲ ਜਿਹੜੇ ਸਮਝੌਤੇ ਹੋ ਰਿਹਾ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਇਕਾਨਮੀ ਦਾ ਡਾਇਵਰਸੀਫਿਕੇਸ਼ਨ ਹੈਗੀ ਆ ਜਾਂ ਟ੍ਰੇਡ ਦੀ ਡਾਇਵਰਸੀਫਿਕੇਸ਼ਨ ਹੈਗੀ ਆ ਇਸ ਕੋਸਟ ਤੇ ਨਹੀਂ ਹੋਣੀ ਚਾਹੀਦੀ ਕਿ ਅਮੈਰੀਕਾ ਦੇ ਨਾਲ ਜਿਹੜਾ ਸਾਡਾ ਵੱਡਾ ਟ੍ਰੇਡ ਆ ਉਹ ਪ੍ਰਭਾਵਿਤ ਹੋਵੇ ਸਿੱਧੇ ਤੌਰ ਤੇ ਇਸ਼ਾਰਾ ਇਹ ਹੈਗਾ ਕਿ ਜਿਹੜੀ ਕੈਨੇਡੀਅਨ ਸਟੀਲ ਇੰਡਸਟਰੀ ਆ ਉਹ ਜਿਹੜਾ ਵੱਡਾ ਸੈਟਬੈਕ ਮਹਿਸੂਸ ਕਰ ਰਹੀ ਹੈ ਜੀ ਅਮੈਰੀਕਾ ਦੇ ਟੈਰਿਫ ਤੋਂ ਠੀਕ ਹੈ ਉਹਦੇ ਉੱਪਰ ਜਿਹੜਾ ਹੁਣ ਕੁਸਮਾ ਹੈਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਸਰਕਾਰ ਨੂੰ ਉਹਦੇ ਤੇ ਫੋਕਸ ਜਿਹੜਾ ਉਹ ਕਰਨਾ ਚਾਹੀਦਾ ਜੀ
0: ਚਲੋ ਗੁਰਮੁਖ ਸਾਹਿਬ ਜੇ ਇਹ ਯੂਕਰੇਨ ਨੂੰ ਪੈਸਾ ਨਾ ਦੇਣ ਪੈਸਾ ਇਹਨਾਂ ਨੂੰ ਦੇ ਦੇਣ ਥੋੜ੍ਹੀ

0: ਹੀ ਨਹੀਂ ਹੈਗਾ, ਲੜਾਈ ਤਾਂ ਹਜੇ ਵੀ ਚੱਲ ਰਹੀ ਹੈਗੀ ਆ।
1: ਬਿਲਕੁਲ, ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈਗੀ ਆ। ਤਾਂ ਇਹਦੇ ਨਾਲ ਹੀ, ਕਿਉਂਕਿ ਆਪਣਾ ਮਿੰਟ ਪੰਜ ਹੀ ਚਾਰ ਹੀ ਰਹਿ ਗਏ, ਮੈਂ ਲਾਸਟ ਮਿੰਟ ਦੇ ਵਿੱਚ ਹੁਣ ਫਿਰ ਨਾਲੇ ਜਾਇਜ਼ ਚਾਹੂੰਗਾ, ਤੁਸੀਂ ਰੈਪ ਅਪ ਵੀ ਕਰਨਾ ਬਾਅਦ ਚ, ਠੀਕ ਹੈ। ਤਾਂ ਆਪਾਂ ਨੂੰ ਇਹ ਵੀ ਪਤਾ ਹੈਗਾ ਸੀ ਕਿ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਗੀ ਆ, ਜਦੋਂ ਸਿਟੀ ਦੀ ਗੱਲਬਾਤ ਚੱਲਦੀ ਆਈ, ਤਾਂ ਇੱਕ ਜਿਹੜਾ ਵੱਡਾ ਆਪਾਂ ਪਾਵਰ ਜਿਹੜੀਆਂ ਸੀ ਮੇਅਰ ਨੂੰ ਦਿੱਤੀਆਂ ਗਈਆਂ ਸੀਗੀਆਂ, ਮੇਅਰਸ ਨੂੰ, ਠੀਕ ਹੈ ਜੀ, ਅੰਟਾਰੀਓ ਭਰ ਦੇ ਮੇਅਰਸ ਨੂੰ। ਤਾਂ ਉਹਦੇ ਉੱਪਰ ਵੱਡਾ ਕੀ ਟੀਚਾ ਸੀਗਾ ਕਿ ਦਰਅਸਲ ਜਿਹੜੇ ਹਾਊਸ ਕੰਸਟਰਕਸ਼ਨ ਹੈਗੀ ਆ ਉਹ ਪ੍ਰਭਾਵ ਹੁੰਦੀ ਆ, ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ, ਤਾਂ ਮੇਅਰ ਜਿਹੜੇ ਆ ਸਟਰੋਂਗ, ਉਹਨਾਂ ਕੋਲ ਪਾਵਰ ਹੋਣ ਤਾਂ ਉਹ ਓਵਰਰੂਲ ਕਰ ਸਕਣ ਕੁਝ ਜਿਹੜੀਆਂ ਰੁਕਾਵਟਾਂ ਆਉਂਦੀਆਂ ਨੇ। ਪਰ ਜਿਹੜੀਆਂ ਰਿਪੋਰਟਾਂ ਆਈਆਂ ਨੇ ਉਹਦੇ ਅਗੇਂਸਟ ਆ ਜੀ, ਕੰਮ ਸਗੋਂ ਸਲੋ ਹੋ ਗਿਆ ਜੀ, ਠੀਕ ਆ। ਜਿਹੜਾ ਹਾਊਸ ਨਿਰਮਾਣ ਦਾ ਆ, ਪਾਵਰਾਂ ਜਿਹੜੀਆਂ ਵਰਤੀਆਂ ਗਈਆਂ ਨੇ ਉਹ ਦਰਅਸਲ ਜਿਹੜੇ ਡੋਮੈਸਟਿਕ ਪ੍ਰਬੰਧ ਸੀਗੇ ਉਹਦੇ ਤੱਕ ਹੀ ਸੀਮਿਤ ਰਹੀਆਂ, ਛੋਟੇ ਲੈਵਲ ਦੀਆਂ। ਤਾਂ ਜਿਹੜਾ ਮੇਨ ਟਾਰਗੇਟ ਸੀਗਾ ਘਰਾਂ ਨੂੰ 1.5 million ਘਰਾਂ ਨੂੰ ਹਾਸਲ ਕਰਨ ਦਾ, ਉਹ ਕੇਵਲ 2% ਜਿਹੜਾ ਉਹਦੇ ਚ ਇਜਾਫਾ ਹੋ ਪਾਇਆ ਜੀ, ਇਹ ਜਿਹੜਾ ਕਿ ਨਾ ਮਾਤਰ ਹੈਗਾ ਆ। ਜਦੋਂ ਕਿ ਘਰ ਤਾਂ ਵੈਸੇ ਮਾਰਕੀਟ ਚ ਵਾਧੂ ਪਏ ਜੀ, ਹੁਣ ਲੈਣ ਵਾਲਾ ਬਾਹਰ ਹੈ ਨੀ,
0: ਜੇ ਹੋਰ ਬਣ ਗਏ ਤਾਂ ਹੋਰ ਸਸਤੇ ਹੋ ਜਾ, ਲੋਕ ਕਿੱਧਰ ਨੂੰ ਜਾਣਗੇ, ਇਹ ਵੀ ਪ੍ਰੋਬਲਮ ਪੈ ਸਕਦੀ ਹੈਗੀ ਆ।
1: ਹਾਂ, ਤਾਂ ਕੁੱਲ ਮਿਲਾ ਕੇ ਮਾਰਕੀਟ ਨੂੰ ਗਵਰਨਮੈਂਟ, ਜਿਹੜੀ ਫੈਡਰਲ ਗਵਰਨਮੈਂਟ ਆ, ਇਸ ਪਾਸੇ ਵੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਘਰਾਂ ਦੀ ਮਾਰਕੀਟ ਨੂੰ ਤੋਰਿਆ ਜਾਵੇ। ਜਿਹੜੀ ਦੇਸ਼ ਦੀ ਇਕਾਨਮੀ ਆ, ਇਹ ਉਹਦਾ ਇੱਕ ਬੇਸ ਰੀਅਲ ਸਟੇਟ, ਇਮੀਗ੍ਰੇਸ਼ਨ ਆਪਾਂ ਕਹਿ ਸਕਦੇ ਹਾਂ, ਤੇ ਜਿਹੜਾ ਟ੍ਰੇਡ ਹੈਗਾ ਇਹ ਵੱਡੇ ਪਿੱਲਰ ਹੈਗੇ ਆ, ਟਰੈਕਿੰਗ ਸੈਕਟਰ ਹੈਗਾ, ਸਪਲਾਈ ਚੇਨ ਹੈਗੀਆਂ ਨੇ, ਇਹ ਜੁੜੀਆਂ ਹੋਈਆਂ ਇੰਡਸਟਰੀ ਨਾਲ ਵੱਡੀਆਂ ਗੱਲਾਂ ਨੇ ਜਿਹਨੂੰ ਗਵਰਨਮੈਂਟ ਜਿਹੜੀ ਆ ਹਮੇਸ਼ਾ ਬਚਾ ਕੇ ਰੱਖਣਾ ਚਾਹੁੰਦੀ ਆ। ਤੇ ਧੰਨਵਾਦ ਕਿ ਸਮੇਂ ਦੇ ਹਿਸਾਬ ਦੇ ਨਾਲ ਆਪਾਂ ਕੱਲ ਜੁੜਦੇ ਹਾਂ, ਤੇ ਕੋਸ਼ਿਸ਼ ਕਰਾਂਗੇ ਸ਼ੁਰੂ ਵਿੱਚ ਕੁਝ ਹਾਈਲਾਈਟ ਲੈ ਲਿਆ ਕਰੀਏ, ਫਿਰ ਨਾਲ ਦੀ ਨਾਲ ਸਵਾਲ ਜਵਾਬ ਜਿਹੜੇ ਆ ਉਹ ਚੱਲਦੇ ਰਹਿਣਗੇ।
0: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਸਤਿ ਸ੍ਰੀ ਅਕਾਲ। ਗੁਰਮਤ ਸਿੰਘ ਵਾਰੀਆ ਸਾਹਿਬ ਕਾਫੀ ਸਾਰੀ ਜਾਣਕਾਰੀ ਦੇ ਗਏ ਹਨ, ਆਰ ਗਿੱਲ ਵਾਲੇ ਹਨ, ਆਰ ਗਿੱਲ ਕਾਰਪੋਰੇਸ਼ਨ ਵਾਲੇ ਹਨ, ਇਹਨਾਂ ਨੂੰ ਡਰਾਈਵਰ ਚਾਹੀਦੇ USA ਵਾਸਤੇ, 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਸੇਫਟੀ ਬੋਨਸ 70 ਸੈਂਟ ਪਰ ਮਾਈਲ ਮਿਲ ਸਕਦੇ ਹੈਗੇ, ਡੈਡੀਕੇਟਡ ਟ੍ਰਿਪਸ ਹੁੰਦੇ ਆ, ਨੋ ਹੋਲਡ ਬੈਕ, ਐਕਸਟਰਾ ਪਿਕਅਪ ਐਂਡ ਡਿਲੀਵਰੀ, 90% ਸਵਿਚਿਸ ਫੋਰ ਬੈਕ ਹੋਲ, ਯੂ ਨੇਮ ਇਟ, ਦੇ ਹੈਵ ਇਟ। ਬੋਲਟਨ ਵਿੱਚ ਜੋਬ ਮਿਲ ਸਕਦੀ ਹੈ ਡਰਾਈਵਰ ਦੀ, ਤੇ ਜਾਂ ਸਟੋਨੀ ਕੀਕ ਤੇ ਮਿਲ ਸਕਦੀ ਹੈ, 6473305850। ਮਨਮੋਹਨ ਵਾਰ ਕਮਲ ਹੀਰ ਦਾ ਸ਼ੋ ਆ ਰਿਹਾ ਹੈਗਾ, ਤੇ ਸ਼ੋ ਦੀਆਂ ਟਿਕਟਾਂ ਲੈਣੀਆਂ ਤੁਸੀਂ ਲੈ ਸਕਦੇ, ਸ਼ਨੀਵਾਰ ਜੁਲਾਈ ਦੀ 25 ਤਰੀਕ ਨੂੰ ਹੋਣਾ ਹੈ, ਦ ਗ੍ਰੇਟ ਕੈਨੇਡੀਅਨ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿੱਚ, ਹਾਈਵੇ 27 ਰੈਕਸ ਹਿੱਲ ਤੇ ਆ, 6474006862। ਮੋਨਾ ਮਹਿੰਗੀ ਦਾ ਬਹੁਤ ਬਹੁਤ ਧੰਨਵਾਦ, ਫੈਮਿਲੀ ਮਾਰਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਫੈਮਿਲੀ ਮਾਰਟ ਗਰੋਸਰੀ ਸਟੋਰ ਖੁੱਲ੍ਹ ਗਿਆ, ਹੋਲਸੇਲ ਪ੍ਰਾਈਸ ਵਿੱਚ ਗਰੋਸਰੀ ਵੇਚਦੇ ਹਨ, 25 ਹਿੱਲਕ੍ਰੈਸਟ ਐਵਨਿਊ ਮਿਸਿਸਾਗਾ ਦੇ ਵਿੱਚ ਹਨ, ਤੇ ਨਾਲ ਜੀ ਨਾਲ ਜਗਦੀਪ ਸਿੰਘ ਬੰਗਾ, ਹੈਪੀ ਸੋਤਾ, ਪਾਲ ਮਾਗਰ, ਲੱਕੀ ਸੈਣੀ, ਅਵੀ ਧਾਲੀਵਾਲ, ਸੁੱਖਾ ਸੋਤਾ, ਦਲਜੀਤ ਸੰਘਾ, ਬਲਜਿੰਦਰ ਬੇਂਸ, ਸ਼ੇਰਾ ਮੰਡੇਰ, ਗੁਰਪ੍ਰੀਤ ਢੇਸੀ, ਚਮਕੌਰ ਬਮਰਾ, ਜਸਵੀਰ ਬੋਲਾ, ਰਣਜੀਤ ਬੋਲਾ, ਸਾਰੇ ਮੇਰੇ ਸਪੋਂਸਰ ਹੀ ਹਨ, ਬਹੁਤ ਬਹੁਤ ਧੰਨਵਾਦ। ਬਲਰਾਜ ਬਿਲਗਾ, KS ਮੱਖਣ ਨਾਭੇ ਤੋਂ, ਜਤਿੰਦਰ ਸੰਧੂ ਸਾਹਿਬ ਟ੍ਰੇਲਰ ਬਣਾ ਕੇ ਦਿੰਦੇ ਹਨ, ਹਿੰਦਾ ਬ੍ਰਦਰ, ਕਸ਼ਮੀਰ ਧਾਨੀ, ਸਿਖਰਾਜ ਸੰਧੂ, ਤੇ ਸਿੱਖ ਸਪੋਰਟਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਮਿੰਟ ਮੇ ਕੋ ਇੱਕ ਰਹਿ ਗਿਆ, ਬਹੁਤ ਸਾਰੀਆਂ ਖਬਰਾਂ ਜੀ ਤੁਹਾਡੇ ਵਾਸਤੇ ਲੈ ਕੇ ਰਹੀ ਹੈ, ਉੱਧਰੋਂ ਜ਼ੈਲੈਂਸਕੀ ਰੌਲਾ ਪਾ ਰਿਹਾ ਵੀ ਸਾਨੂੰ ਹੋਰ ਹੈਲਪ ਦੀ ਲੋੜ ਹੈਗੀ ਆ, ਕਰ ਦਿਓ, ਦੇ ਦਿਓ ਪੈਸਾ, ਹੋਰ ਕੀ ਮੈਂ ਕਹਿਣਾ ਚਾਹੁੰਦਾ। ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ ਹੋ। ਆਉਣ ਵਾਲੇ ਦਿਨਾਂ ਵਿੱਚ ਇੱਕ ਮੁੱਦੇ 'ਤੇ ਗੱਲਬਾਤ ਕਰਿਆ ਕਰਾਂਗੇ, ਠੋਕ ਕੇ ਕਰਿਆ ਕਰਾਂਗੇ, ਜੋ ਹੈਗਾ ਉਹੀ ਕਵਰ ਕਰਾਂਗੇ ਤੁਹਾਡੇ ਵਾਸਤੇ, ਮੇਰੇ ਵੱਲੋਂ, ਸਾਰੀ ਸਾਰੀ ਟੀਮ ਵੱਲੋਂ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।

0: ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222.
1: This is AM 530 CHLO AM, serving Brampton, Mississauga, Toronto, the GTA, and the world at AM530.ca.

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਰੇਡੀਓ ਪ੍ਰੋਗਰਾਮ ਪੰਜਾਬੀ ਲੈਣਾ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਅਦਾਬ। ਸਾਡੇ ਬਹੁਤ ਸਾਰੇ ਪਿਆਰੇ ਸੱਜਣ ਜਿਹੜੇ ਸਰੋਤੇ ਇਸ ਟਾਈਮ ਜੁੜ ਚੁੱਕੇ ਨੇ ਪੰਜਾਬੀ ਲਹਿਰਾਂ ਦੇ ਨਾਲ। ਸੋ ਦੱਸੀਏ ਕਿ ਰਮੇਸ਼ ਹੁਸ਼ਿਆਰਪੁਰੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਰੋਜ਼ ਦੀ ਤਰ੍ਹਾਂ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਨਾਲ ਗੱਲਬਾਤ ਕਰਾਂਗੇ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀਆਂ ਖਬਰਾਂ ਪੰਜਾਬ ਦੀ ਧਰਤੀ ਦੇ ਨਾਲ ਜੁੜਾਂਗੇ। ਸੋ ਜਦੋਂ ਰਮੇਸ਼ ਜੀ ਆਉਂਦੇ ਆ ਮੈਨੂੰ ਇੱਕ ਚੀਜ਼ ਤਾਂ ਹੁੰਦਾ ਕਿ ਤੁਹਾਡੀਆਂ ਕਾਲਸ ਨਾਲ ਦੀ ਨਾਲ ਆਉਣ ਲੱਗ ਜਾਂਦੀਆਂ, ਕਿਉਂਕਿ ਇੰਨਾ ਪਿਆਰ ਇੰਨੀ ਮੁਹੱਬਤ ਤੁਸੀਂ ਸ਼ੋਅ ਨੂੰ ਕਰਦੇ ਹੋ। ਸੋ 905-6076-3337 905-6737-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ। ਕਾਲ ਹਮੇਸ਼ਾ ਤੁਸੀਂ ਰੱਖਣੀ ਹੈ ਸ਼ੋਰਟ, ਸੋ ਆਪਾਂ ਸਭ ਦੀ ਗੱਲਬਾਤ ਰਮੇਸ਼ ਜੀ ਹੁਣ ਤੱਕ ਪਹੁੰਚਾ ਸਕੀਏ।

905-673-3337 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰਨ ਜੀ ਅਪਲਾਈਂਸ ਜੰਕਸ਼ਨ। ਤੁਸੀਂ ਘਰ ਵਾਸਤੇ ਅਪਲਾਈਂਸਿਸ ਲੈਣੇ ਆ, ਫਰਿੱਜਸ, ਡਿਸ਼ ਵਾਸ਼ਰਸ, ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਲੈਣੇ ਆ, ਬਸ ਤੁਸੀਂ ਨਾਮ ਇੱਕੋ ਯਾਦ ਰੱਖਣਾ, ਅਪਲਾਈਂਸਿਸ ਜੰਕਸ਼ਨ। ਅਪਲਾਈਂਸ ਜੰਕਸ਼ਨ ਦਾ ਤੁਸੀਂ ਨੰਬਰ ਨੋਟ ਕਰ ਲਓ, 905-450-0054, 905-450-0054। ਨਾਲ ਦੀ ਨਾਲ ਖਬਰਾਂ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ। ਮੋਨਾ ਮਹਿੰਗੀ ਜੀ ਕਹਿੰਦੇ ਕਿ ਪਰਿਵਾਰਾਂ ਨੂੰ ਕਵਰੇਜ ਅਤੇ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਲਈ ਮੇਰੇ ਨਾਲ ਗੱਲਬਾਤ ਤੁਸੀਂ ਕਰ ਲੈਣੀ ਆ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਡਿਸਬਿਲਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੇ ਲਈ ਮੋਨਾ ਮਹਿੰਗੀ ਜੀ ਉਹਨਾਂ ਨੂੰ ਯਾਦ ਰੱਖਣਾ ਆ, 416-509-1509 509-1509।

0: ਉਮੀਦਾਂ ਦੇ ਵਹਾਅ ਨੂੰ ਹਰ ਹਾਲ ਵਿੱਚ ਵਗਦਾ ਰੱਖੀਂ, ਉਮੀਦਾਂ ਦੇ ਵਹਾਅ ਨੂੰ ਹਰ ਹਾਲ ਵਿੱਚ ਵਗਦਾ ਰੱਖੀਂ, ਆਸਾਂ ਵਾਲੇ ਬਨੇਰੇ 'ਤੇ ਕੋਈ ਤਾਂ ਦੀਵਾ ਜਗਦਾ ਰੱਖੀਂ, ਕੋਈ ਤਾਂ ਦੀਵਾ ਜਗਦਾ ਰੱਖੀਂ। ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਬਸ ਕੁਛ ਹੀ ਸਮੇਂ ਦੇ ਵਿੱਚ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਰਮੇਸ਼ ਹਿਸ਼ਿਆਰਪੁਰ ਜੀ ਨੂੰ, ਤਾਂ ਕਿ ਆਪਾਂ ਪੰਜਾਬ ਤੋਂ ਖਬਰਾਂ ਦੇ ਨਾਲ ਜੁੜ ਸਕੀਏ। ਹੁਣ ਸੀਜ਼ਨ ਆ ਗਿਆ, ਬਹੁਤ ਸਾਰੇ ਵਿਆਹ ਸ਼ਾਦੀਆਂ, ਈਵੈਂਟਸ, ਆਊਟਡੋਰ ਈਵੈਂਟਸ, ਬਹੁਤ ਸਾਰੀਆਂ ਪਾਰਟੀਆਂ ਹੋਣੀਆਂ ਆ, ਅਤੇ ਉਹ ਤੁਸੀਂ ਟੈਂਟ ਦੀ ਸਰਵਿਸ ਦੀਆਂ, ਟੈਂਟ ਦੀਆਂ ਸੇਵਾਵਾਂ ਦੇ ਲਈ ਯਾਦ ਰੱਖਣਾ ਆ ਮੱਲੀ ਟੈਂਟ ਸਰਵਿਸ ਨੂੰ। ਸੋ ਮੱਲੀ ਟੈਂਟ ਸਰਵਿਸ, ਤੁਸੀਂ ਟੇਬਲ ਚੇਅਰਾਂ ਰੈਂਟ ਕਰਨੀਆਂ ਆ, ਟੈਂਟਸ ਰੇਟ ਕਰਨੇ ਆ, ਅਲੱਗ ਅਲੱਗ ਤਰ੍ਹਾਂ ਦੇ ਟੈਂਟ ਤੁਸੀਂ ਰੈਂਟ ਕਰਨੇ ਆ, ਬਹੁਤ ਵਧੀਆ ਕੁਆਲਿਟੀ ਦੇ ਟੈਂਟ, ਤੁਸੀਂ ਆਊਟਡੋਰ ਟੈਂਟ, ਬੀਚ ਵੈਡਿੰਗ ਸ਼ੂਟ ਕਰਨੀ ਆ, ਬਾਈ ਕਿਆ ਬਾਤ ਆ। ਸੋ ਤਾਂ ਵੀ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, 6479692569 ਮੱਲੀ ਟੈਂਟ ਸਰਵਿਸਿਸ। ਔਰ ਚਲੀਏ ਆਪਾਂ ਪਾਈਏ ਸਾਂਝ ਇੱਕ ਖੂਬਸੂਰਤ ਦਿਨ ਦੀ, ਖੂਬਸੂਰਤ ਸਾਡੇ ਵੱਲ ਖੂਬਸੂਰਤ ਸਵੇਰ ਹੋਈ ਆ ਅਤੇ ਦੂਜੇ ਪਾਸੇ ਖੂਬਸੂਰਤ ਰਕਾਲਾ। ਰਮੇਸ਼ ਹਿਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਸਵਾਗਤ ਆ, ਕੀ ਹਾਲ ਚਾਲ, ਠੀਕ ਠਾਕ ਚੜ੍ਹਦੀ ਕਲਾ ਜੀ?
1: ਪ੍ਰਭ ਸੰਧੂ ਜੀ ਬਹੁਤ ਵਧੀਆ, ਸਭ ਠੀਕ ਠਾਕ ਹੈ, ਔਰ ਸਾਡੇ ਸਾਰੇ ਸਰੋਤੇ ਜਿਹੜੇ ਅਕਸਰ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦੀ ਸ਼ੁਰੂਆਤ ਹੁਣ ਮੈਨੂੰ ਲੱਗਦਾ ਕਿ ਅਸੀਂ ਤੁਹਾਡਾ, ਜਿਵੇਂ ਤੁਸੀਂ ਅਕਸਰ ਆਖਦੇ ਹੋ ਤੁਹਾਡੀ ਸਵੇਰ ਤੇ ਸਾਡੀ ਸ਼ਾਮ, ਸੋ ਆਓ ਸਵੇਰ ਤੇ ਸ਼ਾਮ ਦਾ ਸੁਮੇਲ ਜਿਹਾ ਕਰਕੇ ਕੁਛ ਸਾਂਝਾ ਸਰੋਤਿਆਂ ਨਾਲ ਪਾਈਏ।
0: ਬਿਲਕੁਲ ਜੀ, ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਹਿੱਸੇ ਨੂੰ ਹਰਪ੍ਰੀਤ ਸੈਣੀ ਜੀ ਸਪੋਂਸਰ ਕਰ ਰਹੇ ਨੇ, ਟੌਪ ਚੁਆਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ। ਹਰਪ੍ਰੀਤ ਸੈਣੀ ਜੀ ਕਹਿੰਦੇ ਕਿ ਤੁਸੀਂ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੇ ਲਈ ਫਾਈਨੈਂਸ਼ੀਅਲ ਪਲਾਨਿੰਗ ਕਰਨੀ ਆ, ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਆ, ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣਾਂ ਨਾਲ ਗੱਲਬਾਤ ਕਰਿਓ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ ਦੇ ਲਈ ਤੁਸੀਂ ਹਰਪ੍ਰੀਤ ਸੈਣੀ ਟੌਪ ਚੁਆਇਸ ਇੰਸ਼ੋਰੈਂਸ, ਇੱਕ ਜਾਣਿਆ ਪਹਿਚਾਣਿਆ ਕਮਿਊਨਿਟੀ ਦਾ ਨਾਮ ਹਰਪ੍ਰੀਤ ਸੈਣੀ, 416-817-6500 'ਤੇ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਹਰਪ੍ਰੀਤ ਜੀ ਸਾਡੇ ਨਾਲ ਵੀ ਜੁੜ ਚੁੱਕੇ ਨੇ, ਇੱਕ ਸ਼ੋਰਟ ਜੀ ਗੱਲਬਾਤ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ। ਚਲੋ ਐਨੀਵੇ, ਆਈ ਥਿੰਕ ਹਰਪ੍ਰੀਤ ਜੀ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ ਹੈ, ਆਪਾਂ ਖਬਰਾਂ ਦੇ ਵੱਲ ਚੱਲਦੇ ਹਾਂ। ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਪਹਿਲੀ ਖਬਰ 'ਤੇ ਝਾਤ ਪਾਈਏ ਸਰ। ਬਿਲਕੁਲ ਰਮੇਸ਼ ਜੀ, ਭਾਜਪਾ ਨੇ ਕਹਿੰਦੇ ਕਿ ਬਦਲਿਆ ਆਪਣੇ ਸਿਆਸੀ ਰੱਥ ਦਾ ਸਾਰਥੀ, ਇਹ ਇਸ਼ਾਰਾ ਕਿਹਦੇ ਵੱਲ ਆ? ਪੰਜਾਬ ਦੇ ਵਿੱਚ ਕਿਸੇ ਨਵੇਂ ਚਿਹਰੇ ਦੀ ਡਿਊਟੀ ਲੱਗਣ ਜਾ ਰਹੀ ਆ, ਜਾਂ ਕੋਈ ਨਵਾਂ ਸਾਰਥੀ, ਜਿਵੇਂ ਤੁਸੀਂ ਕਿਹਾ ਕਿ ਸਾਰਥੀ ਬਦਲਿਆ ਜਾ ਰਿਹਾ, ਇਹ ਕੀ ਖਬਰ ਆ ਜੀ? ਕੌਣ ਆ ਉਹ ਨਵਾਂ ਸਾਰਥੀ, ਅਤੇ ਕੀ ਹੁਣ ਭਾਜਪਾ ਨਵਾਂ ਸੱਪ ਕੱਢ ਕੇ ਲੈ ਕੇ ਆਈ ਆ?
1: ਸੰਧੂ ਸਾਹਿਬ, ਭਾਰਤੀ ਜਨਤਾ ਪਾਰਟੀ ਨੇ ਬੜਾ ਮਹੱਤਵਪੂਰਨ, ਬੜਾ ਵੱਡਾ ਫੈਸਲਾ ਅੱਜ ਪੰਜਾਬ ਦੇ ਆਪਣੇ ਵਰਕਰਾਂ ਨੂੰ ਸੁਣਾ ਦਿੱਤਾ ਹੈ। ਔਰ ਵਾਕਿਆ ਜਿਹੜੇ ਪੰਜਾਬ ਵਾਲਾ ਸਿਆਸੀ ਰੱਥ ਹੈ ਭਾਜਪਾ ਦਾ, ਉਹਦਾ ਸਾਰਥੀ ਬਦਲ ਦਿੱਤਾ। ਸਾਰਥੀ ਦੇ ਹੱਥ ਬਹੁਤ ਕੁਛ ਹੁੰਦਾ, ਸਾਰਥੀ ਨੇ ਰੱਥ ਨੂੰ ਇੱਧਰ ਤੇ ਉੱਧਰ ਲੈ ਕੇ ਜਾਣਾ ਹੁੰਦਾ, ਕਿੱਥੇ ਕੁ ਬ੍ਰੇਕ ਮਾਰਨੀ, ਕਿੱਥੋਂ ਕੁ ਤੇਜ਼ ਕਰਨਾ ਹੈ। ਸੋ ਸਾਰਥੀ ਦੀ ਜਿਹੜੀ ਮਹੱਤਤਾ ਕਿਸੇ ਵੀ ਸਿਆਸਤ ਚ ਬੜੀ ਵੱਡੀ ਹੈ। ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਰੱਥ ਤੇ ਵੈਸੇ ਤੇ ਬੜੇ ਜਣੇ ਸਾਰਥੀ ਆ, ਉਵੇਂ ਜਿਹਨੂੰ ਆਪਾਂ ਜਥੇਬੰਦਕ ਤੌਰ ਤੇ ਗੱਲ ਆਖੀਏ ਤੇ ਸੁਨੀਲ ਜਾਖੜ ਜੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸਨ, ਹੁਣ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਨੇ, ਪ੍ਰਧਾਨ ਸੀ। ਔਰ ਅਸ਼ਵਨੀ ਸ਼ਰਮਾ ਜੀ ਉਹ ਕਾਰਜਕਾਰੀ ਪ੍ਰਧਾਨ ਲਾਏ ਹੋਏ ਹੈ। ਤੇ ਸੰਧੂ ਸਾਹਿਬ, ਫਿਰ ਅੱਜ ਭਾਰਤੀ ਜਨਤਾ ਪਾਰਟੀ ਨੇ ਫਰਮਾਨ ਸੁਣਾ ਦਿੱਤਾ ਆ
0: ਜੀ,
1: ਪੰਜਾਬ ਦਾ ਜਿਹੜਾ ਬਾਗਡੋਰ, ਪੰਜਾਬ ਦੀ ਸਿਆਸੀ ਬਾਗਡੋਰ, ਉਹ ਸੁਨੀਲ ਜਾਖੜ ਹੋਣਾ ਤੋਂ ਵਾਪਸ ਲੈ ਕੇ ਪੰਜਾਬ ਦੇ ਮਾਲਵੇ ਦੇ ਧਨਾੜ ਵਿਅਕਤੀ, ਜਿਹਦੇ ਬੋਝੇ ਚ ਚਾਰ ਪੈਸੇ ਵੀ ਹੈ, ਜਿਹਨੂੰ ਅਸੀਂ ਉਦਯੋਗਪਤੀ ਆਖ ਸਕਦੇ ਹਾਂ, ਔਰ ਜੱਟ ਸਿੱਖ ਚਿਹਰਾ ਆ, ਉਹਦੇ ਹੱਥ ਫੜਾ ਦਿੱਤੀ ਹੈ ਕੇਵਲ ਸਿੰਘ ਢਿੱਲੋਂ ਦੇ ਹੱਥ ਭਾਰਤੀ ਜਨਤਾ ਪਾਰਟੀ ਦੀ ਬਾਗਪੁਰ ਚਲੀ ਗਈ ਹੈ। ਹਾਲਾਂਕਿ ਕੇਵਲ ਸਿੰਘ ਢਿੱਲੋਂ ਬਾਰੇ ਬਹੁਤ ਘੱਟ ਚਾਂਸ ਸੀ ਕਿ ਕੇਵਲ ਸਿੰਘ ਢਿੱਲੋਂ ਪ੍ਰਧਾਨ ਬਣੇਗਾ ਜਾਂ ਬਣਾਇਆ ਜਾਵੇਗਾ। ਬੜੇ ਜਣੇ ਹੋਰ ਸੀ ਜਿਹੜੇ ਪੱਪਾ ਭਾਰਤੀ ਇੱਥੇ ਮਨਪ੍ਰੀਤ ਬਾਦਲ ਵਰਗੇ, ਫਤਿਹ ਜੰਗ ਬਾਜਵਾ ਵਰਗੇ, ਬੜੇ ਜਣੇ ਹੋਰ ਜਿਹੜੇ ਇਹਨਾਂ ਦੇ ਆਪਣੇ ਟਕਸਾਲੀ ਹੈ ਭਾਰਤੀ ਜਨਤਾ ਪਾਰਟੀ ਤੇ, ਉਹ ਵੀ ਕਿਤੇ ਨਾ ਕਿਤੇ ਸੁਪਨਾ ਵੇਖ ਰਹੇ ਸੀ। ਕਿਉਂਕਿ ਇੱਕ ਗੱਲ ਬੜੀ ਸਾਫ਼ ਸੀ ਬੀਤੇ ਕੁਛ ਸਮੇਂ ਤੋਂ ਕਿ ਪ੍ਰਧਾਨਗੀ ਬਦਲਣੀ ਹੈ, ਕਿਉਂਕਿ ਸੁਨੀਲ ਜਾਖੜ ਜੀ ਨੇ ਤੇ ਕਾਫੀ ਸਮਾਂ ਪਹਿਲਾਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ ਉਹ ਤੇ ਸਮਝ ਲਓ ਕਿ ਇੱਕ ਕਿਸਮ ਦੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਸੀ। ਤੇ ਅੱਜ ਫਿਰ ਕੇਵਲ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਬਣਾਇਆ ਆ। ਔਰ ਮੈਂ ਕੇਵਲ ਢਿੱਲੋਂ ਬਾਰੇ ਦੱਸਦਾ, ਸੰਧੂ ਸਾਹਿਬ ਇਹਦਾ ਸਿਆਸੀ ਵਾਹ ਵਾਸਤਾ ਪਹਿਲਾਂ ਕਾਂਗਰਸ ਪਾਰਟੀ ਨਾਲ ਹੁੰਦਾ ਸੀ। ਕਾਂਗਰਸ ਪਾਰਟੀ ਦੇ ਕਾਫੀ ਵੱਡੇ ਕੱਦ ਦੇ ਆਗੂ ਮੰਨੇ ਜਾਂਦੇ ਸੀ, ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਸੀ, ਦੋ ਵਾਰ ਵਿਧਾਇਕ ਰਹੇ, ਬਰਨਾਲਾ ਖੇਤਰ ਤੋਂ ਜਿੱਤੇ, ਹਾਲਾਂਕਿ 2017 ਵਿੱਚ ਚੋਣ ਹਾਰ ਕੇ ਫਿਰ ਬਾਅਦ ਵਿੱਚ ਉਹ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਵੀ ਲੜੇ, ਉਹ ਵੀ ਹਾਰ ਗਏ ਤੇ 2022 ਵਿੱਚ ਕਰੀਬ ਕਰੀਬ 4 ਸਾਲ ਪਹਿਲਾਂ ਉਹ ਭਾਜਪਾ 'ਚ ਗਏ ਹੈ। ਸੰਧੂ ਸਾਹਿਬ ਬਹੁਤ ਵੱਡੀ ਗੱਲ ਹੈ ਕਿ 4 ਸਾਲ ਪਹਿਲਾਂ ਜਿਹੜਾ ਭਾਜਪਾ 'ਚ ਗਿਆ ਉਹ ਅੱਜ ਪੰਜਾਬ ਦੀ ਭਾਜਪਾ ਦਾ ਪ੍ਰਧਾਨ ਬਣ ਗਿਆ, ਜਦੋਂ 2027 ਬਿਲਕੁਲ ਸਿਰ ਤੇ ਆ ਕੇ ਖੜਾ ਹੈ। ਕਿਉਂਕਿ 2027 ਤੱਕ ਲਗਭਗ 100% ਤੈਅ ਆ ਕਿ ਹੁਣ ਪ੍ਰਧਾਨਗੀ ਬਦਲਣੀ ਨਹੀਂ ਹੈਗੀ। ਤੇ ਜਦੋਂ ਕਿਸੇ ਸੂਬੇ 'ਚ ਚੋਣਾਂ ਦੀ ਤਿਆਰੀ ਹੋਵੇ ਤੇ ਕਿਸੇ ਨੂੰ ਪ੍ਰਧਾਨ ਬਣਾਇਆ ਜਾਵੇ, ਇਹਦਾ ਸਿੱਧਾ ਇਸ਼ਾਰਾ ਆ ਕਿ ਪਾਰਟੀ ਉਹਦੇ ਚਿਹਰੇ ਦੇ ਉੱਪਰ ਵੱਡਾ ਸਿਆਸੀ ਦਾ ਖੇਡਣ ਜਾ ਰਹੀ ਹੈ। ਕਿਹਨੂੰ ਟਿਕਟਾਂ ਦੇਣਗੀਆਂ, ਕਿਹਦੀਆਂ ਕੱਟਣੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਪ੍ਰਧਾਨ ਰਾਹੀਂ ਹੋ ਕੇ ਉੱਪਰ ਤੱਕ ਜਾਂਦੀਆਂ ਤੇ ਉੱਪਰਲੀਆਂ ਗੱਲਾਂ ਹੇਠਾਂ ਆਉਂਦੀਆਂ। ਸੋ ਕੇਵਲ ਸਿੰਘ ਢਿੱਲੋਂ ਦੀ ਸਿਆਸੀ ਤੌਰ ਤੇ ਬਹੁਤ ਵੱਡੀ ਪ੍ਰਾਪਤੀ ਹੈ। ਹਾਲਾਂਕਿ ਇੱਥੇ ਮੈਂ ਦੱਸਦਾ ਕਿ ਇਕੱਲਾ ਅੱਜ ਪੰਜਾਬ ਨਹੀਂ, ਹਰਿਆਣਾ, ਤ੍ਰਿਪੁਰਾ ਤੇ ਦਿੱਲੀ ਵਿੱਚ ਵੀ ਪ੍ਰਧਾਨਾਂ ਦੇ ਤਬਾਦਲੇ ਹੋਏ ਹੈ, ਭਾਵ ਕਿ ਉੱਥੇ ਵੀ ਪ੍ਰਧਾਨਗੀਆਂ ਦੀ ਅਦਲਾ ਬਦਲੀ ਹੋਈ ਹੈ। ਔਰ ਪੰਜਾਬ ਦੇ ਵਿੱਚ ਹੁਣ ਜਿੱਥੇ ਇੱਕ ਪਾਸੇ ਭਾਜਪਾ ਵਾਲੇ ਕੋਈ ਵੱਧੇ ਰੁੱਧੇ ਮਨ ਦੇ ਨਾਲ ਤੇ ਜਿਹੜੇ ਕੇਵਲ ਢਿੱਲੋਂ ਦੇ ਸਮਰਥਕ ਹੈ ਉਹ ਢੋਲ ਦੇ ਨਾਲ ਵਧਾਈਆਂ ਦੇ ਰਹੇ ਆ, ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਨਜ਼ਦੀਕੀ ਮੰਨਿਆ ਜਾਂਦਾ ਕੇਵਲ ਸਿੰਘ ਢਿੱਲੋਂ ਨੂੰ, ਉਹਨਾਂ ਦਾ ਵੀ ਇੱਕ ਬਿਆਨ ਆਇਆ ਸੰਧੂ ਸਾਹਿਬ, ਉਹ ਕਹਿੰਦੇ ਜੀ ਗੱਲ ਆ, ਜਦੋਂ ਮੈਂ 2021 ਦੇ ਵਿੱਚ ਆਪਣੇ ਮੁੱਖ ਮੰਤਰੀ ਅਹੁਦੇ ਨੂੰ ਛੱਡ ਦਿੱਤਾ ਸੀ ਉਹ ਤੋਂ ਬਾਅਦ ਕਦੇ ਕੇਵਲ ਢਿੱਲੋਂ ਨਾਲ ਮੇਰੀ ਕੋਈ ਗੱਲਬਾਤ ਹੀ ਨਹੀਂ ਹੋਈ, ਕਦੇ ਮੁਲਾਕਾਤ ਹੀ ਨਹੀਂ ਹੋਈ। ਇਸ ਕਰਕੇ ਕੇਵਲ ਢਿੱਲੋਂ ਦੇ ਨਾਂ ਦੀ ਸਿਫਾਰਿਸ਼ ਮੈਂ ਨਹੀਂ ਕੀਤੀ ਹਾਈ ਕਮਾਂਡ ਕੋਲ, ਭਾਵ ਕਿ ਭਾਜਪਾ ਦੇ ਕੋਲ, ਉਹਨਾਂ ਨੇ ਪੈਰ ਪਿਛਾਂ ਖਿੱਚਿਆ ਹੈ। ਬੜੇ ਜਣੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਜਿਹੜੇ ਫੁੱਲਾਂ ਦੇ ਗੁਲਦਸਤੇ ਲੈ ਕੇ ਕੇਵਲ ਢਿੱਲੋਂ ਦੇ ਕੋਲ ਪਹੁੰਚ ਵੀ ਚੁੱਕੇ ਹੈ, ਕੇਵਲ ਢਿੱਲੋਂ ਨੂੰ ਉਹ ਫੁੱਲਾਂ ਦੇ ਗੁਲਦਸਤੇ ਦਿੱਤੇ ਜਾ ਰਹੇ ਹੈ। ਔਰ ਕੇਵਲ ਢਿੱਲੋਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਕਮਲ ਦਾ ਫੁੱਲ ਖਿੜੇਗਾ, ਭਾਵ ਕਿ ਉਹਨਾਂ ਨੇ ਵੋਟਾਂ ਜਿੱਤਣ ਦਾ ਦਾਅਵਾ ਵੀ ਕਰ ਦਿੱਤਾ ਹੈ। ਹੁਣ ਜਿੱਥੇ ਇੱਕ ਪਾਸੇ ਭਾਜਪਾ ਦਾ ਵਿਹੜਾ ਬਾਗੋ ਬਾਗ ਹੈ, ਭਾਜਪਾ ਦੇ ਵਿਹੜੇ 'ਚ ਇੱਕ ਵੱਡੀ ਤਬਦੀਲੀ ਹੈ, ਉੱਥੇ ਮੈਂ ਇਹ ਵੀ ਦੱਸ ਦੇਵਾਂ ਸੰਧੂ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪੈਰ ਪਿਛਾਂ ਖਿੱਚਿਆ ਹੈ, ਜਿੱਥੇ ਕੋਈ ਆਪਣੇ ਆਪਣੇ ਢੰਗ ਨਾਲ ਬਿਆਨ ਦੇ ਰਿਹਾ, ਉੱਥੇ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਇੱਕ ਸੋਸ਼ਲ ਮੀਡੀਆ ਤੇ ਪ੍ਰਤੀਕਰਮ ਆਇਆ। ਉਹਨਾਂ ਨੇ ਪ੍ਰਤੀਕਰਮ ਇਹ ਦਿੱਤਾ ਕਿ ਠੀਕ ਹੈ ਕੇਵਲ ਢਿੱਲੋਂ ਜੀ, ਤੁਸੀਂ ਭਾਜਪਾ ਦੇ ਪ੍ਰਧਾਨ ਬਣੇ ਹੋ, ਤੁਹਾਨੂੰ ਪ੍ਰਧਾਨ ਬਣਨ ਦੀ ਮੁਬਾਰਕਬਾਦ। ਸੁਨੀਲ ਜਾਖੜ ਬਾਰੇ ਉਹਨਾਂ ਨੇ ਲਿਖਿਆ ਕਿ ਸੁਨੀਲ ਜਾਖੜ ਜੀ ਮੇਰੀ ਦਿਲੋਂ ਤੁਹਾਡੇ ਨਾਲ ਹਮਦਰਦੀ, ਪੰਜਾਬ ਦੇ ਮੁੱਖ ਮੰਤਰੀ ਨੇ ਤੰਜ ਕੱਸਿਆ। ਔਰ ਅੱਗੇ ਕੀ ਲਿਖਦੇ ਨੇ ਸੰਧੂ ਸਾਹਿਬ, ਸੁਣੋ ਕੀ ਕਹਿੰਦੇ। ਕਹਿੰਦੇ ਪਰਮਾਤਮਾ ਰਵਨੀਤ ਬਿੱਟੂ ਨੂੰ, ਮਨਪ੍ਰੀਤ ਬਾਦਲ ਨੂੰ, ਫਤਿਹ ਜੰਗ ਬਾਜਵਾ ਨੂੰ, ਤਰਨ ਚੁੱਕ ਨੂੰ, ਅਸ਼ਵਨੀ ਸ਼ਰਮਾ ਵਗੈਰਾ ਨੂੰ ਜਿੱਲਤ ਚੱਲਣ ਦਾ ਬਲ ਬਖਸ਼ੇ। ਇਹ ਪੰਜਾਬ ਦੇ ਮੁੱਖ ਮੰਤਰੀ ਨੇ ਤੰਜ ਕੱਸਿਆ, ਰਵਨੀਤ ਬਿੱਟੂ ਨੂੰ ਲੈ ਕੇ, ਮਨਪ੍ਰੀਤ ਬਾਦਲ ਨੂੰ ਲੈ ਕੇ, ਫਤਿਹ ਜੰਗ ਸਿੰਘ ਬਾਜਵਾ ਨੂੰ ਲੈ ਕੇ, ਤਰਨ ਚੁੱਕ ਨੂੰ ਲੈ ਕੇ। ਮੈਂ ਹੁਣੇ ਕਹਿ ਕੇ ਹਟਿਆ ਕਿ ਬੜੇ ਸਾਰੇ ਚਿਹਰੇ ਸੀ ਜਿਨ੍ਹਾਂ ਬਾਰੇ ਚਰਚੇ ਸੀ ਕਿ ਉਹ ਪ੍ਰਧਾਨ ਬਣਾਏ ਜਾ ਸਕਦੇ ਹੈ। ਆ ਜਿਹੜਾ ਨਾਮ ਭਾਜਪਾ ਨੇ ਦੇ ਦਿੱਤਾ ਇਹ ਵਾਕਈ ਹੈਰਾਨੀਜਨਕ ਹੈ, ਇਸ ਨਾਮ ਬਾਰੇ ਬਹੁਤ ਘੱਟ ਚਰਚੇ ਸੀ। ਬਾਕੀ ਜਿਵੇਂ ਕਹਿੰਦੇ ਹੁੰਦੇ ਕਿ ਭਾਈ ਤੇਰੀਆਂ ਤੂੰ ਜਾਣੇ, ਭਾਜਪਾ ਦੀਆਂ ਭਾਜਪਾ ਜਾਣੇ, ਉਹਨਾਂ ਨੇ ਹੁਣ ਕਿਹਨੂੰ ਲਾਇਆ ਤੇ ਕਿਉਂ ਲਾਇਆ ਆ। ਸੋ ਉੱਪਰੋਂ 2027 ਹੁਣ ਦੌੜਾ ਆ ਰਿਹਾ, ਦੇਖਦੇ ਹਾਂ 2027 ਦੇ ਵਿੱਚ ਭਾਈ ਕੇਵਲ ਸਿੰਘ ਢਿੱਲੋਂ ਦੀ ਪ੍ਰਾਪਤੀ ਕੀ ਰਹਿੰਦੀ ਹੈ।
0: ਜੀ ਬਿਲਕੁਲ, ਇਹ ਬਿਲਕੁਲ ਹੈਰਾਨੀਜਨਕ ਖਬਰ ਆ। ਬਹੁਤ ਜਿਹੜੇ ਜਿਹੜੇ ਰਾਜਨੀਤਿਕ ਜਿਹੜੀ ਰੁਚੀ ਰੱਖਣ ਵਾਲੇ ਲੋਕ ਆ ਉਹਨਾਂ ਵਾਸਤੇ ਤਾਂ ਸ਼ਾਇਦ ਇਹ ਹੋਣਾ ਕਿ ਇਹ ਕੀ ਹੋ ਗਿਆ ਕਿ ਇੰਨੇ ਵੱਡੇ ਵੱਡੇ ਚਿਹਰੇ ਔਰ ਪੁਰਾਣੇ ਰਾਜਨੀਤਿਕ ਘਲਾਟੀਏ ਜਿਹੜੇ ਲਾਈਨ ਦੇ ਵਿੱਚ ਸੀਗੇ, ਸੋ ਉਹਨਾਂ ਨੂੰ ਪਿੱਛੇ ਕਰਕੇ ਕੇਵਲ ਸਿੰਘ ਢਿੱਲੋਂ ਉਹਨਾਂ ਦਾ ਨੰਬਰ ਲੱਗਣਾ। ਜ਼ਰੂਰ ਕੁਛ ਭਾਜਪਾ ਨੇ ਵੱਡਾ ਸੋਚਿਆ ਹੋਣਾ। ਆਪਾਂ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਚੱਲਦੇ ਹਾਂ ਸਾਡੇ ਪ੍ਰਾਊਡ ਸਪੋਂਸਰ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਤੋਂ ਸਾਡੇ ਨਾਲ ਜੁੜੇ ਹੋਏ ਨੇ, ਮੈਸੇਜ ਲੈ ਕੇ ਫਿਰ ਅੱਗੇ ਚੱਲਦੇ ਹਾਂ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਬਾਰੇ ਗੱਲਬਾਤ ਕਰਦੇ ਹਾਂ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
2: ਥੈਂਕ ਯੂ ਸੋ ਮਚ ਵੀਰ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਸੋ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ, ਸੋ ਹਮੇਸ਼ਾ ਆਪਾਂ ਇੰਸ਼ੋਰੈਂਸ ਦੇ ਬਾਰੇ, ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਕੀ ਇੰਪੋਰਟੈਂਟ ਹੈਗਾ ਆ, ਕਿਹੜੇ ਕਿਹੜੇ ਇੰਪੋਰਟੈਂਟ ਫੈਕਟ ਹੈਗੇ ਆ, ਕਿੰਨੀ ਕੁ ਅਮਾਊਂਟ ਦੀ ਆਪਾਂ ਨੂੰ ਕਵਰੇਜ ਚਾਹੀਦੀ ਹੈਗੀ ਆ, ਕਿਹੜਾ ਪਲੈਨ ਆਪਾਂ ਲੈ ਸਕਦੇ ਹਾਂ, ਇਹਦੇ ਬਾਰੇ ਆਪਾਂ ਆਲਵੇਜ਼ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਪਰ ਕਈ ਵਾਰ ਕੁਛ ਇੱਦਾਂ ਦੇ ਸਪੈਸ਼ਲ ਪਲੈਨਸ ਹੁੰਦੇ ਹੈਗੇ ਆ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਲਿਸਨਰਸ ਜਿਹੜੇ ਹੈਗੇ ਆ ਉਹਨਾਂ ਦਾ ਕੰਸਰਨ ਹੁੰਦਾ ਸੀਗਾ ਕਿ ਸਾਨੂੰ ਕੋਈ ਨਾ ਕੋਈ ਮੈਡੀਕਲ ਇਸ਼ੂਜ਼ ਹੈਗੇ ਆ, ਅਸੀਂ ਜਦੋਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਲਈ ਟਰਾਈ ਕਰਦੇ ਹਾਂ ਸਾਨੂੰ ਕਵਰੇਜ ਨਹੀਂ ਮਿਲਦੀ ਹੈਗੀ, ਕਿਉਂਕਿ ਜਦੋਂ ਅਸੀਂ ਚੀਜ਼ਾਂ ਨੂੰ ਫੋਲੋ ਕਰਦੇ ਹਾਂ ਨਾ ਕਿ ਕ੍ਰਿਟੀਕਲ ਇਲਨੈਸ ਦੀ ਜਿਹੜੀ ਅੰਡਰ ਰਾਈਟਿੰਗ ਆ ਉਹ ਲਾਈਫ ਇੰਸ਼ੋਰੈਂਸ ਦੇ ਨਾਲੋਂ ਕਾਫੀ ਸਟ੍ਰਿਕਟ ਆ, ਐਂਡ ਸਪੈਸ਼ਲੀ ਜੇ ਤੁਹਾਡੀ ਫੈਮਿਲੀ ਹਿਸਟਰੀ ਦੇ ਵਿੱਚ ਵੀ ਕੋਈ ਮੈਡੀਕਲ ਕੰਸਰਨਸ ਹੈਗੇ ਆ ਇੱਕ ਤੋਂ ਜ਼ਿਆਦਾ ਫੈਮਿਲੀ ਮੈਂਬਰਸ ਨੂੰ, ਤਾਂ ਵੀ ਕਈ ਵਾਰੀ ਆਪਾਂ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਿਲਣ ਦੇ ਚਾਂਸਿਸ ਘੱਟ ਜਾਂਦੇ ਆ, ਜਾਂ ਫਿਰ ਐਕਸਕਲੂਜ਼ਨਸ ਹੋ ਜਾਂਦੀਆਂ ਆ ਫੈਮਿਲੀ ਹਿਸਟਰੀ ਕਰਕੇ ਕਿ ਇਹ ਵਾਲੀ ਜਿਹੜੀ ਪ੍ਰੋਬਲਮ ਹੈਗੀ ਆ ਤੁਹਾਡੀ ਫੈਮਿਲੀ ਦੇ ਵਿੱਚ ਇੱਕ ਤੋਂ ਜ਼ਿਆਦਾ ਮੈਂਬਰਸ ਨੂੰ ਆ, ਜਾਂ ਇੱਕ ਮੈਂਬਰ ਨੂੰ ਇੱਕ ਤੋਂ ਵੱਧ ਵਾਰ ਹੋ ਚੁੱਕੀ ਆ, ਤਾਂ ਉਹ ਵਾਲੀ ਕੰਡੀਸ਼ਨਸ ਜਿਹੜੀਆਂ ਹੈਗੀਆਂ ਉਹ ਐਕਸਕਲੂਡ ਕਰ ਦਿੰਦੇ ਆ, ਜਾਂ ਕਈ ਵਾਰ ਇੱਦਾਂ ਹੁੰਦਾ ਵੀ ਜੀ ਕਿ ਸਾਨੂੰ ਆਪ ਨੂੰ ਕੋਈ ਮੈਡੀਕਲ ਕੰਸਰਨ ਹੁੰਦਾ ਹੈਗਾ ਉਹਦੇ ਕਰਕੇ ਸਾਨੂੰ ਕਵਰੇਜ ਨਹੀਂ ਮਿਲਦੀ। ਬਟ ਗੁੱਡ ਨਿਊਜ਼ ਇਹ ਹੈਗੀ ਆ ਕਿ ਹੁਣ ਸਾਡੇ ਕੋਲ ਇੱਦਾਂ ਦੇ ਪਲਾਨਸ ਅਵੇਲੇਬਲ ਹੈਗੇ ਆ ਜਿਹਦੇ ਵਿੱਚ $75,000 ਤੱਕ ਦੀ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਸਕਦੇ ਹਾਂ। ਅਗਰ ਆਲਰੇਡੀ ਵੀ ਸਾਨੂੰ ਕੋਈ ਮੈਡੀਕਲ ਇਸ਼ੂ ਆ ਚੁੱਕਾ ਹੈਗਾ, ਸੋ ਇੱਕ ਐਗਜ਼ਾਮਪਲ ਦੇ ਤੌਰ 'ਤੇ ਮੈਂ ਜ਼ਰੂਰ ਦੱਸ ਦਿੰਦੀ ਹਾਂ ਕਿ ਅਗਰ ਆਲਰੇਡੀ ਕੋਈ ਬੰਦੇ ਨੂੰ ਹਾਰਟ ਕੰਡੀਸ਼ਨ ਆ ਚੁੱਕੀ ਆ ਐਂਡ ਉਸ ਤੋਂ ਬਾਅਦ ਜੇ ਉਹਨਾਂ ਕੋਲ ਉਸ ਵੇਲੇ ਰੈਗੂਲਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਸੀਗਾ ਵੀ ਔਰ ਉਹਦੇ ਵਿੱਚ ਉਹਨਾਂ ਦਾ ਕਲੇਮ ਹੋ ਚੁੱਕੀ ਆ, ਜਾਂ ਪਹਿਲਾਂ ਪਾਲਿਸੀ ਨਹੀਂ ਵੀ ਸੀਗੀ, ਤਾਂ ਇਹ ਵਾਲੇ ਨਾਨ ਮੈਡੀਕਲ ਪਲਾਨ ਦੇ ਵਿੱਚ ਹੁਣ ਆਪਾਂ $75,000 ਤੱਕ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਸਕਦੇ ਹਾਂ, ਔਰ ਦੁਬਾਰਾ ਤੋਂ ਅਗਰ ਹਾਰਟ ਕੰਡੀਸ਼ਨ ਹੋ ਜਾਂਦੀ ਹੈਗੀ ਆ ਤਾਂ ਉਹ ਇਸ ਪਲਾਨ ਦੇ ਵਿੱਚ ਕਵਰ ਹੋਊਗੀ। ਸੋ ਇਹਦੀਆਂ ਸਾਰੀਆਂ ਜਿਹੜੀਆਂ ਕੰਡੀਸ਼ਨਸ ਜਾਣਨ ਦੇ ਲਈ ਕੀ ਇਹਦੇ ਵਿੱਚ ਆਪਾਂ ਕਵਰ ਕਰ ਸਕਦੇ ਹਾਂ, ਕਿਹੜੀਆਂ ਕਿਹੜੀਆਂ ਡਿਜ਼ੀਜ਼ ਕਵਰ ਹੈਗੀਆਂ ਆ, ਕਿੰਨੀ ਅਮਾਊਂਟ ਤੱਕ ਤੁਸੀਂ ਕਵਰੇਜ ਲੈਣਾ ਚਾਹੁੰਦੇ ਹਾਂ, ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹਾਂ, ਕਿਉਂਕਿ ਬਹੁਤ ਹੀ ਇੰਪੋਰਟੈਂਟ ਹੈਗਾ ਹੈ ਕਿ ਅਸੀਂ ਆਪਣੇ ਆਪ ਨੂੰ ਪ੍ਰੋਪਰ ਤੌਰ 'ਤੇ ਪ੍ਰੋਟੈਕਟ ਕਰਕੇ ਰੱਖੀਏ। ਡਿਫਰੈਂਟ ਡਿਫਰੈਂਟ ਪਲੈਨਸ ਸਾਡੇ ਕੋਲ ਆਲਵੇਜ਼ ਅਵੇਲੇਬਲ ਰਹਿੰਦੇ ਆ ਕਿਉਂਕਿ ਬ੍ਰੋਕਰੇਜ ਹੋਣ ਕਰਕੇ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ। ਸੋ ਨੰਬਰ ਹੈਗਾ ਜੀ ਮੇਰਾ 416-817-6500, ਅਤੇ ਸਾਡਾ ਆਫਿਸ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੁਆਇਸ ਇੰਸ਼ੋਰੈਂਸ ਆਫਿਸ, ਅਤੇ ਨੰਬਰ ਮੇਰਾ ਹੈਗਾ ਜੀ 416-817-6500।
0: ਬਹੁਤ ਸ਼ੁਕਰੀਆ ਜੀ। ਤੁਸੀਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਹਰਪ੍ਰੀਤ ਸੈਣੀ ਨੂੰ ਯਾਦ ਰੱਖਣਾ ਆ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਐਬਿਲਿਟੀ, ਸੁਪਰਵੀਜ਼ਾ ਇੰਸ਼ੋਰੈਂਸ ਦੇ ਲਈ ਹਰਪ੍ਰੀਤ ਸੈਣੀ ਜੀ 416-817-6500, ਹਰਪ੍ਰੀਤ ਸੈਣੀ ਫਰੋਮ ਟੌਪ ਚੁਆਇਸ ਇੰਸ਼ੋਰੈਂਸ। ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਥੈਂਕ ਯੂ ਸੋ ਮਚ।
2: ਥੈਂਕ ਯੂ, ਥੈਂਕ ਯੂ।
0: ਬਿਲਕੁਲ ਜੀ, ਅਗਲੀ ਖਬਰ ਵੱਲ ਚੱਲਦੇ ਹਾਂ। ਸੋ ਨਾਲ ਦੀ ਨਾਲ ਰਮੇਸ਼ ਜੀ, SGPC ਪ੍ਰਧਾਨ ਵੱਲੋਂ ਜਥੇਦਾਰ ਅਕਾਲ ਤਖਤ ਨੂੰ ਚਿੱਠੀ ਲਿਖੀ ਗਈ ਆ, ਇਸ ਚਿੱਠੀ ਦੇ ਕੀ ਮਾਇਨੇ ਹੋ ਸਕਦੇ ਆ? ਕੁਛ ਇਹਦੇ ਵਿੱਚ ਸਿਆਸੀ ਗੱਲਬਾਤ ਕੀਤੀ ਗਈ ਆ ਜਾਂ ਧਾਰਮਿਕ ਕੁਛ ਆਉਣ ਵਾਲੇ ਸਮਿਆਂ ਤੇ ਵਿਉਂਤਬੱਤੀ ਕੀਤੀ ਗਈ ਆ, ਕੀ ਮਾਇਨੇ ਹੋ ਸਕਦੇ ਆ ਇਸ ਚਿੱਠੀ ਦੇ?
1: ਅਸਲ ਵਿੱਚ ਸੰਧੂ ਸਾਹਿਬ, ਜਿਹੜੀ ਚਿੱਠੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਲਿਖੀ ਹੈ, ਉਹਨੂੰ ਸਿਆਸਤ ਨਾਲ ਵੀ ਭੋਰਾ ਜੋੜਿਆ ਜਾ ਸਕਦਾ, ਧਰਮ ਨਾਲ ਤੇ ਚਲੋ ਹੈ ਹੀ ਹੈ ਆ
0: ਜੀ।
1: ਮਸਲਾ ਸੰਧੂ ਸਾਹਿਬ 328 ਪਾਵਨ ਸਰੂਪਾਂ ਦਾ ਆ, ਤੇ ਇਸ ਤੋਂ ਵੀ ਗੱਲ ਅਗਲੀ ਜੇ ਕਰੀਏ ਤੇ 328 ਪਾਵਨ ਸਰੂਪਾਂ ਦੇ ਮਸਲੇ 'ਚ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨਾਲ ਸੰਬੰਧਿਤ ਗੱਲ ਹੈ। ਹੁਣ ਜੇ ਤੇ ਸੰਧੂ ਸਾਹਿਬ 328 ਪਾਵਨ ਸਰੂਪਾਂ ਦੀ ਗੱਲ ਕਰੀਏ ਤੇ SGPC ਕਹਿੰਦੀ ਅਸੀਂ ਉਹਦਾ ਨਿਬੇੜਾ ਕਰ ਚੁੱਕੇ ਹਾਂ, SGPC ਨੇ ਜਾਂਚ ਕਰਾ ਲਈ, SGPC ਨੇ ਕਰਨਾ ਹੀ ਸੀ ਜਿਹੜੀ ਕਾਰਵਾਈ ਆਪਣੇ ਕਰਮਚਾਰੀਆਂ ਤੇ ਕਰ ਦਿੱਤੀ, ਕਹਿ ਦਿੱਤਾ ਕਿ ਭਾਈ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ, ਲਾਲਚ ਬਸ ਪੈਸੇ ਬੋਝੇ ਚ ਪਾ ਲਏ, ਐਂਟਰੀਆਂ ਨਹੀਂ ਕੀਤੀਆਂ। ਉਵੇਂ 328 ਪਾਵਨ ਸਰੂਪ ਹੈ ਉਹਦੀ ਬੇਅਦਬੀ ਨਹੀਂ ਹੋਈ, ਇਹ SGPC ਡਿਕਲੇਅਰ ਕਰ ਚੁੱਕੀ ਹੈ ਇੱਕ ਵਾਰ ਨਹੀਂ ਕਈ ਵਾਰ। ਹੁਣ ਦੂਜੇ ਪਾਸੇ ਜਿਹੜੀ ਮੌਕੇ ਦੀ ਸਰਕਾਰ ਹੈ ਇਹਨੂੰ ਬੀਤੇ ਸਮੇਂ ਦੇ ਵਿੱਚ ਇੱਕ FIR ਦਰਜ ਕਰ ਦਿੱਤੀ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਧੋਖਾਧੜੀ ਕੀਤੀ, ਭਾਵ ਕਿ ਪੈਸੇ ਬੋਝੇ ਚ ਪਾ ਲਏ, ਕੁਝ ਦੀ ਗ੍ਰਿਫਤਾਰੀ ਵੀ ਹੋ ਗਈ। ਉਹ ਤੋਂ ਬਾਅਦ ਇੱਕ ਜਾਂਚ ਟੀਮ ਬਣੀ ਕਿ ਅਸੀਂ ਭਾਈ ਜਾਂਚ ਕਰਨੀ ਹੈ 328 ਪਾਵਨ ਸਰੂਪਾਂ ਦੀ। SGPC ਉਦੋਂ ਕਹਿੰਦੀ ਤੁਸੀਂ ਹੁੰਦੇ ਕੌਣ ਹੋ? SGPC ਕਹਿੰਦੀ ਜਾਓ ਜਿੱਥੇ ਕਰਨੀ ਜਾਂਚ ਕਰ ਲਓ, ਨਾ ਅਸੀਂ ਤੁਹਾਨੂੰ ਆਪਣੇ ਦਫ਼ਤਰ ਬਣਨ ਦੇਈਏ, ਨਾ ਤੁਹਾਨੂੰ ਆਪਾਂ ਅਸੀਂ ਰਿਕਾਰਡ ਸਪੋਰਟ ਕਰੀਏ, ਨਾ ਤੁਹਾਨੂੰ ਰਿਕਾਰਡ ਨੂੰ ਹੱਥ ਲਾਉਣ ਦੇਈਏ। ਤੇ ਗੱਲ ਵੀ ਬੜੀ ਫਿਰ ਸਿੱਧੀ ਸੀ ਕਿ ਜਦੋਂ ਰਿਕਾਰਡ ਹੀ ਨਹੀਂ ਵੇਖਣ ਦੇਣਾ ਤੇ ਫਿਰ ਜਾਂਚ ਕਾਹਦੀ ਹੈ। ਹੁਣ ਉਧਰਲੇ ਪਾਸੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਕਹਿੰਦੀ ਭਾਈ ਕਾਨੂੰਨ ਤੌਰ ਤੇ ਸਾਡਾ ਹੱਕ ਹੈ। ਹਾਈ ਕੋਰਟ ਦੀ ਵਿੱਚ ਉਹਨਾਂ ਨੇ ਦਲੀਲ ਲਿਆ ਕੇ ਰੱਖ ਦਿੱਤੀ ਕਿ ਹਾਈ ਕੋਰਟ ਕਹਿੰਦਾ ਇਸ ਮਸਲੇ ਨੂੰ ਦੇਖੋ। ਜਦੋਂ ਮਸਲਾ ਪੱਕ ਗਿਆ ਤੇ ਫਿਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ SGPC ਨੂੰ ਹੁਕਮ ਦਿੱਤਾ ਕਿ ਭਾਈ ਤੁਸੀਂ ਜਾਂਚ ਟੀਮ ਦਾ ਸਹਿਯੋਗ ਕਰੋ। ਹੁਣ ਤਾਜ਼ਾ ਮਸਲਾ ਇਹ ਆ ਕਿ SGPC ਨੇ ਮੁੜ ਇੱਕ ਚਿੱਠੀ ਲਿਖੀ ਜਥੇਦਾਰ ਸਾਹਿਬ ਨੂੰ ਤੇ ਉਸ ਚਿੱਠੀ ਚ ਕਿਹਾ ਜਥੇਦਾਰ ਸਾਹਿਬ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰ ਰਹੇ ਸੀ, ਹੁਣ ਵੀ ਕਰ ਰਹੇ ਹਾਂ, ਪਰੰਤੂ ਜਿਹੜੀ ਜਾਂਚ ਟੀਮ ਹੈ ਉਹ 328 ਪਾਵਨ ਸਰੂਪਾਂ ਦੇ ਸਹਾਰੇ ਜਾਂ ਬਹਾਨੇ ਹੋਰ ਬਹੁਤ ਸਾਰੇ ਮਸਲਿਆਂ ਚ ਸਾਡੇ ਦਖਲ ਅੰਦਾਜ਼ੀ ਜਾਣ ਬੁੱਝ ਕੇ ਕਰ ਰਹੀ ਹੈ, ਸਾਡੇ ਖਾਤੇ ਫਰੋਲੇ ਜਾ ਰਹੇ ਹੈ, ਸਾਡੀਆਂ ਬੈਲੈਂਸ ਸ਼ੀਟਾਂ ਮੰਗੀਆਂ ਜਾ ਰਹੀਆਂ, ਸਾਡੇ ਲੈਣ ਦੇਣ ਦਾ ਰਿਕਾਰਡ ਮੰਗਿਆ ਜਾ ਰਿਹਾ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੇ ਜਿੱਥੇ ਗੁਰਬਾਣੀ ਦਾ ਪ੍ਰਸਾਰਣ ਹੋਇਆ ਜਾਂ ਹੁੰਦਾ ਹੈ ਨਿੱਜੀ ਚੈਨਲਾਂ ਦੇ ਨਾਲ ਜੋ ਸਾਡੇ ਸਮਝੌਤੇ ਨੇ ਉਹਦਾ ਰਿਕਾਰਡ ਕਹਿੰਦੇ ਮੰਗਿਆ ਜਾ ਰਿਹਾ। ਦੱਸੋ ਕਹਿੰਦੇ 328 ਪਾਵਨ ਸਰੂਪਾਂ ਨਾਲ ਸੰਬੰਧਿਤ ਮਸਲਾ ਹੀ ਹੈ ਨੀਗਾ। ਹੁਣ ਪ੍ਰਧਾਨ ਸਾਹਿਬ ਨੇ ਲਿਖੀ ਆ ਜਥੇਦਾਰ ਸਾਹਿਬ ਨੂੰ ਚਿੱਠੀ, ਜਥੇਦਾਰ ਸਾਹਿਬ ਉਹਦਾ ਕੀ ਜਵਾਬ ਦਿੰਦੇ ਲੱਗ ਜਾਏਗਾ ਪਤਾ 2-4 ਦਿਨਾਂ ਚ। ਹੁਣ ਦੂਜੇ ਪਾਸੇ SGPC ਨੇ 1 ਜੂਨ ਨੂੰ ਇਸੇ ਮਸਲੇ ਨੂੰ ਲੈ ਕੇ ਆਪਣੀ ਕਾਰਜਕਾਰਨੀ ਦੀ ਮੀਟਿੰਗ ਵੀ ਸੱਦ ਲਈ ਹੈ
0: ਜੀ,
1: ਔਰ ਅੱਜ ਵੀ ਚੰਡੀਗੜ੍ਹ ਦਫ਼ਤਰ ਕੁਛ ਰੌਲੇ ਪਏ। ਉੱਥੇ ਜਾਂਚ ਟੀਮ ਪਹੁੰਚੀ, ਜਾਂਚ ਟੀਮ ਕਹਿੰਦੀ ਕਿ ਭਾਈ ਸਾਨੂੰ ਅਸਲ ਕਾਪੀਆਂ ਦਾ, ਉਹ ਕਹਿੰਦੇ ਅਸੀਂ ਫੋਟੋ ਕਾਪੀਆਂ ਦੇਣੀਆਂ। ਬੜੇ ਸਾਰੇ ਏਦਾਂ ਦੇ ਮਸਲੇ ਹੈ। ਹੁਣ ਜਿਹੜੀ ਮਾਇਨੇ ਦੀ ਗੱਲ ਹੈ, ਦੇਖੋ ਬੜੀ ਗੱਲ ਸੰਧੂ ਸਭ ਸਿੱਧੀ ਹੈ, ਮੈਨੇ ਇਹਦੇ ਸਿਆਸੀ ਹੈ, ਸਿਆਸੀ ਇਸ ਕਰਕੇ ਆ। ਦੇਖੋ SGPC ਪ੍ਰਧਾਨ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਉਵੇਂ ਤੇ ਠੀਕ ਹੈ, ਵੱਖਰੀਆਂ ਵੱਖਰੀਆਂ ਪਦਵੀਆਂ ਨੇ, ਵੱਖਰੇ ਵੱਖਰੇ ਸਨਮਾਨ ਹੈ, ਵੱਖਰੀਆਂ ਵੱਖਰੀਆਂ ਥਾਵਾਂ ਨੇ, ਬੜੇ ਵੱਡੇ ਅਹੁਦੇ ਆ। ਪਰੰਤੂ ਜੇ ਦੂਜੇ ਢੰਗ ਦੇ ਨਾਲ ਕਹੀਏ, ਸੁਖਬੀਰ ਸਿੰਘ ਬਾਦਲ ਹੋਵੇ ਜਾਂ SGPC ਪ੍ਰਧਾਨ ਹੋਵੇ ਜਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਹੋਵੇ, ਬਿਨਾਂ ਸਲਾਹ ਤੋਂ ਥੋੜੋ ਇੱਕ ਦੂਜੇ ਤੇ ਕੋਈ ਨਾ ਕਿਸੇ ਨੂੰ ਚਿੱਠੀ ਲਿਖਦੇ ਨਾ ਕੰਮ ਕਰਦੇ ਆ
0: ਜੀ।
1: ਭਾਰਤੀ ਜਿਹੜੀ ਚਿੱਠੀ ਅੱਜ ਪ੍ਰਧਾਨ ਸਾਹਿਬ ਨੇ ਲਿਖੀ ਆ, ਕੀ ਉਹਨਾਂ ਨੇ ਕੇਵਲ ਆਪਣੇ ਮਨ ਦੇ ਨਾਲ ਲਿਖੀ ਹੈ? ਸਵਾਲ ਹੀ ਨਹੀਂ ਪੈਦਾ ਹੁੰਦਾ। ਹੁਣ ਜਿਹੜਾ ਜਥੇਦਾਰ ਸਾਹਿਬ ਨੇ ਜਵਾਬ ਦੇਣਾ, ਕੀ ਉਹਨਾਂ ਨੇ ਕੇਵਲ ਤੇ ਕੇਵਲ 5 ਸਿੰਘ ਸਾਹਿਬਾਨ ਦੀ ਰਾਏ ਲੈ ਕੇ ਸਿਧਾਂਤ ਦੇ ਹਿਸਾਬ ਦੇ ਨਾਲ ਦੇਣਾ ਹੈ? ਸਵਾਲ ਹੀ ਨਹੀਂ ਪੈਦਾ ਹੁੰਦਾ
0: ਜੀ।
1: ਪੁੱਛਣਾ ਤੇ ਉਹਨਾਂ ਨੇ ਇੱਕੋ ਥਾਂ ਤੋਂ ਆਣਾ ਕਿ ਮਹਾਰਾਜ ਦੱਸੋ ਇਸ ਚਿੱਠੀ ਨੂੰ ਕੀ ਲਿਖਣਾ ਤੇ ਕੀ ਜਵਾਬ ਦਈਏ, ਪੰਜਾਬ ਸਰਕਾਰ ਦੇ ਖਿਲਾਫ ਕਿਹੜੇ 2 ਸ਼ਬਦ ਲਿਖੇ ਜਾਣ? ਆ ਜਿਹੜਾ ਪਾਵਨ ਸਰੂਪਾਂ ਦੇ ਕਾਨੂੰਨ ਬਣਿਆ, ਪਾਵਨ ਸਰੂਪਾਂ ਦੀ ਬੇਅਦਬੀ ਦੇ ਖਿਲਾਫ, ਉਹਨੂੰ ਲੈ ਕੇ ਤੇ ਜਸਕਰਨ ਜੀ ਮਾਫ ਕਰਨਾ ਸਿੰਧੂ ਸਾਹਿਬ, ਮਸਲਾ ਵੱਡੇ ਪੱਧਰ ਤੇ ਬਖਿਆ ਹੋਇਆ। ਉਹ ਮਸਲਾ ਏਡਾ ਕਾ ਕਿ 31 ਤਰੀਕ ਨੂੰ ਇੱਕ ਵੱਡਾ ਇਕੱਠ ਸੱਦਿਆ ਹੋਇਆ, ਔਰ ਪਤਾ ਲੱਗਾ ਕਿ 5 ਸਿੰਘ ਸਾਹਿਬਾਨ ਦੀ ਬੈਠਕ ਬਹੁਤ ਜਲਦ ਹੋਣ ਜਾ ਰਹੀ ਹੈ ਉਸ ਮਸਲੇ ਤੇ, ਕਿਉਂਕਿ ਪੰਜਾਬ ਦੀ ਸਰਕਾਰ ਨੇ ਜਥੇਦਾਰ ਸਾਹਿਬ ਜੀ ਦੇ ਕਹਿਣ ਤੇ ਨਾ ਕਾਨੂੰਨ ਤੇ ਰੋਕ ਲਾਈ, ਨਾ ਕਾਨੂੰਨਾਂ ਵਿੱਚ ਸੋਧ ਕਰਨ ਦੀ ਗੱਲ ਪ੍ਰਵਾਨ ਕੀਤੀ ਹੈ। ਉਹ ਮਸਲਾ ਤੇ ਅਜੇ ਭਖਿਆ ਸੀ, ਇੱਕ ਮਸਲਾ ਹੋਰ ਖੜਾ ਹੋ ਗਿਆ ਜੀ, ਸਿੱਟ SGPC ਦੇ ਦੂਸਰਿਆਂ ਕੰਮਾਂ ਚ ਦਖਲ ਅੰਦਾਜ਼ੀ ਕਰ ਰਹੀ ਹੈ, ਜਿਹਦਾ 328 ਪਾਵਨ ਸਰੂਪਾਂ ਨਾਲ ਸੰਬੰਧ ਹੀ ਕੋਈ ਨਹੀਂ। ਬਾਕੀ ਪੰਜਾਬ ਦੀ ਸਰਕਾਰ ਤੇ SGPC ਸੰਧੂ ਸਾਹਿਬ ਪਹਿਲੇ ਦਿਨ ਤੋਂ ਹੀ ਆਹਮੋ ਸਾਹਮਣੇ ਹੈ, ਤੇ ਬਸ ਮੌਕਾ ਭਾਲਿਆ ਜਾ ਰਿਹਾ ਕਿ ਕਿਵੇਂ ਕਿਸੇ ਨੂੰ ਠਿੱਪੀ ਲਾਈ ਜਾ ਸਕੇ। ਆਹ ਕੁਛ ਹੀ ਚਲੀ ਜਾਂਦਾ ਹੈ ਤੇ ਬ੍ਰੇਕ ਅਜੇ ਲੱਗ ਨਹੀਂ ਰਹੀ
0: ਜੀ। ਬਿਲਕੁਲ, ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰਨੇ ਹਰਮਨ ਬੱਤਾ ਜੀ, ਮੌਰਗੇਜ ਬ੍ਰੋਕਰ ਨੇ। ਮੌਰਗੇਜ ਦੀਆਂ ਸੇਵਾਵਾਂ ਦੇ ਲਈ ਘਰ ਖਰੀਦਣਾ, ਰੀਨਿਊਲ ਆ ਗਈ ਆ, ਰੀਫਾਈਨਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਜਾਂ ਡੈਟ ਕੰਸੋਲੀਡੇਟ ਬਾਰੇ ਤੁਹਾਡਾ ਕੋਈ ਵੀ ਸਵਾਲ ਆ ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ ਆ। ਮੌਰਗੇਜ ਬ੍ਰੋਕਰ ਹਰਮਨ ਬੱਤਾ ਜੀ, 905-450-0054, 6479000, 647-685-9000 ਤੇ ਤੁਸੀਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਅਗਲੀ ਖਬਰ ਵੱਲ ਜੋੜਦੇ ਹਾਂ। ਕਰਨਾਟਕ ਦੇ ਵਿੱਚ ਰਮੇਸ਼ ਜੀ ਕਹਿੰਦੇ ਕਿ ਕਾਂਗਰਸ ਪਾਰਟੀ ਵਿੱਚ ਮਚਿਆ ਘਮਸਾਨ, ਇਹ ਕੀ ਕੁਛ ਇਹ ਵੀ ਰਾਜਨੀਤਿਕ ਘਮਸਾਨ ਆ ਜਾਂ ਕੋਈ ਉਲਟ ਫੇਰ ਹੋਇਆ ਆ? ਇਹ ਕਿਸ ਤਰ੍ਹਾਂ ਦਾ ਘਮਸਾਨ ਆ? ਕਿਤੇ ਪੰਜਾਬ ਵਾਂਗੂ ਤਾਂ ਨਹੀਂ ਕਿਸੇ ਨੇ ਬਿਆਨਬਾਜ਼ੀ ਕਰਤੀ, ਉਹ ਘਮਸਾਨ ਤਾਂ ਨਹੀਂ ਕਿਤੇ?
1: ਤਾਂ ਬੜੇ ਸਿਆਸੀ ਘਮਾਸਾਨ ਹੈ। ਅਸਲ ਵਿੱਚ ਨਾ ਗੱਲ ਇਹ ਹੈ ਕਿ ਸਿਆਸਤ ਕਹਿੰਦੇ ਤੇ ਇਹ ਲੋਕ ਇਹੀ ਹੈ ਕਿ ਅਸੀਂ ਦੇਸ਼ ਦੀ ਸੇਵਾ ਲਈ, ਸਮਾਜ ਦੀ ਸੇਵਾ ਲਈ ਸਿਆਸਤ ਚ ਆਉਂਦੇ ਹਾਂ, ਪਰੰਤੂ ਬੜੀ ਸਿੱਧੀ ਪੱਧਰੀ ਗੱਲ ਹੈ, ਇਹ ਕੁਰਸੀ ਦੀ ਖਾਤਰ ਆਉਂਦੇ ਆ ਤੇ ਕੁਰਸੀ ਦੀ ਲੜਾਈ ਹੈ, ਇਹ ਤੋਂ ਬਾਅਦ ਇਹਨਾਂ ਕੋਲ ਹੈ ਕੁਛ। ਪਾਰਟੀ ਦਾ ਨਾਂ ਜਿਹੜਾ ਮਰਜ਼ੀ ਰੱਖ ਲਓ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਚਲੋ ਤੁਸੀਂ ਪੰਜਾਬ ਸ਼ਬਦ ਵਿੱਚ ਲਿਆ ਕੇ ਖੜਾ ਕੀਤਾ, ਮੈਂ ਦੱਸਦਾ ਕਿ ਪੰਜਾਬ ਦੇ ਕਾਂਗਰਸੀ ਲੀਡਰ ਵੀ ਅੱਜ ਦਿੱਲੀ ਪਹੁੰਚਣਾ ਸ਼ੁਰੂ ਹੋ ਗਏ। ਸੰਧੂ ਸਾਹਿਬ, ਕੱਲ ਉੱਥੋਂ ਵੀ ਕੋਈ ਨਾ ਕੋਈ ਸੁਨੇਹਾ ਆ ਜਾਣਾ ਪੰਜਾਬ ਦੀ ਸਿਆਸਤ ਨੂੰ ਲੈ ਕੇ। ਮੈਂ ਇੱਕ ਅੱਧਾ ਦਿਨ ਹੀ ਪਹਿਲਾਂ ਇਸ਼ਾਰਾ ਕੀਤਾ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜਿਹੜੀ ਕੁਰਸੀ ਹੈ ਉਹ ਖਤਰੇ ਚ ਆ, 227 ਦੌੜਾ ਆ
0: ਰਿਹਾ।
1: ਕਾਂਗਰਸ ਹਾਈ ਕਮਾਂਡ ਦੇ ਪੰਜਾਬ ਦੇ ਜਿਹੜੇ ਕਾਂਗਰਸ ਦੇ ਚੋਟੀ ਦੇ ਲੀਡਰ ਹੈ ਦਿੱਲੀ ਤਲਬ ਕਰ ਲਿਆ, ਔਰ ਕੱਲ ਭਾਰਤੀ ਸਮੇਂ ਦੀ ਸਵੇਰ 11 ਵਜੇ ਬੈਠਕ ਹੈ। ਉਸ ਬੈਠਕ ਵਿੱਚ ਜਿਹੜੀਆਂ ਖਬਰਾਂ ਸਾਡੇ ਕੰਨਾਂ ਚ ਪੈ ਰਹੀਆਂ ਨੇ, ਜਥੇਬੰਦਕ ਢਾਂਚੇ ਨੂੰ ਖੜਾ ਕਰਨਾ ਜਿਹਦੇ ਵਿੱਚ ਪ੍ਰਧਾਨਗੀ ਵੀ ਹੈ ਤੇ ਦੂਜੇ ਅਹੁਦੇ ਵੀ ਹੈ। ਸੋ ਇਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਵੀ ਇਸ ਵੇਲੇ ਕਾਂਗਰਸੀ ਖੇਮੇ ਚ ਵਾਹਵਾ ਸਰਗਰਮੀਆਂ। ਜਿਹੜਾ ਤੁਸੀਂ ਕਰਨਾਟਕ ਦਾ ਜ਼ਿਕਰ ਕੀਤਾ, ਕਰਨਾਟਕ ਦੇ ਵਿੱਚ ਸੰਧੂ ਸਾਹਿਬ ਅਸੀਂ ਕਹਿ ਸਕਦੇ ਹਾਂ ਕਿ ਸਿੱਧਾਰਮਈਆ ਜੀ ਹੀ ਉੱਥੇ ਇਸ ਵੇਲੇ ਮੁੱਖ ਮੰਤਰੀ ਹੈ। ਵੈਸੇ ਹੋ ਸਕਦਾ ਹੋਰ 5-10 ਮਿੰਟਾਂ ਨੂੰ ਸੁਨੇਹਾ ਆ ਜਾਏ ਕਿ ਸਿੱਧਾਰਮਈਆ ਹੁਣੀ ਮੁੱਖ ਮੰਤਰੀ ਨਹੀਂ, ਉਹਨਾਂ ਦਾ ਰਾਜਪਾਲ ਨੇ ਅਸਤੀਫਾ ਮਨਜ਼ੂਰ ਕਰ ਲਿਆ ਤੇ ਹੁਣ ਨਵੇਂ ਸਿਰੇ ਤੋਂ ਸਰਕਾਰ ਦਾ ਗਠਨ ਹੋਣਾ। ਮੈਨੂੰ ਲੱਗਦਾ ਕਿ 5-4 ਮਿੰਟ ਚ ਖਬਰ ਆ ਜਾਣੀ ਹੈ। ਸਿੱਧਾਰਮਈਆ ਜੀ ਬੜੇ ਸੀਨੀਅਰ ਲੀਡਰ ਹੈ ਕਾਂਗਰਸ ਦੇ। ਕਰੀਬ ਕਰੀਬ 3 ਸਾਲ ਪਹਿਲਾਂ, 5-4 ਦਿਨ ਵੱਧ ਕਹਿ ਲਈਏ 3 ਸਾਲ ਤੋਂ, ਜਦੋਂ ਸਿੱਧਾਰਮਈਆ ਨੂੰ ਉੱਥੇ ਮੁੱਖ ਮੰਤਰੀ ਬਣਾਇਆ ਸੀ, ਕਾਂਗਰਸ ਪਾਰਟੀ ਨੇ ਕਾਂਗਰਸ ਕਰਨਾਟਕ ਚੋਣਾਂ ਜਿੱਤੀ ਸੀ, ਉਦੋਂ ਬੜਾ ਕੁਛ ਖਰੂਦ ਉੱਥੇ ਵੀ ਪਿਆ ਸੀ। ਡੀਕੇ ਸ਼ਿਵ ਕੁਮਾਰ ਕਹਿੰਦੇ ਸੀ ਕਿ ਮੈਂ ਮੁੱਖ ਮੰਤਰੀ ਬਣਨਾ, ਸਿੱਧਾਰਮਈਆ ਕਹਿੰਦਾ ਸੀ ਮੈਂ ਬਣਨਾ। ਬੜੇ ਦਿਨ ਘਮਾਸਾਨ ਚੱਲਿਆ ਤੇ ਆਖਦੇ ਆ ਕਿ ਉਸ ਘਮਾਸਾਨ ਵਿੱਚ ਇੱਕ ਫੈਸਲਾ ਹੋਇਆ ਸੀ ਕਿ 3 ਸਾਲ ਸਿੱਧਾਰਮਈਆ ਤੇ ਬਾਅਦ ਵਿੱਚ ਡੀਕੇ ਸ਼ਿਵ ਕੁਮਾਰ। ਹੁਣ 3 ਸਾਲ ਪੂਰੇ ਹੋਏ ਨੂੰ ਸੰਧੂ ਸਾਹਿਬ, ਜੇ ਮੈਂ ਅੱਜ ਦੀ ਤਰੀਕਾਂ ਦੇ ਹਿਸਾਬ ਦੇ ਨਾਲ ਗੱਲ ਕਰਾਂ ਤੇ 7-8 ਦਿਨ ਉੱਪਰ ਹੋ ਗਏ
0: ਜੀ,
1: ਕਿਉਂਕਿ 20 ਮਈ ਤੇ 2023 ਨੂੰ ਸਿੱਧਾਰਮਈਆ ਨੇ ਸਹੁੰ ਚੁੱਕੀ ਸੀ। ਡੀਕੇ ਕੁਮਾਰ ਨੇ 19 ਤਰੀਕ ਸ਼ਾਮ ਨੂੰ ਰੌਲਾ ਪਾਉਣਾ ਸੀ, ਆਓ ਇਹਨੂੰ ਮੈਨੂੰ ਬਣਾਓ। ਦਿੱਲੀ ਸੱਦੇ ਦੋਨੇ ਲੀਡਰ ਵਿੱਚੇ ਡੀਕੇ ਸ਼ਿਵ ਕੁਮਾਰ, ਵਿੱਚੇ ਹੀ ਸਿੱਧਾਰਮਈਆ, ਉੱਥੇ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਹੋਰ ਲੀਡਰ ਇਕੱਠੇ ਹੋਏ, ਕਹਿੰਦੇ ਮੀਟਿੰਗ ਹੋਈ ਤੇ ਮੀਟਿੰਗ ਵਿੱਚ ਫੈਸਲਾ 5-4 ਦਿਨ ਪਹਿਲਾਂ ਹੀ ਹੋ ਗਿਆ ਸੀ ਕਿ ਸਿੱਧਾਰਮਈਆ ਜੀ ਹੁਣ ਤੁਸੀਂ ਕੁਰਸੀ ਛੱਡ ਦਿਓ, ਤੇ ਸਿੱਧਾਰਮਈਆ ਜੀ ਨੇ ਪਤਾ ਇਹ ਲੱਗਾ ਕਿ ਕੁਰਸੀ ਛੱਡਣ ਦਾ ਐਲਾਨ ਕਰ ਦਿੱਤਾ। ਸੋ ਕਰਨਾਟਕ ਸੂਬੇ ਦੇ ਵਿੱਚ ਕਾਂਗਰਸ ਦੇ ਵਿੱਚ ਹੁਣ ਨਵਾਂ ਮੁੱਖ ਮੰਤਰੀ ਕੁਰਸੀ ਤੇ ਬੈਠਣ ਜਾ ਰਿਹਾ ਹੈ, ਔਰ ਸਿੱਧਾਰਮਈਆ ਬਾਰੇ ਚਰਚੇ ਹੈ ਕਿ ਉਹ ਰਾਜ ਸਭਾ ਚਾਹੁਣਗੇ, ਜਿਵੇਂ ਅਸੀਂ ਬੀਤੇ ਦਿਨਾਂ ਚ ਬਿਹਾਰ ਦੀਆਂ ਗੱਲਾਂ ਕੀਤੀਆਂ, ਬਿਹਾਰ ਦੇ ਜਿਹੜੇ ਜਨਤਾ ਦਲ ਯੂਨਾਈਟਡ ਦੇ ਨਿਤੀਸ਼ ਕੁਮਾਰ ਹੁਣਾਂ ਤੋਂ ਕੁਰਸੀ ਲੈ ਕੇ ਉਹਨਾਂ ਦੇ ਪੁੱਤਰ ਨੂੰ ਉੱਥੇ ਮੰਤਰੀ ਤੇ ਉਹਨਾਂ ਨੂੰ ਰਾਜ ਸਭਾ ਚ, ਉਵੇਂ ਹੀ ਲੱਗਦਾ ਹੈ ਕਿ ਕਰਨਾਟਕ ਵਿੱਚ ਵੀ ਕਾਂਗਰਸ ਨੇ ਇਸੇ ਤਰ੍ਹਾਂ ਕਰਨ ਦਾ ਮਨ ਬਣਾ ਲਿਆ। ਸਿੱਧਾਰਮਈਆ ਹੁਣੀ ਆਉਣਗੇ ਹੁਣ ਕੇਂਦਰੀ ਸਿਆਸਤ ਦੇ ਵਿੱਚ, ਉਹਨਾਂ ਦਾ ਪੁੱਤਰ ਬਣੇਗਾ ਉੱਥੇ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਬਣ ਕੇ ਡੀ ਕੇ ਸ਼ਿਵ ਕੁਮਾਰ। ਉਵੇਂ ਗੱਲ ਇਹ ਹੈ ਕਿ ਚਲੋ ਜਦੋਂ ਅਸੀਂ ਭਾਜਪਾ ਦੀ ਗੱਲ ਕਰਦੇ ਹਾਂ, ਉੱਥੇ ਦੇ ਹਾਲਾਤ ਸਿਆਸੀ ਹੋਰ ਹੈ, ਉਹ ਭੋਰਾ ਮਜ਼ਬੂਤ ਹੈ। ਸੰਧੂ ਸਾਹਿਬ, ਗੱਲ ਇਹ ਕਿ ਕਾਂਗਰਸ ਤੇ ਜੁਮਾ ਜੁਮਾ ਭਾਰਤ ਵਿੱਚ ਕੋਈ ਟਾਵੇਂ 2-4 ਸੂਬੇ ਆ ਜਿੱਥੇ ਹੈਗੀ ਹੈ,
0: ਤੇ
1: ਉਹ ਵੀ ਕਾਂਗਰਸ ਤੋਂ ਸਹੀ ਢੰਗ ਦੇ ਨਾਲ ਸੰਭਾਲੇ ਨਹੀਂ ਜਾ ਰਹੇ। ਬਾਕੀ ਕੱਲ ਵੇਖਦੇ ਹਾਂ ਪੰਜਾਬ ਨੂੰ ਲੈ ਕੇ ਦਿੱਲੀ ਵਾਲੀ ਜਿਹੜੀ ਹਾਈ ਕਮਾਂਡ ਹੈ ਕੀ ਫੈਸਲਾ ਕਰਦੀ ਹੈ। ਚੰਗਾ ਫੈਸਲਾ ਕਰ ਲਏਗੀ ਠੀਕ ਹੈ, ਨਹੀਂ ਤੇ ਫਿਰ ਸਭ ਨੂੰ ਪਤਾ 227 ਕਿਹੋ ਜਿਹਾ ਆਉਣਾ
0: ਜੀ। ਬਿਲਕੁਲ, ਨਾਲ ਦੇ ਨਾਲ ਬਹੁਤ ਸਾਰੀਆਂ ਕਾਲਸ ਆ ਰਹੀਆਂ, 9445890051 52, ਸਭ ਨਾਲ ਗੱਲਬਾਤ ਕਰਾਂਗੇ। ਇੱਕ ਖਬਰ ਵਾਰ ਹੋਲ ਝਾਤ ਪਾ ਲਈਏ ਸ਼ੋਰਟ ਜੀ, ਅਤੇ ਉਸ ਤੋਂ ਬਾਅਦ ਫਿਰ ਖਬਰਾਂ ਦੇ ਨਾਲ ਇੱਦਾਂ ਹੀ ਜੁੜੇ ਰਹਾਂਗੇ, ਤੁਹਾਡੇ ਜਿਹੜੇ ਸਵਾਲ ਆ ਰਮੇਸ਼ ਹੁਸ਼ਿਆਰਪੁਰ ਤੱਕ ਪਹੁੰਚਾਵਾਂਗੇ। ਰਮੇਸ਼ ਜੀ, ਭਾਜਪਾ ਦੀ ਰਾਜ ਸਭਾ ਮੈਂਬਰ ਆਪ ਦੇ ਵਿਧਾਇਕ ਨੂੰ ਮੰਦਾ ਬੋਲਣਾ ਕਹਿੰਦੇ ਮਹਿੰਗਾ ਪਿਆ, ਕਿਹੜੇ ਵਿਧਾਇਕ ਨੇ ਮੰਦਾ ਬੋਲਿਆ ਤੇ ਕਿਹੜਾ ਆਪ ਦਾ ਵਿਧਾਇਕ ਸੀ ਜਿਹਨੂੰ ਸੁਣਾਈਆਂ ਗਈਆਂ?
1: ਸੰਧੂ ਸਾਹਿਬ, ਜੇ ਨਾ ਤੁਸੀਂ ਮਹੀਨਾ ਖੰਡ ਪਹਿਲਾਂ ਕਿਤੇ ਮੈਨੂੰ ਘੰਟੀ ਖੜਕਾਈ ਹੁੰਦੀ ਤੇ ਇੱਥੇ ਟਾਈਟਲ ਹੋਰ ਹੋਣਾ ਸੀ। ਫਿਰ ਤੁਸੀਂ ਇਹ ਨਹੀਂ ਕਹਿਣਾ ਸੀ ਭਾਜਪਾ ਦੀ ਰਾਜ ਸਭਾ ਮੈਂਬਰ, ਫਿਰ ਤੁਸੀਂ ਕਹਿਣਾ ਸੀ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ, ਕਿਉਂਕਿ ਗੱਲ ਅਸੀਂ ਸਵਾਤੀ ਮਾਲੀਵਾਲ ਦੀ ਕਰ ਰਹੇ ਹਾਂ, ਕਿਉਂਕਿ ਸਵਾਤੀ ਮਾਲੀਵਾਲ ਪਹਿਲਾਂ ਮਹੀਨਾ ਖੰਡ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸੀ ਦਿੱਲੀ ਚੋਂ, ਅੱਜ ਕੱਲ ਉਹ ਭਾਜਪਾ ਦੀ ਕਨੇਡੀ ਬੈਠ ਗਈ ਹੈ। ਹੁਣ ਹੋਇਆ ਇਹ ਕਿ ਸੁੱਖ ਦੇ ਨਾਲ ਸਵਾਤੀ ਮਾਲੀਵਾਲ ਵੀ ਤੇ ਹੁਣ ਸਿਆਸੀ ਹੋ ਗਈ ਆ ਨਾ, ਉਹਨੂੰ ਵੀ ਤੇ ਸਿਆਸਤ ਕਰਨੀ ਆ ਗਈ। ਉਹ ਕਹਿੰਦੀ ਜਿਹੜੀ ਆ ਪੰਜਾਬ ਦੇ ਨਾ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ, ਇਹ ਤੇ ਭੇਡਾਂ ਬੱਕਰੀਆਂ ਹੀ ਹੈ। ਹਾਲਾਂਕਿ ਚਲੋ ਅਸੀਂ ਟਿੱਪਣੀ ਕਰਦੇ ਚੰਗੇ ਨਹੀਂ ਲੱਗਦੇ, ਸ਼ਾਇਦ ਕਈਆਂ ਤੇ ਗੱਲ ਜੱਚਦੀ ਵੀ ਹੋਵੇਗੀ। ਹੁਣ ਸਵਾਤੀ ਮਾਲੀਵਾਲ ਨੇ ਇਹ ਗੱਲ ਕਹੀ, ਪੰਜਾਬ ਦੇ ਵਿਧਾਇਕਾਂ ਨੂੰ ਚੜ ਗੁੱਸਾ ਗਿਆ। ਪੰਜਾਬ ਦੀ ਇੱਕ ਬੀਬੀ ਅਮਨਦੀਪ ਕੌਰ, ਡਾਕਟਰ ਅਮਨਦੀਪ ਕੌਰ ਅਰੋੜਾ ਮੌਕੇ ਵਾਲੀ, ਅਦਾਲਤ ਵਿੱਚ ਚਲੇ ਗਈ। ਕਹਿੰਦੀ ਜੀ ਆਹ ਵੇਖੋ, ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਚੁਣੇ, ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਅਸੀਂ ਸਰਕਾਰ ਦਾ ਅੰਗ ਹਾਂ, ਤੇ ਆਹ ਦਿੱਲੀ ਵਾਲੀ ਇੱਕ ਬੀਬੀ ਸਾਨੂੰ ਭੇਡਾਂ ਬੱਕਰੀਆਂ ਸੱਦੀ ਜਾਂਦੀ ਹੈ। ਹੁਣ ਅਦਾਲਤ ਨੇ ਤੇ ਭਾਈ ਕਾਨੂੰਨ ਦੇ ਮੁਤਾਬਕ ਕੇਸ ਦਾਖਲ ਕਰਨਾ ਸੀ, ਅਦਾਲਤ ਵਿੱਚ ਕੇਸ ਦਾਖਲ ਹੋ ਗਿਆ। ਹੁਣ ਉਸ ਮਸਲੇ ਵਿੱਚ ਅਦਾਲਤ ਨੇ ਸਵਾਤੀ ਮਾਲੀਵਾਲ ਨੂੰ ਅਪਰਾਧਿਕ ਮਾਨਹਾਨੀ ਦੇ ਕੇਸ ਦੇ ਵਿੱਚ ਸੰਧੂ ਸਾਹਿਬ ਤਲਬ ਕਰ ਲਿਆ, ਬਾਕੀ ਸਮਨ ਜਾਰੀ ਕਰ ਦਿੱਤੇ ਹੈ। 10 ਜੂਨ ਤਰੀਕ ਹੈ, ਸੋ ਦੇਖਦੇ ਹਾਂ 10 ਜੂਨ ਨੂੰ ਸਵਾਤੀ ਮਾਲੀਵਾਲ ਮੌਕੇ ਦੀ ਅਦਾਲਤ ਵਿੱਚ ਪਹੁੰਚਦੀ ਨਹੀਂ ਪਹੁੰਚਦੀ, ਕਿਉਂਕਿ ਇਹ ਜਿਹੜੇ ਫਿਰ ਕਰਨੌਤ ਵੀ ਹੈ ਜਿਹਦਾ ਬਠਿੰਡੇ ਚ ਕੇਸ ਚੱਲਦਾ ਹੈ, ਮਸਾਂ ਹੀ ਇੱਕ ਵਾਰ ਜਿਹੜੀ ਉੱਥੇ ਪਹੁੰਚੀ ਨਹੀਂ ਤੇ ਅੱਜ ਤੱਕ ਤੇ

0: ਪਹਿਲਾਂ ਸਰਕਾਰਾਂ ਨੇ ਹੱਥ ਆਪਣੇ ਵੱਢ ਕੇ ਦਿੱਤੇ ਹੋਏ ਆ, ਕਿਉਂਕਿ ਉਹਦੇ ਵੱਟੇ ਬਹੁਤ ਕੁਛ ਉਹਨਾਂ ਨੇ ਲਿਆ ਹੋਇਆ ਆ, ਤੇ ਇਸ ਕਰਕੇ ਕੀਮਤਾਂ ਕੱਲੀਆਂ ਭਾਰਤ ਵਿੱਚ ਨਹੀਂ ਦੁਨੀਆਂ ਚ ਵਧੀਆਂ, ਭਾਰਤ ਵਿੱਚ ਵੀ ਤੇਜ਼ੀ ਨਾਲ ਵੱਧ ਰਹੀਆਂ। 4 ਵਾਰ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ। ਮੈਨੂੰ ਲੱਗਦਾ ਕਿ ਕੱਲ ਜਾਂ ਪਰਸੋਂ ਅਸੀਂ ਇੱਕ ਅੱਧੀ ਵਾਰੀ ਖਬਰ ਹੋਰ ਸੁਣਾ ਦਿੰਦੇ।
1: ਜੀ ਬਿਲਕੁਲ ਜੀ, ਨਾਲ ਦੀ ਨਾਲ ਪ੍ਰੋਗਰਾਮ ਦੇ ਹਿੱਸੇ ਨੂੰ ਸਪੌਂਸਰ ਕਰਨ ਜੀ ਮੈਂਡੀ ਗਿੱਲ ਏਬਲ ਇੰਸ਼ੋਰੈਂਸ ਤੋਂ। ਜੇ ਤੁਹਾਡੇ ਟਰੱਕ ਦੀ ਇੰਸ਼ੋਰੈਂਸ ਬਹੁਤ ਵੱਧ ਕੇ ਆ ਰਹੀ ਹੈ, ਕਾਰ ਇੰਸ਼ੋਰੈਂਸ ਮੁਕਦੀ ਗੱਲ ਕਿ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਦੇ ਵਿੱਚ ਜੇ ਤੁਸੀਂ ਬਹੁਤ ਸਾਰੀਆਂ ਇੰਸ਼ੋਰੈਂਸਾਂ ਪੇ ਕਰ ਰਹੇ ਹੋ, ਤਾਂ ਤੁਸੀਂ ਮੈਂਡੀ ਗਿੱਲ ਉਹਨਾਂ ਨਾਲ ਗੱਲਬਾਤ ਕਰਨੀ ਆ। ਏਬਲ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਇਹਨਾਂ ਕੋਲ ਬਹੁਤ ਸਾਰੇ ਬੰਡਲ ਡਿਸਕਾਊਂਟਸ ਆਏ ਹੋਏ ਨੇ, ਤੁਸੀਂ ਉਹਨਾਂ ਨਾਲ ਗੱਲ ਕਰੋ। ਨਾਲ ਦੀ ਨਾਲ ਬਿਜ਼ਨਸ ਇੰਸ਼ੋਰੈਂਸ, ਓਨਰ ਆਪਰੇਟਰ ਅਤੇ ਫਲੀਟ ਓਨਰ ਲਈ ਖਾਸ ਟਰੈਕਿੰਗ ਇੰਸ਼ੋਰੈਂਸ ਪ੍ਰੋਗਰਾਮ ਇਹਨਾਂ ਕੋਲ ਆਏ ਹੋਏ ਨੇ। ਸੋ ਪੋਲਿਸੀ ਦੇ ਵਿੱਚ ਤੁਸੀਂ ਡਰਾਈਵਰ ਐਡ ਕਰਨੇ ਆ, ਤਾਂ ਵੀ ਤੁਸੀਂ ਮੈਂਡੀ ਗਿੱਲ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਬਹੁਤ ਸਾਰੇ ਡਾਲਰ ਬਚਾ ਸਕਦੇ ਹੋ, ਕਿਉਂਕਿ ਇੰਸ਼ੋਰੈਂਸਾਂ ਨੇ ਆਲਰੇਡੀ ਸਾਡੇ ਨੱਕ 'ਤੇ ਬਹੁਤ ਦਮ ਕੀਤਾ ਹੋਇਆ ਆ। ਸੋ ਮੈਂਡੀ ਗਿੱਲ ਏਬਲ ਇੰਸ਼ੋਰੈਂਸ ਤੋਂ 647-9295-9 ਜਾਂ ਤੁਸੀਂ ਇਹਨਾਂ ਦੇ ਆਫਿਸ ਟਾਈਮ ਦੇ ਵਿੱਚ ਕਾਲ ਕਰ ਸਕਦੇ ਹੋ 905-201-3611-9052013611। ਮੈਂਡੀ ਗਿੱਲ ਫਰੋਮ ਏਬਲ ਇੰਸ਼ੋਰੈਂਸ। ਅਗਲੇ ਕਾਲਰ ਦੇ ਵੱਲ ਜਾਣ ਤੋਂ ਪਹਿਲਾਂ ਆਪਾਂ ਗੱਡੀ ਘੁਮਾਉਂਦੇ ਹਾਂ ਜੀ, ਚੱਲਦੇ ਹਾਂ 6085 ਟੋਮਕਨ ਰੋਡ ਤੋਂ। ਸੁੱਖ ਬਾਈ ਜੀ ਸਾਡਾ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਲੈ ਕੇ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ।
2: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ ਪਰਿਵਾਰਾਂ ਤੱਕ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਇਸ ਵੀਕਐਂਡ ਫਰਾਈਡੇ ਵਾਲੇ ਦਿਨ। ਜੀ ਹਾਂ, ਕੱਲ ਨੂੰ ਬਿਲਕੁਲ ਜਿਹੜਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਬਹੁਤ ਸਾਰੇ ਡਿਸਕਾਊਂਟ ਤੇ ਤੋਹਫੇ ਮਿਲਣੇ ਆ ਪਰਿਵਾਰਾਂ ਨੂੰ। ਸੋ ਇਸ ਵੀਕਐਂਡ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਚਾਹੇ ਤੁਸੀਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣ ਪਰਿਵਾਰ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ। ਜੀ ਹਾਂ, ਲਿਵਿੰਗ ਰੂਮ ਦਾ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ ਨਾਲ ਸਿੰਗਲ ਚੇਅਰ, ਕ੍ਰੋਮ ਲੈਕਸ ਨਾਲ ਸੋਫਾ ਲਪਸਿਡ ਐਂਡ ਚੇਅਰ, ਕੰਪਲੀਟ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ। ਵੀਕਐਂਡ ਸਪੈਸ਼ਲ ਪੰਜਾਬੀ ਲਹਿਰਾਂ ਦਾ ਜਦੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ, ਕੰਪਲੀਟ ਸੋਫਾ ਸੈੱਟ, ਸੋਫਾ ਲਪਸਿਡ ਐਂਡ ਚੇਅਰ 599 ਦਾ, 599 ਡਰ ਦੇ ਵਿੱਚ ਤਿੰਨੋ ਪੀਸ ਦੇ ਸੋਫਾ ਸੈੱਟ ਮਿਲੂਗਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਸੋਫਾ ਲਪਸਿਡ ਐਂਡ ਚੇਅਰ ਤਿੰਨੋ ਦੇ ਤਿੰਨੋ ਪੀਸ $599 ਦਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਮਿਲੂਗਾ। ਸੋ ਪਹੁੰਚਣਾ ਕਿੱਥੇ ਜੀ ਸਾਰੀਆਂ ਡੀਲਾਂ ਲੈਣ ਵਾਸਤੇ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਲੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਸੰਧੂ ਸਾਹਿਬ।
1: ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨੈਕਸਟ ਕਾਲ ਵੱਲ ਚੱਲਦੇ ਹਾਂ। ਪ੍ਰਿਤਪਾਲ ਸਿੰਘ ਜੀ, ਤੁਸੀਂ ਆਨਰ ਹੋ। ਨੈਕਸਟ ਕਾਲ ਵਰਿੰਦਰ ਸਿੰਘ, ਤੁਸੀਂ ਹੋਲਡ ਰੱਖਿਓ, ਬਹੁਤ ਸਾਰੀਆਂ ਕਾਲਸ ਆ ਰਹੀਆਂ ਔਰ ਆਈ ਥਿੰਕ ਅੱਜ ਕੋਈ ਇਸ਼ੂ ਆ, ਕਾਲਸ ਹੋਲਡ ਨਹੀਂ ਰਹਿ ਪਾ ਰਹੀਆਂ, ਥੋੜ੍ਹੇ ਚਿਰ ਬਾਅਦ ਕਾਲ ਡਿਸਕਨੈਕਟ ਹੋ ਜਾਂਦੀ ਆ ਜੀ। ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
3: ਹਾਂਜੀ ਸੰਧੂ ਸਾਹਿਬ ਜੀ ਤੇ ਰਮੇਸ਼ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਸਰ।
3: ਰਮੇਸ਼ ਜੀ, ਤੁਹਾਨੂੰ ਯਾਦ ਹੋਣਾ ਕਿ 2021 ਦੇ ਵਿੱਚ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ, ਤੇ ਉਦੋਂ ਉਹਦੇ ਅੰਦੋਲਨ ਦੇ ਵਿੱਚ ਜਿਹੜੀਆਂ ਬੀਬੀਆਂ ਵੀ ਆਈਆਂ ਸਨ, ਉਹਨਾਂ ਚ ਇੱਕ ਮਾਤਾ ਮਹਿੰਦਰ ਕੌਰ ਵੀ ਸੀ, ਤੇ ਜਿਹੜੀ ਆਪਣੀ ਕੰਗਨਾ ਰਣੌਤ ਹੈ, ਮੋਦੀ ਸਾਹਿਬ ਦੀ ਮਨਜ਼ੂਰ ਨਜ਼ਰ ਐਮ ਪੀ ਹੈ, ਉਹਨੇ ਤੁਹੀਨ ਕੀਤੀ ਸੀ ਇਹਨਾਂ ਔਰਤਾਂ ਦੀ, ਤੇ ਮਾਤਾ ਮਹਿੰਦਰ ਕੌਰ ਦੀ ਬੇਨਤੀ ਕੀਤੀ ਸੀ ਫਿਰ 100-100 ਰੁਪਈਏ ਦੇ ਉੱਪਰ ਕਿਰਾਏ ਦੇ ਉੱਪਰ ਲੈ ਆਉਂਦੀਆਂ ਨੇ, ਤੇ ਉਹਨੇ ਫਿਰ ਦੁਖੀ ਹੋ ਕੇ ਇਹਦੇ ਖਿਲਾਫ਼ ਆਪਣਾ ਇੱਧਰ ਸਖ਼ਤ ਦਾ ਮੁਕੱਦਮਾ ਕੀਤਾ ਸੀ ਬਠਿੰਡੇ ਦੀ ਕੋਰਟ ਵਿੱਚ, ਤੇ ਇਹ ਕਈ ਪੇਸ਼ੀਆਂ ਹੋਈਆਂ, ਤੇ ਫਿਰ ਜਿਹੜੀ ਕੰਗਨਾ ਰਣੌਤ ਸੀ ਉਹਨੇ ਆਪਣਾ ਪਰਸਨਲ ਅਪੀਅਰੈਂਸ ਦਾ ਯਾਦ ਲੈ ਲਈ, ਤੇ ਹੁਣ ਉਹਦੇ ਆਉਂਦੇ ਨਹੀਂ, ਤੇ ਮਾਤਾ ਮਹਿੰਦਰ ਕੌਰ ਨੂੰ ਬੜੀ ਖਜਲਕੁਆਰੀ ਹੋ ਰਹੀ ਹੈ ਇਸ ਕੇਸ ਦਾ ਕੀ ਬਣਿਆ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਸਰ ਰਮੇਸ਼ ਜੀ,
0: ਕੰਗਣਾ ਰਣੌਤ ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈ, ਇੱਕ ਵਾਰੀ ਹੀ ਬਠਿੰਡੇ ਪੇਸ਼ੀ ਤੇ ਆਈ, ਬਾਅਦ ਵਿੱਚ ਉਸਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੀ ਜਿਹੜੀ ਛੋਟ ਇੱਕ ਢੰਗ ਦੀ ਮਿਲ ਚੁੱਕੀ ਹੈ, ਤਰੀਕਾਂ ਪੈਂਦੀਆਂ ਨੇ, ਗਵਾਹੀਆਂ ਵੀ ਬੀਤੇ ਸਮੇਂ ਚ ਹੋ ਗਈਆਂ, ਤੇ ਅਜੇ ਤੱਕ ਕੇਸ ਮੈਨੂੰ ਲੱਗਦਾ ਕਿ ਲਟਕਿਆ ਹੋਇਆ ਆ। ਰਹੀ ਗੱਲ ਸਜ਼ਾ ਹੋ ਜਾਏਗੀ ਜਾਂ ਨਹੀਂ ਹੋ ਜਾਏਗੀ, ਦੇਖੋ ਜਿਵੇਂ ਹਾਈ ਕੋਰਟ ਚੋਂ ਸੁਪਰੀਮ ਕੋਰਟ ਚੋਂ ਕੰਗਣਾ ਰਣੌਤ ਨੂੰ ਝਟਕਾ ਲੱਗਿਆ ਸੀ, ਪਹਿਲਾਂ ਹਾਈ ਕੋਰਟ ਗਈ ਜੀ ਕੇਸ ਗਲਤ ਹੈ, ਕੇਸ ਹੀ ਖਾਰਜ ਕਰੋ, ਫਿਰ

0: ਸੁਪਰੀਮ ਕੋਰਟ ਗਈ, ਉੱਥੇ ਅਦਾਲਤਾਂ ਨੇ ਕਹਿ ਦਿੱਤਾ ਕਿ ਨਹੀਂ ਟ੍ਰਾਇਲ ਚੱਲੇਗਾ। ਇਹਦਾ ਭਾਵ ਹੈ ਕਿ ਕੁਛ ਨਾ ਕੁਛ ਉਸ ਕੇਸ ਵਿੱਚ ਹੈਗਾ, ਤਾਂਹੀਓ ਅਦਾਲਤਾਂ ਨੇ ਕਿਹਾ। ਸੋ ਕੇਸ ਤੇ ਮੈਨੂੰ ਲੱਗਦਾ ਮਜ਼ਬੂਤ ਉਹ, ਤੇ ਸਭ ਤੋਂ ਵੱਡੀ ਗੱਲ ਹੈ ਕਿ ਅਦਾਲਤਾਂ ਨੂੰ ਵੀ ਪਤਾ ਆ ਕਿ ਪੰਜਾਬੀ ਭਾਈਚਾਰਾ ਉਸ ਕੇਸ ਨੂੰ ਕਿਵੇਂ ਵੇਖ ਰਿਹਾ। ਅਦਾਲਤਾਂ ਦੇ ਉੱਪਰ, ਜੱਜਾਂ ਦੇ ਉੱਪਰ, ਨਿਆਂਪਾਲਿਕਾ ਦੇ ਉੱਪਰ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਹੈ। ਦੇਖੋ ਕਿੱਥੇ ਪ੍ਰਿਤਪਾਲ ਜੀ ਬੈਠੇ ਆ, ਸੰਧੂ ਸਾਹਿਬ, ਸੱਤ ਸਮੁੰਦਰ ਪਾਰ ਅਸੀਂ ਆਖਦੇ
1: ਜੀ,
0: ਇਹਨਾਂ ਦੀ ਵੀ ਉਸ ਕੇਸ ਤੇ ਨਜ਼ਰ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਉਸ ਕੇਸ ਦੇ ਵਿੱਚ, ਮੈਂ ਇਹ ਤਾਂ ਨਹੀਂ ਕਹੂੰਗਾ ਕਿ ਸਜ਼ਾ ਕਿਹਨੂੰ ਹੋਏਗੀ ਕਿੰਨੀ ਹੋਵੇਗੀ, ਪਰ ਮੈਨੂੰ ਲੱਗਦਾ ਕਿ ਬੇਇਨਸਾਫੀ ਨਹੀਂ ਹੋਵੇਗੀ, ਇਨਸਾਫ ਹੀ ਮਿਲੇਗਾ, ਜੋ ਮੈਨੂੰ ਐ ਲੱਗਦਾ। ਬਾਕੀ ਕੋਈ ਬਹੁਤੀ ਲੰਬੀ ਕਹਾਣੀ ਨਹੀਂ, ਆਉਣ ਵਾਲੇ ਕੁਛ ਮਹੀਨਿਆਂ ਚ ਕੇਸ ਦਾ ਫੈਸਲਾ ਹੋਣਾ ਚਾਹੀਦਾ
1: ਜੀ। ਬਿਲਕੁਲ, ਨਾਲ ਦੀ ਨਾਲ ਤੁਸੀਂ ਟੈਰਿਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣਾਂ ਨੂੰ ਯਾਦ ਰੱਖਣਾ ਆ। ਜੇ ਤੁਸੀਂ ਬੇਸਮੈਂਟ ਲੀਕੇਜ ਹੋ ਗਈ ਆ, ਰਿਪੇਅਰ ਕਰਵਾਉਣੀ ਆ, ਡਰਾਈਵੇ ਬਣਾਉਣਾ ਅਤੇ ਪੈਟੀਓ ਅਤੇ ਕੰਕਰੀਟ ਦਾ ਕੰਮ ਕਰਾਉਣਾ, ਕੰਕਰੀਟ ਦੀਆਂ ਸਮਾਵਾਂ ਦਿੰਦੇ ਨੇ ਪਿਛਲੇ ਲੰਬੇ ਸਮੇਂ ਦਾ ਤਜਰਬਾ, ਕੁਲਵਿੰਦਰ ਧਾਲੀਵਾਲ ਜੀ ਟੈਰਿਸ ਕੰਕਰੀਟ ਤੋਂ। ਤੁਸੀਂ ਹੁਣ, ਮੌਸਮ ਬਹੁਤ ਖੂਬਸੂਰਤ ਹੋ ਗਿਆ, ਧੁੱਪਾਂ ਲੱਗਣ ਲੱਗ ਗਈਆਂ, ਤੁਸੀਂ ਡਰਾਈਵੇ ਬਣਾਉਣਾ ਆ, ਪੈਟੀਓ ਬਣਾਉਣਾ ਆ, ਤਾਂ ਤੁਸੀਂ ਕਾਲ ਕਰ ਲਓ 647-2376 2372 ਟੈਰਿਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ ਜੀ ਉਹਨਾਂ ਨਾਲ। ਅਤੇ ਅਗਲੀ ਕਾਲ ਵੱਲ ਜਾਣ ਤੋਂ ਪਹਿਲਾਂ ਚੱਲਦੇ ਹਾਂ ਸਾਡੇ ਪ੍ਰਾਊਡ ਸਪੋਂਸਰ ਹਰਪ੍ਰੀਤ ਸੈਣੀ ਜੀ, ਇੰਸ਼ੋਰੈਂਸ ਦੇ ਬਾਬਤ ਫਿਰ ਗੱਲਬਾਤ ਕਰਦੇ ਹਾਂ, ਇੱਕ ਮੈਸੇਜ ਲੈ ਲਈ, ਉਸ ਤੋਂ ਬਾਅਦ ਫਿਰ ਅਗਲੀ ਕਾਲ ਵੱਲ ਚੱਲਾਂਗੇ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
2: ਥੈਂਕ ਯੂ ਸੋ ਮਚ ਵਿਜੀ। ਸੋ ਜਿੱਦਾਂ ਅਸੀਂ ਪਹਿਲਾਂ ਇਨਫੋਰਮੇਸ਼ਨ ਦੇ ਰਹੇ ਸੀਗੇ, ਸਪੈਸ਼ਲੀ ਅੱਜ ਜਿਹੜੀ ਆਪਾਂ ਗੱਲ ਕੀਤੀ ਸੀਗੀ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਦੇ ਰਿਗਾਰਡਿੰਗ, ਸੋ ਜਿੰਨੇ ਵੀ ਲਿਸਨਰਸ ਇਸ ਵੇਲੇ ਜੁੜੇ ਹੈਗੇ ਆ, ਕਿਸੇ ਦਾ ਕੋਈ ਵੀ ਕੁਸ਼ਚਨ ਹੈਗਾ ਆ ਕਿਸੇ ਵੀ ਇੰਸ਼ੋਰੈਂਸ ਦੇ ਰਿਗਾਰਡਿੰਗ, ਚਾਹੇ ਉਹ ਤੁਹਾਡੀਆਂ ਪਰਸਨਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਹੈਗੀ ਆ, ਤੁਸੀਂ ਆਲਰੇਡੀ ਤੁਹਾਡੇ ਕੋਲ ਪਾਲਿਸੀਜ਼ ਹੈਗੀਆਂ, ਤੁਸੀਂ ਉਹਨਾਂ ਨੂੰ ਰਿਵਿਊ ਕਰਾਉਣਾ ਹੈਗਾ ਆ, ਜਾਂ ਤੁਹਾਡੇ ਕੋਲ ਟਰਮ ਇੰਸ਼ੋਰੈਂਸ ਲਈ ਹੋਈ ਸੀ ਉਹਦੀ ਰਿਨਿਊਵਲ ਆ ਰਹੀ ਆ, ਤੁਸੀਂ ਉਹਦੇ ਰੇਟਸ ਬਾਰੇ ਡਿਸਕਸ਼ਨ ਕਰਨਾ ਚਾਹੁੰਦੇ ਆ, ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਸਮਰ ਦਾ ਟਾਈਮ ਹੈਗਾ ਆ, ਸਾਡੇ ਪੇਰੈਂਟਸ, ਸਾਡੇ ਰਿਲੇਟਿਵਸ ਇੱਥੇ ਸਾਨੂੰ ਵਿਜ਼ਿਟਰ ਦੇ ਤੌਰ ਤੇ ਵਿਜ਼ਿਟ ਕਰਨ ਦੇ ਲਈ ਆ ਰਹੇ ਆ, ਮੇਕ ਸ਼ੋਰ ਕਰੋ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖੋ। ਐਵਰੀ
1: ਹਰਪ੍ਰੀਤ ਜੀ, ਥੋੜੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਹਰਪ੍ਰੀਤ ਜੀ ਉਹਨਾਂ ਦੀ ਆਵਾਜ਼ ਸਾਡੇ ਤੱਕ, ਆਈ ਥਿੰਕ ਮੇਰੇ ਤੱਕ ਤਾਂ ਨਹੀਂ ਪਹੁੰਚ ਰਹੀ, ਹੋ ਸਕਦਾ ਕਿ ਓਨ ਏਅਰ ਜਾ ਰਹੀ ਹੋਵੇ। ਹਰਪ੍ਰੀਤ ਜੀ, ਥੋੜੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਪਲੀਜ਼ ਤੁਸੀਂ ਚੈੱਕ ਕਰਿਓ ਜਾਂ ਤੁਹਾਨੂੰ ਦੁਬਾਰਾ ਕਾਲ ਕਰਿਓ ਤਾਂ ਕਿ ਮੈਸੇਜ ਸਾਡੇ ਸਰੋਤਿਆਂ ਤੱਕ ਪਹੁੰਚਿਆ ਜਾ ਸਕੇ ਜੀ। 905-673-3337 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਔਰ ਅਗਲੀ ਕਾਲ ਵੱਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਮੈਸੇਜ ਦੇ ਦਿਆਂ, ਜੇ ਤੁਸੀਂ ਅਜੇ ਤੱਕ ਆਪਣਾ ਟੈਕਸ ਫਾਈਲ ਨਹੀਂ ਕੀਤਾ ਤਾਂ ਤੁਸੀਂ ਟੈਕਸਲ ਅਕਾਊਂਟਿੰਗ ਨੂੰ ਯਾਦ ਰੱਖੋ, ਇਹ ਵੀ ਸੇਵਾਵਾਂ ਦਿੰਦੇ ਨੇ, ਟੈਕਸ ਦੀਆਂ ਸੇਵਾਵਾਂ ਦਿੰਦੇ ਨੇ, ਔਰ ਤੁਹਾਨੂੰ ਵਧੀਆ ਰੀਫੰਡ CRA ਤੋਂ ਲੈ ਕੇ ਦਿੰਦੇ ਨੇ। ਔਰ ਨਾਲ ਦੀ ਨਾਲ ਜੇ ਤੁਸੀਂ ਪਰਸਨਲ ਟੈਕਸ ਦੇ ਨਾਲ ਨਾਲ ਤੁਸੀਂ ਕਾਰਪੋਰੇਟ ਟੈਕਸੇਸ਼ਨ, ਬੁੱਕ ਕੀਪਿੰਗ ਲਈ ਵੀ ਸਰਵਿਸ ਲੈਣੀ ਆ, ਪੰਜਾਬੀ ਲਹਿਰਾਂ ਦਾ ਤੁਸੀਂ ਰੈਫਰੈਂਸ ਦੇਣਾ ਆ, ਤਾਂ ਤੁਹਾਨੂੰ 50% ਡਿਸਕਾਊਂਟ ਮਿਲ ਜਾਣਾ ਆ। 647-461-0361 647-461-0361 ਟੈਕਸਲ ਅਕਾਊਂਟਿੰਗ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਰਮੇਸ਼ ਜੀ, ਇੱਕ ਖਬਰ ਵੱਲ ਚੱਲਦੇ ਹਾਂ ਆਪਾਂ। ਪਿਛਲੇ ਦਿਹਾੜੇ ਬੜੀ ਚਰਚਾ ਦੇ ਵਿੱਚ ਰਹਿਣ ਵਾਲਾ ਇੱਕ ਕਤਲਕਾਂਡ, ਜਿਸ ਨੂੰ ਮਜੀਠਾ ਕਤਲਕਾਂਡ ਵੀ ਅਸੀਂ ਕਹਿੰਦੇ ਹਾਂ, ASI ਦਾ ਕਤਲ ਹੋ ਗਿਆ, ਉਸ ਦੀ ਕੋਈ ਵੀਡੀਓ ਬਾਹਰ ਆਈ ਹੈ, ਕਹਿੰਦੇ ਇੱਕ ਵੀਡੀਓ ਨੇ ਬੜਾ ਭੜਥੂ ਪਾਇਆ, ਇਹ ਕੀ ਖਬਰ ਹੈ ਜੀ?
0: ਸੰਧੂ ਸਾਹਿਬ, ਵੀਡੀਓ ਕਹਿ ਲਈਏ ਕਿ 24 ਘੰਟੇ ਪਹਿਲਾਂ ਚਰਚਾ ਚ ਆਈ, ਤੇ ਉਹ ਤੋਂ ਜਿਸ ਦਿਨ ਇਹ ਕਤਲ ਹੋਇਆ, ਜਿਸ ਕਤਲ ਦਾ ਤੁਸੀਂ ਜ਼ਿਕਰ ਕੀਤਾ ਆ, ਉਹ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਪੋਸਟਰ, ਤੇ ਉਹ ਪੋਸਟਰ ਹੋਵੇ ਚਾਹੇ ਵੀਡੀਓ, ਦੋਵਾਂ ਦੇ ਵਿੱਚ ਇੱਕ ਸੰਗਠਨ ਹੈ ਜਿਹੜਾ ਦਾਅਵਾ ਕਰਦਾ ਕਿ ਮੇਰਾ ਨਾਮ ਤਹਿਰੀਕੇ ਇਹ ਤਾਲਿਬਾਨ ਹਿੰਦੁਸਤਾਨ ਹੈ। ਹੁਣ ਤਹਿਰੀਕੇ ਇਹ ਤਾਲਿਬਾਨ ਹਿੰਦੁਸਤਾਨ ਕੋਈ ਨਾਮੀ ਸੰਗਠਨ ਤੇ ਹੈ ਨਹੀਂ, ਜਿਹੜਾ ਅਸੀਂ ਕਹੀਏ ਜੀ ਹਾਂਜੀ ਪਹਿਲਾਂ ਵੀ ਅਸੀਂ ਸੁਣਿਆ, ਬਹੁਤ ਦੇਖਿਆ ਜਾਂ ਫਲਾਨੀ ਥਾਂ ਤੇ ਵਰਕ ਕਰਦਾ, ਨਹੀਂ ਪਤਾ ਕਿਸੇ ਨੂੰ। ਹਾਂ, ਜੇ ਥੋੜੇ ਮਹੀਨੇ ਪਿੱਛੇ ਚਲੇ ਜਾਈਏ, ਜਦੋਂ ਦਰਾਂਗਲਾ ਚ, ਗੁਰਦਾਸਪੁਰ ਚ ਸਰਹੱਦੀ ਖੇਤਰ ਦਰਾਂਗਲਾ ਵਿੱਚ 2 ਪੁਲਿਸ ਮੁਲਾਜ਼ਮਾਂ ਦਾ ਕਤਲ ਹੋ ਗਿਆ, ਉਦੋਂ ਵੀ ਇਸ ਸੰਗਠਨ ਨੇ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਚੁੱਕੀ ਸੀ। ਹੁਣ ਵੀ ਆ ਜਿੱਦਣ ਮਜੀਠਾ ਖੇਤਰ ਦੇ ਵਿੱਚ ASI ਜੋਗਾ ਸਿੰਘ ਸਵੇਰੇ ਸਵੇਰੇ ਘਰੋਂ ਤਿਆਰ ਹੋ ਕੇ ਡਿਊਟੀ ਤੇ ਨਿਕਲਿਆ, ਡਿਊਟੀ ਤੇ ਜਾ ਰਿਹਾ ਸੀ ਆਪਣੇ 2 ਪਹੀਆ ਵਹੀਕਲ ਤੇ ਸਵਾਰ ਹੋ ਕੇ, ਤੇ ਰਸਤੇ ਵਿੱਚ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ। ਹੁਣ ਜਿਹੜੀ ਵੀਡੀਓ ਥੋੜੇ ਸਮੇਂ ਲਈ ਵਾਇਰਲ ਹੋਈ, ਉਸ ਵੀਡੀਓ ਦੇ ਵਿੱਚ ਸੰਧੂ ਸਾਹਿਬ ਇਹ ਨਜ਼ਰ ਆ ਰਿਹਾ ਕਿ ਇੱਕ ਪੁਲਿਸ ਮੁਲਾਜ਼ਮ ਦਾ ਮੋਟਰਸਾਈਕਲ ਸਵਾਰ ਗੋਲੀਆਂ ਮਾਰ ਕੇ ਕਤਲ ਕਰ ਰਹੇ ਹੈ। ਹਾਲਾਂਕਿ ਇਸ ਵੀਡੀਓ ਦੀ ਜਿਹਨੂੰ ਆਪਾਂ ਕਹਿੰਦੇ ਕਿ ਪੁਸ਼ਟੀ, ਅਸਲੀਅਤ ਦੀ ਪੁਸ਼ਟੀ ਅਜੇ ਕਰਨੀ ਬਾਕੀ ਹੈ ਕਿ ਵਾਕਿਆ ਇਹ ਉਹੀ ASI ਹੈ, ਕਿ ਵਾਕਿਆ ਹੀ ਇਹ ਕਤਲ ਕਰਨ ਵਾਲਿਆਂ ਦੀ ਅਸਲੀ ਵੀਡੀਓ ਹੈ।
1: ਜੀ,
0: ਕਿਉਂਕਿ ਪੁਲਿਸ ਅੱਜ ਦੇਖ ਲਓ 3-4 ਦਿਨ ਹੋ ਗਏ ਆ, ਪੁਲਿਸ ਇਸ ਮਸਲੇ ਤੇ ਚੁੱਪ ਧਾਰ ਕੇ ਬੈਠੀ ਹੈ। ਪੁਲਿਸ ਦੇ ਹੱਥ ਖਾਲੀ ਹੈ, ਜੇ ਕੋਈ ਪੁਲਿਸ ਦੇ ਹੱਥ ਸਫਲਤਾ ਲੱਗੀ ਨੀ। ਹੁਣ ਗੱਲ ਇਹ ਹੈ ਕਿ ਜੇ ਸੰਧੂ ਸਾਹਿਬ ਇਸ ਗੱਲ ਨੂੰ ਮੰਨ ਲਈਏ ਸੱਚ
1: ਜੀ
0: ਕਿ ਵਾਕਿਆ ਕਤਲ ਕਰਨ ਵਾਲਿਆਂ ਨੇ ਵੀਡੀਓ ਬਣਾ ਕੇ ਕਤਲ ਕੀਤਾ, ਇਹ ਤੇ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਕਿਵੇਂ ਪੁਲਿਸ ਮੁਲਾਜ਼ਮਾਂ ਦਾ ਕਤਲ ਕੀਤਾ।
1: ਜੀ ਰਮੇਸ਼ ਜੀ, ਤੁਹਾਡੀ ਆਵਾਜ਼ ਅੱਜ ਕੁਛ ਇਸ਼ੂ ਆ ਰਹੀ
0: ਗਈ।
1: ਜੀ,
0: ਉਸ ਪੋਸਟਰ ਵਿੱਚ ਸੰਧੂ ਸਾਹਿਬ ਧਮਕੀ ਦਿੱਤੀ ਗਈ ਪੁਲਿਸ ਮੁਲਾਜ਼ਮਾਂ ਨੂੰ, ਪੁਲਿਸ ਕਰਮਚਾਰੀਆਂ ਨੂੰ। ਔਰ ਪਹਿਲੀ ਵਾਰੀ ਧਮਕੀ ਨਹੀਂ, ਆ ਬੀਤੇ ਸਮੇਂ ਚ ਵੀ ਜਦੋਂ ਕੋਈ ਹੈਂਡ ਗ੍ਰਨੇਡ ਕਿਤੇ ਫਟਦਾ ਹੈ, ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਚੁੱਕੀ ਜਾਂਦੀ ਹੈ, ਉਦੋਂ ਧਮਕੀ ਦਿੱਤੀ ਜਾਂਦੀ ਹੈ ਪੁਲਿਸ ਮੁਲਾਜ਼ਮਾਂ ਨੂੰ। ਉਹਦੇ ਵਿੱਚ ਇੱਕ ਸ਼ਬਦ ਚਰਚਾ ਚ ਆ ਜਾਂਦਾ ਜੀ, ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਸਾਡੇ ਵੀਰਾਂ ਦੇ, ਅਸੀਂ ਬਦਲਾ ਲਵਾਂਗੇ। ਰੰਗਲੇ ਵਾਲੀ ਗੱਲ ਵੀ ਉਧਰ ਜੁੜੀ ਸੀ ਜਾ ਕੇ। ਸੋ ਇਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਸੰਧੂ ਸਾਹਿਬ ਇਹ ਮਸਲੇ ਆ ਨਾ, ਕਦੇ ਕਿਤੇ ਗੋਲੀ ਬਚ ਜਾਣੀ, ਗੋਲੀ ਮਾਰ ਕੇ ਕਤਲ ਕਰ ਦੇਣਾ। ਦੇਖੋ ਇੱਕ ਤੇ ਲੜਾਈ ਝਗੜੇ ਅਸੀਂ ਉਹਨੂੰ ਹੋਰ ਢੰਗ ਦੇ ਨਾਲ ਲੈਣੇ ਕਿ ਦੋ ਧਿਰਾਂ ਲੜ ਪਈਆਂ, ਕਿਸੇ ਨੇ ਕਿਸੇ ਦੇ ਸੱਟ ਫੇਟ ਮਾਰ ਦਿੱਤੀ, ਉਹ ਗੱਲ ਹੋਰ ਹੈ। ਚਲੋ ਵੋਟਾਂ ਵਿੱਚ ਵੀ ਅਸੀਂ ਹੈ ਤੇ ਮਾੜਾ ਆ, ਵੋਟਾਂ ਵਿੱਚ ਵੀ ਲੜਾਈ ਝਗੜੇ ਹੋਏ, ਅਸੀਂ ਉਹਨੂੰ ਹੋਰ ਢੰਗ ਦੇ ਨਾਲ ਲੈਂਦੇ ਹਾਂ। ਪਰੰਤੂ ਇੱਥੇ ਜਿੱਥੇ ਪਤਾ ਹੀ ਨਹੀਂ ਲੱਗਦਾ ਕਿ ਰਾਹਗੀਰ ਕੋਈ ਤੁਰਿਆ ਜਾ ਰਿਹਾ, ਗੋਲੀ ਮਾਰ ਕੇ ਕੋਈ ਕਤਲ ਕਰ ਜਾਵੇ, ਉਹ ਵੀ ਪੁਲਿਸ ਦੇ ASI ਦਾ। ਫਿਰ ਇਹ ਤੋਂ ਇਲਾਵਾ ਕਦੇ ਕਿਤੇ ਬੰਬ ਫਟ ਰਿਹਾ, ਕਿਤੇ ਹੈਂਡ ਗ੍ਰਨੇਡ ਫੜੇ ਜਾ ਰਹੇ ਹੈ। ਸੋ ਇਹ ਵੱਡਾ ਸਵਾਲ ਇੱਕ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਹੈਗਾ ਆ। ਆਪਾਂ ਉਵੇਂ ਤੇ ਸੋਸ਼ਲ ਮੀਡੀਆ ਤੇ ਚਾਹੇ ਭਗਵੰਤ ਮਾਨ ਜੀ ਚਾਹੇ ਵਿਰੋਧੀ ਧਿਰਾਂ ਬਥੇਰੀਆਂ ਇੱਕ ਦੂਜੇ ਨੂੰ ਟਿੱਚਰਾਂ ਕਰਦੇ, ਪਰੰਤੂ ਆਹ ਕਾਨੂੰਨ ਵਿਵਸਥਾ ਦੇ ਮਸਲੇ ਦੇ ਵਿੱਚ ਸਾਰੀ ਚੁੱਪ ਹੈ, ਕਿਉਂਕਿ ਕਾਨੂੰਨ ਵਿਵਸਥਾ ਦਾ ਸੰਧੂ ਸਾਹਿਬ ਮਾਫ਼ ਕਰਨਾ ਇਹ ਕਹਿਣਾ ਪਏਗਾ ਪੰਜਾਬ ਦੇ ਵਿੱਚ ਮੰਦਾ ਹਾਲ।
1: ਜੀ ਬਿਲਕੁਲ, ਇਸ ਚੀਜ਼ ਨੂੰ ਮੈਨੂੰ ਲੱਗਦਾ ਕਿ ਜਿੱਥੇ ਬਹੁਤ ਚਰਚਾ ਦੇ ਵਿੱਚ ਰਹਿਣ ਵਾਲਾ ਇਹ ਕੇਸ ਆ, ਲੈਟ ਸੀ ਕਿ ਅੱਗੇ ਜਾ ਕੇ ਕੀ ਹੁੰਦਾ, ਕਦੋਂ ਇਸ ਚੀਜ਼ 'ਤੇ ਖੁਲਾਸੇ ਹੁੰਦੇ ਆ। ਸੋ ਇੱਕ ਵਾਰ ਫਿਰ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ, ਆਵਾਜ਼ ਬੰਦ ਹੋਣ ਕਰਕੇ ਪ੍ਰੋਪਰ ਮੈਸੇਜ ਪਹੁੰਚ ਨਹੀਂ ਸਕਿਆ। ਸੋ ਤੁਸੀਂ ਹਰਪ੍ਰੀਤ ਸੈਣੀ ਉਹਨਾਂ ਨੂੰ ਯਾਦ ਰੱਖਣਾ, ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ, ਜਾਂ ਤੁਹਾਡਾ ਡਿਸੇਬਿਲਟੀ ਇੰਸ਼ੋਰੈਂਸ, ਸੁਪਰਵੀਜ਼ਨ ਇੰਸ਼ੋਰੈਂਸ, ਹੈਲਥ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੀ ਕੋਈ ਜਾਣਕਾਰੀ ਲੈਣੀ ਹੋਵੇ, ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇੰਸ਼ੋਰੈਂਸ 'ਤੇ ਕੋਈ ਗੱਲਬਾਤ ਕਰਨੀ ਹੋਵੇ, ਤਾਂ ਹਰਪ੍ਰੀਤ ਸੈਣੀ ਉਹਨਾਂ ਨੂੰ ਤੁਸੀਂ ਯਾਦ ਰੱਖਣਾ ਆ 416-816-6500। ਹਰਪ੍ਰੀਤ ਜੀ ਸਾਡੇ ਨਾਲ ਜੁੜ ਵੀ ਚੁੱਕੇ ਨੇ, ਇੱਕ ਸ਼ੋਰਟ ਜਿਹਾ ਮੈਸੇਜ ਲੈ ਲਈਏ। ਜੀ ਹਰਪ੍ਰੀਤ ਜੀ, ਤੁਸੀਂ ਆਨਰ ਹੋ।
2: ਥੈਂਕ ਯੂ ਸੋ ਮਚ ਪ੍ਰਭ। ਸੱਚਦਾ ਸੀ ਪਹਿਲਾਂ ਇਨਫੋਰਮੇਸ਼ਨ ਦੇ ਰਹੇ ਸੀਗੇ, ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਗੱਲ ਕੀਤੀ ਆ, ਸਰਵਿਸਿਸ ਤੁਸੀਂ ਬੋਲੇ ਦਿੱਤੀਆਂ ਹੈਗੀਆਂ। ਸੋ ਸਮਰ ਦਾ ਟਾਈਮ ਆ, ਸਾਡੇ ਪੇਰੈਂਟਸ ਆ ਰਹੇ ਆ, ਮੇਕ ਸ਼ੋਰ ਉਹਨਾਂ ਦੀ ਜਿਹੜੀ ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਆ, ਉਹ ਜ਼ਰੂਰ ਕਰਵਾ ਕੇ ਰੱਖੋ। ਐਮਰਜੈਂਸੀ ਮੈਡੀਕਲ ਕਵਰੇਜ ਹੁੰਦੀ ਹੈ ਇਹ, ਅਤੇ ਇਹਦੇ ਰਿਗਾਰਡਿੰਗ ਵੀ ਅਗਰ ਤੁਹਾਡੇ ਕੋਈ ਕੁਸ਼ਚਨਸ ਆ, ਅਗਰ ਤੁਸੀਂ ਐਨੂਅਲ ਪੇਮੈਂਟ ਨਹੀਂ ਦੇ ਸਕਦੇ, ਤੁਸੀਂ ਮੰਥਲੀ ਇੰਸਟਾਲਮੈਂਟ 'ਚ ਪਲਾਨ ਲੈਣਾ ਚਾਹੁੰਦੇ ਆ, ਡੈਫੀਨੇਟਲੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਸਾਡਾ ਆਫਿਸ ਵਿਜ਼ਿਟ ਕੀਤਾ ਜਾ ਸਕਦਾ ਆ, ਜਿਹੜਾ ਕਿ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ ਆ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਬ੍ਰੈਂਪਟਨ ਦੇ ਵਿੱਚ, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਹੈਗਾ ਜੀ 416-817-6500। ਕਿਸੇ ਵੀ ਤਰ੍ਹਾਂ ਦੇ ਤੁਹਾਡੇ ਕੋਈ ਵੀ ਕੁਸ਼ਚਨਸ ਹੋਣ, ਚਾਹੇ ਉਹ ਤੁਹਾਡੀਆਂ ਇੰਸ਼ੋਰੈਂਸ ਪਾਲਿਸੀਜ਼ ਆ, ਚਾਹੇ ਉਹ ਇਨਵੈਸਟਮੈਂਟ ਪਲਾਨਸ ਹੈਗੇ ਆ, ਇੱਕ ਵਾਰ ਜ਼ਰੂਰ ਤੁਸੀਂ ਕਾਲ ਕਰਕੇ ਡਿਟੇਲ ਇਨਫੋਰਮੇਸ਼ਨ ਲੈ ਸਕਦੇ ਆ, 416-817-6500।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਹਰਪ੍ਰੀਤ ਸੈਣੀ। ਹੁਣ ਤੁਸੀਂ ਯਾਦ ਰੱਖਣਾ, ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਹਰਪ੍ਰੀਤ ਸੈਣੀ। ਔਰ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਦੇ ਦਈਏ, ਜੇ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਪਰਿਵਾਰ ਨੂੰ, ਤੁਹਾਡੇ ਚਾਹੁਣ ਵਾਲਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ, ਤਾਂ ਤੁਸੀਂ ਬ੍ਰੈਂਪਟਨ ਕਮਿਸ਼ਨ ਸਰਵਿਸ ਦੇ ਨਾਲ ਤੁਸੀਂ ਰਾਬਤਾ ਰੱਖ ਸਕਦੇ ਹੋ। ਕਮਿਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ, 905-458-2222 ਬ੍ਰੈਂਪਟਨ ਕ੍ਰਿਮਟੋਰੀਅਮ, 905-458-2222 ਬ੍ਰੈਂਪਟਨ ਕ੍ਰਿਮਟੋਰੀਅਮ ਸਰਵਿਸਿਜ਼। ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ, ਤੁਹਾਨੂੰ ਪਲਾਨਸ ਸਾਰੇ ਸਮਝਾ ਦੇਣਗੇ। 905-458-2222 'ਤੇ ਗੱਲਬਾਤ ਹੋ ਸਕਦੀ ਹੈ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। 5502, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ, ਥੋੜ੍ਹਾ ਜਿਹਾ ਸ਼ੋਰਟ ਰੱਖੀਏ ਤਾਂ ਕਿ ਤੁਹਾਡੇ ਸਵਾਲ ਦਾ ਪ੍ਰੋਪਰ ਜਵਾਬ ਰਮੇਸ਼ ਜੀ ਦੇ ਸਕਣ।
3: ਓਕੇ ਥੈਂਕ ਯੂ ਜੀ। ਮੈਂ ਤੁਹਾਨੂੰ ਇੰਨਾ ਕਹਿਣਾ ਆਵਾਜ਼ ਬਿਲਕੁਲ ਸਹੀ ਆ ਰਹੀ ਆ, ਕਿਤੇ ਹੋਰ ਪ੍ਰੋਬਲਮ ਹੋਊਗੀ, ਮੇਰੇ ਰੇਡੀਓ ਤੇ ਕੋਈ ਪ੍ਰੋਬਲਮ ਨਹੀਂ ਆਇਆ
1: ਆਪਣੇ
3: ਇੰਡੀਆ ਤੋਂ ਵੀ।
1: ਸਭ
3: ਕੁਛ ਗੁੱਡ ਆ ਜੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ ਬਹੁਤ ਪਿਆਰ ਜੀ, ਬਹੁਤ ਸ਼ੁਕਰੀਆ ਸਾਨੂੰ ਇਸ ਅਪਡੇਟ ਦੇ ਲਈ। ਬਿਲਕੁਲ ਜੀ, ਖਬਰਾਂ ਦੇ ਨਾਲ ਜਿੱਥੇ ਜੁੜੇ ਹੋਏ ਆ, ਸੋ ਮੈਸੇਜ ਮੈਨੂੰ ਇੱਕ ਦੋ ਆਏ ਆ, ਸੋ ਉਹ ਅੱਜ ਤੱਕ ਲੰਬੀ ਖਬਰ ਹੋ ਸਕਦੀ ਆ, ਕੱਲ੍ਹ ਨੂੰ ਫਿਰ ਹੋ ਸਕਦਾ ਕਿ ਆਪਾਂ ਇਹ ਖਬਰ ਰਮੇਸ਼ ਜੀ ਹੋਣਾ ਤੋਂ ਸਾਂਝੀ ਕਰੀਏ, ਕਿਉਂਕਿ ਇਹ ਖਬਰ ਕੋਈ ਇਹ ਨਹੀਂ ਹੈ ਕਿ ਅਪਡੇਟ ਅੱਗੇ ਪਿੱਛੇ ਹੋ ਜਾਣੀ ਆ, ਇਸ ਖਬਰ ਬਾਰੇ ਵੀ ਗੱਲਬਾਤ ਕਰਾਂਗੇ। ਪਰ ਜਾਂਦੇ ਜਾਂਦੇ ਪੰਜਾਬ ਦੇ ਸਿਆਸੀ ਸੈਮੀ ਫਾਈਨਲ ਸਭ ਤੋਂ ਅਹਿਮ ਸਭ ਦੀਆਂ ਨਜ਼ਰਾਂ ਦੇ ਵਿੱਚ, ਰਮੇਸ਼ ਜੀ ਇਸ 'ਤੇ ਪਾਓ ਝਾਕ ਕਿ ਕੀ ਸਿਆਸੀ ਜਿਹੜਾ ਮੈਚ ਖੇਡੇ ਜਾ ਰਹੇ ਆ, ਸੈਮੀ ਫਾਈਨਲ ਆ, ਇਹਦੇ ਨਤੀਜੇ ਕਦੋਂ ਹੋਣਗੇ ਜੀ, ਕਦੋਂ ਨਤੀਜੇ ਆ ਰਹੇ ਆ?
0: ਬੰਦੂ ਸਾਹਿਬ ਐ ਕਹਿ ਲਈਏ ਕਿ ਜਦੋਂ ਕੱਲ੍ਹ ਅਸੀਂ ਸਰੋਤਿਆਂ ਨਾਲ ਸਾਂਝ ਪਾਉਣੀ ਆ, ਸਰੋਤਿਓ ਤੁਸੀਂ ਵੀ ਤਿਆਰ ਬਾਰ ਤਿਆਰ ਰਹਿਣਾ ਤੇ ਮੇਰੀ ਜ਼ਿੰਮੇਵਾਰੀ ਤੇ ਚਲੋ ਤੁਸੀਂ ਪਹਿਲਾਂ ਹੀ ਲਾਈ ਹੈ ਤੇ ਸੰਧੂ ਸਾਹਿਬ ਤੁਹਾਡੀ ਵੀ ਹੈ
1: ਜੀ,
0: ਸੋ ਕੱਲ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾਵਾਂਗੇ, ਪੰਜਾਬ ਦੇ ਕਰੀਬ ਕਰੀਬ 100 ਤੋਂ ਜ਼ਿਆਦਾ
1: ਜੀ,
0: ਕਰੀਬ 100 ਸ਼ਹਿਰਾਂ ਦੇ ਚੋਣ ਨਤੀਜੇ ਲਗਭਗ ਸਥਿਤੀ ਸਾਫ਼ ਹੋ ਚੁੱਕੀ ਹੋਵੇਗੀ ਕਿ ਕਿੱਥੇ ਇੱਕ ਆਮ ਆਦਮੀ ਪਾਰਟੀ ਉੱਪਰ ਗਈ ਹੈ, ਭਾਜਪਾ ਨੇ ਕਿੰਨੀ ਕਮਲ ਮਾਰੀ, ਕਾਂਗਰਸ ਕਿੱਥੇ ਕਹਿ, ਅਕਾਲੀ ਕਿੱਥੇ ਕਹਿ
1: ਜੀ।
0: ਹਾਲਾਂਕਿ ਇਹ ਸਥਾਨਕ ਵੋਟਾਂ ਨੇ, ਇਹਦੇ ਨਾਲ ਸਰਕਾਰ ਨਹੀਂ ਬਦਲਣੀ, ਨਾ ਔਰਤਾਂ ਨੂੰ 1000 ਦੀ ਜਗ੍ਹਾ 1200 ਮਿਲਣਾ, ਨਾ ਔਰਤਾਂ ਦਾ 800 ਹੋਣਾ, ਨਾ ਇਹਦੇ ਨਾਲ ਇਸ ਗੱਲ ਦੀ ਗਰੰਟੀ ਹੈ ਕਿ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਦਿੱਤਾ ਹੀ ਲਓ ਜਾਂ ਰੁਕ ਜਾਣਾ, ਬਹੁਤਾ ਫਰਕ ਨਹੀਂ ਪੈਣਾ। ਇਹ ਸਥਾਨਕ ਵੋਟਾਂ ਨੇ, ਸ਼ਹਿਰੀ ਵੋਟਾਂ ਨੇ, ਪਰੰਤੂ ਇਹਨਾਂ ਵੋਟਾਂ ਦੇ ਅੰਕੜੇ ਨੇ, ਵੋਟਾਂ ਦੀ ਗਿਣਤੀ ਮਿਣਤੀ ਨੇ ਪੰਜਾਬ ਦਾ ਜਿਹੜਾ ਸਿਆਸੀ ਚਿਹਰਾ ਮੋਹਰਾ ਆ, ਜਿਹੜਾ 2027 ਚ ਬਣਨ ਦੀ ਸੰਭਾਵਨਾ, ਉਹਦੀ ਇੱਕ ਧੁੰਦਲੀ ਜਿਹੀ ਤਸਵੀਰ ਜ਼ਰੂਰ ਪੇਸ਼ ਕਰ ਦੇਣੀ। ਇਸ ਕਰਕੇ ਸੰਧੂ ਸਾਹਿਬ ਦੋ ਚੀਜ਼ਾਂ ਨੇ, ਗਿਣਤੀ ਦੇ ਨਾਲ ਅਸੀਂ ਕੱਲ ਇਹ ਵੇਖਾਂਗੇ ਕਿ ਪੰਜਾਬ ਦੇ ਲੋਕ ਕਿਹੋ ਜਿਹਾ ਸੋਚਦੇ ਆ, ਕਿਹੋ ਜਿਹਾ ਲੋਚਦੇ ਆ, ਕਿੱਧਰਲਾ ਉਹਨਾਂ ਦਾ ਪ੍ਰਭਾਵ ਜ਼ਿਆਦਾ ਚਾਪਦਾ। ਦੂਜਾ ਜਿਹੜਾ ਚਿੰਤਾ ਇਸ ਗੱਲ ਦੀ ਹੈ, ਜੋ ਆਪਾਂ ਜਿੱਦਣ ਵੋਟਾਂ ਪਈਆਂ, ਜਿੰਨਾ ਕੁ ਅਸੀਂ ਖਰੂਦ ਉਸ ਦਿਨ ਦੇਖਿਆ, ਰੱਬ ਕਰੇ ਉਹ ਖਰੂਦ ਨਾ ਪਵੇ, ਉਸ ਗੱਲ ਦਾ ਜ਼ਰੂਰ ਖਦਸ਼ਾ ਆ, ਕਿਉਂਕਿ ਵੋਟਾਂ ਪਵਾਂ ਇਹ ਸਥਾਨਕ ਹੈ, ਪਰੰਤੂ ਖਰੂਦ ਬਹੁਤ ਪਿਆ ਇਸ ਵਾਰ ਵੋਟਾਂ ਦੇ ਵਿੱਚ, ਸੋ ਉਹ ਅਸੀਂ ਉਮੀਦ ਕਰਦੇ ਹਾਂ ਕਿ ਉਹ ਖਰੂਦ ਨਾ ਪਵੇ, ਚੰਗੀ ਗੱਲ ਹੈ। ਬਾਕੀ ਕੱਲ੍ਹ ਜਦੋਂ ਸੰਧੂ ਸਾਹਿਬ ਜਦੋਂ ਸਾਂਝ ਪਾਵਾਂਗੇ ਤੇ ਫਿਰ ਅਸੀਂ ਦੱਸਾਂਗੇ ਪੰਜਾਬ ਦਾ ਸਿਆਸੀ ਸੈਮੀ ਫਾਈਨਲ ਕਿਹੜੇ ਪਾਸੇ ਵਾਲੇ ਪਾਸੇ ਦਾ ਸੰਕੇਤ ਦੇ ਰਿਹਾ।
1: ਬਿਲਕੁਲ ਜੀ, ਤੁਹਾਡੇ ਖਰੂਦ ਤੋਂ ਬੜੀ ਖੂਬਸੂਰਤ ਗੱਲ ਯਾਦ ਆਈ ਕਿ ਸਿਆਣਪ ਤਾਂ ਜਿਵੇਂ ਪਿਛਲੇ ਦਿਨ ਹੀ ਆਪਾਂ ਵੇਖਿਆ ਕਿ ਪਹਿਲਾਂ ਸੁਣਦੇ ਸੀ ਕਿ ਪੇਂਡੂ ਵੋਟਾਂ ਦੇ ਵਿੱਚ ਇਹ ਚੀਜ਼ਾਂ, ਹੁਣ ਤਾਂ ਸ਼ਹਿਰੀ ਵੋਟਾਂ ਦੇ ਵਿੱਚ ਵੀ ਕੋਈ ਉਹੀ ਖਰੂਦ ਪਰਮਾਤਮਾ ਇਹਨਾਂ ਨੂੰ ਸਿਆਣਪ ਬਖਸ਼ੇ। ਇਹ ਤਾਂ ਮੈਂ ਇਹੀ ਕਹਿ ਸਕਦਾ ਕਿ ਸੁਣ ਕੇ ਆਪਣਾ ਹਾਲ ਸਿਆਣੇ, ਲੜ ਪਏ ਮੇਰੇ ਨਾਲ ਸਿਆਣੇ, ਅਤੇ ਮੈਂ ਵੇਖੇ ਨੇ ਕਮਲੇ ਹੋ ਕੇ ਆਟਿਓਂ ਕੱਢਦੇ ਵਾਲ ਸਿਆਣੇ। ਸੋ ਬਿਲਕੁਲ ਜੀ, ਅੱਜ ਦਾ ਸਾਥ ਤੁਹਾਡਾ ਸਾਡਾ ਸਾਥ ਇੱਥੇ ਤੱਕ ਆ ਰਮੇਸ਼ ਜੀ, ਸੋ ਕੱਲ੍ਹ ਨੂੰ ਫਿਰ ਆਪਾਂ ਗੱਲਾਂ ਬਾਤਾਂ ਅਤੇ ਅਹਿਮ ਖਬਰਾਂ ਪੰਜਾਬ ਦੀ ਧਰਤੀ ਤੋਂ ਲੈ ਕੇ ਜੁੜਾਂਗੇ ਅਤੇ ਸਰੋਤਿਆਂ ਦੇ ਨਾਲ ਸਾਂਝ ਪਾਵਾਂਗੇ। ਸੋ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਪੰਜਾਬੀ ਲਹਿਰ ਨਾਲ ਜੁੜਨ ਦੇ ਲਈ।
0: ਮਿਹਰਬਾਨੀ ਸੰਧੂ ਸਾਹਿਬ, ਮਿਹਰਬਾਨੀ।
1: ਕਿਆ ਬਾਤ ਆ, 905-673-3337 ਤੁਸੀਂ ਜੁੜੇ ਹੋਏ ਸੀ ਪੰਜਾਬੀ ਲਹਿਰਾਂ ਦੇ ਨਾਲ। ਸੋ ਤੁਹਾਡਾ ਸਾਡਾ ਸਾਥ ਪਈ ਇੱਥੋਂ ਤੱਕ ਰਹਿਣਾ ਹੈ, ਕੱਲ੍ਹ ਨੂੰ ਫਿਰ ਇਸੇ ਸਮੇਂ ਇਸੇ ਟਾਈਮ 'ਤੇ ਗੱਲਾਂ ਬਾਤਾਂ ਕਰਾਂਗੇ, ਫਿਰ ਖਬਰਾਂ ਦੇ ਨਾਲ ਪੰਜਾਬ ਦੀਆਂ ਗਰਮ ਗਰਮ ਖਬਰਾਂ, ਜਿਹੜੀਆਂ ਫਰੈਸ਼ ਖਬਰਾਂ ਸੱਚੀਆਂ, ਇਹ ਉਹ ਖਬਰਾਂ ਰਮੇਸ਼ ਜੀ ਜਿਹੜੇ ਸੱਚ ਦੇ ਇਕਲਾਵੇ 'ਚੋਂ ਲੈ ਕੇ ਤੁਹਾਡੇ ਤੱਕ ਰੂਬਰੂ ਕਰਦੇ ਆ, ਅਤੇ ਬਹੁਤ ਨਿਧੜਕ ਪੱਤਰਕਾਰ ਰਮੇਸ਼ ਹੁਸ਼ਿਆਰਪੁਰ ਜੀ ਨਾਲ ਕੱਲ੍ਹ ਨੂੰ ਫਿਰ ਗੱਲਬਾਤ ਕਰਾਂਗੇ। ਸੋ ਮੈਨੂੰ ਇੱਥੇ ਦਿਓ ਇਜਾਜ਼ਤ, ਪਰ ਜੇ ਤੁਸੀਂ ਸਵੇਰੇ 7 ਤੋਂ 8 ਵਾਲੇ ਪ੍ਰੋਗਰਾਮ ਦੇ ਵਿੱਚ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬਿਜ਼ਨਸ ਦੀ ਆਵਾਜ਼ ਸਵੇਰੇ ਪ੍ਰਾਈਮ ਟਾਈਮ ਹਜ਼ਾਰਾਂ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚੇ, ਤਾਂ ਤੁਸੀਂ ਸਾਡੇ ਹੈੱਡ ਆਫਿਸ ਨੂੰ ਕਾਲ ਕਰ ਸਕਦੇ ਹੋ 647-1557, 6475041557। ਸੋ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮੈਂ ਤੁਹਾਡਾ ਆਪਣਾ ਮੇਜ਼ਬਾਨ, ਗਲਤੀ ਖਿਮਾ ਭੁੱਲਾਂ ਚੁੱਕਾਂ ਦੀ ਮਾਫ਼ੀ। ਸੋ ਮਿਲਦੇ ਹਾਂ ਸ਼ਾਮ ਨੂੰ ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 2662 2222

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel Brij Mohan.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 9052041313, 9052041313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਸਵਾਗਤ ਹੈ, ਹੈਪੀ ਫਰਾਈਡੇ ਜੂਨੀਅਰ। ਵਾਹ, ਫਰਾਈਡੇ ਜੂਨੀਅਰ ਦੀ ਬਹੁਤ ਹੀ ਸੋਹਣੀ ਮਿੱਠੀ ਪਿਆਰੀ ਸਵੇਰ ਆ ਚੁੱਕੀ ਹੈ, ਇਸ ਸਵੇਰ ਨੂੰ ਖੂਬ ਇੰਜੋਏ ਕਰੋ। ਅਤੇ ਜਿੱਥੇ ਫਰਾਈਡੇ ਜੂਨੀਅਰ ਹੈ ਅਤੇ ਇਹੀ ਹੁੰਦਾ ਕਿ ਕੱਲ੍ਹ ਨੂੰ ਫਿਰ ਤਿਆਰੀਆਂ ਵੀਕਐਂਡ ਦੀਆਂ ਲੋਕ ਤਾਂ ਖਿੱਚ ਲੈਂਦੇ ਆ ਪਹਿਲਾਂ ਹੀ। ਕਈ ਤਾਂ ਕਹਿੰਦੇ ਯਾਰ ਫਰਾਈਡੇ ਦੀ ਵੇਟ ਨਹੀਂ ਕਰਨੀ, ਹੁਣ ਫਰਾਈਡੇ ਜੂਨੀਅਰ ਨੂੰ ਹੀ ਪੂਰਾ ਐਨ ਇੰਜੋਏ ਕਰੀਏ। ਸੋ ਚਲੋ ਹੈਵ ਅ ਗੁੱਡ ਟਾਈਮ ਐਂਡ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ। ਵੈਸੇ ਸਾਡੇ ਨਾਲ ਤੁਸੀਂ ਕਾਫੀ ਲੰਬੇ ਸਮੇਂ ਦੇ ਸਵੇਰ ਦੇ ਛੱਡੋ ਰਾਤ ਦੇ ਜੁੜੇ ਹੋਏ ਹੋ। ਸੋ ਰਾਤ ਦੇ 6 ਵਜੇ ਤੋਂ ਲੈ ਕੇ ਹੁਣ ਤੱਕ ਪੰਜਾਬੀ ਲਹਿਰਾਂ ਦੇ ਇਹੀ ਪ੍ਰੋਗਰਾਮ ਸਾਰੇ ਚੱਲ ਰਹੇ ਨੇ ਆਪਣੇ, ਅਤੇ ਉਮੀਦ ਕਰਦੇ ਹਾਂ ਕਿ ਸਾਰੇ ਦੇ ਸਾਰੇ ਪ੍ਰੋਗਰਾਮਸ ਨੂੰ ਖੂਬ ਤੁਸੀਂ ਇੰਜੋਏ ਕਰ ਰਹੇ ਹੋ। ਸੋ ਸਟੂਡੀਓ ਦਾ ਨੰਬਰ ਹੈ 9056733337, 905-673-3337। ਵੀਕਐਂਡ ਹੈ, ਵੀਕਐਂਡ ਬੜਾ ਬਿਜ਼ੀ ਕਿਉਂ ਨਹੀਂ ਹੋਊਗਾ ਯਾਰ, ਹੁਣ ਵੀਕਐਂਡ ਬਿਜ਼ੀ ਹੁੰਦੇ ਆ ਜਦੋਂ ਸਮਰ ਹੈ। ਸਮਰ ਦੇ ਵਿੱਚ ਬਹੁਤ ਸਾਰੇ ਇਵੈਂਟਸ ਬੜੇ ਵੱਖਰੇ ਵੱਖਰੇ ਦੇਖਦੇ ਹਾਂ ਆਪਾਂ ਕਿ ਕੌਨਸਰਟਸ ਹੋ ਰਹੇ ਨੇ, ਸਪੋਰਟਿੰਗ ਇਵੈਂਟਸ ਹੋ ਰਹੇ ਨੇ। ਲੋਕ ਤਾਂ ਵੈਸੇ ਹੀ ਯਾਰ ਬੋਰ ਨਹੀਂ ਘਰੇ, ਕਹਿੰਦੇ ਚੱਲ ਵੀ ਡਾਊਨ ਟਾਊਨ ਚੱਲਦੇ ਹਾਂ। ਜਿਹੜਾ ਮਾਹੌਲ ਉੱਥੇ ਹੁੰਦਾ ਨਾ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ, ਇਟਸ ਅਨਬੀਟੇਬਲ। ਸੋ ਇੰਜੋਏ ਕਰੋ। ਐਂਡ ਅੱਜ ਵੀ 18-19 ਤੱਕ ਟੈਂਪਰੇਚਰ, ਕੱਲ੍ਹ ਵੀ 23 ਤੱਕ, ਫਿਰ ਪਰਸੋਂ ਵੀ 20, ਫਿਰ ਸੰਡੇ ਨੂੰ ਵੀ 23। ਹਜੇ ਸ਼ਾਮਾਂ ਨੂੰ ਹਲਕੀ ਫੁਲਕੀ ਜਿਹੀ ਠੰਡ ਹੁੰਦੀ ਹੈ ਫਿਰ ਵੀ, ਪਰ ਚਲੋ ਇਟਸ ਨਾਟ ਬੈਡ ਡਿਊਰਿੰਗ ਦ ਡੇ, ਐਟਲੀਸਟ ਬੜਾ ਖੂਬਸੂਰਤ ਮੌਸਮ ਹੈ। ਸਾਡੇ ਨਾਲ ਵਕਾਰ ਖਾਨ ਜੀ ਜੁੜੇ ਨੇ ਕੁਝ ਰੋਜਰਸ ਦੀਆਂ ਡੀਲਸ ਦੇ ਕੇ। ਜੀ ਖਾਨ ਸਾਹਿਬ
1: ਜੀ, ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478000, 6478000, 6478000, 647-864-8000, 647-864-8000, 647-864-8000, 647-864-8000, 6478-864-8000, 6478-864-8000, 6478-864-8000, 6478-864-8000,
0: 647-864-8000, 8000 ਤੇ ਤੁਸੀਂ ਕਾਲ ਕਰ ਲਓ ਤੇ ਤੁਹਾਡੇ ਲਈ ਵਕਾਰ ਖਾਨ ਜੀ ਹਾਜ਼ਰ ਨੇ ਬਹੁਤ ਹੀ ਸ਼ਾਨਦਾਰ ਬੜੀਆਂ ਪਿਆਰੀਆਂ ਪਿਆਰੀਆਂ ਰੋਜਰਸ ਦੀਆਂ ਡੀਲਸ ਲੈ ਕੇ। ਸੋ ਭਾਵੇਂ ਅੱਜ ਕੱਲ੍ਹ ਅਪਡੇਟ ਸਪੋਰਟਸ ਦੀਆਂ ਸ਼ੇਅਰ ਕਰਨ ਨੂੰ ਰੀਜਿਆ ਕਰਦਾ ਨਹੀਂ ਕਿਉਂਕਿ ਆਪਣੀਆਂ ਟੀਮਾਂ ਸਾਰੀਆਂ ਬਾਹਰ ਨੇ, ਬਟ ਕੱਲ੍ਹ ਨੂੰ ਮੈਚ ਗੁਜਰਾਤ ਦਾ ਅਤੇ ਰਾਜਸਥਾਨ ਦਾ, ਫਿਰ ਫਾਈਨਲ ਬੈਂਗਲੌਰ ਦੇ ਨਾਲ 31 ਨੂੰ ਹੈ। ਸੋ 31 ਨੂੰ ਹੀ ਫਾਈਨਲ ਹੈ, 31 ਨੂੰ ਹੀ ਦਿਲਜੀਤ ਹੁਣੇ ਆ ਰਹੇ ਨੇ ਆਪਣੇ ਸ਼ਹਿਰ। ਸੋ 31 ਵੀ ਬਿਜ਼ੀ ਡੇ ਹੋਵੇਗਾ, ਸਵੇਰੇ ਫਾਈਨਲ ਦੇਖੋ ਅਤੇ ਫਿਰ ਸ਼ਾਮ ਨੂੰ ਦਿਲਜੀਤ ਦੁਸਾਂਝ ਹੋਣਾ ਨਾਲ ਭੰਗੜੇ ਪਾਓ। ਉੱਧਰੋਂ NBA ਦੇ ਵਿੱਚ ਅੱਜ ਬੜੀ ਕ੍ਰਿਟੀਕਲ ਗੇਮ ਹੈ, ਜੇ ਅੱਜ ਓਕਲਾਹੋਮਾ ਵਾਲੇ ਜਿੱਤਦੇ ਆ ਤਾਂ ਫਿਰ ਫਾਈਨਲ 'ਚ ਪਹੁੰਚ ਜਾਣਗੇ, ਜੇ ਅੱਜ ਸੈਨ ਐਂਟੋਨੀਓ ਵਾਲੇ ਜਿੱਤ ਰਹੇ ਆ, ਆਈ ਹੋਪ ਸੈਨ ਐਂਟੋਨੀਓ ਜਿੱਤੇ, ਅਤੇ ਫਿਰ Game 7 ਹੋਊਗੀ। Game 7 ਫਿਰ ਡੂ ਔਰ ਡਾਈ ਹੁੰਦਾ, ਜਿਹੜੀ ਟੀਮ ਜਿੱਤਗੀ ਜਿੱਤਗੀ, ਜਿਹੜੀ ਬਾਹਰ ਬਾਹਰ। ਅਤੇ ਲੈਟਸ ਸੀ, NBA ਦੇ ਵੀ ਫਾਈਨਲਸ ਬਸ ਜਲਦੀ ਹੀ ਸ਼ੁਰੂ ਨੇ, ਨਿਊਯਾਰਕ ਵਰਸਿਸ ਜਾਂ ਤਾਂ ਓਕਲਾਹੋਮਾ ਜਾਂ ਤਾਂ ਸੈਨ ਐਂਟੋਨੀਓ। ਸੋ ਲੈਟਸ ਸੀ ਕਿ ਕਿਹੜੀ ਟੀਮ ਪਹੁੰਚਦੀ ਆ ਫਾਈਨਲ ਦੇ ਵਿੱਚ। ਹੁਣ ਸਮਰ ਦਾ ਮੌਸਮ ਹੈ, ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਪਾਣੀ ਜਾ ਰਹੇ ਹੋ ਨਾ, ਪਾਣੀ 'ਚ ਤਾਂ ਜਾਓ ਜੇ ਤੁਹਾਨੂੰ ਸਵਿਮਿੰਗ ਆਉਂਦੀ ਹੈ, ਜੇ ਲਾਈਫ ਜੈਕਟਾਂ ਪਾਈਆਂ ਨੇ, ਅਤੇ ਪਲੀਜ਼ ਬੀ ਸੇਫ, ਕਿਉਂਕਿ ਹਰ ਸਾਲ ਹੀ ਕੋਈ ਨਾ ਕੋਈ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਇਹ ਬੰਦਾ ਪਾਣੀ 'ਚ ਚਲਾ ਗਿਆ, ਕੋਈ ਡੁੱਬ ਗਿਆ, ਕਿਸੇ ਦੀ ਮੌਤ ਹੋ ਗਈ, ਕਿਸੇ ਨੂੰ ਸਵਿਮਿੰਗ ਨਹੀਂ ਆਈ, ਜਾਂ ਕਿਸੇ ਨੇ ਲਾਈਫ ਜੈਕਟ ਨਹੀਂ ਸੀ ਪਾਈ। ਹੁਣ ਟੋਰਾਂਟੋ ਦੇ ਵਿੱਚ ਵੀ ਇੱਕ ਟੋਰਾਂਟੋ ਪੁਲਿਸ ਵੱਲੋਂ ਸਰਚ ਚੱਲ ਰਿਹਾ, ਇੱਕ ਮਿਸਿੰਗ ਬੋਟਰ ਹੈ ਲੇਕ ਇੰਟੇਰੀਓ ਚ ਇੱਕ ਬੋਟ ਉਲਟ ਗਈ ਤੇ ਫਿਰ ਚੇਰੀ ਬੀਚ ਦੀ ਏਰੀਏ ਚ ਤਕਰੀਬਨ 2:45 ਕਹਿੰਦੇ ਪੁਲਿਸ ਨੂੰ ਉੱਥੇ ਬੁਲਾਇਆ ਗਿਆ। ਇੱਕ 40s ਦੇ ਵਿੱਚ ਬੰਦਾ ਉਹਨੂੰ ਲੱਭਿਆ ਗਿਆ, ਇੱਕ ਡੋਗ ਨੂੰ ਵੀ ਪਾਣੀ ਚੋਂ ਕੱਢਿਆ ਗਿਆ, ਬਟ ਇੱਕ ਦੂਜਾ ਬੰਦਾ ਸੀ ਹੀ ਇਜ਼ ਮਿਸਿੰਗ, ਉਹ ਹੁਣ ਲੱਭ ਨਹੀਂ ਰਿਹਾ। ਕਹਿੰਦੇ ਕਿ ਇਨਫਲੇਟੇਬਲ ਇੱਕ ਛੋਟੀ ਬੋਟ ਸੀਗੀ ਤੇ ਚਲੋ ਕੁਛ ਵੀ ਹੋ ਸਕਦਾ, ਹੂ ਨੋਸ ਕੀ ਸਿਚੁਏਸ਼ਨ ਹੋਇਆ। ਬਟ ਪਲੀਜ਼ ਜੇ ਜਾ ਰਹੇ ਹੋ ਯਾਰ ਸੇਫ ਏਰੀਆਜ਼ ਦੇ ਵਿੱਚ ਰਹੋ। ਚਲੋ ਬੋਟਿੰਗ ਸਾਰੀ ਦੁਨੀਆ ਕਰਦੀ ਆ ਬਟ ਕੰਡੀਸ਼ਨਸ ਮਾੜੀਆਂ ਨੇ, ਨਾ ਜਾਓ, ਸਵਿਮਿੰਗ ਨਹੀਂ ਆਉਂਦੀ, ਲਾਈਫ ਜੈਕਟ ਨਹੀਂ ਪਾਈਆਂ ਤਾਂ ਬਿਲਕੁਲ ਵੀ ਪੰਗਾ ਨਾ ਲਓ। ਸੋ ਇੰਨੀ ਕੁ ਬੇਨਤੀ ਹੈ ਕਿ ਖਿਆਲ ਰੱਖਿਆ ਕਰੋ ਆਪਣਾ, ਕਿਉਂਕਿ ਪਾਣੀ ਤੇ ਅੱਗ ਇਹ ਕਿਸੇ ਦੇ ਸਕੇ ਨਹੀਂ ਹੁੰਦੇ। ਜਦੋਂ ਪਾਣੀ 'ਚ ਬੰਦਾ ਡਿੱਗ ਜਾਂਦਾ ਨਾ ਤਾਂ ਫਿਰ ਦੇਰ ਇਜ਼ ਨੋ ਟਰਨਿੰਗ ਬੈਕ। ਸੌਰਭ ਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ। ਸੌਰਭ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਨਵੀ, ਮਾਰਕੀਟ ਦੇ ਵਿੱਚ ਹੁਣ ਇਸ ਵੇਲੇ ਆਪਾਂ ਕੀ ਇੱਕ ਇੰਟਰਪ੍ਰੀਟੇਸ਼ਨ ਲੈ ਸਕਦੇ ਹੈਗੇ ਆ? ਪਹਿਲੀ ਗੱਲ ਇਹ ਹੈਗੀ ਹੈ, ਮਾਰਕੀਟ ਇਸ ਵੇਲੇ ਟੂ ਟੇਲਡ ਮਾਰਕੀਟ ਦੀ ਤਰ੍ਹਾਂ ਬਿਹੇਵ ਕਰ ਰਹੀ ਹੈਗੀ ਹੈ। ਭਾਵ ਕਿ ਇੱਕ ਪਾਸੇ ਤਾਂ ਟੈਕਨੋਲੋਜੀ ਏ ਆਈ ਸੈਕਟਰ ਦੀ ਜਿਹੜੀ ਅਰਨਿੰਗਸ ਹੈਗੀਆਂ ਨੇ, ਦੇ ਆਰ ਸੈਂਡਿੰਗ ਦ ਮਾਰਕੀਟਸ ਰਾਈਟ ਇਨ ਟੂ ਦ ਸਟੈਟੋਸਫੀਅਰ ਕਿ ਹਰ ਪਾਸੇ ਮਾਰੋ ਮਾਰ ਹੋਈ ਹੋਈ ਹੈ, ਔਰ ਵੈਲੂਏਸ਼ਨ ਔਰ ਅਰਨਿੰਗਸ ਨੇ ਜਿਹੜਾ ਹੈਗਾ ਕਾਫੀ ਚੀਜ਼ਾਂ ਨੂੰ ਚੇਂਜ ਕਰਤਾ ਹੈਗਾ। ਦੂਸਰੇ ਪਾਸੇ ਆਇਲ ਦਾ ਕ੍ਰਾਈਸਿਸ ਹੈਗਾ, ਮਿਡਲ ਈਸਟ ਦਾ ਕ੍ਰਾਈਸਿਸ ਹੈਗਾ, ਔਰ ਗਲੋਬਲਾਈਜੇਸ਼ਨ ਤੋਂ ਨੈਸ਼ਨਲ ਸਿਕਿਉਰਿਟੀ ਵੱਲ ਨੂੰ ਜਿਹੜਾ ਹੈਗਾ ਕੰਟਰੀਜ਼ ਵੱਧ ਰਹੇ ਹੈਗੇ ਨੇ, ਆਪਣਾ ਫਾਇਦਾ ਦੇਖਦੇ ਨੇ, ਔਰ ਇੱਕ ਇਕਨੋਮਿਕ ਇੰਪੈਕਟ ਜਿਹੜਾ ਹੈਗਾ ਇਨ ਦਾ ਫਾਰਮ ਆਫ ਇਨਫਲੇਸ਼ਨ ਜਿਹੜਾ ਹੈਗਾ ਉਹ ਚੈਲੰਜ ਕਰ ਰਿਹਾ ਹੈਗਾ ਮੋਨਿਟਰੀ ਪਾਲਿਸੀ ਨੂੰ ਵੀ ਤੇ ਆਉਣ ਵਾਲੇ ਦਿਨਾਂ ਦੀ ਇੰਟਰਸਟ ਰੇਟ ਸੈਂਸਿਟੀਵਿਟੀ ਨੂੰ ਵੀ। ਸੋ ਵਟ ਵੀ ਸ਼ੁੱਡ ਲੁੱਕ ਐਟ ਵੈਨ ਵੀ ਆਰ ਪਲੇਸਿੰਗ ਆਰ ਮਨੀ ਇਨ ਦਾ ਮਾਰਕੀਟ? ਦੇਖੋ ਮੈਂ ਅੱਗੇ ਵੀ ਕਿਹਾ ਸੀਗਾ ਕਿ ਜਦੋਂ ਵੀ ਆਪਾਂ ਨੈਸ਼ਨਲ ਸਿਕਿਉਰਿਟੀ ਦੀ ਗੱਲ ਕਰਦੇ ਹਾਂ ਜਾਂ ਰੀਜਨਲਾਈਜੇਸ਼ਨ ਦੀ ਗੱਲ ਕਰਦੇ ਹਾਂ ਆਊਟ ਆਫ ਗਲੋਬਲਾਈਜੇਸ਼ਨ, ਤੇ ਕੈਨੇਡਾ ਕਿਵੇਂ ਸਟੈਂਡ ਕਰਦਾ ਹੈਗਾ? ਕੈਨੇਡਾ ਕੋਲ ਬਹੁਤ ਸਾਰੀ ਨੈਚੁਰਲ ਗੈਸ ਹੈ, ਲੀਕੁਇਫਾਈਡ ਨੈਚੁਰਲ ਗੈਸ। ਕੈਨੇਡਾ ਕੋਲ ਬਹੁਤ ਸਾਰਾ ਆਇਲ ਹੈ, ਯੂਰੇਨੀਅਮ ਹੈ, ਕਾਪਰ ਹੈ, ਲੀਥੀਅਮ ਹੈ, ਮੀਨਸ ਉਹ ਸਾਰੇ ਮੈਟਲਸ ਹੈਗੇ ਨੇ, ਉਹ ਸਾਰਾ ਕੁਛ ਹੈਗਾ ਜਿਹੜਾ ਹੁਣ ਦੁਨੀਆਂ ਨੂੰ ਰੀਬਿਲਡ ਕਰਨ ਦੇ ਲਈ ਜਾਂ ਜਿੱਥੇ ਜਿੱਥੇ ਡੇਟਾ ਸੈਂਟਰਸ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਚਾਹੇ ਉਹ ਈਵੀ ਇੰਡਸਟਰੀ ਆ ਜਾਂ ਬਾਕੀ ਇੰਡਸਟਰੀਜ਼ ਨੂੰ ਫੀਡ ਕਰਨ ਦੇ ਲਈ ਜਿਹੜਾ ਰਾ ਮਟੀਰੀਅਲ ਚਾਹੀਦਾ ਉਹ ਹੈਗਾ। ਇਸ ਕਰਕੇ ਕੈਨੇਡਾ ਆਉਣ ਵਾਲੇ ਦਿਨਾਂ ਦੇ ਵਿੱਚ ਫਰੋਮ ਆ ਅੰਡਰਵੇਟ ਕੰਟਰੀ ਟੂ ਓਵਰਵੇਟ ਹੋ ਜਾਏਗਾ। ਸੋ ਇਹਨੂੰ ਨਿਗੇਟ ਨਹੀਂ ਕਰਨਾ ਚਾਹੀਦਾ, ਲੇਕਿਨ ਚੈਲੰਜ ਇੱਥੇ ਇਹ ਹੈ ਕਿ ਟ੍ਰੈਡੀਸ਼ਨਲੀ ਜਿਹੜੇ ਲੋਕਾਂ ਨੇ 60-40 ਪੋਰਟਫੋਲੀਓ ਨੂੰ ਸੋਚਿਆ ਸੀਗਾ, 40% ਬੌਂਡ, 60% ਐਕੁਇਟੀਜ਼, ਆਰ ਦੇ ਏਬਲ ਟੂ ਵਿਨ ਦਾ ਗੇਮ? ਆਰ ਦੇ ਸਟਿਲ ਇਨ ਦਾ ਗੇਮ? ਨੋ, ਦੇ ਆਰ ਲੂਜ਼ਿੰਗ ਆਊਟ ਦਾ ਗੇਮ ਐਂਡ ਦੇ ਹੈਵ ਲੋਸਟ ਬਿਗ ਟਾਈਮ। ਕਾਰਨ ਕੀ ਹੈਗਾ ਕਿ ਲੇਟਲੀ ਆਪਾਂ ਦੇਖਿਆ ਹੈਗਾ ਬੌਂਡਸ ਐਂਡ ਐਕੁਇਟੀਜ਼ ਆਰ ਗੋਇੰਗ ਇਨ ਦਾ ਸੇਮ ਡਾਇਰੈਕਸ਼ਨ। ਇਫ ਦੇ ਆਰ ਗੋਇੰਗ ਅਪ, ਦੇ ਆਰ ਗੋਇੰਗ ਅਪ ਟੁਗੈਦਰ, ਇਫ ਐਕੁਇਟੀਜ਼ ਆਰ ਗੋਇੰਗ ਡਾਊਨ, ਬੌਂਡਸ ਆਰ ਆਲਸੋ ਗੋਇੰਗ ਡਾਊਨ। ਵਾਟ ਡਜ਼ ਇਟ ਮੀਨ? ਸਾਨੂੰ ਹੁਣ ਆਲਟਰਨੇਟਿਵਸ ਵੱਲ ਵੀ ਧਿਆਨ ਦੇਣਾ ਪਏਗਾ ਜਦੋਂ ਅਸੀਂ ਆਪਣੇ ਪੋਰਟਫੋਲੀਓ ਨੂੰ ਹੈਜ ਕਰਨਾ ਚਾਹੁੰਦੇ ਹੈਗੇ ਹਾਂ। ਤੀਸਰੀ ਚੀਜ਼ ਇਹ ਹੈਗੀ ਹੈ ਕਿ ਵਟ ਵੀ ਆਰ ਲੁਕਿੰਗ ਐਟ ਟਾਈਮ ਫਰੋਮ ਨਾਓ। ਦੇਖੋ ਕੰਜ਼ਿਊਮਰ ਜਿਹੜੇ ਖਾਸ ਕਰਕੇ ਸਟੇਪਲਸ ਦੇ ਜਿਹੜੇ ਸਟਾਕ ਨੇ ਜਿਹਨਾਂ ਦੇ ਵਿੱਚ ਕੰਜ਼ਿਊਮਰਿਜ਼ਮ ਇਨਵੋਲਵ ਹੈ, ਮੀਨਸ ਯੂਰਪ ਦੀ ਅਗਰ ਆਪਾਂ ਗੱਲ ਕਰੀਏ ਤੇ ਉੱਥੇ ਕਾਫੀ ਅਰਨਿੰਗਸ ਜਿਹੜੀਆਂ ਹੈਗੀਆਂ ਨੇ ਲੋਕਾਂ ਦੀਆਂ ਸਟੇਬਲ ਹੋਈਆਂ, ਚਾਈਨਾ ਦੇ ਵਿੱਚ ਸੇਵਿੰਗ ਰੇਟ ਵਧਿਆ ਹੈਗਾ, ਦੁਨੀਆਂ ਦੇ ਵਿੱਚ ਕਾਫੀ ਕੁਝ ਪੋਜ਼ਿਟਿਵ ਵੀ ਹੋ ਰਿਹਾ ਹੈਗਾ। ਸੋ ਕਿਸੇ ਵੀ ਇੱਕ ਪਰਟੀਕੁਲਰ ਸੈਕਟਰ ਦੇ ਵਿੱਚ ਬਾਇਸ ਹੋ ਕੇ ਇਨਵੈਸਟ ਕਰਨਾ ਇਹ ਹਮੇਸ਼ਾ ਸਾਡੇ ਲਈ ਔਖਾ ਹੋ ਸਕਦਾ। ਸਾਨੂੰ ਅਡੈਪਟ ਕਰਨਾ ਚਾਹੀਦਾ, ਨਾ ਕਿ ਪੈਨਿਕ ਕਰਨਾ ਚਾਹੀਦਾ। ਇਫ ਯੂ ਅਡੈਪਟ ਵੈਲ, ਮੇਕ ਸ਼ੋਰ ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਰਹੇ ਹੈਗੇ ਹੋ ਆਉਣ ਵਾਲੇ ਸਮੇਂ ਲਈ, ਵਿਚ ਮੀਨਸ ਕਿ ਤੁਹਾਡੀ ਜਿਹੜੀ ਲਿਕੁਇਡਿਟੀ ਹੈ, ਤੁਹਾਡੀ ਪ੍ਰੋਸਪੈਰਿਟੀ ਆ, ਉਹ ਸਟਰੋਂਗ ਚੱਲੇਗੀ। ਇਸੇ ਕਰਕੇ ਰਾਈਟ ਕੰਪਨੀਜ਼ ਦੇ ਵਿੱਚ ਇਨਵੈਸਟ ਕਰਨਾ ਜਾਂ ਰਾਈਟ ਫੰਡਸ ਨੂੰ ਅਡੋਪਟ ਕਰਨਾ, ਇਹੀ ਤੁਹਾਡੀ ਵਿਨਿੰਗ ਸਟ੍ਰੈਟੇਜੀ ਦਾ ਹਿੱਸਾ ਹੋ ਸਕਦਾ। ਇਹੀ ਚੀਜ਼ ਆਪਾਂ ਜਿਹੜਾ ਹੈਗਾ ਕਲਾਇੰਟਸ ਦੇ ਲਈ ਕਰਦੇ ਹਾਂ। ਵੀ ਆਰ ਨੋਟ ਬਾਇਸਡ ਬਟ ਵੀ ਆਰ ਹਾਈਲੀ ਸਿਲੈਕਟਿਵ। 416-833-8533, 416-833-8533
0: ਸੌਰਭ ਰਤਨ ਜੀ ਦੇ ਨਾਲ ਗੱਲਬਾਤ ਤੁਸੀਂ ਐਨੀ ਟਾਈਮ ਕਰ ਸਕਦੇ ਹੋ। ਸੋ ਸਟੂਡੀਓ ਚ ਗੱਲਬਾਤ ਥੋੜੀ ਸਾਡੀ ਹੋਵੇਗੀ ਤੇ ਹੋ ਰਹੀ ਹੈ। ਨੰਬਰ ਆਪਣਾ 905-6733-37-905-673-3333। ਇੱਕ ਮੈਨੂੰ ਨਾ ਕਾਲ ਆਈ ਤੇ ਉਹਦੇ ਬਾਰੇ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਇੱਕ ਲੇਡੀ ਹੈ ਤੇ ਉਹ ਲੇਡੀ ਵੀ ਡਿਵੋਰਸਡ ਹੈ, ਲੇਡੀ ਡਿਵੋਰਸਡ ਹੈ ਤੇ ਪਰ ਉਹਦੇ ਕੋਈ ਬੱਚੇ ਬੱਚੇ ਹੈ ਨਹੀਂ, ਜਸਟ ਉਹਦਾ ਡਿਵੋਰਸ ਹੋਇਆ। ਸੋ ਉਹਦੇ ਇੱਕ ਯੂਨੀਕ ਜਿਹੀ ਸਿਚੁਏਸ਼ਨ ਬਾਰੇ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰਨੀ ਹੈ। 8900, ਹੈਲੋ
3: ਹਾਂਜੀ ਸਤਿ ਸ੍ਰੀ ਅਕਾਲ ਨਵੀ ਜੀ।
0: ਸਤਿ ਸ੍ਰੀ ਅਕਾਲ ਜੀ
3: ਨਵੀ ਜੀ, ਜਿਹੜਾ ਪ੍ਰੋਗਰਾਮ ਤੁਹਾਡਾ ਇੱਕ ਘੰਟਾ ਪਹਿਲੇ ਸ਼ੁਰੂ ਹੋਣਾ, ਕੋਈ ਸਿਸਟਮ ਹੋ ਗਿਆ?
0: ਭਾਜੀ ਉਹਦਾ ਕੋਈ ਇਸ਼ੂ ਨਹੀਂ ਹੈਗਾ, ਉਹ ਜਸਟ ਲਾਈਨਸ ਬਿਜ਼ੀ ਹੋ ਜਾਂਦੀਆਂ ਨੇ, ਉਹੀ ਫੋਨ ਮੈਂ ਵਰਤ ਰਿਹਾ, ਉਹੀ ਫੋਨ ਅਗਲੇ ਘੰਟੇ ਵਰਤਿਆ ਜਾਊਗਾ, ਉਸ ਤੋਂ ਵੀ ਅਗਲੇ ਘੰਟੇ ਵਰਤਿਆ ਜਾਊਗਾ, ਹੋਰ ਕੋਈ ਇਸ਼ੂ ਨਹੀਂ ਹੈਗਾ। ਕੋਈ ਨਾ, ਦੇਖ ਲੈਂਦੇ ਹਾਂ, ਨੋ ਪ੍ਰੋਬਲਮ, ਸਾਰਾ ਕਰ ਦਿੰਦੇ ਹਾਂ ਸੈੱਟ। ਥੈਂਕ ਯੂ। ਸੋ ਕੋਈ ਵੀ ਕਦੇ ਵੀ ਫੀਡਬੈਕ ਹੁੰਦੀ ਹੈ ਤੁਸੀਂ ਗੱਲ ਸੁਣਿਆ ਕਰੋ, ਅਤੇ ਆ ਲਓ ਮੈਂ ਤੁਹਾਨੂੰ ਫਿਰ ਤੋਂ ਦੱਸਦਾ ਕਿ ਕਿਵੇਂ ਤੁਸੀਂ ਸਾਨੂੰ ਫੀਡਬੈਕ ਦੇ। ਕਿੱਥੇ ਨਵੀਂ ਗਾਣੇ ਇੰਨੇ ਲੱਗੇ ਹੋਏ ਤੇਰੇ ਭਰਾ, ਹੁਣ ਗਾਣੇ ਤਾਂ ਸਵੇਰੇ ਕੋਈ ਹੋਰ ਲਾਉਣਾ ਨਹੀਂ। ਆ ਲਓ, ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਠੀਕ ਹੈ, ਵੈਰੀ ਗੁੱਡ। ਸੋ ਕੋਈ ਵੀ ਕਦੇ ਵੀ ਗੱਲਬਾਤ ਕਰਨੀ ਹੋਵੇ ਸਾਡੇ ਨਾਲ 6475045057। ਠੀਕ ਹੈ, ਫੀਡਬੈਕ ਦੇਣਾ 6475045057 ਜੀ ਸਦ ਕੇ ਦਿਨ ਰਾਤ ਦਿਓ, ਨੋ ਪ੍ਰੋਬਲਮ। ਸੋ ਓਕੇ, ਇੱਕ ਜੋ ਮੈਂ ਗੱਲ ਕਰ ਰਹੀ ਸੀ, ਇੱਕ ਲੇਡੀ ਹੈ, ਉਹਦੇ ਉੱਤੇ ਆਪਾਂ ਥੋੜ੍ਹਾ ਜਿਹਾ ਚਾਨਣ ਪਾਉਣਾ ਅਤੇ ਡਿਸਕਸ਼ਨ ਤੁਹਾਡੇ ਨਾਲ ਕਰਨੀ ਹੈ, ਅਤੇ ਉਸ ਲੇਡੀ ਦੇ ਸਿਚੁਏਸ਼ਨ ਬਾਰੇ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੈ ਕਿ ਹਰਮਨ ਨੂੰ ਬਰੀਫਲੀ ਆਪਾਂ ਲੈ ਲਈਏ ਲਾਈਨ 'ਤੇ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਜ਼ਰੂਰ, ਸਾਡੇ ਨਾਲ ਹਰਮਨ ਜੁੜ ਚੁੱਕੀ ਹੈ, ਟੀਮ ਹਰਮਨ ਬੱਤਾ, ਨੰਬਰ 1 ਮੌਰਗੇਜ, ਨੰਬਰ 1 ਫਾਈਨੈਂਸਿੰਗ ਦੀ ਟੀਮ, ਟੀਮ ਹਰਮਨ ਬੱਤਾ। ਹਰਮਨ ਵੈਲਕਮ, ਕੀ ਹਾਲ ਹੈ?
4: Thank you, Navi. Good morning, everyone. Navi, quickly, home equity line of credit versus a second mortgage. Is there a difference? That's there. Usually, jadon vi apan nu debt consolidate karna hunda ya ghar chon equity kadni hundi aa, kaafi var dikhaya janda ki simply clients refinance, sanu kehnde ne ki refinance kar do. ਐਂਡ ਜਦੋਂ ਉਹ ਬ੍ਰੇਕ ਕਰਦੇ ਨੇ ਐਗਜ਼ਿਸਟਿੰਗ ਮੌਰਗੇਜ ਤਾਂ ਉਹਨਾਂ ਨੂੰ ਪੈਨਲਟੀ ਵੀ ਲੱਗਦੀ ਹੈ। ਜੇ ਵੇਰੀਏਬਲ ਰੇਟ ਆ ਤਾਂ 3 months ਇੰਟਰਸਟ ਪੈਨਲਟੀ ਹੈ, ਜੇ ਫਿਕਸਡ ਆ ਤਾਂ ਪੈਨਲਟੀ ਕਾਫੀ ਹਾਈ ਹੋ ਸਕਦੀ ਆ, ਡਿਪੈਂਡਿੰਗ ਔਨ ਬੈਂਕ ਤੇ ਕਿੰਨੀ ਟਰਮ ਤੁਹਾਡੀ ਪੈਂਡਿੰਗ ਆ। ਤੁਸੀਂ ਰੀਫਾਈਨੈਂਸ ਨਾ ਕਰਕੇ ਹੋਮ ਐਕਿਊਟੀ ਲਾਈਨ ਆਫ ਕ੍ਰੈਡਿਟ ਵੀ ਬਣਾ ਸਕਦੇ ਹੋ। ਐਂਡ ਹੋਮ ਐਕਿਊਟੀ ਲਾਈਨ ਆਫ ਕ੍ਰੈਡਿਟ ਦਾ ਇਹ ਫਾਇਦਾ ਹੁੰਦਾ ਕਿ ਜਿੰਨੀ ਤੁਸੀਂ ਯੂਜ਼ ਕਰੋਗੇ, ਜਿੰਨੀ ਮਨੀ ਉਹ ਚੋਂ ਬੋਰੋ ਕਰੋਗੇ, ਉਨੇ ਤੇ ਹੀ ਇੰਟਰਸਟ ਪਊਗਾ ਤੁਹਾਨੂੰ। ਸੈਕਿੰਡ ਮੌਰਗੇਜ ਆ, ਤੁਸੀਂ ਉਹ ਵੀ ਆਪਸ਼ਨ ਹੁੰਦੀ ਹੈ ਸੈਕਿੰਡ ਮੌਰਗੇਜ ਦੀ, ਬਟ ਉੱਤੇ ਫਸਟ ਡੇ ਤੋਂ ਜਿੰਨੀ ਵੀ ਤੁਸੀਂ ਟੋਟਲ ਮੌਰਗੇਜ ਲੈਂਦੇ ਹੋ ਉਨੇ ਤੇ ਹੀ ਤੁਹਾਨੂੰ ਇੰਟਰਸਟ ਦੇਣਾ ਪੈਂਦਾ। ਸੋ ਕਿਤੇ ਨਾ ਕਿਤੇ ਹੋਮ ਐਕਿਟੀ ਲਾਈਨ ਆਫ ਕ੍ਰੈਡਿਟ ਬੈਟਰ ਆਪਸ਼ਨ ਆ ਸੈਕਿੰਡ ਮੌਰਗੇਜ ਦੇ ਨਾਲੋਂ। ਤੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਜੋ ਤੁਹਾਡੀ ਤੁਸੀਂ ਘਰ ਬਾਏ ਕਰ ਰਹੇ ਹੋ, ਤੁਹਾਡੀ ਫਾਈਲ ਮੌਰਗੇਜ ਐਪਲੀਕੇਸ਼ਨ ਤੁਹਾਡੀ ਲੱਗੀ ਹੋਈ ਹੈ, ਤੁਸੀਂ ਉਦੋਂ ਵੀ ਆਪਣੇ ਮੌਰਗੇਜ ਪ੍ਰੋਫੈਸ਼ਨਲ ਤੋਂ ਰਿਕੁਐਸਟ ਕਰ ਸਕਦੇ ਹੋ ਕਿ ਸਾਡੀ ਹੋਮ ਐਕਿਊਟੀ ਲਾਈਨ ਆਫ ਕ੍ਰੈਡਿਟ ਨਾਲ ਹੀ ਬਣਾ ਦਿਓ। ਜਿਵੇਂ ਜਿਵੇਂ ਤੁਸੀਂ ਮੌਰਗੇਜ ਪੇ ਡਾਊਨ ਕਰੀ ਜਾਓਗੇ, ਪ੍ਰਿੰਸੀਪਲ ਪੋਰਸ਼ਨ, ਉਦਾਂ ਤੁਹਾਡੀ ਲਾਈਨ ਆਫ ਕ੍ਰੈਡਿਟ ਦੀ ਲਿਮਿਟ ਵੱਧਦੀ ਜਾਊਗੀ। ਸੋ ਕਦੇ ਵੀ ਤੁਹਾਨੂੰ ਲੋਡ ਪੈਂਦੀ ਆ ਫੰਡਸ ਦੀ, ਤੁਸੀਂ ਉਹ ਯੂਜ਼ ਕਰ ਸਕਦੇ ਹੋ। ਐਂਡ ਉਹ ਲੋ ਰੇਟ ਤੇ ਹੁੰਦੀ ਆ ਐਜ਼ ਕੰਪੇਅਰ ਟੂ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ, ਜਿੱਥੇ ਰੇਟ ਆਫ ਇੰਟਰਸਟ 8-9% ਵੀ ਦੇਖਿਆ ਹੁੰਦਾ। ਇੱਥੇ ਤੁਹਾਨੂੰ 4-4.5% ਦੇ ਵਿੱਚ ਹੋਮ ਐਕਿਊਟੀ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਆ। ਜਿਆਦਾ ਜਾਣਕਾਰੀ ਲੈਣੀ ਹੈ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਹੋਰ ਵੀ ਕੋਈ ਮੌਰਗੇਜ ਦੇ ਰਿਲੇਟਡ ਤੁਹਾਡਾ ਕੁਐਸਚਨ ਆ, ਟੀਮ ਹਰਮਨ ਬੱਤਾ 6476859000-647-685-9000-647-9000। ਥੈਂਕ ਯੂ ਨਵੀ।
0: ਇੱਕ ਫੋਨ ਨੰਬਰ ਹੈ, ਕਾਲ ਕਰੋ 6476859000। ਓਕੇ, ਆ ਜਾਓ ਫਿਰ। ਇੱਕ ਡਿਵੋਰਸ ਲੇਡੀ ਹੈ ਤੇ ਉਹ ਕਿਸੇ ਬੰਦੇ ਨਾਲ ਗੱਲ ਕਰ ਰਹੀ ਹੈ, ਹੁਣ ਡਿਵੋਰਸ ਹੋਈ ਨੂੰ ਹੋ ਗਿਆ ਸਮਾਂ, ਹੁਣ ਰੈਡੀ ਹੈ, ਕਹਿੰਦੀ ਮੈਂ ਮਾਰਕੀਟ 'ਚ ਹਾਂ, ਮੈਂ ਨਵਾਂ ਘਰ ਵਾਲਾ ਲੱਭਣਾ। ਅਤੇ ਉਹ ਕਿਸੇ ਬੰਦੇ ਨਾਲ ਗੱਲ ਕਰ ਰਹੀ ਹੈ, ਚਲੋ ਉਹਨੂੰ ਬੰਦੇ ਦੀਆਂ ਗੱਲਾਂ ਬਾਤਾਂ, ਕੁਆਲੀਫਿਕੇਸ਼ਨਸ, ਲੁੱਕ ਤੋਂ ਕਹਿੰਦੀ ਮੈਨੂੰ ਬੰਦਾ ਬੜਾ ਵਧੀਆ ਲੱਗਿਆ, ਪਰ ਕਹਿੰਦੀ ਪੰਗਾ ਇਹ ਹੈ ਕਿ ਜਿਹੜਾ ਉਹ ਬੰਦਾ, ਚਲੋ ਆਫਕੋਰਸ ਉਹ ਵੀ ਡਿਵੋਰਸਡ ਹੈ, ਪਰ ਉਹਦੀ 4 ਸਾਲ ਦੀ ਇੱਕ ਕੁੜੀ ਹੈ ਤੇ ਕਹਿੰਦੀ ਮੈਂ ਚਲੋ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਕੋਈ ਮਾਇਨ ਨਹੀਂ ਚਲੋ ਫਿਰ ਕੀ ਹੈ ਜੇ ਕੁੜੀ ਹੈ ਜੇ ਉਹਦੇ ਕੋਲ ਹੈਗੀ ਹੈ ਤਾਂ ਮੈਂ ਵੀ ਉਸ ਬੱਚੀ ਨੂੰ ਉਨਾ ਪਿਆਰ ਦੇ ਸਕਦੀ ਹਾਂ ਕਹਿੰਦੀ ਮੇਰੀ ਫੈਮਿਲੀ ਪਰ ਕਹਿ ਰਹੀ ਹੈ ਕਿ ਨਹੀਂ ਬਈ ਜੇ ਤੂੰ ਹੁਣ ਦੁਬਾਰਾ ਤੋਂ ਵਿਆਹ ਕਰਾਉਣਾ ਦੇਖ ਤੇਰਾ ਪਹਿਲਾਂ ਹੀ ਡਿਵੋਰਸ ਹੋਇਆ ਵੀ ਹੁਣ ਬੜਾ ਸੋਚ ਸਮਝ ਕੇ ਇੱਕ ਇੱਕ ਚੀਜ਼ ਤੈਨੂੰ ਦੇਖਣੀ ਚਾਹੀਦੀ ਆ ਤੇ ਜੇ ਉਸ ਬੰਦੇ ਕੋਲ ਆਲਰੇਡੀ ਇੱਕ ਬੱਚਾ ਹੈ ਤਾਂ ਤੂੰ ਕਾਹਨੂੰ ਇਨਵੋਲਵ ਹੋਣਾ ਤੇਰੇ ਲਈ ਵਾਧੂ ਦੀ ਹੈਡੇਕ ਤੇਰਾ ਪਹਿਲਾਂ ਹੀ ਡਿਵੋਰਸ ਹੋਇਆ ਹੁਣ ਤੂੰ ਇੱਕ ਬੰਦੇ ਨਾਲ ਗੱਲ ਕਰ ਰਹੀ ਹੈ ਜਿਹਦੇ ਕੋਲ ਆਲਰੇਡੀ ਇੱਕ ਬੇਟੀ ਹੈਗੀ ਹੈ ਫਿਰ ਗਾਹਾਂ ਉਸ ਬੇਟੀ ਦੀ ਜਿਹੜੀ ਮਾਂ ਹੈ ਉਹ ਵੀ ਇਨਵੋਲਵ ਰਹੂਗੀ ਤੇ ਤੈਨੂੰ ਬੜਾ ਪੰਗਾ ਪਊਗਾ ਇਹ ਕੁੜੀ ਕਹਿ ਰਹੀ ਹੈ ਯਾਰ ਫਿਰ ਕੀ ਹੋਇਆ ਮੇਰੀ ਪ੍ਰੋਬਲਮ ਹੈ ਮੈਂ ਜ਼ਿੰਮੇਵਾਰ ਹਾਂ ਜੇ ਮੈਂ ਰੈਡੀ ਹਾਂ ਕਿ ਠੀਕ ਹੈ ਮੈਂ ਵੀ ਰਿਸਪੋਂਸੀਬਲ ਹੋ ਜੂੰਗੀ ਉਸ ਬੱਚੀ ਦੇ ਲਈ ਤਾਂ ਫਿਰ ਤੁਹਾਨੂੰ ਕੀ ਇਤਰਾਜ਼ ਹੈ ਇਹ ਕੁੜੀ ਕਹਿ ਰਹੀ ਹੈ ਕਿ ਮੇਰੀ ਫੈਮਿਲੀ ਬਿਲਕੁਲ ਖਿਲਾਫ ਹੈ ਅਤੇ ਉਹ ਮਨਾ ਕਰ ਰਹੇ ਨੇ ਸਗਾ ਅਤੇ ਮੇਰੇ ਮੋਮ ਡੈਡ ਕਹਿੰਦੀ ਕਿ ਅਪਸੈਟ ਬਹੁਤ ਨੇ ਕਿ ਤੂੰ ਸੋਚਦੀ ਨਹੀਂ ਸਮਝਦੀ ਨਹੀਂ ਸਿਆਣਪ ਵਰਤ ਥੋੜ੍ਹਾ ਜਿਹਾ ਦਿਮਾਗ ਲਾ ਪਹਿਲਾਂ ਤੇਰਾ ਡਿਵੋਰਸ ਹੋਇਆ ਹੁਣ ਤੂੰ ਆਲਰੇਡੀ ਇੱਕ ਹੋਰ ਰਿਲੇਸ਼ਨਸ਼ਿਪ ਐਂਟਰ ਕਰ ਰਹੀ ਹੈ ਉਹ ਵੀ ਜਦੋਂ ਇੱਕ ਬੱਚਾ ਇਨਵੋਲਵ ਹੈ ਸੋ ਮੈਨੂੰ ਕੱਲ੍ਹ ਇਸ ਲੇਡੀ ਦਾ ਫੋਨ ਆਇਆ ਅਤੇ ਕਹਿੰਦੇ ਨਵੀਂ ਜੇ ਤੁਹਾਡੇ ਲਿਸਨਰਸ ਮੈਨੂੰ ਥੋੜ੍ਹਾ ਜਿਹਾ ਗਾਈਡ ਕਰ ਸਕਣ ਵੀ ਕੀ ਮੈਨੂੰ ਇਹ ਰਿਲੇਸ਼ਨਸ਼ਿਪ ਅੱਗੇ ਪਰਸੂ ਕਰਨੀ ਚਾਹੀਦੀ ਹੈ ਜਾਂ ਨਹੀਂ ਹੁਣ ਕੁੜੀ ਕਹਿੰਦੀ ਕਿ ਬੰਦਾ ਬਹੁਤ ਵਧੀਆ ਮੈਂ ਮਿਲੀ ਹਾਂ ਗੱਲਬਾਤ ਹੁੰਦੀ ਰਹਿੰਦੀ ਆ ਬੜਾ ਵੈਲ ਐਜੂਕੇਟਿਡ ਕੁਆਲੀਫਾਈਡ ਹੈ ਚਲੋ ਹਰ ਇੱਕ ਚੀਜ਼ ਕਹਿੰਦੀ ਕਿ ਮੈਨੂੰ ਪਸੰਦ ਹੈ ਬਟ ਇਹੀ ਹੁਣ ਇਸ਼ੂ ਹੈ ਕਿ ਗਾਹਾਂ ਉਸ ਬੰਦੇ ਕੋਲ ਵੀ ਇੱਕ ਆਲਰੇਡੀ ਜਵਾਕ ਹੈ ਅਤੇ ਕਹਿੰਦੀ ਮੇਰਾ ਮੇਰੀ ਫੈਮਿਲੀ ਮੈਨੂੰ ਸਖ਼ਤ ਮਨਾ ਕਰ ਰਹੀ ਹੈ ਕਿ ਤੂੰ ਪੰਗਾ ਨਾ ਲੈ ਪਹਿਲਾਂ ਤੂੰ ਬੜੇ ਸਭ ਔਖੇ ਸਮੇਂ 'ਚੋਂ ਲੰਘੀ ਹੈ ਹੁਣ ਹੋਰ ਰਿਸਪੋਂਸੀਬਿਲਿਟੀਜ਼ ਅਤੇ ਅੱਗੇ ਹੀ ਮੀਨੋ ਕਹਿੰਦੀ ਕਿ ਮੈਨੂੰ ਉਹ ਨੈਗੇਟਿਵ ਬਹੁਤ ਕਰ ਰਹੇ ਨੇ ਸੋ ਨੰਬਰ ਹੈ ਆਪਣਾ 905-673-3337 905-673-3337 ਮੈਨੂੰ ਕੱਲ੍ਹ ਕਾਲ ਆਇਆ ਮੈਂ ਕਿਹਾ ਕੋਈ ਨਾ ਜੀ ਵਧੀਆ ਤੁਸੀਂ ਮੈਨੂੰ ਕੱਲ੍ਹ ਹੀ ਡਿਸਕਸ਼ਨ ਦਿੱਤੀ ਅਤੇ ਦੇਖਦੇ ਹਾਂ ਕਿ ਸਾਡੇ ਸੱਜਣ ਮਿੱਤਰ ਤੁਹਾਨੂੰ ਕੀ ਗਾਈਡੈਂਸ ਦੇ ਰਹੇ ਨੇ ਉਹ ਸੁਣ ਵੀ ਰਹੇ ਨੇ ਆਪਣਾ ਪ੍ਰੋਗਰਾਮ ਸੋ ਤੁਹਾਡੀਆਂ ਸਭ ਦੀਆਂ ਕਾਲਸ ਲੈਂਦੇ ਹਾਂ 905-673-3337 905-673-3337 ਆਪਣਾ ਫੋਨ ਨੰਬਰ ਹੈ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਕਿਸੇ ਨੇ ਵੀ ਅਗਰ ਗੱਡੀ ਰਿਪੇਅਰ ਕਰਾਉਣੀ ਹੈ ਕੋਈ ਗੱਡੀ ਕਿਤੇ ਵੱਜੀ ਐਕਸੀਡੈਂਟ ਹੋ ਗਿਆ ਇੱਥੇ ਲੈ ਜਾਓ ਜੇ ਐਕਸੀਡੈਂਟ ਹੋ ਗਿਆ ਨਿੱਕਾ ਮੋਟਾ ਵੱਡਾ ਕੋਈ ਵੀ ਇਹਨਾਂ ਕੋਲ ਲੈ ਜਾਓ ਇੰਸ਼ੋਰੈਂਸ ਕੰਪਨੀ ਨਾਲ ਸਾਰੀ ਡੀਲਿੰਗ ਇਹ ਕਰਨਗੇ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਅਤੇ ਕਲੇਮ ਵੀ ਤੁਹਾਨੂੰ ਲੈ ਕੇ ਦੇਣਗੇ ਬਾਕੀ ਰੈਂਟਲ ਵੀ ਦੇ ਦੇਣਗੇ ਤੁਹਾਡੀ ਕੋਈ ਹੈਡੇਕ ਨਹੀਂ ਤੁਸੀਂ ਬਸ ਗੱਡੀ ਇੱਥੇ ਲੈ ਜਾਣੀ ਹੈ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ 181 ਰਦਰਫੋਰਡ ਰੋਡ ਸਾਊਥ 905-453-6780 905-453-6780 ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਜੀ 4836 ਹੈਲੋ ਜੀ
5: ਦੂਜੀ ਗੱਲ ਜਦੋਂ ਜਿਹਦੇ ਘਰ ਧੀ ਹੁੰਦੀ ਹੈ ਨਾ ਬਹੁਤ ਚੀਜ਼ਾਂ ਦੀ ਲਿਆਕਤ ਹੁੰਦੀ ਹੈ ਉਹਨਾਂ ਨੂੰ ਬੰਦਾ ਵੇਖ ਕੇ ਬੋਲਦਾ ਗਾਲ ਨੀ ਕੱਢਦਾ ਤੇ ਇੱਕ ਕੰਪਲੀਟ ਫੈਮਿਲੀ ਹੁੰਦੀ ਹੈ ਜਦੋਂ ਹੁਣ ਜੋ ਫੈਮਿਲੀ ਜੋ ਬਣ ਗਈ ਉਹਨਾਂ ਦੀ ਹਨਾ ਵਿਆਹ ਹੋ ਗਿਆ ਤੇ ਬੰਦਾ ਸੋਚੂ ਯਾਰ ਮੇਰੀ ਧੀ ਨੂੰ ਸਾਂਭ ਰਹੀ ਆ ਹਨਾ ਉਹ ਲਾਈਕ ਉਹਦੀ ਰਿਸਪੈਕਟ ਡਬਲ ਟ੍ਰਿਪਲ ਕਰੂਗਾ ਆਪਦੀ ਵਾਈਫ ਦੀ ਤੇ ਰਿਸਪੈਕਟ ਵੀ ਕਰੂਗਾ ਉਹਦਾ ਧਿਆਨ ਵੀ ਰੱਖੂਗਾ ਤੇ ਸੋਚੂਗਾ ਯਾਰ ਮੈਂ ਲਾਈਕ ਲੇਡੀ ਦੀ ਸਾਰੀ ਜ਼ਿੰਦਗੀ ਲਈ ਮੈਂ ਧਿਆਨ ਰੱਖਣਾ ਉਹਦੇ ਕੋਲ ਹੋਰ ਬੀ ਆਪਸ਼ਨ ਨਹੀਂ ਰਹੂਗੀ ਤੇ ਜੇ ਲੇਡੀ ਵੱਲੋਂ ਵੀ 100% ਦੋਨਾਂ ਨੂੰ ਅਕਸੈਪਟ ਕੀਤਾ ਜਾਊਗਾ ਤੇ ਦੁੱਧ ਤੇ ਕੀ ਹੋ ਸਕਦਾ?
0: ਠੀਕ ਹੈ, ਪਰ ਉਹ ਲੇਡੀ ਕਹਿ ਰਹੀ ਕਿ ਮੇਰੀ ਫੈਮਿਲੀ ਮੈਨੂੰ ਬਹੁਤ ਇੱਕ ਕਿਸਮ ਦਾ ਵੀ ਡਰਾ ਰਹੀ ਹੈ ਵੀ ਬੱਚੇ ਨੂੰ ਵੀ ਤੂੰ ਸਾਂਭੇਗੀ ਗਾਹਾਂ, ਉਹਦੀ ਮਾਂ ਇਨਵੋਲਵ ਹੋਊਗੀ, ਤੈਨੂੰ ਬੜੇ ਬੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ।
5: ਹਾਂਜੀ, ਬਟ ਉਹਨਾਂ ਨੂੰ ਇਹ ਗੱਲ ਸਮਝਾ ਸਕਦੇ ਨੇ ਉਹਦੇ ਪੇਰੈਂਟਸ ਨੂੰ ਜਿਹੜੇ ਵੀ ਉਹ ਗੱਲ ਕਹਿ ਰਹੇ ਨੇ, ਪਰ ਮੈਂ ਅਕਸੈਪਟ ਕਰ ਰਹੀ ਹਾਂ 100%, ਮੈਂ ਸੋਚ ਸਮਝ ਕੇ ਫੈਸਲਾ ਲੈ ਰਹੀ ਹਾਂ।
0: ਠੀਕ ਹੈ,
5: ਤੇ ਤੁਸੀਂ ਮਤਲਬ ਇਸ ਚੀਜ਼ 'ਤੇ ਤੁਸੀਂ ਬੜਾ ਧਿਆਨ ਰੱਖੋ, ਤੇ ਇਸ ਕਰਕੇ ਉਹਨਾਂ ਨੂੰ ਇਹ ਗੱਲ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜੇ ਆਪਾਂ ਗੱਲ ਕਰਾਂਗੇ, ਕਲੀਅਰ ਕਰਾਂਗੇ ਨਾ, ਫਿਰ ਹੀ ਗੱਲ ਹੁੰਦੀ ਹੈ। ਜੇ ਆਪਾਂ ਗੱਲ ਹੀ ਨਾ ਕਰਾਂਗੇ, ਫਿਰ ਉਹਦੇ ਵਿੱਚ ਕੋਈ ਸੋਲੂਸ਼ਨ ਨਿਕਲਦਾ ਨਹੀਂ ਕਦੇ ਵੀ ਕਿਸੇ ਵੀ ਗੱਲ ਦਾ।
0: ਠੀਕ ਹੈ, ਚਲੋ ਤੁਹਾਨੂੰ ਲੱਗਦਾ ਕਿ ਸਗਾ ਤੇ ਲੇਡੀ ਨੂੰ ਫਾਇਦਾ ਹੋਊਗਾ, ਇੱਕ ਧੀ ਹੈਗੀ ਹੈ ਘਰ 'ਚ ਤੇ ਬੰਦਾ ਵੀ ਥੋੜ੍ਹਾ ਆ ਇੱਕ ਹੋਰ ਵੀ ਪੋਲਾਈਟਨੈਸ ਨਾਲ ਡੀਲ ਕਰਦਾ। ਓਕੇ, ਯੂਨੀਕ ਇਹਨਾਂ ਦੀ ਇੱਕ ਸੋਚ ਹੈ ਕਿ ਯਾਰ ਸਗਾ ਤੇ ਇਹਨਾਂ ਨੂੰ ਫਾਇਦਾ ਹੋਊਗਾ। ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ, ਨਵੀਂ ਕਿਚਨ ਰੈਡੀ ਕਰਾਓ ਯਾਰ, ਕਿਚਨ ਵਧੀਆ ਹੋਵੇ ਨਾ ਘਰ 'ਚ ਤਾਂ ਬੰਦੇ ਨੂੰ ਕਿਸੇ ਹੋਰ ਚੀਜ਼ ਦੀ ਟੈਨਸ਼ਨ ਨਹੀਂ। ਸੋ ਵਧੀਆ ਕਿਚਨ, ਨਵੀਆਂ ਵੈਨਿਟੀਜ਼, ਨਵੀਆਂ ਕੈਬਨਿਟਸ, ਨਵੇਂ ਕਾਊਂਟਰ ਟੋਪ ਜਾਂ ਨਵਾਂ ਬਾਰ ਰੈਡੀ ਕਰਾਉਣਾ, ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਨਵਾਂ ਰੈਡੀ ਕਰਾਉਣਾ, ਯਾਦ ਰੱਖੋ ਜਸਪਾਲ ਰਾਏ ਭਾਜੀ ਨੂੰ। ਨਿਊ ਹਾਈਟਸ ਕਿਚਨ 416-859-1920 ਬਹੁਤ ਹੀ ਕਮਾਲ ਦਾ ਕੰਮ ਕਰਦੇ ਆ। 416-859-1920 ਜੀ, 8521 ਸੁਰਿੰਦਰ ਜੀ, ਹਾਂਜੀ
6: ਹੈਲੋ
0: ਜੀ।
6: ਹਾਂਜੀ, ਸਤਿ ਸ੍ਰੀ ਅਕਾਲ ਨਵੀ, ਕੀ ਹਾਲ
0: ਹੈ? ਵਧੀਆ ਜੀ, ਕਿਵੇਂ ਹੋ?
6: ਬਸ ਵਧੀਆ ਵਧੀਆ। ਹੁਣ ਉਸ ਜਿਹੜੇ ਲੇਡੀਜ਼ ਗੱਲ ਕਰ ਰਹੀ ਹੈ, ਉਹਦੀ ਫੈਮਿਲੀ ਇਜ਼ ਰਾਈਟ।
0: ਅੱਛਾ, ਲੇਡੀ ਦੀ ਫੈਮਿਲੀ ਰਾਈਟ ਹੈ? ਓਕੇ,
6: ਹਾਂਜੀ, ਉਹ ਠੀਕ ਕਹਿ ਰਹੇ ਨੇ। ਅੱਜ ਕੱਲ ਦੇ ਚੰਗੇ ਭਲੇ ਰਿਸ਼ਤੇ ਨਹੀਂ ਨਿਭਦੇ ਪਏ, ਤੇ ਉਹਦੀ ਤੇ ਫੇਰ ਬੇਤੀ ਅੱਗੋਂ ਆਦਮੀ ਦੀ। ਤੇ ਚੰਗੇ ਭਲੇ ਰਿਸ਼ਤੇ ਵੀ ਨੀ ਨਿਭਦੇ ਪਏ, ਤੁਹਾਨੂੰ ਪਤਾ ਹੀ ਹੈ ਇਸ ਚੀਜ਼ ਦਾ ਹਨਾ। ਅੱਜ ਕੱਲ ਡਿਵੋਰਸ ਝੱਟ ਹੋ ਜਾਂਦਾ, ਇੱਕ ਮਿੰਟ ਲੱਗਦਾ ਡਿਵੋਰਸ ਕਰਨ ਤੇ, ਤੇ ਪਰ ਮੇਰੇ ਹਿਸਾਬ ਨਾਲ ਤੇ ਨਹੀਂ ਰਾਈਟ ਹੈਗਾ।
0: ਪਰ ਇਸ਼ੂ ਕੀ ਆ?
6: ਇਸ਼ੂ ਇਹ, ਕਿਉਂਕਿ ਜਦੋਂ ਆਪਾਂ ਨਵੇਂ ਨਵੇਂ ਹੁੰਦੇ ਆ ਉਦੋਂ ਕੁਛ ਹੋਰ ਕਹਿੰਦੇ ਆ, ਜਦੋਂ ਬਾਅਦ ਚ ਆਪਾਂ ਰਹਿਣ ਲੱਗ ਜਾਂਦੇ ਨਾ ਇਕੱਠੇ, ਉਦੋਂ ਕੁਛ ਹੋਰ ਹੁੰਦਾ। ਹਾਂਜੀ, ਜਦੋਂ ਤੁਸੀਂ ਇਕੱਠੇ ਰਹੋਗੇ ਤੇ ਫਿਰ ਬਹੁਤ ਪ੍ਰੋਬਲਮਸ ਆ ਗਈਆਂ ਉਹਨਾਂ ਨੂੰ।
0: ਠੀਕ ਹੈ,
6: ਅਜੇ ਬੱਚੀ ਛੋਟੀ ਹੋਣੀ ਹੈ, ਬਸ ਜਦੋਂ ਬੱਚੀ ਨੇ ਵੱਡੀ ਹੋਣਾ
0: ਸਾਹਮਣਾ ਕਰਨਾ ਪਊਗਾ। ਸੋ ਯਾਰ, ਜਿਨ੍ਹਾਂ ਦੇ ਬੱਚੇ ਆ ਉਹ ਡਿਵੋਰਸ ਹੋ ਜਾਂਦੇ ਆ, ਉਹਨਾਂ ਨੂੰ ਬੜਾ ਮੁਸ਼ਕਿਲ ਹੈ। ਆਏ ਫਿਰ ਕਮਿਊਨਿਟੀ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਕੋਈ ਨਾ ਕੋਈ ਵੱਖਰੀ ਇੱਕ ਸੋਚ ਹੁੰਦੀ ਹੈ। ਆਈ ਡੋ, ਮੈਂ ਨਹੀਂ ਕਹੂੰਗਾ ਇਹ ਸੋਚ ਐਕਿਊਰੇਟ ਹੈ, ਪਰ ਲੋਕਾਂ ਦੇ ਮਨਾਂ 'ਚ ਕੁਛ ਨਾ ਕੁਛ ਤਾਂ ਜ਼ਰੂਰ ਆ ਜਾਂਦਾ। ਬਿਯੋਂਡ ਆਈਵਰ ਨੂੰ ਯਾਦ ਰੱਖੋ, ਐਨਕਾਂ ਨਵੀਆਂ ਚਾਹੀਦੀਆਂ। ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਵਰ, ਰੋਮੀ ਬਾਈ ਜੀ ਨੂੰ ਮਿਲੋ ਜਾ ਕੇ। ਆਈ ਡਾਕਟਰ ਇੱਥੇ ਅਵੇਲੇਬਲ ਨੇ, ਨੰਬਰ ਹੈ 905-793-3937, ਬਿਯੋਂਡ ਆਈਵਰ 905-793-3937, ਬਿਯੋਂਡ ਆਈਵਰ 'ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ ਤੇ ਐਨਕਾਂ ਮਨ ਪਸੰਦ ਦੀਆਂ ਲਓ। 5273, ਹੈਲੋ ਜੀ।
7: ਹਾਂਜੀ ਬਾਜੀ, ਨਮਸਤੇ।
0: ਨਮਸਤੇ ਜੀ।
7: ਹਾਂਜੀ, ਉਹ ਪਰਿਵਾਰ ਬਿਲਕੁਲ ਠੀਕ ਕਹਿ ਰਿਹਾ ਜੀ, ਉਹ ਪਹਿਲੇ ਤੋਂ ਹੀ ਪ੍ਰੋਬਲਮ ਨਿਕਲ ਚੁੱਕੀ ਹੈ ਲੜਕੀ, ਉਹ ਸ਼ੀ ਇਜ਼ ਗੋਇੰਗ ਟੂ ਫੇਸ ਮੋਰ ਚੈਲੰਜਸ, ਮੋਰ ਪ੍ਰੋਬਲਮ, ਨਈ ਨਈ। ਜੈਸੇ ਅਭੀ ਮੇਰੇ ਸੇ ਪਹਿਲੇ ਜਿਸ ਲੇਡੀ ਨੇ ਕਹਾ ਨਾ ਕਿ ਨਈ ਨਈ ਜੋ ਹੈ ਉਹ ਤਾਂ ਬਹੁਤ ਅੱਛੀ ਲੱਗਤੀ ਹੈ, ਉਹ ਲੜਕਾ ਵੀ ਆਈ ਐਮ ਪ੍ਰੀਟੀ ਸ਼ੋਰ ਕਿ ਅੱਛਾ ਹੋਗਾ, ਬਟ ਉਹ ਲੜਕੀ ਜੋ ਛੋਟੀ ਬੇਟੀ ਜੋ ਹੈ ਉਹ ਉਸਕੇ ਚੱਕਰ ਮੈਂ ਕਾਫੀ ਪਰੇਸ਼ਾਨੀ ਹੋਏਗੀ ਉਸਕੋ ਜੋ ਲਾਂਗ ਟਰਮ।
0: ਓਕੇ, ਕਿਆ ਪਰੇਸ਼ਾਨੀ ਹੋਗੀ ਉਸਕੋ?
7: ਭਾਈ ਸਾਹਿਬ ਕਿਆ ਹੈ, ਛੋਟੇ ਬੱਚੇ ਕੋ ਪਾਲਣਾ ਜੋ ਹੈ ਨਾ, ਇੱਕ ਇੰਗਲਿਸ਼ ਨੂੰ ਇੱਕ ਪ੍ਰੋਵਰਬ ਹੈ, ਇਟ ਟੇਕਸ ਅ ਹੋਲ ਵਿਲੇਜ ਟੂ ਰੇਜ਼ ਅ ਚਾਈਲਡ।
0: ਹਾਂ
7: ਠੀਕ, ਹਾਂ ਤਾਂ ਇਟਸ ਨਈ ਨਈ ਬਾਤਾਂ ਤਾਂ ਅੱਛੀ ਲੱਗੇਗੀ, ਹਾਂਜੀ ਮੈਂ ਟੇਕ ਕੇਅਰ ਕਰ ਲੂੰਗੀ, ਯੇ ਕਰ ਲੂੰਗੀ, ਬਟ ਦੂਸਰੇ ਕਾ ਬੱਚਾ ਪਾਲਣਾ ਇਟਸ ਅ ਬਿਗ ਬਿਗ ਰਿਸਪੋਂਸਿਬਿਲਿਟੀ। ਆਪਣੇ ਬੱਚੇ ਕੋਈ ਪਾਲਣੇ ਮੇਂ ਤਕਲੀਫ ਹੋਤੀ ਹੈ, ਦੂਸਰੇ ਕੇ ਬੱਚੇ ਪਾਲਣੇ ਮੇਂ ਤਾਂ ਔਰ ਡਬਲ ਤਕਲੀਫ ਹੋਗੀ ਇਸ ਵਜ੍ਹਾ।
0: ਪਰ ਅਗਰ ਵੋ ਉਸ ਬੱਚੇ ਕੋ ਵੀ ਆਪਣਾ ਬੱਚਾ ਹੀ ਸਮਝੇ ਫਿਰ?
7: ਵੈਸਾ ਦੇਖੋ, ਅਭੀ ਨਈ ਨਈ ਬਾਤ ਨਾ, ਨਈ ਨਈ ਬਾਤ ਮੈਂ ਤੋ ਬਹੁਤ ਅੱਛਾ ਲੱਗੇਗਾ, ਹਾਂਜੀ ਮੈਂ ਸੰਭਾਲਣੇ ਕੇ ਲਈ ਤਿਆਰ ਹੂੰ, ਮੈਂ ਸਾਰੀ ਰਿਸਪੋਂਸਿਬਿਲਿਟੀ ਲੈਣੇ ਕੇ ਲਈ ਤਿਆਰ ਹੂੰ, ਲੇਕਿਨ ਧੀਰੇ ਧੀਰੇ ਜੈਸੇ ਜੈਸੇ ਉਹ ਦੋਨੋ ਦੈਟ ਬੋਏ ਐਂਡ ਗਰਲ ਵੈਨ ਦੇ ਸਟਾਰਟ ਲਿਵਿੰਗ ਟੁਗੇਦਰ, ਹਾਂ ਡਿਫਰੈਂਸਿਸ ਆਰ ਬਾਉਂਡ ਟੂ ਹੈਪਨ,
0: ਹਾਂ,
7: ਐਂਡ ਪ੍ਰੋਬਲਮਸ ਵਿਲ ਬੀ ਪੀਕਿੰਗ, ਉਸਮੇ ਕੋਈ ਦੋ ਰਾਏ ਨਹੀਂ। ਅਭੀ ਆਪਕੋ ਔਰ ਉਨਕੋ ਲੱਗ ਰਹਾ ਹੋਗਾ ਕਿ ਜੀ ਬਹੁਤ ਅੱਛੀ ਬਾਤ ਹੈ, ਠੀਕ ਹੈ, ਮੇਰੇ ਮਤਲਬ ਮਾਈ ਪਰਸਨਲ ਓਪੀਨੀਅਨ ਇਜ਼ ਸ਼ੀ ਸ਼ੁਡ ਨਾਟ ਗੋ ਫੋਰ ਇਟ, if that boy is willing to leave that girl, जैसे उसकी माँ के पास में या जो है, then तो ठीक है जी. But otherwise, it's not going to be very, very productive union.
0: ठीक है, चलो थैंक यू. बट ओ बंदा किवें रेडी हो जाऊगा यार, केड़ा केड़ा बंदा अपने बच्चे नूं छड़ के कहूगा बच्चे नूं मैं छड़ रहा बस मां कोल रहे ते मैं हुण नवी घर वाली लभ रहा, बच्चे नूं तां छड़ना सब तो मुश्किल है. ओके, ईगल ट्रक टायर एंड अलाइनमेंट सेंटर वाले खुले ने, इन्हां ने नवी लोकेशन खोली है मिल्टन दे विच. ट्रक दे टायर नवें, अलाइनमेंट नवां, तुसीं ऑयल चेंज इन्हां कोलों कराओ. 401 तो उतरन सारे अवेलेबल ने. 10874 स्टील्स एवन्यू ईस्ट, स्टील्स एंड जेम्स नो ते ईगल ट्रक टायर एंड अलाइनमेंट. कहिंदे नवी जिहड़ा वी बंदा पंजाबी लहरां दा रेफरेंस होगा डिस्काउंट पक्का. सो मनु नूं कॉल कर लो 6472346293. ट्रक दे नवे टायर, ट्रक दा अलाइनमेंट, ट्रक दा ऑयल चेंज 6472346293 ਤੇ ਤੁਸੀਂ ਕਾਲ ਮਨੂ ਹੁਣਾਂ ਦੇ ਨਾਲ ਗੱਲਬਾਤ ਕਰੋ. ਐਚ ਕੇ ਮੂਵਰਸ, ਨਵੀਂ ਮੂਵਿੰਗ ਕੰਪਨੀ ਦੀ ਭਾਲ 'ਚੋਂ ਨਵਾਂ ਘਰ ਲੈ ਰਹੇ ਹੋ, ਐਚ ਕੇ ਮੂਵਰਸ ਬਹੁਤ ਹੀ ਵਧੀਆ ਮੂਵਿੰਗ ਕੰਪਨੀ ਹੈ. ਅਤੇ ਫੋਨ ਨੰਬਰ ਹੈ 416-524-6704 ਐਚ ਕੇ ਮੂਵਰਸ. ਅਤੇ ਸਬਜ਼ੀ ਮਾਰਕੀਟ ਜਿੱਥੇ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ. ਵਿਆਹਾਂ ਦਾ ਬਹੁਤ ਸਮਾਨ ਇੱਥੋਂ ਮਿਲ ਰਿਹਾ, ਵਿਆਹਾਂ ਵਾਸਤੇ ਜਾਗੋ, ਪੱਖੀਆਂ ਨਾਨਕਿਆਂ ਦਾਦਕੇ, ਮੁੰਡੇ ਦੇ ਵਿਆਹ, ਕੁੜੀ ਦੇ ਵਿਆਹ ਵਾਲੀਆਂ, ਛੱਜ ਇੱਥੇ ਨਾਲ ਦੀ ਨਾਲ ਸਾਰਾ ਕੁਝ ਸਬਜ਼ੀ ਮਾਰਕੀਟ 'ਤੇ ਮਿਲਣਾ. ਬਲੂਨ ਚਾਹੀਦੇ ਆ ਕੋਈ ਬਰਥਡੇ ਲਈ, ਸਪੈਸ਼ਲ ਅੱਖਰਾਂ ਵਾਲੇ, ਕਾਰਟੂਨ ਵਾਲੇ ਬਲੂਨ, ਕੇਟਰਿੰਗ ਕਰਾਉਣੀ ਹੈ, ਵੈਜ ਨਾਨ ਵੈਜ, ਜਲੇਬੀ ਸਟੇਸ਼ਨ ਲਾਈਵ ਕਿਤੇ ਲਗਵਾਉਣਾ. 24 ਘੰਟੇ ਖੁੱਲ੍ਹੇ, 10 Lord Melgate ਸੈਂਡ ਲੋਰਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ. 4020 ਹੈਲੋ ਜੀ,
8: ਕਿਸੇ ਰੀਜ਼ਨ ਕਰਕੇ ਕੋਰਟ ਨੇ ਉਹਨੂੰ ਕਸਟਡੀ ਦਿੱਤੀ ਹੋਏਗੀ, ਰਾਈਟ, ਉਹਦੀ ਪੈਰੈਂਟਿੰਗ ਬੈਟਰ ਹੋਏਗੀ ਮਦਰ ਨਾਲ. ਸੋ

0: ਥਿੰਗ ਇਜ਼ ਕਿ ਅਦਰ ਕਮਿਊਨਿਟੀ ਇਹ ਬੜੀ ਪੋਜ਼ਿਟਿਵ ਗੱਲ ਆ, ਉਹ ਕਿਸੇ ਦੇ ਬੱਚੇ ਨੂੰ ਜਦੋਂ ਲਾਈਕ ਅਡੋਪਟ ਕਰਦੇ ਆ ਜਾਂ ਕਿੱਦਾਂ ਕਰਦੇ ਆ, ਚਲੋ ਆਪਣੀ ਕਮਿਊਨਿਟੀ ਚ ਵੀ ਹੋਣਗੇ, ਬਟ ਦੇ ਆਰ ਰੀਅਲੀ ਏਬਲ ਟੂ ਗਿਵ ਦੇਅਰ 100%. ਸੋ ਦੇ ਨੀਡ ਟੂ ਆਸਕ ਦੈਮਸੈਲਵਸ, ਉਹ ਕੁੜੀ ਨੂੰ ਪੁੱਛਣਾ ਚਾਹੀਦਾ ਕਿ ਮੇਰੀ ਅਪਬ੍ਰਿੰਗਿੰਗ ਕਿੱਦਾਂ ਹੈਗੀ ਆ, ਮੈਂ ਚਾਹੇ ਮੇਰਾ ਇਹ ਲਾਈਕ ਰੀਅਲ ਬੇਬੀ ਨਹੀਂ, ਲਾਈਕ ਰੀਅਲ ਆਈ ਮੀਨ ਯੂ ਨੋ ਦੇ ਆਰ ਨਾਟ ਰੀਅਲ ਦੇਅਰ ਬਾਇਓਲੋਜੀਕਲ ਬੇਬੀ, ਬਟ ਆਰ ਦੇ ਵਿਲਿੰਗ ਟੂ ਗਿਵ ਦੇਅਰ 100%. ਉਹ ਕੁਐਸਚਨ ਪੁੱਛਣਾ ਚਾਹੀਦਾ ਆਪਣੇ ਆਪ ਨੂੰ, ਦੈਨ ਡਿਸੀਜਨ ਲੈ ਸਕਦੀ ਆ.
1: ਜੀ ਜੀ ਜੀ, ਨਹੀਂ ਬਿਲਕੁਲ, ਆਪਣੀ ਕਮਿਊਨਿਟੀ ਚ ਤਾਂ ਹੀ ਹੈ ਨਾ ਵੀ ਇੱਕ ਇਹ ਨੈਗੇਟਿਵ ਪੁਆਇੰਟ ਬਣ ਜਾਂਦਾ ਜੇ ਕਿਸੇ ਦਾ ਬੱਚਾ ਹੋ ਜਾਂਦਾ ਤੇ ਫਿਰ ਉਹ ਸੈਪਰੇਟ ਨੇ ਨਾ, ਕਹਿੰਦੇ ਨਾ ਵੀ ਨਾ ਇਹਦੇ ਤਾਂ ਆਲਰੇਡੀ ਇਹ ਅਲੱਗ ਹੈ, ਇਹ ਹੈ ਵੋ ਹੈ. ਸੋ ਥੋੜ੍ਹੇ ਜਿਹਾ ਜ਼ਰੂਰ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਟੈਬੂ ਜਿਹਾ ਬਣਿਆ ਹੋਇਆ ਇਸ ਚੀਜ਼ ਨੂੰ ਲੈ ਕੇ. 0745 ਹੈਲੋ,
2: ਹੈਲੋ,
1: ਸਤਿ ਸ਼੍ਰੀ ਅਕਾਲ ਜੀ.
2: ਦੋ ਬੱਚਿਆਂ ਦੇ ਪਿਓ ਨਾਲ ਜੋ ਉਹਨਾਂ ਨੇ ਮੇਰੀ ਲਾਈਫ ਹੈਲ ਬਣਾਈ ਸਾਰਿਆਂ ਨੇ ਰਲ ਕੇ, ਉਹਦੀ ਮੰਮੀ ਬਹੁਤ ਟੋਰਚਰ ਕਰਦੀ ਸੀਗੀ ਬੱਚਿਆਂ ਤੋਂ ਆਹ ਕਹਾਉਣਾ ਉਹ ਕਹਾਉਣਾ, ਤੇ ਫਿਰ ਅੱਜ ਮੈਂ ਸੇਮ ਸਿਚੁਏਸ਼ਨ ਚ, ਅੱਜ ਮੇਰੇ ਦੋ ਬੱਚੇ ਆ, ਉਹਦੇ ਪੇਰੈਂਟਸ ਸਹੀ ਆ.
1: ਓਕੇ, ਸੋ ਤੁਸੀਂ ਡਿਵੋਰਸ ਸੀਗੇ ਤੇ ਤੁਸੀਂ ਵਿਆਹ ਕਰਾਇਆ ਇੱਕ ਬੰਦੇ ਨਾਲ ਜਿਹਦੇ ਆਲਰੇਡੀ ਦੋ ਬੱਚੇ ਸੀ?
2: ਦੋ ਬੱਚੇ ਸੀਗੇ, ਮੈਂ ਉਹਨਾਂ ਨੂੰ ਬਹੁਤ ਪਿਆਰ ਕੀਤਾ ਹਨਾ,
1: ਹਾਂ,
2: ਤੇ ਬਟ ਹੁਣ ਸੇਮ ਸਿਚੁਏਸ਼ਨ ਚ ਮੈਂ ਹੈਗੀ ਆ.
1: ਹੁਣ ਤੁਹਾਡੇ ਕੋਲ ਦੋ ਬੱਚੇ ਨੇ, ਹੁਣ ਤੁਹਾਡਾ ਉਸ ਬੰਦੇ ਨਾਲ ਪਰ ਡਿਵੋਰਸ ਹੋ ਗਿਆ?
2: ਹਾਂਜੀ, ਡਿਵੋਰਸ ਨਹੀਂ ਹੋਇਆ, ਹਜੇ ਸੈਪਰੇਸ਼ਨ ਚੱਲਦੀ ਪਈ ਆ.
1: ਅੱਛਾ, ਸੈਪਰੇਸ਼ਨ ਚੱਲ,
2: ਪ੍ਰੂਵ ਕਰ ਦੂੰਗੀ ਕਿ ਉਹਦੇ ਪੇਰੈਂਟਸ ਸਹੀ ਹੈਗੇ ਆ.
1: ਅੱਛਾ, ਸੋ ਉਹਦੇ ਪੇਰੈਂਟਸ ਸਹੀ ਹੈ, ਕਦੇ ਵਿਆਹ ਨਾ ਕਰੋ ਜਿਹਦੇ ਕੋਲ ਆਲਰੇਡੀ ਬੱਚੇ ਨੇ.
2: ਜਿਹੜੀ
1: ਬੱਚਿਆਂ ਦੀ ਮਾਂ ਸੀ ਉਹ ਵੀ ਫਿਰ ਇਨਵੋਲਵ ਹੋਣ ਲੱਗ ਗਈ,
2: ਉਹਨੂੰ ਵੀ ਇਨਵੋਲਵ ਹੁੰਦੀ ਸੀਗੀ, ਬਸ ਬੱਚੇ ਵੀ ਫਿਰ ਉਹ ਬੱਚਿਆਂ ਦਾ ਕਸੂਰ ਵੀ ਨਹੀਂ ਸੀ, ਪਰ ਬੱਚੇ ਵੀ ਫਿਰ ਉਹਨਾਂ ਦੀ ਲਾਈਫ ਤੇ ਵੀ ਇਫੈਕਟ ਪੈਂਦਾ ਹੈ ਨਾ.
1: ਬਿਲਕੁਲ, ਦੇਖੋ ਜਿਹੜਾ ਬੰਦਾ ਲੰਘਿਆ ਹੁੰਦਾ ਉਹ ਥੋੜਾ ਹੋਰ ਵੀ ਇੱਕ ਡਿਟੇਲ ਦੇ ਨਾਲ ਦੱਸਦਾ. ਸੋ ਨੰਬਰ ਹੈ ਆਪਣਾ ਸਟੂਡੀਓ ਦਾ 905-673-3337-905-673-3337, ਨਾਲ ਦੀ ਨਾਲ ਸੁਖ ਭਾਜੀ ਜੁੜਿਆ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ. ਅਸੀਂ ਕੱਲ ਨੂੰ ਗ੍ਰੈਂਡ ਹੋਮ ਫਰਨੀਚਰ ਦੀ 6685 ਟੌਮਕਨ ਰੋਡ ਲੋਕੇਸ਼ਨ ਤੇ ਲਾਈਵ ਪ੍ਰੋਗਰਾਮ ਕਰ ਰਹੇ ਹਾਂ. ਸੋ ਸੁਖ ਭਾਜੀ ਵੈਲਕਮ
3: ਜੀ. ਬਿਲਕੁਲ, ਕੱਲ ਨੂੰ ਸ਼ਾਮ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਡਿਸਕਾਊਂਟ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ. ਸੋ ਜ਼ਰੂਰ ਤੁਸੀਂ ਇੱਕ ਚੱਕਰ ਲਓ ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਜਾਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਬਣਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਉੱਪਰ. ਤੇ ਡੀਲ ਪਰਿਵਾਰਾਂ ਦੇ ਰਹਿੰਦੇ ਜਿਹਨੇ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ. ਜੀ ਹਾਂ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, 8 ਇੰਚ ਦਾ ਹਾਰਡ ਫੋਮ ਦਾ ਮੈਟਰਸ ਉੱਪਰ ਮੈਂਬਰੀ ਫੋਮ ਦਾ ਪਿੱਲੋ ਟੋਪ ਲੱਗਾ ਹੋਇਆ, ਜਿਹਦੀ ਰੈਗੂਲਰ ਕੀਮਤ 5-600 ਡਾਲਰ ਸੀ, ਸਿਰਫ 199 ਦੇ ਵਿੱਚ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ 199 ਡਾਲਰ ਦਾ 199 ਦਾ ਮਿਲੂਗਾ. ਤੇ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣਾ ਤੁਸੀਂ, ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਗਿਫਟ ਮਿਲੂਗਾ. ਸੋ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ 199 ਦਾ ਮਿਲੂਗਾ, ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ. ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਤੁਹਾਨੂੰ ਇਸ ਵੀਕਐਂਡ ਦੇ ਉੱਪਰ, ਜ਼ਰੂਰ ਇੱਕ ਚੱਕਰ ਲਓ 6085 ਟੌਮਕਨ ਰੋਡ ਦੇ ਉੱਪਰ, ਡੈਰੀ ਐਂਡ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, 6685 ਟੌਮਕਨ ਰੋਡ, ਨਵੀਂ ਭਾਜੀ.
1: ਥੈਂਕ ਯੂ ਸਰ. 6085 ਟੌਮਕਨ ਰੋਡ ਤੇ ਤੁਸੀਂ ਗੇੜਾ ਜ਼ਰੂਰ ਲਗਾਉਣਾ. ਇੱਕ ਮੈਂ ਤੁਹਾਨੂੰ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ ਤੇ ਇਹਨਾਂ ਦੀ ਟੀਮ ਦਾ ਨੰਬਰ ਦੇ ਦਵਾਂ. ਕੁਆਲਿਟੀ ਕਾਰ ਰਿਪੇਅਰ, ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਆ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਕਰਵਾਉਣਾ, ਬ੍ਰੇਕਾਂ ਨਵੀਆਂ ਪਵਾਉਣ ਵਾਲੀਆਂ ਨੇ, ਸਸਪੈਂਸ਼ਨ ਦਾ ਕੋਈ ਇਸ਼ੂ ਪੈ ਗਿਆ, ਕੁਆਲਿਟੀ ਕਾਰ ਰਿਪੇਅਰ, 171 ਰਦਰਫੋਰਡ ਰੋਡ ਸਾਊਥ, 905-460-1111. ਊਬਰ ਲਿਫਟ ਦੀ ਸੇਫਟੀ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ, 905-460-1111 ਦੇ ਉੱਤੇ ਕਾਲ ਕਰੋ.

0: 1457. Hello.
1: ਹਾਂਜੀ, ਇਹ ਉਹਨਾਂ ਨੂੰ ਨਾ ਫੀਡਬੈਕ ਦੇਖੋ ਮਿਲ ਰਹੀ ਆ, ਉਹ ਸਾਰੀਆਂ ਗੱਲਾਂ ਤੇ ਚਰਚਾ ਕਰਨਾ ਜੇ ਕਰਾਉਣਾ ਫਿਰ ਇਮੋਸ਼ਨਲ ਹੋ ਕੇ ਨਾ ਕਰਾਉਣ, ਥੋੜਾ ਚੰਗੀ ਤਰ੍ਹਾਂ ਸਮਝ ਲੈਣ ਤੇ ਵਿਆਹ ਤੋਂ ਪਹਿਲਾਂ ਸਾਰੀਆਂ ਗੱਲਾਂ ਡਿਸਕਸ ਕਰ ਦੇਣ, ਕੋਈ ਰਹਿ ਨਾ ਜਾਵੇ ਵਿਆਹ ਤੋਂ ਪਹਿਲਾਂ, ਬਾਅਦ ਚ ਵੀ ਇੱਕ ਜਨਸਾਨਾ ਮਿਹਨਤ ਮਾਰ ਗਏ, ਐਸੀ ਨੀ ਗੱਲ, ਕਈ ਚੱਸ ਵੀ ਜਾਂਦੇ ਕਈ ਨਹੀਂ ਵੀ ਚੱਲਦੇ, ਜੇ ਕਹਿ ਲਓ 50-50 ਜਿੱਦਾਂ ਰੇਸ਼ੋ ਆ, ਤੇ ਮੈਂ ਇਹ ਵੀ ਨੀ ਕਹਿੰਦਾ ਨਾ ਕਰਾਉਣ, ਜੇ ਕਰਾ ਸਕਦੇ ਐਸੀ ਨੀ ਗੱਲ, ਕਿਉਂਕਿ ਜਿਹੜੀ ਲੇਡੀਜ਼ ਹੈ ਨਾ ਉਹ ਬੱਚੇ ਨੂੰ ਅਕਸੈਪਟ ਕਰ ਦਿੰਦੀ ਆ, ਪਰ ਬੰਦੇ ਕੋਲ ਨੀ ਹੁੰਦਾ, ਬੰਦੇ ਕੋਲ ਨੀ ਹੁੰਦਾ, ਜੇ ਲੇਡੀ ਦਾ ਬੱਚਾ ਹੁੰਦਾ ਨਾ ਬੰਦੇ ਕੋਲ ਨੀ ਹੁੰਦਾ ਅਕਸੈਪਟ, ਤੇ ਬੱਚਾ ਵੀ ਛੋਟਾ ਹੈ ਹੋ ਵੀ ਸਕਦਾ, ਪਰ ਪਹਿਲਾਂ ਸਮਝ ਲੈਣ ਚੰਗੀ ਤਰ੍ਹਾਂ, ਦੂਜੇ ਨੂੰ ਇਮੋਸ਼ਨਲ ਹੋ ਕੇ ਨਾ ਕਰੋ,
0: ਨਹੀਂ ਠੀਕ ਹੈ ਬਿਲਕੁਲ। ਕਈ ਵਾਰ ਨਾ ਆਪਾਂ ਇਹੀ ਸੋਚਦੇ ਹਾਂ ਕਿ ਯਾਰ ਮੈਨੂੰ ਬੰਦੇ ਨਾਲ ਬਹੁਤ ਪਿਆਰ ਹੈ ਮੈਨੂੰ, ਕਈ ਵਾਰ ਆਪਾਂ ਉਹੀ ਹੈ ਵੀ ਇਮੋਸ਼ਨਲ ਥੋੜ੍ਹੇ ਜਿਹੇ ਹੋ ਕੇ ਜਦੋਂ ਇੱਕ ਸਿਚੁਏਸ਼ਨ ਦੇ ਵਿੱਚ ਐਂਟਰ ਕਰ ਲੈਂਦੇ ਹਾਂ, ਫਿਰ ਉਹ ਇਮੋਸ਼ਨਸ ਸਮਟਾਈਮਸ ਆਪਣੇ ਓਵਰ ਪਾਵਰ ਕਰ ਲੈਂਦੇ ਆ ਰਿਐਲਿਟੀ ਨੂੰ। ਸੋ ਗੱਲ ਅਸੀਂ ਅੱਜ ਕਰ ਰਹੇ ਹਾਂ, ਇੱਕ ਮੈਨੂੰ ਕੱਲ੍ਹ ਕਿਸ ਦਾ ਫੋਨ ਆਇਆ, ਉਹ ਲੇਡੀ ਡਿਵੋਰਸਡ ਹੈ, ਲੇਡੀ ਡਿਵੋਰਸਡ ਹੈ, ਅਤੇ ਲੇਡੀ ਹੁਣ ਇੱਕ ਨਵੇਂ ਬੰਦੇ ਨਾਲ ਗੱਲਬਾਤ ਕਰ ਰਹੀ ਹੈ, ਡੇਟ ਕਰ ਰਹੀ ਹੈ, ਤੇ ਕਹਿੰਦੀ ਕਿ ਉਸ ਬੰਦੇ ਕੋਲ ਆਲਰੇਡੀ 4 ਸਾਲ ਦੀ ਬੱਚੀ ਹੈ, ਤੇ ਲੇਡੀ ਕਹਿੰਦੀ ਨਵੀਂ ਉਹ ਬੰਦਾ ਬਹੁਤ ਵੈਲ ਐਜੂਕੇਟਡ ਹੈ, ਬੜਾ ਪੋਲਾਈਟ ਹੈ, ਵੀ ਕਹਿ ਲਓ ਲੇਡੀ ਕਹਿੰਦੀ ਕਿ ਮੈਨੂੰ ਬਹੁਤ ਪਸੰਦ ਹੈ, ਮੁੱਕਦੀ ਗੱਲ ਇਹ ਹੈ, ਤੇ ਉਹ ਕਹਿੰਦੀ ਮੈਨੂੰ ਪਰ ਮੇਰੀ ਫੈਮਿਲੀ ਬਹੁਤ ਰੋਕ ਰਹੀ ਆ ਕਿ ਤੂੰ ਬਹੁਤ ਵੱਡਾ ਪੰਗਾ ਲੈ ਰਹੀ ਆ, ਉਹਦੇ ਆਲਰੇਡੀ ਇੱਕ ਬੱਚਾ ਹੈ, ਤੂੰ ਇਸ ਸਿਚੁਏਸ਼ਨ ਦੇ ਵਿੱਚ ਐਂਟਰ ਕਰੇਗੀ ਤੈਨੂੰ ਬਹੁਤ ਤਕਲੀਫਾਂ ਆਉਣਗੀਆਂ, ਤੂੰ ਪਹਿਲਾਂ ਹੀ ਡਿਵੋਰਸਡ ਹੈ, ਹੁਣ ਤੂੰ ਡੀਲ ਕਰੇਗੀ ਇੱਕ ਬੰਦੇ ਨਾਲ ਜਿਹਦੇ ਕੋਲ ਆਲਰੇਡੀ ਇੱਕ ਜਵਾਕ ਹੈ, ਫਿਰ ਗਾਹਾਂ ਉਹਦੀ ਮਾਂ ਵੀ ਇਨਵੋਲਵ ਹੋਊਗੀ ਜਿਹੜੀ ਜਵਾਕ ਦੀ ਦੂਜੀ ਮਾਂ ਹੈ। ਸੋ ਕੁੜੀ ਕਹਿੰਦੀ ਕਿ ਮੈਨੂੰ ਯਾਰ ਸਮਝ ਨਹੀਂ ਆ ਰਿਹਾ ਮੈਂ ਕਰਾਂ ਕੀ, ਫੈਮਿਲੀ ਮੈਨੂੰ ਰੋਕ ਰਹੀ ਹੈ ਕਿ ਤੂੰ ਪੰਗਾ ਨਾ ਲੈ, ਇਸ ਸਿਚੁਏਸ਼ਨ 'ਚੋਂ ਬਾਹਰ ਨਿਕਲ ਜਾ ਜਲਦੀ। ਅਤੇ ਲੇਡੀ ਕਹਿ ਰਹੀ ਕਿ ਮੇਰਾ ਨਹੀਂ ਮਨ ਮੰਨਦਾ ਕਿਉਂਕਿ ਮੈਨੂੰ ਬੰਦਾ ਬੜਾ ਵਧੀਆ ਲੱਗਦਾ, ਬੜਾ ਯਾਰ ਵੀ ਸਾਡੀ ਇੱਕ ਇੱਕ ਚੀਜ਼ ਕਹਿੰਦੀ ਕਿ ਨਾ ਵੀ ਜਦੋਂ ਵੀ ਮਿਲੀ ਦਾ ਗਾਲ ਗੁਲ ਕਰੀਦੀ ਹੈ, ਚਲੋ ਹੁੰਦਾ ਹੀ ਆ ਵੀ ਲੱਗਦਾ ਕਿ ਅਸੀਂ ਇੱਕ ਦੂਜੇ ਲਈ ਬਣੇ ਹਾਂ, ਪਰ ਉਹ ਕਹਿ ਰਹੀ ਕਿ ਹੁਣ ਮੈਨੂੰ ਬਹੁਤ ਕਨਫਿਊਜ਼ਨ ਹੈ, ਮੇਰੀ ਫੈਮਿਲੀ ਮੈਨੂੰ ਰੋਕ ਬਹੁਤ ਰਹੀ ਹੈ ਕਿ ਤੂੰ ਨਾ ਕਰ ਨਾ ਕਰ ਨਾ ਕਰ, ਤੈਨੂੰ ਬਾਅਦ ਦੇ ਵਿੱਚ ਪਛਤਾਵਾ ਹੋਊਗਾ। ਸੋ ਨੰਬਰ ਹੈ ਆਪਣਾ 9056733337। ਲੇਡੀ ਕਹਿ ਰਹੀ ਹੈ ਕਿ ਮੇਰੀ ਫੈਮਿਲੀ ਮੈਨੂੰ ਮਨਾ ਕਰ ਰਹੀ ਹੈ ਪਰ ਮੇਰਾ ਮਨ ਨਹੀਂ ਮੰਨ ਰਿਹਾ। ਸੋ ਇਹਨਾਂ ਨੂੰ ਇਹ ਸੀਗੇ ਨਾ ਵੀ ਆਪਣੇ ਲਿਸਨਰਸ ਨੂੰ ਪੁੱਛਿਓ, ਜੇ ਉਹਨਾਂ ਕੋਲ ਕੋਈ ਵੀ ਮੇਰੇ ਲਈ ਸਲਾਹ ਹੈ ਤਾਂ ਉਹ ਦੇ ਸਕਦੇ ਨੇ। ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ, 9056733337, 905-673-3337, 9056733337, 9056733337, 905-673-3337 ਆਪਣਾ ਵਨ ਐਂਡ ਓਨਲੀ ਫੋਨ ਨੰਬਰ ਹੈ। ਅਤੇ ਤੁਹਾਡੀਆਂ ਕੁਝ ਕਾਲਸ ਹੋਰ ਲੈਣੇ ਆ। ਏਰਨ ਮਿਲਸ ਐਕਿਰਾ ਨੂੰ ਜ਼ਰੂਰ ਯਾਦ ਰੱਖੋ, ਨਵੀਂ ਗੱਡੀ ਚਾਹੀਦੀ ਹੈ ਤੁਹਾਨੂੰ, ਐਕਿਰਾ ਦੀ ਲਓ, ਬਹੁਤ ਹੀ ਰਿਲਾਇਬਲ ਟੋਪ ਟੋਪ ਟੋਪ ਦੀਆਂ ਗੱਡੀਆਂ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਦੋਨੋਂ ਵੀਰ ਇੱਥੇ ਮੈਨੇਜਰਸ ਨੇ। ਕਾਲ ਕਰੋ 9058-828-5800 ਏਰਨ ਮਿਲਸ ਐਕਿਰਾ, 9058-828-5800 ਤੇ ਤੁਸੀਂ ਏਰਨ ਮਿਲਸ ਐਕਿਰਾ ਨਾਲ ਗੱਲ ਕਰੋ। ਜੇ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਲੋਕੇਟਡ ਹੈ, ਬੜਾ ਹੀ ਜ਼ਬਰਦਸਤ ਗਰੋਸਰੀ ਸਟੋਰ ਹੈ, ਟੋਪ ਦੀਆਂ ਡੀਲਾਂ ਦੇ ਨਾਲ ਫਰੈਸ਼ ਫੂਡ ਸੈਂਟਰ, 12570 ਕੈਨੇਡੀ ਰੋਡ, ਕੈਨੇਡੀਅਨ ਮੇਫੀਲਡ। ਸੋ ਤੁਹਾਡੀਆਂ ਕਾਲਸ ਮੈਂ ਜ਼ਰੂਰ ਲੈਂਦਾ, ਆਪਣੇ ਕੋਲ 10 ਮਿੰਟ ਹੈਗੇ ਯਾਰ, ਤੁਹਾਡੀਆਂ 3-4 ਕਾਲਾਂ ਆਪਣੇ ਤੱਕ ਜ਼ਰੂਰ ਪਹੁੰਚ ਸਕਦੀਆਂ ਨੇ। ਕਿਸ ਲੇਡੀ ਨੂੰ ਇਸ ਬੰਦੇ ਨਾਲ ਰਿਲੇਸ਼ਨਸ਼ਿਪ ਕੰਟੀਨਿਊ ਕਰਨੀ ਚਾਹੀਦੀ ਹੈ ਜਾਂ ਨਹੀਂ? ਉਸ ਬੰਦੇ ਕੋਲ 4 ਸਾਲ ਦੀ ਬੱਚੀ ਹੈ, ਇਹ ਲੇਡੀ ਕਹਿ ਰਹੀ ਹੈ ਨਵੀ ਮੈਂ ਤਾਂ ਤਿਆਰ ਹਾਂ ਵੀ ਜ਼ਿੰਮੇਵਾਰੀ ਮੈਂ ਚੱਕ ਲੂੰ ਬੱਚੀ ਦੀ, ਬਟ ਕਹਿੰਦੀ ਕਿ ਮੇਰੀ ਫੈਮਿਲੀ ਮੈਨੂੰ ਰੋਕ ਰਹੀ ਹੈ, ਗਾਈਡ ਕਰ ਰਹੀ ਹੈ ਕਿ ਤੂੰ ਨਾ ਪੰਗਾ ਲੈ ਨਾ ਪੰਗਾ ਲੈ, ਜਿਹਦੇ ਕੋਲ ਬੱਚਾ ਹੈ ਤੂੰ ਉਹਦੇ ਨਾਲ ਨਾ ਰਿਲੇਸ਼ਨਸ਼ਿਪ ਐਂਟਰ ਕਰ, ਤੈਨੂੰ ਬਹੁਤ ਚੀਜ਼ਾਂ ਦਾ, ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਲੇਡੀ ਦਾ ਨਹੀਂ ਮਨ ਮੰਨਦਾ, ਕਹਿੰਦੀ ਯਾਰ ਮੈਨੂੰ ਬੰਦਾ ਬੜਾ ਵਧੀਆ ਲੱਗਦਾ, ਐਵੇਂ ਮੈਂ ਇੱਕ ਬੱਚੇ ਖਾਤਰ ਉਸ ਬੰਦੇ ਨੂੰ ਖੋਲੂੰਗੀ, ਜੇ ਮੈਂ ਰਹਿਣੀ ਆ ਬੱਚੇ ਦੀ ਜ਼ਿੰਮੇਵਾਰੀ ਲੈਣ ਨੂੰ ਮੈਂ ਲੈ ਲੈਣੀ ਆ। ਹੁਣ ਮੈਨੂੰ ਇੱਕ ਕਾਲ ਪਰ ਆਈ, ਕਹਿੰਦੇ ਨਵੀਂ ਕੁੜੀ ਨੂੰ ਬਿਲਕੁਲ ਨਹੀਂ ਇਹ ਗਲਤੀ ਕਰਨੀ ਚਾਹੀਦੀ, ਇਹ ਚੀਜ਼ ਕਦੇ ਵੀ ਨਹੀਂ ਸਕਸੈਸਫੁਲ ਰਹਿੰਦੀ, ਬਹੁਤ ਸਾਰੀਆਂ ਚੀਜ਼ਾਂ ਬੜੇ ਫੈਕਟਰ ਵਿੱਚ ਇਨਵੋਲਵ ਹੋ ਜਾਂਦੇ ਆ। ਅਤੇ ਇੱਕ ਲਿਸਨਰ ਨੇ ਕਿਹਾ ਕਿ ਮੈਂ ਲੰਘੀ ਹੈ ਇਸ ਚੀਜ਼ 'ਚੋਂ, ਮੈਂ ਤਾਂ ਸਖ਼ਤ ਮਨਾ ਹੀ ਕਰੂੰਗੀ, ਪਰ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ ਤੁਸੀਂ ਦੱਸ ਸਕਦੇ ਹੋ ਸਾਨੂੰ। ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337, 905-673-3337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। ਫੈਸ਼ਨ ਆਈ ਕਿਊ, ਹੁਣ ਵੈਡਿੰਗ ਦਾ ਸੀਜ਼ਨ ਪੂਰਾ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੈ, ਤੁਹਾਨੂੰ ਅਗਰ ਕੁੜਤੇ ਪਜਾਮੇ ਚਾਹੀਦੇ ਹੈ, ਕੋਟ ਪੈਂਟ ਚਾਹੀਦੇ ਹੈ, ਫੈਸ਼ਨ ਆਈ ਕਿਊ ਇੱਕ ਲਓ ਅਤੇ ਦੂਜਾ 25% ਆਫ। ਫੈਸ਼ਨ ਆਈ ਕਿਊ 905-453-2225, 905-453-2225, 5572, ਹੈਲੋ
2: ਹੈਲੋ ਨਵੀ ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਚਾਲ ਬੱਚੇ?
0: ਬਹੁਤ ਵਧੀਆ, ਤੁਸੀਂ ਸੁਣਾਓ?
2: ਬਸ ਵਧੀਆ ਵਧੀਆ। ਅੱਛਾ ਪਹਿਲੀ ਵਾਰੀ ਕਾਲ ਕੀਤੀ ਹੈ?
0: ਵੈਲਕਮ।
2: ਅੱਛਾ, ਉਹ ਜਿਹੜਾ ਇਹ ਆਪਾਂ ਤੁਸੀਂ ਗੱਲ ਕਰ ਰਹੇ ਹਾਂ ਨਾ, ਮੇਰਾ ਇਹ ਓਪੀਨੀਅਨ ਹੈ ਕਿਉਂਕਿ ਸਾਡੇ ਖੁਦ ਮੇਰੇ ਨਾਲ ਵੀ ਹੋਇਆ, ਮੇਰੀ ਇੱਕ ਸਾਡੇ ਹੋਰ ਵੀ ਨੋਨ ਆ, ਚੱਲ ਉਹਨਾਂ ਦੇ ਵੀ ਗੱਲ ਚੱਲ ਰਹੀ ਏਦਾਂ ਹੋਇਆ। ਬਿਲਕੁਲ ਵੀ ਮੈਂ ਕਹੂੰਗੀ ਚਾਹੇ ਕੁੜੀ ਆ ਚਾਹੇ ਮੁੰਡਾ ਆ, ਜਦੋਂ ਉਹਨਾਂ ਦੇ ਬੱਚੇ ਹੈਗੇ ਆ, ਜਿੰਨਾ ਚਿਰ ਉਹਨਾਂ ਦੇ ਬੱਚੇ ਵਿਆਹ ਨੀ ਹੁੰਦੇ ਉਨਾ ਚਿਰ ਕਦੇ ਵੀ ਕਿਸੇ ਨੂੰ ਵਿਆਹ ਨੀ ਇੱਕ ਦੂਜੇ ਨੂੰ ਕਰਾਉਣਾ ਚਾਹੀਦਾ। ਓਦਾਂ ਰਹਿਣਾ ਆ, ਫਰੈਂਡਸ਼ਿਪ ਚ ਇਕੱਠੇ ਰਹਿ ਲਓ, ਬੱਚਿਆਂ ਨੂੰ ਦੇਖ ਲਓ, ਇੱਕ ਦੂਜੇ ਦਿਆਂ ਨੂੰ ਵੱਖਰੀ ਗੱਲ ਆ, ਪਰ ਵਿਆਹ ਕਦੀ ਵੀ ਨਹੀਂ ਕਰਾਉਣਾ ਚਾਹੀਦਾ।
0: ਓਕੇ, ਕਿਉਂ ਨੀ ਵਿਆਹ ਕਰਾਉਣਾ ਚਾਹੀਦਾ?
2: ਮੈਂ ਤੁਹਾਨੂੰ ਜਿੱਦਾਂ ਮੈਂ ਤੁਹਾਨੂੰ ਬਾਅਦ ਚ ਦੱਸ ਸਕਦੀ ਆ, ਬਹੁਤ ਲੰਬੀ ਸਟੋਰੀਆਂ ਆ।
0: ਬਾਅਦ ਚ ਮੈਂ ਤਾਂ ਕੀ ਕਰਨਾ ਸਟੋਰੀ ਨਾਲ, ਸਟੋਰੀ ਤੇ ਸਾਰਿਆਂ ਲਈ ਆ।
2: ਹਾਂਜੀ ਹਾਂਜੀ, ਨਹੀਂ ਨਹੀਂ ਨਵੀਂ ਫਿਰ ਉਹ ਬਹੁਤ ਤਰੀ ਹੋ ਜਾਣੀ ਹੈ ਨਾ।
0: ਠੀਕ ਹੈ, ਕੋਈ ਨਾ ਕੋਈ ਨਾ, ਦੈਟਸ ਓਕੇ।
2: ਨਹੀਂ ਨਹੀਂ ਕਰਨ, ਬਸ ਇਹ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, ਵਿਆਹ ਨਹੀਂ ਕਰਨਾ ਚਾਹੀਦਾ ਜਿੰਨਾ ਚਿਰ ਬੱਚੇ ਵਿਆਹ ਨਹੀਂ ਹੁੰਦੇ, ਬਸ।
0: ਨਹੀਂ, ਪਰ ਹੁਣ ਬੱਚੀ ਤਾਂ 4 ਸਾਲ ਦੀ ਹੈ, ਫਿਰ ਇਹ 20-25 ਸਾਲ ਵਿਆਹ ਹੀ ਨਾ ਕਰੇ ਲੇਡੀ।
2: ਮੈਂ ਉਹੀ ਕਹਿੰਦੀ ਆ, ਪਰ ਬਹੁਤ ਔਖਾ ਹੋ ਜਾਣਾ ਨਾ, ਫਿਰ ਪਤਾ ਤੇ ਛੇਤੀ ਲੱਗ ਜਾਂਦਾ ਆ ਬੰਦੇ ਨੂੰ, ਬਹੁਤ ਔਖਾ ਹੋ ਜਾਂਦਾ। ਪਹਿਲਾਂ ਗੱਲਾਂ ਕੁਛ ਹੋਰ ਹੁੰਦੀਆਂ ਆ, ਵਿਆਹ ਕਰਾ ਕੇ ਗੱਲਾਂ ਕੁਛ ਬਹੁਤ ਜ਼ਿਆਦਾ ਹੋਰ ਹੋ ਜਾਂਦੀਆਂ।
0: ਚਲੋ ਠੀਕ ਹੈ, ਵਿਆਹ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਬੱਚਿਆਂ ਦੇ ਵਿਆਹ ਨਹੀਂ ਹੁੰਦੇ।
2: ਬਿਲਕੁਲ
0: ਠੀਕ ਹੈ ਜੀ, ਓਕੇ। ਪਰ ਨਹੀਂ, ਹੁਣ ਬੱਚੀ ਤਾਂ 4 ਸਾਲ ਦੀ ਹੈ, ਜੇ ਉਹ 27-28 ਸਾਲਾਂ ਤੱਕ ਵਿਆਹ ਨਾ ਕਰਾਵੇ, ਫਿਰ ਕੀ ਰਿਲੇਸ਼ਨਸ਼ਿਪ ਵਿੱਚ ਰਹਿਣ ਉਨਾ ਲੰਬਾ ਸਮਾਂ? ਦੈਟਸ ਨਾਟ ਪ੍ਰੈਕਟੀਕਲ। 6336 ਹੈਲੋ
3: ਹੈਲੋ ਨਵੀਂ ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ
3: ਨਵੀ, ਇਹ ਸਾਰਾ ਅੰਡਰਸਟੈਂਡਿੰਗ ਤੇ ਹੋਣਾ ਆ, ਬੋਥ ਸਾਈਡ, ਇਟਸ ਨਾਟ ਓਨਲੀ ਵਨ ਸਾਈਡ। ਫਸਟ ਉਹਨੂੰ ਡਾਟਰ ਦੀ ਮਦਰ ਬਣਨਾ ਪੈਣਾ, ਸੈਕਿੰਡ ਉਹਨੂੰ ਹਰੇਕ ਚੀਜ਼ ਉਹ ਡਾਟਰ ਦੀ ਐਕਸੈਪਟ ਕਰਨੀ ਪੈਣੀ ਆ, ਵੀ ਜੇ ਮੇਰੀ ਡਾਟਰ ਹੁੰਦੀ ਉਹ ਕੁਛ ਕਰਦੀ ਤੇ ਮੈਂ ਉਹਨੂੰ ਕਿੱਦਾਂ ਡੀਲ ਕਰਨਾ ਸੀ। ਮੇਰੀ ਆਪਣੀ ਬੈਸਟ ਫਰੈਂਡ ਆ, ਸ਼ੀ ਹੈਡ ਅ ਟੀਨੇਜਰ, ਐਂਡ ਅਸੀਂ ਉਹਨਾਂ ਨੂੰ ਪੁਸ਼ ਕਰਕੇ ਉਹਨਾਂ ਦੀ ਗੱਲਬਾਤ ਕਰਾਈ, ਬਿਕੋਜ਼ ਬੋਥ ਸਾਈਡ ਡਿਵੋਰਸ ਸੀ, ਬੱਚੇ ਸੀਗੇ ਮੇਰੀ ਫਰੈਂਡ ਦੇ, ਉਹਨਾਂ ਦੇ ਨਹੀਂ ਸੀ। ਇੰਨੀ ਵਧੀਆ ਅੰਡਰਸਟੈਂਡਿੰਗ ਆ, 7 ਇਅਰਸ ਹੋ ਗਏ ਆ, ਦੇ ਆਰ ਹੈਪੀ ਐਂਡ ਕਿਡਸ ਆਰ ਸੋ ਹੈਪੀ। ਸੋ ਡਿਪੈਂਡ ਕਰਦਾ ਹਾਊ ਯੂ ਡੀਲ ਵਿਦ ਦ ਸਿਚੁਏਸ਼ਨ। ਸੋ ਆਈ ਥਿੰਕ ਨਥਿੰਗ ਰੋਂਗ ਜੇ ਦੋਨੇ ਰੈਡੀ ਆ ਰਿਸਪੋਂਸੀਬਿਲਟੀ ਲੈਣ ਲਈ, ਤੇ ਪਰ ਮਦਰ ਲਈ ਐਜ਼ ਏ ਮੈਨੂੰ ਲੱਗਦਾ ਡਾਟਰ ਲਈ ਜ਼ਿਆਦਾ ਥੋੜਾ ਹੋਣਾ ਐਫਰਟ ਪਾਉਣ ਲਈ।
0: ਤੁਹਾਨੂੰ ਕਿਉਂ ਲੱਗਦਾ ਕਿ ਇੰਨੇ ਲੋਕ ਮਨਾ ਕਰ ਰਹੇ ਕਿ ਨਹੀਂ ਬਹੁਤ ਇਸ਼ੂਜ਼ ਨੇ ਨਾ ਕਰੋ?
3: ਬਿਕੋਜ਼ ਰਿਸਪੋਂਸੀਬਿਲਟੀਜ਼ ਮੇਰੇ ਹਿਸਾਬ ਨਾਲ ਜਦੋਂ ਦੂਜੇ ਦਾ ਬੱਚਾ ਹੋ ਜਾਂਦਾ, ਸਮਟਾਈਮ ਉਹ ਨਹੀਂ, ਸੈਕਿੰਡ ਪਰਸਨ ਨਹੀਂ ਲੈਂਦਾ, ਪਰ ਵਾਂਸ ਯੂ ਟੇਕ ਦ ਰਿਸਪੋਂਸੀਬਿਲਟੀ ਐਜ਼ ਯੂਰ ਓਨ ਕਿਡ, ਆਈ ਥਿੰਕ ਇਟਸ ਨਥਿੰਗ ਰੋਂਗ ਵਿਦ ਇਟ।
0: ਮੈਂ ਨਾ ਕੁੜੀ ਨੂੰ ਜਾਣਦਾ, ਉਹ ਕੁੜੀ ਇੱਥੇ ਛੱਡ ਕੇ ਅਮਰੀਕਾ ਵੀ ਮੂਵ ਹੋ ਗਈ, ਵਿਆਹ ਵੀ ਕਰਾ ਲਿਆ, ਤੇ ਹੁਣ ਉਹ ਪੂਰਾ ਫੁੱਲ ਟਾਈਮ ਸਾਂਭ ਵੀ ਰਹੀ ਹੈ ਉਸ ਆਪਦੇ ਹੁਣ ਹਸਬੈਂਡ ਦੇ ਪੁਰਾਣੇ ਰਿਲੇਸ਼ਨਸ਼ਿਪ ਦੀ ਇੱਕ ਬੇਟੀ ਨੂੰ, ਤੇ ਕਿ ਬੜੀ ਖੁਸ਼ ਆ ਉਹ।
3: ਨੋ ਮੈਂ ਤੁਹਾਨੂੰ ਦੱਸਿਆ ਓਨਲੀ ਵੈਨ ਯੂ ਟੇਕ ਦ ਫੁੱਲ ਰਿਸਪੋਂਸੀਬਿਲਟੀ ਲਾਈਕ ਦੋਨਾਂ ਸਾਈਡਾਂ ਤੋਂ ਉਹਨੂੰ ਵੀ ਥੋੜਾ ਕਰਨਾ ਪੈਣਾ ਐਂਡ ਫਾਦਰ ਨੂੰ ਉਹਨਾਂ ਨੂੰ ਵੀ ਦੱਸਣਾ ਪੈਣਾ ਵੀ ਦਿਸ ਇਜ਼ ਯੂਰ ਮਦਰ ਤੋ ਇੱਦਾਂ ਨਾ ਕਰੇ ਵੀ ਡਾਟਰ ਉਹਨਾਂ ਦੇ ਨਾਲ ਥੋੜਾ ਕਰੇ ਵੀ ਮੁੜ ਕੇ ਉਹਨਾਂ ਦਾ ਮਦਰ ਡਾਟਰ ਦਾ ਰਿਲੇਸ਼ਨਸ਼ਿਪ ਬੈਡ ਹੋ ਜਾਵੇ ਰਾਈਟ ਕਰਕੇ ਮੇਰੀ ਫਰੈਂਡ ਨੇ ਬੱਚਿਆਂ ਨੂੰ ਵੀ ਪਹਿਲਾਂ ਦੱਸਿਆ ਸੀਗਾ ਵੀ ਹੀ ਇਜ਼ ਗੋਇੰਗ ਬੀ ਯੂਰ ਫਾਦਰ ਐਂਡ ਹੀ ਲਾਈਕ ਉਹ ਇੱਦਾਂ ਨੀ ਹੈਗਾ ਵੀ ਉਹਨਾਂ ਦਾ ਮੈਨੂੰ ਲੱਗਦਾ ਬੱਚਿਆਂ ਦਾ ਰਿਲੇਸ਼ਨਸ਼ਿਪ ਉਹਨਾਂ ਦੇ ਆਪਣੇ ਫਾਦਰ ਨਾਲੋਂ ਜ਼ਿਆਦਾ ਕਲੋਜ਼ ਹੋ ਗਿਆ ਬਿਕੋਜ਼ ਉਹਨੇ ਐਜ਼ ਏ ਫਾਦਰ ਰਿਸਪੋਂਸੀਬਿਲਟੀਜ਼ ਲਈਆਂ ਉਹ ਸਾਰੀਆਂ ਸਾਰਾ ਕੁਛ ਉਹ ਐਜ਼ ਏ ਫਾਦਰ ਕਰ ਰਹੇ ਆ ਨਾਲੇ ਉਹਨਾਂ ਦੇ ਆਪਣੇ ਬੱਚੇ ਵੀ ਨੀ ਹੈਗੇ ਉਹ ਐਂਡ ਉਹ ਟੀਨੇਜਰ ਸੀਗੇ ਇਟਸ ਨੋਟ ਈਵਨ ਸਮਾਲ ਛੋਟੇ ਨਿਆਣੇ ਨੂੰ ਤਾਂ ਡੀਲ ਕਰਨਾ ਡਿਫਰੈਂਟ ਹੋ ਜਾਂਦਾ ਪਰ ਇਹ ਸਾਰਾ ਅੰਡਰਸਟੈਂਡਿੰਗ ਉਹਦੇ ਚੀਜ਼ਾਂ ਤੇ ਸਿਚੁਏਸ਼ਨ ਨੂੰ ਡੀਲ ਕਿੱਦਾਂ ਕਰਦੇ ਦੋਨੇ ਜਣੇ ਉੱਥੇ ਹੋਣਾ ਆ ਬਾਕੀ ਮੇਰੇ ਹਿਸਾਬ ਨਾਲ ਕੁਛ ਰੋਂਗ ਨੀ ਹੈਗਾ ਜੇ ਕਰਨਾ ਆ ਇਟਸ ਗੁੱਡ ਕਰਕੇ ਹੁਣ ਜਿੰਨਾ ਚਿਰ ਬੱਚੇ ਨੀ ਵਿਆਹ ਹੁੰਦੇ ਉਨਾ ਚਿਰ ਤੁਹਾਡੀ ਲਾਈਫ ਤਾਂ ਅੱਧੀ ਤੋਂ ਜ਼ਿਆਦਾ ਨਿਕਲ ਜਾਣੀ ਆ
0: ਨਹੀਂ ਪਰ ਤੁਹਾਡੀ ਇਹ ਗੱਲ ਠੀਕ ਹੈ ਕਿ ਤੁਹਾਨੂੰ ਰੈਡੀ ਹੋਣਾ ਪੈਣਾ ਕਿ ਤੁਸੀਂ 100% ਜ਼ਿੰਮੇਵਾਰੀ ਚੱਕਣ ਨੂੰ ਤਿਆਰ ਹੋ ਤਾਂ ਹੀ ਕਰੋ ਨਹੀਂ ਤਾਂ ਬਿਲਕੁਲ ਵੀ ਨਹੀਂ
3: ਹਰੇਕ ਸਿਚੁਏਸ਼ਨ ਨੂੰ ਡੀਲ ਕਰਨ ਲਈ ਰੈਡੀ ਆ ਬੈਡ ਸਿਚੁਏਸ਼ਨਸ ਵੀ ਆਉਣੀਆਂ ਕਿਡ ਦੇ ਨਾਲ ਕਿਸੇ ਵੇਲੇ ਇਦਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਕਿ ਈਵਨ ਤੁਸੀਂ ਉਹ ਨਹੀਂ ਹਸਬੈਂਡ ਵਾਈਫ ਤੁਹਾਡਾ ਆਪਣਾ ਨਿਆਣਾ ਹੁੰਦਾ ਤੁਹਾਡੀ ਲੜਾਈ ਹੋ ਜਾਂਦੀ ਕਈ ਵੇਲੇ ਸਿਚੁਏਸ਼ਨ ਦੇ ਵਿੱਚ ਪਰ ਉਹ ਜੇ ਹੁਣ ਤੁਸੀਂ ਸੋਚੋ ਕਿ ਨਹੀਂ ਮੇਰਾ ਤਾਂ ਬੱਚਾ ਹੀ ਨਹੀਂ ਹੈਗਾ ਮੈਂ ਇਹਨੂੰ ਡੀਲ ਕਰ ਲਈ ਕਰਨਾ ਤੇ ਦੈਨ ਉੱਥੇ ਫਿਰ ਗੱਲ ਖਰਾਬ ਹੋ ਜਾਂਦੀ ਹੈ
0: ਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ ਤੇ ਆਈ ਥਿੰਕ ਆਪਣੀ ਕਮਿਊਨਿਟੀ 'ਚ ਨਾ ਪੰਗਾ ਹੋਰ ਵੀ ਪੈਂਦਾ ਕਿਉਂਕਿ ਹੁਣ ਜਿਵੇਂ ਇੱਕ ਲੇਡੀ ਨੇ ਕਿਹਾ ਨਾ ਵੀ ਉਹਦੀ ਬੰਦੇ ਦੀ ਮਾਂ ਵੀ ਇਨਵੋਲਵ ਹੋਣ ਲੱਗ ਗਈ ਉਹ ਵੀ ਮੈਨੂੰ ਕੁਛ ਕਹਿਣ ਲੱਗ ਗਈ ਉਹਦੀ ਗਾਹਾਂ ਜਿਹੜੀ ਬੱਚਿਆਂ ਦੀ ਮਾਂ ਸੀਗੀ ਉਹ ਵੀ ਬੱਚਿਆਂ ਨੂੰ ਥੋੜ੍ਹਿਆ ਯੂਨੋ ਗਲਤ ਚੀਜ਼ਾਂ ਦੱਸਣ ਲੱਗ ਗਈ ਸੋ ਉਦੋਂ ਥੋੜ੍ਹਾ ਜਿਹਾ ਪ੍ਰੋਬਲਮ ਪੈਂਦਾ ਕਿਉਂਕਿ ਆਪਣੀ ਕਮਿਊਨਿਟੀ 'ਚ ਨਾ ਇਨਵੋਲਵਮੈਂਟ ਰਿਸ਼ਤਿਆਂ ਦੀ ਬਹੁਤ ਹੋ ਜਾਂਦੀ ਆ ਕਦੇ ਕਹਿ ਲਓ ਕਿ ਉਹਦੀ ਸੱਸ ਨੇ ਕੁਛ ਕਹਿਤਾ ਅਤੇ ਬੱਚਿਆਂ ਦੀ ਮਾਂ ਨੇ ਕੁਛ ਕਹਿਤਾ ਅਤੇ ਫਿਰ ਚੀਜ਼ਾਂ ਸਾਵਰ ਹੋ ਜਾਂਦੀਆਂ ਅਤੇ ਬੱਚੇ ਦੇ ਮਨ 'ਚ ਜਦੋਂ ਲੋਕਾਂ ਨੇ ਨਫ਼ਰਤ ਹੀ ਭਰ ਦਿੱਤੀ ਫਿਰ ਆਫਕੋਰਸ ਇਸ਼ੂ ਥੋੜ੍ਹਾ ਜਿਹਾ ਹੋਰ ਵੀ ਵੱਧ ਜਾਂਦਾ ਸੋ ਨੰਬਰ ਹੈ ਆਪਣਾ 905-673-7905-673-3333 ਇੱਕ ਤੁਸੀਂ ਯਾਦ ਰੱਖੋ ਜ਼ਰੂਰ ਕੈਲੇਡਨ ਮਿਤਸੂਬਿਸ਼ੀ ਨੂੰ ਮਿਤਸੂਬਿਸ਼ੀ ਦੀਆਂ ਗੱਡੀਆਂ ਮਿਤਸੂਬਿਸ਼ੀ ਦੇ ਐਸ ਯੂ ਵੀ ਚਾਹੀਦੇ ਆ 10 ਸਾਲ ਦੀ ਵਾਰੰਟੀ ਤੁਹਾਨੂੰ ਕੈਲੇਡਨ ਮਿਤਸੂਬਿਸ਼ੀ ਵਾਲੇ ਦੇ ਰਹੇ ਨੇ 6476782754 ਕੈਲੇਡਨ ਮਿਤਸੂਬਿਸ਼ੀ ਅਤੇ ਇੱਕ ਟੈਕਸੈਲ ਅਕਾਊਂਟਿੰਗ ਵਾਲੇ ਨੂੰ ਯਾਦ ਰੱਖੋ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ ਪੇਰੋਲ ਕਾਰਪੋਰੇਟ ਟੈਕਸ ਫਾਈਲਿੰਗ HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ ਟੈਕਸੈਲ ਅਕਾਊਂਟਿੰਗ ਚਾਹੇ ਟਰੈਕਿੰਗ 'ਚੋਂ ਕੰਸਟਰਕਸ਼ਨ 'ਚੋਂ ਰੈਸਟੋਰੈਂਟ ਰੀਟੇਲ ਰੀਅਲ ਇਸਟੇਟ IT ਕੰਸਲਟਿੰਗ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸੈਲ ਅਕਾਊਂਟਿੰਗ ਅਕਾਊਂਟਸ ਨੂੰ CRA ਰੈਡੀ ਅਤੇ ਪੂਰੇ ਸਾਫ਼ ਰੱਖਣਗੇ ਇੱਕ ਬਿਲਕੁਲ ਫ੍ਰੀ ਟੈਕਸ ਰਿਵਿਊ ਬੁੱਕ ਕਰੋ 6474-6101 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ ਟੈਕਸੈਲ ਅਕਾਊਂਟਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਜੇ ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਜਿਹੜੇ ਅਸੀਂ ਬੋਲਦੇ ਹਾਂ ਤੁਹਾਡੇ ਤੋਂ ਲਿਖੇ ਨਹੀਂ ਜਾਂਦੇ ਸਾਡੀ ਟੀਮ ਦਾ ਨੰਬਰ ਹੈ ਸਾਨੂੰ ਬਾਅਦ ਚੋਂ ਕਾਲ ਕਰਕੇ ਨੰਬਰ ਕੋਈ ਵੀ ਲੈ ਲਿਓ 6475041557-647-504-1557 ਜਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABI LEHRAN ਇੰਸਟਾਗ੍ਰਾਮ 'ਤੇ ਸਾਨੂੰ ਐਨੀ ਟਾਈਮ ਰੀਚ ਕਰੋ ਅਤੇ ਇੱਕ ਨੰਬਰ ਤੁਹਾਨੂੰ ਅਸੀਂ ਦੇ ਦਈਏ ਵੀ ਬਹੁਤ ਜ਼ਰੂਰੀ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਵਾਲਿਆਂ ਦਾ ਜੇ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਦੀ ਹੁਣ ਰਿਪੇਅਰ ਹੋਣ ਵਾਲੀ ਹੈ ਇੱਥੇ ਲੈ ਜਾਓ ਗੱਡੀ ਇੰਸ਼ੋਰੈਂਸ ਨਾਲ ਵੀ ਇਹ ਡੀਲ ਕਰਨਗੇ ਕਲੇਮ ਤੁਹਾਨੂੰ ਲੈ ਕੇ ਦੇਣਗੇ ਅਤੇ ਬਾਕੀ ਮੇਨ ਗੱਲ ਇਹ ਹੈ ਕਿ ਤੁਹਾਡੀ ਕੋਈ ਹੈਡਕ ਨਹੀਂ ਰੈਂਟਲ ਰੂੰਟਲ ਸਾਰਾ ਕੁਛ ਇਹ ਸਾਂਭਣਗੇ
4: 9 ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
5: Another Don Clean with the Don Ducks.
6: Oh, he's doing dishes with Dawn Platinum.
7: The only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
5: Dawn Platinum, the better grease getter.
8: This is AM 530, CHLO AM, serving Brampton, Mississauga, Toronto, the GTA, and the world at AM530.ca.

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਮਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
2: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
3: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
2: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
3: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
2: 905-671-2000, 905-671-2000।
3: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
4: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਮਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਮਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
5: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
6: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
7: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
8: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
9: ड्राइव कर रहे हो, शो नो एंजॉय कर रहे हो, कुछ बोल रहे हो?
10: ड्राइविंग लाइसेंस?
9: नो।
10: पुलिस ऑफिसर?
9: नो नो।
10: ट्रैफिक लाइट्स?
9: नो।
10: देन
11: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900, 647-325-9100, पवन कौर गिल फ्रॉम डायमंड इंश्योरेंस।
12: जिंदगी एक सफर है सुहाना।
13: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95922200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
14: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
15: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
14: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
15: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ 1 ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲਰ ਦੀ 905-458-1331, ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ, ਫਰੈਸ਼ ਗਰੋਸਰੀ ਡਿਪੂ 905-458-1300।
14: ਛੋਟਾ ਮੋਟਾ
16: ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ ਆਸਾਨੀ ਨਾਲ ਉਪਲਬਧਤਾ।
17: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਲਾਗੂ ਹੁੰਦੀ ਹਨ।
18: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
19: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
20: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
19: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
21: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
19: ਅੱਛਾ ਜੀ,
22: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
18: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ। ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬਚਤ ਕਿੱਥੇ ਹੋਣੀਆਂ? ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ? ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ, ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-700-3642 416-720-3642 ਪੰਜਾਬ ਟੈਕਸ ਸੋਲੂਸ਼ਨ।
23: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
24: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
18: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 TAWAKitchen.ca।
25: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8001

ਇੱਧਰ ਉਹਦਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਣਕੇ ਜਿੰਨੀ ਗਦਰ ਨੰਬੀਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਮੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਸੁਗਾਤ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀ ਐੱਚ ਐੱਲ ਓ ਡਿਜੀਟਲ ਏ ਐੱਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊ ਜਰਸੀ ਤੱਕ ਸੰਨ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਕਿ ਜ਼ਿੰਦਗੀ ਕੀ ਰੇਲ ਮੇ ਹਰ ਕੋਈ ਸਵਾਰ ਹੈ ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ ਬੂਟੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ ਸੋ ਇਨਸਾਨ ਦੀ ਕਣੀ ਸਾਨੂੰ ਸ਼ਾਮਿਲ ਕਰਦੇ ਹੋ ਆਪਣੀ ਲਾਈਫ ਦਾ ਬੇਸ਼ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕਰਦੇ ਹੋ ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਪਿਛਲੇ ਏਅਰਪੋਰਟ ਦਾ ਟਰੈਕ 6 ਜਿੱਥੇ ਯੂਨਾਈਟਿਡ ਏਅਰਲਾਈਨਸ ਜਿੱਥੇ ਜਾਣ ਨੂੰ ਖੜੀ ਹੈ ਪਿੱਛੇ ਹੀ ਏਅਰ ਕੈਨੇਡਾ ਕਿ ਤੂੰ ਚੱਲ ਮੈਂ ਆਈ ਅਤੇ ਇਸ ਸਮੇਂ ਧੁੱਪ ਦੇ ਨਾਲ ਪਲੱਸ ਟੈਂਪਰੇਚਰ ਹਾਫ ਸਲੀਵਸ ਦੇ ਨਾਲ ਤੁਸੀਂ ਬਾਹਰ ਨਿਕਲ ਸਕਦੇ ਹੋ ਫੁੱਲ ਸਲੀਵ ਐਂਡ ਹਾਫ ਸਲੀਵ ਬੋਥ ਆਰ ਗੁੱਡ ਆਈਡੀਆਜ਼ ਅਤੇ ਵੀਕਐਂਡ ਦੇ ਅਸੀਂ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਵੀਰਵਾਰ ਦੀ ਇਹ ਸਵੇਰ ਬੜੀ ਚੜ੍ਹਦੀ ਕਲਾ ਵਾਲੀ ਤੰਦਰੁਸਤ ਅਤੇ ਨਿਰਭਉ ਨਿਰਵੈਰ ਰਹੇਗੀ ਰੋਸ਼ਨੀ ਰਸਤੇ ਦਿਖਾਏਗੀ ਅਤੇ ਤੁਸੀਂ ਚੱਲਦੇ ਰਹੋਗੇ ਇੱਕ ਵਾਰ ਫਿਰ ਤੋਂ ਅਸੀਂ ਤੁਸੀਂ ਸੀ ਐੱਚ ਐੱਲ ਓ ਐੱਮ 530 ਡਿਜੀਟਲ ਫ੍ਰੀਕੁਐਂਸੀ 915 ਸਟੂਡੀਓਜ਼ ਦੀ ਘੜੀਆਂ ਦੇ ਉੱਤੇ 15ਵੇਂ ਸਾਲ ਦੇ ਵਿੱਚ 15 ਸਾਲ 'ਚ ਬ੍ਰੌਡਕਾਸਟਿੰਗ ਸੈਕਟਰ 'ਚ ਮੈਂ ਅਮਰਦੀਪ ਸਿੰਘ ਬੈਨੀਪਾਲ ਮੁਖਾਤਿਬ ਹਾਂ ਤੁਹਾਨੂੰ ਸਾਰਿਆਂ ਨੂੰ ਆਗਾਜ਼ ਉਸ ਪਰਮਪੁਰਖ ਪਰਮੇਸ਼ਵਰ ਦੇ ਨਾਮ ਓਟ ਹੱਸਣਾ ਜਿਸ ਦੇ ਨਾਮ ਓਟ ਹੱਸਣਾ ਆਗਾਜ਼ ਦੁਨੀਆ ਦੀ ਹਰ ਸ਼ੈ ਦਾ ਔਰ ਇਸ ਸਮੇਂ ਏਅਰ ਕੈਨੇਡਾ ਜਿੱਥੇ ਫਲਾਈ ਕਰ ਚੁੱਕੀ ਹੈ ਧਰਤੀ ਨੂੰ ਬਾਏ ਕਰ ਚੁੱਕੀ ਹੈ ਅਸੀਂ ਏਅਰ ਦੇ ਉੱਤੇ ਅਸ਼ਕਾਸ਼ ਬਣ ਜਾਂ ਲਹਿਰਾਂ ਦੇ ਰਾਹੀਂ ਤੁਹਾਡੇ ਨਾਲ ਇੱਕ ਰਿਸ਼ਤਾ ਹਰ ਸਵੇਰ ਬਣਾਉਂਦੇ ਹਾਂ ਉਮੀਦ ਕਰਦੇ ਹਾਂ ਇਸ ਰਿਸ਼ਤੇ ਦੇ ਵਿੱਚ ਤੁਸੀਂ ਸਾਡਾ ਸਾਥ ਨਿਭਾਓਗੇ ਸਾਥ ਹੀ ਸਾਥ ਨਿਭਾਉਣਾ ਏਕ ਅਕੇਲਾ ਥੱਕ ਜਾਏਗਾ ਮਿਲਕਰ ਸਾਥ ਨਿਭਾਉਣਾ ਮਿਲਕਰ ਸਾਥ ਨਿਭਾਉਣ ਲਈ ਮੇਰੇ ਨਾਲ ਸੈਂਟੋਸ ਕੌਰ ਆ ਚੁੱਕੇ ਨੇ ਸੈਂਟੋਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
1: ਸਤਿ ਸ਼੍ਰੀ ਅਕਾਲ ਅਮਨ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਬਈ ਤੁਸੀਂ ਕੱਲੀ ਸਤਿ ਸ਼੍ਰੀ ਅਕਾਲ ਬੁਲਾਤੀ ਪਿਆਰ ਭਰੀ ਨਹੀਂ ਬੁਲਾਈ ਅੱਜ
1: ਜੀ ਪਿਆਰ ਭਰੀ ਬਹੁਤ ਪਿਆਰ ਭਰੀ
0: ਹਾਂ ਠੀਕ ਹੈ ਥੈਂਕ ਯੂ ਸੋ ਮਚ ਸੰਤੋਸ਼ ਜੀ ਜਿੱਥੇ ਕੱਲ ਸੰਤੋਸ਼ ਨੇ ਕੋਈ ਸਵਾਲ ਪੁੱਛਿਆ ਸੀ ਸੰਤੋਸ਼ ਕੀ ਪੁੱਛਿਆ ਸੀ ਭੁੱਲ ਜਾਣਾ ਹੁੰਦਾ ਮੈਂ ਭੁੱਲ ਗਏ ਨਾ ਤੁਸੀਂ ਵੀ ਇਹਨੂੰ ਕਹਿੰਦੇ ਪ੍ਰੈਜ਼ੈਂਟ ਮਾਈਂਡ ਮਾਈਂਡ ਪ੍ਰੈਜ਼ੈਂਟ ਹੈਗਾ ਕਿ ਨਹੀਂ ਹੈਗਾ ਸੰਤੋਸ਼ ਜੀ ਪਰਸੋਂ ਆਈਸਕ੍ਰੀਮ ਭੁੱਲੇ ਸੀ ਕੱਲ ਦਾ ਭੁੱਲ ਗਏ ਕੀ ਭੁੱਲ ਗਏ ਮਾਈ ਗੋਡ
1: ਸੌਰੀ ਸੌਰੀ ਮੈਂ ਸਮਝ ਨਹੀਂ ਤੁਸੀਂ ਕੀ ਕਹਿ ਰਹੇ ਹੋ ਅਮਨ
0: ਪਰਸੋਂ ਤੁਸੀਂ ਆਈਸਕ੍ਰੀਮ ਭੁੱਲ ਗਏ ਸੀਗੇ ਦੁਕਾਨ ਤੇ
1: ਜੀ
0: ਕੱਲ ਕੀ ਸੀ ਸਵਾਲ ਦੱਸਣ ਤੋਂ ਚਲਾਕ ਬਹੁਤ ਹੈ ਟਾਈਮ ਬਾਏ ਕਰਨ ਲਈ
1: ਕੱਲ ਅਮਨ ਜੀ ਮੈਂ ਰਿਸ਼ਤਿਆਂ ਦੇ ਵਿੱਚ ਉਲਝ ਗਈ ਸੀ
0: ਅੱਛਾ ਤੁਸੀਂ ਉਲਝ ਹੀ ਰਹਿੰਦੇ ਹੋ ਕਦੇ ਆਈਸਕ੍ਰੀਮ ਭੁੱਲ ਜਾਂਦੇ ਹੋ ਕਦੇ ਰਿਸ਼ਤੇ ਭੁੱਲ ਜਾਂਦੇ ਹੋ ਰਾਈਟ
1: ਜੀ ਜੀ ਬਿਲਕੁਲ ਤੇ ਅੱਜ ਮੈਂ ਕੁਝ ਆਪਣੀਆਂ ਮਾੜੀਆਂ ਆਦਤਾਂ ਤੇ ਕੁਝ ਚੰਗੀਆਂ ਗੱਲਾਂ ਦੇ ਵਿੱਚ
0: ਜਿਨ੍ਹਾਂ ਦੇ ਕਾਰਨ ਅਸੀਂ ਜ਼ਿੰਦਗੀ 'ਚ ਪਿੱਛੇ ਰਹਿ ਜਾਂਦੇ ਹਾਂ ਅਕਸਰ ਅਸੀਂ ਜਿਹੜੀਆਂ ਜੋਤਿਸ਼ ਵਿੱਦਿਆ ਇਹ ਕਰਨ ਵਾਲੇ ਆ ਕਰਾਉਣ ਵਾਲੇ ਫਲਾਣੇ ਢਮਕਾਣੇ 'ਚ ਉਲਝ ਜਾਂਦੇ ਹਾਂ ਜਦੋਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੋ ਸਾਨੂੰ ਇੰਡੀਕੇਸ਼ਨਸ ਦਿੰਦੇ ਨੇ ਕਿ ਬਹੁਤ ਸਾਰੇ ਲੋਕ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਲਝੇ ਹੋਏ ਨੇ ਕਿਸੇ ਦਾ ਮਾੜਾ ਕਰਨ ਲਈ ਕੁਛ ਕਰਤਾ ਕਿਸੇ ਲਈ ਕੁਛ ਬਟ ਪੋਜ਼ਿਟਿਵਿਟੀ ਹੈ ਜਿਹੜੀ ਚੜ੍ਹਦੀ ਕਲਾ ਹੈਗੀ ਆ ਉਹ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਜੋ ਬਾਬਾ ਬਖਤੌਰਾ ਕਰਦੇ ਹੁੰਦੇ ਹਾਂ ਉਹਦੇ 'ਚ ਡਿਸਕਲੇਮਰ ਦੇ ਦਈਏ ਕਿ ਬਾਬਾ ਬਖਤੌਰਾ ਇੱਕ ਸੈਗਮੈਂਟ ਹੈ ਜਿਹਦੇ 'ਚ ਤੁਸੀਂ ਡੇਟ ਆਫ ਬਰਥ ਔਰ ਨਾਮ ਦੱਸਦੇ ਹੋ ਅਤੇ ਡੇਟ ਆਫ ਬਰਥ ਨਾਮ ਦੱਸਣ ਤੋਂ ਬਾਅਦ ਅਸੀਂ ਤੁਹਾਡੀਆਂ ਤਿੰਨ ਚੰਗੀਆਂ ਆਦਤਾਂ ਅਤੇ 3 ਤੋਂ 4 ਮਾੜੀਆਂ ਆਦਤਾਂ ਦੱਸਦੇ ਹਾਂ ਇਹਨਾਂ ਆਦਤਾਂ ਦਾ ਤੁਹਾਡੇ ਜੀਵਨ 'ਤੇ ਕੀ ਅਸਰ ਹੈ ਤੁਸੀਂ ਕਿੱਥੇ ਖੜ੍ਹੇ ਹੋ ਅੱਜ ਮੈਂ ਬਹੁਤ ਆਦਤ ਲੋਕਾਂ ਨੂੰ ਮਿਲਦਾ ਕੱਲ੍ਹ ਮੈਂ ਇੱਕ ਸੱਜਣ ਨੂੰ ਮਿਲਿਆ ਸੰਤੋਸ਼ ਉਹਨਾਂ ਨੇ ਬਹੁਤ ਸਾਰਾ ਪੈਸਾ ਕਮਾਇਆ ਕਿਸੇ ਕੰਮ 'ਚ ਪੂਰੀ ਜ਼ਿੰਦਗੀ ਲਗਾ ਕੇ ਉਹਨਾਂ ਨੇ ਪਿਛਲੇ ਦੌਰ ਦੇ ਵਿੱਚ ਬਹੁਤ ਸਾਰਾ ਪੈਸਾ ਨਵੀਆਂ ਕੌਂਡੋਆਂ ਬੁੱਕ ਕਰਾ ਕਰਾ ਕੇ ਜਿਹੜਾ ਨਿਕਲਿਆ ਸੀਗਾ ਕਾਰੋਬਾਰਾਂ 'ਚੋਂ ਤੇਜ਼ੀ ਦੇ ਨਾਲ ਉਹ ਇਨਵੈਸਟ ਕਰ ਦਿੱਤਾ ਅੱਗੇ ਪਿੱਛੇ ਜੇ ਸਭ ਨੂੰ ਪਤਾ ਹੁੰਦਾ ਸੀ ਲੋਇਰ ਨੂੰ ਪਤਾ ਲੱਗਿਆ ਵੀ ਜੇ ਅਕਾਊਂਟ 'ਚ ਪੈਸੇ ਨੇ 2 ਲੱਖ ਰੁਪਏ ਉਹਨੂੰ ਚੱਕ ਕੇ ਪ੍ਰਾਈਵੇਟ ਮੋਰਗੇਜ ਦਵਾਤੀ ਸੈਕਿੰਡ ਪੋਜੀਸ਼ਨ ਦੇ ਉੱਤੇ ਹੈਂਜੀ ਸਾਰਾ ਪੈਸਾ ਖਰਾਬ ਹੋ ਗਿਆ ਪਰ ਮੈਂ ਜਦੋਂ ਉਸ ਸ਼ਖਸ ਨਾਲ ਗੱਲ ਕਰ ਰਿਹਾ ਸੀ ਉਹ ਸੁਣਨ ਨੂੰ ਤਿਆਰ ਨਹੀਂ ਸੀ ਉਹਨਾਂ ਕੋਲ ਕੁਛ ਸੈਕਿੰਡ ਦਾ ਟਾਈਮ ਨਹੀਂ ਸੀ ਕਿ ਉਹ ਮੈਨੂੰ ਸੁਣ ਸਕਣ ਸੁਣਨ ਦੇ ਉੱਤੇ ਜਿੱਥੇ ਪਾਤਸ਼ਾਹ ਨੇ ਕਿਹਾ ਕਿ ਸੁਣੀਆ ਦੁੱਖ ਪਾਪ ਕਾ ਨਾਸ਼ ਜਿੱਥੇ ਪਰਮੇਸ਼ਵਰ ਦਾ ਨਾਮ ਸੁਣਨ ਨਾਲ ਦੁੱਖ ਪਾਪ ਨਾਸ਼ ਹੋ ਜਾਂਦੇ ਨੇ ਸੁਣੀਆ 68 ਕਾ ਇਸ਼ਨਾਨ ਜੇ ਸੁਣ ਲਿਆ ਤਾਂ 8 ਤੀਰਥਾਂ ਦੇ ਇਸ਼ਨਾਨ ਜਿੰਨਾ ਫਲ ਹੋ ਜਾਂਦਾ ਤੁਹਾਡਾ ਹਾਂਜੀ ਸੁਣਿਆ ਪੜ ਪੜ ਪਾਵੇ ਮਾਣ ਹਾਂਜੀ ਅਤੇ ਜਿੱਥੇ ਨਾਨਕ ਭਗਤਾ ਸਦਾ ਵਿਗਾਸ ਸੁਣੀਆ ਦੁੱਖ ਪਾਪ ਕਾ ਨਾਸ਼ ਮਹਾਰਾਜ ਕਹਿੰਦੇ ਨੇ ਅਤੇ ਉੱਥੇ ਤੁਸੀਂ ਅੱਜ ਸੁਣੋਗੇ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਤੁਹਾਡੀਆਂ ਮਾੜੀਆਂ ਆਦਤਾਂ ਕਿਹੜੀਆਂ ਨੇ ਜਿਨ੍ਹਾਂ ਕਰਕੇ ਤੁਸੀਂ ਪਿੱਛੇ ਹੋ ਜ਼ਿੰਦਗੀ 'ਚ, ਅਤੇ ਚੰਗੀਆਂ ਆਦਤਾਂ ਕਿਹੜੀਆਂ ਜਿਨ੍ਹਾਂ ਕਰਕੇ ਤੁਹਾਡੀ ਪੁੱਛਗਿੱਛ ਹੈ। 905-600-7333, ਦੋ ਲਾਈਨਸ ਖਾਲੀ ਨੇ, ਦੋ ਬਿਜ਼ੀ ਨੇ। ਬਾਬਾ ਬਖਤੌਰਾ ਤੁਸੀਂ ਸਾਡੇ ਨਾਲ ਪਾਰਟੀਸਪੇਟ ਕਰਨ ਜਾ ਰਹੇ ਹੋ। ਸਟੂਡੀਓਜ਼ ਨੰਬਰ 905-600-7333 'ਤੇ ਸਾਡੇ ਨਾਲ ਗੱਲਬਾਤ ਹੋ ਰਹੀ ਹੈ। ਔਰ ਸੰਤੋਸ਼, ਆਪਣੀ ਕੰਪਨੀ ਅਤੇ ਆਪਣੀ ਲਿਸਟਿੰਗ ਬਾਰੇ ਜ਼ਰੂਰ ਦੱਸੋ ਜੀ।
1: ਜੀ ਬਿਲਕੁਲ ਅਮਨ ਜੀ, ਅਸੀਂ ਇੱਕ ਬਿਜ਼ਨਸ ਲੈ ਕੇ ਆ ਰਹੇ ਹਾਂ ਬਹੁਤ ਜਲਦੀ, ਔਰ ਕਿਚਨ ਕੈਬਿਨੇਟ ਦਾ ਬਿਜ਼ਨਸ ਹੈਗਾ ਆ, ਤੇ ਉਹਦੇ ਰਿਗਾਰਡਿੰਗ ਅਸੀਂ ਤੁਹਾਨੂੰ ਬਹੁਤ ਜਲਦੀ ਦੱਸਾਂਗੇ। ਤੇ ਇੱਕ ਸਾਡੀ ਲਿਸਟਿੰਗ ਹੈਗੀ ਆ ਅਮਨ ਜੀ ਬੈਰੀ ਦੇ ਵਿੱਚ, ਬਹੁਤ ਹੀ ਵਧੀਆ ਘਰ ਹੈਗਾ ਆ। ਅਗਰ ਕਿਸੇ ਕੋਲੋਂ ਡਾਊਨ ਪੇਮੈਂਟ ਲਈ ਪੈਸੇ ਨਹੀਂ ਆ ਤੇ ਉਹਦੇ ਵਿੱਚ ਵੀ ਹੈਲਪ ਹੋਏਗੀ। ਜੇ ਕੋਈ ਵੀ ਆਪਣਾ ਘਰ ਅਪਗ੍ਰੇਡ ਕਰਨਾ ਚਾਹੁੰਦੇ ਹੋ ਜਾਂ ਕੋਈ ਫਸਟ ਟਾਈਮ ਹੋਮ ਬਾਇਰ ਹੋ, ਤੇ ਬਹੁਤ ਵਧੀਆ ਹੈਗੀ ਆ। ਮੇਨ ਫਲੋਰ ਦੇ ਵਿੱਚ ਇੱਕ ਆਫਿਸ ਹੈਗਾ ਆ, ਔਰ ਬੇਸਮੈਂਟ ਵੀ ਬਣੀ ਹੋਈ ਆ, ਸੈਪਰੇਟ ਬੇਸਮੈਂਟ ਹੈਗੀ ਆ। ਸੋ ਇਹਦੇ ਰਿਗਾਰਡਿੰਗ ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਸਾਡੀ ਟੀਮ ਦਾ ਨੰਬਰ ਹੈਗਾ 416-473-4242-42-42। ਤੇ ਅਮਨ ਜੀ ਸਾਡੇ ਕੋਲ ਯੂਨਿਟ ਹੈਗੇ ਹੈਸਲਰ ਸਟਰੀਟ ਤੇ, ਕਿਸ਼ਨਰ ਦੇ ਵਿੱਚ। ਅਗਰ ਕਿਸੇ ਨੇ
0: ਕੈਂਬਰਿਜ ਦੇ ਵਿੱਚ, ਹਾਂਜੀ
1: ਜੀ ਸੋਰੀ, ਕੈਂਬਰਿਜ ਦੇ ਵਿੱਚ ਜੇ ਕਿਸੇ ਨੇ ਵੀ ਯੂਨਿਟ ਲੈਣਾ ਹੈ, ਤੇ ਬਹੁਤ ਹੀ ਵਧੀਆ ਲੋਕੇਸ਼ਨ ਆ, ਉਹਦੇ ਰਿਗਾਰਡਿੰਗ ਵੀ ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। 416-473-4242-42-42। ਅਸੀਂ ਬ੍ਰੈਂਪਟਨ ਦੇ ਵਿੱਚ ਪੀਜ਼ਾ ਸਟੋਰ ਲਿਸਟ ਕੀਤਾ ਹੋਇਆ। ਮੰਥਲੀ ਇਹਦਾ ਰੈਂਟ ਬਹੁਤ ਹੀ ਘੱਟ ਹੈ ਔਰ ਕਾਫੀ ਪ੍ਰੋਫਿਟ ਹੈਗਾ ਆ। ਤੁਸੀਂ ਫਾਈਨੈਂਸ਼ੀਅਲ ਵੀ ਅਗਰ ਮੰਗਵਾਉਣੇ ਆ ਤਾਂ ਸੈਲਰਸ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ। ਪ੍ਰਾਈਮ ਲੋਕੇਸ਼ਨ ਦੇ ਵਿੱਚ ਆ, ਜੇ ਤੁਸੀਂ ਆਪਦੀ ਜੋਬ ਛੱਡ ਕੇ ਜਾਂ ਜੋਬ ਦੇ ਨਾਲ ਨਾਲ ਕੋਈ ਬਿਜ਼ਨਸ ਕਰਨਾ ਚਾਹੁੰਦੇ ਤਾਂ ਬਹੁਤ ਹੀ ਵਧੀਆ ਮੌਕਾ ਹੈਗਾ। ਤੁਸੀਂ ਕਾਲ ਕਰ ਸਕਦੇ ਹੋ ਸਾਡੀ ਟੀਮ ਨੂੰ 416-473-4242-42-42।
0: ਬਿਫੋਰ ਪਾਵਰ ਆਫ ਸੇਲ, ਕਮਰਸ਼ੀਅਲ ਪ੍ਰੋਪਰਟੀ ਆ ਹੈਮਿਲਟਨ ਦੇ ਵਿੱਚ, ਬਾਟਨ ਐਂਡ ਫੂਟਲੈਂਡ ਦੇ ਏਰੀਆ ਦੇ ਵਿੱਚ ਡਿਟੈਚ ਘਰ ਬਣਿਆ ਹੋਇਆ। ਘਰ ਨੂੰ ਘਰ ਵਾਂਗੂ ਯੂਜ਼ ਕਰਨਾ, M2 ਜ਼ੋਨਿੰਗ ਹੈ। ਫਿਊਚਰ 'ਚ ਇਹਦਾ ਕੋਈ ਤੁਸੀਂ ਕਮਰਸ਼ੀਅਲ ਯੂਜ਼ ਕਰਨਾ ਹੈਗਾ। ਦੋ ਪ੍ਰੋਪਰਟੀਜ਼ ਨੇ, ਤੁਸੀਂ ਕਾਲ ਕਰ ਸਕਦੇ ਹੋ, ਜਿਹੜੀਆਂ ਕਿ ਡੂੰਘੀਆਂ ਨੇ, 200-200 ਫੁੱਟ ਲੋਟ ਡੂੰਘੇ ਨੇ, ਅਤੇ ਫਰੰਟ ਬੜੇ ਅੱਛੇ ਨੇ, 60+ ਫਰੰਟ ਨੇ। ਇੱਕ 'ਚ 2 ਬੈਡਰੂਮ ਦਾ ਡਿਟੈਚ ਘਰ ਹੈ, ਇੱਕ 'ਚ 3 ਬੈਡਰੂਮ ਦਾ ਡਿਟੈਚ ਘਰ ਹੈ। ਬਿਫੋਰ ਪਾਵਰ ਆਫ ਸੇਲ ਜਿਹੜੀ ਹੈਗੀ ਆ, 3 ਬੈਡਰੂਮ ਆ, ਬੈਂਕ ਕੋਲ ਜਾਣ ਤੋਂ ਪਹਿਲਾਂ ਤੁਸੀਂ ਖਰੀਦ ਸਕਦੇ ਹੋ। ਦੂਸਰੀ ਹੈ ਪ੍ਰੋਪਰਟੀ ਜਿਹੜੀ ਕਿ ਆਲਸੋ M2 ਜ਼ੋਨਿੰਗ ਦੇ ਨਾਲ ਆ, ਉਹਦੇ ਵਿੱਚ ਤੁਸੀਂ 2 ਬੈਡਰੂਮ ਦਾ ਘਰ ਆ, ਅਤੇ ਕੰਪੈਰੀਜ਼ਨ ਕੀਮਤ ਜਿਹੜੀ ਆ, ਨੈਕਸਟ ਡੋਰ ਪ੍ਰੋਪਰਟੀ 8-15 ਦੀ ਸੈੱਲ ਹੋਈ ਆ, ਉਸ ਤੋਂ ਤਕਰੀਬਨ ਤੁਹਾਨੂੰ 100,000+ ਸਸਤੀ ਮਿਲ ਜੂਗੀ। ਦਿਸ ਇਜ਼ ਦਾ ਰਾਈਟ ਟਾਈਮ ਜੇ ਕੋਈ ਐਂਟਰ ਹੋਣਾ ਚਾਹੁੰਦਾ, ਐਂਟਰ ਹੋ ਕੇ ਬਹਿਣਾ ਚਾਹੁੰਦਾ ਕਿ ਬਹਿ ਗਏ ਬਸ ਹੁਣ ਲੈ ਲਈ ਅਤੇ ਬੈਠੇ ਹਾਂ, ਅਤੇ ਤੁਸੀਂ ਕਾਲ ਕਰਨੀ ਹੈ 416-473-4242-42। ਇੱਕ ਕਿਚਨ ਕੈਬਨਿਟ ਦਾ ਬਿਜ਼ਨਸ ਆ, 40 ਈਅਰਸ ਅਰਾਊਂਡ ਤੋਂ ਚੱਲ ਰਿਹਾ। ਇਹਦੇ ਵਿੱਚ ਟੋਟਲ ਮਸ਼ੀਨਰੀ ਆ, ਸਾਰੇ ਦੇ ਵਿੱਚ ਟੋਟਲ ਮਸ਼ੀਨਰੀ ਜਿਹੜੀ ਆ ਉਹ ਤੁਹਾਨੂੰ ਮਿਲ ਜੂਗੀ। CNC ਮਸ਼ੀਨਸ ਤੋਂ ਲੈ ਕੇ, ਮੋਲਡਿੰਗ ਮਸ਼ੀਨਸ ਤੋਂ ਲੈ ਕੇ, ਕੋਈ ਵੀ ਹੋਰ ਜਿਹੜੀ ਤੁਸੀਂ ਅਪਗ੍ਰੇਡ ਚਾਹੁੰਦੇ ਹੋ ਕਿਚਨ ਕੈਬਨਿਟ ਬਿਜ਼ਨਸ ਦੇ ਵਿੱਚ, ਤੁਸੀਂ ਉਹ ਕਰ ਸਕਦੇ ਹੋ। ਸੋ ਇਹਦੀ ਜਾਣਕਾਰੀ ਵਾਸਤੇ ਤੁਸੀਂ ਕਾਲ ਕਰਨੀ ਹੈ। ਨੰਬਰ ਟੂ ਕਾਲ ਹੈਗਾ 416-473-4242-42-42 ਦੇ ਉੱਤੇ ਤੁਸੀਂ ਕਾਲ ਕਰਨੀ ਹੈਗੀ ਆ। ਸੋ ਸ਼ੋਅ ਦੇ ਵਿੱਚ ਤੁਹਾਡੇ ਨਾਲ ਕੁਛ ਗੱਲਾਂ ਬਾਤਾਂ, ਅਤੇ ਜਿੱਥੇ ਬਾਬਾ ਬਖਤੌਰਾ ਦੀ ਗੱਲ ਚੱਲਦੀ ਹੈ, ਕੁਛ ਖਬਰਾਂ ਜਿਨ੍ਹਾਂ ਦੇ ਵਿੱਚ ਤੁਸੀਂ, ਮੈਂ ਕਿਚਨ ਕੈਬਨਿਟ ਦੀ ਕੰਪਨੀ ਬਾਰੇ ਜ਼ਰੂਰ ਦੱਸਦਾ। ਜਿਹੜੇ ਲੋਕ ਹੈਂਡੀ ਨੇ, ਕੰਸਟਰਕਸ਼ਨ 'ਚ ਨੇ, ਪੂਰੀ ਦੀ ਪੂਰੀ ਕਿਚਨ ਕੈਬਨਿਟ ਦੀ ਕੰਪਨੀ ਤੁਹਾਨੂੰ ਮਿਲ ਜੂਗੀ। ਤੁਸੀਂ ਈਵਨ ਮਸ਼ੀਨਰੀ ਪਿੱਕ ਕਰ ਲਓ ਜਿੱਥੇ ਤੁਸੀਂ ਲਾਉਣੀਆਂ ਲਾ ਸਕਦੇ ਹੋ, ਅਤੇ ਇਹ ਤਕਰੀਬਨ 13-14 ਲੱਖ ਡਾਲਰ ਖਰਚਿਆ ਹੋਇਆ ਇਹਨਾਂ ਨੇ ਹੁਣ ਤੱਕ। ਬਟ ਤੁਹਾਨੂੰ 1,50,000 ਦੇ ਕਰੀਬ ਇਹ ਕੰਪਨੀ ਮਿਲ ਜਾਣੀ ਆ। 13-14 ਲੱਖ ਦੀਆਂ ਮਸ਼ੀਨਰੀ ਖਰੀਦੀ ਹੋਈ ਹੈ ਇਹਨਾਂ ਦੀ, 1,50,000 ਦੇ ਆਸ ਪਾਸ ਮਿਲ ਜਾਣੀ ਆ। ਸੋ ਤੁਸੀਂ ਕਾਲ ਕਰਨੀ ਹੈ, ਨੰਬਰ ਟੂ ਕਾਲ 416-473-4242-42-42 ਨੰਬਰ ਹੈ, 416-473-4242-42 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਸਟੂਡੀਓਜ਼ ਦੇ ਵਿੱਚ 905-600-7333 ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ। ਖਬਰਾਂ ਦੇ ਵਿੱਚ ਹੈਗਾ ਵੀ ਇੱਕ ਤਾਂ ਗੈਸ ਪ੍ਰਾਈਸ ਥੱਲੇ ਗਈ ਹੋਈ ਹੈ, ਅੱਜ ਗੈਸ ਫਿਊਲਡ ਅਪ ਕਰਾ ਲਿਓ ਆਪਣੀ, ਜਿੰਨੀਆਂ ਵੀ ਕਰਾਉਣੀਆਂ ਨੇ, ਹੈ ਨਾ, ਫੁੱਲ ਕਰਾ ਲਓ ਆਪਣੀਆਂ ਗੱਡੀਆਂ, ਤੁਹਾਨੂੰ ਅਰਾਊਂਡ 10 ਸੈਂਟ ਅਗਲੇ ਵੀਕ ਨਾਲੋਂ ਸਸਤਾ ਗੈਸ ਮਿਲੂਗਾ। ਨੰਬਰ ਟੂ ਹੈਗਾ ਇਰਾਨ ਦੇ ਵਿੱਚ ਸੀਸਪਾਇਰ ਨੂੰ ਤੋੜਿਆ, ਡੋਨਲਡ ਟਰੰਪ ਨੇ ਬੰਬ ਸਿੱਟੇ, ਤੇ ਨਾਲ ਮਜ਼ਾਕ ਉਡਾਇਆ ਇਰਾਨ ਦਾ ਜਿਵੇਂ ਕਿ ਉਡਾਉਂਦਾ ਹੁੰਦਾ, ਪਰ ਚਾਈਨਾ 'ਚ ਮੂੰਹ ਦੇ ਉੱਤੇ ਪੱਟੀ ਬੰਨ੍ਹ ਕੇ ਗਿਆ ਸੀ, ਉੱਥੇ ਡਰਦਾ ਸੀ। ਇਹਨੂੰ ਕਹਿੰਦੇ ਬੁਲਿੰਗ, ਬੁਲੀ ਹੁੰਦਾ ਨਾ ਇੱਦਾਂ ਦਾ ਹੁੰਦਾ, ਤਕੜੇ ਕੋਲ ਡਰ ਜਾਂਦਾ ਆਪਣੇ ਬੌਸ ਤੋਂ, ਮਾੜਿਆਂ 'ਤੇ ਐਵੇਂ ਹੀ ਬੋਲਦਾ ਰਹਿੰਦਾ। ਸੋ ਟਰੰਪ ਜਿਹੜਾ ਹੈਗਾ ਠੁਕਿਆ ਉੱਥੇ ਬੁਰੀ ਤਰ੍ਹਾਂ ਨਾਲ। ਮਹਿੰਗਾਈ ਦੇ ਦੌਰ ਦੇ ਵਿੱਚ ਅਮੈਰੀਕਾ ਦੇ ਵਿੱਚ ਲੋਕਾਂ ਦੀ ਤਰਾਹੀ ਮੱਚੀ ਹੋਈ ਹੈ ਡੋਨਲਡ ਟਰੰਪ ਕਰਕੇ। ਮਹਿੰਗਾਈ ਨੇ ਕੈਨੇਡਾ ਦੇ ਵਿੱਚ ਕਿਹੋ ਜਿਹੀ ਤਰਾਹੀ ਮਚਾਈ ਹੈ, ਨਹੀਂ ਮਚਾਈ ਇਹ ਬਾਅਦ ਦੀ ਗੱਲ ਹੈ, ਪਰ ਕੈਨੇਡਾ ਦੀ ਦੂਸਰੀ ਬੈਂਕ TD ਬੈਂਕ ਨੇ ਅੱਜ $4.5 billion ਦਾ ਪ੍ਰੋਫਿਟ ਦਰਜ ਕੀਤਾ, $4.5 billion। ਕੱਲ੍ਹ BMO ਨੇ ਰੈਕਡ ਬ੍ਰੇਕਿੰਗ, ਅੱਜ ਤੱਕ ਇੰਨਾ ਪੈਸਾ ਨਹੀਂ ਬੈਂਕਾਂ ਨੇ ਬਣਾਇਆ, ਪਿਛਲੇ 2 ਸਾਲ 'ਚ ਤੁਹਾਡਾ, 3 ਸਾਲ 'ਚ ਤੁਹਾਡੇ ਸਾਰਿਆਂ ਦਾ ਪੈਸਾ ਕੱਢ ਕੇ ਘਰਾਂ 'ਚੋਂ ਇਹਨਾਂ ਨੇ, ਤੁਹਾਡੀਆਂ ਪ੍ਰੋਪਰਟੀਆਂ 'ਚੋਂ, ਤੁਹਾਡੇ ਬੈਂਕ ਅਕਾਊਂਟ 'ਚੋਂ। ਮੌਜੂਦਾ ਲਿਬਰਲ ਗਵਰਨਮੈਂਟ ਜਿਹੜੀ ਹੈ, ਮੈਂ ਇਹ ਸੋਚ ਕੇ ਚੱਲ ਰਿਹਾ ਸੀ ਕਿ ਮਾਰਕ ਕਾਰਨੀ ਜਦੋਂ ਆਊਗਾ ਇਸ ਚੀਜ਼ ਨੂੰ ਸ਼ਾਇਦ ਕੰਟਰੋਲ ਕਰੂਗਾ ਔਰ ਸੈਕਿੰਡ ਸਟੈਪ 'ਤੇ ਚੱਲੂਗਾ, ਪਰ ਹੁਣ ਤੱਕ $4.5 billion ਜਦੋਂ ਲੋਕਾਂ ਦੇ ਘਰ ਵਿਕ ਰਹੇ ਹੋਣ, ਪ੍ਰੋਪਰਟੀਆਂ ਵਿਕ ਰਹੀਆਂ ਹੋਣ, ਸਿਰਫ ਬੈਂਕ। ਮੈਨੂੰ ਯਾਦ ਆ ਫਾਈਨਾਂਸ ਮਿਨਿਸਟਰ ਸੀ ਬਿਲ ਮੋਰਨੋ, ਕੋਵਿਡ ਦੇ ਵਿੱਚ ਮੇਰੀ ਉਹਦੇ ਨਾਲ ਇੱਕ ਇੰਟਰਵਿਊ ਪਾਈ ਗਈ ਕਿ ਬਿਲ ਮੋਰਨੋ ਜਿਹੜੇ ਤੁਹਾਡੇ ਨਾਲ ਏਅਰ 'ਤੇ ਆਉਣਗੇ, ਕੋਵਿਡ ਦੇ ਟਾਈਮ 'ਤੇ, ਬਾਅਦ ਦੀ ਗੱਲ ਹੈ ਜਿਵੇਂ ਉਸ ਟਾਈਮ ਦੀ ਗੱਲ ਹੈ। ਤਾਂ ਮੈਂ ਮਿਨਿਸਟਰ ਨੂੰ ਕਿਹਾ ਸੀ ਕਿ ਕੀ ਇਸ ਤਰ੍ਹਾਂ ਹੋ ਸਕਦਾ ਕਿ ਲੋਕਾਂ ਦੀਆਂ ਕਿਸ਼ਤਾਂ ਰੋਕ ਦਿੱਤੀਆਂ ਜਾਣ, ਸਾਰਾ ਕੁਝ ਪੌਜ਼ ਮੰਨ ਲਿਆ ਜਾਵੇ, ਇੰਟਰਸਟ ਵੀ ਰੁਕ ਜਾਣ ਅਤੇ ਲੋਕਾਂ ਦੀਆਂ ਕਿਸ਼ਤਾਂ ਵੀ ਰੁਕ ਜਾਣ, ਕਿਉਂਕਿ ਇਹ ਲੋਕ ਬਾਹਰ ਨਹੀਂ ਨਿਕਲ ਸਕਦੇ ਘਰਾਂ 'ਚੋਂ। ਤਾਂ ਬਿਲ ਮੋਰਨੋ ਨੇ ਕਿਹਾ ਸੀ ਵੀ ਵਰ ਟਰਾਇੰਗ ਬਟ ਬੈਂਕਸ ਜਿਹੜੇ ਐਗਰੀ ਨਹੀਂ ਹੋ ਰਹੇ। ਮੈਂ ਸੋਚ ਰਿਹਾ ਸੀ ਕਿ ਮਿਨਿਸਟਰੀ ਆਫ ਫਾਈਨਾਂਸ ਉੱਪਰ ਆ ਕਿ ਬੈਂਕ ਉੱਪਰ ਨੇ। ਇਹੀ ਚੀਜ਼ਾਂ ਡੋਨਲਡ ਟਰੰਪ ਕਹਿ ਰਿਹਾ ਕਿ ਕੈਨੇਡਾ ਦੇ ਵਿੱਚ ਕੁਝ ਕੰਪਨੀਆਂ ਦੇ ਕੰਟਰੋਲ ਨੇ, ਜਿਵੇਂ ਰੋਜਰਸ ਬੈਲ ਬੈਂਕਸ ਹੋ ਗਏ, ਇਹਨਾਂ ਦਾ ਪੂਰਾ ਕੰਟਰੋਲ ਆ ਆਪਣੀ ਸਾਰਿਆਂ ਦੀ ਇਕੋਨਮੀ 'ਤੇ, ਆਪਣੀ ਇਕੋਨਮੀ 'ਤੇ, ਆਪਾਂ ਦੀ 'ਤੇ, ਜਿਹੜੇ ਸੁਣਦੇ ਪਏ ਆਪਾਂ ਆਪਣੇ ਘਰਾਂ ਦੇ ਉੱਤੇ, ਇਹਨਾਂ ਦਾ ਪੂਰਾ ਕੰਟਰੋਲ ਆ, 100% ਕੰਟਰੋਲ ਆ। ਅਮੈਰੀਕਾ 'ਚ ਇਹੀ ਚੀਜ਼ਾਂ, ਮੇਰਾ ਬ੍ਰਦਰ ਕਹਿੰਦਾ ਹੁੰਦਾ ਉਹ ਇੰਟਰਨੈਟ ਵੇਚਦੇ ਨੇ, ਉਹ ਕਹਿੰਦੇ ਸੀ $2 'ਚ ਇੰਟਰਨੈਟ ਵੇਚ ਕੇ, $3 'ਚ ਤੁਹਾਡੇ ਜਾਂ $4 'ਚ ਵੇਚ ਕੇ ਵੀ ਪ੍ਰੋਫਿਟ ਬਣਾ ਰਹੇ ਹਾਂ, ਤੁਹਾਡੀਆਂ ਕੰਪਨੀਆਂ $30-$40 ਦੇ ਪ੍ਰੋਫਿਟ ਵੇਚ ਕੇ ਵੀ ਇਹਨਾਂ ਨੂੰ ਕੁਝ ਬਚਦਾ ਨਹੀਂ ਪਿਆ ਹੈਗਾ। ਮੈਨੂੰ ਨਹੀਂ ਸਮਝ ਆ ਰਹੀ ਕਿ ਇਹਨਾਂ ਦੀ ਕੈਲਕੂਲੇਸ਼ਨ ਕੀ ਹੈ। ਕੈਲਕੂਲੇਸ਼ਨ ਕੀ ਆ ਕਿ CEOs ਜਾਂ ਜਿਹੜੇ ਉੱਪਰਲੇ ਲੋਕ ਨੇ ਉਹ ਪੰਡਾਂ ਭਰ ਭਰ ਕੇ ਆਪਣੇ ਖਰਚੇ ਪਾਉਂਦੇ ਨੇ ਤਨਖਾਹਾਂ ਦੇ, ਉਹਨਾਂ ਦੀਆਂ ਤਨਖਾਹਾਂ ਨਿਕਲਣ ਤੋਂ ਬਾਅਦ ਕੰਪਨੀਆਂ ਪ੍ਰੋਫਿਟ ਜਾਂਦੀਆਂ, ਥੱਲੇ ਪ੍ਰੋਫਿਟ ਦਿਖਾਉਂਦੇ ਹੀ ਨਹੀਂ ਗੇ। ਸੋ ਬੜੀ ਦੁੱਖ ਦੀ ਗੱਲ ਆ ਕਿ ਇਸ ਸਮੇਂ 'ਚ ਬੈਂਕਾਂ ਐਡੇ ਵੱਡੇ ਪ੍ਰੋਫਿਟ ਕੱਢ ਰਹੀਆਂ ਹੁਣ ਅਤੇ ਲੋਕ ਬੈਂਕਰਪਟ ਹੋ ਰਹੇ ਹੁਣ। ਅਗਲੀ ਕਹਾਣੀ ਸੁਣੋ ਜੀ, ਟੋਰਾਂਟੋ ਫਾਇਰ ਮਾਰਸ਼ਲ ਨੇ ਕਿਹਾ ਕਿ ਈ ਬਾਈਕਸ ਜਿਹੜੇ ਖਤਰਨਾਕ ਨੇ ਉਹ ਮਾਮਾ ਹੀਰ ਦਿਆ ਚਾਈਨਾ ਜਾ ਕੇ ਦੇਖ, ਦੁਨੀਆ ਈ ਬਾਈਕਸ 'ਤੇ ਤੁਰੀ ਫਿਰਦੀ ਹੈ, ਲੋਕਾਂ ਨੂੰ ਗੈਸ ਪਾਉਣ ਦੀ ਲੋੜ ਨਹੀਂ। ਈ ਬਾਈਕਸ ਦੀ ਪਾਪੂਲਰਿਟੀ ਵੱਧ ਰਹੀ ਇਹਨਾਂ ਦਿਨਾਂ ਦੇ ਵਿੱਚ, ਹੁਣ ਇਹ ਨਵਾਂ ਸੱਪ ਕੱਢਣਗੇ, ਸੱਪ ਲੱਭਦੇ ਹੀ ਰਹਿੰਦੇ ਨੇ ਕਿੱਥੇ ਕੱਢੀਏ ਆਪਾਂ ਲੋਕਾਂ ਨੂੰ ਫੜਨ ਦਾ। ਆਖੀ ਉਹ ਕਹਿੰਦਾ ਜੀ ਅੱਗ ਲੱਗੀ ਹੈ 40 ਈ ਬਾਈਕਸ ਨੂੰ, ਮੈਂ ਮੰਨਦਾ ਲੱਗ ਗਈ ਹੋਊਗੀ, ਕਿਹੜੇ ਸਿਚੁਏਸ਼ਨ 'ਚ ਲੱਗੀ ਕਿਵੇਂ ਲੱਗੀ। ਕਹਿੰਦਾ ਇੱਥੇ ਰੈਗੂਲੇਸ਼ਨ ਚਾਹੀਦੀ ਹੈ ਵੀ ਇੰਨੇ ਕੀ ਹੋਣੇ ਚਾਹੀਦੇ ਨੇ ਈ ਬਾਈਕ, ਇਦੋਂ ਵੱਧ ਨਹੀਂ ਹੋਣੇ ਚਾਹੀਦੇ। ਆਈ ਵਾਜ਼ ਸਰਪ੍ਰਾਈਜ਼ਡ ਕਿ ਹੁਣ ਸਰਕਾਰ ਦੱਸੂਗੀ ਕਿ ਈ ਬਾਈਕ ਕਿਹੜਾ ਖਰੀਦੂਗਾ ਅਤੇ ਕਿੰਨੇ ਖਰੀਦਣਗੇ। ਇਹ ਜਿਹੜੀ ਫੁਸਰ ਫੁਸਰ ਚੱਲ ਰਹੀ ਆ, ਇਹਦਾ ਮਤਲਬ ਕੋਈ ਨਾ ਕੋਈ ਸਕੀਮੀ ਬੰਦਾ ਸਕੀਮ ਲੈ ਗਿਆ ਹੁੰਦਾ ਕਿ ਜਨਾਬ ਜਨਾਬ ਜੀ ਜਨਾਬ ਅਸਾਂ ਤੁਹਾਡੇ ਕੈਮਰੇ ਲਗਾਵਾਂਗੇ, ਅਸਾਂ ਕੈਮਰੇ ਲਗਵਾਉਣ ਲੱਗੇ ਤੁਹਾਡੇ ਸ਼ਹਿਰ ਦੇ ਵਿੱਚ। ਸੱਚ ਹਾਂ, ਇੱਕ ਖਬਰ ਹੈਗੀ, ਪੈਟ੍ਰਿਕ ਬਰਾਊਨ ਨੇ ਜਿਹੜੇ ਕੱਲ੍ਹ ਬੰਦੇ ਫੜੇ ਨੇ, ਉਹ ਕਹਿੰਦਾ ਤੁਹਾਨੂੰ ਪਹਿਲਾਂ ਹੀ ਰਿਪੋਰਟ ਕਰ ਦਿੱਤਾ ਜਾਣਾ ਚਾਹੀਦਾ ਸੀ। ਮੇਅਰ ਸਾਹਿਬ ਹੁਣ ਡੈਪੂਟੇਸ਼ਨਾਂ 'ਤੇ ਆ ਗਏ ਨੇ ਕਿਉਂਕਿ ਗੋਰੇ ਇਸ ਖਬਰ ਨੂੰ ਸੁਣ ਕੇ ਖੁਸ਼ ਹੋ ਗਏ ਕਿ ਬਰਾਊਨ ਨੇ ਕਿਹਾ ਡਿਪੋਰਟ ਹੋ ਜਾਣਾ ਚਾਹੀਦਾ। ਮੈਂ ਤਾਂ ਕਹਿੰਦਾ ਡਿਪੋਰਟ ਹੋਣਾ ਚਾਹੀਦਾ, ਮੈਂ ਤਾਂ ਕਹਿੰਦਾ ਇਹ ਰੱਖਣਾ ਹੀ ਨਹੀਂ ਚਾਹੀਦੇ, ਟ੍ਰਾਇਲ ਔਨਲਾਈਨ ਹੋਣਾ ਚਾਹੀਦਾ। ਦੇਖੋ ਜੀ ਕੁਛ ਚੀਜ਼ਾਂ ਨੇ, ਤੁਸੀਂ ਮੈਨੂੰ ਵੋਟ ਪਾ ਦਿਓ ਸਾਰੇ ਜਾਣੇ, ਮੈਂ ਹੱਲ ਕਰ ਦਿੰਦਾ। ਬਿਲਕੁਲ ਅਨਪੜ੍ਹ ਆਦਮੀ 10ਵੀਂ ਪਾਸ, ਮੈਂ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਦੱਸਦਾ ਵੀ ਕਿਸੇ ਬੰਦੇ ਨੇ ਮੈਨੂੰ ਬੁਲਾਇਆ, ਮੈਂ ਕਾਲਜ ਸੀਗਾ, ਮੈਂ ਮਿਲ ਨਹੀਂ ਸਕਿਆ, ਪਰ ਉਹ ਬੰਦਾ ਪਹਿਲਾਂ ਮੈਨੂੰ ਬਾਈਜੀ ਕਰ ਰਿਹਾ ਸੀ। ਜਦੋਂ ਮੈਂ ਚਲਿਆ ਗਿਆ ਨਾ, ਉਹ ਆਦਮੀ ਮੈਨੂੰ ਮਾੜੇ ਚੰਗੇ ਸ਼ਬਦ ਬੋਲ ਰਿਹਾ ਸੀ, ਉਹਨੂੰ ਪਤਾ ਨਹੀਂ ਸੀ ਮੈਂ ਉਸ ਸਾਈਡ 'ਤੇ ਹਜੇ ਖੜਾਂ, ਮੈਂ ਫੋਨ 'ਤੇ ਗੱਲ ਕਰ ਰਿਹਾ ਸੀ। ਇਹ ਸਾਡੀ ਕਮਿਊਨਿਟੀ ਦੀ ਸੱਚਾਈ, ਸਭ ਨੂੰ ਪਤਾ ਕਿ ਬੋਲਣ ਜੋਗੇ ਨੇ, ਇਹਨਾਂ ਨੇ ਕੰਮ ਜਿਹੜਾ ਹੈਗਾ ਇਹੋ ਜਿਹੇ ਨਹੀਂ ਕਿ ਬਸ ਇੱਕ ਦੂਜੇ ਨੁਕਤਾ ਚੀਨੀ ਗਾਲੀ ਗਲੋਚ ਲਟਰਮ ਫਟਰਮ ਜੋ ਸਾਡੇ ਕੋਲ ਇਕੱਠਾ ਕੀਤਾ ਸੀ ਨਾਲ ਲੈ ਕੇ ਆਏ ਝੋਲਿਆਂ 'ਚ ਪਾ ਕੇ, ਉਹ ਅਸੀਂ 20-20 ਸਾਲ ਵੀ ਹੋ ਗਏ ਨੇ ਝੋਲਾ ਉਵੇਂ ਰੱਖਿਆ ਹੋਇਆ, ਉਹ ਰੋਜ਼ ਖੋਲ੍ਹ ਕੇ ਪੈਰਾਂ 'ਚ ਪਾ ਲਈਦਾ ਰਬੜ ਦੀ ਚੱਪਲਾਂ ਵਾਂਗੂ। ਦੇਖੋ ਮੈਂ ਅਗਰ ਸਿਆਸਤ 'ਚ ਹੋਵਾਂ, ਮੈਂ ਸਭ ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀਜ਼ ਦੇ ਆਡਿਟ ਪਾਊਂਗਾ ਕਿ ਤੁਹਾਡੀ ਇੰਸ਼ੋਰੈਂਸ ਅਤੇ ਕਿਊਬੈਕ ਦੀ ਇੰਸ਼ੋਰੈਂਸ ਦੇ ਵਿੱਚ ਕੀ ਫਰਕ ਆ। ਕਲੇਮ ਤਾਂ ਉਹਨਾਂ ਨੂੰ ਵੀ ਆਉਂਦੇ ਹੋਣਗੇ, ਉਹ ਕਹਿਣਗੇ ਜਨਾਬ ਤੁਹਾਡੀ ਸਟੇਟ 'ਚ ਚੋਰੀਆਂ ਬਹੁਤ ਹੋਈਆਂ, ਕਿਊਬੈਕ 'ਚ ਚੋਰੀਆਂ ਨਹੀਂ ਹੋਈਆਂ ਗੱਡੀਆਂ ਦੀਆਂ, ਤੁਹਾਡੀਆਂ ਗੱਡੀਆਂ ਚੋਰੀ ਹੋ ਕੇ ਕਿਊਬੈਕ 'ਚ ਵਿਕਦੀਆਂ ਰਹੀਆਂ ਨੇ। ਫਿਰ ਮੈਂ ਉੱਤੇ ਝਾੜੂ ਫਿਰੂੰਗਾ ਆਪਣੀ ਪੀੜ੍ਹੀ ਦੇ ਥੱਲੇ ਕਿ ਸਾਡੀ ਸਟੇਟ 'ਚ ਚੋਰੀਆਂ ਕਿੱਥੇ ਹੋਈਆਂ, ਕਿੱਥੇ ਅਸੀਂ ਮਾਰ ਖਾ ਗਏ। ਫਿਰ ਮੈਂ ਇੰਸ਼ੋਰੈਂਸ ਕੰਪਨੀਜ਼ ਨੂੰ ਕਹੂੰਗਾ ਆਪਣੇ ਪ੍ਰੋਫਿਟਸ ਦਿਖਾਓ ਸਾਨੂੰ, ਜੇ ਉਹ ਪ੍ਰਾਈਵੇਟ ਕੰਪਨੀ ਵੀ ਹੈ ਜਿਹਨੇ ਆਪਣੇ ਆਪ ਨੂੰ ਇੰਨੀ ਕੁ ਤਨਖਾਹ ਪਾਈ ਹੋਈ ਹੈ ਤਾਂ ਮੈਂ ਪੁੱਛੂੰਗਾ ਕਿ ਇੱਕ ਆਦਮੀ ਦੀ ਇੰਨੀ ਤਨਖਾਹ ਕਿਉਂ ਆ? ਉਹ ਕਹਿੰਦਾ ਅਸੀਂ ਟੈਕਸ ਦਿੰਦੇ ਹਾਂ ਜਿੰਨੀ ਮਰਜ਼ੀ ਹੋਵੇ। ਪਰ ਮੈਂ ਕਹੂੰਗਾ ਇਹ ਪਬਲਿਕ ਇੰਟਰਸਟ ਦੀ ਸੈਲਰੀ ਆ, ਤੁਸੀਂ ਇੱਕ ਲਾਇਸੈਂਸ ਦੇ ਰਾਹੀਂ ਬਾਉਂਡਡ ਹੋ ਔਰ ਉਹ ਬਾਉਂਡੇਸ਼ਨ ਦੇ ਅੰਡਰ ਹਰੇਕ ਬੰਦਾ ਇੰਸ਼ੋਰੈਂਸ ਕੰਪਨੀ ਖੋਲ੍ਹ ਨਹੀਂ ਸਕਦਾ। ਅਸੀਂ ਤੁਹਾਨੂੰ ਪੰਜ ਅੱਠ ਬੰਦਿਆਂ ਨੂੰ ਖੋਲ੍ਹਣ ਦਿੱਤੀਆਂ ਹੋਈਆਂ 10 ਬੰਦਿਆਂ ਨੂੰ, ਅਸੀਂ ਹੋਰ ਨਵੇਂ ਬੰਦਿਆਂ ਨੂੰ ਖੋਲ੍ਹਣ ਨਹੀਂ ਦਿੰਦੇ ਪਏ ਹੈਗੇ, ਨਵੀਆਂ ਕੰਪਨੀਜ਼ ਨਹੀਂ ਆਉਣ ਦਿੰਦੇ ਅਮਰੀਕਾ ਤੋਂ ਹੋਰ ਕਿਤੋਂ, ਅਤੇ ਅਸੀਂ ਤਾਂ ਤੁਹਾਨੂੰ ਮੌਜ ਲਵਾਈ ਹੋਈ ਆ, ਤੁਸੀਂ ਇੰਨੀ ਤਨਖਾਹ ਨਹੀਂ ਪਾ ਸਕਦੇ। ਦੂਸਰੇ ਪਾਸੇ ਜਿਹੜਾ ਸਿਸਟਮ ਚੱਲਦਾ ਲਾਇਸੈਂਸਿੰਗ ਸਿਸਟਮ ਹੈਲਥ ਕੇਅਰ ਦੇ ਵਿੱਚ, ਬਾਈ ਜੀ ਇੱਕ ਇੱਕ ਐਕਸਰੇ ਅਤੇ ਇੱਕ ਇੱਕ ਮਸ਼ੀਨ ਦੀ ਜਿਹੜੀ ਤੁਸੀਂ ਰਿਪੋਰਟਾਂ ਕਢਾ ਕੇ ਦੇਖੋ ਇਹਨਾਂ ਦੀਆਂ, ਤੁਸੀਂ ਤਾਂ ਜਾ ਕੇ ਇੱਕ ਮਿੰਟ 'ਚ ਸਕੈਨਿੰਗ ਕਰਾ ਕੇ ਆ ਜਾਂਦੇ ਹੋ, ਐਡੇ ਵੱਡੇ ਵੱਡੇ ਬਿੱਲ ਬਣ ਕੇ ਜਾਂਦੇ ਨੇ, ਇੰਨੇ ਦੀ ਤਾਂ ਮਸ਼ੀਨ ਪੇਡ ਆਫ ਹੋ ਜਾਵੇ 2 ਮਹੀਨਿਆਂ ਦੇ ਵਿੱਚ ਜਿੰਨੇ ਇਹਨਾਂ ਨੂੰ ਬਿੱਲ ਜਾਂਦੇ ਪਏ ਨੇ। ਹੈਲਥ ਕੇਅਰ 'ਚ ਲੌਬੀਜ਼ ਬੈਠੀਆਂ ਨੇ, ਉਹਨਾਂ ਨੇ ਆਪਣੀਆਂ ਮਸ਼ੀਨਾਂ ਲਾਈਆਂ ਹੋਈਆਂ ਨੇ, ਉਹਨਾਂ ਦੇ ਬਿੱਲ ਦੇਖੋਗੇ ਨਾ 2 ਮਹੀਨਿਆਂ 'ਚ ਉਹ ਪੇਡ ਆਫ ਹੋ ਜਾਂਦਾ। ਤੁਸੀਂ ਇੱਥੇ ਟਰੱਕ 7 ਸਾਲ 'ਚ ਪੇ ਆਫ ਨਹੀਂ ਕਰ ਪਾਉਂਦੇ, ਕਿਉਂ ਨਹੀਂ ਕਰ ਪਾਉਂਦੇ 7 ਸਾਲ 'ਚ? ਕਿਉਂਕਿ ਤੁਹਾਡੇ ਨਾਲ ਸਿਸਟਮ 'ਚ ਇਹਨਾਂ ਨੇ ਬਾਉਂਡਿੰਗ ਨਹੀਂ ਕੀਤੀ ਹੋਈ, ਉੱਥੇ ਲਿਮਿਟਡ ਜੇ ਲੋਕਾਂ ਨੂੰ ਲਾਇਸੈਂਸ ਦਿੱਤੇ ਆ ਅਤੇ ਉਹ ਬਾਉਂਡ ਕੀਤੇ ਹੋਏ ਨੇ। ਜੇ ਤੁਸੀਂ ਉਹਨਾਂ ਦੇ ਬਿੱਲਾਂ ਨੂੰ ਦੇਖੋ, ਮੈਂ ਤੁਹਾਨੂੰ ਕੀ ਕਿਹਾ ਸੀ ਵੀ ਡਾਕਟਰ ਕੋਲ ਜਾਂਦੇ, ਡਾਕਟਰ ਕੇਅਰ ਕਰਦਾ ਕਿਸੇ ਦੀ ਅੱਜ ਦੀ ਡੇਟ ਦੇ ਵਿੱਚ, ਉਹ ਕਹਿੰਦਾ ਚਲੋ ਚਲੋ ਫਟਾਫਟ ਨਿਕਲੋ, ਅਗਲੀ $28 ਦਾ ਬਿੱਲ ਪੈ ਜਾਂਦਾ ਸਰਕਾਰ ਨੂੰ। ਇੱਕ ਪ੍ਰਸਕ੍ਰਿਪਸ਼ਨ ਜਿਹੜੀ ਲਿਖ ਕੇ ਭੇਜਦੇ ਆ $10 ਤੋਂ $12 ਉਹਦੇ ਪੈਂਦੇ ਨੇ ਫਾਰਮੇਸੀ ਦੇ ਉੱਤੇ ਪ੍ਰਸਕ੍ਰਿਪਸ਼ਨ ਦੇ। ਅਤੇ ਇਹ ਜਿਹੜੇ ਸਿਸਟਮ ਨੇ ਇਹ ਖੁੱਲ੍ਹੇ ਛੱਡੇ ਹੋਏ ਨੇ। ਅਤੇ ਦੂਜੇ ਪਾਸੇ ਕੀ ਕੀਤਾ ਜਾ ਰਿਹਾ, ਹੋਰ ਸੁਣੋ ਇੰਟਰਸਟਿੰਗ ਗੱਲ, ਦੂਜੇ ਪਾਸੇ ਪਬਲਿਕ ਸਰਵਿਸ ਦੇ ਵਿੱਚੋਂ ਵਰਕਰਸ ਘਟਾਏ ਜਾ ਰਹੇ ਨੇ, ਬਜਾਏ ਆਹ ਚੀਜ਼ਾਂ ਦੇ ਖਰਚੇ ਘਟਾਏ ਜਾਣ, ਇਹਨਾਂ ਨੂੰ ਕੰਟਰੋਲ ਕੀਤਾ ਜਾਵੇ, ਪਬਲਿਕ ਸਰਵਿਸ ਘਟਾ ਦਿਓ, ਡਾਕਟਰ ਘਟਾ ਦਿਓ ਹਸਪਤਾਲਾਂ 'ਚ, ਨਰਸਾਂ ਘਟਾ ਦਿਓ ਹਸਪਤਾਲਾਂ 'ਚ, ਆਹ ਸਭ ਕੁਝ ਕੀਤਾ ਜਾ ਰਿਹਾ। ਹੁਣ ਤੀਜਾ ਇਹ ਆ ਗਿਆ, ਮੈਂ ਡਾਕਟਰਸ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ, ਸਭ ਦੀ ਬਹੁਤ ਰਿਸਪੈਕਟ ਕਰਦਾ, ਪਰ ਜਿਹੜੇ ਲੋਕ ਰੋਟੀ ਲਈ ਆਵਾ ਜਾ ਰਹੇ ਨੇ ਅਤੇ ਜਿਹੜੇ ਲੋਕ ਬਿਨਾਂ ਹੀ ਗੱਲਾਂ ਤੋਂ ਪੈਸੇ ਬਣਾਈ ਜਾ ਰਹੇ ਨੇ, BMOTD ਜਾਂ ਜਿਹੜੀਆਂ ਕੋਈ ਕੰਪਨੀਆਂ ਨੇ ਮਸ਼ੀਨਾਂ ਮਸ਼ੂਨ ਵਾਲੀਆਂ, ਇਹਨਾਂ ਨੂੰ ਓਪਨ ਟੂ ਪਬਲਿਕ ਕਿਉਂ ਨਹੀਂ ਕੀਤਾ ਜਾਂਦਾ? ਕਿਹਾ ਗਿਆ ਕਿ ਓਪਨ ਟੂ ਪਬਲਿਕ ਨੇ, ਪ੍ਰਾਈਵੇਟ ਸੈਕਟਰ ਹੈ, ਪਰ ਇਹ 'ਤੇ ਕਬਜ਼ਾ ਕਾਰਪੋਰੇਟ ਕੰਪਨੀਆਂ ਦਾ। ਹੁਣ ਇੱਕ ਲੇਡੀ ਮੇਰਾ ਸ਼ੋਅ ਸੁਣਦੀ ਹੈ, ਉਹ ਆਪਣੀ ਲੈਬ ਖੋਲ੍ਹਣੀ ਚਾਹੁੰਦੀ ਹੈ, ਉਹ ਇੱਕ ਵੱਡੀ ਲੈਬ 'ਚ ਨੌਕਰੀ ਕਰਦੀ ਆ, ਉਹ ਲੈਬ ਨਹੀਂ ਖੋਲ੍ਹ ਸਕਦੀ ਕਿਉਂਕਿ ਅਸੀਂ ਓਪਨਿੰਗ ਰੱਖੀ ਹੋਈ ਨਹੀਂ ਲੋਕਾਂ ਲਈ। ਆਹ ਚੀਜ਼ ਲਈ ਯਿੰਗਸ਼ੀ ਜਿਹੜਾ ਹੈਗਾ ਚਾਈਨਾ ਦਾ ਪ੍ਰੈਜ਼ੀਡੈਂਟ ਆ, ਇੱਕ ਕੰਪਨੀ ਨੇ AI ਲਿਆਉਂਦੀ ਆਪਣੀ ਕੰਪਨੀ 'ਚ, ਉਹ AI ਦੇ ਰਾਹੀਂ ਉਸ ਵਰਕਰ ਨੇ ਜਿਹੜਾ ਕੇਸ ਪਾਇਆ ਕਿ ਮੇਰੇ ਉੱਪਰ ਬਹੁਤ ਅਸਰ ਪਿਆ ਅਤੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਇੱਕ AI ਰੋਬੋਟ ਲਿਆ ਕੇ, ਉਸ ਕੇਸ ਦੀ ਜੱਜਮੈਂਟ ਆਈ ਅਤੇ ਪ੍ਰੈਜ਼ੀਡੈਂਟ ਬੋਲਿਆ ਕਿ ਕੰਪਨੀਆਂ ਲੋਕਾਂ ਦੀਆਂ ਨੌਕਰੀਆਂ ਖੋ ਕੇ ਮਜ਼ਾਕ ਨਹੀਂ ਕਰ ਸਕਦੀਆਂ, AI ਦੀ ਲਿਮਿਟ ਅਸੀਂ ਸੈੱਟ ਕਰਾਂਗੇ ਕਿੰਨੀ ਕੁ ਵਰਤਣੀਆਂ ਤੁਸੀਂ, ਤੁਸੀਂ ਲੋਕਾਂ ਦੀਆਂ ਨੌਕਰੀਆਂ ਨਹੀਂ ਖੋ ਸਕਦੇ, ਲੋਕ ਨੌਕਰੀਆਂ 'ਤੇ ਵੀ ਮੈਨੂੰ ਚਾਹੀਦੇ ਨੇ, ਇਹਨੂੰ ਲੀਡਰ ਕਹਿੰਦੇ ਹੁੰਦੇ ਨੇ। ਫਿਲਹਾਲ ਰੇਡੀਓਜ਼ ਦੇ ਨੰਬਰ ਨੇ 905-673-33 ਅਤੇ ਜਿਹੜੀਆਂ ਗੱਲਾਂ ਮੈਂ ਕਰਦਾ ਹੁੰਦਾ ਮੈਨੂੰ ਪਤਾ ਨਹੀਂਗਾ ਤੁਹਾਨੂੰ ਜਾਇਜ਼ ਲੱਗਦੀਆਂ ਕਿ ਨਹੀਂ ਲੱਗਦੀਆਂ। ਫਿਲਹਾਲ ਆਪਾਂ ਆਪਣੀਆਂ ਗੱਲਾਂ ਹੋਰਾਂ 'ਤੇ ਆ ਜਾਂਦੇ ਹਾਂ। ਸੀਰੀਅਸ ਹੋਣਾ, ਸੁਣਨਾ, ਐਜੂਕੇਟਡ ਹੋਣਾ, ਮੈਂ ਜੈਨੂਅਨ ਗੱਲਾਂ ਬੋਲਦਾ ਵੀ ਇੱਕ ਲੇਡੀ ਜਿਹਦੇ ਕੋਲ ਲਾਇਸੈਂਸ ਆ, ਜਿਹੜੀ ਉਹ ਕੰਪਨੀ ਅੰਦਰ ਨੌਕਰੀ ਕਰ ਰਹੀ ਹੈ, ਉਹਨੂੰ ਲਾਇਸੈਂਸਿੰਗ ਦੇ ਅੰਡਰ ਪ੍ਰੈਕਟਿਸ ਨਹੀਂ ਅਲਾਓ ਹੋ ਸਕਦੀ ਕਿਉਂਕਿ ਕਾਰਪੋਰੇਟ ਪ੍ਰਾਈਵੇਟ ਸੈਕਟਰ ਹੈ ਜੀ, ਪ੍ਰਾਈਵੇਟ ਸੈਕਟਰ ਨਾ ਕਹੋ, ਦੋਸਤਾਂ ਦੀਆਂ ਵੱਡੀਆਂ ਵੱਡੀਆਂ ਕੰਪਨੀਜ਼ ਨੇ, ਕਾਰਪੋਰੇਟਸ ਉਹਨਾਂ ਦੇ ਕਬਜ਼ੇ ਨੇ। ਮੈਂ ਇੱਕ ਗੱਲ ਸੁਣਾਈ ਸੀ ਡਗਫੋਰਡ ਦੀ ਕਿ ਇਹਦਾ ਹਾਊਸਿੰਗ ਮਿਨਿਸਟਰ ਰਿਜ਼ਾਈਨ ਕਰ ਗਿਆ ਸੀ, ਉੱਥੇ ਇਨਕੁਆਇਰੀ ਚੱਲਦੀ ਪਈ ਹੈ ਸਮੇਂ RCMP ਦੀ। ਇਹ ਕਿਵੇਂ ਸਟੇਜਾਂ 'ਤੇ ਖੜ੍ਹ ਕੇ ਲੋਕਾਂ ਨੂੰ ਗੱਲਾਂ ਸੁਣਾਉਂਦੇ ਨੇ ਕਿ ਤੁਹਾਡੇ ਮਕਾਨ ਸਸਤੇ ਕਰ ਦੇਣੇ, ਹਾਊਸਿੰਗ ਅਫੋਰਡੇਬਿਲਟੀ, ਦੂਜੇ ਪਾਸੇ ਉਹ 100 ਮਿਲੀਅਨ ਦੀ ਜ਼ਮੀਨ ਖਰੀਦਦੇ ਨੇ, 100 ਮਿਲੀਅਨ ਦੀ ਜ਼ਮੀਨ ਦੀ ਜ਼ੋਨਿੰਗ ਚੇਂਜ ਕਰਾਉਂਦੇ ਨੇ, ਉਹਦੇ 'ਚੋਂ 20 ਏਕੜ 350 ਮਿਲੀਅਨ ਦੇ ਵੇਚ ਦਿੰਦੇ ਨੇ, 20 ਏਕੜ 350 ਮਿਲੀਅਨ ਦੇ, 80 ਏਕੜ ਉਹਨਾਂ ਕੋਲ ਫੇਰ ਆ ਜਾਂਦੇ ਜਿਹਦੀ ਐਸਟੀਮੇਟਡ ਕੀਮਤ $700-800 ਮਿਲੀਅਨ ਆ। ਯਾਨੀ 100 ਮਿਲੀਅਨ ਕਿਤੇ ਦਾ ਕਿਤੇ ਜਾ ਪਹੁੰਚਿਆ, ਅਤੇ ਭਾਈ ਮਕਾਨ ਕਿੱਥੋਂ ਸਸਤੇ ਮਿਲਣਗੇ, ਜ਼ਮੀਨ 'ਚ ਐਡੇ ਵੱਡੇ ਵੱਡੇ ਘਪਲੇ ਹੋਣਗੇ, ਐਡਾ ਕੁਸ਼ਨ ਜ਼ਮੀਨ ਦੀ ਪਰਚੇਜ਼ 'ਚ ਰੱਖਿਆ ਹੋਊਗਾ, ਕਿੱਥੋਂ ਮਕਾਨ ਸਸਤੇ ਹੋਣਗੇ? ਪੋਲਿਸੀਜ਼ ਨਹੀਂ ਕੋਈ ਵੀ ਲਿਆਉਣਾ ਚਾਹੁੰਦਾ, ਤੁਹਾਡੀਆਂ ਗੱਲਾਂ ਸੁਣ ਰਹੇ ਹੋ ਤੁਸੀਂ ਮੇਰੀਆਂ ਸਾਰੇ। ਬੈਂਸ ਆਇਆ ਹੁਣ ਕੱਲ੍ਹ, ਨਵਦੀਪ ਬੈਂਸ, ਇਹਨੂੰ ਵੀ ਦੇਖ ਲਿਓ ਕਿ ਇਹ ਰੋਜਰਸ ਤੋਂ ਰੈਜ਼ਿਗਨੇਸ਼ਨ ਦੇ ਕੇ ਜਾਂ ਕਿੱਥੋਂ ਰੈਜ਼ਿਗਨੇਸ਼ਨ ਦੇ ਕੇ ਆਇਆ। ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ, ਤੁਹਾਨੂੰ ਪ੍ਰੋਪਰ ਜਾਣਕਾਰੀ, ਮੈਂ ਕੋਈ ਇਲੀਗਲ ਗੱਲ ਨਹੀਂ ਬੋਲਦਾ। ਬੈਂਸ ਸਾਹਿਬ ਨਾਲ ਮੇਰੀ ਇੰਨੀ ਜ਼ਿਆਦਾ ਦੋਸਤੀ ਆ, ਮੈਂ ਮਿਲਿਆ, ਬਹੁਤ ਵਾਰ ਬੈਠਿਆ, ਕਿਸੇ ਦੇ ਖਿਲਾਫ ਨਹੀਂ। ਮੈਂ ਜਸਟ ਇਹ ਕਹੂੰਗਾ, ਡਿਸਕਲੋਜ਼ਰਸ ਨਾਲ ਅਟੈਚ ਹੋਣੇ ਚਾਹੀਦੇ ਨੇ ਕਿ ਬਾਈ ਮੈਂ ਆਹ ਛੱਡ ਕੇ ਇੱਥੇ ਆ ਰਿਹਾ, ਕਿਉਂ ਆ ਰਿਹਾ। ਮੈਂ ਜਦੋਂ ਇੰਨੀਆਂ ਗੱਲਾਂ ਆਪਣੀਆਂ ਸਾਫ਼ ਸਾਫ਼ ਬੋਲ ਦਿੰਦਾ ਕਿ ਮੇਰੇ ਕੋਲ ਇੱਕ ਘਰ ਆ, ਮੇਰੇ ਕੋਲ ਆਹਾ, ਮੇਰੇ ਕੋਲ ਆਹਾ, ਡਿਸਕਲੋਜ਼ਰ ਓਪਨ ਟੂ ਪਬਲਿਕ ਹੋਣ, ਕਿਉਂਕਿ ਕੱਲ੍ਹ ਮੈਂ ਇੱਕ ਮੇਨ ਸਟ੍ਰੀਮ ਮੀਡੀਆ 'ਚ ਦੇਖ ਰਿਹਾ ਸੀ, ਉੱਥੇ ਗੱਲ ਕਰ ਰਹੇ ਸੀ ਕਿ ਐਡੀ ਵੱਡੀ ਜੋਬ ਉਹਦੀ ਰੋਜਰਸ ਦੇ ਵਿੱਚ, ਪੋਲੀਟੀਸ਼ੀਅਨਸ ਨੂੰ ਇੰਨੀਆਂ ਵੱਡੀਆਂ ਜੌਬਸ ਕਿਉਂ ਮਿਲਦੀਆਂ ਨੇ ਸਿਆਸਤ 'ਚ ਹਟਣ ਤੋਂ ਬਾਅਦ? ਕਿਉਂ ਹਾਰਪਰ ਹੋਣਾ ਵਰਗੀਆਂ ਦੀਆਂ ਐਡੀਆਂ ਐਡੀਆਂ ਕੰਸਲਟੇਸ਼ਨ ਕੰਪਨੀਆਂ ਨੇ ਜਿਹੜੀਆਂ ਮੁਲਕ ਦੇ ਨਾਲ ਸੈਟਿੰਗ ਕਰਾਉਂਦੀਆਂ ਨੇ ਕੋਈ ਵੀ ਬਿਜ਼ਨਸ ਇੱਥੇ ਖੋਲ੍ਹਣਾ ਹੈਗਾ, ਕਿਉਂ ਨੇ ਬਈ? ਕਿਉਂ ਸਾਡਾ ਤੁਹਾਡਾ $20 ਦਾ ਟ੍ਰਾਂਜੈਕਸ਼ਨ ਇੱਧਰ ਇੱਧਰ ਹੋ ਗਿਆ, ਉਹ ਕਰਪਸ਼ਨ ਹੋ ਗਈ? ਇਹ ਗੱਲਾਂ ਨੇ ਕਰਨ ਵਾਲੀਆਂ, ਅਸਲ 'ਚ ਇਹ ਗੱਲਾਂ ਨੇ। ਇੱਥੇ ਕੋਈ ਤੀਆਂ ਦੇ ਟਿਕਟਾਂ ਵੇਚਦਾ ਫਿਰਦਾ, ਕੋਈ ਗਿੱਧੇ ਪਾਉਂਦਾ ਫਿਰਦਾ, ਕੋਈ ਭੰਗੜੇ ਪਾਉਂਦਾ ਫਿਰਦਾ, ਕੋਈ ਕੁਛ ਵੇਚਦਾ ਫਿਰਦਾ। ਜਿਹੜੇ ਪਬਲਿਕ ਦੇ ਮੁੱਦੇ ਨੇ ਯਾਰ, ਉਹ ਕਿਵੇਂ ਆਉਣਗੇ ਸਾਹਮਣੇ? ਪਬਲਿਕ ਤੱਕ ਚੀਜ਼ਾਂ ਨੂੰ ਲੈ ਕੇ ਜਾਣਾ, ਪਬਲਿਕ ਤੱਕ ਨਿਰਪੱਖ ਹੋ ਕੇ ਲੈ ਕੇ ਜਾਣਾ, ਕਿਸੇ ਨਾਲ ਕੋਈ ਭਾਵ ਨਾ ਹੋਣਾ। ਪਰ ਇੱਕ ਕੁਐਸਚਨ ਹੈ ਕਿ ਇੱਕ ਬੰਦਾ 2500 ਰੁਪਈਏ ਬਣਾਉਣ ਲਈ ਸਟਰਗਲ ਕਰ ਰਿਹਾ ਅਤੇ ਇੱਕ ਬੰਦਾ ਸਾਲ ਦਾ 1 ਮਿਲੀਅਨ ਕਮਾ ਰਿਹਾ ਅਤੇ ਹੁਣ ਨਵੀਂ ਦੂਜੀ ਪੋਸਟ 'ਤੇ ਚੱਲਿਆ, ਕੀ ਇਹ ਗੱਲ ਸੱਚ ਹੋ ਗਈ ਹੈ ਕਿ ਗਰੀਬ ਗਰੀਬ ਰਹੂਗਾ ਅਤੇ ਅਮੀਰ ਅਮੀਰ ਰਹੂਗਾ? ਹੁਣ ਅਮੀਰ ਹੋਣ ਲਈ ਉਹ ਲੋਕ, ਮੈਂ ਉਹਨਾਂ ਦੀ ਵੀ ਗੱਲ ਕਰਦਾ ਜਿਹੜਾ ਸੁੱਤੇ ਪਾ ਪੈਂਦੇ, ਅੱਜ ਆਉਣਾ ਕੱਲ੍ਹ ਆਉਣਾ, ਇੰਟਰਵਿਊ ਲਈ ਪੁੱਛ ਦਿੰਦੇ ਨੇ ਵੀ ਅੱਜ ਆਵਾਂ ਕਿ ਹਜੇ 2-3 ਦਿਨਾਂ ਤੱਕ ਆਵਾਂ? ਅਤੇ ਇਹੋ ਜਿਹਾ ਵਰਕਰ ਕੀ ਤੁਹਾਡੀ ਕੰਪਨੀ ਦਾ ਸਵਾਰੂਗਾ ਕਿ ਕੀ ਆਪਣਾ ਸਵਾਰੂਗਾ? ਇਹੋ ਜਿਹੇ ਵੀ ਲੋਕ ਹੈਗੇ ਨੇ ਥੱਲੇ ਜਿਹੜੇ ਗਰੀਬ ਨੇ, ਆਪਣੀਆਂ ਆਦਤਾਂ ਕਰਕੇ ਨੇ, ਇਸ ਲਈ ਬਾਬਾ ਬਖਤੌਰਾ ਚਲਾਉਂਦੇ ਨੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਅਮਨ ਜੀ।
0: ਇੱਕ ਵਾਰ ਬਾਬਾ ਬਖਤੌਰਾ ਫਿਰ ਖੋਲ ਦਈਏ
1: ਜੀ। ਜੀ ਬਿਲਕੁਲ,
0: ਅੱਜ ਆਉਣਾ, ਹੁਣੇ ਆਉਣਾ, ਅੱਜ ਹੁਣ। ਇਹੋ ਜਿਹੇ ਲੋਕਾਂ ਦੀ, ਇਹੋ ਜਿਹੇ ਵੀ ਲੋਕ ਨੇ ਅਤੇ ਜਿਹੜੇ ਤਰੱਕੀ ਕਰ ਰਹੇ ਉਹ ਵੀ ਨੇ, ਪਰ ਉਹ ਆਪਣੀ ਮਿਹਨਤ ਕਰਦੇ ਨੇ, ਅੱਗੇ ਵੱਧਦੇ ਨੇ। ਪਰ ਇਹ ਗੱਲਾਂ ਕਲੀਅਰ ਹੋਣ, ਮੈਂ ਜੇ ਕੋਈ ਡੱਗ ਫੂਡ ਦੀ ਗੱਲ ਬੋਲੀ ਉਹਦੇ ਪਿੱਛੇ ਲੌਜਿਕ ਆ। ਜੇ ਮੈਂ ਬੋਲਿਆ ਕਿ ਨਦੀ ਪੈਸੇ ਆ ਰਹੇ ਨੇ, ਮੈਂ ਉਹਦੇ ਪਿੱਛੇ ਲੌਜਿਕ ਆ ਕਿ ਉਹ ਐਡੀ ਵੱਡੀ ਜੌਬ ਤੋਂ ਇਸ ਕੰਮ 'ਚ ਕਿਉਂ ਆ ਰਹੇ ਨੇ, ਡਾਊਨਗ੍ਰੇਡਿੰਗ ਕਿਉਂ ਕਰ ਰਹੇ ਨੇ ਆਪਣੀ ਤਨਖਾਹ ਦੀ। ਹਾਂਜੀ, ਉਹ ਡਿਕਲੇਅਰ ਕਰਨ ਕਿ ਮੈਂ ਤਾਂ, ਮੈਂ ਹੋਊਂਗਾ, ਮੈਂ ਡਿਕਲੇਅਰ ਕਰੂੰਗਾ। ਦੇਖੋ ਬਈ, ਮੈਂ 7 ਲੱਖ ਬਣਾਉਂਦਾ ਸੀ ਐਗਜ਼ਾਮਪਲ, ਦੇਖੋ ਹੁਣ ਮੈਂ 2.5 ਲੱਖ ਦੀ ਜੌਬ 'ਤੇ ਪ੍ਰੀਮੀਅਰ 'ਤੇ ਆਉਣ ਨੂੰ ਤਿਆਰ ਹਾਂ, ਉਹ ਵੀ ਰਿਸਕ ਲੈ ਕੇ ਆਪਣੀ ਜੌਬ ਛੱਡ ਕੇ। ਜੇ ਉਸ ਕੰਪਨੀ 'ਚ ਮੈਂ ਜੌਬ ਛੱਡ ਕੇ ਇੱਧਰ ਆ ਰਿਹਾ, ਫਿਊਚਰ 'ਚ ਉਸ ਕੰਪਨੀ ਨੂੰ ਮੇਰਾ ਕੋਈ ਫਾਇਦਾ ਤਾਂ ਨਹੀਂ ਹੋਊਗਾ। ਕੌਨਫਲਿਕਟ ਕਲੀਅਰ ਹੋਣੇ ਚਾਹੀਦੇ ਨੇ ਸਾਰੇ, ਬਿਲਕੁਲ ਕਲੀਅਰ 100%। ਅਤੇ ਮੈਂ ਦੱਸਾਂ ਪਬਲਿਕ ਨੂੰ ਆ ਕੇ, ਇਹ ਨਹੀਂ ਕਿ ਮੈਂ ਆ ਗਿਆ, ਇਹ ਕਿ ਮੈਂ ਜੇ ਆ ਗਿਆ। ਦੇਖੋ ਦੋਨੋਂ ਪਾਰਟੀਜ਼ ਲਈ ਮੈਂ ਗੱਲ ਕੀਤੀ ਹੈ, ਲਿਬਰਲ ਫੈਡਰਲ ਗਵਰਨਮੈਂਟ ਲਈ ਮੈਂ ਅੱਜ ਬੋਲਿਆ, ਇਹਦੇ ਲਈ ਬੋਲਿਆ, ਮੈਂ ਸਿਟੀਜ਼ ਲਈ ਬੋਲਿਆ ਹੈਗਾ ਕਿ ਸਿਟੀਜ਼ ਹੁਣ ਡਿਸਾਈਡ ਕਰਨਗੀਆਂ ਨਵੇਂ ਪਰਮਿਟ ਕੱਢ ਦੇਣਗੇ ਜੀ। ਅੱਜ ਦੀ ਡੇਟ 'ਚ ਈ ਬਾਈਕ 'ਤੇ ਕੋਈ ਪਰਮਿਟ ਨਹੀਂ ਹੈਗਾ, ਹੁਣ ਕੱਢ ਦੇਣਗੇ ਕਿ ਤੁਸੀਂ ਪਾਸ ਕਰਾਓਗੇ, ਚੈੱਕ ਕਰਾਓਗੇ, ਸਾਨੂੰ 200 ਰੁਪਈਆ ਦਿਓਗੇ, ਫਿਰ ਤੁਹਾਨੂੰ ਅਸੀਂ ਈ ਬਾਈਕ ਚਲਾਉਣ ਦੇਵਾਂਗੇ ਜਿਹੜੀ 2-3 ਮਹੀਨੇ ਚਲਾਉਣੀ ਹੁੰਦੀ ਹੈ, 100 ਰੁਪਇਆ ਮਹੀਨੇ ਦਾ ਤੁਹਾਡੇ ਤੋਂ ਅਸੀਂ ਲੈ ਲਾਂਗੇ। ਵੀ ਕਿਤੇ ਲੋਕਾਂ ਨੂੰ ਬਚ ਰਿਹਾ ਨਾ, ਉਹਨਾਂ ਨੂੰ ਬਚਣ ਨਹੀਂ ਦੇਣਾ, ਆਪਾਂ ਚੱਕ ਦੇਣੇ ਫੱਟੇ। ਸਟੂਡੀਓ ਨੰਬਰ 905-673-33-37। ਆਜੋ ਜੀ, ਬਿਗ ਇੰਸ਼ੋਰੈਂਸ ਤੋਂ ਮਨਮੋਹਨ ਸਿੰਘ। ਮਨਮੋਹਨ ਸਿੰਘ ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਭਾਜੀ।
0: ਮਨਮੋਹਨ ਸਿੰਘ, ਸਪੋਜ਼ ਤੁਹਾਨੂੰ ਰੇਡੀਓ ਕਾਲ ਕੱਟਦੇ ਆ, ਅਪਰੋਕਸੀਮੇਟ ਕਿੰਨੇ ਕੁ ਕਾਲ ਆਉਂਦੇ? ਅਪਰੋਕਸੀਮੇਟ ਜੋ ਵੀ ਨੰਬਰ ਜਿਹਾ ਬੋਲ ਦਿਓ ਇੱਕ।
2: ਭਾਜੀ ਉਹਨਾਂ ਨੇ ਐਵਰੇਜ 8-10 ਤੇ ਆਉਂਦੀਆਂ ਹੀ
0: ਆ। 10 ਦੇ ਵਿੱਚੋਂ ਆਨ ਐਵਰੇਜ ਕਿੰਨੇ ਲੋਕਾਂ ਦੀ ਇੰਸ਼ੋਰੈਂਸ ਘਟ ਰਹੀ ਹੈ ਤੇ ਇੰਸ਼ੋਰੈਂਸ ਕਿੰਨੀ ਘਟੀ ਹੈ, ਕਿਉਂ ਘਟ ਰਹੀ ਹੈ?
2: ਜੀ ਜੀ ਬਿਲਕੁਲ ਭਾਜੀ। ਸੋ ਆਪਾਂ ਉਹਨਾਂ ਐਪ ਸਾਰਿਆਂ ਨੂੰ ਕੋਟ ਕਰਦੇ ਹਾਂ, ਕਈਆਂ ਦੀ ਡੇਟ ਹਜੇ ਦੂਰ ਹੁੰਦੀ ਹੈ ਤਾਂ ਉਹਨਾਂ ਆਪਾਂ ਰਿਕਮੈਂਡ ਕਰਦੇ ਕਿ ਵੇਟ ਕਰ ਲਓ ਜੇ ਉਹਨਾਂ ਦੇ ਪੈਸੇ ਨਹੀਂ ਸੇਵ ਹੋ ਰਹੇ। ਆਲਮੋਸਟ 50% ਜਿਹੜੇ ਕਸਟਮਰ ਦਾ ਉਹਨਾਂ ਦੇ ਕਾਫੀ ਵਧੀਆ ਰੇਟਸ ਆਏ ਨੇ ਸਾਡੇ ਕੋਲ, ਜਿਹੜੇ ਬਾਕੀ ਉਹਨਾਂ ਨੂੰ ਆਪਾਂ ਕਹੀਦਾ ਥੋੜਾ ਵੇਟ ਕਰ ਲਓ, ਜਾਂ ਥੋੜਾ ਰਾਈਟ ਟਾਈਮ ਹੈਗਾ ਹਜੇ ਚੇਂਜ ਕਰਨ ਦਾ, ਉਹਨਾਂ ਨੂੰ ਆਪਾਂ ਗਾਈਡ ਕਰ ਦਈਦਾ ਜਾਂ ਕਿੱਦਾਂ ਘੱਟ ਸਕਦੀ ਉਹ ਵੀ ਆਪਾਂ ਉਹਨਾਂ ਨੂੰ ਗਾਈਡ ਕਰ ਦਿੱਤਾ। ਸੋ ਆਲਮੋਸਟ 50% ਆਪਾਂ ਕੋਲ ਕਸਟਮਰ ਜਿਹੜੇ ਆਉਂਦੇ ਉਹਨਾਂ ਨੂੰ ਆਪਾਂ ਕਾਫੀ ਵਧੀਆ ਹੈਲਪ ਕਰਦੇ ਹਾਂ, ਜਿਹਨਾਂ ਵਿੱਚ ਆਪਾਂ 2-3 ਕੇਸ ਹਮੇਸ਼ਾ ਮੈਂ ਸ਼ੇਅਰ ਕਰਦਾ ਹਾਂ। ਜਿਹੜੇ ਇਸ ਵੀਕ ਦੇ 2 ਕੇਸ ਆ, ਉਹਨਾਂ ਵਿੱਚ ਆਪਾਂ 3 ਗੱਡੀਆਂ 1 ਘਰ ਦੇ ਪਿੱਛੇ $2,450 ਈਅਰ ਦੀ ਸੇਵ ਕਰਕੇ ਦਿੱਤੇ ਉਹਨਾਂ ਨੂੰ। ਦੂਸਰੇ ਕੇਸ ਵਿੱਚ 2 ਗੱਡੀਆਂ 2 ਘਰ ਦੇ ਪਿੱਛੇ $1,850 ਭਾਜੀ ਈਅਰ ਦੀ ਸੇਵ ਕਰਾ ਕੇ ਦਿੱਤੇ ਆ। ਐਂਡ ਤੀਸਰਾ ਕੇਸ ਸੀਗਾ 1 ਗੱਡੀ ਦੇ 10 ਇੰਸ਼ੋਰੈਂਸ ਦੇ ਪਿੱਛੇ ਆਲਮੋਸਟ $1,200 ਈਅਰ ਦੀ ਆਪਾਂ ਸੇਵ ਕਰਕੇ ਦਿੱਤੇ ਭਾਜੀ।
0: ਜੀ
2: ਜੀ ਭਾਜੀ ਰੈਂਟਲ ਪ੍ਰੋਪਰਟੀ ਨੇ, ਤੁਸੀਂ ਉਸ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ, ਜਾਂ ਤੁਸੀਂ ਲੱਭ ਰਹੇ ਹੋ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਤੁਸੀਂ ਆਪਣੇ ਬਿਜ਼ਨਸ ਲਈ, ਜਾਂ ਤੁਸੀਂ ਸੈਲਫ ਇੰਪਲੋਇਡ ਹੋ, ਤੁਸੀਂ ਉਸ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ 416-990-3200 ਦੇ ਉੱਤੇ। ਆਪਾਂ 20+ ਕੰਪਨੀਸ ਨਾਲ ਡੀਲ ਕਰਦੇ ਹਾਂ ਤੇ ਤੁਹਾਨੂੰ ਬੈਸਟ ਤੋਂ ਬੈਸਟ ਕੋਡ ਆਪਾਂ ਲੈ ਕੇ ਦਿੰਦੇ ਹਾਂ। ਥੈਂਕ ਯੂ ਬਾਜੀ। ਸੋ 416-990-3200 416-990-3200 416-990-3200 3200. थैंक यू बाजी।
0: 416-990-3200 ਇਸ ਨੰਬਰ ਤੇ ਕਾਲ ਕਰਿਓ। ਇੰਸ਼ੋਰੈਂਸ ਚੈੱਕ ਕਰਦੇ ਰਹੋ, ਬਿਲਕੁਲ ਵੇਸਲੇ ਨਾ ਹੋਵੋ, ਜਮਾਂ ਹੀ ਐਂ ਨਾ ਸੋਚੋ ਮੈਂ ਤਾਂ ਹੁਣੇ ਰਿਨਿਊ ਕਰਕੇ ਹਟਿਆ, ਰਿਨਿਊਅਲ ਦੇ ਹੀ ਪੰਗੇ ਨੇ, ਉਹ ਤੋਂ ਪਹਿਲਾਂ ਪਹਿਲਾਂ ਚੈੱਕ ਕਰ ਲਓ, ਘੱਟ ਜੂਗੀ ਇੰਸ਼ੋਰੈਂਸ ਤੁਹਾਡੀ। ਅਤੇ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
3: ਠੀਕ ਹੈ, ਮੈਂ ਅਮਰਜੀਤ ਬੋਲ ਰਹੀ ਹੈਗੀ।
0: ਹਾਂਜੀ ਜੀ, ਕੋਈ ਫਰਕ ਨਹੀਂ ਪੈਂਦਾ ਸੁਰਿੰਦਰ ਤੇ ਅਮਰਜੀਤ, ਇੱਕੋ ਨੇ ਦੋਨੋਂ ਫੋਨ ਨੰਬਰ ਕੋ ਯੂਜ਼ ਕਰ ਰਹੇ ਹੋ ਦੋਨੋਂ?
3: ਸੁਰਿੰਦਰ ਮੇਰੇ ਹਸਬੰਡ, ਮੈਂ ਅਮਰਜੀਤ ਹੈਗੀ।
0: ਹਾਂਜੀ, ਮੈਨੂੰ ਪਤਾ ਹੈ ਤੁਸੀਂ ਫੋਨ ਨਾਲ ਯੂਜ਼ ਕਰ ਰਹੇ ਹੋ, ਫਿਰ ਇੱਕੋ ਗੱਲ ਹੋਗੀ ਨਾ।
3: ਚੰਗੀਆਂ ਬਣਾ ਸਕਦੇ ਹੋ, ਸੋ ਇਹ ਵਹਿਮਾਂ ਭਰਮਾਂ ਤੋਂ ਦੂਰ ਹੈ। ਅਸੀਂ ਸਿਰਫ ਤੁਹਾਡੀਆਂ ਆਦਤਾਂ ਦੇ ਉੱਪਰ ਦੱਸਦੇ ਹਾਂ, ਕੋਈ ਰਾਸ਼ੀਆਂ ਨਹੀਂ ਹੈਗੀਆਂ। ਸੋ ਤੁਸੀਂ ਸਾਡਾ ਪਾਸਵਰਡ ਦੱਸਣਾ ਹੈ, ਤਵਾ ਕਿਚਨ ਤੇ ਨਜ਼ਾਰਾ, ਤੇ ਅਸੀਂ ਤੁਹਾਨੂੰ ਕੁਛ ਵਧੀਆ
0: ਨਜ਼ਾਰਾ ਪਾਸਵਰਡ ਹੈ ਜੀ ਤੁਹਾਡਾ
3: ਨਜ਼ਾਰਾ?
0: ਹਾਂਜੀ ਹਾਂਜੀ ਬੋਲੋ ਜੀ,
3: ਨਜ਼ਾਰਾ।
0: ਹਾਂਜੀ ਅੱਗੇ ਡੇਟ ਆਫ ਬਰਥ ਕੀ
3: ਹੈ? ਅੱਗੇ ਮੇ ਸਪਟੰਬਰ 28 1960।
0: ਹਾਂਜੀ ਸੰਤੋਸ਼ ਜੀ,
3: ਬਿਲਕੁਲ ਸਪਟੰਬਰ 28 ਤੇ ਸਾਡਾ ਸ਼ਾਟ ਜਾਂਦਾ ਹੈ। ਤੁਹਾਡੀ ਆਵਾਜ਼ ਨਹੀਂ ਸੁਣਦੀ ਪਈ ਮੈਨੂੰ ਬਿਲਕੁਲ ਵੀ ਜੀ, ਮੈਂ ਜ਼ੋਰ ਨਾਲ ਬੋਲ ਲੈਂਦੀ ਹਾਂ। ਸੋ ਸਾਡੀ ਚਾਰਟ ਦੇ ਅਕੋਰਡਿੰਗ ਤੁਸੀਂ ਬਹੁਤ ਹੀ ਚਾਰਮਿੰਗ ਪਰਸਨੈਲਿਟੀ ਹੋ, ਸਾਰਿਆਂ ਨੂੰ ਹਮੇਸ਼ਾ ਖੁਸ਼ ਕਰਕੇ ਰੱਖਦੇ ਹੋ, ਸਾਰਿਆਂ ਨਾਲ ਤੁਹਾਡਾ ਬਹੁਤ ਵਧੀਆ ਰਿਲੇਸ਼ਨ ਹੈ, ਦਿਲ ਤੁਹਾਡਾ ਬਹੁਤ ਵੱਡਾ ਹੈ, ਔਰ ਕਦੀ ਵੀ ਕਿਸੇ ਦਾ ਟਰੱਸਟ ਤੁਸੀਂ ਬ੍ਰੇਕ ਨਹੀਂ ਕਰਦੇ, ਬਹੁਤ ਇਕਵੀਟੇਬਲ ਹੋ।

0: ਕਾਈਂਡ ਹਰਟ ਹੋ ਪਰ ਜ਼ਬਾਨ ਨਾਲ ਦਿਲ ਦਿਖਾਉਂਦੇ ਹੀ ਰਹਿੰਦੇ ਹੋ ਅਕਸਰ। ਨਹੀਂ ਇਹ ਨਹੀਂ ਹੋ ਸਕਦਾ, ਤੂੰ ਚੰਗੀਆਂ ਚੀਜ਼ਾਂ ਸਕਦੀਆਂ ਤੇ ਬਹੁਤ ਛੇਤੀ ਕਿਸੇ ਦੀ ਗੱਲ ਚ ਆ ਜਾਂਦੇ ਹੋ। ਹਾਂਜੀ ਹਾਂਜੀ ਬਸ ਤੁਹਾਡੇ ਕਾਲ ਚੱਲ ਰਹੇ, ਨੈਕਸਟ ਕਾਲ ਤੇ ਚੱਲੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਟੀ ਐਸ ਸੀ ਕੰਸਟਰਕਸ਼ਨ ਜੀ, ਓ ਲਾਈਨ ਡਿਸਕਨੈਕਟ ਹੋ ਗਈ। 905-600-73-33-37 ਤੇ ਤੁਸੀਂ ਕਾਲ ਕਰ ਰਹੇ ਹੋ ਬਾਬਾ ਬਖਤੌਰਾ ਦੇ ਵਿੱਚ, ਅਸੀਂ ਤੁਹਾਡੀਆਂ ਆਦਤਾਂ ਤੁਹਾਨੂੰ ਦੱਸਦੇ ਪਏ ਹਾਂ ਅਤੇ ਯਕੀਨਨ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਆਦਤਾਂ ਚੰਗੀਆਂ ਹੁੰਦੀਆਂ ਉਹ ਸਾਰੀਆਂ ਉਹਨਾਂ ਦੀਆਂ ਹੁੰਦੀਆਂ ਨੇ, ਮਤਲਬ ਉਹ ਉਹਨਾਂ ਦੀ ਹੁੰਦੀਆਂ। ਕਦੇ ਮੈਂ ਅੱਜ ਤੱਕ 7 ਸਾਲ 'ਚ ਸੁਣਿਆ ਨਹੀਂ ਕੋਈ ਕਹੇ ਨਹੀਂ ਨਹੀਂ ਆਹ ਤਾਂ ਮੈਂ ਚੰਗਾ ਹੈ ਨਹੀਂਗਾ ਤੁਸੀਂ ਐਵੇਂ ਕਹਿਤਾ। ਜਿਹੜੀਆਂ ਮਾੜੀਆਂ ਹੁੰਦੀਆਂ ਨੇ ਉਹ ਕਿਸੇ ਹੋਰ ਦੀਆਂ ਹੁੰਦੀਆਂ, ਉਹਨਾਂ ਦੀਆਂ ਨਹੀਂ ਹੁੰਦੀਆਂ ਹੈਗੀਆਂ। ਇਹਨੂੰ ਮੈਂ ਕਿਹਾ ਸੀ ਸੁਣਨਾ, ਸੁਣਨਾ ਅਤੇ ਅਸਰ ਕਰਨਾ, ਇਸ ਚੀਜ਼ 'ਤੇ ਮੈਂ ਗੱਲ ਕਰਦਾ ਸੀ। ਸਟੂਡੀਓ ਨੰਬਰ 905-600-73-33-37, ਦੋ ਲਾਈਨਸ ਖਾਲੀ ਨੇ, 905-600-73-33-37 'ਤੇ ਬਾਬਾ ਬਖਤੌਰਾ ਤੁਸੀਂ ਸਾਨੂੰ ਕਾਲ ਕਰ ਰਹੇ ਹੋ ਅਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਹੋ ਰਹੀ ਹੈ 905-600-73-33-37। ਹਾਂਜੀ ਉਹ ਕਾਲਸ ਕੱਟੇ ਜਾਂਦੇ ਅੱਜ ਪਤਾ ਨਹੀਂ ਕੀ ਗੱਲ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਲੋ, ਤੁਹਾਡੇ ਅੰਦਰ ਜਿਹੜੀ ਵਿਸ਼ਵਾਸ ਬਹੁਤ ਜ਼ਿਆਦਾ ਹੈਗਾ, ਤੁਸੀਂ ਕੋਈ ਵੀ ਨਵੀਂ ਚੀਜ਼ ਨੂੰ ਸਿੱਖਣਾ ਚਾਹੁੰਦੇ ਹੋ ਪਰ ਤੁਸੀਂ ਸਿੱਖ ਨਹੀਂ ਪਾ ਰਹੇ, ਵੀ ਮੈਂ ਨਾਲ ਦੱਸਦਾ ਤੁਹਾਨੂੰ ਚਾਹੁੰਦੇ ਹੋ, ਐਨਰਜੀ ਤੁਹਾਡੇ 'ਚ ਬਹੁਤ ਹੈ, ਯਾਨੀ ਕਿ ਕੰਮ ਕਰਨ ਦੇ ਲਈ ਤੁਸੀਂ ਦੂਸਰੇ ਨੂੰ ਜ਼ਿਆਦਾ ਮਾਈਲੇਜ ਦੇ ਦਿੰਦੇ ਹੋ, ਠੀਕ ਹੈ ਅਤੇ ਬਿਲੀਵ ਇਨ ਐਕਸ਼ਨ, ਕੰਮ ਕਰਨ 'ਚ ਵੀ ਵਿਸ਼ਵਾਸ ਰੱਖਦੇ ਹੋ ਤੁਸੀਂ, ਮਤਲਬ ਵਿਹਲੇ ਨਹੀਂ ਬੈਠ ਸਕਦੇ ਹੈਗੇ, ਠੀਕ ਹੈ। ਤੁਹਾਡਾ ਜਿਹੜਾ ਗੁੱਸਾ ਉਹ ਤੁਹਾਡਾ ਬਹੁਤ ਬਾਰੀ ਬਹੁਤ ਨੁਕਸਾਨ ਕਰਾ ਚੁੱਕਿਆ ਹੈਗਾ ਹੁਣ ਤੱਕ, ਸਬਰ ਦਾ ਜਿਹੜਾ ਲੈਵਲ ਆ ਤੁਹਾਡਾ, ਗੁੱਸਾ ਜਿਹੜਾ ਹੈਗਾ ਤੁਹਾਡਾ ਬਹੁਤ ਬਾਰੀ ਨੁਕਸਾਨ ਕਰਾ ਚੁੱਕਿਆ ਹੈ। ਸਬਰ ਦਾ ਲੈਵਲ ਜਿਹੜਾ ਹੈਗਾ ਉਹਦੇ ਵਿੱਚ ਕੀ ਹੁੰਦਾ, ਕਈ ਵਾਰੀ ਸਾਹਮਣੇ ਵਾਲੇ ਨੇ ਜੋ ਗੱਲ ਕਹੀ ਤੁਸੀਂ ਉਹ ਹੈ ਨਹੀਂ ਗਏ ਪਰ ਤੁਸੀਂ ਮੰਨ ਲੈਂਦੇ ਹੋ, ਸਮਝੇ? ਜਿਵੇਂ ਮੈਂ ਤੁਹਾਨੂੰ ਕਿਹਾ, ਮਾਈਂਡ ਨਾ ਕਰੋ, ਮੈਂ ਵੈਸੇ ਐਗਜ਼ਾਮਪਲ ਦੇਣ ਗਿਆ, ਬੇਵਕੂਫ ਜਿਹਾ ਤੁਸੀਂ ਇਹਦੇ 'ਤੇ ਉਤੇਜਿਤ ਹੋ ਕੇ ਮੈਨੂੰ ਕੁਛ ਬੋਲ ਪਏ, ਜਦੋਂ ਕਿ ਤੁਸੀਂ ਬੇਵਕੂਫ ਹੈ ਨਹੀਂ ਗੇ, ਤੁਸੀਂ ਮੁਸਕਰਾ ਕੇ ਅੱਗੇ ਲੰਘ ਸਕਦੇ ਹੋ ਕਿ ਚਲੋ ਜੀ ਅੱਗੇ ਚਲੋ ਤੁਸੀਂ, ਥੈਂਕ ਯੂ ਸੋ ਮਚ, ਤੁਹਾਡਾ ਅੱਗੇ ਤੋਂ ਮੇਰੇ ਨਾਲ ਗੱਲ ਨਹੀਂ ਕਰਨੀ, ਇਹ ਵੀ ਕਰ ਸਕਦੇ ਸੀ, ਪਰ ਤੁਸੀਂ ਉਹਦੇ 'ਤੇ ਉਲਟਾ ਗੁੱਸਾ ਕਰਦੇ ਹੋ, ਰਿਪਲਾਈ ਕਰਨਾ ਬੰਦ ਕਰ ਦਿਓ ਭਾਅ ਜੀ ਥੋੜ੍ਹੇ ਚਿਰ ਲਈ। ਭਾਅ ਜੀ ਅਹੰਕਾਰ ਨੂੰ ਤਿਆਗ ਕੇ ਦੇਖਣਾ ਪੈਣਾ ਇੱਕ ਵਾਰ।
1: ਭਾਜੀ ਇੱਕ ਚੀਜ਼ ਹੋਰ ਕਹਿਣੀ ਸੀ ਭਾਜੀ, ਮੈਂ ਤੁਹਾਡੇ ਤੋਂ ਨਾ ਬਹੁਤ ਚੀਜ਼ਾਂ ਸਿੱਖੀਆਂ ਜੀ ਪਰ ਮੈਂ ਫੋਲੋ ਨਹੀਂ ਕਰ ਪਾਇਆ ਤੇ ਉਹਦੇ 'ਚ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ।
0: ਬਾਈ ਜੀ ਮੈਂ ਤੁਹਾਨੂੰ ਕੀ ਕਹਿੰਦਾ ਵੀ ਮੈਂ ਤਾਂ ਇਹੋ ਜਿਹੇ ਲੋਕ ਦੇਖੇ ਨੇ ਵੀ ਮੈਂ ਸੋਚਦਾ ਨਾ ਵੀ ਮੈਂ ਐਵੇਂ ਏਅਰ 'ਤੇ ਬਹਿ ਕੇ ਝੱਖ ਮਾਰੀ ਜਾਂਦਾ, ਇਹ ਲੋਕ ਤਾਂ ਉਹੀ ਕੁਛ ਕਰ ਰਹੇ ਜੋ ਇਹਨਾਂ ਨੇ ਕਰਨਾ ਹੈਗਾ। ਇਹ ਇੱਕ ਕੰਟਰੀ ਐਸਾ ਇੱਥੇ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਉੱਤਰ ਦੇ ਹੀ ਬਣ ਜਾਂਦੇ ਹੋ। ਸਪੋਜ਼ ਤੁਸੀਂ ਉੱਥੇ ਇੱਕ ਕੰਪਨੀ 'ਚ ਜੋਬ ਕਰਦੇ ਸੀ, ਪ੍ਰਾਈਵੇਟ ਜੋਬ, ਅਤੇ ਇੱਥੇ ਪ੍ਰਾਈਵੇਟ ਜੋਬ ਕਰਦੇ ਹੋ, ਤੁਹਾਡੇ ਅਧਿਕਾਰ ਖੇਤਰ 'ਚ ਬਹੁਤ ਫਰਕ ਆ। ਤੁਸੀਂ ਕੀ ਕਰਦੇ ਹੋ ਆਪਣੇ ਅਧਿਕਾਰ ਖੇਤਰ ਨੂੰ ਆਪਣੀ ਇੰਪਲੋਇਮੈਂਟ 'ਤੇ ਹਾਵੀ ਕਰ ਦਿੰਦੇ ਹੋ, ਜਿਵੇਂ ਆਪਣੇ ਕੰਮ ਨੂੰ ਪਰਸਨਲ ਲਾਈਫ ਬਣਾ ਲੈਂਦੇ ਹੋ ਆਪਣੀ। ਇਹ ਬੜੀ ਵੱਡੀ ਪ੍ਰੋਬਲਮ ਆ, ਇਹ ਚੀਜ਼ਾਂ ਠੀਕ ਕਰਨ ਦੀ ਲੋੜ ਆ। ਠੀਕ ਹੈ, ਧੰਨਵਾਦ ਤੁਹਾਡਾ। ਅਤੇ ਅਤੁਲ,
2: 28 ਨਵੰਬਰ ਜੀ,
0: ਪਹਿਲਾਂ ਕੋਈ ਸਤਿ ਸ਼੍ਰੀ ਅਕਾਲ, ਹੈਲੋ, ਹਾਏ, ਕੁਛ ਤਾਂ ਬਗਾ ਕੇ ਮੂੰਹ 'ਤੇ ਮਾਰਿਆ ਸਾਡੇ, ਮੈਨੂੰ ਨਾ ਸੀ ਸੰਤੋਸ਼ ਜੀ ਨੂੰ ਤਾਂ ਹੈਲੋ ਹਾਏ ਸਤਿ ਸ਼੍ਰੀ ਅਕਾਲ ਕਰ ਲਓ ਜੀ, ਉਹ ਤਾਂ ਜਾਣੀ ਪਛਾਣੀ ਸ਼ਖਸੀਅਤ ਨੇ ਟੋਰਾਂਟੋ ਦੀ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
0: ਨਹੀਂ ਸਾਰਿਆਂ ਨੂੰ ਸੰਤੋਸ਼ ਜੀ ਨੂੰ ਕਰ ਦਿਓ ਕੱਲਿਆਂ ਨੂੰ ਬਸ।
2: ਸੰਤੋਸ਼ ਜੀ ਸਤਿ ਸ਼੍ਰੀ ਅਕਾਲ,
0: ਨਹੀਂ ਨਹੀਂ ਸੰਤੋਸ਼ ਜੀ ਮੈਂ ਤੁਹਾਨੂੰ ਇਹ ਕਰਾਉਣੀ ਸੀ ਇਹਨਾਂ ਤੋਂ। 28 ਅਪ੍ਰੈਲ,
2: 28 ਨਵੰਬਰ ਜੀ,
0: ਨਵੰਬਰ। ਪਾਸਵਰਡ ਕੀ ਹੈ ਸਾਡਾ?
2: ਨਜ਼ਾਰਾ।
0: ਠੀਕ ਹੈ, ਜਾ ਕੇ ਆਇਓ, ਡਾਈਨਰ ਆ ਬਹੁਤ ਚੰਗਾ। ਤੁਸੀਂ ਕਿਸੇ ਨੇ ਵੀ ਪਾਰਟੀ ਕਰਨੀ ਆ, ਤੁਹਾਡਾ ਜਨਮ ਦਿਨ ਹੈ, ਘਰੇ ਗਾਹ ਨਾ ਪਾਓ। ਤੁਸੀਂ 20-30-40 ਬੰਦਿਆਂ ਦੀ ਪਾਰਟੀ ਆ, 4 ਘੰਟੇ ਦਾ ਤੁਹਾਨੂੰ ਟਾਈਮ ਦੇਣਗੇ ਇਹ। ਠੀਕ ਹੈ,
2: ਠੀਕ ਹੈ ਜੀ।
0: ਉੱਥੇ ਬਾਰ ਬਣਿਆ, ਫਲੋਰ ਡਾਂਸ ਬਣਿਆ ਹੋਇਆ, ਡੀਜੇ ਲੱਗਿਆ ਹੋਇਆ, ਪ੍ਰਾਈਵੇਟ ਕੈਬਿਨਸ ਬਣੇ ਹੋਏ ਨੇ, ਵਾਸ਼ਰੂਮਸ ਏਅਰਪੋਰਟ ਵਰਗੇ ਬਣੇ ਹੋਏ ਨੇ, ਬਾਹਰ ਪੈਟੀਓ ਬਣਿਆ ਹੋਇਆ ਵੱਡਾ ਸਾਰਾ, ਜਿਵੇਂ ਘਰਾਂ ਦੇ ਬਾਹਰ ਆਪਣਾ ਡਰਾਈਵੇ ਹੁੰਦਾ ਤੋਂ ਵੱਡਾ। ਠੀਕ ਹੈ, ਅਤੇ ਡੈਕੋਰੇਸ਼ਨ ਮਿਲ ਜਾਂਦੀ ਹੈ ਤੁਹਾਨੂੰ, ਸਭ ਕੁਛ ਅੰਦਰੇ ਮਿਲ ਜਾਂਦਾ। ਨਜ਼ਾਰਾ, ਨਜ਼ਾਰਾ ਦਾ ਨੰਬਰ ਹੈ 905-451-2600, 905-451-2600। ਡਾਇਨਿੰਗ ਕਰਨੀ ਹੈ, 5-7-10 ਬੰਦੇ ਨੇ ਆਪਣੇ।

0: ਕੈਬਨ 'ਚ ਆਪਣੇ ਬੂਥ 'ਚ ਅਲੱਗ ਸੈਪਰੇਟ ਬਹਿ ਕੇ ਤੁਸੀਂ ਇੰਜੋਏ ਕਰੋ ਨਜ਼ਾਰਾ। 905 455-2600 'ਤੇ ਤੁਸੀਂ ਕਾਲ ਕਰਨਾ, ਡਿਵੀਜ਼ਨ ਆਫ ਤਵਾ ਕਿਚਨ। ਸੋ 28 ਨਵੰਬਰ ਦੇ ਵਿੱਚ ਲਿਮਿਟਲੈਸ ਹੋ, ਬਹੁਤ ਬਹਾਦਰ ਹੋ, ਬੜੇ ਔਖੇ ਟਾਈਮ ਤੁਸੀਂ ਦੇਖੇ ਨੇ, ਉਹਨਾਂ ਨੂੰ ਕੱਢਿਆ ਹੈਗਾ ਬੜੀ ਜ਼ਿੰਦਾ ਦਿਲੀ ਦੇ ਨਾਲ, ਬਰਦਾਸ਼ਤ ਕਰਨ ਦੀ ਸ਼ਕਤੀ ਬਹੁਤ ਵਧੀ ਜ਼ਿੰਦਗੀ 'ਚ। ਹਜੇ ਵੀ ਅੱਗੇ ਵਾਸਤੇ ਕੁਛ ਸੋਚ ਰਹੇ ਹੋ ਕਿ ਕੁਛ ਹੋਣਾ ਚਾਹੀਦਾ, ਜ਼ਿੰਦਗੀ ਖਾਲੀ ਨਹੀਂ ਹੋਣੀ ਚਾਹੀਦੀ, ਪਰ ਗਲਤੀਆਂ ਇੰਨੀਆਂ ਕੀਤੀਆਂ ਜਿਹੜੀਆਂ ਬਾਰ ਬਾਰ ਰਿਪੀਟ ਹੋਈਆਂ ਉਹਨਾਂ ਨੇ ਤੁਹਾਨੂੰ ਬਹੁਤ ਪਿੱਛੇ ਲਿਆ ਕੇ ਖੜਾ ਕਰ ਦਿੱਤਾ। ਜਦੋਂ ਵੀ ਕਿਸੇ ਨੇ ਕੁਛ ਸਮਝਾਉਣ ਦੀ ਕੋਸ਼ਿਸ਼ ਕੀਤੀ ਨਾਲ ਦਿਆਂ 'ਚੋਂ, ਤੁਸੀਂ ਹਮੇਸ਼ਾ ਥੋੜ੍ਹੇ ਕੋਰੇ ਹੋ ਗਏ, ਇਹ ਚੀਜ਼ ਦਾ ਖਿਆਲ ਰੱਖਿਆ ਕਰੋ।
1: ਹਾਂਜੀ,
0: ਠੀਕ ਹੈ, ਚੰਗਾ ਚੰਗਾ। ਅਤੇ ਟਰੂ ਨੌਰਥ ਦਾ ਨੰਬਰ ਨੋਟ ਕਰੋ, ਟਰੂ ਨੌਰਥ ਸਟੂਡੀਓ ਦੇ ਵਿੱਚ ਮਿਲਾਓ ਜੀ। ਹੁਣ ਹੁਣ ਦੇਖੋ, ਪਹਿਲਾਂ ਕਾਲ ਨਹੀਂ ਮਿਲਾਉਣੀ, ਸੰਤੋਸ਼ ਜਿਵੇਂ ਦੀਵਾ ਨਹੀਂ ਚੜ ਗਿਆ ਹੁੰਦਾ, ਜਦੋਂ ਫਿਰ ਕਾਲ ਮਿਲਣਾ ਫਿਰ ਮੇਰੇ ਸੈੱਲ 'ਤੇ ਹੀ ਕਰੀ ਜਾਣੀਆਂ ਨੇ ਵੀ ਸਟੂਡੀਓ 'ਚ ਲਾਈਨ ਨਹੀਂ ਮਿਲਦੀ ਪਈ। ਹੁਣ ਮੈਂ ਤਾਂ ਹੀ ਸ਼ੁਰੂ 'ਚ ਕਹਿ ਲੈਣਾ, ਪਹਿਲਾਂ ਹੀ ਮਿਲਾ ਲਿਆ ਕਰੋ, ਲਾਈਨ ਖਾਲੀ ਹੁੰਦੀ ਹੈ। ਅਤੇ ਟਰੂ ਨੌਰਥ ਦਾ ਨੰਬਰ ਨੋਟ ਕਰੋ, ਕਿਸੇ ਨੇ ਵੀ ਗ੍ਰੈਵਲ ਪਾਉਣੀ ਆ ਕੋਈ ਫਾਰਮ ਹਾਊਸ 'ਚੋਂ, ਕਮਰਸ਼ੀਅਲ ਯਾਰਡ ਹੈਗਾ, ਕੋਈ ਡਰਾਈਵਵੇ ਲੰਬਾ ਹੈਗਾ, ਲੁੱਕ ਨਹੀਂ ਪਾ ਸਕਦੇ, ਗ੍ਰੈਵਲ ਪਾਉਂਦੇ ਨੇ ਇਹ, ਪਾਰਕਿੰਗ ਲੋਟ ਹੈ ਕੋਈ ਉੱਥੇ ਗ੍ਰੈਵਲ ਪਾਉਣੀ ਆ। ਇੱਕ ਜੇ ਤੁਹਾਡਾ ਵੇਸਟ ਹੈਗਾ, ਤੁਸੀਂ ਕੋਈ ਕੰਟਰੈਕਟਰ ਹੋ, ਡਰਾਈਵੇ ਪੱਟਿਆ ਹੈਗਾ, ਉਹਦਾ ਵੇਸਟ ਜਿਹੜਾ ਹੈਗਾ ਉਹ ਸਾਰਾ ਤੁਸੀਂ ਇਹਨਾਂ ਕੋਲ ਸੁੱਟ ਸਕਦੇ ਹੋ, ਐਸ਼ਫਾਲਟ ਦਾ ਵੀ ਅਤੇ ਕੰਕਰੀਟ ਦਾ ਵੀ। ਇਹਨਾਂ ਦਾ ਵੇਸਟ ਡਰੋਪ ਸਟੇਸ਼ਨ ਬਣਾਇਆ ਹੋਇਆ ਟਰੂ ਨੌਰਥ ਵਾਲਿਆਂ ਦਾ, ਇਹਨਾਂ ਕੋਲ ਡੰਪ ਟਰੱਕ ਨੇ ਅਤੇ ਨਾਲ ਐਕਸਕਵੇਸ਼ਨ ਮਸ਼ੀਨਾਂ ਨੇ ਅਤੇ ਡਰਾਈਵੇ ਪੱਟਣ ਵਾਲੀਆਂ ਮਸ਼ੀਨਾਂ ਨੇ, ਉਹ ਰੈਂਟ ਵੀ ਕਰ ਸਕਦੇ ਹੋ ਅਤੇ ਇਹਨਾਂ ਤੋਂ ਸਰਵਿਸ ਵੀ ਲੈ ਸਕਦੇ ਹੋ। ਟਰੂ ਨੌਰਥ 416-803-0623 416-803-0623 ਦੇ ਉੱਤੇ ਤੁਸੀਂ ਕਾਲ ਕਰਦੇ ਹਾਂ। ਪਰਮਸ ਕੁਇਕ ਲਿਊਬ ਰਿਪੇਅਰ ਸ਼ਾਪ ਬੜੀ ਜਲਦੀ ਓਪਨ ਹੋਣ ਜਾ ਰਿਹਾ ਨੈਗਰਾ ਫਾਲ ਦੇ ਵਿੱਚ, ਰੈਡੀ ਰਿਹੋ, ਸਟੇ ਟਿਊਨਡ। HSP ਕੰਸਟਰਕਸ਼ਨ ਜਗਜੀਤ ਸਿੰਘ ਪਨੇਸਰ ਇੰਜੀਨੀਅਰ ਰਹੇ ਨੇ, ਇੱਥੇ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਦੀ ਪੜ੍ਹਾਈ ਕੀਤੀ ਹੈ, ਘਰ ਦੀ ਐਕਸਟੈਂਸ਼ਨ, ਘਰ 'ਚ 2 ਯੂਨਿਟ ਨੇ, ਤੀਜਾ ਯੂਨਿਟ ਦੀ ਇਨਵੈਸਟਮੈਂਟ ਆਪਣੇ ਘਰ 'ਚ ਕਰਨੀ ਚਾਹੁੰਦੇ ਹੋ ਕਿ ਮੈਨੂੰ ਰੈਂਟੇ $4,000 ਮਹੀਨੇ ਦਾ ਮੇਰੇ ਘਰ ਦੇ ਵਿੱਚੋਂ ਆਈ ਚੱਲੇ, $2,500, $2,700, $2,700। HSP ਕੰਸਟਰਕਸ਼ਨ ਕਹਿੰਦੇ ਅਸੀਂ ਇਸ ਤਰ੍ਹਾਂ ਦੇ ਪ੍ਰੋਜੈਕਟ ਦੇ ਵਿੱਚ ਸਪੈਸ਼ਲਾਈਜ਼ ਕਰਦੇ ਹਾਂ, ਗਰਾਜ ਦੇ ਉੱਪਰ ਕਮਰੇ ਪਾਉਣੇ, ਮਾਸਟਰ ਬੈਡਰੂਮ ਵਧਾਉਣਾ ਉਸੇ ਘਰ ਦੇ ਵਿੱਚ, ਘਰ ਵੇਚਣਾ ਨਹੀਂ ਉਹਨੂੰ ਇਹ ਸੈੱਟ ਕਰ ਲੈਣਾ, ਉਹਦੀ ਸੀਲਿੰਗ ਉੱਚੀ ਕਰਨੀ ਹੈ ਉੱਪਰਲੇ ਫਲੋਰ ਦੀ। HSP ਕੰਸਟਰਕਸ਼ਨ ਗਰਾਜ ਦੇ ਉੱਪਰ ਕਮਰਾ ਬਣਾ ਕੇ ਪਿੱਛੇ ਇੱਕ ਹੋਰ ਗਰਾਜ ਦੇ ਪਿੱਛੇ ਇੱਕ ਕਮਰਾ ਹੋਰ ਬਣਾ ਦਿੰਦੇ ਨੇ ਜਿਹੜਾ ਕਿ ਬੈਕਯਾਰਡ 'ਚ ਤੁਸੀਂ ਯੂਜ਼ ਕਰ ਸਕਦੇ ਹੋ। HSP ਕੰਸਟਰਕਸ਼ਨ 416-671-0709 416-671-0709 ਦੇ ਉੱਤੇ ਤੁਸੀਂ ਜਗਜੀਤ ਸਿੰਘ ਹੋਣਾ ਨੂੰ ਕਾਲ ਕਰਨੀ ਹੈ। ਗ੍ਰੀਨ ਵੈਲੀ ਗਾਰਡਨ ਸੈਂਟਰ, ਬਾਈ ਦਿਨ ਰਹਿ ਗਏ ਨੇ 15 ਦਿਨਾਂ ਦੇ ਵਿੱਚ ਹਰੀ ਕ੍ਰਾਂਤੀ ਲਿਆਓ ਆਪਣੇ ਬੈਕਯਾਰਡ ਦੇ ਵਿੱਚ, ਆਪਣੇ ਫਰੰਟ ਯਾਰਡ ਦੀ ਫੋਟੋ ਖਿੱਚ ਕੇ ਲੈ ਜਾਓ, ਬੈਕਯਾਰਡ ਦੀ ਨਾਲ ਫੁੱਲ ਨਾਲ ਸਬਜ਼ੀਆਂ ਦੋਨੋਂ ਇਕੱਠੇ ਚੱਕ ਲਿਆਓ। ਗ੍ਰੀਨ ਵੈਲੀ ਗਾਰਡਨ ਸੈਂਟਰ ਮਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ, ਦੂਸਰੀ ਲੋਕੇਸ਼ਨ ਜਿਹਨੂੰ ਮੈਂ ਬਹੁਤ ਪ੍ਰਮੋਟ ਕਰ ਰਿਹਾ, 1.5 ਏਕੜ ਦੇ ਵਿੱਚ ਗ੍ਰੀਨ ਹਾਊਸ ਆ, ਪੰਜਾਬੀ ਬੋਲਣ ਵਾਲੇ ਲੋਕ ਨੇ, ਹਿੰਦੀ ਬੋਲਣ ਵਾਲੇ, ਤੁਹਾਨੂੰ ਐਜੂਕੇਸ਼ਨ ਦੇਣਗੇ ਫੁੱਲ ਕਿੱਦਾਂ ਦੇ ਲਾਉਣੇ ਨੇ, ਕਿੰਨੀ ਕਿੰਨੀ ਦੂਰ ਕਿਵੇਂ ਕਿਵੇਂ ਲਾਉਣਾ, ਕਿੰਨਾ ਪਾਣੀ ਕਿੰਨਾ ਧੁੱਪ ਚਾਹੀਦੀ ਹੈ। ਗ੍ਰੀਨ ਵੈਲੀ ਗਾਰਡਨ ਸੈਂਟਰ $2.49 'ਚ ਬੂਟਿਆਂ ਦੀ ਟਰੇ ਮਿਲ ਜਾਂਦੀ ਹੈ, $50 ਅਤੇ $100 ਦੀ ਪਰਚੇਸ 'ਤੇ ਤੁਹਾਡਾ ਸਪੈਸ਼ਲ ਧੰਨਵਾਦ ਕਰਨਗੇ। ਮੈਂ ਖਾਸ ਤੌਰ ਦੇ ਉੱਤੇ ਗ੍ਰੀਨ ਵੈਲੀ 'ਤੇ ਲੋਕਾਂ ਨੂੰ ਭੇਜ ਰਿਹਾ, ਲਾਜ਼ਮੀ ਜਾਓ, ਇਹ ਤੋਂ ਅਗਲੇ ਸੈਗਮੈਂਟ ਦੇ ਵਿੱਚ ਤੁਹਾਨੂੰ ਗ੍ਰੀਨ ਹਾਊਸ ਦੀ ਖੇਤੀ ਵਿੱਚ ਵੜਾਂਗੇ ਸਾਰਿਆਂ ਨੂੰ। ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 647-222-5601 ਅੱਜ ਸ਼ਾਮ ਨੂੰ ਲਾਓ, ਬੂਟੇ ਲਾਓ, ਧਰਤੀ ਨਾਲ ਜੁੜੋ, ਧਰਤੀ 'ਤੇ ਨੰਗੇ ਪੈਰ ਬੈਠੋ, ਮਿੱਟੀ ਨਾਲ ਹੱਥ ਲਬੇੜੋ ਆਪਣੇ, ਬਿਮਾਰੀਆਂ ਦੂਰ ਹੋਣ, ਟ੍ਰਾਂਸਫਰ ਹੋਵੇ ਤੁਹਾਡੇ ਅੰਦਰੋਂ ਨੈਗੇਟਿਵ ਐਨਰਜੀ। 647-222-5601 ABS ਆਟੋ ਕਲਿਜ਼ਨ ਕਿਚਨ ਵਟਲੂ ਕੈਂਬਰਿਜ ਦੇ ਏਰੀਏ 'ਚ ਟੌਪ ਦੀ ਵਰਕਸ਼ਾਪ ਹੈ। ਟਰੱਕ ਅਤੇ ਕਾਰ ਦਾ ਪੇਂਟ ਦਾ ਕੋਈ ਕੰਮ ਕਰਾਉਣਾ, ਐਕਸੀਡੈਂਟ ਹੋ ਗਿਆ, ਬੋਡੀ ਵਰਕ ਹੈ, ਟਰੱਕਾਂ ਦੀ ਸੇਫਟੀ ਕਰਾਉਣੀ ਹੈ, ਟ੍ਰੇਲਰ ਦੀ ਸੇਫਟੀ ਕਰਾਉਣੀ ਹੈ, 416-520-1946 416-520-1946 ਔਰ ਤੁਸੀਂ ਐਟਲਿਸਟ ਕਿਚਨ ਵਾਲਿਆਂ ਨੂੰ ਕੰਟੈਕਟ ਕਰੋਗੇ, ਪੁਰਾਣੀ ਤੋਂ ਪੁਰਾਣੀ ਕਿਚਨ, ਜਾਂ ਤੁਸੀਂ ਕੋਈ ਵੀ ਲੱਕੜ ਦਾ ਕੰਮ ਘਰ 'ਚ ਕਰਨਾ, ਐਟਲਿਸਟ ਕਿਚਨ 742-778-7800 'ਤੇ ਕਾਲ ਕਰਨੀ ਹੈ। ਰਣਜੀਤ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ,
1: ਪਾਸਵਰਡ ਜੀ ਨਜ਼ਾਰਾ
0: ਬਾਈ ਜੀ, ਜੇ ਤੁਸੀਂ ਸ਼ੋਅ ਨੂੰ ਜਿਹਨੂੰ ਸੁਣਦੇ ਹੋ, ਕਿੰਨੇ ਚਿਰ ਤੋਂ ਸੁਣਦੇ ਇਹਨੂੰ?
1: ਮੈਂ ਕਾਫੀ ਦੇਰ ਤੋਂ ਸੁਣਦਾ ਜੀ।
0: ਜੇ ਤੁਸੀਂ ਕੋਈ ਗੱਲ ਪੁੱਛਾਂ ਤਾਂ ਤੁਸੀਂ ਕੋਈ ਚੰਗੀ ਗੱਲ ਦੱਸ ਸਕਦੇ ਹੋ ਸਾਡੇ ਬਾਰੇ ਜਾਂ ਮਾੜੀ ਗੱਲ ਕੋਈ?
1: ਮੈਂ ਭਾਈ ਕੋਈ ਤੁਹਾਡੇ ਵਾਸਤੇ ਚੰਗੀ ਗੱਲ ਹੀ ਦੱਸ ਸਕਦਾ ਜੀ।
0: ਹਾਂਜੀ,
1: ਕਾਫੀ ਕੁਝ ਸਿੱਖਣ ਨੂੰ ਮਿਲਦਾ ਜੀ ਸਾਨੂੰ, ਗੱਲਾਂ ਸੁਣਦੇ ਆ ਕੁਛ ਆਪਣੀਆਂ ਇਕਨੋਮੀ ਹੋਰ
0: ਨਹੀਂ, ਮੈਂ ਜੋ ਅੱਜ ਬੋਲਿਆ ਸਿਆਸਤ ਤੇ ਵੀ ਬੋਲਿਆ, ਸਿਰਫ ਅਵੇਅਰ ਕਰਨ ਨੂੰ ਬੋਲਿਆ ਵੀ ਐਵੇਂ ਹੀ ਕਿਸੇ ਦੇ ਮਗਰ ਨਹੀਂ ਲੱਗ ਜਾਣਾ, ਹੁਣ ਉਹ ਚਲਾ ਗਿਆ ਹੁਣ ਉਹ ਆ ਗਿਆ, ਅਸੀਂ ਇਹੀ ਕਰ ਦਿੰਦੇ ਫਲਾਣਾ ਬਹੁਤ ਮਾੜਾ ਹੁਣ ਨਵਾਂ ਆ ਗਿਆ ਇਹਨੂੰ ਰਿਪਲੇਸ ਕਰ ਦਿਓ, ਫਿਰ ਨਵੇਂ ਨੂੰ ਅਸੀਂ ਰਿਪਲੇਸ ਕਰਨ ਬਹਿ ਜਾਂਦੇ ਹਾਂ।
1: ਰਣਜੀਤ
0: ਕੰਮ ਕੀ ਕਰਦੇ ਹੋ? ਇਹ ਨਾ ਛੱਡਿਓ, ਸੀਟਾਂ ਨੂੰ ਚਿੰਬੜੇ ਰਹੋ, ਆਸ਼ੀਰਵਾਦ ਆ ਬਾਬਿਆਂ ਦਾ, ਠੀਕ ਹੈ। ਅੱਛਾ, ਤੁਸੀਂ ਬਹੁਤ ਨੇਕ ਇਨਸਾਨ ਹੋ, ਫਰੈਂਡਲੀ, ਕਾਮ, ਠੰਡਾ ਸੁਭਾਅ ਤੁਹਾਡਾ, ਦਾਨ ਬਹੁਤ ਕਰਦੇ ਹੋ ਅਤੇ ਪ੍ਰੈਕਟੀਕਲ ਲਾਈਫ ਜਿਉ, ਮਿਹਨਤ ਵਾਲੀ ਲਾਈਫ ਜਿਉ, ਠੀਕ ਹੈ। ਪਰ ਤੁਹਾਡੀ ਪ੍ਰੋਬਲਮ ਹੈ ਕਿ ਤੁਸੀਂ ਜਦੋਂ ਵੀ ਕਦੇ ਕਾਹਲੀ ਕੀਤੀ ਅਤੇ ਨੁਕਸਾਨ ਕਰਾਇਆ। ਹਾਂਜੀ, ਤੇ ਦੂਸਰਾ ਤੁਸੀਂ ਕਿਸੇ ਦੀ ਗੱਲ ਨੂੰ ਬਿਨਾਂ ਪਰਖ ਤੋਂ ਸੁਣੇ ਤੋਂ ਉਹਦੇ ਮਗਰ ਲੱਗ ਗਏ, ਬੜੀ ਵੱਡੀ ਪ੍ਰੋਬਲਮ ਆ। ਉਹ ਕਹਿੰਦਾ ਮੋਰਗੇਜ ਹੋ ਜੂਗੀ, ਐਗਜ਼ਾਮਪਲ ਦਿੰਦਾ ਮੈਂ ਤੁਹਾਡੇ ਲਈ, ਕਿਉਂਕਿ ਤੁਸੀਂ ਟਰੱਕ ਦੀ ਸੀਟ 'ਤੇ ਬੈਠੇ ਹੋ, ਸਾਰੇ ਤੁਹਾਨੂੰ ਆਪਣਾ ਗਾਹਕ ਬਣਾਉਣ ਨੂੰ ਫਿਰਦੇ ਨੇ। ਉਹ ਕਹਿੰਦਾ ਮੋਰਗੇਜ ਹੋ ਜੂਗੀ, ਉਹ ਕਹਿੰਦਾ ਘਰ ਵਿਕ ਜੂਗਾ, ਨਹੀਂ ਲੋਕਾਂ ਦੇ ਵਿਕਦੇ, ਮੈਂ ਵੇਚ ਦੂੰਗਾ, ਆਪਣਾ ਮਸ਼ਹੂਰ ਡਾਇਲੋਗ ਆ ਕਿ ਮੈਂ ਵੇਚ ਦੂੰਗਾ, ਵੀ ਮੈਂ ਕੁੱਟਦਾ ਲੋਕਾਂ ਨੂੰ, ਸ਼ੋਈ ਤਾਂ ਇਹਨੂੰ ਕਮਰੇ 'ਚ ਬੰਦ ਕਰ ਲੈਣਾ, ਸੰਗਲੀਆਂ ਪਾ ਲੈਣਾ, ਖਰੀਦੋ ਨਹੀਂ ਤਾਂ ਸੰਗਲੀ ਪਾਲੂੰਗਾ। ਯਾਰ ਇਹਦਾ ਗਾਹਕ ਦੀ ਮਰਜ਼ੀ ਹੈ ਨਾ, ਬਾਹਰ ਮਾਰਕੀਟ ਹੈ, ਤੁਸੀਂ ਅਗਲੇ ਨੂੰ ਐਜੂਕੇਟ ਕਰੋ ਕਿ ਬਾਹਰ ਮਾਰਕੀਟ ਹੈ, ਜੋ ਤੁਸੀਂ ਸੋਚਦੇ ਹੋ ਉੱਦਾਂ ਪੂਰਾ ਨਹੀਂ ਹੋ ਸਕਦਾ। ਚਲੋ ਹੁਣ ਜੀ ਤੁਹਾਡੀ ਪ੍ਰੋਬਲਮ ਆ ਦੋ ਨੇ, ਇੱਕ ਤੁਸੀਂ ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ, ਘਰਦਿਆਂ ਦੀ ਥੋੜ੍ਹੀ ਜਿਹੀ ਸੁਣ ਲਿਆ ਕਰੋ ਅਤੇ ਬਾਹਰਲਿਆਂ ਦੀ ਘੱਟ ਸੁਣਿਆ ਕਰੋ। ਬਹੁਤ ਸ਼ੁਕਰੀਆ, ਥੈਂਕ ਯੂ ਤੁਹਾਡਾ। ਅਤੇ ਸੁਰਿੰਦਰ, ਸੁਰਿੰਦਰ ਜੀ ਮੈਂ ਉਹ ਬਹੁਤ ਕਹਿੰਦਾ ਹੁੰਦਾ। ਹਾਂਜੀ ਸੁਰਿੰਦਰ, ਤੁਸੀਂ ਦੱਸੋ ਸਾਡਾ ਸ਼ੋਅ ਕਿੰਨੇ ਚਿਰ ਤੋਂ ਸੁਣਦੇ ਹੋ?
2: ਮੈਂ ਜੀ ਆਪਣੇ ਬਹੁਤ ਦੇਰ ਤੋਂ ਸਾਡਾ ਸ਼ੋਅ ਸੁਣਦਾ ਹਾਂ, ਬੈਨੀ ਪਾ ਸਾਹਿਬ।
0: ਹਾਂਜੀ ਸਰ, ਬਹੁਤ ਸ਼ੁਕਰੀਆ। ਮੈਂ ਨਾ ਕੱਲ ਦੇ ਸ਼ੋਅ 'ਚ ਤੁਹਾਡੇ ਸਾਰਿਆਂ ਦੇ ਕਾਲ ਖੋਲੂਗਾ, ਕੱਲ ਦੇ ਸ਼ੋਅ 'ਚ, ਠੀਕ ਹੈ?
2: ਮਰਜ਼ੀ ਕਰ ਦਿਓ ਜੀ, ਲਾਸਟ ਕੋਈ
0: ਹੈ ਬਾਈ ਜੀ, ਪਰ ਗੱਲ ਨਹੀਂ ਸਮਝੀ, ਜਦੋਂ ਪਹਿਲਾਂ ਸ਼ੁਰੂ 'ਚ ਰੌਲਾ ਪਾਉਂਦਾ ਹੁੰਦਾ ਮੈਂ, ਉਦੋਂ ਕੋਈ ਕਾਲ ਨਹੀਂ ਕਰਦਾ, 12-12 ਮਿੰਟ, 13-13 ਮਿੰਟ, ਕੱਲ ਦੇ ਸ਼ੋਅ 'ਚ ਪੱਕਾ। ਸੁਰਿੰਦਰ ਪ੍ਰੋਮਿਸ ਆ ਤੁਹਾਡਾ, ਕੱਲ ਦੇ ਸ਼ੋਅ 'ਚ ਕਰੂੰਗਾ। ਗੁਰਵਿੰਦਰ, ਸਤਿ ਸ਼੍ਰੀ ਅਕਾਲ ਗੁਰਵਿੰਦਰ, ਕੱਲ ਦੇ ਸ਼ੋਅ 'ਚ ਰਾਜੇ।
2: ਓਕੇ,
0: 7 ਮਿੰਟ ਰਹਿ ਗਏ ਮੇਰੇ ਕੋਲ ਹੁਣ ਸਿਰਫ, 6। ਰਣਜੀਤ, ਸਤਿ ਸ਼੍ਰੀ ਅਕਾਲ ਜੀ। ਰਣਜੀਤ, ਰਣਜੀਤ ਸਰ, ਸਤਿ ਸ਼੍ਰੀ ਅਕਾਲ ਜੀ।
1: ਓਕੇ ਭਾਜੀ,
0: ਕੱਲ ਦੇ ਸ਼ੋਅ 'ਚ ਜੀ, ਕੱਲ ਦੇ ਸ਼ੋਅ 'ਚ, ਤੇ ਸਟੂਡੀਓ 'ਚ ਕਾਲ ਨਾ ਕਰਿਓ ਹੁਣ ਕੋਈ। ਸੰਤੋਸ਼ ਜੀ, ਸਤਿ ਸ਼੍ਰੀ ਅਕਾਲ ਜੀ।
3: ਜੀ ਜੀ,
0: ਤੁਹਾਡਾ ਡੇਟ ਆਫ ਬਰਥ ਕੀ ਹੈ ਸੰਤੋਸ਼ ਜੀ?
3: ਜੀ 19 ਨਵੰਬਰ।
0: ਜੀ ਬੋਲੀਏ ਕੁਛ ਕਿ ਨਾ?
3: ਵੈਸੇ ਤੁਹਾਨੂੰ ਸਾਰਾ ਕੁਛ ਪਤਾ ਆ, ਮੈਨੂੰ ਲੱਗਦਾ ਬੋਲ ਕੇ ਫਾਇਦਾ ਨਹੀਂ ਹੋਣਾ,
0: ਫਾਇਦਾ ਨਹੀਂ, ਲੋਕਾਂ ਨੂੰ ਪਤਾ ਲੱਗ ਜਾਊਗਾ, ਰਹਿਣ ਦਿੰਦੇ। ਪੀਐਮ ਟਰੱਕ ਐਂਡ ਟ੍ਰੇਲਰ ਰਿਪੇਅਰਿੰਗ ਵਾਲੇ ਨੇ, ਕਿਸੇ ਨੇ ਵੀ ਸੇਫਟੀ ਕਰਾਉਣੀ ਆ, ਘੱਟ ਪੈਸੇ ਖਰਚ ਕੇ ਆਪਣਾ ਰਿਪੇਅਰ ਕਰਾਉਣੀ ਆ, ਰਿਪੇਅਰ 'ਚ ਸੇਵਿੰਗ ਕਰਨੀ ਚਾਹੁੰਦੇ ਹੋ, ਗਰਿਆਲ ਹੋਣਾ ਦੀ ਵਰਕਸ਼ਾਪ ਹੈ ਇਹ, ਪੀਐਮ ਟਰੱਕ ਐਂਡ ਟ੍ਰੇਲਰ ਰਿਪੇਅਰ, 905-672-0001 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਆਰ ਐੱਸ ਜੀ ਕਸਟਮ ਸੋਫਾ ਐਂਡ ਅਪੋਸਟਰੀ ਵਾਲੇ ਨੇ, ਰਾਜ ਗਰਿਆਲ ਨਾਂ ਹੈ ਇਹਦਾ, ਰਾਜ ਗਰਿਆਲ ਨੂੰ ਤੁਸੀਂ ਕਾਲ ਕਰਨੀ ਆ। ਸੋਫਾ ਅਤੇ ਅਪੋਸਟਰੀ, ਪੁਰਾਣੀਆਂ ਚੀਜ਼ਾਂ ਨੂੰ ਨਵੀਆਂ ਬਣਵਾ ਲਓ, 50-60% ਬਜਟ ਦਾ ਫਰਕ ਪੈਂਦਾ, 60%। ਜਦੋਂ ਕਵਰ ਨਵੇਂ ਚੜ੍ਹ ਗਏ ਨਾ, ਪਛਾਣ ਹੀ ਨਹੀਂ ਹੋਣਾ ਕਿ ਪੁਰਾਣਾ ਸੋਫਾ ਹੈਗਾ, 60-80% ਦਾ ਫਰਕ ਪੈਂਦਾ ਪ੍ਰਾਈਜ਼ ਦਾ, ਕਰਕੇ ਦੇਖੋ। ਪੁਰਾਣੀਆਂ ਕੁਰਸੀਆਂ, ਪੁਰਾਣੇ ਟੇਬਲ, ਪੁਰਾਣੀਆਂ ਸੋਫੇ, ਸਾਰੇ ਨੂੰ ਨਵੇਂ ਬਣਾ ਦਿੰਦੇ, ਅਪੋਸਟਰੀ ਅਤੇ ਪਲੱਸ ਕਸਟਮ ਤਿਆਰ ਕਰ ਦਿੰਦੇ ਆ। ਬਾਬਾ ਜੀ ਦੇ ਕਮਰਿਆਂ ਦੇ ਵਿੱਚ ਸਪੈਸ਼ਲੀ ਏਰੀਆ ਬਣਾਉਣਾ ਚਾਹੁੰਦੇ ਹੋ, ਬਾਬਾ ਜੀ ਦੇ ਕਮਰਿਆਂ ਦਾ ਸਪੈਸ਼ਲ ਏਰੀਆ ਬਣਾ ਕੇ ਦਿੰਦੇ ਆ। 647-713-1417-6477-705-1317। ਸੁਚੇਤ ਕੌਰ, ਇੰਸ਼ੋਰੈਂਸ 'ਚ ਆਰ ਈ ਐੱਸ ਪੀ 'ਚ ਤੁਸੀਂ ਕੰਮ ਕਰਨਾ, ਆਰ ਈ ਐੱਸ ਪੀ 'ਚ ਟੋਪ ਦਾ ਨਾਮ ਹੈ ਸੁਚੇਤ ਕੌਰ, 647-980-4986-80-486-9868-0-49 ਦੇ ਉੱਤੇ ਤੁਸੀਂ ਗੱਲਬਾਤ ਕਰੋਗੇ। ਬੋਲਟਨ ਸਪਰਿੰਗ ਸ਼ਾਪ, ਪਟੇ ਕਮਾਣੀਆਂ ਦਾ ਕੋਈ ਵੀ ਕੰਮ ਕਰਾਉਣਾ ਟਰੱਕਾਂ ਦਾ, ਬੋਲਟਨ ਸਪਰਿੰਗ ਸ਼ਾਪ ਵਾਲੇ ਤੁਹਾਡਾ ਹਾਰਦਿਕ ਸਵਾਗਤ ਕਰਦੇ ਆ, ਮਿੱਠ ਬੋਲੜੇ ਅਤੇ ਬਹੁਤ ਅੱਛੇ ਲੋਕ। ਤੁਹਾਡੀ ਕੋਈ ਵੀ ਰਿਪੇਅਰ ਆ ਜਿਹੜੀ ਬੁਸ਼ਿੰਗ ਦੀ, ਲੀਫ ਸਪਰਿੰਗ ਦੀ, ਉਹਦੇ 'ਚ ਟੋਪ ਦੀ ਹੈਲਪ ਕਰਨਗੇ ਬੋਲਟਨ ਸਪਰਿੰਗ ਸ਼ਾਪ। ਬੋਲਟਨ ਦੇ ਵਿੱਚ ਨੇ 570 ਪ੍ਰੇਸੀ ਰੋਡ ਦੇ ਉੱਪਰ, 905-857-8282, 905-857-8282। ਔਰ ਇਸੇ ਤਰ੍ਹਾਂ ਮਿਲਟਨ ਫੂਡ ਚੋਪੜਿਆਂ ਦੇ ਕੋਲ ਚਲੇ ਜਾਣਾ, ਅਤੇ ਤੁਸੀਂ ਪੁਰਾਣੀ ਗੱਡੀ ਕੋਈ ਵੀ ਲੈ ਜਾਓ ਜਿਹਦੀ ਕਿਸ਼ਤਾਂ ਬਹੁਤ ਜ਼ਿਆਦਾ ਨੇ, ਜਾਂ ਜਿਹੜੀ ਪਸੰਦ ਨਹੀਂ ਖੜੀ ਕਰ ਦਿਓ, ਪੁਰਾਣੀ ਗੱਡੀ ਨੂੰ ਆਪੇ ਪੇ ਆਫ ਕਰਨਗੇ, ਨਵੀਂ ਡੀਲ ਬਹੁਤ ਵਧੀਆ ਬਣਾ ਕੇ ਦੇਣਗੇ। 416-302-9941 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਨਾਨਕ ਡਕਟ ਕਲੀਨਿੰਗ, ਘਰਾਂ ਦੀ ਡਕਟ ਕਲੀਨਿੰਗ ਕਰਾਉਣ ਦੇ ਲਈ ਨਾਨਕ ਵਾਲੇ ਨੂੰ, ਜਿਹੜੇ ਵੀ ਰੋਜ਼ ਪਹਿਲੇ 5 ਕਾਲ ਕਰਦੇ ਨੇ ਉਹਨਾਂ ਨੂੰ ਫਿਲਟਰ ਬਿਲਕੁਲ ਫ੍ਰੀ ਮੈਂ ਪਾਇਆ ਹੁੰਦਾ, ਫਿਲਟਰ ਫ੍ਰੀ ਹੈ ਤੁਹਾਡਾ ਘਰ ਦਾ। 416-729-1521 'ਤੇ ਕਾਲ ਕਰੋ ਨਾਨਕ ਡਕਟ ਕਲੀਨਿੰਗ ਵਾਲਿਆਂ ਨੂੰ। $150 3000 ਸਕੁਅਰ ਫਿੱਟ ਤੱਕ ਦਾ ਘਰ ਆ, ਕਵਰ ਹੋਊਗਾ 150 ਦੇ ਵਿੱਚ, ਕੋਈ ਐਕਸਟਰਾ ਪੈਸਾ ਨਹੀਂ ਲੈਣਗੇ, ਅਤੇ ਫਿਲਟਰ ਬਿਲਕੁਲ ਫ੍ਰੀ ਹੋਊਗਾ। 416-729-1521 ਦੇ ਉੱਤੇ ਕਾਲ ਕਰਨੀ ਹੈ। ਲੋਰੀਅਰ ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦੀਆਂ ਦੁਕਾਨਾਂ ਸਾਡੇ ਪਲਾਜ਼ੇ 'ਚ ਖੁੱਲੀਆਂ ਵੀ ਬਹੁਤ, ਬੰਦ ਵੀ ਬਹੁਤ ਛੇਤੀ ਹੋਈਆਂ, ਦੋ ਦੋ ਮਹੀਨੇ 'ਚ ਬੰਦ ਕਰਕੇ, 3-3 ਮਹੀਨਿਆਂ 'ਚ। ਅਤੇ ਤੁਸੀਂ ਸਹੀ ਇਮੀਗ੍ਰੇਸ਼ਨ ਦੀ ਸਲਾਹ ਲਓ, ਸ਼ਾਂਤ ਰਹੋ ਜਦ ਤੱਕ ਤੁਹਾਡੀ ਇਮੀਗ੍ਰੇਸ਼ਨ ਨਹੀਂ ਹੋਈ, ਹੱਲਾ ਗੁੱਲਾ ਗੁੰਡਾਗਰਦੀ ਇਹ ਸਭ ਚੀਜ਼ਾਂ 'ਚੋਂ ਹੁਣ ਬਾਹਰ ਆਓ, ਬੰਦਿਆਂ ਵਾਂਗੂ ਬੰਦਿਆਂ ਦੇ ਕੰਟਰੀ 'ਚ ਰਹੋ, ਮੂੰਹ ਨੂੰ ਤਾਲਾ ਲਾਓ। ਜੇ ਤੁਹਾਡਾ ਦਿਮਾਗ ਔਰ ਜੀਵ ਦਾ ਤਾਲਮੇਲ ਨਹੀਂ ਬੈਠਦਾ ਉਹਨੂੰ ਕੰਟਰੋਲ ਕਰੋ, ਕੈਮਰਿਆਂ ਨੂੰ ਮੂੰਹ ਲਾ ਕੇ ਸਾਰਾ ਦਿਨ ਬੈਠੇ ਰਹਿੰਦੇ ਹੋ, ਦਿਮਾਗੀ ਤੌਰ 'ਤੇ ਤੰਦਰੁਸਤ ਹੋ, ਲੋਰੀਅਰ ਇਮੀਗ੍ਰੇਸ਼ਨ ਨੂੰ ਕਾਲ ਕਰੋ। ਫਿਰ ਲੋਰੀਅਰ ਇਮੀਗ੍ਰੇਸ਼ਨ ਕੋਈ ਨਾ ਕੋਈ ਸਲਿਊਸ਼ਨ ਜ਼ਰੂਰ ਤੁਹਾਨੂੰ ਦੇਣਗੇ। ਕਿਸੇ ਨੇ ਵੀ ਬਾਰ ਬਾਰ ਵੀਜ਼ੇ ਰਿਫਿਊਜ਼ ਹੋਏ ਨੇ, ਵੀਜ਼ੇ ਚੈੱਕ ਕਰਨੇ ਨੇ ਦੁਬਾਰਾ ਕਿਉਂ ਨਹੀਂ ਲੱਗ ਰਿਹਾ, ਜਾਂ ਤੁਸੀਂ ਆਪਣੇ ਕਿਸੇ ਜਾਣ ਪਛਾਣ ਵਾਲੇ ਨੂੰ ਸਿੱਧਾ PR ਬੁਲਾਉਣਾ ਚਾਹੁੰਦੇ ਹੋ ਕੈਨੇਡਾ, ਸਿੱਧਾ PR ਇੰਟਰਵਿਊ ਜਾਣਾ ਪਊਗਾ ਤੁਹਾਨੂੰ, 905-903-3200 ਦੇ ਉੱਤੇ ਹੱਲ ਕੱਢ ਸਕਦੇ ਨੇ, 905-903-3200। ਰਾਈਟ ਵਿੰਡੋ ਫੋਰਸ, ਟਾਕੀਆਂ ਦਰਵਾਜ਼ੇ ਲਵਾਉਣ ਤੋਂ ਪਹਿਲਾਂ ਟਾਕੀ ਨਾਲ ਲੈ ਕੇ ਆਉਣਗੇ, ਦਿਖਾਉਣਗੇ ਸਾਡੀ ਕੁਆਲਿਟੀ, ਅਤੇ ਜਿਹੜਾ ਬੰਦਾ ਲਾਉਣ ਆ ਰਿਹਾ ਉਹਦੀ ਕੁਆਲਿਟੀ 'ਚ ਕੀ ਫਰਕ ਹੈ। ਕੈਨੇਡੀਅਨ ਅਤੇ ਅਮੈਰੀਕਨ ਮੇਡ ਟਾਕੀਆਂ ਨੇ, ਕਿਸ਼ਤਾਂ ਦੇ ਵਿੱਚ ਪੈਸੇ ਦੇਣੇ ਨੇ, ਇਹ ਥੋੜ੍ਹੇ ਟਾਈਮ ਲਈ ਇਹਨਾਂ ਕੋਲ, ਫਿਰ ਇਹਨਾਂ ਕੋਲ ਫਾਈਨੈਂਸਿੰਗ ਬੰਦ ਹੋ ਜਾਣੀ ਉਹ ਤੋਂ ਬਾਅਦ। 416-206-3200, 416-206-3200। ਬੜੇ ਪਿਆਰ ਨਾਲ, ਬੜੇ ਸ਼ੌਂਕ ਨਾਲ ਮੈਂ ਕਹਿੰਦਾ ਹੁੰਦਾ, ਕੋਮਲ ਕੋਲ ਜਾਓ, ਆਲ ਲਿੰਕ ਟਰੈਵਲ ਦੇ, 905-239-7711, 905-239-7711 ਦੇ ਉੱਤੇ ਕੋਮਲ, ਆਲ ਲਿੰਕ ਟਰੈਵਲ ਤੋਂ ਆ, ਕੋਮਲ ਨੂੰ ਕਾਲ ਕਰ ਲਿਓ, 905-239-7711। ਆਲ ਲਿੰਕ ਟਰੈਵਲ, ਦੁਨੀਆ 'ਚ ਕਿਤੇ ਵੀ ਘੁੰਮਣ ਜਾਣਾ, ਅਤੇ ਯਾਰਾਂ ਦੇ ਯਾਰ ਰੂਹ ਖੁਸ਼ ਹੋ ਜਾਂਦੀ ਹੈ ਗੈਰੀ ਗਰੇਵਾਲ ਨੂੰ ਮਿਲ ਕੇ। ਕਾਰ ਰਿਪੇਅਰ ਤਾਂ ਕਰਾਉਣੀ ਕਰਾਉਣੀ ਹੈ, ਦੋਸਤੀ ਨਾਲ ਪਾ ਕੇ ਆਉਂਗੇ। ਹਾਈਲੈਂਡ ਆਟੋ ਰਿਪੇਅਰ ਸੈਂਟਰ, 38 ਆਟੋਮੈਟਿਕ ਡਰਾਈਵ 'ਤੇ ਪਹੁੰਚਣਾ, ਗੱਡੀ ਦੀ ਸੇਫਟੀ ਤੋਂ ਲੈ ਕੇ ਕਾਰ ਦੀ ਰਿਪੇਅਰ, ਟਾਇਰਸ ਚੇਂਜ ਤੋਂ ਲੈ ਕੇ ਹਰ ਚੀਜ਼, 905-463-6363, 905-463-6363। ਪੀਜ਼ਾ ਸ਼ੈਫ, 2 ਲਾਰਜ ਪੀਜ਼ਾ 1999 'ਚ, ਨਾਲ 2 ਡਿਪਿੰਗ ਦੇ, 6 ਟੋਪਿੰਗ ਦੇ ਨਾਲ, ਸਟੀਲ ਐਂਡ ਕੈਨੇਡੀ ਦੇ ਇੰਟਰਸੈਕਸ਼ਨ 'ਤੇ ਪੀਜ਼ਾ ਸ਼ੈਫ, 647-547-4200, 647-547-4200। ਪੀਜ਼ਾ ਸ਼ੈਫ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਕਿਸੇ ਨੇ ਵੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਟੌਪ ਦੇ ਟਾਈਮ 'ਚ, ਰਾਸ਼ ਆਵਰ 'ਚ, ਸਾਨੂੰ 416-518-3200, 416-518-3200। ਕਿਸੇ ਕੋਲ ਵੀ ਕੋਈ ਕਰਜ਼ਾ ਕਿਸੇ ਵੀ ਤਰ੍ਹਾਂ ਦਾ, ਕੋਈ ਕੰਪਨੀ ਦਾ, ਕਿਸੇ ਹੋਰ ਚੀਜ਼ ਦਾ, ਮੈਨੂੰ ਤੁਸੀਂ ਕਾਲ ਕਰਦੇ ਹੋ, 416-518-3200। ਸੁਪਰਮੈਨ ਬਣ ਕੇ ਤੁਹਾਨੂੰ ਸਲਾਹ ਦਊਂਗਾ ਕਿ ਤੁਸੀਂ ਕਿਸ ਤਰ੍ਹਾਂ ਇਸ ਸਿਚੁਏਸ਼ਨ 'ਚੋਂ ਬਾਹਰ ਆ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਡਿਟ ਹੈ, 416-518-3200। ਸਾਨੂੰ ਦਿਓ ਇਜਾਜ਼ਤ, ਸਾਨੂੰ ਤੁਸੀਂ ਕੱਲ੍ਹ ਦੇ ਸ਼ੋਅ ਸਵੇਰੇ 9-10 ਮਿਲੋਗੇ, ਰੇਡੀਓ ਆਵਾਜ਼ ਜ਼ਿੰਦਾਬਾਦ, ਜ਼ਿੰਦਾਬਾਦ 'ਚ। ਆਪ ਸਭ ਨੂੰ
4: ਮਸਕੋਕਾ ਅੰਦਰ 1.5 ਏਕੜ 'ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ 'ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ, 416-265-2222, 416-265-2222.
5: This is AM530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.
2: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 V23
1: लाइसेंस नंबर 10394।
2: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
3: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6477652340।
4: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 28 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ। ਵੀਰਵਾਰ ਵਾਲੇ ਦਿਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਜੇ ਗੱਲ ਕਰੀਏ ਦੇਸੀ ਮਹੀਨੇ ਜੇਠ ਦੀ, ਤਾਂ ਅੱਜ ਜੇਠ ਮਹੀਨੇ ਦੀ ਕਿੰਨੀ ਤਰੀਕ ਹੋ ਗਈ ਜੀ? ਅੱਜ ਦੱਸੋ ਜਰਾ ਲੱਗੇ ਪਤਾ। ਡੇਲੀ ਜਿਹੜਾ ਆਪਾਂ ਤੁਹਾਨੂੰ ਦੱਸਦੇ ਹਾਂ, ਪਰ ਤੁਸੀਂ ਹੁਣ ਸੋਚ ਰਹੇ ਹੋਣੇ ਕਿੰਨੀ, ਚਲੋ ਮੈਂ ਹੀ ਦੱਸ ਦਿੰਦੀ। 14 ਤਰੀਕ ਅੱਜ ਹੋ ਗਈ, 14 ਜੇਠ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਤੇ ਸੰਮਤ ਨਾਨਕ ਸ਼ਾਹੀ ਚੱਲ ਰਿਹਾ ਜੀ 558। ਤੇ ਸਮਾਂ ਹੋ ਗਿਆ 10:06 ਤੇ 11 ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੇ ਤੁਸੀਂ ਵੀ ਗੱਲਬਾਤ ਜਦੋਂ ਕਰਨਾ ਹੈ ਫਿਰ ਸਟੂਡੀਓ ਦੇ ਨੰਬਰ ਤੁਸੀਂ ਨੋਟ ਕਰੋ 647-874-1313, 6477-65-2340 ਤੇ ਗੱਲਬਾਤ ਕਰ ਸਕਦੇ ਹੋ ਜੀ ਸਟੂਡੀਓ ਦੇ ਵਿੱਚ।

ਲਓ ਜੀ ਦੇਖੀਏ ਪਹਿਲਾਂ ਮੌਸਮ ਕੀ ਕਹਿੰਦਾ ਹੈ। ਮੌਸਮ ਜਿਹੜਾ ਬੜਾ ਔਸਮ ਬਣਿਆ ਹੋਇਆ ਤੇ ਇਸ ਸਮੇਂ ਜੇ ਆਪਾਂ ਗੱਲ ਕਰੀਏ 15 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਤੇ ਅੱਜ ਸਨੀ ਡੇ ਸਨੀ ਸਨੀ ਤੇ ਬਿਲਕੁਲ ਧੁੱਪ ਹੀ ਧੁੱਪ ਹੈ, ਕਿਤੇ ਕੋਈ ਬੱਦਲਵਾਈ ਨਜ਼ਰ ਨਹੀਂ ਆ ਰਹੀ। ਸੋ ਹਾਈ ਅੱਜ ਜਾਣਾ 19 ਡਿਗਰੀ, ਲੋ ਜਾਣਾ 12 ਡਿਗਰੀ ਤੇ ਸਨੀ ਕੰਡੀਸ਼ਨਸ ਹੀ ਸਾਰਾ ਦਿਨ ਅੱਜ ਰਹਿਣਗੀਆਂ ਤੇ ਸੂਰਜ ਦੇਵਤਾ ਜੀ ਅੱਜ ਪੂਰੇ ਮਿਹਰਬਾਨ ਹੈ। ਸੋ ਹਵਾ ਜਿਹੜੀ ਹੈ ਉਹ ਚੱਲ ਰਹੀ ਹੈ ਜੀ 35 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਹਵਾ ਚੱਲ ਰਹੀ ਹੈ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਤੇ ਜੇ ਆਪਾਂ ਗੱਲ ਕਰੀਏ ਸਨਸੈਟ ਦੀ ਤਾਂ 8:50 ਤੇ ਸੂਰਜ ਦੇਵਤਾ ਜੀ ਬਾਏ ਬਾਏ ਕਹਿਣਗੇ। ਰਾਤ ਦਾ ਟੈਂਪਰੇਚਰ ਵੀ 15, 13, 12, 11, 10 ਤੇ ਫਿਰ 5:42 ਤੇ ਸਨਰਾਈਜ਼ ਕੱਲ ਸਵੇਰੇ ਹੋਵੇਗਾ। ਕੱਲ ਨੂੰ ਵੀ ਸਨੀ ਡੇ ਹੈ, ਵਾਓ ਬੜਾ ਵਧੀਆ ਮੌਸਮ ਹੈ ਜੀ, ਵਧੀਆ ਵਧੀਆ ਵਧੀਆ। ਸੋ ਬਿਲਕੁਲ ਜੀ ਕਰੋ ਇੰਜੋਏ ਅੱਜ ਦੇ ਦਿਨ ਨੂੰ ਤੇ ਸੁਣੋ ਪੂਰੇ 11 ਵਜੇ ਤੱਕ ਗੁਣਤਾਸ ਰੇਡੀਓ। ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਮੇਰੇ ਫੋਨ 'ਚ ਆ ਗਈ ਪ੍ਰੋਬਲਮ ਨਾਲ ਦੀ ਨਾਲ ਹੀ ਤੇ ਦੇਖਦੇ ਹਾਂ ਕੀ ਪ੍ਰੋਬਲਮ ਆ ਗਈ ਤੇ ਹੁਣ ਤੁਹਾਨੂੰ ਆਪਾਂ ਕਹਿ ਵੀ ਨਹੀਂ ਸਕਦੇ ਵੀ ਫੋਨ ਕਰੋ, ਥੋੜ੍ਹਾ ਜਿਹਾ ਵੇਟ ਕਰਨੀ ਪੈਣੀ ਹੈ। ਤੇ ਲਓ ਜੀ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅੱਜ ਵੀਰਵਾਰ ਦਾ ਦਿਨ ਹੈ ਤੇ ਵੀਰਵਾਰ ਵਾਲੇ ਦਿਨ ਆਪਾਂ ਜਾਂਦੇ ਹਾਂ ਪੰਜਾਬ ਵੱਲ ਨੂੰ। ਪੰਜਾਬ ਦੀ ਗੱਲਬਾਤ ਅੱਜ ਆਪਾਂ ਨੇ ਕਰਨੀ ਹੈ। ਸੋ ਪੰਜਾਬ ਦੀ ਗੱਲਬਾਤ ਜੇ ਆਪਾਂ ਕਰੀਏ ਤਾਂ ਫਿਰ ਆਪਾਂ ਦੇਖਦੇ ਹਾਂ ਕਿ ਜਿਹੜਾ ਹੈਗਾ ਪੰਜਾਬ ਦੇ ਵਿੱਚ ਹੁਣ ਇਲੈਕਸ਼ਨਾਂ ਦਾ ਜਿਹੜਾ ਬੋਲਬਾਲਾ ਚੱਲ ਰਿਹਾ ਤੇ ਉਹਦੇ ਵਿੱਚ ਕਾਫੀ ਕੁਛ ਦੇਖਣ ਨੂੰ ਮਿਲ ਰਿਹਾ ਹੈ ਨਾ। ਸਾਰਾ ਕੁਛ ਜਿਹੜਾ ਡਿਫਰੈਂਟ ਜਿਹਾ ਹੋ ਗਿਆ ਜਦੋਂ ਵੀ ਕੋਈ ਇਲੈਕਸ਼ਨ ਹੁੰਦੇ ਆ ਉੱਥੇ। ਹੁਣ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ, ਬੜੇ ਬੂਥ ਕੈਪਚਰਿੰਗ ਦੀਆਂ ਝੜਪਾਂ, ਲੜਾਈਆਂ, ਝਗੜੇ, ਕੋਈ ਕਿਸੇ ਨੂੰ ਵੋਟ ਪਾਉਣ ਨੂੰ ਕਹਿ ਰਿਹਾ, ਕੋਈ ਕਿਸੇ ਨੂੰ, ਤਾਂ ਜਿਹੜੇ ਵੋਟਰਸ ਹੈਗੇ ਉਹ ਵੀ ਭੱਜੇ ਦੌੜੇ ਫਿਰਦੇ ਆ ਨਾ। ਉਹਨਾਂ ਨੂੰ ਵੀ ਸਮਝ ਨਹੀਂ ਆ ਰਿਹਾ ਵੀ ਕਿਵੇਂ ਕੀ ਇਹ ਸਾਰਾ ਕੁਛ ਹੋਈ ਜਾਂਦਾ। ਸੋ ਦੇਖ ਲਓ ਕੁਰਸੀਆਂ ਦੀ ਦੌੜ ਜਿਹੜੀ ਹੈ ਉਹ ਕਿੰਨੀ ਭਿਆਨਕ ਹੈ, ਕਿਵੇਂ ਜਿਹੜੇ ਲੋਕ ਹੈਗੇ ਆ ਉਹ ਜਿਹੜੇ ਨਹੀਂ ਇਲੈਕਸ਼ਨ 'ਚ ਪਾਰਟੀਸਪੇਟ ਕਰਦੇ ਉਹ ਤਾਂ ਨਹੀਂ ਕਰਦੇ ਹੈ ਨਾ, ਪਰ ਜਿਨ੍ਹਾਂ ਨੂੰ ਜਿਵੇਂ ਕਹਿੰਦੇ ਆ ਵੀ ਭੂਸ ਪੈ ਜਾਂਦਾ ਨਾ, ਫਿਰ ਉਹ ਕਹਿੰਦੇ ਆ ਵੀ ਹੁਣ ਅਸੀਂ ਕੀ ਕਰੀਏ ਕੀ ਨਾ ਕਰੀਏ, ਤੇ ਫਿਰ ਉਦੋਂ ਜਿਹੜੀ ਬੜੀ ਪ੍ਰੋਬਲਮ ਆਉਂਦੀ ਹੈ। ਸੋ ਬਿਲਕੁਲ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਆਪਾਂ ਤੇ ਆਈ ਥਿੰਕ ਕਿ ਕੋਈ ਪ੍ਰੋਬਲਮ ਜਿਹੜੀ ਆ ਗਈ ਦੇਖੀਏ ਇੱਥੇ ਜੇ ਸਾਰਾ ਸਿਸਟਮ ਠੀਕ ਹੁੰਦਾ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ।

ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਅੱਜ ਨਾ ਥੋੜ੍ਹੀ ਜਿਹੀ ਮੈਨੂੰ ਲੱਗਦਾ ਸਿਸਟਮ 'ਚ ਆ ਰਹੀ ਹੈ ਪ੍ਰੋਬਲਮ ਤੇ ਦੇਖਦੇ ਹਾਂ ਵੀ ਸਾਡੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਦੀ ਕਿ ਨਹੀਂ ਪਹੁੰਚਦੀ। ਵੈਸੇ ਤੁਸੀਂ ਮੇਰੇ ਸੈੱਲਫੋਨ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਾਂ ਫਿਰ ਤੁਹਾਡੀ ਕਾਲ ਜਿਹੜੀ ਆ ਉਹ ਲੈ ਸਕਦੇ ਹਾਂ ਜੇ ਤੁਸੀਂ ਜਿਹੜਾ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੈ। ਆਈ ਡੋਂਟ ਨੋ ਕਿ ਕੀ ਚੱਕਰ ਪੈ ਗਿਆ, ਇੱਕਦਮ ਹੀ ਕੁਝ ਹੋ ਗਿਆ ਹੈ ਨਾ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਨਾਲ ਦੀ ਨਾਲ ਤੁਸੀਂ ਜਿਹੜਾ ਹੈਗਾ ਆਪਾਂ ਪੰਜਾਬ ਦੀ ਗੱਲ ਕਰ ਰਹੇ ਸੀ ਹੈ ਨਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੈ ਉਹ ਚੱਲ ਰਹੀਆਂ, ਰਿਜ਼ਲਟ ਜਿਹੜੇ ਕੱਲ੍ਹ ਨੂੰ ਆਉਣੇ ਆ। ਸੋ ਪੰਜਾਬ ਦੇ ਵਿੱਚ ਜਦੋਂ ਵੀ ਵੋਟਾਂ ਪੈਂਦੀਆਂ ਤੇ ਬੜੀ ਭੱਜ ਦੌੜ ਜਿਹੜੀ ਮੱਚਦੀ ਆ। ਉਂਝ ਕਹਿੰਦੇ ਆ 63.94% ਤੱਕ ਜਿਹੜੀਆਂ ਵੋਟਾਂ ਉਹ ਪਈਆਂ ਤੇ ਰਿਜ਼ਲਟ ਆਉਣਗੇ ਕੱਲ ਨੂੰ ਤੇ ਦੇਖਦੇ ਆ ਵੀ ਕੌਣ ਜਿੱਤਦਾ ਤੇ ਕੌਣ ਹਾਰਦਾ। ਪਰ ਕਈ ਵਾਰ ਅਸੀਂ ਸੋਚਦੇ ਆ ਕਿ ਜੇ ਇਹ ਸਿਸਟਮ ਬਿਲਕੁਲ ਠੀਕ ਹੋ ਜਾਏ ਤਾਂ ਦੇਖੋ ਚੰਗੇ ਬੰਦਿਆਂ ਦੀ ਚੋਣ ਹੋਵੇ, ਜੇ ਚੰਗੇ ਬੰਦੇ ਅੱਗੇ ਆਉਣ ਤਾਂ ਜਿਹੜਾ ਸਾਰਾ ਸਿਸਟਮ ਹੈ ਉਹ ਵਧੀਆ ਚੱਲੇ, ਹੈ ਨਾ। ਪਰ ਦੇਖ ਲਓ ਵੀ ਕੁਰਸੀਆਂ ਦੀ ਦੌੜ ਕਿੰਨੀ ਭਾਰੂ ਹੈ। ਜਿਹੜੇ ਇੱਕ ਵਾਰ ਕੁਰਸੀ ਤੇ ਬਹਿ ਜਾਂਦਾ ਫਿਰ ਉਹਨੂੰ ਐਂ ਲੱਗਦਾ ਵੀ ਆਏ ਵਾਰ ਜਦੋਂ ਵੀ ਇਲੈਕਸ਼ਨ ਹੋਣ ਤਾਂ ਫਿਰ ਮੇਰੀ ਹੀ ਜਿੱਤ ਹੋਵੇ। ਔਰ ਕਈ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਸਰਗਰਮ ਰਹਿੰਦੀਆਂ ਹਮੇਸ਼ਾ ਹੀ। ਹੁਣ ਜੇ ਆਪਾਂ ਦੇਖੀਏ ਨਾ ਜਿਹੜੇ ਪੰਜਾਬ ਦੇ ਵਿੱਚ ਵੀ ਕਿੰਨਾ ਕੁਛ ਕੀਤਾ ਜਾਂਦਾ ਪਾਰਟੀਆਂ ਵੱਲੋਂ ਵੀ ਸਾਡੀ ਜਿਹੜੀ ਸਰਕਾਰ ਹੈ ਉਹੀ ਬਣਨੀ ਚਾਹੀਦੀ ਹੈ। ਤੇ ਫਿਰ ਹੁਣ ਬੀਜੇਪੀ ਨੇ ਬੰਗਾਲ ਦੇ ਵਿੱਚ ਤਾਂ ਜਿਹੜਾ ਹੈਗਾ ਰਾਜ ਉਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਦੇਖ ਲਓ ਫਿਰ ਕੋਸ਼ਿਸ਼ ਉਹਨਾਂ ਦੀ ਕਾਮਯਾਬ ਵੀ ਹੋ ਗਈ ਤੇ ਮਮਤਾ ਬੈਨਰਜੀ ਨੂੰ ਹਰਾ ਦਿੱਤਾ। ਜਦੋਂ ਕਿ ਉੱਥੇ ਦੇ ਸਾਰੇ ਲੋਕ ਕਿਵੇਂ ਚਾਹੁੰਦੇ ਸੀ ਵੀ ਜਿਹੜੀ ਮਮਤਾ ਬੈਨਰਜੀ ਆ ਉਹ ਵਧੀਆ ਸੀਐਮ ਹੈਗੀ ਆ ਉਹੀ ਬਣੇ। ਪਰ ਜਦੋਂ ਆਪਾਂ ਦੇਖਦੇ ਹਾਂ ਕਿ ਦੈਟ ਸਿਸਟਮ ਇਜ਼ ਓਕੇ ਤੇ ਉਹ ਅਸੀਂ ਜੇ ਦੇਖਦੇ ਹਾਂ ਤਾਂ ਵੀ ਬੀਜੇਪੀ ਚਲੋ ਉੱਥੇ ਪਹੁੰਚ ਗਈ, ਉਹਨਾਂ ਨੇ ਆਪਣੇ ਪੈਰ ਜਮਾ ਲਏ। ਤਾਂ ਹੁਣ ਪੰਜਾਬ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਹੁਣ ਜਦੋਂ ਅੱਗੇ ਇਲੈਕਸ਼ਨ ਹੋਣੇ ਆ ਨਾ, ਜਦੋਂ MLA ਬਣਨੇ ਆ ਤੇ ਉਦੋਂ ਫਿਰ ਬੀਜੇਪੀ ਹੁਣੇ ਤੋਂ ਜਿਹੜਾ ਜ਼ੋਰ ਹੈ ਉਹਨਾਂ ਨੇ ਲਾਉਣਾ ਸ਼ੁਰੂ ਕਰ ਦਿੱਤਾ ਵੀ ਚਲੋ ਹੁਣ ਅਸੀਂ ਆਪਣਾ ਉੱਥੇ ਅਜਮਾਈਏ ਹੱਥ। ਤੇ ਹੁਣ ਹੁਣੇ ਤੋਂ ਉਹਨਾਂ ਨੇ ਜਿਹੜਾ ਹੈਗਾ ਕੋਸ਼ਿਸ਼ ਕਰ ਲਈ ਹੈ ਵੀ ਅਸੀਂ ਕਿਵੇਂ ਕਿਵੇਂ ਕੀ ਕਰੀਏ ਕਿ ਫਿਰ ਜਦੋਂ ਇਲੈਕਸ਼ਨਾਂ ਹੋਣ ਬਸ ਬੀਜੇਪੀ ਦੀ ਸਰਕਾਰ ਬਣ ਜਾਵੇ। ਪਰ ਜਿਹੜੀ ਆਪਣੀ ਸਰਕਾਰ ਹੈਗੀ ਹੈ ਉਹ ਜਿਹੜੀਆਂ ਹੁਣ ਉੱਥੇ ਸਰਕਾਰਾਂ ਹੈਗੀਆਂ ਉਹ ਚਾਹੁੰਦੀਆਂ ਵੀ ਅਸੀਂ ਰਹੀਏ। ਔਰ ਜ਼ਿਆਦਾਤਰ ਤਾਂ ਕੀ ਹੈ ਜਿਹੜੀਆਂ ਆਪਣੀ ਪਾਰਟੀ ਪੰਜਾਬ ਦੀਆਂ ਹੈਗੀਆਂ ਹੈ ਨਾ ਰੀਜਨਲ ਪਾਰਟੀਜ਼, ਉਹਨਾਂ ਨੂੰ ਹੈਗਾ ਵੀ ਸਾਡੇ ਕੋਲ ਜਿਹੜੀ ਆ ਪਾਵਰ ਰਹਿਣੀ ਚਾਹੀਦੀ ਆ ਸਾਡੇ ਪੰਜਾਬ ਦੇ ਵਿੱਚ, ਕਿਉਂ ਉਹ ਆਉਣ। ਪਰ ਅਸੀਂ ਕੀ ਦੇਖ ਰਹੇ ਹਾਂ ਕਿ ਇਸ ਸਮੇਂ ਦੇ ਵਿੱਚ ਕੋਸ਼ਿਸ਼ ਤਾਂ ਬੜੀ ਕੀਤੀ ਜਾ ਰਹੀ ਹੈ, ਪਰ ਹੁਣ ਅੱਜ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਕੱਲ੍ਹ, ਤੇ ਫਿਰ ਹੁਣ ਸਭ ਦਾ ਜਿਹੜਾ ਧਿਆਨ ਹੈ ਰਿਜ਼ਲਟਾਂ ਵੱਲ ਹੈਗਾ ਤੇ ਰਿਜ਼ਲਟ ਆਉਣਗੇ ਤਾਂ ਦੇਖਦੇ ਹਾਂ ਵੀ ਕੌਣ ਅੱਗੇ ਆਉਂਦਾ ਤੇ ਕੌਣ ਪਿੱਛੇ ਰਹਿੰਦਾ। ਤੇ ਬਾਕੀ ਫਿਰ ਉਹ ਤੋਂ ਬਾਅਦ ਹੋਰਾਂ ਨੇ ਸ਼ੁਰੂ ਹੋ ਜਾਣਾ ਵੀ ਹੁਣ ਕਿਵੇਂ ਕੀ ਕਰੀਏ ਕੀ ਨਾ ਕਰੀਏ, ਤੇ ਚਲੋ ਦੇਖਦੇ ਹਾਂ। ਤੇ ਲਓ ਜੀ, ਮੈਂ ਨੰਬਰ ਦੇ ਦੇਵਾਂ ਨਾਲ ਦੀ ਨਾਲ, ਔਰ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ETN ਟਰੈਵਲਸ 905-463-1301 ਤੇ ਜਿਹੜਾ ਕੰਟੈਕਟ ਹੈ ਉਹ ਕੀਤਾ ਜਾ ਸਕਦਾ ਹੈ। ਤੇ ਨੰਬਰ ਤੁਸੀਂ ਨੋਟ ਕਰੋ ਕਿਉਂਕਿ ਇਹ ਕਹਿੰਦੇ ਤੁਸੀਂ ਘੁੰਮਣਾ ਫਿਰਨਾ ਜਾਣਾ ਆਉਣਾ ਤੇ ਤੁਸੀਂ ਕੰਟੈਕਟ ਕਰ ਲਓ ਉਹਨਾਂ ਨੂੰ ETN ਟਰੈਵਲਸ ਵਾਲਿਆਂ ਨੂੰ, ਕਿਉਂਕਿ ETN ਟਰੈਵਲਸ ਵਾਲੇ ਕਹਿੰਦੇ ਆ ਕਿ ਬਹੁਤ ਵਧੀਆ ਰੇਟ ਦੇ ਉੱਪਰ ਟਿਕਟਾਂ ਪਹੁੰਚੀਆਂ ਹੋਈਆਂ। ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਖੁੱਲ੍ਹੇ ਹੁੰਦੇ ਆ। ਸੋ ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ ਜੀ, 905-463-1301 ਇੱਕ ਨੰਬਰ ਹੈ, 9054-63-1301 'ਤੇ ਗੱਲਬਾਤ ਹੋ ਸਕਦੀ ਹੈ।

0: ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਸਿਸਟਮ ਠੀਕ ਹੋ ਗਿਆ ਕਿਉਂਕਿ ਮੇਰਾ ਵੀ ਧਿਆਨ ਇੱਥੇ ਹੀ ਸੀਗਾ, ਨਾਲ ਦੀ ਨਾਲ ਬਟਨ ਦੱਬਣੇ ਪੈਂਦੇ ਆ। ਤੇ ਲਓ ਜੀ, ਥੋੜੀ ਜੀ ਤੁਹਾਡੇ ਨਾਲ ਹੁਣ ਗੱਲਾਂ ਬਾਤਾਂ ਆਪਾਂ ਕਰਦੇ ਆ। ਸੋ ਕਾਲ ਕਰੋ ਤੇ ਇੱਕ ਤਾਂ ਮੈਨੂੰ ਪਤਾ ਲੱਗ ਜੂਗਾ ਕਿ ਜਿਹੜੇ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚੂਗੀ। ਤੇ ਸਟੂਡੀਓ ਦਾ ਨੰਬਰ ਹੈਗਾ 647-874-1313, 6478-741-3133 ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, 647-874-1313 ਤੇ। ਸੋ ਜਿਹੜਾ ਕੁਛ ਪੰਜਾਬ ਦੇ ਵਿੱਚ ਚੱਲ ਰਿਹਾ ਜੀ, ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਦੇ ਹਾਂ। ਤੇ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ, ਤੇ ਅੱਛਾ ਬੀਜੇਪੀ ਨੇ ਇੱਕ ਨਵਾਂ ਪੈਂਤਰਾ ਹੋਰ ਹੁਣ ਵਰਤਿਆ, ਕਿਉਂਕਿ ਕਹਿੰਦੇ ਆ ਵੀ ਇੱਕ ਸਿੱਖ ਚਿਹਰਾ ਚਾਹੀਦਾ। ਸੋ ਉਹਨਾਂ ਨੇ ਪੰਜਾਬ ਦੇ ਆਪਣੀ ਪਾਰਟੀ ਦੇ ਪ੍ਰਧਾਨ ਜਿਹੜੇ ਆ ਪਹਿਲਾਂ ਸੀਗੇ ਉਹਨਾਂ ਨੂੰ ਕਰਤਾ ਚੇਂਜ। ਸੋ ਹੁਣ ਬੀਜੇਪੀ ਪਾਰਟੀ ਦਾ ਜਿਹੜਾ ਨਵਾਂ ਪ੍ਰਧਾਨ, ਪਾਰਟੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਬਣਾਇਆ। ਸੋ ਕਹਿੰਦੇ ਆ ਵੀ ਸਿੱਖ ਚਿਹਰਾ ਚਾਹੀਦਾ ਕਿਉਂਕਿ ਪੰਜਾਬ ਹੈ, ਪੰਜਾਬ ਦੇ ਵਿੱਚ ਬੀਜੇਪੀ ਆਵੇ। ਹੁਣ ਬਾਕੀ ਦੇਖਦੇ ਆ ਕਿ ਕਿਉਂਕਿ ਇੱਕ ਪੈਂਤੜਾ ਨਹੀਂ, ਬਹੁਤ ਸਾਰੇ ਪੈਂਤੜੇ ਜਿਹੜੇ ਇਲੈਕਸ਼ਨ ਦੇ ਸਮੇਂ ਪੋਲੀਟੀਕਲ ਪਾਰਟੀਜ਼ ਯੂਜ਼ ਕਰਦੀਆਂ। ਬਾਕੀ ਹੁਣ ਦੇਖਦੇ ਆ ਵੀ ਬੀਜੇਪੀ ਆਜੂਗੀ ਆਉਣ ਵਾਲੇ ਸਮੇਂ 'ਚ। ਬਾਕੀ ਤਾਂ ਚਲੋ ਹਲੇ ਜਿਹੜੇ ਇਹ ਰਿਜ਼ਲਟ ਚੱਲ ਰਹੇ ਆ ਉਹਨਾਂ ਵੱਲ ਆਖਿਆ ਕੱਲ੍ਹ ਨੂੰ। ਤੇ ਅੱਛਾ, ਰਵਨੀਤ ਬਿੱਟੂ ਉਹਨਾਂ ਦੀ ਵੀ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ, ਕਿਵੇਂ ਉਹ ਪੁਲਿਸ ਵਾਲਿਆਂ ਨਾਲ ਲੱਗੇ ਹੋਏ ਆ ਬੋਲਣ। ਤੇ ਜੇ ਆਪਾਂ ਦੇਖੀਏ ਨਾ, ਹੁਣ ਦੇਖੋ ਜਿਹੜੇ ਪੁਲਿਸ ਦੇ ਆਫੀਸਰਸ ਹੁੰਦੇ ਆ, ਕੋਈ DGP, ਕੋਈ ਵੀ ਜਿਹੜੇ ਵੱਡੇ ਅਹੁਦਿਆਂ ਤੇ ਆ, ਚਾਹੇ ਚਲੋ ਜਿਹੜੇ ਆਮ ਸਿਪਾਹੀ ਵੀ ਹੈਗੇ ਆ, ਹੈ ਨਾ, ਉਹ ਕਿੰਨੀ ਮਿਹਨਤ ਮੁਸ਼ੱਕਤ ਕਰਕੇ ਜੌਬ ਦੇ ਵਿੱਚ ਪਹੁੰਚੇ ਹੁੰਦੇ ਆ, ਐਲੀਜੀਬਿਲਿਟੀ ਪੂਰੀ ਹੁੰਦੀ ਆ ਉਹਨਾਂ ਦੀ, ਫੇਰ ਉਹ ਉਸ ਪੋਸਟ ਤੇ ਹੁੰਦੇ ਆ। ਪਰ ਜਦੋਂ ਦੇਖੋ ਜਿਹੜੇ ਪੋਲਿਟਿਕਸ 'ਚ ਲੋਕ ਆਉਂਦੇ ਆ, ਚਾਹੇ ਉਹਨਾਂ ਦੀ ਕੋਈ ਐਜੂਕੇਸ਼ਨ ਹੋਵੇ ਭਾਵੇਂ ਨਾ ਹੋਵੇ, ਤੇ ਉਹ ਜਿੰਨੇ ਵੀ ਬਿਊਰੋਕਰੇਟਸ ਹੈਗੇ ਆ, ਈਵਨ ਕਿ ਜਿਹੜੇ IAS PCS ਵੀ ਹੈਗੇ ਆ ਆਫੀਸਰਸ, ਉਹਨਾਂ ਨੂੰ ਆਪਣੇ ਮਗਰ ਲਾ ਕੇ ਰੱਖਦੇ ਆ। ਸੋ ਜਦ ਕਿ ਉਹਨਾਂ ਦੀ ਚੱਲਣੀ ਚਾਹੀਦੀ ਆ, ਉਹਨਾਂ ਦੀ ਐਲੀਜੀਬਿਲਟੀ, ਉਹਨਾਂ ਦੀ ਜਦੋਂ ਉਹ ਪੋਸਟ ਪ੍ਰਾਪਤ ਕਰਦੇ ਆ, ਕਿੰਨੀ ਮਿਹਨਤ ਕਰਦੇ ਆ, ਹੈ ਨਾ, ਕਿੰਨਾ ਪੜ੍ਹ ਲਿਖ ਕੇ ਅੱਗੇ ਆਉਂਦੇ ਆ। ਪਰ ਹੁਣ ਜਿਹੜੇ ਆਪਣੇ ਪੋਲਿਟਿਕਸ 'ਚ ਹੁੰਦੇ ਆ, ਕਈਆਂ ਨੇ ਤਾਂ ਜਮੇ ਹੀ ਅਨਪੜ੍ਹ ਹੁੰਦੇ ਆ, ਕਿਉਂਕਿ ਕੋਈ ਐਲੀਜੀਬਿਲਟੀ ਦੇ ਵਿੱਚ ਹੈ ਹੀ ਨਹੀਂ ਵੀ ਪੜ੍ਹਾਈ ਕੋਈ ਜ਼ਰੂਰੀ ਆ, ਤੇ ਉਹ ਦੇਖ ਲਓ ਕਿਵੇਂ ਉਹਨਾਂ ਨੂੰ ਮਗਰ ਲਾ ਕੇ ਘੁੰਮਦੇ ਆ। ਤੇ ਜਿਹੜੇ ਰਵਨੀਤ ਬਿੱਟੂ ਆ, ਕਿਵੇਂ ਬੋਲਣ ਲੱਗੇ ਹੋਏ ਪੁਲਿਸ ਵਾਲਿਆਂ ਨੂੰ, ਮੈਨੂੰ ਮੈਨੂੰ ਤੁਸੀਂ ਇਹ ਕਹਿਤਾ, ਉਹ ਕਹਿਤਾ, ਤੁਸੀਂ ਕੌਣ ਹੁੰਦੇ ਆ, ਇਹ ਉਹ। ਸੋ ਜਦਕਿ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ, ਹੈ ਨਾ। ਜਿਹੜੇ ਵਧੀਆ ਜੌਬ ਕਰ ਰਹੇ ਆ, ਗੌਰਮੈਂਟ ਦੇ ਇੰਪਲੋਈ ਹੈਗੇ ਆ, ਚਾਹੇ ਉਹ ਸੈਂਟਰ ਦੇ ਹੋਣ ਚਾਹੇ ਸਟੇਟਸ ਦੇ ਹੋਣ, ਪਰ ਉਹਨਾਂ ਨੂੰ ਮਾਣ ਮੱਤਾ, ਉਹਨਾਂ ਨੂੰ ਓਨਰ ਜਿਹੜਾ ਸਤਿਕਾਰ ਮਿਲਣਾ ਚਾਹੀਦਾ, ਪਰ ਨਹੀਂ ਮਿਲਦਾ। ਜਿਹੜੇ ਪੋਲੀਟੀਸ਼ੀਅਨ ਆ ਉਹ ਕਹਿੰਦੇ ਅਸੀਂ ਹਾਈ ਫਾਈ ਆ, ਬਾਕੀ ਤੁਸੀਂ ਤਾਂ ਐਵੇਂ ਹੀ ਹੋ। ਤੇ ਮੈਨੂੰ ਕਾਲ ਕਰਕੇ ਥੋੜਾ ਜਿਹਾ ਦੱਸ ਦਿਓ ਮੇਰੀ ਆਵਾਜ਼ ਠੀਕ ਪਹੁੰਚ ਰਹੀ ਹੈ ਬਾਹਰ, ਤੇ ਨਾਲੇ ਮੇਰਾ ਸਿਸਟਮ ਜਿਹੜਾ ਫੋਨ ਦਾ ਉਹ ਠੀਕ ਹੋ ਗਿਆ ਹੁਣ ਮੈਨੂੰ, ਆਈ ਹੋਪ। ਚਲੋ ਸਰਾਸ਼ ਦੀ ਉਹ ਕਾਲ ਆ ਗਈ ਹੈ। ਤੇ ਲਓ ਜੀ, ਆਪਾਂ ਪਹਿਲਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਤੁਹਾਨੂੰ ਬਹੁਤ ਸਾਰੀ ਮਨੀ ਜਿਹੜੀ ਮਿਲ ਰਹੀ ਹੈ, ਤੇ ਜਿਹਦੇ ਵਿੱਚ ਤੁਸੀਂ ਆਪਣੀ ਵਧੀਆ ਪੜ੍ਹਾਈ ਕਰ ਸਕਦੇ ਹੋ ਤੇ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦੇ ਹੋ। ਸਰਾਸ਼, ਕੀ ਹਾਲ ਚਾਲ?
1: ਵਧੀਆ ਜੀ, ਤੁਸੀਂ ਦੱਸੋ ਜੀ।
0: ਜੀ ਜੀ, ਦੇਖ ਲਓ ਸਰਾਂਚ ਨੇ ਆਉਣਾ ਸੀਗਾ ਤੇ ਫੋਨ ਇੱਕਦਮ ਠੀਕ ਹੋ ਗਿਆ, ਕਹਿੰਦੇ ਕੀ ਗੱਲ, ਨਹੀਂ ਨਹੀਂ ਖਰਾਬ ਨਹੀਂ ਹੋਣਾ ਚਾਹੀਦਾ। ਸਰਾਂਚ ਕਿਵੇਂ ਕਿਵੇਂ ਚੱਲ ਰਿਹਾ ਯੂਨੀ ਗਲੋਬਲ ਦੇ ਵਿੱਚ ਤੁਹਾਡਾ ਕੰਮ ਕਾਜ?
1: ਵਧੀਆ ਜੀ, ਆਇਆ ਵੀ 2 ਮਹੀਨੇ ਰਹਿ ਗਏ ਆ, ਤੇ ਇਸ ਮੇ ਲੋਕਾਂ ਦਾ ਜ਼ਿਆਦਾ ਬੈਨੀਫਿਟ ਹੈਗਾ, ਜੋ ਸਮਝ ਪਾ ਰਹੇ ਆ ਉਹ ਤਾਂ ਰਿਟੇਨ ਹੋ ਰਹੇ ਆ।
0: ਠੀਕ ਆ,
1: ਤੇ ਛੁੱਟੀ ਵੀ ਚੱਲ ਰਹੀ ਹੈ ਵੀ 2 ਮਹੀਨੇ, ਮੈਨੂੰ ਪਤਾ ਹੈ ਫੁੱਲ ਰਹਿਣਗੇ। ਉਸਕੇ ਬਾਅਦ ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ, ਫਿਰ ਜੋ ਆਜ ਇਤਨੇ ਸਾਰੇ ਕਲਾਇੰਟਸ ਰਿਟੇਨ ਹੋ ਪਾ ਰਹੇ, ਉਹ ਆਗੇ ਜਾ ਕੇ ਰਿਟੇਨ ਕਰਨਾ ਹਮੇ ਵੀ ਹਾਰਡ ਹੋਗਾ। ਸੋ ਅਭੀ ਇਟਸ ਅ ਗੁੱਡ ਟਾਈਮ।
0: ਠੀਕ ਹੈ। ਅੱਛਾ, ਯੂਨੀ ਗਲੋਬਲ ਐਡਵਾਈਜ਼ਰੀ ਨੂੰ ਕਿੰਨਾ ਟਾਈਮ ਹੋ ਗਿਆ ਸਰਾਸ਼ ਇਸ ਬਿਜ਼ਨਸ ਦੇ ਵਿੱਚ?
1: ਅਜੇ 7 ਇਅਰਸ ਤੋਂ ਜ਼ਿਆਦਾ ਹੋ ਗਏ ਜੀ ਬਿਜ਼ਨਸ। ਹਾਂਜੀ, 7 ਇਅਰਸ ਤੋਂ ਜ਼ਿਆਦਾ ਹੋ ਗਏ ਹਮੇ ਐਜੂਕੇਸ਼ਨ ਕੰਸਲਟਿੰਗ ਮੇ। ਸਭ ਸੇ ਅੱਛੀ ਬਾਤ ਇਹ ਹੈ, ਹਮ ਉਨ ਕੋਰਸਿਸ ਮੇ ਡੀਲ ਕਰ ਸਕਤੇ ਹੈ ਜਹਾਂ ਪੇ ਆਪਕੀ ਜੇਬ ਸੇ ਫੀਸ ਜਾਏ, ਬਟ ਨਹੀਂ, ਹਮ ਉਨ ਪ੍ਰੋਗਰਾਮਸ ਮੇ ਡੀਲ ਕਰਤੇ ਹੈ ਜੋ ਗਵਰਨਮੈਂਟ ਸਪੌਂਸਰਡ ਹੈ, ਗਵਰਨਮੈਂਟ ਫੀਸ ਪੇ ਕਰਤੀ ਹੈ ਕਾਲਜ ਕੋ ਡਾਇਰੈਕਟਲੀ। ਔਨ ਅਦਰ ਹੈਂਡ ਆਪਕੋ ਆਪਕੇ ਅਕਾਊਂਟ ਮੇ ਡਾਇਰੈਕਟ 30 ਸੇ ਲੈ ਕੇ 100,000 ਕੀ ਫੰਡਿੰਗ ਦੇਤੀ ਹੈ, ਔਰ ਇਸ ਮੇ ਕਾ ਮੇਜਰ ਪੋਰਸ਼ਨ ਆਜ ਕੀ ਰੇਟ ਮੇ ਕਿਆ ਹੈ, ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ, ਔਰ ਲਾਈਕ ਕੋਈ ਏਜ ਲਿਮਿਟ ਨਹੀਂ ਹੈ ਜੀ ਇਸ ਮੇ, ਕ੍ਰੈਡਿਟ ਚੈੱਕ ਨਹੀਂ ਹੈ ਇਸ ਮੇ। ਹਮਾਰੀ ਕਲਾਇੰਟਸ ਹੈ ਜਿਨ ਕੇ 30 ਇਅਰਸ ਵੀ ਔਰ 75 ਇਅਰਸ ਵੀ ਹੈ, ਫੁੱਲੀ ਔਨਲਾਈਨ ਸੋਖੇ ਜੇ ਕੋਰਸਿਸ ਵੀ ਨੇ, 2-3 ਘੰਟੇ ਆਪਣੇ ਲਗਾਨੇ ਮੰਡੇ ਟੂ ਫਰਾਈਡੇ। ਕੁਛ ਐਸੇ ਕੋਰਸਿਸ ਵੀ ਹੈ ਜਿਸ ਮੇ ਲਾਈਕ ਸੈਲਫ ਸਟੱਡੀ ਹੈ, तो और भी ज्यादा इजी है। और
0: अच्छा,
1: अगर आप उबर ड्राइवर
0: इसमें
1: ट्रक ड्राइवर,
0: इसमें सारांश इजी भी है, थोड़े टफ भी है, क्योंकि एक दिन मेरे को कॉल आई थी, वो कहते बहुत ही मुश्किल है, नहीं हो पा रहा, ऐसे भी है कुछ?
1: हमारे पास पैसा कोई क्लाइंट है नहीं थी, वो कहीं और से आएगा वो कॉल, तो
0: ठीक
1: उसने
0: है।
1: कहते हैं इसमें क्योंकि एचवैक वाले कोर्सेज हैं, अर्ली चाइल्डहुड असिस्टेंट है, PSW है, वो इन पर्सन कोर्सेज है,
0: अच्छा
1: उसमें क्लाइंट को इनपुट देना पड़ेगा। बट हमारे 90% क्लाइंट इजी कोर्स ही चूज करते हैं जो आसान है, असाइनमेंट्स हैं, एग्जामिनेशन नहीं है। हम डेली आप मान के चले 8 कोर्सेज में करते हैं, हमने ये नहीं बोलना कि हमने 100 कोर्सेज है हमारे पास, उसमें डील करते हैं जिसमें आप आराम से पास हो जाए और बाकी अटेंडेंस मैंडेटरी है, 75% आपको अटेंडेंस चाहिए, क्रेडिट चेक नहीं होता, एज लिमिट कुछ नहीं है।
0: ठीक है। अच्छा, एड्रेस क्या है आपका, ऑफिस कहाँ पे है?
1: हाँ जी, 218 एक्सपोर्ट बुलेवर्ड हरमटरी डेयरी मिसिसागा में है हमारा ऑफिस, 7 ईयर्स से हम बिजनेस में है। और बाकी इसमें हम बहुत सारे लोगों को ऑलरेडी असिस्ट कर चुके हैं, और हम ऐसे नहीं बोलते अपनी मॉडल में मिले हमने ओवर अ कप ऑफ कॉफी, ना जी, प्रॉपर ऑफिस है 1000 स्क्वेयर फिट का। आप ऑफिस आए, स्किल डेवलप करें, अकाउंटिंग मैनेजमेंट सोचे फुली ऑनलाइन कोर्सेज में वो करें, साथ में अपने अकाउंट में, मेरे नहीं अपने अकाउंट में 30 से लेके 100,000 की फंडिंग डायरेक्ट अपने अकाउंट में गवर्नमेंट से हासिल करें, और देयर इज नो कैच इन इट।
0: ठीक है। और गवर्नमेंट फंडेड कोर्स जो करवा रहे हो आप, उनकी एलिजिबिलिटी बताओ जरा।
1: हाँ जी, उसमें अब गवर्नमेंट, हमने PR के लिए इस देश में इतनी मेहनत क्यों करी, क्योंकि गवर्नमेंट हमें सपोर्ट करती है कुछ भी चीज हो तो। अब एजुकेशन में गवर्नमेंट सिविल अवे में सपोर्ट करती है, कैसे, अगर आप PR सिटीजन है, प्रोटेक्टेड पर्सन है, एंड सबसे इंपॉर्टेंट थिंग ऑन द ईयर भी ऑफ द ईयर भी, अगर आपकी इनकम नोटिस ऑफ असेसमेंट 2024 में, अभी अकेडमिक ईयर चल रहा है 25-26, उसमें नोटिस ऑफ असेसमेंट देखा जाता है 2024 का, अगर आपकी फैमिली इनकम कम है $70,000 से, आपको तभी मैंने टेस्ट सिर्फ तभी बेनिफिट है, जितनी कम इनकम उतना ज्यादा बेनिफिट, जितना ज्यादा फैमिली साइज, जितने नंबर ऑफ किड्स ज्यादा है, 1 है 2 है 3 है, उतना ज्यादा बेनिफिट। और बाकी इसमें फंडिंग डायरेक्ट आपके अकाउंट में आती है, अगर फैमिली ऑफ 4-5 है तो आपको बहुत ज्यादा, दोनों बंदे पढ़ते हैं हस्बैंड वाइफ, एंड ज्यादा बेनिफिट आपको आपके अकाउंट में आता है।
0: ठीक है। अच्छा, इसमें अब 1st of August से स्टार्ट हो रहा है एकेडमिक ईयर, राइट?
1: हाँ जी, नया वाला स्टार्ट हो रहा है।
0: ठीक है। अच्छा, इसके बारे में थोड़ा बताएं कि फंडिंग कितनी बनती है, अगर एक परिवार में जो 2 से लेके 5 तक की फैमिली हो तो कितना उनका बनेगा?
1: हाँ जी, अगर फैमिली ऑफ 2 है, हस्बैंड वाइफ है, जैसे सीनियर सिटीजन हमारे पास आते हैं, अप्रोक्सीमेटली 30% क्लाइंट हमारे सीनियर सिटीजन है, हस्बैंड वाइफ है, वाइफ पढ़ते हैं, तो उनको अप टू $45,000 की फंडिंग बन जाती है, $45,000। अब इसमें से हम जब उनको फोन करते, फोन आता है, हम बोलते हैं जी आपकी नेट ग्रांट बनती है $14,000 नेट ग्रांट। अच्छा, वो कहते हैं अच्छा इसमें से फीस जाएगी अभी कॉलेज की? मैंने कहा नहीं,
0: अच्छा।
1: नेट ग्रांट मतलब हमारा है इतना पैसा घर लेके जा रहे हैं ग्रांट का, फीस काट दी मैंने ग्रांट में से पहले ही, 25,000 की ग्रांट बनती है, 11,000 फीस चली गई, 14,000 आप घर लेके चले गए नेट ग्रांट का, साथ में 17,000 का लोन, 32,000 अपने खाते में दिख गया फैमिली ऑफ 2 में। सिमिलर वे में फैमिली ऑफ 5 में अप टू $100,000 मिलता है, जिसका $50,000 क्या है नॉन रिफंडेबल ग्रांट पोर्शन, रेस्ट 50,000 क्या है ऑप्शनल लोन एट 0%, वो लोन बिना क्रेडिट चेक के, बिना सिक्योरिटी के, बिना कोलेटरल के, आपने 1 साल तो 0% यूज करा, और 1.5 साल बाद रिटर्न करना स्टार्ट करना होता है, और जब 10 साल में रिटर्न करते हैं उस टाइम में ब्याज दर क्या होता है 2.5% पूरे साल का, मतलब ग्रांट भी आ गई, ऑप्शनल लोन लेना है ना लीजिए, आपकी इच्छा है वो, तो ऑफिस आते हैं तो सब लोग लेते ही हैं लोन, कोई मिस नहीं करता। और इसमें बड़ी इंपॉर्टेंट बात, 1 अगस्त के बाद 2 बैच रहेंगे जून और जुलाई में, तभी हम इतना जोर लगा रहे हैं, 1 अगस्त के बाद अगर यही फैमिली ऑफ 2 है तो उनको अप टू 45,000 का जो आज 25,000 ग्रांट आ रही है उसमें से 45,000 में से 25,000 ग्रांट है, वो पूरा 45,000 ही लोन में आएगा। गवर्नमेंट पॉलिसी में चेंज कर रही है, एजुकेशन में कट्स कर रही है गवर्नमेंट ग्रांट्स में, और जो फैमिली ऑफ 5 को अप टू 100,000 की फंडिंग आ रही है वो आएगी सिर्फ अप टू $100,000 लोन, फुली लोन 1 अगस्त के बाद अगर आप एनरोल करते हैं। इसलिए आज एनरोल करें, आज 50% पोर्शन आपकी फंडिंग का क्या है नॉन रिफंडेबल ग्रांट्स।
0: बिल्कुल। अच्छा सारांश, इतनी अवेयरनेस की जरूरत पड़ रही है ना, उसका रीजन क्या है वैसे कि लोगों को पता नहीं है?
1: हाँ जी,
0: क्या
1: दो
0: है?
1: रीजन है इसके। अब तो पता है, चलो हमने 1 साल पहले शुरू करा था MRCT के साथ, तब तो बड़ा बड़ा यूनिक था, तो लोगों ने 1-2 महीने बाद भरोसा करना स्टार्ट करा, शुरू में बड़ा हमें वो क्लाउड ब्रेक करने में टाइम लगा, हमें 1-2 महीने, आज से पूरा 1.5 साल
0: ये भी हो जाता है कि ऐसे पता नहीं है भी सही के नहीं है ना, थोड़ा ये भी हो
1: हाँ
0: जाता है,
1: ऐसा
0: इसलिए
1: होता है।
0: थोड़ा
1: हाँ
0: टाइम लगा होगा जी।
1: जी हाँ जी। अब इसमें बड़ी इंपॉर्टेंट बात आती है कि एक तो हमारी फीस बड़ी कम है जी, 199, सिर्फ 499 डॉलर। हमारे पास क्लाइंट आते हैं कहते हैं हमने 2500 दिया, 3500 दिया, एडवांस दिया, हम लेते हैं 199, सिर्फ 499 डॉलर फ्लैट फीस, परसेंटेज नहीं कह रहा आपको, 199, सिर्फ 499 डॉलर लेते हैं, काम होने के बाद लेते हैं,
0: वेरी
1: और
0: गुड,
1: आपकी ईमानदारी चेक होती है, आप देते हैं नहीं देते आपकी ईमानदारी चेक होती है। लोग शुरू में 2500 300 ले लेते हैं और बोलते हैं पता नहीं कौन सी फंडिंग दिला रहे हैं, उधर उधर हैंकी पैंकी करके हम आगे बताते हैं क्लाइंट, तो जब सुनते हैं हमें वो रेडियो पर तो लाइट आके रेडी रह जाते हैं। तो
0: जी
1: इसमें एक तो ये रीजन है, हम इसकी अवेयरनेस करनी पड़ती है, हम छोटा अमाउंट पे काम करते हैं, छोटे
0: ठीक है
1: मार्जिन पे,
0: ठीक
1: लेकिन
0: है।
1: हमारा वॉल्यूम चाहिए होता है इसलिए। नंबर टू, 2 महीने रह गए हैं आज के टाइम पे, अगर हमारे पास 100 क्लाइंट आ रहे हैं तो 88 रिटेन हो जाते हैं जो ऑफिस आते हैं फोन पे। ये 2 महीने के बाद जब गवर्नमेंट सिर्फ ग्रांट को हटा देगी और सिर्फ लोन रह जाएगा, उस टाइम पे हमें पता है हमें भी हीट आएगी। जो आज 100 बंदे तब आएंगे तो 50 रिटेन होंगे, आज 100 में से 88 रिटेन हो रहे हैं। इसलिए मेहनत करनी पड़ती है। आप गवर्नमेंट फंडेड प्रोग्राम्स करें, फुली ऑनलाइन सोखे जो कोर्सेज करें, नो एज लिमिट, 40-50 आपकी सेल है, नो एज लिमिट, सेल्फ एम्प्लॉयड है, ट्रक ड्राइवर, ऊबर ड्राइवर, सिंगल मदर है, अच्छा बेनिफिट है आपको, 2 से 3 घंटे आपने देने, 2 से 3 घंटे, आसान जो कोर्सेज नहीं दी, एग्जाम्स नहीं है, असाइनमेंट्स हैं, और आप फैमिली ऑफ 4 है तो अप टू 80,000 डॉलर, फैमिली ऑफ 2 है तो अप टू 45,000 डॉलर की फंडिंग। अपने अकाउंट में डायरेक्ट हासिल करें, नोटिस ऑफ अरेस्टमेंट, मैरिज सर्टिफिकेट, बर्थ सर्टिफिकेट, सिंपल से डॉक्यूमेंट्स लग देने जी दे, एंड डॉक्यूमेंट आपके पास गवर्नमेंट पहले से ही है तो इसमें कुछ हेरा फेरी है ही नहीं, और ना
0: जी
1: हमारी कोई परसेंटेज ना कोई कमीशन है, एंड टू एंड ऑल वाइट।
0: बिल्कुल जी। ते तुसी जरूर पहला कॉल करो, जाओ इन्हां दे ऑफिस दे विच, क्योंकि जदों तुसी बह के गलबात करोगे तां तुहानूं सारा कुछ क्लियर हो जाएगा, है ना। जिहड़े जिहड़े कोई डाउट लगदे आ उन्हां नूं क्लियर करो, फिर अपना तुसी अगे अगला कदम जिहड़ा उह वधा सकदे हो। सर नंबर तुसी नोट करो सरांश नूं कॉल करन दे लई, 437 264-3175 ते तुसी कॉन्टैक्ट करना है, 437-264-3175 ते तुसी सारांश नागपाल दे नाल गलबात करो, ते वधिया जानकारी लैके फिर तुसी अपना एडमिशन लो, ते नाले जो ग्रांट गवर्नमेंट दे रही है उहदा फायदा चुको। ते होर कुछ ऐड करना है सारांश
1: नंबर देना चाहूंगा दो बार और,
0: जी
1: 437-264-3175, नंबर अगेन 437-264-3175। आप हमें कॉल करें, हम आपको अराउंड 12 बजे 1 बजे के आसपास रिस्पॉन्ड करेंगे। 437-264-3175 फुली ऑनलाइन सोखे जी कोर्सेज करें, स्किल हासिल करें, साथ फंडिंग अपने अकाउंट में डायरेक्ट हासिल करें।
0: जी थैंक यू सरांश। बिल्कुल जी, नंबर नोट कर लो, 437-264-3175 ते तुसी गलबात जिहड़ी है सरांश दे नाल कर सकदे हो। ते लो जी आपां गलबात करदे आं, साडे नाल जुड़ गए है परमजीत दियोल जी, सो उहनां तों वी आपां रियल एस्टेट दी लै लईए जानकारी। सो जे फोन ना चलदा होवे किन्ना इकदम ओह हो जांदा है ना। सो लो जी आपां परमजीत दियोल जी, सति श्री अकाल।
2: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੀਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਬਿਊਟੀ ਸਲੋਨ ਜਿਸਦੀ ਸੇਲ ਤੁਹਾਨੂੰ 24,000 ਡਾਲਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ 5,100 ਡਾਲਰ ਪਰ ਮੰਥ ਹੋਵੇਗਾ, ਲੀਜ ਜਿਹੜੀ ਆ ਉਹ 5+5 ਮਿਲੇਗੀ, ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਬਹੁਤ ਹੀ ਲੋਐਸਟ ਪ੍ਰਾਈਸ ਦੇ ਉੱਤੇ ਤੁਹਾਨੂੰ ਇਹਦੀ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਬ੍ਰਾਂਪਟਨ ਦੇ ਵਿੱਚ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸਾਗਾ ਦੇ ਵਿੱਚ 2 ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਇਹਨਾਂ ਬਾਰੇ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 4169937378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਨਾਗਰਾ ਫਾਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਲਕੁਲ ਫਾਲਸ ਦੇ ਨਜ਼ਦੀਕ ਤੁਹਾਨੂੰ ਪੀਜ਼ਾ ਸਟੋਰ ਮਿਲ ਰਿਹਾ ਵਾ, ਬਿਗ ਫਰੈਂਚਾਈਜ਼ ਦਾ ਪੀਜ਼ਾ ਸਟੋਰ ਆ। ਸੇਲ ਜਿਹੜੀ ਆ ਤੁਹਾਨੂੰ ਇਸ ਦੀ $14,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ ਤੇ ਸਿਰਫ 3,000 ਡਾਲਰ ਪਰ ਮੰਥ ਹੋਵੇਗਾ, ਇਨਕਲੂਡਿੰਗ PMI, ਇਨਕਲੂਡਿੰਗ HST। ਲੀ ਜਿਹੜੀ ਆ ਉਹ 3+5+5 ਹੋਵੇਗੀ, ਤੇ ਪ੍ਰਾਈਸ ਬਹੁਤ ਹੀ ਲੋਐਸਟ ਪ੍ਰਾਈਸ ਦੇ ਉੱਤੇ ਲਿਸਟ ਕੀਤਾ ਗਿਆ ਪੀਜ਼ਾ ਸਟੋਰ ਬਿਗ ਫਰੈਂਚਾਈਜ਼ ਦਾ, ਜਿਸ ਦੇ ਵਿੱਚ 24% ਦੀ ਸੀਟਿੰਗ ਪਾਟੀਓ ਆਊਟਸਾਈਡ ਤੇ ਨਾਲ ਲਿਕਰ ਲਾਇਸੈਂਸ ਆ। ਬਹੁਤ ਹੀ ਪ੍ਰੋਫਿਟੇਬਲ ਇਹ ਬਿਜ਼ਨਸ ਤੁਹਾਨੂੰ ਮਿਲ ਰਿਹਾ ਨਾਗਰਾ ਫਾਲ ਦੇ ਵਿੱਚ। ਅਗਰ ਤੁਸੀਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਵੀ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਤੇ ਲਾਸਟ ਦੇ ਵਿੱਚ ਇੱਕ ਫਰੈਸ਼ ਹੀ ਰੈਸਟੋਰੈਂਟ ਜਿਹੜਾ ਕਿ ਬਰੰਪਟਨ ਦੇ ਵਿੱਚ ਬਵੇਡ ਐਂਡ ਮਕਲਾਗਲਨ ਏਰੀਆ ਦੇ ਵਿੱਚ ਲਿਸਟ ਕੀਤਾ ਗਿਆ ਵਾ ਜਿਸ ਦੀ ਸੇਲ ਮੋਰ ਦੈਨ 50,000 ਤੋਂ ਉੱਪਰ ਪਰ ਮੰਥ ਰੈਂਟ $5,100 ਪਰ ਮੰਥ ਇਨਕਲੂਡਿੰਗ TMI HST ਲੀ ਜਿਹੜੀ ਆ ਉਹ 5+5 ਮਿਲੇਗੀ ਤੇ ਪ੍ਰਾਈਸ ਬਹੁਤ ਹੀ ਲੋਐਸਟ ਪ੍ਰਾਈਸ ਦੇ ਉੱਤੇ ਇਹ ਲਿਸਟ ਕੀਤਾ ਗਿਆ ਫਰੈਸ਼ੀ ਰੈਸਟੋਰੈਂਟ ਤੁਹਾਨੂੰ ਮਿਲ ਰਿਹਾ ਵਾ ਅਤੇ ਅਗਰ ਤੁਸੀਂ ਇਸ ਨੂੰ ਫਰੈਸ਼ ਹੀ ਰੱਖਣਾ ਚਾਹੁੰਦੇ ਹੋ ਜਾਂ ਤੁਸੀਂ ਇਸ ਨੂੰ ਰੀਬ੍ਰੈਂਡ ਕਰਕੇ ਕਿਸੇ ਵੀ ਹੋਰ ਨਾਮ ਥੱਲੇ ਫੂਡ ਕਿਸੇ ਵੀ ਹੋਰ ਫੂਡ ਦੇ ਨਾਲ ਤੁਸੀਂ ਇਹ ਰੈਸਟੋਰੈਂਟ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇਹ ਰੀਬ੍ਰੈਂਡ ਵੀ ਹੋ ਸਕਦਾ ਹੈ ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕ ਜੀ
0: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ ਤੇ ਤੁਹਾਨੂੰ ਵਧੀਆ ਜਾਣਕਾਰੀ ਜਿਹੜੀ ਦੇਣਗੇ ਰੀਅਲ ਅਸਟੇਟ ਦੇ ਨਾਲ ਸੰਬੰਧਿਤ ਕੋਈ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਤੇ ਲਓ ਜੀ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਆ ਤੇ ਉਹਨਾਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ 64% ਤੱਕ ਜਿਹੜੀ ਵੋਟਿੰਗ ਹੋਈ ਆ ਤੇ ਇਹਦੇ 'ਚ 8 ਨਗਰ ਨਿਗਮਾਂ ਤੇ 75 ਨਗਰ ਕੌਂਸਲਾਂ ਦੀ ਅਤੇ 19 ਨਗਰ ਪੰਚਾਇਤਾਂ ਸਮੇਤ 102 ਨਗਰ ਨਿਗਮਾਂ ਦੇ ਪ੍ਰਤੀਨਿਧੀਆਂ ਦੀ ਚੋਣ ਦੇ ਲਈ ਵੋਟਾਂ ਜਿਹੜੀਆਂ ਪਈਆਂ ਸੋ ਕਈ ਜਗ੍ਹਾ ਬੜਾ ਕੁਛ ਹੋਇਆ ਜਿਵੇਂ ਆਪਾਂ ਹੁਣੇ ਥੋੜ੍ਹੀ ਦੇਰ ਪਹਿਲਾਂ ਗੱਲਬਾਤ ਕਰਕੇ ਹਟੇ ਹਾਂ ਕਿ ਝੜਪਾਂ ਬੂਥ ਕੈਪਚਰਿੰਗ ਪੁਲਿਸ ਵਾਲਿਆਂ ਨਾਲ ਪੰਗੇ ਇਹ ਬੜਾ ਕੁਛ ਚੱਲਿਆ ਹੈ ਨਾ ਜਿਹੜਾ ਕਿ ਵੈਸੇ ਪਹਿਲਾਂ ਕਦੀ ਦੇਖਣ ਸੁਣਨ ਨੂੰ ਮਿਲਿਆ ਨਹੀਂ ਜਿੰਨਾ ਹੁਣ ਜ਼ਿਆਦਾ ਇਹ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਮਿਲ ਰਹੀਆਂ ਸੋ ਈਵਨ ਕਿ ਜਿਹੜੀਆਂ ਚੋਣਾਂ ਦੀ ਜੇ ਆਪਾਂ ਗੱਲ ਕਰੀਏ ਨਾ ਇਲੈਕਸ਼ਨ ਆ ਉਹ ਚੱਲੇ ਹੀ ਜਾਂਦੀਆਂ ਕਦੀ ਕਿਤੇ ਕਦੀ ਕਿਤੇ ਕਿਤੇ ਹੋ ਹੀ ਜਾਂਦੀਆਂ ਜਦਕਿ ਐਂ ਹੋਣਾ ਚਾਹੀਦਾ ਕੋਈ ਇੱਕ ਸੀਮਿਤ ਸਮਾਂ ਹੋਣਾ ਚਾਹੀਦਾ ਵੀ ਹਾਂ ਇੱਕ ਵਾਰ ਹੋ ਗਿਆ ਜਾਂ ਉਸ ਸਾਲ ਦੇ ਵਿੱਚ ਹੋ ਗਈਆਂ ਹੈ ਨਾ ਪਰ ਜਦੋਂ ਵੀ ਸੁਣੋ ਹੁਣ ਇੱਥੇ ਆਦੀਆਂ ਵੋਟਾਂ ਪੈ ਰਹੀਆਂ ਇੱਥੇ ਆਦੀਆਂ ਉਹਨੇ ਡਿਜ਼ਾਇਨ ਕਰਤਾ ਸੀ ਪੋਸਟ ਖਾਲੀ ਹੋ ਗਈ ਸੀ ਸੋ ਇਹ ਚੱਲੀ ਜਾਂਦਾ ਹੁਣ ਕਹਿੰਦੇ ਆ ਵੀ ਇਹ ਜਿਹੜੀਆਂ ਵੋਟਾਂ ਹੋਈਆਂ ਇਹਦੀ 29 ਮਈ ਨੂੰ ਗਿਣਤੀ ਹੋਣੀ ਆ ਯਾਨੀ ਕਿ ਕੱਲ੍ਹ ਨੂੰ ਅੱਜ 28 ਤਰੀਕ ਹੋ ਗਈ ਹੈ ਸੋ ਫਿਰ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਗੁਰਦਾਸਪੁਰ ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਉਹ 13 ਜੂਨ ਨੂੰ ਕਰਵਾਉਣ ਦੀ ਤਰੀਕ ਦਾ ਐਲਾਨ ਕੀਤਾ ਗਿਆ ਸੋ ਫਿਰ ਹੁਣ 13 ਜੂਨ ਨੂੰ ਫਿਰ ਉੱਧਰ ਸ਼ੁਰੂ ਹੋ ਜਾਣੀ ਹੈ ਹਨਾ ਤੇ ਦੇਖੋ ਵੈਸੇ ਵੀ ਕ੍ਰਾਈਮ ਆਪਾਂ ਕਹਿੰਦੇ ਕਿੰਨਾ ਵੱਧ ਗਿਆ ਉੱਥੇ ਵੀ ਨਿੱਤ ਪ੍ਰਤੀ ਗੋਲੀ ਚੱਲਦੀ ਹੈ ਇਹਨੂੰ ਮਾਰ ਗਏ ਉਹਨੂੰ ਕਿਤੇ ਧਮਕੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਈਵਨ ਕਿ ਕਈ ਵਾਰ ਸਕੂਲ ਵੀ ਬੰਦ ਹੋਏ ਆ ਹਨਾ ਸਕੂਲ ਵੀ ਸਕੂਲਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਤੇ ਫਿਰ ਇੰਨੀ ਐਡਵਾਂਸਮੈਂਟ ਹੈਗੀ ਹੈ ਪਰ ਦੇਖੋ ਫਿਰ ਵੀ ਪਤਾ ਨਹੀਂ ਲੱਗਦਾ ਕਿ ਕੌਣ ਧਮਕੀਆਂ ਭਰੀ ਈਮੇਲ ਕੌਣ ਭੇਜ ਰਿਹਾ ਹਾਂਜੀ ਸਤਿ ਸ੍ਰੀ ਅਕਾਲ
3: ਦੁਨੀਆ ਦੇ ਵਿੱਚ ਕੀ ਕੁਛ ਹੋ ਰਿਹਾ ਦੁਨੀਆ ਹੀ ਪਲਟ ਗਈ ਪਤਾ ਨੀ ਕੀ ਹੋਇਆ ਵਾਹਿਗੁਰੂ ਕਰੇ ਸਮੱਸਿਆ ਦੇ ਸਾਰਿਆਂ ਨੂੰ ਮੈਂ ਤਾਂ ਇਹੀ ਲਫ਼ਜ਼ ਕਹੂੰਗੀ
0: ਜੀ ਜੀ ਬਿਲਕੁਲ ਥੈਂਕ ਯੂ ਜੀ ਚਾਹੇ ਆਪਾਂ US ਨੂੰ ਕਹਿ ਲਈਏ ਈਰਾਨ ਤੇ ਫਿਰ ਦੇਖੋ ਹਮਲੇ ਕੀਤੇ ਆ ਤੇ ਚਾਹੇ ਹੋਰ ਇੱਧਰ ਉੱਧਰ ਦੌੜ ਲੱਗੀ ਪਈ ਹੈ ਨੰਬਰ 1 ਬਣਨ ਦੀ ਅੱਗੇ ਆਉਣ ਦੀ ਤੇ ਜਿਵੇਂ ਹੁਣ ਚੱਲ ਇੱਥੇ ਵੀ ਹੈ ਕੈਨੇਡਾ ਇੰਡੀਆ ਦੇ ਨਾਲ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵਿਚੇ ਵਿੱਚ ਗੱਲਾਂ ਹੋਰ ਵੀ ਕਰੀ ਜਾਂਦੇ ਆ ਜਿਹਦੇ ਨਾਲ ਕੜੱਤਣ ਜਿਹੜੀ ਵਧੀ ਜਾਂਦੀ ਹੈ ਹਨਾ ਜਦਕਿ ਇਹ ਸਾਰਾ ਕੁਛ ਨਹੀਂ ਹੋਣਾ ਚਾਹੀਦਾ ਦੁਨੀਆ ਭਰ ਦੇ ਵਿੱਚ ਹੀ ਹੋਇਆ ਹੋਇਆ ਤੇ ਪੰਜਾਬ ਸਾਡਾ ਐਡਾ ਵਧੀਆ ਸੀਗਾ ਤੇ ਪੰਜਾਬ ਦੇ ਵਿੱਚ ਦੇਖੋ ਸੁੱਖ ਸ਼ਾਂਤੀ ਹੈ ਹੀ ਨਹੀਂ ਪਤਾ ਨਹੀਂ ਕੌਣ ਮਗਰ ਪੈ ਗਿਆ ਇੰਨਾ ਹੱਥ ਧੋ ਕੇ ਨਜ਼ਰ ਹੀ ਲੱਗ ਗਈ ਜਿਵੇਂ ਕਹਿੰਦੇ ਪੰਜਾਬ ਤੇ ਮਿਰਚਾਂ ਮਾਰੋ ਤੇ ਕੋਈ ਉਤਾਰੋ ਨਜ਼ਰ ਪੰਜਾਬ ਨੂੰ ਇੰਨੀ ਜਿਹੜੀ ਲੱਗੀ ਹੈ ਮਿਰਚਾਂ ਮਾਰ ਕੇ ਨਜ਼ਰ ਉਤਾਰੀ ਜਾ ਸਕਦੀ ਹੈ ਅੱਛਾ ਜਿਵੇਂ ਨਾ ਇਹ ਪੁਰਾਣੀਆਂ ਆਪਾਂ ਕਹਿੰਦੇ ਆ ਵੀ ਬੜਾ ਅੱਧਾ ਹੁੰਦਾ ਸੀਗਾ ਵੀ ਹਾਂਜੀ ਕਿਸੇ ਨੂੰ ਨਜ਼ਰ ਲੱਗ ਗਈ, ਕੋਈ ਬੱਚੇ ਬਿਮਾਰ ਹੋ ਗਏ ਘਰ ਦੇ ਵਿੱਚ, ਜਾਂ ਫਿਰ ਕਿਸੇ ਦਾ ਕੋਈ ਕੰਮ ਨਹੀਂ ਬਣਦਾ, ਉਹ ਕਹਿੰਦੇ ਨਜ਼ਰ ਹੀ ਲੱਗ ਗਈ, ਹੈਨਾ, ਤੇ ਫਿਰ ਮਿਰਚਾਂ ਮਾਰਦੇ ਆ ਤੇ ਫਿਰ ਕਹਿੰਦੇ ਨਜ਼ਰ ਉਤਰ ਗਈ। ਸੋ ਇਹ ਵਾਕਈ ਇੱਦਾਂ ਹੁੰਦਾ ਵੀ ਹਾਂ ਜੇ ਹੁਣ ਮਿਰਚਾਂ ਮਾਰਤੀਆਂ ਤਾਂ ਨਜ਼ਰ ਉਤਰ ਜਾਂਦੀ ਹੈ, ਤੇ ਕਿ ਵੈਸੇ ਹੀ ਉਂਝ ਸ਼ਾਂਤੀ ਆ ਜਾਂਦੀ ਮਨ ਨੂੰ ਵੀ ਚਲੋ ਕੁਛ ਤਾਂ ਕਰ ਲਿਆ ਤੇ ਠੀਕ ਹੋ ਜਾਊਗਾ। ਤੇ ਰੇਸ਼ਮ ਜੀ ਜੁੜੇ ਸਾਡੇ ਨਾਲ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ।
4: ਹਾਂਜੀ ਦੇਖੋ ਹਾਂ ਇੰਡੀਆ ਵਿੱਚ ਕਿਵੇਂ ਉਹ ਫਿਲਮ ਵੀਡੀਓ ਦੇਖੀ ਆ ਉਹ,
0: ਹਾਂਜੀ
4: ਅਰੀ ਬਟੂਰੀ ਦੇਖੋ ਕਿਵੇਂ ਗੱਲ, ਇੱਥੇ ਤਾਂ ਤੁਸੀਂ ਕਿਵੇਂ ਟੱਚ ਨਹੀਂ ਕਰ ਸਕਦੇ ਪੀਸਾ ਇਹਨੂੰ।
0: ਹਾਂਜੀ ਹਾਂਜੀ ਬਿਲਕੁਲ,
4: ਇਹਨਾਂ ਮੌਕਾ ਤੇ K9 ਹੋਇਆ ਡੋਗੀ ਹੈ ਨਾ ਜੀ ਦੇ ਪੁਲਿਸ ਵਾਲਾ ਹੋਇਆ ਤੇ ਉਹ ਇਸ ਤਰ੍ਹਾਂ ਰੰਗ ਕੇ ਰੱਖਦਾ ਨਾਲ ਦੀ ਨਾਲ ਹੀ
0: ਜੀ।
4: ਇੰਡੀਆ ਦਾ ਕੰਮ ਨੀ ਇੱਥੇ ਨਾ ਜੀ, ਉੱਥੇ ਦੇਖੋ ਕਿਵੇਂ ਹੁਣ ਕਿਵੇਂ ਬੋਲਦੇ ਹਨਾ ਜੀ, ਕਿਵੇਂ ਗਾਲਾਂ ਬੋਲਦੇ ਲੱਗੇ ਹਨਾ ਜੀ, ਇੱਥੇ ਨਾ ਕਾਫੀ ਹੈ ਨੀ ਕਿਹਾ ਗੁੱਸਾ ਹੀ ਖਾਦੇ ਆਪਾਂ
0: ਜੀ ਬਿਲਕੁਲ।
4: ਤੇ ਕੰਟ ਤੰਗ ਹੁਣ ਇੱਥੇ ਸਾਡਾ ਜੀ ਲੱਗਿਆ ਹੋਇਆ ਇੱਥੇ ਆਪਣੇ ਲੀਡਰ ਹੀ ਵਧੀਆ ਜੀ ਉੱਥੇ, ਇਹੀ ਚੱਕਰ ਆ
0: ਜੀ। ਥੈਂਕ ਯੂ,
4: ਓਕੇ, ਸੁਣਦੇ ਸਤਿ ਸ੍ਰੀ ਅਕਾਲ ਭੈਣ, ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ। ਦੇਖੋ ਇੱਥੇ ਨਾ ਚਾਹੇ ਉਹੀ ਆ, ਚਾਹੇ ਤੁਹਾਨੂੰ ਟਿਕਟ ਵੀ ਦੇਣੀ ਹੋਵੇ, ਜਿਹੜੇ ਪੁਲਿਸ ਵਾਲੇ ਹੁੰਦੇ ਜਦੋਂ ਰੋਕਦੇ ਆ, ਸੋ ਫਿਰ ਵੀ ਉਹ ਤੁਹਾਨੂੰ ਪੁੱਛਣਗੇ ਹਾਓ ਆਰ ਯੂ, ਹੈ ਨਾ। ਸੋ ਕਹਿਣ ਦਾ ਮਤਲਬ ਕਿ ਜਿਹੜੀ ਤਾਂ ਉਹਨਾਂ ਦੀ ਡਿਊਟੀ ਆ ਉਹ ਤਾਂ ਉਹਨਾਂ ਨੇ ਕਰਨੀ ਹੈ, ਹੈ ਨਾ, ਬਟ ਇੱਕ ਬੋਲਣ ਚੱਲਣ ਦਾ ਵੀ ਲਹਿਜਾ ਹੁੰਦਾ ਕਿ ਤੁਸੀਂ ਬੋਲਣਾ ਕਿੱਦੇ ਆ। ਉੱਥੇ ਹੁਣ ਆਪਾਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ ਵੀ ਇੱਦਾਂ ਹੋ ਰਿਹਾ, ਤੇ ਦੇਖੋ ਰਵਨੀਤ ਬਿੱਟੂ ਦੀ ਉਹ ਬੜੀ ਵੈਸੇ ਵਾਇਰਲ ਹੋਈ ਹੋਈ ਆ ਸੋਸ਼ਲ ਮੀਡੀਆ ਤੇ, ਮਤਲਬ ਜਿਵੇਂ ਨਾ ਕਈ ਵਾਰ ਹੁੰਦਾ ਨੀ ਵੀ ਲਗਾਤਾਰ ਵੀ ਪਤਾ ਨੀ ਕੁਛ ਖਾਧਾ ਹੀ ਹੁੰਦਾ ਕਿ ਬੋਲ ਰਹੇ ਆ ਤਾਂ ਲਗਾਤਾਰ ਲਗਾਤਾਰ ਅੱਗੇ ਅੱਗੇ ਅੱਗੇ ਅੱਗੇ ਅੱਗੇ ਬੋਲੇ ਹੀ ਜਾ ਰਹੇ ਆ, ਹੈਂ। ਸੋ ਤੁਸੀਂ ਉਹਨਾਂ ਦੇ ਵੀ ਸੁਣੋ, ਤੂੰ ਮੈਨੂੰ ਹੱਥ ਕਿਵੇਂ ਲਾਤਾ, ਜਾਂ ਜਿਹੜੇ ਪੁਲਿਸ ਆਫਿਸਰ ਆ ਦੇਖੋ ਉਹਨਾਂ ਨੂੰ ਕਿੱਦਾਂ ਬੋਲੀ ਜਾ ਰਹੇ ਆ, ਵੀ ਉਹਨਾਂ ਦੀ ਜਿਵੇਂ ਕੋਈ ਅਹਿਮੀਅਤ ਹੀ ਨਹੀਂ ਹੈਗੀ, ਹੈ ਨਾ। ਉਹ ਕਹਿੰਦੇ ਆ ਵੀ ਅਸੀਂ ਅਸੀਂ ਆ, ਤੁਸੀਂ ਤਾਂ ਕੁਛ ਨਹੀਂ ਹੈਗੇ, ਹੈ ਨਾ। ਸੋ ਏਦਾਂ ਦਾ ਮਾਹੌਲ ਉੱਥੇ ਦੇਖਣ ਨੂੰ ਮਿਲਿਆ। ਤੇ ਬਾਕੀ ਜਿੰਨੇ ਸਾਡੇ ਲਿਸਨਰ ਸੁਣ ਰਹੇ ਆ, ਇੱਥੇ ਕੋਈ ਹੈਗੇ ਜਿਹੜੇ ਕਿ ਜਦੋਂ ਇਹ ਚਾਹੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਹੋਣ, ਚਾਹੇ ਪਿੰਡ ਦੇ ਵਿੱਚ ਪੰਚਾਇਤ ਦੀਆਂ ਚੋਣਾਂ ਹੁੰਦੀਆਂ, ਉਹਦੇ ਵਿੱਚ ਇਲੈਕਸ਼ਨਾਂ ਦਾ ਮਾਹੌਲ ਕਿਵੇਂ ਦਾ ਹੁੰਦਾ ਸੀ, ਜਾਂ ਕੋਈ ਇੱਥੇ ਜਿਹੜੇ ਪੰਚ ਜਾਂ ਸਰਪੰਚ ਰਹੇ ਹੋਣ, ਤੋਂ ਕਿੱਦਾਂ ਦੀ ਟੌਹਰ ਉੱਥੇ ਸੀਗੀ ਤੁਹਾਡੀ, ਤੇ ਇਹਦੇ ਬਾਰੇ ਥੋੜੀ ਜਿਹਾ ਆਪਣਾ ਦੋ ਜਾਣਕਾਰੀ ਕੋਈ ਤਾਂ ਹੋਣੀ ਆ, ਜਿਹੜੇ ਉੱਥੇ ਵਧੀਆ ਚੁਣੇ ਗਏ ਹੋਣੇ ਆ ਜਦੋਂ ਪੰਚ ਸਰਪੰਚ ਬਣਦੇ ਆ, ਜਾਂ ਕੋਈ ਹੋਰ ਪੋਸਟ ਤੇ ਇੱਦਾਂ ਜਿਹੜੇ ਹੈਗੇ, ਥੋੜੇ ਬਹੁਤੇ ਤੁਸੀਂ ਆਪਣੀ ਜਾਣਕਾਰੀ ਦੇ ਸਕਦੇ ਹੋ ਕਿ ਕਿਵੇਂ ਦਾ ਮਾਹੌਲ ਪਹਿਲਾਂ ਦਾ ਸੀ, ਜਿਵੇਂ ਦਾ ਹੁਣ ਹੈਗਾ ਇੱਦਾਂ ਹੀ ਸੀਗਾ ਪਹਿਲਾਂ ਵੀ, ਜਿਵੇਂ ਹੁਣ ਜ਼ਿਆਦਾਤਰ ਸੁਣਨ ਨੂੰ ਮਿਲ ਰਿਹਾ ਕਿ ਲੜਾਈ ਝਗੜੇ ਜਾਂ ਜਿਹੜੇ ਆਪਣੀਆਂ ਵੋਟਰ ਲਿਸਟਾਂ ਹੁੰਦੀਆਂ ਨਾ, ਉਹਨਾਂ ਦੇ ਵਿੱਚ ਵੀ ਕਹਿੰਦੇ ਦੇਖ ਕੇ ਨਾ ਵੀ ਕਿਹੜੇ ਕਿਹੜੇ ਵੋਟ ਨਹੀਂ ਪਾ ਕੇ ਗਏ, ਤਾਂ ਉਹ ਜ਼ਬਰਦਸਤੀ ਵੋਟਾਂ ਆਪੇ ਪਾਪੂ ਲੈਂਦੇ, ਬੜਾ ਕੁਛ ਕਹਿੰਦੇ ਹੁੰਦਾ, ਅੱਧਿਆਂ ਦੀਆਂ ਤਾਂ ਉਹੀ ਕੱਟ ਦਿੰਦੇ ਆ ਜਿਹੜੇ ਉੱਥੇ ਹਾਜ਼ਰ ਨਹੀਂ ਹੁੰਦੇ, ਉਹਨਾਂ ਦੀਆਂ ਵੋਟਾਂ ਕੱਟ ਦਿੰਦੇ ਆ ਵੀ ਚਲੋ, ਹੈਂ। ਸੋ ਬੜਾ ਕੁਛ ਚੱਲੀ ਜਾਂਦਾ ਆਪਣੇ ਬੰਦਿਆਂ ਨੂੰ ਜਿਤਾਉਣ ਦੇ ਲਈ ਉੱਥੇ। ਸੋ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਓ ਕਿਵੇਂ ਉਹ ਵਧੀਆ ਤਰੀਕੇ ਦੇ ਨਾਲ ਫਿਰ ਕੰਮ ਕਰਨਗੇ ਜਿਹੜੇ ਪਹਿਲਾਂ ਹੀ ਗਲਤ ਤਰੀਕੇ ਦੇ ਨਾਲ ਅੱਗੇ ਆਉਂਦੇ ਆ। ਸੋ ਲਓ ਜੀ, ਆਪਾਂ ਹੁਣ ਨਰਦੇਵ ਸਿੱਧੂ ਜੀ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ ਨਰਦੇਵ ਸਿੱਧੂ ਜੀ ਕੱਲ੍ਹ ਇਹਨਾਂ ਨੇ ਆਉਣਾ ਸੀ ਪਰ ਬਿਜ਼ੀ ਜ਼ਿਆਦਾ ਹੋ ਜਾਂਦੇ ਆ, ਭਾਅ ਜੀ ਅੱਜ ਜਿਹੜਾ ਆਪਣਾ ਮੈਸੇਜ ਤੁਹਾਡੇ ਤੱਕ ਪਹੁੰਚਾਉਣਗੇ। ਨਰਦੇਵ ਜੀ ਸਵਾਗਤ ਤੁਹਾਡਾ।
5: ਧੰਨਵਾਦ ਜਸਵਿੰਦਰ ਜੀ, ਤੁਹਾਡਾ ਪ੍ਰੋਗਰਾਮ ਐਡਾ ਸੋਹਣਾ ਹੈ, ਤੁਹਾਡੇ ਪ੍ਰੋਗਰਾਮ ਦਾ ਰਿਸਪੌਂਸ ਬੜਾ ਆਉਂਦਾ ਸੀ, ਕੀ ਕਰੀਏ ਅਸੀਂ ਬਿਜ਼ੀ ਹੋ ਜਾਂਦੇ ਹੈਗੇ ਆ, ਸਾਨੂੰ ਅੱਗੇ ਪਿੱਛੇ ਕਰਨੇ ਪੈਂਦੀ ਹੈਗੀ ਆਪਣੀ ਇੰਟਰਵਿਊ।
0: ਚਲੋ ਬਹੁਤ ਵਧੀਆ ਸਰ, ਰਿਸਪੌਂਸ ਹੋਣਾ ਚਾਹੀਦਾ ਬਿਲਕੁਲ
5: ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਆਪਾਂ ਗੱਲਬਾਤ ਕਰਾਂਗੇ ਜਸਵਿੰਦਰ ਜੀ ਅੱਜ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ
0: ਜੀ।
5: ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਜਸਵਿੰਦਰ ਜੀ, ਇਹ ਸੋਹਣਾ ਪ੍ਰੋਡਕਟ ਹੈਗਾ ਆਪਣੇ ਪਿੰਡਾਂ ਵਾਸਤੇ, ਸਾਰਿਆਂ ਵਾਸਤੇ ਰਾਦਰ, ਤੇ ਇਹਦਾ ਇਹਦੇ ਨਾਲ ਅਗਰ ਤੁਸੀਂ ਕੋਈ ਮੰਨ ਲਓ ਤੁਸੀਂ ਕੋਈ ਮਹਿੰਗੇ ਭਾਅ ਦੇ ਕੋਈ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਹੈ, ਕੋਈ ਸੈਕਿੰਡ ਮੌੜਗੇ ਚੱਕੀ ਹੈ, ਜਿਹਦਾ ਤੁਸੀਂ ਕੋਈ ਇੰਟਰਸਟ ਰੇਟ ਕਾਫੀ ਹਾਈ

0: ਅਪਗ੍ਰੇਡ ਹੁੰਦਾ ਉਹ ਸਟਾਰਟ ਹੁੰਦਾ ਜੀ 599 ਤੋਂ। ਅਗਰ ਤੁਹਾਡੇ ਘਰ ਦੀ ਜਦੋਂ ਆਪਾਂ ਸਿਕਿਓਰ ਲਾਈਨ ਕ੍ਰੈਡਿਟ ਬਣਾਉਣੇ ਆ ਉਹਦੀ ਜਿਹੜੀ ਲੋਨ ਟੂ ਵੈਲਿਊ ਹੈਗੀ ਆ ਉਹ 60% ਹੈਗੀ ਆ। ਉਹਦਾ ਕੀ ਮਤਲਬ ਹੈ, ਮੰਨ ਲਓ ਤੁਹਾਡੇ ਘਰ ਦੀ ਵੈਲਿਊ $1 million ਆਉਂਦੀ ਹੈ ਅਪਰੇਜ਼ਲ ਦੇ ਵਿੱਚ, ਉਹਤੇ 5 ਲੱਖ ਦੀ ਲੈਟ ਸੇ ਮੋਰਗੇਜ ਹੈਗੀ ਹੈ, ਤੇ $1 lakh ਦੀ ਅਗਰ ਆਪਾਂ ਉੱਥੇ ਲਾਈਨ ਆਫ ਕ੍ਰੈਡਿਟ ਪਾਉਂਦੇ ਹਾਂ ਟੋਟਲ 60% ਲੋਨ ਹੋ ਗਿਆ, ਸੋ ਇਹਨੂੰ 60% ਲੋਨ ਦੀ ਵੈਲਿਊ ਕਹਿ ਦਿੰਦੇ ਆ। ਸੋ ਅਗਰ ਇਸ ਤਰ੍ਹਾਂ ਹੈਗਾ ਤੇ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ 680+ ਹੈਗਾ, ਤੁਹਾਨੂੰ 599 ਜਿਹੜਾ ਸਿਕਿਓਰ ਲਾਈਨ ਆਫ ਕ੍ਰੈਡਿਟ ਦਾ ਰੇਟ ਮਿਲ ਸਕਦਾ ਹੈਗਾ। ਉਹਦੇ ਨਾਲ ਤੁਸੀਂ ਆਪਣੇ ਮਹਿੰਗੇ ਭਾਅ ਦੇ ਜਿਹੜੇ ਕਰਜ਼ੇ ਆ ਉਹਨਾਂ ਨੂੰ ਪੇ ਆਫ ਕਰ ਸਕਦੇ ਹੈਗੇ ਹੋ। ਇਹਦੇ ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ ਕਿ ਤੁਸੀਂ ਕਿਹੜੇ ਕੰਮ ਵਾਸਤੇ ਪੈਸੇ ਯੂਜ਼ ਕਰਨੇ ਆ, ਤੁਸੀਂ ਕੋਈ ਆਪਣੇ ਘਰ 'ਚ ਕੋਈ ਰੈਨੋਵੇਸ਼ਨ ਕਰਨੀ ਆ, ਤੁਹਾਨੂੰ ਬਿਜ਼ਨਸ ਵਾਸਤੇ ਪੈਸੇ ਚਾਹੀਦੇ ਆ, ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਕੀਤੀ ਆ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ, ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਵਰਤ ਸਕਦੇ ਹੋ। ਤੁਸੀਂ ਬੇਸ਼ੱਕ ਪੇਰੋਲ ਤੇ ਕੰਮ ਕਰਦੇ ਹੋ, ਬੇਸ਼ੱਕ ਤੁਸੀਂ ਸੈਲਫ ਇੰਪਲਾਇਡ ਹੋ, ਸੈਲਫ ਇੰਪਲਾਇਡ ਹੋਣ ਕਰਕੇ ਨੋਟਸ ਆਫ ਅਸੈਸਮੈਂਟ ਤੇ ਇਨਕਮ ਘੱਟ ਸ਼ੋਅ ਕਰਦੇ ਹੋ, ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਤੁਹਾਡਾ ਮੋਰਗੇਜ ਦਾ ਕੋਈ ਸਵਾਲ ਹੈ ਤਾਂ ਨੰਬਰ ਹੈ ਜੀ 647-254-55-03, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
1: ਜੀ ਥੈਂਕ ਯੂ ਨਰਦੇਵ ਜੀ, ਥੈਂਕ ਯੂ ਵੈਰੀ ਮੱਚ। ਬਿਲਕੁਲ ਜੀ, ਤੁਸੀਂ ਨਰਦੇਵ ਜੀ ਨਾਲ ਗੱਲਬਾਤ ਕਰੋ ਤੇ ਵਧੀਆ ਤੁਹਾਨੂੰ ਮੋਰਗੇਜ ਸੰਬੰਧੀ ਜਾਣਕਾਰੀ ਜਿਹੜੀ ਉਹ ਮਿਲੂਗੀ। ਸੋ ਨੰਬਰ 647-254-5503 ਹੈਗਾ ਇਹਨਾਂ ਦਾ। ਤੇ ਤੁਸੀਂ ਨਾ ਸਾਰਾਂਸ਼ ਦਾ ਨੰਬਰ ਪੁੱਛਿਆ, ਬਿਲਕੁਲ ਮੈਂ ਸਾਰਾਂਸ਼ ਦਾ ਨੰਬਰ ਇੱਕ ਵਾਰੀ ਫੇਰ ਜਿਹੜਾ ਹੈਗਾ ਅਨਾਊਂਸ ਕਰ ਦਿੰਦੀ ਹਾਂ। ਸੋ ਤੁਸੀਂ ਜ਼ਰੂਰ, ਮੈਂ ਉਹੀ ਗੱਲ ਕਹਿੰਦੀ ਹੁੰਦੀ ਹਾਂ ਜਿਵੇਂ ਵੀ ਕੋਈ ਵੀ ਗੱਲਬਾਤ ਹੁੰਦੀ ਹੈ, ਸੋ ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਬਣਾਓ, ਜਾਓ ਆਫਿਸ ਦੇ ਵਿੱਚ ਬੈਠੋ, ਸਾਰਾ ਕੁਛ ਆਪਣਾ ਕਲੀਅਰ ਕਰੋ, ਹੈ ਨਾ, ਗੱਲਬਾਤ ਜੋ ਤੁਹਾਡੇ ਮਨ ਦੇ ਵਿੱਚ ਹੈਗੀ ਹੈ, ਕਿਉਂਕਿ ਕਈ ਵਾਰ ਬੜੇ ਸਾਰੇ ਸਵਾਲ ਹੁੰਦੇ ਆ। ਸੋ ਨੰਬਰ ਹੈਗਾ ਜੀ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ 437-264-3175, 437-264-3175 ਤੇ ਤੁਸੀਂ ਗੱਲਬਾਤ ਸਾਰਾਂਸ਼ ਨਾਗਪਾਲ ਦੇ ਨਾਲ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ। ਅੱਛਾ, ਆਪਣਾ ਪੰਜਾਬ ਦੀ ਚਲੋ ਇਲੈਕਸ਼ਨ ਤਾਂ ਉੱਥੇ ਹੋ ਰਹੇ ਆ ਹੁਣ, ਔਰ ਇਹ ਤਾਂ ਚੱਲੀ ਜਾਣੇ ਆ, ਇਹ ਸਿਲਸਿਲਾ ਚੱਲੀ ਜਾਂਦਾ ਹੈ ਸਿਲਸਿਲਾ। ਤੇ ਜਦੋਂ ਨਾ ਮੂਵੀ ਆਈ ਸੀਗੀ ਸਿਲਸਿਲਾ, ਉਦੋਂ ਨਾ ਲੋਕ ਕੋਈ ਵੀ ਗੱਲ ਕਰਦੇ ਸੀ ਨਾ, ਤੇ ਜਿਵੇਂ ਹਰੇਕ ਗੱਲ 'ਚ ਵਾਰ ਵਾਰ ਨਹੀਂ ਉਹੀ ਗੱਲ ਕਰੀ ਜਾਂਦੇ, ਸੋ ਹਰੇਕ ਗੱਲ 'ਤੇ ਕਹਿ ਦੇਣਾ ਇਹ ਸਿਲਸਿਲਾ ਚੱਲ ਰਿਹਾ, ਇਹ ਸਿਲਸਿਲਾ ਚੱਲ ਰਿਹਾ। ਸੋ ਇਲੈਕਸ਼ਨਾਂ ਦਾ ਸਿਲਸਿਲਾ ਵੀ ਚੱਲੀ ਜਾਣਾ ਜਿਵੇਂ ਉਹਦੇ 'ਚ ਸਿਲਸਿਲਾ ਚੱਲੀ ਗਿਆ ਹੈ। ਅੱਛਾ, ਹੁਣ ਨਾ ਜਿਹੜੇ ਆਪਣੇ ਪੰਜਾਬ ਦੇ ਵਿੱਚ ਆਪਾਂ ਖਾਸ ਤੌਰ 'ਤੇ ਆਪਾਂ ਪੰਜਾਬ ਦੀ ਗੱਲਬਾਤ ਅੱਜ ਕਰਦੇ ਹੁੰਦੇ ਹਾਂ, ਸੋ ਚਲੋ ਹਾਸੀ ਮਜ਼ਾਕ ਦੀਆਂ ਗੱਲਾਂ ਵੀ ਨਾਲ ਦੀ ਨਾਲ ਕਰੀ ਜਾਂਦੇ ਹਾਂ, ਪਰ ਜਿਵੇਂ ਨਾ ਉੱਥੇ ਜਿਹੜੇ ਸਟਰੀਟ ਡੌਗ ਹੈ ਉਹ ਦੇਖ ਲਓ ਕਿੰਨੇ ਉੱਥੇ ਹੈਗੇ ਆ, ਅਤੇ ਆਮ ਤੌਰ 'ਤੇ ਬੱਚਿਆਂ ਦੇ ਨਾਲ ਕਿੰਨੇ ਇੰਸੀਡੈਂਟ ਹੋ ਚੁੱਕੇ ਆ, ਈਵਨ ਕਿ ਜਿਹੜੇ ਹੋਰ ਜਾਨਵਰ ਹੈ ਉਹਨਾਂ 'ਤੇ ਵੀ ਉਹ ਪੈ ਜਾਂਦੇ ਆ ਟੁੱਟ ਕੇ। ਅਤੇ ਮੈਂ ਸੋਸ਼ਲ ਮੀਡੀਆ 'ਤੇ ਹੀ ਦੇਖ ਰਹੀ ਸੀ ਕਿ ਕਿਸੇ ਦੀ ਬੱਕਰੀ ਦਾ ਬੱਚਾ ਸੀਗਾ, ਉਹਨੂੰ ਹੀ ਉਹ ਨੋਚ ਨੋਚ ਕੇ ਖਾ ਗਈ, ਔਰ ਕਿੰਨੇ ਬੱਚਿਆਂ 'ਤੇ ਕਿੰਨੇ ਲੋਕਾਂ 'ਤੇ ਅਟੈਕ ਹੋਇਆ, ਕੁੱਤਿਆਂ ਦਾ ਝੁੰਡ ਫਿਰਦੇ ਹੁੰਦੇ ਆ ਅਤੇ ਉਹ ਫਿਰ ਜਿਹਦੇ ਮਗਰ ਪੈ ਜਾਂਦੇ ਆ, ਹੈ ਨਾ, ਫਿਰ ਉਹ ਸਾਰੇ ਉਹਦੇ ਮਗਰ ਪੈ ਜਾਂਦੇ ਆ ਅਤੇ ਕਈ ਬੱਚਿਆਂ ਦੀ ਵੱਡਿਆਂ ਦੀ ਵੀ ਜਾਨ ਵੀ ਚਲੀ ਗਈ। ਸੋ ਇਸ ਸੰਬੰਧ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਕੀਤਾ ਸੀਗਾ ਵੀ ਰਿਮੂਵਲ ਆਫ ਸਟ੍ਰੇ ਡੌਗਸ, ਹੈ ਨਾ, ਵੀ ਇਹਨਾਂ ਨੂੰ ਬਸ ਹਟਾ ਦਿਓ ਹੋਣ ਨਾ, ਤਾਂ ਕਿ ਜਿਹੜਾ ਹੈਗਾ ਬੜਾ ਔਖਾ ਹੈ ਲੋਕਾਂ ਨੂੰ ਘੁੰਮਣਾ ਫਿਰਨਾ ਬਾਹਰ। ਈਵਨ ਕਿ ਚਲੋ ਆਪਾਂ ਅੱਜ ਕੁੱਤਿਆਂ ਦੀ ਵੀ ਗੱਲ ਕਰ ਰਹੇ ਹਾਂ, ਡੌਗਸ ਦੀ, ਪਰ ਕਈ ਜਿਹੜੇ ਸਿਤਾਰੇ ਹੈ ਜਿਹਨਾਂ ਨੂੰ ਆਪਾਂ ਕਹਿੰਦੇ ਐਕਟਰ ਐਕਟਰਸਿਸ, ਉਹ ਅੱਗੇ ਆ ਜਾਂਦੇ ਆ, ਕਹਿੰਦੇ ਨਹੀਂ ਨਹੀਂ ਇਹਨਾਂ ਨੂੰ ਨਹੀਂ ਕੁਛ ਵੀ ਕਹਿਣਾ। ਅਤੇ ਉੱਧਰ ਮੇਨਕਾ ਗਾਂਧੀ ਸੀਗੇ, ਹੈ ਨਾ, ਉਹਨਾਂ ਨੇ ਪਹਿਲਾਂ ਜ਼ਿਆਦਾ ਚੁੱਕਿਆ ਸੀਗਾ ਵੀ ਹਾਂਜੀ ਜਿਹੜੇ ਇਹ ਜਾਨਵਰ ਹੈਗੇ ਇਹਨਾਂ ਦੀ ਦੇਖਭਾਲ ਕਰਨੀ, ਇਹਨਾਂ ਨੂੰ ਕੋਈ ਵੀ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਹੁਣ ਦੇਖੋ ਬੰਦਿਆਂ ਨੂੰ ਪ੍ਰੋਬਲਮ ਭਾਵੇਂ ਹੋਈ ਜਾਵੇ ਅਤੇ ਲੋਕਾਂ ਨੂੰ ਪ੍ਰੋਬਲਮ ਕਹਿੰਦੇ ਨਹੀਂ, ਹੁਣ ਲੋਕਾਂ ਨੂੰ ਹੋਈ ਜਾਵੇ, ਕੁੱਤਿਆਂ ਨੂੰ ਪ੍ਰੋਬਲਮ ਨਹੀਂ ਕਹਿੰਦੇ ਹੋਣੀ ਚਾਹੀਦੀ, ਉਹਨਾਂ ਦੀ ਪੂਰੀ ਦੇਖ ਰੇਖ ਕਰੋ। ਪਰ ਗੱਲ ਉਹੀ ਹੈ ਵੀ ਉਹਨਾਂ ਵਾਸਤੇ ਜਾਂ ਤਾਂ ਕੋਈ ਤੁਸੀਂ ਜਿਹੜਾ ਕੁਛ ਬਣਾਓ, ਹੈ ਨਾ, ਕੋਈ ਜਿਵੇਂ ਕੋਈ ਔਰਗਨਾਈਜੇਸ਼ਨ ਹੋਵੇ ਜਾਂ ਉਹਨਾਂ ਨੂੰ ਸਾਂਭੇ, ਕੋਈ ਕਿਤੇ ਰੱਖੇ ਜਾਣ ਉਹ, ਉੱਥੇ ਉਹ ਠੀਕ ਹੈ ਪਲੀ ਜਾਣ। ਹੁਣ ਜੇ ਉਹ ਗਲੀਆਂ 'ਚ ਅੱਧੇ ਘੁੰਮ ਰਹੇ ਫਿਰ ਰਹੇ ਆ ਝੁੰਡਾਂ ਦੇ ਝੁੰਡ, ਤਾਂ ਉਹ ਓਬਵੀਅਸ ਹੈ ਕਿ ਹੁਣ ਉਹਨਾਂ ਨੇ ਨੁਕਸਾਨ ਪਹੁੰਚਾਉਣਾ, ਅਤੇ ਕਿੰਨੇ ਬੱਚਿਆਂ ਨੂੰ ਉਹਨਾਂ ਨੇ ਜਿਹੜਾ ਚੂੰ ਚੂੰਡ ਕੇ ਖਾ ਲਿਆ, ਅਤੇ ਉਹ ਬੱਚੇ ਵਿਚਾਰੇ ਕੋਈ ਰੋਈ ਜਾਂਦਾ ਕੋਈ ਕੁਛ, ਅਤੇ ਕਈ ਵਾਰ ਤਾਂ ਕੋਈ ਸੁਣ ਹੀ ਨਹੀਂ ਰਿਹਾ ਹੁੰਦਾ, ਕੋਈ ਨੇੜੇ ਤੇੜੇ ਨਹੀਂ ਹੁੰਦਾ, ਫਿਰ ਕਈ ਵਾਰੀ ਡਰਦੇ ਮਾਰੇ ਬਾਕੀ ਨਹੀਂ ਜਾਂਦੇ, ਇੰਨੇ ਨੂੰ ਤਾਂ ਉਹਦੀ ਜਾਨ ਹੀ ਲੈ ਲੈਂਦੇ ਆ। ਸੋ ਇਹਦੇ ਬਾਰੇ ਜਿਹੜਾ ਹੈਗਾ

0: ਤੁਹਾਡਾ ਕੀ ਵਿਚਾਰ ਹੈ ਵੀ ਪਹਿਲਾਂ ਇੰਨੇ ਜਿਹੜੇ ਕੁੱਤੇ ਆ ਡੋਗਸ ਇੰਨੇ ਹੁੰਦੇ ਸੀ ਜਿਹੜੇ ਹੁਣ ਇੰਨੇ ਹੋ ਗਏ, ਤੇ ਉਹਨਾਂ ਦਾ ਅਸਲ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ? ਹੁਣ ਜੇ ਸੁਪਰੀਮ ਕੋਰਟ ਨੇ ਕਿਹਾ ਵੀ ਹਾਂ ਰਿਮੂਵ ਕਰ ਦਿਓ, ਨਹੀਂ ਹੋਣੇ ਚਾਹੀਦੇ ਹਨਾ ਮੈਂਡੇਟੋਰੀ ਤੌਰ ਦੇ ਉੱਪਰ, ਫਿਰ ਜਿਹੜਾ ਹੈਗਾ ਜਿਹੜੀਆਂ ਸਟੇਟ ਗੌਰਮੈਂਟ ਹੁੰਦੀਆਂ, ਹੁਣ ਜਿਵੇਂ ਪੰਜਾਬ ਦੇ ਵਿੱਚ ਇਹ ਗੱਲਬਾਤ ਨਿਕਲ ਕੇ ਸਾਹਮਣੇ ਆਈ ਸੀ, ਪਰ ਸਟੇਟ ਗੌਰਮੈਂਟ ਕਹਿਣ ਲੱਗ ਜਾਂਦੀ ਹੈ ਵੀ ਨਹੀਂ ਨਹੀਂ ਇੱਦਾਂ ਕੁਛ ਨਾ ਕਰੋ, ਕਿਉਂ? ਕਿਉਂਕਿ ਉਹਨਾਂ ਨੂੰ ਆਪਣੀ ਵੋਟਾਂ ਦੀ ਰਹਿੰਦੀ ਹੈ ਵੀ ਲੋਕ ਸਾਡੇ ਮਗਰ ਨਾ ਲੱਗ ਜਾਣ। ਪਰ ਇਹਨਾਂ ਦਾ ਅਸਲ ਦੇ ਵਿੱਚ ਹੱਲ ਕੀ ਹੈ? ਜਿਹੜੇ ਇੱਦਾਂ ਸਟਰੀਟ ਡੋਗਸ, ਈਵਨ ਕਿ ਚਲੋ ਗਾਇਆਂ ਵੀ ਜਾਂ ਬੁੱਲ ਜਿਹੜੇ ਆਪਣੇ ਆਪਾਂ ਕਹਿ ਸਕਦੇ ਹਾਂ ਜਿਹੜੇ ਬਲਦ ਜੇ ਹੁੰਦੇ ਆ ਉਹ ਕਿੰਨੇ ਫਿਰਦੇ ਹੁੰਦੇ ਆ, ਈਵਨ ਕਿ ਚੰਡੀਗੜ੍ਹ ਦੇ ਵਿੱਚ ਵੀ ਕਿੰਨਾ ਇੱਦਾਂ ਦੇ ਇੰਸੀਡੈਂਟ ਹੋਏ, ਗਾਵਾਂ ਜਾਂ ਮੱਝਾਂ ਸੜਕ ਦੇ ਵਿੱਚ ਬੈਠੀਆਂ ਹੁੰਦੀਆਂ ਸੀ ਰਾਤ ਨੂੰ, ਜਿਹੜੇ ਕੋਈ ਡਿਊਟੀ ਤੋਂ ਕੋਈ ਕਿਤੇ ਕੁਛੋਂ ਆ ਰਹੇ ਸੀਗੇ ਸਕੂਟਰ ਤੇ ਮੋਟਰਸਾਈਕਲ ਤੇ, ਉਹਨਾਂ ਦੇ ਐਕਸੀਡੈਂਟ ਹੋ ਕੇ ਉਹਨਾਂ ਦੀ ਜਾਨ ਚਲੀ ਗਈ ਹੈ ਨਾ। ਤੇ ਈਵਨ ਕਿ ਮੈਨੂੰ ਯਾਦ ਹੈ ਇੱਕ ਕੁੜੀ ਸੀਗੀ ਸਕੂਟੀ ਤੇ ਮੋਟਰ ਆਪਣੇ ਸਕੂਟਰ ਦੇ ਉੱਪਰ, ਤਾਂ ਉਹ ਰੈੱਡ ਲਾਈਟ ਤੇ ਖੜੀ ਸੀਗੀ ਹੈ ਨਾ ਆਪਣਾ ਇੰਟਰਸੈਕਸ਼ਨ ਤੇ, ਸੋ ਇੱਕ ਬੁੱਲ ਆਇਆ ਤੇ ਉਹਨੇ ਉਹਨੂੰ ਮਾਰ ਹੀ ਦਿੱਤਾ ਕੁੜੀ ਨੂੰ, ਇੱਦਾਂ ਵੀ ਬੜਾ ਹੁੰਦਾ। ਪਰ ਦੇਖੋ ਉਹਨਾਂ ਨੂੰ ਕੁਛ ਕਹਿੰਦੇ ਨਹੀਂ, ਉਹ ਹੌਲੀ ਹੌਲੀ ਘੁੰਮਦੇ ਫਿਰੀ ਜਾਂਦੇ ਰੋਡਸ ਤੇ, ਉੱਥੇ ਦੇਖੋ ਇੱਦਾਂ ਦਾ ਮਾਹੌਲ ਹੈ। ਤੇ ਇਹਦੇ ਬਾਰੇ ਕੀ ਸਰਕਾਰ ਕਰੇ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਚਾਹੇ ਡੋਗਸ ਹੋਣ, ਹੁਣ ਤਾਂ ਕੁੱਤਿਆਂ ਤੇ ਜ਼ਿਆਦਾ ਜਿਹੜੀ ਗੱਲਬਾਤ ਚੱਕੀ ਜਾ ਰਹੀ, ਪਰ ਇੱਕ ਦੋ ਹੈਗੇ ਆ, ਇੱਕ ਸਿੰਗਰ ਰੁਪਿੰਦਰ ਹਾਂਡਾ ਹੈਗੀ ਆ, ਉਹ ਕਹਿੰਦੀ ਨਹੀਂ ਕੁੱਤਿਆਂ ਨੂੰ ਨਹੀਂ ਕਹਿੰਦੇ ਕੁਛ ਵੀ ਕਹਿਣਾ, ਫਿਰ ਲੋਕ ਕਹਿੰਦੇ ਆ ਵੀ ਭਾਈ ਇਹਨਾਂ ਨੂੰ ਦੇ ਦਿਓ ਫਿਰ ਇਹ ਥੋੜੇ ਬਹੁਤਿਆਂ ਨੂੰ ਸਾਂਭ ਲੈਣ ਹੈ ਨਾ, ਕਿਉਂਕਿ ਲੋਕਾਂ ਨੂੰ ਤਾਂ ਪ੍ਰੋਬਲਮ ਇੰਨੀ ਹੁੰਦੀ ਆ। ਸੋ ਇਹਦੇ ਬਾਰੇ ਵੀ ਤੁਸੀਂ ਆਪਣੇ ਵਿਚਾਰ ਹੈ ਜੇ ਦੇਣਾ ਚਾਹੋ ਵੀ ਕੀ ਸਰਕਾਰਾਂ ਨੂੰ ਕਰਨਾ ਚਾਹੀਦਾ, ਤੇ ਉੱਥੇ ਤਾਂ ਲੋਕਾਂ ਦੀ ਜਿਹੜੀ ਜਾਨ ਤੇ ਬਣੀ ਹੋਈ ਆ, ਈਵਨ ਕਿ ਬੱਚਿਆਂ ਦੀ, ਈਵਨ ਕਿ ਹੋਰ ਜਿਹੜੇ ਛੋਟੇ ਮੋਟੇ ਜਾਨਵਰ ਹੋਰ ਹੈਗੇ ਆ, ਜਿਵੇਂ ਬੱਕਰੀ ਦੇ ਬੱਚੇ ਨੂੰ ਨੋਚ ਨੋਚ ਕੇ ਖਾ ਗਏ ਕੁੱਤੇ ਹੈ ਨਾ, ਚੱਕ ਕੇ ਲੈ ਗਏ ਉਹਨੂੰ ਉੱਥੋਂ, ਸੋ ਇੱਦਾਂ ਦੇ ਹਾਲਾਤ ਜਿਹੜੇ ਉੱਥੇ ਬਣੇ ਹੋਏ ਆ। ਸੋ ਸਟੂਡੀਓ ਦਾ ਨੰਬਰ ਹੈਗਾ ਜੀ 647-874-1313, 6478741313, ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੀ ਗੱਲਬਾਤ ਰੱਖ ਸਕਦੇ ਹੋ। ਤੇ ਲਓ ਜੀ ਸਕਾਈਡੋਮ ਗਰੁੱਪ ਆਫ ਕੰਪਨੀਜ਼ ਤੇ ਤੁਸੀਂ ਪਹੁੰਚਣਾ ਹੈ। ਅੱਛਾ ਮੇਲਾ ਵੀ ਕਰਾ ਰਿਹਾ ਸਕਾਈਡੋਮ ਗਰੁੱਪ ਆਫ ਕੰਪਨੀਜ਼, ਤੇ ਦਲਜੀਤ ਭਾਜੀ ਜੇ ਤੁਸੀਂ ਸੁਣ ਰਹੇ ਹੋ ਤੇ ਜ਼ਰੂਰ ਆਪਣਾ ਸੁਨੇਹਾ ਦੇ ਕੇ ਜਾਓ ਕਿ ਕਦੋਂ ਤੇ ਕਿਹੜੀ ਜਗ੍ਹਾ ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਜਿਹੜਾ ਮੇਲਾ ਲਾਉਣ ਜਾ ਰਹੀ ਹੈ। ਸੋ ਬਿਲਕੁਲ ਜੀ, ਤੁਸੀਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਤੇ ਆਪਣੀਆਂ ਜਿਹੜੀਆਂ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾ ਸਕਦੇ ਹੋ, 4 ਲੋਕੇਸ਼ਨਾਂ ਤੋਂ ਸਰਵ ਕਰਦੇ ਆ।
1: ਰਾਹ ਤਾਂ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
2: ਮੈਂ ਚੱਲਿਆ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
1: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557-5557, 6472925757। ਹਾਂਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ ਮੈਮ। ਸਤਿ ਸ੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ?
3: ਵਧੀਆ ਜੀ ਮੈਮ, ਮੇਰਾ ਨਾਮ ਐਨੀ ਹੈ ਜੀ। ਮੈਮ ਜਿਹੜਾ ਆਪਾਂ ਇਸੇ ਤੇ ਗੱਲ ਕਰ ਰਹੇ ਹਾਂ ਨਾ ਡੋਗਸ ਬਾਰੇ ਇੰਡੀਆ ਦੇ ਵਿੱਚ, ਮੈਨੂੰ ਲੱਗਦਾ ਉਹਦਾ ਸਭ ਤੋਂ ਬੈਸਟ ਤੇ ਜਿਹੜਾ ਹੈਗਾ ਹਿਊਮਨ ਫ੍ਰੈਂਡਲੀ ਜਿਹੜਾ ਉਹਦਾ ਸੋਲੂਸ਼ਨ ਹੋ ਸਕਦਾ ਹੈ, ਉਹ ਹੋ ਸਕਦਾ ਉਹਨਾਂ ਦਾ ਬਰਥ ਕੰਟਰੋਲ।
0: ਅੱਛਾ।
3: ਕਿਉਂਕਿ ਜਿਹੜੇ ਡੋਗਸ ਦੀ ਪੋਪੂਲੇਸ਼ਨ ਜਾਂ ਕਾਉਂਟਿੰਗ ਹੁਣ ਹੈਗੀ ਆ ਉਹ ਜਿਹੜੀ ਹੈ ਸਟਿਲ ਰਹੂਗੀ, ਬਟ ਜਿਹੜੇ ਅੱਗੇ ਆ ਜਿਹੜੇ ਉਹ ਓਵਰ ਪਾਪੂਲੇਟ ਨਾ ਹੋਣ, ਇਹਦੇ ਨਾਲ ਇਹ ਸਾਰਾ ਜਿਹੜਾ ਮਸਲਾ, ਚਾਹੇ ਇਹ ਕਾਉਸ ਤੇ ਨਾਲ ਹੋ, ਬੁਲਸ ਤੇ ਨਾਲ ਹੋ, ਜਿਹੜੀਆਂ ਉੱਥੇ ਸਟਰੀਟ ਤੇ ਫਿਰਦੀਆਂ ਨੇ, ਉਹਨਾਂ ਨੂੰ ਆਪਾਂ ਕੁਛ ਜਿਹੜੀਆਂ ਹੈਗੀਆਂ ਗੌਰਮੈਂਟ ਨੂੰ ਕੁਛ ਇੱਦਾਂ ਦੀ ਜਿਵੇਂ ਕਿ ਬਰਥ ਕੰਟਰੋਲ ਪ੍ਰੋਗਰਾਮ ਚਲਾਉਣੇ ਚਾਹੀਦੇ ਆ, ਜਿਹਦੇ ਨਾਲ ਉਹ ਅੱਗੇ ਜ਼ਿਆਦਾ ਜਿਹੜੇ ਹੈਗੇ ਬੱਚੇ ਜਿਹੜੇ ਪ੍ਰੋਡਿਊਸ ਨਾ ਕਰਨ।
0: ਇਹ ਵੀ ਤੁਹਾਡਾ ਠੀਕ ਹੈ। ਤੇ ਬਾਕੀ ਪਰ ਜਿਹੜੇ ਹੁਣ ਹੈ ਫਿਰ ਉਹਨਾਂ ਦਾ ਕੀ ਕੀਤਾ ਜਾਵੇ? ਦੇਖੋ ਹੁਣ ਕੀ ਹਾਲਾਤ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ, ਕਿਤੇ ਵੀ ਜਾਂਦੇ ਆ ਤਾਂ ਲੱਗਦਾ ਵੀ ਹਾਏ ਤਾਂ ਮਗਰ ਹੀ ਨਾ ਪੈ ਜਾਣ, ਬੰਦਾ ਡਰ ਜਾਂਦਾ ਉਹ ਹੋਰ ਆ ਜਾਂਦੇ ਉੱਪਰ ਨੂੰ ਝਪਟ ਕੇ ਕਿ ਨਹੀਂ।
3: ਹਾਂਜੀ ਇਹ ਵੀ ਹੈਗਾ, ਜਿਹੜੇ ਹੁਣ ਨੇ ਜਿਹੜੇ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਗੱਲ ਆਪਾਂ ਜਿਹੜੇ ਪੈਟ ਰੱਖੇ ਹੋਏ ਨੇ ਉੱਥੇ ਲੋਕਾਂ ਦੇ ਆਪਣੇ ਰੱਖੇ ਹੋਏ ਨੇ, ਉਹਨਾਂ ਨੂੰ ਉਹਦੇ ਤੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਉੱਥੇ ਜੇ ਕੋਈ ਕਿਸੇ ਦਾ ਡੌਗੀ ਰੱਖਿਆ ਹੋਇਆ ਕਿਸੇ ਨੂੰ ਬਾਈਟ ਕਰਦਾ ਤਾਂ ਉਹਦਾ ਕੋਈ ਜਾਣੀ ਕਿ ਐਕਸ਼ਨ ਨੀ ਲਿਆ ਜਾਂਦਾ, ਉਹਨੂੰ ਮਜ਼ਾਕ ਦੇ ਵਿੱਚ ਲੈ ਲਿਆ ਜਾਂਦਾ ਕਿ ਚਲੋ ਕੋਈ ਨੀ ਕੁੱਤੇ ਨੀ ਵੱਢਿਆ ਹਨਾ। ਜਿਵੇਂ ਕਿ ਇੱਥੇ ਆ, ਇੱਥੇ ਆਪਾਂ ਕਿਸੇ ਵੀ ਡੌਗ ਓਨਰ ਨੂੰ ਆਪਾਂ ਜੇ ਉਹਦਾ ਡੌਗ ਆਪਾਂ ਨੂੰ ਬਾਈਟ ਕਰਦਾ ਕੈਨੇਡਾ ਦੇ ਵਿੱਚ ਤਾਂ ਆਪਾਂ ਨੂੰ ਸੂ ਕਰ ਸਕਦੇ ਹਾਂ, ਇਸ ਲਈ ਉਹ ਰਿਸਪੋਨਸੀਬਲ ਹੋ ਜਾਂਦੇ ਨੇ, ਅਕਾਊਂਟੇਬਲ ਹੋ ਜਾਂਦੇ ਨੇ।
0: ਜੀ ਜੀ ਬਿਲਕੁਲ, ਥੈਂਕ ਯੂ ਜੀ, ਰੁਪਿੰਦਰ ਹਾਂਡਾ ਨੇ ਕਿਹਾ ਨਹੀਂ ਨਹੀਂ ਉਹਨਾਂ ਨੂੰ ਨੀ ਕੁਛ ਮਾਰਨਾ ਨੀ ਚਾਹੀਦਾ, ਇਹ ਉਹ ਚਲੋ ਕੋਈ ਤਾਂ ਫਿਰ ਹੀਲਾ ਕਰਨ ਨਾ, ਇਹ ਥੋੜੋ ਵੀ ਹਾਂ ਠੀਕ ਹੈ ਜੇ ਮਾਰਨ ਦੀ ਪਹਿਲਾਂ ਗੱਲ ਕੀਤੀ ਗਈ ਸੀ ਮਾਰਨਾ ਨੀ ਤੇ ਫਿਰ ਉਹ ਤੋਂ ਬਾਅਦ ਉਹ ਅੱਧੇ ਹੀ ਘੁੰਮੀ ਜਾਣ ਹੈ ਤੇ ਲੋਕਾਂ ਨੂੰ ਆਮ ਲੋਕਾਂ ਨੂੰ ਨੁਕਸਾਨ ਹੋਈ ਜਾਂਦਾ ਕਿਉਂਕਿ ਕਈ ਵਾਰ ਨਾ ਉੱਥੇ ਚਲੋ ਇਹ ਵੀ ਹੈਗਾ ਵੀ ਚਾਹੇ ਗਾਇਆਂ ਹੋ ਗਈਆਂ ਚਾਹੇ ਏਦਾਂ ਜਾਨਵਰ ਹੋ ਗਏ ਉਹਨਾਂ ਨੂੰ ਰੋਟੀ ਰੂਟੀ ਪਾਈ ਜਾਂਦੇ ਆ ਤੇ ਫਿਰ ਉਹ ਉੱਥੇ ਘੁੰਮੀ ਜਾਂਦੇ ਆ ਹਨਾ। ਸੋ ਉਹ ਚੀਜ਼ ਤੇ ਵੀ ਕੰਟਰੋਲ ਕੀਤਾ ਜਾ ਸਕਦਾ ਕਿ ਲੋਕ ਵੀ ਇਹ ਚੀਜ਼ ਦਾ ਧਿਆਨ ਰੱਖਣ ਕਿ ਏਦਾਂ ਨਹੀਂ ਬਾਹਰ ਖਾਣ ਪੀਣ ਨੂੰ ਪਾ ਦਿੱਤਾ ਤੇ ਫਿਰ ਉਹਨਾਂ ਨੇ ਤਾਂ ਫਿਰ ਆਉਣਾ ਹੀ ਆਉਣਾ ਹਨਾ, ਇੱਕ ਛੱਡ ਫਿਰ ਤਾਂ ਪਤਾ ਨਹੀਂ ਕਿੰਨੇ ਕੁ ਪਹੁੰਚ ਜਾਂਦੇ ਆ। ਤੇ ਲਓ ਜੀ ਸਿਲਵਰ ਲੈਡਰ ਵਿੰਡੋਜ਼ ਡੋਰਸ ਦਾ ਨੰਬਰ ਤੁਸੀਂ ਨੋਟ ਕਰੋ ਜੇ ਤੁਸੀਂ ਚਾਹੁੰਦੇ ਹੋ ਵਿੰਡੋ ਡੋਰ ਪੋਰਚ ਵਰਾਂਡਾ ਵਗੈਰਾ ਕਵਰ ਕਰਾਉਣਾ ਤਾਂ ਤੁਸੀਂ ਇਹਨਾਂ ਨੂੰ ਕਾਲ ਕਰੋ ਕਿਉਂਕਿ ਵਿੰਡੋਜ਼ ਡੋਰ ਦਾ ਜਿਹਨਾਂ ਨੇ ਕੰਮ ਕਰਕੇ ਜਾਣਾ ਬੜਾ ਕੁਛ ਅਪਗ੍ਰੇਡ ਕਰਨਗੇ ਜਿਵੇਂ ਡੋਰ ਨੂੰ 4-pin ਸੇਫਟੀ ਲੋਕ ਜਿਹੜਾ ਫ੍ਰੀ ਚ ਲਾ ਜਾਣਗੇ ਜਾਂ ਫਿਰ ਜਿਹੜੀਆਂ ਵਿੰਡੋਜ਼ ਹੈਗੀਆਂ ਟ੍ਰਿਪਲ ਗਲਾਸ ਅਪਗ੍ਰੇਡ ਕਰਨਗੇ ਫ੍ਰੀ ਦੇ ਵਿੱਚ। ਬਾਕੀ ਪੋਰਚ ਤੁਸੀਂ ਰੈਡੀ ਕਰਵਾਉਂਦੇ ਹੋ ਤਾਂ ਕਲਰ ਅਪਗ੍ਰੇਡ ਫ੍ਰੀ 'ਚ ਕਰ ਦੇਣਗੇ। ਸੋ ਤੁਸੀਂ ਜ਼ਰੂਰ ਲਾਹਾ ਲੈ ਲਓ ਜੀ, ਵਧੀਆ ਡੀਲ ਜਿਹੜੀ ਹੈ ਕੈਸ਼ ਨੇ ਲਾਈ ਹੋਈ ਹੈ, ਫਾਈਨਾਂਸਿੰਗ ਕਹਿੰਦੇ ਅਵੇਲੇਬਲ ਹੈਗੀ ਆ। ਸੋ ਨੰਬਰ ਨੋਟ ਕਰ ਲਓ 647-9260047 ਨੰਬਰ ਹੈ, 6479260047 ਤੇ ਜਿਹੜੀ ਗੱਲਬਾਤ ਹੈ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ। ਤੇ ਜੇ ਤੁਸੀਂ ਚਾਹੁੰਦੇ ਹੋ ਜੀ ਵਧੀਆ ਰੇਟ ਤੇ ਟਿਕਟਾਂ ਲੈਣੀਆਂ ਫਿਰ ਤੁਹਾਨੂੰ ਦੁਆਬਾ ਟਰੈਵਲਸ ਨੂੰ ਕੰਟੈਕਟ ਕਰਨਾ ਪੈਣਾ ਕਿਉਂਕਿ ਦੁਆਬਾ ਟਰੈਵਲਸ ਦੇ ਦੀਪਾਂਸ਼ ਕਹਿੰਦੇ ਆ ਕਿ ਟਿਕਟਾਂ ਬੜੇ ਵਧੀਆ ਰੇਟ ਤੇ ਪਹੁੰਚੀਆਂ ਹੋਈਆਂ। ਤੁਸੀਂ ਨੰਬਰ ਕਰੋ ਨੋਟ ਤੇ ਸਰਵਿਸ ਨੰਬਰ 1 ਹੈ ਜੀ ਦੁਆਬਾ ਟਰੈਵਲਸ ਦੀ 905-673-1400। ਹਾਂਜੀ ਬਲਦੇਵ ਭਾਜੀ।
3: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ।
3: ਮੈਂ ਜਿਹੜੇ ਕਹਿੰਦੇ ਨਾ ਕੁੱਤੇ ਮਾਰਨੇ ਨੀ ਚਾਹੀਦੇ, ਜਿਹੜੇ ਸਿੰਗਰ ਸੁੰਗਰ ਉਹਨਾਂ ਦੇ ਘਰੇ ਛੱਡਣੇ ਚਾਹੀਦੇ, ਵਿੱਚ ਤੁਸੀਂ ਸਾਂਭੋ ਇਹਨਾਂ ਨੂੰ।
0: ਹਾਂ ਵੀ 10-15
3: ਨਿੱਕੇ ਨਿੱਕੇ ਜਵਾਕ ਤਾਂ ਪਾ, ਹਾਂ ਨਿੱਕੇ ਨਿੱਕੇ ਜਵਾਕ ਪਾੜ ਕੇ ਖਾ ਗਿਆ, ਮੈਂ ਹੈਰਾਨ ਹਾਂ ਲੋਕਾਂ ਤੇ।
0: ਨਹੀਂ ਬਹੁਤ
3: ਪਹਿਲਾਂ ਪੁਰਾਣੇ ਗਾਵਾਂ ਟੱਠੇ ਬਲਦ ਪਸੂ ਤੁਰੇ ਫਿਰਦੇ ਆ, ਕੋਈ ਜੂਨ ਆ ਉੱਥੇ ਪਤਾ ਨੀ। ਹਾਂ ਜੇ ਕੋਈ ਗਾਂ ਨੂੰ ਮਾਰਦਾ ਉਹਦੇ ਮਗਰ ਪੈ ਜਾਂਦੇ ਆ, ਜੇ ਕੋਈ ਕੁੱਤੇ ਨੂੰ ਮਾਰਦਾ ਉਹਨਾਂ ਦੇ ਪੂਜਾ ਹੰਡਾ ਜੀ ਕਹਿੰਦਾ ਤੂੰ ਆਦੇ ਘਰੇ ਲੈ ਜਾ ਜਿੰਨੇ ਲਿਜਾਣੇ।
0: ਗੌਰਮੈਂਟ ਵੱਲੋਂ ਹੀ ਹੋਵੇ ਕੁਛ ਕਰਨ ਉਹ ਹਨਾ, ਤੇ ਇਹ ਤਾਂ ਨੀ ਹੈਗਾ ਵੀ ਹਾਂ ਉਹਨਾਂ ਨੂੰ ਕੁਛ ਕਹਿਣਾ ਵੀ ਨੀ ਸਾਂਭਣਾ ਵੀ ਨੀ, ਫਿਰ ਤਾਂ ਲੋਕਾਂ ਦਾ ਹੀ ਨੁਕਸਾਨ ਹੋਣਾ ਅਲਟੀਮੇਟਲੀ, ਤਾਂ ਲੋਕਾਂ ਨੂੰ ਹੀ ਭੁਗਤਣੀਆਂ ਪੈਂਦੀਆਂ ਇੱਦਾਂ ਦੀਆਂ ਗੱਲਾਂ। ਤੇ ਲਓ ਜੀ ਸਗਨਦੀਪ ਦਾ ਨੰਬਰ ਤੁਸੀਂ ਨੋਟ ਕਰੋ ਜੇ ਵਧੀਆ ਤੁਸੀਂ ਚਾਹੁੰਦੇ ਹੋ ਕਿ ਸੋਫੇ ਬਣਾਉਣੇ ਆ। ਸਗਨਦੀਪ ਕਹਿੰਦਾ ਕਿ ਨਾ ਸੋਫੇ ਇੰਨੇ ਕਮਾਲ ਦੇ ਤੁਹਾਨੂੰ ਬਣਾ ਕੇ ਦੇਵਾਂਗੇ ਤੇ ਤੁਸੀਂ ਯਾਦ ਕਰੋਗੇ, ਕਿਉਂਕਿ ਕਹਿੰਦੇ ਫਿਰ ਗਰੰਟੀ ਵਾਰੰਟੀ ਨਾਲ ਅਸੀਂ ਫੋਮ ਸਪਰਿੰਗ ਪਾਉਂਦੇ ਹਾਂ ਤੇ ਕੋਈ ਸੇਲ ਨਹੀਂ ਲਾਉਂਦੇ। ਇਹ ਬੜਾ ਵਧੀਆ ਮੈਨੂੰ ਪੁਆਇੰਟ ਉਹਨਾਂ ਦਾ ਲੱਗਦਾ, ਇਹ ਨਹੀਂ ਹੈ ਵੀ ਕੋਈ ਵੀ ਤਿਉਹਾਰ ਆਇਆ ਚੱਲ ਮਹੀਨਾ ਉਹੀ ਸੇਲ ਚੱਲੀ ਜਾਂਦੀ ਹੈ ਤੇ ਐਕਚੁਅਲੀ ਰੇਟ ਭਾਵੇਂ ਉਨਾ ਹੀ ਹੁੰਦਾ, ਪਰ ਲੋਕ ਜਿਹੜੇ ਕਈ ਵਾਰੀ ਬਸ ਉੱਧਰ ਨੂੰ ਹੀ ਮਗਰ ਲੱਗ ਜਾਂਦੇ। ਇਸ ਕਰਕੇ ਨਾ ਉਂਝ ਥੋੜ੍ਹਾ ਜਿਹਾ ਅਵੇਅਰਨੈਸ ਹਰ ਇੱਕ ਗੱਲ ਦੀ ਹੋਣੀ ਚਾਹੀਦੀ ਹੈ, ਕੌਣ ਕਿੱਥੇ ਕੀ ਬੋਲ ਰਿਹਾ, ਥੋੜ੍ਹਾ ਜਿਹਾ ਆਪਣਾ ਜਿਹੜਾ ਹੈਗਾ ਇਸ ਚੀਜ਼ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾ, ਪਰ ਕਈ ਵਾਰ ਨਹੀਂ ਸੋਚਦੇ ਜਿੱਦਣ ਨੂੰ ਕਹਿਤਾ ਕਿਸੇ ਨੇ ਜਿਵੇਂ ਕਹਿੰਦੇ ਵੀ ਉੱਧਰ ਨੂੰ ਹੀ ਲੱਗ ਜਾਂਦੇ ਆ। ਸੋ ਸਗਨਦੀਪ ਕਹਿੰਦੇ ਆ ਕਿ ਕੈਨੇਡਾ ਵਾਈਡ ਡਿਲੀਵਰੀ ਹੈ ਸੋਫਿਆਂ ਦੀ, 905-799-8877-9058-7997। ਹੁਣ ਦੇਖੋ ਜਿਵੇਂ ਭਾਜੀ ਗਾਂ ਦੀ ਵੀ ਗੱਲ ਕਹਿ ਕੇ ਗਏ ਆ ਵੀ ਹਾਂ ਠੀਕ ਹੈ ਜਿਹੜੇ ਜਿਨ੍ਹਾਂ 'ਚ ਜਾਨ ਹੈ, ਜਾਨ ਤਾਂ ਚਲੋ ਪੌਦਿਆਂ 'ਚ ਵੀ ਹੈ ਆਪਣੇ ਦਰਖਤਾਂ ਦੇ ਵਿੱਚ ਵੀ ਹੈ ਨਾ, ਵੀ ਉਹਨਾਂ ਨੂੰ ਵੀ ਨੁਕਸਾਨ ਨਾ ਪਹੁੰਚਾਓ, ਪਰ ਇੱਕ ਤਾਂ ਚਾਹੇ ਗਾਵਾਂ ਹੈਗੀਆਂ, ਹੁਣ ਗਾਂ ਨੂੰ ਕਹਿੰਦੇ ਆ ਵੀ ਨੈਸ਼ਨਲ ਐਨੀਮਲ ਬਣਾਉਣਾ ਤੇ ਕਹਿੰਦੇ ਆ ਵੀ ਹੁਣ ਬੀਜੇਪੀ ਦੀ ਸਰਕਾਰ ਹੈਗੀ ਆ, ਸੋ ਜੋ ਜੋ ਉਹਨਾਂ ਦੇ ਹੱਥ 'ਚ ਹੈਗਾ ਉਹ ਕਹਿੰਦੇ ਵੀ ਉਹ ਸਾਰਾ ਕੁਛ ਕਰੋ। ਸੋ ਕਹਿੰਦੇ ਆ ਵੀ ਗਾਂ ਨੂੰ ਨੈਸ਼ਨਲ ਐਨੀਮਲ ਜਿਹੜਾ ਉਹ ਬਣਾਇਆ ਜਾਵੇ ਤੇ ਕਿਉਂ ਨਾ, ਤੇ ਠੀਕ ਹੈ ਬਣਾਓ ਜ਼ਰੂਰ ਬਣਾਓ, ਪਰ ਜਿਹੜੀਆਂ ਗਾਵਾਂ ਮੱਝਾਂ ਬੈਲ ਤੁਰੇ ਫਿਰਦੇ ਇੱਧਰ ਉੱਧਰ, ਤੇ ਕੁੱਤਿਆਂ ਦਾ ਤਾਂ ਮੇਨ ਤੌਰ ਤੇ ਆ, ਕਿਉਂਕਿ ਉਂਝ ਵੀ ਕਹਿੰਦੇ ਨੇ ਵੀ ਕੁੱਤਾ ਕੱਟ ਜੇ 14 ਟੀਕੇ ਲੱਗਦੇ ਆ, ਥੋੜੇ ਨਾ ਬਹੁਤੇ, ਅੱਧਾ ਤਾਂ ਉਹ 14 ਟੀਕਿਆਂ ਤੋਂ ਜ਼ਿਆਦਾ ਡਰ ਲੱਗਦਾ ਵੀ ਕੀ ਬਣੂਗਾ ਬੰਦੇ ਦਾ। ਸੋ ਕਈ ਵਾਰੀ ਕਹਿੰਦੇ ਆ ਵੀ ਜੇ ਕੁੱਤਾ ਮਰ ਜਾਵੇ ਹੈ ਨਾ ਜਿਹਨੇ ਕੱਟਿਆ, ਫੇਰ ਹੋਰ ਪ੍ਰੋਬਲਮ ਕਹਿੰਦੇ ਜਿਹੜੀ ਆ ਸਕਦੀ ਹੈ, ਇੱਦਾਂ ਬੜਾ ਕੁਛ ਆ ਸੁਣਨ ਨੂੰ। ਸੋ ਬੜਾ ਡੇਂਜਰਸ ਹੈ ਇਹ ਸਾਰਾ ਕੁਛ। ਸੋ ਇਸ ਕਰਕੇ ਵੀ ਸਰਕਾਰ ਨੂੰ ਕੋਈ ਵਧੀਆ ਕਦਮ ਇਹਨਾਂ ਦੇ ਸੰਬੰਧ ਦੇ ਵਿੱਚ ਚੱਕਣਾ ਚਾਹੀਦਾ ਤਾਂ ਕਿ ਕਿਸੇ ਨੂੰ ਪ੍ਰੋਬਲਮ ਜਿਹੜੀ ਨਾ ਹੋਵੇ। ਸੋ ਛੋਟੇ ਛੋਟੇ ਨਿਆਣੇ ਵਿਚਾਰਿਆਂ ਨੇ ਜਿਨ੍ਹਾਂ ਦੇ ਹੈਗੇ ਹੈ ਨਾ, ਸੋ ਕਿੱਡਾ ਔਖਾ ਹੈ ਉਹਨਾਂ ਨੂੰ ਉਹ ਚੀਜ਼ ਚੋਂ ਬਾਹਰ ਨਿਕਲਣਾ ਕਿ ਬੱਚੇ ਨੂੰ ਜਿਹੜਾ ਹੈ ਉਹ ਚੱਕ ਕੇ ਹੀ ਲੈ ਗਏ ਕੁੱਤੇ, ਜਾਂ ਮਗਰ ਪੈ ਗਏ ਉਹਦੇ ਤੇ ਉਹਨੂੰ ਚੂੰ ਚੂੰਡ ਕੇ ਖਾ ਲਿਆ, ਮਰ ਗਏ ਬੱਚੇ। ਕਿੰਨੇ ਇੰਸੀਡੈਂਟ ਇੱਦਾਂ ਦੇ ਦੇਖਣ ਨੂੰ ਸੁਣਨ ਨੂੰ ਆਪਾਂ ਨੂੰ ਮਿਲੇ ਆ। ਤੇ ਲਓ ਜੀ ਮੈਂ ਆਪਣਾ ਨੰਬਰ ਦਵਾਂ ਇੱਕ ਵਾਰ ਹੁਣ ਤੁਹਾਨੂੰ ਪਹਿਲਾਂ, ਕਿ ਤੁਹਾਨੂੰ ਕੋਈ ਵੀ ਇੰਸ਼ੋਰੈਂਸ ਦੀ ਨੀਡ ਆ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਨਾ ਆਪਣੀ ਸੇਵਿੰਗ ਵੀ ਜ਼ਰੂਰ ਕਰਿਆ ਕਰੋ, ਜਿਹਦੇ ਵਿੱਚ ਜੇਕਰ ਤੁਸੀਂ ਨਾ ਹਲੇ ਆਪਣਾ ਘਰ ਲੈਣਾ ਤੇ ਤੁਸੀਂ ਜ਼ਰੂਰ ਆਪਣਾ FHSA ਅਕਾਊਂਟ ਜਿਹੜਾ ਉਹ ਤੁਸੀਂ ਖੋਲ੍ਹੋ, ਫਸਟ ਹੋਮ ਸੇਵਿੰਗ ਅਕਾਊਂਟ, ਤੇ ਉਹਦੇ ਵਿੱਚ ਤੁਹਾਡੀ ਟੈਕਸ ਫਰੀ ਸੇਵਿੰਗ ਜਿਹੜੀ ਆ ਉਹ ਹੋ ਜਾਣੀ ਹੈ। ਸੋ ਤੁਸੀਂ ਉਹ ਜਿੰਨੀ ਉਹਦੇ ਤੇ ਕੰਟਰੀਬਿਊਸ਼ਨ ਉਹਦੇ 'ਚ ਕਰੋਗੇ ਨਾ, $8,000 ਇੱਕ ਸਾਲ ਦੇ ਵਿੱਚ ਤੁਸੀਂ ਪਾ ਸਕਦੇ ਹੋ, 5 ਸਾਲਾਂ ਦੇ ਵਿੱਚ 40,000, ਤੇ ਹਸਬੈਂਡ ਵਾਈਫ ਆਪਣਾ ਅਲੱਗ ਅਲੱਗ ਅਕਾਊਂਟ ਜਿਹੜਾ ਓਪਨ ਕਰਾ ਸਕਦੇ ਹੋ। ਸੋ ਇਹਦੇ ਵਿੱਚ ਤੁਸੀਂ ਟੈਕਸ ਸੇਵ ਕਰ ਸਕਦੇ ਹੋ, ਠੀਕ ਹੈ ਨਾ। ਸੋ ਜਿਹੜੀ ਵੀ ਡਿਪੋਜ਼ਿਟ ਤੁਸੀਂ ਕਰੋਗੇ ਇਹਦੇ ਵਿੱਚ ਕੰਟਰੀਬਿਊਟ ਕਰੋਗੇ, ਉਹ ਤੇ ਤੁਹਾਨੂੰ ਇੰਟਰਸਟ ਵੀ ਮਿਲਣਾ, ਤੇ ਜਿਹੜੀ ਮਨੀ ਦੀ ਗਰੋਥ ਹੋਊਗੀ ਉਹ ਵੀ ਟੈਕਸ ਫਰੀ ਤੁਹਾਨੂੰ ਮਿਲਣੀ ਹੈ। ਸੋ ਇਸ ਕਰਕੇ ਤੁਸੀਂ ਆਪਣੇ ਪਹਿਲੇ ਘਰ ਦੇ ਲਈ, ਜੇ ਤੁਹਾਡੇ ਕੋਲ ਇਹਦੇ ਵਿੱਚ ਵਾਸਤੇ ਆਪਾਂ ਨੂੰ ਪਤਾ ਕੀ ਚਾਹੀਦਾ, ਇੱਕ ਵੈਲਿਡ ਸਿਨ ਨੰਬਰ ਤੁਹਾਡਾ ਹੋਣਾ ਚਾਹੀਦਾ, ਇਹਦੇ 'ਚ ਕੋਈ ਇਨਕਮ ਰਿਕੁਆਇਰਮੈਂਟ ਨਹੀਂ ਹੈ, ਤੁਹਾਡੀ ਇਨਕਮ ਕਿੰਨੀ ਹੈ, ਤੁਸੀਂ ਐਨੂਅਲ ਕੰਟਰੀਬਿਊਸ਼ਨ 8,000 ਦੀ ਕਰ ਸਕਦੇ ਹੋ। ਸੋ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜੀ, ਕੋਈ ਵੀ ਤੁਹਾਡੀ ਨੀਡ ਹੈ, ਚਾਹੇ ਤੁਸੀਂ ਇੰਸ਼ੋਰੈਂਸ ਦਾ ਕੋਈ ਪਲਾਨ ਲੈਣਾ ਚਾਹੁੰਦੇ ਹੋ, ਜਾਂ ਫਿਰ ਤੁਹਾਡੇ ਕੋਈ ਵਿਜ਼ਟਰ ਸੁਪਰ ਵੀਜ਼ਾ 'ਤੇ ਇੱਥੇ ਆ ਰਹੇ ਹੈ, ਕਿਵੇਂ ਦਾ ਪਲਾਨ ਕਿਹੜਾ ਲੈਣਾ, ਡਿਡਕਟੀਬਲ ਕਿੰਨਾ ਪਾਉਣਾ, ਪਾਉਣਾ ਵੀ ਹੈ ਕਿ ਨਹੀਂ, ਸੋ ਕਿਹੜੀ ਕੰਪਨੀ ਨਾਲ ਜਾਣਾ। ਸੋ ਕੋਈ ਵੀ ਸਵਾਲ ਹੈ ਬੱਚਿਆਂ ਦਾ, ਐਜੂਕੇਸ਼ਨ ਪਲਾਨ ਤੁਸੀਂ ਓਪਨ ਕਰਾਉਣਾ, ਤਾਂ ਮੇਰਾ ਨੰਬਰ 647-7253-40 6477652-3340 ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਜੇ ਤੁਹਾਨੂੰ ਆਟੋ, ਹੋਮ, ਫਲੀਟ ਇੰਸ਼ੋਰੈਂਸ ਚਾਹੀਦੀ ਹੈ, ਬਿਜ਼ਨਸ ਇੰਸ਼ੋਰੈਂਸ ਚਾਹੀਦੀ ਹੈ, ਗੁਰਦਾਸ ਨੂੰ ਕਾਲ ਕਰਨੀ ਹੈ 647-9019-1002-6479-1902 ਤੇ ਗੱਲਬਾਤ ਹੋ ਸਕਦੀ ਹੈ, ਤੇ ਮੇਰਾ ਨੰਬਰ 647-7253-40। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਕੱਲ ਨੂੰ, ਸਤਿ ਸ਼੍ਰੀ ਅਕਾਲ। ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ, ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ।
4: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222-2222
5: Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਵਿਰਸਾ ਪੰਜਾਬੀ ਵਿਰਸਾ ਰੇਡੀਓ ਪ੍ਰੋਗਰਾਮ ਸਮਰਪਿਤ ਹੈ ਪੰਜਾਬੀਅਤ ਨੂੰ
1: ਪੰਜਾਬੀ ਮਾਂ ਬੋਲੀ ਨੂੰ
0: ਪੰਜਾਬੀ ਸੱਭਿਆਚਾਰ ਨੂੰ
1: ਪੰਜਾਬੀ ਲੋਕ ਕਥਾਵਾਂ ਨੂੰ
0: ਪੰਜਾਬੀ ਗੀਤਾਂ ਨੂੰ
1: ਗੱਭਰੂ ਅਤੇ ਮੁਟਿਆਰਾਂ ਨੂੰ
0: ਬੱਚਿਆਂ ਅਤੇ ਬਜ਼ੁਰਗਾਂ ਨੂੰ
1: ਪ੍ਰਣਾਮ ਸ਼ਹੀਦਾਂ ਨੂੰ
0: ਜੈ ਜਵਾਨ ਜੈ ਕਿਸਾਨ
1: ਪਿੰਡਾਂ ਅਤੇ ਸ਼ਹਿਰਾਂ ਨੂੰ
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ

0: यार इना इंश्योरेंस ने धुआं कढ़ाता वधिया ते जायज रेट कित्थों मिलेगा
1: टॉप फाइनेंशियल लिंक तो जो अपनिया बेहतर ते भरोसेमंद सेवावां लई जाने जांदे ने
2: क्रिटिकल मॉर्गेज RESP RRSP विजिटर इंश्योरेंस सुपर वीजा स्पेशल डिसेबिलिटी प्लान फॉर ट्रकर्स जे थोड़े कोल 20 नालों ज्यादा ड्राइवर ने ता थानू अनबीटेबल प्राइस लेके देंगे
1: कॉल करो 20 सालां दे तजुर्बे वाले सुरजीत सिंह पड्डा जी नू 647-300-3100 647-300-3100
2: या मिलो 70 डेल्टा पार्क बुलेवार्ड यूनिट 11 ब्रैम्पटन
3: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ Cellular Point. More phones, more plans, more choice.
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
6: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
7: A1 केक्स एंड पेस्ट्रीज 1997 तो थोड़ी सेवा करता आ रहा है केक्स पेस्ट्रीज मठियाईयां समोसे ते पार्टी डेकोरेशन भी ले सकते हो नकल करके केक्स ते पेस्ट्रीज बेचन वालियां तो बचो ते जसपाल नागरा नु फोन करो
8: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ
9: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਐਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828-905-450 2828
10: ਕਾਰਾਂ SUV ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600
11: Rich people don't do different things, but they do things differently.
12: ਉਹ ਕੀ ਕਰਦੇ ਨੇ ਤੇਰੇ ਰਿਚ ਪੀਪਲ
13: ਤੇਰੇ ਵਾਂਗ ਰੋਜ਼ ਕੰਮ ਤੇ ਨਹੀਂ ਜਾਂਦੇ ਡਾਲਰਸ ਨਾਲ ਡਾਲਰਸ ਬਣਾਉਂਦੇ ਨੇ ਚੱਲ ਇੱਕ ਗੱਲ ਦੱਸ ਤੇਰਾ ਮਿਲੀਅਨ ਡਾਲਰਸ ਦਾ ਕਾਰ ਪੇਡ ਆਫ ਹੈ ਕੀ ਤੈਨੂੰ ਕੰਮ ਤੇ ਜਾਣ ਦੀ ਲੋੜ ਹੈਗੀ ਹੈ
12: ਕੰਮ ਤੇ ਤਾਂ ਜਾਣਾ ਹੀ ਪੈਣਾ ਡਾਲਰ ਕਿੱਥੋਂ ਆਉਣਗੇ
13: ਬਸ ਇਹੀ ਫਰਕ ਹੈ ਤੂੰ ਡਾਲਰਸ ਲਈ ਕੰਮ ਕਰਦਾ ਹੈ ਤੇ ਰਿਚ ਪੀਪਲ ਡਾਲਰਸ ਇਨਵੈਸਟ ਕਰਕੇ ਬੈਠ ਕੇ ਖਾਂਦੇ ਨੇ ਜੇ ਤੁਸੀਂ ਵੀ ਐਦਾਂ ਚਾਹੁੰਦੇ ਹੋ ਤਾਂ ਹੁਣੇ ਕਾਲ ਕਰੋ ਜਸਵਿੰਦਰ ਢਿੱਲੋਂ ਨੂੰ 416-278-6869 ਤੇ
12: ਮੈਂ ਕੱਲ ਹੀ ਜਾ ਕੇ ਆਣਾ
13: ਰਿਚ ਪੀਪਲ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਦੇ ਹੁਣੇ ਕਾਲ ਕਰ 416-278-6869 ਤੇ
14: ਜ਼ਿੰਦਗੀ ਹੈਰਾਨੀਆਂ ਨਾਲ ਭਰੀ ਹੋਈ ਹੈ ਪਰ ਤੁਹਾਡੇ ਪਰਿਵਾਰਾਂ ਦਾ ਫਿਊਚਰ ਉਹਨਾਂ ਵਿੱਚੋਂ ਇੱਕ ਨਹੀਂ ਹੋਣਾ ਚਾਹੀਦਾ ਪਲੈਨਟ ਇੰਸ਼ੋਰੈਂਸ ਤੋਂ ਕੀਤੀ ਹੋਈ ਲਾਈਫ ਇੰਸ਼ੋਰੈਂਸ ਨਾਲ ਤੁਸੀਂ ਆਪਣੀ ਲਾਈਫ ਦੀ ਸਾਰੀਆਂ ਇੰਪੋਰਟੈਂਟ ਚੀਜ਼ਾਂ ਨੂੰ ਪ੍ਰੋਟੈਕਟ ਕਰ ਸਕਦੇ ਹੋ ਤੇ ਸਾਡੇ ਪਲਾਨ ਅਫੋਰਡੇਬਲ ਤੇ ਫਲੈਕਸੀਬਲ ਵੀ ਨੇ ਤੇ ਅਸੀਂ ਉਹਨਾਂ ਨੂੰ ਡਿਜ਼ਾਈਨ ਕਰਦੇ ਹਾਂ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ ਟੂ ਗਿਵ ਯੂ ਦੈਟ ਪੀਸ ਆਫ ਮਾਈਂਡ ਤੇ ਤੁਸੀਂ ਕਾਲ ਕਰਨਾ ਹੈ ਮੈਨੂੰ ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ ਤੇ ਮੇਰਾ ਨੰਬਰ ਹੈ 416-524-3535 416-524-3535
15: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਵੀ ਇੱਕ ਦੋ ਮਿੰਟ ਲੇਟ ਹੋ ਗਏ, ਗੱਲਬਾਤ ਕਰ ਰਹੇ ਸੀ। ਔਰ ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ। ਅੱਜ ਦਿਨ ਚੜ੍ਹਿਆ, ਅੱਜ ਇੱਕ ਵਾਰੀ ਫਿਰ ਦਿਨ ਚੜ੍ਹਿਆ ਉਸ ਗੁਰੂ ਸਾਹਿਬ ਦੀ ਕਿਰਪਾ ਨਾਲ। ਔਰ ਜ਼ਿੰਦਗੀ ਦਾ ਜਿਹੜਾ ਇੱਕ ਦਿਨ ਦੇਖਣ ਵਾਸਤੇ ਸਾਨੂੰ ਹੋਰ ਮਿਲ ਗਿਆ, ਆਲਵੇਜ਼ ਸ਼ੁਕਰਾਨਾ ਹੈ ਗੁਰੂ ਸਾਹਿਬਾਂ ਦਾ। ਔਰ ਅੱਜ ਦਿਨ ਚੜ੍ਹਿਆ ਹਰਜੀਤ ਜੀ, ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ। ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡਾ ਸਾਰਿਆਂ ਦੇ ਵਾਸਤੇ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਅਸੀਂ ਇੱਕ ਅਰਦਾਸ ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਕਰਦੇ ਹੁੰਦੇ ਹਾਂ। ਔਰ ਉਹ ਅਰਦਾਸ ਕਿਹੜੀ ਹੈ? ਤੁਹਾਡੇ ਵਾਸਤੇ ਸਾਰੀਆਂ ਤੰਦਰੁਸਤੀ ਦੀਆਂ। ਜਿੰਨੇ ਵੀ ਪਰਿਵਾਰ, ਜਿੰਨੀਆਂ ਵੀ ਫੈਮਿਲੀਜ਼, ਜਿੰਨੇ ਵੀ ਪੰਜਾਬੀ ਵਿਰਸਾ ਰੇਡੀਓ ਨਾਲ ਜੁੜੇ ਹੋਏ ਆ, ਔਰ ਸਭ ਤੋਂ ਪਹਿਲਾਂ ਇੱਕ ਅਰਦਾਸ ਤੁਹਾਡੇ ਸਾਰਿਆਂ ਵਾਸਤੇ ਅਸੀਂ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਤੰਦਰੁਸਤ ਰਹੋ, ਖੁਸ਼ੀਆਂ ਆਉਣ ਤੁਹਾਡੇ ਪਰਿਵਾਰਾਂ ਦੇ ਵਿੱਚ। ਇਸ ਤੋਂ ਵੱਡੀ ਤੁਹਾਨੂੰ ਪਤਾ ਕਿ ਮੈਂ ਹੋਰ ਕੋਈ ਅਰਦਾਸ ਤੁਹਾਡੇ ਵਾਸਤੇ ਨਹੀਂ ਕਰ ਸਕਦਾ। ਪਰ ਅੱਜ ਗੀਤ, ਕੱਲ੍ਹ ਵੀ ਇੱਕ ਸੱਜਣ ਦੀ ਕਾਲ ਆਈ ਸੀ, ਕਹਿੰਦੇ ਜੀ ਉਹ ਅਮਰੀਕ ਸਿੰਘ ਜੀ ਰੰਗੀਲਾ ਸਾਹਿਬ ਨਹੀਂ ਆਏ, ਸੈਣੀ ਸਾਹਿਬ ਹੁਸ਼ਿਆਰਪੁਰ ਦੀ ਸਰਕਾਰ, ਪਰ ਉਹ ਆਏ ਨਹੀਂ ਆਏ। ਪਰ ਸਾਡੇ ਕੋਲ ਸੈਣੀ ਜੀ ਪਹੁੰਚ ਗਏ ਸਟੂਡੀਓ 'ਚ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਆਪਣੇ ਕੰਮ ਦੇ ਮਾਹਿਰ ਔਰ ਆਪਣੀ ਜ਼ਿੰਦਗੀ ਦਾ ਬੜਾ ਵੱਡਾ ਤਜਰਬਾ ਹੈ ਉਹਨਾਂ ਦੇ ਇੰਸ਼ੋਰੈਂਸ ਲਾਈਨ ਦਾ। ਔਰ ਹਰਪ੍ਰੀਤ ਸੈਣੀ ਜੀ ਸਟੂਡੀਓ 'ਚ ਪਹੁੰਚ ਗਿਆ। ਕੋਈ ਗੀਤ ਤੁਹਾਡੇ ਵਾਲੀ ਕੋਈ ਮਨਪਸੰਦ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ, ਔਰ ਮੈਂ ਉਹ ਗੀਤ ਲਾਉਣ ਦੀ ਤੁਹਾਡੇ ਵਾਸਤੇ ਕੋਸ਼ਿਸ਼ ਜ਼ਰੂਰ ਕਰੂੰਗਾ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 9056733337, 905-600-7333 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। 905-600-7733337, 905-600-7333337। ਕੁਛ ਇੱਦਾਂ ਦਾ ਗੀਤ ਦੱਸਿਓ ਜਿਹੜਾ ਕੋਈ ਰੂਹਦਾਰੀ ਵਾਲਾ ਗੀਤ ਹੋਵੇ। ਰੂਹਦਾਰੀ ਤੋਂ ਮੇਰੀ ਮੁਰਾਦ ਇਹ ਹੈ, ਭਾਵੇਂ ਕੋਈ ਸਿੰਗਰ ਗਾਉਂਦੇ ਹੋਣ ਨਾ, ਪਰ ਉਹ ਆਪਣੇ ਗੀਤ ਬਹੁਤ ਘੱਟ ਗਾਉਂਦੇ ਹੁੰਦੇ ਆ, ਪਰ ਉਹ ਸੁਣਦੇ ਕਿਹਨਾਂ ਨੂੰ ਹੁੰਦੇ? ਜਿਹੜੇ ਉਹਨਾਂ ਦੇ ਉਸਤਾਦ ਲੋਕ ਹੁੰਦੇ ਆ, ਜਿਹੜੇ ਬੜੇ ਹੀ ਮਿਊਜ਼ਿਕ ਦੇ ਵਿੱਚ ਪਾਰਖੂ ਲੋਕ ਹੁੰਦੇ ਆ, ਜਿਨ੍ਹਾਂ ਨੇ ਮਿਊਜ਼ਿਕ ਦੇ ਵਿੱਚ, ਜਿਵੇਂ ਕਹਿੰਦੇ ਹੁੰਦੇ ਨਾ, ਜਿਨ੍ਹਾਂ ਦੀ ਫੈਕਟਰੀ ਹੁੰਦੀ ਸੀ ਮਿਊਜ਼ਿਕ ਦੀ, ਅਤੇ ਉਹੋ ਜਿਹੇ ਲੋਕਾਂ ਦਾ ਕੋਈ ਗੀਤ ਦੱਸਿਓ ਜੇ ਤੁਹਾਨੂੰ ਸਿਰੇ ਸਿਰ ਕੋਈ ਯਾਦ ਹੋਵੇ, ਅਤੇ ਮੈਂ ਉਹ ਗੀਤ ਤੁਹਾਡੇ ਵਾਸਤੇ ਲਾਉਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ, ਭਾਵੇਂ ਹਿੰਦੀ ਦਾ ਹੋਵੇ ਭਾਵੇਂ ਪੰਜਾਬੀ ਦਾ ਹੋਵੇ। ਨੰਬਰ ਸਟੂਡੀਓ ਦਾ ਸੇਮ ਹੀ ਆ, 905-600-7333। ਹਰਪ੍ਰੀਤ ਜੀ ਕੀ ਹਾਲ ਚਾਲ ਆ?
1: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸੌਗ ਦਾ ਠੀਕ ਹੋ?
1: ਬਹੁਤ ਵਧੀਆ ਜੀ।
0: ਬਹੁਤ ਫੈਮਿਲੀਜ਼ ਆ ਰਹੀਆਂ, ਔਰ ਤੁਹਾਨੂੰ ਪਤਾ ਕਿ ਗਰਮੀਆਂ ਦਾ ਮਾਹੌਲ 'ਚ ਹੋ ਗਿਆ ਸ਼ੁਰੂ, ਮੌਸਮ ਵੀ ਇੱਦਾਂ ਦਾ ਹੋ ਗਿਆ ਕਿ ਬਹੁਤ ਫੈਮਿਲੀਜ਼ ਕੋਈ ਪਾਕਿਸਤਾਨ ਤੋਂ, ਇੰਡੀਆ ਤੋਂ, ਕਿਤੋਂ ਵੀ ਹੋਰ ਵੀ ਕੰਟਰੀ 'ਚੋਂ ਆ ਰਹੀਆਂ, ਆਪਣੇ ਇੱਥੇ ਆਪਣੇ ਪੇਰੈਂਟਸ ਆ ਰਹੇ ਆ, ਕੋਈ ਸਿਸਟਰ ਬ੍ਰਦਰਸ ਆ ਰਹੇ ਆ, ਔਰ ਉਹਨਾਂ ਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਹੈ, ਇਹ ਜਿਹੜਾ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਪੈਂਦੀ ਹੈ ਆਪਣੇ ਪੇਰੈਂਟਸ ਵਾਸਤੇ, ਉਸ ਤੋਂ ਬਿਨਾਂ ਵੀਜ਼ਾ ਡਿਕਲੇਅਰ ਨਹੀਂ ਹੁੰਦਾ?
1: ਨਹੀਂ, ਜਿਹੜੇ ਸੁਪਰ ਵੀਜ਼ਾ ਦੇ ਲਈ ਜਿਹੜੀ ਮੈਡੀਕਲ ਇੰਸ਼ੋਰੈਂਸ ਆ, ਪਹਿਲੀ ਚੀਜ਼ ਤਾਂ ਇਹ ਸੁਪਰ ਵੀਜ਼ਾ ਹੈਗਾ ਸਿਰਫ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਲਈ। ਜੇ ਸਾਡੀ ਕੋਈ ਹੋਰ ਰਿਲੇਟਿਵਸ ਆ ਰਹੇ ਆ, ਸਾਡੇ ਸਿਸਟਰ, ਸਾਡੇ ਬ੍ਰਦਰ, ਸਾਡੇ ਫਰੈਂਡ ਸਰਕਲ 'ਚੋਂ, ਉਹਨਾਂ ਲਈ ਸੁਪਰ ਵੀਜ਼ਾ ਨਹੀਂ ਹੈਗਾ।
0: ਠੀਕ ਹੈ,
1: ਠੀਕ ਹੈ। ਸੋ ਜਦੋਂ ਆਪਾਂ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਸਪੋਂਸਰ ਕਰਦੇ ਹਾਂ, ਉਹਦੀ ਕੰਡੀਸ਼ਨ ਹੀ ਇਹ ਹੈ ਕਿ ਤੁਹਾਡੇ ਕੋਲ ਮੈਡੀਕਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਸੋ ਇੱਕ ਮੈਂਡੇਟਰੀ ਕੰਡੀਸ਼ਨ ਆ। ਮੈਂਡੇਟਰੀ ਕੰਡੀਸ਼ਨ ਦਾ ਮਤਲਬ ਇਹ ਹੈਗਾ ਕਿ ਉਹ ਤੋਂ ਬਿਨਾਂ ਤੁਹਾਡੇ ਪੇਪਰ ਕੰਪਲੀਟ ਨਹੀਂ ਹੈਗੇ। ਸੋ ਜੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਇੰਸ਼ੋਰੈਂਸ ਪੇਪਰ ਪ੍ਰੋਪਰ ਨਹੀਂ ਹੈਗੇ ਤਾਂ ਵੀਜ਼ਾ ਨਹੀਂ ਲੱਗਣਾ ਸੁਪਰ ਵੀਜ਼ਾ।
0: ਠੀਕ ਹੈ।
1: ਦੂਜੀ ਚੀਜ਼ ਇਹ ਹੈ ਕਿ ਜੇ ਚਲੋ ਸੁਪਰ ਵੀਜ਼ਾ ਲੱਗ ਗਿਆ, ਸੈਕਿੰਡ ਟਾਈਮ, ਥਰਡ ਟਾਈਮ ਬੰਦਾ ਆ ਰਿਹਾ, ਆਪਾਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਸੋਚਦੇ ਰਹਿੰਦੇ ਹਾਂ ਕਿ ਕਿੱਥੋਂ ਆਪਾਂ ਪੈਸੇ ਸੇਵ ਕਰ ਲਈਏ। ਸੋ ਉੱਥੇ ਆਪਾਂ ਕਈ ਵਾਰੀ ਇਹ ਸੋਚਦੇ ਹਾਂ ਕਿ ਚਲੋ ਕੋਈ ਨਹੀਂ, ਹੁਣ ਤਾਂ ਇੱਕ ਵਾਰੀ ਲੱਗ ਗਿਆ ਸੁਪਰ ਵੀਜ਼ਾ, ਦੂਜੀ ਵਾਰੀ, ਤੀਜੀ ਵਾਰੀ ਆਉਣਾ ਪੇਰੈਂਟਸ ਨੇ, ਕਿਹੜਾ ਲੋੜ ਆ ਇੰਸ਼ੋਰੈਂਸ ਦੀ। ਆਪਾਂ ਇਹ ਨਹੀਂ ਸੋਚਦੇ ਕਿ ਇਹ ਜਿਹੜਾ ਇੰਸ਼ੋਰੈਂਸ ਪੇਪਰ ਹੈ ਇਹ ਸਿਰਫ ਆਪਾਂ ਵੀਜ਼ਾ ਲੈਣ ਦੇ ਲਈ ਨਹੀਂ ਲਿਆ ਸੀ, ਇਹ ਕੋਈ ਪੇਪਰ ਵਰਕ ਨਹੀਂ ਹੈਗਾ, ਇਹ ਐਕਚੁਅਲ ਦੇ ਵਿੱਚ ਇੱਕ ਇੰਸ਼ੋਰੈਂਸ ਕੰਟਰੈਕਟ ਆ, ਜਿਹਦੇ ਵਿੱਚ ਇਹ ਹੈ ਕਿ ਕੱਲ੍ਹ ਨੂੰ ਇਨਕੇਸ ਜਦੋਂ ਪੇਰੈਂਟਸ ਇੱਥੇ ਆਉਂਦੇ ਆ, ਗ੍ਰੈਂਡ ਪੇਰੈਂਟਸ ਇੱਥੇ ਆਉਂਦੇ ਆ, ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਆ, ਕੋਈ ਹੋਸਪਿਟਲਾਈਜੇਸ਼ਨ ਹੋ ਜਾਂਦੀ ਆ, ਉਸ ਟਾਈਮ ਦੇ ਉੱਪਰ ਸਾਨੂੰ ਪਾਲਿਸੀ ਨੇ ਕਵਰ ਕਰਨਾ ਹੈ। ਇਮੀਗ੍ਰੇਸ਼ਨ ਨੂੰ ਕੀ ਜ਼ਰੂਰਤ ਸੀ ਇਹ ਵਾਲੀ ਇੰਸ਼ੋਰੈਂਸ ਦੀ ਪਾਲਿਸੀ ਨੂੰ ਮੈਂਡੇਟਰੀ ਕਰਨ ਦੇ ਲਈ? ਵਿਜ਼ਟਰ ਵੀਜ਼ਾ 'ਚ ਤਾਂ ਕੋਈ ਮੈਂਡੇਟਰੀ ਨਹੀਂ ਹੈਗੀ ਇਹ ਚੀਜ਼, ਉਹ ਤਾਂ ਮਤਲਬ ਇਹੀ ਸੀਗਾ, ਉਹਨਾਂ ਨੂੰ ਵੀ ਪਤਾ ਸੀਗਾ ਕਿ ਜਦੋਂ ਇਸ ਏਜ ਗਰੁੱਪ ਵਾਲੇ ਪਰਸਨ ਇੱਥੇ ਆਉਂਦੇ ਆ, ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਹੈਗੀ ਹੈ, ਜਿਹੜੇ ਬੰਦੇ ਨੇ ਸਪੋਂਸਰ ਕੀਤਾ ਹੁੰਦਾ ਉਹਦੇ ਉੱਪਰ ਬਹੁਤ ਵੱਡਾ ਬਰਡਨ ਹੁੰਦਾ ਹੈ ਕਿ ਕੱਲ੍ਹ ਨੂੰ ਅਗਰ ਹੋਸਪਿਟਲ 'ਚ ਚਲੇ ਗਏ, $1,00,000 ਦਾ ਬਿੱਲ ਬਣ ਗਿਆ, ਉਹ $1,00,000 ਬੰਦੇ ਨੇ ਕਿੱਥੋਂ ਕਵਰ ਕਰਨਾ ਹੈ? ਇਸੇ ਕਰਕੇ ਉਹਨਾਂ ਨੇ ਇੱਕ ਇੰਸ਼ੋਰੈਂਸ ਨੂੰ ਮੈਂਡੇਟਰੀ ਰੱਖ ਦਿੱਤਾ ਕਿ ਇੱਕ ਤਾਂ ਲੌਂਗ ਟਰਮ ਲਈ ਉਹ ਇੱਥੇ ਰਹਿ ਸਕਦੇ ਆ, ਜਦੋਂ ਉਹਨਾਂ ਨੇ ਲੌਂਗ ਟਰਮ ਲਈ ਇੱਥੇ ਰਹਿਣਾ ਹੈਗਾ ਆ, ਅਫਕੋਰਸ ਉਸ ਟਾਈਮ ਦੇ ਵਿੱਚ ਕੋਈ ਨਾ ਕੋਈ ਮੈਡੀਕਲ ਸਿਚੁਏਸ਼ਨ ਆ ਸਕਦੀ ਆ, ਇਸ ਕਰਕੇ ਉਹਨਾਂ ਨੇ ਰੱਖ ਦਿੱਤਾ ਕਿ ਇੰਸ਼ੋਰੈਂਸ ਪਾਲਿਸੀ ਤੁਹਾਡੇ ਲਈ ਜ਼ਰੂਰੀ ਆ, ਤੁਹਾਨੂੰ ਹੈਵ ਟੂ ਹੈਵ ਲੈਣੀ ਪੈਣੀ ਆ। ਸੋ ਹੁਣ ਜਦੋਂ ਇੱਕ ਵਾਰੀ ਪਾਸਪੋਰਟ ਦੇ ਉੱਪਰ ਸੁਪਰ ਵੀਜ਼ਾ ਵਾਲੇ ਦੇ ਵੀਜ਼ੇ ਦੀ ਸਟੈਂਪ ਲੱਗ ਗਈ, ਸੋ ਜਿਹੜਾ PG-1 ਵੀਜ਼ਾ ਹੈਗਾ, ਤਾਂ ਉਸ ਟਾਈਮ ਦੇ ਮਤਲਬ ਇਹ ਹੈਗਾ ਕਿ ਜਿੰਨੀ ਮਰਜ਼ੀ ਵਾਰ ਉਹ ਇੱਥੇ ਆਉਣਗੇ, ਹਰ ਵਾਰੀ ਉਹਨਾਂ ਦੇ ਕੋਲ ਇੰਸ਼ੋਰੈਂਸ ਪਾਲਿਸੀ ਹੋਣੀ ਜ਼ਰੂਰੀ
0: ਹੈ
1: ਐਂਡ ਰੈਂਡਮਲੀ ਏਅਰਪੋਰਟ 'ਤੇ ਚੈੱਕ ਹੁੰਦੀ ਆ ਸੋ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪਿਛਲੀ ਵਾਰ ਤੁਹਾਡੇ ਪੇਰੈਂਟਸ ਦੀ ਪਾਲਿਸੀ ਚੈੱਕ ਨਹੀਂ ਹੋਈ ਸੀ ਤਾਂ ਐਦਕੀ ਨਹੀਂ ਹੋਣੀ ਮੇਰੇ ਦੋ ਕਲਾਇੰਟਾਂ ਦੀ ਪਾਲਿਸੀਜ਼ ਇਹਦੀ ਚੈੱਕ ਹੋ ਚੁੱਕੀਆਂ ਰੀਸੈਂਟਲੀ ਇਹ ਜਿਹਦੇ ਵਿੱਚ ਉਹਨਾਂ ਨੇ ਇੱਕ ਪਰਸਨ ਨੇ ਸਿਰਫ 4 ਮਹੀਨੇ ਦੀ ਕਵਰੇਜ ਕਰਵਾਈ ਸੀਗੀ ਉਹ ਕਹਿੰਦੇ ਕਿ ਕੁੱਡ ਪੋਸੀਬਲ ਸਾਡੇ ਕੋਲ ਰਿਟਰਨ ਟਿਕਟ ਤਾਂ ਨਹੀਂ ਹੈਗੀ ਪਰ 4 ਮਹੀਨੇ ਬਾਅਦ ਚਲੇ ਜਾਣਾ ਉਹਨਾਂ ਨੇ ਤਾਂ ਏਅਰਪੋਰਟ 'ਤੇ ਇਮੀਗ੍ਰੇਸ਼ਨ ਆਫਿਸਰ ਨੇ ਰੋਕ ਲਿਆ ਸੀਗਾ ਈਧਰ ਸਾਨੂੰ ਸਾਲ ਦੀ ਪਾਲਿਸੀ ਚੇਂਜ ਕਰਵਾ ਕੇ ਦਿਖਾਓ ਹੁਣੇ ਜਾਂ ਅਸੀਂ ਤੁਹਾਡਾ ਸੁਪਰ ਵੀਜ਼ਾ ਚੇਂਜ ਕਰਕੇ ਵਿਜ਼ਿਟਰ ਕਰ ਦਿੰਦੇ ਹਾਂ ਤਾਂ ਫਿਰ ਉਹਨਾਂ ਨੇ ਉਸੇ ਵੇਲੇ ਏਅਰਪੋਰਟ ਤੋਂ ਕਾਲ ਕੀਤੀ ਉਸੇ ਵੇਲੇ ਮੈਂ ਪਾਲਿਸੀ ਚੇਂਜ ਕਰਕੇ ਭੇਜੀ ਹੁਣ ਕਈ ਵਾਰ ਇੱਦਾਂ ਹੋ ਸਕਦਾ ਹੈ ਕਿ ਉਸ ਟਾਈਮ 'ਤੇ ਅਸੀਂ ਅਵੇਲੇਬਲ ਨਹੀਂ ਹੈਗੇ ਤਾਂ ਫਿਰ ਕਿਸ ਤਰ੍ਹਾਂ ਉਹ ਪਾਲਿਸੀਜ਼ ਚੇਂਜ ਹੋਣੀਆਂ ਆ ਇੱਕ ਕਲਾਇੰਟ ਦੇ ਲਈ ਉਹਨਾਂ ਦੀ ਪਾਲਿਸੀ 2 ਦਿਨ ਪਹਿਲਾਂ ਸ਼ੁਰੂ ਹੋ ਗਈ ਸੀਗੀ 365 ਦਿਨ ਪੂਰੇ ਨਹੀਂ ਹੋ ਰਹੇ ਸੀ ਤਾਂ ਵੀ ਇਮੀਗ੍ਰੇਸ਼ਨ ਆਫਿਸਰ ਨੇ ਰੋਕ ਲਿਆ ਸੀਗਾ ਕਿ 2 ਦਿਨ ਪਹਿਲਾਂ ਜਿਹੜੀ ਪਾਲਿਸੀ ਸ਼ੁਰੂ ਹੋਈ ਆ ਇਹਦੇ 2 ਦਿਨ ਸਾਨੂੰ ਐਕਸਟੈਂਡ ਕਰਕੇ ਪਾਲਿਸੀ ਪੇਪਰ ਦਿਖਾਓ ਕਿ 365 ਦਿਨ ਪੂਰੇ ਹੋਣੇ ਚਾਹੀਦੇ ਆ ਸੋ ਇਸ ਕਰਕੇ ਜਿਹੜੇ ਸਾਡੇ ਐਕਸਪੀਰੀਅੰਸਿਸ ਹੁੰਦੇ ਆ ਅਸੀਂ ਹਮੇਸ਼ਾ ਆਪਣੇ ਕਲਾਇੰਟਸ ਨਾਲ ਸ਼ੇਅਰ ਕਰਦੇ ਹਾਂ ਕਿ ਤੁਹਾਨੂੰ ਅਗਰ ਸੁਪਰ ਵੀਜ਼ੇ ਤੋਂ ਆ ਰਹੇ ਆ ਸਾਲ ਦੀ ਪਾਲਿਸੀ ਲਓ ਚਾਹੇ ਮੰਥਲੀ ਇੰਸਟਾਲਮੈਂਟ 'ਚ ਲੈ ਲਓ ਅਗਰ ਤੁਸੀਂ ਪੂਰੇ ਸਾਲ ਦੀ ਪੇਮੈਂਟ ਨਹੀਂ ਦੇ ਸਕਦੇ ਜਾਂ ਤੁਸੀਂ ਸ਼ਿਓਰ ਨਹੀਂ ਹੈਗੇ ਕਿ ਪੇਰੈਂਟਸ ਨੇ ਕਿੰਨਾ ਕੁ ਚਿਰ ਰਹਿਣਾ ਹੈਗਾ ਆ ਸੋ ਪਾਲਿਸੀ ਆਪਣੇ ਸਾਲ ਦਾ ਪੇਪਰ ਲਓ ਔਰ ਉਹਦੇ ਵਿੱਚ ਤੁਸੀਂ ਮੰਥਲੀ ਇੰਸਟਾਲਮੈਂਟ ਦੇ ਨਾਲ ਪੇਮੈਂਟਸ ਦਿਓ ਫਸਟ 2 ਮੰਥ ਦਾ ਜਿਹੜਾ ਹੈਗਾ ਤੁਹਾਨੂੰ ਪਹਿਲਾਂ ਦੇਣਾ ਪਊਗਾ ਫਸਟ ਐਂਡ ਲਾਸਟ ਮੰਥ ਦੀ ਐਂਡ ਉਸ ਤੋਂ ਬਾਅਦ ਤੁਹਾਡੀ ਮੰਥਲੀ ਚੱਲੀ ਜਾਊਗੀ
0: ਜੀ ਜੀ ਜੀ ਮੈਂ ਨੰਬਰ ਹਰਪ੍ਰੀਤ ਸੈਣੀ ਦਾ ਇੱਕ ਵਾਰੀ ਤੁਹਾਨੂੰ ਫਿਰ ਦੇ ਦਿੰਦਾ ਕਿਉਂਕਿ ਬੜੇ ਆਪਣੇ ਕੰਮ ਦੇ ਵਿੱਚ ਮਾਹਿਰ ਲਏ ਲੋਕ ਐਕਸਪਰਟਸ ਆ ਔਰ 416-817-6500 ਦੇ ਕਾਲ ਕੀਤੀ ਜਾ ਸਕਦੀ ਹੈ ਹੈਲੋ ਹੈਲੋ
2: ਜੀ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
2: ਸਰ ਇੱਕ ਨੰਬਰ ਚਾਹੀਦਾ ਸੀ ਜੀ
0: ਕਿਹਦਾ ਨੰਬਰ ਚਾਹੀਦਾ ਜੀ ਬੋਲੋ
2: ਤੁਸੀਂ ਦੱਸਦੇ ਹੁੰਦੇ ਇੱਕ ਟੈਚੀ ਭੇਜਣਾ ਹੋਵੇ ਤਾਂ ਨੰਬਰ ਦਿੰਦੇ
0: ਇੰਡੀਆ ਭੇਜਣਾ ਟੈਚੀ
2: ਹਾਂਜੀ ਹਾਂਜੀ
0: ਉਹ ਅੱਛਾ ਸੂਟ ਸਾਟ ਭੇਜਣੇ ਕੋਈ ਪੁਰਾਣੇ ਹਾਂਜੀ
2: ਨਹੀਂ ਸੂਟ ਤਾਂ ਨਹੀਂ ਭੇਜਣੇ ਹੈਗੇ
0: ਅੱਛਾ ਮੈਂ ਕਿਹਾ ਪੁਰਾਣੇ ਸੂਟ ਭੇਜਣੇ ਆ
2: ਆਪਣੇ ਸੂਟ ਤੂੰ ਆਪਣੇ ਸਮਾਨ ਭੇਜਣਾ ਸੀ
0: ਅੱਛਾ 437 437 445
2: ਜੀ
0: 6667
2: ਥੈਂਕ ਯੂ
0: ਠੀਕ ਹੈ ਜੀ ਕਰ ਦਿਓ ਇਹਨਾਂ ਨੂੰ ਕਾਲ ਜੀ ਟੈਚੀ ਭੇਜੋ ਇੰਡੀਆ ਨੂੰ ਪੁਰਾਣੇ ਸੂਟ ਭੇਜੋ ਤੇ ਜਿਹੜਾ ਇੱਥੋਂ ਭੇਜਣਾ ਟੈਚੀ ਉਹ ਉੱਥੇ ਜਾਂ ਖਾਲੀ ਹੋਏ ਨਾ ਫਿਰ ਮੁੜ ਕੇ ਨਵੇਂ ਸੂਟਾਂ ਨਾਲ ਭਰ ਕੇ ਆ ਜਾਣਾ ਉੱਥੇ ਟੈਚੀ 905-673-3337 ਲਓ ਜੀ ਅੱਜ ਮੈਂ ਇੱਕ ਗੀਤ ਮੈਨੂੰ ਬੜਾ ਪਸੰਦ ਆ ਗੀਤ ਵਾਲਾ ਔਰ ਕੱਲ੍ਹ ਪਰਸੋਂ ਦਾ ਮੈਂ ਲਗਾਤਾਰ ਹੀ ਗੀਤ ਲੱਗ ਰਿਹਾ ਵੈਸੇ ਔਰ ਗੀਤ ਹੈ ਹੀ ਬੜਾ ਪਿਆਰਾ ਬਹੁਤ ਮੁਹੱਬਤ ਵਾਲਾ ਗੀਤ ਹੈ ਬੜਾ ਹੀ ਪਿਆਰ ਵਾਲਾ ਗੀਤ ਹੈ ਬੜਾ ਹੀ ਕਹਿੰਦੇ ਆ ਦੀਵਾਨਗੀ ਵਾਲਾ ਗੀਤ ਹੈ ਔਰ ਐਸੇ ਗੀਤ ਜਦੋਂ ਤੁਸੀਂ ਸੁਣਦੇ ਆ ਤੇ ਆਟੋਮੈਟਿਕਲੀ ਤੁਹਾਨੂੰ ਵੀ ਕੁਛ ਨਾ ਕੁਛ ਫਿਰ ਫੀਲਿੰਗਸ ਜਿਹੜੀਆਂ ਪੋਜ਼ਿਟਿਵ ਵੇਵਸ ਜਿਹੜੀਆਂ ਹੁੰਦੀਆਂ ਡੈਫੀਨੇਟਲੀ ਹੁੰਦੀਆਂ ਔਰ ਇਹ ਗੀਤ ਸੁਣ ਕੇ ਵਾਕਿਆ ਹੀ ਤੁਹਾਨੂੰ ਚੰਗਾ ਲੱਗਦਾ ਕਿਉਂਕਿ ਇਸ ਗੀਤ ਦਾ ਜਿਹੜਾ ਮਿਊਜ਼ਿਕ ਬੜਾ ਪਿਆਰਾ ਹਿੰਦੀ ਦਾ ਗੀਤ ਹੈ ਔਰ ਇਹ ਗੀਤ ਸੁਣ ਕੇ ਤੁਸੀਂ ਨਾ ਭੱਜ ਭੱਜ ਵਾਲਾ ਕੰਮ ਨਹੀਂ ਹੁੰਦਾ ਜਿਹੜੇ ਬੰਦੇ ਰਿਲੈਕਸ ਦੇ ਵਿੱਚ ਹੋਣਾ ਚਾਹੁੰਦੇ ਆ ਜਿਹੜੇ ਬੰਦੇ ਆਪਣੇ ਸਫ਼ਰ ਨੂੰ ਪੂਰਾ ਇੰਜੋਏ ਕਰਨਾ ਚਾਹੁੰਦੇ ਆ ਜਿਹੜੇ ਬੰਦੇ ਆਪਣੇ ਸਫ਼ਰ ਦੇ ਵਿੱਚ ਆਪਣੀਆਂ ਫੈਮਿਲੀ ਨਾਲ ਜਾ ਰਹੇ ਆ ਬੜੇ ਪਿਆਰੇ ਪਿਆਰੇ ਮਿੱਠੇ ਮਿੱਠੇ ਗੀਤ ਸੁਣਨਾ ਚਾਹੁੰਦੇ ਆ ਉਹਨਾਂ ਵਾਸਤੇ ਗੀਤ ਹਾਜ਼ਰ ਹੈ ਕਿਉਂਕਿ ਇਹ ਗੀਤ ਹੈ ਹੀ ਇੰਨਾ ਖੂਬਸੂਰਤ ਇਹ ਮੂਵੀ ਕਿਹੜੀ ਸੀ ਕਿਸੇ ਨੂੰ ਯਾਦ ਹੈ ਮੂਵੀ ਕਿਹੜੀ ਸੀ ਵਾਲਾ ਜਿਹੜਾ ਬੈਕਗਰਾਊਂਡ ਤੁਸੀਂ ਮਿਊਜ਼ਿਕ ਸੁਣ ਰਹੇ ਹਾਂ ਮੇਰਾ ਖਿਆਲ ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿਉਂਕਿ ਗੀਤ ਬੜਾ ਈਜ਼ੀ ਹੈ ਬੜਾ ਸੌਖਾ ਜਿਹਾ ਔਰ ਮੂਵੀ ਦਾ ਨਾਮ ਵੀ ਸ਼ਾਇਦ ਤੁਹਾਨੂੰ ਡੈਫੀਨੇਟਲੀ ਜ਼ਰੂਰ ਪਤਾ ਹੋਏਗਾ 905-673-3337 905-673-3337 ਦੇ ਤੁਹਾਡੀ ਮੇਰੀ ਤੁਹਾਡੀ ਗੱਲਬਾਤ ਹੋ ਸਕਦੀ ਹੈ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਜੀ ਸ਼ੋਅ ਕੈਸਾ ਬੰਦੇ ਨੇ ਡਰੰਮ ਪਲੇ ਕੀਤਾ ਬਈ ਕਮਾਲ ਦੀ ਗੱਲ ਹੈ ਜਦੋਂ ਗਿਟਾਰ ਵੱਜਦੀ ਹੋਵੇ ਸਮਝਿਆ ਕਰੋ ਰੋਮਾਂਟਿਕ ਸੌਂਗ ਹੀ ਹੈ ਲਾ ਜਿਹੜਾ ਗਿਟਾਰ ਫੁੱਲ ਭਰ ਕੇ ਗਿਟਾਰ ਵੱਜਦੀ ਹੋਵੇ ਨਾ ਤੇ ਸਮਝੋ ਫਿਰ ਰੋਮਾਂਟਿਕ ਸੌਂਗ ਹੀ ਚੱਲ ਰਿਹਾ

0: ਇੰਨਾ ਪਿਆਰਾ ਗੀਤ, ਇੰਨਾ ਸੋਹਣਾ ਗੀਤ, ਸਿੰਘ ਹਰਜੀਤ ਦੀ ਪਸੰਦ ਦਾ ਗੀਤ ਹੋਵੇ ਤੇ ਤੁਹਾਨੂੰ ਪਤਾ ਨਾ ਲੱਗੇ ਮੂਵੀ ਕਿਹੜੀ ਹੈ ਯਾਰ, ਸਰਪ੍ਰਾਈਜ਼। ਹੈਲੋ
1: ਭਾਜੀ, ਕਿਉਂਕਿ ਫਿਲਮ ਦਾ ਸੌਂਗ ਹੈ।
0: ਕਿਹੜੀ ਮੂਵੀ ਦਾ?
1: ਕਿਉਂਕਿ
0: ਤੁਹਾਨੂੰ ਪਤਾ ਸੀ ਇਹ ਗੀਤ ਕਿਹੜੀ ਮੂਵੀ ਦਾ ਵੈਸੇ? ਹਾਂਜੀ
1: ਹਾਂਜੀ ਹਾਂਜੀ ਭਾਜੀ ਪਤਾ।
0: ਅੱਛਾ ਸੁਣੋ ਧਿਆਨ ਨਾਲ। ਇੱਦਾਂ ਦੇ ਮਿੱਠੇ ਮਿੱਠੇ ਗੀਤ ਸੁਣਿਆ ਕਰੋ ਫਿਰ ਬੰਦਾ ਪਿਆਰ ਦੇ ਵਿੱਚ, ਗੁੱਸੇ ਵਾਲਾ ਬੰਦਾ ਵੀ ਪਿਆਰ ਕਰਨ ਲੱਗ ਪੈਂਦਾ। ਹੈਲੋ
2: ਹੈਲੋ ਵੀਰੇ, ਸਤਿ ਸ਼੍ਰੀ ਅਕਾਲ ਜੀ।
0: ਆਓ ਜੀ, ਕੀ ਹਾਲ ਆ ਪਿਆਰਿਓ?
2: ਠੀਕ ਹੈ ਵੀਰੇ, ਠੀਕ ਹੈ, ਤੁਸੀਂ ਸੁਣਾਓ?
0: ਮੈਂ ਕਿਹਾ ਯਾਰ ਤੁਹਾਨੂੰ ਗੀਤ ਨੀ ਪਤਾ, ਇੰਨਾ ਵਧੀਆ ਗੀਤ ਲਾਇਆ ਸਵੇਰੇ ਸਵੇਰੇ।
2: ਨਹੀਂ ਨਹੀਂ ਪਤਾ ਬਾਈ ਜੀ, ਇਹ ਆਪਣਾ ਸਲਮਾਨ ਖਾਨ ਦੀ ਫਿਲਮ ਦਾ ਹੈ, ਇਹ ਕਹਿੰਦਾ ਮੂਵੀ ਦਾ ਨਾਮ ਕਿਉਂਕਿ ਹੈ ਜੀ।
0: ਕਿਉਂਕਿ ਹੈ?
2: ਹਾਂ ਜੀ।
0: ਦੇਖੀ ਮੂਵੀ ਤੁਸੀਂ
2: ਜੀ?
0: ਮੂਵੀ ਦੇਖੀ ਹੋਈ ਤਾਂ ਨੀ ਦੇਖੀ ਹੈ
2: ਮੂਵੀ? ਹਾਂ ਜੀ, ਔਰ ਆਪਣਾ ਮੇਰੇ ਭਾਈ ਅਫਗਾਨ ਤੋਂ ਆਈ ਤੇ ਫਿਰ ਉਹ ਬਾਲੀਵੁੱਡ ਮੂਵੀਆਂ ਦੇਖਦੇ ਹੀ, ਉਹਨਾਂ ਨਾਲ ਬਹਿ ਕੇ ਹੁਣ ਦੇਖਣੀਆਂ
0: ਪੈਂਦੀਆਂ। ਮੂਵੀ ਦੇਖ ਕੇ ਜਿਹੜਾ ਬੰਦਾ ਰੋਇਆ ਨਹੀਂ ਹੈ ਨਾ ਇਹ ਮੂਵੀ ਦੇਖ ਕੇ, ਸਮਝੋ ਉਹਦਾ ਦਿਲ ਬੜਾ ਪੱਥਰ ਆ ਜਿਹੜੀ ਇਹ ਮੂਵੀ ਲੱਗੇ। ਐਸਾ ਰਵਾਂਦੀ ਇਹ ਮੂਵੀ, ਕਿਹਾ ਯਾਰ ਇਹ ਕੀ ਮੂਵੀ, ਸਲਮਾਨ ਖਾਨ ਦੀ ਬੜੀ ਰਵਾਂਦੀ ਹੈ। ਇੱਕ ਸੀ ਮੂਵੀ ਜਿਹੜੀ ਹਰਪ੍ਰੀਤ, ਤੁਹਾਨੂੰ ਵੀ ਪਤਾ ਹੋਣਾ ਮੂਵੀ ਜਿਹਦੇ ਸਲਮਾਨ ਖਾਨ ਪਾਗਲ ਹੋ ਜਾਂਦਾ।
3: ਹਾਂਜੀ,
0: ਉਹ ਮੂਵੀ ਦਾ ਨਾਮ ਪਤਾ ਤੁਹਾਨੂੰ? ਮੈਨੂੰ ਤਾਂ ਯਾਦ
3: ਭੁੱਲ ਗਿਆ।
0: ਹੈਨਾ, ਜਿਹਦੇ ਚ ਉਹਦੇ ਬ੍ਰਦਰ ਉਹਨੂੰ
3: ਲੰਬੇ ਲੰਬੇ ਵਾਲ ਹੁੰਦੇ ਆ,
0: ਪਾਗਲਖਾਨੇ ਛੱਡ ਕੇ ਆ ਜਾਂਦੇ ਆ। ਉਹ ਯਾਰ ਮੂਵੀ ਕਿਹੜੀ ਸੀ, ਕਿਸੇ ਨੂੰ ਪਤਾ ਹੈ ਉਹ ਮੂਵੀ ਦਾ ਨਾਂ ਕੀ ਸੀ? ਉਹਦੇ ਗਾਣੇ ਬੜੇ ਹਿੱਟ ਸੀ ਉਹ ਮੂਵੀ ਦੇ, ਮੈਨੂੰ ਯਾਦ ਭੁੱਲ ਗਿਆ ਮੂਵੀ ਦਾ ਕੀ ਨਾਂ ਸੀ, ਪਰ ਸ਼ਾਇਦ ਤੁਹਾਨੂੰ ਕਿਸੇ ਨੂੰ ਯਾਦ ਹੋਵੇ। ਉਹਦੇ ਸੀ ਹਮਨੇ ਕੀਆ ਹੈ ਜ਼ਿੰਦਗੀ ਪਰ ਨਾਮ ਸੀ ਉਹ ਤੇਰੇ ਨਾਮ ਤੇ ਜ਼ਿੰਦਗੀ ਕਰ ਦਿੱਤੀ।
3: ਤੇਰੇ ਨਾਮ ਹੀ ਤਾਂ ਨਹੀਂ ਸੀ
0: ਉਹ ਮੂਵੀ ਦਾ ਨਾਂ, ਜੇ ਕਿਸੇ ਨੂੰ ਪਤਾ ਹੋਵੇ ਦੱਸਿਓ ਜ਼ਰੂਰ। ਬੜਾ ਵਧੀਆ ਗਾਣਾ ਸੀ ਉਹ ਮੂਵੀ ਦੇ। 905-673-3337 ਰੋਇਲ ਇੰਡੀਆ ਬੈਂਕਟ ਹਾਲ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ ਰੋਇਲ ਇੰਡੀਆ। ਲਓ ਜੀ ਰਕੇਸ਼ ਬਾਈ, ਕਿਆ ਹਾਲ ਚਾਲ ਹੈ? ਸੈੱਲ ਫੋਨ 'ਤੇ ਕਾਲ ਕਰ ਰਹੇ ਹੋ, ਸਟੂਡੀਓ 'ਤੇ ਕਰੋ ਕਾਲ। ਰਕੇਸ਼ ਬਾਈ ਸਾਡੇ ਪ੍ਰੋਗਰਾਮ ਸੁਣ ਰਹੇ। ਹੈਲੋ,
2: ਤੇਰੇ ਨਾਮ ਬਾਈ ਜੀ, ਤੇਰੇ ਨਾਮ।
0: ਅੱਛਾ ਉਹ ਮੂਵੀ ਕੈਸੀ ਯਾਰ ਮੂਵੀ ਸੀ ਦੱਸੋ, ਮੈਂ ਤਾਂ ਹੈਰਾਨ ਹੋ ਗਿਆ ਯਾਰ, ਮੂਵੀ ਬਣਾਉਂਦੇ ਕਿੱਦਾਂ ਲੋਕ ਇਹ ਮੂਵੀਆਂ ਯਾਰ। ਨਹੀਂ ਦੇਖੋ ਮੂਵੀ ਕਿਵੇਂ ਬਣਾਉਂਦੇ ਮੂਵੀ ਦੇਖੋ। ਉਹ ਬੰਦਾ ਠੀਕ ਵੀ ਹੋ ਜਾਂਦਾ ਫਿਰ ਵੀ ਉਹ ਪਾਗਲ ਕਰ ਦਿੰਦੇ ਬੰਦੇ ਨੂੰ, ਕਮਾਲ ਦੀ ਗੱਲ ਆ। ਪੰਜਾਬੀ ਵਿਰਸਾ ਨੈਕਸਟ ਕਾਲ। ਹੈਲੋ ਹੈਲੋ ਜੀ,
4: ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਜੀ?
4: ਵਧੀਆ ਜੀ ਵਧੀਆ, ਤੁਸੀਂ ਦੱਸੋ?
0: ਬਸ ਬਹੁਤ ਅੱਛੇ ਜੀ, ਬਹੁਤ ਅੱਛੇ ਜੀ।
4: ਤੁਸੀਂ ਜਿਹੜੀ ਮੂਵੀ ਪੁੱਛ ਰਹੇ ਹੋ ਉਹਦਾ ਨਾਮ ਤੇਰੇ ਨਾਮ ਹੀ ਹੈ ਸ਼ਾਇਦ।
0: ਤੁਸੀਂ ਦੇਖੀ ਮੂਵੀ ਹੋਲੀ?
4: ਹਾਂਜੀ ਹਾਂਜੀ ਦੇਖੀ ਆ।
0: ਕਿੰਨੀ ਵਾਰੀ ਰੋਏ ਸੀ ਉਹ ਮੂਵੀ ਦੇਖੇ?
4: ਨਹੀਂ ਉਦੋਂ ਮੈਂ ਛੋਟੀ ਸੀਗੀ,
0: ਹੁਣ ਵੱਡੇ ਹੋ ਗਏ।
4: ਹੁਣ ਮੈਂ ਹੁਣ ਲਾਈਕ ਸ਼ਾਇਦ ਹੁਣ ਦੇਖੀ ਹੁਣ ਮੇ ਵੀ ਰੋਣਾ ਆਵੇ, ਪਰ ਉਦੋਂ ਤਾਂ ਮੈਂ ਬਹੁਤ ਛੋਟੀ।
0: ਫਿਰ ਅੱਜ ਇੱਦਾਂ ਕਰੋ, ਅੱਜ ਆਈਪੀ ਬਾਕਸ ਦੇਖ ਲਿਓ, ਠੀਕ ਹੈ?
5: ਮੇਰਾ ਹਾਲ ਚਾਲ ਬਹੁਤ ਵਧੀਆ। ਮੇਰਾ ਨਾਮ ਸਾਧੂ ਸਿੰਘ ਮਾਂਗਟ ਹੈ
0: ਜੀ, ਮਾਂਗਟ
5: ਸਾਹਿਬ। ਬੰਬੇ ਦੂਜਾ ਦਾ ਮੇਰਾ ਸ਼ਹਿਰ ਹੈ ਤੇ ਮੈਂ ਬੰਬੇ ਜ਼ਿੰਦਗੀ ਕੱਢੀ ਹੈ।
0: ਵਾਹ ਜੀ ਵਾਹ। ਅੱਛਾ,
5: ਉੱਥੇ ਜੀ ਮੈਂ ਪਹਿਲਾਂ ਤਾਂ ਟੈਕਸੀ ਚਲਾਉਂਦਾ ਜੀ, ਬਾਅਦ ਚੋਂ ਰੱਬ ਨੇ ਬਹੁਤ ਕੁਝ ਦਿੱਤਾ।
0: ਫਿਰ ਤੁਹਾਨੂੰ ਤਾਂ ਬੰਬੇ ਸਾਰਾ ਕੁਝ ਪਤਾ ਹੋਏਗਾ, ਕਿੱਥੇ ਕਿੱਥੇ ਰਸਤੇ ਸਾਰੇ।
5: ਕਹਿੰਦਾ ਜੀ ਬੰਬੇ ਦੀ ਗਲੀ ਗਲੀ, ਕੋਈ ਵੀ ਗਲੀ।
0: ਅੱਛਾ ਜੀ, ਗੋਰੇਗਾਂਵ ਆਪਾਂ ਜੇ ਮੂਲਣ ਖੜੇ ਆ ਤੇ ਗੋਰੇਗਾਂਵ ਜਾਣਾ ਹੋਵੇ ਕਿਹੜੇ ਰਸਤੇ ਨਾਲ ਜਾਣਾ ਪਊਗਾ?
5: ਮੂਲਣ ਤੋਂ ਆਪਾਂ ਨੂੰ ਪੋਈ ਆਉਣਾ ਪੈਣਾ, ਪੋਈ।
0: ਅੱਛਾ,
5: ਮੂਲਣ ਤੋਂ ਕਾਟਕੋਪਰ ਵੱਲ ਨੂੰ ਆ ਜਾਓ, ਫਿਰ ਜਗੇਸ਼ਰੀ ਸਟੇਸ਼ਨ ਤੋਂ ਤੇ ਪੋਈ ਉੱਤੋਂ IIT ਤੇ ਹੋ ਕੇ ਗੋਰੇਗਾਂਵ ਜਾਣਾ ਨਾ। IIT ਤੋਂ ਹੋ ਕੇ ਫਿਰ ਅੱਗੇ ਗੋਰੇਗਾਂਵ ਵੱਲ ਨੂੰ, ਫਿਰ ਰੈਸਟੋਰੈਂਟ ਟੋਬਰੋ ਆ ਜਾਂਦਾ, ਉਦੋਂ ਬਾਅਦ ਫਿਰ ਘੋੜਬੰਦਰ ਰੋਡ ਆ ਜਾਂਦਾ, ਘੋੜਬੰਦਰ ਰੋਡ ਕਹਿੰਦੇ ਗੋਰੇਗਾਂਵ ਵੱਲ ਨੂੰ,
0: ਗੋਰੇਗਾਂਵ
5: ਅੱਗੇ ਫਿਰ ਰਾਈਟ ਟਰਨ ਕਰਨਾ ਪਏਗਾ
0: ਗੋਰੇਗਾਂਵ ਤੋਂ। ਮੈਂ ਤੁਹਾਨੂੰ ਇੱਕ ਕੁਐਸਚਨ, ਤੁਸੀਂ ਟੈਕਸੀ ਲਾਈ ਹੈ, ਤੁਹਾਨੂੰ ਤੁਸੀਂ ਬਿਲਕੁਲ ਸਹੀ ਦੱਸਿਆ, ਗੋਰੇਗਾਂਵ ਤੋਂ ਫਿਲਮ ਸਿਟੀ ਜਾਣਾ ਹੋਵੇ ਕਿੰਨੀ ਦੂਰ ਆ?
5: ਗੋਰੇਗਾਂਵ ਤੋਂ ਫਿਲਮ ਸਿੱਧੀ ਗੋਰੇਗਾਂਵ ਜਾਣ ਦੀ ਜ਼ਰੂਰਤ ਹੀ ਨਹੀਂ, ਉਦੋਂ ਪਹਿਲਾਂ ਹੀ ਪਰ ਉਹ ਅੰਦਰ ਤੁਹਾਡੇ ਕੋਲ ਪਾਸ ਹੋਣਾ ਚਾਹੀਦਾ।
0: ਨਹੀਂ ਜੇ ਸਪੋਜ਼ ਕਰੋ ਬੰਦਾ ਰਹਿੰਦਾ ਹੀ ਗੋਰੇਗਾਂਵ ਆ,
5: ਗੋਰੇਗਾਂਵ ਜੇ ਮੂਲਣ ਤੋਂ ਫਿਲਮ ਸਿੱਧੀ ਜਾਣਾ ਨਾ, ਫਿਰ ਗੋਰੇਗਾਂਵ ਜਾਣ ਦੀ ਜ਼ਰੂਰਤ ਨਹੀਂ ਹੈ।
0: ਅੱਛਾ,
5: ਫਿਰ ਸਾਕੀ ਨਾਕੇ ਤੋਂ ਅੱਗੇ ਨਾ ਆਈ ਆਈ ਟੀ ਹੈ ਜਿੱਥੇ ਨਾ ਤਬੇਲੇ ਤਬੂਲੇ ਮੱਝਾਂ ਮੁੱਝਾਂ ਸਾਰਾ ਗੌਰਮੈਂਟ ਦਾ ਹੀ ਏਰੀਆ ਹੈ, ਉੱਥੋਂ ਇੱਕ ਰੋਡ ਨਿਕਲਦਾ ਹੈ
0: ਜੰਗਲ ਜਿਹਾ ਏਰੀਆ, ਜੰਗਲ ਜਿਹਾ ਏਰੀਆ,
5: ਹਾਂ ਜੰਗਲ ਜਿਹਾ ਏਰੀਆ, ਉੱਥੋਂ ਫਿਰ ਜਿੱਥੇ ਫਿਲਮ ਸਿਟੀ ਹੈ ਨਾ ਉੱਥੇ ਉੱਥੋਂ ਫਿਰ ਪਾਸ ਗੋਰੇਗਾਓ ਤਾਂ ਜਾਣਾ, ਜੇ ਆਪਾਂ ਬੋਰੇਵਾਲੀ ਤੋਂ ਆਈਏ ਨਾ ਫਿਲਮ ਸਿਟੀ ਜਾਣ ਨੂੰ ਫਿਰ ਗੋਰੇਗਾਓ ਆਉਣਾ ਪਊ।
0: ਬਹੁਤ ਅੱਛੀ ਗੱਲ ਹੈ ਸਰ, ਬੜੀ ਮਾਂਗੜ ਸਾਹਿਬ ਬੜੀ ਮਿਹਰਬਾਨੀ। ਔਰ ਤੁਹਾਨੂੰ ਮੂਵੀ ਦਾ ਨਾਮ ਪਤਾ ਸੀ ਜਿਹੜੀ ਮੂਵੀ ਦੱਸ ਰਹੇ ਸਲਮਾਨ ਖਾਨ ਦੀ?
5: ਨਹੀਂ ਜੀ, ਮੈਂ ਹੁਣ ਇੱਕ ਹੋਰ ਗੱਲ ਦੱਸਣ ਲੱਗਿਆ।
0: ਜੀ ਜੀ ਹੁਕਮ।
5: ਮੈਂ ਜੀ ਪਹਿਲਾਂ ਟੈਕਸੀ ਚਲਾਈ ਤੇ ਮੈਨੂੰ ਫਿਲਮਾਂ ਦਾ ਬਹੁਤ ਸ਼ੌਕ ਸੀ ਤੇ ਮੈਨੂੰ ਸਾਰੀਆਂ, ਮੈਂ ਪਹਿਲਾਂ ਸਰਦਾਰ ਸੀਗਾ ਹੁਣ ਤਾਂ ਬਾਲ ਕਟਾ ਤੇ।
0: ਅੱਛਾ।
5: ਉਹ ਲੋਕ ਸਰਦਾਰਾਂ ਨੂੰ ਬਹੁਤ ਲਾਈਕ ਕਰਦੇ ਸੀ
0: ਬੰਬੇ,
5: ਤੇ ਉਹ ਜੀ ਮੈਨੂੰ ਗੱਡੀ ਚ ਬਹਿ ਗਏ ਚੋਰ ਦੀ ਗੱਲ ਹੈ, ਫਿਰ ਮੈਨੂੰ ਕਹਿੰਦੇ ਬਈ ਫਲਾਣੀ ਰਾਤ ਸੈਂਟਰਲ ਸਟੂਡੀਓ ਚਲੇ ਗਿਆ, ਕਹਿੰਦੇ ਮੁਹੰਮਦ ਰਫੀ ਗਾਣਾ ਭਰ ਰਹੇ ਨੇ ਤੂੰ ਦੇਖਣੀ ਹੈ? ਮੈਂ ਕਿਹਾ ਹਾਂ ਦਿਖਾ ਦੋ।
0: ਅੱਛਾ ਜੀ।
5: ਉਹ ਜੀ ਅੰਦਰ ਲੈ ਗਏ ਮੈਨੂੰ ਜਿੱਥੇ ਗਾਣਾ ਰਿਕਾਰਡਿੰਗ ਹੁੰਦੀ ਹੈ।
0: ਅੱਛਾ ਜੀ।
5: ਸੱਚੀ ਕਹਿੰਦਾ ਬਾਈ ਜੀ ਤੁਸੀਂ ਮੇਰੇ ਬੱਚੇ ਹੋ ਜਾਂ ਮੈਂ ਤੁਹਾਨੂੰ ਕੀ ਕਹਾਂ, ਮੈਂ ਤਾਂ 85 ਦਾ ਹੋ ਗਿਆ।
0: ਵਾਹ ਜੀ ਵਾਹ।
5: ਉਹ ਮੁਹੰਮਦ ਰਫੀ ਨੇ ਉਹ ਗਾਣਾ ਗਾਇਆ, ਐ ਮੇਰੀ ਮਹਿਬੂਬਾ ਤੁਝੇ ਮੇਰੇ ਸਾਥ ਚੱਲਣਾ ਹੋਗਾ, ਰੋਸ਼ਨੀ ਲੇਕਰ ਅੰਧੇਰੇ ਸੇ ਗੁਜ਼ਰਨਾ ਹੋਗਾ।
0: ਵਾਹ।
5: ਰਫੀ ਸਾਹਿਬ ਸਰਦਾਰਾਂ ਨੂੰ ਬਹੁਤ ਲਾਈਕ ਕਰਦਾ ਸੀ, 40 ਤਾਂ ਉਹ ਮਿਊਜ਼ਿਕ ਵਾਲੇ ਸੀ, ਰਫੀਕ ਕੈਬਲ ਚਿਖਲਾ ਸੀ, ਉਹਨੇ ਮੇਰੇ ਵੱਲ ਨੂੰ ਹੱਥ ਕਰਕੇ ਗਾਣਾ ਗਾਇਆ।
0: ਕਿਹੜਾ ਗਾਣਾ ਗਾਇਆ ਸੀ ਉਹਨਾਂ ਨੇ?
5: ਐ ਮੇਰੀ ਮਹਿਬੂਬਾ ਤੁਝੇ ਮੇਰੇ ਸਾਥ ਚੱਲਣਾ ਹੋਗਾ, ਰੋਸ਼ਨੀ ਲੇਕਰ ਅੰਧੇਰੇ ਸੇ ਗੁਜ਼ਰਨਾ ਹੋਗਾ।
0: ਤੁਸੀਂ ਤਾਂ ਗਾਣੇ ਬੜੇ ਪੁਰਾਣੇ ਬਣੇ।
5: ਸੁਣੋ ਮੇਰੀ ਗੱਲ।
0: ਜੀ ਜੀ।
5: ਫਿਲਮ ਦਾ ਨਾਮ 11,000 ਲੜਕੀਆਂ।
0: ਅੱਛਾ।
5: 11,000 ਲੜਕੀਆਂ ਫਿਲਮ, ਫਿਲਮ ਵਿੱਚ ਇਹ ਦਰਸਾਇਆ ਗਿਆ ਸੀ ਭਾਰਤ ਭੂਸ਼ਣ ਐਂਡ ਮਾਲਾ ਸੀਤਾ। ਡਿਸਟ੍ਰੀਬਿਊਟਰ ਆਉਂਦੇ ਨੇ ਨਾ ਉੱਥੇ, ਉਹ ਪਹਿਲਾਂ ਫਿਲਮ ਉਹਨਾਂ ਨੂੰ ਦਿਖਾਉਂਦੇ ਨੇ ਫਿਰ ਫਿਲਮ ਵਿਕਦੀ ਹੈ, ਮੈਂ ਉਹਦੇ ਵਿੱਚ ਬੈਠ ਕੇ ਫਿਲਮ ਦੇਖ ਆਇਆ।
0: ਵਾਹ ਜੀ ਵਾਹ।
5: ਮੇਰੇ ਦਾਦੇ ਦੇ ਘਰ, ਉਹਦੇ ਹੁਣ ਤਾਂ ਉਹਨੇ ਘਰ ਬਹੁਤ ਬੜਾ ਸੀ, ਮੁੰਡੇ ਨੇ ਵੇਚ ਕੇ ਬਿਲਡਿੰਗ ਬਣਾ ਦੀ।
0: ਅੱਛਾ। ਵਾਹ ਜੀ ਵਾਹ।
5: ਮੈਂ ਉਹਦੇ ਅੰਦਰ ਬੈਠ ਕੇ, ਹਾਂ ਮੈਂ ਜੀ ਇਹ ਗਾਣਾ ਸੁਣਨਾ ਚਾਹੁੰਦਾ, ਐ ਮੇਰੀ ਮਹਿਬੂਬਾ ਤੁਝੇ ਮੇਰੇ ਸਾਥ ਚੱਲਣਾ ਹੋਗਾ, ਰੋਸ਼ਨੀ ਲੇਕਰ ਅੰਧੇਰੇ ਸੇ ਗੁਜ਼ਰਨਾ ਹੋਗਾ।
0: ਮੈਂ ਸਰ
5: ਰਫੀ ਦਾ ਗਾਇਆ ਹੋਇਆ 11,000 ਲੜਕੀਆਂ 62 ਚ ਫਿਲਮ ਗਾਣਾ ਗਾਇਆ।
0: ਮੈਂ ਟਰਾਈ ਕਰਦਾ ਜੀ ਤੁਹਾਡੇ ਵਾਸਤੇ ਗੀਤ ਲਾਉਣ ਦੀ, ਠੀਕ ਹੈ ਸਰ?
5: ਅੱਛਾ, ਤੁਹਾਡਾ ਨਾਮ ਕੀ ਹੈ ਜੀ?
0: ਮੇਰਾ ਨਾਮ ਹਰਜੀਤ ਸਿੰਘ ਹੈ ਜੀ।
5: ਉਹ ਹਰਜੀਤ ਜੀ, ਤੁਸੀਂ, ਮੈਂ ਤਾਂ ਲੁਧਿਆਣੇ, ਇੱਕ ਵਾਰ ਮੈਂ ਚੌਣੇ ਬਾਜ਼ਾਰ ਚ ਘੁੰਮਦਾ ਫਿਰਦਾ ਸੀ।
0: ਅੱਛਾ ਜੀ।
5: ਉੱਥੇ ਇੱਕ ਵਾਰ ਦੁਕਾਨ ਚਲੇ ਗਿਆ ਕੱਪੜਿਆਂ ਦੀ, ਮੈਨੂੰ ਕਹਿੰਦੇ ਚੱਲ ਤੇਰੇ ਚੰਗਾ ਕੁੜਤਾ ਲੈ ਦਿੰਦੇ, ਕਰਦੇ ਕਰਦੇ ਗੱਲਾਂ, ਕਹਿੰਦੇ ਕਿੱਥੋਂ ਆਇਆ? ਮੈਂ ਕੈਨੇਡਾ ਤੋਂ ਆਇਆ। ਕਹਿੰਦੇ ਉੱਥੇ ਤਾਂ ਸਾਡਾ ਹਰਜੀਤ ਵੀ ਹੈ।
0: ਅੱਛਾ।
5: ਮੈਂ ਜਾਣਦਾ ਉਹਨੂੰ, ਤੁਹਾਡਾ ਕੋਈ ਕੋਈ ਰਿਸ਼ਤੇਦਾਰ ਦੀ ਦੁਕਾਨ ਹੈ ਚੋਲੇ ਬਾਜ਼ਾਰ ਚ, ਜਾਂ ਉਹਨਾਂ ਨੇ ਸੱਚ ਕਿਹਾ ਜਾਂ ਝੂਠ
0: ਕਿਹਾ? ਸੱਚ ਹੀ ਕਿਹਾ ਸੀ ਉਹਨਾਂ ਨੇ, ਮੇਰੇ ਰਿਸ਼ਤੇਦਾਰ ਉੱਥੇ ਜੀ, ਉਹਨਾਂ ਦੀ ਦੁਕਾਨ ਆਉਂਦੀ ਹੈ।
5: ਹਾਂਜੀ, ਮੈਂ ਅੱਜ ਤੁਹਾਡੇ ਨਾਲ ਗੱਲਾਂ ਕਰਨ ਨੂੰ ਜੀ ਕਰਦਾ ਸੀ।
0: ਬੜੀ ਮਿਹਰਬਾਨੀ।
5: ਮੇਰੀ ਆਵਾਜ਼ ਵੀ ਭੈੜੀ ਜੀ ਹੈ?
0: ਨਹੀਂ ਨਹੀਂ ਭੈੜੀ ਨਹੀਂ ਹੈਗੀ। ਦੇਖੋ ਗੱਲ ਪਤਾ ਕੀ ਹੁੰਦੀ ਹੈ, ਤੁਸੀਂ ਸਾਡੇ ਵੱਡੇ ਹੋ, ਸਾਡੇ ਵਡੇਰੇ ਹੋ ਵੱਡੇ, ਔਰ ਤੁਹਾਡੀਆਂ ਬਲੈਸਿੰਗ ਜਿਹੜੀਆਂ ਮੈਨੂੰ ਦਿਓ ਬਸ, ਮੇਰੇ ਵਾਸਤੇ ਲਾਈਫ ਦੀ ਇਹ ਬੜਾ ਚੰਗਾ ਕੀਤਾ ਤੁਸੀਂ ਮਾਂਗੜ ਸਾਹਿਬ ਕਾਲ ਕੀਤੀ ਹੈ, ਔਰ ਇਸੇ ਬਾਰੇ ਤੁਹਾਡੇ ਨਾਲ ਗੱਲਬਾਤ ਹੋ ਗਈ। ਕਰਿਆ ਕਰੋ ਫੋਨ ਰੋਜ਼, ਕੋਈ ਚੰਗਾ ਚੀਜ਼ ਤੁਹਾਡੇ ਕੋਲ ਸਾਨੂੰ ਸੁਣਨ ਨੂੰ ਮਿਲਦੀਆਂ ਚੀਜ਼ਾਂ।
5: ਜੀ ਹਰਜੀਤ ਜੀ, ਪਤਾ ਕੀ ਹੈ ਜੀ, ਅਸੀਂ ਹੋ ਗਏ ਬਜ਼ੁਰਗ, ਸਾਨੂੰ ਗੌਰਮੈਂਟ ਵੱਲੋਂ ਕਮਰਾ ਮਿਲਿਆ ਹੋਇਆ ਇੱਥੇ।
0: ਅੱਛਾ ਜੀ।
5: ਅਸੀਂ ਆਰਾਮ ਨਾਲ ਪੈ ਰਹਿੰਦੇ ਹਾਂ।
0: ਤੇ ਬੱਚੇ ਤੁਹਾਡੇ, ਬੱਚੇ ਕਿੱਥੇ ਤੁਹਾਡੇ?
5: ਚਾਰ ਬੱਚੇ ਨੇ ਜੀ, ਇੱਕ ਕੁੜੀ ਵਕੀਲ ਹੈ ਇੱਥੇ ਬਹੁਤ ਤਕੜੀ।
0: ਅੱਛਾ ਜੀ।
5: ਕਿਰਨ ਸੰਘਾ, ਦੂਜੀ ਕੁੜੀ ਬੈਂਕ ਚ ਜੋਬ ਕਰਦੀ ਹੈ ਐਡਮਿੰਟਨ।
0: ਅੱਛਾ ਜੀ।
5: ਤੀਜੀ ਕੁੜੀ ਇੱਕ ਕੰਪਨੀ ਚ ਮੈਨੇਜਰ ਹੈ। ਚੌਥਾ ਮੁੰਡਾ ਐਡਮਿੰਟਨ ਹੈ, ਉਹ ਉੱਥੇ ਟਰੱਕ, ਉਹਦਾ ਆਪਣਾ ਟਰੱਕ ਡਰਾਈਵਿੰਗ ਕਰਦਾ, ਬੱਚੇ ਨੌਕਰੀਆਂ ਕਰਦੇ।
0: ਤੇ ਫਿਰ ਬੇਟੇ ਕੋ ਨਹੀਂ ਤੁਹਾਡਾ ਸਵਾਬ ਬਣਿਆ ਜਾਣ ਦਾ, ਉਹਨਾਂ ਕੋਲ ਰਹੀਏ ਜਾ ਕੇ, ਕੋਈ ਮਨ ਨਹੀਂ ਮੰਨਿਆ
5: ਜੀ?
0: ਬੇਟੇ ਕੋ, ਮੈਂ ਕਿਹਾ ਰਹਿਣ ਦਾ ਸਵਾਬ ਨਹੀਂ ਬਣਿਆ ਤੁਹਾਡਾ ਆਪਣੇ ਬੱਚੇ ਕੋ?
5: ਮੈਂ ਸਮਝਿਆ ਨਹੀਂ ਜੀ।
0: ਮੈਂ ਕਿਹਾ ਜਿਹੜਾ ਤੁਹਾਡਾ ਬੇਟਾ ਐਡਮਿੰਟਨ ਹੈਗਾ, ਸਵਾਬ ਨਹੀਂ ਬਣਿਆ ਉਹਨਾਂ ਕੋਲ ਰਹਿਣ ਦਾ ਤੁਹਾਡਾ?
5: ਮੈਂ ਜੀ ਉਹਨਾਂ ਕੋਲ ਰਹਿ ਕੇ ਆਇਆ ਥੋੜੇ ਜਿਹੇ ਦਿਨ, ਤੇ ਜੋ ਪਿਛਲੇ ਸਾਲ ਇਹਨਾਂ ਦਿਨਾਂ ਚ ਮੈਂ ਬੰਬੇ ਜਾਂਦਾ ਜੀ। ਹਰਜੀਤ ਜੀ ਸੁਣ ਲਓ ਮੇਰੀ ਗੱਲ।
0: ਜੀ ਜੀ।
5: ਮੈਂ 6 ਮਹੀਨੇ, ਸਾਨੂੰ ਇੱਥੇ ਜਰੂਰੀ ਹੈ ਲਾਉਣੇ, 6 ਮਹੀਨਾ ਲੰਘ ਗਿਆ ਮੈਂ ਸਿੱਧਾ ਬੰਬੇ।
0: ਜਿਹੜਾ ਬੰਬੇ ਰਹਿੰਦਾ ਉਹਦਾ ਦਿਲ ਕਿੱਥੇ ਲੱਗਦਾ ਇੱਥੇ? ਗੱਲ ਤੇ ਇਹੀ ਹੈ ਨਾ।
5: ਬੰਬੇ ਮੇਰੀ ਫੈਕਟਰੀ ਹੈ ਜੀ, ਛੋਟੀ ਜਿਹੀ ਫੈਕਟਰੀ ਨੀ ਕਿਹਾ ਜਾ ਸਕਦਾ, ਮਸ਼ੀਨਾਂ ਲਾਈਆਂ ਨੇ, ਇੰਜਣਾਂ ਦੇ ਕੰਮ ਕਰਦੇ ਹਾਂ ਅਸੀਂ।
0: ਅੱਛਾ, ਵਾਹ ਜੀ ਵਾਹ, ਚਲੋ ਜੀ।
5: ਮੇਰੇ ਕੋਲ ਨੌਕਰ ਹੈ ਜੀ, 72 ਦਾ ਇੱਕ ਨੌਕਰ ਹੈ, ਉਹ ਕੰਮ ਸੰਭਾਲ ਲਿਆ, ਪਰ ਹੁਣ ਉੱਥੇ ਇੰਨਾ ਕੰਮ ਨੀ, ਥੋੜਾ ਹੀ ਕੰਮ ਰਹਿ ਗਿਆ, ਬਹੁਤ ਘੱਟ।
0: ਚਲੋ, ਬੜਾ ਚੰਗਾ ਲੱਗਾ ਜੀ ਮਾਂਗੜ ਸਾਹਿਬ, ਤੁਹਾਡੇ ਲਈ ਅਸੀਂ ਗੁੱਡ ਵਿਸ਼ਸ ਕਰਦੇ ਹਾਂ ਔਰ ਤੁਹਾਡੀ ਸਿਹਤ ਵਾਸਤੇ ਤੰਦਰੁਸਤੀ ਕਰਦੇ ਹਾਂ, ਠੀਕ ਹੈ ਸਰ?
5: ਥੋੜਾ ਟਾਈਮ ਲੈ ਲਿਆ, ਸੋਰੀ।
0: ਕੋਈ ਗੱਲ ਨੀ, ਕੋਈ ਨੀ ਸਰ, ਤੁਸੀਂ ਜੁਗ ਜੁਗ ਜੀਓ, ਔਰ ਮੈਂ ਤੁਹਾਡੇ ਵਾਸਤੇ ਇੱਕੋ ਅਰਦਾਸ ਕਰਦਾ ਕਿ ਬਾਬਾ ਜੀ ਤੁਹਾਨੂੰ ਸਿਰ ਤੇ ਸਿਰ ਬਸ ਤੰਦਰੁਸਤੀਆਂ ਦਾ ਦਾਤਾਂ ਬਖਸ਼ਣ। 85 ਈਅਰਸ ਤੁਸੀਂ ਹੋ ਗਏ ਆ, ਤੁਹਾਡੀ ਵੁਆਇਸ ਸਟਿਲ ਬੜੀ ਵਧੀਆ, ਤੁਹਾਡੀ ਸ਼ਾਰਪ ਵੁਆਇਸ ਹੈ ਮਾਂਗੜ ਸਾਹਿਬ, ਥੈਂਕ ਯੂ ਵੈਰੀ ਮਚ। ਵਕਾਰ ਖਾਨ ਸਾਹਿਬ, ਕਿਆ ਹਾਲ ਹੈ ਜੀ? ਵਕਾਰ ਖਾਨ ਸਾਹਿਬ,
6: ਸੋ ਮਚ ਹਰਜੀਤ ਜੀ, ਬਿਲਕੁਲ ਠੀਕ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
6: ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ
0: ਜੀ ਜੀ।
6: ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000।
0: ਸ਼ੁਕਰੀਆ ਸਰ, ਔਰ
6: ਆਪਕੋ ਈਦ ਮੁਬਾਰਕ ਸਰ। ਥੈਂਕ ਯੂ ਸੋ ਮਚ ਅਰਜੀ,
0: ਥੈਂਕ ਯੂ ਵੈਰੀ ਮਚ। ਪੰਜਾਬੀ ਵਰਸਾ, ਨੈਕਸਟ ਕਾਲ, ਹੈਲੋ।
7: ਹੈਲੋ
0: ਜੀ ਸਰ।
7: ਹੈਲੋ
0: ਜੀ ਜੀ, ਬੋਲੋ ਸਰ, ਬੋਲੋ ਵੀਰੇ।
7: ਹਾਂਜੀ, ਮੈਂ ਨਾ ਸਿਰਫ ਤੁਹਾਨੂੰ ਥੈਂਕ ਯੂ ਕਹਿਣਾ ਸੀਗਾ, ਤੁਸੀਂ ਉਹ ਲਾਸਟ ਕਾਲਰ ਨੂੰ ਕਾਫੀ ਟਾਈਮ ਦਿੱਤਾ, ਬਹੁਤ।
0: ਕੋਈ ਗੱਲ ਨੀ, ਉਹ ਪਤਾ ਕੀ ਹੈ, ਦੇਖੋ ਸਾਡੇ ਵੱਡੇ ਆ, ਉਹ ਸਾਡਾ ਇੱਕ ਫਰਜ਼ ਵੀ ਬਣਦਾ ਨਾ, ਸਤਿਕਾਰ ਕਰਨਾ ਵੱਡਿਆਂ ਦਾ, ਠੀਕ
7: ਹੈ? ਹਾਂਜੀ ਹਾਂਜੀ, ਨਹੀਂ ਨਹੀਂ, ਮੈਂ ਰਿਸਪੈਕਟ ਕਰਦਾ ਤੁਹਾਡੀ ਚੀਜ਼ ਦੀ, ਕਿਉਂਕਿ ਮੈਂ ਐਕਚੁਅਲੀ ਨਾ ਮੈਂ ਡੇਲੀ ਰੇਡੀਓ ਸੁਣਦਾ, ਸਾਰੇ ਪ੍ਰੋਗਰਾਮ ਸੁਣਦਾ,
0: ਹਾਂਜੀ,
7: ਤੇ ਮਤਲਬ ਬਹੁਤ ਘੱਟ ਟਾਈਮ ਮਿਲਦਾ, ਸਾਨੂੰ ਪਤਾ ਤੁਹਾਡੇ ਕੋਲ ਵੀ ਟਾਈਮ ਘੱਟ ਹੁੰਦਾ ਹਨਾ,
0: ਹਾਂਜੀ ਹਾਂਜੀ,
7: ਆਪਣੇ ਲਾਈਕ ਸਪੌਂਸਰਾਂ ਦੇ ਵੀ ਉਹਨਾਂ ਨੂੰ ਵੀ ਟਾਈਮ ਦੇਣਾ ਹੁੰਦਾ,
0: ਤੇ
7: ਮੈਂ ਸਿਰਫ ਉਹਦੇ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਸੀਗਾ ਕਿ ਤੁਸੀਂ ਵਧੀਆ ਟਾਈਮ ਦਿੱਤਾ, ਉਹਨੇ ਵਧੀਆ ਗੱਲਾਂ ਕੀਤੀਆਂ, 3-4 ਮਿੰਟ ਦਿੱਤੇ ਉਹਨਾਂ ਨੂੰ, ਤੇ ਥੈਂਕ ਯੂ ਸੋ ਮਚ ਭਾਜੀ,
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ।
7: ਪ੍ਰੋਗਰਾਮ ਬਹੁਤ ਵਧੀਆ ਹੁੰਦਾ ਭਾਜੀ, ਮੈਂ ਸੁਣਨਾ ਤੁਹਾਡਾ ਪ੍ਰੋਗਰਾਮ ਦੇ ਲਈ।
0: ਅੱਛਾ ਅੱਛਾ, ਥੈਂਕ ਯੂ ਤੁਹਾਡਾ, ਜਿਉਂਦੇ ਰਹੋ ਭਾਈ, ਜੁਗ ਜੁਗ ਜੁਗ ਜੁਗ, ਥੈਂਕ ਯੂ ਵੈਰੀ ਮਚ। ਪੰਜਾਬੀ ਵਰਸਾ ਨੈਕਸਟ ਕਾਲ ਤੇ ਜਾਣਾ, ਟ੍ਰੈਫਿਕ ਪੂਰਾ ਜੈਮ ਆ ਸਟੂਡੀਓ ਮੇਰੇ ਦਾ। ਹੈਲੋ ਹੈਲੋ
7: ਹੈਲੋ ਜੀ
0: ਜੀ ਵੀਰੇ,
8: ਬੋਬੀ ਪਧੇਰ ਬੋਲਦਾ ਸਰ, ਸਤਿ ਸ਼੍ਰੀ ਅਕਾਲ।
0: ਬੋਬੀ ਜੀ, ਕੀ ਹਾਲ ਚਾਲ ਹੈ?
8: ਮਾਹਾ ਬੱਲੇ ਬੱਲੇ ਆ ਜੀ ਪੂਰੀ।
0: ਦੇਖੋ ਤੁਹਾਨੂੰ ਬੰਬੇ ਘੁਮਾਤਾ ਅੱਜ ਆਪਾਂ,
8: ਮਾਹਾ ਕਹਿਣਾ ਜੀ, ਨਜ਼ਾਰੇ ਲਿਆਤੇ
0: ਹੈਂ, ਦੇਖੋ ਕੈਸੀ ਆ ਭਾਜੀ ਦੀਆਂ, ਮਾਂਗੜ ਸਾਹਿਬ ਕਿੰਨੇ ਪਿਆਰ ਵਾਲੇ ਸੀ,
8: ਮਾਂਗੜ ਸਾਹਿਬ ਨੇ ਨਜ਼ਾਰਾ ਲਿਆਤਾ, ਗੱਲਾਂ ਪੈਸੀਆਂ ਸੁਣਾਈਆਂ ਜੀ,
0: ਤੇ ਫਿਰ ਜਿਹੜੀ ਗੱਲਾਂ ਸੀ ਪੁੱਛੀਆਂ ਨਾ, ਮੂਲਣ ਤੋਂ ਗੋਰੇਗਾਓਂ ਜਾਣਾ ਕਿੱਦਾਂ ਜਾਣਾ, ਗੋਰੇਗਾਓਂ ਤੋਂ ਫਿਲਮ ਸਿਟੀ ਜਾਣਾ ਵੀ ਕਿੱਦਾਂ ਜਾਣਾ, ਮੈਂ ਘੁੰਮ ਕੇ ਆਇਆ, ਮੈਨੂੰ ਤਦ ਪਤਾ ਸੀ।
8: ਵਾਹ ਜੀ ਵਾਹ, ਕਿਆ ਬਾਤ ਆ ਹਰਜੀਤ ਜੀ,
0: ਬੜੀ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
9: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
9: ਹਾਂਜੀ, ਰਕੇਸ਼ ਬੋਲਦਾ
0: ਜੀ। ਰਕੇਸ਼ ਭਾਈ, ਕੀ ਹਾਲ ਚਾਲ ਹੈ?
9: ਬਸ ਬਸ ਬੜੀਆ ਬੜੀਆ, ਆਪ ਤੋ ਦਿਲ ਖੁਸ਼ ਕਰ ਦਿਆ ਯਾਰ, ਤੇਰੇ ਨਾਮ ਮੂਵੀ ਕਾ ਆਪਣੇ ਜੋ ਜਿਗੜ ਗਿਆ ਨਾ।
0: ਕੈਸੀ ਮੂਵੀ ਯਾਰ, ਵੋ ਇੱਕ ਬੰਦਾ ਵੈਸੇ ਕਿਤਨੀ ਵਾਰ ਹੋਇਆ ਹੋਗਾ ਵੋ ਮੂਵੀ ਦੇਖੇ ਯਾਰ, ਹੈ।
9: ਸਹੀ ਬਾਤ ਹੈ, ਸਹੀ ਬਾਤ ਹੈ,
0: ਥੈਂਕ ਯੂ ਵੈਰੀ ਮਚ ਰਕੇਸ਼ ਭਾਈ, ਥੈਂਕ ਯੂ ਵੈਰੀ ਮਚ, ਥੈਂਕ ਯੂ। ਨੈਕਸਟ ਕਾਲ, ਹੈਲੋ।
10: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
10: ਹਾਂਜੀ ਭਾਈ, ਬਹੁਤ ਚੰਗਾ ਲੱਗਾ ਅੰਕਲ ਜੀ ਆਏ ਤੇ, ਸਭ ਇਹਨਾਂ ਨੂੰ ਰੋਜ਼ ਲੈ ਕਰੋ ਜੀ, ਬੰਬੇ ਦੀ ਗੱਲਾਂ ਸੁਣਿਆ ਕਰਾਂਗੇ। ਸਿੰਘ ਜੀ ਜਿੰਦਾਬਾਦ ਆ ਜੀ, ਇਹ ਨੰਬਰ 1 11 ਤੋਂ।
0: ਬੜੀ ਵਾਰੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਨੀਲਮ ਜੀ ਵੀ ਸਾਡੇ ਲਾਈਨ ਤੇ ਆ ਗਿਆ, ਮੋਰਗੇ ਦੇ ਤੁਹਾਡੀਆਂ ਸੇਵਾਵਾਂ ਦੇਣਗੇ ਨੀਲਮ ਜੀ, ਔਰ ਜਿਨ੍ਹਾਂ ਦੀਆਂ ਮੋਰਗੇ ਨਹੀਂ ਹੋ ਰਹੀਆਂ, ਸਾਡੀ ਮੋਰਗੇ ਦੀ ਕੁਵੀਨ, ਕੁਵੀਨ ਦੇ ਵਿੱਚੋਂ ਵੀ ਕੁਵੀਨ, ਰਾਣੀ ਨਹੀਂ ਮਹਾਰਾਣੀ ਆ ਇਹ ਸਾਡੀ ਕੁਵੀਨ ਜੀ। ਕੁਵੀਨ ਜੀ, ਕੀ ਹਾਲ ਚਾਲ ਹੈ?
11: ਥੈਂਕ ਯੂ ਸਰ ਜੀ, ਹਾਊ ਆਰ ਯੂ?
0: ਗੁੱਡ ਗੁੱਡ ਗੁੱਡ। ਅੱਜ ਮੌਸਮ ਬੜਾ ਅੱਛਾ ਹੈ, ਸਿਟੀ ਚੋਂ ਦੇ ਬਾਹਰ ਹੋ?
11: ਅੱਜ ਸਿਟੀ ਚ ਆ ਜੀ।
0: ਇੱਕ ਤਾਂ ਮੈਨੂੰ ਤੁਹਾਡਾ ਭੁਲੇਖਾ ਬਹੁਤ, ਜਦੋਂ ਧੁੱਪ ਨਿਕਲੀ ਹੋਵੇ ਨਾ ਤੁਹਾਡਾ ਦਿਲ ਨਹੀਂ ਲੱਗਦਾ ਬ੍ਰਹਮਟਨ ਚ, ਮੈਨੂੰ ਨਹੀਂ ਪਤਾ ਸਮੇਂ ਕਿੱਥੇ ਭੱਜ ਜਾਣਾ ਤੁਸੀਂ। ਤੁਹਾਡੇ ਵਾਸਤੇ ਵੀ ਮੈਂ ਆਲਵੇਸ ਗੁੱਡ ਵਿਸ਼ੇਸ ਹੀ ਆਲਵੇਸ ਕਰਦਾ ਹੁੰਦਾ। ਔਰ ਕੀ ਕਹਿਣਾ ਚਾਹੋਗੇ ਨੀਲਮ ਜੀ ਸਭ ਤੋਂ ਪਹਿਲਾਂ? ਅੱਜ
11: ਮੈਂ ਛੋਟੀ ਜਿਹੀ ਗੱਲ ਕਰਦਿਆਂ ਜੀ, ਬਿਲਡਰ ਪਰਚੇਸ ਦੇ ਉੱਤੇ,
0: ਜਿੰਨੀਆਂ
11: ਵੀ ਬਿਲਡਰ ਪਰਚੇਸ ਨੇ, ਦੇ ਆਰ ਫਾਲਿੰਗ ਅਪਾਰਟ। ਵਾਈ? ਬਿਕੋਜ਼ ਉਹਨਾਂ ਦੀ ਅਪਰੇਜ਼ਲ ਹੀ ਨਹੀਂ ਆਉਂਦੀ ਪਈ। ਛੋਟੇ ਛੋਟੇ ਘਰ, 6-7-8 ਲੱਖ ਦੇ ਜਿਹੜੇ ਘਰ ਹੈ, ਉਹਨਾਂ ਦੇ ਉੱਤੇ ਸ਼ੋਰਟਫਾਲ ਆਫ ਫਰੋਮ 100,000 ਟੂ 300,000। ਉਹ ਬੰਦੇ ਨੇ ਮਸੀ ਮਸਾ ਦਾ 10% ਜਾਂ 20% ਦੇ ਕੇ ਕਲੋਜ਼ਿੰਗ ਕਰਵਾਉਣੀ ਹੁੰਦੀ ਹੈ ਤਾਂ ਸ਼ੋਰਟ ਫਾਲ ਕਿੱਥੋਂ ਦੀ ਤੁਸੀਂ ਕਿੱਦਾਂ ਕਵਰ ਕਰ ਲਓਗੇ? ਇਟਸ ਨਾਟ ਪੋਸੀਬਲ. ਭਾਵੇਂ ਏ ਲੈਂਡਰ ਹੈ ਜਾਂ ਬੀ ਲੈਂਡਰ ਹੈ ਜਾਂ ਪ੍ਰਾਈਵੇਟ ਹੈ, ਐਵਰੀ ਸਿੰਗਲ ਲੈਂਡਰ ਦੇ ਆਰ ਗੈਟਿੰਗ ਦੀ ਅਪਰੇਜ਼ਲ ਡਨ.
0: ਠੀਕ ਹੈ,
11: ਪਿੱਛੇ ਜੇ ਸੀਗਾ ਅਪਰੇਜ਼ਲ ਨਹੀਂ ਹੁੰਦੇ ਹੁੰਦੇ ਸੀ, ਜੇ ਇਫ ਦੀ ਡੀਲ ਵਾਸ ਹਾਈ ਰੇਸ਼ੋ ਤੇ ਵਿਚ ਇਜ ਇਨਸ਼ੋਰਡ ਡੀਲ, ਤਾਂ ਉਹਦੀ ਅਪਰੇਜ਼ਲ ਨਹੀਂ ਹੁੰਦੀ ਹੁੰਦੀ ਸੀ. ਬੈਂਕ ਦੇ ਹੈਵ ਡਿਸਾਈਡਿਡ ਈਵਨ ਦੀਜ਼ ਇਨਸ਼ੋਰਡ ਡੀਲਸ ਆਰ ਆਲਸੋ ਗੈਟਿੰਗ ਉਹਨਾਂ ਦੀ ਅਪਰੇਜ਼ਲ ਕਰਵਾਉਣੀ. ਸੋ ਜੇ ਹੁਣ ਸ਼ੋਰਟ ਫਾਲ ਤਾਂ ਦੇਰ ਇਜ਼ ਨੋ ਚਾਂਸ ਕਿ ਤੁਸੀਂ ਉਹਨਾਂ ਨੂੰ ਵਿਨ ਕਰੋਗੇ. 2.5 lakh ਦੀ ਸ਼ੋਰਟ ਫਾਲ ਕਿੱਥੋਂ ਦੀ ਕਿੰਨੇ ਕੁ ਪੈਸੇ ਤੱਕ ਜਮ੍ਹਾਂ ਕਰ ਲਓਗੇ, ਕਿੱਥੋਂ ਲਿਆਓਗੇ? ਉਹਦੇ ਚ ਪੋਸੀਬਿਲਿਟੀ ਆਫ, ਜੇ ਮੰਨ ਲਓ ਬਿਲਡਰ ਦੀ ਕਿਸੇ ਨਾਲ ਬਲੈਂਕਟ ਹੈ, ਉਹਨੇ ਕਿਸੇ ਇੱਕ ਬੈਂਕ ਨਾਲ ਕੀਤੀ ਹੁੰਦੀ ਹੈ, ਜੇ ਤੁਸੀਂ ਉਸ ਬੈਂਕ ਤੋਂ ਮੋਰਗੇਜ ਕਰਵਾ ਸਕਦੇ ਹੋ ਤਾਂ ਤੁਹਾਡੀ ਪੋਸੀਬਲ ਹੈ ਕਿ ਤੁਹਾਡੀ ਜਿਹੜੀ ਸ਼ੋਰਟ ਫਾਲ ਹੈ ਨਾ ਆਵੇ. ਦੈਟਸ ਨੰਬਰ 1. ਔਰ ਜੇ ਓਰੀਜਿਨਲੀ ਜਦੋਂ ਤੁਸੀਂ ਕੌਂਡੋ ਲਿੱਤਾ ਸੀ ਤੇ ਬਿਲਡਰ ਨੇ ਤੁਹਾਨੂੰ ਉਸ ਵੇਲੇ ਕੌਂਡੋ ਦੀ ਗਾਈਡਲਾਈਨ ਡਾਕੂਮੈਂਟ ਨਾ ਪ੍ਰੋਵਾਈਡ ਕੀਤਾ ਹੋਵੇ, ਯੂ ਕੈਨ ਕਮ ਆਊਟ ਆਫ ਦੀ ਕੰਟਰੈਕਟ.
0: ਠੀਕ ਹੈ,
11: ਫੋਰ ਮੋਰ ਯੂ ਕੈਨ ਆਲਵੇਜ ਕਾਲ ਮੀ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ. 6477398710. ਤੁਹਾਡੀਆਂ ਰਿਨਿਊਅਲਸ ਆਈਆਂ ਹੋਈਆਂ, ਚਿੱਠੀਆਂ ਆਈਆਂ ਹੋਈਆਂ, ਜਾਂ ਤਾਂ ਬੈਂਕ ਨੇ ਕਹਿਤਾ ਨਾਨ ਰਿਨਿਊਅਲ ਕਿ ਆਪਾਂ ਤੁਹਾਨੂੰ ਰਿਨਿਊ ਨਹੀਂ ਦੇਣੀ, ਉਹਦੇ ਕਾਰਨ ਹੈਗੇ ਵਾਈ ਯੂ ਕੈਨ ਆਲਵੇਜ ਕਾਲ ਮੀ, ਵੀ ਕੈਨ ਡਿਸਕਸ. ਜਾਂ ਰਿਨਿਊਅਲ ਹੈਗੀ ਹੈ ਤਾਂ ਉਸ ਵੇਲੇ ਤੁਸੀਂ ਜਿਹੜੀਆਂ ਸਾਰੀਆਂ ਡੈਟਸ ਨੇ ਕੰਸੋਲੀਡੇਸ਼ਨ ਕਰਵਾਉਣੀ ਹੈ, ਇੱਕ ਮੋਰਗੇਜ ਪੇਮੈਂਟ ਬਣਵਾਉਣੀ ਹੈ, ਈਦਰ ਲੌਂਗਰ ਐਮੋਟਾਈਜੇਸ਼ਨ ਲੈ ਕੇ ਔਰ ਜਲਦੀ ਪੇ ਆਫ ਕਰਕੇ, ਈਦਰ ਵੇ ਯੂ ਕੈਨ ਕਾਲ ਮੀ, ਵੀ ਕੈਨ ਡਿਸਕਸ.
0: ਵੈਰੀ ਗੁੱਡ, ਨੰਬਰ ਦੇ ਦਿਓ ਮੈਮ ਤੁਸੀਂ ਆਪਣਾ ਜੀ, ਪਲੀਜ਼ ਨੰਬਰ.
11: ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਫ. 6477398710. 647-739-87.
0: ਜੀ ਹਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ ਪਲੀਜ਼?
3: ਬਿਲਕੁਲ ਜੀ ਜੀ, ਸੋ ਜਿੱਥੇ ਆਪਾਂ ਵਿਜ਼ਿਟਰ ਸੁਪਰਵੀਜ਼ਰ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਆ, ਇਸ ਤੋਂ ਇਲਾਵਾ ਲਾਈਫ ਇੰਸ਼ੋਰੈਂਸ ਦੇ ਬਹੁਤ ਸਾਰੇ ਪਲਾਨਸ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ, ਕਿਉਂਕਿ ਜਦੋਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਆਪਾਂ ਧਿਆਨ ਦੇ ਵਿੱਚ ਰੱਖੀਏ. ਇੱਕ ਤਾਂ ਇਹ ਹੈਗਾ ਹੈ ਕਿ ਜਿੰਨੀ ਅਰਲੀ ਏਜ ਦੇ ਵਿੱਚ ਆਪਾਂ ਕਵਰੇਜ ਲਵਾਂਗੇ, ਜਿੰਨੀ ਸਾਡੀ ਏਜ ਘੱਟ ਹੈਗੀ ਆ, ਜਿੰਨੀ ਹੈਲਥ ਵਧੀਆ ਹੈਗੀ ਆ, ਅਸੀਂ ਸਾਡੀਆਂ ਰਿਸਪੋਂਸੀਬਿਲਟੀਜ਼ ਘੱਟ ਹੈਗੀਆਂ, ਅਸੀਂ ਵਧੀਆ ਅਮਾਊਂਟ ਦੀ ਕਵਰੇਜ ਜਿਹੜੀ ਆ ਘੱਟ ਪ੍ਰੀਮੀਅਮ 'ਚ ਲੈ ਸਕਦੇ ਹਾਂ. ਸੋ ਜਿੱਥੇ ਤੁਸੀਂ 2 million ਤੋਂ ਉੱਪਰ ਦੀ ਕਵਰੇਜ ਲੈ ਰਹੇ ਹਾਂ ਉੱਥੇ ਤੁਸੀਂ ਗੁੱਡ ਹੈਲਥ ਦੇ ਡਿਸਕਾਊਂਟ ਲਈ ਵੀ ਕੁਆਲੀਫਾਈ ਕਰ ਸਕਦੇ ਹਾਂ. ਬਟ ਜਿੰਨੀ ਏਜ ਵਧੀ ਜਾ ਰਹੀ ਆ, ਹਰ ਸਾਲ ਦੇ ਹਿਸਾਬ ਦੇ ਨਾਲ ਜਿਹੜੀ ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਹੈਗਾ ਉਹ ਹਰ ਇੱਕ ਏਜ ਗਰੁੱਪ ਦਾ ਅਲੱਗ ਅਲੱਗ ਆ.
0: ਠੀਕ ਹੈ,
3: ਸੋ ਜਿੱਦਾਂ ਵਿਜ਼ਿਟਰ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਦੇ ਵਿੱਚ ਇੱਕ ਗਰੁੱਪ ਬੈਂਡਸ ਬਣੇ ਹੋਏ ਆ ਕਿ 50-55 ਇੱਕ ਰੇਟ ਲੱਗੂਗਾ, 55-60 ਤੱਕ ਅਲੱਗ ਰੇਟ ਲੱਗੂਗਾ, ਬਟ ਲਾਈਫ ਇੰਸ਼ੋਰੈਂਸ ਦੇ ਵਿੱਚ ਹਰ ਇੱਕ ਏਜ ਦਾ ਅਲੱਗ ਅਲੱਗ ਰੇਟ ਹੈਗਾ ਆ. ਸੋ ਜਿੱਥੇ ਏਜ ਮੈਟਰ ਕਰਦੀ ਆ, ਇੰਸ਼ੋਰੈਂਸ ਦੀ ਕਵਰੇਜ ਅਮਾਊਂਟ ਮੈਟਰ ਕਰਦੀ ਆ, ਕਿਹੜਾ ਪਲਾਨ ਤੁਸੀਂ ਲੈ ਰਹੇ ਆ ਉਹ ਚੀਜ਼ ਮੈਟਰ ਕਰਦੀ ਆ, ਉਹਦੇ ਹਿਸਾਬ ਦੇ ਨਾਲ ਹੀ ਹਰੇਕ ਬੰਦੇ ਦਾ ਪ੍ਰੀਮੀਅਮ ਜਿਹੜਾ ਉਹ ਡਿਜ਼ਾਈਨ ਹੁੰਦਾ ਆ. ਬਟ ਇਹ ਹੈਗਾ ਆ ਕਿ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਇਸ ਵੇਲੇ ਕਾਫੀ ਜ਼ਿਆਦਾ ਪ੍ਰੀਮੀਅਮ ਪੇ ਕਰ ਰਹੇ ਆ, ਕਵਰੇਜ ਅਮਾਊਂਟ ਤੁਹਾਡੇ ਕੋਲ ਕਾਫੀ ਘੱਟ ਹੈਗੀ ਆ, ਇੱਕ ਵਾਰ ਤੁਸੀਂ ਆਪਣੀ ਪਾਲਿਸੀ ਜ਼ਰੂਰ ਰਿਵਿਊ ਕਰਵਾ ਸਕਦੇ ਆ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਹੈ ਕਿ ਸਾਡੀਆਂ ਨੀਡਸ ਦੇ ਅਕੋਰਡਿੰਗਲੀ ਸਾਨੂੰ ਜ਼ਿਆਦਾ ਅਮਾਊਂਟ ਦੀ ਕਵਰੇਜ ਦੀ ਜ਼ਰੂਰਤ ਹੁੰਦੀ ਆ, ਸਾਡੀਆਂ ਮੋਰਗੇਜਿਸ, ਸਾਡੀਆਂ ਲਾਇਬਿਲਟੀਜ਼ ਜ਼ਿਆਦਾ ਹੁੰਦੀਆਂ ਆ, ਪਰ ਸਾਡੇ ਕੋਲ ਹੁੰਦੀ ਕਵਰੇਜ ਸਿਰਫ $1-2 lakh ਦੀ ਲਈ ਹੋਈ, ਉਹ ਵੀ ਆਪਾਂ ਇਸ ਕਰਕੇ ਲੈ ਲੈਂਦੇ ਹਾਂ ਕਿ ਸ਼ਾਇਦ ਇਹਦੇ ਵਿੱਚ ਆਪਾਂ ਨੂੰ ਮਨੀ ਬੈਕ ਮਿਲ ਜੂਗਾ, ਸਾਡੇ ਇਹਦੇ ਵਿੱਚ ਜਿਹੜੀ ਕਵਰੇਜ ਹੈਗੀ ਆ ਉਹ ਪੂਰੀ ਲਾਈਫ ਟਾਈਮ ਹੋ ਜੂਗੀ. ਤੁਸੀਂ ਇੱਦਾਂ ਦੇ ਪਲਾਨਸ ਨੂੰ ਕੰਬੀਨੇਸ਼ਨ ਦੇ ਵਿੱਚ ਲੈ ਸਕਦੇ ਆ ਤਾਂ ਕਿ ਇਮੀਡੀਏਟ ਨੀਡ ਨੂੰ ਕਵਰ ਕਰਨ ਦੇ ਲਈ ਤੁਹਾਡੇ ਕੋਲ ਜ਼ਿਆਦਾ ਅਮਾਊਂਟ ਦੀ ਕਵਰੇਜ ਹੋਵੇ. ਸੋ ਇੱਕ ਵਾਰ ਜ਼ਰੂਰ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਬੈਠ ਕੇ ਡਿਸਕਸ ਕਰ ਸਕਦੇ ਆ, ਕਿਉਂਕਿ ਤੁਹਾਡਾ ਪ੍ਰੋਪਰ ਨੀਡ ਅਨਾਲਿਸਿਸ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਐਕਚੁਅਲ ਦੇ ਵਿੱਚ ਤੁਹਾਨੂੰ ਕਿੰਨੀ ਅਮਾਊਂਟ ਦੀ ਇੰਸ਼ੋਰੈਂਸ ਦੀ ਲੋੜ ਹੈਗੀ ਆ ਐਂਡ ਕਿੰਨੇ ਟਾਈਮ ਤੱਕ ਦੀ ਲੋੜ ਆ. ਸੋ ਉਹਨੂੰ ਜਿਹੜਾ ਪਲਾਨ ਹੈਗਾ ਉਹਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਜਾ ਸਕਦਾ ਹੈ ਕਿ ਜਦੋਂ ਤੱਕ ਤੁਹਾਡੀਆਂ ਲਾਇਬਿਲਟੀਜ਼ ਹੋਣ ਉਦੋਂ ਤੱਕ ਤੁਹਾਡੇ ਕੋਲ ਜ਼ਿਆਦਾ ਅਮਾਊਂਟ ਦੀ ਕਵਰੇਜ ਚੱਲੇ, ਐਂਡ ਜਦੋਂ ਆਪਣੀਆਂ ਲਾਇਬਿਲਟੀਜ਼ ਖਤਮ ਹੋ ਗਈਆਂ, ਆਪਣੇ ਬੱਚੇ ਵੱਡੇ ਹੋ ਗਏ, ਸੈਟਲ ਹੋ ਗਏ, ਘਰਾਂ ਦੀਆਂ ਮੋਰਗੇਜ ਡਨ ਹੋ ਗਈਆਂ, ਉਸ ਤੋਂ ਬਾਅਦ ਵੀ ਆਪਾਂ ਜੇ ਚਾਹੁੰਦੇ ਹੈਗੇ ਹਾਂ ਕਿ ਸਾਡੇ ਕੋਲ ਕੁਛ ਕਵਰੇਜ ਚੱਲਦੀ ਰਹੇ ਤਾਂ ਸਾਡੇ ਪਲਾਨ ਦੇ ਵਿੱਚ ਇੱਦਾਂ ਦੀ ਆਪਸ਼ਨ ਹੋਊਗੀ ਕਿ ਕੁਛ ਨਾ ਕੁਛ ਅਮਾਊਂਟ ਜਿਹੜੀ ਹੈਗੀ ਉਹ ਲੇਟਰ ਔਨ ਵੀ ਸਾਨੂੰ ਕਵਰ ਕਰੂਗੀ. ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਹਨਾਂ ਪਲਾਨਸ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 4168176500, 416-8176500.
0: ਰਕੇਸ਼ ਭਾਈ ਆਜਾ ਭਾਈ.

0: ਮੇਰੇ ਕੋਲ ਕਾਫੀ ਸੋਹਣੇ ਸੋਹਣੇ ਪ੍ਰਾਈਜ਼ ਅਵੇਲੇਬਲ ਹੈਗੇ ਨੇ, ਸੋ ਰਾਈਟ ਨਾਓ ਗੱਲ ਕਰਦੇ ਆ ਦਿੱਲੀ ਟੂ ਟੋਰਾਂਟੋ ਦੀ। ਜੇ ਇਹਨਾਂ ਦਿਨਾਂ 'ਚ ਕਿਸੇ ਨੇ ਦਿੱਲੀ ਟੂ ਟੋਰਾਂਟੋ ਆਉਣਾ ਹੈਗਾ ਵਿਦ 2 ਪੀਸ ਆਫ ਲਗੇਜ ਦੇ ਨਾਲ, ਮੇਰੇ ਕੋਲ ਟਿਕਟ ਅਵੇਲੇਬਲ ਹੈਗੀ ਹੈ $1130 ਦੀ, 1-way ਟਿਕਟ ਦੈਟਸ ਫਰੋਮ ਦਿੱਲੀ ਟੂ ਟੋਰਾਂਟੋ। ਔਰ ਇਸ ਦੇ ਨਾਲ ਜੇ ਤੁਸੀਂ ਟੋਰਾਂਟੋ ਟੂ ਦਿੱਲੀ ਜਾਣਾ ਹੈਗਾ, ਸਿਰਫ 1-way ਜਾਣਾ ਇੱਧਰੋਂ ਉੱਧਰ ਨੂੰ, ਤਾਂ ਮੇਰੇ ਕੋਲ ਹੈਗੀ $850 ਦੀ 1-way ਟਿਕਟ ਅਵੇਲੇਬਲ ਹੈਗੀ ਹੈ।
1: ਕਿੰਨੇ ਦੀ ਟਿਕਟ?
0: $850 ਦੀ, 850।
1: ਬੜੀ ਸਸਤੀ ਟਿਕਟ ਇਹਦਾ
0: ਜੀ। ਹੁਣ ਇਸ ਤੋਂ ਬਾਅਦ ਰਾਊਂਡ ਟਿਕਟ ਵੀ ਬਹੁਤ ਸੋਹਣਾ ਹੈ ਸਰ, ਜੂਨ ਦੇ ਵਿੱਚ ਜਾ ਕੇ ਜੁਲਾਈ 'ਚ ਵਾਪਸੀ ਕਰਨੀ ਹੈ। ਰਾਊਂਡ ਟਿਕਟ ਜਿਹੜਾ ਹੈਗਾ 1675 ਦਾ ਜਿਹੜਾ ਮੇਰੇ ਕੋਲ ਫੇਅਰ ਅਵੇਲੇਬਲ ਹੈਗਾ ਹੈ, ਜੂਨ ਡਿਪਾਰਚਰ, ਜੁਲਾਈ ਦੇ ਵਿੱਚ ਵਾਪਸੀ ਜਿਹੜੀ ਹੈਗੀ ਰਾਊਂਡ ਟ੍ਰਿਪ ਕਰਨ। ਇਸ ਤੋਂ ਬਾਅਦ ਜੁਲਾਈ ਅਗਸਤ ਲਿਟਲ ਐਕਸਪੈਂਸਿਵ ਹੈਗਾ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋ ਜਾਣਗੀਆਂ। ਇਹ ਹੈਗਾ 2075, ਬਿਕੋਜ਼ ਇਹ ਤੁਸੀਂ ਜੇ ਨੋਟਿਸ ਕੀਤਾ ਹੋਊਗਾ ਲਾਸਟ ਕਾਫੀ 2-3 ਮਹੀਨਿਆਂ ਤੋਂ ਆਪਾਂ ਜੂਨ ਜੁਲਾਈ ਅਗਸਤ ਦੀ ਪ੍ਰਾਈਸ ਬੋਲ ਰਹੇ ਹਾਂ ਸਮਰ ਵੀਕੇਸ਼ਨ ਦੇ, ਤਾਂ ਬੜੇ ਥੋੜੇ ਸੀਗੇ, ਸੋ ਆਲਰੇਡੀ ਬੁਕਿੰਗ ਹੋ ਚੁੱਕੀਆਂ ਨੇ, ਤਾਂ ਇਸ ਕਰਕੇ ਜਿਹੜਾ ਹੈਗਾ ਪ੍ਰਾਈਸ ਆਲਰੇਡੀ ਜਿਹੜਾ ਹੈਗਾ ਸ਼ੂਟ ਅਪ ਕਰ ਗਿਆ ਕਿਉਂਕਿ ਇਹਨਾਂ ਦਿਨਾਂ 'ਚ ਬੱਚਿਆਂ ਦੇ ਸਕੂਲ ਆਫ ਹੋ ਜਾਣਗੇ।
1: ਜੀ ਜੀ।
0: ਤੇ ਇਸ ਤੋਂ ਬਾਅਦ ਅਗਸਤ ਸਪਟੰਬਰ ਦੇ ਵਿੱਚ ਜੇ ਅਗਸਤ ਜਾ ਕੇ ਤੁਸੀਂ ਸਪਟੰਬਰ ਰਿਟਰਨ ਕਰਨਾ, ਤਾਂ ਅਗੇਨ ਪ੍ਰਾਈਸ ਜਿਹੜਾ ਹੈਗਾ ਡ੍ਰੌਪ ਹੋ ਜਾਂਦਾ $1875, $1875 ਦੀ ਟਿਕਟ ਅਵੇਲੇਬਲ ਹੈ। ਉਸ ਤੋਂ ਬਾਅਦ ਦੀਵਾਲੀ ਸਪੈਸ਼ਲ ਸਪਟੰਬਰ ਅਕਤੂਬਰ 'ਚ ਤੁਸੀਂ ਟਰੈਵਲ ਕਰਨਾ, ਤਾਂ $1630 ਦੀ ਟਿਕਟ ਹੈਗੀ ਹੈ। ਰਾਊਂਡ ਟ੍ਰਿਪ ਹੈਗਾ, ਸਪਟੰਬਰ ਜਾ ਕੇ ਅਕਤੂਬਰ ਵਾਪਸੀ ਕਰਨੀ ਹੈ, ਸਪਟੰਬਰ ਜਾ ਕੇ ਨਵੰਬਰ ਵਾਪਸੀ ਕਰਨੀ ਹੈ, ਸਟਿਲ ਇਹ $1630, $1630 ਦਾ ਪ੍ਰਾਈਸ ਜਿਹੜਾ ਹੈਗਾ ਅਵੇਲੇਬਲ ਹੋਏਗਾ ਜੀ। ਇਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਜਨਵਰੀ ਤੋਂ ਲੈ ਕੇ ਮਾਰਚ ਰਾਊਂਡ ਐਨੀ ਡੇਟਸ, ਜਨਵਰੀ ਡਿਪਾਰਚਰ, ਫਰਵਰੀ ਅਰਾਈਵਲ, ਜਨਵਰੀ ਡਿਪਾਰਚਰ, ਮਾਰਚ ਅਰਾਈਵਲ, ਇਹ ਮੇਰੇ ਕੋਲ ਜਿਹੜਾ ਹੈਗਾ ਪ੍ਰਾਈਸ ਅਵੇਲੇਬਲ ਹੈਗਾ $1800 ਦਾ। $1800 ਦੀ ਟਿਕਟ ਵਿੰਟਰ ਦੇ ਵਿੱਚ ਅਵੇਲੇਬਲ ਹੈਗੀ ਹੈ। ਤੁਸੀਂ ਜੇ ਜਨਵਰੀ 'ਚ ਟਰੈਵਲ ਕਰਨਾ, ਤਾਂ ਕਾਲ ਕਿੱਥੇ ਕਰਨੀ ਹੈ? ਆਨਲਾਈਨ ਟਰੈਵਲਸ ਨੂੰ ਤੁਸੀਂ ਕਾਲ ਕਰਨੀ ਹੈ ਐਨੀ ਟਾਈਮ 4162938700 ਦੇ ਉੱਪਰ। ਇਸ ਤੋਂ ਇਲਾਵਾ ਤੁਸੀਂ ਪੈਕੇਜਸ ਬੁੱਕ ਕਰਨੇ, ਕਿਉਂਕਿ ਸਮਰ ਆ ਗਈ ਹੈ, ਹੁਣ ਜੇ ਤੁਸੀਂ ਪੈਕੇਜ ਬੁੱਕ ਕਰਨੇ ਹੈਗੇ ਯੂਰਪ ਦਾ ਪੈਕੇਜ ਜਾਂ ਮੈਕਸੀਕੋ ਦਾ ਪੈਕੇਜ, ਡੋਮਿਨਿਕਨ ਰਿਪਬਲਿਕ ਦਾ ਪੈਕੇਜ ਬੁੱਕ ਕਰਨਾ, ਅਮੈਰੀਕਾ ਦੇ ਤੁਸੀਂ ਕੋਈ ਪੈਕੇਜ ਬੁੱਕ ਕਰਨੇ, ਕਰੂਜ਼ ਬੁੱਕ ਕਰਨੇ, ਤਾਂ ਤੁਸੀਂ ਆਨਲਾਈਨ ਟਰੈਵਲਸ ਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ 4162938700, 4162938700 ਦੇ ਉੱਪਰ।
1: ਥੈਂਕ ਯੂ ਵੈਰੀ ਮਚ ਅਮਨ ਜੀ। ਪੰਜਾਬੀ ਵਿਰਸਾ ਸੋ ਰਿਹਾ, ਇੱਕ ਮੈਂ ਤੁਹਾਨੂੰ ਮੈਸੇਜ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੀਆਂ ਬਹੁਤ ਫੈਮਿਲੀਜ਼ ਇੱਦਾਂ ਜਿਹੜੇ ਜੋਬਲੈਸ ਹੋਣਗੇ, ਕਈ ਵਾਰੀ ਹੈਂਡੀਕੈਪਡ ਹੁੰਦੇ ਆ ਸਾਡੇ ਵੀਰ, ਸਾਡੀਆਂ ਲੇਡੀਜ਼ ਕੋਈ ਵੀ ਹੋ ਸਕਦੀਆਂ। ਔਰ ਇੱਕ ਸਾਡੇ ਬਰਾੜ ਸਾਹਿਬ ਇੱਥੇ, SS ਬਰਾੜ ਸਾਹਿਬ, ਬੜੇ ਪਿਆਰ ਵਾਲੇ ਸੱਜਣ ਆ, ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਆ। ਕੱਲ੍ਹ ਪਰਸੋਂ ਮੇਰਾ ਖਿਆਲ ਮੇਰੇ ਕੋਲ ਸਟੂਡੀਓ 'ਚ ਵੀ ਆਏ ਸੀ ਇੱਥੇ ਬਰਾੜ ਸਾਹਿਬ। ਮੈਂ ਮਿਊਜ਼ਿਕ ਤਦ ਬੰਦ ਕੀਤਾ ਕਿ ਬੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਹੈ ਨਾ, ਤੁਸੀਂ ਦੇਖਦੇ ਹੁੰਦੇ ਆ ਕਈ ਵਾਰ ਬੜੇ ਅਮੀਰ ਅਮੀਰ ਲੋਕ ਜਿਹੜੇ ਹੁੰਦੇ ਆ, ਉਹ ਐਵਰੀ ਸਿੰਗਲ ਡੇ ਗੁਰਦੁਆਰਾ ਸਾਹਿਬ ਜਾ ਕੇ ਜਾਂ ਕਿਸੇ ਵੀ ਜਗ੍ਹਾ 'ਤੇ ਜਾ ਕੇ ਆਪਣੇ ਬਾਹਰ ਸੜਕਾਂ ਦੇ ਉੱਤੇ ਵੀ ਉਹਨਾਂ ਨੇ ਲੰਗਰ ਲਾਏ ਹੁੰਦੇ ਆ, ਉਹਨਾਂ ਦੀ ਐਵਰੀ ਸਿੰਗਲ ਡੇ ਦੀ ਰੂਟੀਨ ਹੁੰਦੀ ਹੈ। ਤੁਸੀਂ ਆਮ ਕਈ ਵਾਰ ਦਿੱਲੀ ਦੇਖਦੇ ਆ ਸਰਦਾਰ ਸਾਹਿਬ ਸਾਈਕਲ ਦੇ ਉੱਤੇ ਜਾਂ ਕਿਸੇ ਵੀ ਕੋਈ ਇੱਦਾਂ ਦੀ ਚੀਜ਼ ਦੇ ਉੱਤੇ ਕੋਈ ਦਾਲ ਔਰ ਪ੍ਰਸ਼ਾਦੇ ਕਈ ਵਾਰੀ ਫ੍ਰੀ ਸੰਗਤਾਂ ਨੂੰ ਛਕਾਉਂਦੇ ਆ, ਕਿਉਂਕਿ ਗੁਰੂ ਸਾਹਿਬਾਂ ਦਾ ਲੰਗਰ ਹੈ। ਔਰ ਬਰਾੜ ਸਾਹਿਬ ਨੂੰ ਮੈਂ ਹਰਪ੍ਰੀਤ ਇੱਥੇ ਅਨਾਊਂਸ ਕੀਤਾ ਸੀ ਇੱਕ ਦਿਨ, ਮੈਂ ਕਿਹਾ ਜੀ ਅਸੀਂ ਚੱਲੇ ਹੁਣ ਕਲੀਨਿੰਗ ਕਰਨ ਲਈ,
2: ਹਾਂਜੀ,
1: ਜਿਸ ਵੇਲੇ ਆਪਣੇ ਪ੍ਰੋਗਰਾਮ ਹੋਏ ਸੀ ਗੀਤਾਂ ਦਾ, ਉਸ ਤੋਂ ਬਾਅਦ ਮੈਂ ਉੱਥੇ ਇਕੱਲਾ ਹੀ ਲੱਗਾ ਹੋਇਆ ਸੀ ਅਤੇ ਬਰਾੜ ਸਾਹਿਬ ਔਰ ਇਹਨਾਂ ਦੀ ਬੇਟੀ ਉੱਥੇ ਆਏ, ਕਹਿੰਦੇ ਹਰਜੀਤ ਜੀ ਮੈਂ ਸੁਣ ਕੇ ਹੈਰਾਨ ਹੋ ਗਿਆ, ਤੁਸੀਂ 4-5 ਜਣੇ ਹੁੰਦੇ ਸਿਰਫ ਅਤੇ ਏਡੇ ਵੱਡੇ ਹਜ਼ਾਰਾਂ ਦੀ ਤਾਦਾਦ ਨਾਲ ਸੰਗਤਾਂ ਨੂੰ ਉੱਥੇ ਹੋਲਡ ਕਰਨਾ, ਸਾਰੇ ਸਫਾਈਆਂ ਕਰਨੀਆਂ, ਅਤੇ ਇਹ ਆਪਣੀ ਬੇਟੀ ਨੂੰ ਲੈ ਕੇ ਆਏ ਅਤੇ ਨਾਲ ਆਪ ਵੀ ਖੁਦ ਆਏ ਉੱਥੇ, ਆ ਕੇ ਇਹਨਾਂ ਨੇ ਸੇਵਾ ਕੀਤੀ, ਬਰੂਮ ਸਾਰਾ ਇਹਨਾਂ ਮਾਰਿਆ। ਅਤੇ ਬੜੇ ਨੇਕ ਇਨਸਾਨ ਆ, ਬੜੇ ਪਿਆਰ ਵਾਲੇ ਸੱਜਣ ਆ, ਜੇ ਤੁਹਾਡੇ ਕੋਲ ਜੋਬ ਨਹੀਂ ਹੈ ਤਾਂ ਤੁਹਾਡੀ ਹੈਲਪ ਕਰਨਗੇ। ਇਹ ਵੀ ਇੱਕ ਕਰਮ ਹੁੰਦੇ ਆ ਬੰਦੇ, ਜਿਹੜਾ ਬੰਦਾ ਕਰਮ ਕਰ ਰਿਹਾ ਹੈ ਔਰ ਇਸ ਦਾ ਰਿਜ਼ਲਟ ਜਿਹੜਾ ਹੈ ਉਹ ਫਿਊਚਰ ਦੇ ਵਿੱਚ ਉਸਦੇ ਪਰਿਵਾਰਾਂ ਦੇ ਵਿੱਚ ਜ਼ਰੂਰ ਮਿਲਦਾ। ਕਹਿੰਦੇ ਹੁੰਦੇ ਆ ਕਿ ਜ਼ਿੰਦਗੀ ਜਿਹੜਾ ਕਰਮ ਹੈ ਤੁਹਾਡੀ ਜ਼ਿੰਦਗੀ ਦੇ ਨਾਲ ਨਾਲ ਚੱਲਦਾ ਹੈ। ਔਰ ਮੈਂ ਬਰਾੜ ਸਾਹਿਬ ਦੀ ਇਸ ਗੱਲ ਤੋਂ ਬੜੀ ਤਾਰੀਫ ਕਰਨੀ ਚਾਹੁੰਦਾ, ਮੈਂ ਤੁਹਾਨੂੰ ਨੰਬਰ ਵੀ ਦੇ ਰਿਹਾ ਉਹਨਾਂ ਦਾ, ਜਿਹਨਾਂ ਕੋਲ ਜੋਬ ਨਹੀਂ ਹੈ ਜਾਂ ਸਾਡੇ ਕੋਈ ਹੈਂਡੀਕੈਪਡ ਆ, ਜਿਹਨਾਂ ਕੋਈ ਘਰ ਪੈਸਾ ਵੀ ਨਹੀਂ ਹੈ, ਫਾਈਨੈਂਸ਼ਲੀ ਤੌਰ 'ਤੇ ਬੜੇ ਵੀਕ ਆ, ਔਰ ਮੈਂ ਤੁਹਾਨੂੰ ਨੰਬਰ ਦਿੰਦਾ ਬਰਾੜ ਸਾਹਿਬ ਦਾ, ਤੁਸੀਂ ਉਹਨਾਂ ਨੂੰ ਕਾਲ ਕਰ ਲਓ ਔਰ ਤੁਹਾਡੀ ਹੈਲਪ ਕਰਨਗੇ। 647-229-5413 ਨੰਬਰ ਮੈਂ ਤੁਹਾਨੂੰ ਇੱਕ ਵਾਰ ਫਿਰ ਦੁਬਾਰਾ ਦੱਸ ਦਿੰਦਾ, 647-229-5413 ਦੇ ਕਾਲ ਤੁਸੀਂ ਕਰ ਸਕਦੇ ਹੋ। ਹੈਦਰ ਭਾਈ ਵੀ ਸਟੂਡੀਓ 'ਚ ਬੈਠੇ ਅੱਜ ਮੇਰੇ ਨਾਲ ਆ ਰਹੇ ਇੱਥੇ, ਔਰ ਮੇਰੀ ਟੀਮ ਦੇ ਬਹੁਤ ਪਿਆਰ

0: ਵਾਲੇ ਸੱਜਣਾ ਮੈਂਬਰ ਆ, ਔਰ ਕੋਈ ਵੀ ਸਾਡਾ ਸ਼ੋਅ ਹੁੰਦਾ ਹੈ ਡੇ ਵਨ ਤੋਂ ਸਾਡੇ ਨਾਲ ਚੱਲਦੇ ਆ। ਹੈਦਰ ਭਾਈ, ਆਪਕੋ ਵੀ ਬਹੁਤ ਬਹੁਤ ਥੈਂਕ ਯੂ ਸਰ।
1: ਨਵਰਾਨ ਸਰ, ਆਪਕਾ ਥੈਂਕ ਯੂ ਸੋ ਮਚ। ਜਹਾਂ ਪੇ ਹਰਜੀਤ ਕਾ ਨਾਮ ਹੋ, ਵਹਾਂ ਮਯਾਰ ਕਾ ਨਾਮ ਹੈ, ਇਤਮਾਦ ਕਾ ਨਾਮ ਹੈ, ਭਰੋਸੇ ਕਾ ਨਾਮ ਹੈ।
0: ਕਿਆ
1: ਸਰ,
0: ਬਾਤ ਹੈ।
1: ਆਪਨੇ ਯਹਾਂ ਪੇ ਬੁਲਾਇਆ ਅੱਜ, ਆਪਕਾ ਬਹੁਤ ਬਹੁਤ ਸ਼ੁਕਰੀਆ ਆਪਕਾ।
0: ਔਰ ਈਦ ਵੀ ਆਪਕੋ ਮੁਬਾਰਕ। ਕੱਲ ਈਦ ਥੀ ਹੈ ਨਾ?
1: ਕੱਲ ਈਦ ਥੀ
0: ਹਾਂ।
1: ਜੀ,
0: ਔਰ ਈਦ ਕੀ ਆਪਕੋ ਬਹੁਤ ਬਹੁਤ ਮੁਬਾਰਕਬਾਦ। ਆਪਕੀ ਫੈਮਿਲੀ ਕੇ ਲੀਏ ਆਲਵੇਜ਼ ਗੁੱਡ ਵਿਸ਼ੇਸ ਕਰਤੇ ਹੈਂ। ਹਰਪ੍ਰੀਤ ਜੀ, ਅਖੀਰ ਤੇ ਹੋਰ ਕੀ ਕਹਿਣਾ ਚਾਹੋਗੇ?
2: ਬਿਲਕੁਲ ਜੀ ਜੀ ਸੋ ਜਿੱਥੇ ਆਪਾਂ ਇੰਸ਼ੋਰੈਂਸ ਪਲਾਨਸ ਦੀ ਇਨਫੋਰਮੇਸ਼ਨ ਦੇ ਰਹੇ ਹਾਂ, ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਆ, ਵਿਜ਼ਿਟਰ ਟਰੈਵਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਆ, ਸੋ ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਨ੍ਹਾਂ ਦੇ ਕੁਐਸਚਨ ਹੁੰਦੇ ਆ ਆਪਣੀ ਐਗਜ਼ਿਸਟਿੰਗ ਪਾਲਿਸੀਜ਼ ਦੇ ਨਾਲ ਰਿਲੇਟਿਡ, ਜਾਂ ਫਿਰ ਜਦੋਂ ਉਹਨਾਂ ਨੇ ਕਵਰੇਜ ਕਰਾਉਣੀ ਹੁੰਦੀ ਆ ਉਦੋਂ ਉਹਨਾਂ ਦਾ ਕੰਸਰਨ ਹੁੰਦਾ ਕਿ ਆਪਾਂ ਕਿਹੜਾ ਪਲਾਨ ਕਰਵਾਈਏ, ਕਿੰਨੀ ਕੁ ਕਵਰੇਜ ਕਰਵਾਈਏ। ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਨੰਬਰ ਮੇਰਾ ਹੈਗਾ ਜੀ 416-8176500। ਓਨਟੈਰੀਓ ਤੋਂ ਬਾਹਰ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਦੇ ਵਿੱਚ ਵੀ ਮੈਂ ਲਾਇਸੈਂਸਡ ਹਾਂ। ਸੋ ਅਗਰ ਤੁਹਾਡੇ ਕੋਈ ਵੀ ਰਿਲੇਟਿਵਸ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਰਹਿੰਦੇ ਆ, ਤੁਸੀਂ ਉਹਨਾਂ ਨੂੰ ਮੇਰਾ ਨੰਬਰ ਪਾਸ ਔਨ ਕਰ ਸਕਦੇ ਆ। ਕਿਸੇ ਵੀ ਇੰਸ਼ੋਰੈਂਸ ਦੀ ਰਿਗਾਰਡਿੰਗ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ, 416-8176500।
0: ਨੰਬਰ ਇੱਕ ਵਾਰੀ ਫਿਰ ਦੇ ਦਿਓ।
2: 416-817-6500।
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ।

0: ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟਾਪ ਚੋਇਸ ਇੰਸ਼ੋਰੈਂਸ ਏਜੰਸੀ।
1: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: इस बार गणेश चतुर्थी पर भगवान गणेश का आगमन आपके घर ला रहा है ढेरों खुशियाँ। इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर दुर्बा फ्लावर्स, इको फ्रेंडली स्टैचूज जो हो जाए क्विकली डिसॉल्व इन वाटर। तो इस बार सिर्फ गणेश जी की पूजा नहीं, खुशियों की भी आराधना कीजिए। इट्स ऑल अंडर GTA's बिगेस्ट डिवाइन शॉप, इंडिया सजावट एंड पूजा हट, 31 मेलनी ड्राइव, यूनिट 5, ब्रैम्पटन।
5: A to Z किचन कैबिनेट, भाई वाह क्या किचन कैबिनेट तैयार करते हैं। लक्की भाजी दी बनिया किचन कैबिनेट देख के गुआंढ भी बहाने नाल तुहाडे घरे आउंदे हन। शीशे नाल भरिया किचन कैबिनेट वास्ते, डिजाइनर किचन कैबिनेट वास्ते A to Z किचन कैबिनेट, 416-720-7073, 905-720-7073 ते कॉल कर सकते हो।
6: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਡਾਊਨਲੋਡ ਕਰਿਏ ਓਰੀਜਨਲ ਹਾਈ ਕੁਆਲਿਟੀ। ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
5: ਰੈਵ ਸਿੰਘ, ਕੈਨੇਡੀਅਨ ਜੰਪਰ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600, 647-740-9600 ਤੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
7: ਜੀ। ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ। ਇਹਦੇ ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ ਚ ਕੋਇਨ ਲਾਂਡਰੀ ਹੈਗੀ ਜੀ, ਇਹ ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ ਚ ਹੈਗਾਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449। ਹਸੀਬ ਸ਼ੇਖ 647-988-4449, ਸੇਵਾ ਦਾ ਮੌਕਾ ਜ਼ਰੂਰ ਦੇਣਾ।
5: ਹਸੀਬ ਸ਼ੇਖ ਸਾਹਿਬ ਨੂੰ ਤੁਸੀਂ ਕਾਲ ਜ਼ਰੂਰ ਕਰ ਲਿਓ। ਇਹਨਾਂ ਕੋਲ ਗੈਸ ਸਟੇਸ਼ਨ ਵੀ ਆਇਆ, ਇੱਕ 400 ਸੀਟ ਦਾ ਰੈਸਟੋਰੈਂਟ ਇਹਨਾਂ ਕੋਲ ਆਇਆ ਮਿਸੀ ਸਾਗਰ ਦੇ ਵਿੱਚ, ਔਰ ਜੇ ਉਹ ਤੁਸੀਂ ਰੈਸਟੋਰੈਂਟ ਲੈਣਾ ਤਾਂ ਤੁਸੀਂ ਇਹਨਾਂ ਨੂੰ ਕਾਲ ਕਰੋ 647-988-4449 ਤੇ ਕਾਲ ਕੀਤੀ ਜਾ ਸਕਦੀ। ਹਸੀਬ ਸ਼ੇਖ ਸਾਹਿਬ ਤੁਹਾਡੇ ਵਾਸਤੇ ਹਾਜ਼ਰ ਹੈ। A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੌਂਸਰ ਕਰ ਰਹੇ ਹਾਂ। ਤੁਸੀਂ ਪਿਓਰ ਵੈਜੀਟੇਰੀਅਨ PPA ਦੇ ਬਿਸਕੁਟ ਖਾਣੇ ਆ ਤੇ ਤੁਹਾਡੇ ਵਾਸਤੇ ਹਾਜ਼ਰ ਹੈ A1 ਕੇਕ ਐਂਡ ਪੇਸਟਰੀਜ਼, 905-564-2663 ਦੇ ਕਾਲ ਕੀਤੀ ਜਾ ਸਕਦੀ ਹੈ। A1 ਕੇਕ ਐਂਡ ਪੇਸਟਰੀਜ਼ ਵਾਲਿਆਂ ਨੂੰ ਤੁਸੀਂ ਕਾਲ ਕਰ ਲਓ, ਤੁਹਾਡੇ ਵਾਸਤੇ ਹਾਜ਼ਰ ਹੈ। ਇਸ ਵੀਕਐਂਡ ਦੇ ਕੋਈ ਬਰਥਡੇ ਪਾਰਟੀ ਹੈ, ਕੋਈ ਐਨਵਰਸਰੀ ਪਾਰਟੀ ਘਰ 'ਚ ਕਰ ਰਹੇ ਹਾਂ ਤੇ ਪਿਓਰ ਵੈਜੀਟੇਰੀਅਨ ਕੇਕ ਤੁਸੀਂ ਲੈ ਕੇ ਆਉਣੇ, 905-564-2663 ਦੇ ਕਾਲ ਕੀਤੀ ਜਾ ਸਕਦੀ ਹੈ। ਇੱਕ ਗੀਤ ਮੈਨੂੰ ਬੜਾ ਪਸੰਦ ਹੈ ਔਰ ਇਹ ਗੀਤ ਵੀ ਬੜਾ ਪਿਆਰਾ ਗੀਤ ਹੈ। ਜਿੰਨੇ ਤੁਸੀਂ ਪਿਆਰੇ ਹੋ ਮੈਨੂੰ, ਜਿੰਨੇ ਤੁਸੀਂ ਪਿਆਰ ਕਰਦੇ ਹੋ, ਜਿੰਨੇ ਤੁਸੀਂ ਮੈਨੂੰ ਮੁਹੱਬਤ ਕਰਦੇ ਹੋ ਪੰਜਾਬੀ ਵਿਰਸਾ ਰੇਡੀਓ ਨੂੰ, ਤੇ ਉਦਾਂ ਦਾ ਇਹ ਗੀਤ ਹੈ। ਪਰ ਤੁਹਾਡੇ ਤੋਂ ਪਿਆਰਾ ਨਹੀਂ ਇਹ ਗੀਤ ਹੋ ਸਕਦਾ, ਕਿਉਂਕਿ ਗੀਤਾਂ ਦੇ ਵਿੱਚ ਵੀ ਇੱਕ ਜ਼ਿੰਦਗੀ ਦੀ ਕਈ ਨਾ ਕਦੀ ਵਾਰੀ ਅਸਲ ਝਲਕ ਝਲਕਦੀ ਹੈ। ਕਈ ਵਾਰੀ ਕੋਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਸਾਡੀ ਜ਼ਿੰਦਗੀ ਦੇ ਨਾਲ ਬੀਤ ਗਈਆਂ ਹੁੰਦੀਆਂ, ਜ਼ਿੰਦਗੀ ਨਾਲ ਬੀਤ ਰਹੀਆਂ ਹੁੰਦੀਆਂ ਲਾਈਫ ਦੀਆਂ ਚੀਜ਼ਾਂ, ਤੇ ਉਹ ਚੀਜ਼ਾਂ ਦਾ ਇੱਕ ਜੇ ਸਾਹਮਣੇ ਕਿਸੇ ਰੂਪ ਦੇ ਵਿੱਚ ਆ ਜਾਵੇ ਤੇ ਫਿਰ ਬੜੀ ਵੱਡੀ ਗੱਲ ਹੁੰਦੀ ਹੈ। ਵੱਡੇ ਭਾਅ ਜੀ ਸਤਿੰਦਰਪਾਲ ਜੀ ਵੀ ਪ੍ਰੋਗਰਾਮ ਸੁਣ ਰਹੇ ਆ ਔਰ ਗੁੱਡ ਵਿਸ਼ਸ ਭੇਜ ਰਹੇ ਆ ਭਾਅ ਜੀ, ਥੈਂਕ ਯੂ ਵੈਰੀ ਮੱਚ। ਔਰ ਸਾਡੇ ਭਾਅ ਜੀ ਪ੍ਰੋਗਰਾਮ ਸੁਣ ਰਹੇ ਆ, ਸਤਿੰਦਰਪਾਲ ਜੀ ਵੀ ਬੜੀ ਮਿਹਰਬਾਨੀ ਭਾਅ ਜੀ, ਥੈਂਕ ਯੂ ਵੈਰੀ ਮੱਚ। ਇਹ ਗੀਤ ਮੇਰਾ ਬੜਾ ਪਸੰਦੀਦਾ ਗੀਤ ਹੈ, ਬਹੁਤ ਪਿਆਰਾ ਗੀਤ ਹੈ, ਬਹੁਤ ਮਿੱਠਾ ਜਿਹਾ ਗੀਤ ਹੈ, ਠਹਿਰਾਅ ਵਾਲਾ ਗੀਤ ਹੈ। ਇਹ ਗੀਤ ਸੁਣ ਕੇ ਤੁਹਾਨੂੰ ਵੀ ਲੱਗਣਾ ਵੀ ਜਿਵੇਂ ਤੁਸੀਂ ਬਿਲਕੁਲ ਤਰੋ ਤਾਜ਼ਾ ਹੋ ਗਏ ਆ।

I really love this song, man. What a song. ਇਹ ਗੀਤ ਕਿਹਦਾ ਗਾਇਆ ਹੋਇਆ ਤੁਹਾਨੂੰ ਸਾਰਿਆਂ ਨੂੰ ਵੈਸੇ ਪਤਾ ਹੀ ਹੋਣਾ।

ਸੋਨੀ ਭਾਜੀ ਮੇਰੇ ਬੜੇ ਪਿਆਰ ਵਾਲੇ ਵੀਰ ਆ ਸਾਡੇ ਨਕੋਦਰ ਨਾਲ ਪਿੰਡ ਆ ਰੂਪੇਵਾਲ ਸੀਚੇਵਾਲ ਰੂਪੇਵਾਲ ਵਾਲੇ ਭਾਜੀ ਸਾਡੇ ਆ ਔਰ ਟੋਨੀ ਭਾਜੀ ਆ ਨੀ ਇਹ ਪ੍ਰੋਗਰਾਮ ਸੁਣ ਰਹੇ ਆ ਪੂਰੇ ਆਪਣੇ ਬੱਚਿਆਂ ਨਾਲ ਵੀ ਆਪਣੀ ਫੈਮਿਲੀ ਨਾਲ ਵੀ ਟੋਨੀ ਭਾਜੀ ਥੈਂਕ ਯੂ ਵੈਰੀ ਮਚ।

0: ਦਿਲ ਹਰ ਵੇਲੇ ਮੰਗਦਾ ਸੀ ਤੇਰਾ ਦੀਦ ਦੀਦਾਰਾ। ਆਹ ਕੈਸੇ ਲਫ਼ਜ਼ ਆ ਯਾਰ ਪੰਜਾਬੀ ਵਿਰਸਾ। ਹੈਲੋ,
1: ਬਹੁਤ ਵਧੀਆ ਗਾਉਂਦੇ ਹਰਜੀਤ ਭਾਜੀ ਤੁਸੀਂ।
0: ਵਾਹ ਵੀ ਵਾਹ, ਬੱਲੇ ਸ਼ੇਰ ਦੇ।
1: ਤੁਸੀਂ 30 ਤਰੀਕ ਨੂੰ ਮੇਲੇ ਤੇ ਆਇਓ ਜੀ, ਆਪਾਂ ਮੇਲਾ ਲਾ ਰਹੇ ਹਾਂ, ਆਪਾਂ ਵੀ ਪਰਫਾਰਮ ਕਰਨਾ ਉੱਥੇ, ਤੁਸੀਂ ਵੀ ਗਾਇਓ, ਬੜਾ ਅੱਛਾ ਗਾਉਂਦੇ ਹੋ।
0: ਜ਼ਰੂਰ ਗਾਵਾਂਗੇ ਸਰ, ਤੁਹਾਡੇ ਨਾਲ ਗਾਵਾਂਗੇ ਵੀਰ ਬਣ ਕੇ, ਕੋਈ ਗੱਲ ਨਹੀਂ।
1: ਜਿੰਦਾਬਾਦ ਮੇਲਾ 30 ਮਈ ਨੂੰ ਬ੍ਰਾਂਪਟਨ ਚ ਹੋ ਰਿਹਾ ਜੀ, ਚੰਕਿਊਜ਼ ਦੀ ਸੈਕੰਡਰੀ ਸਕੂਲ ਚ।
0: ਅੱਛਾ, ਪਹੁੰਚਿਓ ਸਾਰੇ। ਬੜੀ ਮਿਹਰਬਾਨੀ ਵੀਰੇ, ਥੈਂਕ ਯੂ।

0: ਜੀ ਸਮਾਂ ਰੇਡੀਓ ਦਾ ਸਮਾਪਤ ਹੈ। ਤੁਹਾਡੇ ਕੋਲ ਸਾਰਿਆਂ ਕੋਲ ਮੇਰਾ ਨੰਬਰ ਹੈ ਹੀ ਹੈ ਔਰ ਤੁਸੀਂ ਨੰਬਰ ਮੇਰਾ ਨੋਟ ਕਰ ਲਓ ਜੇ ਕਿਸੇ ਵੀ ਸੱਜਣ ਨੇ ਕਾਲ ਕਰਨੀ ਹੈ 6474481000 6474481000। ਥੈਂਕ ਯੂ ਫੋਰ ਲਿਸਨਿੰਗ ਪੰਜਾਬੀ ਵਿਰਸਾ, ਲਵ ਯੂ ਆਲ।
1: Another Don Clean with the Don Ducks.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: Last night, you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.
5: 32 55 80 ते 98 एक ही गलत काउंटिंग सिखाई जाने हो हो काउंटिंग नहीं ए ते 32 55 80 ते 98 इंच दे टीवी ने जो आज ही ब्रैम्पटन टीवी एंड अप्लायंसेस तो आए ने इन गोल सारे हाउसहोल्ड अप्लायंसेस मिलन गए हर ब्रांड बहुत ही बढ़िया प्राइस ते 32 तो 98 इंच दे लेटेस्ट टीवी भी अवेलेबल ने ब्रैम्पटन टीवी एंड अप्लायंसेस 801-458-2828 905-458-2828
6: 1 square foot quarter sale ਤੇ ਆਈ ਹੈ 3 bedroom 2.5 washroom ਹਨ high end ਦੇ furniture ਨਾਲ fully furnished ਹੈ 30,000 ਡਾਲਰ ਦਾ generator ਅਤੇ 14 by 14 feet ਦਾ pad ਵੀ ਬਣਿਆ ਹੈ 2 ਸਾਲ ਦੀ ਨਵੀਂ cottage 1 lakh ਡਾਲਰ ਦੀ income generate ਕਰਦੀ ਹੈ 12 by 30 foot ਦਾ deck ਹੈ plus walkout basement ਵੀ ਹੈ Muskoka room ਵੀ furnished ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
7: ਔਰ ਸੇਠੀ ਸਾਹਿਬ ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ
8: ਉਹ ਜੀ ਕੀ ਦੱਸਾਂ ਮੁੰਡਾ ਮਗਰ ਪਿਆ ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ
7: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ
8: ਅੱਛਾ ਉਹ ਕਿਵੇਂ ਉਹ ਹੈ ਤਾਂ ਜੀ ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੁਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ
9: ਚਾਹੇ ਨਿਸਾਨ ਸੈਂਟਰਾ ਹੋਵੇ ਅਲਟੀਮਾ ਮੋਰੈਨੋ ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਮਟਨ 905-791-4900

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Todman Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
7: 647-7310-647-739-8710।
4: ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
10: ਨਹੀਂ ਨਹੀਂ,
9: ਤੂੰ ਚੋਰ ਹੈਂ,
10: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ ਹੈ। ਚੋਰ ਹੈਂ ਤੂੰ।
11: ਕ੍ਰਿਮੀਨਲ ਡਿਫੈਂਸ ਲਾਇਰ, ਸਟੈਟਨ ਲਾਅ ਪ੍ਰੋਫੈਸ਼ਨ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੈਟਨ ਲਾਅ ਪ੍ਰੋਫੈਸ਼ਨ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000-647-871-5000-647-871-5000-5000।
12: Indian Fruitland, one stop for all your grocery needs.
13: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
14: Ladies and gentlemen, introducing from CHLO AM 530, the number one radio host in the world,

0: ਆਪਣੀ ਸੋਚ ਨੂੰ ਬੁਲੰਦ ਕਰ ਜਾਂ ਫਿਰ ਸੋਚਣਾ ਹੀ ਬੰਦ ਕਰ ਦੇ।
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
0: ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 647-429-4040 I am Dave Tatla and you are not.
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: ਮੈਂ ਕਿਹਾ ਕਿੱਥੇ ਜਾ ਰਹੀ ਹੈ?
6: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
5: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
7: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
8: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
9: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
10: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
9: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60536।
10: ਕਾਲ ਰਵਿੰਦਰ ਤੰਬਰ 6477104659
9: ਜਾਂ ਹਰਮਨ ਢਿੱਲੋਂ 6479866760।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: Radio with a difference. The Dave Tatla Show.
13: ਪ੍ਰੋਪਰਟੀ ਇੱਦਾਂ ਦੀ ਹੋਵੇ ਐਂਡ ਇੱਦਾਂ ਦੀ ਜਗ੍ਹਾ ਤੇ ਹੋਵੇ ਜਿਹਨੂੰ ਆਪਾਂ ਨੂੰ ਰੈਂਟ ਤੇ ਦੇਣ ਦੇ ਵਿੱਚ ਕੋਈ ਦਿੱਕਤ ਨਾ ਆਵੇ, ਤਾਂ ਆਪਣੇ ਕੋਲ ਵਾਟਰਲੂ ਯੂਨੀਵਰਸਿਟੀ ਤੋਂ ਅਰਾਊਂਡ 20 ਮਿੰਟਸ ਦੀ ਦੂਰੀ ਦੇ ਉੱਤੇ ਘਰ ਹੈਗਾ ਆ। ਇਨਵੈਸਟਰਸ ਦੇ ਲਈ ਬਹੁਤ ਵਧੀਆ ਓਪਰਚੁਨਿਟੀ ਹੈ ਕਿਉਂਕਿ ਸੈਮੀ ਡਿਟੈਚ ਘਰ ਆ, ਚਾਰ ਬੈਡਰੂਮ ਦਾ ਸੈਮੀ ਡਿਟੈਚ ਘਰ ਵਿਦ ਫਿਨਿਸ਼ਡ ਬੇਸਮੈਂਟ ਵਿਦ ਸੈਪਰੇਟ ਐਂਟਰੈਂਸ, ਸੋ ਤੁਸੀਂ ਦੋਨੋਂ ਯੂਨਿਟਸ ਆਪਣੀਆਂ ਰੈਂਟ ਦੇ ਸਕਦੇ ਹੋ ਕਿਉਂਕਿ ਲੀਗਲੀ ਫਿਨਿਸ਼ਡ ਬੇਸਮੈਂਟ ਹੈਗੀ ਹੈ ਜੀ। ਅਬ ਤੁਹਾਨੂੰ ਇਹ ਪ੍ਰੋਪਰਟੀ ਮਿਡ 700s ਦੇ ਵਿੱਚ ਮਿਲ ਸਕਦੀ ਆ। ਸੈਲਰ ਇਜ਼ ਵਿਲਿੰਗ ਟੂ ਟੇਕ ਅ ਲਾਸ, ਸੋ ਇਸ ਅਗੇਨ ਮਿਡ 700 ਦੇ ਵਿੱਚ ਸੈਮੀ ਡਿਟੈਚ ਘਰ ਲੈਣਾ ਚਾਹੁੰਦੇ ਹੋ ਚਾਰ ਬੈਡਰੂਮ ਦਾ ਵਿਦ ਫਿਨਿਸ਼ਡ ਬੇਸਮੈਂਟ, ਪਲੀਜ਼ ਸੋਚੋ ਨਾ, ਡਿਲੇ ਨਾ ਕਰੋ, ਇੱਧਰ ਉੱਧਰ ਦੀਆਂ ਗੱਲਾਂ ਨਾ ਸੁਣੋ, ਗਿਵ ਮੀ ਅ ਕਾਲ ਕਿਉਂਕਿ ਮਾਰਕੀਟ ਜਿਹੜੀ ਆ ਉਹ ਮੂਵ ਹੋਣੀ ਸ਼ੁਰੂ ਹੋ ਗਈ ਹੈ ਐਂਡ ਇਟਸ ਜਸਟ ਮੈਟਰ ਆਫ ਟਾਈਮ ਇਟਸ ਕੈਨ ਗੋ ਕ੍ਰੇਜ਼ੀ ਅਗੇਨ।
14: 6474 0860 6047 400 8 70 6
15: ਬਿਲਕੁਲ ਜਿੱਦਾਂ ਸੁਖੀ ਜੀ ਨੇ ਕਿਹਾ ਕਿ ਹੁਣ ਕਾਫੀ ਸਾਰੀਆਂ ਕਾਲਸ ਵੀ ਆਉਂਦੀਆਂ ਸਪੈਸ਼ਲੀ ਫਸਟ ਟਾਈਮ ਬਾਇਰਸ ਦੀਆਂ, ਤਾਂ ਸਾਨੂੰ ਬਹੁਤ ਕਾਲਸ ਆਉਂਦੀਆਂ ਕਿ ਮਾਰਕੀਟ ਤੁਰਨ ਲੱਗ ਪਈ ਐਂਡ ਪੀਪਲ ਆਰ ਇੰਟਰਸਟਿਡ ਟੂ ਗੈਟ ਇਨ ਟੂ ਰੀਅਲ ਸਟੇਟ।
14: ਵੈਰੀ ਗੁੱਡ, ਵੈਰੀ ਗੁੱਡ। ਸੁਖੀ ਨੰਬਰ ਦਿਓ ਆਪਣਾ ਫਿਰ। 6474 0860 6047 400 8 70 6 ਸੰਤਾਲੀ ਚਾਰ ਸੋ ਅੱਠ ਸੱਤਰ ਛਿਆਹਠ ਕਰਨ ਜੀ ਪ੍ਰੋਗਰਾਮ ਤੁਹਾਡਾ ਵੀ ਸਵਾਗਤ ਹੈ ਤੁਹਾਡੇ ਪ੍ਰੋਗਰਾਮ ਜੀ ਤੁਹਾਡਾ ਸਵਾਗਤ ਹੈ ਅੱਛਾ ਜੀ ਤੀਆਂ ਦਾ ਮੇਲਾ ਕੁਛ ਕਾਰਨਾਂ ਕਰਕੇ ਕੁਛ ਰੀਜ਼ਨ ਕਰਕੇ ਆਪਾਂ ਡਿਲੇ ਕੀਤਾ ਹੈ ਔਰ ਆਪਾਂ ਉਸ
16: ਹੁੰਦਾ ਡਿਊ ਟੂ ਸਮ ਰੀਜ਼ਨਸ ਅਸੀਂ ਦੱਸਿਆ ਸੀਗਾ ਕਿ ਅਸੀਂ ਥੋੜਾ ਜਿਹਾ ਲੇਟ ਕੀਤਾ ਬਟ ਨਾਓ ਦ ਵੇਟ ਇਜ਼ ਓਵਰ ਤੇ ਹੁਣ ਅਸੀਂ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਅਸੀਂ ਕਾਫੀ ਟਾਈਮ ਤੋਂ ਲੱਭ ਰਹੇ ਸੀਗੇ ਕਿ ਕੋਈ ਇੱਦਾਂ ਦਾ ਵੈਨਿਊ ਸਾਨੂੰ ਮਿਲੇ ਜਿਹਦੇ ਵਿੱਚ ਸੈਂਟਰਲਾਈਜ਼ ਹੋਵੇ ਜਿੱਥੇ ਕਿ ਈਜ਼ੀਲੀ ਸਾਡੀਆਂ ਲੇਡੀਜ਼ ਜਿਹੜੀਆਂ ਉਹ ਪਹੁੰਚ ਸਕਣ ਤੇ ਐਡਰੈਸ ਵੀ ਜਿਹੜਾ ਜੀ ਉਹਨਾਂ ਨੂੰ ਈਜ਼ੀਲੀ ਲੱਭ ਸਕੇ ਸੋ ਨਾਓ ਵਰ ਡੂਇੰਗ ਇਟ ਇਨ ਪੀਅਰਸਨ ਕਨਵੈਨਸ਼ਨ ਸੈਂਟਰ ਤੇ ਜਿਹੜਾ ਕਿ ਸਟੀਲ ਤੇ ਜਿਹੜਾ ਜੀ ਏਰੀਆ ਦੇ ਵਿੱਚ ਹੈਗਾ ਆ ਸੋ ਤੁਹਾਨੂੰ ਬਹੁਤ ਈਜ਼ੀ ਜਿਹੜਾ ਜੀ ਆਪਾਂ ਕਹਿ ਸਕਦੇ ਬ੍ਰੈਂਪਟਨ ਦੇ ਹੱਬ ਦੇ ਵਿੱਚ ਤੁਹਾਨੂੰ ਇਹ ਲੋਕੇਸ਼ਨ ਮਿਲ ਰਹੀ ਹੈ
14: 21 ਤਰੀਕ ਨੂੰ ਕਰ ਰਹੇ ਆ ਆਪਾਂ ਸੰਡੇ ਨੂੰ
16: ਜੀ 21 ਜੂਨ ਨੂੰ ਕਰ ਰਹੇ ਆ ਸੰਡੇ ਨੂੰ ਤੇ ਸੰਡੇ ਨੂੰ ਮੈਨੂੰ ਲੱਗਦਾ ਮੋਸਟਲੀ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਉਦੋਂ ਫਾਦਰਸ ਡੇ ਵੀ ਹੈ
14: ਲੋ ਮਦਰਸ ਡੇ ਆ ਤੁਹਾਨੂੰ ਫਾਦਰਸ ਡੇ ਤੇ
16: ਜੀ ਥਿਸ ਇਜ਼ ਦਾ ਮੈਂ ਕਹਿ ਸਕਦੀ ਖਾਸੀਅਤ ਹੈ ਸੁੱਖੀ ਜੀ
14: ਪਰ ਨਾ ਤੁਸੀਂ ਤੇ ਸੁੱਖੀ ਹੋਣੀ ਤੁਹਾਡੀ ਇੱਕ ਟੀਮ ਆ ਅੱਗੇ ਤੋਂ ਇੱਕ ਹੋਰ ਕੰਮ ਕਰੋ
16: ਜੀ
14: ਬੰਦਿਆਂ ਲਈ ਸਪੈਸ਼ਲ ਪ੍ਰੋਗਰਾਮ ਹੋਵੇ
16: ਬਿਲਕੁਲ
14: ਜਿਵੇਂ ਸਪਨਾ ਚੌਧਰੀ ਆ ਸਿਮਰਨ ਸਿੱਧੂ ਆ ਉਹੋ ਜਿਹਿਆਂ ਨੂੰ ਸੱਦ ਕੇ ਸਾਡੇ ਲਈ ਵੀ ਇੱਕ ਵੱਖਰਾ ਜਿਹਾ ਪ੍ਰੋਗਰਾਮ ਹੋਣਾ ਚਾਹੀਦਾ
16: ਬਿਲਕੁਲ ਜੀ ਸਾਡੇ ਬਹੁਤ ਸਾਰੇ ਪ੍ਰੋਗਰਾਮਾਂ ਦੀ ਸ਼ਿਕਾਇਤ ਇਹ ਵੀ ਹੁੰਦੀ ਕਿ ਸਾਨੂੰ ਕਿਉਂ ਨਹੀਂ ਸੱਦਦੇ ਇਵੈਂਟ ਤੇ ਸੋ ਬਿਲਕੁਲ ਜੀ ਉਹਦੇ ਲਈ ਵੀ ਕਰਾਂਗੇ ਫਿਲਹਾਲ ਅਸੀਂ 21st ਨੂੰ ਤੀਆਂ ਦਾ ਮੇਲਾ ਜਿਹੜਾ ਜੀ ਸਾਡੀ ਲੇਡੀਜ਼ ਲਈ ਇਵੈਂਟ ਹੈਗਾ ਆ ਟਿਕਟਸ ਦੀ ਮੈਂ ਜਾਣਕਾਰੀ ਜ਼ਰੂਰ ਦੇ ਦਵਾਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਟਿਕਟਸ ਪਹੁੰਚ ਰਹੇ ਜੀ ਅੱਜ ਜਿਹੜੀਆਂ ਜੀ ਟਿਕਟਸ ਸੇਲ ਤੇ ਆ ਜਾਣੀਆਂ ਹੈਗੀਆਂ ਤੁਸੀਂ ਟਿਕਟਸ ਲੈ ਸਕਦੇ ਮੇਗਾ ਸਟਾਰ ਈਵੈਂਟਸ .com ਤੋਂ
14: ਸੋ ਮੈਗਾ ਸਟਾਰ MEGA STAR events.com ਤੇ ਜਾਓ ਕਦੋਂ ਤੱਕ ਰੈਡੀ ਹੋਏ
16: ਹੋਪਫੁਲੀ 2 ਵਜੇ ਤੱਕ ਜਿਹੜੀਆਂ ਜੀ
14: ਸੋ 2:30 ਵਜੇ ਤੋਂ ਬਾਅਦ ਟਿਕਟਾਂ ਮਿਲ ਜਾਣੀਆਂ ਤੇ ਕਿਉਂਕਿ ਇਹ 8-10 ਹਜ਼ਾਰ ਤਾਂ ਹੋਣਾ ਨੀ ਉੱਥੇ ਬੰਦਾ ਜਿੰਨੀਆਂ ਹੈਗੀਆਂ ਫਟਾਫਟ ਲੈ ਲਿਓ ਇਸ ਤੋਂ ਪਹਿਲਾਂ ਵਿਕ ਜਾਣ ਫਿਰ ਮੈਨੂੰ ਫੋਨ ਕਰੋਗੇ ਕਰਨ ਨੂੰ ਫੋਨ ਕਰੋਗੇ ਮੈਂ ਵੀ ਕਹਿ ਦੇਣਾ ਦੂਜੀ ਕਾਲ ਵਾਲਿਆਂ ਨੂੰ 2 ਦੇਣੀਆਂ ਇਹਨਾਂ ਨੇ ਵੀ ਕਹਿ ਦੇਣਾ ਦੂਜੀ ਕਾਲ ਵਾਲਿਆਂ ਨੂੰ 2 ਦੇਣੀਆਂ ਫਿਰ ਤੁਹਾਨੂੰ ਟਿਕਟਾਂ ਨੀ ਮਿਲਣੀਆਂ
16: ਜੀ ਔਰ ਟਿਕਟ ਦੇ ਪ੍ਰਾਈਸ ਸਿਰਫ ਔਰ ਸਿਰਫ ਜਰਨਲ ਐਡਮਿਸ਼ਨ ਜਿਹੜੀ ਹੈ ਜੀ $30 ਹੈ ਇੰਕਲੂਡਿੰਗ ਟੈਕਸ ਨੋ ਐਡੀਸ਼ਨਲ ਫੀਸ ਨਥਿੰਗ ਸਿਰਫ ਔਰ ਸਿਰਫ $30 ਦੇ ਵਿੱਚ
14: $30 ਇੰਕਲੂਡਿੰਗ ਟੈਕਸ
16: ਇੰਕਲੂਡਿੰਗ ਟੈਕਸ
14: ਓਕੇ ਤੇ ਜੇ ਕਿਸੇ ਨੂੰ ਉੱਥੇ ਬੂਥ ਵਗੈਰਾ ਜਾਂ ਆਪਦਾ ਲਾਉਣਾ ਹੋਵੇ ਉਹਦਾ ਕੀ ਸਿਸਟਮ ਆ
16: ਸੋ ਜੇ ਤੁਸੀਂ ਸਟਾਲ ਲਾਉਣਾ ਚਾਹੁੰਦੇ ਆ ਅਸੀਂ ਸਟਾਲ ਬੁਕਿੰਗਸ ਵੀ ਜਿਹੜੀਆਂ ਜੀ ਲੈਣੀਆਂ ਸਟਾਰਟ ਕਰ ਦਿੱਤੀਆਂ ਸਾਨੂੰ ਕਾਲ ਕਰ ਸਕਦੇ ਆ 9057990999 ਤੇ ਗੱਲਬਾਤ ਹੋ ਸਕਦੀ ਹੈ 9057990999 ਤੇ ਤੁਸੀਂ ਜਿਹੜੀ ਆ ਜੀ ਕੋਈ ਵੀ ਜਾਣਕਾਰੀ ਲੈਣੀ ਆ ਸਟਾਲ ਲਾਉਣਾ ਚਾਹੁੰਦੇ ਆ ਜਾਂ ਤੁਸੀਂ ਪਾਰਟੀਸਪੇਟ ਕਰਨਾ ਜਾਂ ਤੁਸੀਂ ਸਾਡੀ ਗਿੱਧੇ ਦੀ ਟੀਮ ਦੇ ਵਿੱਚ ਪਾਰਟੀਸਪੇਟ ਕਰਨਾ ਤਾਂ ਵੀ ਇਸ ਨੰਬਰ ਤੇ ਗੱਲਬਾਤ ਹੋ ਸਕਦੀ ਆ ਔਰ ਜੇ ਤੁਸੀਂ ਜਿਹੜੇ ਜੀ VIP ਟਿਕਟਸ ਲੈਣੀਆਂ VIP ਟਿਕਟਸ ਵੈਨਸਡੇ ਤੋਂ ਜਿਹੜੇ ਜੀ ਸਾਡੇ ਆਫਿਸ ਦੇ ਵਿੱਚ ਅਵੇਲੇਬਲ ਹੋ ਜਾਣੀਆਂ ਹੈਗੀਆਂ
14: ਔਰ ਆਪਣਾ ਆਫਿਸ ਹੈ ਜੀ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਚ ਉਹਦੇ ਲਈ ਵੀ ਨੰਬਰ ਇੱਕੋ ਹੀ ਆ 9057990999 ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਅੱਗੇ ਚੱਲ ਕੇ ਡਿਟੇਲ ਚ
16: ਜੀ
14: ਅੱਛਾ ਕਨਫਰਮ ਹੋਇਆ ਸਿੰਗਰ
16: ਜੀ ਕਨਫਰਮ ਸਿੰਗਰਸ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਦੀ 4 ਸਿੰਗਰਸ ਜਿਹੜੇ ਅਸੀਂ ਕੱਲ ਅਨਾਊਂਸ ਕਰ ਚੁੱਕੇ ਹੈਗੇ ਉਹਦੇ ਵਿੱਚ ਪਹਿਲੇ ਹੈਗੇ ਮਾਸਟਰ ਸਲੀਮ
14: ਅੱਛਾ ਜੀ
16: ਦੂਸਰੇ ਹੈਗੇ ਮੰਨਤ ਨੂਰ ਤੀਜੇ ਹੈਗੇ ਸੁਦੇਸ਼ ਕੁਮਾਰੀ ਚੌਥੇ ਹੈਗੇ ਹਰਜੀਤ ਹਰਮਨ
14: ਕਿਆ ਬਾਤ ਆ ਸਾਰੇ ਟੌਪ ਦੇ ਕਲਾਕਾਰ ਨੇ
16: ਬਾਕੀ ਆਪਾਂ ਹਲੇ ਹੋਰ ਅਨਾਊਂਸ ਕਰਾਂਗੇ
14: ਇੱਕ ਤੁਹਾਨੂੰ ਦੱਸ ਦਈਏ DJ ਨਹੀਂ ਚੱਲਣਾ ਉੱਥੇ ਪ੍ਰੋਪਰ ਕਲਾਕਾਰ ਉੱਥੇ ਪਰਫਾਰਮੈਂਸ ਕਰਨਗੇ, ਡੀਜੇ ਨਹੀਂ ਚੱਲਣਾ, ਯਾਦ ਰੱਖੋ, ਪ੍ਰੋਪਰ ਕਲਾਕਾਰ ਉੱਥੇ ਪਰਫਾਰਮੈਂਸ ਕਰਨਗੇ ਤੁਹਾਡੇ। ਜੇ ਤੁਸੀਂ ਕਹੋ ਜੀ ਫਰਜ਼ ਕਰੋ ਸੁਦੇਸ਼ ਕੁਮਾਰੀ ਨੇ ਕੋਈ ਆਹ ਗੀਤ ਗਾਇਆ ਜੀ ਸਾਨੂੰ ਉਹ ਸੁਣਾ ਦਿਓ, ਉਹ ਸੁਣਾਇਆ ਜਾਏਗਾ
16: ਬਿਲਕੁਲ ਜੀ,
14: ਲੇਕਿਨ ਡੀਜੇ ਨਹੀਂ ਚੱਲਣਾ ਉੱਥੇ। ਔਰ ਜਾਣਕਾਰੀ 905-799-0999 ਅੱਗੇ 1 ਵਜੇ ਤੋਂ ਬਾਅਦ ਕਿਰਨ ਜੀ ਹੋਰ ਵੀ ਜਾਣਕਾਰੀ ਦੇਣਗੇ। ਥੈਂਕ ਯੂ ਜੀ,
16: ਬਹੁਤ ਬਹੁਤ ਸ਼ੁਕਰੀਆ ਜੀ।
14: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
17: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
18: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਏ ਆ, ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
18: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
19: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
18: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
19: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ, ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
20: Indian Fruitland, one stop for all your grocery needs.
21: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
20: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
14: ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002। I am Dave Tatla and you are not.
22: ਦੋ ਬੈਡਰੂਮ ਦਾ ਘਰ ਆ ਇਨ ਓਕਵਿਲ, ਤੁਹਾਨੂੰ ਪਿੱਛੇ ਗ੍ਰੀਨਰੀ ਹੀ ਗ੍ਰੀਨਰੀ ਮਿਲੂਗੀ, ਇਟ ਫੀਲਸ ਲਾਈਕ ਤੁਸੀਂ ਕੋਰੇਜ ਏਰੀਆ ਦੇ ਵਿੱਚ ਆ ਗਏ ਹੋ।
14: ਠੀਕ ਹੈ,
22: ਫੁੱਲੀ ਅਪਗ੍ਰੇਡਿਡ ਪ੍ਰੋਪਰਟੀ ਆ, ਨੋ ਸਾਈਡ ਵਾਕ, ਡੀਟੈਚ ਘਰ, ਤੁਹਾਨੂੰ ਪ੍ਰੋਪਰਟੀ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਵਾਉਣ ਵਾਲਾ, ਕਿਚਨ ਤੋਂ ਲੈ ਕੇ ਫਲੋਰਿੰਗ ਤੋਂ ਲੈ ਕੇ ਐਵਰੀਥਿੰਗ ਇਜ਼ ਬ੍ਰੈਂਡ ਨਿਊ ਐਂਡ ਓਪਨ ਟੂ ਅਬਵ ਹੈਗਾ। ਸੋ ਜਦੋਂ ਪ੍ਰੋਪਰਟੀ ਓਪਨ ਟੂ ਅਬਵ ਹੁੰਦੀ ਦੇਵ ਜੀ, ਸੀਲਿੰਗ ਮਤਲਬ ਸੀਲਿੰਗ ਬਹੁਤ ਜ਼ਿਆਦਾ ਹਾਈ ਹੁੰਦੀ ਆ,
14: ਉਹ ਅੱਛਾ ਜਿਹੜੀ ਦੂਜੀ ਮੰਜ਼ਿਲ ਤੇ ਲੱਗੀ ਹੁੰਦੀ ਆ,
22: ਦੈਟ ਇਜ਼ ਰਾਈਟ।
14: ਓਕੇ ਓਕੇ,
22: ਐਂਡ ਕਿਉਂਕਿ ਪਿੱਛੇ ਰਵੀਨ ਲੋਟ ਆ, ਤੁਸੀਂ ਅਗੇਨ ਪ੍ਰੋਪਰਟੀ ਦੇਖਣ ਵਾਲੀਆਂ ਵਿੰਡੋਜ਼ ਵੱਡੀਆਂ ਹੈਗੀਆਂ ਨੇ, ਤੁਹਾਨੂੰ ਬਹੁਤ ਹੀ ਵਧੀਆ ਫੀਲਿੰਗ ਆਉਂਦੀ ਆ ਵੈਨ ਯੂ ਆਰ ਹੈਵਿੰਗ ਯੋਰ ਬ੍ਰੈਕਫਾਸਟ ਇਨ ਯੋਰ ਕਿਚਨ ਔਰ ਡਾਈਨਿੰਗ ਏਰੀਆ। ਘਰ ਦੇਖਣਾ
14: ਤਾਂ ਬੈੱਡ ਵੀ ਉੱਥੇ ਲਾ ਲਾਂ ਜੇ ਨਹੀਂ ਵਧੀਆ।
22: ਦੈਟਸ ਰਾਈਟ,
14: ਇਹ ਮੇਨ ਇੰਟਰਸੈਕਸ਼ਨ ਕਿਹੜਾ ਓਕਵਿਲ ਦਾ?
22: ਇਹਦਾ ਮੇਜਰ ਇੰਟਰਸੈਕਸ਼ਨ ਆਪਣੇ ਟ੍ਰਫਾਲਗਰ ਏਰੀਆ ਦੇ ਵਿੱਚ ਪੈ ਜਾਂਦਾ ਆ।
14: ਓਕੇ,
22: ਮੈਕਾਰਨੀ ਇਫ ਯੂ ਅਗੇਨ
14: ਟ੍ਰਫਾਲਗਰ ਡੰਡਾ ਏਰੀਆ ਉੱਥੇ,
22: ਦੈਟਸ ਰਾਈਟ, ਦੈਟ ਇਜ਼ ਰਾਈਟ। ਸੋ ਅਗੇਨ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਪਿਕਚਰਸ ਵੀ ਦੇਖਣਾ ਚਾਹੁੰਦੇ ਹੋ, ਲਿਸਟਿੰਗ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, 647-408-7066, 647-408-7076.
14: ਓਕਲ ਦੀ ਗੱਲ ਚੱਲੀ ਆ, ਓਕਲ ਚ ਇੱਕ ਪਰਿਵਾਰ ਮੂਵ ਹੋ ਰਿਹਾ, ਉਹਨਾਂ ਨੇ ਮੂਵਿੰਗ ਡਾਊਨ ਸੇਲ ਲਾਈ ਹੈ, ਇਹ ਸੰਡੇ ਨੂੰ ਸੇਲ ਹੋਏਗੀ ਜੀ। ਔਰ ਉਹਦੇ ਲਈ ਉਹਨਾਂ ਨੇ ਇੱਕ ਸੋਫਾ ਹੈ, ਦੋ ਰਿਕਲਾਈਨਰ ਚੇਅਰਾਂ ਨੇ, ਸਪੋਰਟਸ ਆਈਟਮ ਨੇ, ਕੁਈਨ ਬੈੱਡ ਫਰੇਮ, ਹੈੱਡਬੋਰਡ, ਨਾਈਟ ਸਟੈਂਡ, ਇਹ ਸਾਰੇ ਦਾ ਸਾਰਾ ਮਿਲੇਗਾ। ਕਿਚਨ ਅਪਲਾਈਸਿਸ ਨੇ ਕੁਛ, ਇੱਕ ਵਰਕ ਬੈਂਚ ਆ ਜਿਹੜਾ ਅਸੈਂਬਲਡ ਕੀਤਾ ਹੋਇਆ ਆਲਰੇਡੀ, ਉਹ ਲੈ ਸਕਦੇ ਹੋ। ਦੋ ਟਾਇਰਾਂ ਦੇ ਸੈੱਟ ਨੇ, ਚਾਰ ਚਾਰ ਟਾਇਰ ਨੇ, ਉਹ ਲੈ ਸਕਦੇ ਹੋ। ਕਿਚਨ ਚੇਅਰਾਂ ਨੇ ਚਾਰ, ਉਹ ਲੈ ਸਕਦੇ ਹੋ। ਗੇਮਿੰਗ ਆਈਟਮ ਨੇ, ਉਹ ਲੈ ਸਕਦੇ ਹੋ। ਪ੍ਰੋਫੈਸ਼ਨਲ ਗ੍ਰੇਡ ਹੀਟਰ ਇੱਕ ਹੈ, ਉਹ ਲੈ ਸਕਦੇ ਹੋ। ਇਹ ਸੰਡੇ ਨੂੰ ਸੇਲ ਲੱਗਣ ਲਈ ਹੈ, ਔਰ ਕੀ ਕਹਿੰਦੇ ਮੂਵਿੰਗ ਆਊਟ ਸੇਲ ਹੈ। ਨੰਬਰ ਨੋਟ ਕਰ ਲਓ, 647-709-6868, 709-6868। ਆਪਦਾ ਪਿਕਅਪ ਟਰੱਕ ਵਗੈਰਾ ਨਾਲ ਲੈ ਜਾਓ, ਪੈਸੇ ਫੜਾਈ ਚੱਲਿਓ, ਸਮਾਨ ਚੱਕ ਚੱਕ ਕੇ ਉਹ 'ਚ ਰੱਖੀ ਚੱਲਿਓ, ਉਦੋਂ ਬਾਅਦ ਲਿਆ ਕੇ ਚਾਹੇ ਇਹਨੂੰ $100 ਵੱਧ ਵਿੱਚ ਹੀ ਚੱਲਿਓ, ਉਹ ਇਹ ਤੁਹਾਡੀ ਚੋਇਸ ਆ। ਇਹ ਵੀ ਓਕਬਲ ਚਾਹੇ 647-709-6868। ਔਰ ਕੁਇਕ ਟਰੱਕ ਲੂਪ ਤੇ ਜਿਹੜੀ ਸੇਲ ਚੱਲ ਰਹੀ ਹੈ, $100 ਆਇਲ ਚੇਂਜ ਤੇ ਟਰੱਕਾਂ ਦੇ ਅੱਜ ਤੁਹਾਨੂੰ ਆਫ ਮਿਲੇਗਾ, ਫ੍ਰੀ ਬਾਰਬੀਕਿਊ, ਫ੍ਰੀ ਟਰੱਕ ਗਰੀਸ ਹੈ। ਇਹ ਨੈਪਨੀ ਵਾਲੀ ਲੋਕੇਸ਼ਨ ਤੇ ਹੈ ਜੀ, 519-622-0660। ਲਓ ਜੀ ਜਾਣੇ ਆ, ਆਉਂਦੇ ਆ, ਸਟੇ ਟਿਊਨਡ।
1: ट्रांसपोर्टेशन हायर कर रहे ने क्रॉस बॉर्डर एजी ड्राइवर्स, बहुत ही शानदार अपॉर्चुनिटी, डेडिकेटेड ऑटो पार्ट्स, डेली होम रन्स, सेम ट्रक ते ट्रेलर्स, लगभग 10,000 माइल पर वीक मिलेंगे, स्टार्टिंग फ्रॉम कुशावा, इटोपिको अते बॉल्टन, जे तुहाडे कोल भी है वैलिड एजी लाइसेंस, क्लीन CBOR ते एब्स्ट्रैक्ट, US बॉर्डर एलिजिबिलिटी ते फास्ट कार, ता आज ही एवरेस्ट ट्रांसपोर्टेशन नो कॉल करो 9058462229, एक्सटेंशन है 4, या फिर 9053348222, यानी 905-846 229 ते, या फिर कॉल करो 905-334-82 एक्सटेंशन है 4।
14: आर यू रेडी? इक्का जंक्शन ले 647-429-4040, केटरिंग करानी है छोटी बड़े फंक्शन ले, नो प्रॉब्लम 647-429-4040, लाइव कुकिंग करानी है करे, नो प्रॉब्लम 647-429-4040, तुसी इनारे बैंक्वेट हॉल या लॉज में छोटी बड़ी पार्टी करनी है, नो प्रॉब्लम 647-429-4040, 647-429-4040।
2: ਆ ਭੈਣੇ ਖਰੀਦ ਲਿਆ ਗਹਿਣੇ?
4: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
2: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ, ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
4: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
23: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
14: ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ, ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ। ਇੱਕ ਬੰਦੇ ਦੀ ਮੌਤ ਹੋਈ, 9 ਹੋਰ ਦੱਸਿਆ ਜਾ ਰਿਹਾ ਵੀ ਸ਼ਾਇਦ ਮਰ ਗਏ। ਵਾਸ਼ਿੰਗਟਨ ਸਟੇਟ ਵਿੱਚ ਕੈਮੀਕਲ ਟੈਂਕ ਐਕਸਪਲੋਜਨ ਹੋਇਆ, ਉਸ ਸਿਲਸਿਲੇ ਚ ਆਪਣੇ $5 million ਦੀਆਂ ਕਾਰਾਂ ਚੋਰੀਆਂ ਹੋਈਆਂ ਨਾਇਗਰਾ ਰੀਜਨ ਚ, ਉਹ ਬੰਦਿਆਂ ਨੂੰ ਫੜ ਲਿਆ ਤੇ ਰਿਕਵਰ ਕਰ ਲਈਆਂ ਕਾਰਾਂ। ਇੱਕ ਆਪਣੀ ਬੀਬੀ ਹੁੰਦੀ ਸੀ ਜੇਲ੍ਹ ਦੇ ਵਿੱਚ ਕੰਮ ਕਰਦੀ, ਇੱਥੇ ਉਹਦਾ ਨਾਂ ਸੀ ਸੁਖਪ੍ਰੀਤ ਸਿੰਘ, ਅੰਦਰ ਇੱਕ ਕੈਦੀ ਨਾਲ ਉਹਦੀ ਯਾਰੀ ਪੈ ਗਈ, ਉਹਦਾ ਨਾਂ ਸੀ ਟੈਟਮ, ਤੇ ਹੁਣ ਪਤਾ ਲੱਗਿਆ ਕਿ ਉਹ ਚੋਰੀ ਦੀ ਗੱਡੀ ਚਲਾ ਰਹੇ ਸੀ ਵਿਸਾਖਾ ਬੀਚ, ਉਹਨਾਂ ਨੂੰ ਫੜ ਲਿਆ। ਇਮੀਗ੍ਰੇਸ਼ਨ ਜਿਹੜੇ ਡਿਪਾਰਟਮੈਂਟ ਆ, ਇਮੀਗ੍ਰੇਟ ਡਿਪਾਰਟਮੈਂਟ ਨਹੀਂ, ਇਮੀਗ੍ਰੇਸ਼ਨ ਜਿਹੜੇ ਦਵਾਉਂਦੇ ਆ, ਐਪਲੀਕੇਸ਼ਨ ਭਰਦੇ ਆ, ਦਫ਼ਤਰ ਖੋਲ੍ਹੇ ਹੋਏ ਆ ਅਮੈਰੀਕਾ 'ਚ, ਉਹਨਾਂ 'ਤੇ ਵੀ ਸਖ਼ਤ ਹੋ ਰਿਹਾ ਡੋਨਲਡ ਟਰੰਪ, ਵੀ ਐਵੇਂ ਨਕਲੀ ਫਾਰਮ ਜੇ ਭਰ ਭੁਰ ਕੇ ਉੱਥੇ ਇਹਨਾਂ ਲਾਈਨਾਂ ਲਵਾਤੀਆਂ। ਇੱਥੇ ਇਮੀਗ੍ਰੈਂਟ ਦਾ ਜਿਹੜਾ ਕ੍ਰਾਈਮ ਹੈ, ਰਾਈਜ਼ ਇਨ ਕੈਨੇਡਾ ਇਮੀਗ੍ਰੈਂਟਸ ਦਾ ਕ੍ਰਾਈਮ। ਆਲਰਾਈਟ, ਮੈਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਸੁਖੀ ਜੀ, ਜਿੱਥੇ ਰਿਛ ਤੁਰਿਆ ਜਾਂਦਾ ਸੀਗਾ ਕੋਟੇਜ ਤੇ।
24: ਹਾਂਜੀ,
14: ਜੇ ਕਹਾਂ ਤੁਹਾਡੇ ਘਰ ਦੇ ਬਾਹਰ ਆ ਕੇ ਰਿਛ ਤੁਰਿਆ ਫਿਰੇ, ਆਹ ਦੇਖੋ ਆਸ਼ਵਾਜ ਸੜਕਾਂ ਨੇ ਤੁਰਿਆ ਕਰਦਾ।
24: ਓ ਨੋ,
14: ਯਾ
24: ਡੇਂਜਰਸ,
14: ਇਟ ਇਜ਼ ਡੇਂਜਰਸ। ਹੋਰ ਖਬਰਾਂ 'ਚ ਖਬਰ ਇਹ ਹੈ ਜੀ, ਸਿੱਧੂ ਮੂਸੇਵਾਲੇ ਦੀ ਡੈਥ ਐਨਵਰਸਰੀ ਮਨਾਈ ਗਈ, ਕੇਂਦਰ ਤੇ ਪੰਜਾਬ ਸਰਕਾਰਾਂ ਨਹੀਂ ਦੇ ਸਕੀਆਂ ਇਨਸਾਫ, ਬਲਕੌਰ ਸਿੰਘ ਨੇ ਕਿਹਾ। ਚੌਥੀ ਬਰਸੀ ਮੌਕੇ ਪਿੰਡ ਮੂਸਾ ਵਿਖੇ ਜੁੜੀ ਸੰਗਤ ਮਰੂਮ ਗਾਇਕ ਦੀ ਯਾਦ ਵਿੱਚ ਬਣੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ। ਬਲਕੌਰ ਸਿੰਘ ਦੀ ਗੱਲ ਤਾਂ ਠੀਕ ਹੈ, ਜਦੋਂ ਕੋਈ ਕ੍ਰਾਈਮ ਹੁੰਦਾ ਪੰਜਾਬ 'ਚ ਅਸੀਂ ਭਾਲਦੇ ਹਾਂ ਵੀ ਸਾਡੇ ਨਾਲ ਕ੍ਰਾਈਮ ਹੈ, ਛੇਤੀ ਸੋਲਵ ਹੋਵੇ। ਇੱਥੇ ਵੀ ਇਹੀ ਗੱਲ ਆ, ਹੁਣ ਗੱਡੀ ਚੋਰੀ ਹੋ ਜਾਂਦੀ ਹੈ, ਅਸੀਂ ਕਹਿੰਦਾ ਵੀ ਪੁਲਿਸ ਨੇ ਕੀਤਾ ਕਿਉਂ ਨਹੀਂ, ਫੜਿਆ ਕਿਉਂ ਨਹੀਂ, ਜਾਂ ਸਟੋਰ 'ਚ ਚੋਰੀ ਹੋ ਗਈ ਕਿਉਂ ਨਹੀਂ ਫੜੇ। ਇਟ ਟੇਕਸ ਟਾਈਮ। ਇੰਡੀਆ 'ਚ ਤਾਂ 1 ਤਰੀਕ ਅੱਜ ਪੈ ਗਈ, 2 ਤਰੀਕ 4 ਮਹੀਨਿਆਂ ਬਾਅਦ, 3 ਤਰੀਕ 4 ਮਹੀਨਿਆਂ ਬਾਅਦ, ਉੱਥੇ ਤਾਂ ਕਾਨੂੰਨ ਹੀ ਡਿਫਰੈਂਟ ਚੱਲਦਾ। ਇੱਥੇ ਜਦੋਂ ਕੋਈ ਕੇਸ ਚੱਲਦਾ ਉਨਾ ਚਿਰ ਚੱਲੀ ਜਾਂਦਾ, 5-7 ਦਿਨ, ਹਫ਼ਤਾ, 2 ਹਫ਼ਤੇ, ਜਿੰਨਾ ਚਿਰ ਖਤਮ ਨਹੀਂ ਹੁੰਦਾ। ਸੋ
3: ਚਾਰ ਸਾਲ ਤਾਂ ਕੁਛ ਵੀ ਨੀ ਉੱਥੇ ਤੇ ਚਾਲੀ ਚਾਲੀ ਸਾਲਾਂ ਵਾਲੇ ਬੈਠੇ 84 ਦੇ ਵਿੱਚ ਜਿਹੜੇ ਦੰਗੇ ਹੋਏ ਸੀ ਲੋਕੀ ਉਹ ਅਜੇ ਭਾਲਦੇ ਵੀ ਸਾਡਾ ਇਨਸਾਫ ਹੋ ਜੇ ਉਹ ਨੀ ਹੋਇਆ ਸਰੀ ਚ ਬੰਦੂਕ ਦੀ ਨੋਕ ਤੇ ਬ੍ਰਾਈਡਲ ਸ਼ੋਰੂਮ ਚੋਂ ਲੱਖਾਂ ਦੀ ਨਗਦੀ ਤੇ ਗਹਿਣੇ ਲੁੱਟ ਕੇ ਲੈ ਗਏ ਲੋ ਪਠਾਨਕੋਟ ਦੇ ਪਿੰਡ ਬੇੜੀ ਬਜ਼ੁਰਗ ਚ ਭਿਆਨਕ ਅੱਗ ਲੱਗੀ 35 ਝੁੱਗੀਆਂ ਸੜ ਕੇ ਸਵਾਹ ਹੋ ਗਈਆਂ ਆਪਣੇ ਨਾ ਇੱਥੇ ਡੈਲਟਾ ਪਾਰਕ ਬੁਲੇਵਾਰਡ ਆ ਕੁਈਨ ਸਟਰੀਟ ਈਸਟ ਨਕਲੀ ਜਿਹੜੇ ਚੋਰੀ ਦੇ ਡੈਬਿਟ ਕਾਰਡ ਆ ਜਾਂ ਵੀਜ਼ਾ ਕਾਰਡ ਆ ਉਹਨਾਂ ਨਾਲ ਤੇਲ ਚੋਰੀ ਹੋਇਆ ਮਤਲਬ ਪਵਾ ਕੇ ਲੈ ਕੇ ਮੇਰਾ ਵਰਗਾ ਤੁਰਦਾ ਲੱਗਿਆ ਬ੍ਰੈਂਟਨ ਮਿਸਾਗਾ ਓਕਵਿਲ ਓਨਟੇਰੀਓ ਦੇ ਆਟੋ ਚੋਰੀ ਦੇ ਸਿਲਸਿਲੇ ਚ 10 ਸਭ ਤੋਂ ਮਹਿੰਗੇ ਸ਼ਹਿਰਾਂ ਵਿਚ ਸ਼ਾਮਲ ਹੈ ਭਲੇ ਕਿਹੜੀ ਚੀਜ਼ ਤਾਂ ਮਹਿੰਗੀਆਂ ਚ ਆ ਗਿਆ ਸੀ ਸਿੱਖ ਵਿਅਕਤੀ ਨੂੰ ਕਿਰਪਾਨ ਨਾਲ ਇੱਕ ਯੂਨੀਵਰਸਿਟੀ ਵਿਦਿਆਰਥੀ ਇੰਟਰਨੈਸ਼ਨਲ ਸਟੂਡੈਂਟ ਦੀ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਜਿਸ ਬਾਰੇ ਉਸਨੇ ਕਿਹਾ ਇਹ ਤਾਂ ਮੇਰਾ ਧਾਰਮਿਕ ਚਿੰਨ ਹੈ ਜੀ ਇਹ ਤਾਂ ਮੇਰੀ ਪ੍ਰੋਟੈਕਸ਼ਨ ਲਈ ਹੈ ਪੁੱਤ ਹੁਣ ਸਜ਼ਾ ਹੋਣੀ ਹੈ ਕੁਝ ਉਹਨੂੰ ਫੇਰ ਦੱਸਣ ਕਿੰਨੀ ਹੋਈ ਆ ਖੈਰ ਇਹ ਬਾਈ ਦੀ ਸ਼ਕਲ ਦੇਖਣੀ ਆ ਜਿਹਦੇ ਮਾਰਿਆ ਤੇ ਜਿਹਦਾ ਕਤਲ ਕੀਤਾ ਉਹਦੀ ਫੋਟੋ ਦੇਖਣੀ ਆ ਗੋ ਟੂ deeptunnel.com ਇਨ NRI ਸੈਕਸ਼ਨ ਥੱਲੇ ਇਹਨੂੰ ਜਾਇਓ ਤੀਜੀ ਚੌਥੀ ਫੋਟੋ ਜੀ ਇਹਨਾਂ ਦੀ ਆ ਜਾਣੀ ਆ ਸੁਖੀ ਜੀ
5: ਹਾਂਜੀ ਦੇਵ
3: ਇੱਕ ਲਿਸਟਿੰਗ ਹੋਰ ਦਿਓ
5: ਜੀ ਦੇਵ ਜੀ ਇੱਕ ਪ੍ਰੋਪਰਟੀ ਦੱਸਣਾ ਚਾਹੁੰਦੀ ਹਾਂ ਜੇ ਕੋਈ ਵੀ ਆਪਣਾ ਲਿਸਨਰ ਸੋਚ ਰਿਹਾ ਸੀ ਕਿ ਵਾ ਕਸਟਮ ਹਾਊਸ ਬਿਲਡ ਕਰਨਾ ਆ ਵੱਡੀ ਜੀ ਜ਼ਮੀਨ ਦੇ ਉੱਤੇ ਘਰ ਆਪਾਂ ਬਣਾਉਣਾ ਆ ਤਾਂ ਤੁਹਾਨੂੰ ਉਹ ਸਾਰੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਕੰਸਟਰਕਸ਼ਨ ਕਰਵਾਉਂਗੇ ਇਟ ਟੇਕਸ ਵੈਰੀ ਵੈਰੀ ਲੌਂਗ ਮੈਂ ਇੱਦਾਂ ਦੀ ਪ੍ਰੋਪਰਟੀ ਲੈ ਕੇ ਆਈ ਹਾਂ ਜਿਹੜੀ ਕਿ ਆਪਣੇ ਬ੍ਰੈਂਪਟਨ ਤੋਂ ਅਰਾਊਂਡ 22 ਮਿੰਟ ਦੀ ਡਰਾਈਵ ਤੇ ਹੈਗੀ ਆ ਕੁਛ ਵੀ ਨਹੀਂ 83 acres ਦੀ ਲੈਂਡ ਦੇ ਉੱਤੇ ਤੁਹਾਨੂੰ ਕਸਟਮ ਹਾਊਸ ਬਣਿਆ ਬਣਾਇਆ ਮਿਲ ਰਿਹਾ ਆ ਫਾਰਮ ਲੈਂਡ ਵੀ ਹੈਗੀ ਆ ਉੱਥੇ ਬਾਰਨ ਵੀ ਬਣਿਆ ਕੈਬਿਨ ਵੀ ਬਣਿਆ ਆ 6 ਬੈਡਰੂਮ ਮੇਨ ਫਲੋਰ ਤੇ ਮਿਲਣਗੇ ਐਂਡ 2 ਬੈਡਰੂਮ ਬੇਸਮੈਂਟ ਚ ਮਿਲੂਗੇ ਫਿਨਿਸ਼ਡ ਬੇਸਮੈਂਟ ਆ ਸੈਪਰੇਟ ਐਂਟਰੈਂਸ ਆ ਫੁੱਲੀ ਫੁੱਲੀ ਫੁੱਲੀ ਅਪਗ੍ਰੇਡਡ ਪ੍ਰੋਪਰਟੀ ਆ ਮਾਡਰਨ ਫਿਨਿਸ਼ਿਸ ਕੋਈ ਵੀ ਘਰ ਦੇ ਉੱਤੇ ਕੰਮ ਨਹੀਂ ਹੋਣ ਵਾਲਾ ਬਹੁਤ ਹੀ ਵਧੀਆ ਘਰ ਹੈਗਾ ਆ ਲਾਈਕ ਐ ਸਰ 83 acres ਦੀ ਲੈਂਡ ਦੇ ਉੱਤੇ ਤੁਸੀਂ ਆਪਣਾ ਕਸਟਮ ਬਿਲਡ ਹਾਊਸ ਲੈਣਾ ਚਾਹੁੰਦੇ ਹੋ ਪਲੀਜ਼ ਡੂ ਨਾਟ ਡਿਲੇ ਗਿਵ ਮੀ ਅ ਕਾਲ 647-408-7066
3: ਸੁਖੀ ਹੋਰਾਂ ਨੂੰ ਫੋਨ ਕਰ ਲਿਓ ਵਧੇਰੇ ਜਾਣਕਾਰੀ ਲੈ ਲਓ ਵੀ ਘਰ ਕਿੱਥੇ ਗਾ 20-22 ਮਿੰਟ ਦੂਰ ਆ ਇੱਥੋਂ ਨੰਬਰ ਫੇਰ ਦੇ ਦਿਓ ਜੀ
5: 647-408-7066
3: ਲਓ ਜੀ ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ ਸਰ ਜੀ ਵੈਲਕਮ ਟੂ ਦਾ ਸ਼ੋ
6: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ ਬਹੁਤ ਲੋ ਇਨਵੈਂਟਰੀ ਰਹਿ ਗਈ ਹੈ ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ 55 inch ਸਿਰਫ 399 ਦਾ ਦੇ ਰਹੇ ਹਾਂ ਤੇ 65 inch 699 ਦਾ ਮਿਲ ਜਾਏਗਾ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 inch 999 ਦਾ ਸੈਮਸੰਗ ਕੰਪਨੀ ਦਾ 85 inch 999 ਚ ਲੈ ਕੇ $500 ਤੁਸੀਂ 85 inch ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2828 ਨੰਬਰ ਹੈ ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ ਕਿਉਂਕਿ 36 inch ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਜਿਹੜਾ ਜੀ ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499 ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ ਤੇ ਫ੍ਰੀ ਹੋਮ ਡਿਲੀਵਰੀ ਹੈ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
3: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
6: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
3: ਆਲ ਰਾਈਟ

0: All right, quick truck loop, $100 off ਦੇ ਰਹੇ ਆ ਜੀ ਅੱਜ ਜਦੋਂ ਟਰੱਕ ਦਾ ਤੇਲ ਚੇਂਜ ਕਰਾਉਂਗੇ ਫ੍ਰੀ ਬਾਰਬੀਕਿਊ ਫ੍ਰੀ ਟਰੱਕ ਗਰੀਸ ਹੋਏਗਾ ਇਹ ਆਪਣੀ ਨੈਪਨੀ ਵਾਲੀ ਲੋਕੇਸ਼ਨ ਤੇ ਹੋ ਰਿਹਾ ਐਗਜ਼ਿਟ 579 ਆ 401 ਤੋਂ ਕੁਇਕ ਟਰੱਕ ਲੂਪ ਅੰਦਰ ਮੂਵਿੰਗ ਆਊਟ ਸੇਲ ਚੱਲ ਰਹੀ ਹੈ ਸੋਫਾ ਦੋ ਰਿਕਲਾਈਨਰ ਚੇਅਰ ਆ ਸਪੋਰਟਸ ਆਈਟਮ ਆ ਕੁਈਨ ਬੈਡ ਫਰੇਮ ਆ ਹੈਡਬੋਰਡ ਨਾਈਟ ਸਟੈਂਡ ਨਾਲ ਹੈ ਕਿਚਨ ਅਪਲਾਇੰਸ ਨੇ ਲਾਰਜ ਵਰਕ ਬੈਂਚ ਹੈ ਜਿਹੜਾ ਅਸੈਂਬਲ ਕੀਤਾ ਹੋਇਆ ਦੋ ਟਾਇਰਾਂ ਦੇ ਸੈਟਰਾਂ ਚਾਰ ਚਾਰ ਟਾਇਰ ਨੇ ਚਾਰ ਕਿਚਨ ਚੇਅਰਾਂ ਨੇ ਪ੍ਰੋਫੈਸ਼ਨਲ ਗ੍ਰੇਡ ਹੀਟਰ ਹੈ ਗੇਮਿੰਗ ਆਈਟਮ ਬੜੀਆਂ ਨੇ ਉੱਥੇ ਨੰਬਰ ਹੈ 647-709-6868 ਇਹ ਸੰਡੇ ਨੂੰ ਸੇਲ ਲੱਗ ਰਹੀ ਹੈ ਫੋਨ ਕਰ ਲਿਓ ਆਲਰਾਈਟ ਇਰਾਨ ਦਾ ਰੈਵਨੂਸ਼ੀ ਗਾਰਡ ਆ ਉਹਨਾਂ ਨੇ ਆਖਿਆ ਕਿ ਜਿੰਨਾ ਚਿਰ ਇਜ਼ਰਾਈਲ ਖਤਮ ਨਹੀਂ ਹੁੰਦਾ ਉਨਾ ਚਿਰ ਇੱਧਰ ਪੀਸ ਨਹੀਂ ਹੋਣਾ ਅਮਰੀਕਾ ਨੇ ਇਰਾਨ ਦੇ ਅੰਦਰ ਜਾ ਕੇ ਉਹਨਾਂ ਦੇ ਠਿਕਾਣਿਆਂ ਤੇ ਹਮਲੇ ਕੀਤੇ ਟੇਲਰ ਸਵਿਫਟ ਕਾਂਸਰਟ ਹੋ ਰਿਹਾ ਸੀ ਉਹਦੇ ਵਿੱਚ ਆਸਟ੍ਰੀਆ ਦਾ ਇੱਕ ਵਿਅਕਤੀ ਸੀ ਉਹਨੇ ਕਿਹਾ ਹਮ ਬੰਬ ਸੇ ਉਡਾ ਦੇਂਗੇ ਹਮ ਯੇ ਕਰ ਦੇਂਗੇ ਹੁਣ ਮਾਫੀਆ ਮੰਗਦਾ ਫਿਰਦਾ ਜਿਲ ਬਾਈਡਨ ਜਿਹੜੀ ਜੋ ਬਾਈਡਨ ਦੀ ਘਰ ਵਾਲੀ ਆ ਉਹਨੇ ਦੱਸਿਆ ਕਿ ਜੋ ਬਾਈਡਨ ਵਾਜ਼ ਹੈਵਿੰਗ ਅ ਸਟ੍ਰੋਕ ਡਿਊਰਿੰਗ 2024 ਦੀ ਜਦੋਂ ਇਲੈਕਸ਼ਨ ਹੋਈ ਆ ਨਰੇਸ਼ ਭੱਟ ਨੂੰ ਸ਼ਾਇਦ ਤੁਸੀਂ ਜਾਣਦੇ ਹੋ ਜਾਂ ਸੁਣਿਆ ਹੋਵੇ ਇਹਨੇ ਅਮਰੀਕਾ ਚ ਆਪਦੀ ਘਰ ਵਾਲੀ ਰਗੜਤੀ ਚੱਕਤੀ ਮਾਰਤੀ ਤੇ ਉਹਦੀ ਲਾਸ਼ ਵੀ ਨਹੀਂ ਲੱਭੀ ਉਸ ਸਿਲਸਿਲੇ ਚ ਹੁਣ ਉਹਦਾ ਕੇਸ ਚੱਲ ਰਿਹਾ ਉਹਦੀ ਵਾਈਫ ਦਾ ਨਾਮ ਸੀ ਮਮਤਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਹਾਂਜੀ ਸਰ ਤਾਂ ਤੁਸੀਂ ਹੋ ਇੱਕ ਸਰ ਮੈਂ ਇੱਧਰ ਬੈਠਾ ਇੱਕ ਸਰ ਇੱਧਰ ਬੈਠੇ
1: ਹਾਂਜੀ ਦੇਵ ਜੀ
0: ਹਾਂਜੀ
1: ਦੇਵ ਜੀ ਹੁਣ ਗੱਲ ਜਿਹੜੀ ਮੈਂ ਆਪਾਂ ਮੋੜ ਕੇ ਜੇ ਰਿਕਾਰਡਿੰਗ ਗੱਲ ਕਰਦੇ ਹੋਏ ਫਸਟ ਆਫ ਆਲ ਤੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੂੰਗਾ ਕਿਉਂਕਿ ਜਦੋਂ ਬੰਦਾ ਅੜਿਆ ਫਸਿਆ ਹੁੰਦਾ ਨਾ ਸਭ ਤੋਂ ਪਹਿਲਾਂ ਬੰਦਾ ਭੱਜਦਾ ਪ੍ਰਾਈਵੇਟ ਪਾਸੇ ਹਨਾ ਕਿਉਂਕਿ ਪ੍ਰਾਈਵੇਟ ਵਾਲੇ ਪਾਸੇ ਤਾਂ ਭੱਜਦਾ ਕਿਉਂਕਿ ਦੋ ਦਿਨਾਂ ਦੇ ਵਿੱਚ ਉਹ ਪੈਸੇ ਮਿਲ ਜਾਂਦੇ ਆ ਤੁਹਾਨੂੰ ਪਰ ਦੇਵ ਜੀ ਦੋ ਦਿਨਾਂ ਦੇ ਵਿੱਚ ਜਿਹੜੀ ਚੀਜ਼ ਜਿੰਨੀ ਸੌਖੀ ਮਿਲੀ ਆ ਉਹਦਾ ਭੁਗਤਾਨ ਆਪਾਂ ਨੂੰ ਬਾਅਦ ਚ ਓਨਾ ਹੀ ਔਖਾ ਕਰਨਾ ਪੈਂਦਾ ਹਨਾ ਸੋ ਕਿਸੇ ਭੈਣ ਭਰਾ ਨੇ ਪ੍ਰਾਈਵੇਟ ਪੈਸੇ ਲੈ ਲਏ ਸੀ ਜਦੋਂ ਆਪਾਂ ਨੂੰ ਲੋੜ ਆਪਾਂ ਲੈ ਲਏ ਕੋਈ ਇਸ਼ੂ ਨਹੀਂ ਗਾ ਕਿਸੇ ਨੇ ਪ੍ਰਾਈਵੇਟ ਪੈਸੇ ਲੈ ਲਏ ਸੀ ਜਾਂ ਕਿਸੇ ਦੇ ਕੋਈ ਕ੍ਰੈਡਿਟ ਕਾਰਡ ਦੇ ਕੋਈ ਕਰਜ਼ੇ ਇਸ ਤਰ੍ਹਾਂ ਦੇ ਹੋਏ ਹੋਏ ਆ ਜਿਹਦਾ ਰੇਟ ਆਫ ਇੰਟਰਸਟ ਮੰਨ ਲਓ 36% ਚੱਲੀ ਜਾਂਦਾ 36% ਚੱਲੀ ਜਾਂਦਾ ਹਨਾ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨਾ ਇਹ ਜਿਵੇਂ ਕਹਿ ਦਈਏ ਬੰਦੇ ਨੂੰ ਜੇ ਮੈਂ ਪੰਜਾਬੀ ਚ ਕਹਾਂ ਵੀ ਫਾਈਨੈਂਸ਼ੀਅਲ ਤੌਰ ਤੇ ਮਾਰ ਦਿੰਦੀਆਂ ਬੰਦੇ ਨੂੰ ਹਨਾ ਜੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਦਾ ਵੀ ਧਿਆਨ ਰੱਖਾਂਗੇ ਤਾਂ ਹੋ ਸਕਦਾ ਪਹਿਲੀ ਗੱਲ ਆਪਾਂ ਨੂੰ ਪੈਰ ਉਸ ਗਿੱਲੇ ਥਾਂ ਤੇ ਨਾ ਰੱਖਣਾ ਪਵੇ ਜਿੱਥੇ ਕੋਈ ਆਪਾਂ ਨੂੰ ਕਰਜ਼ੇ ਜ਼ਿਆਦਾ ਚੱਕਣੇ ਪੈਣ ਜਾਂ ਆਪਾਂ ਨੂੰ ਪ੍ਰਾਈਵੇਟ ਮੌਰਗੇਜ ਲੈਣੀ ਪਵੇ ਪਰ ਜੇ ਕਿਸੇ ਵੀ ਭੈਣ ਭਰਾ ਦੀ ਕੋਈ ਵੀ ਇਹੋ ਜਿਹੀ ਕੰਡੀਸ਼ਨ ਆ ਗਈ ਆ ਪ੍ਰਾਈਵੇਟ ਮੌਰਗੇਜ ਦਾ ਕਿਸੇ ਪਾਸੇ ਕੋਈ ਹੱਲ ਨਹੀਂ ਹੁੰਦਾ ਕ੍ਰੈਡਿਟ ਕਾਰਡਾਂ ਦਾ ਕਿਸੇ ਪਾਸੇ ਕੋਈ ਹੱਲ ਨਹੀਂ ਹੁੰਦਾ ਤੁਹਾਡੇ ਘਰ ਦੇ ਵਿੱਚ ਐਕਟੀ ਅਸੀਂ ਦੇਖ ਸਕਦੇ ਹਾਂ ਜੇ ਕਈ ਵਾਰੀ ਬਹੁਤ ਸਾਰੇ ਭੈਣ ਭਰਾ ਕਹਿੰਦੇ ਵੀ ਅਸੀਂ ਉਹ ਤੋਂ ਪੁੱਛਿਆ ਸੀ ਘਰ ਦੇ ਵਿੱਚ ਐਕਟੀ ਹੈ ਨਹੀਂ ਗੀ ਸਾਨੂੰ ਕੁਛ ਨਹੀਂ ਮਿਲਦਾ ਇੱਥੋਂ ਉੱਥੋਂ ਪੁੱਛਿਆ ਨਹੀਂ ਪਤਾ ਲੱਗਣਾ ਗਾ ਜੇ ਐਗਜ਼ੈਕਟ ਪੁੱਛਣਾ ਕਿਵੇਂ ਆਪਾਂ ਨੂੰ ਪੈਸੇ ਮਿਲ ਸਕਦੇ ਆ ਸਸਤੇ ਰੇਟ ਤੇ ਕਿਵੇਂ ਮਿਲ ਸਕਦੇ ਆ ਮਹਿੰਗੇ ਰੇਟ ਆਫ ਇੰਟਰਸਟ ਤੋਂ ਆਪਾਂ ਛੁਟਕਾਰਾ ਕਿਵੇਂ ਪਾ ਸਕਦੇ ਆ ਤਾਂ ਨੰਬਰ 1416-356-1470-416-356-1870
0: ਅੱਜ ਮੈਨੂੰ ਠੱਗੀ ਹੋ ਗਈ
1: ਕਾਹਦੀ
0: ਮੈਨੂੰ ਤਾਂ ਲੁੱਟ ਲਿਆ
1: ਕਿਵੇਂ
0: ਕਹਿੰਦੇ ਜੀ 10 ਸੈਂਟ ਪੈਟਰੋਲ ਦੀ ਪ੍ਰਾਈਸ ਅੱਧੀ ਰਾਤੋਂ ਥੱਲੇ ਆਊ ਅੱਜ ਸਵੇਰੇ ਜਾ ਕੇ ਪਵਾ ਲਿਆ ਅੱਜ ਸਾਡੇ ਫੇਰ ਕਹਿੰਦੇ 3 ਸੈਂਟ ਹੋਰ ਥੱਲੇ ਆਊ ਮੈਨੂੰ ਤਾਂ ਨੁਕਸਾਨ ਹੋ ਗਿਆ ਨਾ 3 ਸੈਂਟ ਲੀਟਰ ਪਿੱਛੇ
1: ਬਿਲਕੁਲ ਦੇਵ
0: ਜੀ ਐਨੀਵੇ ਨਾਲ ਦੀ ਨਾਲ ਮੰਡੀਆਂ ਦੇ ਭਾਅ ਦੱਸੀਏ ਜਨਕ ਜੁਲੋ ਦੇ ਸਹਿਯੋਗ ਦੇ ਨਾਲ ਜਿੱਥੇ ਸੋਨਾ ਤਾਂ ਸੋਨਾ ਹੀ ਹੁੰਦਾ ਗਲਤ ਸੋਨੇ ਦੇ ਡਿਜ਼ਾਈਨ ਦੀ ਹੈ ਲਓ ਜੀ ਟੋਰਾਂਟੋ ਸਟਾਕ ਚੇਂਜ ਉੱਪਰ ਡਾਓ ਉੱਪਰ ਨੈਸਡੈਕ ਉੱਪਰ ਕਰੂਡ ਆਇਲ ਉੱਪਰ ਡਾਲਰ ਉੱਪਰ ਸੋਨਾ ਉੱਪਰ ਸਭ ਕੁਝ ਉੱਪਰ ਹੀ ਉੱਪਰ ਚੱਲ ਰਿਹਾ ਜਾਣੇ ਆ ਉਹਨੇ ਸਟੇ ਟਿਊਨ ਅਭਿਸ਼ੇਕ ਜੀ ਵੈਲਕਮ ਟੂ ਦਾ ਸ਼ੋਅ
2: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰਿਐਲਟਰ ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਬ੍ਰਾਂਡ ਨਿਊ ਕਰ 5,90,000 ਦੀ ਪਰਚੇਸ ਪ੍ਰਾਈਸ ਹੈ ਅਵੇਲੇਬਲ ਹੈ ਸਿਰਫ 4,75,000 ਚ ਹਾਂਜੀ ਆਲਮੋਸਟ $1,25,000 ਦਾ ਡਿਸਕਾਊਂਟ ਹੈ ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ 3,99,000 ਦੇ ਅੰਦਰ ਬਰੈਂਪਟਨ ਦੇ ਅੰਦਰ ਸਪੈਸ਼ਲ ਡੀਲ ਡੀਟੈਚ ਘਰ ਬੈਕ ਸਪਲਿਟ 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ 3 ਕਿਚਨ 3 ਵਾਸ਼ਰ ਡਰਾਇਰ ਸਪੇਸ 8 ਗੱਡੀਆਂ ਦੀ ਪਾਰਕਿੰਗ ਲਿਸਟ ਪ੍ਰਾਈਸ ਓਨਲੀ 899,000 ਇਹ ਡੀਲ ਮਾਰਕੀਟ ਚ ਨਹੀਂ ਰਹੇਗੀ ਬਹੁਤ ਦੇਰ ਲਈ ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ ਸਟੀਲਸ ਐਂਡ ਟੋਰ ਰੂਮ ਦੇ ਉੱਤੇ ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨ ਸਪੈਸ਼ਲ ਆਫਰ ਅਵੇਲੇਬਲ ਨੇ ਸਾਨੂੰ ਹੁਣੇ ਕਾਲ ਕਰੋ 647-792-7000 647-792-7000
3: ਮਿਸਟਰ ਰਾਜ ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ ਯੂ ਮੇ ਗੋ ਨਾਓ
4: ਨਹੀਂ ਨਹੀਂ
3: ਤੂੰ ਚੋਰ ਹੈ
4: ਧੋਖੇਬਾਜ਼ ਹੈ ਕੰਪਨੀ ਨਾਲ ਧੋਖਾ ਕੀਤਾ
5: ਚੋਰ ਹੈ ਤੂੰ
6: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਬੇਲ ਹੀਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 6478715000
0: And you are not. ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 9054609099, 9054609099, 4609099 ਇਹਨਾਂ ਦਾ ਨੰਬਰ ਹੈ।
7: ਦੀਪ ਜੀ ਇਹੀ ਕਹਿਣਾ ਚਾਹੂੰਗੀ ਕਿ ਆਪਣਾ ਕੋਈ ਵੀ ਲਿਸਨਰ ਘਰ ਲੈਣ ਬਾਰੇ ਸੋਚ ਵੀ ਰਿਹਾ ਹੈ ਤਾਂ ਪਲੀਜ਼ ਆਪਣੇ ਆਪ ਨੂੰ ਪਹਿਲਾਂ ਪ੍ਰੀ ਪ੍ਰਿਪੇਅਰ ਕਰਿਆ ਕਰੋ, ਗੈਟ ਯੂਰ ਸੈਲਫ ਪ੍ਰੀ ਅਪਰੂਵਡ ਤਾਂ ਕਿ ਤੁਸੀਂ ਇਨ ਫਿਊਚਰ ਇੱਦਾਂ ਦੀ ਸਿਚੁਏਸ਼ਨ ਚ ਨਾ ਹੋਵੋ ਕਿ ਐਟ ਦੀ ਐਂਡ ਤੁਹਾਡੀ ਮੋਰਗੇਜ ਨਾ ਹੋਵੇ, ਜਿਹੜਾ ਆਪਾਂ ਡਿਪੋਜ਼ਿਟ ਦਿੱਤਾ ਹੋਇਆ ਉਹ ਤੁਸੀਂ ਲੂਜ਼ ਕਰੋ।

0: ਲੈਣਾ ਆ, ਆਪਣੇ ਕੋਲ ਬਹੁਤ ਸੋਲੂਸ਼ਨਸ ਹੁੰਦੇ ਨੇ ਉਹਦੇ ਲਈ. 6474087066 647-408-7066.
1: ਥੈਂਕ ਯੂ ਸੋ ਮਚ.
0: ਥੈਂਕ ਯੂ ਜੀ, ਹੈਵ ਅ ਵੰਡਰਫੁਲ ਵੀਕ.
1: ਨੀਲਮ ਜੀ ਤੁਹਾਡਾ ਵੀ ਧੰਨਵਾਦ ਸਟੂਡੀਓ ਜਾਣ ਲਈ ਤੇ ਨਾਲ ਟਿੰਬਿਟਸ ਲਿਆਉਣ ਲਈ.
2: ਥੈਂਕ ਯੂ ਸਰ.
1: ਥੈਂਕ ਯੂ. ਆਲ ਰਾਈਟ, ਜਾਣੇ ਆ ਉਹਨੇ, ਸਟੇ ਟਿਊਨ.
2: ਓਕੇ
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099. ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ. 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ. ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ. 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32. 905-460-9099 905-460-9099 ਇਹਨਾਂ ਦਾ ਨੰਬਰ ਹੈ. ਦੁਨੀਆਂ ਤੇ ਕਾਹਦਾ ਗਿਲਵਾ ਕਾਹਦਾ ਗੁੱਸਾ, ਜ਼ਖਮ ਤਾਂ ਆਪਣਿਆਂ ਨੇ ਹੀ ਦਿੱਤੇ ਨੇ.
3: ਕੋਈ ਨਾ ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ.
1: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ. ਰੇ ਲੌਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ. 905-450-2800 ਤੁਸੀਂ ਪਿਛਲੇ ਵੀਕ ਇੱਕ ਕੌਡੀ ਦੀ ਗੱਲ ਕਰ ਰਹੇ ਸੀ.
4: ਲੇਡੀਜ਼ ਐਂਡ ਜੈਂਟਲਮੈਨ,
1: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ. 3 ਬੈਡਰੂਮ 2.5 ਵਾਸ਼ਰੂਮ ਹਨ. ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ. $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ. 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ. 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ. ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ. ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ. ਬੀਚ ਵੀ ਨਜ਼ਦੀਕ ਹੈ. ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222. ਅਨੀਸ਼ਾ ਜੀ, ਵੈਲਕਮ ਟੂ ਦਾ ਸ਼ੋ.
5: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ. ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ, ਪਲੱਸ ਸਪੈਸ਼ਲ ਕ੍ਰੈਡਿਟਸ. ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ. ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525-647-946-2525.
6: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ?
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ. ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ. ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ.
6: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ. ਕਾਲ 647-429-4040. ਟਿੱਕਾ ਜੰਕਸ਼ਨ 2958 Queen Street East, Unit 26, Brampton.
8: Indian Fruitland, one stop for all your grocery needs.
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? 2 ਚੀਜ਼ਾਂ ਲਈ 1 ਜਗ੍ਹਾ ਰੁਕੋ, ਫਿਰ ਅਗਲੀਆਂ 2 ਦੀ ਦੂਜੀ ਜਗ੍ਹਾ ਰੁਕੋ.
8: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ. ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ. ਅੱਜ ਹੀ ਪਹੁੰਚੋ. ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 Sandalwood Parkway ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ.
10: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ. ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ. ਲਓ ਜੀ, 3ਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ. ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ. 519-622-0660 ਜਾਂ quicktrucklube.com. QTL, ਬਿਕੋਜ਼ ਵੀ ਕੇਅਰ.
11: ਲੈ ਵੀ ਅੱਜ ਹੈਗਾ ਸੰਡੇ ਤੇ ਮੈਂ ਇੰਜੋਏ ਕਰਨ ਦੇ ਲਈ ਫਿਲਮ ਦੀਆਂ 3 ਟਿਕਟਾਂ ਖਰੀਦ ਲਈਆਂ.
12: 3 ਕਿਉਂ? ਆਪਾਂ ਤੇ 2 ਆ.
11: ਓਏ ਹੋਏ, 1 ਤੇਰੇ ਲਈ ਤੇ 2 ਤੇਰੇ ਮੰਮੀ ਡੈਡੀ ਲਈ. ਆਖਰ ਮੈਨੂੰ ਵੀ ਤਾਂ ਸ਼ਾਂਤੀ ਚਾਹੀਦੀ ਕਿ ਨਹੀਂ?
12: ਹੈ?

0: फिट्टे मुतेरे।
1: यार क्लोजिंग नेड़े आ गई, पेपर वर्क हजे भी कंप्लीट नहीं होया।
2: ओहो फिकर ना करो, कॉल करो रविंदर तंबर या हरमन टिल्लो नू, रियल एस्टेट लॉ विच ट्रस्टेड टीम, परचेजेस, सेल क्लोजिंग्स, रीफाइनेंसिंग, मॉर्गेजेस, बोरोवर ते लेंडर साइड दोवां लई एक्सपर्ट लीगल सर्विसेज।
1: कर होवे या कमर्शियल बिजनेस डील, हर क्लोजिंग नू बनाया जांदा है स्मूथ, सिंपल ते स्ट्रेस फ्री। अज ही विजिट करो 448500 कॉर्ब्रम रोड ब्रैम्पटन, ऑन L60 536।
2: कॉल रविंदर तंबर
1: 647-710-4659
3: या हरमन ढिल्लों 647-986-6760। लो जी खबरां बड़ियां ने साडे कोल, ओह वी सुनो सुनाउने आ, तियां दा मेला हो रहा, ओहदी भी जानकारी नाल दी नाल तुहानू मिलदी रहेगी। अमरीका विच 40 साल दे रमन नूं 100 तों वध बच्चां दे जिनसी शोषण दे मामले 33 सालां लई चक्की, पीसिंग एंड पीसिंग एंड पीसिंग। कैलिफोर्निया विच 33,000 तों वध गैर कानूनी प्रवासियां ते डिटेनर लागू होण दा दावा करदिआं आईस एजेंटां ने भारतीय नागरिक अमन कुमार नूं हिरासत च लै लिआ ते कहिंदे इहनूं डिपोर्ट कर देणा चाहीदा। अमेरिका विच महंगाई 3 सालां दे सब तों उच्चे पद्धर ते पहुंच गई। रीजन है जंग दे या जंग कारण तेल $5 दे करीब उत्थे की गैलन हो गया। विश्व दे बेहतरीन देशां विच सूची विच 19वें स्थान ते पहुंच गया कनेडा, चौथे पंजवें ਤੇ ਹੁੰਦਾ ਸੀ। ਹਾਂਜੀ ਆਮ ਬੰਦਾ ਦੁਖੀ ਆ ਹਰ ਚੀਜ਼ ਤੋਂ। ਨਵੀਂ ਜਾਰੀ ਕੀਤੀ ਗਈ ਬੈਸਟ ਕੰਟਰੀਜ਼ ਰੈਂਕਿੰਗ ਵਿਚ 19ਵੇਂ ਸਥਾਨ ਤੇ ਆ ਗਿਆ ਇਹ। ਅਮਰੀਕਾ ਵਿਚ ਸੀ ਆਈ ਦੇ ਸਾਬਕਾ ਉੱਚ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਸੀ ਆਈ ਦਾ। ਚਾਲੀ ਮਿਲੀਅਨ ਅਮਰੀਕੀ ਡਾਲਰ ਮੁੱਲ ਦਾ ਸੋਨਾ ਲੱਭਿਆ ਜੀ। ਡੇਵਿਡ ਦਾ ਨਾਂ, ਘਰੋਂ ਲਗਭਗ 303 ਸੋਨੇ ਦੀਆਂ 12 ਲੱਭੀਆਂ, $20,00,000 ਨਗਦ ਪਿਆ ਸੀ, 35 ਮਹਿੰਗੀ ਘੜੀਆਂ ਸੀ ਉਹ ਵੀ ਫੜ ਲਈਆਂ। ਅੰਮ੍ਰਿਤਸਰ ਚ ਆਪ ਦੇ ਆਗੂ ਤੇ ਇਹਨੇ ਵਾ ਗੋਲੀਆਂ ਮਾਰੀਆਂ ਤੇ ਹਾਲਤ ਗੰਭੀਰ ਹੈ। ਪਾਰਕਿੰਗ ਦੇ ਪੁਰਾਣੇ ਵਿਵਾਦ ਨੂੰ ਲੈ ਕੇ ਗੁਆਂਢੀਆਂ ਨੇ ਚਲਾਈਆਂ ਗੋਲੀਆਂ, ਹਾਸਪਿਟਲ ਐਮਰਜੈਂਸੀ ਆਪਰੇਸ਼ਨ ਚੱਲ ਰਿਹਾ ਹੈ। ਟਰਾਂਟੋ ਨੇ ਓਮਾਨ ਨੂੰ ਧਮਕੀ ਦਿੱਤੀ ਹੈ, ਹਰਮੋਜ਼ ਕਿਸੇ ਦਾ ਕੰਟਰੋਲ ਨਹੀਂ ਹੋ ਸਕਦਾ, ਮੈਂ ਇਹਨੂੰ ਬਰਦਾਸ਼ਤ ਨਹੀਂ ਕਰਨਾ। ਦਿੱਲੀ ਤੋਂ ਖਬਰ ਆਈ ਹੈ ਐਮਪੀ ਮੱਧ ਪ੍ਰਦੇਸ਼ ਚ ਬਾਰਿਸ਼, ਹਰਿਆਣਾ ਉਤਰਾਖੰਡ ਚ ਓਲੇ ਗਿਰੇ, ਛੱਤੀਸਗੜ੍ਹ ਚ ਹਨੇਰੀ ਆਈ, ਦਰਖਤ ਪੱਟੇ ਗਏ। ਰਾਜਸਥਾਨ ਦੀ ਖਬਰ ਹੈ ਐਮਪੀ ਸਮੇਤ 15 ਰਾਜਾਂ ਚ ਕੱਲ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਓਕਵੈਲ ਵਿਚ ਇਕ ਵਾਰ ਫੇਰ ਦਸੀਏ, ਸੰਡੇ ਨੂੰ ਮੂਵਿੰਗ ਆਊਟ ਸੇਲ ਲੱਗ ਰਹੀ ਹੈ। 2 ਰਿਕਲਾਈਨਰ, ਸੋਫਾ, ਸਪੋਰਟਸ ਆਈਟਮ, ਕੁਈਨ ਬੈਡ ਫਰੇਮ, ਹੈਡਬੋਰਡ, ਨਾਈਟ ਸਟੈਂਡ, ਕਿਚਨ ਅਪਲਾਇੰਸਿਸ, ਲਾਰਜ ਵਰਕ ਬੈਂਚ ਹੈ, 4-4 ਟਾਇਰਾਂ ਦੇ 2 ਸੈੱਟ ਨੇ, 4 ਕਿਚਨ ਦੀਆਂ ਚੇਅਰਾਂ ਨੇ, ਬੜੀਆਂ ਸਸਤੀਆਂ ਮਿਲ ਜਾਣੀਆਂ। ਗੇਮਿੰਗ ਆਈਟਮ ਵੀ ਹੈ, 647-709-6868-709-6868। ਸਰਦਾਰ ਬਹਾਦਰ ਹੋਣਹਾਰ ਨੌਜਵਾਨ ਯੰਗ ਬਲੱਡ, ਕਮਲ ਜੀ ਸੁਣਾ ਕੀ ਕਹਿਣਾ ਚਾਹੋਗੇ?
4: ਦੇਵ ਜੀ ਹੁਣ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਪ੍ਰੀਕੰਸਟਰਕਸ਼ਨ ਦੀ, ਪ੍ਰੀਕੰਸਟਰਕਸ਼ਨ ਦੇ ਵਿੱਚ ਗੱਲ ਇਹ ਆ ਵੀ ਇਸ ਟਾਈਮ ਸਭ ਨੂੰ ਪਤਾ ਪ੍ਰੀਕੰਸਟਰਕਸ਼ਨ ਦੇ ਵਿੱਚ ਕੋਈ ਲੁਕ ਇਸ਼ੂ ਦੀ ਗੱਲ ਨਹੀਂ। ਜਿੰਨੇ ਤਾਂ ਤੁਸੀਂ ਘਰ ਬੁੱਕ ਕਰਾਇਆ ਸੀਗਾ, ਕੋਈ ਤੁਹਾਨੂੰ ਕਹਿੰਦੇ ਵੀ ਵੈਲਿਊ ਆ ਜਾਊਗੀ, ਕੋਈ ਕਹਿੰਦੇ ਜ਼ਿਆਦਾ ਆ ਜਾਊਗੀ, ਕੁਛ ਨਹੀਂ, ਦੇਵ ਦੀ ਵੈਲਿਊ ਜ਼ਰੂਰ ਘੱਟਦੀ ਹੀ ਘੱਟਦੀ ਆ। ਪਰ ਉਸ ਚੀਜ਼ ਦਾ ਹੱਲ ਜ਼ਰੂਰ ਹੈਗਾ ਕਿਉਂਕਿ ਬਹੁਤ ਸਾਰੀਆਂ ਬੈਂਕਾਂ ਨੇ ਬ੍ਰੈਂਡ ਕੀਤਾ ਹੁੰਦਾ ਨਾਲ, ਹਨਾ, ਨਾਲ ਕੋਲੈਬੋਰੇਟ ਕੀਤਾ ਹੁੰਦਾ ਵੀ ਤੁਹਾਨੂੰ ਮੋਰਗੇਜ ਜਿੰਨੇ ਤੇ ਤੁਸੀਂ ਬੁੱਕ ਕਰਾਇਆ ਉਹਨੇ ਤੇ ਤੁਹਾਨੂੰ ਮੋਰਗੇਜ ਮਿਲ ਸਕਦੀ ਆ। ਪਰ ਪਲੀਜ਼ ਇੰਨੀ ਗੱਲ ਦਾ ਜ਼ਰੂਰ ਯਾਦ ਰੱਖ ਲਿਓ, ਜੇ ਤੁਹਾਨੂੰ ਕੋਈ ਕਹਿੰਦਾ ਤੁਹਾਡੀ ਫਾਈਲ ਬੈਂਕ ਦੇ ਵਿੱਚ ਮੈਂ ਲਾਤੀ ਆ, ਕਈ ਵਾਰੀ ਫਾਈਲ ਬੈਂਕ ਦੇ ਵਿੱਚ ਲਾਈ ਨਹੀਂ ਹੁੰਦੀ, ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਨਹੀਂ ਨਾ ਬੈਂਕ ਦੇ ਵਿੱਚ ਫਾਈਲ ਲਾਈ ਦਾ, ਇਹਦਾ ਮਤਲਬ ਤੁਹਾਨੂੰ ਐਂਡ ਤੇ ਪ੍ਰਾਈਵੇਟ ਲੈ ਕੇ ਜਾਣਗੇ। ਪਰ ਪ੍ਰਾਈਵੇਟ ਦੇ ਵਿੱਚ ਵੀ ਦੇਵ ਜੀ ਇਹ ਗੱਲ ਹੁੰਦੀ ਆ, ਕੋਈ ਵਿੱਚ ਕੁਛ ਹੋਵੇ ਤਾਂ ਸਹੀ, ਫੇਰ ਹੀ ਕੋਈ ਪ੍ਰਾਈਵੇਟ ਤੇ ਵੀ ਜਾਊਗਾ ਹਨਾ। ਜੇ ਘਰ ਦੇ ਵਿੱਚ ਕੁਛ ਐਕਟੀ ਹੈਗੀ ਆ ਜਾਂ ਘਰ ਦੇ ਵਿੱਚ ਲੋਨ ਘੱਟ ਆ, ਉਹਦੀ ਵੈਲਿਊ ਜ਼ਿਆਦਾ, ਤਾਂ ਹੀ ਤੁਸੀਂ ਪ੍ਰਾਈਵੇਟ ਵੀ ਲੈ ਪਾਓਗੇ। ਪ੍ਰੀ ਕੰਸਟਰਕਸ਼ਨ ਦੇ ਵਿੱਚ ਤਾਂ ਜਿਹਦੀ ਵੈਲਿਊ ਪਹਿਲਾਂ ਹੀ ਘਟੀ ਹੋਈ ਆ, ਉਦੋਂ ਉੱਤੇ ਤੁਸੀਂ ਕਿਤੇ ਪ੍ਰਾਈਵੇਟ ਦਾ ਰਾਹ ਦੇਖਣਾ ਪੈ ਗਿਆ। ਸੋ ਦੇਵ ਜੀ ਮੈਂ ਇਹ ਚਾਹੂੰਗਾ, ਮੇਰੇ ਕਹਿਣ ਦਾ ਮਤਲਬ ਕਿਸੇ ਨੂੰ ਵੀ ਏਡਾ ਮਾੜਾ ਤੌਰ ਤੇ ਮਾੜਾ ਰਾਹ ਵੇਖਣਾ ਪਵੇ, ਕਿਉਂਕਿ ਇੱਕ ਵਾਰੀ ਟਰੈਕ ਤੋਂ ਹਿੱਲੇ ਤੁਸੀਂ ਇਹ ਇਸ ਕੰਡੀਸ਼ਨ ਦੇ ਵਿੱਚ, ਇੱਕ ਵਾਰੀ ਟਰੈਕ ਤੋਂ ਹਿੱਲੇ 10 ਸਾਲ ਬੰਦੇ ਨੂੰ ਆਰਾਮ ਨਾਲ ਲੱਗ ਜਾਂਦੇ ਆ, ਜੋ ਇੱਥੇ ਨੁਕਸਾਨ ਹੋ ਜਾਂਦਾ।
3: ਬਿਲਕੁਲ ਬਿਲਕੁਲ।
4: ਸੋ ਕਹਿਣ ਦਾ ਮਤਲਬ ਪੈਸਾ ਟਾਕਾ ਤੁਹਾਡਾ ਮਿਹਨਤ ਨਾਲ ਕਮਾਇਆ ਹੋਇਆ, ਜੇ ਕਿਤੇ ਵੈਸੇ ਇੱਧਰ ਉਧਰੋਂ ਆਇਆ ਹੋਇਆ ਫਿਰ ਕੋਈ ਗੱਲ ਨੀ, ਫਿਰ ਤਾਂ ਬੰਦਾ
3: ਫਿਰ ਐਸ਼ ਕਰੋ
4: ਫਿਰ ਜਿੱਥੇ ਮਰਜ਼ੀ ਫਾਈਲ ਦੇ, ਚਲੋ ਕੋਈ ਇਸ਼ੂ ਨੀ ਗਾ। ਪਰ ਜੇ ਤੁਹਾਡੇ ਮਿਹਨਤ ਨਾਲ ਕਮਾਏ ਹੋਏ ਪੈਸੇ ਤੁਸੀਂ ਕੋਈ ਕਾਰੋਬਾਰ ਕਰਾਇਆ, ਉਹਦੀ ਮੋਰਗੇਜ, ਮੈਂ ਇਹ ਨੀ ਕਹਿੰਦਾ ਬੈਂਕ ਤੋਂ ਕਰਾਉਣੀ, ਤੁਹਾਨੂੰ ਕਰਾਉਣੀ ਹੀ ਬੈਂਕ ਤੋਂ ਚਾਹੀਦੀ ਹੈ, ਉਦੋਂ ਆਸੇ ਪਾਸੇ ਉਹਦਾ ਕੋਈ ਹੱਲ ਨੀ ਗਾ। ਸੋ ਜੇ ਸਾਫ਼ ਸੁਥਰਾ ਕੰਮ ਕਰਾਉਣਾ, ਟਰਾਂਸਪੇਰੈਂਟ ਕਰਾਉਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਫਾਈਲ ਕਿੱਥੇ ਲੱਗੀ ਆ, ਕਿਹੜੀ ਬੈਂਕ ਤੋਂ ਲੱਗੀ ਆ, ਕੀ ਤੁਹਾਨੂੰ ਰੇਟ ਆਫ ਇੰਟਰਸਟ ਮਿਲਣਾ, ਫਿਰ ਤਾਂ ਨੰਬਰ 1-1-416-316-1870-416-356-1870।
3: ਲਓ ਜੀ ਟਰੱਕ ਖਰੀਦਣੇ ਦਾ ਸੁਣੋ,
0: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ। ਟਰੱਕ ਖਰੀਦੇ ਆਏ ਮਕੈਨਿਕ ਨੂੰ ਗੋਦ ਲੈ ਲਿਆ।
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
0: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
0: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
6: ਭਾਈ ਸਾਹਿਬ, ਰੇਲ ਗੱਡੀ ਕਿਉਂ ਨਹੀਂ ਚੱਲ ਰਹੀ?
7: ਉਹ ਭਾਰੀ ਮੀਂਹ ਕਾਰਨ ਰੇਲ ਗੱਡੀ ਲੇਟ ਹੈ।
6: ਓਏ ਹੋਏ, ਦਿਮਾਗੋਂ ਪੈਦਲ ਵੀ ਜੇ ਮੀਂਹ ਇੰਨਾ ਭਾਰੀ ਹੈ ਤਾਂ ਮੀਂਹ ਨੂੰ ਰੇਲ ਗੱਡੀ ਚੋਂ ਲਾ ਦੋ।
7: ਹੈਂ
8: ਫਿੱਟੇ ਮੂੰਹ ਤੇਰੇ।
9: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
10: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ। ਕਰ 416-677-0609-416-677-0609।
11: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
3: ਉਸ ਮਹਿਫਲ ਦਾ ਹਿੱਸਾ ਕਦੀ ਨਾ ਬਣੋ ਜਿੱਥੇ ਦੂਜਿਆਂ ਦੀਆਂ ਚੁਗਲੀਆਂ ਤੇ ਬੁਰਿਆਈਆਂ ਹੁੰਦੀਆਂ ਹੋਣ, ਕਿਉਂਕਿ ਤੁਹਾਡੇ ਉੱਠਣ ਤੋਂ ਬਾਅਦ ਉਹਨਾਂ ਦਾ ਅਗਲਾ ਮੁੱਦਾ ਤੁਸੀਂ ਹੋਵੋਗੇ। ਕਮਲਜੀਤ ਜੀ, ਗੱਲ ਏਦਾਂ ਹੈ, ਆ ਜਿਹੜਾ ਹੁਣ ਸ਼ੇਰ ਸੁਣਾਇਆ, ਜਦੋਂ ਬੰਦਾ ਦੂਰੋਂ ਆਉਂਦਾ ਨਾ, ਇਹਦੀ ਮਾਂ ਨੂੰ, ਭੈਣ ਨੂੰ, ਪਤਾ ਨੀ ਕਿਹੜੇ ਕਿਹੜੇ ਆ ਕੋਲ, ਹਾਂ ਬਈ ਕੀ ਹਾਲ ਹੈ ਯਾਰ, ਤੈਨੂੰ ਯਾਦ ਕਰਦੇ ਸੀ, ਦੋਗਲੇ ਲੋਕ ਆਪਣੇ। ਐਨੀਵੇ, ਉਸ ਪਾਸੇ ਨਾ ਜਾਂਦੇ ਹੋਏ, ਇੱਕ ਵਾਰ ਫੇਰ ਦੱਸੋ, ਜੇ ਮੈਂ ਮੋਰਗੇਜ ਲੈਣੀ ਆ, ਮੈਨੂੰ ਪੈਸੇ ਚਾਹੀਦੇ ਆ, ਮੈਨੂੰ ਪ੍ਰਾਈਵੇਟ ਚਾਹੀਦੇ ਆ, ਨਹੀਂ ਚਾਹੀਦੇ? ਅੱਗੇ ਨਾ ਫਸਟ, ਸੈਕੰਡ, ਥਰਡ ਮੋਰਗੇਜ ਦੀ ਵੀ ਗੱਲ ਕਰਦੇ, ਥਰਡ ਵੀ ਹੋ ਜਾਂਦੀ ਅੱਜ ਕੱਲ੍ਹ?
4: ਬਿਲਕੁਲ ਦੇਵ ਜੀ, ਥਰਡ ਵੀ ਹੋ ਜਾਂਦੀ, ਹੁਣ ਤਾਂ ਥਰਡ ਦੇ ਉੱਤੇ ਟਾਈਟਲ ਸਰਚ ਨਹੀਂ ਮਿਲਦਾ ਗਾ, ਹਨਾ?
3: ਅੱਛਾ,
4: ਹੁਣ ਦੇਵ ਜੀ ਗੱਲ, ਮੈਂ ਨਾ, ਕਿਉਂਕਿ ਆਪਾਂ ਮੋਰਗੇਜ ਤੇ ਹਰੇਕ ਬੰਦੇ ਨੂੰ ਪਤਾ, ਫਸਟ ਮੋਰਗੇਜ ਆਪਾਂ ਨੂੰ ਬੈਂਕ ਤੋਂ ਲੈਣੀ ਚਾਹੀਦੀ ਹੈ, ਹਰੇਕ ਨੂੰ ਪਤਾ ਲੈਣੀ ਚਾਹੀਦੀ, ਪਰ ਲੈਣੀ ਕਿਵੇਂ ਆ, ਇਹਦੇ ਬਹੁਤ ਢੰਗ ਤਰੀਕੇ ਹੁੰਦੇ ਆ,
3: ਠੀਕ ਹੈ?
4: ਹੁਣ ਹਰੇਕ ਨੂੰ ਪਤਾ ਸੈਕਿੰਡ ਮੋਰਗੇਜ ਕੀ ਹੈ, ਜਿਹੜਾ ਬੰਦਾ ਸੈਕਿੰਡ ਮੋਰਗੇਜ ਜਾਂ ਪ੍ਰਾਈਵੇਟ ਮੋਰਗੇਜ ਲੈਣ ਚਲਾ ਗਿਆ, ਉਹ ਇਸ ਗੱਲਾਂ ਤੋਂ ਜਾਣ ਨਹੀਂ ਗਿਆ ਵੀ ਇਹ ਕਿੰਨਾ ਸਾਨੂੰ ਮਹਿੰਗਾ ਸੌਦਾ ਪੈਣਾ, ਹਨਾ? ਹੁਣ ਦੇਖ ਜੀ, ਪ੍ਰਾਈਵੇਟ ਮੋਰਗੇਜ ਦੇ ਨਾ ਕਈ ਢੰਗ ਤਰੀਕੇ ਹੈਗੇ ਆ। ਲੈਟਸ ਸੇ, ਮੰਨ ਲਓ ਤੁਸੀਂ ਮੇਰੇ ਕੋਲ ਆਏ, ਮੇਰੇ ਕੋਲ ਲੈਂਡਰ ਪਾਸੇ ਬੈਠਾ, ਮੈਂ ਕਹਿੰਦਾ ਨਹੀਂ ਚੱਕੋ ਜੀ ਪੈਸੇ, ਆਹ ਤੁਸੀਂ ਦੋ ਦਿਨਾਂ ਚ ਹੋ ਗਈ ਤੁਹਾਡੀ ਕਲੋਜ਼ਿੰਗ, ਹਨਾ? ਉੱਥੇ ਦੇਖ ਜੀ, ਰੇਟ ਆਫ ਇੰਟਰਸਟ ਤੁਹਾਨੂੰ ਲੱਗ ਜਾਂਦਾ 12-13% ਰੇਟ ਆਫ ਇੰਟਰਸਟ ਲੱਗ ਜਾਣਾ, ਫੀਸਾਂ ਫੂਸਾਂ ਪਾ ਕੇ ਤੁਸੀਂ 24-25% ਨੂੰ ਚਲੇ ਜਾਂਦੇ ਆ। ਪਰ ਜੇ ਪ੍ਰਾਈਵੇਟ ਦੀ ਲੋੜ ਵੀ ਪੈ ਗਈ ਆ, ਜ਼ਰੂਰੀ ਜਿਹੜੇ ਪਰਸਨਲ ਬੰਦੇ ਤੋਂ ਲੈਣੇ ਆ, ਉਹਦੇ ਤੋਂ ਜੇ ਨਾ ਲੈਂਦੇ ਹੋਏ, ਦੇਖ ਜੀ ਬਹੁਤ ਸਾਰੀਆਂ ਇੱਥੇ ਕੰਪਨੀਆਂ ਵੀ ਇਹੋ ਜਿਹੀਆਂ ਹੈਗੀਆਂ ਜਿਹੜਾ ਤੁਹਾਡਾ ਕ੍ਰੈਡਿਟ ਚੈੱਕ ਨਹੀਂ ਕਰਦੀਆਂ, ਪਰ ਉਹ ਤੁਹਾਨੂੰ ਪੈਸੇ ਦੇ ਦਿੰਦੀਆਂ, ਉੱਥੇ ਦੇਣ ਜ਼ਰੂਰ ਦੋ ਵੱਧ ਲੱਗ ਸਕਦੇ ਆ, ਪਰ ਦੋ ਦਿਨਾਂ ਦੀ ਬਾਬਤ ਜਿੱਥੇ ਤੁਹਾਨੂੰ ਰੇਟ ਆਫ ਇੰਟਰਸਟ 13% ਪੈਣਾ, ਉੱਥੇ ਪੈਣਾ 6, ਤੇ ਜਿੱਥੇ ਤੁਹਾਨੂੰ ਫੀਸਾਂ ਪੈਣੀਆਂ 8-9 ਹਜ਼ਾਰ, ਉੱਥੇ ਪੈਣੀ ਹੈ $4,000। ਸੋ ਮੇਰੇ ਕਹਿਣ ਦਾ ਮਤਲਬ, ਫਾਈਨਾਂਸ ਦਾ ਹਰ ਤਰ੍ਹਾਂ ਦਾ ਹੀਲਾ ਹੈਗਾ, ਪਰ ਮੇਰਾ ਦੇਵ ਜੀ ਇੱਥੇ ਦੱਸਣ ਦਾ ਮਤਲਬ ਇਹੀ ਹੁੰਦਾ, ਕਿਉਂਕਿ ਇੱਕ ਤਾਂ ਟਾਈਮ ਉਹੋ ਜਿਹਾ ਚੱਲਦਾ, ਇੱਕ ਪੈਸੇ ਤੁਸੀਂ ਮਿਹਨਤ ਨਾਲ ਕਮਾਏ ਹੁੰਦੇ ਆ, ਕਿਉਂਕਿ ਜਿਹਨੇ ਤੁਹਾਨੂੰ ਲੁੱਟਣਾ ਜਾਂ ਜਿਹਨੇ ਤੁਹਾਡੇ ਤੋਂ ਪੈਸੇ ਕਮਾਉਣੇ, ਉਹਨੇ ਨਹੀਂ ਵੇਖਣਾ ਵੀ ਤੁਹਾਡੇ ਘਰੇ ਬੱਚੇ ਹੈ ਜਾਂ ਨਹੀਂ, ਜਾਂ ਤੁਹਾਡੇ ਘਰ ਦੀ ਛੱਤ ਖੜਦੀ ਹੈ ਜਾਂ ਨਹੀਂ ਖੜਦੀ। ਪਰ ਕਿਸੇ ਵੀ ਭੈਣ ਭਰਾ ਨੂੰ ਮੋਰਗੇਜ ਦੇ ਰਿਗਾਰਡਿੰਗ, ਪੈਸੇ ਟਕੇ ਦੇ ਰਿਗਾਰਡਿੰਗ ਕੋਈ ਵੀ ਕੰਸਰਨ ਆ, ਕੰਮ ਤੁਸੀਂ ਬੇਸ਼ੱਕ ਦੀ ਜਿੱਥੋਂ ਮਰਜ਼ੀ ਕਰਾ ਲਓ, ਪਰ ਇੱਕ ਵਾਰੀ ਜੇ ਤੁਸੀਂ, ਮੇਰੇ ਕਹਿਣ ਦਾ ਮਤਲਬ ਦੇਖ, ਜਿਹੜਾ ਬੰਦਾ ਕੋਲੋਂ ਉੱਠ ਜਾਂਦਾ ਨਾ, ਕੋਲੋਂ 15 ਮਿੰਟ ਅੱਧਾ ਘੰਟਾ ਬਹਿ ਕੇ ਚਲਾ ਵੀ ਜਾਵੇ, ਅੱਧੀ ਮੋਰਗੇਜ ਤੁਹਾਨੂੰ ਸਮਝਾ ਦੇਈਦੀ ਆ ਵੀ ਹੁਣ ਕੋਈ ਲੁੱਟ ਨਹੀਂ ਸਕਦਾ ਗਾ, ਹਨਾ? ਸੋ ਸਾਫ਼ ਸੁਥਰਾ ਕੰਮ ਕਰਾਉਣਾ, ਬੈਂਕ ਤੋਂ ਕਰਾਉਣਾ, ਕਿਹੜੀ ਬੈਂਕ ਤੋਂ ਹੋਣਾ, ਕਿਵੇਂ ਹੋਣਾ,
3: ਇਹ
4: ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ ਨੰਬਰ 1-1-400-1650-1870-4-1-6-3-5-6-1-8-7-0।
6: ਕੀ ਪਰੌਂਠੇ ਬਣਾਏ ਆ? ਆਲੂਆਂ ਵਾਲੇ ਪਰੌਂਠੇ ਬਣਾਉਣੀ ਆ। ਮੈਂ ਆਲੂਆਂ ਵਾਲੇ ਪਰੌਂਠੇ ਚ ਤੇ ਕਿਤੇ ਆਲੂ ਤਾਂ ਨਜ਼ਰ ਨਹੀਂ ਆਉਂਦੇ।
7: ਓ ਹੈਲੋ, ਚੁੱਪ ਚਾਪ ਖਾ ਲੋ, ਕਸ਼ਮੀਰੀ ਪਲਾਉ ਚ ਤੁਹਾਨੂੰ ਕਸ਼ਮੀਰ ਨਜ਼ਰ ਆਉਂਦਾ?
6: ਨਹੀਂ, ਇਰਾਨੀ ਚਿਕਨ ਚ ਇਰਾਨ ਤਾਂ ਨਜ਼ਰ ਆ ਜਾਂਦਾ।
8: ਫਿੱਟੇ ਮੂੰਹ ਤੇਰੇ। ਮੈਂ ਸੋਚਦਾ ਆਪਣਾ ਟਰੱਕ ਲੈ ਲਿਆ ਜਾਵੇ, ਨਵਾਂ ਅਜੇ ਲੈ ਨਹੀਂ ਸਕਦਾ ਤੇ ਯੂਜ਼ ਟਰੱਕ ਖਰੀਦਣਾ ਕਿਹੜਾ ਸੌਖਾ ਹੈ, ਐਵੇਂ ਥੋੜਾ ਕਿਸੇ ਤੋਂ ਵੀ ਲੈ ਆਉਂਗੇ।
12: ਯੂਜ਼ ਟਰੱਕ ਖਰੀਦਣਾ ਜਾਂ ਵੇਚਣਾ ਹੋਵੇ, ਨਿਕਸੂ ਟਰੱਕ ਸੇਲਸ ਲਿਮਿਟਿਡ ਇੱਕ ਅਜਿਹਾ ਨਾਮ ਹੈ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਯੂਜ਼ ਟਰੱਕਸ ਤੇ ਟ੍ਰੇਲਰਸ ਬਾਏ ਤੇ ਸੇਲ ਕਰਦੇ ਨੇ, ਸਭ ਤੋਂ ਵਧੀਆ ਰੇਟਸ, ਫਾਈਨਾਂਸਿੰਗ ਵੀ ਅਵੇਲੇਬਲ ਹੈ, ਕ੍ਰੈਡਿਟ ਗੁੱਡ ਬੈਡ ਨੋ ਪ੍ਰੋਬਲਮ। ਨਿਕਸੂ ਟਰੱਕ ਸੇਲਸ 7055 ਟੋਰਬ੍ਰਮ ਰੋਡ ਮਿਸੀਸਾਗਾ, ਕਾਲ 647-581-9999।
3: ਉਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
13: 32-55-80
14: The opinions expressed in the following program are those of the host and their guests and do not reflect the views and opinions of the management and staff of CHLO AM 530.
3: Muskoka andar 1.5 acre te 2600 square foot di cottage sale te aayi hai. 3 bedroom 2.5 washroom han. High end de furniture na fully furnished hai. $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
15: ਓਂਟਾਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਂਟਾਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਸੁਣਿਆ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਂਟਾਰੀਓ ਸੇਫਟੀ ਡੋਟ ਸੀ ਤੇ ਜਾਓ।
14: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
16: Listen live, Vachno Do Radio with Sukhi Nijjar.

0: ਜੀ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਐਂਡ ਵਿਸ਼ਿੰਗ ਯੂ ਆਲ ਅ ਵੈਰੀ ਗੁੱਡ ਆਫਟਰਨੂਨ ਔਰ ਉਮੀਦ ਕਰਾਂਗੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਭਾਵੇਂ ਗੱਡੀਆਂ 'ਚੋਂ ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ ਤਾਂ ਸਾਰੇ ਜਿਹੜੇ ਹੈ ਜੀ ਅੱਜ ਵੈਦਰ ਦੇ ਨਾਲ ਨਾਲ ਰੇਡੀਓ ਪ੍ਰੋਗਰਾਮ ਨੂੰ ਵੀ ਇੰਜੋਏ ਕਰਨਾ ਇੱਕ ਘੰਟੇ ਦਾ ਜਿਹੜਾ ਹੈ ਜੀ ਆਪਣਾ ਸਾਥ ਹੈਗਾ ਆ ਉਹਦੇ ਵਿੱਚ ਖੁਸ਼ ਖਸੀ ਜਿਹੜੀ ਹੈ ਜੀ ਇੱਥੇ ਦੀਆਂ ਨਿਊਜ਼ ਸਾਂਝੀਆਂ ਕਰਾਂਗੇ ਕੁਛ ਗੀਤ ਸੰਗੀਤ ਲਾਵਾਂਗੇ ਨਾਲ ਦੇ ਨਾਲ ਭਾਰਤ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਜਿਹੜੀ ਹੈ ਜੀ ਲਾਈਨ ਕਨੈਕਟ ਕਰਕੇ ਕੁਛ ਉੱਥੇ ਦੀਆਂ ਵੀ ਖ਼ਬਰਾਂ ਦੱਸਾਂਗੇ ਤੇ ਸਭ ਤੋਂ ਇੰਪੋਰਟੈਂਟ ਨਿਊਜ਼ ਜਿਹੜੀ ਜੀ ਅਸੀਂ ਤੁਹਾਨੂੰ ਦੱਸਾਂਗੇ ਉਹ ਹੈਗੀ ਤੀਆਂ ਦੇ ਮੇਲੇ ਦੀ ਜਾਣਕਾਰੀ ਬਿਲਕੁਲ ਜੀ ਤੀਆਂ ਦਾ ਮੇਲਾ ਮੈਂ ਇੱਕ ਵਾਰੀ ਫੇਰ ਦੱਸ ਦਵਾਂ ਕਿ ਜਿਹੜਾ ਜੀ ਇੱਥੇ 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਹੈ ਜੀ 21 ਜੂਨ ਨੂੰ ਹੋਣ ਜਾ ਰਿਹਾ ਹੈਗਾ ਜੀ 21 ਜੂਨ ਅਗਲੇ ਮਹੀਨੇ ਐਤਵਾਰ ਸੰਡੇ ਦਾ ਜਿਹੜਾ ਜੀ ਇਹ ਦਿਨ ਪੈ ਰਿਹਾ ਹੈਗਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈਗਾ 12 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਪ੍ਰੋਗਰਾਮ ਹੋਣਾ ਬਹੁਤ ਸਾਰੇ ਜਿਹੜੇ ਜੀ ਆਰਟਿਸਟ ਇਹਦੇ ਵਿੱਚ ਪਰਫਾਰਮ ਕਰਨ ਆ ਰਹੇ ਹੈਗੇ ਆ 6 ਤੋਂ 7 ਆਰਟਿਸਟ ਜਿਹੜੇ ਜੀ ਅਸੀਂ ਲਾਈਨ ਅਪਲਾਈ ਹੋਏ ਆ ਜਿੱਥੇ ਕਿ ਅਸੀਂ 4 ਆਰਟਿਸਟ ਕੱਲ ਅਨਾਊਂਸ ਕਰ ਦਿੱਤੇ ਸੀਗੇ ਤੇ ਬਾਕੀ ਜਿਹੜੇ ਜੀ ਰਹਿੰਦੇ ਆਰਟਿਸਟ ਅਸੀਂ ਬਹੁਤ ਜਲਦੀ ਅਨਾਊਂਸ ਕਰਾਂਗੇ ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਮਾਸਟਰ ਸਲੀਮ ਪਹੁੰਚ ਰਹੇ ਆ ਮੰਨਤ ਨੂਰ ਪਹੁੰਚ ਰਹੀ ਹੈਗੀ ਆ ਸੁਦੇਸ਼ ਕੁਮਾਰੀ ਤੇ ਨਾਲ ਨਾਲ ਹਰਜੀਤ ਹਰਮਨ ਵੀ ਜਿਹੜਾ ਹੈ ਜੀ ਇਸ ਵਾਰੀ 24ਵੇਂ ਸਾਲ ਦੇ ਤੀਆਂ ਦੇ ਮੇਲੇ ਤੇ ਪਹੁੰਚ ਰਹੇ ਹੈਗੇ ਟਿਕਟ ਦੀ ਜਾਣਕਾਰੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਔਰ ਦੱਸ ਦੇ ਕਿ ਟਿਕਟ ਜਿਹੜੀਆਂ ਜੀ ਹੁਣ ਸੇਲ ਤੇ ਆ ਚੁੱਕੀਆਂ ਹੈਗੀਆਂ ਟਿਕਟ ਦੀ ਕਾਸਟ ਜਿਹੜੀ ਆ ਜੀ ਐਡਵਾਂਸ ਬੁਕਿੰਗ ਦੇ ਵਿੱਚ ਸਿਰਫ ਔਰ ਸਿਰਫ $30 ਆ ਇੰਕਲੂਡਿੰਗ ਟੈਕਸ ਨੋ ਐਡੀਸ਼ਨਲ ਫੀਸ $30 ਦੇ ਵਿੱਚ ਤੁਸੀਂ ਜਿਹੜੀ ਹੈ ਜੀ ਇਹ ਟਿਕਟ ਲੈ ਸਕਦੇ ਆ ਓਨਲੀ ਐਂਡ ਓਨਲੀ $30 ਤੇ ਲੈਣੀ ਕਿੱਥੋਂ ਆ ਮੇਗਾ ਇਵੈਂਟ ਮੇਗਾ ਸਟਾਰਸ ਇਵੈਂਟ .com ਤੋਂ ਇਟਸ MEGA ਮੇਗਾ ਸਟਾਰ ਇਵੈਂਟਸ .com ਤੋਂ ਤੁਸੀਂ ਜਿਹੜੇ ਆ ਜੀ ਇਹ ਲੈ ਸਕਦੇ ਹੈਗੇ ਆ ਔਰ ਜੇ ਤੁਸੀਂ ਲੈਣੀ ਆ VIP ਟਿਕਟ ਤਾਂ ਤੁਸੀਂ ਸਾਡੇ ਆਫਿਸ ਦੇ ਵਿੱਚ ਕਾਲ ਕਰ ਲੈਣੀ ਹੈ 9057990999 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ ਔਰ ਜੇ ਲਿੰਕ ਨਹੀਂ ਵੀ ਮਿਲ ਰਿਹਾ ਹੈਗਾ ਡੋਂਟ ਵਰੀ ਇਸ ਨੰਬਰ ਤੇ ਕਾਲ ਕਰਕੇ ਜਿਹੜਾ ਜੀ ਤੁਸੀਂ ਸਾਡੇ ਤੋਂ ਲਿੰਕ ਵੀ ਟਿਕਟਸ ਦੇ ਲਈ ਲੈ ਸਕਦੇ ਹੈਗੇ ਆ ਔਰ ਨਾਲ ਨਾਲ ਜਿੱਥੇ ਕਿ ਜਿਹੜੇ ਜੀ ਦਿਨ ਤੀਆਂ ਦੇ ਲਈ ਥੋੜੇ ਜਿਹੇ ਬਚੇ ਹੈਗੇ ਆ ਤੇ ਤਰੀਕ ਅੱਜ ਜਿਹੜੀ ਜੀ ਹੋ ਚੁੱਕੀ ਹੈਗੀ ਆ 28 ਮਈ ਤੇ ਵੈਦਰ ਜਿਹੜਾ ਜੀ ਹੈਗਾ ਆ ਆਫਟਰਨੂਨ ਦੇ ਵਿੱਚ 18 ਡਿਗਰੀ ਸ਼ਾਮ ਨੂੰ ਹੈਗਾ 15 ਡਿਗਰੀ ਓਵਰ ਨਾਈਟ ਹੈਗਾ 11 ਡਿਗਰੀ ਹਵਾ ਦੀ ਸਪੀਡ 21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਹੈਗੀ ਆ ਜੀ ਤੋ ਸੋ ਇਹ ਸੀਗੇ ਅੱਜ ਦੀ ਵੈਦਰ ਰਿਪੋਰਟ ਤੇ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਅਸੀਂ ਤੁਹਾਡੇ ਤੱਕ ਪੇਸ਼ ਕੀਤਾ ਸਿੰਗਾਪੁਰ ਜਵੈਲਰਸ ਜਿਹੜੇ ਕਿ ਤੁਹਾਨੂੰ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਦੇ ਰਹੇ ਹੈਗੇ ਆ ਤੇ ਤੁਸੀਂ ਉਹਨਾਂ ਦੇ ਨਾਲ ਜਿਹੜੇ ਜੀ ਸੰਪਰਕ ਕਰ ਲੈਣਾ ਹੈ 9056122500 ਤੇ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਟੈਲੀ ਟਾਈਮ ਇਲੈਕਟ੍ਰੋਨਿਕ ਤੇ ਸਯੋਗਨਾ ਵੀ ਪੇਸ਼ ਕੀਤਾ ਹੋਗਾ ਟੀਵੀ ਅਪਲਾਈਂਸ ਫਰਨੀਚਰ ਮੈਟਰਸ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਆ ਤੁਸੀਂ ਟੈਲੀ ਟਾਈਮ ਇਲੈਕਟ੍ਰੋਨਿਕਸ ਪਹੁੰਚ ਸਕਦੇ ਆ 9054551666 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ ਨੋਬਲ ਫਰੈਸ਼ ਫੂਡ ਬਿਲਕੁਲ ਜੀ ਨੋਬਲ ਫਰੈਸ਼ ਫੂਡ ਤੇ ਤੁਸੀਂ ਜਿਹੜਾ ਹੈ ਜੀ ਗਰੋਸਰੀ ਕਰੋਗੇ ਤੇ ਤੁਹਾਨੂੰ ਬਹੁਤ ਸਾਰੇ ਜਿਹੜੇ ਹੈ ਜੀ ਪੈਸਿਆਂ ਦੀ ਬੱਚਤ ਹੋ ਸਕਦੀ ਹੈ ਕਿਉਂਕਿ ਬਹੁਤ ਸਸਤੀ ਗਰੋਸਰੀ ਜਿਹੜੀ ਜੀ ਨੋਬਲ ਫਰੈਸ਼ ਫੂਡ ਤੋਂ ਤੁਹਾਨੂੰ ਮਿਲ ਸਕਦੀ ਹੈ ਇਸ ਟਾਈਮ 2 ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਇਹ ਕਰ ਰਹੇ ਹੈਗੇ ਸਰਵ ਇੱਕ ਹੈਗੀ ਹੈ ਜੀ 20 ਗਿਲਗਮ ਡਰਾਈਵ ਦੂਜੀ ਹੈਗੀ ਹੈ ਜੀ 29445 ਸੈਂਡਲਵੁੱਡ ਪਾਰਕਵੇ ਹੋਲਸੇਲ ਰਿਲੇਟਡ ਕੋਈ ਵੀ ਗੱਲਬਾਤ ਕਰਨੀ ਹੈਗੀ ਹੈ ਤਾਂ ਨੰਬਰ 6474465050 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ ਨਾਲ ਦੀ ਨਾਲ ਦੱਸਦੇ ਹੈ ਕਿ ਸਾਹਿਬ ਸਿੰਘ ਸੈਜਰਾ ਫਰੋਮ ਬੈਲਯਾਰਡ ਇੰਸ਼ੋਰੈਂਸ ਉਹ ਕਹਿ ਰਹੇ ਹੈ ਕਿ ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਈਵੈਂਟ ਇੰਸ਼ੋਰੈਂਸ ਕਰਾਉਣੀ ਤੁਸੀਂ ਉਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੈਗੇ ਆ ਔਰ ਨੰਬਰ ਹੈਗਾ 6472411309 ਤੇ ਸਾਨੂੰ ਸਾਡੇ ਕੁਛ ਕੁ ਜਿਹੜੇ ਜੀ ਆਈ ਥਿੰਕ ਲਿਸਨਰਸ ਦੀ ਕਾਲਸ ਵੀ ਆ ਰਹੀਆਂ ਹੈਗੀਆਂ ਆ ਸਾਡੇ ਮੋਬਾਈਲ ਫੋਨ ਤੇ ਮੈਂ ਦੱਸ ਦਵਾਂ ਕਿ ਇਸ ਟਾਈਮ ਅਸੀਂ ਰੇਡੀਓ ਕਰ ਰਹੇ ਹੈਗੇ ਆ ਰੇਡੀਓ ਤੋਂ ਬਾਅਦ ਜਿਹੜੀ ਜੀ ਮੈਂ ਤੁਹਾਡੀ ਕਾਲ ਚੱਕ ਕੇ ਜਿਹੜਾ ਜੀ ਜੋ ਵੀ ਤੁਹਾਡੀ ਇਨਕੁਆਇਰੀ ਹੈਗੀ ਜ਼ਰੂਰ ਦੱਸ ਦਾਂਗੇ ਤੇ ਜੇ ਤੁਸੀਂ ਇਸ ਟਾਈਮ ਸਾਡੀ ਲੈਂਡਲਾਈਨ ਤੇ ਕਾਲ ਕਰਨਾ ਚਾਹੋਗੇ ਮੈਨੂੰ ਲੱਗਦਾ ਥੋੜੀ ਜਿਹੀ ਜਿਹੜੀ ਆ ਜੀ ਸਰਵਿਸਿਜ਼ ਡਾਊਨ ਹੋਣ ਕਰਕੇ ਹੁਣ ਤੁਹਾਡੀ ਲਾਈਨ ਸ਼ਾਇਦ ਕਨੈਕਟ ਨਹੀਂ ਹੋ ਪਾਊਗੀ ਪਰ ਤੁਸੀਂ 10-15 ਮਿੰਟ ਬਾਅਦ ਦੁਬਾਰਾ ਜਿਹੜਾ ਜੀ ਟਰਾਈ ਕਰ ਸਕਦੇ ਹੈਗੇ ਆ ਤੇ ਨਾਲ ਦੀ ਨਾਲ ਲਓ ਜੀ ਮਨਪ੍ਰੀਤ ਜੀ ਵੀ ਸਾਡੇ ਨਾਲ ਜਲੰਧਰ ਸਟੂਡੀਓ ਤੋਂ ਪਹੁੰਚੇ ਹੋਏ ਆ ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ
1: ਸਤਿ ਸ਼੍ਰੀ ਅਕਾਲ ਕਿਰਨ ਜੀ ਤੁਹਾਡਾ ਵੀ ਸਵਾਗਤ ਸਾਡੇ ਪਿਆਰੇ ਪਿਆਰੇ ਲਿਸਨਰ ਦਾ ਵੀ ਸਵਾਗਤ ਪਹਿਲਾਂ ਤਾਂ ਮੇਰਾ ਦਿਲ ਕਰਦਾ ਸੀ ਅੱਜ ਫਰਲੋ ਮਾਰ ਲਾਂ ਕਿਉਂਕਿ ਮੈਂ ਆਈ ਹੋਈ ਆ ਹਵੇਲੀ ਕੁਝ ਖਾਣ ਪੀਣ ਦੇ ਲਈ ਘੁੰਮਣ ਫਿਰਨ ਦੇ ਲਈ ਪਰ ਫਿਰ ਮੈਨੂੰ ਵਿੱਚੇ ਯਾਦ ਆਇਆ ਵੀ ਸਾਡੇ ਤੇ ਸ਼ੋਅ ਦਾ ਟਾਈਮ ਹੋ ਗਿਆ ਓਨੀ ਦੇਰ ਨੂੰ ਤੁਹਾਡਾ ਫੋਨ ਆ ਗਿਆ ਤੇ ਮੈਂ ਲੱਗੀ ਸੀ ਭੱਜਣ ਸਟੂਡੀਓ ਵੱਲ ਮੈਂ ਕਿਹਾ ਚਲੋ ਅੱਜ ਸ਼ੋ ਹਵੇਲੀ ਚ ਕਰਦੇ ਆ, ਖੁੱਲੀਆਂ ਹਵਾਵਾਂ ਦੇ ਵਿੱਚ, ਨਾਲੇ ਗਰਮੀ ਬਹੁਤ ਸੀ, ਅੱਜ ਥੋੜਾ ਵੈਦਰ ਵੀ ਠੀਕ ਹੋ ਗਿਆ ਸ਼ਾਮੀ, ਤੇ ਨਾਲੇ ਗੁੱਡ ਨਿਊਜ਼ ਸੁਣ ਲਈ ਆ ਵੀ ਸਾਡੇ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ। ਅਜੇ ਤਾਂ ਅਸੀਂ ਮੈਨੂੰ ਲੱਗਦਾ ਇੱਕ ਦੋ ਅਨਾਊਂਸ ਕੀਤੇ ਨੇ, ਕਲਾਕਾਰ ਬਹੁਤ ਸਾਰੇ ਤੀਆਂ ਦੇ ਮੇਲੇ ਤੇ ਆਉਣੇ ਨੇ। ਤੂੰ ਲੌਂਗ ਤੇ ਮੈਂ ਨਾਚੀ ਲਾਚੀ ਵਾਹ ਜੀ ਵਾਹ ਕਿਆ ਵਾ, ਤੇ ਮੰਨਤ ਨੂਰ ਦੇ ਗਾਣਿਆਂ ਦੇ ਉੱਤੇ ਸਾਡੀਆਂ ਭੈਣਾਂ ਨੇ ਜਾਂ ਮਾਵਾਂ ਨੇ ਭੰਗੜਾ ਪਾਉਣਾ ਆ, ਨੱਚਣਾ ਆ। ਮਾਸਟਰ ਸਲੀਮ ਤੁਹਾਨੂੰ ਕਲਾਸੀਕਲ ਵੀ ਸੁਣਨ ਨੂੰ ਮਿਲ ਜਾਣਾ ਆ, ਤੁਹਾਨੂੰ ਸਾਰਾ ਕੁਝ ਹੀ ਹਨਾ। ਇੰਨੇ ਸੁਰੀਲੇ ਸਿੰਗਰ ਜਿਹੜੇ ਆਉਣੇ ਨੇ, ਸੋ ਫਟਾਫਟ ਜਿਨ੍ਹਾਂ ਨੂੰ ਇਹ ਕਿਰਨਾ ਉਡੀਕ ਸੀ ਨਾ, ਮੈਂ ਤਾਂ ਇਹ ਕਹੂੰਗੀ ਵੀ ਹੁਣ ਟਿਕਟਸ ਅਨਾਊਂਸ ਜਿਹੜੀਆਂ ਨੇ ਸਾਡੀਆਂ ਤਕਰੀਬਨ ਸਮਝੋ ਜਾਂ ਤਾਂ ਹੋ ਗਈਆਂ ਹੋਣੀਆਂ ਜਾਂ ਅੱਜ ਕੱਲ੍ਹ ਚ ਹੋ ਜਾਣੀਆਂ। ਟਿਕਟ ਗ੍ਰੈਬ ਕਰਨ ਦੀ ਸੋਚੀ ਜਾਵੇ, ਵੱਧ ਤੋਂ ਵੱਧ ਇਹਨੂੰ ਦੂਜਿਆਂ ਦੇ ਨਾਲ ਸ਼ੇਅਰ ਕਰਨ ਦੀ ਸੋਚੀ ਜਾਵੇ ਕਿ ਮੇਲਾ 1 ਤਰੀਕ ਨੂੰ ਆ ਰਿਹਾ ਤੇ ਕਿਸੇ ਨੇ ਮਿਸ ਨਹੀਂ ਕਰਨਾ, ਹਨਾ
0: ਜੀ। ਬਿਲਕੁਲ ਜੀ, ਸੋ ਮਨਪ੍ਰੀਤ ਜੀ ਜਿੱਥੇ ਤੁਸੀਂ ਦੱਸਿਆ ਕਿ ਮੈਨੂੰ ਲੱਗਦਾ ਕਿ ਟਿਕਟਸ, ਬਿਲਕੁਲ ਜੀ ਟਿਕਟਸ ਹੁਣ ਸਾਡੀਆਂ ਸੇਲ ਤੇ ਆ ਚੁੱਕੀਆਂ। ਤੁਸੀਂ ਮੇਗਾ ਸਟਾਰ ਈਵੈਂਟਸ, ਮੇਗਾ MEGA ਮੇਗਾ ਸਟਾਰ ਈਵੈਂਟਸ .com ਤੋਂ ਜਾ ਕੇ ਆਪਣੀਆਂ ਟਿਕਟਸ ਜਿਹੜੀਆਂ ਜੀ ਰਾਖਵੀਂ ਕਰ ਸਕਦੇ ਹੋ। ਮੈਂ ਫਿਰ ਦੱਸ ਦਵਾਂ ਕਿ ਜਨਰਲ ਐਡਮਿਸ਼ਨ ਰੈਗੂਲਰ ਟਿਕਟਸ ਜਿਹੜੀਆਂ ਜੀ ਸਿਰਫ ਔਰ ਸਿਰਫ $30 ਦੀਆਂ, ਨੋ ਐਡੀਸ਼ਨਲ ਫੀਸ, $30, $30 ਪਲੱਸ ਟੈਕਸ ਜਿਹੜਾ ਜੀ ਤੁਹਾਨੂੰ $30 ਦੀ ਮਿਲੂਗੀ। ਇਹ ਸਿਰਫ ਔਰ ਸਿਰਫ ਐਡਵਾਂਸ ਬੁਕਿੰਗ ਦੇ ਵਿੱਚ ਜਿਹੜੀ ਜੀ ਤੁਹਾਨੂੰ ਟਿਕਟ ਮਿਲ ਰਹੀ ਹੈਗੀ ਆ, ਔਰ ਨਾਲ ਦੀ ਨਾਲ VIP ਟਿਕਟ ਲੈਣੀ ਹੈ ਤਾਂ ਤੁਸੀਂ ਸਾਡੇ ਆਫਿਸ ਪਹੁੰਚ ਸਕਦੇ ਹੈਗੇ। ਮਾਲਟਨ ਦੇ ਵਿੱਚ ਸਾਡਾ ਆਫਿਸ ਜਿਹੜਾ ਜੀ ਲੋਕੇਟਡ ਆ, ਉਹਦੇ ਲਈ ਵੀ ਤੁਸੀਂ ਦੱਸ ਦਿਓ ਕਿੰਨੀਆਂ ਟਿਕਟਾਂ ਚਾਹੀਦੀਆਂ, ਅਸੀਂ ਤੁਹਾਡੀਆਂ ਟਿਕਟਾਂ ਰਾਖਵੀਂ ਰੱਖ ਲਵਾਂਗੇ ਅਤੇ ਫਿਰ ਜਦੋਂ ਤੁਸੀਂ ਆਉਣਾ ਹੋਵੇ ਆਪਣੀਆਂ ਟਿਕਟਾਂ ਲੈ ਸਕਦੇ ਹਾਂ। 9057990999 ਤੇ ਤੁਸੀਂ ਜਿਹੜੀ ਜੀ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਸੋ ਮਨਪ੍ਰੀਤ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਨਾਸਿਰ ਜੀ ਵੀ ਪਹੁੰਚ ਚੁੱਕੇ ਆ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ
2: ਜੀ। ਬਹੁਤ ਸ਼ੁਕਰੀਆ ਕਿਰਨ ਜੀ, ਔਰ ਤੁਹਾਨੂੰ ਪਤਾ ਹੈ ਵੀ ਤੀਆਂ ਦਾ ਮੇਲਾ ਬਹੁਤ ਥੋੜੇ ਜਿਹੇ ਦਿਨ ਰਹਿ ਗਏ, 3 weeks ਆਲਮੋਸਟ ਰਹਿ ਗਏ, ਔਰ ਅਗਰ ਤੁਸੀਂ ਵਾਕਈ ਇੰਜੋਏ ਕਰਨਾ, ਮੈਂ ਆਲਵੇਜ਼ ਕਹਿੰਦਾ ਹੁੰਦਾ ਇੱਕ ਦਿਨ ਆਪਣੀ ਮਰਜ਼ੀ ਹੈ ਜੀ, ਉਹ ਪੂਰਾ ਸਾਲ ਸਾਡੀਆਂ ਮਾਵਾਂ ਧੀਆਂ ਭੈਣਾਂ ਇੰਤਜ਼ਾਰ ਕਰ ਰਹੀ ਹੁੰਦੇ ਹਨ ਤੀਆਂ ਦੇ ਮੇਲੇ ਦੀਆਂ, ਫਾਈਨਲੀ ਡੇਟ ਆ ਗਈ ਹੈ, ਥੋੜ੍ਹਾ ਜਿਹਾ ਟਾਈਮ ਅੱਗੇ ਪਿੱਛੇ ਕਰਨਾ ਪਿਆ ਸਾਨੂੰ ਕੁਛ ਰੀਜ਼ਨ ਦੀ ਵਜ੍ਹਾ ਤੋਂ, ਲੇਕਿਨ ਤੁਹਾਡੇ ਵਾਸਤੇ ਕਿਉਂਕਿ ਅਸੀਂ ਮਿਸ ਨਹੀਂ ਕਰ ਸਕਦੇ ਸਾਂ ਅਤੇ ਉਹਦੇ ਵਾਸਤੇ ਅਸੀਂ 21 June ਪਿੱਕ ਕੀਤੀ ਹੈ। 21 June ਨੂੰ ਤੁਸੀਂ ਪੀਅਰਸਨ ਕਨਵੈਨਸ਼ਨ ਸੈਂਟਰ ਪਹੁੰਚਣਾ ਹੈ, ਉਹ ਸਾਰਾ ਦਿਨ ਇੰਜੋਏ ਕਰਨਾ ਹੈ। ਸੁਬਾਹ 12 ਵਜੇ ਅਸੀਂ ਖੋਲ ਦੇਵਾਂਗੇ ਸਾਰੇ ਦਰਵਾਜ਼ੇ, ਔਰ ਤੁਸੀਂ 12 ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਮਿਲੇਗੀ। ਔਰ ਜਿਹੜੇ ਸਿੰਗਰ ਆ ਰਹੇ ਹਨ, ਤੁਹਾਨੂੰ ਪਤਾ ਮਾਸਟਰ ਸਲੀਮ ਬੜੇ ਸਾਲਾਂ ਬਾਅਦ ਇੱਥੇ ਪਰਫਾਰਮ ਕਰਨ ਆ ਰਹੇ ਨੇ, ਔਰ ਉਹਦੇ ਨਾਲ ਨਾਲ ਮੰਨਤ ਨੂਰ, ਮੰਨਤ ਨੂਰ ਦੇ ਤੁਸੀਂ ਉਹਦਾ ਗਾਣਾ ਚੈੱਕ ਕਰੋ ਲੌਂਗ ਲਾਚੀ ਵਾਲਾ, ਉਹ ਮੇਰਾ ਖਿਆਲ ਹੈ ਬਿਲੀਅਨਸ ਦੇ ਕੋਲ ਪਹੁੰਚਣ ਲੱਗਾ, ਇੰਨਾ ਜ਼ਿਆਦਾ ਮਸ਼ਹੂਰ ਗਾਣਾ ਹੋ ਗਿਆ, ਇੰਨੇ ਲੋਕ ਉਹਨੂੰ ਪਿਆਰ ਕਰਦੇ। ਹੋਰ ਵੀ ਬਹੁਤ ਸਾਰੇ ਗਾਣੇ ਨੇ ਮੰਨਤ ਨੂਰ ਦੇ, ਲੇਕਿਨ ਇਹ ਸਭ ਤੋਂ ਜ਼ਿਆਦਾ ਉਹਦਾ ਕਾਮਯਾਬ ਗਾਣਾ ਰਿਹਾ। ਉਹ ਵੀ ਫਸਟ ਟਾਈਮ ਤੁਹਾਡੇ ਕੋਲ, ਤੁਹਾਡੇ ਰੂਬਰੂ ਹੋਵਾਂਗੇ 21 June ਨੂੰ। 21 June ਨੂੰ ਤੁਸੀਂ ਆਉਣਾ ਹੈ, ਕੋਸ਼ਿਸ਼ ਕਰੋ ਆਪਣੀ ਮਾਵਾਂ ਧੀਆਂ ਭੈਣਾਂ ਨੂੰ ਤੁਸੀਂ ਲਾਜ਼ਮੀ ਲੈ ਕੇ ਆਓ, ਆਪਣੇ ਨੇਬਰਸ ਨੂੰ, ਆਪਣੇ ਫਰੈਂਡਸ ਨੂੰ ਲਾਜ਼ਮੀ ਦੱਸੋ ਵੀ ਇਹ 21 June ਨੂੰ ਇੱਕ ਬਹੁਤ ਵੱਡਾ ਸ਼ੋਅ ਜਾ ਰਿਹਾ ਤੀਆਂ ਦਾ, ਹਰ ਸਾਲ ਦੀ ਤਰ੍ਹਾਂ। ਪਿਛਲੇ ਕਈ ਸਾਲਾਂ ਤੋਂ ਤੁਹਾਨੂੰ ਪਤਾ 24 ਸਾਲ ਹੋ ਗਏ ਇਹਨਾਂ ਨੂੰ ਇਹ ਸ਼ੋਅ ਨੂੰ, ਔਰ ਕਾਮਯਾਬ ਰਿਹਾ ਔਰ ਬਹੁਤ ਅੱਛਾ ਰਿਜ਼ਲਟ ਰਿਹਾ। ਸਾਨੂੰ ਖੁਸ਼ੀ ਹੁੰਦੀ ਹੈ, ਅਸੀਂ ਇਹ ਟੀਮ ਦੇ ਮੈਂਬਰ ਹੈਗੇ ਹਾਂ ਔਰ ਅਸੀਂ ਮਿਲ ਕੇ ਇਹਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਰ ਚੀਜ਼ ਦਾ ਧਿਆਨ ਰੱਖੀਦਾ, ਆਰਟਿਸਟ ਅਸੀਂ ਵਧੀਆ ਤੋਂ ਵਧੀਆ ਲਾਈਦੇ ਨਾ, ਅਸੀਂ ਨਾਲ ਸਟੇਜ, ਸਾਊਂਡ, ਸਿਟਿੰਗ ਏਰੀਆ, ਹਰ ਚੀਜ਼ ਦਾ ਏਰੀਆ ਅਸੀਂ ਬੰਦੋਬਸਤ ਕਰਨੇ ਹਾਂ, ਔਰ ਕੋਸ਼ਿਸ਼ ਕਰਨੇ ਹਾਂ ਜਿਹੜੇ ਲੋਕ ਵੀ ਆਵਣ ਸਾਡੇ ਕੋਲ ਖੁਸ਼ ਹੋ ਕੇ ਜਾਵਣ। 21 June ਨੂੰ ਤੁਸੀਂ ਪਹੁੰਚਣਾ ਪੀਅਰਸਨ ਕਨਵੈਨਸ਼ਨ ਸੈਂਟਰ, ਪਹਿਲੇ ਤਾਂ ਡੇਟ ਨੋਟ ਕਰੋ, ਪੀਅਰਸਨ ਕਨਵੈਨਸ਼ਨ ਸੈਂਟਰ ਤੇ 21 June ਨੂੰ ਪਹੁੰਚਣਾ, ਸੁਬਾਹ 12 ਤੋਂ ਲੈ ਕੇ ਸ਼ਾਮ 8 ਵਜੇ ਤੱਕ। ਦੂਸਰਾ ਆਰਟਿਸਟ ਹੁਣ ਮੈਂ ਦੱਸ ਰਿਹਾ, ਹੌਲੀ ਹੌਲੀ ਸਾਰੇ ਦੱਸਾਂਗੇ ਅੱਜ ਵੀ ਕਿੰਨੇ ਆ ਰਹੇ ਨੇ। ਤੀਸਰਾ ਜਿਹੜਾ ਤੁਸੀਂ ਟਿਕਟ ਬਾਈ ਕਰਨੀ ਹੈ, ਉਹ ਵੀ ਤੁਸੀਂ ਮੈਗਾ ਸਟਾਰ ਈਵੈਂਟ, ਮੈਗਾ ਸਟਾਰ ਈਵੈਂਟ .com ਇਹਦੇ ਤੇ ਜਾ ਕੇ ਤੁਸੀਂ ਟਿਕਟ ਬਾਈ ਕਰ ਸਕਦੇ ਹੋ। ਅਗਰ VIP ਔਰ VVIP ਲੈਣੀ ਹੈ, ਉਹ ਤੁਸੀਂ ਆਪਣੇ ਜਿਹੜਾ ਆਪਣਾ ਆਫਿਸ ਹੈ ਗ੍ਰੇਟ ਪੰਜਾਬ ਪਲਾਜ਼ੇ 'ਚ 143 ਯੂਨਿਟ ਵਤਨੋਂ ਦੂਰ ਦਾ, ਉੱਥੇ ਆ ਕੇ ਤੁਸੀਂ VVIP ਦੀ ਟਿਕਟ ਹੁਣੇ ਲੈ ਸਕਦੇ ਹੋ, ਕਿਉਂਕਿ ਸਾਡੇ ਕੋਲ ਬੜੀਆਂ ਥੋੜ੍ਹੀ ਜਿਹੀ ਹੁੰਦੀਆਂ ਨੇ VVIP ਟਿਕਟਸ। ਅਸੀਂ ਚਾਹੁੰਦੇ ਹਾਂ ਜਦੋਂ ਵੀ ਤੁਸੀਂ ਆਓ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਹੈ, ਨਹੀਂ ਤੁਹਾਨੂੰ ਮਜੂਸੀ ਹੋਵੇ। ਜਦੋਂ ਤੁਹਾਨੂੰ ਮਜੂਸੀ ਹੁੰਦੀ ਨਾ, ਅਸੀਂ ਬੜੇ ਦੁਖੀ ਹੋ ਜਾਂਦੇ, ਅਸੀਂ ਕਹਿੰਦੇ ਯਾਰ ਮਾੜਾ ਕੰਮ ਹੋਇਆ ਵੀ ਤੁਹਾਨੂੰ, ਤੁਸੀਂ ਇੰਨੇ ਸ਼ੌਕ ਨਾਲ ਪਹੁੰਚਣਾ ਚਾਹ ਰਹੇ ਹੋ, ਤੁਹਾਨੂੰ ਟਿਕਟ ਨਹੀਂ ਮਿਲ ਰਹੀ, ਅਤੇ ਇਸ ਵਜ੍ਹਾ ਪਹਿਲੇ ਟਿਕਟ ਲੈ ਲਓ, ਪਹਿਲੇ ਟਿਕਟ ਬੁੱਕ ਕਰਾ ਲਓ, ਤੁਸੀਂ ਪਹੁੰਚੋਗੇ MEGA-STAR-EVENT.com ਤੇ ਜਾ ਕੇ ਟਿਕਟ ਬਾਈ ਕਰੋਗੇ, ਔਰ ਪ੍ਰਾਈਸ ਜਿਹੜੀ ਹੈ ਸਿਰਫ $30 ਇੰਕਲੂਡ ਐਵਰੀਥਿੰਗ। ਦੇਖੋ ਟਿਕਟ ਦੇ ਵਿੱਚ ਬੜੇ ਓਹਲੇ ਹੁੰਦੇ ਨੇ, ਜਦੋਂ ਟਿਕਟ ਤੁਸੀਂ ਔਨਲਾਈਨ ਬਾਏ ਕਰਦੇ ਨਾ, ਉਹਦੇ ਵਿੱਚ ਟੈਕਸ ਵੀ ਹੁੰਦਾ ਹੈ, ਉਹਦੀ ਫੀਸ ਵੀ ਹੁੰਦੀ ਹੈ, ਅਸੀਂ ਨਾ ਕੋਈ ਫੀਸ ਲੈਂਦੇ ਪਏ ਹਾਂ, ਨਾ ਕੋਈ ਟੈਕਸ ਲੈਂਦੇ ਪਏ ਹਾਂ। $30 ਬਿਲਕੁਲ ਸਿੱਧਾ ਜਿਹਾ ਰੇਟ ਰੱਖਦਾ ਹੈ ਤਾਂ ਕਿ ਤੁਹਾਨੂੰ ਯਾਦ ਰਹੇ $30 ਤੁਸੀਂ ਪੂਰਾ ਦਿਨ ਔਰ ਇੰਨੇ ਵੱਡੇ ਵੱਡੇ ਸਿੰਗਰਾਂ ਨੂੰ ਸੁਣ ਕੇ ਇੰਜੋਏ ਕਰ ਸਕਦੇ ਹੋ ਜੀ। ਕਿਰਨ ਜੀ
0: ਬਿਲਕੁਲ ਜੀ, ਨਾਸਿਰ ਜੀ ਬਹੁਤ ਬਹੁਤ ਸ਼ੁਕਰੀਆ। ਔਰ ਬਿਲਕੁਲ ਜੀ, ਟਿਕਟ ਸਾਡੀਆਂ ਜਿਹੜੀਆਂ ਜੀ ਸੇਲ ਤੇ ਆ ਚੁੱਕੀਆਂ, ਐਡਵਾਂਸ ਬੁਕਿੰਗ ਜਿਹੜੀ ਹੈ ਜੀ ਤੁਸੀਂ ਮੇਗਾ ਸਟਾਰ ਈਵੈਂਟਸ www.sadeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeofficeoffic ਕਾਲ ਕਰ ਲਿਓ ਅਸੀਂ ਤੁਹਾਨੂੰ ਜਿਹੜਾ ਜੀ ਵਟਸਐਪ ਰਾਹੀਂ ਜਾਂ ਟੈਕਸਟ ਮੈਸੇਜ ਰਾਹੀਂ ਜਿਹੜਾ ਜੀ ਲਿੰਕ
2: ਮੈਂ ਦੱਸ ਕਰ ਦੇ ਕਿਰਨ ਜੀ ਇੱਕ ਵਾਰੀ ਮੈਂ ਸਪੈਲਿੰਗ ਦੱਸਣਾ ਚਾਹਾਂਗਾ ਕਈ ਵਾਰੀ ਲੋਕ ਹੁੰਦੇ ਨੇ ਕਨਫਿਊਜ਼ ਹੋ ਜਾਂਦੇ ਨੇ ਮੈਗਾ MEGA ਮੈਗਾ ਇਹ ਤਾਂ ਬੜਾ ਸਿੰਪਲ ਜਿਹਾ ਨਾਮ ਹੈ ਸਟਾਰ ਵੀ ਯਾਦ ਰਹੇਗਾ STAR
0: ਸਟਾਰ
2: ਸਟਾਰ ਹੋ ਗਿਆ STAR ਸਟਾਰ ਹੋ ਗਿਆ ਈਵੈਂਟਸ ਐਸ ਲਾਣਾ ਆਖਰ ਤੇ EVEN TS ਲਾਣਾ ਆਖਰ ਤੇ ਉਹ ਯਾਦ ਰੱਖਣਾ .com ਭੁੱਲਣ ਵਾਲਾ ਨਾਂ ਨਹੀਂ ਹੈਗਾ ਤੁਹਾਨੂੰ ਯਾਦ ਰੱਖਣਾ ਚਾਹੀਦਾ ਮੈਗਾ ਸਟਾਰ ਈਵੈਂਟਸ ਐਸ ਲਾਣਾ ਈਵੈਂਟਸ ਦੇ ਆਖਰ ਤੇ .com ਤੇ ਜਾ ਕੇ ਤੁਸੀਂ ਟਿਕਟ ਬਾਏ ਕਰੋ ਫਲੋਰ ਪਲਾਨ ਸਾਰਾ ਉੱਥੇ ਪਿਆ ਤੁਸੀਂ ਆਪਣੀ ਮਰਜ਼ੀ ਦੇ ਫਿਰ ਇੱਕ ਹੋਰ ਪਲੱਸ ਪੁਆਇੰਟ ਮੈਂ ਦੱਸਣਾ ਚਾਹਾਂਗਾ ਉਹਨਾਂ ਸਪੋਂਸਰਾਂ ਵਾਸਤੇ ਖੁਸ਼ਖਬਰੀ ਹੈ ਤੁਸੀਂ ਅਗਰ ਕੋਈ ਸਪੋਂਸਰ ਸਾਨੂੰ ਪ੍ਰੋਗਰਾਮ ਕਰ ਦਿਓ ਅਸੀਂ ਟਿਕਟ ਤੇ ਤੁਹਾਡਾ ਨਾਮ ਪ੍ਰਿੰਟ ਕਰ ਸਕਦੇ ਹਾਂ ਤੁਹਾਡਾ ਲੋਗੋ ਪ੍ਰਿੰਟ ਕਰ ਸਕਦੇ ਹਾਂ ਇਹ ਇੱਕ ਬੜਾ ਪਲੱਸ ਪੁਆਇੰਟ ਪਹਿਲੀ ਵਾਰੀ ਅਸੀਂ ਕਰਨ ਜਾ ਰਹੇ ਹਾਂ ਅਗਰ ਕੋਈ ਵੀ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ ਜਾਂ ਕੋਈ ਤੁਸੀਂ ਚਾਹੁੰਦੇ ਹੋ ਤੁਹਾਨੂੰ ਅਸੀਂ ਆਪਣਾ ਸਟਾਲ ਲਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਕਾਲ ਕਰੋ 9057990999 ਤੇ ਕਾਲ ਕਰ ਸਕਦੇ 9057990999 ਤੇ ਕਾਲ ਕਰ ਸਕਦੇ ਜੀ ਕਰਨ ਜੀ
0: ਬਿਲਕੁਲ ਜੀ ਔਰ ਜਿੱਥੇ ਕਿ ਅਸੀਂ ਤੁਹਾਨੂੰ ਦੱਸ ਸਕੇ ਕਿ ਮੰਨਤ ਨੂਰ ਵੀ ਜਿਹੜੇ ਜੀ ਤੀਆਂ ਦੇ ਮੇਲੇ ਤੇ ਪਰਫਾਰਮ ਕਰਨ ਆ ਰਹੇ ਹੈਗੇ ਸੋ ਕਿਉਂ ਨਾ ਆਪਾਂ ਤੁਹਾਨੂੰ ਜਿਹੜਾ ਜੀ ਕੱਲ ਅਸੀਂ ਤੁਹਾਨੂੰ ਸੁਣਾਇਆ ਸੀ ਲੌਂਗ ਲੈਚੀ ਗੀਤ ਉਹਨਾਂ ਦਾ ਸੋ ਅੱਜ ਆਪਾਂ ਜਿਹੜਾ ਜੀ ਹੋਰ ਇੱਕ ਉਹਨਾਂ ਦਾ ਗੀਤ ਤੁਹਾਡੇ ਤੱਕ ਇੰਟਰੋਡਿਊਸ ਕਰਦੇ ਹਾਂ ਸੋ ਬਿਲਕੁਲ ਤਦ ਤੱਕ ਤੁਸੀਂ ਸਾਡਾ ਨੰਬਰ ਨੋਟ ਕਰ ਲਓ 9057990999 ਹਾਏ

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਹੁਣੇ ਤੁਸੀਂ ਜਿਹੜਾ ਜੀ ਇਹ ਪਿਆਰਾ ਜਿਹਾ ਗੀਤ ਜਿਹੜਾ ਜੀ ਮੰਨਤ ਨੂਰ ਜੀ ਦੀ ਆਵਾਜ਼ ਦੇ ਵਿੱਚ ਸੁਣ ਕੇ ਹਟੇ। ਕੁਛ ਇੱਦਾਂ ਦਾ ਮਾਹੌਲ ਜਿਹੜਾ ਹੈ ਜੀ ਉੱਧਰ ਨੂੰ ਵੀ ਤੁਹਾਨੂੰ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਦੇਖਣ ਨੂੰ ਮਿਲੂਗਾ। ਇੱਕ ਵਾਰੀ ਮੈਂ ਫੇਰ ਦੱਸਦਾ ਜਿਹੜਾ ਜੀ ਐਡਵਾਂਸ ਬੁਕਿੰਗ ਜਿਹੜੀ ਹੈ ਜੀ ਟਿਕਟਸ ਦੀ ਸਟਾਰਟ ਹੋ ਚੁੱਕੀ ਆ। ਹਲੇ ਜਿਹੜੀ ਹੈ ਜੀ ਕੀਮਤ ਸਿਰਫ ਔਰ ਸਿਰਫ $30 ਹੈਗੀ। ਦੇਖੋ ਜੀ $30 ਦੇ ਵਿੱਚ ਤੁਸੀਂ 5 ਤੋਂ 6 ਆਰਟਿਸਟ ਜਿਹੜੇ ਆ ਜੀ ਦੇਖ ਸਕਦੇ ਆ। ਔਰ ਬਚ ਨੂੰ ਜੇ ਟਿਕਟ ਜਿਹੜੇ ਜੀ, ਕਿਉਂਕਿ ਪੀਅਰਸਨ ਕਨਵੈਨਸ਼ਨ ਦੇ ਵਿੱਚ ਅਸੀਂ ਜਿਹੜੀ ਜੀ ਕੁਆਲਿਟੀ ਬੈਟਰ ਰੱਖੀ ਆ, ਸੋ ਅਸੀਂ ਜ਼ਿਆਦਾ ਸਿਟਿੰਗ ਜਿਹੜੀ ਆ ਜੀ ਨਹੀਂ ਕਰ ਰਹੇ ਹੈਗੇ। ਸੋ ਜੇ ਟਿਕਟ ਲੈਣੀ ਆ ਤੇ ਫਟਾਫਟ ਤੁਸੀਂ ਜਿਹੜਾ ਜੀ ਮੇਗਾ ਸਟਾਰ ਇਵੈਂਟਸ .com ਤੋਂ ਲੈ ਸਕਦੇ ਆ। MEGA ਦੈਨ STAR ਸਟਾਰ events.com ਤੇ ਜਾ ਕੇ ਤੁਸੀਂ ਆਪਣੀ ਟਿਕਟ ਲੈ ਸਕਦੇ। ਨਹੀਂ ਵੀ ਪਤਾ ਲੱਗ ਰਿਹਾ ਕਿਦਾਂ ਟਿਕਟ ਲੈਣੀ ਹੈਗੀ ਆ ਜੀ, ਬਿਲਕੁਲ ਤੁਸੀਂ ਸਾਨੂੰ ਕਾਲ ਕਰ ਸਕਦੇ 9057990999। ਜੇ ਕਈ ਵਾਰੀ ਆਫਿਸ ਚ ਕਾਲ ਨਹੀਂ ਵੀ ਪਿੱਕ ਹੋ ਪਾਉਂਦੀ, ਤੁਸੀਂ ਵਟਸਐਪ ਮੈਸੇਜ ਸੈਂਡ ਕਰ ਦਿਓ ਕਿ ਲਿੰਕ ਸ਼ੇਅਰ ਕਰ ਦਿਓ, ਆਪਾਂ ਰਾਈਟ ਅਵੇ ਤੁਹਾਨੂੰ ਲਿੰਕ ਜਿਹੜਾ ਹੈ ਜੀ ਸ਼ੇਅਰ ਕਰ ਦਾਂਗੇ। ਸਟਾਲ ਲਾਉਣਾ ਚਾਹੁੰਦੇ ਆ, ਸਪੋਂਸਰਸ਼ਿਪ ਕਰਨੀ ਆ ਇਸ ਇਵੈਂਟ ਦੇ ਵਿੱਚ, ਕਿਉਂਕਿ ਸੁੱਖੀ ਨੇਚਰ ਦਾ ਜਿਹੜਾ ਜੀ ਤੀਆਂ ਦਾ ਮੇਲਾ, ਮੈਨੂੰ ਲੱਗਦਾ ਹੈ ਕਿ ਸਾਨੂੰ ਦੱਸਣ ਦੀ ਲੋੜ ਵੀ ਨਹੀਂ ਹੈਗੀ। ਹਾਲੇ ਅਸੀਂ ਇੱਕ ਪੋਸਟਰ ਜਿਹੜਾ ਹੈ ਜੀ ਪਾਇਆ ਸੀਗਾ ਤੇ ਸਾਨੂੰ ਇੰਨੀਆਂ ਸਾਰੀਆਂ ਕਾਲਸ ਆਉਣੀਆਂ ਸਟਾਰਟ ਹੋ ਗਈਆਂ ਸੀਗੀਆਂ ਕਿੱਥੋਂ ਟਿਕਟ ਲੈ ਸਕਦੇ, ਕੀ ਆ, ਤਾਂ ਤੁਸੀਂ ਬਿਲਕੁਲ ਜੀ ਸਪੋਂਸਰ ਵੀ ਕਰ ਸਕਦੇ ਆ, ਸਟਾਲਸ ਰਿਲੇਟਡ ਇਨਕੁਆਇਰੀ ਵੀ ਜਿਹੜੀ ਜੀ ਕਰ ਸਕਦੇ ਹੈਗੇ, ਕਿਉਂਕਿ ਸਟਾਲਸ ਵੀ ਅਸੀਂ ਜਿਹੜਾ ਜੀ ਐਜ਼ ਆ ਕੁਆਲਿਟੀ ਰੱਖਣੇ ਆ, ਅਸੀਂ ਬਹੁਤ ਜ਼ਿਆਦਾ ਸਟਾਲਸ ਜਿਹੜੇ ਜੀ ਨਹੀਂ ਲਾਉਣੇ ਹੈਗੇ। ਸੋ ਗੱਲਬਾਤ ਇਸੇ ਨੰਬਰ ਤੇ ਜਿਹੜੀ ਆ ਜੀ ਕਰ ਸਕਦੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ। ਸਪੈਕਸ ਐਕਸਪ੍ਰੈਸ 2 ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਰਿਹਾ ਹੈਗਾ। ਤੁਸੀਂ ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੇ ਆ, ਡਿਜ਼ਾਈਨਰ ਫਰੇਮਸ ਬਣਵਾਉਣੇ ਹੈਗੇ ਆ, ਜਾਂ ਤੁਸੀਂ ਰੂਟੀਨ ਆਈ ਚੈੱਕਅਪ ਕਰਾਉਣਾ, ਜਾਂ ਤੁਸੀਂ ਜਿਹੜਾ ਜੀ ਡਿਟੇਲ ਥੋਰਲੀ ਆਈ ਚੈੱਕ ਕਰਾਉਣਾ ਹੈ। ਤੇ ਫਰਾਈਡੇ ਕੱਲ ਨੂੰ ਔਰ ਸੈਟਰਡੇ ਜਿਹੜੀ ਜੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਦੋਨੋਂ ਲੋਕੇਸ਼ਨ ਤੇ ਡਾਕਟਰਸ ਹੁੰਦੇ ਆ। ਅਪੁਆਇੰਟਮੈਂਟ ਜਿਹੜੀ ਜੀ ਤੁਸੀਂ ਇਸ ਨੰਬਰ ਤੇ ਬਣਾ ਸਕਦੇ ਆ 9054608888 ਤੇ ਜਿਹੜੀ ਆ ਜੀ ਤੁਸੀਂ ਅਪੁਆਇੰਟਮੈਂਟ ਬਣਾ ਕੇ ਉੱਥੇ ਪਹੁੰਚ ਸਕਦੇ ਆ। ਸੋ ਬਿਲਕੁਲ ਜੀ ਨਾਸਰ ਜੀ, ਜਿੱਦਾਂ ਕਿ ਆਪਾਂ ਤੀਆਂ ਦੀ ਹੁਣੇ ਗੱਲਬਾਤ ਕਰਕੇ ਹਟੇ ਆ, ਸੋ ਨਾਲ ਦੀ ਨਾਲ ਜਿਹੜਾ ਹੈ ਜੀ ਤੁਸੀਂ ਮੋਰਗੇਜ ਦਾ ਕੰਮ ਵੀ ਕਰਦੇ, ਕਿਉਂਕਿ ਤੁਹਾਨੂੰ 27 ਤੋਂ 28 ਸਾਲ ਜਿਹੜਾ ਜੀ ਹੋ ਚੁੱਕਿਆ ਹੈ ਮੋਰਗੇਜ ਦੀ ਫੀਲਡ ਦੇ ਵਿੱਚ। ਸੋ ਮੈਨੂੰ ਥੋੜਾ ਜਿਹਾ ਦੱਸੋ ਕਿ ਕਿਉਂਕਿ ਆਪਾਂ ਸਪੈਸ਼ਲੀ ਪ੍ਰੋਬਲਮਸ ਆਉਂਦੀਆਂ ਜੇ ਕੋਈ ਸੈਲਫ ਇੰਪਲੋਇਡ ਆ, ਜਾਂ ਕਿਸੇ ਦੀ ਜਿਹੜੀ ਆ ਜੀ ਅਪਰੇਜ਼ਲ ਨਹੀਂ ਆ ਰਹੀ, ਜਾਂ ਮਿਸਡ ਮੋਰਗੇਜ ਪੇਮੈਂਟਸ ਹੋ ਜਾਂਦੀਆਂ, ਸੋ ਤੁਸੀਂ ਉਹਨਾਂ ਦੀ ਕਿੱਦਾਂ ਮਦਦ ਕਰ ਸਕਦੇ ਹੋ?
1: ਬਹੁਤ ਸ਼ੁਕਰੀਆ ਕਰਨ ਜੀ, ਉਹ ਤੁਹਾਨੂੰ ਬਿਲਕੁਲ ਤੁਸੀਂ ਸਹੀ ਕਿਹਾ, ਮੈਨੂੰ 27 ਸਾਲ ਪਲੱਸ ਹੋ ਗਏ ਨੇ ਮੋਰਗੇਜ ਬਿਜ਼ਨਸ, ਮੋਰਗੇਜ ਨਹੀਂ ਮੈਂ ਖਾਲੀ ਮੋਰਗੇਜ ਵੀ ਕਰ ਰਿਹਾ, ਲੋਨਸ ਵੀ ਕਰ ਰਿਹਾ। ਔਰ ਮੈਂ ਕਹਿੰਦਾ ਨਾ ਵੀ ਪਹਿਲੇ ਘੁੰਮੋ ਫਿਰੋ, ਚੈੱਕ ਕਰੋ ਔਰ ਆਖਰ ਤੇ ਮੈਨੂੰ ਕਾਲ ਕਰੋ। ਉਹ ਕਹਿਣ ਦਾ ਮਕਸਦ ਕੀ ਹੁੰਦਾ ਉਹਦੇ ਪਿੱਛੇ, ਵੀ ਜਦੋਂ ਤੁਸੀਂ ਮੈਨੂੰ ਕਾਲ ਕਰੋ ਤੁਹਾਨੂੰ ਤਸੱਲੀ ਹੋਣੀ ਚਾਹੀਦੀ ਲੋਕਾਂ ਨੇ ਕੀ ਆਫਰ ਕੀਤੀ ਹੈ ਤੇ ਮੈਂ ਤੁਹਾਨੂੰ ਕੀ ਆਫਰ ਕਰਨ ਜਾ ਰਿਹਾ। ਕਿਉਂ ਕਹਿੰਦੇ ਨਾ, ਕਹਿੰਦੇ ਪ੍ਰੈਕਟਿਸ ਮੇਕਸ ਆ ਮੈਨ ਪਰਫੈਕਟ। ਜਦੋਂ ਤੁਸੀਂ ਲੱਗੇ ਰਹਿੰਦੇ ਹੋ ਕਿਸੇ ਕੰਮ ਦੇ ਉੱਤੇ ਤੇ ਉਹ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਅਸੀਂ 27 ਸਾਲਾਂ ਇੰਚ ਬਹੁਤ ਕੁਝ ਸਿੱਖਿਆ ਔਰ ਰੱਬ ਦੀ ਮਿਹਰਬਾਨੀ ਨਾਲ ਆਪਣੇ ਕਈ ਕਲਾਇੰਟਸ, ਮੇਰੇ ਕੋਲ ਐਸੇ ਕਲਾਇੰਟਸ ਵੀ ਇੱਕ ਨੇ ਕਰਨ ਜੀ ਜਿਨ੍ਹਾਂ ਦੇ ਫਾਦਰ ਨੇ ਪ੍ਰਾਪਰਟੀ ਲਿੱਤੀ, ਹੁਣ ਉਹਨਾਂ ਦੇ ਬੱਚੇ ਪ੍ਰਾਪਰਟੀ ਲੈਂਦੇ ਪਏ ਨੇ ਔਰ ਸਾਡੇ ਕੋਲ ਮੋਰਗੇਜ ਕਰਾਉਂਦੇ ਪਏ ਨੇ। ਕਿਉਂਕਿ ਸਾਡੇ ਕੋਲ ਇਹੀ ਵਿਨ ਵਿਨ ਸਿਚੁਏਸ਼ਨ ਹੈ, ਇਹੀ ਚੀਜ਼ ਸਾਨੂੰ ਦੱਸਦੇ ਖੁਸ਼ੀ ਹੁੰਦੀ ਪਈ ਹੈ ਤੇ ਲੋਕ ਸਾਡੇ ਨਾਲ ਬੜੇ ਖੁਸ਼ ਨੇ ਔਰ ਲੋਕ ਬਾਰ ਬਾਰ ਰਿਪੀਟ ਹੁੰਦੇ ਪਏ ਨੇ ਔਰ ਇਸੇ ਵਜ੍ਹਾ ਤੋਂ ਅਸੀਂ ਇੰਨੇ ਸਾਲਾਂ ਤੋਂ ਇਸ ਕੰਮ ਵਿੱਚ ਕੰਟੀਨਿਊ ਰੱਖਿਆ। ਔਰ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਕਾਲ ਕਰੋ 9067-741-9000 ਤੇ ਕਾਲ ਕਰ ਸਕਦੇ ਹੋ। ਔਰ ਕਮਰਸ਼ੀਅਲ ਮੋਰਗੇਜ ਦੇ ਬਾਰੇ ਮੈਂ ਦੱਸਣਾ ਚਾਹਾਂਗਾ, ਕੋਈ ਤੁਸੀਂ ਕਮਰਸ਼ੀਅਲ ਹੋਟਲ ਲੈਣਾ, ਮੋਟਲ ਲੈਣਾ, ਗੈਸ ਸਟੇਸ਼ਨ, ਪਲਾਜ਼ਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਤੇ ਤੁਸੀਂ ਸਾਨੂੰ ਕਾਲ ਕਰੋ, ਅਸੀਂ ਬਹੁਤ ਵਧੀਆ ਰੇਟ ਤੁਹਾਨੂੰ ਦਵਾ ਸਕਦੇ ਹਾਂ ਔਰ ਗਰੰਟੀ ਨਾਲ ਵਧੀਆ ਰੇਟ ਦਵਾ ਸਕਦੇ ਹਾਂ। ਸਭ ਤੋਂ ਵਧੀਆ ਗੱਲ ਆਉਂਦੀ ਹੈ ਜੇ ਗਰੰਟੀ ਕਰ ਰਹੇ ਹਾਂ, ਤੁਸੀਂ ਜਿੱਥੋਂ ਮਰਜ਼ੀ ਸ਼ੋਪ ਰਾਊਂਡ ਕਰਕੇ ਆ ਜਾਓ, ਜੋ ਰੇਟ ਅਸੀਂ ਆਫਰ ਕਰਾਂਗੇ ਜਲਦੀ ਕਿਤੇ ਕੋਈ ਨਹੀਂ ਕਰ ਸਕਦਾ। ਕਿਉਂਕਿ ਅਸੀਂ ਵਾਲੀਅਮ ਬਿਜ਼ਨਸ ਕਰ ਰਹੇ ਹੁੰਦੇ ਹਾਂ, ਜਦੋਂ ਵੀ ਕੋਈ ਵਾਲੀਅਮ ਬਿਜ਼ਨਸ ਕਰ ਰਿਹਾ ਹੁੰਦਾ ਹਰ ਬੰਦੇ ਦੀ ਕੁਸ਼ਚਨ ਦੀ ਹੁੰਦੇ ਨੇ, ਜਿਹੜੇ ਸਾਡੀ ਕੁਸ਼ਚਨ ਦੀ ਹੈ, ਅਸੀਂ ਜੋ ਵੀ ਜ਼ਿਆਦਾ ਬੈਨੀਫਿਟਸ ਮਿਲ ਸਕਦੇ ਨੇ ਆਪਣੇ ਕਲਾਇੰਟ ਨੂੰ ਦਵਾਈਏ। ਔਰ ਇਹਦੇ ਨਾਲ ਅਗਰ ਤੁਸੀਂ ਕਾਰ ਬਾਈ ਕਰਨਾ, ਆਪਣਾ ਤੁਸੀਂ ਬਿਲਡਰ ਕੋ ਬਾਈ ਕਰ ਰੱਖੇ ਔਰ ਤੁਸੀਂ ਇਹਨੂੰ ਕੋਸ਼ਿਸ਼ ਕਰਨੀ ਹੈ ਵੀ ਮੋਰਗੇਜ ਨਹੀਂ ਹੋ ਰਹੀ, ਔਰ ਤੁਹਾਨੂੰ ਇੱਕ ਵਾਰੀ ਕਾਲ ਕਰਕੇ ਪੁੱਛ ਲੈਣਾ। ਸਾਡੇ ਕੋਲ ਬਹੁਤ ਸਾਰੇ ਐਸੇ ਬੈਂਕ ਨੇ ਜਿਹੜੇ ਬਿਲਡਰ ਨਾਲ ਡੀਲਸ ਕਰ ਰਹੇ ਨੇ, ਉਹਨਾਂ ਦੀ ਪ੍ਰਾਈਸ ਨੂੰ ਚੈਲੰਜ ਨਹੀਂ ਕਰਦੇ, ਉਹ ਤੁਹਾਨੂੰ ਸੇਮ ਪ੍ਰਾਈਸ ਤੇ ਅਸੀਂ ਮੋਰਗੇਜ ਵੀ ਕਰਵਾ ਕੇ ਦੇ ਸਕਦੇ ਹਾਂ। ਇੱਕ ਵਾਰੀ ਕਾਲ ਕਰੋ 6477-741-9000। ਔਰ ਇੱਕ ਬਹੁਤ ਵਧੀਆ ਲੋਨ ਹੈ, ਉਹਨੂੰ SBI ਲੋਨ ਵੀ ਕਹੀਦਾ ਔਰ ਸਮਾਲ ਬਿਜ਼ਨਸ ਲੋਨ ਵੀ ਕਹੀਦਾ। ਇਹ ਲੋਨ ਦੀ ਖੂਬੀ ਕੀ ਹੈ, ਤੁਹਾਡੀ ਪਰਸਨਲ ਗਰੰਟੀ ਬਹੁਤ ਥੋੜ੍ਹੀ ਜਿਹੀ, ਜਸਟ ਇਨ ਕੇਸ ਸਮਥਿੰਗ ਹੈਪਨ, ਕੋਈ ਬਿਜ਼ਨਸ ਬੰਦ ਕਰਨਾ ਪੈ ਗਿਆ ਕਿਸੇ ਵਜ੍ਹਾ ਤੋਂ, ਤੁਸੀਂ ਕੋਈ ਵੀ ਇੰਡਸਟਰੀ ਲਗਾਉਣੀ ਹੈ, ਕੋਈ ਪਲਾਜ਼ਾ ਵਿੱਚ ਯੂਨਿਟ ਬਾਈ ਕਰਨਾ ਹੈ, ਜਾਂ ਤੁਸੀਂ ਕੋਈ ਗਰੋਸਰੀ ਸਟੋਰ ਖੋਲ੍ਹਣਾ, ਜਾਂ ਤੁਸੀਂ ਕੋਈ ਮਸ਼ੀਨ ਬਾਈ ਕਰਨੀ ਹੈ, ਬਿਊਟੀ ਪਾਰਲਰ ਖੋਲ੍ਹਣਾ, ਸਪਾ ਖੋਲ੍ਹਣਾ, ਕੋਈ ਵੀ ਕਿਸੇ ਤਰ੍ਹਾਂ ਦੀ ਮਸ਼ੀਨਰੀ ਬਾਈ ਕਰਨੀ ਹੈ, ਕਿਸੇ ਤਰ੍ਹਾਂ ਦਾ ਸਟੋਰ ਖੋਲ੍ਹਣਾ, ਉਹਦੇ ਵਾਸਤੇ ਸਾਨੂੰ ਕਾਲ ਕਰੋ 6477-7449000। ਅਗਰ ਤੁਹਾਨੂੰ ਐਮਰਜੈਂਸੀ ਪੈਸਿਆਂ ਦੀ ਲੋੜ ਪੈ ਗਈ ਹੈ, ਕਾਰਜ ਇਕੁਇਟੀ ਪਈ ਹੈ, ਵਿਦਨ 24 ਘੰਟੇ ਦੇ ਵਿੱਚ 24 hours ਅਪ ਟੂ 1 million ਦਵਾ ਸਕਦੇ ਹਾਂ, ਬਗੈਰ ਕ੍ਰੈਡਿਟ ਚੈੱਕ ਕੀਤੇ, ਬਗੈਰ ਜਾਬ ਦੀ ਇਨਫੋਰਮੇਸ਼ਨ ਤੋਂ। ਸਿਰਫ ਨੰਬਰ ਆਪਣੇ ਕੋਲ ਹੈਂਡੀ ਰੱਖੋ ਸਾਡਾ 6477-7419000। ਉਹਦੇ ਨਾਲ ਤੁਸੀਂ ਆਲਰੇਡੀ ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ ਤੇ ਬੜੀ ਆਸਾਨੀ ਦੇ ਨਾਲ ਤੁਹਾਨੂੰ 50,000 ਤੋਂ ਲੈ ਕੇ 2 million ਤੱਕ ਬਿਜ਼ਨਸ ਲੋਨ ਦਵਾ ਸਕਦੇ ਹਾਂ। 50,000 ਤੋਂ ਲੈ ਕੇ 2 million ਤੱਕ ਬਿਜ਼ਨਸ ਲੋਨ ਚਾਹੀਦਾ, ਉਹਦੇ ਵਾਸਤੇ ਵੀ ਤੁਸੀਂ ਕਾਲ ਕਰੋ 6477-7419000। ਬਹੁਤ ਸ਼ੁਕਰੀਆ ਕਰਿਆ ਜੀ।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਨਾਸਰ ਜੀ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੀ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲਡ ਫੈਬ ਤੇ ਸੁਗਨਾ ਵੀ ਅਸੀਂ ਪੇਸ਼ ਕਰ ਰਹੇ ਜੀ। ਸਮਰ ਆ ਗਈ ਚੁੱਕੀ ਹੈ, ਤੁਸੀਂ ਘਰਾਂ ਦੇ ਵਿੱਚ ਬੈਕਯਾਰਡ ਦੇ ਵਿੱਚ ਜਾਂ ਤੁਸੀਂ ਜਿਹੜਾ ਜੀ ਸੋਹਣੇ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੇ ਆ, ਜਾਂ ਤੁਸੀਂ ਸਨ ਰੂਮ ਬਣਵਾਉਣੇ ਆ, ਜਾਂ ਤੁਸੀਂ ਰੇਲਿੰਗਸ ਬਣਵਾਉਣੀਆਂ ਚਾਹੁੰਦੇ ਆ, ਜਾਂ ਤੁਸੀਂ ਜਿਹੜਾ ਜੀ ਬੇਸਮੈਂਟ ਵਿੰਡੋ ਕਵਰਸ ਕਰਾਉਣੇ ਆ ਫਿਕਸਡ ਜਾਂ ਮੂਵੇਬਲ, ਤੇ ਕਸਟਮ ਐਲੀਵੇਸ਼ਨਸ ਕਰਾਉਣੇ ਆ, ਬਿਲਕੁਲ ਤੁਸੀਂ ਜਿਹੜਾ ਜੀ ਦਾ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। 4379555-222-0 ਤੇ ਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। 4379555-222-0 ਤੇ ਤੁਸੀਂ ਗੱਲਬਾਤ ਕਰ ਲੈਣੀ, ਔਰ ਤੁਸੀਂ ਇਹਨਾਂ ਨੂੰ ਜ਼ਰੂਰ ਦੱਸਿਓ ਕਿ ਅਸੀਂ ਵੱਧ ਤੋਂ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ ਸੀ, ਤੁਹਾਨੂੰ ਜਿਹੜਾ ਜੀ ਤੁਹਾਡੀ ਕੋਈ ਵੀ ਸਰਵਿਸਿਸ ਤੇ ਹੋਰ ਜ਼ਿਆਦਾ ਡਿਸਕਾਊਂਟ ਮਿਲ ਸਕਦਾ ਹੈ। ਸੋ ਇੱਕ ਵਾਰੀ ਫਿਰ ਸਾਡੀ ਲਾਈਨ ਜਿਹੜੀ ਹੈ ਜੀ ਮਨਪ੍ਰੀਤ ਜੀ ਦੇ ਨਾਲ ਜੁੜ ਚੁੱਕੀ ਹੈ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ। ਮਨਪ੍ਰੀਤ ਜੀ, ਮੈਨੂੰ ਲੱਗ ਰਿਹਾ ਕਿ ਮਨਪ੍ਰੀਤ ਜੀ ਦੇ ਜਿਹੜੇ ਜੀ ਥੋੜਾ ਜਿਹਾ ਨੈਟਵਰਕ ਦੇ ਜਿਹੜੇ ਜੀ ਇਸ਼ੂਜ਼ ਆ ਰਹੇ ਹੈਗੇ। ਚਲੋ ਕੋਈ ਗੱਲ ਨਹੀਂ, ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਵਾਰੀ ਫੇਰ ਅਸੀਂ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਬਹੁਤ ਸਸਤੀ ਜਿਹੜੀ ਹੈ ਜੀ ਗਰੋਸਰੀ ਤੁਸੀਂ ਨੋਬਲ ਫਰੈਸ਼ ਫੂਡ ਤੋਂ ਲੈ ਸਕਦੇ ਹੈਗੇ। 2 locations ਤੋਂ ਤੁਹਾਨੂੰ ਜਿਹੜਾ ਜੀ ਇਸ ਟਾਈਮ ਇਹ ਸਰਵ ਕਰ ਰਿਹਾ, 20 Gillingham Drive ਤੇ 2945 Sandalwood ਪਾਰਕਵੇ। ਹੋਲਸੇਲ ਇਨਕੁਆਇਰੀ ਕਰਨੀ ਹੈਗੀ 6474465050 ਤੇ ਹੋ ਸਕਦੀ ਹੈਗੀ ਆ। ਔਰ ਇੱਕ ਵਾਰੀ ਫਿਰ ਜੀ ਚੱਲਦੇ ਹਾਂ ਥੀਆਂ ਦੇ ਮੇਲੇ ਦੇ ਵੱਲ। ਨਾਸਰ ਜੀ, ਜਿੱਦਾਂ ਕਿ ਸਭ ਨੂੰ ਪਤਾ ਹੈ ਕਿ ਇਸ ਸਾਲ ਦਾ ਜਿਹੜਾ ਜੀ ਆਪਣਾ 24ਵੇਂ ਸਾਲ ਦਾ ਥੀਆਂ ਦਾ ਮੇਲਾ ਆ। 23 ਸਾਲ ਜਿਹੜੇ ਜੀ ਪਿਛਲੇ ਸਾਲ ਥੀਆਂ ਦੇ ਮੇਲੇ ਨੂੰ ਪੂਰੇ ਹੋ ਗਏ ਸੀਗੇ, ਤੇ ਆਲਵੇਜ਼ ਅਸੀਂ ਮਦਰਸ ਡੇ ਤੇ ਜਿਹੜੇ ਜੀ ਕਰਦੇ ਹੁੰਦੇ ਸੀ, ਕੁਛ ਕੁ ਜਿਹੜੇ ਜੀ ਪ੍ਰੋਬਲਮਸ ਆਉਣ ਕਰਕੇ, ਕੁਛ ਕੁ ਜਿਹੜੇ ਜੀ ਫੈਮਿਲੀ ਸਿਚੁਏਸ਼ਨ ਕਰਕੇ, ਬਟ ਹੁਣ ਐਵਰੀਥਿੰਗ ਇਜ਼ ਫਾਈਨ ਐਂਡ ਨਾਓ ਵੀ ਆਰ ਬੈਕ। ਤੇ ਹੁਣ ਆਪਾਂ ਜਿਹੜਾ ਜੀ ਥੀਆਂ ਦਾ ਮੇਲਾ ਇਸ ਟਾਈਮ ਕਰ ਰਹੇ ਹੈਗੇ 21 June ਨੂੰ।
1: ਜੀ ਬਿਲਕੁਲ ਜੀ, ਇਸੇ ਤਰ੍ਹਾਂ 21 June ਤੋਂ ਆਪਣੇ ਕੈਲੰਡਰ ਤੇ ਨੋਟ ਕਰ ਲਓ। 21 June ਬਹੁਤ ਵਧੀਆ ਤੁਹਾਡੇ ਵਾਸਤੇ ਅਸੀਂ ਸ਼ੋਅ ਲੈ ਕੇ ਆ ਰਹੇ ਹਾਂ, ਤੀਆਂ ਦਾ ਮੇਲਾ। ਤੀਆਂ ਦਾ ਮੇਲਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਜਿਹਦੇ ਵਾਸਤੇ ਤੁਸੀਂ ਪੂਰਾ ਸਾਲ ਵੇਟ ਕਰਦੇ ਹੋ ਵੀ ਇਹ ਕਦੋਂ ਆਏਗਾ। ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਸਾਡੇ ਆਫਿਸ 'ਚ, ਤੁਸੀਂ ਪੁੱਛਦੇ ਹੋ ਵੀ ਤੀਆਂ ਦਾ ਮੇਲਾ ਕਦੋਂ ਆ ਰਿਹਾ, ਕੌਣ ਕੌਣ ਆ ਰਿਹਾ, ਔਰ ਕੌਣ ਕੌਣ ਆ ਰਿਹਾ। ਦੇਖੋ ਦੱਸਦੇ ਬੜੀ ਖੁਸ਼ੀ ਹੁੰਦੀ ਪਈ ਹੈ, ਮਾਸਟਰ ਸਲੀਮ ਬੜੇ ਸਾਲਾਂ ਤੋਂ ਬਾਅਦ ਤੁਹਾਡੇ ਰੂਬਰੂ ਹੋਏਗਾ। ਮੰਨਤ ਨੂਰ ਮੇਰਾ ਖਿਆਲ ਹੈ ਪਹਿਲੀ ਦਫ਼ਾ ਇੱਥੇ ਆ ਰਹੀ ਹੈ ਇਸ ਕੰਟਰੀ 'ਚ ਤੁਹਾਡੇ ਰੂਬਰੂ ਹੋਣ, ਕਿਉਂਕਿ ਉਹਦਾ ਬਿਲੀਅਨਸ ਦੇ ਵਿੱਚ ਜਿਹੜਾ ਲੋਨ ਲਾਚੀ ਰਵਾ ਨਾ ਗਾਣਾ ਕਿਰਨ ਜੀ ਕ੍ਰਾਸ ਕਰ ਚੁੱਕੇ ਆ, ਔਰ ਇੰਨਾ ਵਧੀਆ ਗਾਣਾ, ਔਰ ਲੋਕ ਬੇਚੈਨ ਸਨ ਉਹਨੂੰ ਮਿਲਣ ਵਾਸਤੇ, ਅਤੇ ਫਾਈਨਲੀ ਸੁਖੀ ਨਿਜਨ ਨੇ ਕਿਹਾ ਵੀ ਹੁਣ ਅਸੀਂ ਉਹਨੂੰ ਲੈ ਕੇ ਆਉਣਾ ਹੀ ਪੈਣਾ, ਕਿਉਂਕਿ ਉਹ ਲੋਕ ਉਹਨੂੰ ਸੁਣਨਾ ਚਾਹੁੰਦੇ ਨੇ। ਅਤੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਹੋ, ਤੁਸੀਂ ਕਾਲ ਕਰੋ 9057999099 ਤੇ ਕਾਲ ਕਰ ਸਕਦੇ ਹੋ। ਉਹ ਟਿਕਟਸ ਅਸੀਂ ਓਪਨ ਕਰਤੀ ਹਨ, ਅੱਜ ਤੋਂ ਪਹਿਲਾ ਦਿਨ ਨੇ ਟਿਕਟ ਸਾਡੀਆਂ, ਸੁਬਹਾ ਦੀਆਂ ਕਾਲਾਂ ਵੱਜਦੀਆਂ ਪਈਆਂ, ਟਿਕਟਸ ਅੱਜ ਹੀ ਅਸੀਂ ਓਪਨ ਕੀਤੀਆਂ, ਉਹ ਸਿਰਫ $30 ਵਿੱਚ। ਤੀਆਂ ਦਾ ਮੇਲਾ $30 ਵਿੱਚ ਨਾਨ ਸਟਾਪ ਇੰਟਰਟੇਨਮੈਂਟ 12 ਤੋਂ ਲੈ ਕੇ ਸ਼ਾਮ 8 ਵਜੇ ਤੱਕ, ਔਰ ਇੰਨੇ ਵੱਡੇ ਵੱਡੇ ਸਿੰਗਰ ਤੁਹਾਡੇ ਕੋਲ ਸੁਣਨ ਨੂੰ ਮਿਲਣਗੇ। ਤੁਸੀਂ ਟਿਕਟ ਲੈ ਸਕਦੇ ਹੋ ਮੈਗਾ ਸਟਾਰ ਇਵੈਂਟਸ ਤੇ ਜਾ ਕੇ .com megastarevents.com ਤੇ ਜਾ ਕੇ ਟਿਕਟ ਲੈ ਸਕਦੇ ਹੋ। ਔਰ ਕੋਈ ਤੁਸੀਂ ਲਿੰਕ ਚਾਹੁੰਦੇ ਹੋ, ਅਸੀਂ ਤੁਹਾਨੂੰ ਲਿੰਕ ਵੀ ਭੇਜ ਦੇਵਾਂਗੇ, ਤੁਸੀਂ ਆਸਾਨੀ ਨਾਲ ਲੱਭ ਸਕਦੇ ਹੋ। ਫਲੋਰ ਪਲੈਨ ਹਰ ਚੀਜ਼ ਪਈ ਹੈ, ਔਰ ਸਪੋਂਸਰ ਤੁਸੀਂ ਕਰਨਾ ਚਾਹੁੰਦੇ ਹੋ ਇਸ ਸ਼ੋਅ ਨੂੰ, ਤੁਸੀਂ ਲਾਜ਼ਮੀ ਕਰੋ, ਇਸ ਮੌਕੇ ਤੋਂ ਜ਼ਰੂਰ ਫਾਇਦਾ ਚੁੱਕੋ। ਔਰ ਸਭ ਤੋਂ ਵਧੀਆ ਜਿਹੜਾ ਪਲੱਸ ਪੁਆਇੰਟ ਹੈ, ਤੁਸੀਂ ਜਦੋਂ ਸਪੋਂਸਰ ਕਰੋਗੇ ਤੇ ਉਹਦੇ ਟਿਕਟ ਤੇ ਤੁਹਾਡਾ ਨਾਮ ਪ੍ਰਿੰਟ ਹੋ ਸਕਦਾ, ਤੁਹਾਡਾ ਲੋਗੋ ਪ੍ਰਿੰਟ ਹੋ ਸਕਦਾ, ਉਹ ਇੱਕ ਪਲੱਸ ਪੁਆਇੰਟ ਅਸੀਂ ਐਡ ਕਰਤਾ ਇਸ ਵਾਰੀ। ਪਹਿਲੀ ਦਫ਼ਾ ਕੰਮ ਅਸੀਂ ਕਰਨ ਜਾ ਰਹੇ ਹਾਂ, ਲੋਗੋ ਤੁਹਾਡਾ ਟਿਕਟ ਤੇ ਪ੍ਰਿੰਟ ਹੋ ਸਕਦਾ, ਉਹ ਤੁਸੀਂ ਉਹ ਵੇਖ ਕੇ ਔਰ ਪਬਲਿਸਿਟੀ ਹੁੰਦੇ ਨਾਲ ਤੁਹਾਡੀ ਵਧੇਗੀ, ਤੁਹਾਡੇ ਬਿਜ਼ਨਸ ਗਰੋ ਕਰੇਗਾ। ਔਰ ਕੋਈ ਵੀ ਤੁਸੀਂ ਸਟਾਲ ਲਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਕਾਲ ਕਰੋ 9057990999 ਤੇ ਕਾਲ ਕਰੋ, ਔਰ ਸਟਾਲ ਵੀ ਤੁਸੀਂ ਆਪਣੀ ਮਰਜ਼ੀ ਦਾ ਬੁੱਕ ਕਰਾ ਸਕਦੇ ਹੋ, ਕਿਸੇ ਤਰ੍ਹਾਂ ਦਾ ਕੱਪੜੇ ਜੂਲਰੀ ਹੋਰ ਕੋਈ ਖਾਣ ਪੀਣ ਦਾ ਕਿਸੇ ਤਰ੍ਹਾਂ ਸਟਾਲ ਲਗਾਉਣਾ, ਕਾਲ ਕਰੋ 9057990999। ਜੀ ਕਰਨ ਜੀ
0: ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਸਾਡੇ ਲਿਸਨਰ ਸਾਡੀਆਂ ਜਿੰਨੀਆਂ ਵੀ ਭੈਣਾਂ ਸੁਣ ਰਹੀਆਂ ਹੈਗੀਆਂ, ਸੰਡੇ ਨੂੰ ਜਿਹੜੇ ਜੀ ਮੋਸਟਲੀ ਸਾਰਿਆਂ ਨੂੰ ਹੀ ਛੁੱਟੀ ਹੁੰਦੀ ਆ 21 ਜੂਨ। ਸੰਡੇ ਦਾ ਜਿਹੜਾ ਜੀ ਇਹ ਦਿਨ ਪੈ ਰਿਹਾ ਸੀ, ਬਾਰ ਬਾਰ ਕੇਸ ਕਰਕੇ ਦੱਸ ਰਹੀ, ਕਿਉਂਕਿ ਸਾਨੂੰ ਬਹੁਤ ਸਾਰੀਆਂ ਪਹਿਲਾਂ ਵੀ ਕਾਲਸ ਆ ਰਹੀ ਸੀ ਕਿ ਤੁਸੀਂ ਮਦਰਸ ਡੇ ਤੇ ਜਿਹੜਾ ਹੈ ਜੀ ਜਿਹੜਾ ਅਸੀਂ 9 ਜਾਂ 10 ਮਈ ਨੂੰ ਕਰਾਉਂਦੇ, ਤੁਸੀਂ ਕਿਉਂ ਨਹੀਂ ਕਰਾ ਰਹੇ ਹੈਗੇ। ਸੋ ਹੁਣ ਅਸੀਂ ਸਾਰਿਆਂ ਦੀ ਸਪੈਸ਼ਲ ਰਿਕੁਐਸਟ ਜਿਹੜਾ ਜੀ ਜੂਨ ਦੇ ਵਿੱਚ ਤੀਆਂ ਰੱਖੀਆਂ ਹੈਗੀਆਂ, ਸੋ ਹੁਣ ਤੁਸੀਂ ਸਾਰਿਆਂ ਨੇ ਜਿਹੜਾ ਜੀ ਹੁਮ ਹੁਮਾ ਕੇ ਪਹੁੰਚਣਾ ਹੈਗਾ ਹੈ ਜੀ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। $30 ਦੀ ਜਿਹੜੀ ਹੈ ਜੀ ਇਹਦੀ ਸਿਰਫ ਔਰ ਸਿਰਫ ਟਿਕਟ ਹੈਗੀ ਆ, ਟਿਕਟ ਤੇ ਕੋਈ ਵੀ ਸੀਟ ਨੰਬਰ ਨਹੀਂ ਹੈਗਾ ਜੀ ਜਨਰਲ ਐਡਮਿਸ਼ਨ ਦੇ ਵਿੱਚ, ਤੇ ਤੁਸੀਂ ਫਸਟ ਕਮ ਫਸਟ ਸਰਵ ਹੈ, ਤੁਸੀਂ ਪਹਿਲਾਂ ਆਓ, ਜਿੱਥੇ ਮਰਜ਼ੀ ਤੁਸੀਂ ਜਿਹੜੀ ਜੀ ਆਪਣੀ ਸੀਟ ਲੈ ਕੇ ਬਹਿ ਸਕਦੇ ਹੈਗੇ ਆ। ਟਿਕਟ ਜੇ ਜੀ megastarevents.com megastarevents.com ਤੋਂ ਜਿਹੜੀ ਜੀ ਤੁਸੀਂ ਲੈ ਸਕਦੇ ਹੋ। ਲਿੰਕ ਚਾਹੀਦਾ, ਲਿੰਕ ਅਸੀਂ ਵੀ ਤੁਹਾਨੂੰ ਜਿਹੜਾ ਜੀ ਪ੍ਰੋਵਾਈਡ ਕਰ ਸਕਦੇ ਹਾਂ। ਸੋ ਮਨਪ੍ਰੀਤ ਜੀ ਦੇ ਨਾਲ ਇੱਕ ਵਾਰੀ ਲਾਈਨ ਦੁਬਾਰਾ ਕਨੈਕਟ ਹੋਈ, ਮੈਂ ਟਰਾਈ ਕਰਦੀ ਹਾਂ ਜੇ ਮਨਪ੍ਰੀਤ ਜੀ ਦੇ ਨਾਲ ਗੱਲਬਾਤ ਹੋ ਸਕੀ। ਮਨਪ੍ਰੀਤ ਜੀ
2: ਜੀ ਬਹੁਤ ਬਹੁਤ ਸ਼ੁਕਰੀਆ ਕਿਰਨ।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਤੁਹਾਡਾ ਵੀ। ਤੇ ਤੁਸੀਂ ਦੱਸਿਆ ਕਿ ਹੁਣੇ ਤੁਸੀਂ ਜਿਹੜਾ ਜੀ ਹਵੇਲੀ ਦੇ ਵਿੱਚ ਥੋੜੇ ਜਿਹੇ ਸੈਰ ਕਰਨ ਪਹੁੰਚੇ ਹੋਏ ਸੀ। ਮਨਪ੍ਰੀਤ ਜੀ ਪਹਿਲਾਂ ਤਾਂ ਦੱਸੋ ਕਿ ਗਰਮੀ ਦਾ ਕੀ ਹਾਲ ਚਾਲ ਹੈ?
2: ਮੈਂ ਕਿਰਨ ਉਹੀ ਦੱਸ ਰਹੀ ਹਾਂ ਕਿ ਬਹੁਤ ਜ਼ਿਆਦਾ ਗਰਮੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ, ਈਵਨ ਅੱਜ ਸਵੇਰ ਟਾਈਮ ਥੋੜਾ ਜਿਹਾ ਵਿੱਚ ਵਿੱਚ ਮੌਸਮ ਇੰਜ ਲੱਗ ਰਿਹਾ ਸੀ ਵੀ ਪੰਜਾਬ ਦੇ ਕਿਸੇ ਕਿਸੇ ਜ਼ਿਲ੍ਹੇ ਦੇ ਕਿਸੇ ਕਿਸੇ ਹਿੱਸੇ 'ਚ ਕਿਣਮਿਣ ਹੋਈ ਆ, ਤੇ ਥੋੜਾ ਜਿਹਾ ਝੱਡ ਵਾਲਾ ਮਾਹੌਲ ਜਿਹਨੂੰ ਬੱਦਲ ਵਾਲੀ ਕਹਿ ਦਿੰਦੇ ਬਣਿਆ ਸੀ, ਪਰ ਉਸ ਤੋਂ ਬਾਅਦ ਸਾਰਾ ਦਿਨ ਬਹੁਤ ਕੜਾਕੇ ਦੀ ਧੁੱਪ ਲੱਗੀ ਤੇ ਈਵਨਿੰਗ ਟਾਈਮ ਥੋੜਾ ਜਿਹਾ ਮਾਹੌਲ ਜਿਹੜਾ ਉਹ ਠੀਕ ਹੋਇਆ। ਦਰਅਸਲ ਅਸੀਂ ਕਿਉਂ ਹਵੇਲੀ ਗਏ ਸੀ ਮੈਂ ਵੀ ਦੱਸਦਾ, ਜਿਵੇਂ ਤਿਆਰੀਆਂ ਉੱਧਰ ਚੱਲ ਰਹੀਆਂ ਨੇ ਜੀ ਤੀਆਂ ਦੇ ਮੇਲੇ ਦੀਆਂ, ਸਾਡੇ ਬਹੁਤ ਸਾਰੇ ਕਲਾਕਾਰ ਜਿਹੜੇ ਇੰਡੀਆ ਤੋਂ ਜਾਣੇ ਨੇ ਤੇ ਸਾਡੀਆਂ ਇੱਧਰ ਉਹਨਾਂ ਨਾਲ ਮੀਟਿੰਗਸ ਚੱਲ ਰਹੀਆਂ ਨੇ, ਬਹੁਤ ਐਕਸਾਈਟਮੈਂਟ ਆ ਸਾਰਿਆਂ ਦੇ ਵਿੱਚ, ਸਾਰੇ ਆਪਣੀਆਂ ਰਿਹਰਸਲਸ ਤੇ ਲੱਗੇ ਹੋਏ ਨੇ, ਸਾਰੇ ਆਪਣੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਤੇ ਸਾਨੂੰ ਵੀ ਸੁਖੀ ਜੀ ਦੇ ਵੱਲੋਂ ਡਿਊਟੀ ਲੱਗੀ ਆ ਬਈ ਜਾ ਕੇ ਥੋੜਾ ਥੋੜਾ ਦੇਖਣਾ ਵੀ ਕਿਵੇਂ ਦਾ ਕੰਮ ਚੱਲ ਰਿਹਾ। ਕੁਝ ਨਵੇਂ ਗਾਣਿਆਂ ਦੇ ਨਾਲ ਤੁਹਾਡੇ ਸਾਹਮਣੇ ਸਾਰੇ ਪੇਸ਼ ਹੋਣਗੇ, ਕੁਝ ਪੁਰਾਣੇ ਗਾਣੇ ਜਿਨ੍ਹਾਂ ਦਾ ਕਰਕੇ ਤੁਸੀਂ ਉਹਨਾਂ ਨੂੰ ਸੁਪਰ ਹਿੱਟ ਕੀਤਾ, ਉਹ ਉਹਨਾਂ ਗੀਤਾਂ ਦੇ ਰਾਹੀਂ ਸਾਰਿਆਂ ਦਾ ਮਨੋਰੰਜਨ ਕਰਨਗੇ ਤੇ ਸੋ ਮੈਂ ਤਾਂ ਬੂਸਟ ਕਰ ਰਹੀ ਹਾਂ ਜੀ ਸਾਰਿਆਂ ਨੂੰ ਕਿ ਫਟਾਫਟ ਆਪਣੀਆਂ ਟਿਕਟਸ ਜਿਹੜੀਆਂ ਲੈ ਲਈਆਂ ਜਾਣ ਤੇ ਤਿਆਰੀਆਂ ਇੱਧਰ ਵੀ ਜ਼ੋਰਾਂ ਸ਼ੋਰਾਂ ਤੇ ਨੇ, ਤਿਆਰੀਆਂ ਕਿਰਨ ਹੋਣਾ ਦਾ ਵੀ ਬਹੁਤ ਜ਼ੋਰ ਲੱਗਾ, ਸਾਰਿਆਂ ਦਾ ਆਫਿਸ ਅਰਲੀ ਆ ਜਾਂਦੇ ਨੇ ਔਰ ਈਵਨਿੰਗ ਲੇਟ ਵਾਪਸ ਘਰਾਂ ਨੂੰ ਪਰਤਦੇ ਨੇ ਤੇ ਇਹ ਸਾਰਾ ਕੁਝ ਤੁਹਾਡੇ ਕਰਕੇ ਹੀ ਆ ਜੀ। ਜਿਵੇਂ ਸੁਖੀ ਜੀ ਨੇ ਇੱਕ ਦਿਨ ਰੇਡੀਓ ਤੇ ਗੱਲ ਕੀਤੀ ਸੀ ਵੀ ਇਸ ਸਾਲ ਦਿਲ ਕਰਦਾ ਰਹਿਣ ਦੀਏ, ਹੁਣ ਅਗਲੇ ਸਾਲ ਮਦਰਸ ਡੇ ਤੇ ਕਰਾਂਗੇ, ਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਲਗਾਤਾਰ ਆ ਰਹੀਆਂ ਕਾਲਸ, ਈਵਨ ਸ਼ੋਅ ਦੇ ਵਿੱਚ ਵੀ ਬਹੁਤ ਸਾਰੀਆਂ ਭੈਣਾਂ ਦੀਆਂ ਕਾਲਸ ਆਈਆਂ ਜਿਨ੍ਹਾਂ ਨੇ ਔਨ ਏਅਰ ਆ ਕੇ ਸਾਡੇ ਤੋਂ ਪੁੱਛਿਆ ਕਿ ਨਹੀਂ ਜੀ ਤੀਆਂ ਦਾ ਮੇਲਾ ਹੋਣਾ ਚਾਹੀਦਾ ਹੈ, ਕਦੋਂ ਕਰਵਾ ਰਹੇ ਹੋ ਤੇ ਮਦਰਸ ਡੇ ਕੁਝ ਏਦਾਂ ਦਾ ਸਮਝ ਲਓ ਕਿ ਥੋੜੇ ਜਿਹੇ ਕੰਮ ਕਾਰ ਜਾਂ ਰੁਝੇਵੇਂ ਏਦਾਂ ਦੇ ਹੁੰਦੇ ਨੇ ਕਿ ਉਹ ਸਕਿੱਪ ਹੋ ਗਿਆ ਔਰ ਸੱਚੀ ਚ ਸਾਰੇ ਇਹੀ ਸੋਚ ਰਹੇ ਸੀ ਕਿ ਹੁਣ ਨੈਕਸਟ ਈਅਰ ਜਿਹੜਾ ਹੈ ਮਦਰਸ ਡੇ ਦੇ ਉੱਪਰ ਕਰਾਂਗੇ, ਪਰ ਤੁਹਾਡਾ ਪਿਆਰ ਤੁਹਾਡੀ ਮੁਹੱਬਤ ਸਾਰਿਆਂ ਦੀ ਇੰਨੀ ਆ ਕਿ ਸਾਡੇ ਕਲਾਕਾਰ ਤਾਂ ਵੈਸੇ ਹੀ ਲਾਈਨ ਅਪ ਸੀ ਤੇ ਸਾਨੂੰ ਇਸ ਪ੍ਰੋਗਰਾਮ ਨੂੰ ਜਿਹੜਾ ਤੁਹਾਡੇ ਕਰਕੇ ਉਲੀਕਣਾ ਪਿਆ ਜੀ ਇਸੇ ਸਾਲ, ਚਾਹੇ ਅਸੀਂ ਮਦਰਸ ਡੇ ਤੋਂ ਥੋੜਾ ਲੇਟ ਹੋ ਗਏ ਹਾਂ ਪਰ ਅਸੀਂ ਇਸ ਸਾਲ ਦਾ ਗੈਪ ਨਹੀਂ ਪਾਉਣ ਦਿਆਂਗੇ ਤੁਹਾਡੇ ਕਰਕੇ ਔਰ ਇਹਦੇ ਪਿੱਛੇ ਤੁਹਾਡਾ ਸਾਰਿਆਂ ਦਾ ਬੜਾ ਵੱਡਾ ਹੱਥ ਆ, ਤੁਹਾਡੀ ਮੁਹੱਬਤ ਆ, ਤੁਹਾਡਾ ਪਿਆਰ ਆ ਕਿ ਇੰਨੇ ਸਾਲਾਂ ਤੋਂ ਪਿਛਲੇ 23 ਸਾਲਾਂ ਤੋਂ ਚੱਲਦਾ ਆ ਰਿਹਾ ਤੇ ਐਤਕੀ 24ਵਾਂ ਸਾਡਾ ਇਹ ਮੇਲਾ ਆ ਜਿਹਨੂੰ ਤੁਸੀਂ ਸਕਿੱਪ ਨਹੀਂ ਹੋਣ ਦਿੱਤਾ, ਜਿਹਨੂੰ ਤੁਸੀਂ ਯਾਦਗਾਰ ਬਣਾਉਣਾ ਹੈ ਔਰ ਇਹ ਬਲੈਸਿੰਗਸ ਹੁੰਦੀਆਂ ਨੇ ਕਿਰਨ ਸਾਰਿਆਂ ਦੀਆਂ ਕਿ ਇੱਕ ਇੱਕ ਕਹਿ ਸਕਦੇ ਤੀਆਂ ਦਾ ਮੇਲਾ ਆਪਣੇ ਆਪ ਚ, ਜਿੱਦਾਂ ਕੱਲ ਨਾਸਰ ਸ਼ਾਹ ਜੀ ਨੇ ਕਿਹਾ ਕਿ ਸੁਖੀ ਨਿੱਜਰ ਨਾਮ ਇਸ ਵਕਤ ਇੱਕ ਬ੍ਰਾਂਡ ਆ ਆਪਣੇ ਆਪ ਦੇ ਵਿੱਚ, ਐਵੇਂ ਹੀ ਤੀਆਂ ਦਾ ਮੇਲਾ ਵੀ ਕਹਿ ਸਕਦੇ ਆਪਾਂ, ਇੱਕ ਬ੍ਰਾਂਡ ਬਣ ਚੁੱਕਿਆ ਕਿ ਤੀਆਂ ਸੁਖੀ ਨਿੱਜਰ ਦੀਆਂ। ਤੋ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਵੀ ਸਾਨੂੰ ਇੱਥੇ ਬੈਠਿਆਂ ਨੂੰ ਇੰਨੀ ਐਕਸਾਈਟਮੈਂਟ ਆ ਤੇ ਇੱਥੋਂ ਵਾਲੀਆਂ ਤਿਆਰੀਆਂ ਇੱਥੇ ਹੋ ਰਹੀਆਂ ਨੇ, ਉੱਥੋਂ ਵਾਲੀਆਂ ਉੱਥੇ ਹੋ ਰਹੀਆਂ ਨੇ। ਵਧਾਈ ਦੀ ਪਾਤਰ ਪੂਰੀ ਟੀਮ ਜਿਹੜੀ ਇੰਨੀ ਮਿਹਨਤ ਦੇ ਨਾਲ ਜੁੱਟੀ ਹੋਈ ਆ, ਸਾਡੇ ਸਪੋਂਸਰਸ, ਸਾਡੀਆਂ ਉਹ ਭੈਣਾਂ ਜਿਨ੍ਹਾਂ ਦਾ ਕਰਕੇ, ਜਿਨ੍ਹਾਂ ਦੇ ਲਈ ਇਹ ਮੇਲਾ ਰੱਖਿਆ ਜਾਂਦਾ ਆ, ਮਨਾਇਆ ਜਾਂਦਾ ਆ, ਉਹ ਤੁਹਾਡਾ ਸਾਰਿਆਂ ਦਾ ਜੋਸ਼ ਹੀ ਆ ਕਿ ਮੇਲਾ ਇਸ ਵਾਰ ਉਵੇਂ ਹੀ ਹੋ ਰਿਹਾ ਜਿਵੇਂ ਤੁਸੀਂ ਹਰ ਸਾਲ ਇੰਜੋਏ ਕਰਦੇ ਹੋ।
0: ਬਿਲਕੁਲ ਜੀ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਵੀ ਜਿਹੜਾ ਜੀ ਉੱਥੇ ਕੰਮ ਕਰ ਰਹੇ ਹੈਗੇ ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲਊਂਗੀ ਕਿਉਂਕਿ ਹੁਣ ਤਿਆਰੀਆਂ ਜਿਹੜੀਆਂ ਜੀ ਅਸੀਂ ਤੀਆਂ ਦੀਆਂ ਕਰਨ ਲੱਗ ਗਏ ਸੋ ਤੀਆਂ ਦੀ ਇਹ ਜਿਹੜੀ ਜੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੱਸ ਦੇਵਾਂਗੇ ਜਿੱਥੇ ਕਿ ਲਾਸਟ ਈਅਰ ਵੀ ਬਹੁਤ ਸਾਰੇ ਜਿਹੜੇ ਜੀ ਆਰਟਿਸਟ 7 ਤੋਂ 8 ਆਰਟਿਸਟ ਜਿਹੜੇ ਜੀ ਪਹੁੰਚੇ ਸੀ ਜਿਨ੍ਹਾਂ ਦੇ ਵਿੱਚ ਮਿਸ ਪੂਜਾ ਚੰਨੀ ਨੱਤਾ ਅਤੇ ਨਾਲ ਦੇ ਨਾਲ ਸੁਖਸ਼ਿੰਦਰ ਸ਼ਿੰਦਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆ ਜੀ ਸਿੰਗਰਸ ਪਿਛਲੇ ਸਾਲ ਵੀ ਪਹੁੰਚੇ ਸੀਗੇ ਸੋ ਮੈਨੂੰ ਹੁਣ ਜਿਹੜੇ ਆ ਜੀ ਐਗਜੈਕਟਲੀ ਆਪਾਂ ਨਾਮ ਕਈ ਵਾਰੀ ਚੇਤੇ ਨਹੀਂ ਵੀ ਰਹਿ ਜਾਂਦੇ ਹੈਗੇ ਬਟ ਇਸ ਸਾਲ ਵੀ ਜਿੱਦਾਂ ਕਿ ਅਸੀਂ 4 ਆਰਟਿਸਟ ਤੁਹਾਡੇ ਸਾਹਮਣੇ ਅਨਾਊਂਸ ਕਰ ਚੁੱਕੇ ਹਾਂ ਕਿ ਹਰਜੀਤ ਹਰਮਨ ਸੁਦੇਸ਼ ਕੁਮਾਰੀ ਮੰਨਤ ਨੂਰ ਤੇ ਨਾਲ ਦੇ ਨਾਲ ਮਾਸਟਰ ਸਲੀਮ ਇਸ ਵਾਰੀ ਤੀਆਂ ਦੇ ਮੇਲੇ ਤੇ ਜਿਹੜਾ ਜੀ ਪਹੁੰਚ ਰਹੇ ਹੈਗੇ ਆ ਸੋ ਬਿਲਕੁਲ ਜੀ ਔਰ ਕੁਛ ਕੁ ਜਿਹੜਾ ਹੈ ਜੀ ਤੀਆਂ ਵਰਗਾ ਮਾਹੌਲ ਹੈ ਤੇ ਥੋੜੇ ਜਿਹੜੇ ਆ ਜੀ ਚੱਕਵੇਂ ਗੀਤ ਜਿਹੜਾ ਜੀ ਮੇਰਾ ਲਾਉਣ ਦਾ ਜੀ ਕਰ ਰਿਹਾ ਸੋ ਮਨਪ੍ਰੀਤ ਜੀ ਆਉਣ ਦੇ ਮੈਨੂੰ ਲੱਗਦਾ ਜੀ ਬਿਲਕੁਲ ਜੀ

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਜਿੱਥੇ ਕਿ ਸਾਨੂੰ ਜਿਹੜਾ ਜੀ ਮੈਸੇਜਸ ਪਹੁੰਚ ਰਹੇ ਹੈਗੇ ਕਿ ਟਿਕਟਸ ਦਾ ਲਿੰਕ ਜਿਹੜਾ ਜੀ ਕਿੱਥੋਂ ਮਿਲ ਸਕਦਾ ਹੈ। ਸੋ ਬਿਲਕੁਲ ਜੀ, ਬਹੁਤ ਜਲਦੀ ਜਿਹੜਾ ਜੀ ਅਸੀਂ ਟਿਕਟਸ ਦਾ ਲਿੰਕ ਵੀ ਤੁਹਾਨੂੰ ਪਹੁੰਚਾ ਦਿੰਦੇ ਹਾਂ ਰੇਡੀਓ ਤੋਂ ਬਾਅਦ। ਸੋ ਬਿਲਕੁਲ ਜੀ, ਨਾਸਰ ਜੀ ਕੀ ਕਹਿਣਾ ਚਾਹੋਗੇ ਹੋਰ?
1: ਮੈਂ ਬਸ ਉਹਨਾਂ ਹੀ ਕਹਿਣਾ ਚਾਹਾਂਗਾ, ਟਾਈਮ ਸਿਰਫ 3 ਵੀਕਸ ਰਹਿ ਗਏ ਨੇ, 3 ਵੀਕਸਾਂ ਵਿੱਚ ਤੁਸੀਂ ਤਿਆਰੀ ਕਰਨੀ ਹੋਏਗੀ, ਕੱਪੜੇ ਬਣਵਾਉਣੇ ਹੋਣਗੇ, ਵਧੀਆ ਵਧੀਆ ਸੂਟ ਮੰਗਵਾਉਣੇ ਹੁੰਦੇ ਨੇ। ਕਈ ਵਾਰੀ ਲੋਕ ਬਾਈਂਗ ਇੰਡੀਆ ਤੋਂ ਜਾ ਕੇ ਕਰਦੇ ਨੇ, ਤੀਆਂ ਦੇ ਮੇਲੇ ਜਾਣਾ, ਸੱਜ ਬਣ ਕੇ ਜਾਣਾ। ਦੇਖੋ ਇਹ ਬੜਾ ਵਧੀਆ ਦਿਨ ਹੁੰਦਾ, ਔਰ ਮੈਂ ਆਲਵੇਜ ਕਹਿੰਦਾ ਇੱਕ ਦਿਨ ਆਪਣੀ ਮਰਜ਼ੀ ਦਾ ਜੀਓ, ਇਹ ਤੁਹਾਡੀ ਮਰਜ਼ੀ ਦਾ ਦਿਨ ਹੋਣਾ, ਤੁਹਾਨੂੰ ਕੋਈ ਪੁੱਛਣ ਗਿੱਛਣਾ ਨਹੀਂ, ਤੁਸੀਂ ਪੂਰਾ ਦਿਨ ਇੰਜੋਏ ਕਰਨਾ, ਉਹ ਤੁਸੀਂ ਆਉਣਾ, ਉਹ ਤੁਹਾਡਾ ਜਰਾ ਆਪਣਾ ਇੰਜੋਇਮੈਂਟ ਹੋਣੀ ਹੈ, ਕਿਉਂਕਿ ਇੰਨੇ ਵਧੀਆ ਸਿੰਗਰ ਆ ਰਹੇ ਨੇ, ਤੁਹਾਨੂੰ ਇੱਕ ਸੈਕਿੰਡ ਵਾਸਤੇ ਵੇਲ ਨਹੀਂ ਮਿਲਣੀ। ਇੱਕ ਤੋਂ ਬੈਕ ਟੂ ਬੈਕ ਅਸੀਂ ਸਿੰਗਲ ਲਿਆ ਰਹੇ ਹਾਂ, ਵਧੀਆ ਤੋਂ ਵਧੀਆ ਲਿਆ ਰਹੇ ਹਾਂ। ਸਭ ਤੋਂ ਵਧੀਆ ਗੱਲ ਕਰਨ ਜੀ ਜਿਹੜੀ ਅਸੀਂ ਕਰਨ ਜਾ ਰਹੇ ਹਾਂ, ਉੱਥੇ ਬਹੁਤ ਹੀ ਸੋਹਣਾ ਸੈਟਅਪ ਕੀਤਾ ਹੈ, ਪੀਅਰਸਨ ਕਨਵੈਨਸ਼ਨ ਸੈਂਟਰ ਬਿਲਕੁਲ ਸਟੀਲ ਐਂਡ ਏਅਰਪੋਰਟ ਦੇ ਕਾਰਨਰ ਤੇ ਹੈ, ਪੀਅਰਸਨ ਕਨਵੈਨਸ਼ਨ ਸੈਂਟਰ, ਤੁਸੀਂ ਗੂਗਲ ਤੇ ਵੀ ਪਾਓਗੇ ਤੁਹਾਨੂੰ ਨਿਕਲ ਆਏਗਾ, ਔਰ ਇਹ ਤੁਸੀਂ ਇੱਥੇ ਪਹੁੰਚ ਕੇ ਸਾਰਾ ਦਿਨ ਇੰਜੋਏ ਕਰੋ। ਫਿਰ ਅਸੀਂ ਸਟਾਲਸ ਜਿਹੜੀਆਂ ਪ੍ਰਾਈਸਿਸ ਬਹੁਤ ਰੀਜਨੇਬਲ ਰੱਖੀਆਂ ਹਨ, ਹਰ ਸਟਾਲ ਤੁਸੀਂ ਆਪਣੀ ਮਰਜ਼ੀ ਲਗਾ ਸਕਦੇ ਹੋ, ਕੱਪੜੇ ਲਗਾਉਣੇ, ਜੂਲਰੀ ਲਗਾਉਣੀ ਹੈ, ਕੋਈ ਵੀ ਚੀਜ਼ ਲਗਾਉਣੀ ਹੈ, ਤੁਸੀਂ ਲਗਾ ਕੇ ਉੱਥੇ ਆਪਣਾ ਇਨਕਮ ਬਣਾ ਸਕਦੇ ਹੋ। ਇੱਕ ਦਿਨ ਦੀ ਇਨਕਮ ਇਕੁਅਲ ਟੂ 1 ਮੰਥ ਹੋਣੀ ਹੈ, ਕਿਉਂਕਿ ਇੰਨੀ ਜ਼ਿਆਦਾ ਇਨਕਮ ਹੋ ਸਕਦੀ ਉੱਥੇ, ਤੁਸੀਂ ਅਗਰ ਆਪਣੀ ਚੰਗੀ ਪ੍ਰਾਈਸਿਸ ਲਗਾਓਗੇ, ਚੰਗੀ ਇਹ ਚੀਜ਼ਾਂ ਲਗਾਓਗੇ, ਤੁਹਾਡੀ ਇਨਕਮ ਬੜੀ ਵੱਧ ਸਕਦੀ ਹੈ, ਅਤੇ ਇਸ ਵਾਸਤੇ ਇਹ ਵੀ ਮੌਕਾ ਤੁਸੀਂ ਜ਼ਰੂਰ ਹਾਸਲ ਕਰੋ, ਕਿਉਂਕਿ ਅਸੀਂ ਦੋ ਚੀਜ਼ਾਂ ਪੇਸ਼ ਕਰ ਰਹੇ ਹਾਂ, ਦੋ ਇੱਕ ਚੀਜ਼ ਨਹੀਂ, ਦੋ ਚੀਜ਼ਾਂ। ਇੱਕ ਤਾਂ ਤੁਹਾਨੂੰ ਅਸੀਂ ਇਨਕਮ ਵਧਾਉਣ ਦਾ ਸਿਸਟਮ ਪ੍ਰੋਵਾਈਡ ਕਰ ਰਹੇ ਹਾਂ, ਦੂਜਾ ਤੁਹਾਨੂੰ ਇੰਜੋਇਮੈਂਟ ਦੇ ਰਹੇ ਹਾਂ, ਇੰਟਰਟੇਨਮੈਂਟ, ਇੰਟਰਟੇਨਮੈਂਟ ਤੁਸੀਂ ਜਾ ਕੇ ਬੜਾ ਇੰਜੋਏ ਕਰੋਗੇ। ਅਤੇ ਇਸ ਵਾਸਤੇ ਕੋਈ ਜਾਣਕਾਰੀ ਲੈਣੀ ਹੈ, ਕਾਲ ਕਰੋ 9057990999 'ਤੇ ਕਾਲ ਕਰ ਸਕਦੇ ਹੋ, ਉਹ ਟਿਕਟ ਜਿਹੜੀਆਂ ਅੱਜ ਹੀ ਅਸੀਂ ਖੋਲੀਆਂ ਨੇ, ਔਨ ਕੀਤੀਆਂ ਨੇ, ਔਰ ਤੁਸੀਂ ਇਹ ਕਹਿ ਲਓ ਅੱਜ ਔਨਲਾਈਨ ਟਿਕਟ ਜਾ ਕੇ ਤੁਸੀਂ ਬਾਈ ਕਰ ਸਕਦੇ ਹੋ। ਟਿਕਟ ਜਿਹੜੀ ਹੈਗੀਆਂ ਮੈਗਾ ਸਟਾਰ ਈਵੈਂਟਸ .com 'ਤੇ ਹੈਗੀਆਂ ਨੇ, ਉਹ ਸਿਰਫ $30 'ਚ ਇੰਕਲੂਡ ਐਵਰੀਥਿੰਗ, ਕਿਉਂਕਿ ਨਾ ਕੋਈ ਟੈਕਸ ਹੈ, ਨਾ ਕੋਈ ਤੁਹਾਡੀ ਫੀਸ ਦੇਣੀ ਪੈਣੀ, ਕੁਛ ਵੀ ਨਹੀਂ, ਕਿਉਂਕਿ ਟਿਕਟ ਜਦੋਂ ਤੁਸੀਂ ਔਨਲਾਈਨ ਬਾਈ ਕਰਦੇ ਹੋ ਬਹੁਤ ਸਾਰੇ ਓਲ ਹੁੰਦੇ ਨੇ, ਅਸੀਂ ਕੋਈ ਓਲਾ ਰੱਖਿਆ ਹੀ ਨਹੀਂ, ਅਸੀਂ ਕਹਿੰਦੇ $30 ਦਵੋ ਟਿਕਟ ਬਾਈ ਕਰਕੇ ਤੁਸੀਂ ਆ ਜਾਓ ਬਸ, ਕਿਉਂਕਿ ਤੁਹਾਡਾ ਆਉਣਾ ਜ਼ਰੂਰੀ ਹੈ, ਤੁਸੀਂ ਆਉਂਦੇ ਹੋ ਤੁਹਾਡੀ ਵਜ੍ਹਾ ਤੋਂ ਅਸੀਂ ਸਾਰੇ ਦਾ ਸਾਰਾ ਕੰਮ ਕਰੀਦਾ, ਸਟੇਜ ਸਜਾਈਦਾ, ਆਰਟਿਸਟ ਲੈ ਕੇ ਆਈ ਦੇ ਨੇ। ਸੁੱਕੀ ਭਾਜੀ ਤੁਹਾਨੂੰ ਪਤਾ 2 ਮਹੀਨੇ ਉੱਥੇ ਇੰਡੀਆ ਰਹਿ ਕੇ ਇਹ ਫਾਈਨਲ ਸਾਰੇ ਦੇ ਸਾਰੇ ਸਿੰਗਰ ਕੀਤੇ ਨੇ, ਔਰ 2 ਮਹੀਨਿਆਂ ਬਾਅਦ ਦੀ 2 ਮਹੀਨੇ ਦੀ ਸਟਰਗਲ ਤੋਂ ਬਾਅਦ ਇਹ ਸਿੰਗਰ ਤੁਹਾਡੇ ਵਾਸਤੇ ਆ ਰਹੇ ਨੇ। ਫਿਰ ਖਾਲੀ ਸਿੰਗਲ ਫਾਈਨਲ ਨਹੀਂ ਕਰਨਾ ਹੁੰਦਾ, ਸਿੰਗਰ ਜਦੋਂ ਫਾਈਨਲ ਹੁੰਦਾ ਉਸ ਤੋਂ ਬਾਅਦ ਵੀਜ਼ੇ ਲਵਾ, ਇਹ ਕਰ, ਬਹੁਤ ਸਾਰਾ ਕੰਮ ਹੁੰਦਾ। ਹੁਣ ਉਸ ਤੋਂ ਬਾਅਦ ਅਸੀਂ ਅਗਲਾ ਉੱਥੇ ਵੈਨਿਊ 'ਚ ਕਿਵੇਂ ਸੈਟਅਪ ਕਰਨਾ, ਕੀ ਕਰਨਾ, ਹੁਣ ਉਹਦੇ 'ਤੇ ਤਿਆਰੀਆਂ ਸ਼ੁਰੂ ਹੋ ਗਈਆਂ। ਸਿਰਫ ਅਸੀਂ ਚਾਹ ਰਹੇ ਹਾਂ ਜਦੋਂ ਤੁਸੀਂ ਆਓ ਇੰਜੋਏ ਕਰੋ। 9057990999 ਜੀ ਕਿਰਨ ਜੀ।
0: ਬਿਲਕੁਲ ਜੀ, ਜਿੱਥੇ ਕਿ ਅਸੀਂ ਬਾਰ ਬਾਰ ਕੇ ਤੁਹਾਨੂੰ ਜਿਹੜਾ ਜੀ ਦੱਸ ਰਹੇ ਹੈਗੇ ਹਾਂ ਕਿ ਸਿਟਿੰਗ ਜਿਹੜੀ ਹੈ ਜੀ ਅਸੀਂ ਬਹੁਤ ਜ਼ਿਆਦਾ ਨਹੀਂ ਕੀਤੀ ਹੈਗੀ, ਕਿਉਂਕਿ ਵੈਨਿਊ ਸਾਡਾ ਜਿਹੜਾ ਜੀ ਚੇਂਜ ਹੋਇਆ ਹੋਇਆ ਹੈ। ਪਹਿਲਾਂ ਅਸੀਂ ਸੀ ਏ 'ਚ ਕਰਦੇ ਹੁੰਦੇ ਸੀਗੇ, ਹੁਣ ਅਸੀਂ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਕੀਤਾ, ਕਿਉਂਕਿ ਸਾਡੀ ਡੇਟ ਜਿਹੜੀ ਹੈ ਜੀ ਚੇਂਜ ਹੋ ਗਈ ਸੀਗੀ। ਸੋ 21 ਜੂਨ ਨੂੰ ਜਿਹੜਾ ਜੀ ਇਹ ਤੀਆਂ ਦਾ ਮੇਲਾ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਜੀ ਹੋਣ ਜਾ ਰਿਹਾ, ਜਿਹੜਾ ਕਿ ਵਤਨੋਂ ਦੂਰ ਵੱਲੋਂ ਆਲਵੇਜ਼ ਆਰਗੇਨਾਈਜ਼ ਕਰਾਇਆ ਜਾਂਦਾ ਆ। ਸੋ ਬਿਲਕੁਲ ਟਿਕਟ ਫਟਾਫਟ ਲੈ ਲਓ, ਕਿਉਂਕਿ ਅੱਜ ਜਿਹੜੀਆਂ ਜੀ ਟਿਕਟ ਸੇਲ ਤੇ ਆ ਚੁੱਕੀਆਂ। $30 ਦੀ ਜਿਹੜੀ ਹੈ ਜੀ ਟਿਕਟ ਦੀ ਪ੍ਰਾਈਜ਼ ਆ, ਕੋਈ ਵੀ ਜਿਹੜੇ ਜੀ ਸੀਟ ਨੰਬਰ ਉਹਦੇ ਤੇ ਨਹੀਂ ਹੋਊਗਾ। ਔਰ ਸਾਨੂੰ ਸਵੇਰੇ ਵੀ ਕਾਲ ਸਾਰੇ ਸੀ ਪੁੱਛ ਰਹੇ ਸੀਗੇ ਕਿ ਕਿੰਨੀ ਏਜ ਤੱਕ ਦੇ ਬੱਚਿਆਂ ਦੀ ਜਿਹੜੀ ਜੀ ਟਿਕਟ ਫ੍ਰੀ ਆ। ਅਸੀਂ ਦੱਸ ਦਈਏ ਕਿ ਕਿਡਸ ਅੰਡਰ 5, 5 ਸਾਲ ਤੱਕ ਦੇ ਬੱਚਿਆਂ ਦੀ ਜਿਹੜੀ ਹੈ ਜੀ ਟਿਕਟ ਫ੍ਰੀ ਹੈਗੀ ਆ, ਕੋਈ ਉਹਨਾਂ ਦੇ ਚਾਰਜਸ ਨਹੀਂ ਆ। ਜੇ ਤੁਹਾਡਾ ਬੱਚਾ ਜਿਹੜਾ ਜੀ 5 ਸਾਲ ਤੋਂ ਉੱਪਰ ਦਾ ਹੈ, ਫੇਰ ਉਹਨੂੰ ਜਿਹੜਾ ਹੈ ਜੀ ਟਿਕਟ ਜਿਹੜੀ ਹੈ ਜੀ ਲੈਣ ਦੀ ਲੋੜ ਹੈਗੀ, ਅਦਰਵਾਈਜ਼ ਦੇਰ ਇਜ਼ ਨੋ ਟਿਕਟ ਫੋਰ ਦੈਮ। ਨੰਬਰ 9057990999 ਤੇ ਗੱਲਬਾਤ ਹੋ ਸਕਦੀ ਹੈ, ਸਟਾਲ ਰਿਲੇਟਡ ਇਨਕੁਆਇਰੀ ਕਰਨੀ ਆ। ਬਿਲਕੁਲ ਜੀ, ਅਸੀਂ ਸਟਾਲਸ ਜਿਹੜੇ ਆ ਜੀ ਬੁਕਿੰਗਸ ਓਪਨ, ਅੱਜ ਬੁਕਿੰਗ ਵੀ ਜਿਹੜੀਆਂ ਜੀ ਅਸੀਂ ਓਪਨ ਕਰ ਦਿੱਤੀਆਂ ਹੈਗੀਆਂ। ਸੋ ਬਿਲਕੁਲ ਜੀ, ਤੁਹਾਡੇ ਕੋਲ ਜਿਹੜਾ ਜੀ ਟਿਊਜ਼ਡੇ ਵੈਨਸਡੇ ਤੱਕ ਦਾ ਹੀ ਟਾਈਮ ਹੈਗਾ, ਕਿਉਂਕਿ ਉਹਦੇ ਬਾਅਦ ਅਸੀਂ ਜਿਹੜੀਆਂ ਜੀ ਸਟਾਲਸ ਦੀਆਂ ਇਨਕੁਆਇਰੀਜ਼ ਬੰਦ ਕਰ ਦੇਣੀਆਂ, ਕਿਉਂਕਿ ਅਸੀਂ ਬਹੁਤ ਘੱਟ ਜਿਹੜੇ ਜੀ ਸਟਾਲ ਵੀ ਲਾ ਰਹੇ ਹੈਗੇ। ਸੋ ਜ਼ਿਆਦਾ ਇਨਕੁਆਇਰੀਜ਼ ਤੇ ਅਸੀਂ ਨਹੀਂ ਚੱਕ ਪਾਵਾਂਗੇ। ਸੋ ਹੁਣ ਹੀ ਕਰਨਾ ਹੈ, ਰੇਡੀਓ ਤੋਂ ਬਾਅਦ ਮੈਨੂੰ ਕਾਲ ਕਰ ਲਿਓ 9057990999 ਤੇ। ਔਰ ਬਿਲਕੁਲ ਜੀ ਨਾਸਰ ਜੀ, ਕੁਛ
1: ਬਿਲਕੁਲ ਮੈਂ ਕਹਿਣਾ ਚਾਹਾਂਗਾ, ਟਿਕਟ ਕਿੱਥੋਂ ਲੱਭਣੀਆਂ ਤੁਸੀਂ ਲਾਜ਼ਮੀ ਸੋਚਦੇ ਹੋਗੇ, ਕਿਉਂਕਿ ਬਹੁਤ ਸਾਰੇ ਕਾਲਸ ਜਿਹੜੇ ਮੈਸੇਜ ਆ ਰਹੇ ਨੇ, ਇਹ ਟਿਕਟ ਕਿੱਥੋਂ ਲੱਭਣੇ ਆ। ਟਿਕਟ ਅਸੀਂ ਆਨਲਾਈਨ ਕਰਦੇ ਹਾਂ, ਬਾਕੀ ਅਸੀਂ ਲੋਕੇਸ਼ਨ ਸਾਡੀ ਗ੍ਰੇਟ ਪੰਜਾਬ ਪਲਾਜ਼ਾ ਮਾਲਟਨ 'ਚ ਹੈਗਾ, ਆਪਣਾ ਮਾਲਟਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਜਿਹੜਾ ਯੈਲੋ ਜਿਹਾ ਪਲਾਜ਼ਾ ਹੈ, ਉਹਦੇ ਵਿੱਚ ਯੂਨਿਟ 143 ਦੇ ਵਿੱਚ ਵਤਨ ਦੂਰ ਦਾ ਆਫਿਸ ਹੈਗਾ, ਤੁਸੀਂ ਇੱਥੋਂ ਆ ਕੇ VIP ਅਤੇ VVIP ਟਿਕਟਸ ਇੱਥੋਂ ਬਾਈ ਕਰ ਸਕਦੇ ਹੋ। ਔਰ ਪ੍ਰਾਈਸ ਤੁਹਾਨੂੂੰ ਮੈਂ ਫਿਰ ਦੱਸਣਾ ਚਾਹਾਂਗਾ, ਸਿਰਫ $30 'ਚ ਇੰਕਲੂਡ ਐਵਰੀਥਿੰਗ, $30 'ਚ ਇੰਕਲੂਡ ਐਵਰੀਥਿੰਗ। ਮੈਗਾ ਸਟਾਰ ਈਵੈਂਟਸ .com 'ਤੇ ਜਾ ਕੇ ਟਿਕਟ ਬਾਈ ਕਰ ਸਕਦੇ ਹੋ, ਔਰ ਪੀਅਰਸਨ ਕਨਵੈਨਸ਼ਨ ਸੈਂਟਰ, ਤੀਆਂ ਦਾ ਮੇਲਾ, ਮਾਸਟਰ ਸਲੀਮ ਆ ਰਿਹਾ, ਮੰਨਤ ਨੂਰ ਆ ਰਹੀ, ਉਹ ਬਹੁਤ ਸਾਰੇ ਸਿੰਗਰ ਆ ਰਹੇ ਨੇ, ਤੁਹਾਡੇ ਵਾਸਤੇ ਸਿਰਫ ਉਹ ਸਿਰਫ ਤੁਹਾਡੇ ਵਾਸਤੇ ਅਸੀਂ ਸਾਰਾ ਅਰੇਂਜਮੈਂਟ ਕੀਤਾ। ਸਾਡੀਆਂ ਮਾਵਾਂ ਧੀਆਂ ਭੈਣਾਂ ਜਿਹੜਾ ਪੂਰਾ ਸਾਲ ਵੇਟ ਕਰਦੀਆਂ ਹਨ ਵੀ ਇਹ ਸ਼ੋਅ ਦਾ, ਤੀਆਂ ਦੇ ਮੇਲੇ ਦਾ ਵੇਟ ਕਰ ਰਹੀ ਹੁੰਦੀਆਂ, ਉਹਨਾਂ ਵਾਸਤੇ ਖੁਸ਼ਖਬਰੀ ਹੈ ਵੀ ਜੂਨ 21 ਆਪਣੇ ਕੈਲੰਡਰ ਤੇ ਨੋਟ ਕਰ ਲਓ, ਤੁਸੀਂ ਪਹੁੰਚਣਾ ਪੀਅਰ ਸਰ ਕਨਵੈਨਸ਼ਨ ਸੈਂਟਰ। ਜੀ ਕਿਰਨ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ, ਔਰ ਨਾਲ ਦੀ ਨਾਲ ਜਿਹੜਾ ਕਿ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਜੀ। ਪੀਜ਼ਾ ਡਿਪੂ ਵਾਲੇ ਤੁਹਾਨੂੰ ਜਿਹੜਾ ਜੀ ਦਿਲਜੀਤ ਦੁਸਾਂਝ ਦੇ ਸ਼ੋਅ ਦੀਆਂ ਜਿਹੜਾ ਜੀ 2 ਦਿਨਾਂ ਦੇ ਵਿੱਚ ਜਿਹੜਾ ਜੀ ਵੀਕਐਂਡ ਦੇ ਸ਼ੋਅ ਹੈਗਾ, ਉਹਦੀਆਂ ਕੁਛ ਟਿਕਟਾਂ ਜਿਹੜੀਆਂ ਜੀ ਫ੍ਰੀ ਦੇ ਰਹੇ ਹੈਗੇ, ਨਾਲ ਦੀ ਨਾਲ ਵੰਡਰਲੈਂਡ ਦੀਆਂ ਟਿਕਟਾਂ ਜਿਹੜੀਆਂ ਜੀ ਉਹ ਫ੍ਰੀ ਦੇ ਰਹੇ ਹੈਗੇ, ਔਰ ਇਹ ਕੰਟੈਸਟ ਜਿਹੜਾ ਜੀ ਵੰਡਰਲੈਂਡ ਵਾਲਾ ਜੂਨ 30 ਨੂੰ ਖਤਮ ਹੋ ਜਾਣਾ ਹੈਗਾ ਆ, ਤੇ ਤੁਸੀਂ ਜਿਹੜਾ ਹੈ ਜੀ ਗੋਲਡ ਟਿਕਟ ਜਿੱਤਣੀਆਂ ਹੈਗੀਆਂ ਟੂ ਵੰਡਰਲੈਂਡ, ਤੇ ਤੁਸੀਂ pizzadepot.ca ਤੇ ਜਾ ਕੇ ਆਪਣਾ ਜਿਹੜਾ ਹੈ ਜੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਆਪਣੇ ਪੀਜ਼ੇ ਦਾ, ਤੇ ਨਾਲ ਦੀ ਨਾਲ ਕੰਟੈਸਟ ਦੇ ਵਿੱਚ ਆਪਣਾ ਨਾਮ ਪਾ ਦਿਓ, ਤੁਹਾਡਾ ਨਾਮ ਜਿਹੜਾ ਜੀ ਨਿਕਲ ਆਵੇ ਯੂ ਨੈਵਰ ਨੋ, ਐਂਡ ਦੈਨ ਇਟਸ ਅ ਵਿਨ ਵਿਨ ਸਿਚੁਏਸ਼ਨ ਫੋਰ ਯੂ ਗਾਈਜ਼। ਸੋ ਨਾਲ ਦੀ ਨਾਲ ਆਪਣਾ ਪੰਜਾਬ ਟੈਂਟ ਹਾਊਸ

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਰੇ,
1: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 646-429-4040।
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ, ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ। ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਰਿਪੋਰਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ, ਤਾਂ ਅੱਜ ਹੀ ਕਾਲ ਕਰੋ 647-241-1309-647-241-1300 ਨੂੰ। ਜੇਕਰ ਤੁਸੀਂ TFSA, RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ, ਜਾਂ ਫਿਰ ਬਿਜ਼ਨਸ ਓਨਰ ਆ, ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ, ਤਾਂ ਵੀ ਕਾਲ ਕਰੋ 647-241-1309, 647-241-1309।
4: ਇੱਕ ਲਾਈਫ ਹੈ ਜਿਸੇ ਲਵ ਹੈ,
5: ਯੇ ਕਹਤੇ ਮੁਝਸੇ ਸਭ ਹੈ,
6: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ,

0: ਬਿਲਕੁਲ ਜੀ, ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਬਿਲਕੁਲ ਕੁਸ਼ਕ ਜਿਹੜੇ ਜੀ ਮਿੰਟ ਸਾਡੇ ਕੋਲ ਹੋਰ ਬਚੇ ਹੈਗੇ ਆ। ਔਰ ਨਾਲ ਦੀ ਨਾਲ ਜਿੱਥੇ ਕਿ ਮੈਂ ਵੈਦਰ ਰਿਪੋਰਟ ਦੱਸੀ ਸੀਗੀ ਕਿ ਅੱਜ ਦਾ ਵੈਦਰ ਹੈਗਾ 18 ਡਿਗਰੀ, ਸ਼ਾਮ ਨੂੰ ਹੈਗਾ 15 ਡਿਗਰੀ, ਓਵਰਨਾਈਟ ਹੈਗਾ ਜੀ 11 ਡਿਗਰੀ, ਤੇ ਨਾਲ ਦੀ ਨਾਲ ਹਵਾ ਦੀ ਸਪੀਡ ਹੈਗੀ 21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ। ਤੇ ਬਿਲਕੁਲ ਜੀ ਵੈਦਰ ਦੇ ਨਾਲ ਨਾਲ ਤੁਸੀਂ ਜੇ ਅੱਜ ਦਾ ਰੇਡੀਓ ਪ੍ਰੋਗਰਾਮ ਕੀਤਾ ਹੋਵੇ, ਇੰਜੋਏ, ਤੇ ਸਾਨੂੰ ਜਿਹੜਾ ਜੀ ਵਟਸਐਪ ਮੈਸੇਜਸ ਕਰਕੇ ਦੱਸ ਸਕਦੇ ਆ 9057990999 ਤੇ। ਸੋ ਬਿਲਕੁਲ ਜੀ
1: ਪਲਾਜ਼ਾ ਬਾਈ ਕਰਨਾ, ਤੁਸੀਂ ਕੋਈ ਗੈਸ ਸਟੇਸ਼ਨ ਜਾਂ ਕੋਈ ਤੁਸੀਂ ਮੋਟਲ ਬਾਈ ਕਰਨਾ, ਹੋਟਲ ਬਾਈ ਕਰਨਾ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਜਾਂ ਤੁਸੀਂ ਉਹਨੂੰ ਰੀਫਾਈਨਾਂਸ ਕਰਕੇ ਕਮਰਸ਼ੀਅਲ ਮੋਰਗੇਜ ਤੁਹਾਡੇ ਕੋਲ ਆਲਰੇਡੀ ਹੈਗੀ ਹੈ, ਕਮਰਸ਼ੀਅਲ ਪ੍ਰਾਪਰਟੀ ਆਲਰੇਡੀ ਹੈਗੀ ਹੈ, ਤੁਸੀਂ ਉਹਦੇ ਜੋ ਪੈਸੇ ਕੱਢ ਕੇ ਦੂਜੀ ਪ੍ਰਾਪਰਟੀ ਬਾਈ ਕਰਨਾ ਚਾਹੁੰਦੇ ਹੋ, ਕਿਉਂਕਿ ਅੱਜ ਕੱਲ੍ਹ ਬਾਇੰਗ ਟਾਈਮ ਹੈ, ਬਹੁਤ ਸਾਰੀ ਕਾਲ ਸਾਨੂੰ ਆਉਂਦੀਆਂ ਨੇ ਇਸ ਸਿਲਸਿਲੇ ਵਾਸਤੇ ਵੀ ਸਾਡੀ ਪ੍ਰਾਪਰਟੀ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਪੇਡ ਆਫ ਹੈ, ਔਰ ਉਹਦੇ 'ਚ ਕੀ ਅਸੀਂ ਕਰ ਸਕਦੇ, ਤੁਸੀਂ ਬਿਲਕੁਲ ਉਹਦੇ ਪੈਸੇ ਕੱਢ ਸਕਦੇ ਹੋ, ਪੈਸੇ ਕੱਢ ਕੇ ਦੂਜੀ ਪ੍ਰਾਪਰਟੀ ਬਾਈ ਕਰ ਸਕਦੇ ਹੋ। ਨੰਬਰ ਬੜਾ ਈਜ਼ੀ ਹੈ, 6477749000 'ਤੇ ਕਾਲ ਕਰ ਸਕਦੇ ਹੋ। ਔਰ ਮੈਂ ਆਲਵੇਜ਼ ਕਹਿੰਦਾ ਵੀ ਰੇਟ ਜੋ ਜਲਦੀ ਅਸੀਂ ਦਵਾਵਾਂਗੇ, ਜਲਦੀ ਕਿਤੇ ਕੋਈ ਨਹੀਂ ਦਵਾ ਸਕਦਾ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਲੈਂਡਰ ਜੁੜੇ ਨੇ, ਬਹੁਤ ਸਾਰੇ ਲੋਕਾਂ ਨੂੰ ਸਿਰਫ 2-4-5 ਲੈਂਡਰਸ ਦਾ ਪਤਾ ਹੈ, ਬੈਂਕਾਂ ਦਾ ਪਤਾ ਹੈ, ਅਸੀਂ ਕੋਈ ਤਕਰੀਬਨ ਕੋਈ 50 ਲੈਂਡਰ ਨਾਲ ਕੰਮ ਕਰ ਰਹੇ ਹਾਂ, ਔਰ ਇਹ ਕੰਮ ਇੰਨਾ ਅਰਸੇ ਤੋਂ ਕਰ ਰਹੇ ਹਾਂ, ਪਿਛਲੇ 27 ਸਾਲਾਂ ਤੋਂ, ਉਹ ਸਾਨੂੰ ਕੰਮ ਕਰਨ 'ਚ ਬਹੁਤ ਆਸਾਨੀਆਂ ਆਉਂਦੀਆਂ ਨੇ ਜਦੋਂ ਅਸੀਂ ਕੋਈ ਵੀ ਡੀਲ 'ਤੇ ਕੰਮ ਕਰ ਰਹੇ ਹੁੰਦੇ ਹਾਂ। ਕਾਲ ਕਰੋ 6477741 9000 'ਤੇ ਕਾਲ ਕਰ ਸਕਦੇ ਹੋ। ਔਰ ਕਮਰਸ਼ੀਅਲ ਮੋਰਗੇਜ ਦੇ ਨਾਲ ਨਾਲ ਕੋਈ ਵੀ ਤੁਸੀਂ ਆਪਣੀ ਕਾਰ ਬਾਈ ਕਰਨਾ, ਤੁਸੀਂ ਅੱਗੇ ਆਲਰੇਡੀ ਬਾਈ ਕਰ ਚੁੱਕੇ, ਬਿਲਡਰ ਕੋਲੋਂ ਬੁੱਕ ਕਰਾ ਬੈਠੇ ਹੋ, ਕਲੋਜ਼ਿੰਗ ਹੋਣ ਆ ਰਹੀ ਹੈ, ਉਹਦੇ ਵਾਸਤੇ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਬੜੇ ਵਧੀਆ ਰੇਟ 'ਤੇ ਤੁਹਾਨੂੰ ਕਾਰ ਵੀ ਬਾਈ ਕਰਕੇ ਦੇ ਸਕਦੇ ਹਾਂ, ਔਰ ਤੁਹਾਨੂੰ ਕਾਰ ਬਾਈ ਕਰਕੇ ਵੀ ਦੇ ਸਕਦੇ ਹਾਂ। ਚੰਗੀ ਡੀਲਾਂ ਸਾਡੇ ਕੋਲ ਆਈਆਂ ਨੇ, ਅੱਜ ਕੱਲ੍ਹ ਪਾਵਰ ਸੇਲ ਦੇ ਬੜੇ ਕਾਰ ਆਏ ਨੇ, ਉਹਨਾਂ 'ਚ ਵੀ ਤੁਹਾਡੀ ਅਸੀਂ ਹੈਲਪ ਕਰ ਸਕਦੇ ਹਾਂ। ਫਿਰ ਉਹਦੇ ਨਾਲ ਨਾਲ ਤੁਸੀਂ ਕੋਈ ਵੀ ਬਿਜ਼ਨਸ ਕਰਨਾ, 5 ਲੱਖ ਤੱਕ ਕੋਈ ਬਿਜ਼ਨਸ ਕਰਨਾ, ਉਹ ਇੱਕ ਬਹੁਤ ਵਧੀਆ ਲੋਨ ਹੈ, ਜਿਹਨੂੰ ਗੌਰਮੈਂਟ ਗਰੰਟੀ ਲੋਨ ਵੀ ਕਹੀਦਾ, ਔਰ ਸਮਾਲ ਬਿਜ਼ਨਸ ਲੋਨ ਵੀ ਕਹੀਦਾ। ਔਰ ਇਹ ਲੋਨ ਦੀ ਖੂਬੀ ਇੱਕੋ ਹੀ ਹੈ, ਤੁਹਾਡੀ ਜਿਹੜੀ ਪਰਸਨਲ ਗਰੰਟੀ ਬੜੀ ਥੋੜ੍ਹੀ ਜਿਹੀ ਹੈ, ਔਰ ਤੁਸੀਂ ਥੋੜ੍ਹੇ ਜਿਹੇ ਰਿਸਕ ਨਾਲ ਬਹੁਤਾ ਕੰਮ ਕਰ ਸਕਦੇ ਹੋ। 5 ਲੱਖ ਤੱਕ ਬਿਜ਼ਨਸ ਸਟਾਰਟ ਕਰ ਸਕਦੇ, ਕੋਈ ਇੰਡਸਟਰੀ ਲਗਾਉਣੀ ਹੈ, ਕੋਈ ਮਸ਼ੀਨ ਬਾਈ ਕਰਨੀ ਹੈ, ਕੋਈ ਇੰਡਸਟਰੀ ਨੂੰ ਇੰਪਰੂਵ ਕਰਨਾ, ਕੋਈ ਤੁਸੀਂ ਸਪਾ ਖੋਲਣਾ, ਬਿਊਟੀ ਪਾਰਲਰ ਖੋਲਣਾ, ਕੋਈ ਗਰੋਸਰੀ ਸਟੋਰ ਖੋਲਣਾ, ਕੋਈ ਰੈਸਟੋਰੈਂਟ ਖੋਲਣਾ, ਉਹਦੇ ਵਾਸਤੇ ਕਾਲ ਕਰੋ, ਅਸੀਂ ਬੜੀ ਆਸਾਨੀ ਨਾਲ ਤੁਹਾਨੂੰ ਕਮਰਸ਼ੀਅਲ ਮੋਰਗੇਜ ਦਵਾ ਸਕਦੇ ਹਾਂ। 6477741 9000। ਇੱਕ ਲੇਡੀਜ਼ ਵਾਸਤੇ ਬਹੁਤ ਵਧੀਆ ਕਰਨ ਜੀ ਪ੍ਰੋਗਰਾਮ ਆਇਆ, ਉਹਨਾਂ ਮਾਵਾਂ ਧੀਆਂ ਭੈਣ ਵਾਸਤੇ ਜਿਹੜੇ ਘਰੋਂ ਬਾਈ ਕੰਮ ਕਰਨਾ ਚਾਹੁੰਦੀਆਂ, 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਅਗਰ ਬਿਜ਼ਨਸ ਲੋਨ ਚਾਹੀਦਾ, ਕੋਈ ਵੀ ਤੁਸੀਂ ਆਪਣਾ ਕੱਪੜਿਆਂ ਦਾ ਕੰਮ ਕਰਨਾ, ਕੋਈ ਜਿਊਲਰੀ ਦਾ ਘਰੋਂ ਕੰਮ ਕਰਨਾ, ਕੋਈ ਸਪਾ ਖੋਲਣਾ, ਕੋਈ ਟਿਫਨ ਦਾ ਕੇਟਰਿੰਗ ਦਾ ਕੰਮ ਕਰਨਾ, ਉਹਦੇ ਵਾਸਤੇ ਇਹ ਲੋਨ ਡਿਜ਼ਾਇਨ ਕੀਤਾ ਉਹਨਾਂ ਨੇ। 50,000 ਤੋਂ ਲੈ ਕੇ 1 ਲੱਖ ਤੱਕ ਮਿਲ ਸਕਦਾ, ਸਿਰਫ ਸ਼ਰਤ ਇੱਕੋ ਹੀ, ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ, ਅਗਰ ਤੁਹਾਡਾ ਕ੍ਰੈਡਿਟ ਸਹੀ ਹੈ ਤਾਂ ਤੁਹਾਨੂੰ ਇਹ ਲੋਨ ਮਿਲ ਸਕਦਾ। ਔਰ ਅਗਰ ਐਮਰਜੈਂਸੀ ਪੈਸੇ ਦੀ ਲੋੜ ਪੈ ਗਈ, ਸੈਕਿੰਡ ਮੋਰਗੇਜ ਕਾਰ ਜੇ ਇਕੁਟੀ ਹੋਣੀ ਚਾਹੀਦੀ ਹੈ, ਨਾ ਤੁਹਾਡਾ ਅਸੀਂ ਕ੍ਰੈਡਿਟ ਚੈੱਕ ਕਰਨਾ, ਨਾ ਜਾਬ ਦੀ ਇਨਫੋਰਮੇਸ਼ਨ ਚਾਹੀਦੀ ਹੈ, ਸੈਕਿੰਡ ਮੋਰਗੇਜ ਸਾਡੇ ਕੋਲ ਪ੍ਰਾਈਵੇਟ ਲੈਂਡਰਸ ਹੈਗੇ ਨੇ, ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ 24 ਘੰਟੇ ਦੇ ਵਿੱਚ ਵਿੱਚ, 24 ਘੰਟੇ ਦੇ ਵਿੱਚ ਵਿੱਚ ਅਪ ਟੂ 1 ਮਿਲੀਅਨ ਚਾਹੀਦਾ, ਉਹਦੇ ਵਾਸਤੇ ਵੀ ਕਾਲ ਕਰੋ 6477741 9000 6477741 9000 ਜੀ ਕਰਨ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ। ਐਂਡ ਬਿਲਕੁਲ ਜੀ, ਔਰ ਤੀਆਂ ਦੇ ਮੇਲੇ ਦੀ ਜਾਣਕਾਰੀ ਜਿੱਥੇ ਕਿ ਅਸੀਂ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਹਾਂ, ਤੁਸੀਂ ਮੈਨੂੰ ਜਾਂ ਨਾਸਰ ਜੀ ਨੂੰ ਜਾਂ ਸੁੱਖੀ ਜੀ ਨੂੰ ਕਿਸੇ ਨੂੰ ਵੀ ਕਾਲ ਕਰਕੇ ਜਿਹੜਾ ਜੀ ਤੀਆਂ ਦੇ ਮੇਲੇ ਦੀ ਇਨਫੋਰਮੇਸ਼ਨ ਲੈ ਸਕਦੇ ਆ। ਔਰ ਨਾਲ ਦੀ ਨਾਲ ਦੱਸ ਦੇ ਕਿ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ ਜਾ ਰਿਹਾ ਹੈ AJ ਮੋਬਾਈਲ ਪੁਆਇੰਟ ਵੱਲੋਂ। ਜਿਹੜਾ ਜੀ ਤੁਸੀਂ ਈਅਰਲੀ IP ਬਾਕਸ ਲੈਣਾ, HD ਗੋਲਡ ਪ੍ਰੋਗਰਾਮ, ਤੁਸੀਂ ਜਿਹੜਾ ਜੀ ਪੂਰਾ ਸਾਲ ਇੰਜੋਏ ਕਰ ਸਕਦੇ ਆ ਸਿਰਫ ਔਰ ਸਿਰਫ $99 ਦੇ ਵਿੱਚ। ਤੇ ਜੇ ਤੁਸੀਂ ਫੋਨ ਸੈੱਲ ਕਰਨਾ ਚਾਹੁੰਦੇ ਆ, ਪੁਰਾਣੇ ਦੇ ਕੇ ਨਵੇਂ ਲੈਣੇ ਆ, ਰਿਪੇਅਰ ਕਰਾਉਣੇ ਆ, ਸਪੀਕਰ ਲੈਣਾ ਚਾਹੁੰਦੇ ਆ, ਬਹੁਤ ਪਿਆਰੇ ਪਰ ਇਹਨਾਂ ਕੋਲ ਜਿਹੜੇ ਜੀ ਸਪੀਕਰਸ ਵੀ ਹੈਗੇ ਆ, ਵਾਚਸ ਲੈਣੀਆਂ ਆ, ਤੁਸੀਂ ਆਈਪੈਡ ਟੈਬਲੇਟ ਕੁਛ ਵੀ ਲੈਣਾ ਚਾਹੁੰਦੇ ਆ, ਤੁਸੀਂ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਆ 6478741414 ਤੇ ਗੱਲਬਾਤ ਹੋ ਸਕਦੀ ਆ, ਜਾਂ ਪਹੁੰਚ ਸਕਦੇ ਆ 215 ਕੁਈਨ ਸਟਰੀਟ ਈਸਟ, ਤੇ ਇਹਨਾਂ ਦੀ ਜਿਹੜੀ ਹੈ ਜੀ ਯੂਨਿਟ ਹੈਗੀ ਆ 115 ਬਰੈਂਪਟਨ ਦੇ ਵਿੱਚ। ਤੇ ਨਾਲ ਦੀ ਨਾਲ ਟੈਲੀਟਾਈਮ ਇਲੈਕਟ੍ਰੋਨਿਕ, ਬਿਲਕੁਲ ਜੀ ਟੈਲੀਟਾਈਮ ਇਲੈਕਟ੍ਰੋਨਿਕਸ ਤੇ TV ਅਪਲਾਇੰਸ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਹੋਵੇ ਤੇ ਤੁਸੀਂ ਪਹੁੰਚ ਸਕਦੇ ਆ ਟੈਲੀਟਾਈਮ ਇਲੈਕਟ੍ਰੋਨਿਕਸ ਐਂਡ ਮਾਈ ਫਰਨੀਚਰ, ਲੋਕੇਟਡ ਹੈਗੀ ਹੈ ਜੀ 280 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ। ਔਰ ਨਾਲ ਦੀ ਨਾਲ ਜਿਹੜਾ ਹੈ ਕਿ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਤੁਸੀਂ ਵਧੀਆ ਸਵਾਦ ਜਿਹੜਾ ਜੀ ਫੂਡ ਖਾਣਾ ਵਿਦ ਬੈਸਟ ਡਾਈਨਿੰਗ ਐਕਸਪੀਰੀਅੰਸ, ਤੁਸੀਂ ਪਹੁੰਚ ਸਕਦੇ ਆ ਟਿੱਕਾ ਜੰਕਸ਼ਨ। ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ, ਬਿਲਕੁਲ ਜੀ ਕਟਾਰੀਆ ਟੂਰਸ ਐਂਡ ਟਰੈਵਲ ਤੇ ਵੀ ਬਹੁਤ ਸਸਤੀਆਂ ਜਿਹੜੀਆਂ ਜੀ ਹਵਾਈ ਟਿਕਟਾਂ ਇਸ ਟਾਈਮ ਤੁਹਾਨੂੰ ਮਿਲ ਸਕਦੀਆਂ, ਬਹੁਤ ਜਿਹੜੇ ਜੀ ਰੀਜਨੇਬਲ ਪ੍ਰਾਈਜ਼ ਉਹਨਾਂ ਕੋਲ ਆਲਵੇਜ਼ ਹੁੰਦੇ। ਤੁਸੀਂ ਵਿਕੇਸ਼ਨ ਪੈਕੇਜਸ ਲੈਣੇ ਆ, ਤੁਸੀਂ ਆ ਜਾਣਾ ਚਾਹੁੰਦੇ ਜਾਂਦੇ ਆ ਦਿੱਲੀ ਜਾਂ ਤੁਸੀਂ ਜਾਣਾ ਅੰਮ੍ਰਿਤਸਰ ਤੇ ਮੈਂ ਤੁਹਾਨੂੰ ਕੁਛ ਕੁ ਫੇਅਰਸ ਜ਼ਰੂਰ ਸਾਂਝੇ ਕਰ ਦਵਾਂ ਜੇ ਤੁਸੀਂ ਵਨ ਵੇ ਡੀਲ ਲੈਣੀ ਆ ਟੋਰੋਂਟੋ ਟੂ ਡੈਲੀ ਮਈ ਦੇ ਵਿੱਚ ਕਿਉਂਕਿ ਕੁਛ ਕੁ ਦਿਨ ਹੀ ਮਈ ਦੇ ਵਿੱਚ ਹੋਰ ਦੋ ਕੁ ਦਿਨ ਹੈਗੇ ਆ ਤੁਸੀਂ ਲੈ ਸਕਦੇ 899 ਦੇ ਵਿੱਚ ਤੇ ਅੰਮ੍ਰਿਤਸਰ ਜਾਣਾ 1095 ਦੇ ਵਿੱਚ ਤੇ ਇਹੀ ਜੇ ਤੁਸੀਂ ਜਿਹੜਾ ਜੇ ਟੋਰੋਂਟੋ ਅੰਮ੍ਰਿਤਸਰ ਰਿਟਰਨ ਲੈਣਾ ਸਿਰਫ ਔਰ ਸਿਰਫ 2035 ਟੋਰੋਂਟੋ ਡੈਲੀ 1685 ਜਿਹੜਾ ਜੀ ਮਈ ਚ ਜਾ ਕੇ ਜੂਨ ਦੇ ਵਿੱਚ ਵਾਪਸੀ ਇੱਦਾਂ ਹੀ ਪਾਕਿਸਤਾਨ ਜਾਣਾ ਲਾਹੌਰ ਕਰਾਚੀ ਇਸਲਾਮਾਬਾਦ ਦੀਆਂ ਵੀ ਕੀਮਤਾਂ ਤੁਹਾਨੂੰ ਬਹੁਤ ਜਿਹੜੀਆਂ ਜੀ ਘੱਟ ਦੇ ਵਿੱਚ ਮਿਲ ਸਕਦੀਆਂ ਆਲ ਇਨਕਲੂਸਿਵ ਵੈਕੇਸ਼ਨ ਪੈਕੇਜਸ ਡੋਮੀਨੀਅਨ ਰਿਪਬਲਿਕ ਸਿਰਫ ਔਰ ਸਿਰਫ $1,150 ਦੇ ਵਿੱਚ ਜੂਨ ਸਪੈਸ਼ਲ ਤੁਹਾਨੂੰ ਜਿਹੜਾ ਜੀ ਮਿਲ ਰਿਹਾ ਮੈਕਸੀਕੋ ਜਾਣਾ ਹੈ ਤੇ ਨਾਲ ਨਾਲ ਜਿਹੜਾ ਜੀ ਤੁਹਾਨੂੰ ਸਿਰਫ ਔਰ ਸਿਰਫ ਆਲ ਇਨਕਲੂਸਿਵ ਵੈਕੇਸ਼ਨ ਪੈਕੇਜ 1099 ਦੇ ਵਿੱਚ ਮਿਲ ਸਕਦਾ ਗੱਲਬਾਤ ਤੁਸੀਂ ਜਿਹੜੇ ਜੀ ਬੁਕਿੰਗ ਦੇ ਲਈ ਕਰ ਸਕਦੇ ਆ 9056781200 9056781200 ਬਿਲਕੁਲ ਜੀ ਇੱਕ ਵਾਰੀ ਤੁਸੀਂ ਉੱਥੇ ਜਾਣਾ ਹੈ ਤੇ ਤੁਸੀਂ ਦੱਸਣਾ ਤੁਸੀਂ ਕਿੱਥੇ ਜਾਣਾ ਤੁਸੀਂ ਖੁਦ ਜਿਹੜਾ ਜੀ ਕੰਪੇਅਰ ਕਰਿਓ ਕਿ ਤੁਸੀਂ ਅੱਜ ਤੱਕ ਇੰਨਾ ਜ਼ਿਆਦਾ ਟਿਕਟਾਂ ਲਈ ਪ੍ਰਾਈਸ ਕਿਉਂ ਦੇ ਰਹੇ ਸੀ ਕਿਉਂਕਿ ਬਹੁਤ ਘੱਟ ਜਿਹੜੀਆਂ ਜੀ ਕੀਮਤਾਂ ਤੁਹਾਨੂੰ ਇਹਨਾਂ ਦੀ ਮਿਲ ਸਕਦੀਆਂ ਹੈ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਅੰਜਮ ਕੁਰੇਸ਼ੀ ਜੀ ਦੇ ਸੁਗਨਾ ਵੀ ਪੇਸ਼ ਕਰ ਰਹੇ ਹਾਂ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਜਿਹੜਾ ਜੀ ਪੂਰਾ ਪੂਰਾ ਇਹ ਸਾਥ ਦਿੰਦੇ ਆ ਨੰਬਰ ਹੈਗਾ 4165701057 ਤੇ
1: ਜੀ ਕਰਨ ਜੀ ਅਸੀਂ ਦੱਸ ਰਹੇ ਸਾਂ ਤੀਹਾਂ ਦਾ ਮੇਲਾ ਤੁਹਾਨੂੰ ਕਿਹਾ ਵੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਸਿਰਫ ਸਿਰਫ 3 ਵੀਕਸ ਆਲਮੋਸਟ ਰਹਿ ਗਏ ਨਾ 3 ਵੀਕਾਂ ਤੋਂ ਬਾਅਦ 21 ਜੂਨ ਆਪਣੇ ਕੈਲੰਡਰ ਤੇ ਨੋਟ ਕਰ ਲਓ 21 ਜੂਨ ਨੂੰ ਤੁਸੀਂ ਪਹੁੰਚਣਾ ਪੀਅਰਸਨ ਕਨਵੈਨਸ਼ਨ ਸੈਂਟਰ ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ ਹੈਗਾ ਬ੍ਰਿਮਟਨ ਪੈਂਦੀ ਸਿਟੀ ਔਰ ਤੁਸੀਂ ਪਹੁੰਚਣਾ ਕੈਲੰਡਰ ਤੇ ਨੋਟ ਕਰ ਲਓ 21 ਜੂਨ ਕਿਉਂਕਿ ਬਹੁਤ ਸਾਰੇ ਲੋਕ ਵੈਕੇਸ਼ਨ ਸ਼ੁਰੂ ਹੋ ਗਈਆਂ ਨੇ ਲੋਕਾਂ ਨੇ ਬੱਚਿਆਂ ਨੂੰ ਲੈ ਕੇ ਨਿਕਲ ਜਾਣਾ ਤੋ ਅਸੀਂ ਇਹ ਮਿਸ ਕਰੋਗੇ ਤਾਂ ਸਮਝੋਗੇ ਪਤਾ ਨਹੀਂ ਕੀ ਸ਼ਾਇਦ ਮਿਸ ਕਰਤੀ ਕਿਉਂਕਿ ਇੰਨਾ ਵਧੀਆ ਸ਼ੋਅ ਔਰ ਉਹਦੇ ਨਾਲ ਨਾਲ ਜਿਹੜੇ ਮਾਸਟਰ ਸਲੀਮ ਬੜੇ ਸਾਲਾਂ ਬਾਅਦ ਆ ਰਿਹਾ ਮਾਸਟਰ ਸਲੀਮ ਦੇ ਨਾਲ ਮੰਨਤ ਨੂਰ ਬੜੇ ਫਸਟ ਟਾਈਮ ਆ ਰਹੀ ਹੈ ਔਰ ਤੁਹਾਡੇ ਸਾਹਮਣੇ ਰੂਬਰੂ ਹੋਏਗੀ ਉਹਦਾ ਇੱਕ ਗਾਣਾ ਲੌਂਗ ਲਾਚੀ ਵਾਲਾ ਓਵਰ ਬਿਲੀਅਨਸ ਕ੍ਰਾਸ ਕਰ ਗਿਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਇੰਨਾ ਪਾਪੂਲਰ ਸਿੰਗਰ ਜਿਹੜੇ ਅਸੀਂ ਬੁਲਾ ਰਹੇ ਹਾਂ ਹੋਰ ਬੜੇ ਸਿੰਗਰ ਆ ਰਹੇ ਨੇ ਤੇ ਮੈਂ ਤੁਹਾਨੂੰ ਥੋੜ੍ਹੇ ਜਿਹੇ ਸਿੰਗਰ ਦੱਸਣ ਤੁਸੀਂ ਪਹੁੰਚਣਾ ਪੀਅਰਸਨ ਕਨਵੈਨਸ਼ਨ ਸੈਂਟਰ ਔਰ ਅਸੀਂ ਰਿਕੁਐਸਟ ਕਰਾਂਗੇ ਕੋਈ ਵੀ ਸਪੋਂਸਰਸ਼ਿਪ ਕੋਈ ਵੀ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਐਸ ਵਧੀਆ ਚਾਂਸ ਨਹੀਂ ਮਿਲਣਾ ਕਿਉਂਕਿ ਇੱਕ ਹੋਰ ਅਸੀਂ ਐਡ ਕਰਤੀ ਚੀਜ਼ ਟਿਕਟ ਤੇ ਤੁਹਾਡਾ ਲੋਗੋ ਲੱਗ ਸਕਦਾ ਹੈ ਟਿਕਟ ਤੇ ਜਿੰਨੀਆਂ ਟਿਕਟਾਂ ਵੀ ਵਿਕਣਗੀਆਂ ਉੱਥੇ ਤੁਹਾਡਾ ਨਾਮ ਲੋਗੋ ਨਾਲ ਜਾਏਗਾ ਕਿਉਂਕਿ ਉਹਦਾ ਫਾਇਦਾ ਕੀ ਹੋਏਗਾ ਤਾਂ ਲੋਕ ਤੁਹਾਨੂੰ ਹੋਰ ਅੱਛੀ ਤਰ੍ਹਾਂ ਜਾਣਨਗੇ ਹਰ ਬੰਦੇ ਦੀ ਵਿਸ਼ ਹੁੰਦੀ ਹੈ ਮੈਂ ਵੀ ਐਜ਼ ਏ ਬਿਜ਼ਨਸਮੈਨ ਚਾਹਾਂਗਾ ਮੈਨੂੰ ਵੀ ਲੋਕ ਜਾਣਨ ਤੇ ਇਸ ਵਾਸਤੇ ਤੁਸੀਂ ਅਗਰ ਚਾਹੁੰਦੇ ਹੋ ਆਪਣੇ ਬਿਜ਼ਨਸ ਪ੍ਰਮੋਟ ਕਰਨਾ ਨੰਬਰ ਨੋਟ ਕਰ ਲਓ 9057990999 ਤੇ ਕਾਲ ਕਰ ਸਕਦੇ ਹੋ ਔਰ ਪ੍ਰਾਈਸ ਕਿਰਨ ਜੀ ਇੰਨੀ ਰੀਜ਼ਨੇਬਲ ਰੱਖਤੀ ਮੈਂ ਖੁਦ ਹੈਰਾਨ ਹੋ ਗਿਆ ਸੁੱਕੀ ਭਾਜੀ ਜਦੋਂ ਮੌਜੇ ਜਾਂਦੇ ਨਾ ਫਿਰ ਬੜੀ ਮੌਜੇ ਆ ਜਾਂਦੇ ਨੇ ਉਹ ਕਹਿੰਦੇ ਲੈ ਵੀ ਬੱਲੇ ਬੱਲੇ ਕਰਾ ਦਿਓ ਆਪਣੀਆਂ ਧੀਆਂ ਮਾਵਾਂ ਭੈਣਾਂ ਵਾਸਤੇ ਖੁਸ਼ਖਬਰੀ ਹੈ $30 ਜੀ ਇੰਕਲੂਡ ਐਵਰੀਥਿੰਗ ਕੋਈ ਸਰਪ੍ਰਾਈਜ਼ ਨਹੀਂ ਤੁਹਾਨੂੰ ਮਿਲੇਗਾ ਵਿੱਚ ਹੀ ਟੈਕਸ ਵਿੱਚ ਹੀ ਫੀਸ ਵਿੱਚ ਹੀ ਸਾਰਾ ਕੁਝ ਸਿਰਫ $30 ਦੇ ਕੇ ਤੁਸੀਂ ਸਾਰਾ ਦਿਨ ਇੰਜੋਏ ਕਰ ਸਕਦੇ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਮਿਲੇਗੀ ਤੁਹਾਨੂੰ ਔਰ ਸਿਰਫ 21 ਜੂਨ ਤੁਸੀਂ ਆਪਣੇ ਕੈਲੰਡਰ ਤੇ ਨੋਟ ਕਰਨੀ ਹੈ ਔਰ ਟਿਕਟ ਆਨਲਾਈਨ ਕਿੱਥੇ ਬਾਏ ਕਰ ਸਕਦੇ ਹੋ megastarevents.com ਤੇ ਜਾ ਕੇ ਟਿਕਟ ਬਾਏ ਕਰ ਸਕਦੇ ਹੋ ਔਰ ਕੋਈ ਵੀ ਤੁਸੀਂ ਅਗਰ VIP ਜਾਂ VVIP ਟਿਕਟ ਬਾਏ ਕਰਨਾ ਚਾਹੁੰਦੇ ਹੋ ਆਪਣਾ ਆਫਿਸ ਹੈਗਾ ਸੁਖੀ ਨਜ਼ਰ ਦਾ ਵਤਨ ਦੂਰ ਦਾ ਜਿਹੜਾ ਮਾਲਟਨ ਵਿੱਚ ਹੈਗਾ ਗ੍ਰੇਟ ਪੰਜਾਬ ਪਲਾਜ਼ਾ ਉਹਦੇ 'ਚ ਯੂਨਿਟ 143 ਤੇ ਆ ਕੇ ਤੁਸੀਂ ਟਿਕਟ ਬਾਏ ਕਰ ਸਕਦੇ ਹੋ ਔਰ ਟਿਕਟ ਬਾਏ ਕਰਨ ਵਾਸਤੇ ਤੁਹਾਨੂੰ ਸਿਰਫ ਆ ਕੇ ਆਪਣਾ ਨਾਮ ਦੱਸਣਾ ਉਹ ਤੁਹਾਨੂੰ VVIP ਟਿਕਟ ਮਿਲ ਸਕਦੀ ਹੈ 9057990999 ਤੇ ਕਾਲ ਕਰ ਸਕਦੇ ਹੋ ਜੀ
0: ਬਹੁਤ ਬਹੁਤ ਸ਼ੁਕਰੀਆ ਨਾਸਰ ਜੀ ਤੁਹਾਡਾ ਆਉਂਦੇ ਲਈ ਤੁਸੀਂ ਆਲਵੇਜ਼ ਸਾਡੇ ਟੀਮ ਮੈਂਬਰ ਹੈ ਤੁਸੀਂ ਬਹੁਤ ਜਿਹੜੀ ਜੀ ਸਪੋਰਟ ਆਲਵੇਜ਼ ਤੀਆਂ ਦੇ ਵਿੱਚ ਕਰਦੇ ਰਹਿੰਦੇ ਹਾਂ ਸੋ ਬਿਲਕੁਲ ਜੀ ਅੱਜ ਤੋਂ ਜਿਹੜੀਆਂ ਜੀ ਟਿਕਟ ਸੇਲ ਤੇ ਆ ਚੁੱਕੀਆਂ $30 ਜੀ ਜਿਹੜੀ ਜੀ megastarevents.com MEGASTAR events ਵਿੱਚ ਐਸ ਲੱਗਿਆ .com ਤੇ ਤੁਸੀਂ ਟਿਕਟ ਜਿਹੜੀਆਂ ਜੀ ਲੈ ਸਕਦੇ ਆ ਸਿਰਫ ਔਰ ਸਿਰਫ $30 ਇੰਕਲੂਡਿੰਗ ਟੈਕਸ ਜਿਹੜੀ ਜੀ ਇਹ ਟਿਕਟ ਤੁਹਾਨੂੰ ਮਿਲ ਸਕਦੀ ਆ ਔਰ ਜੇ ਤੁਹਾਨੂੰ ਲਿੰਕ ਚਾਹੀਦਾ ਹੈ ਕਾਲ ਕਰੋ 9057990999 ਤੇ ਜੀ

0: ਕੋਕਾ ਅੰਦਰ ਡੇਢ ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222।
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-405-2828
3: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਸਾਰੰਗ ਸਾਰੰਗ ਸਾਰੰਗ
2: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ
3: ਇਮੀਗ੍ਰੇਸ਼ਨ ਦਾ ਕੇਸ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਵਾਲਿਆਂ ਤੋਂ ਕਰਵਾਓ ਸੁਪਰ ਵੀਜ਼ਾ ਫਾਰ ਪੇਰੈਂਟਸ ਵਿਜ਼ਿਟਰ ਵੀਜ਼ਾ ਪੇਰੈਂਟਸ ਪਰਮਾਨੈਂਟ ਕੇਸ ਸਕਿੱਲਡ ਵਰਕਰਸ ਸਟੱਡੀ ਵੀਜ਼ਾ ਸਪਾਊਸਲ ਵੀਜ਼ਾ ਅਤੇ ਰਿਫਿਊਜ਼ਲ ਕੇਸਾਂ
4: कमर्शियल ट्रांजैक्शन, विल, पावर ऑफ अटॉर्नी या फिर एफिडेविट दी, ता सोचने दी लोड़ नहीं। इको नाम याद रखो, लॉ ऑफ अमन शर्मा, जो अपने क्लाइंट्स नु देंदे ने एक्सलेंट लीगल सर्विसेज। अमन शर्मा LLB, बैरिस्टर, सॉलिसिटर एंड नोटरी पब्लिक, 25 चेरीक्रेस्ट ड्राइव, यूनिट 6, ब्रैम्पटन। कॉल 905-913-2355, 905-913-2355।
5: रोकी, तू अपनी इंश्योरेंस किस्तों करवांदा यार?
6: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
5: वाह यार, नंबर ता दई मोना जी दा।
6: हां जी, तुसी भी नोट करो, इंश्योरेंस कोई भी होवे,
7: इंश्योरेंस फॉर यू दी मोना मेंगी जी।
6: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
7: याद रखो, मोना मेंगी फ्रॉम इंश्योरेंस फॉर यू,
6: 416-509-1509
7: और विजिट insuranceforyou.ca।
8: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
9: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
10: ਨਾ ਕਿੱਦਾਂ ਦੀ ਤਿਆਰੀ?
11: ਓ ਜੀ, ਮੈਂ ਰਸੋਈ ਨੂੰ ਨਿਗਾਹ ਮਾਰੀ, ਦੇਖਿਆ ਗਰੋਸਰੀ ਮੁੱਕ ਗਈ ਸਾਰੀ, ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ।
10: ਮੈਨੂੰ ਪਤਾ ਹੈ, ਅੱਜ ਗਰੋਸਰੀ ਦੇ ਨਾਲ ਨਾਲ ਆਉ ਬਾਹਰੋਂ ਖਾਣ ਪੀਣ ਦੀ ਵਾਰੀ, ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ।
11: ਜੀ ਹਾਂ, ਬੈਸਟ ਏਸ਼ੀਅਨ ਗਰੋਸਰੀ ਸਟੋਰ, ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ, ਜਿੱਥੇ ਤੁਹਾਨੂੰ ਮਿਲੇਗਾ ਫਿਸ਼, ਗੋਟ ਕਰੀ, ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ। ਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਬੈਸਟ ਸਟੇਸ਼ਨ ਗਰੋਸਰ, ਇਕੋ ਪਲਾਜ਼ਾ ਵਿੱਚ ਤਿੰਨੋ, ਗਰੋਸਰੀ, ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ, ਕੈਂਬਰਿਜ। ਕਾਲ 519-621-7774।
12: ਜੀ ਦੋਸਤੋ, ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰ ਆਏ, ਤੇ ਪ੍ਰੋਗਰਾਮ ਦੇ ਵਿੱਚ ਸਾਡੀ ਲਾਈਨ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ ਮਿਲ ਚੁੱਕੀ ਹੈ, ਪੰਜਾਬ ਦੀ ਧਰਤੀ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਟਹਿਣਾ ਸਾਹਿਬ ਦੇ ਨਾਲ। ਸੋ ਸਾਨੂੰ ਟਹਿਣਾ ਸਾਹਿਬ ਦੀ ਲਾਈਨ ਆ ਜਿਹੜੀ ਉਹ ਬਣਾਉਣ ਦੇ ਵਿੱਚ ਥੋੜ੍ਹਾ ਜਿਹਾ ਦੇਰੀ ਹੋ ਗਈ ਹੈ, ਪਰ ਲਾਈਨ ਮਿਲ ਗਈ ਹੈ। ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਾਈ ਜੀ।
13: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
12: ਸਤਿ ਸ਼੍ਰੀ ਅਕਾਲ। ਸੋ ਅੱਜ ਦੀਆਂ ਇਹ ਖਬਰਾਂ ਨੇ ਜਿਹੜੀਆਂ ਉਹ ਮੁਸਕਾਨ ਦਿਓਲ ਹੋਣਾ ਵੱਲੋਂ ਸਪਾਂਸਰ ਕੀਤੀਆਂ ਜਾ ਰਹੀਆਂ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ। ਬੈਸਟ ਕੋਟੇਸ਼ਨ ਆ ਜਿਹੜੀ ਤੁਹਾਨੂੰ ਮਿਲ ਸਕਦੀ ਹੈ, ਨੰਬਰ ਹੈ 647-564-2733 ਤੇ ਗੱਲਬਾਤ ਕਰ ਸਕਦੇ ਹੋ। 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹੀ ਅੱਜ ਦੀਆਂ ਖਬਰਾਂ ਨੂੰ ਗ੍ਰੈਂਡ ਫਰਨੀਚਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ ਤੇ ਤੁਸੀਂ ਜਾਣਾ ਬਿਲਕੁਲ ਵੀ ਨਾ ਭੁੱਲਿਓ, ਇਸ ਹਫ਼ਤੇ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਗ੍ਰੈਂਡ ਫਰਨੀਚਰ ਤੇ ਹੋਏਗਾ। ਸੋ ਟਾਣਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਟਾਣਾ ਸਾਹਿਬ, ਗੱਡੀ ਪਾਰਕਿੰਗ ਦਾ ਇੱਕ ਮਾਮਲਾ ਹੋਇਆ ਤੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਪੁਲਿਸ ਅਫਸਰ ਆ ਜਿਹੜੇ ਉਹਨਾਂ ਦੇ ਵਿੱਚ ਝੜਪ ਹੋਈ ਆ, ਉਹਨਾਂ 'ਚ ਗੋਲੀਬਾਰੀ ਹੋਈ ਚੱਲੀ ਆ ਜੀ, ਦੱਸਿਓ ਤਾਂ ਕੀ ਖਬਰ ਆ ਇਹ?
13: ਦੇਖੋ ਜੀ, ਗੱਲ ਬਾਈ ਜੀ ਇਹ ਆ ਕਿ ਲੋਕ ਨਾ ਹਰ ਗੱਲ ਦੇ ਉੱਤੇ ਭਿੜਦੇ ਆ, ਲੋਕ ਠਰਮਾ ਭੁੱਲ ਗਏ ਆ, ਹਰ ਨਿੱਕੀ ਨਿੱਕੀ ਗੱਲ ਦੇ ਉੱਤੇ ਆਪਸ ਦੇ ਵਿੱਚ ਲੜ ਪੈਣਾ, ਇਹ ਲੋਕਾਂ ਦੇ ਹਿੱਸੇ ਦੇ ਵਿੱਚ ਗੱਲ ਆ ਗਈ ਆ, ਜਿਹੜੀ ਕਿ ਚੰਗੀ ਨਹੀਂ ਆ। ਤੇ ਦੇਖੋ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਮਸਲੇ ਬਣਦੇ ਆ, ਉਹ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਇਹ ਤਾਂ ਮਸਲਾ ਹੈ ਹੀ ਨਹੀਂ ਸੀ, ਇਹਨੂੰ ਲੜਨ ਦੀ ਕੀ ਲੋੜ ਸੀ ਇਸ ਗੱਲ ਦੇ ਉੱਤੇ, ਪਰ ਲੋਕ ਲੜਦੇ ਆ ਤੇ ਸ਼ਰੇਆਮ ਲੜਦੇ ਤੇ ਖੂਬ ਲੜਦੇ ਆ। ਅੱਜ ਵੀ ਮੇਰਾ ਖਿਆਲ ਆ ਵੀ ਇਹਨੂੰ ਆਪਾਂ ਇਸੇ ਪ੍ਰਸੰਗ ਦੇ ਵਿੱਚ ਹੀ ਲੈ ਸਕਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਨਿੱਕੀ ਜਿਹੀ ਗੱਲ ਦੇ ਉੱਤੇ ਲੜਾਈ ਹੋਈ ਆ। ਗੱਡੀ ਪਾਰਕਿੰਗ ਦਾ ਬਾਈ ਜੀ ਆਪਸ ਦੇ ਵਿੱਚ ਮਸਲਾ, ਇਹ ਮਸਲਾ ਵੱਧਦਾ ਵੱਧਦਾ ਇਸ ਹਾਲਾਤ ਦੇ ਵਿੱਚ ਪਹੁੰਚ ਗਿਆ ਕਿ ਭਾਈ ਉੱਥੇ ਗੋਲੀ ਚੱਲ ਗਈ, ਉੱਥੇ ਇਹੋ ਜਿਹਾ ਮਸਲਾ ਬਣ ਗਿਆ ਵੀ ਪੁੱਛੋ ਕੁੱਝ ਨਾ। ਜਾਣਕਾਰੀ ਇਹ ਪ੍ਰਾਪਤ ਹੋਈ ਵੀ ਅੰਮ੍ਰਿਤਸਰ ਦੇ ਵਿੱਚ ਸਾਰਾ ਕੁੱਝ ਹੋਇਆ, ਅੰਮ੍ਰਿਤਸਰ ਦੇ ਵਿੱਚ ਗੋਲੀ ਚੱਲੀ ਆ, ਇੱਥੇ ਖਾਰ ਗੱਡੀ ਦੀ ਪਾਰਕਿੰਗ ਦੇ ਮਾਮਲੇ ਦੇ ਉੱਤੇ ਰੌਲਾ ਪਿਆ ਤੇ ਰੌਲਾ ਐਸਾ ਪਿਆ ਵੀ ਭਾਈ ਇੱਕ ਪਾਸੇ ਤਾਂ ਹੈਗਾ ਜੀ ਪੁਲਿਸ ਅਧਿਕਾਰੀ ਸਾਹਿਬ ਦਾ, ਇੱਕ ਪਾਸੇ ਹੈਗਾ ਜੀ ਆਮ ਆਦਮੀ ਪਾਰਟੀ ਦਾ ਨੇਤਾ, ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਆ, ਗੁੱਥਮ ਗੁੱਥਾ ਹੋਏ ਆ, ਪਹਿਲਾਂ ਡਾਂਗਾਂ ਚੱਲੀਆਂ, ਤਲਵਾਰਾਂ ਲਹਿਰਾਈਆਂ, ਫਿਰ ਬੜਾ ਕੁੱਝ ਹੋਰ ਵੀ ਹੋ ਗਿਆ। ਸੋ ਕੁੱਲ ਮਿਲਾ ਕੇ ਇਹ ਆ ਵੀ ਗੱਲ ਨਿੱਕੀ ਜਿਹੀ ਤੋਂ ਸ਼ੁਰੂ ਹੁੰਦੀ ਹੁੰਦੀ ਬਹੁਤ ਵੱਡੀ ਬਣ ਗਈ, ਪਰ ਦੋਵਾਂ ਧਿਰਾਂ ਦੀ ਗੋਲੀ ਲੱਗੀ ਆ ਤੇ ਦੋਵੇਂ ਧਿਰਾਂ ਹਸਪਤਾਲ ਦੇ ਵਿੱਚ ਆ। ਮਤਲਬ ਗੁਣਾ ਘਟਾਓ ਕਰਕੇ ਦੇਖੋਗੇ ਤਾਂ ਇਉਂ ਲੱਗੂਗਾ ਵੀ ਖੱਟਿਆ ਕੀ ਆ। ਸੋ ਗੱਲ ਇਹ ਜੀ ਕਿ ਪੰਜਾਬੀ ਇਉਂ ਹੀ ਲੜਦੇ ਹੁੰਦੇ ਆ, ਉਹ ਲੜਕੇ ਆਪਸ ਦੇ ਵਿੱਚ ਆਪੇ ਪਛਤਾਵਾ ਕਰੀ ਜਾਂਦੇ ਹੁੰਦੇ ਆ, ਸੋ ਇਹ ਸਾਡੇ ਸੁਭਾਅ ਦੇ ਵਿੱਚ ਗੱਲਾਂ ਸ਼ਾਮਿਲ ਹੈਗੀਆਂ।
12: ਸੋ ਟਾਣਾ ਸਾਹਿਬ, ਇੱਕ ਪਠਾਨਕੋਟ ਦੇ ਵਿੱਚ ਬੜੀ ਭਿਆਨਕ ਅੱਗ ਆ ਜਿਹੜੀ ਉਹ ਲੱਗੀ ਦੱਸੀ ਜਾ ਰਿਹਾ, ਜਿਹਦੇ ਵਿੱਚ 35 ਝੁੱਗੀਆਂ ਕਹਿੰਦੇ ਸੜਕੇ ਸਵਾਹ ਹੋ ਗਈਆਂ ਜੀ।
13: ਬਿਲਕੁਲ ਜੀ ਬਿਲਕੁਲ, ਪਠਾਨਕੋਟ ਦੇ ਵਿੱਚ ਜਿਹੜੀ ਅੱਗ ਲੱਗੀ ਆ ਉਹਦੇ ਵਿੱਚ 35 ਝੁੱਗੀਆਂ ਸੜਕੇ ਸਵਾਹ ਹੋ ਗਈਆਂ। ਵੈਸੇ ਅੱਜ ਦੋ ਖਬਰਾਂ ਆਈਆਂ ਬਾਈ ਜੀ ਬਹੁਤ ਦੁਖਦਾਈ ਆ ਜਿਹੜੀਆਂ, ਇਹ ਪਠਾਨਕੋਟ ਦੇ ਇੱਕ ਪਿੰਡ ਤੋਂ ਆਈ ਆ ਖਬਰ, ਇਹਦੇ ਵਿੱਚ ਵੀ ਪਤਾ ਲੱਗਾ ਜੀ ਕਿ ਜਿਹੜੀ ਝੁੱਗੀਆਂ 35 ਸੜਕੇ ਸਵਾਹ ਹੋ ਗਈਆਂ। ਜਿਹੜੀ ਦੂਜੀ ਖਬਰ ਆ ਉਹ ਵੀ ਬੜੀ ਚਿੰਤਾਜਨਕ ਆ, ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਬਾਂਸਾਂ ਵਾਲਾ ਬਾਜ਼ਾਰ ਹੈ ਇੱਕ, ਉਹ ਬਾਂਸਾਂ ਵਾਲੇ ਬਾਜ਼ਾਰ ਦੇ ਵਿੱਚ ਪਤਾ ਲੱਗਾ ਜੀ ਕਿ ਇੱਥੇ ਵੀ ਆਹ ਕੁਝ ਹੋ ਗਿਆ ਜੀ, ਇੱਥੇ ਅੱਗ ਲੱਗ ਗਈ। ਅੱਗ ਲੱਗਣ ਦੇ ਕਰਕੇ ਆਲੇ ਦੁਆਲੇ ਦੀਆਂ ਇੱਕ ਦਰਜਨ ਦੇ ਕਰੀਬ ਦੁਕਾਨਾਂ ਸੜਕੇ ਸਵਾਹ ਹੋ ਗਈਆਂ। ਇਹਦੇ ਵਿੱਚ ਪਤਾ ਲੱਗਾ ਜੀ ਕਿ ਇੱਕ ਦੁਕਾਨਦਾਰ ਆ ਜਿਹੜਾ ਕਿ ਹੈਂਡੀਕੈਪਟ ਆ, ਉਹ ਵਿਚਾਰਾ ਉੱਠ ਕੇ ਬਾਹਰ ਹੀ ਨਹੀਂ ਆ ਸਕਿਆ, ਉਹ ਸੜਕੇ ਸਵਾਹ ਹੋ ਗਿਆ ਉੱਥੇ ਜੀ, ਉਹ ਬੜੀ ਮੁਸ਼ਕਲ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ। ਸੋ ਇਹ ਦੁਖਦਾਈ ਖਬਰਾਂ, ਇਹ ਦਰਦਨਾਕ ਖਬਰਾਂ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਆਉਣ, ਸਾਡੇ ਆਪਣਿਆਂ ਦੀਆਂ ਖਬਰਾਂ, ਜਿਹਦੇ ਕਰਕੇ ਦੁੱਖ ਹੁੰਦਾ ਜੀ।
12: ਸੋ ਜਿਹੜੀਆਂ ਨਿਗਮ ਦੀਆਂ ਚੋਣਾਂ ਹੋਈਆਂ ਟਾਣਾ ਸਾਹਿਬ, ਇਹਨਾਂ ਦੇ ਵਿੱਚ ਬੜਾ ਕੁਛ ਹੋਇਆ, ਇੰਨਾ ਲੱਗਦਾ ਨਹੀਂ ਸੀ ਵੀ ਇਹਨਾਂ ਚੋਣਾਂ ਦੇ ਵਿੱਚ ਵੀ ਇਸ ਲੈਵਲ 'ਤੇ ਜਾ ਕੇ ਲੋਕ ਇੱਕ ਦੂਜੇ ਨਾਲ ਦੁਸ਼ਮਣੀਆਂ, ਇੱਕ ਦੂਜੇ ਨਾਲ ਭਿੜਨ ਭੜਾਉਣ ਦੇ ਮਾਮਲੇ ਆ ਜਿਹੜੇ ਉਹ ਨਜ਼ਰ ਆਉਣਗੇ। ਬੜਾ ਕੁਛ ਬੜੀਆਂ ਜਿਹੜੀਆਂ ਰੀਲਾਂ ਨੇ, ਬੜੀਆਂ ਵੀਡੀਓ ਵਾਇਰਲ ਹੋਈਆਂ ਨੇ। ਸੋ ਇਹਦੇ ਹੁਣ ਨਤੀਜੇ ਆ ਜਿਹੜੇ ਉਹ ਕਦ ਆ ਰਹੇ ਜੀ, ਭਲਕੇ ਆ ਰਹੇ ਆ?
13: ਕਹੀਏ ਕੱਲ੍ਹ ਨੂੰ ਨਤੀਜੇ ਆ ਜਾਣੇ ਆ ਤੇ ਪਤਾ ਲੱਗ ਜਾਣਾ ਵੀ ਭਾਈ ਪੰਜਾਬੀ ਕਿੱਥੇ ਜੇ ਖੜੇ ਆ। ਪਰ ਉਹਦਾ ਪੰਜਾਬੀਆਂ ਨੇ ਐਤਕੀ ਆਪਦੀ ਮਾਨਸਿਕਤਾ ਦਾ ਜਲੂਸ ਤਾਂ ਕੱਢ ਹੀ ਲਿਆ ਨਾ, ਪੰਜਾਬ ਦੇ ਲੋਕ ਆ ਜਿਹੜੇ ਉਹਨਾਂ ਨੇ ਤਾਂ ਗੱਲ ਦੱਸ ਹੀ ਦਿੱਤੀ ਵੀ ਉਹ ਵਿਹਲੜ ਮਾਨਸਿਕਤਾ ਵਾਲੇ ਵੀ ਆ, ਉਹ ਲੜਦੇ ਕਿਵੇਂ ਆ, ਇਹਨਾਂ ਦੀ ਮਾਨਸਿਕ ਸਥਿਤੀ ਕੀ ਬਣੀ ਪਈ ਆ। ਇਹ ਹੁਣ ਪੰਜਾਬ ਦੇ ਲੋਕ ਆ ਜਿਹੜੇ ਤੇ ਇਹਨਾਂ ਨੇ ਆਪਦਾ ਐਤਕੀ ਜਲੂਸ ਆਪੇ ਕੱਢਿਆ। ਜਿਹੜੀ ਤਾਜ਼ਾ ਜਾਣਕਾਰੀ ਆ ਉਹ ਇਹੀ ਆ ਤੇ ਕੱਲ ਨੂੰ ਨਤੀਜੇ ਆ ਜਾਣੇ ਆ, ਕੌਣ ਜਿੱਤਦਾ ਕੌਣ ਹਾਰਨਾ ਇਹਦਾ ਕੱਲ ਨੂੰ ਪਤਾ ਲੱਗ ਜਾਊਗਾ। ਪਰ ਇਹ ਦੁੱਖ ਦੀ ਗੱਲ ਆ ਜੀ ਕਿ ਪੰਜਾਬ ਦੇ ਲੋਕਾਂ ਨੇ ਹਰਕਤਾਂ ਕੀ ਕੀਤੀਆਂ ਵੱਖ ਵੱਖ ਥਾਵਾਂ ਦੇ ਉੱਤੇ, ਗੋਲੀਆਂ ਚੱਲੀਆਂ, ਬੰਦੇ ਜ਼ਖਮੀ ਹੋਏ ਆ, ਪਰਚੋ ਪਰਚੀ ਹੋਏ ਆ, ਤਲਵਾਰਾਂ ਲਹਿਰਾਈਆਂ, ਬੂਥ ਕੈਪਚਰ ਹੋਏ ਆ, ਪੱਗਾਂ ਲੱਥੀਆਂ। ਸੋ ਆਹ ਕੁੱਝ ਸਾਡੇ ਪੰਜਾਬੀਆਂ ਨੇ ਕੀਤਾ, ਕੋਈ ਦਿੱਲੀਓਂ ਆ ਕੇ ਨਹੀਂ ਕਿਸੇ ਨੇ ਕੀਤਾ, ਸਾਡੇ ਆਪਦੇ ਵੀ ਲੱਛਣ ਮਾੜੇ ਆ। ਪਰ ਦੂਜੀ ਗੱਲ ਹੈ ਜੀ ਕਿ ਹੁਣ ਕੱਲ ਨੂੰ ਨਤੀਜੇ ਆ ਜਾਣਗੇ, ਜਦੋਂ ਆਪਾਂ ਕੱਲ ਨੂੰ ਇਸ ਵੇਲੇ ਖਬਰਾਂ ਦੀ ਸਾਂਝ ਪਾਵਾਂਗੇ, ਉਦੋਂ ਦੱਸ ਦਿਆਂਗੇ ਜੀ ਕਿ ਭਾਈ ਕੌਣ ਕਿੱਥੋਂ ਜਿੱਤ ਗਿਆ, ਕੌਣ ਕਿੱਥੋਂ ਹਾਰ ਗਿਆ। ਪਰ ਇਹ ਜਿਹੜੀਆਂ ਟੋਣਾਂ ਇਹ ਅਸਲ ਦੇ ਵਿੱਚ ਪੰਜਾਬੀਆਂ ਦੇ ਵਿੱਚ ਦੁਸ਼ਮਣੀਆਂ ਵਧਾ ਗਈਆਂ ਤੇ ਘਟਾ ਕੇ ਨਹੀਂ ਗਈਆਂ ਜੀ।
12: ਸ਼ਾਇਰ ਬਸ਼ੀਰ ਬਦਲ ਜਿਹੜੇ ਹੈਗੇ ਆ ਉਹਨਾਂ ਦਾ 91 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਸੋ ਥੋੜ੍ਹਾ ਜਿਹਾ ਦੱਸੋ ਉਹਨਾਂ ਬਾਬਤ ਵੀ ਟਹਿਣਾ ਸਾਹਿਬ।
13: ਵੈਸੇ ਤਾਂ ਬਾਈ ਜੀ ਬਸ਼ੀਰ ਬਦਲ ਸਾਹਿਬ ਮੇਰਾ ਖਿਆਲ ਵੀ ਕਿਸੇ ਰਸਮੀ ਜਾਣ ਪਛਾਣ ਦੇ ਮਸਾਜ ਹੈ ਹੀ ਨਹੀਂ ਗੇ। ਬਸ਼ੀਰ ਬਦਲ ਸਾਹਿਬ ਦੀ 91 ਸਾਲ ਦੀ ਉਮਰ ਦੇ ਵਿੱਚ ਅੱਜ ਮੌਤ ਹੋਈ ਆ। 1935 ਦੇ ਵਿੱਚ 15 ਫਰਵਰੀ ਨੂੰ ਇਹ ਪੈਦਾ ਹੋਏ ਸੀਗੇ ਕਾਨਪੁਰ ਦੇ ਵਿੱਚ ਯੂਪੀ 'ਚ। ਅੱਜ ਦੁਪਹਿਰੇ 12:15 ਦੇ ਵਿੱਚ ਭੋਪਾਲ 'ਚ ਇਹਨਾਂ ਦੀ ਮੌਤ ਹੋਈ ਆ 91 ਸਾਲ ਦੀ ਉਮਰ 'ਚ। ਤੋ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਇਹ ਨਾ ਉਰਦੂ ਗਜ਼ਲ ਦੇ ਇਹ ਸ਼ਹਿਨਸ਼ਾਹ ਸੀਗੇ ਜੀ। ਇਹ ਜਿਹਨਾਂ ਨੂੰ ਤਾਂ ਕਿਤਾਬਾਂ ਪੜ੍ਹਨ ਦਾ ਇਸ਼ਕ ਆ ਉਹਨਾਂ ਨੂੰ ਤਾਂ ਪਤਾ ਨਹੀਂ ਤਾਂ ਦੂਜੇ ਲੋਕਾਂ ਦੇ ਕੀ ਇਹਦਾ ਕੋਈ ਅਰਥ ਹੈ ਨੀਗਾ। ਪਦਮ ਸ਼੍ਰੀ ਪੁਰਸਕਾਰ, ਸਾਹਿਤ ਅਕਾਦਮੀ ਪੁਰਸਕਾਰ ਤੇ ਹੋਰ ਬੜੇ ਇਹਨਾਂ ਨੂੰ ਮਿਲੇ ਪੁਰਸਕਾਰ। ਇਹਨਾਂ ਦੀ ਸ਼ਾਇਰੀ ਹੈ ਨਾ ਜਿਹੜੀ ਉਹ ਸੜਕ ਤੋਂ ਲੈ ਕੇ ਸੰਸਦ ਤੱਕ ਗੂੰਜੀ ਆ। ਤੁਸੀਂ ਦੱਸੋ ਵੀ ਭਾਈ ਅੱਜ ਤੱਕ ਆਪਾਂ ਇਹ ਪੜ੍ਹਦੇ ਰਹੇ ਹਾਂ ਜਾਂ ਬੋਲਦੇ ਰਹੇ ਹਾਂ, ਕੁਛ ਤੋਂ ਮਜਬੂਰੀਆਂ ਰਹੀ ਹੋਊਗੀ, ਵਰਨਾ ਯੂੰ ਹੀ ਤਾਂ ਕੋਈ ਬੇਵਫਾ ਨਹੀਂ ਹੁੰਦਾ। ਇਹ ਬਸ਼ੀਰ ਬਦਰ ਦਾ ਲਿਖਿਆ ਹੋਇਆ ਜੀ। ਮੇਰੀ ਹੰਸੀ ਸੇ ਉਦਾਸੀ ਕੇ ਫੂਲ ਖਿਲਤੇ ਹੈ, ਮੈਂ ਸਭ ਕੇ ਸਾਥ ਹੂੰ ਲੇਕਿਨ ਜੁਦਾ ਸਾ ਲਗਤਾ ਹੂੰ। ਬਸ਼ੀਰ ਬਦਰ ਖੁਰਾ ਨੇ ਲਿਖਿਆ ਹੋਇਆ। ਸੋ ਬਸ਼ੀਰ ਬਦਰ ਸਾਹਿਬ ਬਹੁਤ ਵੱਡੇ ਸ਼ਾਇਰ ਸੀਗੇ ਤੇ ਕਿ ਅੱਜ ਦੁਨੀਆਂ ਤੋਂ ਚਲੇ ਗਏ। ਅਟਲ ਬਿਹਾਰੀ ਵਾਜਪਾਈ ਵੀ ਉਚੇਚੇ ਤੌਰ ਦੇ ਉੱਤੇ ਇਹਨਾਂ ਦਾ ਮੁਸ਼ਾਇਰਾ ਸੁਣਨ ਵਾਸਤੇ ਆਉਂਦੇ ਹੁੰਦੇ ਆ
12: ਜੀ। ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਦੱਸਦੀ ਹੈ ਕਿ ਕੱਲ੍ਹ ਨੂੰ ਸਾਡਾ ਲਾਈਵ ਔਨ ਲੋਕੇਸ਼ਨ ਜਿਹੜਾ ਬਾਈ ਜੀ ਹੋਣਾ ਉਹ ਹੋਣਾ ਗ੍ਰੈਂਡ ਫਰਨੀਚਰ ਦੀ 686 ਟੌਮਕਨ ਰੋਡ ਵਾਲੀ ਲੋਕੇਸ਼ਨ 'ਤੇ। ਅਤੇ ਇਹਨਾਂ ਖਬਰਾਂ ਨੂੰ ਖਾਸ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ। ਜੇਕਰ ਤੁਹਾਡੇ ਤੁਸੀਂ ਵਿਜ਼ਟਰ ਆਏ ਹੋਏ ਹੋ ਜਾਂ ਤੁਹਾਡੇ ਰਿਸ਼ਤੇਦਾਰ ਵਿਜ਼ਟਰ ਆਏ ਹੋਏ ਆ ਉਹਨਾਂ ਦੀ ਵਿਜ਼ਟਰ ਇੰਸ਼ੋਰੈਂਸ ਜ਼ਰੂਰ ਕਰਾ ਲਿਆ ਕਰੋ। ਥੋੜ੍ਹੇ ਜਿਹੇ ਡਾਲਰ ਲੱਗਦੇ ਆ ਕਿ ਬਹੁਤਾ ਵੱਡਾ ਫਰਕ ਨਹੀਂ ਪੈਣਾ, ਪਰ ਜੇਕਰ ਰੱਬ ਨਾ ਕਰੇ ਇੱਥੇ ਆ ਕੇ ਕੋਈ ਹੈਪਨ ਹੋ ਜਾਂਦਾ ਤਾਂ ਫਿਰ ਬਹੁਤ ਮਹਿੰਗਾ ਪੈਂਦਾ, ਕੋਸਟ ਬਹੁਤ ਜ਼ਿਆਦਾ ਹੋ ਜਾਂਦੀ ਆ। ਸੋ ਤੁਸੀਂ ਵਿਜ਼ਟਰ ਇੰਸ਼ੋਰੈਂਸ ਜ਼ਰੂਰ ਕਰਵਾ ਲਿਓ। ਜੇਕਰ ਸੁਪਰਵਿਜ਼ ਦਾ ਬੈਸਟ ਕੁਰੇਸ਼ਨ ਲੈਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਉਹਨਾਂ ਨਾਲ, ਇੱਥੋਂ ਦੇ ਪੜ੍ਹੇ ਲਿਖੇ ਆ, ਇੰਗਲਿਸ਼ ਪੰਜਾਬੀ ਦੋਨੇ ਭਾਸ਼ਾਵਾਂ ਵਧੀਆ ਬੋਲਦੇ ਆ ਹਿੰਦੀ। ਸੋ ਤੁਸੀਂ ਸੰਪਰਕ ਕਰ ਲੈਣਾ 647-564-2733 'ਤੇ ਗੱਲਬਾਤ ਕਰ ਸਕਦੇ ਹੋ, ਚਾਹੇ ਕ੍ਰਿਟੀਕਲ ਇੰਸ਼ੋਰੈਂਸ ਆ। ਕ੍ਰਿਟੀਕਲ ਇੰਸ਼ੋਰੈਂਸ ਦਾ ਇਹ ਆ ਕਿ ਤੁਸੀਂ ਜਿੰਨਾ ਕੁ ਟਾਈਮ ਤੁਹਾਨੂੰ ਲੱਗਦਾ ਕਿ ਭਾਈ ਅਸੀਂ ਤੰਦਰੁਸਤ ਹਾਂ ਹਜੇ ਸਾਨੂੰ ਲੋੜ ਨਹੀਂ, ਉਦੋਂ ਜ਼ਿਆਦਾ ਲੋੜ ਆ। ਜਦੋਂ ਬਿਮਾਰ ਹੋ ਗਏ ਉਦੋਂ ਪ੍ਰੀਮੀਅਮ ਬਹੁਤ ਹਾਈ ਹੋ ਜਾਂਦਾ ਜਾਂ ਫਿਰ ਨੋਨ ਮੈਡੀਕਲ ਵਾਲੇ ਪਾਸੇ ਵੀ ਜਾਣਾ ਪੈ ਸਕਦਾ ਹੁੰਦਾ। ਸੋ ਤੁਸੀਂ ਜ਼ਰੂਰ ਸੰਪਰਕ ਕਰ ਲਿਓ, ਬੈਸਟ ਰੇਟ ਤੁਹਾਨੂੰ ਮਿਲ ਸਕਦੇ ਆ 647-564-2733 ਮੁਸਕਾਨ ਦਿਓਲ ਹੁਣਾਂ ਦਾ ਨੰਬਰ ਹੈ। ਸੋ ਟਹਿਣਾ ਸਾਹਿਬ, ਕੇਵਲ ਸਿੰਘ ਢਿੱਲੋਂ ਸਨ ਜਿਹੜੇ ਸੁਨੀਲ ਜਾਖੜ ਸਾਹਿਬ ਦੀ ਥਾਂ 'ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣ ਗਏ ਕਹਿੰਦੇ ਜੀ।
13: ਬਿਲਕੁਲ ਜੀ ਬਿਲਕੁਲ, ਇਹ ਦੋ ਵਾਰ ਜ਼ਿੰਦਗੀ ਦੇ ਵਿੱਚ ਜਿੱਤੇ ਆ ਤੇ ਤਿੰਨ ਵਾਰ ਹਾਰੇ ਆ। ਇਹ ਕੇਵਲ ਸਿੰਘ ਢਿੱਲੋਂ ਨੇ ਜਿਹੜੇ ਇਹ ਬਰਨਾਲੇ ਵੱਲੋਂ ਤੇ ਅੱਜ ਇਹਨਾਂ ਨੂੰ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ। ਸੁਨੀਲ ਜਾਖੜ ਦੀ ਥਾਂ ਦੇ ਉੱਤੇ ਹੁਣ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਆ। ਹੁਣ ਕੇਵਲ ਸਿੰਘ ਢਿੱਲੋਂ ਦੀ ਤਰਫਦਾਰੀ ਦੇ ਵਿੱਚ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ, ਨਾਇਬ ਸਿੰਘ ਸੈਣੀ ਵੀ ਸੀ ਤੇ ਕਈ ਹੋਰ ਵੀ ਸੀਗੇ। ਸੋ ਇਸ ਕਰਕੇ ਇਹਨਾਂ ਨੂੰ ਮੌਕਾ ਮਿਲਿਆ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਜਿਵੇਂ ਬੀਜੇਪੀ ਦੀ ਵੈਸੇ ਤਾਂ ਪੱਕੀ ਵੋਟ ਬੈਂਕ ਆਪਾਂ ਹਿੰਦੂ ਭਾਈਚਾਰੇ ਨਹੀਂ ਮੰਨਦੇ ਹੁੰਦੇ ਵੀ ਜਿਹੜੇ ਦੁਕਾਨਦਾਰ ਵਰਗਾ ਜਿਹੜਾ ਬਿਜ਼ਨਸਮੈਨ ਵਰਗਾ, ਪਰ ਇਹਨਾਂ ਨੂੰ ਵੀ ਹੁਣ ਸਿੱਖ ਚਿਹਰਿਆਂ ਦੀ ਯਾਦ ਆਈ ਤੇ ਇਸ ਕਰਕੇ ਜੱਟ ਸਿੱਖ ਭਾਈਚਾਰੇ ਦੇ ਵਿੱਚੋਂ ਇਹ ਬੰਦੇ ਪੱਟੇ ਗਏ। ਯਾਨੀ ਕਿ 4 ਸਾਲ ਪਹਿਲਾਂ ਇਹ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਤੇ ਅੱਜ ਪਤਾ ਲੱਗਾ ਜੀ ਕਿ ਇਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਜੀ।
12: ਟਹਿਣਾ ਸਾਹਿਬ, ਇੱਕ ਖਬਰਾਂ ਤੋਂ ਹਟ ਕੇ ਗੱਲ ਕਿ ਆਮ ਤੌਰ 'ਤੇ ਨਾ ਕਈ ਵਾਰ ਹੁੰਦਾ ਕਿ ਜਿਵੇਂ ਅੱਗ ਲੱਗਣ ਦੀਆਂ ਘਟਨਾਵਾਂ ਨੇ ਜਾਂ ਅੱਗ ਲੱਗਣ ਦਾ, ਇਹਨੂੰ ਵੀ ਕਈ ਸੰਦਰਭਾਂ ਦੇ ਵਿੱਚ ਆਪਾਂ ਲੈ ਲੈਂਦੇ ਹਾਂ ਨਾ ਕਿ ਅੱਗ ਲੱਗਣੀ ਜਾਂ ਤਾਂ ਕਿਤੇ ਅੱਗ ਲੱਗ ਕੇ ਵੈਸੇ ਕਿਸੇ ਦਾ ਸੜਕੇ ਕੋਈ ਸਵਾਹ ਹੋ ਜਾਣਾ ਜਾਂ ਐਵੇਂ ਕਿਸੇ ਨੂੰ ਇਹ ਕਹਿ ਦੇਣਾ ਕਿ ਯਾਰ ਤੈਨੂੰ ਬੜੀ ਅੱਗ ਲੱਗੀ ਹੈ, ਹੈ ਨਾ, ਜਾਂ ਮੈਨੂੰ ਤਾਂ ਸੱਤੀ ਕੱਪੜੀ ਅੱਗ ਲੱਗ ਗਈ ਜਾਂ ਇਹਨੂੰ ਅੱਗ ਲੱਗ ਗਈ। ਜੇ ਇਹਨੂੰ ਅੱਗ ਲੱਗਣ ਨੂੰ ਹੋਰ 2-4 ਵਾਕਾਂ ਦੇ ਵਿੱਚ ਆਪਾਂ ਦੇਖਣਾ ਹੋਵੇ ਤਾਂ ਕਿਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਫਲਾਣਾ ਬੰਦਾ ਜਿੱਤ ਗਿਆ, ਇਹਨੂੰ ਐਵੇਂ ਅੱਗ ਲੱਗੀ ਪਈ ਹੈ, ਤੇ ਕਿਸ ਤਰੀਕੇ ਨਾਲ ਕੋਈ ਜ਼ਿਹਨ ਦੇ ਵਿੱਚ ਆ ਰਿਹਾ ਤੁਹਾਡੇ ਅੱਗ ਲੱਗਣ ਤੋਂ?
13: ਜਿਵੇਂ ਨਾ ਆਪਾਂ ਕਹਿੰਦੇ ਹੁੰਦੇ ਭਾਈ ਵੱਟ ਵੱਟ ਨਿਕਲੇ ਪਏ ਆ, ਵੱਟੋ ਵੱਟ ਤੁਰਿਆ ਚੱਲ, ਠੀਕ ਹੈ ਜੀ, ਅੱਜ ਵੱਟ ਬਹੁਤ ਆ ਮਤਲਬ ਗਰਮੀ ਬਹੁਤ ਆ, ਉਵੇਂ ਹੀ ਅੱਗ ਨੂੰ ਵੀ ਵੱਖ ਵੱਖ ਪ੍ਰਸੰਗਾਂ ਦੇ ਵਿੱਚ ਹੀ ਆ ਵੀ ਉਹਨੂੰ ਬਹੁਤ ਅੱਗ ਲੱਗੀ ਆ, ਆ ਦੇਖੀ ਕਿਤੇ ਅੱਗ ਨਾ ਲਾ ਦੀ, ਉਹ ਅੱਗ ਦਾ ਭਾਂਬੜ ਬਣਿਆ ਪਿਆ, ਮਤਲਬ ਉਹਨੂੰ ਤੁਸੀਂ ਕਿਹੜੇ ਲਹਿਜੇ ਦੇ ਵਿੱਚ ਪੇਸ਼ ਕਰਦੇ ਹੋ? ਗੱਲ ਇਹ ਆ, ਗੱਲ ਉਹੀ ਆ, ਉਹ ਜਿੱਥੇ ਕਿਹੜੀ ਥਾਂ ਤੇ ਜ਼ੋਰ ਦਿੰਦੇ ਆ, ਕਿਹੜੀ ਥਾਂ ਦੇ ਉੱਤੇ ਘਟਾ ਕੇ ਸ਼ਬਦ ਬੋਲਦੇ ਆ, ਕਿਹੜੀ ਥਾਂ ਤੇ ਵਿਸ਼ਰਾਮ ਦਿੰਦੇ ਆ, ਉਹਦੇ ਕਰਕੇ ਉਹਦੇ ਅਰਥ ਬਦਲ ਜਾਂਦੇ ਆ ਜੀ।
12: ਪਹਿਲਾਂ ਸਭ ਤੁਹਾਨੂੰ ਲੱਗਦਾ ਕਿ ਅੱਜ ਕੱਲ ਅੱਗ ਬੁਝਾਉਣ ਵਾਲੇ ਘੱਟ ਆ, ਲਾਉਣ ਵਾਲੇ ਵੱਧ ਆ?
13: ਬਾਈ ਇਹ ਤਾਂ ਕੋਈ ਸ਼ੱਕ ਹੀ ਹੈ ਨੀ, ਪਰ ਜਿਹੜੇ ਅੱਗ ਲਾਉਣ ਵਾਲੇ ਆ ਨਾ ਉਹਨਾਂ ਦੇ ਬਾਰੇ ਗੱਲ ਮਸ਼ਹੂਰ ਆ। ਉਹ ਦੇਖੋ ਜੀ, ਹਰ ਚੀਜ਼ ਦੀ ਕੀਮਤ ਵੱਧ ਗਈ। ਜਿਹੜੀ ਚੀਜ਼ ਅੱਜ ਤੋਂ 10 ਸਾਲ ਪਹਿਲਾਂ 20 ਸਾਲ ਪਹਿਲਾਂ ਮੰਨ ਲਓ 10 ਰੁਪਏ ਦੀ ਸੀ, ਅੱਜ ਉਹ 50 ਰੁਪਏ ਦੀ ਆ, 100 ਰੁਪਏ ਦੀ ਆ। ਪਰ ਜਿਹੜੀ ਅੱਗ ਲਾਉਣ ਵਾਲੀ ਤੀਲਾ ਵਾਲੀ ਡੱਬੀ ਆ ਉਹ ਅੱਜ ਵੀ 2 ਰੁਪਏ ਦੀ ਹੈ ਤੇ ਪਹਿਲਾਂ ਵੀ 2 ਰੁਪਈਆਂ ਦੀ ਹੁੰਦੀ ਸੀ।
12: ਸਿਰੇ ਕਰਤਾ ਤੁਸੀਂ ਗੱਲ ਕਰਕੇ। ਸੋ ਟਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ। ਵੈਦਰ ਤਾਂ ਮੈਨੂੰ ਲੱਗਦਾ ਫਿਰ ਗਰਮੀ ਹੋਣਾ ਅੱਗ ਲਾਈ ਪਈ ਹੋਣੀ ਆ, ਗਰਮੀ ਨੇ ਵੀ ਅੱਗ ਲਾਈ ਪਈ ਹੈ
13: ਪੂਰੀ ਦੀ ਪੂਰੀ। ਬਾਈ ਜੀ ਗਰਮੀ ਪੂਰੀ ਹੈ ਜੀ, ਵੱਟ ਕੱਢ ਗਰਮੀ ਹੈ ਜੀ ਪੰਜਾਬ ਦੇ ਵਿੱਚ, 40 ਡਿਗਰੀ ਟੈਂਪਰੇਚਰ ਅੱਜ ਵੀ ਰਿਹਾ ਜੀ।
12: ਜੀ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
13: ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ,
12: ਬਹੁਤ ਬਹੁਤ ਸ਼ੁਕਰੀਆ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਯੂਟਿਊਬ ਚੈਨਲ ਹੈ ਸਾਡਾ ਸਾਰੰਗ ਸਟੂਡੀਓਜ਼, ਉੱਥੇ ਵੀ ਅਸੀਂ ਨਾਲ ਦੀ ਨਾਲ ਲਾਈਵ ਸਾਡਾ ਚੱਲ ਰਿਹਾ ਸਾਰੰਗ ਸਟੂਡੀਓਜ਼ 'ਤੇ ਵੀ। ਸੋ ਤੁਸੀਂ ਗੱਲਾਂ ਬਾਤਾਂ ਵੀ ਸਾਡੀਆਂ ਮਾਣ ਰਹੇ ਹੋ। ਸੋ ਟਹਿਣਾ ਸਾਹਿਬ ਦੀਆਂ ਖਬਰਾਂ ਨੇ ਜਿਹੜੀਆਂ ਉਹ ਵੀ ਅਸੀਂ ਹੁਣੇ ਕਵਰ ਕਰਕੇ ਹਟੇ ਹਾਂ। ਸੋ ਹੋਰ ਵੀ ਗੱਲਾਂ ਬਾਤਾਂ ਅਸੀਂ ਕਰਾਂਗੇ ਅਤੇ ਸਾਡੀ ਲਾਈਨ ਬਿਲਕੁਲ ਨਾਲ ਦੀ ਨਾਲ ਹੀ ਮਿਲ ਚੁੱਕੀ ਆ ਗੈਰੀ ਵਿਰਕ ਸਾਹਿਬ ਦੇ ਨਾਲ। ਇਮੀਗ੍ਰੇਸ਼ਨ ਬਾਬਤ ਤੁਹਾਡਾ ਕਿਸ ਤਰ੍ਹਾਂ ਦਾ ਕੋਈ ਮਸਲਾ, ਕੋਈ ਸੁਨੇਹਾ ਵਾ ਤੁਸੀਂ ਕਮੈਂਟ ਦੇ ਵਿੱਚ ਵੀ ਸਾਨੂੰ ਦੱਸ ਸਕਦੇ ਹੋ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਗੈਰੀ ਵਿਰਕ ਸਾਹਿਬ ਉਹਨਾਂ ਤੋਂ ਤੁਹਾਡੇ ਹੱਲ ਆ ਜਿਹੜੇ ਉਹ ਲੱਭ ਕੇ ਦਈਏ। ਵਿਰਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
14: ਸ਼ੁਕਰੀਆ ਰਾਜੀਵ ਬਾਜੀ, ਸਾਰੇ ਸਰੋਤਿਆਂ ਨੂੰ ਸੁਰੰਗ ਰੇਡੀਓ ਦੀ ਮਹਿਫਲ, ਵੈਰੀ ਵੈਰੀ ਗੁੱਡ ਆਫਟਰਨੂਨ।
12: ਗੁੱਡ ਆਫਟਰਨੂਨ ਸਰ। ਸੋ ਵਿਰਕ ਸਾਹਿਬ, ਬਹੁਤ ਸਾਰੀਆਂ ਥਾਵਾਂ 'ਤੇ ਅਲੱਗ ਅਲੱਗ ਤਰ੍ਹਾਂ ਦੇ ਇਮੀਗ੍ਰੇਸ਼ਨ ਦੇ ਵਿੱਚ ਵੀ ਜਿਹੜੇ ਨਾ ਬਦਲਾਅ ਆਉਂਦੇ ਰਹਿੰਦੇ ਆ, ਆ ਵੀ ਰਹੇ ਆ, ਪਰ ਅਸੀਂ ਕਈ ਵਾਰ ਅਵੇਅਰ ਹੁੰਦੇ ਹਾਂ, ਕਈ ਵਾਰ ਅਵੇਅਰ ਨਹੀਂ ਵੀ ਹੁੰਦੇ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਡਿਪੋਰਟ ਵੀ ਹੋ ਰਿਹਾ ਅਤੇ ਮੈਂ ਸੁਣਿਆ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਆਇਆ ਸੀ ਕਿ ਇੰਨੇ ਸਾਲ ਤੋਂ ਇੰਨੇ ਸਾਲ ਦੇ ਵਿੱਚ ਜੇ ਤੁਸੀਂ ਆਏ ਹੋ ਤਾਂ ਰਿਫਿਊਜ਼ੀ ਜੇ ਲਾਉਣਾ ਚਾਹੁੰਦੇ ਉਹਦੇ ਲਈ ਵੀ ਇਹਨਾਂ ਨੇ ਕਾਫੀ ਕੰਡੀਸ਼ਨ ਹਾਰਡ ਕਰਤੀਆਂ। ਇਹ ਨਹੀਂ ਹੈ ਕਿ ਜੇ ਤੁਸੀਂ ਹੁਣ ਪੜ੍ਹਾਈ ਪੂਰੀ ਕਰ ਲਈ ਜਾਂ ਉਸ ਤੋਂ ਬਾਅਦ ਵਰਕ ਪਰਮਿਟ ਲੈ ਲਿਆ, 4-5 ਸਾਲ ਹੋ ਗਏ, ਹੁਣ ਤੁਹਾਡਾ ਹੋਰ ਨਹੀਂ ਕੁਛ ਬਣਿਆ ਤਾਂ ਤੁਸੀਂ ਫਿਰ ਕਹਿਤਾ ਕਿ ਚਲੋ ਜੀ ਹੁਣ ਆਪਾਂ ਰਿਫਿਊਜ਼ੀ ਲਾ ਲਈਏ, ਤਾਂ ਉਹਦੇ ਉਹ ਕਾਫੀ ਕੁਐਸਚਨਿੰਗ ਹੁੰਦੀ ਹੈ। ਇੱਦਾਂ ਨਹੀਂ ਹੈ ਕਿ ਉਹਦੇ ਲਈ ਵੀ ਕੋਈ ਟਾਈਮ ਪੀਰੀਅਡ, ਕੋਈ ਗਾਈਡਲਾਈਨਸ ਹੈਗੀਆਂ ਜੀ?
14: ਬਿਲਕੁਲ ਰਾਜੀਵ ਭਾਈ, ਜਿਹੜਾ ਬਿੱਲ C-12 ਜਦੋਂ ਦਾ ਇੰਪਲੀਮੈਂਟ ਹੋ ਚੁੱਕਾ, ਸੋ ਉਹਦੇ ਨਾਲ ਜਿਹੜਾ IR ਡਿਪਾਰਟਮੈਂਟ ਦੇ ਕੋਲ, ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੋਲ ਜਿਹੜੀਆਂ ਬਰਾਡ ਪਾਵਰਸ ਆ ਚੁੱਕੀਆਂ ਨੇ। ਜਿਹੜਾ ਰਿਫਿਊਜੀ ਵਾਲਾ ਤੁਸੀਂ ਪ੍ਰੋਗਰਾਮ ਬਾਰੇ ਗੱਲ ਕੀਤੀ ਹੈ, ਬਿਲਕੁਲ ਜਿੰਨੀਆਂ ਵੀ ਐਪਲੀਕੇਸ਼ਨਾਂ ਉਹਨਾਂ ਇੰਡੀਵਿਜੁਅਲ ਦੀਆਂ ਲੱਗੀਆਂ ਹੋਈਆਂ ਨੇ, ਜਿਹੜੇ 2020 ਤੋਂ ਇੱਕ ਸਾਲ ਆਉਣ ਤੋਂ ਬਾਅਦ, ਇੱਕ ਸਾਲ ਤੋਂ ਬਾਅਦ ਲਾਈਆਂ ਨੇ। ਪਹਿਲਾਂ ਕੀ ਹੁੰਦਾ ਸੀ ਕਿ ਤੁਸੀਂ ਇੱਥੇ ਕਿਸੇ ਵੀ ਵੀਜ਼ੇ 'ਤੇ ਪਹੁੰਚ ਗਏ, ਵਿਜ਼ਟਰ ਵੀਜ਼ੇ 'ਤੇ ਆ ਗਏ ਖਾਸ ਕਰਕੇ, ਜਾਂ ਕੋਈ ਹੋਰ ਹਾਲਾਤ ਬਣੇ, ਤੁਸੀਂ ਜਦੋਂ ਜੀ ਕੀਤਾ ਰਿਫਿਊਜੀ ਕਲੇਮ ਕਰਤਾ ਤਾਂ ਉਹ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਨੂੰ ਅਸੈਪਟ ਵੀ ਕਰਦੇ ਸੀਗੇ, ਉਸ ਤੋਂ ਅੱਗੇ ਉਹਨੂੰ ਪ੍ਰੋਸੈਸ ਵੀ ਕਰਦੇ ਸੀਗੇ। ਹੁਣ ਪਹਿਲਾਂ ਹੀ ਜਿਹੜੀਆਂ ਐਪਲੀਕੇਸ਼ਨਾਂ ਜੇ ਤੁਸੀਂ ਇੱਕ ਸਾਲ ਕੈਨੇਡਾ ਪਹੁੰਚਣ ਤੋਂ ਬਾਅਦ ਰਿਫਿਊਜੀ ਕਲੇਮ ਕੀਤਾ ਹੋਇਆ ਜਿਹਨਾਂ ਨੇ, ਉਹ ਸਾਰੇ ਦੇ ਸਾਰੇ ਕਲੇਮ ਜਿਹੜੇ ਨੇ ਐਪਲੀਕੇਸ਼ਨ ਕੈਂਸਲ ਹੋਣੇ ਸ਼ੁਰੂ ਹੋ ਚੁੱਕੀਆਂ ਨੇ। ਉਹਦੇ ਨਾਲ ਨਾਲ CBSA ਕੋਲ ਵੀ ਉਹਨਾਂ ਦੀਆਂ ਫਾਈਲਸ ਜਾ ਰਹੀਆਂ ਨੇ, ਰਿਮੂਵਲ ਆਰਡਰ, ਡਿਪਰਚਰ ਆਰਡਰ ਸਭ ਉਹਨਾਂ ਨੂੰ ਜਾਰੀ ਹੋਣਗੇ। ਸੋ ਇਹ ਇੱਕ ਜਿਹੜਾ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਦੇ ਵਿੱਚ ਜਿਹੜਾ ਵੱਡੀ ਤਬਦੀਲੀ ਹੋਈ ਹੈ, ਸੋ ਇਹ ਖਾਸ ਕਰਕੇ ਜਿਹੜਾ ਪ੍ਰੋਗਰਾਮ ਦੀ ਅਬਿਊਜ਼ ਹੋ ਰਹੀ ਸੀ ਕਿ ਜਿਹੜਾ ਕੋਈ ਜੈਨੂਇਨ ਰਿਫਿਊਜੀ ਨਹੀਂ ਵੀ ਹੈਗਾ, ਵਲਨਰੇਬਲ ਪਰਸਨ ਨਹੀਂ ਵੀ ਹੈਗਾ, ਉਹ ਸਾਰੇ ਹੀ ਹਜ਼ਾਰਾਂ ਦੀ ਤਾਦਾਦ 'ਚ, ਲੱਖਾਂ ਦੀ ਤਾਦਾਦ 'ਚ ਤੁਸੀਂ ਸਟੱਡੀ ਪਰਮਿਟ 'ਤੇ ਆ ਕੇ, ਉਦੋਂ ਬਾਅਦ ਤੁਹਾਡਾ ਟਰੈਕ ਖਤਮ ਹੋਇਆ, ਤੁਸੀਂ ਜਿਹੜੀਆਂ ਇੱਧਰ ਉੱਧਰ ਸਲਾਹਾਂ ਲੈ ਕੇ, ਜਿਹੜੀਆਂ ਕਿ ਗਲਤ ਸਲਾਹਾਂ ਲੈ ਕੇ ਤੁਸੀਂ ਰਿਫਿਊਜੀ ਕਲੇਮ ਕਰਤਾ, ਉਹੀ ਐਪਲੀਕੇਸ਼ਨਾਂ ਹਜ਼ਾਰਾਂ ਵਿੱਚ ਹੀ ਨੇ ਰਾਜੇ ਭਾਈ, ਜਿਹੜੀਆਂ ਹੁਣ ਕੈਂਸਲ ਹੋ ਰਹੀਆਂ ਨੇ। ਬਿਲਕੁਲ, ਉਹਦੇ ਨਾਲ ਨਾਲ ਹੋਰ ਵੱਡੀਆਂ ਤਬਦੀਲੀਆਂ ਜਿਹੜੀਆਂ ਹੋਈਆਂ ਨੇ, ਆਉਣ ਵਾਲੇ ਮਹੀਨਿਆਂ 'ਚ ਜਿਹੜਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਬੰਦ ਹੋਣ ਜਾ ਰਿਹਾ, ਇੱਕ ਜਿਹੜੇ ਵੀ ਕੰਪੋਨੈਂਟ 4 ਪ੍ਰੋਗਰਾਮ ਚੱਲਦੇ ਸੀਗੇ, ਇਹਦੀ ਜਗ੍ਹਾ ਇੱਕ ਨਵਾਂ ਜਿਹੜਾ ਕੰਪੋਨੈਂਟ ਪ੍ਰੋਗਰਾਮ ਖੁੱਲ੍ਹੇਗਾ। ਸੋ ਖਾਸ ਕਰਕੇ ਵਿਦਿਆਰਥੀ ਭੈਣ ਭਰਾ ਵਾਸਤੇ ਵੱਡਾ ਇੱਕ ਮੁੱਦਾ ਬਣ ਚੁੱਕਾ ਕਿ ਜਿਹੜੇ ਹਜੇ ਪੜ੍ਹ ਰਹੇ ਨੇ ਜਾਂ ਗ੍ਰੈਜੂਏਟ ਹੋ ਚੁੱਕੇ ਨੇ, PG ਵਰਤਣ ਦੇ ਜਾਣਗੇ, ਉਹਨਾਂ ਦੀ ਐਲੀਜੀਬਿਲਟੀ ਟੂ PR ਕਿੱਦਾਂ ਬਣਨੀ ਹੈ, ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਸਟਰਗਲ ਰਹੇਗੀ। ਪਰ ਉਹਦੇ ਨਾਲ ਨਾਲ ਜੇ ਤੁਸੀਂ ਸਹੀ ਸਮੇਂ 'ਤੇ ਸਹੀ ਜਾਣਕਾਰੀ ਸਹੀ ਕੌਂਸਲ ਦੇ ਕੋਲ ਲੈਣ ਆ ਜਾਂਦੇ ਹੋ, ਤਾਂ ਤੁਹਾਨੂੰ ਪਾਥਵੇ ਟੂ PR ਦਾ ਸਟੈਪ ਬਾਏ ਸਟੈਪ ਗਾਈਡੈਂਸ ਦਿੱਤੀ ਜਾਏਗੀ। ਉਹਦੇ ਨਾਲ ਨਾਲ ਤੁਸੀਂ ਆਪਣੇ ਉਸ ਸਫ਼ਰ ਦੇ ਮੋਰਚੇ ਫਤਿਹ ਵੀ ਕਰਦੇ ਨਜ਼ਰ ਆਉਂਗੇ। ਸੋ ਬਿਲਕੁਲ ਜਿਹੜੀ ਤੁਹਾਡੀ ਇਹ ਹੁਣ ਬਹੁਤ ਹਜ਼ਾਰਾਂ ਹੀ ਇੰਡੀਵਿਜੁਅਲ ਨੇ ਜਿਹਨਾਂ ਨੂੰ CBSA ਤੋਂ ਕਾਲ ਇਨ ਨੋਟਿਸ ਆ ਰਹੇ ਨੇ, ਕਈ ਇੱਦਾਂ ਦੇ ਐਪਲੀਕੈਂਟਸ ਨੇ, ਕੱਲ੍ਹ ਪਰਸੋਂ ਕਾਲਾਂ ਜਿੱਦਾਂ ਉਹਦੀਆਂ ਆਈਆਂ ਨੇ ਕਿ ਉਹਨਾਂ ਦੀਆਂ ਰਿਫਿਊਜੀ ਐਪਲੀਕੇਸ਼ਨਾਂ ਕੁਛ ਮਹੀਨੇ ਪਹਿਲਾਂ ਹੀ ਉਹਨਾਂ ਨੇ ਲਾਈਆਂ ਸੀਗੀਆਂ, ਜਿਹੜੀਆਂ ਕਿ ਉਹਨਾਂ ਨੂੰ ਵਾਪਸ ਐਪਲੀਕੇਸ਼ਨ ਕਲੋਜ਼ ਦੇ ਜਾਂ ਸਸਪੈਂਡ ਦੇ ਨੋਟਿਸ ਆ ਚੁੱਕੇ ਨੇ। ਸੋ ਉਹ ਸਾਰਾ ਅੱਗੇ ਫਰਦਰ ਪ੍ਰੋਸੈਸ ਜਿਹੜਾ ਚੱਲਣਾ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜੀ ਅਬਿਊਜ਼ ਆਫ ਸਿਸਟਮ ਹੋ ਰਹੀ ਸੀ, ਡਿਪਾਰਟਮੈਂਟ ਨੇ ਤਬਦੀਲੀਆਂ ਦੇ ਨਾਲ ਉਹਨੂੰ ਰੋਕਣ ਦੀ ਇੱਕ ਸਹੀ ਉਪਰਾਲਾ ਕੀਤਾ, ਤਾਂ ਕਿ ਜਿਹੜਾ ਇਮੀਗ੍ਰੇਸ਼ਨ ਅਦਾਰਾ ਜਾਂ ਕੈਨੇਡਾ ਦੀ ਇਮੀਗ੍ਰੇਸ਼ਨ ਹੈ, ਉਹਦੀ ਕ੍ਰੈਡੀਬਿਲਟੀ ਬਣੀ ਰਹੇ, ਜਿਹੜੀ ਪਹਿਲਾਂ ਵੀ ਚੱਲਦੀ ਸੀ ਤੇ ਅੱਗੇ ਵੀ ਚੱਲਦੀ ਰਹੇ।
12: ਅੱਛਾ, ਇੱਕ ਚੀਜ਼ ਹੋਰ ਦੱਸੋ ਕਿ ਜੇਕਰ ਵਰਕ ਪਰਮਿਟ ਹੈ ਤਾਂ, ਜਾਂ ਓਪਨ ਵਰਕ ਪਰਮਿਟ ਕਹਿ ਲਓ ਜਾਂ ਵਰਕ ਪਰਮਿਟ ਕਹਿ ਲਓ ਹੈ, ਤਾਂ ਕੀ ਅੱਗੇ ਹੁੰਦਾ ਸੀ ਕਿ ਤੁਸੀਂ ਕੋਈ ਬਿਜ਼ਨਸ ਜੇਕਰ ਇੱਥੇ ਖਰੀਦ ਲੈਂਦੇ ਹੋ, ਕੋਈ ਬਿਜ਼ਨਸ ਖਰੀਦਦੇ ਹੋ, ਤਾਂ ਉਹ ਹੁੰਦਾ ਸੀ ਕੋਈ ਫੈਮਿਲੀ ਦੇ ਲਈ ਵੀਜ਼ਾ, ਮੇਰਾ ਖਿਆਲ ਉਹ ਵੀ ਕੋਈ ਪ੍ਰੋਗਰਾਮ ਚੱਲਦਾ ਹੁੰਦਾ ਸੀ ਕਿ ਪੂਰੀ ਦੀ ਪੂਰੀ ਫੈਮਿਲੀ ਨੂੰ ਵੀਜ਼ਾ ਲੱਗ ਜਾਂਦਾ ਸੀ ਜੇਕਰ ਤੁਸੀਂ ਅਲੱਗ ਅਲੱਗ ਵਿੱਚ ਚਾਹੇ ਉਹ ਕੋਈ ਸਟੋਰ ਖੋਲ੍ਹ ਲੈਂਦਾ ਜਾਂ ਕੁਛ ਕਰ ਲੈਂਦਾ, ਕਿ ਉੱਦਾਂ ਦੀ ਕੋਈ ਹੈ ਕਿ ਬੰਦੇ ਨੂੰ ਉਹ ਪੀ ਆਰ ਲਈ ਮਿਲ ਜਾਵੇ ਵਿਦ ਫੈਮਿਲੀ, ਜਾਂ ਨਹੀਂ ਹੁਣ ਉੱਦਾਂ ਦੀ ਕੋਈ ਚੀਜ਼ ਨਹੀਂ ਹੈ? ਅੱਗੇ ਮੇਰਾ ਖਿਆਲ ਇਹ ਵੀ ਹੁੰਦਾ ਸੀ ਕਿ ਤੁਸੀਂ ਇੰਨੇ ਕੁ ਡਾਲਰ ਆ ਜਿਹੜੇ ਉਹ ਸਰਕਾਰ ਕੋਲ ਜਮ੍ਹਾਂ ਕਰਾ ਦਿਓ ਜੀ, ਅਤੇ ਉਸ ਇੰਨੇ ਸਾਲਾਂ ਬਾਅਦ ਤੁਹਾਨੂੰ ਵਾਪਸ ਮਿਲ ਜਾਣਗੇ ਤਾਂ ਤੁਸੀਂ ਪੂਰੀ ਫੈਮਿਲੀ ਦੇ ਨਾਲ ਪੀ ਆਰ ਹੋ ਸਕਦੇ ਹੋ। ਉੱਦਾਂ ਦਾ ਕੋਈ ਉਹ ਚੱਲ ਰਿਹਾ ਜਾਂ ਨਹੀਂ ਜੀ?
14: ਜਿਹੜੀ ਓਨਟੈਰੀਓ ਦੀ ਗੱਲ ਕਰੀਏ ਬਾਈ ਜੀ, ਉਹ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਬੰਦ ਕੀਤੇ, ਬੰਦ ਹੋ ਚੁੱਕੇ ਨੇ ਕਈ ਸਾਲਾਂ ਤੋਂ। ਔਰ ਹੋਰ ਕਈ ਪ੍ਰੋਵਿੰਸਸ ਹੈਗੇ ਨੇ ਜਿੱਥੇ ਤੁਸੀਂ ਐਜ਼ ਏ ਐਂਟਰਪ੍ਰੈਨਰ ਤੁਸੀਂ ਇੱਦਾਂ ਦਾ ਕੋਈ ਬਿਜ਼ਨਸ ਵਗੈਰਾ ਬਾਏ ਕਰਦੇ ਹੋ ਜਾਂ ਉਹਦੇ 'ਚ ਆਪਣੀ ਪਾਰਟਨਰਸ਼ਿਪ ਕਰਦੇ ਹੋ ਜਾਂ ਕਿਸੇ ਨੂੰ ਫੁੱਲ ਟਾਈਮ ਇੰਪਲੋਈ ਕਰਦੇ ਹੋ, ਤੇ ਉਹ ਦੂਸਰੇ ਪ੍ਰੋਵਿੰਸਸ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਨੇ। ਪਰ ਖਾਸ ਕਰਕੇ ਓਨਟੈਰੀਓ ਦੀ ਗੱਲ ਕਰੀਏ, ਇੱਥੇ ਬਿਲਕੁਲ ਇੱਦਾਂ ਦਾ ਕੋਈ ਪ੍ਰੋਗਰਾਮ ਨਹੀਂ ਚੱਲ ਰਿਹਾ। ਔਰ ਜਿਹੜਾ ਸਟਰਗਲ ਹੈਗਾ ਪੀ ਆਰ ਹੋਣ ਦਾ, ਉਹ ਹੁਣ ਹੋਰ ਜ਼ਿਆਦਾ ਔਖਾ ਹੋ ਚੁੱਕਾ ਹੈ। ਪਰ ਗੱਲ ਇਹ ਹੈ ਕਿ ਫਿਰ ਵੀ ਤੁਸੀਂ ਜਦੋਂ ਇਮੀਡੀਏਟਲੀ ਆਪਣਾ ਸਟੈਪ ਬਾਏ ਸਟੈਪ ਪਹਿਲੇ ਦਿਨ ਤੋਂ ਹੀ ਗਾਈਡੈਂਸ ਲੈ ਕੇ ਚੱਲੋ, ਐਡਵਾਈਸ ਲੈ ਕੇ ਚੱਲੋ। ਔਰ ਕਈ ਜਿਵੇਂ ਇੱਧਰੋਂ ਸਲਾਹ ਲੈ ਲਈ ਜਾਂ ਉੱਧਰੋਂ ਸਲਾਹ ਲੈ ਲਈ ਜਾਂ ਜਿੱਥੇ ਸੌਖਾ ਲੱਗਿਆ ਉੱਥੋਂ ਜਾਂ ਸੋਸ਼ਲ ਮੀਡੀਆ ਤੋਂ ਸੁਣ ਲਿਆ ਜਾਂ ਇੱਧਰੋਂ ਸੁਣ ਲਿਆ, ਉਹ ਚੀਜ਼ਾਂ ਬਿਲਕੁਲ ਤੁਹਾਨੂੰ ਇੱਕ ਜਿਵੇਂ ਕਹਿ ਦਿਓ ਕਿ ਤੁਹਾਡਾ ਜੋ ਇੱਕ ਸਟੈਪ ਹੈਗਾ ਉਹ ਡੈਮੇਜ ਹੀ ਹੁੰਦਾ, ਹੋ ਵੀ ਰਿਹਾ ਬਹੁਤ ਸਾਰਿਆਂ ਦਾ ਹੋਇਆ। ਔਰ ਕਈ ਵਾਰ ਤੁਸੀਂ ਉੱਥੋਂ ਸਿੱਧੇ ਬਹੁਤ ਸਾਰੇ ਐਪਲੀਕੈਂਟਸ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਐਲ ਐਮ ਆਈ ਦੇ ਉੱਤੇ ਵਰਕ ਪਰਮਿਟ ਲੈ ਕੇ, ਪਰ ਪਹੁੰਚਣ ਤੋਂ ਬਾਅਦ ਕੁਛ ਦਿਨਾਂ ਤੋਂ ਬਾਅਦ ਨਾ ਕੋਈ ਇੰਪਲੋਇਰ ਦੀ ਅਪਰੋਚ ਹੈ, ਨਾ ਕੋਈ ਉਹਨਾਂ ਦੀ ਜੋਬ ਹੈ, ਨਾ ਉਹਨਾਂ ਦਾ ਫਰਦਰ ਸਿਸਟਮ ਹੈ। ਉਹਨਾਂ ਵਾਸਤੇ ਵਲਨਰੇਬਲ ਵਰਕ ਪਰਮਿਟ ਦੀ ਐਪਲੀਕੇਸ਼ਨ ਕਰਨੀ ਬਣਦੀ ਹੈ, ਜਿਹਦੇ 'ਚ ਐਕਸਪਲੇਨ ਕੀਤਾ ਜਾਂਦਾ ਕਿ ਇਹਨਾਂ ਨਾਲ ਅਬਿਊਜ਼ ਹੋਈ ਹੈ, ਇੰਪਲੋਇਰ ਨੇ ਧੱਕਾ ਦਿੱਤਾ। ਸੋ ਇੱਦਾਂ ਦਾ ਬਾਜੀ ਪ੍ਰੋਗਰਾਮ ਕੋਈ ਨਹੀਂ ਹੈਗਾ। ਬਟ ਜਿਹੜੇ ਵੀ ਇੰਡੀਵਿਜੁਅਲ ਨੇ ਆਪਣਾ ਅਸੈਸਮੈਂਟ ਕਰਾਓ, ਜੋ ਤੁਹਾਡੀ ਸਿਚੁਏਸ਼ਨ ਹੈ ਉਹਦੇ ਆਧਾਰ ਤੇ ਕੀ ਤੁਹਾਡੀ ਅਸੈਸਮੈਂਟ ਹੋ ਸਕਦੀ ਹੈ, ਕਿੱਦਾਂ ਕਿੱਦਾਂ ਸਟੈਪ ਜਬ ਤੁਸੀਂ ਆਪਣੀ ਪੀ ਆਰ ਤੁਹਾਡੀ ਅਲੀਜੀਬਿਲਟੀ ਬਣਦੀ ਹੈ ਤਾਂ ਕਿਵੇਂ, ਜੇ ਨਹੀਂ ਬਣਦੀ ਤਾਂ ਫਰਦਰ ਫਿਰ ਕੀ ਕਰਨਾ ਚਾਹੀਦਾ?
12: ਬਾਈ ਇੱਕ ਚੀਜ਼ ਦੱਸੋ ਕਿ ਜਿਹੜੇ ਹੁਣ ਵਰਕ ਪਰਮਿਟ ਦੇ ਨੇ ਜਾਂ ਓਪਨ ਵਰਕ ਪਰਮਿਟ ਦੇ ਨੇ, ਅਤੇ ਉਹਨਾਂ ਨੂੰ ਫਿਰ ਐਲ ਐਮ ਆਈ ਏ ਜੇ ਲੈ ਲੈਂਦੇ ਆ, ਪਹਿਲਾਂ ਤਾਂ ਉਹ ਹੁਣ ਉਹਦੀਆਂ ਕਾਫੀ ਗਾਈਡਲਾਈਨਸ ਨੇ, ਫਿਰ ਉਹਨਾਂ ਦਾ ਕੀ ਹੱਲ ਆ? ਵੀ ਉਹਨਾਂ ਨੂੰ ਵਾਪਸ ਜਾਣਾ ਪਊਗਾ ਤੁਹਾਨੂੰ ਕੀ ਲੱਗਦਾ, ਕਿ ਜਾਂ ਹੋਰ ਰਾਹ ਕਈ ਹੁੰਦੇ ਆ ਕਿ ਲੀਗਲੀ ਤਰੀਕੇ ਨਾਲ ਤੁਸੀਂ ਕਿਵੇਂ ਪੱਕੇ ਹੋ ਸਕਦੇ ਹੋ ਭਾਈ, ਜੇਕਰ ਫਿਰ ਤੁਸੀਂ ਸਟੱਡੀ ਲੈ ਸਕਦੇ ਹੋ ਜਾਂ ਤੁਸੀਂ ਕੀ ਕਰ ਸਕਦੇ ਹੋ? ਉਹਦੇ ਲਈ ਮੈਂ ਚਾਹਾਂਗਾ ਕਿ ਵਨ ਔਨ ਵਨ ਤੁਸੀਂ ਬਾਈ ਉਹਨਾਂ ਕੋਲ ਜਾਓ, ਬੈਠ ਕੇ ਗੱਲਬਾਤ ਕਰੋ। ਇਹਨਾਂ ਦੀਆਂ ਫੀਸਾਂ ਘੱਟ ਅਤੇ ਅਸੀਸਾਂ ਵੱਧ, ਇੱਕ ਸਲੋਗਨ ਇਹਨਾਂ ਦਾ ਹੁਣ ਤੱਕ ਚੱਲਦਾ ਅਤੇ ਇੱਦਾਂ ਹੀ ਚੱਲਦਾ ਰਹਿਣਾ। ਸੋ ਉਹਨਾਂ ਦੇ ਲਈ ਬਾਈ ਰਾਹ ਬੰਦ ਹੋ ਰਹੇ ਨੇ, ਵਾਪਸ ਮੁੜਨਾ ਪਊਗਾ। ਸਾਲ ਦੇ ਵਿੱਚ ਕਿੰਨੇ ਕੁ ਬੰਦਿਆਂ ਨੂੰ ਵਾਪਸ ਭੇਜਣ ਦੀ ਇਹਨਾਂ ਦੀਆਂ ਤਿਆਰੀਆਂ ਨੇ, ਅਤੇ ਜਾਂ ਕੋਈ ਹੋਰ ਰਸਤਾ ਹੁੰਦਾ ਉਹਨਾਂ ਲਈ ਵੀ?
14: ਜਿਹੜਾ ਬਾਜੀ ਹੁਣ ਪਹਿਲਾਂ ਕੀ ਸੀਨ ਸੀ, ਹੁਣ ਇੱਥੇ ਮੈਂ ਐਗਜ਼ਾਮਪਲ ਦਿੰਦਾ ਕਿ ਜਿਹੜੀਆਂ ਐਕਸਪ੍ਰੈਸ ਐਂਟਰੀ 'ਚ ਫਾਈਲਸ ਲੱਗੀਆਂ ਹੋਈਆਂ ਨੇ ਪਿਛਲੇ ਸਾਲ ਜਾਂ ਡੇਢ ਸਾਲ ਤੋਂ ਪਹਿਲਾਂ ਦੀਆਂ, ਔਰ ਜਿਹੜੇ ਐਪਲੀਕੈਂਟ ਅਤੇ ਉਹਦਾ ਸਪਾਊਸ ਵੀ ਇੱਥੇ ਸੀਗੇ, ਤਾਂ ਨੋਨ ਸਪਾਊਸ ਨੂੰ ਨੋਨ ਕੰਪਨੀ ਕਰਕੇ ਉਹਨਾਂ ਦੇ ਜਿਹੜਾ ਸਕੋਰ ਸੀਗਾ ਉਹਦੇ ਆਧਾਰ 'ਤੇ ਆਈ ਟੀ ਆਈ ਮਿਲੀ ਹੋਈ ਹੈ। ਹੁਣ ਉਹ ਸਾਰੀਆਂ ਫਾਈਲਾਂ ਦੀ ਬਾਕੀ ਸਾਰੇ ਐਲੀਜੀਬਿਲਟੀ ਦਾ ਕੰਪੋਨੈਂਟਸ ਉਹਨਾਂ ਦੇ ਸਾਰੇ ਐਲੀਜੀਬਲ ਨੇ, ਓਕੇ ਨੇ, ਉਹਨਾਂ ਦੇ ਕੋਈ ਕੁਸ਼ਚਨ ਮਾਰਕ ਨਹੀਂ ਹੈਗਾ। ਹੁਣ ਆਫਿਸਰ ਕੀ ਕਰ ਰਿਹਾ, ਜਦੋਂ ਦਾ ਬਿੱਲ C-12 ਪਾਸ ਹੋਇਆ ਇਹਦੇ ਨਾਲ ਬਰਾਡਰ ਪਾਵਰਸ ਕਰਕੇ, ਪਹਿਲਾਂ ਜਦੋਂ ਐਕਸਪਲੇਨੇਸ਼ਨ ਅਸੀਂ ਆਪਣੇ ਕਲਾਇੰਟਸ ਦੀ ਉੱਥੇ ਭੇਜਦੇ ਸੀ ਇਹਦਾ ਸਪਾਊਸ ਨੂੰ ਨੋਨ ਕੰਪਨੀ ਕਿਉਂ ਕੀਤਾ, ਉਹ ਓਨੀ ਕੁ ਸਿੰਪਲ ਐਕਸਪਲੇਨੇਸ਼ਨ ਮੰਨ ਲੈਂਦੇ ਸੀਗੇ। ਪਰ ਰਾਈਟ ਨਾਓ ਜਿਹੜਾ ਨੋਨ ਕੰਪਨੀ ਵਾਲਾ ਕੋਈ ਵੀ ਐਪਲੀਕੇਸ਼ਨ ਗਈ ਹੋਈ ਆ, ਸਾਰਿਆਂ ਉੱਤੇ PFL ਆ ਰਹੀ ਹੈ, ਪ੍ਰੋਸੀਜਰ ਫੇਅਰਨੈਸ ਲੈਟਰ ਆਉਂਦੀ ਹੈ। ਆਫਿਸਰ ਇਹ ਪੁੱਛਦਾ ਕਿ ਤੁਸੀਂ ਨੋਨ ਕੰਪਨੀ ਕਿਉਂ ਕੀਤਾ, ਕੀ ਰੀਜ਼ਨ ਹੈ? ਔਰ ਸਾਡੇ ਹੁਣ ਪਿਛਲੇ ਦੋ ਹਫ਼ਤਿਆਂ 'ਚ 3 ਕਲਾਇੰਟ ਨੇ ਜਿਹਨਾਂ ਨੂੰ PFL ਆਉਣ ਤੋਂ ਬਾਅਦ ਫਾਈਲਸ ਰਿਫਿਊਜ਼ ਹੋਈਆਂ ਨੇ। ਹੁਣ ਰੀਜ਼ਨ ਉਹਨਾਂ ਦੇ ਬਹੁਤ ਜੈਨੂਅਨ ਰੀਜ਼ਨ ਸੀਗੇ, ਕਈ ਹੰਟੇਰਿੰਗ ਗਰਾਊਂਡ ਵੀ ਸੀਗੇ, ਕਈ ਪਿੱਛੇ ਕੋਈ ਉਹਨਾਂ ਦਾ ਰਿਲੇਟਿਵ ਬਿਮਾਰ ਸੀ ਉਹਦੀ ਟੇਕਰ ਕਰਨ ਵਾਸਤੇ ਜਾਣਾ ਪਏਗਾ। ਕਿ ਕਹਿਣ ਤੋਂ ਭਾਵ ਕਿ ਆਫਿਸਰ ਹੁਣ ਇਹ ਚੀਜ਼ਾਂ ਉੱਤੇ ਵੀ ਆ ਚੁੱਕੇ ਨੇ, ਜਿਹੜਾ ਕਿ ਹਰ ਕਿਸੇ ਨੇ ਉਹਦਾ ਲਾਹਾ ਲਿਆ ਸੀ ਕਿ ਦੋਨੋਂ ਇਕੱਠੇ ਇੱਥੇ ਹੈਗੇ ਨੇ, ਪੁਆਇੰਟਸ ਨੋਨ ਕੰਪਨੀ ਕਰਕੇ ਬਣ ਗਏ, ਪਹਿਲਾਂ ਇਹਨਾਂ ਨੂੰ ਉਹ ਬਾਦਰ ਹੀ ਨਹੀਂ ਕਰਦੇ ਸੀ, ਹੁਣ ਉਹਦੇ ਉੱਤੇ ਵੀ ਰਿਫਿਊਜ਼ਲ ਆ ਰਹੀ ਹੈ। ਦੂਜੇ ਪਾਸੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਐਲ ਐਮ ਈ ਏ ਦੇ ਜਿਹੜੇ ਭਾਜੀ ਰੂਲਸ ਚੇਂਜ ਹੋ ਚੁੱਕੇ ਨੇ, ਐਲ ਐਮ ਈ ਵੀ ਸੌਖੀ ਪ੍ਰੋਸੈਸਿੰਗ ਨਹੀਂ ਹੁੰਦੀ, ਹਾਈ ਵੇਜ ਰੇਟ 'ਤੇ ਹੀ ਐਲ ਐਮ ਈ ਅਪਰੂਵ ਹੋਣੀ ਹੈ। ਔਰ ਉਹ ਵੀ ਕੁਛ ਸੋਚਣ ਲਈ ਘੱਟੋ ਘੱਟ ਤੁਸੀਂ 8-10 ਮਹੀਨੇ ਪਹਿਲਾਂ ਹੀ ਆਪਣਾ ਪਲਾਨ ਬਣਾਓ, ਇਹ ਨਾ ਹੋਵੇ ਕਿ ਜਦੋਂ ਤੁਹਾਨੂੰ ਐਪਲੀਕੇਸ਼ਨ ਇੱਧਰੋਂ ਕਿਸੇ ਨੈਗੇਟਿਵ ਪਾਥ 'ਤੇ ਜਾ ਰਹੀ ਹੈ, ਉਹਦਾ ਡਿਸੀਜ਼ਨ ਤੁਹਾਡੇ ਪੱਖ 'ਚ ਨਹੀਂ ਆ ਰਿਹਾ, ਉਦੋਂ ਸੋਚੋਗੇ ਤਾਂ ਉਦੋਂ ਟਾਈਮ ਹੀ ਨਹੀਂ ਹੁੰਦਾ ਤੁਸੀਂ ਜਦੋਂ ਆਊਟ ਆਫ ਸਟੇਟਸ ਹੋ ਗਏ। ਤਾਂ ਜੇ ਐਲ ਐਮ ਈ ਤੁਹਾਨੂੰ ਇੰਪਲੋਇਰ ਐਲ ਐਮ ਈ ਕਰਵਾ ਵੀ ਦਿੰਦਾ, ਤਾਂ ਤੁਸੀਂ ਵਰਕ ਪਰਮਿਟ ਦੀ ਐਪਲੀਕੇਸ਼ਨ ਤਾਂ ਹੀ ਲਗਾਓਗੇ ਜੇ ਤੁਹਾਡਾ ਇੱਥੇ ਵਰਕ ਪਰਮਿਟ ਦਾ ਘੱਟੋ ਘੱਟ ਸਟੇਟਸ ਹੋਏਗਾ। ਜੇ ਤੁਸੀਂ TRV 'ਤੇ ਹੈਗੇ ਹੋ ਤਾਂ ਵੀ ਤੁਸੀਂ ਕੈਨੇਡਾ 'ਚ ਬੈਠ ਕੇ ਉਸ ਐਲ ਐਮ ਈ ਦੇ ਆਧਾਰ 'ਤੇ ਆਪਣੀ ਵਰਕ ਪਰਮਿਟ ਦੀ ਐਪਲੀਕੇਸ਼ਨ ਨਹੀਂ ਲਗਾ ਸਕਦੇ। ਸੋ ਕਹਿਣ ਤੋਂ ਭਾਵ ਕਿ ਬਹੁਤ ਵੱਡੀਆਂ ਤਬਦੀਲੀਆਂ ਹੋ ਚੁੱਕੀਆਂ ਨੇ, ਜਾਣਕਾਰੀ ਉਹਨਾਂ ਬਾਰੇ ਰੱਖਣਾ ਜਾਂ ਉਹਦੀ ਗਾਈਡੈਂਸ ਲੈਣਾ ਤੁਹਾਡੀ ਜ਼ਿੰਮੇਦਾਰੀ ਹੈ, ਪਰ ਜ਼ਿੰਮੇਦਾਰੀ ਤੁਹਾਡੀ। ਔਰ ਉਸ ਤੋਂ ਬਾਅਦ ਨੰਬਰ ਸਾਡਾ ਸਮਰ ਤੋਂ ਬਾਅਦ ਫਾਲ ਦੇ ਵਿੱਚ ਵੀ ਅਨਾਊਂਸ ਹੋ ਜਾਣਾ, ਉਸ ਤੋਂ ਅੱਗੇ ਵੀ ਕਈ ਕੁਛ ਚੱਲ ਰਿਹਾ। ਹੁਣ ਦਾ ਹਾਲ ਦੀ ਘੜੀ ਦਾ ਰਾਜੀਵ ਬਾਈ ਜੀ, ਜਿਹੜੇ ਆਹ CBSA ਕਾਲ ਇਨ ਨੋਟਿਸ ਜਾਂ ਜਿਹਨਾਂ ਦੇ ਰਿਫਿਊਜੀ ਕਲੇਮ ਵਾਪਸ ਨੇ, ਇਹਨਾਂ ਦੀ ਹੀ ਪੂਰੀ ਭਰਵਾਰ ਹੋਈ ਪਈ ਹੈ। ਧੜਾਧੜ ਐਪਲੀਕੇਸ਼ਨਾਂ ਇਹਨਾਂ ਦੀਆਂ ਵਾਪਸ ਆ ਰਹੀਆਂ ਨੇ, ਰਿਫਿਊਜ਼ ਹੋ ਰਹੀਆਂ ਨੇ, ਕਲੇਮ ਕਿਸੇ ਦੇ ਵੀ ਇਹ ਅਕਸੈਪਟ ਹੋ ਹੀ ਨਹੀਂ ਰਹੇ, ਜਿਹੜੇ ਇਨ ਪ੍ਰੋਸੈਸ ਸੀਗੇ ਉਹ ਵੀ ਵਾਪਸ ਆ ਰਹੇ ਨੇ। ਤੋ ਬਹੁਤ ਵੱਡਾ ਇੱਕ ਜਿਵੇਂ ਕਹਿ ਲਓ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਉਸ ਪਾਸੇ ਵੱਲ ਜਾ ਰਿਹਾ ਜਿੱਥੇ ਕਿ ਸਿਸਟਮ ਦੀ ਅਬਿਊਜ਼ ਨਾ ਹੋਵੇ, ਉਹਦੀ ਰਿਸਪੈਕਟ ਰਹੇ, ਉਹਦੀ ਕ੍ਰੈਡੀਬਿਲਿਟੀ ਰਹੇ। ਇਸ ਕਰਕੇ ਜਿੰਨੇ ਵੀ ਆਪਣੇ ਇੰਡੀਵਿਜੁਅਲਸ ਨੇ, ਖਾਸ ਕਰ ਵਿਦਿਆਰਥੀ ਭੈਣ ਭਰਾ ਨੇ ਜਾਂ ਕੋਈ ਏਦਾਂ ਐਲਮੀ ਉੱਤੇ ਆਏ ਹੋਏ ਨੇ ਜਾਂ ਤੁਹਾਡੇ ਕੋਲ ਰਿਲੇਟਿਵ ਆਉਣਾ ਚਾਹੁੰਦੇ ਨੇ, ਤਾਂ ਪਹਿਲਾਂ ਹੀ ਸਹੀ ਸਲਾਹ ਮਸ਼ਵਰਾ ਕਰਕੇ ਇਹ ਉਹ ਸੀਨ ਬਣ ਗਿਆ ਰਾਜੇ ਬਾਈ, ਜਿਹੜਾ 2012 ਤੋਂ ਲੈ ਕੇ 16-17 ਤੱਕ ਚੱਲਦਾ ਰਿਹਾ ਸੀਗਾ। ਆਪਾਂ ਬੈਕ ਟੂ ਨੋਰਮਲ ਪਾਸੇ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਲੈ ਕੇ ਜਾ ਰਿਹਾ ਆਪਣੇ ਰੂਲਸ ਐਂਡ ਰੈਗੂਲੇਸ਼ਨ ਨੂੰ। ਸੋ ਕੋਈ ਵੀ ਮੁੱਦਾ, ਕੋਈ ਵੀ ਸਵਾਲ ਹੈ ਕਿਸੇ ਵੀ ਦਾ, ਵਿਦਿਆਰਥੀ ਭੈਣ ਭਰਾ ਦਾ ਖਾਸ ਕਰਕੇ ਜਾਂ ਕੋਈ ਵਿਜ਼ਟਰ ਤੇ ਆਏ ਹੋਏ ਹੋ, ਇੱਧਰ ਉੱਧਰ ਪਰੇਸ਼ਾਨੀ ਹੋ ਰਹੀ ਹੈ, ਸੋ ਸਹੀ ਸਲਾਹ ਮਸ਼ਵਰੇ ਦੇ ਵਾਸਤੇ ਔਰ ਉਸ ਤੋਂ ਅੱਗੇ ਸਹੀ ਫਾਈਲਿੰਗ ਦੇ ਵਾਸਤੇ ਨੰਬਰ 416-456-6161 CIC ਇਮੀਗ੍ਰੇਸ਼ਨ।
12: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਥੈਂਕ ਯੂ ਵੈਰੀ ਮੱਚ। ਸੋ 416-456-6161 ਗੈਰੀ ਬਾਈ ਹੁਣ ਦਾ ਨੰਬਰ। ਤੁਹਾਨੂੰ ਉਡਾਰੀ ਸੁਣਾਉਂਦੇ ਆ ਬਾਈ, ਉਡਾਰੀ ਜਿਹੜੀ ਹੈਗੀ ਆ ਇਹ ਇਕੱਲੀ ਇਕੱਲੀ ਗੱਲ ਆ ਜਿਹੜੀ ਇਹ ਸੁਣਨ ਵਾਲੀ ਆ, ਅਤੇ ਉਡਾਰੀ ਦੇ ਵਿੱਚੋਂ ਅੱਛਾ ਜਿਹੜੇ ਜਿਹੜੇ ਸਾਡੇ ਨਾਲ ਯੂਟਿਊਬ 'ਤੇ ਵੀ ਜੁੜੇ ਹੋਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਮੈਸੇਜ ਵੀ ਤੁਸੀਂ ਕਰਦੇ ਰਹੋ ਜੀ, ਥੈਂਕ ਯੂ ਵੈਰੀ ਮੱਚ। ਸੋ ਯੂਟਿਊਬ ਚੈਨਲ ਆ ਸਾਡਾ ਸਾਰੰਗ ਸਟੂਡੀਓਜ਼, ਇਹਨੂੰ ਸਬਸਕ੍ਰਾਈਬ ਵੀ ਕਰ ਲਿਓ, ਅਤੇ ਅੱਜ ਵਾਹਵਾ ਦਿਨਾਂ ਬਾਅਦ ਹੀ ਲਾਈਵ ਇੱਥੇ ਪ੍ਰੋਗਰਾਮ ਕੀਤਾ, ਕੋਸ਼ਿਸ਼ ਕਰਿਆ ਕਰਾਂਗੇ ਕਿ ਆਪਾਂ ਡੈਫੀਨੇਟਲੀ ਇੱਥੇ ਵੀ ਲਾਈਵ ਕਰਦੇ ਰਿਹਾ ਕਰੀਏ। ਅਤੇ 31 ਤਰੀਕ ਨੂੰ ਸਾਡਾ ਐਡਮਿੰਟਨ ਦੇ ਵਿੱਚ ਸ਼ੋਅ ਆ, ਅਤੇ 31 ਨੂੰ ਤੁਹਾਨੂੰ ਉੱਥੇ ਮਿਲਾਂਗੇ, ਤੁਹਾਡੇ ਦਰਸ਼ਨ ਕਰਾਂਗੇ ਜਿਹੜੇ ਐਡਮਿੰਟਨ ਵਾਲੇ ਨੇ ਉਹਨਾਂ ਦੇ। ਸੋ ਐਡਮਿੰਟਨ ਦੇ ਵਿੱਚ ਬੰਦੇ ਬਣੋ ਬੰਦੇ, 31 ਤਰੀਕ ਨੂੰ ਸਾਡਾ ਐਡਮਿੰਟਨ ਦੇ ਵਿੱਚ ਸ਼ੋਅ ਆ, ਉੱਥੇ ਤੁਸੀਂ ਜੇਕਰ ਐਡਮਿੰਟਨ ਤੋਂ ਕਿਤੋਂ ਦੇਖ ਰਹੇ ਹੋ ਤਾਂ ਜ਼ਰੂਰ ਆਪੋ ਆਪਣੇ ਜਾਂ ਰਿਸ਼ਤੇਦਾਰਾਂ ਮਿੱਤਰਾਂ ਨੂੰ ਦੱਸ ਦਿਓ ਕਿ ਭਾਈ ਬੰਦੇ ਬਣੋ ਬੰਦੇ 31 ਨੂੰ ਅਸੀਂ ਐਡਮਿੰਟਨ ਦੇ ਵਿੱਚ ਕਰਾਂਗੇ। ਅਤੇ 30 ਤਰੀਕ ਨੂੰ ਬ੍ਰੈਂਪਟਨ ਦੇ ਵਿੱਚ ਗੁਰਵਿੰਦਰ ਬਰਾੜ ਹੁਣੀ ਖੁੱਲ੍ਹਾ ਅਖਾੜਾ ਲਾਉਣਗੇ ਸਕਾਈਡੋਮ ਗਰੁੱਪ ਆਫ ਕੰਪਨੀ ਦਾ ਜਿਹੜਾ ਮੇਲਾ, ਕੋਈ ਉਹਦੀ ਟਿਕਟ ਨਹੀਂ ਹੈ। ਗੁਰਵਿੰਦਰ ਬਰਾੜ ਹੁਣੀ, ਸਕਾਈਡੋਮ ਗਰੁੱਪ ਆਫ ਕੰਪਨੀ, ਦਲਜੀਤ ਸਿੰਘ ਗਿੱਧੂ ਸਾਹਿਬ ਅਤੇ ਉਹਨਾਂ ਦੀ ਪੂਰੀ ਫੈਮਿਲੀ ਵੱਲੋਂ ਇਹ ਮੇਲਾ ਹਰ ਸਾਲ ਰਚਿਆ ਜਾਂਦਾ। ਬਿਲਕੁਲ ਖਾਣ ਪੀਣ ਦਾ ਪ੍ਰਬੰਧ ਹੋਊਗਾ ਖੁੱਲ੍ਹਾ, ਇਨਾਮਤ ਹੋਣਗੇ, ਅਤੇ ਨਾਲ ਦੀ ਨਾਲ ਹੀ ਗੁਰਵਿੰਦਰ ਬਰਾੜ ਹੁਣੀ ਆਪਣੇ ਪੂਰੇ ਬੈਂਡ ਦੇ ਨਾਲ ਉੱਥੇ ਪਹੁੰਚ ਰਹੇ ਆ। ਸੋ ਲਓ ਉਡਾਰੀ ਤੁਹਾਨੂੰ ਸੁਣਾਉਣੀ ਆ, ਉਡਾਰੀ ਆ ਜਿਹੜੀ ਗੁਰਦਾਸ ਸੰਧੂ ਉਹਨਾਂ ਨੇ ਲਿਖੀ ਹੋਈ ਆ, ਬੜੀ ਕਮਾਲ ਦੀ, ਇਕੱਲੀ ਇਕੱਲੀ ਗੱਲ ਆ ਜਿਹੜੀ ਉਹ ਸੁਣ ਵਾਲੀ ਆ। ਸੌਂ ਸੌਂ ਕੇ ਕੀਤੀਆਂ ਨਹੀਂ ਦੌਣਾਂ ਢਿੱਲੀਆਂ, ਜਿਹੜੀ ਦੌਣ ਆਪਾਂ ਕੱਸਦੇ ਹੁੰਦੇ ਸੀ ਮੰਜਿਆਂ ਦੀ, ਸੌਂ ਸੌਂ ਕੇ ਕੀਤੀਆਂ ਨਹੀਂ ਦੌਣਾਂ ਢਿੱਲੀਆਂ, ਉੱਤੋਂ ਭੰਡੀ ਜਾਵੇ ਮਾੜਿਆਂ ਹਾਲਾਤਾਂ ਨੂੰ। ਮਾੜੇ ਹਾਲਾਤ ਨੇ ਵੀ ਬਾਈ ਮੇਰਾ ਤਾਂ ਕੁਛ ਬਣਦਾ ਹੀ ਨਹੀਂ, ਜੋਬ ਨਹੀਂ, ਕੰਮ ਨਹੀਂ, ਯੇ ਨਹੀਂ, ਵੋ ਨਹੀਂ, ਸੌਂ ਸੌਂ ਕੇ ਕੀਤੀਆਂ ਨੇ ਦੌਣਾਂ ਢਿੱਲੀਆਂ, ਬੰਦਾ ਸੁੱਤਾ ਪਿਆ ਰਹਿੰਦਾ ਯਾਰ, ਆਲਸਪੁਣਾ ਜਿਹਨੂੰ ਕਹਿ ਲਈਏ, ਸੌਂ ਸੌਂ ਕੇ ਕੀਤੀਆਂ ਨੇ ਦੌਣਾਂ ਢਿੱਲੀਆਂ, ਉੱਤੋਂ ਭੰਡੀ ਜਾਵੇ ਮਾੜਿਆਂ ਹਾਲਾਤਾਂ ਨੂੰ, ਕਰਿਆ ਕਦੇ ਨਹੀਂ ਡੱਕਾ ਦੂਰਾ ਤੋੜ ਕੇ, ਕਰਿਆ ਕਦੇ ਨਹੀਂ ਡੱਕਾ ਦੂਰਾ ਤੋੜ ਕੇ, ਹਰਖ 'ਚ ਐਵੇਂ ਕੁੱਟਦਾ ਜਵਾਕਾਂ ਨੂੰ, ਐਵੇਂ ਹਰਖ 'ਚ ਦੋ ਇਹਦੇ ਮਾਰਤੀਆਂ, ਦੋ ਉਹਦੇ ਮਾਰਤੀਆਂ, ਚਾਰੇ ਦੇ ਮਾਰਤੀਆਂ, ਚਲੋ ਭਾਅ ਜੀ ਇੱਧਰ ਨੂੰ, ਮਤਲਬ ਗੁੱਸਾ ਚੜ੍ਹ ਰਿਹਾ, ਫਰਸਟ੍ਰੇਸ਼ਨ ਕੱਢ ਰਿਹਾ ਵਾ, ਸੋ ਡਿਪਰੈਸ਼ਨ ਵੱਲ ਨੂੰ ਪਹੁੰਚ ਰਿਹਾ ਵਾ, ਆਪ ਡੱਕਾ ਦੂਰਾ ਕਦੇ ਤੋੜ ਕੇ ਨਹੀਂ ਦੇਖਿਆ ਹੈਗਾ। ਸੌਂ ਸੌਂ ਕੇ ਕੀਤੀਆਂ ਨੇ ਦੌਣਾਂ ਢਿੱਲੀਆਂ, ਉੱਤੋਂ ਭੰਡੀ ਜਾਵੇ ਮਾੜਿਆਂ ਹਾਲਾਤਾਂ ਨੂੰ, ਕਰਿਆ ਕਦੇ ਨਹੀਂ ਡੱਕਾ ਦੂਰਾ ਤੋੜ ਕੇ, ਹਰਖ 'ਚ ਐਵੇਂ ਕੁੱਟਦਾ ਜਵਾਕਾਂ ਨੂੰ, ਚਾਂਬਲਾ ਨਾ ਮਾਰੀਏ ਬੇਗਾਨੇ ਜ਼ੋਰਾਂ 'ਤੇ। ਕਈ ਵਾਰ ਦੂਜੇ ਦੀ ਸ਼ਹਿਦ ਦੀ ਮੁਸ਼ਕ ਢਾ ਲੈਂਦਾ ਬੰਦਾ, ਚਾਂਬਲਾ ਨਾ ਮਾਰੀਏ ਬੇਗਾਨੇ ਜ਼ੋਰਾਂ 'ਤੇ, ਬੋਝਲ ਸਤੀਰ ਨਾ ਪਾਣੀ 'ਤੇ ਤਰਦੇ, ਜਿਹੜੇ ਬੋਝਲ ਜਿਹੇ ਸਤੀਰ ਹੁੰਦੇ ਆ ਉਹ ਪਾਣੀ 'ਤੇ ਨਹੀਂ ਤਰਦੇ, ਚਾਂਬਲਾ ਨਾ ਮਾਰੀਏ ਬੇਗਾਨੇ ਜ਼ੋਰਾਂ 'ਤੇ, ਬੋਝਲ ਸਤੀਰ ਨਾ ਪਾਣੀ 'ਤੇ ਤਰਦੇ, ਖੁਦ ਮਰੇ ਬਿਨਾਂ ਨਹੀਂ ਸੁਰਗ ਦਿਸਦਾ। ਜਿੰਨਾ ਚਿਰ ਬੰਦਾ ਨਹੀਂ ਨਾ ਮਰਦਾ ਉਹਨਾਂ ਚਿਰ ਉਹਨੂੰ ਸੁਰਗ ਦਿਸਦਾ ਨਹੀਂ ਹੈ, ਪਤਾ ਨਹੀਂ ਲੱਗਦਾ ਹੈ, ਖੁਦ ਮਰੇ ਬਿਨਾਂ ਨਹੀਂ ਸੁਰਗ ਦਿਸਦਾ, ਮੰਗੇ ਹੋਏ ਖੰਭ ਨਹੀਂ ਉਡਾਰੀ ਭਰਦੇ, ਚਾਂਬਲਾ ਨਾ ਮਾਰੀਏ ਬੇਗਾਨੇ ਜ਼ੋਰਾਂ 'ਤੇ, ਬੋਝਲ ਸਤੀਰ ਨਾ ਬੋਝਲ ਸਰੀਰ ਨਾ ਪਾਣੀ 'ਤੇ ਤਰਦੇ, ਖੁਦ ਮਰੇ ਬਿਨਾਂ ਨਹੀਂ ਸੁਰਗ ਮਿਲਦਾ, ਮੰਗੇ ਹੋਏ ਖੰਭ ਨਾ ਉਡਾਰੀ ਭਰਦੇ, ਜੰਮਿਆ ਜੇ ਕੋਈ ਹੈ ਗਰੀਬ ਘਰ 'ਚ, ਜੇ ਕੋਈ ਬੰਦਾ ਗਰੀਬ ਘਰ ਦੇ ਵਿੱਚ ਜੰਮਿਆ ਹੈ, ਜੰਮਿਆ ਜੇ ਕੋਈ ਹੈ ਗਰੀਬ ਘਰ 'ਚ, ਰੱਬ ਦੇ ਨੇ ਰੰਗ ਉੱਥੇ ਬੰਦਾ ਕੀ ਕਰੇ। ਹੁਣ ਉਹ ਬੰਦੇ ਨੇ ਥੋੜ੍ਹਾ ਕਿਹਾ ਸੀ ਕਿ ਮੈਂ ਆਹ ਘਰ 'ਚ ਜੰਮਣਾ, ਬੰਦੇ ਦੀ ਥੋੜ੍ਹਾ ਮਰਜ਼ੀ ਹੈ ਕਿੱਥੇ ਜੰਮਣਾ, ਉਹਨੇ ਅਮੀਰ ਘਰ 'ਚ ਜੰਮਣਾ ਕਿ ਗਰੀਬ ਘਰ 'ਚ ਜੰਮਣਾ, ਉੱਥੇ ਉਹਦੀ ਕੋਈ ਮਰਜ਼ੀ ਨਹੀਂ ਜਾਣਦੀ, ਪਰ ਜੰਮਿਆ ਗਰੀਬ ਆ, ਮਰਦਾ ਵੀ ਜੇ ਗਰੀਬ ਆ ਫਿਰ ਉੱਥੇ ਉਹਦਾ ਕਸੂਰ ਆ, ਜੇ ਜੰਮਿਆ ਗਰੀਬ ਆ ਉੱਥੇ ਉਹਦਾ ਕੋਈ ਕਸੂਰ ਨਹੀਂ ਹੈ, ਜੇ ਜੰਮਿਆ ਵੀ ਗਰੀਬ ਆ ਅਤੇ ਮਰਦਾ ਵੀ ਗਰੀਬ ਆ ਫਿਰ ਉੱਥੇ ਬਾਈ ਜੀ ਉਹਦਾ ਜਿਹੜਾ ਟਾਈਮ ਪੀਰੀਅਡ ਸੀ ਉੱਥੇ ਦਾ ਮਤਲਬ ਉਹਨੇ ਕੋਈ ਡੱਕਾ ਦੂਰਾ ਕੀਤਾ ਨਹੀਂ ਹੈਗਾ। ਜੰਮਿਆ ਜੇ ਕੋਈ ਹੈ ਗਰੀਬ ਘਰ 'ਚ, ਰੱਬ ਦੇ ਨੇ ਰੰਗ ਉੱਥੇ ਬੰਦਾ ਕੀ ਕਰੇ, ਆਲਸਪੁਣਾ ਹੈ ਗੁਰਦਾਸ ਉਸਦਾ, ਬੁੱਢਾ ਹੋ ਕੇ ਵੀ ਜੇ ਉਹ ਗਰੀਬ ਹੀ ਮਰੇ ਉਹ ਉਹਦਾ ਆਲਸਪੁਣਾ, ਜੇ ਬੁੱਢਾ ਹੋ ਕੇ ਵੀ ਗਰੀਬ ਮਰਦਾ, ਕਰਕੇ ਦਿਖਾਉਣਾ ਹੈ ਪੈਂਦਾ ਜੱਗ ਨੂੰ, ਐਵੇਂ ਨਹੀਂ ਮਸਾਣਾ ਉੱਤੇ ਦੀਵੇ ਜਗਦੇ, ਚੌਥੀ ਪੀੜ੍ਹੀ ਭੁੱਲ ਜਾਂਦੀ ਨਾ ਬਾਪੂ ਦਾ, ਜੁੱਲੜਾਂ 'ਚ ਪਿਆ ਨਾ ਮੇਲੇ ਲੱਗਦੇ। ਪਿਓ ਦਾ, ਦਾਦੇ ਦਾ, ਪੜਦਾਦੇ ਦਾ, ਲੱਕੜ ਦਾਦੇ ਦਾ, ਕਿੰਨਿਆਂ ਕਦੇ ਤੁਹਾਨੂੰ ਯਾਦ ਆ ਚੌਥੀ ਪੀੜ੍ਹੀ ਤੱਕ ਨਾਮ ਆ ਜਿਹੜੇ ਉਹ ਭੁੱਲ ਜਾਂਦੇ ਆ। ਕਰਕੇ ਦਿਖਾਉਣਾ ਪੈਂਦਾ, ਕਰਕੇ ਦਿਖਾਉਣਾ ਪਹਿਲਾਂ ਪੈਂਦਾ ਜੱਗ ਨੂੰ, ਐਵੇਂ ਨਹੀਂ ਮਸਾਣਾ ਉੱਤੇ ਦੀਵੇ ਜਗਦੇ। ਚੌਥੀ ਪੀੜ੍ਹੀ ਭੁੱਲ ਜਾਂਦੀ ਨਾਂ ਬਾਪੂ ਦਾ, ਜੁਲੜਾਂ 'ਚ ਪਿਆ ਦੇ ਨਹੀਂ ਮਿਲ ਲੱਗਦੇ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਵੀ ਦੁਨੀਆਂ ਦੇ ਵਿੱਚ ਯਾਦ ਰੱਖਿਆ ਜਾਵੇ ਤਾਂ ਫਿਰ ਬਾਈ ਜੀ ਡੱਕਾ ਤਾਂ ਦੂਰਾ ਕਰਨਾ ਪੈਣਾ। ਅਸੀਂ ਤਾਂ ਨਹੀਂ ਕਰਦੇ ਕਿ ਲੈ ਯਾਰ ਕੋਈ ਗਲਤੀ ਨਾ ਹੋ ਜਾਵੇ, ਜਵਾਕ ਨੂੰ ਵੀ ਘੂਰੀ ਜਾਵਾਂਗੇ, ਉਹ ਦੇਖੀ ਕਿਤੇ ਆਹ ਨਾ ਕਰਦੀ, ਉਹ ਆਹ ਟੀ ਵੀ ਨਾ ਤੂੰ ਰਿਮੋਟ ਖਰਾਬ ਕਰ ਦੇਣਾ, ਉਹ ਤੂੰ ਸਾਈਕਲ ਨਾ ਚਲਾ ਤੂੰ ਡਿੱਪ ਪੈਣਾ, ਉਹ ਤੂੰ ਤੋੜ ਦੇਗਾ ਗਲਾਸ, ਕੱਚ ਦਾ ਗਲਾਸ ਕਿੱਥੇ ਨੂੰ ਫੜਾਤਾ ਯਾਰ, ਉਹ ਤੂੰ ਆਹ ਹਰ ਥਾਂ 'ਤੇ ਅਸੀਂ ਉਹਨੂੰ ਨੈਗੇਟਿਵਿਟੀ ਦੇਈ ਜਾਣੀ ਵੀ ਤੂੰ ਆਹ ਨਹੀਂ ਕਰ ਸਕਦਾ, ਤੂੰ ਉਹ ਨਾ ਕਰ, ਤੂੰ ਐਂ ਕਰ ਦੇਗਾ, ਤੂੰ ਉਹ ਨਾ ਕਰ, ਤੂੰ ਇਹ ਨਾ ਕਰ, ਉਹਨੂੰ ਕੁਛ ਕਰਨ ਵੀ ਦੇਈਏ। ਕਿਉਂਕਿ ਕੋਈ ਵੀ ਮਿਸਟੇਕ ਲਾਈਫ ਦੇ ਵਿੱਚ ਮਿਸਟੇਕ ਹੁੰਦੀ ਨਹੀਂ, ਅਸਲ ਦੇ ਵਿੱਚ ਜੇ ਅਸੀਂ ਸੋਚੀਏ ਤਾਂ ਉਹ ਲੈਸਨ ਹੁੰਦਾ। ਕੋਈ ਮਿਸਟੇਕ ਨਹੀਂ ਹੈ, ਗਲਤੀ ਨਹੀਂ ਹੈ, ਉਹ ਗਲਤੀ ਵੀ ਸਾਡਾ ਲੈਸਨ ਆ। ਪਰ ਜੇ ਅਸੀਂ ਕਹਿ ਲਈਏ ਕਿ ਸਾਡਾ ਯਾਰ ਨੈਗੇਟਿਵ ਐਕਸਪੀਰੀਅੰਸ ਹੋ ਗਿਆ, ਅਸੀਂ ਕੋਈ ਚੀਜ਼ ਸੀਗੀ ਉਹਦੇ ਲਈ ਸਾਡਾ ਨੈਗੇਟਿਵ ਐਕਸਪੀਰੀਅੰਸ ਜਿਹੜਾ ਉਹ ਹੋਇਆ, ਅਸਲ ਦੇ ਵਿੱਚ ਨੈਗੇਟਿਵ ਐਕਸਪੀਰੀਅੰਸ ਨਹੀਂ ਹੁੰਦਾ ਬਾਈ ਜੀ। ਜੇ ਉਹਨੂੰ ਮੰਨਿਆ ਜਾਵੇ ਤਾਂ ਉਹ ਤੁਹਾਡੇ ਲਈ ਗਰੋ ਕਰਨ ਲਈ ਅਪਰਚੁਨਿਟੀ ਹੁੰਦੀ ਆ। ਜੇ ਕੋਈ ਗਲਤੀ ਹੁੰਦੀ ਆ, ਨੈਗੇਟਿਵ ਐਕਸਪੀਰੀਅੰਸ ਹੁੰਦਾ, ਉਹਨੂੰ ਨੈਗੇਟਿਵ ਐਕਸਪੀਰੀਅੰਸ ਲਓ ਹੀ ਨਾ, ਉਹਨੂੰ ਇਹ ਦੱਸ ਲਓ ਕਿ ਯਾਰ ਇਹ ਤਾਂ ਇੱਕ ਮੈਨੂੰ ਅਪਰਚੁਨਿਟੀ ਮਿਲੀ ਆ ਗਰੋ ਕਰਨ ਲਈ, ਆਹ ਚੀਜ਼ ਮੈਂ ਸਕਸੈਸ ਨਹੀਂ ਹੋਇਆ, ਮੈਂ ਹੋਰ ਗਰੋ ਕਰਨ ਲਈ ਮੈਨੂੰ ਅਪਰਚੁਨਿਟੀ ਮਿਲੀ, ਮੈਂ ਹੋਰ ਮਿਹਨਤ ਨਾਲ ਕੰਮ ਕਰਾਂ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਸਾਡੀ ਯਾਰ ਸ਼ੁੱਧ ਹੋ ਕੇ, ਮਨ ਸ਼ੁੱਧ ਕਰਕੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਜਾਓ। ਮਸਕੀਨ ਜੀ ਬੜੀ ਕਮਾਲ ਦੀ ਗੱਲ ਕਹਿੰਦੇ ਆ, ਉਹ ਕਹਿੰਦੇ ਇਹ ਮਨ ਸ਼ੁੱਧ ਕਰਕੇ ਗੁਰਦੁਆਰੇ ਸਾਹਿਬ ਵਿੱਚ ਨਹੀਂ ਜਾਓ, ਗੁਰਦੁਆਰੇ ਵਿੱਚ ਜਾਓ ਤਾਂ ਮਨ ਸ਼ੁੱਧ ਹੋ ਜਾਊਗਾ, ਹੈ ਨਾ। ਕਈ ਵਾਰ ਬੰਦਾ ਕਹਿੰਦਾ ਮੇਰਾ ਬਾਣੀ ਪੜ੍ਹਦਾ ਤਾਂ ਮਨ ਨਹੀਂ ਲੱਗਦਾ, ਬਾਈ ਮਨ ਨਹੀਂ ਲੱਗਦਾ ਬਾਣੀ ਤਾਂ ਨਹੀਂ ਮੈਂ ਪੜ੍ਹਦਾ, ਨਾ ਨਾ, ਮਨ ਲੱਗੂਗਾ ਤਾਂ ਬਾਣੀ ਪੜ੍ਹਾਂਗੇ ਨਹੀਂ, ਬਾਣੀ ਪੜ੍ਹਾਂਗੇ ਤਾਂ ਮਨ ਲੱਗੂਗਾ ਆਪਣੇ ਆਪ ਹੀ। ਸੋ ਅਸੀਂ ਤਾਂ ਪਹਿਲਾਂ ਹੀ ਜੱਜ ਬਣ ਕੇ ਬੈਠ ਜਾਂਦੇ ਹਾਂ, ਜੱਜਮੈਂਟ ਨਹੀਂ ਦੇਣੀ ਚਾਹੀਦੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣਗੀਆਂ, ਅਤੇ ਸਾਡੇ ਨਾਲ ਸਿਮਰਨ ਜੀ ਵੀ ਆ ਚੁੱਕਿਆ। ਸਿਮਰਨ ਜੀ ਸਤਿ ਸ਼੍ਰੀ ਅਕਾਲ। ਅਸੀਂ ਸਿਮਰਨ ਜੀ ਨਾਲ ਗੱਲਬਾਤ ਕਰਾਂਗੇ, ਖਾਸ ਤੌਰ 'ਤੇ ਜੇ ਬਹੁਤ ਸਾਰੇ ਵੀਰ ਭਾਈ ਇਸ ਟਾਈਮ 'ਤੇ ਉਨਟਾਰੀਓ ਦੇ ਵਿੱਚ ਜੇਕਰ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਤਾਂ ਇੱਕ ਗ੍ਰਾਂਟ ਅਤੇ ਇੱਕ ਲੋਨ ਦੋ ਚੀਜ਼ਾਂ ਨੇ। ਗ੍ਰਾਂਟ ਆ ਜਿਹੜੀ ਉਹ ਤੁਸੀਂ ਉਨਟਾਰੀਓ ਦੇ ਵਿੱਚ ਕਿਤੇ ਵੀ ਬੈਠੇ ਹੋ ਤਾਂ ਤੁਸੀਂ ਲੈਣ ਦੇ ਹੱਕਦਾਰ ਹੋ, ਅਤੇ ਉਹ ਗ੍ਰਾਂਟ ਸਰਕਾਰ ਵੱਲੋਂ ਤੁਹਾਨੂੰ ਦਿੱਤੀ ਜਾਣੀ ਹੈ। ਅਤੇ ਤੁਹਾਨੂੰ ਮੇਨ ਵੱਡੀ ਗੱਲ ਆ, ਕੋਈ ਬਹੁਤੇ ਡਾਕੂਮੈਂਟ ਵੀ ਨਹੀਂ ਚਾਹੀਦੇ ਹੈਗੇ। ਡਾਕੂਮੈਂਟ ਤੁਹਾਡੇ ਕੀ ਚਾਹੀਦੇ ਆ? ਡਾਕੂਮੈਂਟ ਤੁਹਾਡਾ ਇੱਕ ਤਾਂ ਜੇ ਦਸਵੀਂ ਜਾਂ ਬਾਰ੍ਹਵੀਂ ਕੀਤੀ ਹੋਈ ਆ ਉਹਦਾ ਸਰਟੀਫਿਕੇਟ ਚਾਹੀਦਾ ਵਾ। ਆਇਲਸ ਕੋਈ ਜ਼ਰੂਰੀ ਨਹੀਂ ਹੈ, ਕੋਈ ਨਹੀਂ ਉਹਨਾਂ ਨੇ ਮੰਗਣੀ, ਕੋਈ ਨਹੀਂ ਚਾਹੀਦੀ ਹੈਗੀ। ਕ੍ਰੈਡਿਟ ਸਕੋਰ ਕੋਈ ਨਹੀਂ ਚਾਹੀਦਾ, ਕ੍ਰੈਡਿਟ ਹਿੱਟ ਵੀ ਨਹੀਂ ਹੋਣਾ, ਕ੍ਰੈਡਿਟ ਚੈੱਕ ਵੀ ਨਹੀਂ ਹੋਣਾ। ਸੋ ਮੇਨ ਗੱਲ ਕੀ ਆ, ਤੁਸੀਂ 40 ਸਾਲ ਦੇ ਹੋ, 50 ਸਾਲ ਦੇ ਹੋ, 60 65 ਸਾਲ ਦੇ ਹੋ, ਤਾਂ ਵੀ ਤੁਸੀਂ ਇਸ ਗ੍ਰਾਂਟ ਦੇ ਲਈ ਜੀ ਵੱਲੋਂ। ਪਿਛਲੇ ਦਿਨਾਂ ਦੇ ਵਿੱਚ ਹੀ ਬਹੁਤ ਸਾਰੇ ਵੀਰ ਭਾਈ ਆ ਜਿਹੜੇ ਉਹਨਾਂ ਨੇ ਲਾਹਾ ਚੁੱਕਿਆ, ਤਾਂ ਮੈਨੂੰ ਫੋਨ ਆਇਆ ਸੀ ਕਹਿੰਦਾ ਬਾਈ ਧੰਨਵਾਦ, ਥੈਂਕ ਯੂ ਕਿ ਸਾਡੇ ਉਹ ਅਕਾਊਂਟ ਦੇ ਵਿੱਚ ਗ੍ਰਾਂਟ ਆ ਗਈ। ਮੈਨੂੰ ਲੱਗਦਾ ਹਜੇ ਤੱਕ ਉਹਨਾਂ ਨੇ, ਸਿਮਰਨ ਜੀ ਉਹਨਾਂ ਨੂੰ ਇਹਨਾਂ ਦੀ ਫੀਸ ਆ ਜਿਹੜੀ 199 ਅਤੇ 499 ਉਹ ਹਜੇ ਪਹੁੰਚ ਦੀ ਕੀਤੀ ਵੀ ਨਹੀਂ ਹੈ। ਸੋ ਸਿਮਰਨ ਜੀ ਹਜੇ ਮੈਨੂੰ ਲੱਗਦਾ ਵੀਰ ਹੋਣੀ ਪਹੁੰਚੇ ਤਾਂ ਨਹੀਂ ਤੁਹਾਡੇ ਕੋਲ ਜਿਹੜਾ ਮੈਂ ਤੁਹਾਨੂੰ ਮੈਸੇਜ ਕੀਤਾ ਸੀ। ਆ ਜਾਣਗੇ। ਸੋ ਉਹਨਾਂ ਨੇ ਵੀ ਤੁਹਾਡਾ ਧੰਨਵਾਦ ਕੀਤਾ, ਮੇਰੇ ਖਿਆਲ ਵੀਕਐਂਡ ਤੱਕ ਉਹ ਡੈਫੀਨੇਟਲੀ ਨਾਲ ਡੱਬਾ ਵੀ ਦੇ ਕੇ ਜਾਣਗੇ ਫੀਸ ਦੇ ਨਾਲ। ਥੋੜ੍ਹਾ ਜਿਹਾ ਦੱਸੋ ਕਿ ਹੋਰ ਕਿੰਨੀਆਂ ਕੁ ਫੈਮਿਲੀਜ਼ ਨੇ ਅੱਜ ਵੀ ਰਿਲੀਜ਼ ਹੋਏ ਹੋਣੇ ਫੰਡ ਕਈਆਂ ਨੂੰ?
15: ਹਾਂਜੀ ਸਰ, ਡੇਲੀ ਰਿਲੀਜ਼ ਹੁੰਦੇ ਨੇ, ਅਪਰੂਵਲ ਵੀ ਆਉਂਦੇ ਨੇ। ਸੋ ਅਗਰ ਤੁਸੀਂ ਵੀ ਜਿਵੇਂ ਪੀਆਰ ਹੋ, ਸਿਟੀਜ਼ਨ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਵੀ ਹੋ, ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੈਗਾ ਹੈ, ਤੁਹਾਡਾ ਕੇਸ ਅਪਰੂਵ ਹੋ ਗਿਆ ਹੋਇਆ ਹੈ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਇਹਦੇ ਵਿੱਚ ਕੋਈ ਜਿਵੇਂ ਸਰ ਨੇ ਮੈਂਸ਼ਨ ਕੀਤਾ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ, ਕੋਈ ਏਜ ਲਿਮਿਟ ਨਹੀਂ ਹੈਗੀ, ਤੁਸੀਂ ਕਿਸੇ ਵੀ ਏਜ ਦੇ ਵਿੱਚ ਤੁਸੀਂ ਕਰ ਸਕਦੇ ਹੋ। ਡਿਫਰੈਂਟ ਡਿਫਰੈਂਟ ਟਾਈਪ ਦੇ ਸਾਡੇ ਕੋਲ ਕੋਰਸਿਸ ਹੈਗੇ ਨੇ, ਸਾਰੇ ਹੀ ਆਨਲਾਈਨ ਨੇ। ਤੁਹਾਨੂੰ ਕੋਈ ਵੀ ਲਾਈਕ ਕਲਾਸਿਸ, ਤੁਹਾਨੂੰ ਡਿਫੀਕਲਟੀਜ਼ ਨਹੀਂ ਆਉਂਦੇ, 2-3 ਘੰਟੇ ਦੀ ਕਲਾਸ ਹੁੰਦੀ ਹੈ, ਤੁਸੀਂ ਸਿਰਫ ਉਹ ਅਟੈਂਡ ਕਰਨੀ ਹੁੰਦੀ ਹੈ। ਕੋਈ ਐਗਜ਼ਾਮ ਅਸਾਈਨਮੈਂਟ ਦਾ ਇਸ਼ੂ ਨਹੀਂ ਤੁਹਾਨੂੰ ਹੋਏਗਾ। ਅਗਰ ਤੁਸੀਂ ਟਰੱਕ ਡਰਾਈਵਰ ਹੋ, ਊਬਰ ਡਰਾਈਵਰ ਹੋ, ਸਮਾਲ ਬਿਜ਼ਨਸ ਓਨਰ ਹੋ, ਹਾਊਸ ਵਾਈਫ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ, ਤਾਂ ਤੁਸੀਂ ਵੀ ਇਹ ਗ੍ਰਾਂਟ ਲੈ ਸਕਦੇ ਹੋ। ਤੇ ਹੁਣ ਵੀ ਆਪਣੇ ਕੋਲ ਜਿਵੇਂ ਹੁਣ 2-3 ਬੈਚ ਸਾਡੇ ਕੋਲ ਸਿਰਫ ਰਹਿ ਗਏ ਨੇ, ਸੋ ਤੁਸੀਂ ਇਹਨਾਂ ਦੇ ਵਿੱਚ ਇਨਰੋਲ ਕਰਵਾ ਸਕਦੇ ਹੋ। ਸਾਡਾ ਨੰਬਰ ਮੈਂਸ਼ਨ ਕਰ ਲਓ ਜੀ, 4372643175 4372643175। ਤੁਸੀਂ ਸਾਨੂੰ ਕਾਲ ਕਰਕੇ ਆਪਣੀ ਇਨਕਮ ਦੱਸਣੀ ਹੈ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ। ਇਹ ਇਨਕਮ ਦੇ ਉੱਤੇ ਡਿਪੈਂਡ ਕਰਦਾ ਵਾ, ਸਾਡੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ। ਤੁਸੀਂ ਆਪਣੀ ਇਨਕਮ ਦੱਸਣੀ ਹੈ ਤੇ ਆਪਣਾ ਫੈਮਿਲੀ ਸਾਈਜ਼, ਉਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਤੁਹਾਡੀ ਕਿੰਨੀ ਗ੍ਰਾਂਟ ਹੋਏਗੀ ਤੇ ਕਿੰਨਾ ਹੀ ਲੋਨ ਦਾ ਪੋਰਸ਼ਨ ਹੋਏਗਾ।
12: ਗ੍ਰਾਂਟ ਤੇ ਲੋਨ ਤੁਹਾਨੂੰ ਕਿੰਨੇ ਵੀ ਮਿਲੇ, ਇਹਨਾਂ ਨੂੰ ਤੁਸੀਂ ਸਿਰਫ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਗਏ, ਮਨੀ ਆ ਗਈ, ਉਹ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੀ ਫੀਸ ਆ ਜਿਹੜੀ ਉਹ ਪੇ ਕਰਨੀ ਹੈ। ਸੋ ਉਹ ਵੀ ਕੋਈ ਬਹੁਤ ਵੱਡੀ ਫੀਸ ਨਹੀਂ ਹੈ, $499 ਜਿਹੜੇ ਤੁਸੀਂ ਉਹ ਪੇ ਕਰਨਾ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ 20 25 30 15 ਜਿੰਨਾ ਵੀ ਹੋਊਗਾ ਉਹ ਤੁਹਾਡੇ ਅਕਾਊਂਟ 'ਚ ਆ ਕੇ ਉਹ ਇਹਨਾਂ ਨੇ ਹੁਣੇ ਤੁਸੀਂ ਕਾਲ ਕਰੋਗੇ ਹੁਣੇ ਤੁਹਾਨੂੰ ਦੱਸ ਦੇਣਾ ਕਿ ਤੁਹਾਡੇ ਅਕਾਊਂਟ ਦੇ ਵਿੱਚ ਭਾਅ ਜੀ ਇੰਨੀ ਤੁਹਾਨੂੰ ਗ੍ਰਾਂਟ ਮਿਲ ਸਕਦੀ ਹੈ ਤੁਹਾਡੇ ਹਿਸਾਬ ਦੇ ਨਾਲ ਫੈਮਿਲੀ ਦੇ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ ਅਤੇ ਇੰਨਾ ਲੋਨ ਲੋਨ ਓਪਨ ਹੋਣਾ ਮੇਰਾ ਖਿਆਲ ਆ ਇਹ ਲੋਨ ਓਪਨ ਹੈ ਜੇ ਵਾਪਸ ਵੀ ਜਦੋਂ ਮਰਜ਼ੀ ਕਰ ਦੇਵੇ
15: ਹਾਂਜੀ ਓਪਨ ਲੋਨ ਹੈ ਗ੍ਰਾਂਟ ਦਾ ਪੋਰਸ਼ਨ ਤੁਸੀਂ ਵਾਪਸ ਨਹੀਂ ਕਰਨਾ ਹੁੰਦਾ ਲੋਨ ਦਾ ਜਿਹੜਾ ਹੁੰਦਾ ਓਪਨ ਲੋਨ ਹੈ ਤੁਸੀਂ ਜਦੋਂ ਮਰਜ਼ੀ ਪੇ ਕਰ ਦਿਓ ਬਾਕੀ ਤੁਹਾਡੀਆਂ ਇੰਸਟਾਲਮੈਂਟਸ ਬਣ ਜਾਂਦੀਆਂ ਨੇ ਮੈਕਸੀਮਮ 10 ਈਅਰਸ ਹੁੰਦੇ ਨੇ ਤੁਸੀਂ ਇੰਸਟਾਲਮੈਂਟ ਤੁਹਾਡੇ ਬਣ ਜਾਂਦੇ ਨੇ ਆਟੋਮੈਟਿਕਲੀ ਇੱਕ ਸਾਲ ਦਾ ਤੁਸੀਂ ਕੋਈ ਇੰਟਰਸਟ ਨਹੀਂ ਦੇਣਾ ਹੈਗਾ ਇੱਕ ਸਾਲ ਜਿੰਨਾ ਟਾਈਮ ਸਟੱਡੀ ਚੱਲੇਗੀ ਕੋਈ ਇੰਟਰਸਟ ਨਹੀਂ ਕੋਈ ਪੇਮੈਂਟ ਨਹੀਂ ਜਾਏਗੀ ਉਸ ਤੋਂ ਬਾਅਦ ਹੀ ਤੁਹਾਡਾ ਹੋਏਗਾ ਇੰਟਰਸਟ ਸ਼ੁਰੂ ਹੋਏਗਾ ਪਲੱਸ ਤੁਹਾਡੀ ਜਿਹੜੀ ਸਾਲ ਦਾ 2.5% ਹੋਏਗਾ ਇੰਸਟਾਲਮੈਂਟ ਵੀ ਤੁਹਾਡੇ ਇੱਕ ਸਾਲ ਤੋਂ ਬਾਅਦ ਸ਼ੁਰੂ ਹੋਣਗੀਆਂ ਬਾਕੀ ਤੁਹਾਡੀ 70,000 ਤੋਂ ਘੱਟ ਹੋਣੀ ਚਾਹੀਦੀ ਹੈ ਜਿੰਨੀ ਫੈਮਿਲੀ ਇਨਕਮ ਘੱਟ ਹੋਏਗੀ ਓਨਾ ਜ਼ਿਆਦਾ ਤੁਹਾਨੂੰ ਬੈਨੀਫਿਟ ਹੁੰਦਾ ਵਾ
12: ਤੁਸੀਂ
15: ਇਨਕਮ ਘੱਟ ਹੈ ਤੁਹਾਡਾ ਫੈਮਿਲੀ ਸਾਈਜ਼ ਵੱਡਾ ਹੈ ਤਾਂ ਤੁਸੀਂ ਸਾਨੂੰ ਕਾਲ ਕਰਕੇ ਦੱਸ ਦਿਓ ਤਾਂ ਤੁਹਾਨੂੰ ਆਪਾਂ ਰਾਈਟ ਵੇ ਦੱਸ ਦਾਂਗੇ ਕਿ ਤੁਹਾਡੀ ਕਿੰਨੀ ਗ੍ਰਾਂਟ ਹੋਏਗੀ ਤੇ ਕਿੰਨਾ ਲੋਨ ਹੋਏਗਾ
12: ਨੰਬਰ ਸਾਂਝਾ ਕਰ ਦਿਓ
15: ਨੰਬਰ ਸਾਡਾ ਹੈਗਾ ਜੀ 4374317543 4374317545 ਬਾਕੀ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਆਫਿਸ ਸਾਡਾ ਮਿਸੀਸਾਗਾ ਲੋਕੇਟਡ ਹੈ ਡੈਰੀ ਐਂਡ ਹਰ ਅੰਟਾਰੀਓ ਤੇ ਆਫਿਸ ਦਾ ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਾਰਡ ਆਫਿਸ ਨੰਬਰ 212 ਬਾਕੀ ਤੁਸੀਂ ਜਦੋਂ ਸਾਨੂੰ ਕਾਲ ਕਰਾਂਗੇ ਆਪਾਂ ਤੁਹਾਨੂੰ ਆਫਿਸ ਐਡਰੈਸ ਵੀ ਸੈਂਡ ਕਰ ਦਾਂਗੇ ਅਗਰ ਤੁਸੀਂ ਔਨ ਕਾਲ ਕਰਵਾਉਣਾ ਵਾ ਤਾਂ ਤੁਸੀਂ ਸਾਨੂੰ ਰਾਈਟ ਵੇ ਦੱਸ ਤੁਸੀਂ ਉੱਥੇ ਵੀ
12: ਬਿਲਕੁਲ ਸੋ ਮੇਨ ਗੱਲ ਤਾਂ ਨੰਬਰ ਤੇ ਤੁਸੀਂ ਕਾਲ ਕਰ ਲਓ ਤੁਹਾਨੂੰ ਉੱਥੋਂ ਸਾਰੀ ਇਨਫੋਰਮੇਸ਼ਨ ਹੀ ਮਿਲ ਜਾਣੀ ਹੈ 437-264-3175 437-264-3175 ਤੇ ਤੁਸੀਂ ਹੁਣੇ ਕਾਲ ਕਰ ਲਓ ਇਹਨਾਂ ਦਾ ਸਟਾਫ ਆ ਜਿਹੜਾ ਉਹ ਤੁਹਾਡੀ ਕਾਲ ਲਏਗਾ ਜੇਕਰ ਨਾ ਮਿਲੀ ਕਈ ਵਾਰ ਲਾਈਨਸ ਬਿਜ਼ੀ ਹੁੰਦੀਆਂ ਨੇ ਤਾਂ ਤੁਸੀਂ ਟਰਾਈ ਦੁਬਾਰੇ ਫਿਰ ਕਰ ਸਕਦੇ ਹੋ ਅਤੇ ਕਿਉਂਕਿ ਇੱਕਦਮ ਲਗਾਤਾਰ ਕਾਲਜ ਨੇ ਜਿਹੜੀਆਂ ਉਹ ਜਾਣ ਲੱਗ ਜਾਂਦੀਆਂ ਨੇ ਅੱਜ ਕੱਲ੍ਹ ਤਾਂ ਮੰਗਿਆ ਡਾਲਰ ਨਹੀਂ ਬੰਦਾ ਦਿੰਦਾ ਜੇ 4 ਪੈਸੇ ਤੁਹਾਨੂੰ ਬਣਦੇ ਆ ਸਰਕਾਰੀ ਤੌਰ 'ਤੇ ਤੁਹਾਨੂੰ ਗ੍ਰਾਂਟ ਮਿਲਦੀ ਆ ਅਤੇ ਬਸ ਇੱਕ ਕਾਲ ਕਰਨੀ ਹੈ ਇੱਕ ਕਾਲ ਤੁਸੀਂ ਵਨ ਕਾਲ ਅਵੇ ਹੋ 437-264-3175 ਬਹੁਤ ਧੰਨਵਾਦ ਜੀ ਅਗਲੇ ਲਿੰਕ ਦੇ ਵਿੱਚ ਫਿਰ ਆਪਾਂ ਮਿਲਦੇ ਹਾਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸੋ ਅਗਲੇ ਹੀ ਗੱਲ ਜਿਹੜੀ ਕਰਨੀ ਆ ਮੈਂ ਅੱਜ ਜਦੋਂ ਦਸਤਾਰ ਸਜਾ ਰਿਹਾ ਸੀਗਾ ਉਦੋਂ ਗੱਲਬਾਤ ਸ਼ੀਸ਼ਾ ਦੇਖ ਰਿਹਾ ਸੀ ਅਤੇ ਇੱਕ ਦਿਨ ਮੈਂ ਕਿਤੇ ਪੜ੍ਹਦਾ ਸੀ ਬੜੀ ਕਮਾਲ ਦੀ ਗੱਲ ਉਹ 'ਚ ਲਿਖੀ ਹੋਈ ਸੀ ਵੀ ਸ਼ੀਸ਼ਾ ਵੀ ਇੱਕ ਤਰ੍ਹਾਂ ਦਾ ਥੋੜੋ ਆ ਸ਼ੀਸ਼ਾ ਵੀ ਇੱਕ ਤਰ੍ਹਾਂ ਦਾ ਨਹੀਂ ਹੈ ਅਸਲ ਦੇ ਵਿੱਚ ਤਿੰਨ ਤਰ੍ਹਾਂ ਦੇ ਸ਼ੀਸ਼ੇ ਆ ਤਿੰਨ ਤਰ੍ਹਾਂ ਦੇ ਸ਼ੀਸ਼ੇ ਕਿਹੜੇ ਕਿਹੜੇ ਆ ਉਹ ਤੁਹਾਡੇ ਨਾਲ ਸਾਂਝ ਪਾ ਦਿੰਦੇ ਹਾਂ ਕਿ ਤਿੰਨ ਤਰ੍ਹਾਂ ਦੇ ਜਿਹੜੇ ਸ਼ੀਸ਼ੇ ਆ ਉਹ ਇੱਕ ਤਾਂ ਇਹ ਆ ਕਿ ਲੋਕ ਤੁਹਾਨੂੰ ਕਿਵੇਂ ਦੇਖਦੇ ਆ ਇੱਕ ਸ਼ੀਸ਼ਾ ਤਾਂ ਇਹ ਆ ਕਿ ਲੋਕ ਤੁਹਾਨੂੰ ਕਿਸ ਨਜ਼ਰ ਨਾਲ ਦੇਖਦੇ ਆ ਲੋਕ ਤੁਹਾਨੂੰ ਚੰਗੀ ਨਜ਼ਰ ਨਾਲ ਦੇਖਦੇ ਆ ਲੋਕ ਕਹਿੰਦੇ ਆ ਕਿ ਯਾਰ ਇਹ ਤਾਂ ਭਗਤ ਬੰਦਾ ਵਾ ਇਹ ਤਾਂ ਸੰਤ ਬੰਦਾ ਵਾ ਇਹ ਤਾਂ ਸਾਫ ਦਿਲ ਆ ਇਮਾਨਦਾਰ ਆ ਹਾਰਡ ਵਰਕਿੰਗ ਜਿਹੜਾ ਉਸ ਕੈਟਾਗਰੀ 'ਚ ਆਉਂਦਾ ਅਤੇ ਜਾਂ ਕਿੱਦਾਂ ਦਾ ਵਾ ਇੱਕ ਜਾਂ ਉਹ ਕਹਿੰਦੇ ਕਿ ਇਹ ਤਾਂ ਬੇਈਮਾਨ ਆ ਇਹ ਤਾਂ ਕਰਪਟ ਆ ਇਹ ਤਾਂ ਖਰਾਬ ਬੰਦਾ ਵਾ ਸੋ ਲੋਕ ਤੁਹਾਨੂੰ ਕਿਵੇਂ ਦੇਖਦੇ ਆ ਇੱਕ ਸ਼ੀਸ਼ਾ ਤਾਂ ਇਹ ਆ ਦੂਜਾ ਸ਼ੀਸ਼ਾ ਇਹ ਆ ਕਿ ਤੁਸੀਂ ਲੋਕਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਲੋਕਾਂ ਨੂੰ ਕਿਵੇਂ ਦੇਖਦੇ ਹੋ ਅਤੇ ਲੋਕ ਤੁਹਾਨੂੰ ਕਿਵੇਂ ਦੇਖਦੇ ਆ ਤੀਜੀ ਗੱਲ ਇਹ ਆ ਜਾਂਦੀ ਆ ਕਿ ਅਸਲ ਦੇ ਵਿੱਚ ਟਰੁੱਥ ਹੈ ਕੀ ਆ ਤੁਸੀਂ ਕਿਹੋ ਜਿਹੇ ਹੋ ਉਹ ਤੁਹਾਨੂੰ ਪਤਾ ਉਹ ਤੁਹਾਡੇ ਸ਼ੀਸ਼ੇ ਨੂੰ ਨਹੀਂ ਪਤਾ ਉਹ ਚੀਜ਼ ਆ ਜਿਹੜੀ ਉਹ ਸ਼ੀਸ਼ਾ ਜ਼ਰੂਰ ਦੇਖਣਾ ਚਾਹੀਦਾ ਸ਼ਾਮ ਨੂੰ ਦੇਖ ਲਿਆ ਕਰੋ ਚਾਹੇ ਯਾਰ ਜਿਹੜੀ ਮੈਨੂੰ ਐਪਰੀਸ਼ੀਏਸ਼ਨ ਮਿਲੀ ਆ ਕਿ ਮੈਂ ਸੱਚੀ ਡਿਜ਼ਰਵ ਕਰਦਾ ਸੀ ਇਸ ਲਈ ਇਹ ਜ਼ਰੂਰ ਕੁਐਸਚਨ ਕਰਿਆ ਕਰੋ ਜਾਂ ਜਿਹੜੀ ਤੁਹਾਨੂੰ ਕ੍ਰਿਟੀਸਿਜ਼ਮ ਮਿਲੀ ਆ ਕਿਤੇ ਕਿਸੇ ਨੇ ਮਾੜਾ ਚੰਗਾ ਵੀ ਕਿਹਾ ਕਿ ਮੈਂ ਇਹਦੇ ਲਈ ਡਿਜ਼ਰਵ ਕਰਦਾ ਸੀ ਕਿ ਮੈਂ ਐਸਾ ਕੁਛ ਕੀਤਾ ਸੀ ਜਿਹਦੇ ਲਈ ਕ੍ਰਿਟੀਸਾਈਜ਼ ਹੋਇਆ ਜਾਂ ਕਿਸੇ ਨੂੰ ਚੰਗਾ ਨਹੀਂ ਲੱਗਿਆ ਕਿਸੇ ਦਾ ਦਿਲ ਦੁਖਿਆ ਸੋ ਇਹ ਚੀਜ਼ਾਂ ਨੇ ਜਿਹੜੀਆਂ ਜਦੋਂ ਤੁਸੀਂ ਸੈਲਫ ਐਨਾਲਿਸਿਸ ਕਰਨ ਲੱਗ ਗਏ ਤਾਂ ਪੰਗਾ ਜਿਹੜਾ ਜ਼ਿੰਦਗੀ ਦੇ ਵਿੱਚ ਪੈਂਦਾ ਨਿੱਤ ਦਾ ਉਹ ਤੁਹਾਡਾ ਘੱਟ ਜਾਊਗਾ ਚੰਗੀ ਸੋਚ ਆ ਤੁਹਾਡੇ ਸਾਹਮਣੇ ਆ ਜਾਊਗੀ ਵਕਾਰ ਖਾਨ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ ਖਾਨ ਸਾਹਿਬ ਕਹਿੰਦੇ ਬਾਈ ਜੀ ਰੋਜਰ ਦੇ ਨਾਲ ਕੰਮ ਕਰਦੇ ਆ ਕਾਫੀ ਵਰਿਆਂ ਤੋਂ ਕੰਮ ਕਰਦੇ ਆ ਸੋ ਤੁਸੀਂ ਇਹਨਾਂ ਨਾਲ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ ਖਾਨ ਸਾਹਿਬ ਦਿਓ ਫਿਰ ਕਈ ਵਾਰ ਇੰਟਰਨੈਟ ਭਮੇਰੀਆਂ ਜਿਹੀਆਂ ਕਮਾਉਂਦਾ ਰਹਿੰਦਾ ਕੋਈ ਵਧੀਆ ਜੀ ਡੀਲ ਦਿਓ ਇੰਟਰਨੈਟ ਦੀ
16: ਜੀ ਥੈਂਕ ਯੂ ਸੋ ਮੱਚ ਰਾਜਵੀਰ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਵੀਰ ਜੀ ਮੇਰੇ ਕੋਲ ਰੋਜਰ ਦੀ ਬਹੁਤ ਹੀ ਵੱਡੀ ਪ੍ਰਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ ਰੋਜਰਸ ਸੈੱਲ ਫੋਨਸ ਕੀ ਵੀ ਅਮੇਜ਼ਿੰਗ ਆਫਰਸ ਹੈ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 8648000 से रॉजर्स दे कॉर्पोरेट इंप्लाइया तुहाडा अकाउंट और एड्रेस चेक करके बहुत वड़िया प्रमोशन दिला देंगे। नंबर अगेन
12: 8648000 ਤੇ ਤੁਸੀਂ ਇੱਕ ਕਾਲ ਕਰ ਲਿਓ। ਕਾਫੀ ਵੱਡੀ ਸੇਵਿੰਗ ਆ ਜਿਹੜੀ ਤੁਹਾਡੀ ਖਾਨ ਸਾਹਿਬ ਨੇ ਕਰਵਾ ਦੇਣੀ ਆ। ਵਕਾਰ ਖਾਨ ਸਾਹਿਬ ਬਹੁਤ ਲੰਮੇ ਅਰਸੇ ਤੋਂ ਇੱਕੋ ਕੰਪਨੀ ਦੇ ਵਿੱਚ ਕੰਮ ਕਰ ਰਿਹਾ, ਉਹਦਾ ਕਾਰਨ ਇਹੀ ਆ ਕਿ ਇਹਨਾਂ ਦੇ ਕੋਲ ਕਲਾਇੰਟਲ ਬੇਸ ਬਹੁਤ ਕਮਾਲ ਦਾ ਅਤੇ ਜਿਹੜੀਆਂ ਡੀਲਸ ਇਹਨਾਂ ਦੇ ਕੋਲ ਮਿਲਦੀਆਂ ਨੇ ਉਹ ਤੁਹਾਨੂੰ ਬਾਹਰੋਂ ਕਿਤੋਂ ਨਹੀਂ ਮਿਲਣੀਆਂ। ਜ਼ਰੂਰ ਇੱਕ ਵਾਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ। ਬਹੁਤ ਬਹੁਤ ਧੰਨਵਾਦ ਖਾਨ ਸਾਹਿਬ, ਥੈਂਕ ਯੂ ਵੈਰੀ ਮੱਚ।
16: ਥੈਂਕ ਯੂ ਸੋ ਮੱਚ ਰਾਜੀਵ ਜੀ,
12: ਬਹੁਤ ਬਹੁਤ ਸ਼ੁਕਰੀਆ ਜੀ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਹੁਣ ਕਾਫੀ ਟਾਈਮ ਤੋਂ ਕਈ ਵਾਰ ਅਸੀਂ ਗੱਲਾਂ ਬਾਤਾਂ ਕਰ ਦਿੰਦੇ ਹਾਂ ਬਾਈ ਪਰਮਜੀਤ ਹੋਣੀ ਮੋਰਗੇ ਕਿੰਗ ਤੋਂ, ਉਹ ਸਾਡੇ ਨਾਲ ਆ। ਅਸਲ ਦੇ ਵਿੱਚ ਮੋਰਗੇ ਨਾਲੋਂ ਵੀ ਇਹਨਾਂ ਦੀਆਂ ਕਮਾਲ ਦੀਆਂ ਗੱਲਾਂ ਜਿਹੜੀਆਂ ਅਲੱਗ ਅਲੱਗ ਸੁਣਨ ਨੂੰ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਹੁੰਦੀਆਂ ਨੇ ਉਹ ਵੀ ਤੁਸੀਂ ਬੜੀਆਂ ਲਾਈਕ ਕਰਦੇ ਹੋ। ਪਰਮਜੀਤ ਬਾਈ ਸਾਡੇ ਨਾਲ ਆ। ਪਰਮਜੀਤ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
17: ਸਤਿ ਸ਼੍ਰੀ ਅਕਾਲ ਰਾਜਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
12: ਬਹੁਤ ਵਧੀਆ ਬਾਈ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
17: ਰਾਜਵੀਰ ਜੀ, ਚੜ੍ਹਦੀ ਕਲਾ ਰੋਜ਼ ਦਿਵਾਲੀ ਰੋਜ਼ ਦੁਸਹਿਰਾ।
12: ਅੱਛਾ ਬਾਈ,
17: ਔਖੀ ਘੜੀ ਹੈ, ਲੰਘ ਜਾਣੀ ਰਾਜਵੀਰ, ਟੈਨਸ਼ਨ ਨਹੀਂ ਲੈਣੀ ਕਿਸੇ ਨੇ ਵੀ, ਮੇਰੇ ਭੈਣ ਭਰਾ ਨੇ, ਇਹ ਜਸਟ ਮੈਟਰ ਆਫ ਟਾਈਮ, ਠੀਕ ਹੈ ਨਾ? ਜੇ ਕਹਿੰਦੇ ਨਾ ਮਾੜੇ ਦਿਨ ਨੀ ਰਹੇ ਤਾਂ ਕੀ ਕਹਿੰਦੇ, ਚੰਗੇ ਨੀ ਰਹੇ ਤਾਂ ਮਾੜੇ ਵੀ ਨੀ ਰਹਿਣੇ, ਸੋ ਆ ਜਾਣਾ ਦੁਬਾਰਾ ਟਾਈਮ ਵਾਪਸ।
12: ਹਾਂ, ਇਹ ਹੈ ਕਿ ਜੇ ਇਹ ਵੀ ਸਮਾਂ ਜਿਹੜਾ, ਜੇ ਆਹ ਚੀਜ਼ ਆਪਾਂ ਨਾ ਮਨ ਦੇ ਵਿੱਚ ਬਿਠਾ ਲਈਏ ਬਈ ਇਹ ਸਮਾਂ ਵੀ ਗੁਜ਼ਰ ਜਾਏਗਾ, ਹੈ ਨਾ, ਕਿ ਆਹ ਸਮਾਂ ਵੀ ਚਲੇ ਜਾਣਾ, ਚਾਹੇ ਉਹ ਚੰਗਾ ਟਾਈਮ ਆ ਉਦੋਂ ਵੀ ਇਹ ਰੱਖਣੀ ਆ, ਇਹ ਨਹੀਂ ਵੀ ਮਾੜੇ ਟਾਈਮ 'ਚ ਕਹਿਣੀ ਆ, ਚੰਗੇ ਟਾਈਮ ਦੇ ਵਿੱਚ ਵੀ ਇਹ ਵੀ ਚਲੇ ਜਾਣਾ, ਇਹ ਤੇ ਮਾੜਾ ਇਹ ਵੀ ਚਲੇ ਜਾਣਾ, ਮਾੜਾ ਵੀ ਨਹੀਂ ਰਹਿਣਾ ਹੈਗਾ।
17: ਪਤਾ ਹੁੰਦਾ ਕੀ, ਮੈਂ ਤੁਹਾਨੂੰ ਦੱਸਦਾ, ਜਿੱਥੇ ਆਪਣਾ ਸਹੀ ਜਿਹੜਾ ਯੱਬ ਪੈਂਦਾ ਨਾ, ਠੀਕ ਹੈ ਨਾ, ਉਹ ਪੈਂਦਾ ਇੱਦਾਂ, ਅਕਸਰ ਆਪਾਂ ਨਾ ਸਾਰੇ ਇੰਡੀਆ ਤੋਂ ਆਏ, ਹੈ ਨਾ, ਜਦੋਂ ਕਿਤੇ ਆਪਾਂ ਕਿਤੇ ਕਪੂਰਥਲੇ ਤੋਂ ਜਲੰਧਰ ਜਾਣਾ ਹੋਵੇ ਜਾਂ ਕਿਤੇ ਵੀ ਸ਼ਹਿਰ ਜਾਣਾ ਹੋਵੇ, ਸਭ ਤੋਂ ਪਹਿਲਾਂ ਸਾਨੂੰ ਕਾਹਲੀ ਹੁੰਦੀ ਵੀ ਬੱਸ ਦੇ ਵਿੱਚ ਚੜ੍ਹ ਕੇ ਅਸੀਂ ਚੜ੍ਹ ਜਾਈਏ ਸਭ ਤੋਂ ਪਹਿਲਾਂ, ਹੈ ਨਾ, ਤੇ ਜਦੋਂ ਉਤਰਨਾ ਹੁੰਦਾ ਸਭ ਤੋਂ ਪਹਿਲਾਂ ਜਾ ਕੇ ਅਸੀਂ ਵੀ ਤਾਕੀ ਦੇ ਮੂਹਰੇ ਖੜ੍ਹ ਜਾਂਦੇ ਵੀ ਸਭ ਤੋਂ ਪਹਿਲਾਂ ਉਤਰ ਵੀ ਆਪਾਂ ਜਾਈਏ, ਕਿਉਂਕਿ ਸਫ਼ਰ ਮੁੱਕ ਗਿਆ ਨਾ। ਇਸੇ ਤਰ੍ਹਾਂ ਜ਼ਿੰਦਗੀ 'ਚ ਕੁਛ ਚੀਜ਼ਾਂ ਹੁੰਦੀਆਂ ਨੇ, ਉਹਨੂੰ ਫੜ ਕੇ ਤੁਸੀਂ ਰੱਖ ਨਹੀਂ ਸਕਦੇ, ਜੇ ਫੜ ਕੇ ਬੈਠੇ ਰਹੋਗੇ ਤਾਂ ਫਿਰ ਝੂਠ ਹੀ ਆ, ਜਲੰਧਰ ਤੋਂ ਲੁਧਿਆਣੇ, ਲੁਧਿਆਣੇ ਤੋਂ ਪਟਿਆਲਾ, ਪਟਿਆਲੇ ਤੋਂ ਕਪੂਰਥਲਾ, ਜਦੋਂ ਚੀਜ਼ ਦਾ ਕੰਮ ਖਤਮ ਹੋ ਗਿਆ ਨਾ ਤਾਂ ਉਹਦੇ ਵਿੱਚ ਉਤਰ ਜਾਣਾ ਚਾਹੀਦਾ। ਇਹ ਜ਼ਿੰਦਗੀ ਵੀ ਇਸ ਤਰ੍ਹਾਂ ਹੀ ਆ, ਮੇਰੇ ਹਿਸਾਬ ਦੇ ਨਾਲ ਜਦੋਂ ਆਹ ਮੋਰਗੇ ਦੇ ਘਰਾਂ ਦੇ ਸਿਆਪੇ ਪਏ ਸੀ, ਇੱਕ ਇੱਕ ਸੀਗਾ ਤਾਂ ਬਹੁਤ ਵਧੀਆ ਸੀਗਾ, ਪਰ ਆਪਾਂ ਹਟੇ ਨਹੀਂ, ਆਪਾਂ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਛੇ ਛੇ ਸੱਤ ਸੱਤ ਅੱਠ ਅੱਠ ਕਰਾ ਲਏ, ਅਤੇ ਉਹਦੇ ਚੱਕਰ ਦੇ ਵਿੱਚ ਰਾਜ ਜੀ, ਯਕੀਨ ਕਰਿਓ, ਇੱਕ ਮੇਰੇ ਕੋਲ ਭਾਈ ਸਾਹਿਬ ਨੇ ਇਸ ਵਕਤ, ਉਹਨਾਂ ਦੇ ਕੋਲ 55 ਘਰ ਨੇ ਟੋਟਲ ਜੀ।
12: ਬੋਲੇ ਬੋਲੇ ਬੋਲੇ, ਸੀਰੀਅਸਲੀ?
17: ਹਾਂਜੀ, ਬਸ ਤੁਸੀਂ ਹਾਲਾਤ ਸਮਝੋ ਇਸ ਵਕਤ।

0: ਸਹਾਰੇ ਦੀ ਲੋੜ ਹੁੰਦੀ ਆ ਤੇ ਤੁਸੀਂ ਬੇਲ ਨਾ ਤੁਸੀਂ ਸਹਾਰਾ ਬਣਨ ਦੀ ਕੋਸ਼ਿਸ਼ ਕਰੋ। ਸੋ ਮੈਨੂੰ ਲੱਗਦਾ ਕਿ ਤੁਸੀਂ ਵੀ ਬਹੁਤ ਸਾਰੇ ਲੋਕਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਦੇ ਹੋ।
1: ਮੈਂ ਦੇਖੋ ਸੱਚੀ ਗੱਲ ਤਾਂ ਦੱਸਾਂ, ਮੈਨੂੰ ਵੀ ਜੋ ਚਾਰ ਪੈਸੇ ਵੀ ਲੱਭ ਜਾਂਦੇ ਨੇ, ਹੁਣ ਬੇਲ ਨੂੰ ਤਾਂ ਜੇ ਚੜ੍ਹ ਗਈ ਕਿਸੇ ਦਰਖਤ ਦੇ ਉੱਤੇ ਤਾਂ ਉਹਨੂੰ ਕੀ ਉਹਦਾ ਭਾਜੀ ਲੱਭਣਾ, ਮੈਨੂੰ ਕਹਿੰਦਾ ਮੈਨੂੰ ਚਲੋ ਚਾਰ ਪੈਸੇ ਵੀ ਬਣ ਜਾਂਦੇ, ਮੇਰਾ ਮਿਹਨਤ ਤਾਂ ਮਿਲ ਜਾਂਦਾ ਰਾਜਵੀਰ ਜੀ, ਐਵੇਂ ਝੂਠ ਨਹੀਂ ਮਾਰਨਾ ਹਨਾ, ਗੱਪ ਤਾਂ ਜਿੱਡੀ ਮਰਜ਼ੀ ਛੱਡੀ ਜਾਓ, ਕਹਿੰਦਾ ਕੰਮ ਕਰਾ ਦਿੰਦੇ ਹਾਂ, ਕੋਈ ਸਾਨੂੰ ਵੀ ਚਾਰ ਪੈਸੇ, ਕੋਈ ਸਾਡੇ ਵੀ ਘਰੇ ਕੋਈ ਆਟਾ ਪਾਣੀ ਚੱਲ ਜਾਂਦਾ ਭਾਜੀ, ਇਹ ਵੀ ਇੱਕ ਬੈਨੀਫਿਟ ਜ਼ਰੂਰ ਹੈ ਮੈਨੂੰ।
0: ਅੱਛਾ ਅੱਛਾ, ਬਹੁਤ ਸਾਰੇ ਲੋਕ ਨੇ ਜਿਹੜੇ ਜਿਹਨਾਂ ਦੀਆਂ ਬੀ ਲੈਂਡਰ ਤੋਂ ਮੌਰਗੇਜ ਹੋਈਆਂ ਹੋਈਆਂ ਉਹ ਬੜਾ ਦੁਖੀ ਹੁੰਦੇ ਆ ਕਿ ਯਾਰ, ਚਲੋ ਦੁਖੀ ਦਾ ਮਤਲਬ ਇਨ ਦੇ ਸੈਂਸ ਇਹ ਕਹਿ ਸਕਦੇ ਹੋ ਕਿ ਦੁਖੀ ਇਸ ਕਰਕੇ ਹੁੰਦੇ ਕਿ ਯਾਰ ਵਾਹਵਾ ਇੰਟਰਸਟ ਪੇ ਕਰਨਾ ਪੈਂਦਾ ਬੀ ਲੈਂਡਰ ਦੀਆਂ, ਫਿਰ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਹੁਣ ਕਿੱਥੇ ਅਸੀਂ ਰੀਫਾਈਨੈਂਸ ਆਉਂਦੀ ਆ ਜਾਂ ਦੂਸਰੀ ਰਿਨਿਊਅਲ ਆ ਜਾਂਦੀ ਆ ਉਵੇਂ ਕਰਵਾ ਲੈਂਦੇ ਆ। ਸੋ ਤੁਸੀਂ ਕਈ ਵਾਰ ਕਹਿੰਦੇ ਹੋ ਕਿ ਭਾਈ ਮੈਂ ਬੀ ਲੈਂਡਰ ਤੋਂ ਵੀ ਤੁਹਾਨੂੰ ਹੋ ਸਕਦਾ ਕਿ ਏ ਲੈਂਡਰ ਤੇ ਲੈ ਆਵਾਂ ਤੇ ਤੁਸੀਂ ਇੱਕ ਵਾਰ ਆ ਕੇ ਮਿਲ ਲਓ, ਉਹ ਦੱਸੋ ਕਿਵੇਂ ਲਿਆਓਗੇ?
1: ਪੇਮੈਂਟਾਂ ਨਹੀਂ ਮਾਰ ਰਹੀਆਂ ਸਾਨੂੰ, ਪੇਮੈਂਟ ਤਾਂ ਸਾਨੂੰ ਮਾਰ ਹੀ ਨਹੀਂ ਰਹੀ, ਸਾਨੂੰ ਤਾਂ ਕੰਮ ਮਾਰ ਰਿਹਾ ਨਾ, ਇਨਕਮ ਮਾਰ ਰਹੀ ਸਾਨੂੰ, ਪੇਮੈਂਟ ਨਹੀਂ ਮਾਰ ਰਹੀ। ਠੀਕ ਹੈ, ਹੁਣ ਹੁੰਦਾ ਕਿ ਜਦੋਂ ਕੁੱਪੀ ਦਾ ਮੂੰਹ ਸਿੱਧਾ ਹੋਵੇ ਨਾ ਤਾਂ ਉੱਪਰੋਂ ਜ਼ਿਆਦਾ ਪਾਉਂਦੇ, ਥੱਲਿਓਂ ਘੱਟ ਨਿਕਲਦਾ ਉਹਦੇ ਚੋਂ। ਠੀਕ ਹੈ, ਜਦੋਂ ਉਹਨੂੰ ਤੁਸੀਂ ਪੁੱਠਾ ਕਰ ਲੈਂਦੇ ਉਹ ਪੈਂਦਾ ਥੋੜ੍ਹਾ, ਉੱਪਰੋਂ ਨਿਕਲਦਾ ਜ਼ਿਆਦਾ ਹੈ ਨਾ ਉਹਦੇ ਚੋਂ, ਆਹ ਚੱਕਰ ਹੋਇਆ ਪਿਆ। ਪੇਮੈਂਟਾਂ ਨੂੰ ਅਸੀਂ ਭਾਜੀ 15-15-20 ਹਜ਼ਾਰ ਲੋਕਾਂ ਨੇ ਕਰਨੀਆਂ, ਪੇਮੈਂਟਾਂ ਅਸੀਂ ਅਫੋਰਡ ਕਰੀਆਂ ਨੇ, ਕੰਮ ਬਹੁਤ ਵਧੀਆ ਚੱਲਦੇ ਸੀ, ਟਰੈਕਿੰਗ ਬਹੁਤ ਵਧੀਆ ਸੀ, ਟੈਕਸੀ ਬਹੁਤ ਵਧੀਆ ਸੀ, ਕੰਮਾਂ ਦਾ ਸੱਤਿਆਨਾਸ ਵੱਜਿਆ ਪਿਆ ਰਾਜਵੀਰ ਜੀ, ਪਤਾ ਹੀ ਆਪਾਂ ਸਾਰਿਆਂ ਨੂੰ, ਜਿਹੜੇ ਮਰਜ਼ੀ ਸਟੋਰ ਚ ਦੇ ਲੋ ਖਾਲੀ ਪਏ ਨੇ, ਗਰੋਸਰੀ ਸਟੋਰ ਅੱਗੇ ਤੇ ਯਕੀਨ ਕਰਿਓ ਘਰਾਂ ਦੇ ਵਿੱਚ ਜਦੋਂ ਫਰਿੱਜ ਖੋਲਦੇ ਤੇ ਗਰੋਸਰੀ ਬਾਹਰ ਡਿੱਗ ਡਿੱਗ ਕੇ ਪੈਂਦੀ ਸੀ, ਹੁਣ ਦੁੱਧ ਅੰਡਾ ਬ੍ਰੈਡ ਹੀ ਲੱਭਦੇ, 3-4 ਚੀਜ਼ਾਂ ਹੁੰਦੀਆਂ, ਇੱਕ ਦੀ ਸਬਜ਼ੀ ਬੰਦਾ ਜਿੰਨੀ ਕੁ ਲੋੜ ਹੁੰਦੀ ਉਨੀ ਕੁ ਚੀਜ਼ ਲੈ ਕੇ ਆਉਂਦਾ ਬੰਦਾ ਅੱਜ ਕੱਲ੍ਹ। ਠੀਕ ਹੈ ਜੀ, ਚਲੋ ਇਹ ਵਧੀਆ ਗੱਲ ਆ, ਪਰ ਮੈਂ ਕਹਿੰਦਾ ਵੀ ਜਿਹੜਾ ਬੰਦਾ ਫਸਿਆ, ਜਿਹੜਾ ਬੰਦਾ ਮੈਂ ਕਹਿੰਦਾ ਵੀ 5% ਤੋਂ ਉੱਪਰ ਇੰਟਰਸਟ ਦੇ ਰਿਹਾ ਰਾਜਵੀਰ ਜੀ, ਉਹ ਸਟੱਕ ਹੀ ਸਮਝੋ, ਉਹ ਚਾਹੇ ਬੀ ਸਾਈਡ ਆ ਚਾਹੇ ਪ੍ਰਾਈਵੇਟ ਆ, ਉਹਦੇ ਵਾਸਤੇ ਤੁਸੀਂ ਕਰਨਾ ਕੀ ਆ, ਤੁਸੀਂ ਮੈਨੂੰ ਕਾਲ ਕਰਨੀ ਆ, ਨੰਬਰ ਹੈਗਾ ਮੇਰਾ 416-804-2015-4168-04-2015 ਤੇ ਤੁਸੀਂ ਕਾਲ ਕਰਨੀ, ਮੈਂ ਕਿਸੇ ਮੇਜਰ ਬੈਂਕ ਤੋਂ 3.75 ਦੇ ਉੱਤੇ 3.75 ਦੇ ਉੱਤੇ ਤੁਹਾਡੀ ਮੋਰਗੇਜ ਕਰਵਾ ਦੇਣੀ ਆ, ਪੇਮੈਂਟ ਅੱਧੀ ਰਹਿ ਜਾਣੀ ਤੁਹਾਡੀ, ਅਮੋਰਟਾਈਜੇਸ਼ਨ ਵੀ 35 ਸਾਲ ਦੀ ਕਰਾ ਦਾਂਗਾ। ਮੈਨੂੰ ਚਾਹੀਦੀ ਸਰ ਵੀ ਕੋਈ ਚੀਜ਼ ਆ, ਸਕੋਰ 650 ਲੈਓ, ਕੰਮ ਕਰਦੇ ਹੋ ਕੋਈ ਫਰਕ ਨਹੀਂ ਪੈਂਦਾ, ਕੈਸ਼ ਤੇ ਕੰਮ ਕਰਦੇ ਹੋ ਕੋਈ ਫਰਕ ਨਹੀਂ ਪੈਂਦਾ, ਸੈਲਫ ਇੰਪਲੋਇਡ ਹੋ ਲਾਈਨ 150 ਤੇ ਸਰ 25,000 ਆ, 35,000 ਆ, ਕੋਈ ਫਰਕ ਨਹੀਂ ਪੈਂਦਾ, ਉਮਰ ਚਾਹੇ 60 ਸਾਲ ਹੈ, ਉਮਰ ਚਾਹੇ ਤੁਹਾਡੀ 82 ਸਾਲ ਹੈ, ਚਾਹੇ 22 ਸਾਲ ਹੈ, ਕੋਈ ਫਰਕ ਨਹੀਂ ਪੈਂਦਾ, ਪ੍ਰੋਪਰਟੀ 10 ਲੱਖ ਦੀ ਹੈ ਚਾਹੇ 10 ਮਿਲੀਅਨ ਦੀ, ਕੋਈ ਫਰਕ ਨਹੀਂ ਪੈਂਦਾ, ਸਕੋਰ 650 ਤੋਂ ਉੱਪਰ ਲਓ, ਜਿੰਨੀਆਂ ਵੀ ਬੀ ਸਾਈਡ ਨਾਲ ਮੋਰਗੇਜ ਨੇ ਮੈਂ ਮੇਜਰ ਬੈਂਕ ਨਾਲ ਲੈ ਜਾਣੀ ਆ, ਨੰਬਰ ਨੋਟ ਕਰਕੇ ਰੱਖੋ 416-804-2015, ਕ੍ਰੈਡਿਟ ਕਾਰਡ ਸਾਰੇ ਭਰ ਗਏ ਨੇ, ਠੀਕ ਹੈ ਜੀ, ਹੱਥੋਂ ਪੈਸੇ ਕਿਸੇ ਤੋਂ ਫੜੇ ਸੀ, ਉਹਨੂੰ ਕੋਈ ਮੋੜਨ ਦਾ ਸਾਧਨ ਨਹੀਂ ਲੱਭਦਾ ਪਿਆ, ਘਰ ਨੂੰ ਰੀਫਾਈਨੈਂਸ ਕਰਵਾ ਕੇ ਘਰ ਦੇ ਵਿੱਚੋਂ ਪੈਸੇ ਕੱਢਣੇ ਨੇ 416-804-2015, ਘਰ ਦੇ ਉੱਪਰ ਕਿਸੇ ਨੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ 416-804-2015, ਔਰ ਮੋਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਸਾਰੇ ਤੁਸੀਂ ਜਾਣਦੇ ਹੋ, ਡੇਰੀ ਐਂਡ ਟਾਊਨ ਕਹਿੰਦੇ ਜਿਹੜੇ ਸੇਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 22, ਡੇਰੀ ਐਂਡ ਟਾਊਨ ਕਹਿੰਦੇ ਇੰਟਰਸੈਕਸ਼ਨ ਹੈ। ਰਾਜਵੀਰ ਜੀ ਤੁਸੀਂ ਕੁਝ ਪੁੱਛਣਾ ਚਾਹ ਰਹੇ ਹੋ, ਮੈਨੂੰ ਹਲਕੀ ਹਲਕੀ ਆਵਾਜ਼ ਆ ਰਹੀ ਹੌਕਿਆਂ ਦੀ।
0: ਮੈਂ ਨਾ ਇਹ ਪੁੱਛਣਾ ਚਾਹੁੰਦਾ ਸੀ, ਮੈਂ ਕਿਹਾ ਆਮ ਤੌਰ 'ਤੇ ਹੁਣ ਖੁਸ਼ੀਆਂ ਨੇ ਜਿਹੜੀਆਂ ਹਾਸੇ ਆ ਜਿਹੜੇ ਉਹ ਚਿਹਰਿਆਂ ਤੋਂ ਗਾਇਬ ਹੋਏ ਪਏ ਆ ਲੋਕਾਂ ਦੇ, ਹੈ ਨਾ, ਉਹ ਕਿਸੇ ਨੇ ਪੁੱਛਿਆ ਕਹਿੰਦਾ ਕਿ ਬਾਈ ਜੀ ਜਿਹੜਾ ਆਮ ਬੱਚਾ 4 ਸਾਲ ਦਾ ਆਪਾਂ ਲਾ ਲਈਏ ਵੀ ਉਹ ਕਿੰਨੀ ਕੁ ਵਾਰ ਹੱਸਦਾ ਹੋਊਗਾ, ਉਹ ਕਹਿੰਦੇ ਵੀ 300 ਵਾਰ ਦਿਨ ਦੇ ਵਿੱਚ 300 ਟਾਈਮਸ ਉਹ ਹੱਸ ਲੈਂਦਾ, ਹੈ ਨਾ, ਕਹਿੰਦਾ ਫਿਰ ਜਿਹੜਾ ਅਡਲਟ ਆ ਉਹ ਕਿੰਨੀ ਕੁ ਵਾਰ ਹੱਸਦਾ ਹੋਊਗਾ, ਉਹ ਕਹਿੰਦਾ ਜੀ ਅਡਲਟ ਜਿਹੜਾ ਹੈਗਾ ਵੀ ਤਕਰੀਬਨ 50 ਵਾਰ ਤਾਂ ਹੱਸਦਾ ਹੀ ਹੋਊਗਾ, ਹੈ ਨਾ, ਉਹ ਕਹਿੰਦਾ ਵੀ 50 ਵਾਰ, ਕਹਿੰਦਾ ਕਦੇ ਗਿਣ ਕੇ ਦੇਖਿਓ ਵੀ ਤੁਸੀਂ ਅਡਲਟ ਜਿਹੜੇ ਹੈਗੇ ਹੋ ਕਿ ਸੱਚੀ ਦਿਨ ਦੇ ਵਿੱਚ ਤੁਹਾਡੇ ਚਿਹਰੇ 'ਤੇ 50 ਵਾਰ ਖੁਸ਼ੀ ਆਈ ਆ, ਹਾਸਾ ਆਇਆ। ਹੁਣ ਵੱਡੀ ਗੱਲ ਇਹ ਆ, ਹਾਸਾ ਅਤੇ ਖੁਸ਼ੀ ਦੋ ਚੀਜ਼ਾਂ ਨੇ, ਹੈ ਨਾ, ਉਹ ਬਾਈ ਰਾਣਾ ਰਣਵੀਰ ਉਹਨਾਂ ਦਾ ਇੱਕ ਡਾਇਲੋਗ ਵੀ ਹੁੰਦਾ ਸੀ ਕਿ ਖੁਸ਼ੀਆਂ ਬੀਜ ਜਵਾਨਾਂ ਹਾਸੇ ਉੱਗਣਗੇ, ਹੈ ਨਾ, ਖੁਸ਼ੀਆਂ ਜੇ ਬੀਜਾਂਗੇ ਤਾਂ ਹਾਸੇ ਉੱਗਣੇ ਆ। ਸੋ ਉਹ ਕਹਿੰਦੇ ਜੇਕਰ ਤੁਸੀਂ ਦਿਨ 'ਚ ਕਿਤੇ ਮੁਸੀਬਤ ਪ੍ਰੋਬਲਮ ਦੇ ਵਿੱਚ ਹੋਗੇ ਤਾਂ ਸਮਾਈਲ ਕਰੋ, ਜੇਕਰ ਤੁਸੀਂ ਹੱਸੋਗੇ ਤਾਂ ਖੁਸ਼ੀ ਆਜੂਗੀ, ਇਹ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਖੁਸ਼ ਹੋਗੇ ਤਾਂ ਤੁਹਾਨੂੰ ਹਾਸਾ ਵੀ ਆਵੇ। ਕਈ ਵਾਰ ਬੰਦਾ ਬਹੁਤ ਖੁਸ਼ ਹੁੰਦਾ, ਹੱਸਦੇ ਨਹੀਂ, ਉਹਨਾਂ ਦਾ ਚਿਹਰਾ ਹੀ ਇੱਦਾਂ ਦਾ ਹੁੰਦਾ, ਉਹ ਨਹੀਂ ਹੱਸਦੇ। ਇਹ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਖੁਸ਼ ਹੋਗੇ ਤਾਂ ਤੁਸੀਂ ਹੱਸੋਗੇ ਵੀ, ਪਰ ਇਹ ਬਹੁਤ ਬੜਾ ਜ਼ਰੂਰੀ ਹੈ ਅਤੇ ਗੱਲ ਪੱਕੀ ਹੈ ਕਿ ਜੇਕਰ ਤੁਸੀਂ ਹੱਸਦੇ ਰਹੋਗੇ ਤਾਂ ਖੁਸ਼ੀ ਤੁਹਾਡੇ ਆਸੇ ਪਾਸੇ ਨੇੜੇ ਤੇੜੀ ਆ ਆ ਜੂਗੀ, ਲੱਭਦੀ ਲਵਾਉਂਦੀ, ਜਿਵੇਂ ਚੁੰਬਕ ਦੇ ਨਾਲ ਲੋਹਾ ਚੁੰਬੜ ਜਾਂਦਾ। ਜੀ
1: ਮੈਨੂੰ ਇੱਕ ਗੱਲ ਦਾ ਕੇਰ ਯਾਦ ਆ ਗਿਆ, ਕਹਿੰਦਾ ਮੈਂ ਕੱਪੜੇ ਬਦਲ ਕਰ ਜਾਊਂ ਕਹਾਂ ਔਰ ਬਾਲ ਬਣਾਊਂ ਕਿਸਕੇ ਲੀਏ, ਉਹ ਸ਼ਖਸ ਤੋਂ ਸਹਿਰ ਹੀ ਛੋੜ ਗਿਆ, ਉਹ ਬਾਹਰ ਜਾਊਂ ਕਿਸਕੇ ਲੀਏ, ਹੈ ਨਾ। ਉਹ ਹੁੰਦਾ ਕੀ ਹੈ ਰਾਜਵੀਰ ਜੀ, ਜਦੋਂ ਉਹ ਤੁਹਾਡੇ ਹਾਸਣ ਹਸਾਉਣ ਵਾਲੇ ਆਲੇ ਦੁਆਲੇ ਨਹੀਂ ਨਾ ਹੁੰਦੇ, ਪਰ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਨਾ ਤਾਂ ਸਮਾਈਲ ਆਉਂਦੀ ਹੈ, ਨਾ ਭਾਜੀ ਹਾਸਾ ਆਉਂਦਾ, ਨਾ ਬੰਦੇ ਨੂੰ ਖੁਸ਼ੀ ਆਉਂਦੀ ਹੈ ਜੀ।
0: ਜਿਹੜਾ ਤੁਹਾਡਾ ਫਰੈਂਡ ਸਰਕਲ ਆ ਉਹ ਚੰਗੇ ਸਕਸੈਸ ਬਿਜ਼ਨਸਮੈਨਾਂ ਦਾ ਬਣਾਇਓ।

0: ਕੇ ਬੰਦੇ ਦਾ ਬਣਾਇਓ, ਕਿਉਂਕਿ ਤੁਸੀਂ ਉਹਨਾਂ ਤੋਂ ਚੰਗੀਆਂ ਗੱਲਾਂ ਸਿੱਖੋਗੇ। ਤਿੰਨ ਤਰ੍ਹਾਂ ਦੇ ਮਾਇੰਡ ਸੈੱਟ ਹੁੰਦੇ ਆ। ਇੱਕ ਤਾਂ ਹੈਗਾ ਕਿ ਪੂਅਰ ਮਾਇੰਡ ਸੈੱਟ, ਉਹ ਕੀ ਆ, ਉਹਦੇ ਵਿੱਚ ਇਹ ਆ ਕਿ ਉਹਨਾਂ ਨੇ ਜਦੋਂ ਗੱਲਾਂ ਕਰਨੀਆਂ, ਇਕੱਠੇ ਹੋਣਾ ਬੈਠਣਾ, ਤਾਂ ਉਹਨਾਂ ਨੇ ਗੱਲਾਂ ਕਰਨੀਆਂ ਬਾਈ ਜੀ ਕਿ ਫਲਾਣੇ ਦਾ ਬਈ ਯਾਰ ਉਹਨਾਂ ਦਾ ਮੁੰਡਾ ਕੈਨੇਡਾ ਚਲੇ ਗਿਆ, ਉਹਨੇ ਪੂਰਾ ਪਰਿਵਾਰ ਵੀ ਸੱਦ ਲਿਆ, ਉਹਨੇ ਆਹ ਕਰ ਲਿਆ, ਇਹਨੇ ਉਹ ਕਰ ਲਿਆ, ਹੈ ਨਾ। ਅਤੇ ਇੱਕ ਜਿਹੜਾ ਗੁੱਡ ਮਾਇੰਡ ਸੈੱਟ ਆ, ਉਹ ਜਦੋਂ ਇਕੱਠੇ ਹੋਣਗੇ ਗੱਲਾਂ ਕਰਨਗੇ, ਅਤੇ ਇੱਕ ਨੇ ਤਾਂ ਮਤਲਬ ਕਿਸੇ ਬਾਰੇ ਗੱਲਾਂ ਕਰਨੀਆਂ, ਇੱਕ ਆਪਦੇ ਬਾਰੇ ਗੱਲਾਂ ਕਰਨਗੇ, ਪਰ ਪੈਸੇ ਬਾਰੇ ਗੱਲ ਕਰਨਗੇ ਵੀ ਅੱਛਾ ਤੂੰ ਘਰ ਲਿਆ ਸੀ, ਤੇਰੀ ਮੌਰਗੇਜ ਹੋ ਗਈ ਸੀਗੀ, ਉਹਦੀ ਆਹ ਨਹੀਂ ਹੋਈ, ਅੱਛਾ ਕਿੰਨਾ ਲੋਨ ਰਹਿੰਦਾ, ਤੇਰੇ ਕੋਲ ਦੋ ਨੇ, ਮੇਰੇ ਕੋਲ ਚਾਰ ਆ, ਚਾਰ ਮੇਰੇ ਕੋਲ, ਮਤਲਬ ਉਹਨਾਂ ਨੇ ਪੈਸੇ ਦੀਆਂ ਗੱਲਾਂ ਕਰਨੀਆਂ। ਤੀਜਾ ਇੱਕ ਮਾਇੰਡ ਸੈੱਟ ਆ ਜਿਹੜਾ ਗ੍ਰੇਟ ਮਾਇੰਡ ਸੈੱਟ ਦੇ ਵਿੱਚ ਆ ਜਾਂਦਾ, ਜਦੋਂ ਉਹ ਬੈਠਦੇ ਆ ਉਹ ਗੱਲਾਂ ਕਰਦੇ ਆ, ਉਦੋਂ ਉਹ ਗੱਲਾਂ ਇਹ ਕਰਦੇ ਆ ਕਿ ਯਾਰ ਬਿਜ਼ਨਸ ਨੂੰ ਕਿਵੇਂ ਗਰੋ ਕਰ ਸਕਦੇ ਹਾਂ, ਅਗਲਾ ਫਿਊਚਰ ਪਲਾਨ ਆਪਣਾ ਕੀ ਹੋਣਾ ਚਾਹੀਦਾ ਵਾ, ਉਹ ਮਤਲਬ ਫਿਊਚਰ ਪਲੈਨਿੰਗ ਤੇ, ਗਰੋਥ ਤੇ, ਐਂਡ ਕ੍ਰੀਏਟਿਵ ਆਈਡੀਆਜ਼, ਉਹਨਾਂ ਦੀ ਗੱਲ ਕਰਨਗੇ ਜਿਹੜੇ ਗ੍ਰੇਟ ਮਾਇੰਡ ਸੈੱਟ ਨੇ। ਹੁਣ ਇਹ ਅਸੀਂ ਦੇਖਣਾ ਕਿ ਅਸੀਂ ਉਹਨਾਂ ਦੇ ਵਿੱਚੋਂ ਕਿਹੜੇ ਮਾਇੰਡ ਸੈੱਟ ਦੇ ਵਿੱਚ ਆਉਂਦੇ ਹਾਂ, ਪਰ ਆਪਣੇ ਆਪ ਨੂੰ ਚੇਂਜ ਕਰ ਸਕਦੇ ਹਾਂ। ਇੱਕ ਬੁੱਕ ਆ ਗੋ ਟੂ ਗ੍ਰੇਟ, ਉਹਦੀ ਪਹਿਲੀ ਲਾਈਨ ਇਹ ਆ, ਗੁੱਡ ਇਜ਼ ਦਾ ਐਨਮੀ ਆਫ ਗ੍ਰੇਟ। ਸੋ ਜਿਹੜੀ ਗੁੱਡ ਆ ਉਹ ਗ੍ਰੇਟ ਦੀ ਦੁਸ਼ਮਣ ਆ। ਸਾਡੇ ਕੋਲ ਗੁੱਡ ਸਕੂਲ ਨੇ ਕਿਉਂਕਿ ਗ੍ਰੇਟ ਨਹੀਂ ਹੈਗੇ, ਅਸੀਂ ਗੁੱਡ ਟੀਚਰ ਭਾਲਦੇ ਹਾਂ ਕਿਉਂਕਿ ਗ੍ਰੇਟ ਟੀਚਰ ਨਹੀਂ। ਅਸੀਂ ਆਪਣੇ ਆਪ ਨੂੰ ਗੁੱਡ ਤੋਂ ਗ੍ਰੇਟ ਵੱਲ ਕਿਵੇਂ ਲੈ ਕੇ ਜਾਣਾ, ਕਿਸੇ ਕੰਪਨੀ ਨੇ ਗੁੱਡ ਤੋਂ ਗ੍ਰੇਟ ਕਿਵੇਂ ਬਣਨਾ, ਤਾਂ ਜਦੋਂ ਸਾਨੂੰ ਗੁੱਡ ਨਹੀਂ ਚਾਹੀਦੇ, ਸਾਨੂੰ ਗ੍ਰੇਟ ਚਾਹੀਦੇ ਆ। ਗੁੱਡ ਦਾ ਦੁਸ਼ਮਣ ਹੈ, ਗੁੱਡ 'ਤੇ ਤਾਂ ਸਾਡੀ ਸੈਟਿਸਫੈਕਸ਼ਨ ਹੋ ਜਾਂਦੀ ਆ ਵੀ ਕੀ ਹਾਲ ਚਾਲ ਆ ਗੁੱਡ ਬਾਈ, ਗ੍ਰੇਟ ਹੋਣਾ ਚਾਹੀਦਾ ਹਾਲ ਚਾਲ, ਕਿਵੇਂ ਚੱਲਦਾ ਕੰਮ ਕਾਜ, ਗੁੱਡ ਚੱਲਦਾ, ਗ੍ਰੇਟ ਚੱਲਣਾ ਚਾਹੀਦਾ ਕੰਮ ਕਾਜ। ਸਾਨੂੰ ਗ੍ਰੇਟ ਹੋਸਪਿਟਲ ਚਾਹੀਦੇ ਆ, ਗ੍ਰੇਟ ਟੀਚਰ ਚਾਹੀਦੇ ਆ, ਗ੍ਰੇਟ ਪੋਲੀਟੀਸ਼ੀਅਨ ਚਾਹੀਦੇ ਆ, ਤਾਂ ਫਿਰ ਗ੍ਰੇਟ ਕੰਮ ਹੋਣਾ, ਨਹੀਂ ਤਾਂ ਫਿਰ ਗੁੱਡ 'ਤੇ ਤਾਂ ਸੈਟਿਸਫੈਕਸ਼ਨ ਹੈਗੀ ਆ। ਜੀ ਬਾਜੀ,
1: ਆਪਣੇ ਯਾਰ ਦੋਸਤ ਨਾਲ ਕਰ ਲੈਂਦੇ, ਉਹਦੇ ਵਿੱਚ ਬੜਾ ਤੁਹਾਡਾ ਮਨ ਹਲਕਾ ਹੁੰਦਾ। ਔਰ ਮੈਂ ਕਹਿੰਦਾ ਵੀ ਜ਼ਰੂਰ ਜਿਹੜਾ ਤੁਹਾਡਾ ਯਾਰ ਦੋਸਤ, ਮੈਂ ਹਮੇਸ਼ਾ ਤੁਹਾਨੂੰ ਕੱਲ੍ਹ ਵੀ ਇੱਕ ਗੱਲ ਸੁਣਾਈ ਸੀ ਨਾ ਬੜੀ ਜ਼ਬਰਦਸਤ, ਮੈਂ ਤੁਹਾਨੂੰ ਕਿਹਾ ਸੀ ਵੀ ਜੇ ਤਾਂ ਭਾਜੀ ਤੁਹਾਨੂੰ ਬੰਦਾ ਜ਼ਰੂਰੀ ਤਾਂ ਗੱਲ ਭੁੱਲ ਜਾਓ, ਹੈ ਨਾ, ਜੇ ਗੱਲ ਜ਼ਰੂਰੀ ਫਿਰ ਬੰਦਾ ਭੁੱਲ ਜਾਓ, ਹੈ ਨਾ। ਵੀ ਇਹ ਡਿਪੈਂਡ ਆ, ਕਿਉਂਕਿ ਚੰਗੇ ਯਾਰ ਬਣਾਓ, ਇਹ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ। ਇਹਨਾਂ ਨਾਲ ਹੀ ਤੁਸੀਂ ਆਪਣੇ ਦੁੱਖ ਦੇ, ਆਪਣੇ ਜਿਹੜੇ ਵਲਵਲੇ ਨੇ, ਦਿਲਾਂ ਦੇ ਵਲਵਲੇ ਸਾਂਝੇ ਕਰਨੇ, ਨਾਲ ਇਹਨਾਂ ਨੇ ਤੁਹਾਡੀ ਹੈਲਪ ਕਰਨੀ ਹੈ। ਤੇ ਰਾਜਵੀਰ ਜੀ, ਸਮਾਂ ਤੁਹਾਡਾ ਨਾ ਜ਼ਿਆਦਾ ਲੈਂਦਾ ਹੋਇਆ, ਨੰਬਰ ਇੱਕ ਵਾਰੀ ਮੈਂ ਫਿਰ ਆਪਣਾ ਦੱਸ ਦਿੰਦਾ, 416-804-2015,
0: 416-804-2015 ਤੁਸੀਂ ਪਹੁੰਚਣਾ ਵਾ। ਸੁਖ ਜੀ, ਜੀ ਆਇਆਂ ਨੂੰ
2: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ, ਕੱਲ ਸ਼ਾਰਪ 2 ਵਜੇ ਜਦੋਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ, ਤੇ ਜਿੱਥੇ ਵੀ ਕਿਤੇ ਪਰਿਵਾਰ ਸਾਡਾ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਤੁਸੀਂ ਸਾਰੰਗ ਰੇਡੀਓ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਔਨ ਏਅਰ ਦਬਾ ਪ੍ਰਾਈਜ਼ ਲੋਐਸਟ ਹੋਣਗੀਆਂ, ਤੇ ਤੋਹਫੇ ਵੱਡੇ ਵੱਡੇ ਦਿੱਤੇ ਜਾਣੇ ਆ। ਸੋ ਕੱਲ੍ਹ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਜ਼ਰੂਰ ਪਹੁੰਚੋ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਬੁੱਪਰਾ ਸਾਹਿਬ। ਇੱਕ ਮੈਂ ਬੁੱਪਰਾ ਸਾਹਿਬ ਡੀਲ ਦਿੰਦਾ, ਕੱਲ੍ਹ ਸ਼ਾਰਪ 2 ਵਜੇ ਜਿਹੜੇ ਪਹਿਲੇ 5 ਪਰਿਵਾਰ ਪਹੁੰਚਣਗੇ ਉਹਨਾਂ ਵਾਸਤੇ ਡੀਲ ਆ, ਜਿਹਨਾਂ ਪਰਿਵਾਰ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਜੀ ਹਾਂ, ਲਿਵਿੰਗ ਰੂਮ ਨੂੰ ਸ਼ਿੰਗਾਰਨਾ ਚਾਹੁੰਦੇ ਹੋ, ਤੇ ਕੱਲ੍ਹ 6685 ਟੋਮਗਨ ਰੋਡ ਦੇ ਉੱਪਰ ਪਹੁੰਚ ਜਾਣ ਪਹਿਲੇ ਪਰਿਵਾਰ, 5 ਪਰਿਵਾਰ, ਲੈਦਰ ਦਾ ਸੋਫਾ ਸੈੱਟ, ਸੋਫਾ ਲਪਸਿਡ ਐਂਡ ਚੇਅਰ, 3-ਸੀਟਰ ਸੋਫਾ, 2-ਸੀਟਰ ਲਪਸਿਡ ਨਾਲ ਸਿੰਗਲ ਚੇਅਰ, ਲਿਵਿੰਗ ਰੂਮ ਦਾ ਕੰਪਲੀਟ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ, ਪਹਿਲੇ 5 ਪਰਿਵਾਰਾਂ ਲਈ ਸਿਰਫ $999 ਬੁਪਰ ਸਾਹਿਬ, $2500 ਵਾਲਾ ਸੋਫਾ ਸੈੱਟ, $1000 ਦਾ, ਪਰ ਤੋਹਫੇ ਪਹਿਲੇ ਜਿਹੜੇ 5 ਪਰਿਵਾਰ ਆਉਣਗੇ, ਫਿਰ ਲਿਵਿੰਗ ਰੂਮ ਦਾ ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ $2500 ਵਾਲਾ, $1000 ਦਾ, ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ, ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ, ਡਾਇਨਿੰਗ ਟੇਬਲ ਏਰੀਆ ਲਈ ਡਾਇਨਿੰਗ ਟੇਬਲ ਤੇ 6 ਚੇਅਰਾਂ ਫ੍ਰੀ, ਤੇ ਨਾਲ ਕੁਈਨ ਸਾਈਜ਼ ਦਾ ਬੈੱਡ ਫ੍ਰੀ, ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਬੋਪਰਾ ਸਾਹਿਬ, ਬਣਦੀ ਗੱਲਬਾਤ ਜੀ?
0: ਮੈਂ ਕਿਹਾ ਤਾਂ ਸੁਪਰ ਤੋਂ ਉੱਪਰ ਕੰਮ ਕਰਤਾ ਤੁਸੀਂ, ਬਣਦੀ ਗੱਲਬਾਤ ਹਜੇ ਪੁੱਛਦੇ ਹੋ, ਬਣਦੀ ਗੱਲਬਾਤ ਤਾਂ ਫ੍ਰੀ ਵਾਲਾ, ਮੈਂ ਤਾਂ ਠੱਕਦੇ ਨੇ ਦਿਮਾਗ ਦੇ ਵਿੱਚ ਬਾਈ ਦੀ ਗੱਲਬਾਤ ਆ ਗਈ।
2: ਬਿਲਕੁਲ, ਲਿਵਿੰਗ ਰੂਮ ਦਾ ਸੋਫਾ ਸੈੱਟ $1000 ਦਾ ਬਾਈ ਕਰ ਲਓ, ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ ਮਿਲੂਗਾ, ਡਾਇਨਿੰਗ ਏਰੀਆ ਦੇ ਟੇਬਲ ਤੇ 6 ਚੇਅਰਾਂ ਫ੍ਰੀ, ਕੁਈਨ ਸਾਈਜ਼ ਦਾ ਬੈੱਡ ਫ੍ਰੀ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਪਰ ਕੱਲ ਨੂੰ ਪਹਿਲੇ 5 ਪਰਿਵਾਰ ਜਿਹੜੇ ਪਹੁੰਚਣਗੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਬੁਪਰ ਸਾਹਿਬ
0: ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਕੱਲ ਨੂੰ ਮਿਲਦੇ ਕਰਦੇ ਦਰਸ਼ਨ
2: ਜੀ।
0: ਬਹੁਤ ਬਹੁਤ ਧੰਨਵਾਦ। ਸੋ 6685 ਟਮਕਨ ਰੋਡ ਤੇ ਤੁਸੀਂ ਪਹੁੰਚਣਾ ਜ਼ਰੂਰ ਆ ਕੱਲ ਨੂੰ, ਬਿਲਕੁਲ ਸ਼ਾਰਪ 2 ਵਜੇ ਇਹ ਡੀਲਸ ਨੇ ਜਿਹੜੇ ਸਟਾਰਟ ਹੋ ਜਾਣੇ, ਇਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਡੀਲ ਨੇ ਜਿਹੜੇ ਤੁਹਾਨੂੰ ਮਿਲਣਗੀਆਂ। ਸੋ ਲਓ ਆਹ ਬੜਾ ਜ਼ਰੂਰੀ ਆ, ਨਾਗਪਾਲ ਸਾਹਿਬ ਸਾਡੇ ਨਾਲ ਆ। ਨਾਗਪਾਲ ਸਾਹਿਬ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ
3: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
0: ਸਤਿ ਸ਼੍ਰੀ ਅਕਾਲ। ਅੱਛਾ ਤੁਸੀਂ ਇਹ ਦੱਸੋ ਕਿ ਜਿਹੜਾ ਅਕੈਡਮਿਕ ਜੀ ਆਰ ਆ ਇਹਦੇ ਵਿੱਚ ਹੁਣ 1 ਅਗਸਤ ਤੋਂ ਇਹ ਜਿਹੜੀ ਗ੍ਰਾਂਟ ਤੁਸੀਂ ਹਮੇਸ਼ਾ ਅਨਾਊਂਸ ਕਰਦੇ ਹੋ, ਬਹੁਤ ਸਾਰੇ ਲੋਕ ਆ ਜਿਹੜੇ ਇਸ ਵੀਕ ਦੇ ਵਿੱਚ ਵੀ ਜਿਹਨਾਂ ਨੂੰ ਮਿਲੇ ਆ ਉਹਨਾਂ ਨੂੰ 1 ਅਗਸਤ ਤੋਂ ਬਾਅਦ ਜੇ ਅਪਲਾਈ ਕਰਦੇ ਆ ਤਾਂ ਨਹੀਂ ਮਿਲੇਗੀ, ਤੇ ਜਿਹੜੇ ਉਦੋਂ ਪਹਿਲਾਂ ਅਪਲਾਈ ਕਰਦੇ ਤਾਂ ਉਹਨਾਂ ਨੂੰ ਮਿਲੇਗੀ ਇੱਦਾਂ ਹੀ ਆ?
3: ਬਿਲਕੁਲ ਜੀ ਸਹੀ ਕਹਾ ਆਪਣੇ, ਗ੍ਰਾਂਟਸ ਵਰਡ ਜੋ ਹੈ ਜੋ ਗਵਰਨਮੈਂਟ ਫੰਡਡ ਪ੍ਰੋਗਰਾਮਸ ਅਗਰ ਆਪ ਕਰਤੇ ਹੈ 30 to 100,000 की फंडिंग आपको मिलती है डिपेंडिंग ऑन फैमिली साइज एंड फैमिली इनकम, जिसमें से आज की डेट में अप्रोक्सीमेटली हाफ पोर्शन है नॉन रिफंडेबल टैक्स फ्री ग्रांट्स। लेकिन 1 अगस्त के बाद अगर आप एनरोल करेंगे तो ग्रांट वर्ड यूज नहीं होगा, 30 to 100,000 का लोन ही आएगा सिर्फ, आपको बेनिफिट नहीं है 1 अगस्त के बाद। 2 महीने रह गए हैं, 2 बैच रह गए हैं, इस अकेडमी में ही एनरोल करें आप। PR citizen protected person है, income आपकी कम है, 2024 के notice of assessment अभी देखा जाता है क्योंकि academy के चल रहा है 25-26-24 का NOS में देखा जाता है। आप Uber driver है, well self-employed है, small business owner है, truck driver है, enroll करें, fully online 100 KJ courses करें and अपने account में टी तो लेके लाख डॉलर फंडिंग नू हासिल करें, कोई कैच नहीं है कह रहे हैं।
0: अच्छा एक चीज मैंने ये दसो कि जदों तुहानू कॉल करदे ने ਕਿੰਨੇ ਕੁ ਪਰਸੈਂਟ ਜਿਹੜੇ ਕਲਾਇੰਟ ਨੇ ਉਹ ਰਿਟੇਨ ਹੋ ਜਾਂਦੇ ਆ ਜਾਂ ਤਾਂ ਕਾਲ ਕਰਦੇ ਨੇ ਜਦੋਂ ਜਾਂ ਫਿਰ ਆਫਿਸ ਆਉਂਦੇ ਨੇ, ਕਿੰਨੇ ਕੁ ਪਰਸੈਂਟ ਜੇ ਤਾਂ ਦੇਖਣਾ ਹੋਵੇ 100 ਦੇ ਵਿੱਚੋਂ?
3: ਜੀ 88% ਅੱਜ ਕੀ ਡੇਟ ਮੈਂ, ਮਤਲਬ ਅਗਰ 100 ਕਾਲ ਆ ਰਹੀ ਹੈ ਜਾਂ 100 ਬੰਦੇ ਆਫਿਸ ਆ ਰਹੇ ਤਾਂ 88% ਰਿਟੇਨ ਹੋ ਜਾਂਦੇ ਹੈ। ਹਮ ਤਭੀ ਇਤਨੀ ਅਵੇਅਰਨੈਸ ਕਰ ਰਹੇ ਹੈ ਕਿਉਂਕਿ ਅਭੀ ਰਿਟੈਂਸ਼ਨ ਰੇਟ ਹਾਈ ਹੈ ਕਿਉਂਕਿ ਲੋਕ ਖੁਸ਼ ਰਹਿੰਦੇ, ਗ੍ਰਾਂਟਸ ਮਿਲ ਰਹੀ ਹੈ ਉਨਕੋ। ਲੇਕਿਨ 1 ਅਗਸਤ ਕੇ ਬਾਅਦ ਹਮੇ ਪਤਾ ਹੈ ਜੋ ਅੱਜ 88% ਹਮਾਰਾ ਰਿਟੈਂਸ਼ਨ ਰੇਟ ਹੈ ਵੋ ਹੋ ਜਾਏਗਾ 50%।
0: ਤੁਹਾਡੀ ਇੱਕ ਗੱਲ, ਬਾਕੀ ਗੱਲਾਂ ਤੁਹਾਡੀਆਂ ਸਾਰੀਆਂ ਵਧੀਆ, ਇੱਕ ਗੱਲ ਬੜੀ ਮਾੜੀ ਆ, ਉਹ ਪੁੱਛੋ ਕੀ ਉਹ ਮਾੜੀ ਇਹ ਆ ਵੀ ਮੈਂ ਪ੍ਰੋਗਰਾਮ ਤੋਂ ਬਾਅਦ ਵੀ ਮੈਨੂੰ ਲੋਕਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਕਿ ਬਾਈ ਜੀ ਸਾਨੂੰ ਨੰਬਰ ਦਿਓ, ਮੈਂ ਹੁਣੇ ਪਹਿਲਾਂ ਦੱਸਦਾ ਕਿੰਨੀ ਵਾਰ ਨੰਬਰ, ਉਹ ਫਿਰ ਵੀ ਕਹਿ ਦਿਆ, ਪਰ ਮੈਂ ਧੰਨਵਾਦ ਤੁਹਾਡਾ ਇਹ ਕਰਦਾ ਕਿ ਧੰਨ ਤੁਸੀਂ ਹੋ, ਧੰਨ ਤੁਹਾਡਾ ਸਟਾਫ ਆ ਜਿਹੜੇ ਇੰਨੀਆਂ ਕਾਲਸ ਲੈਂਦੇ ਹੋ।
3: ਕੋਸ਼ਿਸ਼ ਹੈ ਜੀ ਪੂਰੀ, ਅਭੀ ਜ਼ੋਰ ਲਗਾਉਣਾ ਹੈ ਕਿਉਂਕਿ 2 ਮਹੀਨੇ ਰਹਿ ਗਏ, ਲੋਕਾਂ ਦਾ ਇਸ ਮੈਂ ਅੱਛਾ ਬੈਨੀਫਿਟ ਹੈ। ਬਾਅਦ ਮੈਂ ਪਤਾ ਹੈ ਮੈਂ ਸਿਸਟਮ ਗਵਰਨਮੈਂਟ ਕੱਟਸ ਕਰ ਰਹੀ ਹੈ ਗ੍ਰਾਂਟਸ ਮੈਂ, ਹੋਰੇ ਇਨਰੋਲ ਕਰੋ, ਟੀ ਤੋਂ ਲੈ ਕੇ ਲੱਖ ਦੀ ਫੰਡਿੰਗ ਹਾਸਲ ਕਰੋ, ਸੌਖੇ ਜਿਹੇ ਕੋਰਸਿਸ, ਫੁੱਲੀ ਆਨਲਾਈਨ ਕੋਰਸਿਸ ਕਰੋ।
0: ਪਰ ਇੱਕ ਚੀਜ਼ ਹੋਰ ਦੱਸਿਓ ਲੋਕਾਂ ਦੇ ਵਿੱਚ ਨਾ, ਮੈਂ ਪਰਸੋਂ ਚੌਥੇ ਵੀ ਕਿਤੇ ਬੈਠਾ ਸੀ, ਲੋਕਾਂ ਦੇ ਵਿੱਚ ਇੱਕ ਮਨ 'ਚ ਵਹਿਮ ਇਹ ਰਹਿੰਦਾ ਮਿਲਣਾ 199 ਡਾਲਰ ਕਿੱਥੇ ਜਾਂ 499 ਕਿੱਥੇ ਤਾਂ ਕਹਿੰਦੇ ਹੀ ਆ, ਐਂ ਥੋੜ੍ਹਾ ਹੁੰਦਾ ਵਾ। ਬਾਅਦ 'ਚ ਇਹਨਾਂ ਨੇ ਕਹਿ ਦੇਣਾ ਜੇ ਤੁਹਾਨੂੰ 50,000 ਆਇਆ ਵੀ ਸਾਨੂੰ ਜੀ 10,000 ਦੇ ਦਿਉ, ਸਾਨੂੰ 8,000 ਦੇ ਦਿਉ, ਸਾਨੂੰ 6,000 ਦੇ ਦਿਓ, ਉਹ ਤੁਸੀਂ ਇਹਨੂੰ ਕਲੀਅਰ ਜਮ੍ਹਾਂ ਹੀ ਕਰ ਦਿਓ। ਅਤੇ ਮੈਂ ਹੈਰਾਨ ਹੋਇਆ, ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਨਹੀਂ ਇੱਦਾਂ ਨਹੀਂ ਹੈ, ਮੈਂ ਕਿਹਾ ਜੇ ਉਹਨਾਂ ਨੇ 199 ਕਿਹਾ ਤਾਂ 199, ਜੇ 499 ਵਾਲਾ ਹੋਇਆ ਤਾਂ 499 ਲੈਣੇ ਆ। ਕਹਿੰਦੇ ਨਹੀਂ ਨਹੀਂ ਤੁਹਾਨੂੰ ਕੀ ਪਤਾ ਬੋਪਰਾ ਸਾਹਿਬ। ਉਹ ਮੈਂ ਕਿਹਾ ਜੀ ਮੈਨੂੰ ਪਤਾ, ਇੰਨਾ ਸਾਲ ਹੋ ਗਿਆ ਮੇਰੇ ਕੋਲ ਐਡ ਚੱਲਦੀ ਨੂੰ, ਤਾਂ ਹਜੇ ਤੱਕ ਕਿਸੇ ਕਲਾਇੰਟ ਨੇ ਵੀ ਨਹੀਂ ਕਿਹਾ ਵੀ ਸਾਨੂੰ ਜੀ। ਅੱਛਾ ਕਈਆਂ ਦੇ ਜਿਹੜੇ ਆਲਰੇਡੀ ਫੰਡਿੰਗ ਹੋਈ ਆ ਉਹਨਾਂ ਨੇ ਸਗੋਂ ਧੰਨਵਾਦ ਹੀ ਕੀਤਾ ਜੀ।
3: ਹਾਂਜੀ ਬਿਲਕੁਲ, ਇਸਮੇ ਜਿਨਕੀ ਫੰਡਿੰਗ ਹੋਈ ਹੈ ਉਸਮੇ ਸੇ ਆਪਕੇ ਖੁਦ ਕੇ ਪਰਸਨਲ ਰਿਲੇਸ਼ਨ ਵਾਲੇ ਵੀ ਇਤਨੇ ਸਾਰੇ ਬੰਦੇ ਹੈ, ਪਹਿਲੀ ਬਾਤ।
0: ਬਿਲਕੁਲ।
3: ਦੂਸਰੀ ਬਾਤ, ਉਹ ਵੀ ਸਾਰੇ ਫੰਡ ਕੇ ਪਾਸੇ ਖੁਸ਼ ਹੈ। ਅਬ ਹਮ ਫੀਸ ਲੇਤੇ ਬਾਅਦ ਮੇ, ਹਮਾਰੇ ਪਾਸ ਕਲਾਇੰਟਸ ਆਤੇ ਕਹਤੇ ਹੈਂ, ਆਜ ਵੀ ਕਲਾਇੰਟ ਆਏ ਥੇ ਕਹਤੇ ਜੀ $2,500 ਕਿਸੀ ਔਰ ਏਜੰਟ ਨੇ ਪਹਿਲੇ ਲੈ ਲਿਆ, ਔਰ ਫਿਰ ਬਾਅਦ ਮੇ, ਮਤਲਬ ਪਹਿਲੇ ਹਮ ਤੋ ਪੈਸੇ ਬਾਅਦ ਮੇ ਲੇਤੇ ਹੈਂ ਜੀ,
0: ਪਹਿਲਾਂ ਗ੍ਰਾਂਟ 50,000 ਆ ਗਈ ਜਾਂ ਕੁਛ ਆ ਗਈ, ਉਹ ਚੋ ਕਹਿਤਾ ਵੀ ਇੰਨੇ ਪਰਸੈਂਟ ਤੋਂ ਹੁੰਦਾ, ਏਦਾਂ ਵੀ ਹੁੰਦਾ ਹੋਊਗਾ?
3: ਨਹੀਂ ਬਿਲਕੁਲ, ਲੋਕ ਹਮੇ ਕਲਾਇੰਟਸ ਆਤੇ ਹੈ ਬਤਾਤੇ ਹੈ, ਔਰ ਇਹ ਵੀ ਬਤਾਤੇ ਕਿ ਵੋ ਲੋਕ ਹਮ ਟਿਮ ਹੋਟਲ ਮੇ ਮਿਲਤੇ ਹੈ। ਭਾਈ ਜੀ ਹਮਾਰਾ 1000 ਸਕੁਅਰ ਫੀਟ ਕਾ ਇਤਨਾ ਬੜੀਆ ਲੋਕੇਸ਼ਨ ਆਫਿਸ ਆਪ ਆਏ, ਹਮਾਰੇ 4-5 ਇੰਪਲਾਈਜ ਹੈ, 5-6 ਇੰਪਲਾਈਜ ਹੈ, ਹਮਾਰੇ ਪੂਰਾ ਸਟਾਫ ਬਿਜ਼ੀ ਹੈ, 7 ਈਅਰ ਸੇ ਬਿਜ਼ਨਸ ਮੇ ਹੈ, ਇਤਨੇ ਸਾਰੇ ਲੋਕੋ ਕੋ ਆਲਰੇਡੀ ਅਸਿਸਟ ਕਰ ਚੁੱਕੇ ਹੈ, ਐਂਡ ਟੂ ਐਂਡ ਕੋਈ ਕੈਚ ਨਹੀਂ ਹੈ, ਫੀਸ ਹਮਾਰੀ ਕਾਮ ਹੋਣੇ ਕੇ ਬਾਅਦ ਹੈ, ਨੋਮੀਨਲ ਸੀ ਫੀਸ ਹੈ ਖਰਚਾ ਚਲਾਨੇ ਕੇ ਲੀਏ, 199 to 499 ਡਿਪੈਂਡਿੰਗ ਔਨ ਕੋਰਸ, ਨੋ ਪਰਸੈਂਟੇਜ ਨੋ ਕਮਿਸ਼ਨ। ਯੈਸ, ਆਪਕੀ ਫੰਡਿੰਗ 30 to 30,000 ਸੇ ਫੈਮਿਲੀ ਆਫ 4 ਕੀ ਫੰਡਿੰਗ ਬਣਤੀ ਹੈ ਜੀ, ਅਪ ਟੂ 80,000 ਦੋਨੋਂ ਪੜ੍ਹਤੇ ਹਸਬੈਂਡ ਵਾਈਫ ਫੁੱਲੀ ਆਨਲਾਈਨ ਕੋਰਸਿਸ ਕਰਦੇ ਨੇ, ਫੈਮਿਲੀ 5 ਦੀ ਬਣਦੀ ਹੈ, $100,000 ਹਮਾਰੀ ਫੀਸ ਸੇਮ ਰਹਤੀ ਹੈ, ਨਹੀਂ ਚੇਂਜ ਹੋਤੀ ਆਪਕੀ।
0: ਅੱਛਾ, ਤੁਹਾਡੀ ਫੀਸ ਦੇ ਵਿੱਚ ਕੋਈ ਫਰਕ ਨਹੀਂ ਹੈ, ਚਾਹੇ ਤੁਸੀਂ ਤੁਹਾਨੂੰ 80,000 ਆਵੇ, ਚਾਹੇ ਤੁਹਾਨੂੰ 50 ਆਵੇ, ਚਾਹੇ ਤੁਹਾਨੂੰ 1,00,000 ਆਵੇ, ਫੈਮਿਲੀ ਆਫ 5 ਦੀ $1,00,000 ਤੱਕ ਕਹਿੰਦੇ ਬਣ ਜਾਂਦੀ ਹੈ। ਪਰ ਬਾਈ ਜੀ ਤੁਸੀਂ ਅਗਸਤ ਤੋਂ ਪਹਿਲਾਂ ਜੇ ਕਰਵਾਉਣਾ ਚਾਹੁੰਦੇ ਹੋ ਅਪਲਾਈ ਕਰ ਲਓ, ਚੰਗੀ ਗੱਲ ਆ। ਜੇਕਰ ਤੁਸੀਂ ਅਪਲਾਈ ਕਰ ਸਕਦੇ ਹੋ, ਆਨਲਾਈਨ ਕੋਰਸ ਆ, ਘਰੋਂ ਬੈਠੇ ਬਿਠਾਏ ਨੇ ਕੋਰਸ ਕਰਨਾ, 3 ਘੰਟੇ ਦੀਆਂ ਕਲਾਸਾਂ ਨੇ ਜਿਹੜੀਆਂ ਉਹ ਲਾਉਣੀਆਂ ਨੇ। ਬਾਕੀ ਤੁਸੀਂ ਸਾਰੀ ਇਨਫੋਰਮੇਸ਼ਨ ਇਹਨਾਂ ਨੂੰ ਕਾਲ ਕਰ ਲਿਓ, 437-264-3175, 437-264-3175, 437-264-3175, 437-264-3175 31-75 ਤੇ ਹੁਣੇ ਕਾਲ ਕਰ ਲਿਓ, ਤੁਹਾਨੂੰ ਦੱਸ ਦੇਣਗੇ, ਲਾਹਾ ਲੈ ਲਿਓ। ਫਿਰ ਅਗਸਤ ਤੋਂ ਬਾਅਦ ਬਾਅਦ 'ਚ ਬੰਦਾ ਉਹ ਯਾਰ ਜਿਵੇਂ ਆਪਾਂ ਬਾਹਰ ਕਨਾ ਨਹਿਰ ਦੇ ਬਾਹਰ ਖੜ ਕੇ ਕਹਿ ਦਈਏ ਕਹਿੰਦਾ ਮੈਨੂੰ ਤਰਨਾ ਆਜੂ, ਉਹ ਨਹੀਂ ਆਉਣਾ। ਸੋ ਇਹਨਾਂ ਨੂੰ ਕਾਲ ਕਰੋਗੇ, ਐਫਰਟ ਤਾਂ ਤੁਹਾਨੂੰ ਕਰਨਾ ਪੈਣਾ, ਕਾਲ ਕਰੋਗੇ ਤਾਂ ਤੁਹਾਨੂੰ ਦੱਸ ਦੇਣਗੇ। ਕੋਈ ਵਾਧੂ ਡਾਕੂਮੈਂਟ ਨਹੀਂ, ਕੋਈ ਫੇਕ ਡਾਕੂਮੈਂਟ ਨਹੀਂ ਬਣਾਉਣਾ, ਕੋਈ ਇਹਨਾਂ ਦਾ ਲੋਕਲ ਪੇਡ ਨਹੀਂ, ਕੋਈ ਹਿਡਨ ਕੋਸਟ ਨਹੀਂ। ਵਿਭਾਗ ਤੁਹਾਨੂੰ ਕਹਿਣਗੇ ਇੰਨੇ ਦੇਣੇ ਆ, 199 ਜਾਂ 499, ਡਿਪੈਂਡ ਕਰਦਾ ਕਿਹੜਾ ਕੋਰਸ ਆ। ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਗਏ, ਉਹ ਤੋਂ ਬਾਅਦ ਤੁਸੀਂ ਇਹਨਾਂ ਨੂੰ ਉਹ ਇਹਨਾਂ ਦੇ ਆਫਿਸ ਜਾ ਕੇ $199 ਦੇ ਆਉਣੇ ਆ। ਸੋ 437-264-3175 ਇਹਨਾਂ ਦਾ ਨੰਬਰ ਆ। ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ, ਲੋ ਕਾਲਸ ਕਰਾਂ।
1: ਥੈਂਕ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਦੇ ਦਿਓ ਇੱਥੇ ਇਜਾਜ਼ਤ, ਅਗਲੇ ਪ੍ਰੋਗਰਾਮ ਤੱਕ ਰੱਬ ਰੱਖਾ। ਕੱਲ ਨੂੰ ਅਸੀਂ ਮਿਲਾਂਗੇ ਤੁਹਾਨੂੰ ਲਾਈਵ ਔਨ ਲੋਕੇਸ਼ਨ ਤੇ, ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।
4: 32-55-80.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: There is but one God
3: Satnam
2: The supreme truth
3: Karta Purakh
2: The creator
3: Nirupam
2: Without fear Without hate,
3: Akal Murat,
2: omnipresent,
3: Ajoni Sepam,
2: immortal,
3: Guru Parsad,
2: through his grace,
3: Jap,
2: thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616। ਉਮਰਪ੍ਰੀਤ ਚਾਵਲਾ।
3: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711, 905-239-7711।

0: ਮਲਾਈ ਦੇ ਡੂ ਨੇ ਉਹ ਕਿਵੇਂ ਆ, ਕੀ ਹਾਲ ਚਾਲ ਨੇ ਇਸ ਸਮੇਂ ਦੇਸ਼ ਪਰਦੇਸ਼ ਦੀ ਸਟੂਡੀਓ ਦੀ ਘੜੀ 'ਤੇ? ਸ਼ਾਮ ਦੇ 3:06 ਹੋਏ ਨੇ। ਸਭ ਤੋਂ ਪਹਿਲਾਂ ਜੀ ਹਾਂ, ਤੁਹਾਡੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜੀਆਂ ਨੂੰ ਨਿੱਘਾ ਸਵਾਗਤ। ਮੈਂ ਤੁਹਾਡਾ ਆਪਣਾ ਛੋਟਿਆਂ ਵਾਸਤੇ ਚਾਚਾ ਜੀ ਸਿੱਧਮਾਵਾਲੇ ਚਾਚਾ ਜੀ, ਅਤੇ ਵੱਡਿਆਂ ਵਾਸਤੇ ਤੁਹਾਡਾ ਆਪਣਾ ਭਰਾ ਤਜਿੰਦਰ ਸਿੰਘ ਸਿੱਧੂ ਸਿੱਧਮਾਵਾਲਾ ਤੁਹਾਡੇ ਨਾਲ ਹੈ। ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ, ਸਾਡਾ ਤੁਹਾਡਾ ਪਸੰਦ ਦਿਨ ਆ ਗਿਆ। ਵੀਕਐਂਡ ਯਾਨੀ ਆਲਮੋਸਟ ਹੈਗਾ, ਕਿਉਂਕਿ ਅੱਜ ਜੂਨੀਅਰ ਫਰਾਈਡੇ ਹੈਗਾ, ਨਿੱਕਾ ਨਿੱਕਾ ਫਰਾਈਡੇ, ਵੀਰਵਾਰ ਦਾ ਦਿਨ ਹੈ। ਅਤੇ ਹੋ ਗਈ 28 ਤਰੀਕ ਮਈ ਮਹੀਨੇ ਦੀ, ਅਤੇ ਮਈ ਮਹੀਨਾ ਵੀ ਖੰਭ ਲਗਾ ਕੇ ਉੱਡ ਰਿਹਾ। ਅਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨੂੰ ਤੁਸੀਂ ਔਨ ਕਰ ਚੁੱਕੇ ਹੋ ਜੀ।
1: ਜੀ ਨਾਲ ਸਰ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ। ਅਤੇ ਤੁਹਾਡਾ ਸਾਡਾ ਸਾਥ ਜੋ ਕਿ 3 ਘੰਟਿਆਂ ਦਾ, ਤੁਸੀਂ ਸਾਡੇ ਨਾਲ ਵੱਖ ਵੱਖ ਤਰੀਕਿਆਂ ਦੇ ਨਾਲ ਜੁੜ ਸਕਦੇ ਹੋ, ਜਿਵੇਂ ਕਿ ਸਾਡੀ ਵੈਬਸਾਈਟ ਵਿਜ਼ਿਟ ਕਰੋ www.deshpardeshtv.com ਜਾਂ ਫਿਰ www.deshpardeshradio.com। ਇੱਥੇ ਜਾ ਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ ਅਤੇ ਲਾਈਵ ਸਾਨੂੰ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ। ਅਤੇ ਜੇਕਰ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ। ਅਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਡਿਫਰੈਂਟ ਨੰਬਰ ਹੈ, ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ 416-477-2040-416-477-2040 'ਤੇ ਕਾਲ ਕਰਕੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਹੈ। ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਨੰਬਰ ਡਿਫਰੈਂਟ ਹੈ 905-564-44 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਹੁਣ ਤੋਂ 6 ਵਜੇ ਤੱਕ ਗੱਲਬਾਤ ਕਰ ਸਕਦੇ ਹੋ।
0: ਬਿਊਟੀਫੁਲ ਮਨਪ੍ਰੀਤ, ਦਿਨ ਹੈਗਾ ਬਾਹਰ ਤੋਂ ਪਖਿਲੀ ਹੋਈ ਹੈ, ਬਹੁਤ ਪਿਆਰੀ ਹੈ ਨਾ।
1: ਹਾਂਜੀ,
0: ਬੜਾ ਸੋਹਣਾ ਮੌਸਮ ਆ ਅਤੇ ਵੀਕਐਂਡ ਵੀ ਦਾ ਵੀ ਆਗਾਜ਼ ਹੋ ਰਿਹਾ
1: ਜੀ।
0: ਨਾਲ ਦੀ ਨਾਲ ਲਾਈਵ ਪ੍ਰੋਗਰਾਮ ਹੋਏਗੇ, ਤੁਹਾਨੂੰ ਖਾਣਾ ਖੁਣਾ ਖਵਾਵਾਂਗੇ ਆਪਾਂ ਵੀਕਐਂਡ ਦੇ ਉੱਤੇ ਕੱਲ੍ਹ ਨੂੰ।
1: ਹਾਂਜੀ,
0: ਬਹੁਤ ਸਾਰੇ ਤੁਹਾਨੂੰ 3 ਵਜੇ ਤੋਂ ਲੈ ਕੇ ਅਸੀਂ ਖਵਾਉਣਾ ਸ਼ੁਰੂ ਕਰ ਦੇਣਾ, ਸ਼ਾਮ ਦਾ ਡਿਨਰ ਵੀ ਕਰਾਵਾਂਗੇ
1: ਜੀ।
0: ਉਹ ਪੰਜਾਬੀ ਬਾਈ ਨੇਚਰ ਦੀ ਹਾਈਵੇ 10 ਅਤੇ ਬਵੇੜ ਵਾਲੀ ਬ੍ਰਾਂਚ ਤੋਂ ਕਰਾਵਾਂਗੇ ਨਾ
1: ਜੀ, ਬਿਲਕੁਲ।
0: ਅਤੇ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨੂੰ ਸ਼ੁਰੂ ਕਰੀਏ, ਔਰ ਤੁਹਾਡੀ ਸਾਰਿਆਂ ਦੀ ਅਸੀਂ ਵਾਹਿਗੁਰੂ ਅੱਗੋਂ ਅਰਦਾਸ ਕਰਦੇ ਹਾਂ ਸਿਹਤ ਜਾਫਤੇ ਵਾਸਤੇ, ਚੰਗੀ ਸਿਹਤ ਹੋਵੇ ਤੁਹਾਡੀ ਸਭ ਦੀ, ਖੁਸ਼ ਰਹੋ, ਜਿੰਦਾਬਾਦ ਰਹੋ, ਅਤੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਰ ਆਪਾਂ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼।

0: ਦੋਸਤੋ ਇੱਕ ਵਾਰੀ ਫੇਰ ਸਭ ਨੂੰ ਜੀਆ ਨੂੰ ਨਿੱਘਾ ਸਵਾਗਤ ਆ ਜੀ। ਹੁਣ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਆ, ਲੇਕਿਨ ਅਸੀਂ ਤੁਹਾਡੇ ਨਾਲ ਹੋਵਾਂਗੇ 1 ਘੰਟਾ, ਯਾਨੀ ਕਿ 5 ਮਿੰਟ, 1 ਘੰਟਾ ਅਤੇ 5 ਮਿੰਟ, 4:05 ਤੱਕ ਤੁਹਾਡੇ ਨਾਲ ਹੋਵਾਂਗੇ। ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਹੋਰੀ ਬੇਟਾ ਸਾਹਿਬ ਹਾਰੀ ਲਵਾਉਂਦੇ ਨੇ ਤੁਹਾਡੇ ਲਈ, ਔਰ ਖਬਰਾਂ ਦੀ ਤਿਆਰੀ ਕਰਕੇ ਪੂਰੀ ਐਨ, ਅਤੇ ਨਾਲ ਦੀ ਨਾਲ ਗੀਤ ਸੰਗੀਤ ਤੁਹਾਡੀ ਪਸੰਦ ਦਾ ਹੋਏਗਾ। ਇੱਕ ਵਾਰ ਫਿਰ ਤਜਿੰਦਰ ਸਿੰਘ ਸਿੱਧੂ ਸਦਮਾ ਵਾਲੇ ਵੱਲੋਂ ਸਾਰੇ ਦਿਨ ਸਵਾਗਤ ਜੀ। ਮਨਪ੍ਰੀਤ, ਆਪਾਂ ਸਾਡੇ ਸਰੋਤਿਆਂ ਨੂੰ ਲੈ ਕੇ ਚੱਲੀਏ, ਕਿਤੇ ਆਈਲੈਂਡ 'ਚ ਭੇਜੀਏ, ਕਿਤੇ ਇੰਡੀਆ ਦਾ ਟੂਰ ਕਰਾਈਏ।
1: ਬਿਲਕੁਲ, ਦਿਓਲ ਟਰੈਵਲ ਵਾਲੇ ਤੁਹਾਡੇ ਲਈ ਐਵਰੀ ਡੇ ਇੰਨੀਆਂ ਵਧੀਆ ਵਧੀਆ ਪ੍ਰਾਈਸਿਸ ਲੈ ਕੇ ਆਉਂਦੇ ਨੇ, ਅਤੇ ਅੱਜ ਦੀ ਡੇਟ ਵਿੱਚ ਤਾਂ ਬਹੁਤ ਹੀ ਵਧੀਆ, ਬਹੁਤ ਹੀ ਘੱਟ ਪ੍ਰਾਈਸ ਵਿੱਚ ਤੁਹਾਨੂੰ ਭੇਜ ਰਹੇ ਨੇ ਇੰਡੀਆ। ਲਾਸਟ ਮਿੰਟ ਡੀਲਸ ਅਵੇਲੇਬਲ ਨੇ ਦਿਓਲ ਟਰੈਵਲਸ ਦੇ ਕੋਲ। ਜੇ ਤੁਸੀਂ ਮਿਡ ਜੂਨ ਤੋਂ ਪਹਿਲਾਂ ਪਹਿਲਾਂ ਜਾਣਾ ਹੋਵੇ ਇੰਡੀਆ, ਯਾਨੀ ਕਿ ਅਗਲੇ 15 ਕੁ ਦਿਨਾਂ ਦੇ ਵਿੱਚ ਵਿੱਚ ਤੁਸੀਂ ਟਰੈਵਲ ਕਰਨਾ ਇੰਡੀਆ ਨੂੰ 15 ਜੂਨ ਤੋਂ ਪਹਿਲਾਂ ਪਹਿਲਾਂ, ਤਾਂ ਟੋਰੋਂਟੋ ਤੋਂ ਡੈਲੀ 1-ਵੇ ਟਿਕਟ ਹੈਗੀ ਆ $849 ਦੀ, $849 ਦੇ ਵਿੱਚ 2 ਲਗੇਜ ਦੇ ਨਾਲ ਤੁਸੀਂ ਜਾ ਸਕਦੇ ਹੋ ਇੱਕ ਸਾਈਡ ਦੀ ਟਿਕਟ ਲੈ ਕੇ ਇੰਡੀਆ ਨੂੰ ਟੋਰੋਂਟੋ ਤੋਂ ਡੈਲੀ। ਜੇ ਤੁਸੀਂ 15 ਜੂਨ ਤੋਂ ਬਾਅਦ ਜਾਣਾ ਆ ਜੂਨ ਮਹੀਨੇ ਦੇ ਵਿੱਚ ਹੀ, ਅਤੇ ਫਿਰ ਤੁਹਾਨੂੰ ਟਿਕਟ ਮਿਲੂਗੀ $999 ਦੀ, 1-ਵੇ ਟਿਕਟ ਹੈ, 2 ਲਗੇਜ ਦੇ ਨਾਲ ਟੋਰੋਂਟੋ ਤੋਂ ਡੈਲੀ $999, $999 ਦੇ ਵਿੱਚ ਆਫਟਰ ਮਿਡ ਜੂਨ ਤੁਸੀਂ ਇਹ ਵਾਲੀ ਟਿਕਟ ਲੈ ਸਕਦੇ ਹੋ। ਅਤੇ ਜੇ ਤੁਸੀਂ ਜੁਲਾਈ ਦੇ ਵਿੱਚ ਜਾਣਾ ਆ 1-ਵੇ ਟਿਕਟ ਲੈ ਕੇ ਇੰਡੀਆ ਨੂੰ ਟੋਰੋਂਟੋ ਤੋਂ ਡੈਲੀ, ਤਾਂ $1,049 ਦੀ ਟਿਕਟ ਹੈ, $1,049 ਦੀ ਟਿਕਟ ਤੁਸੀਂ ਲਓ। ਇਹ ਲਾਸਟ ਮਿੰਟ ਡੀਲਸ ਅਵੇਲੇਬਲ ਨੇ, ਤੁਹਾਨੂੰ ਵੈਸੇ ਇਸ ਤੋਂ ਬਾਅਦ ਪ੍ਰਾਈਸਿਸ ਹੋਰ ਅਪ ਮਿਲਣਗੀਆਂ, ਅਤੇ ਲਾਸਟ ਮਿੰਟ ਡੀਲਸ ਨੇ, ਇਹਦਾ ਤੁਸੀਂ ਫਾਇਦਾ ਜ਼ਰੂਰ ਲਓ। ਦਿਓਲ ਟਰੈਵਲਸ ਨੂੰ ਕਾਲ ਕਰੋ, ਈ ਟੂ ਬੀ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਕੱਲ੍ਹ ਦੀ ਡੇਟ ਤੁਹਾਡੀ ਸਾਡੇ ਨਾਲ, ਡੇਟ ਦਾ ਮਤਲਬ ਖਾਣਾ ਪੀਣਾ ਸਾਡੇ ਨਾਲ, ਔਰ ਪੰਜਾਬੀ ਬਾਈ ਜੀ ਜਿਹੜੀ ਬ੍ਰਾਂਚ ਨਵੀਂ ਹੈ, ਬਹੁਤ ਬਿਊਟੀਫੁਲ ਬਣਾਈ ਉਹਨਾਂ ਨੇ, ਅਤੇ ਪਹਿਲਾਂ ਬੈਂਕ ਹੁੰਦੀ ਸੀ ਉੱਥੇ ਵਨਪ੍ਰੀਤ, ਇਹ ਵਿਚਾਲੇ ਆ ਫਟੀਨੋ ਅਤੇ ਨਾ ਵਾਲਮਾਰਟ ਦੇ ਵਿਚਕਾਰ ਹੈਗੀ, ਬੜੇ ਸੋਹਣੇ ਖੁੱਲ੍ਹੀ ਡੁੱਲੀ ਪਾਰਕਿੰਗ ਆ, ਉੱਥੇ ਆਓ ਅਤੇ ਸ਼ਾਮ ਨੂੰ ਡਾਇਨ ਇਨ ਕਰੋ, ਬੈਠ ਕੇ ਟੇਕ ਆਊਟ ਵੀ ਲਿਜਾਓ, ਕੁਝ ਜਾ ਕੇ ਸਪੈਸ਼ਲ ਵੀ ਲਵਾਵਾਂਗੇ, ਉੱਥੇ ਹੋਰ ਵੀ ਲਵਾਵਾਂਗੇ। ਚਾਟ ਜਿਹੜੀ ਹੈਗੀ ਆ 6 ਨਾਲੀਨਾਂ ਦੀ ਕੱਲ੍ਹ ਨੂੰ ਮਿਲੇਗੀ ਤੁਹਾਨੂੰ, ਕੱਲ੍ਹ ਵਾਸਤੇ ਹੈਗੀ ਆ ਇਹ ਡੀਲਾਂ, ਕੱਲ੍ਹ ਨੂੰ ਲੈ ਕੇ ਸ਼ੁਰੂ ਹੋ ਜਾਣੀਆਂ, ਫਿਰ ਐਕਸਟੈਂਡ ਵੀ ਕਰਾ ਦਾਂਗੇ ਆਪਾਂ, ਕੋਸ਼ਿਸ਼ ਕਰਾਂਗੇ ਵੀ ਐਕਸਟੈਂਡ ਕਰਾਈਏ। ਲੇਕਿਨ ਪਰੌਂਠਾ ਹੈਗਾ 6.99 ਦਾ, ਵੈਜ ਥਾਲੀ ਕੱਲ੍ਹ ਨੂੰ ਮਿਲੇਗੀ ਤੁਹਾਨੂੰ 9.99 ਦੀ
1: ਜੀ,
0: ਵੈਸੇ ਮਹਿੰਗੀ 15 ਤੋਤੇ ਆ
1: ਹਾਂਜੀ,
0: ਅਤੇ ਹੁਣ ਤੁਹਾਨੂੰ 9.99 ਦਾ ਦਵਾਣੀ ਕੱਲ੍ਹ ਨੂੰ ਆਪਾਂ, ਪਾਓ ਭਾਜੀ 7.99, ਇਹ ਜਿਹੜੀ ਪ੍ਰਾਈਸ ਸੈਚੜੇ ਸਟਾਰਟ ਹੋਣੀ ਹੈ ਨਾ
1: ਹਾਂਜੀ,
0: ਅਤੇ ਚਨਾ ਭਰੂੜਾ 7.99 ਦਾ, ਮਸਾਲਾ ਡੋਸਾ ਵਾਹ ਇਹ ਵੀ 7.99 ਦਾ, ਬਟਕੜ 'ਤੇ ਹੈ ਪੰਜਾਬੀ ਬਾਈ ਨੇਚਰ ਵਾਲੇ ਨੇ
1: ਜੀ,
0: ਹਲਵਾ ਪੂਰੀ, ਮੈਂ ਕਹਿੰਦਾ ਕੱਲ੍ਹ ਹਲਵਾ ਪੂਰੀ ਖਾਈਏ, ਮੈਂ ਹੀ ਹੋਵਾਂਗਾ, ਤੁਸੀਂ ਤਾਂ ਸਕੂਲ 'ਚ ਹੋਵੋਗੇ
1: ਹਾਂਜੀ,
0: ਹੈਂ ਤੁਸੀਂ ਖੁਸ਼ ਹੋ ਰਹੇ ਹੋ ਵੀ
1: ਮੈਂ ਕਿਹਾ ਤੁਸੀਂ ਖਾਇਓ,
0: ਅੱਛਾ ਠੀਕ ਆ, ਐਨੀਵੇ ਦੇਖਾਂਗੇ ਕੀ ਮੂਡ ਬਣਦਾ ਕੀ ਖਾਣਾ ਹੈ ਨਾ
1: ਹਾਂਜੀ।
0: ਫਿਸ਼ ਪਕੌੜਾ ਬਾਏ 1 ਗੈਟ 1 ਫਰੀ ਕੱਲ੍ਹ ਨੂੰ, ਕੱਲ੍ਹ ਨੂੰ ਤੁਹਾਨੂੰ ਆ ਕੇ ਸਾਨੂੰ ਮਿਲੋ ਉੱਥੇ, ਨਾਲੇ ਗੱਲਾਂ ਤਾਂ ਮਾਰਾਂਗੇ ਨਾਲੇ, ਹੈ ਨਾ, ਤੁਹਾਨੂੰ ਵਧੀਆ ਵਧੀਆ ਅੱਗੇ ਆਪਾਂ ਉੱਥੇ ਖਵਾਉਣੇ ਖਵਾਵਾਂਗੇ, ਸ਼ਾਮ ਦੇਰ ਤੱਕ ਰੌਣਕਾਂ ਲਾਵਾਂਗੇ ਪੂਰੀਆਂ ਫਰਾਈਡੇ ਦੀਆਂ
1: ਜੀ,
0: ਅਤੇ ਦਿਨ ਵੀ ਕੱਲ੍ਹ ਨੂੰ ਬਹੁਤ ਸੋਹਣਾ। ਲਓ ਫਿਰ ਅਗਲਾ ਗੀਤ ਤੁਹਾਡੇ ਲਈ ਪੰਜਾਬੀ ਬਾਏ ਨੇਚਰ ਵੱਲੋਂ ਹੀ ਜੀ, ਰੈਡੀ ਪ੍ਰਾਂਤ ਦੇਸ਼ ਪ੍ਰਦੇਸ਼।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਰ ਵੀਰਵਾਰ ਨੂੰ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਚਾਵਲਾ ਹੋ ਰਹੇ ਹਨ ਸ਼ੋਅ ਦੇ ਵਿੱਚ ਬੰਨਿਆ ਪਰ ਬੰਨਿਆ ਨਾਮ ਹੈ ਨੰਬਰ ਇਹਨਾਂ ਦਾ 6447446161 647-4646-1616 ਟੈਲੀਫੋਨ ਨੰਬਰਾਂ ਨੂੰ ਨਾਲ ਜੋੜਦੇ ਹਾਂ ਉਮਰਪ੍ਰੀਤ ਜੀ ਇਸ ਵਧੀਆ ਜੀ ਦੁਪਹਿਰ ਖੜੀ ਵਾਂਗੂ ਕਹਿੰਦੇ ਚਮਕਦੀ ਧੁੱਪ ਵਾਲੇ ਦਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਵੀਰਵਾਰ ਦਾ ਦਿਨ ਹੈ ਜੀ ਆਨੋ ਜੀ
1: ਥੈਂਕ ਯੂ ਸੋ ਮਚ ਤੇਜਿੰਦਰ ਜੀ ਸਭ ਤੋਂ ਪਹਿਲੇ ਤੁਹਾਨੂੰ ਮਨਪ੍ਰੀਤ ਜੀ ਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਮਨਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ
0: ਅੱਛਾ ਬਹੁਤ ਸੋਹਣੀ ਹੈ ਬੜਾ ਸੋਹਣਾ ਮੌਸਮ ਆ ਇਸ ਵਧੀਆ ਮੌਸਮ ਦੇ ਵਿੱਚ ਕੀ ਲੈ ਕੇ ਆਇਆ ਸਾਡੇ ਸਰੋਤਿਆਂ ਵਾਸਤੇ
1: ਬਿਲਕੁਲ ਜਿੰਦਰ ਜੀ ਸੋ ਆਪਾਂ ਇੰਸ਼ੋਰੈਂਸ ਦੀ ਅਪਡੇਟ ਦਿੰਦੇ ਹਾਂ ਇੰਸ਼ੋਰੈਂਸ ਦੇ ਰਿਲੇਟਿਡ ਆਪਾਂ ਇਨਵੈਸਟਮੈਂਟਸ ਹੈ ਚਾਹੇ ਉਹ ਇੰਸ਼ੋਰੈਂਸ ਹੈ ਉਹਦੀ ਇਨਫੋਰਮੇਸ਼ਨ ਦਿੰਦੇ ਹਾਂ ਅੱਜ ਮੈਂ ਇੱਕ ਸਪੈਸ਼ਲ ਗੱਲ ਕਰਨਾ ਚਾਹੁੰਦੀ ਹਾਂ ਰਜਿੰਦਰ ਜੀ ਕਿਉਂਕਿ ਬਹੁਤ ਵਾਰ ਸਾਡੇ ਲਿਸਨਰਸ ਦਾ ਮੇਨ ਇਹ ਕੁਐਸਚਨ ਹੁੰਦਾ ਕਿ ਨੰਬਰ 1 ਕਿ ਆਪਾਂ ਨੂੰ ਕਿੰਨੇ ਅਮਾਊਂਟ ਦੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਸਾਡੇ ਲਈ ਕਿੰਨਾ ਕੁ ਅਮਾਊਂਟ ਹੈ ਜਿਹੜਾ ਇਨਫ ਹੋਊਗਾ ਦੂਜਾ ਵੀ ਇੰਨੇ ਤਰ੍ਹਾਂ ਦੇ ਪਲਾਨਸ ਹੁੰਦੇ ਆ ਟਰਮ ਹੈ ਪਰਮਾਨੈਂਟ ਹੈ ਅੱਗੋ ਟਰਮ ਦੇ ਵਿੱਚ ਵੀ ਕਿੰਨੀਆਂ ਲੌਂਗ ਟਰਮ ਹੁੰਦੀਆਂ ਪਰਮਾਨੈਂਟ ਦੇ ਵਿੱਚ ਵੀ ਮਾਰਕੀਟ ਦੇ ਪਲਾਨ ਵੀ ਹੁੰਦੇ ਆ ਡਿਵੀਡੈਂਡ ਦੇ ਪਲਾਨ ਵੀ ਹੈ ਜਾਂ ਈਵਨ ਟਰਮ 100 ਵੀ ਆ ਜਿਹੜਾ ਪਰਮਾਨੈਂਟ ਇੰਸ਼ੋਰੈਂਸ ਮੰਨੀ ਜਾਂਦੀ ਹੈ ਸੋ ਸਾਨੂੰ ਕਿਹੜਾ ਪਲਾਨ ਲੈਣਾ ਚਾਹੀਦਾ ਸੋ ਮੈਂ ਕਹੂੰਗੀ ਇਹਨਾਂ ਸਾਰੀਆਂ ਚੀਜ਼ਾਂ 'ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਆ ਵੀ ਤੁਹਾਨੂੰ ਅਮਾਊਂਟ ਪਤਾ ਹੋਏ ਵੀ ਤੁਹਾਡੇ ਲਈ ਤੁਹਾਡੀ ਫੈਮਿਲੀ ਲਈ ਕਿੰਨਾ ਅਮਾਊਂਟ ਹੈ ਜਿਹੜਾ ਜ਼ਰੂਰੀ ਹੈ ਤੁਸੀਂ ਆਪ ਵੀ ਕੈਲਕੂਲੇਟ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ ਆਪਾਂ ਪ੍ਰੋਪਰ ਨੀਡ ਅਨਾਲਿਸਿਸ ਕਰ ਸਕਦੇ ਹੁੰਦੇ ਹਾਂ ਉਹਦੇ 'ਚ ਕੀ ਹੈ ਵੀ ਲਾਈਫ ਵਰਡ ਆਪਣੇ ਆਪ 'ਚ ਤੁਹਾਨੂੰ ਦੱਸਦਾ ਵੀ ਤੁਹਾਨੂੰ ਕਿੰਨੇ ਦੀ ਇੰਸ਼ੋਰੈਂਸ ਚਾਹੀਦੀ ਹੈ ਐਲ ਮਤਲਬ ਲਾਇਬਿਲਿਟੀ ਤੁਹਾਡੀਆਂ ਕੋਈ ਵੀ ਆਊਟਸਟੈਂਡਿੰਗ ਮੌਰਗੇਜ ਹੈ ਕੋਈ ਲੋਨ ਹੈ ਕੋਈ ਪਰਸਨਲ ਕੋਈ ਬਿਜ਼ਨਸ ਲੋਨ ਕੋਈ ਤੁਸੀਂ ਬੈਕ ਹੋਮ ਲੋਨ ਲਏ ਹੋਏ ਹੈ ਕੋਈ ਲਾਈਨ ਆਫ ਕ੍ਰੈਡਿਟ ਹੈ ਉਹ ਸਾਰੀਆਂ ਚੀਜ਼ਾਂ ਨੂੰ ਐਡ ਕਰ ਲਓ ਆਈ ਤੁਹਾਡੀ ਇਨਕਮ ਤੁਸੀਂ 60 ਸਾਲ 65 ਸਾਲ 70 ਸਾਲ ਤੱਕ ਜਿੰਨੇ ਤੱਕ ਤੁਸੀਂ ਕੰਮ ਕਰਨਾ ਉਨੇ ਤੱਕ ਦੀ ਤੁਹਾਡੀ ਇਨਕਮ ਰਿਪਲੇਸ ਹੋਣੀ ਚਾਹੀਦੀ ਹੈ ਈ ਹੋ ਗਿਆ ਸੋਰੀ ਐਫ ਹੋ ਗਿਆ ਫਿਊਚਰ ਮਤਲਬ ਕਿ ਬੱਚੇ ਹੋ ਗਏ ਪਰ ਚਾਈਲਡ ਆਪਾਂ 2 ਲੱਖ ਦੀ ਕਵਰੇਜ ਲਾਉਂਦੇ ਹਾਂ ਤੇ ਫਾਈਨਲ ਐਕਸਪੈਂਸਿਸ 15,000 ਇੱਥੇ ਜਿਹੜਾ ਹੈਗਾ ਫਾਈਨਲ ਐਕਸਪੈਂਸਿਸ ਦਾ ਖਰਚਾ ਹੁੰਦਾ ਤੇ ਈ ਹੋ ਗਏ ਐਮਰਜੈਂਸੀ ਫੰਡ 6 ਮਹੀਨੇ ਦੀ ਤੁਹਾਡੀ ਇਨਕਮ ਐਜ਼ ਏ ਐਮਰਜੈਂਸੀ ਫੰਡ ਤੁਸੀਂ ਐਡ ਕਰੋ ਸੋ ਸਾਰੀਆਂ ਚੀਜ਼ਾਂ ਨੂੰ ਐਡ ਕਰਕੇ 1 ਮਿਲੀਅਨ 2 ਮਿਲੀਅਨ 5 ਮਿਲੀਅਨ ਜੋ ਵੀ ਬਣਦਾ ਮਤਲਬ ਇੰਨੇ ਅਮਾਊਂਟ ਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ ਵੀ ਕੱਲ ਨੂੰ ਜੇ ਕੋਈ ਪ੍ਰੋਬਲਮ ਹੁੰਦੀ ਹੈ ਪ੍ਰੀਮੈਚਿਓਰ ਡੈਥ ਹੋ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ ਤੁਹਾਡੀ ਫੈਮਿਲੀ ਨੂੰ ਘਰ ਨਾ ਛੱਡਣਾ ਪਏ ਤੁਹਾਡੀ ਇਨਕਮ ਉਹਨਾਂ ਕੋਲ ਆਉਂਦੀ ਮਤਲਬ ਉਹਨਾਂ ਕੋਲ ਹੋਏ ਤੁਹਾਡੀ 5 ਸਾਲ ਤੱਕ ਦੀ ਇਨਕਮ ਤੁਹਾਡੇ ਬੱਚੇ ਪ੍ਰੋਪਰ ਜੋ ਤੁਸੀਂ ਉਹਨਾਂ ਦੇ ਫਿਊਚਰ ਗੋਲ ਸੋਚੇ ਸੀ ਉਹ ਸੈੱਟ ਹੋ ਜਾਣ ਤਾਂ ਫੈਮਿਲੀ ਨੂੰ ਕਿਸੇ ਵੀ ਤਰ੍ਹਾਂ ਦੀ ਹਾਰਡਸ਼ਿਪ ਚੋਂ ਨਾ ਨਿਕਲਣਾ ਪਏ ਹੁਣ ਅੱਗੇ ਆ ਜਾਂਦਾ ਟਰਮ ਤੇ ਪਰਮਾਨੈਂਟ ਪਲਾਨ ਅਫਕੋਰਸ ਜਦੋਂ ਆਪਾਂ ਰਿਸਕ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਇਮੀਡੀਏਟ ਜਿਹੜੀਆਂ ਸਾਡੇ ਰਿਸਕ ਹੈ ਉਹ ਹੁੰਦੇ ਆ ਟਰਮ ਇੰਸ਼ੋਰੈਂਸ ਨਾਲ ਕਵਰ ਸੋ ਤੁਸੀਂ 10 ਸਾਲ ਤੋਂ 40 ਸਾਲ ਤੱਕ ਦੀ ਆਪਾਂ ਕੋਈ ਵੀ ਟਰਮ ਲੈ ਸਕਦੇ ਹਾਂ ਬਟ ਜੇ ਤੁਹਾਡੀ ਅਫੋਰਡੇਬਿਲਟੀ ਹੈਗੀ ਤੁਸੀਂ ਥੋੜੀ ਜਿਹੀ ਸੇਵਿੰਗ ਵੀ ਵਿੱਚ ਪਾਉਣਾ ਚਾਹੁੰਦੇ ਤਾਂ ਆਪਾਂ ਪਰਮਾਨੈਂਟ ਇੰਸ਼ੋਰੈਂਸ ਐਡ ਕਰ ਸਕਦੇ ਹਾਂ ਹਾਈਬ੍ਰਿਡ ਪਲਾਨ ਹੋ ਜਾਂਦਾ ਟਰਮ ਤੇ ਪਰਮਾਨੈਂਟ ਨੂੰ ਆਪਾਂ ਮਿਲਾ ਕੇ ਵੀ ਇੱਕ ਬਹੁਤ ਵਧੀਆ ਪਲਾਨ ਤਿਆਰ ਕਰ ਸਕਦੇ ਹੁੰਦੇ ਹਾਂ ਸੋ ਤੁਹਾਡਾ ਕੋਈ ਵੀ ਕੁਐਸਚਨ ਹੈ ਤੁਹਾਡੇ ਕੋਲ ਆਲਰੇਡੀ ਕੋਈ ਟਰਮ ਇੰਸ਼ੋਰੈਂਸ ਹੈ ਤੁਸੀਂ ਉਹਨੂੰ ਪਰਮਾਨੈਂਟ 'ਚ ਕਨਵਰਟ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਟਰਮ ਇੰਸ਼ੋਰੈਂਸ ਦੇ ਵਿੱਚ ਆਪਣੇ ਫਿਊਚਰ ਦੀਆਂ ਸੇਵਿੰਗਸ ਨੂੰ ਐਡ ਕਰਨਾ ਚਾਹੁੰਦੇ ਹੋ ਆਪਣੀ ਰਿਟਾਇਰਮੈਂਟ ਪਲਾਨਿੰਗ ਨੂੰ ਐਡ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ ਮੇਰਾ 6474461616 647-4416-1616
0: ਅੱਗੇ ਜਾ ਕੇ ਤੁਹਾਡੇ ਹੋਰ ਗੱਲਬਾਤ ਕਰਦੇ ਹਾਂ ਔਰ ਅੱਗੇ ਜਾ ਕੇ ਉਮਰਪ੍ਰੀਤ ਹੋਰੀ ਹੋਰ ਵੀ ਟਿਪਸ ਦੇਣਗੇ ਨੰਬਰ ਇੱਕ ਵਾਰੀ ਫਿਰ ਨੋਟ ਕਰੋ 6474461616 ਪਿੱਛੇ ਟੈਲੀਫੋਨ ਨੰਬਰ ਜੀ
2: ਜੀ ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਜ਼ਰੂਰ ਪਹੁੰਚੋ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਬਾਏ 1 ਗੈਟ 1 ਫਰੀ ਡੀਲਸ ਚੱਲ ਰਹੀਆਂ ਨੇ 1 ਜੂਨ ਤੱਕ ਤੁਸੀਂ ਇਹ ਡੀਲਸ ਦਾ ਫਾਇਦਾ ਲੈ ਸਕਦੇ ਹੋ ਕੁਛ ਕੁ ਸਮਾਂ ਹੋਰ ਹੈ ਅਤੇ ਇਹਨਾਂ ਡੀਲਸ ਦੇ ਲਈ ਤੁਸੀਂ ਇਹਨਾਂ ਨੂੰ ਚਾਹੇ ਕਾਲ ਕਰੋ ਚਾਹੇ ਤੁਸੀਂ ਇਹਨਾਂ ਦੇ ਕੋਲ ਜਾ ਕੇ ਲੈ ਲਓ ਟੇਕ ਆਊਟ ਡੀਲਸ ਨੇ ਅੰਟਿਲ ਜੂਨ 1 ਬਾਏ 1 ਗੈਟ 1 ਫਰੀ ਲਓ ਚਿਕਨ ਪਕੌੜਾ ਜਾਂ ਫਿਸ਼ ਪਕੌੜਾ ਜਾਂ ਫਿਰ ਪਾਓ ਭਾਜੀ ਜਾਂ ਫਿਰ ਕੋਈ ਵੀ ਬਿਰਿਆਨੀ ਵੈਜ ਜਾਂ ਨੋਨ ਵੈਜ ਤੁਸੀਂ ਕੋਈ ਵੀ ਬਿਰਿਆਨੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ ਬਾਏ 1 ਗੈਟ 1 ਫਰੀ ਲਓ ਅਤੇ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਨੂੰ ਇਹ ਡੀਲ ਮਿਲੂਗੀ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਅਤੇ ਜੇਕਰ ਤੁਸੀਂ ਕੋਈ ਵੀ ਆਪਣੇ ਘਰਾਂ 'ਚ ਗੈਦਰਿੰਗ ਕਰ ਰਹੇ ਹੋ ਕੋਈ ਗੈਟ ਟੂਗੈਦਰ ਕਰ ਰਹੇ ਹੋ ਕੇਟਰਿੰਗ ਆਰਡਰ ਸਟਾਰਟ ਹੋ ਜਾਂਦੇ ਨੇ $12.99 ਪਰ ਪਰਸਨ ਤੋਂ ਇਹ ਵਿੱਚ 3 ਕਰੀਜ਼ ਇੰਕਲੂਡ ਹੁੰਦੀਆਂ ਨੇ ਯਾਨੀ ਕਿ 3 ਸਬਜ਼ੀਆਂ ਵਾਲੀ ਇਹ ਥਾਲੀ ਜਿਹੜੀ ਮਿਲਦੀ ਹੈ $12.99 ਪਰ ਪਰਸਨ ਤੋਂ ਸਟਾਰਟ ਹੋ ਜਾਂਦੀ ਕੇਟਰਿੰਗ ਤੁਸੀਂ ਪਹੁੰਚਣਾ 275 ਗਾਰਡਨ ਬੁੱਕ ਟ੍ਰੇਲ ਗਾਰਡਨ ਬੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ ਤੇ ਨੇ ਨੰਬਰ 905-794-8111 905-794-8111 ਜਾਂ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ ਤੇ ਨੰਬਰ 905-593-4400 905-593-4400 ਜਾਂ ਤੀਸਰੀ ਲੋਕੇਸ਼ਨ ਤੇ ਪਹੁੰਚੋ 15 ਫੈਂਡਰ ਵੇ ਬੋਵੇਡ ਐਂਡ ਜਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਨੇ ਨੰਬਰ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੇ ਇਹ ਡੀਲਸ ਤੁਹਾਨੂੰ 1 ਜੂਨ ਤੱਕ ਮਿਲ ਰਹੀਆਂ ਨੇ
0: ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰ ਦੇ ਵਿੱਚ ਚਮਕ ਦਾ ਨਾਮ ਹੈ ਮਨੂ ਸ਼ਰਮਾ ਹੋਰਾਂ ਦਾ ਉਹ ਕਹਿ ਰਹੇ ਨੇ ਕਿ ਤੁਸੀਂ ਆਪਣੀ ਇੰਸ਼ੋਰੈਂਸ ਤੋਂ ਵੱਧ ਪੇ ਕਰ ਰਹੇ ਹੋ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਨੂੰ 35% ਦਾ ਡਿਸਕਾਊਂਟ ਦਵਾਵਾਂਗੀ ਪ੍ਰੋਫੈਸ਼ਨਲ ਲੋਕਾਂ ਵਾਸਤੇ ਜਿਹੜੇ ਇੰਜੀਨੀਅਰ ਨੇ ਟੀਚਰਸ ਨੇ ਨਰਸਿਸ ਨੇ ਡਾਕਟਰ ਨੇ ਉਹਨਾਂ ਨੂੰ ਐਕਸਟਰਾ ਹੋਰ ਵੀ ਡਿਸਕਾਊਂਟ ਦਵਾਵਾਂਗੀ ਅਤੇ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰ ਲਓ ਸਾਰੇ ਏਰੀਏ 'ਚ ਕੰਮ ਕਰਦੇ ਨੇ ਇਹ ਨਾਗਰਾ ਰੀਜਨ ਹੋ ਗਿਆ ਓਕਵੈਲ ਬਰਲਿੰਗਟਨ ਮਿਸੀਸਾਗਾ ਬਰੈਂਪਟਨ ਗੋਲਫ ਐਨੀਵੇਅਰ ਹਾਂਜੀ ਤੂੰ ਕਾਲ ਕਰੋ ਮਨੂ ਨੂੰ ਮਨੂ ਆਪਣੇ ਸ਼ਰਮਾ ਹੋਰਾਂ ਨੂੰ 289 ਏਰੀਆ ਕੋਡ ਹੈਗਾ 952-9532-299-952-5332 ਉਹਨਾਂ ਦਾ ਟੈਲੀਫੋਨ ਨੰਬਰ ਹੈ
2: ਜੀ
0: ਅਤੇ ਲਓ ਫਿਰ ਆਪਾਂ ਪਿਆਰਾ ਜਿਹਾ ਗੀਤ ਹੋਰ ਤੁਹਾਡੀ ਨਜ਼ਰ ਕਰਦੇ ਹਾਂ ਕਿਹੜੀ ਹੋਈ ਦੁਪਹਿਰ ਹੈ ਵੀਕਐਂਡ ਦਾ ਆਗਾਜ਼ ਹੋ ਗਿਆ ਅਤੇ ਤੁਹਾਡੇ ਅੱਜ ਹੀ ਮੈਂ ਕਈ ਤੱਕ ਰਿਪੋਰਟਾਂ 'ਤੇ ਗਿਣਦੇ ਰਹਿੰਦੇ ਕਦੋਂ ਵੀਕਐਂਡ ਆ ਹੈ ਨਾ ਉਹ ਡੈਫੀਨੇਟਲੀ ਜਿਹੜੇ ਹੁਣ ਕੰਮ ਹਾਰਡ ਕਰਦੇ ਆ ਅਰਲੀ ਮੋਰਨਿੰਗ ਕੰਮ ਸ਼ੁਰੂ ਕਰਦੇ ਆ ਸ਼ਾਮ ਨੂੰ ਛੁੱਟੀ ਹੁੰਦੀ ਆ ਮੰਡੇ ਟੂ ਫਰਾਈਡੇ ਕੰਮ ਕਰਨਾ ਵੀਕਐਂਡ ਥੋੜ੍ਹਾ ਆਫ ਹੁੰਦਾ ਅਤੇ ਫਿਰ ਡੈਫੀਨੇਟਲੀ ਲਾਲੀ ਤਾਂ ਆਉਣੀ ਆ ਮੂੰਹ ਦੇ ਉੱਤੇ ਨਾ ਅਤੇ ਨਾਲੇ ਇੰਨਾ ਸੋਹਣਾ ਮੌਸਮ ਆ ਗਿਆ ਹੈ ਨਾ
2: ਹਾਂਜੀ
0: ਚਲੋ ਜਿੰਨਾ ਵੀ ਹੁਣ ਮੌਸਮ ਆ ਸੁੱਖ ਨਾਲ ਹੀ ਰਹੇ ਵਧੀਆ ਚੱਕ ਚੱਕ ਮੈਂ ਕਹਿੰਦਾ ਥੋੜ੍ਹੀ ਗਰਮੀ ਚਾਹੀਦੀ ਹੈ ਜ਼ਿਆਦਾ ਇੰਡੀਆ ਵਿੱਚ ਮੈਂ ਪਸੀਨੇ ਆਉਂਦੇ ਆ ਬੜੇ ਹੈ ਨਾ ਅਤੇ ਉੱਥੋਂ ਗਰਮੀ ਤਾਂ ਨਹੀਂ ਹੈਗੀ ਇੱਥੇ ਪਰ ਫਿਰ ਵੀ ਇੰਜੋਏ ਕਰੀਏ ਤੁਹਾਡੇ ਪ੍ਰੋਗਰਾਮ ਹੁਣ ਇੰਜੋਏ ਕਰੋ ਗੀਤ ਤੁਹਾਡੇ ਲਈ

0: ਅੱਜ ਗਰੋਸਰੀ ਫਰਿੱਜਾਂ ਖਾਲੀ ਹੋ ਗਈਆਂ ਹੋਣਗੀਆਂ ਅਤੇ ਕਰਨੀ ਕਰਨੀਆਂ ਤਾਂ ਤੁਹਾਨੂੰ ਭੇਜਦੇ ਹਾਂ ਅਸੀਂ ਇੰਡੀਅਨ ਫਰੂਟ ਲੈਂਡ। ਪਹਿਲਾਂ ਲੈ ਜਾਈਏ ਤੁਹਾਨੂੰ ਗੋਲਫ 33 ਫਾਰਲੀ। ਅੱਛਾ ਗੋਲਫ ਜਾਓਗੇ ਤਾਂ ਗਰੋਸਰੀ ਕਰਨੀ, ਨਾਲ ਹੀ ਇਹਨਾਂ ਦੀ ਗਰਿੱਲ ਆ, ਉੱਥੋਂ ਮੈਰੀਨੇਟ ਕੀਤਾ ਮੀਟ ਲੈ ਸਕਦੇ ਹੋ, ਕੱਚਾ ਮੀਟ ਲੈ ਸਕਦੇ ਹੋ, ਗਲ ਬਣਿਆ ਬਣਿਆ ਵੀ ਲੈ ਸਕਦੇ ਹੋ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਿਆਂ ਕਿ ਬੜੀ ਜਲਦੀ ਅਸੀਂ ਗੱਲਬਾਤ ਕਰਦੇ, ਸਾਡੇ ਸਪੋਂਸਰ ਵੀ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲ ਵੀ ਕਰਾਂਗੇ ਆਪਾਂ ਬੜੀ ਜਲਦੀ, ਨਾਗਪਾਲ ਸਾਹਿਬ ਦੇ ਨਾਲ, ਉਹਨਾਂ ਨੂੰ ਹੋਲਡ 'ਤੇ ਪਾ ਕੇ ਆਪਾਂ ਗੱਲ ਕਰਦੇ ਹਾਂ ਬੜੀ ਜਲਦੀ। ਅੱਛਾ ਮੈਂ ਗੱਲ ਕਰ ਰਿਹਾ ਸੀਗਾ ਕਿ ਇੰਡੀਅਨ ਫਰੂਟ ਲੈਂਡ ਜਿਹੜੀ ਬ੍ਰਾਂਚ ਹੈਗੀ ਹੈ ਨਾ ਗੋਲਫ ਦੇ ਵਿੱਚ 33 ਫਾਰਲੀ ਡਰਾਈਵ 'ਤੇ, ਉੱਥੇ ਸਪੈਸ਼ਲ ਲੱਗੇ ਹੋਏ ਨੇ, ਨਾਲ ਆ ਜਾਓ 600 ਹੈਸਪਲਰ ਰੋਡ ਖੇਮਬ੍ਰਿਜ, ਫਿਰ ਆ ਜਾਓ 45 ਡੈਸਕ ਡਰਾਈਵ 'ਤੇ ਚੰਕੂ ਦੀ ਡੈਸਕ 'ਤੇ, ਫਿਰ ਆ ਜਾਓ ਆਪਣੇ 15 ਫੈਂਟਰ ਵੇ, ਫਿਰ ਕ੍ਰੈਡਿਟ ਵਿਊ 'ਤੇ ਆਪਣੇ ਨਾਲ ਦੀ ਨਾਲ, ਬਿਲਕੁਲ ਤੁਹਾਡੇ ਨਾਲ ਕ੍ਰੈਡਿਟ ਵਿਊ 'ਤੇ ਮੇਫੀਲਡ ਹੈ, ਮਕਵੀਨ ਅਤੇ ਕੈਸਲ ਮੋੜ,
1: ਹਾਂਜੀ
0: ਇਹਨਾਂ ਬ੍ਰਾਂਚ ਪਹੁੰਚ ਕੇ ਗਰੋਸਰੀ ਕਰੋ, ਨਾਲ ਹੀ ਇਹਨਾਂ ਦੀ ਗ੍ਰਿੱਲ ਹੈ, ਉੱਥੋਂ ਆਪਣਾ ਬਣਿਆ ਬਣਿਆ ਵੈਜੀਟੇਰੀਅਨ ਖਾਣਾ, ਨੋਨ ਵੈਜ ਖਾਣਾ, ਉਹ ਤੁਹਾਡੀ ਆਪਣੀ ਚੋਇਸ ਆ, ਉਹ ਵੀ ਲੈ ਸਕਦੇ ਹੋ। ਜੀ
1: ਜੀ ਬਿਲਕੁਲ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੁਹਾਡੇ ਲਈ ਬਹੁਤ ਹੀ ਸੁਨਹਿਰੀ ਮੌਕਾ ਲੈ ਕੇ ਆਏ ਨੇ। ਜੇ ਤੁਸੀਂ ਆਪਣੇ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ, ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਫੰਡਿੰਗ ਵੀ ਆਵੇ, ਗ੍ਰਾਂਟਸ ਵੀ ਮਿਲਣ, ਉਹ ਵੀ ਨੋਨ ਰਿਫੰਡੇਬਲ ਗ੍ਰਾਂਟਸ ਜਿਹੜੇ ਕਿ ਗਵਰਨਮੈਂਟ ਤੋਂ ਤੁਹਾਨੂੰ ਲਈ ਦਵਾਉਂਦੇ ਨੇ, ਤੁਸੀਂ ਜ਼ਰੂਰ ਗੱਲਬਾਤ ਕਰੋ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਾਰਾਂਸ਼ ਨਾਗਪਾਲ ਜੀ ਸਾਡੇ ਨਾਲ ਲਾਈਨ 'ਤੇ ਜੁੜੇ ਨੇ, ਸਾਨੂੰ ਹੋਰ ਇਨਫੋਰਮੇਸ਼ਨ ਦੇਣਗੇ ਇਸ ਪ੍ਰੋਗਰਾਮ ਦੇ ਬਾਰੇ। ਸਾਰਾਂਸ਼ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਲਾਈਕ ਤੁਸੀਂ ਲਾਈਕ ਓਂਟਾਰੀਓ ਵਿੱਚ ਅਗਰ ਰਹਿੰਦੇ ਹੋ, ਐਂਡ ਦੈਨ ਕਿਸੇ ਵੀ ਸਿਟੀ ਮੈਂ ਆਪ ਰਹਿਤੇ ਓਂਟਾਰੀਓ ਕੀ, ਐਂਡ ਆਪਕਾ ਸਟੇਟਸ ਪੀ ਆਰ ਸਿਟੀਜ਼ਨ ਯਾ ਪ੍ਰੋਟੈਕਟਿਡ ਪਰਸਨ ਹੈ, ਔਰ ਲਾਈਕ ਆਪਕੀ ਏਜ ਇਸਮੇ ਮੈਟਰ ਨਹੀਂ ਕਰਤੀ, ਨੋ ਏਜ ਲਿਮਿਟ, ਤੋ ਆਪ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਹੈ ਹਮਾਰੇ ਪਾਸ ਆਪਕੇ ਲੀਏ, ਆਪ ਸਕਿੱਲ ਡਿਵੈਲਪ ਕਰਤੇ ਹੈ, ਫੁਲੀ ਔਨਲਾਈਨ ਕੋਰਸਿਸ ਕਰਤੇ ਹੈ, ਆਸਾਨ ਸੇ ਕੋਰਸਿਸ ਹੈ, ਆਪਣੇ ਐਵਰੀਡੇ ਮੰਡੇ ਟੂ ਫਰਾਈਡੇ 2-3 ਘੰਟੇ ਦੇਣੇ ਹੈ, ਫੁੱਲੀ ਔਨਲਾਈਨ ਕੋਰਸਿਸ ਘਰ ਕੇ ਕੰਫਰਟ ਸੇ ਆਪ ਅਟੈਂਡ ਕਰੇ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਸੌਖੇ ਜੇ ਕੋਰਸਿਸ ਨੇ, ਐਂਡ ਦੈਨ ਆਪ ਫੰਡਿੰਗ ਹਾਸਿਲ ਕਰਤੇ ਗਵਰਨਮੈਂਟ ਸੇ, ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ, ਗਵਰਨਮੈਂਟ ਫੀਸ ਵੀ ਪੇ ਕਰ ਰਹੀ ਹੈ ਕਾਲਜ ਕੋ ਡਾਇਰੈਕਟ, ਐਂਡ ਆਪਕੋ ਲਿਵਿੰਗ ਐਕਸਪੈਂਸਿਸ ਕੇ ਲੀਏ 30 ਸੇ ਲੈ ਕੇ 100,000 ਕੀ ਫੰਡਿੰਗ ਆਪਕੋ ਡਾਇਰੈਕਟ ਆਪਕੇ ਅਕਾਊਂਟ ਮੇ ਆਤੀ, ਮੇਰੇ ਅਕਾਊਂਟ ਮੇ ਨਹੀਂ ਆਤੀ, ਔਰ ਇਸਮੇ ਸੇ ਅਪਰੋਕਸੀਮੇਟਲੀ ਆਜ ਕੀ ਡੇਟ ਮੇ ਹਾਫ ਪੋਰਸ਼ਨ ਕਿਆ ਹੈ, ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ
1: ਜੀ,
2: ਤੋ ਲਾਈਕ ਅਭੀ ਆਪ ਇਟਸ ਲਾਈਕ ਵੈਰੀ ਗੁੱਡ ਅਪਰਚੁਨਿਟੀ, ਆਲਰੇਡੀ ਬਹੁਤ ਲੋਕ ਐਨਰੋਲ ਕਰ ਚੁੱਕੇ ਹੈ, 7 ਈਅਰਸ ਸੇ ਬਿਜ਼ਨਸ ਮੇ ਹੈ, ਬਹੁਤ ਜ਼ਿਆਦਾ ਲੋਕੋ ਕੋ ਹਮ ਆਲਰੇਡੀ ਹੈਲਪ ਕਰ ਚੁੱਕੇ ਹੈ, ਕੋਈ ਕੈਂਪ ਨਹੀਂ ਹੈ ਜੀ ਇਸਕੇ ਅੰਦਰ, ਐਂਡ 1 ਅਗਸਤ ਕੇ ਬਾਅਦ ਸੇ ਜੋ ਹੈ 1 ਅਗਸਤ ਕੇ ਬਾਅਦ ਸੇ ਨਿਆ ਜੋ ਅਕੈਡਮਿਕ ਇਅਰ ਸਟਾਰਟ ਹੋ ਰਹਾ ਹੈ, ਉਸਮੇ ਗ੍ਰਾਂਟਸ ਗਵਰਨਮੈਂਟ ਕੱਟ ਕਰ ਰਹੀ ਹੈ ਗ੍ਰਾਂਟਸ ਮੇ, ਤੋ ਆਪਕੋ ਇਤਨਾ ਫਾਇਦਾ ਨਹੀਂ ਹੈ, ਅਗਰ ਆਜ ਫੈਮਿਲੀ ਆਫ 4 ਹੈ ਤੋ ਉਨਕੇ ਅਪ ਟੂ 80,000 ਕੀ ਫੰਡਿੰਗ ਬਣਤੀ ਹੈ, ਜਿਸਮੇ ਸੇ $40,000 ਇਜ਼ ਨੋਨ ਰਿਫੰਡੇਬਲ ਗ੍ਰਾਂਟਸ ਪੋਰਸ਼ਨ, ਅਗਰ ਹਸਬੈਂਡ ਵਾਈਫ ਦੋਨੋ ਪੜ੍ਹਦੇ ਨੇ ਫੁੱਲੀ ਔਨਲਾਈਨ ਕੋਰਸਿਸ, ਸੌਖੇ ਜੇ ਕੋਰਸਿਸ ਕਰਦੇ ਨੇ ਘਰ ਕੇ ਕੰਫਰਟ ਸੇ, ਲੇਕਿਨ 1 ਅਗਸਤ ਕੇ ਬਾਅਦ 80,000 ਕਾ 80,000 ਹੀ ਲੋਨ ਹੈ, ਔਰ ਆਜ ਕੀ ਰੇਟ ਮੇ 80,000 ਜਿਨਕੋ ਫੰਡਿੰਗ ਆ ਰਹੀ ਹੈ, ਉਸਮੇ ਸੇ 40,000 ਤੋ ਨੋਨ ਰਿਫੰਡੇਬਲ ਗ੍ਰਾਂਟਸ ਪੋਰਸ਼ਨ ਹੈ, ਰੈਸਟ $40,000 ਹੈ, ਵੋ ਵੀ 0% ਪੇ ਲੋਨ ਹੈ ਫੋਰ 1 ਈਅਰ, ਐਂਡ 1.5 ਸਾਲ ਕੇ ਬਾਅਦ ਰਿਟਰਨ ਕਰਨਾ ਸਟਾਰਟ ਕਰਨਾ ਹੈ, ਉਸ ਟਾਈਮ ਦਾ ਅਸਰ ਕਿਆ ਹੈ, ਸਿਰਫ 2.5% ਪੂਰੇ ਸਾਲ ਕਾ, ਮਤਲਬ ਨੋ ਕ੍ਰੈਡਿਟ ਚੈੱਕ, ਨੋ ਏਜ ਲਿਮਿਟ, ਹਮਾਰੇ ਕਮ ਸੇ ਕਮ 30% ਕਲਾਇੰਟਸ ਕੀ ਏਜ 70 ਸੇ ਵੀ ਉੱਪਰ ਹੈ, ਸਭ ਘਰ ਸੇ ਕੰਫਰਟ ਸੇ ਫੁੱਲ ਸਕਿੱਲ ਡਿਵੈਲਪ ਕਰ ਰਹੇ ਹੈ, ਫੁੱਲੀ ਔਨਲਾਈਨ ਸਕੋਰ ਕਰ ਰਹੇ ਨੇ, ਤੇ ਦੇਖੀ ਗਵਰਨਮੈਂਟ ਜਬ $965 million ਜੈਂਡਰ ਇਕੁਆਲਿਟੀ ਪੇ ਲਗਾ ਸਕਤੀ ਹੈ, ਵੀਅਤਨਾਮ ਮੇ ਚਾਵਲ ਕੀ ਖੇਤੀ ਕੇ ਲੀਏ 8.2 million ਕੀ ਗ੍ਰਾਂਟ ਦੇ ਸਕਤੀ ਹੈ, ਵੀਅਤਨਾਮ ਕੇ ਜੈਂਡਰ ਇਕੁਆਲਿਟੀ ਕੇ ਲੀਏ, ਮਤਲਬ ਵਹਾਂ ਪੇ ਫੋਰਨ ਏਡ ਮੇ ਯੂਕਰੇਨ ਕੋ $30 billion ਗਵਰਨਮੈਂਟ ਦੇ ਸਕਤੀ ਹੈ, ਦੇਰ ਇਜ਼ ਨੋ ਕੈਚ ਇਨ ਇਟ, ਗਵਰਨਮੈਂਟ ਇਸੀ ਤਰ੍ਹਾਂ ਐਜੂਕੇਸ਼ਨ ਮੇ ਇਨਵੈਸਟ ਕਰਤੀ ਹੈ, ਆਪ ਵੀ ਇਨਰੋਲ ਕਰੇ, ਕੋਈ ਇਸਮੇ ਕੈਚ ਨਹੀਂ ਹੈ, 7 ਈਅਰਸ ਇਨ ਬਿਜ਼ਨਸ ਮੇ ਹੈ, ਲੋਕ ਆਤੇ ਹਮਾਰੇ ਆਫਿਸ ਕਹਤੇ ਸਰ ਪੁਰਾਣੇ ਏਜੰਟ ਨੇ $3500 ਲਿਆ, $2500 ਲਿਆ, ਅਤੇ ਮਾਡਲ ਮੇ ਮਿਲਾ ਥਾ, ਹਮਾਰਾ ਪ੍ਰੋਫਿਟ ਪ੍ਰੋਪਰ ਆਫਿਸ ਹੈ ਜੀ, ਟੂਮੋਲੈਂਡ ਐਕਸਪਰਟ ਬੁਲੇਵਰਡ ਪੇ, ਆਪ ਆਜ ਵੀ ਆ ਸਕਤੇ ਆਫਿਸ ਹਮਾਰੇ, ਕੋਈ ਕੈਚ ਨਹੀਂ ਹੈ, ਕਾਮ ਹੋਣੇ ਕੇ ਬਾਅਦ ਜੈਸੇ ਆਪਣੇ ਆਜ ਜੁਆਇਨ ਕਰਾ, ਵਿਦਇਨ 30-90 ਡੇਜ ਮੇ ਗਵਰਨਮੈਂਟ ਆਪਕੇ ਅਕਾਊਂਟ ਮੇ ਡਾਲ ਦੇਤੀ ਹੈ ਫੰਡਿੰਗ, ਤੋ ਉਸਕੇ ਬਾਅਦ ਆਪਣੇ ਆਪਣੀ ਇਮਾਨਦਾਰੀ ਸੇ ਹਮਾਰੀ ਫੀਸ ਦੇਣੀ, ਜੋ ਕਿ ਸਿਰਫ $199 ਸੇ $499 ਹੈ, ਕੋਈ ਕਮਿਸ਼ਨ ਕੋਈ ਪਰਸੈਂਟੇਜ ਨਹੀਂ ਹੈ, ਇਸਮੇ ਇਮਾਨਦਾਰੀ ਆਪਕੀ ਚੈੱਕ ਹੋਤੀ ਮੇਰੀ ਨਹੀਂ, ਕਿਉਂਕਿ ਆਪਣੇ ਪੈਸੇ ਕਬ ਦੇਣੇ ਹੈ, ਫੰਡਿੰਗ ਕਿਸਕੇ ਅਕਾਊਂਟ ਮਾਰੀ, ਆਪਕੇ ਅਕਾਊਂਟ ਮੇ, ਪੈਸੇ ਆਪਣੇ ਬਾਅਦ ਮੇ ਦੇਣੇ ਹੈ, ਲਾਸਟ ਵੀਕ 34 ਬੰਦੋ ਕੀ ਫੰਡਿੰਗ ਉਨਕੇ ਅਕਾਊਂਟ ਮੇ ਗਿਰੀ ਹੈ, 29 ਕੇ ਪੈਸੇ ਆ ਗਏ ਹਮਾਰੇ ਪਾਸ, ਬਾਕੀ 3-4 ਏਜੰਟ ਭਾਗ ਰਹੇ ਵੀ ਫੋਨ ਕਰਕੇ ਹਮਾਰੇ ਪੈਸੇ ਦੇ ਦੋ, ਹਮਾਰੇ ਛੋਟੀ ਜਿਹੀ ਫੀਸ ਦੇ ਦੋ, ਹੈ ਨਾ, ਤੁਸੀਂ ਇਮਾਨਦਾਰੀ ਆਪਕੀ ਚੈੱਕ ਹੋਰੀ ਮੇਰੀ ਨਹੀਂ ਹੋ ਰਹੀ, ਹਮਨੇ ਕੋਈ ਕੈਸ਼ ਨਹੀਂ ਰੱਖਾ ਜੀ ਇਸਕੇ ਅੰਦਰ, ਕਾਲ ਕਰੇ 437-264-3175 437-264-3175 437-264-3175 264-3175 और हमारा ऑफिस है 218 एक्सपोर्ट बुलेवर्ड पे। जितनी आपकी इनकम कम है 2024 के नोटिस और असेसमेंट पे, जितना फैमिली साइज ज्यादा है उतनी ज्यादा फंडिंग आती है, उतनी ज्यादा ग्रांट आती है। कॉल करें, ग्रांट स्किल हासिल करें, सोखे जे फुली ऑनलाइन मैनेजमेंट वाले कोर्सेज है, अपने घर के कम्फर्ट से अटेंड करते हैं। नंबर अगेन 437-264-3175 437-264-3175
1: जी। बहुत बहुत शुक्रिया सरांश से। बिल्कुल तुसी यूनिक ग्लोबल एडवाइजरी तो सरांश जी ना गलबात कर लो। इन्हों का ऑफिस 218 एक्सपोर्ट बुलेवर्ड मिसिसागा दे विच है। 437-264-3175 ते तुसी कॉल कर सकते हो।
0: रेडियो प्रोग्राम देश प्रदेश प्राइम टाइम रेडियो। अज साडे मेहमान होंदे ने इंश्योरेंस दे फील्ड विच बड़े मन्ने नाम है, वह हैगा जी तुहाडे लई तुसी जानदे अमरप्रीत कौर चाबलाहर दा। वह भी अपनी हर अगे जाके लवाउणगे, टिप्स देणगे। नागपाल साहब का नंबर एक बार फिर दे दौ 437-264-3175। मनप्रीत मैं कहूँगा जिन्हें लोगों भी भाई जिन्होंने ग्रांट लड़िया हूँ वेला है अवेल आउट कर लो। अगस्त के कला तब्दील होना यह लोन मिलया करूगा, ग्रांट नहीं मिलनी, पर हूँ तुम ग्रांट मिलनी है, वापस नहीं करनी है ना।
1: बिल्कुल
0: नंबर एक बार फिर 437-264-3175 नागपाल होर का टेलीफोन नंबर है। जुड़े हुए देश प्रदेश प्राइम टाइम रेडियो। लो जी अगला प्यारा जा नगमा ही हो जाए प्राम देश प्रदेश।

0: ਰੋਜ਼ਾਨਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਲਓ ਜੀ, ਹਰ ਵੀਰਵਾਰ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੀਲਡ ਦੇ ਵਿੱਚ, ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ, ਅਮਰਪ੍ਰੀਤ ਕੌਰ ਚਾਵਲਾ ਮੰਨਿਆ ਪ੍ਰਮੰਨਿਆ ਨਾਮ ਹੈ, ਉਹਨਾਂ ਨੂੰ ਇੱਕ ਵਾਰੀ ਫਿਰ ਨਾਲ ਜੋੜਦੇ ਹਾਂ। ਜੀ ਅਮਰਪ੍ਰੀਤ ਜੀ,
3: ਥੈਂਕ ਯੂ ਸੋ ਮਚ ਤੇਜਿੰਦਰ ਜੀ। ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ ਵੀ ਤੁਹਾਨੂੰ ਕਿੰਨੇ ਦੀ ਲੋੜ ਹੈ ਲਾਈਫ ਇੰਸ਼ੋਰੈਂਸ ਦੀ, ਤੁਹਾਨੂੰ ਟਰਮ ਜਾਂ ਪਰਮਾਨੈਂਟ ਚੋਂ ਤੁਹਾਨੂੰ ਕਿਹੜਾ ਪਲਾਨ ਲੈਣਾ ਚਾਹੀਦਾ। ਸੋ ਥੋੜੀ ਜਿਹੀ ਮੈਂ ਇਨਫੋਰਮੇਸ਼ਨ ਐਡ ਕਰਾਂ ਇਹਦੇ ਵਿੱਚ ਕਿ ਮੈਡੀਕਲ ਇੰਸ਼ੋਰੈਂਸ ਕਿਹਨੂੰ ਚਾਹੀਦੀ ਹੁੰਦੀ ਆ। ਸੋ ਕੋਈ ਵੀ ਕੈਨੇਡਾ ਦੇ ਵਿੱਚ ਜੇ ਹੈ ਉਹਨਾਂ ਕੋਲ ਹੈਲਥ ਕਾਰਡ ਨਹੀਂ ਹੈ ਤਾਂ ਆਪਾਂ ਉਹਨਾਂ ਦੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਕਰਵਾ ਸਕਦੇ ਹੁੰਦੇ ਆ ਜਿਹੜਾ ਹੈਲਥ ਕਾਰਡ ਦੀ ਜਗ੍ਹਾ ਤੇ ਕੰਮ ਕਰਦਾ। ਬਟ ਉਹਦੇ 'ਚ ਫਾਇਦਾ ਇਹ ਆ ਵੀ ਨਾਲ ਤੁਹਾਡੀਆਂ ਮੈਡੀਸਨਸ ਵਗੈਰਾ ਸਾਰਾ ਕੁਝ ਕਵਰ ਹੁੰਦਾ, ਡਾਕਟਰ ਦੀ ਵਿਜ਼ਿਟ, ਤੁਹਾਡੀਆਂ ਮੈਡੀਸਨ, ਕੋਈ ਟੈਸਟ ਕਰਵਾਉਣਾ ਪੈ ਜਾਏ ਇੱਥੇ ਦਾ ਹਰ ਚੀਜ਼ ਉਹ ਕਵਰ ਹੁੰਦੀ ਹੈ। ਸੋ ਤਿੰਨ ਚਾਰ ਸਿਚੁਏਸ਼ਨ ਦੇ ਵਿੱਚ ਆਪਾਂ ਮੈਡੀਕਲ ਇੰਸ਼ੋਰੈਂਸ ਨੂੰ ਯੂਜ਼ ਕਰਦੇ ਹਾਂ। ਇੱਕ ਤਾਂ ਹੈਗਾ ਸੁਪਰ ਵੀਜ਼ਾ, ਜਦੋਂ ਆਪਾਂ ਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਬੁਲਾਉਂਦੇ ਹਾਂ ਇੱਥੇ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਚਲੋ ਮੈਂਡੇਟੋਰੀ ਇੰਸ਼ੋਰੈਂਸ ਆ। ਉਸ ਤੋਂ ਬਾਅਦ ਜੇ ਪੇਰੈਂਟਸ ਜਾਂ ਕੋਈ ਵੀ ਫੈਮਿਲੀ ਚੋਂ ਤੁਹਾਡੇ ਵਿਜ਼ਿਟਰ ਆ ਰਹੇ ਆ ਤੇ ਵਿਜ਼ਿਟਰ ਵੀਜ਼ੇ ਤੇ, ਉਹ ਵੀ ਮੈਡੀਕਲ ਇੰਸ਼ੋਰੈਂਸ ਕਰਵਾ ਸਕਦੇ ਆ। ਜਾਂ ਜਿਹੜੇ ਵਰਕ ਪਰਮਿਟ ਤੇ ਆ ਜਿਹਨਾਂ ਕੋਲ ਹੈਲਥ ਕਾਰਡ ਨਹੀਂ ਹੈ ਉਹਨਾਂ ਲਈ ਮੈਡੀਕਲ ਇੰਸ਼ੋਰੈਂਸ ਜ਼ਰੂਰੀ ਹੁੰਦੀ ਆ। ਤੁਸੀਂ ਸਟੂਡੈਂਟ ਹੋ ਜੇ, ਤੁਹਾਡੀ ਕਾਲਜ ਵੱਲੋਂ ਨਹੀਂ ਇੰਸ਼ੋਰੈਂਸ ਹੋਈ ਹੋਈ, ਕਿਉਂਕਿ ਸਟੂਡੈਂਟਸ ਦਾ ਇੱਕ ਸਪੈਸ਼ਲ ਪਲਾਨ ਆਉਂਦਾ ਜਿਹੜਾ ਐਨੂਅਲ ਪਲਾਨ ਹੋ ਜਾਂਦਾ ਹੁੰਦਾ, ਬਹੁਤ ਵਧੀਆ ਰੇਟ ਤੇ ਵਧੀਆ ਪਲਾਨ ਹੁੰਦਾ ਸਟੂਡੈਂਟਸ ਲਈ। ਜੇ ਉਹ ਨਹੀਂ ਹੋਇਆ ਹੋਇਆ ਤਾਂ ਤੁਸੀਂ ਵੀ ਮੈਡੀਕਲ ਇੰਸ਼ੋਰੈਂਸ ਉਹਨੂੰ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜਾਂ ਕਈ ਵਾਰ ਆਪਾਂ ਸਟੂਡੈਂਟ ਤੋਂ ਸਟੂਡੈਂਟ ਵੀਜ਼ਾ ਸਾਡਾ ਖਤਮ ਹੋ ਜਾਂਦਾ, ਆਪਾਂ ਨੂੰ ਵਰਕ ਪਰਮਿਟ ਹਜੇ ਮਿਲਿਆ ਨਹੀਂ ਹੁੰਦਾ, ਅਪਲਾਈਡ ਸਟੇਟਸ ਤੇ ਆਪਾਂ ਹੁੰਦੇ ਹਾਂ, ਉਦੋਂ ਵੀ ਮੈਡੀਕਲ ਇੰਸ਼ੋਰੈਂਸ ਕੰਮ ਕਰਦੀ ਹੈ। ਸੋ ਰੀਸੈਂਟਲੀ ਸਾਡਾ ਤਜਿੰਦਰ ਜੀ ਹੁਣੇ ਇੱਕ ਕਲੇਮ ਆਇਆ, 33,000 ਦਾ ਕਲੇਮ ਸੀਗਾ ਔਰ ਉਹ ਵਿਜ਼ਿਟਰ ਵੀਜ਼ੇ ਤੇ ਆਏ ਹੋਏ ਸੀਗੇ, ਪੌੜੀਆਂ ਦੇ ਵਿੱਚੋਂ ਗਿਰੇ ਤਾਂ ਮਤਲਬ ਸਲਿਪ ਐਂਡ ਫਾਲ ਦੇ ਵਿੱਚ ਸੀਗਾ। ਸੋ ਹੁਣ ਹੋਸਪਿਟਲ ਦੇ ਵਿੱਚ ਉਹਨਾਂ ਨੇ 8 ਦਿਨ ਰਹੇ ਹੈ, ਉਹਨਾਂ ਨੇ ਅੰਡਰ ਆਬਜ਼ਰਵੇਸ਼ਨ ਰੱਖਿਆ ਕਿਉਂਕਿ ਸਿਰ ਤੇ ਸੱਟਾਂ ਸੁੱਟਾਂ ਲੱਗੀਆਂ ਸੀ, MRI ਵਗੈਰਾ ਸਾਰੀ ਉਹਨਾਂ ਨੇ ਕੀਤੀ। ਹੁਣ 33,000 ਦਾ ਕਲੇਮ ਸੀ, ਪਰ ਚਲੋ ਲੱਕੀਲੀ ਉਹਨਾਂ ਕੋਲ ਇੰਸ਼ੋਰੈਂਸ ਸੀਗੀ, ਵਿਜ਼ਿਟਰ ਵੀਜ਼ੇ ਤੇ ਚਾਹੇ ਸੀਗੇ, ਪਰ ਉਹਨਾਂ ਦੇ ਬੱਚੇ ਜਦੋਂ ਵੀ ਉਹਨਾਂ ਨੂੰ ਬੁਲਾਉਂਦੇ ਆ ਮਦਰ ਨੂੰ ਤਾਂ ਜ਼ਰੂਰ ਮਤਲਬ ਇੰਸ਼ੋਰੈਂਸ ਕਰਵਾ ਕੇ ਹੀ ਇੱਥੇ ਬੁਲਾਉਂਦੇ ਹੁੰਦੇ ਆ। ਅਦਰਵਾਈਜ਼ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਸਪੋਂਸਰ ਕੀਤਾ, ਤੁਸੀਂ ਜੇ ਸਪੋਂਸਰ ਕਰ ਰਹੇ ਹੋ ਚਾਹੇ ਆਪਣੇ ਪੇਰੈਂਟਸ ਨੂੰ ਜਾਂ ਕਿਸੇ ਫਰੈਂਡ ਨੂੰ ਜਾਂ ਫੈਮਿਲੀ ਨੂੰ, ਜਿਹਨੇ ਸਪੋਂਸਰ ਕੀਤਾ ਉਹਦੀ ਰਿਸਪੋਂਸੀਬਿਲਟੀ ਹੁੰਦੀ ਆ ਸਾਰਾ ਖਰਚਾ ਕਰਨ ਦੀ। ਕੱਲ ਨੂੰ ਜੇ ਆਪਾਂ ਹੋਸਪਿਟਲ ਨੂੰ ਨਹੀਂ ਪੇ ਕਰਦੇ ਤਾਂ ਜਿਹਨੇ ਸਪੋਂਸਰ ਕੀਤਾ ਉਹਦੇ ਨਾਮ ਤੇ ਹੁੰਦਾ, ਉਹਦਾ ਨਾਮ ਕਲੈਕਸ਼ਨ ਤੇ ਪੈਂਦਾ। ਸੋ ਮੇਕ ਸ਼ੋਰ ਜੇ ਤੁਸੀਂ ਕਿਸੇ ਨੂੰ ਸਪੋਂਸਰ ਕਰ ਰਹੇ ਹੋ ਜਿੱਥੇ ਆਪਾਂ ਇੰਨਾ ਖਰਚਾ ਕਰਦੇ ਹਾਂ, ਆਪਣੇ ਪੇਰੈਂਟਸ ਨੂੰ ਇੱਥੇ ਬੁਲਾ ਰਹੇ, ਉਹਨਾਂ ਨੂੰ ਟਿਕਟ ਆਪਾਂ ਲੈ ਕੇ ਦਿੰਦੇ, ਇੱਥੇ ਘੁੰਮਾਉਣ ਫਿਰਾਉਣ ਦਾ ਖਰਚਾ, ਜੇ ਆਪਾਂ $50-100-200 ਇੰਸ਼ੋਰੈਂਸ ਤੇ ਲੱਗ ਜਾਣਗੇ, ਮੈਨੂੰ ਲੱਗਦਾ ਕਿਤੇ ਕਿਸੇ ਨੂੰ ਪ੍ਰੋਬਲਮ ਨਹੀਂ ਹੁੰਦੀ। ਸੋ ਜੇ ਈਵਨ ਤੁਸੀਂ ਸੁਪਰ ਵੀਜ਼ਾ ਤੇ ਪੇਰੈਂਟਸ ਹੈਗੇ, ਦੇਖੋ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਗਵਰਨਮੈਂਟ ਵੱਲੋਂ ਮੈਂਡੇਟੋਰੀ ਤਾਂ ਹੀ ਕੀਤੀ ਗਈ ਆ ਕਿਉਂਕਿ ਲੌਂਗ ਸਟੇ ਆ ਪੇਰੈਂਟਸ ਦੀ, ਪੇਰੈਂਟਸ ਦੀ ਏਜ ਵੀ ਹੁੰਦੀ ਆ, ਹੁਣ ਜੇ ਲੰਬੀ ਸਟੇ ਆ ਤਾਂ ਕਿਤੇ ਨਾ ਕਿਤੇ ਕੋਈ ਹੈਲਥ ਇਸ਼ੂਜ ਆ ਸਕਦੇ ਹੁੰਦੇ ਆ। ਸੋ ਗਵਰਨਮੈਂਟ ਵੀ ਮੇਕ ਸ਼ੋਰ ਕਰਦੀ ਆ ਕਿ ਉਹਨਾਂ ਦਾ ਸਟੇ ਇੱਥੇ ਵਧੀਆ ਰਹੇ, ਜਿਨ੍ਹਾਂ ਨੇ ਸਪੋਂਸਰ ਕੀਤਾ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਏ। ਬਟ ਮੇਕ ਸ਼ੋਰ ਕਰਿਆ ਕਰੋ ਵੀ ਜੇ ਸਾਲ ਬਾਅਦ ਉਹਨਾਂ ਦੀ ਇੰਸ਼ੋਰੈਂਸ ਖਤਮ ਹੋ ਰਹੀ ਆ, ਖਤਮ ਹੋਣ ਤੋਂ ਪਹਿਲੇ ਪਹਿਲੇ ਉਹਨਾਂ ਦੀ ਰੀਨਿਊ ਕਰਵਾ ਲਓ। ਜਾਂ ਪੇਰੈਂਟਸ ਦੀ ਜਦੋਂ ਮਲਟੀਪਲ ਐਂਟਰੀਜ਼ ਹੁੰਦੀਆਂ, ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਕਿ ਜੀ ਹੁਣ ਉਹਨਾਂ ਨੇ ਦੁਬਾਰਾ ਆਉਣਾ, ਹੁਣ ਕਿਹੜਾ ਚੈੱਕ ਹੋਣਾ, ਲੇਕਿਨ ਇਮੀਗ੍ਰੇਸ਼ਨ ਵਾਲਿਆਂ ਕੋਲ ਪੂਰਾ ਰਾਈਟ ਹੈ, ਰੈਂਡਮਲੀ ਕਿਸੇ ਦਾ ਵੀ ਚੈੱਕ ਹੋ ਜਾਂਦਾ ਹੁੰਦਾ। ਤੇ ਜੇ ਉੱਥੇ ਤੂੰ ਉਹਨਾਂ ਕੋਲ ਸੁਪਰ ਵੀਜ਼ਾ ਇੰਸ਼ੋਰੈਂਸ ਨਾ ਹੋਏ ਤਾਂ

0: ਨਹੀਂ ਤੇ ਅਗਲੇ ਟ੍ਰਿਪ ਦੇ ਵਿੱਚ ਵੀ ਕੁਝ ਟ੍ਰਿਪਸ ਹੋਰ ਦਿਆਂਗੇ ਆਪਾਂ ਉਮਰ ਚਾਵਲਾ ਹੋਰਾਂ ਵੱਲੋਂ। ਨੰਬਰ ਨੋਟ ਕਰ ਲਓ ਇਹਨਾਂ ਦਾ 6474461616 ਉਮਰਪ੍ਰੀਤ ਕੌਰ ਚਾਵਲਾ ਹੋਣਾ ਨੰਬਰ 6474446 1616 ਟੈਲੀਫੋਨ ਨੰਬਰ ਹੈ
1: ਜੀ। ਜੀ ਤੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਈਏ ਟੀਮ ਸਿੱਧੂ ਤੁਹਾਡੇ ਲਈ ਬਹੁਤ ਹੀ ਵਧੀਆ ਪ੍ਰੋਜੈਕਟ ਲੈ ਕੇ ਆਏ ਨੇ ਕੈਲਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਐਂਡ ਚਿੰਕਿਊਜ਼ੀ ਤੇ ਫ੍ਰੀ ਹੋਲ ਟਾਊਨ ਹਾਊਸਿਸ ਨੇ ਤੇ ਨਾਲ ਹੀ ਨਵੇਂ ਡਿਟੈਚਡ ਘਰ ਵੀ ਨੇ। ਡਬਲ ਕਾਰ ਗਰਾਜ ਦੇ ਨਾਲ ਤੁਸੀਂ ਟੋਟਲ 4 ਕਾਰਜ ਨੂੰ ਇੱਥੇ ਪਾਰਕ ਕਰ ਸਕੋਗੇ। ਇਹ ਵਾਲੇ ਫ੍ਰੀ ਹੋਲ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ 6,63,000 ਤੋਂ ਸਟਾਰਟ ਹੁੰਦੀ ਹੈ, 6,63,000 ਤੋਂ। ਤੇ ਇਸ ਤੋਂ ਇਲਾਵਾ ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸਿਸ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਪ੍ਰਾਈਵੇਟ ਬੈਕਯਾਰਡ ਵੀ ਤੁਹਾਨੂੰ ਮਿਲੂਗਾ, ਇਹਨਾਂ ਦੀ ਪ੍ਰਾਈਸ ਹੋਏਗੀ 7,29,000 7,29,000 ਤੋਂ ਸਟਾਰਟ ਹੁੰਦੀ ਹੈ। ਤੇ ਜੇਕਰ ਤੁਸੀਂ ਸਿੰਗਲ ਕਾਰ ਗਰਾਜ ਵਾਲੇ ਡਿਟੈਚਡ ਕਾਰ ਲੈਣਾ ਚਾਹੁੰਦੇ ਹੋ ਤਾਂ ਇਹਦੀ ਪ੍ਰਾਈਸ ਹੋਏਗੀ 8,99,000 8,99,000 ਤੋਂ ਸਟਾਰਟ ਹੋਏਗੀ। ਡਬਲ ਕਾਰ ਗਰਾਜ ਵਾਲੇ ਜਿਹੜੇ ਘਰ ਨੇ ਡਿਟੈਚਡ ਘਰ ਅੰਡਰ 1.1 million ਤੁਹਾਡੇ ਲਈ ਲੈ ਕੇ ਆਏ ਨੇ। ਇਹਨਾਂ ਟਾਊਨ ਹਾਊਸਿਸ ਦੇ ਵਿੱਚ ਡਿਟੈਚ ਘਰਾਂ ਦੀਆਂ ਕਲੋਜ਼ਿੰਗਸ ਅਗਲੇ ਸਾਲ ਹੋਣੀਆਂ ਨੇ, ਸਮਰ 2027 ਤੋਂ ਲੈ ਕੇ 2 ਸਾਲਾਂ ਬਾਅਦ, ਯਾਨੀ ਕਿ ਸਮਰ 2028 ਦੇ ਵਿੱਚ ਵੀ ਹੈਗੀਆਂ ਨੇ, 27 'ਚ ਵੀ ਹੋ ਸਕਦੀ ਹੈ, 28 'ਚ ਵੀ ਹੋ ਸਕਦੀ ਹੈ। ਕਾਫੀ ਫਲੈਕਸੀਬਲ ਡਿਪੋਜ਼ਿਟ ਸਟਰਕਚਰ ਹੈਗਾ ਆ, ਫਸਟ ਟਾਈਮ ਹੋਮ ਬਾਇਰਸ ਦੇ ਲਈ ਵੀ ਤੇ ਨਾਲੇ ਇਨਵੈਸਟਰਸ ਦੇ ਲਈ ਵੀ। ਨਵੇਂ ਡਬਲ ਕਾਰ ਗਰਾਜ ਨੇ ਜਿਹਨਾਂ ਵਿੱਚ ਤੁਸੀਂ 4 ਕਾਰਜ ਨੂੰ ਇੱਥੇ ਪਾਰਕ ਕਰ ਸਕਦੇ ਹੋ। ਫ੍ਰੀ ਹੋਲ ਟਾਊਨ ਹਾਊਸਿਸ ਸਿਰਫ 6,63,000 ਤੋਂ। ਇਹਦੇ ਵਿੱਚ 3 ਫਲੋਰ ਪਲੱਸ ਅਨਫਿਨਿਸ਼ਡ ਬੇਸਮੈਂਟ, 1700 ਸਕੁਆਇਰ ਫਿੱਟ ਤੋਂ ਲੈ ਕੇ 2600 ਸਕੁਆਇਰ ਫਿੱਟ ਦੇ ਘਰ ਨੇ। 3 ਤੋਂ 5 ਬੈਡਰੂਮ ਬਣਨਗੇ, 2.5 ਤੋਂ 3.5 ਵਾਸ਼ਰੂਮ ਹੋਣਗੇ। ਤੇ ਜਿਹੜੇ ਨਵੇਂ ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸਿਸ ਨੇ ਪ੍ਰਾਈਵੇਟ ਬੈਕਯਾਰਡ ਦੇ ਨਾਲ ਜਿਨ੍ਹਾਂ ਦੀ ਪ੍ਰਾਈਸ 7,29,000 ਹੈ, ਇਹਦੇ ਵਿੱਚ 2 ਫਲੋਰਸ ਹੋਣਗੇ ਤੇ ਅਨਫਿਨਿਸ਼ਡ ਬੇਸਮੈਂਟ ਹੋਏਗੀ। 1700 ਸਕੁਆਇਰ ਫਿੱਟ ਤੋਂ ਲੈ ਕੇ 2250 ਸਕੁਆਇਰ ਫਿੱਟ ਦੇ ਘਰ ਹੋਣਗੇ। 3 ਤੋਂ 4 ਬੈਡਰੂਮਸ ਬਣਨੇ ਆ, 2.5 ਵਾਸ਼ਰੂਮਸ ਹੋਣਗੇ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਪ੍ਰਾਈਵੇਟ ਬੈਕਯਾਰਡ ਦੇ ਨਾਲ ਤੁਸੀਂ ਸਿਰਫ 60,000 ਟੋਟਲ ਡਿਪੋਜ਼ਿਟ ਦੇਣਾ 6 ਮਹੀਨਿਆਂ ਦੇ ਵਿੱਚ। ਅਤੇ ਜਿਹੜੀ ਸਮਰ 2028 ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਹੋਣੀ ਹੈ, ਯਾਨੀ ਕਿ 2 ਸਾਲਾਂ ਬਾਅਦ ਕਲੋਜ਼ਿੰਗ ਹੋਏਗੀ। ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ, 416-302-0016 416-302-0016 ਟੀਮ ਸਿੱਧੂ ਦਾ ਨੰਬਰ ਹੈ। ਅਗਲੇ ਕਾਲਰ 2865, ਹਾਂਜੀ ਸਤਿ ਸ਼੍ਰੀ ਅਕਾਲ।
2: ਬਹੁਤ ਵਧੀਆ ਸੋਚ ਆ ਰਿਹਾ ਜੀ, ਮੈਂ ਰਿਸੋਰਸ ਕਰਾਉਣੀ ਬਹੁਤ ਜ਼ਰੂਰੀ ਹੈ ਬਾਈ ਜੀ।
0: ਕੀ ਹਾਲ ਬ੍ਰਦਰ ਸਾਹਿਬ, ਠੀਕ ਹੋ?
2: ਹਾਂ, ਚੜ੍ਹਦੀ ਕਲਾ ਜੀ, ਰਿਸੋਰਸ ਕਰਾਉਣੀ ਬਹੁਤ ਜ਼ਰੂਰੀ ਹੈ, ਵੈਕੇਸ਼ਨ ਤੇ ਜਾਣਾ, ਯੂਐਸ ਨੂੰ ਕਿਤੇ ਵੀ ਜਾਣਾ ਹੋਵੇ
0: ਉਹ ਕਰਾ ਕੇ ਜਾਣੀ ਚਾਹੀਦੀ ਹੈ। ਬਿਲਕੁਲ,
2: ਮੈਂ ਦੱਸਦਾ ਹੈਪਨ ਹੋਇਆ ਆਲਰੇਡੀ ਹਾਇਓ ਦੇ ਵਿੱਚ, ਆਪਣੇ ਬਾਈ ਨੇ ਮੋਟਰ ਬੁੱਕ ਕਰਾਇਆ ਤੇ ਉਹ ਸਰਾਣੇ ਬਾਹਰੇ ਪੁੱਲ ਜੇ ਹੁੰਦੇ ਹੈ ਨਾ ਜੀ, ਨਾਲ ਹੀ ਲੈਂਪ ਸੀਗਾ ਤੇ ਉਹਦਾ ਸਿਰ ਵੱਜਿਆ ਲੰਪ ਤੇ ਜੀ। ਤੇ ਹਾਇਓ ਦੀ ਗੱਲ ਆ ਜੀ, ਮੋਟਰ ਦੇ ਥਰੂ ਟੂ ਦੀ ਗੱਲ ਆ ਜੀ। ਹਾਂਜੀ, ਕਿਤੇ ਵੀ ਜਾਣਾ ਇਹ ਜ਼ਰੂਰੀ ਆ ਰਿਸੋਰਸ ਕਰਾਉਣੀ ਜੀ। ਕਦੇ
0: ਉੱਥੇ ਇਲਾਜ ਬੜਾ ਮਹਿੰਗਾ ਨਾ, ਅਮਰੀਕਾ ਦੇ ਵਿੱਚ ਇਲਾਜ ਵੀ ਬਹੁਤ ਮਹਿੰਗਾ।
2: ਬਿਲਕੁਲ, ਹਾਂ ਇਲਾਜ ਮੈਂ ਕਿਹਾ ਕਿ ਸਾਣੇ ਵਾਲੇ ਬਈ ਪੋਲੇ ਵਾਲੇ ਹੁੰਦੇ, ਜਦੋਂ ਧੋਣ ਕਵਾਈ ਜਾਂਦੀ ਨਾ ਹੀ ਲੰਪ ਪਿਆ ਹੁੰਦਾ, ਇੱਕ ਪਾਸੇ ਬੰਦਾ ਡਿੱਗ ਪੈਂਦਾ।
0: ਬਿਲਕੁਲ, ਉਹਦੇ ਵਾਸਤੇ ਜੀ ਨੰਬਰ ਦਿੰਦੇ
2: ਹਾਂ, ਸਤਿ ਸ਼੍ਰੀ ਅਕਾਲ ਜੀ।
0: ਉਮਰਪ੍ਰੀਤ ਹੋਰਾਂ ਦਾ, ਉਮਰਪ੍ਰੀਤ ਹੋਰਾਂ ਨਾਲ ਸੰਪਰਕ ਕਰ ਲਓ ਜੇ ਅਮਰੀਕਾ ਵੀ ਜਾਣਾ ਨਾ। ਮੈਂ ਤਾਂ ਈਵਨ ਬਾਰਡਰ ਕ੍ਰੋਸ ਵੀ ਜਾਵਾਂ, ਇਨਸ਼ੋਰਸ ਆਨਲਾਈਨ ਵੀ ਕਰਵਾ ਨੇ ਕਹਿ ਕੇ ਫੋਨ ਹੀ ਕਰਨਾ ਹੁੰਦਾ। ਉਮਰਪ੍ਰੀਤ ਤੁਹਾਨੂੰ ਫੋਨ ਕਰਦੇ ਹੋਰ ਵੀ ਜਿੰਨੇ ਬਾਅਦ ਉਹ ਜਲਦੀ ਜਲਦੀ ਕਰ ਦਿੰਦੇ ਨੇ, ਹੈ ਨਾ। 2 ਦਿਨ ਦੇ ਵਾਸਤੇ ਵੀ ਜਾਣਾ ਤੁਸੀਂ ਨਾ, ਕਰਵਾ ਕੇ ਜਾਇਆ ਕਰੋ। ਨੰਬਰ ਲੈ ਲਓ ਉਮਰਪ੍ਰੀਤ ਚਾਵਲਾ ਦਾ, 6 ਸਪੈਸ਼ਲੀ ਇੰਡੀਆ ਜਾਂਦੇ ਹਾਂ 2-3 ਮਹੀਨੇ ਵਾਸਤੇ ਜਾਂ ਯੂਰਪ ਜਾਂਦੇ ਹਾਂ ਕਿਤੇ ਟੂਰ 'ਤੇ, ਕਰਵਾ ਕੇ ਲਿਆਇਆ ਕਰੋ। ਕਈ ਵਾਰੀ ਬੱਚੇ ਛੋਟੇ ਹੁੰਦੇ ਉਹਨਾਂ ਦੀ ਵੀ ਕਰਵਾਉਣੀ ਚਾਹੀਦੀ ਹੈ, ਕਿਉਂਕਿ ਵਾਰੀ ਹੋਸਪਿਟਲ ਵਗੈਰਾ ਇੰਡੀਆ 'ਚ ਲਿਜਾਣਾ ਪੈਂਦਾ, ਡਾਇਰੀਆ ਵਗੈਰਾ ਹੋ ਜਾਂਦਾ ਬੱਚੇ ਨੂੰ, ਆ ਵੀ ਜਾਂਦੇ ਨਾ। ਨੰਬਰ ਉਮਰਪ੍ਰੀਤ ਚਾਵਲਾ 6474461616 6,47,446,16,16 ਉਹਨਾਂ ਦਾ ਨੰਬਰ ਹੈ। ਅੱਛਾ, ਮੈਂ ਦੇਵਾਂ ਪੰਜਾਬੀ ਬਾਈ ਨੇਚਰ 'ਤੇ ਕੱਲ੍ਹ ਨੂੰ ਤੁਹਾਨੂੰ ਡਿਨਰ ਕਰਾਉਣਾ ਦੋਸਤੋ, ਆਉਣਾ ਅਸੀਂ 3 ਤੋਂ 6 ਤੁਹਾਡੇ ਲਾਈਵ ਹੋਵਾਂਗੇ, ਤੁਹਾਨੂੰ ਟੇਕ ਆਊਟ ਵੀ ਦਵਾਵਾਂਗੇ, ਚਾਟ ਜਿੰਨੀਆਂ ਵੀ ਹੈਗੀਆਂ ਕਿਸੇ ਕਿਸਮ ਦੀ ਖਵਾਵਾਂਗੇ, $6.99 ਦੀ ਪਰੌਂਠਾ ਵੀ ਖਾਣਾ ਕੱਲ੍ਹ ਨੂੰ $6 ਨਿਰਸਨ ਦਾ, ਵੈਜ ਥਾਲੀ $9.99 ਦੀ, ਵੈਸੇ $15 ਦੀ ਹੁੰਦੀ ਆ, ਪਾਓ ਭਾਜੀ $7.99, ਚਨਾ ਭਟੂਰਾ $7.99, ਮਸਾਲਾ ਡੋਸਾ $7.99, ਹਲਵਾ ਪੂਰੀ $7.99, ਫਿਸ਼ ਪਕੌੜਾ ਬਾਏ 1 ਗੈਟ 1 ਫਰੀ ਦਵਾਵਾਂਗੇ ਕੱਲ੍ਹ ਨੂੰ, ਅਤੇ ਕੱਲ੍ਹ ਨੂੰ ਲਾਈਵ ਹੋਏਗਾ ਸਾਡਾ। ਇਹ ਇੱਕੋ ਬ੍ਰਾਂਚ 'ਤੇ ਹੁਣੇ ਸਪੈਸ਼ਲ ਮੈਂ ਦੱਸ ਦਿਆਂ ਕਿ ਬਾਕੀ ਬ੍ਰਾਂਚਾਂ ਤਾਂ ਹੋਰ ਵੀ ਹੈਗੀਆਂ ਇਹਨਾਂ ਦੀਆਂ, ਲੇਕਿਨ ਜਿਹੜੀ ਨਵੀਂ ਫੁੱਲੀ ਬ੍ਰਾਂਚ ਕੀ 58 ਕੁਆਰੀ ਇੱਜ, ਆਪਾਂ ਬਵੇੜ ਤੇ ਹਾਈਵੇ 10 ਤੇ ਜਿਹੜੀ ਹੈਗੀ ਆ ਫਟੀਨੋ, ਇੱਕ ਪਾਸੇ ਵਾਲਮਾਰਟ ਵਿਚਾਲੇ ਨੇ
1: ਜੀ,
0: ਇਸ ਬ੍ਰਾਂਚ 'ਤੇ ਸਪੈਸ਼ਲ ਲੱਗਣੇ ਨੇ ਅਤੇ ਉਹ ਕੱਲ੍ਹ ਤੋਂ ਸ਼ੁਰੂ ਹੋਣੇ ਨੇ। ਆਪਾਂ ਦੇਸ ਪਰਦੇਸ ਲਾਈਵ ਸ਼ੁਰੂ ਕਰ ਦੇਣਾ, ਫਿਰ 440 ਹੋਣੀ ਆ ਫਿਰ, ਹੈ ਨਾ। ਅਤੇ ਤੁਹਾਡੇ ਵਾਸਤੇ ਹੋਰ ਵੀ ਕੁਛ ਸਪੈਸ਼ਲ ਮੈਂ ਚਾਹਾਂਗਾ ਕਿ ਮੈਨੇਜਮੈਂਟ ਨਾਲ ਗੱਲ ਕਰਕੇ ਉੱਥੇ ਹੋਰ ਵੀ ਤੁਹਾਨੂੰ ਮੈਂ

0: ਲਾਈਵ ਟੋਕ ਕਰਾਵਾਂਗਾ। ਨੰਬਰ ਨੋਟ ਕਰ ਲਓ ਇਸ ਬ੍ਰਾਂਚ ਦਾ 905-793-5300। ਕੱਲ੍ਹ ਨੂੰ ਥਾਲੀ ਵੀ ਤੁਹਾਨੂੰ ਵਧੀਆ ਮਿਲੂਗੀ 999 ਦੀ, ਔਡਰ ਕਰ ਲਿਓ। ਅਤੇ ਕਈ ਵਾਰ ਹੁੰਦਾ ਬੰਦਾ ਕਹਿੰਦਾ ਘਰੇ ਜਾ ਖਾ ਲਾਂਗੇ, ਪੰਜ ਮੈਂਬਰ ਆ, ਇੱਕ ਬੰਦਾ ਦੋ ਖਾ ਜਾ, ਦੋ ਬੰਦੇ ਖਾ ਲੈਂਦੇ ਥਾਲੀ ਜੀ, ਹੈ
1: ਨਾ।
0: ਔਡਰ ਕਰ ਲਿਓ, ਤੁਹਾਡੇ ਆਉਂਦੇ ਨੂੰ ਰੈਡੀ ਹੋਊਗਾ ਔਡਰ, ਫਿਰ ਪਿੱਕ ਕਰ ਲਿਓ ਕੱਲ੍ਹ ਨੂੰ। ਅਤੇ ਕੱਲ੍ਹ ਨੂੰ ਪੰਜਾਬੀ ਬਾਈ ਨੇਚਰ 'ਤੇ ਲਾਵਾਂਗੇ ਰੌਣਕਾਂ ਪੂਰੀਆਂ। ਹੁਣ ਆਪਾਂ ਗੀਤ ਹੋ ਜਾਓ ਕੋਈ ਵਧੀਆ ਜਿਹਾ, ਰੈਡੀ ਬ੍ਰਾਹਮ ਦੇਸ਼ ਪ੍ਰਦੇਸ਼।

0: ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਇਥੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੈਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ।
1: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ। ਸਾਨੂੰ ਮਾਣ ਹੈ ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਤੇ ਉਮਰਪ੍ਰੀਤ ਚਾਵਲਾ ਹੋਰੀ ਸਾਡੇ ਮਹਿਮਾਨ ਹੁੰਦੇ ਨੇ। ਵੀਰਵਾਰ ਨੂੰ 647-446-1616 ਨੰਬਰ ਹੈ, ਇੱਕ ਵਾਰੀ ਫਿਰ ਉਹਨੂੰ ਨਾਲ ਲੈਂਦੇ ਹਾਂ। ਜੀ ਉਮਰਪ੍ਰੀਤ ਜੀ,
2: ਥੈਂਕ ਯੂ ਸੋ ਮਚ ਜਿੰਦਰ ਜੀ। ਸੋ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕੀਤੀ, ਆਪਾਂ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ, ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ। ਸੋ ਮੈਂ ਦੱਸਦਾ ਵੀ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਆ, ਔਰ ਇੰਸ਼ੋਰੈਂਸ ਪਲੈਨਿੰਗ ਇੱਕ ਬਹੁਤ ਛੋਟਾ ਜਿਹਾ ਪਾਰਟ ਹੁੰਦਾ ਫਾਈਨੈਂਸ਼ੀਅਲ ਪਲੈਨਿੰਗ ਦਾ, ਕਿਉਂਕਿ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਤੁਹਾਡੀਆਂ ਵੈਲਥ, ਤੁਹਾਡੀ ਪਾਵਰ ਆਫ ਅਟਰਨੀਜ਼, ਆਪਣੀ ਰਿਟਾਇਰਮੈਂਟ ਪਲੈਨਿੰਗ, ਤੁਹਾਡੇ ਬਿਜ਼ਨਸਿਸ ਹੈਗੇ ਆ ਤਾਂ ਕਾਰਪੋਰੇਟ ਪਾਲਿਸੀਜ਼ ਆ ਜਾਂਦੀਆਂ, ਜਾਂ ਤੁਸੀਂ ਅਸਟੇਟ ਫਰੀਜ਼ ਕਰਨੀ ਹੈ ਅਗਲੀ ਜਨਰੇਸ਼ਨ ਲਈ, ਆਪਾਂ ਇਨਹੈਰੀਟੈਂਸ ਪਲੈਨਿੰਗ ਦੀ ਗੱਲ ਕਰਨੀ ਹੈ, ਤਾਂ ਸਾਰੀਆਂ ਚੀਜ਼ਾਂ ਫਾਈਨੈਂਸ਼ੀਅਲ ਪਲੈਨਿੰਗ ਚ ਆਉਂਦੀਆਂ। ਅਲਬਰਟਾ, ਬੀਸੀ, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸ ਵਿੱਚ ਮੈਂ ਲਾਇਸੈਂਸ ਦਾ। ਕੋਈ ਵੀ ਕੁਐਸਚਨ ਹੈ ਤੁਹਾਡਾ, ਤੁਹਾਨੂੰ ਲੱਗਦਾ ਵੀ ਤੁਹਾਨੂੰ ਇੰਸ਼ੋਰੈਂਸ ਮਿਲਣੀ ਨਹੀਂ, ਜਾਂ ਤੁਹਾਨੂੰ ਰੇਟਿਡ ਪਾਲਿਸੀ ਮਿਲੀ ਹੋਈ ਹੈ, ਉਹਦਾ ਮਤਲਬ ਇਹ ਹੈ ਵੀ ਆਪਾਂ ਨੋਰਮਲ ਤੇ ਅਪਲਾਈ ਕੀਤਾ ਸੀ ਲੇਕਿਨ ਕੰਪਨੀ ਨੇ ਸਾਨੂੰ ਜ਼ਿਆਦਾ ਪ੍ਰੀਮੀਅਮ ਤੇ ਅਪਰੂਵ ਕੀਤੀ ਹੈ ਪਾਲਿਸੀ, ਜਾਂ ਕਿਸੇ ਵੀ ਤਰ੍ਹਾਂ ਦੇ ਕਈ ਵਾਰ ਸਾਡੇ ਨੋਨ ਮੈਡੀਕਲ ਇਸ਼ੂਜ਼ ਹੁੰਦੇ ਆ, ਕੋਈ ਬੈਂਕਰਪਸੀ ਆ, ਕੋਈ ਡਰਿੰਕ ਐਂਡ ਡਰਾਈਵ ਦੇ ਚਾਰਜਿਸ ਆ, ਕੋਈ ਕ੍ਰਿਮੀਨਲ ਚਾਰਜਿਸ ਆ, ਤੁਹਾਡੀ ਆਲਰੇਡੀ ਡਿਕਲਾਈਨ ਹੋ ਚੁੱਕੀ, ਜਾਂ ਤੁਹਾਨੂੰ ਲੱਗਦਾ ਨਹੀਂ ਮਿਲਣੀ, ਗਰੰਟਿਡ ਕੰਫੀਡੈਂਸ਼ੀਅਲ ਆਪਣੀ ਕਨਵਰਸੇਸ਼ਨ ਹੋਏਗੀ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਕੋਈ ਚੇਂਜਿਸ ਕਰਨ ਵਾਲੀਆਂ, ਤੁਹਾਡੀ ਆਲਰੇਡੀ ਕੋਈ ਐਗਜ਼ਿਸਟਿੰਗ ਇੰਸ਼ੋਰੈਂਸ ਹੈ, ਉਹਦੇ 'ਚ ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਕੋਈ ਬੈਂਕਿੰਗ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ, ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਨਾਲ ਰਿਲੇਟਡ ਕੋਈ ਕੁਐਸਚਨ ਹੈ, ਜਿਹਦੇ 'ਚ RRSP ਹੈ, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, TFSA ਹੈ, ਪਹਿਲਾ ਘਰ ਲੈਣਾ, FHSA ਹੈ, ਜਾਂ ਡਿਸੇਬਿਲਟੀ ਸੇਵਿੰਗਸ ਪਲਾਨ ਹੈ, ਜੇ ਘਰ 'ਚ ਕੋਈ ਵੀ ਹੈ ਡਿਸੇਬਿਲਟੀ ਤੇ ਵਿਦ ਸਪੈਸ਼ਲ ਨੀਡਸ ਕੋਈ ਬੱਚਾ ਹੈਗਾ, 90,000 ਤੱਕ ਦੀ ਗ੍ਰਾਂਟ ਲਈ ਐਲੀਜੀਬਲ ਹੋ ਸਕਦਾ ਉਹ ਬੱਚਾ, ਜਾਂ ਘਰ 'ਚ ਕੋਈ ਵੀ ਅਡਲਟ ਜਿਹਦੀ ਏਜ 49 ਤੋਂ ਬਿਲੋ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616, 647-446-1616। ਥੈਂਕ ਯੂ ਸੋ ਮਚ ਜਿੰਦਰ
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਅਮਰਪ੍ਰੀਤ ਜੀ। ਔਰ ਜੀ ਮੈਂ ਦੱਸ ਦਿਆਂ ਕਿ ਜਗਜੀਤ ਸਿੰਘ ਹੋਰਾਂ ਨੇ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਹੋਰਾਂ ਦੇ ਗੀਤ ਦੀ
3: ਜੀ,
0: ਕਿੱਲੇ ਤੋਂ ਤੁਹਾਡਾ ਗੀ ਮੈਂ ਰੱਸਾ, ਹਾਂ ਜੀ ਗਾਂ। ਤੇ ਇਹ ਗੀਤ ਵੈਸੇ ਨਾ ਗੁਰਦਾਸ ਮਾਨ ਸਾਹਿਬ ਨੇ ਬਹੁਤ ਘੱਟ ਰੇਅਰ ਗੀਤ ਗਾਏ ਨੇ, ਕਿਸੇ ਦਾ ਹੋਰ ਦਾ ਲਿਖਿਆ ਹੋਵੇ, ਪਰ ਇਹ ਗੀਤ ਉਹਨੇ ਦਵਿੰਦਰ ਖੰਨਾ ਦਾ ਲਿਖਿਆ ਹੋਇਆ ਗਾਇਆ, ਉਹਨਾਂ ਨੇ ਬੜਾ ਪਿਆਰਾ। ਤੇ ਲਓ ਭਾਈ ਜਗਜੀਤ ਸਿੰਘ, ਸੁਣੋ ਤੁਸੀਂ ਇਹ ਗੀਤ।

0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222.
1: Another Don clean with the Don Ducks.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ ਅਤੇ ਮੇਰਾ ਸਾਥ ਦੇ ਰਹੇ ਨੇ
7: ਜੀ, ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਧੂਰ, ਅਤੇ ਉਮੀਦ ਹੈ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ
6: ਜੀ। ਔਰ ਮਨਪ੍ਰੀਤ, ਮੈਂ ਜਾਣਾ ਸਾਡੇ ਸਰੋਤਿਆਂ ਨੂੰ ਨਾ ਵਧੀਆ ਮੈਂ ਕਿਤੇ ਥਾਂ 'ਤੇ ਲੈ ਕੇ ਜਾਵਾਂ, ਕਿਉਂਕਿ ਮੈਨੂੰ ਪਤਾ ਕਿ ਇਹੋ ਜਿਹੇ ਮੌਕੇ ਦੇ ਵਿੱਚ ਜਦੋਂ ਧੁੱਪ ਖਿਲੀ ਹੋਵੇ, ਲੇਡੀ ਦਾ ਅਕਸਰ ਹੀ ਜੀ ਕਰਦਾ ਕਿ ਗੋਲ ਗੱਪੇ ਹੋਣ, ਦੀਨੇ ਵਾਲਾ ਪਾਣੀ ਹੋਵੇ। ਹਾਂ ਹਾਂ ਹਾਂ, ਕਿੰਨਾ ਕਰਾਰਾ ਹੈ, ਸਵਾਦ ਜਿਹਾ ਨਹੀਂ ਆਉਂਦਾ।
7: ਹਾਂਜੀ,
6: ਲਓ ਲੇਡੀ, ਤੁਹਾਡੇ ਵਾਸਤੇ ਲੈ ਕੇ ਚੱਲਦੇ ਤੁਹਾਨੂੰ ਅਸੀਂ ਚਾਟ ਐਂਡ ਪਰਾਂਠਾ 'ਤੇ, ਅਤੇ ਮਕਬੀਨ ਅਤੇ ਮੇਫੀਲ ਅਤੇ ਨਵੇਂ ਪਲਾਜ਼ੇ 'ਚ ਹੈ, ਗੈਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਕਾਰ ਵਾਸ਼ ਦੇ ਪਿਛਲੇ ਪਾਸੇ ਨੇ ਇਹ
7: ਜੀ।
6: ਅਤੇ ਚਾਟ ਐਂਡ ਪਰਾਂਠਾ 'ਤੇ ਤੁਸੀਂ ਅਨਲਿਮਿਟਡ ਗੋਲ ਗੱਪੇ ਖਾਓ, ਅੱਜ $9.99 ਦੇ ਜੀ। ਤੁਹਾਡੀ ਆਪਣੀ ਸ਼ਕਤੀ ਹੈ, ਜੇ 10 ਖਾਣੇ ਆ 10 ਤੋਂ ਉੱਪਰ ਹੀ ਖਾ ਦਿਓ, 20 ਖਾ ਲਓ, ਤੁਹਾਡੀ ਆਪਣੀ ਇੱਛਾ। ਇਸ ਦੇ ਨਾਲ ਨਾਲ ਮਸਾਲਾ ਸੋਡਾ ਮਿਲੂਗਾ ਤੁਹਾਨੂੰ ਉੱਥੇ, ਅਤੇ ਨਾਲ ਦੀ ਨਾਲ ਅੱਜ ਹੋਰ ਕੀ ਹੈਗੇ ਉੱਥੇ, ਮਸਾਲਾ ਅਤੇ ਖੋਇਆ ਲੱਸੀ
7: ਜੀ,
6: ਗੁਲਾਬ ਜਾਮਣ, ਰਸਗੁੱਲੇ, ਡਿਫਰੈਂਟ ਕਾਇੰਡ ਆਫ ਰੋਲਡ ਆਈਸਕ੍ਰੀਮ, ਤਾਜ਼ਾ ਜੂਸ ਹੈ। ਅਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਕਹਾਂ ਕਿ ਇਹ ਹੈਗਾ ਐਡਰੈਸ 11685 ਮਕਵੀਨ ਡਰਾਈਵ, ਜਿਹਨਾਂ ਨੰਬਰ 47 'ਤੇ ਨੇ। ਚਾਟ ਐਂਡ ਪਰਾਂਠਾ 905-794-4545 ਟੈਲੀਫੋਨ ਨੰਬਰ ਹੈ। ਪਰ ਸਾਡੀ ਮੰਨ ਕੇ ਇਹੋ ਜਿਹੇ ਮੌਸਮ 'ਚ ਫਰੂਦਾ ਕੁਲਫੀ ਹੋਵੇ, ਕਿਆ ਬਾਤ ਆ। ਮੇਰਾ ਵੀ ਜੀ ਕਰਿਆ ਅੱਜ ਖਾਣ ਨੂੰ, ਹੈ ਨਾ
7: ਜੀ,
6: ਅਤੇ ਮੇਰਾ ਜੀ ਕਰਦਾ ਖਾਧੀ ਜਾਵੇ, ਕਿ ਧੁੱਪ ਬਹੁਤ ਖਿਲੀ ਹੋਈ ਆ। ਅਤੇ ਇਹੋ ਜਿਹੇ ਮੌਸਮਾਂ ਦੇ ਵਿੱਚ ਹੀ ਨਾ ਖਾਸ ਕਰਕੇ ਜਿਹੜੀਆਂ ਡਰਿੰਕਸ ਹੋ ਗਈਆਂ, ਸਾਫਟ ਡਰਿੰਕ ਜਿਵੇਂ ਮਿਲਕ ਸ਼ੇਕ ਵਗੈਰਾ ਹੋ ਗਿਆ ਨਾ, ਅਤੇ ਪੀਣ ਦਾ ਬੜੇ ਵਧੀਆ ਲੁਤਫ ਆਉਂਦਾ।
7: ਹਾਂਜੀ,
6: ਅਤੇ ਤੁਸੀਂ ਜਾਇਓ ਭਾਈ, ਆਹ ਜ਼ਰੂਰ ਟਰਾਈ ਕਰ ਲਓ ਫਲੂਦਾ ਕੁਲਫੀ। ਅਸੀਂ ਵੀ ਤੁਹਾਨੂੰ ਇੱਕ ਗੀਤ ਨਾ ਖਾ ਕੇ ਛੱਡਦੇ, ਫਰਮਾਇਸ਼ ਕਰਦੇ ਆ ਨਾ ਕਈ ਜਗਮੋਹਨ ਕੌਰਾਂ ਦਾ ਪੁਰਾਣਾ ਗੀਤ ਆ, ਕੁਲਫੀ ਖਾਣੀ ਆ। ਕਈ ਵਾਰ ਬੰਦੇ ਖਵਾਉਂਦੇ ਨਹੀਂ ਹੁੰਦੇ, ਥੋੜ੍ਹੇ ਜਿਹੇ ਕੰਜੂਸ ਜਿਹੇ ਹੁੰਦੇ ਆ, ਪਰ ਮਿਹਨੇ ਮਾਰਦੇ ਆ ਨਾ ਘਰ ਵਾਲੇ, ਪਰ ਵਾਲੀ ਮਹਿੰਗੀ ਤਾਂ ਹੁੰਦੀ ਨਹੀਂ ਹੈ, ਸੌਖੀ ਹੈ। ਪਰ ਫਿਰ
7: ਪੁਰਾਣੇ ਟਾਈਮ ਦੇ ਅਕੋਰਡਿੰਗਲੀ ਹੋਊਗਾ,
6: ਪੁਰਾਣੇ ਟਾਈਮ ਦੇ ਉਹੀ ਕੁਲਫੀ ਮਹਿੰਗੀ ਹੋਣੀ ਨਾ ਭਾਈ। ਪਰ ਮੈਨੂੰ ਯਾਦ ਆ ਜਿਹੜਾ ਸਵਾਦ ਨਾ ਕੁਦਰਤੀ ਉੱਥੇ ਪਿੰਡਾਂ 'ਚ ਆਉਂਦੇ ਹੁੰਦੇ ਸੀ, ਕਹਿੰਦੇ ਮੈਂ ਸਾਡੇ ਤਾਂ ਮੈਨੂੰ ਹੁਣ ਤੋਂ ਪਤਾ ਨਹੀਂ ਕੀ ਹੈਗਾ, ਉਹ ਨਾ ਪਿੱਛੇ ਰੇਹੜੀ 'ਚ ਲਾਏ ਹੁੰਦੇ ਸਾਈਕਲ ਦੇ, ਉਹਨਾਂ ਦੀ ਇੱਕ ਤਾਂ ਕਰਸ਼ ਕਰਕੇ ਪਾਉਂਦੇ ਹੁੰਦੇ ਸੀ, ਆਪਣੀ ਬਰਫ਼ ਜੀ ਦੇ ਉੱਤੇ ਗੋਲਾ ਜਿਹਾ ਬਣਾ ਕੇ ਦਿੰਦੇ ਸੀ, ਤਾਂ ਇੰਨਾ ਸਵਾਦ ਲੱਗਦਾ। ਇੱਕ ਖੋਏ ਦੀ ਹੁੰਦੀ ਸੀ
7: ਕੁਲਫੀ, ਹਾਂਜੀ,
6: ਕੱਢ ਕੇ ਦਿੰਦੇ ਸੀ, ਡੱਕਾ ਜਿਹਾ ਲੱਗਿਆ ਹੁੰਦਾ ਵਿੱਚ ਨਾ,
7: ਹਾਂਜੀ ਹਾਂਜੀ,
6: ਅਤੇ ਪਾਣੀ 'ਚ ਫੇਰ ਕੇ ਨਾ ਉਹ ਸਭ, ਉਹਦਾ ਖੜ੍ਹ ਕੇ ਕੋਲ ਹੀ ਸਵਾਦ ਆਉਂਦਾ ਬੱਚਿਆਂ ਨੂੰ ਟਾਈਮ 'ਤੇ, ਹੈ ਨਾ, ਵੀ ਬੰਦਾ ਜਦੋਂ ਕੱਢ ਕੇ ਤੁਹਾਨੂੰ ਖਵਾਉਂਦਾ, ਉਹ ਜਿਹੜੀ ਚੀਜ਼ ਹੈ ਨਾ ਤੁਹਾਨੂੰ ਪੇਸ਼ ਕਰਨੀ,
7: ਹਾਂਜੀ,
6: ਅੱਧਾ ਤੁਹਾਨੂੰ ਉਹਦੇ 'ਚ ਲੁਤਫ ਆ ਜਾਂਦਾ ਚੀਜ਼ਾਂ ਦਾ।
7: ਬਿਲਕੁਲ ਬਿਲਕੁਲ ਸਹੀ ਗੱਲ,
6: ਤੋ ਲਓ ਫਿਰ ਤੁਹਾਨੂੰ ਕੁਲਫੀ ਖਵਾਉਂਦੇ ਹਾਂ, ਸਾਰੇ ਖਾਓ ਭਾਈ, ਜਿਹੜੇ ਨੇੜੇ ਤੇੜੇ ਲੰਘ ਰਹੇ ਹੋ ਉੱਥੋਂ ਨਾ, ਲੇਡੀਜ਼ ਮੇਫੀਲ ਅਤੇ ਮਕਵੀਨ 'ਤੇ ਪਹੁੰਚੋ, ਚਾਰ ਟਨ ਪਰਾਂਠਾ ਤੇ ਖਾ ਲਓ ਫਲੂਦਾ ਕੁਲਫੀ ਬਹਿ ਕੇ ਵਧੀਆ, ਅੱਜ ਮੌਸਮ ਵੀ ਇਹੋ ਜਿਹਾ ਵਧੀਆ, ਨੰਬਰ ਵਨ ਆ ਵੀਕਐਂਡ ਦਾ ਆਗਾਜ਼ ਹੋ ਗਿਆ, ਯੂਨੀਅਨ ਫਰਾਈਡੇ ਚੱਲ ਰਿਹਾ, ਲਈਏ ਫਿਰ ਅੱਗੇ
7: ਬਿਲਕੁਲ ਮਿਲਣਗੇ ਉੱਥੇ। ਕੱਲ ਨੂੰ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੈ, ਬਹੁਤ ਸਾਰੀਆਂ ਵਧੀਆ ਵਧੀਆ ਡੀਲਸ ਕੱਲ ਨੂੰ ਦਵਾਵਾਂਗੇ ਤੁਹਾਨੂੰ, ਖਾਣ ਪਕਵਾਨ ਸਾਰਾ ਤੁਹਾਡਾ ਬਿਲਕੁਲ ਰੈਡੀ ਹੋਏਗਾ ਉੱਥੇ, ਤੇ ਤੁਸੀਂ ਲੰਚ ਵੀ ਕਰਨਾ, ਜਾ ਕੇ ਡਿਨਰ ਵੀ ਕਰਨਾ, ਤੇ ਜਾ ਕੇ ਸਿੱਧੂ ਸਰ ਨੂੰ ਵੀ ਜ਼ਰੂਰ ਮਿਲਿਓ। ਤੇ ਫਿਲਹਾਲ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਦੇ ਉੱਪਰ 3 to 6 PM ਤੱਕ।
6: ਕੁਲਫੀ ਜ਼ਰੂਰ ਖਾਇਓ
7: ਜੀ, ਤੇ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।
8: ਕਿਸੇ ਖਾਨਦਾਨੀ ਰੀਸ ਬੰਦੇ ਦਾ ਵਿਆਹ ਕਿਸੇ ਪੱਤੇ ਚੱਟ ਜਨਾਨੀ ਨਾਲ ਹੋ ਜਾਂਦਾ ਹੈ। ਤੁਹਾਨੂੰ ਪਤਾ ਹੀ ਹੈ ਜਨਾਨੀਆਂ ਦੀਆਂ ਫਰਮਾਇਸ਼ਾਂ, ਪਰ ਬੰਦਾ

0: ਕੰਪਨੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਯੂਨਿਵਰ 17, 170 ਗਿਲਡਨ ਰੋਡ ਯੂਨਿਵਰ 17, ਟੈਲੀਫੋਨ ਨੰਬਰ 6473021322, 6473321322, 6473321322, 6473321322, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ
2: ਨੂੰ।
3: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
4: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161-61।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ?
7: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-7710-647-739-8710, license number M200-34500।
8: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
9: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
10: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
11: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ, 416-457-3381 ਤੇ।
12: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ।
13: ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381, 416-457-3381।
14: Simply Indian brings you all simply delicious deals. Buy one, get one free every day. Surya Dasto Sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, take-out and catering also available. Call at 905-794-8111. Simply delicious. Matlab, Simply Indian.
15: Toronto, the Harman Piara Radio. Days per day. Days per day.
16: For advertisements and information.
15: Information.
16: Call us now.
17: 416-457-3381. 416-457-3381. Ya phir 416-725-2551. 416-725-2551.
18: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
18: 905-564-6444।
0: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

560 AM band des pardes prime time radio program ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਮਰਾਜ ਸਿੱਧੂ ਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 ਪੀ ਐਮ ਟੋ 6 ਪੀ ਐਮ ਹੁਣ ਐਨ 6 ਵਜੇ ਤੱਕ ਜੁੜੇ ਰਹੋ ਤੇ ਅੱਜ ਵੀ ਦੋਸਤੋ ਕੈਨੇਡਾ ਵਾਈਡ ਇੰਟੀਰੀਅਰ ਵਾਈਡ ਤੇ ਲੋਕਲ ਜੀ ਟੀ ਏ ਦੀਆਂ ਸਭ ਤੋਂ ਨਵੀਆਂ ਖਬਰਾਂ ਵੀ ਤੇ ਸਾਡੇ ਵਿਚਾਰ ਵੀ ਨਿਊਜ਼ ਤੇ ਵਿਊਜ਼ ਠੀਕ 6 ਵਜੇ ਤੱਕ ਤੁਹਾਡੇ ਲਈ ਪੇਸ਼ ਕਰਦੇ ਰਹਾਂਗੇ ਇਨ ਬਿਟਵੀਨ ਤੁਹਾਡੇ ਕੁਝ ਫਰਮੈਸ਼ੀ ਗੀਤ ਸੰਗੀਤ ਵੀ ਪੇਸ਼ ਕਰਾਂਗੇ ਤੇ ਨਾਲ ਦੀ ਨਾਲ ਸਾਡੇ ਖਾਸ ਸਪਾਂਸਰ ਸਾਡੇ ਐਡਵਰਟਾਈਜ਼ਰ ਉਹ ਵੀ ਆ ਕੇ ਸਿੱਧੇ ਤੁਹਾਡੇ ਤੱਕ ਆਪਣੇ ਬਿਜ਼ਨਸਿਸ ਦੇ ਆਪਣੇ ਕੰਮ ਕਾਰੋਬਾਰ ਦੇ ਜਾਣਕਾਰੀਆਂ ਵੀ ਪੇਸ਼ ਕਰਨਗੇ ਸੋ ਅੱਜ ਸਮਥਿੰਗ ਫਾਰ ਐਵਰੀ ਵਨ ਨਿਊਜ਼ ਵਿਊਜ਼ ਕੰਮ ਦੀਆਂ ਗੱਲਾਂ ਅਤੇ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਕਿਹੜੀਆਂ ਅੱਜ ਦੀਆਂ ਖਾਸ ਹੈਡਲਾਈਨਸ ਹਨ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਮੇਰੇ ਪਸੰਦ ਦੇ ਗਾਣੇ ਨਾਲ ਬਾਕੀ ਤੁਹਾਡੇ ਪਸੰਦ ਦੇ ਗੀਤ ਸੰਗੀਤ ਪੇਸ਼ ਕਰਦੇ ਰਹਾਂਗੇ ਜੇਕਰ ਤੁਹਾਡਾ ਰਿਕੁਐਸਟ ਆਉਂਦੀਆਂ ਰਹਿਣਗੀਆਂ ਤੁਹਾਨੂੰ ਨੰਬਰ ਵੀ ਜਲਦ ਦੱਸਦਾ ਜੇ ਤਾਂ ਤੁਸੀਂ ਸਿੱਧੇ ਕਾਲ ਜਾਂ ਫਿਰ ਟੈਕਸਟ ਜਾਂ ਵਟਸਐਪ ਵੀ ਕਰ ਸਕਦੇ ਹੋ ਪਰ ਮੇਨ ਹੈਡਲਾਈਨਸ ਪਹਿਲਾਂ ਹੁਣ ਬ੍ਰੈਂਪਟਨ ਦੇ ਦੋ ਦੇਸੀ ਬੰਦਿਆਂ ਨੂੰ ਲੱਭਿਆ ਜਾ ਰਿਹਾ ਹੈ ਜਿਨ੍ਹਾਂ ਨੇ ਕਾਫੀ ਪ੍ਰੋਲਿਫਿਕ ਫਿਊਲ ਫਰਾਡ ਥੈਫਟ ਕੀਤੇ ਨੇ ਸ਼ਾਇਦ ਪੀਓ ਰੀਜਨ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਹੀ ਠੱਗੀਆਂ ਦੇ ਰਾਹੀਂ ਲੋਕਾਂ ਦੇ ਚੋਰੀ ਕੀਤੇ ਹੋਏ ਕ੍ਰੈਡਿਟ ਕਾਰਡਸ ਐਂਡ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਵਰਤਿਆ ਬ੍ਰੈਂਪਟਨ ਦੇ ਵਿੱਚ ਕੁਈਨ ਤੇ ਡੈਲਟਾ ਪਾਰਕ ਤੇ ਇੱਕ ਟਰੱਕਿੰਗ ਗੈਸ ਸਟੇਸ਼ਨ ਤੋਂ ਘੱਟ 19 ਵਾਰੀ ਟਰੱਕਾਂ ਦੇ ਵਿੱਚ ਬਹੁਤ ਮਹਿੰਗਾ ਮਹਿੰਗਾ ਤੇਲ ਭਰਨ ਦੇ ਵਿੱਚ ਹੁਣ ਇਹਨਾਂ ਨੂੰ ਲੱਭਿਆ ਜਾ ਰਿਹਾ ਹੈ ਪੁਲਿਸ ਨੇ ਇਹਨਾਂ ਦੀ ਫੋਟੋਜ਼ ਦੇ ਨਾਲ ਦੇ ਨਾਲ ਸਰਵੇਲੈਂਸ ਵੀਡੀਓ ਵੀ ਹੁਣ ਸਰਕੂਲੇਟ ਕੀਤੀ ਹੈ ਅੱਜ ਹੀ ਕੀਤੀ ਹੈ ਪਬਲਿਕਲੀ ਇਹਨਾਂ ਨੂੰ ਦੋ ਦੇਸੀ ਬੰਦਿਆਂ ਨੂੰ ਪਛਾਣਨ ਦੀ ਕੋਸ਼ਿਸ਼ ਦੇ ਵਿੱਚ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਅਤੇ ਦੋਸਤੋ ਇੱਕੋ ਹੀ ਨਵੇਂ ਘਰਾਂ ਦੇ ਸਬ ਡਿਵੀਜ਼ਨ ਨੂੰ ਕਈ ਵਾਰੀ ਅੱਗ ਲਾਉਣ ਤੋਂ ਬਾਅਦ ਹੁਣ ਬ੍ਰੈਂਪਟਨ ਤੋਂ ਇੱਕ ਹੋਰ ਦੇਸੀ ਬੰਦਾ ਫੜਿਆ ਗਿਆ ਹੈ ਸੋ ਪਿਛਲੇ ਮਹੀਨੇ ਤਾਂ ਦੋ ਦੇਸੀ ਬੰਦੇ ਫੜੇ ਗਏ ਸੀ ਇੱਕ ਬ੍ਰੈਂਪਟਨ ਤੋਂ ਇੱਕ ਕਿਚਨਰ ਤੋਂ ਅਤੇ ਅੱਜ ਹੀ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਹੈ ਕਿ ਉਸ ਸੇਮ ਬ੍ਰੈਂਡ ਨਿਊ ਘਰਾਂ ਦੀ ਜਿਹੜੀ ਸਬ ਡਿਵੀਜ਼ਨ ਹੈ ਉੱਥੇ ਦੂਜੀ ਵਾਰੀ ਜਾਣ ਬੁੱਝ ਕੇ ਅੱਗ ਲਾਉਣ ਤੋਂ ਬਾਅਦ ਜਾਣੀ ਕਿ ਆਰਸਨ ਦੇ ਚੱਕਰ ਦੇ ਵਿੱਚ ਹੁਣ ਤੀਜਾ ਬੰਦਾ ਬ੍ਰੈਂਪਟਨ ਦਾ ਇੱਕ ਹੋਰ ਦੇਸੀ ਬੰਦਾ ਫੜਿਆ ਗਿਆ ਹੈ ਅੱਜ ਕੱਲ੍ਹ ਤਾਂ ਕਾਫੀ ਜ਼ਿਆਦਾ ਨਵੇਂ ਘਰਾਂ ਨੂੰ ਅੱਗ ਅਚਾਨਕ ਹੀ ਲੱਗ ਰਹੀ ਹੈ ਜਾਂ ਲਾਈ ਜਾ ਰਹੀ ਹੈ ਨਾਲ ਦੀ ਨਾਲ ਅੱਜ ਬੈਂਕ ਆਫ ਕੈਨੇਡਾ ਦੇ ਵੱਲੋਂ ਇਸ ਸਾਲ ਦੀ ਇੱਕ ਨਵੀਂ ਕਾਫੀ ਵੱਡੀ ਰਿਪੋਰਟ ਪੇਸ਼ ਕੀਤੀ ਗਈ ਹੈ ਜੋ ਕਿ ਇਹਦੇ ਵਿੱਚ ਹਾਈਲਾਈਟ ਕੀਤਾ ਗਿਆ ਹੈ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ ਦੇ ਵਿੱਚ ਕਿ ਕੈਨੇਡੀਅਨ ਘਰਾਂ ਦੇ ਲਈ ਪਰਿਵਾਰਾਂ ਦੇ ਲਈ ਆਮ ਲੋਕਾਂ ਦੇ ਲਈ ਅਤੇ ਪੂਰੇ ਇਕਾਨਮੀ ਐਜ਼ ਅ ਹੋਲ ਦੇ ਲਈ ਕੀ ਕੁਛ ਫਿਊਚਰ ਦੇ ਵਿੱਚ ਵੱਡੀਆਂ ਵੱਡੀਆਂ ਮੁਸੀਬਤਾਂ ਪ੍ਰੋਬਲਮਸ ਰਿਸਕਸ ਖਤਰੇ ਪੇਸ਼ ਹੋ ਸਕਦੇ ਨੇ ਅੱਜ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਇੰਨੀ ਜ਼ਿਆਦਾ ਗਲੋਬਲ ਇਕਨੋਮਿਕ ਟਰਬਿਊਲੈਂਸ ਪੇਸ਼ ਹੋਣ ਦੇ ਬਾਵਜੂਦ ਕੈਨੇਡਾ ਦਾ ਜਿਹੜਾ ਫਾਈਨੈਂਸ਼ੀਅਲ ਸਿਸਟਮ ਹੈ ਕੁੱਲ ਮਿਲਾ ਕੇ ਮੁਲਕ ਦਾ ਸਿਸਟਮ ਉਹ ਤਾਂ ਕਾਫੀ ਰੈਜ਼ੀਲੀਐਂਟ ਪੇਸ਼ ਹੋਇਆ ਹੈ ਪਰ ਮੰਨਿਆ ਵੀ ਹੈ ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਕਿ ਜਿੱਥੇ ਸਿਸਟਮ ਸੈੱਟ ਆ ਪਰ ਲੋਕਾਂ ਦੇ ਕੰਮ ਨਹੀਂ ਸੈੱਟ ਹੈਗੇ ਗੱਲ ਇਹ ਹੈ ਕਿ ਆਮ ਹਾਊਸ ਹੋਲਡਸ ਆਮ ਪਰਿਵਾਰ ਕਾਫੀ ਹੱਦ ਤੱਕ ਸਟਰਗਲ ਕਰ ਰਹੇ ਨੇ ਅਤੇ ਇਕਾਨਮੀ ਦੇ ਵਿੱਚ ਸਾਡੇ ਲਈ ਹੋਰ ਵੀ ਸ਼ਾਕਸ ਪੇਸ਼ ਹੋ ਸਕਦੇ ਨੇ ਕਿਹੜੇ ਕਿਹੜੇ ਖਤਰੇ ਹਨ ਸਾਡੇ ਫਿਊਚਰ ਦੇ ਵਿੱਚ ਇਹ ਤੁਹਾਨੂੰ ਬੈਂਕ ਆਫ ਕੈਨੇਡਾ ਨੇ ਕੀ ਦੱਸਿਆ ਹੈ ਤੁਹਾਨੂੰ ਜਲਦ ਅੱਗੇ ਜਾ ਕੇ ਪ੍ਰੋਗਰਾਮ ਦੱਸਦੇ ਹਾਂ ਨਵੀਂ ਹੀ ਅੱਜ ਹੀ ਇਸ ਸਾਲ ਦੀ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ ਰਿਲੀਜ਼ ਕੀਤੀ ਗਈ ਆ ਅਤੇ ਦੋਸਤੋ ਜਿੱਥੇ ਪਿਛਲੀ ਸਾਲ ਦੀ ਰਿਪੋਰਟ ਦੇ ਵਿੱਚ ਤਾਂ ਯੂ ਐਸ ਟੈਰਿਫਸ ਦਾ ਜਿਹੜਾ ਅਸਰ ਹੈ ਨੰਬਰ ਵਨ ਸਭ ਤੋਂ ਵੱਡਾ ਰਿਸਕ ਦੱਸਿਆ ਗਿਆ ਸੀ ਇਟਸ ਨਾਟ ਨੰਬਰ ਵਨ ਦਿਸ ਈਅਰ ਸੋ ਸਟੇ ਟਿਊਨ ਤੁਹਾਨੂੰ ਐਗਜੈਕਟ ਡੀਟੇਲ ਦੇ ਵਿੱਚ ਇਹ ਖਬਰ ਵੀ ਦੱਸਾਂਗੇ ਜਿੱਥੇ ਕਿ ਹੁਣ ਸਾਡੀ ਫੈਡਰਲ ਸਰਕਾਰ ਨੇ ਕਹਿ ਦਿੱਤਾ ਹੈ ਕਿ ਮੁਲਕ ਦੇ ਵਿੱਚ ਲੱਖਾਂ ਤੱਕ ਦੀਆਂ ਜਿਹੜੀਆਂ ਜੋਬ ਲਾਸਿਸ ਪੇਸ਼ ਹੋਈਆਂ ਨੇ ਯੂ ਐਸ ਟੈਰਿਫਸ ਦੇ ਅਸਰ ਹੋਣ ਕਰਕੇ ਖਾਸ ਤਾਂ ਸਾਡੇ ਸਟੀਲ ਅਲੂਮੀਨਮ ਲੰਬਰ ਐਂਡ ਆਰਓ ਇੰਡਸਟਰੀਜ਼ ਅਤੇ ਹੋਰਾਂ ਵੀ ਅੱਗੇ ਤੋਂ ਅੱਗੇ ਕਨੈਕਟਡ ਇੰਡਸਟਰੀਜ਼ ਦੇ ਵਿੱਚ ਹੁਣ ਉਹਨਾਂ ਨੂੰ ਥੋੜ੍ਹਾ ਬਹੁਤਾ ਆਫਸੈਟ ਕਰਨ ਦੇ ਲਈ ਸਾਡੀ ਫੈਡਰਲ ਸਰਕਾਰ ਨੇ ਕਿਹਾ ਹੈ ਕਿ ਅਸੀਂ ਆਪਣੇ ਜੀ ਡੀ ਪੀ ਦੇ ਹਿਸਾਬ ਦੇ ਨਾਲ ਡਿਫੈਂਸ ਦੇ ਵੱਲ ਫੌਜ ਦੇ ਵੱਲ ਮਿਲਟਰੀ ਇਕੁਪਮੈਂਟ ਪ੍ਰੋਕਿਊਰਮੈਂਟ ਦੇ ਵੱਲ ਵੀ ਕਾਫੀ ਜ਼ਿਆਦਾ ਬਿਲੀਅਨਸ ਐਂਡ ਬਿਲੀਅਨਸ ਡਾਲਰਸ ਇਨਵੈਸਟ ਕਰਾਂਗੇ ਜਿਹਦੇ ਨਾਲ ਵੈਲ ਪੇਇੰਗ ਜੋਬਸ ਕ੍ਰੀਏਟ ਕੀਤੀਆਂ ਜਾਣਗੀਆਂ ਅਤੇ ਹੁਣ ਇਸੇ ਤਰ੍ਹਾਂ ਇੱਕੋ ਹੀ ਸਾਲ ਬਾਅਦ ਅੱਜ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਵੀ ਇੱਕ ਨਵੀਂ ਪ੍ਰੋਵਿੰਸ਼ੀਅਲ ਡਿਫੈਂਸ ਇੰਡਸਟਰੀ ਫਰੇਮਵਰਕ ਅੱਜ ਹੀ ਪੇਸ਼ ਕੀਤੀ ਹੈ ਕਾਲਡ ਅੰਟੇਰੀਓ ਡਿਫੈਂਸ ਇੰਡਸਟਰੀਅਲ ਸਟ੍ਰੈਟਜੀ ਓਡਿਸ ਅਤੇ ਕੋਸ਼ਿਸ਼ ਕੀਤੀ ਜਾਊਗੀ ਕਿ ਇੱਥੇ ਅੰਟੇਰੀਓ ਦੇ ਵਿੱਚ 43,000 ਨਵੀਆਂ ਜੋਬਸ ਬਣਾਈਆਂ ਜਾਣ
ਪ੍ਰੋਵਿੰਸ਼ੀਅਲ ਇਕਨੋਮੀ ਤੱਕ ਹਰੇਕ ਸਾਲ 6 ਬਿਲੀਅਨ ਡਾਲਰ ਦੀ ਨਵੀਂ ਕੰਟਰੀਬਿਊਸ਼ਨ ਹੋਵੇ ਅਤੇ ਹਰੇਕ ਸਾਲ 400 ਮਿਲੀਅਨ ਡਾਲਰ ਦਾ ਪ੍ਰੋਵਿੰਸ਼ੀਅਲ ਟੈਕਸ ਰੈਵਨਿਊ ਵੀ ਜਨਰੇਟ ਕੀਤਾ ਜਾਵੇ। ਪਰ ਇਹ 10 ਸਾਲ ਦੇ ਵਿੱਚ ਹੀ ਨਿਸ਼ਾਨਾ ਹੈ, ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ, ਕਿਉਂਕਿ ਹੁਣ ਕੈਨੇਡਾ ਅਤੇ ਨਾਲ ਦੇ ਹੋਰ ਵੀ ਜਿੰਨੇ ਵੀ ਬਾਕੀ ਖਾਸ ਨੇਡੋ ਦੇ ਐਲਾਈਡ ਮੁਲਕ ਨੇ, ਉਹਨਾਂ ਨੂੰ ਪਤਾ ਹੈਗਾ ਕਿਤੇ ਵੀ ਟਾਈਮ 'ਤੇ ਕਿਸੇ ਵੀ ਟਾਈਮ 'ਤੇ ਕਿਤੇ ਵੀ ਲੜਾਈ ਸ਼ੁਰੂ ਹੋ ਸਕਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਹੀ ਆਪਣੇ ਡਿਫੈਂਸ ਲਈ ਵੱਧ ਪੈਸੇ ਇਨਵੈਸਟ ਕਰਨ ਦੀ ਲੋੜ ਹੈ। ਇਹਨੇ ਕਿਹਾ ਕਿ ਕਿਉਂਕਿ ਹੁਣ ਟ੍ਰਿਲੀਅਨਸ ਆਫ ਡਾਲਰਸ ਆਫ ਇਨਵੈਸਟਮੈਂਟਸ ਐਕਸਪੈਕਟਡ ਹਨ ਫਰਮ ਕੈਨੇਡਾ ਐਂਡ ਅਦਰ ਕੰਟਰੀਜ਼, ਅੰਟੇਰੀਓ ਆਪਣੇ ਆਪ ਨੂੰ ਹੁਣ ਪੋਜੀਸ਼ਨ ਕਰ ਰਿਹਾ ਹੈ ਇੱਕ ਜ਼ਿਆਦਾ ਬਿਹਤਰ ਪੋਜੀਸ਼ਨ ਦੇ ਵਿੱਚ ਹੋਣ ਦੇ ਲਈ, ਕਿ ਸਾਨੂੰ ਵੀ ਕੈਨੇਡੀਅਨ ਸਰਕਾਰ ਤੋਂ ਵੀ ਪਰ ਨਾਲ ਦੇ ਹੋਰਾਂ ਵੀ ਸ਼ਾਇਦ ਯੂਰੋਪੀਅਨ ਮੁਲਕਾਂ ਤੋਂ ਵੀ ਕੰਟਰੈਕਟਸ ਮਿਲਣ ਸਭ ਕੁਝ ਬਣਾਉਣ ਦੇ ਲਈ ਫੌਜਾਂ ਫੂਜਾਂ ਦੇ ਲਈ। ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਕਿਉਂਕਿ ਸਾਡੇ ਕੋਲ ਵੈਰੀ ਹਾਈਲੀ ਸਕਿੱਲਡ ਵਰਕਰਸ ਹਨ, ਇੱਥੇ ਅੰਟੇਰੀਓ ਵਿੱਚ ਪੜ੍ਹੇ ਲਿਖੇ ਸਕਿੱਲਡ ਕੰਮ ਕਰਨ ਵਾਲੇ ਆ, ਨਾਲ ਦੇ ਨਾਲ ਸਾਡੇ ਕੋਲ ਖੜਕੋ ਮਿਨਰਲਸ ਨੇ, ਨਾਲ ਦੇ ਨਾਲ ਨਿਊਕਲੀਅਰ ਕੇਪੇਬਿਲਿਟੀ ਵੀ ਹੈ, ਨਾਲ ਦੇ ਨਾਲ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਹੋਰ ਵੀ ਡਿਫਰੈਂਟ ਡਿਫਰੈਂਟ ਰੀਸੋਰਸਿਸ ਹਨ। ਇਹਨਾਂ ਸਾਰੇ ਫੈਕਟਰਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਇਸ ਨਵੇਂ ਸੈਕਟਰ ਨੂੰ ਕਾਫੀ ਗੁਣਾ ਤੱਕ ਵਧਾਇਆ ਜਾਵੇ। ਫਿਲਹਾਲ ਤਾਂ ਮਸਾਂ ਕੁ ਕੋਈ 13,000 ਜੋਬਸ ਹਨ ਅੰਟੇਰੀਓ ਦੇ ਵਿੱਚ, ਆਊਟ ਆਫ ਅ ਹਿਊਜ ਇੰਨੇ ਮਿਲੀਅਨਸ ਆਫ ਜਨਤਾ ਦੇ ਵਿੱਚੋਂ ਮਸਾਂ ਕੋਈ 13,000 ਜੋਬਸ ਨੇ ਡਿਫੈਂਸ ਇੰਡਸਟਰੀ ਦੇ ਵਿੱਚ। ਪਰ ਕਹਿੰਦੇ ਨੇ ਕਿ ਇਹਨੂੰ 50,000+ ਤੱਕ ਅਸੀਂ ਵਧਾਉਣ ਦੀ ਕੋਸ਼ਿਸ਼ ਕਰਾਂਗੇ ਅਗਲੇ 10 ਸਾਲਾਂ ਦੇ ਅੰਦਰ ਅੰਦਰ। ਨਾਲ ਦੇ ਨਾਲ ਦੋਸਤੋ, ਜਿੱਥੇ ਕਿ ਅੱਜ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਅਤੇ ਨਾਲ ਦੇ ਨਾਲ ਮੈਕਸੀਕੋ ਦੇ ਆਪਸ ਦੇ ਵਿੱਚ ਅਫਿਸ਼ਲ ਨੈਗੋਸ਼ੀਏਸ਼ਨਸ ਸ਼ੁਰੂ ਹੋ ਚੁੱਕੇ ਨੇ ਫੋਰ ਦਾ USMCA ਰਿਨਿਊਅਲ ਐਂਡ ਰਿਵਿਊ, ਅਤੇ ਆਲਰੇਡੀ ਇਹਨਾਂ ਨੇ ਅਗਲੇ ਮਹੀਨੇ ਲਈ ਅਤੇ ਉਸ ਤੋਂ ਅਗਲੇ ਮਹੀਨੇ ਲਈ ਆਲਰੇਡੀ ਦੇਖ ਲਓ US ਅਤੇ ਮੈਕਸੀਕੋ ਨੇ ਅੱਜ ਜਿੱਥੇ ਇਹ ਨੈਗੋਸ਼ੀਏਸ਼ਨ ਅਫਿਸ਼ਲ ਟਾਕ ਸ਼ੁਰੂ ਕਰ ਲਿਆ। ਰਾਊਂਡ 2 ਰਾਊਂਡ 3 ਦੂਜਾ ਤਾਂ ਤੀਜਾ ਜਿਹੜਾ ਰਾਊਂਡ ਹੋਊਗਾ ਨੈਗੋਸ਼ੀਏਸ਼ਨ ਦਾ ਵੱਖੋ ਵੱਖ ਮੁੱਦਿਆਂ 'ਤੇ, ਉਹ ਵੀ ਆਲਰੇਡੀ ਇਹਨਾਂ ਨੇ ਸੈੱਟ ਕੀਤਾ ਹੋਇਆ ਹੈ। ਪਰ ਸੈੱਟ ਕੀ ਨਹੀਂ ਹੋਇਆ, ਸਾਡਾ ਮੁਲਕ ਨਹੀਂ ਸੈੱਟ ਹੋਇਆ, ਨਾ ਤਾਂ ਸਾਡਾ ਪ੍ਰਾਈਮ ਮਿਨਿਸਟਰ ਸੈੱਟ ਹੋਇਆ। ਜਿਹਨੇ ਅੱਜ ਕਿਹਾ, ਨਿਊਯਾਰਕ ਦੇ ਵਿੱਚ ਜਾ ਕੇ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ, ਅਮੈਰੀਕਾ ਦੇ ਸਭ ਤੋਂ ਵੱਡੇ ਇੰਡਸਟਰੀਜ਼ ਦੇ ਟਾਈਟਨਸ ਐਂਡ ਫਾਈਨੈਂਸਰਸ ਤੱਕ ਕਿਹਾ ਕਿ ਭਾਈ ਸਾਨੂੰ ਤੁਸੀਂ ਇਨਵੈਸਟਮੈਂਟ ਦਿਓ, ਕਿਉਂ ਕਿਉਂਕਿ ਜ਼ਿਆਦਾ ਤਕੜਾ ਕੈਨੇਡਾ ਦੇ ਨਾਲ ਤਾਂ ਕੀ ਕੀਤਾ ਜਾਊਗਾ, ਇਟ ਵਿਲ ਹੈਲਪ ਟੂ ਮੇਕ ਅਮੈਰੀਕਾ ਗ੍ਰੇਟ ਅਗੈਨ, ਵਰਡ ਫੋਰ ਵਰਡ ਮੇਕ ਅਮੈਰੀਕਾ ਗ੍ਰੇਟ ਅਗੈਨ। ਹੁਣ ਹਾਸੇ ਵਾਲੀ ਗੱਲ ਆ ਕਿ ਇੰਨੇ ਬੇਵਕੂਫ ਜਨਤਾ ਹੈ ਇਸ ਮੁਲਕ ਦੇ ਵਿੱਚ ਜਿਹਨਾਂ ਨੂੰ ਪਿਛਲੇ ਸਾਲ ਮਹਿਗਾ ਮਹਿਗਾ ਮਹਿਗਾ ਡੋਨਲਡ ਟਰੰਪ ਦੇ ਇਸ ਡਰ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਭੇਡਾਂ ਬੱਕਰੀਆਂ ਨੂੰ ਕਿ ਤੁਸੀਂ ਕੰਜ਼ਰਵੇਟਿਵ ਨਾ ਹੀ ਵੋਟ ਪਾਇਓ ਕਿਉਂਕਿ ਉਹ ਮਹਿਗਾ ਅਲਾਈਨਡ ਹਨ, ਟਰੰਪ ਦੇ ਨਾਲ ਅਲਾਈਨਡ ਹਨ। ਭਰਾਵੋ, ਜੇ ਅਮੈਰੀਕਾ ਨਾਲ ਅਲਾਈਨਡ ਹੁੰਦੇ ਫਿਰ ਤਾਂ ਸ਼ਾਇਦ ਅੱਜ ਇੰਨੇ ਠੇਵ ਹੁੰਦੇ ਹੀ ਨਾ, ਇੰਨਾ ਜ਼ਿਆਦਾ ਇਕਾਨਮੀ ਦਾ ਬੁਰਾ ਹਾਲ ਹੁੰਦਾ ਹੀ ਨਾ, ਗੋ ਫਿਗਰ, ਲੋਕਾਂ ਦੇ ਦਿਮਾਗ 'ਤੇ ਚੱਲਦੇ ਵੀ ਨਹੀਂ ਹੈਗੇ। ਸੋ ਉਦੋਂ ਤਾਂ ਬਾਰ ਬਾਰ ਕਹੀ ਗਏ ਕਿ ਜੇ ਕੰਜ਼ਰਵੇਟਿਵ ਇੱਥੇ ਸਰਕਾਰ ਆ ਜਾਂਦੀ ਆ ਫਿਰ ਉਹ ਵੀ ਮੈਗਾ ਦੇ ਵਾਂਗੂ ਹੀ, ਮੇਕ ਅਮੈਰੀਕਾ ਗ੍ਰੇਟ ਵਾਂਗ ਦੇ ਵਾਂਗੂ ਹੀ ਇੱਥੇ ਪਾਲਿਸੀਜ਼ ਇਨਫੋਰਸ ਕਰਨਗੇ। ਅਤੇ ਅੱਜ ਦੇਖ ਲਓ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਮਾਰਕ ਕਾਰਨੀ, ਹੁਣ ਪਿਛਲੇ 14-15 ਮਹੀਨਿਆਂ ਤੋਂ ਲਗਾਤਾਰ ਕਹੀ ਗਿਆ ਹੈ ਕਿ ਕੈਨੇਡਾ ਅਤੇ ਅਮੈਰੀਕਾ ਦੇ ਟ੍ਰੇਡ ਰਿਲੇਸ਼ਨ ਹੁਣ ਰਪਚਰ ਹੋ ਗਏ ਨੇ, ਜਿਵੇਂ ਕਿ ਕੋਈ ਵਲਕੇਨੋ ਐਕਸਪਲੋਰ ਹੁੰਦਾ ਉਦੋਂ ਰਪਚਰ ਹੋ ਗਿਆ ਹੈ, ਕਦੇ ਦੁਬਾਰਾ ਸੇਮ ਹੋਣਾ ਨਹੀਂ ਹੈਗਾ। ਅੱਜ ਮਾਰਕ ਕਾਰਨੀ ਨੇ ਇਨ ਅਮੈਰੀਕਾ, ਇਨ ਨਿਊਯਾਰਕ ਸਿਟੀ, ਉੱਥੇ ਦੇ ਬਿਲੀਅਨੇਅਰਸ ਦੇ ਫਾਈਨੈਂਸਰਸ ਤੱਕ ਸਿੱਧੇ ਕਿਹਾ ਕਿ ਤੁਸੀਂ ਸਾਨੂੰ ਇਨਵੈਸਟਮੈਂਟ ਦਿਓ, ਇਕੱਠੇ ਕੰਮ ਕਰਦੇ ਹਾਂ। ਦੋਨੇ ਮੁਲਕਾਂ ਨੂੰ ਮਾਰਕ ਕਾਰਨੀ ਨੇ ਕਿਹਾ, ਕੈਨੇਡਾ ਐਂਡ ਅਮੈਰੀਕਾ ਨੂੰ ਨਵੀਂ ਟ੍ਰੇਡ ਰਿਲੇਸ਼ਨਸ਼ਿਪ ਬਣਾਉਣ ਦੀ ਲੋੜ ਹੈ, ਰੀਅਲ ਟ੍ਰੇਡ ਰਿਲੇਸ਼ਨਸ਼ਿਪ ਬਣਾਉਣ ਦੀ ਲੋੜ ਹੈ, ਜਿਹਦੇ ਨਾਲ ਕੈਨੇਡਾ ਅਮੈਰੀਕਾ ਦੀ ਮਦਦ ਕਰ ਸਕਦਾ ਹੈ ਟੂ ਡੂ ਵਟ, ਮੈਗਾ, ਮੇਕ ਅਮੈਰੀਕਾ ਗ੍ਰੇਟ ਅਗੈਨ। ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਜਲਦ ਦੱਸਦੇ ਹਾਂ। ਅਤੇ ਸਾਨੂੰ ਇਹ ਵੀ ਹੁਣ 2 ਦਿਨ ਪਹਿਲਾਂ ਦੱਸਿਆ ਗਿਆ ਹੈ, ਅਮੈਰੀਕਾ ਦਾ ਟਰੰਪ ਦਾ ਜਿਹੜਾ ਟਾਪ ਟ੍ਰੇਡ ਰੈਪ੍ਰਜੈਂਟੇਟਿਵ ਹੈ ਜੇਮਸਨ ਗ੍ਰੀਅਰ, ਉਹਨੇ ਸਾਫ਼ ਕਹਿ ਦਿੱਤਾ ਹੈ ਕਿ ਦੁਨੀਆ ਭਰ ਦੇ ਮੁਲਕਾਂ ਨੂੰ ਅਸੀਂ ਦੱਸ ਵੀ ਚੁੱਕੇ ਹਾਂ ਕਿ ਤੁਸੀਂ ਆਪਣੇ ਕੋਈ ਨਾ ਕੋਈ ਟ੍ਰੇਡ ਬੈਰੀਅਰਸ ਹਟਾਓ ਅਤੇ ਅਸੀਂ ਟੈਰਿਫਸ ਘਟਾ ਦੇਵਾਂਗੇ, ਕਦੇ ਵੀ ਨਹੀਂ ਹਟਾਵਾਂਗੇ। ਇਹ ਕੈਨੇਡਾ ਮੁਲਕ ਨੂੰ ਹਜੇ ਤੱਕ ਇਹ ਗੱਲ ਸਮਝ ਨਹੀਂ ਲੱਗੀ, ਜੇਮਸਨ ਗ੍ਰੀਅਰ ਨੇ ਕਿਹਾ ਕਿ ਅਸੀਂ ਕਦੇ ਵੀ ਨਹੀਂ ਟੈਰਿਫ ਹਟਾਉਣੇ, ਇਹ ਹਜੇ ਵੀ ਭੁਲੇਖੇ ਦੇ ਵਿੱਚ ਨੇ ਕਿ ਟੈਰਿਫਸ ਹਟਾਏ ਜਾਣਗੇ। ਘਟਾ ਤਾਂ ਜ਼ਰੂਰ ਦੇਵਾਂਗੇ ਜੇਕਰ USMCA ਦੇ ਵਿੱਚ ਫੇਵਰੇਬਲ ਸਾਨੂੰ ਟਰਮਸ ਮਿਲਦੀਆਂ ਨੇ ਕੈਨੇਡਾ ਤੋਂ ਅਤੇ ਮੈਕਸੀਕੋ ਤੋਂ, ਪਰ ਜੇਮਸਨ ਗ੍ਰੀਅਰ ਨੇ ਸਾਫ਼ ਕਹਿ ਦਿੱਤਾ ਹੈ ਨਾ ਕੈਨੇਡਾ ਨਾ ਮੈਕਸੀਕੋ ਕੋਈ ਵੀ ਟੈਰਿਫ ਹਟਾਇਆ ਤਾਂ ਨਹੀਂ ਜਾਣਾ,
ਘਟਾਇਆ ਜ਼ਰੂਰ ਜਾ ਸਕਦਾ ਹੈ ਜੇ ਸਾਨੂੰ ਕੁਝ ਫੇਵਰੇਬਲ ਇਹ ਬਦਲੇ ਵਿੱਚ ਦੇਣਗੇ। ਸੋ ਦੋਸਤੋ ਜਿਹੜੀ USMCA ਰਿਵਿਊ ਹੋਣੀ ਹੈ ਤੁਸੀਂ ਇਹਦੇ ਵਿੱਚ ਆਪਣੇ ਆਪ ਨੂੰ ਬ੍ਰੇਸ ਕਰ ਲਓ ਕਿ ਬੈਕ ਟੂ ਨੋਰਮਲ ਤਾਂ ਕਦੇ ਕੁਝ ਵੀ ਹੋਣਾ ਹੀ ਨਹੀਂ ਹੈਗਾ। ਜਿੰਨੀਆਂ ਵਧੀਆ ਸਾਨੂੰ ਟਰਮਸ ਪਹਿਲਾਂ ਮਿਲੀਆਂ ਹੋਈਆਂ ਸੀ ਉਹ ਤਾਂ ਫਿਰ ਵੀ ਨਹੀਂ ਮਿਲਣੀਆਂ, ਪਰ ਅੱਜ ਦੇ ਹਾਲਾਤ ਨਾਲ ਥੋੜ੍ਹਾ ਬਹੁਤਾ ਸ਼ਾਇਦ ਮਾੜਾ ਮੋਟਾ ਇੰਪਰੂਵਮੈਂਟ ਪੇਸ਼ ਹੋ ਜਾਵੇ ਸਾਡੇ ਆਰਓ ਇੰਡਸਟਰੀ ਦੇ ਵਿੱਚ ਤਾਂ ਵੈਰੀ ਵੈਰੀ ਅਨਲਾਈਕਲੀ ਹੈ। ਜੇਮਸਨ ਗਵੇਅਰ ਨੇ ਸਿੰਗਲ ਆਊਟ ਕੀਤਾ ਕਿ ਜਿੰਨੀਆਂ ਵੀ ਗੱਡੀਆਂ ਅਮੈਰੀਕਾ 'ਚ ਵੇਚੀਆਂ ਜਾਂਦੀਆਂ ਨੇ ਉਹ ਅਮੈਰੀਕਾ ਵਿੱਚ ਹੀ ਬਣਾਉਣੀਆਂ ਚਾਹੀਦੀਆਂ ਨੇ। ਉਹਨੇ ਕਿਹਾ ਕਿ ਅਸੀਂ ਉਹਦੇ 'ਤੇ ਤਾਂ ਬਿਲਕੁਲ ਵੀ ਨਹੀਂ ਬੈਂਡ ਕਰਾਂਗੇ, 0% ਚਾਂਸ ਕਿ ਆਰਓ ਮੋਟਿਵਸ 'ਤੇ ਬੈਂਡ ਕਰਾਂਗੇ, ਪਰ ਸਟੀਲ, ਅਲੂਮੀਨੀਅਮ, ਕਾਪਰ, ਲੰਬਰ, ਐਕਸੈਟਰਾ, ਫਰਨੀਚਰ ਉਹਦੇ 'ਤੇ ਤਾਂ ਬੈਂਡ ਥੋੜ੍ਹਾ ਬਹੁਤਾ ਕਰ ਸਕਦੇ ਹਾਂ, ਡਿਪੈਂਡ ਕਰਦਾ ਕੈਨੇਡਾ ਕਿੰਨਾ ਕੁ ਬੈਂਡ ਕਰਦਾ ਹੈ ਬਦਲੇ ਦੇ ਵਿੱਚ। ਸੋ ਉਹਦੇ ਬਾਰੇ ਵੀ ਤੁਹਾਨੂੰ ਪੂਰੀ ਡੀਟੇਲ ਦੇ ਵਿੱਚ ਜਲਦ ਜਾਣਕਾਰੀ ਦੱਸਾਂਗੇ। ਅਤੇ ਦੋਸਤੋ ਪਿਛਲੇ ਫਰਾਈਡੇ ਪਤਾ ਲੱਗਿਆ ਸੀ ਹਾਲਫੈਕਸ ਨੋਵਾਸਕੋਸ਼ਾ ਦੇ ਵਿੱਚ ਕਿ ਇੱਕ ਆਪਣੀ ਪੰਜਾਬੀ ਔਰਤ ਨੂੰ ਹਾਸਪਿਟਲ ਤੱਕ ਰਸ਼ ਕੀਤਾ ਗਿਆ ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਵਿੱਚ, ਜਿੱਥੇ ਕਿ ਹਾਸਪਿਟਲ ਦੇ ਸਟਾਫ ਨੇ ਪੁਲਿਸ ਨੂੰ ਨੋਟੀਫਾਈ ਕੀਤਾ ਕਿ ਲੱਗਦਾ ਤਾਂ ਹੈ ਕਿ ਔਰਤ ਨੇ ਹੁਣੇ ਜਨਮ ਦਿੱਤਾ ਹੈ, ਬਰਥ ਡਿਲੀਵਰ ਕੀਤਾ ਹੈ, ਵੀ ਡੋਂਟ ਨੋ ਵੇਅਰ ਦ ਬੇਬੀ ਇਜ਼, ਬੇਬੀ ਕਿੱਥੇ ਹੈ ਪਤਾ ਹੈ ਹੀ ਨਹੀਂ। ਉਸ ਬੇਬੀ ਨੂੰ ਅਨਫੋਰਚੁਨੇਟਲੀ ਪਿਛਲੇ ਸੰਡੇ ਹੀ ਡੈਡ ਲੱਭਿਆ ਗਿਆ, ਸਿੱਟਿਆ ਗਿਆ, ਰਿਮੇਨਸ ਅਨਫੋਰਚੁਨੇਟਲੀ ਲੱਭੇ ਗਏ in a forest in a wooded area outside of Halifax. The AAC aurat 23-year-old jehdi nami mother bani si kuch dina ja ghantiyan layi ohde hi rishtedar ik desi banda te ohdi ghar wali 23-year-old male 26-year-old female de khilaf kaafi jehde criminal charge le kite gaye han. Hun dosto pata lag gaya hai, aaj hi pata lag gaya hai ki jehdi aurat ne baby deliver kita si apni punjabi aurat si ਅਨਫੋਰਚੁਨੇਟਲੀ ਉਹਦੀ ਅੱਜ ਹੀ ਡੈਥ ਹੋ ਚੁੱਕੀ ਹੈ ਹਾਸਪਿਟਲ ਦੇ ਵਿੱਚ, ਜਿਹਦੇ ਨਾਲ ਹੁਣ ਤਾਂ ਇਹ ਆਲਰੇਡੀ ਅਨਕਲੀਅਰ ਪਿਕਚਰ ਤਾਂ ਜ਼ਿਆਦਾ ਹੀ ਅਨਕਲੀਅਰ ਹੋ ਚੁੱਕੀ ਹੈ। ਇਹ ਉਹ ਸੀ ਦਿਨ ਤੋਂ ਅਨਰਿਸਪੋਂਸਿਵ ਸੀ, ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਵਿੱਚ ਸੀ, ਬੋਲ ਹੀ ਨਹੀਂ ਸਕਦੀ ਸੀ, ਬਿਆਨ ਹੀ ਨਹੀਂ ਦੇ ਸਕਦੀ ਸੀ, ਅਤੇ ਹੁਣ ਤਾਂ ਕਾਹਦਾ ਬਿਆਨ ਦੇਣਾ ਹੈ, ਅਨਫੋਰਚੁਨੇਟ ਮਰ ਹੀ ਗਈ ਹੈ। ਸੋ ਹੁਣ ਜਿਹੜਾ ਨੋਵਾਸਕੋਸ਼ਾ ਮੈਡੀਕਲ ਐਗਜ਼ਾਮਿਨਰ ਹੈ ਉਹਨੇ ਕਿਹਾ ਹੈ ਕਿ ਕਿਉਂਕਿ ਇਹ ਇੰਨਾ ਇੱਕ ਕੰਪਲੀਕੇਟਡ ਕੇਸ ਹੈ, ਅਸੀਂ ਪਤਾ ਕਰ ਰਹੇ ਹਾਂ ਕਿ ਬੇਬੀ ਦਾ ਕਾਜ਼ ਆਫ ਡੈਥ ਕੀ ਸੀ, ਅਤੇ ਹੁਣ ਇਸ ਔਰਤ ਦਾ ਵੀ ਅੱਜ ਡੈਥ ਹੋਣ ਤੋਂ ਬਾਅਦ ਵੀ ਪਤਾ ਕੀਤਾ ਜਾਊਗਾ ਕਿ ਐਗਜ਼ੈਕਟ ਕਾਜ਼ ਆਫ ਡੈਥ ਕੀ ਸੀ, ਕੀ ਕੋਈ ਵੀ ਫਾਉਲ ਪਲੇ ਇਨਵੋਲਵਡ ਸੀ ਜਾਂ ਨਹੀਂ। ਇਹ ਹੁਣ ਆਉਣ ਵਾਲੇ ਕਈ ਹੋਰ ਦਿਨ, ਕਈ ਹੋਰ ਹਫ਼ਤੇ ਤੱਕ ਵੀ ਲੱਗ ਸਕਦੇ ਆ, ਕਿਉਂਕਿ ਇਹ ਕਾਫ਼ੀ ਵੱਡਾ ਕੇਸ ਹੈ ਅਤੇ ਇਹਨੂੰ ਸਹੀ ਤਰ੍ਹਾਂ ਹੀ ਇਹ ਟ੍ਰੀਟ ਕਰਨਾ ਚਾਹੁੰਦੇ ਨੇ। ਪਰ ਵੈਰੀ ਅਨਫੋਰਚੁਨੇਟ ਗੱਲ ਹੈ ਦੋਸਤੋ ਕਿ ਜਿਹੜੀ ਔਰਤ ਨੇ ਬਰਥ ਡਿਲੀਵਰ ਕੀਤਾ ਸੀ, ਬੇਬੀ ਡਿਲੀਵਰ ਕੀਤਾ ਸੀ, ਉਹਦੀ ਅੱਜ ਹੀ ਡੈਥ ਹੋ ਚੁੱਕੀ ਆ, ਅਤੇ ਦੋ ਆਪਣੇ ਹੀ ਦੇਸੀ ਹੁਣ ਪੁਲਿਸ ਕਸਟਡੀ ਵਿੱਚ ਨੇ। ਪਰ ਪੁਲਿਸ ਨੇ ਕਿਹਾ ਹੈ ਕਿ ਇਹਨਾਂ ਦੇ ਖਿਲਾਫ਼ ਚਾਰਜਸ ਵਧਾਏ ਜਾ ਸਕਦੇ ਆ, ਨਵੇਂ ਵੀ ਲਾਏ ਜਾ ਸਕਦੇ ਆ, ਜੇ ਪਤਾ ਲੱਗਦਾ ਹੈ ਕਿ ਇਹਨਾਂ ਦਾ ਹੱਥ ਸੀ ਇਸ ਜਵਾਕ ਨਿਊਬੋਰਨ ਬੇਬੀ ਐਂਡ ਔਰਤ ਦੇ ਮੌਤਾਂ ਦੇ ਪਿੱਛੇ। ਇਹਦੇ ਬਾਰੇ ਵਿੱਚ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਸੋ ਅੱਜ ਦੋਸਤੋ ਕਾਫ਼ੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਐਨ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਵੀ ਹੈਵ ਅਬਾਊਟ ਐਨ ਆਵਰ ਐਂਡ ਹਾਫ ਟਾਈਮ, ਆਵਰ ਐਂਡ ਹਾਫ ਦੇ ਵਿੱਚ ਲਗਾਤਾਰ ਹੀ ਖਬਰਾਂ ਪੇਸ਼ ਕਰਦੇ ਰਹਾਂਗੇ। ਅਤੇ ਸਾਡੇ ਨਾਲ ਹੁਣ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਆ, ਸਿੱਧੇ ਸਟੂਡੀਓ ਦਾ ਨੰਬਰ ਘੁਮਾਓ, ਆਫ ਦੀ ਏਅਰ ਗੱਲਬਾਤ ਕਰ ਸਕਦੇ ਹੋ, ਖੁੱਲ੍ਹ ਕੇ ਜਿਹੜੀ ਮਰਜ਼ੀ ਗੱਲਬਾਤ ਕਰ ਸਕਦੇ ਹੋ। ਨੰਬਰ ਸਾਡਾ 905-564-6444, 905-564-6444, 905-564-44, 905-564-44, ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਮੈਸੇਜ ਭੇਜ ਸਕਦੇ ਹੋ, ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ, ਉਹਦਾ ਅਲੱਗ ਨੰਬਰ ਦਿੰਦਾ ਤੁਹਾਨੂੰ। ਟੈਕਸਟ ਔਰ ਵਟਸਐਪ ਹੈ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-4573381, 416-457-3381 'ਤੇ ਤੁਸੀਂ ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਪਰ ਜੇ ਸਟੂਡੀਓ ਦੇ ਵਿੱਚ ਡਾਇਰੈਕਟ ਗੱਲਬਾਤ ਕਰਨੀ ਹੈ, ਨੰਬਰ ਘੁਮਾਓ ਫਿਰ, 905-564-6444, 905-564-6444, ਜੁੜੇ ਰਹੋ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

ਸਤੁਤੀ ਏਐਮ ਬੈਂਡ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਪੰਜਾਬੀ ਬਾਈ ਨੇਚਰ ਦੇ ਵੱਲੋਂ, ਜੋ ਕਿ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਲੋਕੇਸ਼ਨਸ ਬ੍ਰੈਂਪਟਨ ਸ਼ਹਿਰ ਦੇ ਵਿੱਚ 4 ਡਿਫਰੈਂਟ ਥਾਵਾਂ ਤੋਂ ਆਪਰੇਟ ਕਰਦੇ ਨੇ। ਅਤੇ ਕੱਲ੍ਹ ਨੂੰ ਅਸੀਂ ਇਹਨਾਂ ਦੀ ਇੱਕ ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ ਬੋਵੇਰ ਅਤੇ ਹਰਨ ਸੇਰੀਓ ਅਤੇ 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਫੋਰਟੀਨੋਸ ਅਤੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਐ ਬੋਵੇਰ ਅਤੇ ਹਰਨ ਸੇਰੀਓ। ਉੱਥੇ ਅਸੀਂ ਕੱਲ੍ਹ ਨੂੰ ਫਰਾਈਡੇ ਵਾਲੇ ਦਿਨ 3 PM ਟੂ 6 PM 3 ਘੰਟੇ ਲਗਾਤਾਰ ਤੁਹਾਡੇ ਲਈ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ। ਤੁਹਾਨੂੰ ਸੱਦਾ ਪੱਤਰ ਦੇਵਾਂਗੇ ਕਿ ਆਓ, ਇਹਨਾਂ ਦੇ ਬਹੁਤ ਹੀ ਕਮਾਲ ਦੇ ਟੇਕ ਆਊਟ ਐਂਡ ਡਾਈਨ ਇਨ ਡੀਲਸ ਦਾ ਫਾਇਦਾ ਉਠਾਓ। ਸੋ ਕੱਲ੍ਹ ਨੂੰ ਦੋਸਤੋ, ਜੇਕਰ ਤੁਸੀਂ ਸਾਡੇ ਕਹਿਣ 'ਤੇ ਪਹੁੰਚੋਗੇ ਪੰਜਾਬੀ ਬਾਈ ਨੇਚਰ 'ਤੇ ਕੱਲ੍ਹ ਨੂੰ, ਅਤੇ ਨਾਲ ਦੇ ਨਾਲ ਸੈਟਰਡੇ ਅਤੇ ਸੰਡੇ 3 ਦਿਨ ਲਗਾਤਾਰ, ਫਿਰ ਫਰਾਈਡੇ ਸੈਟਰਡੇ ਸੰਡੇ ਤੁਹਾਨੂੰ ਕਾਫੀ ਜ਼ਬਰਦਸਤ ਟੇਕ ਆਊਟ ਐਂਡ ਡਾਈਨ ਇਨ ਡੀਲਸ ਮਿਲਣਗੀਆਂ। ਜਿਵੇਂ ਕਿ ਚਾਟ ਪਾਪੜੀ ਜਿਹੜੀ ਮਰਜ਼ੀ ਤਿਆਰ ਕਰਵਾ ਲਓ 6.99, ਪਰੌਂਠਾ ਪਲੇਟ ਓਨਲੀ 6.99, ਅਤੇ ਬਹਿ ਕੇ ਵੀ ਟੇਕ ਆਊਟ ਵੀ ਦੋਨੇ ਆਪਸ਼ਨ ਅਵੇਲੇਬਲ ਨੇ ਸੇਮ ਪ੍ਰਾਈਸ ਦੇ ਵਿੱਚ। ਵੈੱਜ ਥਾਲੀ 9.99, ਪਾਓ ਭਾਜੀ, ਚਨਾ ਭਟੂਰਾ, ਮਸਾਲਾ ਡੋਸਾ, ਹਲਵਾ ਪੂਰੀ ਸਾਰੇ 7.99, ਅਤੇ ਨਾਲ ਦੇ ਨਾਲ ਫਿਸ਼ ਪਕੌੜਾ 'ਤੇ ਵੀ ਇਹਨਾਂ ਨੇ ਕਾਫੀ ਸਪੈਸ਼ਲ ਲਾਏ ਹੋਏ ਨੇ। ਸੋ ਕੱਲ੍ਹ ਨੂੰ ਤੁਹਾਡਾ ਕੰਮ ਤੋਂ ਬਾਅਦ ਜਿਹੜਾ ਪੱਕਾ ਪਕਵਾਨ ਹੈ ਪੰਜਾਬੀ ਬਾਈ ਨੇਚਰ ਤੋਂ ਹੀ ਹੋਣਾ ਚਾਹੀਦਾ ਹੈ। ਤੁਹਾਨੂੰ ਇਸ ਲੋਕੇਸ਼ਨ ਤੋਂ ਬੋਵੇਰਡ ਐਂਡ ਹਰਨ ਸੇਰੀਓ ਤੋਂ ਕਾਫੀ ਕਮਾਲ ਦੇ ਡਾਈਨ ਇਨ ਐਂਡ ਟੇਕ ਆਊਟ ਡੀਲਸ ਮਿਲਣਗੀਆਂ। ਸੋ ਪਹੁੰਚਣਾ ਤੁਸੀਂ ਕੱਲ੍ਹ ਨੂੰ 3 PM ਟੂ 6 PM ਐਟ 58 ਕੁਆਰੀ ਐਜ ਡਰਾਈਵ ਬ੍ਰੈਂਪਟਨ, ਅਤੇ ਇਹ ਡੀਲਾਂ ਤੁਹਾਨੂੰ ਮਿਲਣਗੀਆਂ ਸਾਰਾ ਫਰਾਈਡੇ, ਸੈਟਰਡੇ ਅਤੇ ਸੰਡੇ 3 ਦਿਨ ਲਗਾਤਾਰ, ਸਿਰਫ ਅਤੇ ਸਿਰਫ ਇਹਨਾਂ ਦੀ ਬੋਵੇਰਡ ਐਂਡ ਹਰਨ ਸੇਰੀਓ, ਵਾਲਮਾਰਟ ਫੋਰਟੀਨੋ ਪਲਾਜ਼ਾ, 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਵਾਲੀ ਲੋਕੇਸ਼ਨ ਤੋਂ ਹੀ ਤੁਹਾਨੂੰ ਇਹ ਡੀਲਾਂ ਕੱਲ੍ਹ ਤੋਂ ਲੈ ਕੇ ਸੰਡੇ ਤੱਕ ਮਿਲਣਗੀਆਂ। ਨਾਲ ਦੀ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਬ੍ਰੈਂਪਟਨ ਐਂਡ ਅਟੋਬਕੋ ਦੋ ਡਿਫਰੈਂਟ ਆਫਿਸਿਸ ਤੋਂ ਤੁਹਾਨੂੰ ਸਭ ਤੋਂ ਬੈਸਟ ਏਅਰ ਫੇਅਰ ਪ੍ਰੋਵਾਈਡ ਕਰਦੇ ਨੇ, ਅਤੇ ਅੱਜ ਇਹਨਾਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਹੁਣ ਜੇਕਰ ਕੋਈ ਵੀ ਮਿਡ ਜੂਨ ਤੋਂ ਪਹਿਲਾਂ, ਮਤਲਬ ਅਗਲੇ 2 ਹਫ਼ਤਿਆਂ ਦੇ ਵਿੱਚ, ਤੁਸੀਂ ਮਿਡ ਜੂਨ ਤੋਂ ਪਹਿਲਾਂ ਅਗਲੇ 2 ਹਫ਼ਤਿਆਂ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਸਿੱਧੇ ਦਿੱਲੀ 1 ਵੇ ਜਾਣਾ ਚਾਹੁੰਦੇ ਹੋ, 2 ਸੂਟਕੇਸਿਸ ਯਾਨੀ ਕਿ ਟੈਚੀ ਵਿੱਚ ਹੀ ਇੰਕਲੂਡਡ ਨੇ, ਤੁਹਾਨੂੰ 849, ਸਿਰਫ ਅਤੇ ਸਿਰਫ 849 ਟੋਰਾਂਟੋ ਤੋਂ ਲੈ ਕੇ ਦਿੱਲੀ 1 ਵੇ 2 ਬੈਗ ਵਿੱਚ ਹੀ ਨੇ। ਮਿਡ ਜੂਨ ਤੋਂ ਪਹਿਲਾਂ ਜਾਓ, ਅਗਲੇ 2 ਹਫ਼ਤਿਆਂ ਦੇ ਅੰਦਰ ਅੰਦਰ ਜਾਓ, ਸਿਰਫ ਅਤੇ ਸਿਰਫ 849 ਦੇ ਵਿੱਚ। ਜੇ ਤੁਸੀਂ ਮਿਡ ਜੂਨ ਤੋਂ ਬਾਅਦ ਜਾਣਾ ਹੋਵੇ, ਜਾਓ ਜਦੋਂ ਮਰਜ਼ੀ ਮਿਡ ਜੂਨ ਤੋਂ ਬਾਅਦ ਟੋਰਾਂਟੋ ਤੋਂ ਲੈ ਕੇ ਦਿੱਲੀ 2 ਬੈਗ ਭਰ ਕੇ 1 ਵੇ $999 ਤੋਂ ਟਿਕਟ ਮਿਲ ਜੂਗੀ। ਜੇ ਤੁਸੀਂ ਦੋਸਤੋ ਜੁਲਾਈ ਦੇ ਵਿੱਚ, ਜੁਲਾਈ ਮਹੀਨੇ ਵਿੱਚ ਸਮਰ ਛੁੱਟੀਆਂ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ 1 ਵੇ ਵਿਥ 2 ਬੈਗਸ, 1049 ਪ੍ਰਾਈਸ ਹੈ। ਅਤੇ ਇਹ ਸਾਰੀਆਂ ਡੀਲਾਂ ਦੇ ਵਿੱਚ 2 ਵੱਡੇ ਬੈਗ, ਚੈੱਕਡ ਇਨ ਬੈਗ ਆਲਰੇਡੀ ਇੰਕਲੂਡਡ ਹਨ। ਕਿਸੇ ਨੂੰ ਟਿਕਟਾਂ ਚਾਹੀਦੀਆਂ ਨੇ ਹੁਣ ਦਿੱਲੀ ਤੋਂ ਜਾਂ ਅੰਮ੍ਰਿਤਸਰ ਤੋਂ ਲੈ ਕੇ ਇੱਥੇ ਆਉਣ ਤੱਕ, ਤੁਸੀਂ ਗਰਮੀਆਂ ਦੇ ਵਿੱਚ ਆਪਣੇ ਲਵਡ ਵਨ ਨੂੰ ਸੱਦਣਾ ਹੈ, ਇਹਨਾਂ ਤੋਂ ਘੱਟ ਰੇਟ ਕੋਈ ਦੇ ਹੀ ਨਹੀਂ ਸਕਦਾ। ਨੰਬਰ ਘੁਮਾਓ, ਦਿਓਲ ਟਰੈਵਲ ਬ੍ਰੈਂਪਟਨ 905-588-4200, 905-588-4200, ਜਾਂ ਫਿਰ ਇਟੋਬਕੋ ਲੋਕੇਸ਼ਨ 905-588-5100, 905-588-5100। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਕੈਲਡਨ ਅਤੇ ਬ੍ਰੈਂਪਟਨ ਦੇ ਬਾਰਡਰ 'ਤੇ 2 ਅਲੱਗ ਇੰਟਰਸੈਕਸ਼ਨਸ 'ਤੇ 2 ਅਲੱਗ ਬਿਲਡਰ ਦੇ ਪ੍ਰੋਜੈਕਟ, ਜੋ ਕਿ ਸਾਰੇ ਕਮਾਲ ਦੇ ਨੇ। ਇੱਕ ਤਾਂ ਮੇਈਫੀਲਡ ਐਂਡ ਚਿੰਕੂਜ਼ੀ 'ਤੇ ਨਵੇਂ ਫਰੀ ਹੋਲ ਟਾਊਨ ਹਾਊਸਿਸ ਨੇ, ਅਤੇ ਇੱਕ ਤਾਂ ਬਿਲਕੁਲ ਨਾਲ ਹੀ ਮੇਈਫੀਲਡ ਐਂਡ ਮਿਕਲੋਗਲਨ 'ਤੇ ਵੀ ਨਵੇਂ ਟ੍ਰੈਡੀਸ਼ਨਲ ਫਰੀ ਹੋਲ ਟਾਊਨ ਹਾਊਸਿਸ ਨੇ, ਪ੍ਰਾਈਵੇਟ ਬੈਕਯਾਰਡ ਦੇ ਨਾਲ, ਅਤੇ ਨਾਲ ਦਾ ਸਿੰਗਲ ਕਾਰ ਗਰਾਜ ਵਾਲੇ ਡੀਟੈਚ ਘਰ, ਅਤੇ ਨਾਲ ਦਾ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ। ਸੋ ਇਹ ਜਿਹੜੇ ਟਾਊਨ ਹਾਊਸਿਸ ਅਤੇ ਡੀਟੈਚ ਘਰ ਨੇ, ਜੋ ਕਿ ਕੈਲਡਨ ਅਤੇ ਬ੍ਰੈਂਪਟਨ ਦੇ ਬਾਰਡਰ 'ਤੇ ਆ, ਕੁਛ ਜੋ ਕਿ ਮੇਈਫੀਲਡ ਚਿੰਕੂਜ਼ੀ 'ਤੇ, ਕੁਛ ਜੋ ਕਿ ਮੇਈਫੀਲਡ ਐਂਡ ਮਿਕਲੋਗਲਨ 'ਤੇ ਤਿਆਰ ਹੋਣੇ ਆ, ਇਹਨਾਂ ਦੀ ਜਿਹੜੀ ਕਲੋਜ਼ਿੰਗ ਹੈ ਅਗਲੇ ਸਾਲ ਸਮਰ 2027 ਤੋਂ ਲੈ ਕੇ ਈਵਨ 2 ਸਾਲਾਂ ਬਾਅਦ ਸਮਰ 2028 ਤੱਕ ਵੀ ਹੈ। ਸੋ ਬਹੁਤ ਲੋਕ ਚਾਹੁੰਦੇ ਨੇ ਕਿ ਡੀਟੈਚ ਘਰ ਹੀ ਹੋਵੇ ਜਾਂ ਫਰੀ ਹੋਲਡ ਹੀ ਹੋਵੇ, ਅਤੇ ਸਾਨੂੰ 2 ਸਾਲ ਬਾਅਦ ਮਿਲੇ, ਹੁਣ ਤੁਹਾਡੇ ਲਈ ਇੱਕ ਗੋਲਡਨ ਪਰ ਲਿਮਿਟਿਡ ਓਪਰਚੁਨਿਟੀ ਹੀ ਹੈ। ਸੋ ਪਹਿਲਾਂ ਤਾਂ ਮੇਈਫੀਲਡ ਐਂਡ ਚਿੰਕੂਜ਼ੀ 'ਤੇ ਡਬਲ ਕਾਰ ਗਰਾਜ ਵਾਲੇ
ਚਾਰ ਗੱਡੀਆਂ ਦੀ ਪਾਰਕਿੰਗ ਵਾਲੇ ਫ੍ਰੀ ਹੋਲਡ ਟਾਊਨ ਹਾਊਸਿਸ ਦੀ ਪ੍ਰਾਈਸ ਸਿਰਫ 663,000 ਇਹ 6.5-6 ਦੀ ਰੇਂਜ ਦੇ ਵਿੱਚ ਪ੍ਰਾਈਸ ਸ਼ੁਰੂ ਹੋ ਜਾਂਦੀ ਹੈ 663, ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਇਨਵੈਸਟਰ ਹੋ। ਇਹ 'ਚ ਡਬਲ ਕਾਰ ਗਰਾਜ, ਚਾਰ ਗੱਡੀਆਂ ਦੀ ਟੋਟਲ ਪਾਰਕਿੰਗ, ਫੁੱਲੀ ਫ੍ਰੀ ਹੋਲਡ ਨੇ, 3 ਫਲੋਰਸ, ਇਹ 3-story ਟਾਊਨ ਹਾਊਸਿਸ ਨੇ ਅਨਫਿਨਿਸ਼ਡ ਬੇਸਮੈਂਟ ਦੇ ਨਾਲ, 1700 ਸਕੁਆਇਰ ਫੁੱਟ ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ, 3 to 5 ਬੈਡਰੂਮ, 2.5-3.5 ਬਾਥਰੂਮ, ਤਿਆਰ ਹੋਣੇ ਆ ਸਮਰ 2027 ਦੇ ਵਿੱਚ, ਆਗਸਟ ਅਗਲੇ ਸਾਲ ਅਤੇ ਉਸ ਤੋਂ ਅੱਗੇ। 663 ਸਿਰਫ ਪ੍ਰਾਈਸ ਸ਼ੁਰੂ ਹੁੰਦੀ ਆ 663 ਦੇ ਵਿੱਚ। ਕਾਲ ਥੀਮ ਸਿੱਧੂ 416-302-0016, 416-302-0016। ਪਰ ਨਾਲ ਦੀ ਨਾਲ ਇੱਕ ਹੋਰ ਕਮਾਲ ਦਾ ਪ੍ਰੋਜੈਕਟ ਹੈ ਮੇਫੀਲਡ ਐਂਡ ਮੈਕਲੋਗਲਨ। ਮੇਫੀਲਡ ਐਂਡ ਮੈਕਲੋਗਲਨ 'ਤੇ ਨਵੇਂ ਟ੍ਰੈਡੀਸ਼ਨਲ 2-story, ਜੋ ਕਿ ਹਰੇਕ ਬੰਦਾ ਚਾਹੁੰਦਾ ਹੈ, ਨਵੇਂ ਟ੍ਰੈਡੀਸ਼ਨਲ 2-story ਫ੍ਰੀ ਹੋਲ ਟਾਊਨ ਹਾਊਸਿਸ, ਉਹ ਵੀ ਵੱਡੇ ਪ੍ਰਾਈਵੇਟ ਬੈਕਯਾਰਡ ਦੇ ਨਾਲ, ਅਤੇ ਇਹਨਾਂ ਦੀ ਪ੍ਰਾਈਸ ਸਿਰਫ 729 ਤੋਂ ਸ਼ੁਰੂ ਹੁੰਦੀ ਆ, ਓਨਲੀ 729,000 ਦੀ ਪ੍ਰਾਈਸ ਹੈ। ਸੋ ਇਹ 2 ਫਲੋਰਸ ਪਲੱਸ ਅਨਫਿਨਿਸ਼ਡ ਬੇਸਮੈਂਟ, 1700 ਤੋਂ ਲੈ ਕੇ 2250 ਸਕੁਆਇਰ ਫੁੱਟ, 3-4 ਬੈਡਰੂਮਸ, 2.5 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ, ਪ੍ਰਾਈਵੇਟ ਬੈਕਯਾਰਡ ਦੇ ਨਾਲ, ਇਹ ਟ੍ਰੈਡੀਸ਼ਨਲ 2-story ਪਲੱਸ ਅਨਫਿਨਿਸ਼ਡ ਬੇਸਮੈਂਟ ਵਾਲੇ ਬੈਕਯਾਰਡ ਵਾਲੇ ਟਾਊਨ ਹਾਊਸਿਸ ਨੇ, ਉਹ ਵੀ ਫ੍ਰੀ ਹੋਲਡ, ਅਤੇ ਇਹਦਾ ਸਿਰਫ ਅਤੇ ਸਿਰਫ 60,000 ਟੋਟਲ ਡਿਪੋਜ਼ਿਟ ਹੈ 6 ਮਹੀਨਿਆਂ ਦੇ ਵਿੱਚ। ਓਨਲੀ 60,000 ਡਿਪੋਜ਼ਿਟ 6 ਮਹੀਨੇ ਦੇ ਵਿੱਚ ਕਿਸ਼ਤਾਂ 'ਚ ਪੂਰਾ ਕਰਨਾ, ਅਤੇ ਇਹ ਜਾ ਕੇ ਤਿਆਰ ਹੋਣੇ ਆ 2 ਸਾਲਾਂ ਬਾਅਦ, 2028 ਦੇ ਸਮਰ ਦੇ ਵਿੱਚ। ਸੋ ਬਹੁਤ ਜ਼ਿਆਦਾ ਟਾਈਮ ਪਿਆ ਹੈ ਜੇ ਫਸਟ ਟਾਈਮ ਹੋਮ ਬਾਏ ਬਣਨਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ। ਕਲੋਜ਼ਿੰਗ ਤੱਕ ਪੂਰੇ 2 ਤੋਂ ਵੀ ਵੱਧ ਸਾਲ ਪਏ ਨੇ, ਸਮਰ 28 ਤੱਕ ਇਹ ਤਿਆਰ ਹੋਣੇ ਆ ਮੇਫੀਲਡ ਐਂਡ ਮੈਕਲੋਗਲਨ 'ਤੇ। ਪਰ ਵੈਰੀ ਲਿਮਿਟਡ ਰਿਲੀਸ ਹੈ, ਅਖੀਰਲਾ ਹੀ ਰਿਲੀਸ ਹੈ। ਸੋ ਲੈ ਗਿਆ ਰਹਿ ਗਿਆ। ਕਾਲ ਥੀਮ ਸਿੱਧੂ 416-302-0016, 416-302-0016, 416-302-0016। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜਿਨ੍ਹਾਂ ਨੇ ਅੱਜ ਤੋਂ ਲੈ ਕੇ ਮੰਡੇ ਤੱਕ, ਜੂਨ 1 ਤੱਕ, ਕਾਫੀ ਕਮਾਲ ਦੀਆਂ ਬਾਏ ਵਨ ਗੈਟ ਵਨ ਫ੍ਰੀ ਡੀਲਸ ਲਾਈਆਂ ਨੇ ਟੇਕ ਆਊਟ 'ਤੇ। ਸੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਕਹਿਣਾ ਹੈ ਕਿ ਇਹ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਆ। 3 locations ਇਨ ਬਰੈਂਪਟਨ ਤੋਂ ਤੁਹਾਨੂੰ ਸਰਵ ਕਰਦੇ ਨੇ, ਅਤੇ 3 ਹੀ ਲੋਕੇਸ਼ਨਸ 'ਤੇ ਦੋਸਤੋ ਤੁਹਾਨੂੰ ਅੱਜ ਤੋਂ ਲੈ ਕੇ ਮੰਡੇ ਤੱਕ 1 pound ਫਿਸ਼ ਪਕੌੜੇ ਨਾਲ ਦੂਜਾ ਫ੍ਰੀ ਮਿਲੂਗਾ, 1 pound ਚਿਕਨ ਪਕੌੜੇ ਨਾਲ ਦੂਜਾ ਪਾਊਂਡ ਫ੍ਰੀ ਮਿਲੂਗਾ, 1 veg ਜਾਂ ਨਾਨ ਵੈਜ ਬਿਰਿਆਨੀ ਨਾਲ ਦੂਜੀ ਬਿਲਕੁਲ ਫ੍ਰੀ ਮਿਲੂਗੀ, 1 ਪਾਓ ਭਾਜੀ ਦੇ ਨਾਲ ਤੁਹਾਨੂੰ ਦੂਜੀ ਬਿਲਕੁਲ ਫ੍ਰੀ ਮਿਲੂਗੀ। ਸੋ ਆਹ 4 special ਆਈਟਮਸ ਨੇ, ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਐਂਡ ਐਨੀ ਕਾਇੰਡ ਆਫ ਬਿਰਿਆਨੀ, ਵੈਜ ਔਰ ਨਾਨ ਵੈਜ। ਬਾਏ ਵਨ ਗੈਟ ਵਨ ਫ੍ਰੀ ਟੇਕ ਆਊਟ ਸਪੈਸ਼ਲਸ ਅੱਜ ਤੋਂ ਲੈ ਕੇ ਮੰਡੇ ਜੂਨ 1 ਤੱਕ, ਅਤੇ ਜੇ ਤੁਸੀਂ ਕੇਟਰਿੰਗ ਕਰਵਾਉਣੀ ਆ, ਲਾਈਵ ਕੇਟਰਿੰਗ ਚਾਹੁੰਦੇ ਹੋ, ਤੁਹਾਡੇ ਲਈ 1299 ਪਰ ਪਰਸਨ, 1299 ਪਰ ਪਰਸਨ ਤੋਂ ਪ੍ਰਾਈਸ ਸ਼ੁਰੂ ਹੋ ਜਾਂਦੀ ਹੈ। ਪਹੁੰਚੋ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ, 3 locations ਬਰੈਂਪਟਨ, 275 ਗਾਰਡਨ ਬਰੁੱਕ ਟ੍ਰੇਲ 'ਤੇ ਕੈਸਲਮੋਰ, 85 ਮਾਂ ਪੈਲੀਏ ਸਟਰੀਟ ਜੋ ਕਿ ਮਿਸਿਸਾਗਾ ਅਤੇ ਫਾਈਨੈਂਸ਼ੀਅਲ 'ਤੇ ਹੈ, ਅਤੇ 15 ਫੈਂਡਰ ਵੇ ਜੋ ਕਿ ਬੋਵੇਡ ਅਤੇ ਚਿੰਕੂਜ਼ੀ 'ਤੇ ਹੈ। ਲਾਈਵ ਕੇਟਰਿੰਗ ਲਈ ਇਹਨਾਂ ਦੇ 10 ਟਰੱਕ ਨੇ, ਨੰਬਰ ਕਮਾਓ 905-794-8111, 905-794-8111। ਦੋਸਤੋ, ਇੱਕੋ ਹੀ ਨਵੇਂ ਘਰਾਂ ਦੇ ਸਬ ਡਿਵੀਜ਼ਨ ਨੂੰ ਹੁਣ ਕਈ ਵਾਰੀ ਅੱਗ ਲਾਉਣ ਤੋਂ ਬਾਅਦ ਹੁਣ ਬਰੈਂਪਟਨ ਤੋਂ ਇੱਕ ਹੋਰ ਦੇਸੀ ਫੜਿਆ ਗਿਆ ਹੈ। ਇਹ ਕੁੱਲ ਮਿਲਾ ਕੇ 2 ਮਹੀਨਿਆਂ ਦੇ ਵਿੱਚ 3ਜਾ ਆਪਣਾ ਦੇਸੀ ਬੰਦਾ ਫੜਿਆ ਗਿਆ ਹੈ, 2 ਜੋ ਕਿ ਹੁਣ ਬਰੈਂਪਟਨ ਤੋਂ ਹਨ ਅਤੇ 1 ਕਿਚਨਰ ਤੋਂ। ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ OPPB ਨੇ ਸਟੇਟ ਕੀਤਾ ਹੈ ਕਿ ਇਸ ਸਾਲ January 2, 2026 ਤੋਂ ਲੈ ਕੇ February 10, 2026 ਤੱਕ ਓਰੇਲੀਆ ਅੰਟੇਰੀਓ ਤੋਂ ਤਕਰੀਬਨ 20 ਕਿਲੋਮੀਟਰ ਦੂਰ ਓਰੋਮਡਾਂਟੇ ਦੇ ਵਿੱਚ ਇੱਕ ਨਵੇਂ ਘਰਾਂ ਦੇ ਸਬ ਡਿਵੀਜ਼ਨ ਦੇ ਵਿੱਚ ਇੱਕ ਨਹੀਂ 2-2 ਅਲੱਗ ਫਾਇਰਸ, ਯਾਨੀ ਕਿ ਅੱਗ ਸੈੱਟ ਕੀਤੀ ਗਈ। ਲੱਕਲੀ ਦੋਨੇ ਹੀ ਫਾਇਰਸ ਨੂੰ ਸੇਫਲੀ ਫਾਇਰ ਫਾਈਟਰਸ ਵੱਲੋਂ ਕੰਟੇਨ ਕੀਤਾ ਗਿਆ, ਅਤੇ ਕੋਈ ਵੀ ਇੰਜਰੀਜ ਨਹੀਂ ਰਿਪੋਰਟ ਕੀਤੀਆਂ ਗਈਆਂ, ਮਾੜਾ ਮੋਟਾ ਨੁਕਸਾਨ ਤਾਂ ਹੋਇਆ ਹੈ। ਪਰ ਪਿਛਲੇ ਮਹੀਨੇ April 2026 ਦੇ ਵਿੱਚ OPP ਦੇ ਇਨਵੈਸਟੀਗੇਟਰਸ ਨੇ ਅਨਾਊਂਸ ਕੀਤਾ ਸੀ ਕਿ ਉਹਨਾਂ ਨੇ 1 ਆਰਸਨ ਦੇ ਕੇਸ ਦੇ ਵਿੱਚ ਤਾਂ 2 ਦੇਸੀ ਬੰਦੇ ਫੜੇ ਨੇ। ਪਿਛਲੇ ਮਹੀਨੇ
ਬ੍ਰੈਂਪਟਨ ਤੋਂ 22 ਸਾਲ ਦਾ ਦਿਕਸ਼ਾਂਤ ਗੋਇਲ ਅਤੇ ਕਿਚਨਰ ਤੋਂ 40 ਸਾਲ ਦਾ ਹਰਮਿੰਦਰ ਸੰਧਰ ਇਹਨਾਂ ਨੂੰ ਚਾਰਜ ਕੀਤਾ ਗਿਆ ਸੀ ਵਿਥ 2 ਕਾਉਂਟਸ ਆਫ ਆਰਸਨ ਡੈਮੇਜ ਟੂ ਪ੍ਰਾਪਰਟੀ ਦੇ ਨਾਲ ਪਰ ਅੱਜ Ontario Provincial Police ਨੇ ਸਟੇਟ ਕੀਤਾ ਹੈ ਕਿ ਉਹਨਾਂ ਨੇ ਹੁਣ ਇੱਕ ਹੋਰ ਬੰਦੇ ਨੂੰ ਅਰੈਸਟ ਕੀਤਾ ਹੈ ਬ੍ਰੈਂਪਟਨ ਤੋਂ 26 ਸਾਲ ਦਾ ਅਰਸ਼ਦੀਪ ਸਿੰਘ ਅਤੇ ਇਹਦੇ ਖਿਲਾਫ ਵੀ ਉਹੀ ਸੇਮ

ਕੀ ਪਤਾ ਹੈ ਕਿ ਕਾਰਨ ਕੀ ਹੋ ਸਕਦਾ, ਪਰ ਇੱਕ ਕਾਰਨ ਤਾਂ ਇਹੀ ਸਾਫ਼ ਨਿਕਲ ਰਿਹਾ ਹੈ, ਬਹੁਤ ਲੋਕ ਤਾਂ ਨਵੇਂ ਨਵੇਂ ਘਰਾਂ ਦੇ ਸਬ ਡਿਵੀਜ਼ਨ ਵਿੱਚ ਜਾਣ ਬੁੱਝ ਕੇ ਆਪ ਹੀ ਅੱਗ ਲਾ ਰਹੇ ਨੇ ਜਾਂ ਹੋਰਾਂ ਤੋਂ ਵੀ ਲਵਾ ਰਹੇ ਨੇ, ਜੋ ਕਿ ਘੱਟ ਪੈਸਿਆਂ 'ਚ ਕੰਮ ਕਰਨ ਲਈ ਰਾਜ਼ੀ ਨੇ, ਅਤੇ ਉਹਦੇ ਨਾਲ ਇਹਨੂੰ ਲੱਗਦਾ ਹੈ ਕਿ ਕੰਮ ਲਮਕਾਇਆ ਜਾ ਸਕਦਾ ਹੈ, ਪੈਸੇ ਇਕੱਠੇ ਹੋਰ ਜੋੜੇ ਜਾ ਸਕਦੇ ਆ, ਜਾਂ ਕਾਊਂਟਰ ਵਿੱਚੋਂ ਨਿਕਲਿਆ ਜਾ ਸਕਦਾ ਹੈ। ਕੀ ਪਤਾ ਹੈ ਕਿ ਅਸਲ ਕੀ ਕਾਰਨ ਹੈ, ਪਰ ਲੱਗਦਾ ਤਾਂ ਇਹੀ ਹੈ ਕਿ ਅਸੀਂ ਅਸੂਮ ਕਰ ਸਕਦੇ ਹਾਂ, ਨਾ ਉਹਦੇ ਨਾਲ ਜਾਂ ਅਸੀਂ ਅਸੂਮ ਕਰ ਸਕਦੇ ਹਾਂ ਘਰ ਨੂੰ ਬਣਾਉਣ ਵਾਲੇ ਨਾਲ ਕੋਈ ਵੈਰ ਹੋਣਾ ਹੈ, ਦੈਟਸ ਦਾ ਓਨਲੀ ਅਦਰ ਰੀਅਲ ਪੋਸੀਬਲ ਰੀਜ਼ਨ। ਅਤੇ ਨਾਲ ਜਾਂ ਦੋਸਤੋ, ਦੋ ਦੇਸੀ ਬੰਦਿਆਂ ਨੂੰ ਅਥੋਰਿਟੀਜ਼ ਦੇ ਵੱਲੋਂ ਲੱਭਿਆ ਜਾ ਰਿਹਾ ਹੈ, ਜੋ ਕਿ ਜ਼ਿੰਮੇਵਾਰ ਹਨ ਫੋਰ ਏ ਕੋਟ ਅਨਕੋਟ ਬਾਈ ਪੀਓ ਰੀਜਨਲ ਪੁਲਿਸ ਪ੍ਰੋਲੀਫਿਕ ਕੇਸ ਆਫ ਗੈਸ ਫਰਾਡ, ਸ਼ਾਇਦ ਪੂਰੇ ਪੀਓ ਰੀਜਨ ਦੇ ਵਿੱਚ ਸਭ ਤੋਂ ਵੱਡੇ ਅਮਾਊਂਟ ਆਫ ਗੈਸ ਲੀਨ ਫਰਾਡ ਦੇ ਲਈ। ਇਹ ਚੋਰੀ ਕੀਤੇ ਹੋਏ ਕ੍ਰੈਡਿਟ ਕਾਰਡਸ ਬ੍ਰੈਂਪਟਨ ਦੇ ਵਿੱਚ ਵਰਤ ਰਹੇ ਸੀ, ਟਰਾਂਸਪੋਰਟ ਟਰੱਕਸ ਦੇ ਵਿੱਚ ਦਸਾਂ ਹੀ ਹਜ਼ਾਰਾਂ ਹੀ ਡਾਲਰਸ ਦੇ ਤੇਲ ਭਰਨ ਦੇ ਲਈ। ਸੋ ਅੱਜ ਪੀਓ ਰੀਜਨਲ ਪੁਲਿਸ ਨੇ ਦੋ ਦੇਸੀ ਬੰਦਿਆਂ ਦੀ ਫੋਟੋਜ਼ ਅਤੇ ਸਰਵੇਲੈਂਸ ਵੀਡੀਓਜ਼, ਯਾਨੀ ਕਿ ਸੀ ਸੀ ਟੀ ਵੀ ਫੁਟੇਜ ਵੀ ਰਿਲੀਜ਼ ਕੀਤੀ ਹੈ ਪਬਲਿਕ ਤੱਕ, ਇਸ ਉਮੀਦ ਦੇ ਨਾਲ ਕਿ ਕੋਈ ਬਹਿ ਕੇ ਇਹਨਾਂ ਨੂੰ ਪਛਾਣ ਦੂਗਾ ਅਤੇ ਦੱਸ ਦੂਗਾ ਕਿ ਭਾਈ ਆਹ ਤਾਂ ਮੇਰਾ ਕਜ਼ਨ ਟਿੰਟੂ ਆ, ਅਤੇ ਸ਼ਾਇਦ ਹੱਥ ਕੜੀਆਂ ਫਿਰ ਜਾ ਕੇ ਲਾ ਦੇਣਗੇ। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਹ ਹੈ ਤਾਂ ਪਿਛਲੇ ਸਾਲ ਦੀ ਗੱਲ, May 13, 2025 ਤੋਂ ਲੈ ਕੇ June 5, 2025 ਤੱਕ ਇਹਨਾਂ ਦੋ ਦੇਸੀ ਬੰਦਿਆਂ ਨੇ ਚੋਰੀ ਕੀਤੇ ਹੋਏ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਉਹਨੂੰ ਯੂਜ਼ ਕੀਤਾ ਟਰਾਂਸਪੋਰਟ ਟਰੱਕਸ ਦੇ ਵਿੱਚ ਹੀ ਤੇਲ ਭਰਨ ਦੇ ਲਈ। ਘੱਟ ਤੋਂ ਘੱਟ ਤਾਂ ਇਹਨਾਂ ਨੇ 19 ਵਾਰੀ ਇੱਕੋ ਹੀ ਬ੍ਰੈਂਪਟਨ ਬੇਸ ਗੈਸ ਸਟੇਸ਼ਨ 'ਤੇ ਕੀਤਾ, ਜਿਹੜਾ ਕਿ ਕਾਫੀ ਬਿਜ਼ੀ ਹੈ, ਕੁਈਨ ਸਟਰੀਟ 'ਤੇ, ਡੈਲਟਾ ਪਾਰਕ ਬੁਲਵਾਰਡ 'ਤੇ, ਸਾਡੇ ਦਫ਼ਤਰ ਦੇ ਬਿਲਕੁਲ ਨਾਲ ਹੀ ਡੈਲਟਾ ਪਾਰਕ 'ਤੇ ਜਿਹੜਾ ਗੈਸ ਸਟੇਸ਼ਨ ਆ ਉੱਥੇ। ਸੋ ਦੋਨੇ ਬੰਦੇ ਸਾਊਥ ਏਸ਼ੀਅਨ ਹਨ, ਦੇਸੀ ਹੀ ਨੇ, 35 ਤੋਂ ਲੈ ਕੇ 40 ਸਾਲ ਦੀ ਏਜ ਰੇਂਜ ਦੇ ਵਿੱਚ ਹਨ, ਕਾਫੀ ਭਾਰੇ ਬੰਦੇ ਆ, ਜੇ ਤੁਸੀਂ ਫੋਟੋ ਦੇਖੀ ਹੋਣੀ ਆ, ਸਮ ਸਿੱਖ ਬੋਇਜ਼, ਰੀਅਲੀ ਸਿੱਖ ਬੋਇਜ਼, ਹੈਵੀ ਬਿਲਡ, ਜਿਹੜਾ ਅਪਰੋਪਰੀਏਟ ਟਰਮ ਐਂਡ ਕਾਲ ਦਮ ਹੈਵੀ ਬਿਲਡ ਵਾਲੇ ਨੇ। ਅਤੇ ਹਰੇਕ ਫਿਊਲ ਫਰਾਡ ਇੰਸੀਡੈਂਟ ਦੇ ਵਿੱਚ ਇਹਨਾਂ ਨੇ ਰਿਫਲੈਕਟਿਵ ਵੈਸਟ ਵੀ ਪਾਈਆਂ ਹੋਈਆਂ ਸੀ, ਟੋਪੀ ਵੀ ਲਾਈ ਹੋਈ ਸੀ, ਅਤੇ ਆਮ ਹੀ ਕੱਪੜੇ ਪਾਏ ਹੋਏ ਸੀ, ਜਨੇਰਿਕ ਕੱਪੜੇ। ਅਤੇ ਫਿਲਹਾਲ ਤਾਂ ਪਤਾ ਨਹੀਂ ਹੈ ਕਿ ਪੀਓ ਰੀਜਨਲ ਪੁਲਿਸ ਹੁਣ ਇਹਨਾਂ ਫਰਾਡ ਐਂਡ ਥੈਫਸ ਤੋਂ ਤਕਰੀਬਨ 1 ਸਾਲ ਬਾਅਦ ਕਿਉਂ ਇਹਨਾਂ ਦੀਆਂ ਫੋਟੋਜ਼ ਅਤੇ ਵੀਡੀਓਜ਼ ਰਿਲੀਜ਼ ਕਰ ਰਹੇ ਨੇ, ਦੇਖਦੇ ਹਾਂ ਕਿ ਕੀ ਬਣਦਾ ਹੈ ਇਹਨਾਂ ਦਾ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤੋ, ਤੁਹਾਨੂੰ ਨਾਲ ਦੇਣਾ ਇਹ ਵੀ ਇੱਕ ਦੱਸਦੀ ਹੈ, ਇੱਕ ਬਹੁਤ ਹੀ ਅਨਫੋਰਚੁਨੇਟ ਖਬਰ ਹੈ, ਤੁਹਾਨੂੰ ਪਿਛਲੇ ਕੁਝ ਦਿਨਾਂ ਵਿੱਚ ਵੀ ਇਹਦੇ ਬਾਰੇ ਕੁਝ ਪਹਿਲਾਂ ਡੀਟੇਲ ਵੀ ਦੱਸੀ ਸੀ, ਪਰ ਹੁਣ ਅੱਜ ਕੁਝ ਹੋਰ ਡਿਵੈਲਪਮੈਂਟ ਪੇਸ਼ ਹੋਏ ਨੇ। ਪਿਛਲੇ ਹਫ਼ਤੇ ਹੀ ਹੈਲੋਫੈਕਸ ਨੋਵਾ ਸਕੋਸ਼ਾ ਦੇ ਵਿੱਚ, ਜਿਹੜੇ ਫੋਰਸਟਿਡ ਏਰੀਆ ਦੇ ਵਿੱਚ ਡੈਡ ਨਿਊਬੋਰਨ ਬੇਬੀ ਨੂੰ ਲੱਭਿਆ ਗਿਆ ਸੀ, ਉਹਦੀ ਮਦਰ ਇੱਕ 23-year-old ਪੰਜਾਬੀ ਔਰਤ ਦੀ ਅਨਫੋਰਚੁਨੇਟਲੀ ਹਾਸਪਿਟਲ ਦੇ ਵਿੱਚ ਹੀ ਹੁਣ ਡੈਥ ਹੋ ਚੁੱਕੀ ਹੈ। ਪਰ ਨੋਵਾ ਸਕੋਸ਼ਾ ਮੈਡੀਕਲ ਐਗਜ਼ਾਮਿਨਰ ਸਰਵਿਸਿਸ ਨੇ ਕਿਹਾ ਹੈ ਕਿ ਇਸ ਕੇਸ ਦੇ ਵਿੱਚ ਇੰਨੀ ਜ਼ਿਆਦਾ ਕੰਪਲੈਕਸਿਟੀ ਹੋਣ ਕਰਕੇ ਦੋਨੇ ਬੇਬੀ ਐਂਡ ਮਦਰ ਦੇ ਕਾਜ਼ ਆਫ ਡੈਥ ਨੂੰ ਪਤਾ ਕਰਨ ਦੇ ਲਈ, ਕਨਫਰਮ ਕਰਨ ਦੇ ਲਈ ਕਾਫੀ ਜ਼ਿਆਦਾ ਟਾਈਮ ਲੱਗ ਸਕਦਾ ਹੈ। ਅਤੇ ਹੁਣ ਸਿੱਧੀ ਜੀ ਗੱਲ ਆ, ਕਿਉਂਕਿ ਇਹ ਔਰਤ ਫਰਾਈਡੇ ਲਾਸਟ ਵੀਕ ਅਨਰਿਸਪੋਂਸਿਵ ਹਾਸਪਿਟਲ ਦੇ ਵਿੱਚ ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਵਿੱਚ ਭੇਜੀ ਗਈ, ਉੱਥੇ ਉਹਨੇ ਕਿਹੜਾ ਕੋਈ ਵੀ ਪੁਲਿਸ ਤੋਂ ਬਿਆਨ ਦਿੱਤਾ ਹੋਣਾ ਹੈ, ਜਾਂ ਦੱਸ ਵੀ ਸਕਦੀ ਸੀ, ਜਾਂ ਕਾਬਲ ਵੀ ਸੀ ਕੁਛ ਸਮਝਾਉਣ ਦੇ ਲਈ, ਤੋਂ ਲੈ ਕੇ ਹੁਣ ਤੱਕ ਉਹ ਅਨਫੋਰਚੁਨੇਟਲੀ ਪਾਸ ਅਵੇ ਹੋ ਗਈ, ਮਰ ਹੀ ਗਈ ਹੈ। ਹੁਣ ਤਾਂ ਇਸ ਕੇਸ ਦੇ ਵਿੱਚ ਤਾਂ ਜ਼ਿਆਦਾ ਹੀ ਕਨਫਿਊਜ਼ਨ ਪੇਸ਼ ਹੋ ਸਕਦਾ ਹੈ, ਸ਼ਾਇਦ ਪੁਲਿਸ ਨੂੰ ਉਮੀਦ ਸੀ ਕਿ ਇਹ ਬਿਆਨ ਵੀ ਦੇ ਸਕਦੀ ਹੈ, ਪਰ ਬਿਆਨ ਮਿਲਿਆ ਹੀ ਨਹੀਂ ਹੈਗਾ। ਪਰ ਦੋ ਆਪਣੇ ਹੀ ਦੇਸੀ, ਇੱਕ ਜੋੜੀ, ਇੱਕ ਹਸਬੈਂਡ ਵਾਈਫ, ਜੋ ਕਿ ਬੰਦਾ ਇਹਦਾ ਰਿਸ਼ਤੇਦਾਰ ਹੀ ਦੱਸਿਆ ਗਿਆ ਹੈ, ਦੱਸਿਆ ਨਹੀਂ ਗਿਆ ਕਿ ਭਰਾ ਹੈ, ਚਾਚਾ ਹੈ, ਮਾਮਾ ਹੈ, ਜਾਂ ਕਜ਼ਨ ਹੈ, ਜਾਂ ਕੀ ਹੈ, ਪਰ ਉਮਰ ਦੇ ਹਿਸਾਬ ਨਾਲ, ਕਿਉਂਕਿ ਦੋਨੇ 23 ਸਾਲ ਦੇ ਉਮਰ ਦੇ ਨੇ, ਭਰਾ ਹੀ ਹੋਣਾ ਹੈ ਜਾਂ ਕਜ਼ਨ ਹੀ ਹੋਣਾ ਹੈ, ਹੋਰ ਕੀ ਹੋਣਾ ਹੈ, ਪਰ ਐਗਜ਼ੈਕਟ ਰਿਸ਼ਤੇਦਾਰੀ ਨਹੀਂ ਦੱਸੀ ਗਈ ਆ। ਸਿਰਫ ਸਾਨੂੰ ਇਹ ਪਤਾ ਹੈ ਕਿ ਇਹਨਾਂ ਦੇ ਖਿਲਾਫ ਚਾਰਜਿਸ ਅਪਗ੍ਰੇਡ ਵੀ ਕੀਤੇ ਜਾ ਸਕਦੇ ਆ, ਨਵੇਂ ਵੀ ਲਾਏ ਜਾ ਸਕਦੇ ਆ, ਪਰ ਟਾਈਮ ਵੀ ਕਾਫੀ ਜਿੱਦ ਲੱਗ ਸਕਦਾ ਹੈ ਸਭ ਕੁਝ ਪਤਾ ਕਰਨ ਦੇ ਵਿੱਚ। ਸੋ ਹੈਲੋਫੈਕਸ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਿਛਲੇ ਫਰਾਈਡੇ May 22, 2026 ਰਾਤ 9:40 PM ਲੋਕਲ ਹੈਲੋਫੈਕਸ ਟਾਈਮ, ਇੱਕ ਲੋਕਲ ਹਾਸਪਿਟਲ ਤੋਂ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਔਰਤ ਨੂੰ ਉਹਦੇ ਘਰ ਤੋਂ ਹੀ ਐਂਬੂਲੈਂਸ ਦੇ ਰਾਹੀਂ ਹੁਣੇ ਹੁਣੇ ਹੀ ਹਾਸਪਿਟਲ ਦੇ ਐਮਰਜੈਂਸੀ ਰੂਮ ਤੱਕ ਟਰਾਂਸਪੋਰਟ ਕੀਤਾ ਗਿਆ, ਜੋ ਕਿ ਲੱਗਦਾ ਤਾਂ ਹੈ ਕਿ ਹੁਣੇ ਹੁਣੇ ਹੀ ਚਾਈਲਡ ਬਰਥ ਬੇਬੀ ਡਿਲੀਵਰ ਉਹਨੇ ਕੀਤਾ ਹੈ। ਪਰ ਸਾਨੂੰ ਹਜੇ ਤੱਕ ਦੱਸਿਆ ਵੀ ਨਹੀਂ ਗਿਆ ਹੈ ਅਥੋਰਿਟੀਜ਼ ਦੇ ਵੱਲੋਂ ਕਿ ਇਸ ਲੇਡੀ ਨੇ ਬਰਥ ਕਿੱਥੇ ਦਿੱਤਾ, ਆਪਦੇ ਘਰ ਹੀ ਦਿੱਤਾ, ਬਾਹਰ ਦਿੱਤਾ, ਕਿਸੇ ਹੋਰ ਹਾਸਪਿਟਲ ਵਿੱਚ ਦਿੱਤਾ, ਵੀ ਸਟਿਲ ਹੈਵ ਨੋ ਆਈਡੀਆ, ਇਹ ਹਜੇ ਜਾਣਕਾਰੀ ਰਿਲੀਜ਼ ਕੀਤੀ ਹੀ ਨਹੀਂ ਗਈ ਹੈ। ਫਾਦਰ ਕੌਣ ਹੈ, ਵੀ ਹੈਵ ਨੋ ਆਈਡੀਆ ਅਬਾਊਟ ਦੈਟ ਈਦਰ, ਪਰ ਇਹ ਪਤਾ ਸੀ ਕਿ ਉਸ ਟਾਈਮ 'ਤੇ ਜਦੋਂ ਇਹ ਐਂਬੂਲੈਂਸ ਰਾਹੀਂ ਆਈ ਬੇਬੀ ਨਾਲ

0: नहीं आया. सो फिर हैलिफैक्स रीजनल पुलिस ने उस ही टाइम ते फ्राइडे में 22/2026 ही अद्धी रात नु ही अर्जेंट सर्च शुरू की थी इस न्यूबॉर्न चाइल्ड नु लभण दे लई. ते इस औरत दे जान पछाण दे विच चार जाणिया नु एज अ प्रिकॉशन के भज ना जाण पुलिस कस्टडी विच लिया गया फॉर क्वेश्चनिंग. फिर जाके संडे May 24, 2026 यानी कि लास्ट वीकेंड Halifax Regional Police ਦੇ investigators ਨੂੰ ਹੋਰ ਜਾਣਕਾਰੀ ਮਿਲੀ ਜਿਹਦੇ ਨਾਲ ਉਹਨਾਂ ਨੇ Halifax ਸ਼ਹਿਰ ਤੋਂ ਬਾਹਰ ਇੱਕ ਫੋਰੈਸਟ ਦੇ ਵਿੱਚ ਵੁੱਡਡ ਏਰੀਆ ਦੇ ਵਿੱਚ ਸਰਚ ਸ਼ੁਰੂ ਕੀਤੀ ਅਤੇ ਅਨਫੋਰਚੁਨੇਟਲੀ ਨਿਊਬੋਰਨ ਬੱਚੇ ਦੇ ਰਿਮੇਨ ਜਿਹੜੇ ਕਿ ਲਾਸ਼ ਲੱਭੀ ਗਈ. ਸੋ ਪੁਲਿਸ ਕਸਟਡੀ ਦੇ ਵਿੱਚ ਚਾਰ ਜਾਣਿਆਂ ਦੇ ਵਿੱਚੋਂ ਉਦੋਂ ਤਾਂ ਦੋ ਛੱਡੇ ਗਏ ਅਤੇ ਦੋ ਕ੍ਰਿਮੀਨਲੀ ਚਾਰਜ ਕੀਤੇ ਗਏ. ਇਸ ਹੀ ਔਰਤ ਦਾ ਕੋਈ ਨਾ ਕੋਈ ਕਿਸਮ ਦਾ ਰਿਸ਼ਤੇਦਾਰ ਸੇਮ ਹਾਣ ਦਾ ਹੀ 23-year-old ਸੁਖਪ੍ਰੀਤ ਸਿੰਘ ਅਤੇ ਉਹਦੀ ਘਰਵਾਲੀ 26 ਦੀ ਰਮਨਦੀਪ ਕੌਰ ਦੇ ਖਿਲਾਫ ਫਿਲਹਾਲ ਤਾਂ ਸਿਰਫ ਕੰਸੀਲਿੰਗ ਆਫ ਅ ਬਾਡੀ ਆਫ ਅ ਚਾਇਲਡ, ਇਨਡਿਗਨਿਟੀ ਟੂ ਅ ਡੈਡ ਬਾਡੀ, ਅਬਸਟਰਕਸ਼ਨ ਆਫ ਅ ਪੀਸ ਆਫਿਸਰ ਅਤੇ ਅਬਸਟਰਕਸ਼ਨ ਆਫ ਜਸਟਿਸ ਦੇ ਚਾਰਜਿਸ ਲਏ ਕੀਤੇ ਗਏ ਹਨ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਹੀ ਪੁਲਿਸ ਨੂੰ ਝੂਠ ਬੋਲਿਆ ਸੀ ਪਹਿਲੇ ਮਿੰਟ ਤੋਂ ਲੈ ਕੇ ਈਵਨ ਲਾਸ਼ ਲੱਭਣ ਤੱਕ. ਪਰ ਹੈਲੀਫੈਕਸ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਹੋਰ ਸ਼ਾਇਦ ਵੈਰੀ ਸੀਰੀਅਸ ਸ਼ਾਇਦ ਮਰਡਰ ਹੋਮਸਾਈਡ ਦੇ ਵੀ ਕ੍ਰਿਮੀਨਲ ਚਾਰਜਿਸ ਲਏ ਕੀਤੇ ਜਾ ਸਕਦੇ ਹਨ. ਡਿਪੈਂਡ ਕਰਦਾ ਹੈ ਕਿ ਨੋਵਾ ਸਕੋਸ਼ਾ ਮੈਡੀਕਲ ਐਗਜ਼ਾਮਿਨਰ ਸਰਵਿਸਿਸ ਕੀ ਰਿਜ਼ਲਟ ਪੇਸ਼ ਕਰਦਾ ਹੈ ਬੇਬੀ ਅਤੇ ਇਸ ਔਰਤ ਦੇ ਡੈਡ ਬਾਡੀ ਦੇ ਆਟੋਪਸੀ ਰਿਪੋਰਟ ਦੇ ਵਿੱਚ, ਜੋ ਕਿ ਇਹਨੇ ਦੱਸਿਆ ਹੈ ਕਿ ਕਾਫੀ ਜ਼ਿਆਦਾ ਟਾਈਮ ਲੱਗ ਸਕਦਾ ਹੈ ਕਿਉਂਕਿ ਬਹੁਤ ਹੀ ਕੰਪਲੈਕਸ ਕੇਸ ਹੈ. ਸੋ ਅੱਜ ਹੈਲੀਫੈਕਸ ਰੀਜਨਲ ਪੁਲਿਸ ਨੇ ਅਪਡੇਟ ਪੇਸ਼ ਕੀਤੀ ਹੈ ਕਿ ਜਿਹੜੀ 23 ਦੀ ਔਰਤ ਨਿਊ ਮਦਰ ਪਿਛਲੇ ਫਰਾਈਡੇ ਰਾਤ ਹਾਸਪਿਟਲ ਦੇ ਵਿੱਚ ਐਡਮਿਟ ਕੀਤੀ ਗਈ ਸੀ ਅਨਰਿਸਪੋਂਸਿਵ ਐਂਡ ਲਾਈਫ ਥ੍ਰੈਟਨਿੰਗ ਕੰਡੀਸ਼ਨ, ਅਨਫੋਰਚੁਨੇਟਲੀ ਉਹਦੀ ਅੱਜ ਡੈਥ ਹੋ ਚੁੱਕੀ ਹੈ. ਇਹਦੇ ਕਾਜ਼ ਆਫ ਡੈਥ ਨੂੰ ਵੀ ਹੁਣ ਪਤਾ ਕੀਤਾ ਜਾਊਗਾ ਨੋਵਾ ਸਕੋਸ਼ਾ ਮੈਡੀਕਲ ਐਗਜ਼ਾਮਿਨਰ ਸਰਵਿਸਿਸ ਦੇ ਵੱਲੋਂ. ਪਰ ਇਹਦਾ ਨਾਮ ਵੀ ਨਹੀਂ ਹਜੇ ਤੱਕ ਰਿਲੀਜ਼ ਕੀਤਾ ਗਿਆ ਅਤੇ ਇਹਦੇ ਡੈਥ ਦੇ ਨਾਲ ਤਾਂ ਇਸ ਕੇਸ ਦੇ ਵਿੱਚ ਐਗਜ਼ੈਕਟ ਪਤਾ ਕਰਨਾ, ਸੱਚਾਈ ਦਾ ਪਤਾ ਕਰਨਾ ਤਾਂ ਹੁਣ ਜ਼ਿਆਦਾ ਹੀ ਮੁਸ਼ਕਿਲ ਹੋ ਚੁੱਕਿਆ ਹੈ ਕਿਉਂਕਿ ਸਾਨੂੰ ਨਾ ਤਾਂ ਪਤਾ ਹੈ ਇਹਦੇ ਤੋਂ ਕੋਈ ਬਿਆਨ ਮਿਲਿਆ ਹੈ ਕਿ ਨਹੀਂ ਮਿਲਿਆ ਹੈ. ਅਨਰਿਸਪੋਂਸਿਵ ਹਾਸਪਿਟਲ ਪਹੁੰਚੀ ਸੀ ਅਤੇ ਹੁਣ ਦੇਖੋ ਵਿਦ ਇਨ 8 days ਹੀ ਇਹਦੀ ਡੈਥ ਹੋ ਚੁੱਕੀ ਹੈ. ਨਾਟ ਇਵਨ 8 days, 5-6 days ਦੇ ਵਿੱਚ ਹੀ ਅਨਫੋਰਚੁਨੇਟ ਇਹਦੀ ਡੈਥ ਹੋ ਚੁੱਕੀ ਹੈ 5-6 ਦਿਨਾਂ ਦੇ ਅੰਦਰ ਅੰਦਰ. ਸੋ ਡਜ਼ਨਟ ਲੁੱਕ ਲਾਈਕ ਕਿ ਇਹਨੇ ਪੁਲਿਸ ਨੂੰ ਕੁਛ ਵੀ ਖਾਸ ਦੱਸਿਆ ਹੋਣਾ ਹੈ ਜਾਂ ਦੱਸਣ ਦੇ ਲਾਇਕ ਵੀ ਸੀ ਜਾਂ ਈਵਨ ਕਾਬਲ ਵੀ ਸੀ. ਸੋ ਬਹੁਤ ਜ਼ਿਆਦਾ ਹਜੇ ਤੱਕ ਵੀ ਇਸ ਕੇਸ ਦੇ ਵਿੱਚ ਕੁਐਸਚਨ ਨੇ ਕਿ ਔਰਤ ਨੇ ਬੱਚਾ ਡਿਲੀਵਰ ਕਿੱਥੇ ਕੀਤਾ, ਕਿਸੇ ਹਾਸਪਿਟਲ ਦੇ ਵਿੱਚ, ਘਰੇ ਜਾਂ ਸਮ ਰੈਂਡਮ ਪਲੇਸ, ਵੀ ਹੈਵ ਨੋ ਆਈਡੀਆ. ਫਾਦਰ ਕੌਣ ਹੈ, ਵੀ ਹੈਵ ਨੋ ਆਈਡੀਆ. ਫਾਦਰ ਦੀ ਕੋਈ ਇਨਵੋਲਵਮੈਂਟ ਹੈ ਕਿ ਉਹ ਚਾਰ ਜਾਣੇ ਜੋ ਕਿ ਪੁਲਿਸ ਕਸਟਡੀ ਵਿੱਚ ਲਏ ਗਏ ਸੀ ਉਹਨਾਂ ਦੇ ਵਿੱਚ ਵੀ ਇੱਕ ਹੈ ਜਾਂ ਨਹੀਂ ਹੈ, ਕੀ ਇਹ ਇੱਕ ਜੈਂਡਰ ਬੇਸਡ ਕਿਲਿੰਗ ਹੋਈ ਹੈ ਕਿ ਮੇ ਬੀ ਬੱਚੀ ਸੀ ਜਾਂ ਬੱਚਾ ਸੀ, ਵੀ ਹੈਵ ਨੋ ਆਈਡੀਆ. ਕੀ ਆਊਟ ਆਫ ਵੈਡਲੌਕ ਹੀ ਇਹ ਬੱਚਾ ਡਿਲੀਵਰ ਹੋਇਆ, ਦੈਟਸ ਵਾਈ ਦਿਸ ਹੈਪਨ, ਵੀ ਹੈਵ ਨੋ ਆਈਡੀਆ. ਸਭ ਤੋਂ ਅਹਿਮ ਸਵਾਲਾਂ ਦੇ ਅਜੇ ਤੱਕ ਜਵਾਬ ਬਿਲਕੁਲ ਵੀ ਨਹੀਂ ਮਿਲੇ ਹਨ. ਅਤੇ ਅੱਜ ਇਹ ਵੀ ਪਤਾ ਲੱਗ ਗਿਆ ਹੈ ਦੋਸਤੋ ਕਿ ਦੋਨੇ 23 ਦਾ ਸੁਖਪ੍ਰੀਤ ਸਿੰਘ ਅਤੇ ਉਹਦੀ 26 ਦੀ ਵਾਈਫ ਰਮਨਦੀਪ ਕੌਰ ਦੇ ਲਈ ਅੱਜ ਸਵੇਰੇ ਹੀ ਥਰਸਡੇ May 28, 2026 ਅੱਜ ਸਵੇਰੇ ਹੀ ਕੋਰਟ ਦੇ ਵਿੱਚ ਇਹਨਾਂ ਦੀ ਬੇਲ ਹੀਅਰਿੰਗ ਹੋਣੀ ਸੀ ਪਰ ਉਹਨਾਂ ਨੇ ਆਪ ਹੀ ਬੇਲ ਹੀਅਰਿੰਗ ਨੂੰ ਫੋਰਗੋ ਕਰਨ ਦੇ ਲਈ ਇਲੈਕਟ ਕੀਤਾ. ਮਤਲਬ ਉਹ ਕਹਿੰਦੇ ਨੇ ਕਿ ਅਸੀਂ ਬਿਹਾਈਂਡ ਬਾਰਸ ਹੀ ਰਹਿਣਾ ਚਾਹੁੰਦੇ ਹਾਂ. ਦੋਨਾਂ ਨੇ ਹੀ ਹੁਣ ਕੰਸੈਂਟ ਕੀਤਾ ਹੈ June 22, 2026 ਤੱਕ ਕਿ ਇਹ ਰਿਮੈਂਡ ਦੇ ਵਿੱਚ ਰਹਿਣਗੇ, ਯਾਨੀ ਕਿ ਪੁਲਿਸ ਕਸਟਡੀ ਦੇ ਵਿੱਚ ਹੀ ਰਹਿਣਗੇ ਪਿਛਲੇ ਫਰਾਈਡੇ ਰਾਤ ਤੋਂ ਲੈ ਕੇ June 22, 2026 ਤੱਕ. ਜਦੋਂ ਉਹ ਕੋਰਟ ਦੇ ਵਿੱਚ ਹਾਜ਼ਰ ਹੋਣਗੇ ਆਪਦੀ ਗਿਲਥੀ ਜਾਂ ਨਾਟ ਗਿਲਥੀ ਪਲੀ ਪੇਸ਼ ਕਰਨ ਦੇ ਲਈ. ਸੋ ਇਹ ਨਹੀਂ ਪਤਾ ਕਿ ਇਹਨਾਂ ਕੋਲ ਕੋਈ ਬੇਲ ਦੇ ਪੈਸੇ ਹੋਣਗੇ ਕਿ ਨਹੀਂ ਹੋਣਗੇ, ਆਹ ਕਾਰਨ ਹੈ, ਜਾਂ ਫਿਰ ਕਿ ਕੋਈ ਨਾ ਕੋਈ ਹੋਰ ਇਹਨਾਂ ਦੇ ਵਕੀਲ ਨੇ ਹੀ ਦੱਸਿਆ ਹੈ ਕਿ ਮੇ ਬੀ ਯੂਰ ਬੈਟਰ ਆਫ ਸਟੇਇੰਗ ਇਨ ਦ ਬਿਨ ਅੰਟਿਲ June 22, 2026 ਉੱਥੇ ਹੀ ਰਹੋ. ਇਹ ਵੀ ਨਹੀਂ ਪਤਾ ਹੈ ਕਿ ਇਹਨਾਂ ਨੇ ਕਿਉਂ ਆਪ ਹੀ ਇਲੈਕਟ ਕੀਤਾ ਹੈ ਕਿ ਅਸੀਂ ਬੇਲ ਲੈਣੀ ਨਹੀਂ ਚਾਹੀਦੀ ਨਹੀਂ ਹੈਗੀ, ਜਦੋਂ ਤੁਹਾਨੂੰ ਪਤਾ ਹੈ ਕਿ ਇੱਥੇ ਤਾਂ ਖਤਰਨਾਕ ਤੋਂ ਵੀ ਲੈ ਕੇ ਖਤਰਨਾਕ ਲੋਕਾਂ ਨੂੰ ਤਾਂ ਬੇਲ ਤਾਂ ਮਿੰਟ 'ਚ ਮਿਲ ਜਾਂਦੀ ਆ. ਇਹਨਾਂ ਨੇ ਕਿਹਾ ਵਰ ਫੋਰ ਗੋਇੰਗ ਔਰ ਆਪਸ਼ਨ ਆਫ ਈਵਨ ਗੈਟਿੰਗ ਬੇਲ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਲੋ ਇੱਕ ਹੁਣ ਫਰਮੈਸ਼ੀ ਗਾਣਾ ਪੇਸ਼ ਕਰਦੇ ਹਾਂ ਸਾਡੇ ਭਾਈ ਭੋਲਾ ਬਰਾੜ ਨੇ ਫਰਮੈਸ਼ ਕੀਤੀ ਆ ਇੱਕ ਨਵਾਂ ਹੀ ਗਾਣਾ ਹੈ ਚੀਮਾ ਵਾਈ ਦੀ ਆਵਾਜ਼ ਦੇ ਵਿੱਚ CEO ਤੁਹਾਡੇ ਪੇਸ਼ ਕਰਦੇ ਹਾਂ ਤੁਸੀਂ ਵੀ ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਕੋਈ ਅਤਾ ਪਤਾ ਚਾਹੀਦਾ ਹੋਵੇ ਜਾਂ ਫਿਰ ਉਦੇ ਹਾਏ ਹੈਲੋ ਗੱਲਬਾਤ ਕਰਨੀ ਹੋਵੇ ਤੁਸੀਂ ਆਫ ਦੀ ਏਅਰ ਹੁਣ ਨੰਬਰ ਘੁਮਾ ਸਕਦੇ ਹੋ 905-564-6444 905-564-6444 905-564-6444
1: ਵਾਪਸ ਆਉਂਦੇ ਹਾਂ ਇਸ ਗਾਣੇ ਤੋਂ ਬਾਅਦ।

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ
0: This is AM 530.

0: the views and opinions of the management and staff of CHLO AM 530.
1: 573381. ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
2: ਹਾਏ ਰੱਬਾ, ਹੁਣ ਕੀ ਬਣੂ?
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
4: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ, ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜ ਹੋਰਾਂ ਨੂੰ 416-991-5939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।
1: ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਇਥੋਂ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੈਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ, 416-710-0662, 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 days a week.
5: Simply Indian brings you all simply delicious deals. Buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine-in and take-outs. ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 9057948111। ਸਿੰਪਲੀ ਡਿਲੀਸ਼ੀਅਸ, ਮਤਲਬ ਸਿੰਪਲੀ ਇੰਡੀਅਨ।
6: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
7: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
8: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ, 416-457-3381 ਤੇ।
6: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ, ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381, 416-457-3381।
9: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜੋ ਕਿ ਤੁਹਾਨੂੰ ਗਰੰਟੀ ਦਿੰਦੇ ਨੇ ਕਿ ਕੋਈ ਵੀ ਕੰਪਨੀ ਹੈ ਜਿਹਦੇ ਨਾਲ ਤੁਹਾਡਾ ਆਰਓ ਇੰਸ਼ੋਰੈਂਸ ਦਾ ਰੇਟ ਘੱਟ ਸਕਦਾ, ਸਾਡੇ ਕੋਲ ਉਹਦਾ ਐਕਸੈਸ ਹੈ, ਤੁਹਾਨੂੰ ਉਹੀ ਪ੍ਰਾਈਸ ਦੇਵਾਂਗੇ। ਸੋ ਜੇ ਤੁਸੀਂ ਪੈਸੇ ਬਚਾਉਣੇ ਆ, ਖਾਸ ਤੌਰ 'ਤੇ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਆ ਗਈ ਆ, ਆਉਣ ਵਾਲੀ ਹੀ ਆ, ਇੱਕ ਵਾਰੀ ਇਹਨਾਂ ਨਾਲ ਗੱਲਬਾਤ ਕਰੋ, ਕੋਈ 5-6 ਮਿੰਟ ਦੇ ਵਿੱਚ ਤੁਹਾਡਾ ਸਾਲ ਦਾ ਕੋਈ 500-600 ਪਲੱਸ ਵੀ ਈਜ਼ੀਲੀ ਸੇਵ ਹੋ ਸਕਦਾ, ਮਹੀਨੇ ਦਾ ਵੀ 100 ਸੇਵ ਹੋ ਸਕਦੇ ਨੇ। ਕਾਲ ਮਨੂ ਸ਼ਰਮਾ ਫਾਰ ਆਰਓ ਹੋਮ ਕਮਰਸ਼ਲ ਐਂਡ ਬਿਜ਼ਨਸ ਇੰਸ਼ੋਰੈਂਸ ਐਟ 289-952-9532 ਜੇ ਤੁਸੀਂ ਕੋਈ ਵੀ ਪ੍ਰੋਫੈਸ਼ਨਲ ਕੈਟਾਗੋਰੀ ਵਿੱਚ ਕੰਮ ਕਰਦੇ ਹੋ, ਜਿਵੇਂ ਇੰਜੀਨੀਅਰ, ਡਾਕਟਰ, ਟੀਚਰ, ਨਰਸ ਐਕਸੈਟਰਾ, ਤੁਹਾਨੂੰ 35% ਔਨ ਟਾਪ ਵੀ ਡਿਸਕਾਊਂਟ ਦਿਲਵਾ ਸਕਦੇ ਆ। ਸੋ ਗੱਡੀ ਦੀ ਇੰਸ਼ੋਰੈਂਸ ਕਰਵਾਉਣੀ ਆ, ਘਰ ਦੀ ਹੋਮ ਇੰਸ਼ੋਰੈਂਸ ਜਾਂ ਕਮਰਸ਼ਲ ਬਿਜ਼ਨਸ, ਕੰਮ ਕਾਰੋਬਾਰ, ਬਿਲਡਿੰਗ ਕੋਈ ਇੰਸ਼ੋਰੈਂਸ, ਮਨੂ ਸ਼ਰਮਾ ਸਾਰੀਆਂ ਕੰਪਨੀ ਨਾਲ ਡਾਇਰੈਕਟ ਡੀਲ ਕਰਦੇ ਨੇ, ਤੁਹਾਡੇ ਪੈਸੇ ਬਚਾ ਦੇਣਗੇ। 289-952-9532 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਓਨਕਾਰ ਹੋਮਸ ਦੇ ਵੱਲੋਂ। ਓਨਕਾਰ ਹੋਮਸ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਦੇ ਖਰਚਿਆਂ ਦੇ ਵਿੱਚ, ਕਰਜ਼ਿਆਂ ਦੇ ਵਿੱਚ ਥੋੜ੍ਹੀ ਬਹੁਤੀ ਰਿਲੀਫ ਚਾਹੁੰਦੇ ਹੋ, ਫਿਰ ਤੁਸੀਂ ਇਹਨਾਂ ਤੋਂ ਇੱਕ ਲੀਗਲ ਬੇਸਮੈਂਟ ਤਿਆਰ ਕਰਵਾਓ ਜਾਂ ਫਿਰ ਗਾਰਡਨ ਸਵੀਟ ਵੀ ਤਿਆਰ ਕਰਵਾਓ, ਜਿਹਦੇ ਨਾਲ ਤੁਹਾਨੂੰ ਕਾਫੀ ਵਧੀਆ ਰੈਂਟੋ ਸਟਰੀਮ ਪੱਕੇ ਤੌਰ 'ਤੇ ਫਿਰ ਮਿਲ ਸਕਦੀ ਆ। ਇਹ ਮਾਹਰ ਨੇ ਇਹਨਾਂ ਦੋਨਾਂ ਕੰਮਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਲੀਗੋ ਬੇਸਮੈਂਟ ਅਤੇ ਨਾਲ ਦਾ ਲੀਗੋ ਗਾਰਡਨ ਸਵੀਟ ਤਿਆਰ ਕਰ ਚੁੱਕੇ ਨੇ। ਪਿਛਲੇ ਸਾਲ ਦੇ ਵਿੱਚ ਹੀ ਇਹਨਾਂ ਨੇ GTA ਦੇ ਵਿੱਚ ਤਾਂ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ। ਸੋ ਬਹੁਤ ਲੋਕ ਨੇ ਜਿਹਦੀ ਬੇਸਮੈਂਟ ਬਣਾਈ ਹੋਈ ਆ, ਪਰ ਫਿਰ ਵੀ ਖਰਚੇ ਤਾਂ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਤੁਹਾਨੂੰ ਥੋੜ੍ਹੀ ਬਹੁਤੀ ਹੋਰ ਜੇਕਰ ਹੈਲਪ ਚਾਹੀਦੀ ਆ, ਤੁਸੀਂ ਗਾਰਡਨ ਸਵੀਟ ਵੀ ਤਿਆਰ ਕਰਵਾ ਸਕਦੇ ਹੋ। ਹੁਣ ਬਹੁਤ ਲੋਕਾਂ ਨੇ ਤਾਂ ਕਾਨਸੈਪਟ ਦੇ ਬਾਰੇ ਸੁਣਿਆ ਤਾਂ ਹੋਣਾ, ਪਰ ਸ਼ਾਇਦ ਚੰਗੀ ਤਰ੍ਹਾਂ ਤੁਸੀਂ ਨਹੀਂ ਸਮਝਦੇ ਹੋ ਕਿ ਇਹ ਤੁਹਾਡੇ ਬੈਕਯਾਰਡ ਦੇ ਵਿੱਚ, ਫਰੰਟ ਯਾਰਡ ਦੇ ਵਿੱਚ ਜਾਂ ਕਿੱਥੇ ਗਾਰਡਨ ਸਵੀਟ ਤਿਆਰ ਕੀਤਾ ਜਾ ਸਕਦਾ ਹੈ, ਇਹਦਾ ਖਰਚਾ ਕਿੰਨਾ, ਏਰੀਆ ਸਾਈਜ਼ ਕਿੰਨਾ, ਕੀ ਕੁਛ ਰਿਕੁਆਇਰਮੈਂਟ ਹੈ, ਕੀ ਕੁਛ ਟਾਈਮ ਲੱਗਦਾ ਹੈ, ਕਿੰਨਾ ਕੁ ਕਿਰਾਇਆ ਮਿਲ ਸਕਦਾ ਹੈ, A to Z ਤੁਸੀਂ ਪੂਰੀ ਜਾਣਕਾਰੀ ਲਓ ਓਨਕਾਰ ਹੋਮਸ ਦੇ ਫਾਓ ਗਰੇਵਾਲ ਤੋਂ 416-817-3600 ਪਾਲ ਗਰੇਵਾਲ ਓਨਕਾਰ ਹੋਮਸ ਨਾਲ ਸੰਪਰਕ ਕਰੋ। ਤੇਰੇ ਦਾ ਵਾਅਦਾ ਹੈ ਕਿ ਜਦੋਂ ਮਰਜ਼ੀ ਕੰਮ ਸ਼ੁਰੂ ਕਰਵਾਉਣਾ, ਚਾਹੇ ਜੂਨ, ਜੁਲਾਈ, ਅਗਸਤ, ਸਪਟੈਂਬਰ, ਵਨਐਵਰ, ਕੰਮ ਜਦੋਂ ਮਰਜ਼ੀ ਸ਼ੁਰੂ ਕਰਵਾਓ, ਪਰ ਤੁਹਾਨੂੰ ਹੁਣ ਹੀ ਇਸ ਮਹੀਨੇ ਦੇ ਐਂਡ ਤੋਂ ਪਹਿਲਾਂ ਯਾਨੀ ਕਿ ਮੰਡੇ ਤੱਕ ਹੀ ਇਹਨਾਂ ਨੂੰ ਕਾਲ ਕਰਕੇ ਕਹਿਣਾ ਪਊਗਾ ਕਿ ਭਾਈ ਅਸੀਂ ਇੰਟਰਸਟਿਡ ਹਾਂ, ਫਿਰ ਤੁਹਾਨੂੰ ਕੰਮ ਸ਼ੁਰੂ ਕਰਦੇ ਸੈਰ ਹੀ $5,000 ਦਾ ਡਿਸਕਾਊਂਟ ਦੇਣਗੇ ਫੋਰ ਅ ਨਿਊ ਲੀਗੋ ਬੇਸਮੈਂਟ ਔਰ ਫੋਰ ਏ ਗਾਰਡਨ ਸਵੀਟ। $5,000 ਦਾ ਸਿੱਧਾ ਡਿਸਕਾਊਂਟ ਮਿਲੂਗਾ ਜੇ ਦੇਸ਼ ਪ੍ਰਦੇਸ਼ ਤਾਂ ਤੁਸੀਂ ਰੈਫਰੈਂਸ ਦਿਓਗੇ। ਜੇ ਤੁਸੀਂ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਵਾਉਣਾ ਹੈ, ਆ ਹੀ ਹੁਣ 2-3 ਮਹੀਨੇ ਹੁੰਦੇ ਆ ਦੋਸਤੋ ਕੰਮ ਕਰਵਾਉਣ ਲਈ ਸਮਰ ਦੇ ਵਿੱਚ, ਸੋ ਘਰ ਦੇ ਵਿੱਚ ਨਵਾਂ ਕਿਚਨ ਤਿਆਰ ਕਰਵਾਉਣਾ, ਫਲੋਰਿੰਗ ਦਾ ਕੰਮ ਕਰਵਾਉਣਾ, ਵਾਸ਼ਰੂਮ ਅਪਗ੍ਰੇਡ ਕਰਵਾਉਣੇ ਆ, ਜੋ ਮਰਜ਼ੀ ਕਰਵਾਉਣਾ ਹੈ, ਇਹਨਾਂ ਦਾ ਬਹੁਤ ਹੀ ਕਮਾਲ ਦਾ ਕੀਤਾ ਹੋਇਆ ਕੰਮ ਵੀ ਤੁਸੀਂ ਆਪਣੇ ਨੇੜਲੇ ਘਰਾਂ ਦੇ ਵਿੱਚ ਹੀ ਦੇਖ ਸਕਦੇ ਹੋ। ਇਹਨਾਂ ਦੇ ਬਹੁਤ ਲੰਬਾ ਤਜ਼ਰਬਾ ਹੈ। ਕਾਲ ਓਨਕਾਰ ਹੋਮਸ ਪਾਓ ਗਰੇਵਾ 416-817-3600 ਨਾਲ ਦੀ ਨਾਲ ਸਿਟੀ ਆਫ ਬਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਵੀ ਇੱਕ ਪੇਡ ਮੈਸੇਜ ਅਸੀਂ ਪੇਸ਼ ਕਰ ਰਹੇ ਹਾਂ। ਸਿਟੀ ਆਫ ਬਰੈਂਪਟਨ ਦਾ ਕਹਿਣਾ ਹੈ ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼, ਅਤੇ ਇਸ ਸੀਜ਼ਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਆਪਣਾ ਪਾਰਟ, ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਸ਼ਹਿਰ ਨੂੰ ਸੇਫ, ਸਾਫ ਅਤੇ ਵੈਲਕਮਿੰਗ ਰੱਖਣ ਦੇ ਲਈ। ਸੋ ਸਿਟੀ ਆਫ ਬਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇੱਕ ਮੈਸੇਜ ਹੈ, ਮੇਨਟੇਨ ਯੋਰ ਯਾਰਡ, ਯਾਨੀ ਕਿ ਘਾਹ ਘੂ ਕੱਟਿਆ ਕਰੋ, ਟਾਈਮ ਸਿਰ ਕੱਟਿਆ ਕਰੋ, ਐਕਸੈਸਿਵ ਨੋਇਜ਼ ਡਾਊਨ ਰੱਖੋ, ਸਾਈਡਵਾਕ ਕਲੀਅਰ ਰੱਖੋ। ਬਹੁਤ ਲੋਕ ਤਾਂ ਗੱਡੀ ਆਏ ਪਾਰ ਕਰਦੇ ਆ ਜਿਵੇਂ ਪੂਰਾ ਸਾਈਡਵਾਕ 'ਤੇ ਕਬਜ਼ਾ ਹੁੰਦਾ, ਅਤੇ ਬਾਈਕ ਲੇਨ ਵੀ ਤੁਸੀਂ ਕਲੀਅਰ ਰੱਖੋ ਜੇਕਰ ਤੁਹਾਡੇ ਲਾਗੇ ਬਾਈਕ ਲੇਨ ਹੈ। ਲੱਗਦਾ ਹੈ ਨਹੀਂ ਬਾਈਕ ਲੇਨ ਕੋਈ ਖਾਸ ਹੁਣ ਰਹਿਣੀਆਂ ਹਨ, ਕਿਉਂਕਿ ਲੋਕ ਵੀ ਕਾਫੀ ਜਣ ਨਾਰਾਜ਼ ਹੋ ਗਏ ਨੇ ਸ੍ਰੀ ਬ੍ਰੈਂਪਟਨ ਦੇ ਨਮੂਨਿਆਂ ਦੇ ਨਾਲ, ਇਹਨਾਂ ਕੈਂਸਰ ਦੇ ਨਾਲ, ਜੋ ਕਿ ਹਰੇਕ ਹੀ ਲੇਨ ਕੱਟ ਕੱਟ ਕੱਟ ਕੇ ਟ੍ਰੈਫਿਕ ਦਾ ਬੁਰਾ ਹਾਲ ਵਧਾ ਕੇ ਬਾਈਕ ਲੇਨਾਂ ਹੁਣ ਬਣਾਈ ਜਾਂਦੇ ਆ। ਹੁਣ ਤਾਂ ਉਲਟਾ ਹੀ ਸਾਡੇ ਹੋਰ ਟੈਕਸਪੇਅਰ ਦੇ ਪੈਸੇ ਬਰਬਾਦ ਕਰਕੇ ਉਹਨਾਂ ਨੂੰ ਰਿਮੂਵ ਕਰੀ ਜਾਂਦੇ ਆ। ਉਹਦੇ ਬਾਰੇ ਵੀ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਦੱਸਾਂਗੇ। ਪਰ ਨਾਲ ਦੀ ਨਾਲ ਸ੍ਰੀ ਬ੍ਰੈਂਪਟਨ ਦੇ ਵੱਲੋਂ ਇਹ ਵੀ ਇੱਕ ਮੈਸੇਜ ਹੈ ਕਿ ਤੁਸੀਂ ਸਹੀ ਤਰੀਕੇ ਦੇ ਨਾਲ, ਸਹੀ ਡੱਬਿਆਂ ਦੇ ਵਿੱਚ, ਸਹੀ ਦਿਨ ਹੀ ਆਪਦਾ ਗਾਰਬੇਜ ਪਾਇਆ ਕਰੋ। ਡੂ ਨਾਟ ਡਿਸਪੋਜ਼ ਆਫ ਯੋਰ ਵੇਸਟ ਔਨ ਪਬਲਿਕ ਔਰ ਪ੍ਰਾਈਵੇਟ ਪ੍ਰੋਪਰਟੀ। ਕੀਪ ਕੈਨੇਡਾ ਕੈਨੇਡਾ, ਸਿੱਧੀ ਜੀ ਗੱਲ ਆ। ਅਤੇ ਜੇ ਤੁਸੀਂ ਪੂਰੀ ਅਤੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਬ੍ਰੈਂਪਟਨ ਸ਼ਹਿਰ ਦੇ ਬਾਇਲਾਜ਼ ਦੇ ਬਾਰੇ, ਖਾਸ ਤਾਂ ਓਵਰਨਾਈਟ ਪਾਰਕਿੰਗ ਅਤੇ ਸਟਰੀਟ ਪਾਰਕਿੰਗ, ਜੋ ਕਿ ਲਿਮਿਟਡ ਘੰਟੇ ਲਈ ਲਾ ਸਕਦੇ ਹੋ ਤੁਸੀਂ ਗੱਡੀ, www.brampton.ca/bylaws ਤੇ ਵਿਜ਼ਿਟ ਕਰੋ। ਅਤੇ ਇਹ ਇੱਕ ਸਿਰੀ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਪੇਡ ਮੈਸੇਜ ਹੈ। www.brampton.ca/bylaws ਤੇ ਜਾ ਕੇ ਪੂਰੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨਾ ਗਲੋਬਲ ਐਡਵਾਈਜ਼ਰੀ ਦੇ ਵੱਲੋਂ। ਦੋਸਤੋ, ਹੁਣ ਜੁਲਾਈ ਮਹੀਨੇ ਦੇ ਐਂਡ ਤੱਕ, ਸੋ ਬੇਸਿਕਲੀ ਇਕੱਲਾ ਹੁਣ ਜੂਨ ਅਤੇ ਜੁਲਾਈ, ਦੋ ਮਹੀਨੇ ਤੁਹਾਡੇ ਕੋਲ ਰਹਿ ਗਏ ਨੇ। ਸਾਡੇ ਹੀ ਅੰਟੇਰੀਓ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਪੜ੍ਹਾਈ ਦੇ ਲਈ ਜਿਹੜਾ ਪੈਸਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਉਹ ਹੁਣ ਚੇਂਜ ਕੀਤਾ ਜਾ ਰਿਹਾ। ਇੰਨੇ ਸਾਲਾਂ ਤੋਂ ਲੋਕਾਂ ਨੂੰ ਪੜ੍ਹਨ ਦੇ ਲਈ, ਆਪਦੇ ਸਕਿੱਲਸ ਡਿਵੈਲਪਮੈਂਟ ਕਰਨ ਦੇ ਲਈ, ਤੁਹਾਡਾ ਰਹਿਣਾ ਸਹਿਣਾ ਸਾਰਾ ਹੀ ਖਰਚਾ ਸਰਕਾਰ ਦੇ ਵੱਲੋਂ ਕਵਰ ਕੀਤਾ ਜਾਂਦਾ ਹੈ ਗ੍ਰੈਂਟਸ ਦੇ ਰਾਹੀਂ। ਪੈਸੇ ਤੁਹਾਨੂੰ ਇਹ 30,000 ਤੋਂ ਲੈ ਕੇ $1,00,000 ਤੱਕ ਸਾਲ ਦਾ ਦਿੰਦੇ ਨੇ, ਜੋ ਕਿ ਤੁਸੀਂ ਕਦੇ ਮੋੜਨਾ ਤੱਕ ਹੀ ਨਹੀਂ ਹੈਗਾ। ਮਕਸਦ ਕੀ ਆ ਕਿ ਪੜ੍ਹ ਜਾਓਗੇ, ਪੜ੍ਹ ਲਿਖ ਜਾਓਗੇ, ਕੋਈ ਕੰਮ ਕਾਰ ਕਰ ਲਓਗੇ, ਵੱਧ ਟੈਕਸ ਪੇ ਕਰ ਲਓਗੇ, ਹੋਰ ਕੀ ਹੋਣਾ। ਪਰ 30,000 to 100,000 ਤੱਕ ਦੀ ਤੁਹਾਨੂੰ ਗ੍ਰੈਂਟ ਅਤੇ ਫੰਡਿੰਗ ਮਿਲ ਸਕਦੀ ਹੈ ਇੱਕ ਇੱਕ ਸਾਲ ਦੀ ਪੜ੍ਹਾਈ ਦੇ ਲਈ, ਜੇ ਤੁਸੀਂ ਹੁਣ ਜਲਦ ਤੋਂ ਜਲਦ ਸੰਪਰਕ ਕਰੋਗੇ ਜੁਲਾਈ ਦੇ ਐਂਡ ਤੋਂ ਪਹਿਲਾਂ। ਯੂ ਹੈਵ ਓਨਲੀ 2 months ਲੈਫਟ, ਦੈਟਸ ਇਟ। ਉਸ ਤੋਂ ਬਾਅਦ ਇਕੱਲੇ ਲੋਨ ਹੀ ਮਿਲਣੇ ਆ, ਗ੍ਰੈਂਟ ਗਰੁੱਟ ਤਾਂ ਕੁਛ ਮਿਲਣਾ ਹੀ ਨਹੀਂ ਹੈਗਾ ਪੜ੍ਹਨ ਦੇ ਲਈ। ਸੋ ਯੂਨੋ ਗਲੋਬਲ ਐਡਵਾਈਜ਼ ਜੀ ਦਾ ਨੰਬਰ ਹੁਣੇ ਨੋਟ ਕਰ ਲਓ, 437-264-3175 ਸਰਾਂਸ਼ ਨਾਗਪਾਲ ਨਾਲ ਸੰਪਰਕ ਕਰੋ। ਇਹਨਾਂ ਨੇ ਹੁਣ ਤੱਕ ਥਾਊਜ਼ੈਂਡਸ ਆਫ ਲੋਕ, ਸਾਡੀ ਕਮਿਊਨਿਟੀ ਵਿੱਚੋਂ ਹਜ਼ਾਰਾਂ ਹੀ ਲੋਕਾਂ ਨੂੰ, ਜਿਹੜੀ ਮਰਜ਼ੀ ਉਮਰ ਦੇ ਹੋ, ਕੁਛ ਤਾਂ 70, 80, 90+ ਦੇ ਵੀ ਸ਼ਾਇਦ ਲੋਕ ਹੋਣਗੇ, ਕੋਈ ਵੀ ਏਜ ਲਿਮਿਟ ਨਹੀਂ ਹੈਗੀ, ਕੋਈ ਵੀ ਕ੍ਰੈਡਿਟ ਚੈੱਕ ਨਹੀਂ ਹੈਗੀ। ਸਿਰਫ ਅਤੇ ਸਿਰਫ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਜਾਂ ਤਾਂ PR, ਜਾਂ ਤਾਂ ਸਿਟੀਜ਼ਨ, ਜਾਂ ਤਾਂ ਪ੍ਰੋਟੈਕਟਡ ਪਰਸਨ ਲਾਈਕ ਅ ਰੈਫਿਊਜੀ ਹੋਣੇ ਚਾਹੀਦੇ ਹੋ। ਅਤੇ ਤੁਹਾਡੇ ਫੈਮਿਲੀ ਇਨਕਮ, ਦੋ ਜਾਣੇ ਹਸਬੈਂਡ ਵਾਈਫ ਕੰਮ ਕਰਕੇ, 70,000 ਤੋਂ ਘੱਟ ਦੀ ਤੁਹਾਡੀ ਫੈਮਿਲੀ ਇਨਕਮ ਹੋਣੀ ਚਾਹੀਦੀ ਆ। ਤੁਹਾਨੂੰ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਸਕਿੱਲ ਡਿਵੈਲਪਸ ਕਰਨ ਦਾ ਮੌਕਾ ਮਿਲੂਗਾ। ਅਤੇ ਸਾਨੂੰ ਅੰਟੇਰੀਓ ਸਰਕਾਰ, ਫੋਰਡ ਸਰਕਾਰ, ਸਿਰਫ ਜੁਲਾਈ ਮਹੀਨੇ ਦੇ ਐਂਡ ਤੋਂ ਪਹਿਲਾਂ ਅਪਲਾਈ ਕਰਨ ਵਾਲੇ ਲੋਕਾਂ ਦੇ ਲਈ ਹੀ 30,000 ਤੋਂ ਲੈ ਕੇ $1,00,000 ਸਾਲ ਦੀ ਫੰਡਿੰਗ ਦੇ ਰਹੀ ਆ, ਜਿਹਦੇ ਵਿੱਚ ਤਕਰੀਬਨ ਅੱਧਾ ਨਾਨ ਰਿਫੰਡਬਲ ਗ੍ਰੈਂਟ ਹੈ। ਤੁਸੀਂ ਪੈਸਾ ਕਦੇ ਮੋੜਨਾ ਹੀ ਨਹੀਂ ਹੈਗਾ। ਅਤੇ ਆਪਸ਼ਨਲ ਲੋਨਸ ਵੀ ਨੇ, ਆਪਸ਼ਨਲ ਮਤਲਬ ਕਿ ਤੁਹਾਨੂੰ ਲੈਣ ਦੀ ਕੋਈ ਲੋੜ ਨਹੀਂ, ਜੇ ਲੈਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਆ। ਸੋ ਇਹ ਸਿਰਫ ਹੁਣ 2 ਮਹੀਨੇ ਰਹਿ ਗਏ ਨੇ, ਉਸ ਤੋਂ ਬਾਅਦ ਸਰਕਾਰ ਕਹਿੰਦੀ ਆ ਕਿ ਅਸੀਂ ਖਰਚੇ ਘਟਾ ਰਹੇ ਹਾਂ ਅਤੇ ਇਕੱਲੇ ਲੋਨ ਹੀ ਦੇਣੇ ਆ। ਸੋ 2 ਮਹੀਨੇ ਦਾ ਟਾਈਮ ਹੈ, ਅਤੇ ਜਿਵੇਂ ਦੱਸਿਆ ਹੈ ਕਿ ਕੋਈ ਏਜ ਲਿਮਿਟ ਨਹੀਂ ਹੈਗੀ। ਜ਼ਿਆਦਾਤਰ ਤਾਂ ਇਹਨਾਂ ਦੇ ਕਲਾਇੰਟਸ ਦੀ ਉਮਰ ਕੋਈ 40-50+ ਦੀ ਆ। ਸੋ ਤੁਸੀਂ ਕਿਸੇ ਵੀ ਉਮਰ 'ਤੇ ਅਪਲਾਈ ਕਰ ਸਕਦੇ ਹੋ, ਪਰ ਜ਼ਿਆਦਾਤਰ ਤਾਂ 40-50+ ਦੇ ਹੀ ਲੋਕ ਅਪਲਾਈ ਕਰ ਰਹੇ ਨੇ। ਇਹ ਸਭ ਤੋਂ ਵਧੀਆ ਸੂਟ ਕਰਦਾ ਹੈ ਸੈਲਫ ਇੰਪਲੋਇਡ ਲੋਕਾਂ ਨੂੰ, ਹਾਊਸ ਵਾਈਫਸ ਨੂੰ, ਊਬਰ ਡਰਾਈਵਰਸ, ਟਰੱਕ ਡਰਾਈਵਰਸ, ਐਕਸੈਟਰਾ ਨੂੰ। ਅਤੇ ਸਭ ਤੋਂ ਖਾਸ ਗੱਲ, ਅਪ ਫਰੰਟ ਤੁਸੀਂ 1 ਸੈਂਟ ਵੀ ਨਹੀਂ ਇਹਨਾਂ ਨੂੰ ਦੇਣਾ। ਇਹ ਇੱਕ ਆਨੈਸਟੀ ਸਿਸਟਮ ਹੈ। ਤੁਸੀਂ ਇਹਨਾਂ ਤੋਂ ਜਾ ਕੇ ਐਪਲੀਕੇਸ਼ਨ ਭਰਵਾਉਣਾ ਹੈ। ਜਦੋਂ ਅੰਟੇਰੀਓ ਸਰਕਾਰ ਤੁਹਾਨੂੰ ਤੁਹਾਡੇ ਬੈਂਕ ਅਕਾਊਂਟ ਵਿੱਚ ਸਿੱਧੇ $1,00,000 ਤੱਕ ਸਾਲ ਦਾ ਫੰਡਿੰਗ ਦਿੰਦੀ ਆ, ਗ੍ਰੈਂਟ ਅਤੇ ਲੋਨ ਦਿੰਦੀ ਆ, ਬਾਅਦ ਦੇ ਵਿੱਚ ਜਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ $199 ਤੋਂ ਲੈ ਕੇ ਵੱਧ ਤੋਂ ਵੱਧ 499 ਤੱਕ ਹੀ ਦੇਣਾ ਹੈ। ਦੈਟਸ ਇਟ, ਵੈਰੀ ਰੀਜ਼ਨੇਬਲ। ਅਤੇ ਅਪ ਫਰੰਟ ਵੀ ਨਹੀਂ ਤੁਸੀਂ ਦੇਣਾ, ਤੁਸੀਂ ਬਾਅਦ ਦੇ ਵਿੱਚ ਜਾ ਕੇ ਇਹਨਾਂ ਨੂੰ ਪੇ ਕਰਨਾ ਜਦੋਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਇੰਟੀਰੀਅਰ ਸਰਕਾਰ ਤੋਂ ਪੈਸਾ ਆਊਗਾ। ਓਨਲੀ 199 or 499, ਡਿਪੈਂਡ ਕਰਦਾ ਕਿਹੜਾ ਕੋਰਸ ਹੈ, ਬਸ ਤੁਸੀਂ ਇੰਨਾ ਹੀ ਪੈਸਾ ਪੇ ਕਰਨਾ, ਅਤੇ ਉਹ ਵੀ ਤੁਹਾਨੂੰ ਪੈਸੇ ਮਿਲਣ ਤੋਂ ਬਾਅਦ ਹੀ। ਯੂਨੋ ਗੋਬਲ ਐਡਵਾਈਜ਼ਰੀ, ਮਿਸਟਰ ਨਾਗਪਾਲ ਨਾਲ ਸੰਪਰਕ ਕਰੋ 437-264-3175, 437-264-3175, ਅਤੇ ਅਪੋਇੰਟਮੈਂਟ ਬੁੱਕ ਕਰਕੇ ਤੁਸੀਂ ਇਹਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। 218 Export Boulevard, Mississauga, 218 Export Boulevard, Mississauga. Number once again, Uno Global Advisory, 437-264-3175, 437-264-3175. This time, this is our sponsor. ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜੋ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਤਾਂ ਮਾਹਰ ਨੇ। ਤੁਹਾਡਾ ਜਿਹੜਾ ਮਰਜ਼ੀ ਚੱਕਰ ਹੋਵੇ, ਘੱਟ ਇਨਕਮ ਕਮਾਉਂਦੇ ਹੋ, ਘੱਟ ਦਿਖਾਉਂਦੇ ਹੋ, ਘੱਟ ਡਾਊਨ ਹੈ, ਵੱਧ ਡਾਊਨ ਹੈ, ਕ੍ਰੈਡਿਟ ਸਕੋਰ ਜਿਹੜਾ ਮਰਜ਼ੀ ਹੋਵੇ, ਨਵੇਂ ਆਏ ਹੋ, ਪੁਰਾਣੇ ਆਏ ਹੋ, ਪਹਿਲਾ ਘਰ ਹੈ, ਦੂਜਾ ਘਰ ਹੈ, ਦਸਵਾਂ ਘਰ ਹੈ, ਤੁਸੀਂ ਇੱਕ ਵਾਰੀ ਇਹ ਗੱਲਬਾਤ ਕਰੋਗੇ, ਗੱਲਬਾਤ ਦੇ ਵਿੱਚ ਹੀ ਤੁਹਾਨੂੰ ਸਿੱਧਾ ਪਤਾ ਲੱਗ ਜੂਗਾ ਕਿ ਕੰਮ ਵੀ ਕਰਕੇ ਦੇਣਗੇ, ਅਤੇ ਕਰਕੇ ਦੇਣਗੇ ਔਨ ਟਾਈਮ। ਇਹ ਮੇਨ ਗੱਲ ਹੁੰਦੀ ਆ, ਕੰਮ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ। ਅਤੇ ਨੰਬਰ ਹੈ ਪ੍ਰਭਦੀਪ ਸਿੰਘ ਦਾ 416-710-7524, 416-710-7524। ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਵੀਰੇ ਦੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਬਾਈ ਜੀ, ਬਹੁਤ ਲੋਕਾਂ ਦੀ ਘਰਾਂ ਦੀਆਂ ਹੁਣ ਰਿਨਿਊਅਲਸ ਆ ਰਹੀਆਂ ਨੇ, ਖਾਸ ਤੌਰ ਸਪਰਿੰਗ ਸਮਰ ਦੇ ਵਿੱਚ। ਹੁਣ ਤੁਸੀਂ ਉਹਨਾਂ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਬਸ ਸਾਈਨ ਕਰਕੇ ਆਪਦੇ ਬੈਂਕ ਦੇ ਵਿੱਚੋਂ ਰੇਟ ਰੱਖੀ ਰੱਖੋ, ਜਾਂ ਘਟਾ ਵੀ ਸਕਦੇ ਹੋ, ਕੋਈ ਪੈਸਾ ਵੀ ਬੈਂਕ ਤੋਂ ਉਹਨਾਂ ਨੂੰ ਦਿਲਵਾ ਵੀ ਸਕਦੇ ਹੋ?
1: ਬਿਲਕੁਲ ਸਮਰਾਜ ਵੀਰੇ, ਦੇਖੋ ਹਮੇਸ਼ਾ ਕਹਿੰਦਾ ਹੁੰਦਾ ਵੀ ਜੇ ਇੱਕ ਸਲਾਹ ਕਰ ਲਓਗੇ, ਸਲਾਹ ਕਰਿਆਂ ਦਾ ਕੋਈ ਮੁੱਲ ਨੀਗਾ, ਰਾਈਟ? ਤੇ ਜੇ ਤੁਹਾਨੂੰ ਸਲਾਹ ਕਰਿਆਂ ਦਾ ਕੋਈ ਚੰਗਾ ਰੇਟ ਮਿਲਦਾ ਤਾਂ ਵਾਈ ਵੁਡਨਟ ਯੂ ਗੋ ਫੋਰ ਦੈਟ ਆਪਸ਼ਨ। ਤੇ ਜਦੋਂ ਵੀ ਤੁਹਾਨੂੰ ਕੋਈ ਵੀ ਕਿਸੇ ਵੀ ਲੈਂਡਰ ਨਾਲ ਰੀਨੂਅਲ ਦੀ ਤੁਹਾਨੂੰ ਲੈਟਰ ਆ ਗਈ ਹੈ, ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਉਸੇ ਬੈਂਕ ਨਾਲ, ਹਰ ਕੋਈ ਬੰਦਾ ਬਾਈ ਡਿਫਾਲਟ ਟਰਾਈ ਲਾਉਂਦਾ ਵੀ ਸਾਨੂੰ ਸੇਮ ਬੈਂਕ ਤੋਂ ਰੇਟ ਵਧੀਆ ਮਿਲ ਜਾਏ। ਬਟ ਇੱਕ ਗੱਲ ਦੀ ਮੈਂ ਕਲੈਰਿਟੀ ਦੇਣੀ ਤੁਹਾਨੂੰ ਸਾਰਿਆਂ ਨੂੰ ਚਾਹੂੰਗਾ ਵੀ ਜਦੋਂ ਵੀ ਅਸੀਂ ਨਵਾਂ ਬਿਜ਼ਨਸ ਲੈ ਕੇ ਕਿਸੇ ਨਵੇਂ ਲੈਂਡਰ ਕੋਲ ਜਾਵਾਂਗੇ ਨਾ, ਉਹ ਸਾਡੇ ਲਈ ਹਮੇਸ਼ਾ ਹੀ ਵਧੀਆ ਵਧੀਆ ਇਨਸੈਂਟਿਵ ਰੱਖਦੇ ਨੇ ਜੀ। ਕਹਿਣ ਤੋਂ ਭਾਵ ਵੀ ਤੁਹਾਨੂੰ ਕੈਸ਼ ਬੈਕ ਦੀ ਆਪਸ਼ਨ ਆਊਗੀ, ਜਿਹੜੀ ਤੁਸੀਂ ਕਹਿ ਲਓ ਵੀ ਲਾਈਨ ਆਫ ਕ੍ਰੈਡਿਟ। ਕਈ ਵਾਰੀ ਭੈਣ ਭਰਾ ਜ਼ਿਕਰ ਕਰਦੇ ਨੇ ਸਾਡੇ ਕੋਲ ਲਾਈਨ ਆਫ ਕ੍ਰੈਡਿਟ ਨਹੀਂ ਜੀ ਬਣੀ, ਹੋ ਸਕਦਾ ਜਦੋਂ ਨਵੇਂ ਬੈਂਕ 'ਚ ਜਾਵਾਂਗੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਵੀ ਨਾਲ ਦੀ ਨਾਲ ਬਣੇ। ਲਾਈਨ ਆਫ ਕ੍ਰੈਡਿਟ ਇਹੋ ਜਿਹੀ ਹੋਏਗੀ ਜਿਹਦੇ ਨਾਲ ਕਿ ਜਿਵੇਂ ਜਿਵੇਂ ਤੁਹਾਡਾ ਮੌਰਗੇਜ ਦਾ ਬਕਾਇਆ ਲਹੀ ਜਾਂਦਾ, ਉਵੇਂ ਉਵੇਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਵਧੀ ਜਾਂਦੀ ਹੈ। ਸੋ ਬਥੇਰਾ ਕੁਛ ਹੁੰਦਾ ਰਿਨਿਊਲ ਮੌਕੇ ਦੇ ਉੱਤੇ, ਤੁਹਾਨੂੰ ਜਿਹੜੀ ਓਪਰਚੁਨਿਟੀਜ਼ ਹੁੰਦੀਆਂ ਨੇ, ਤੇ ਉਸ ਤੋਂ ਜਿਹੜੀ ਸਭ ਤੋਂ ਵੱਡੀ ਗੱਲ ਹੈ, ਮੇਨ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਣੀ ਬਾਈ ਜੀ। ਕਿਉਂਕਿ ਕਈ ਵਾਰੀ ਕੀ ਹੁੰਦਾ, ਚਲੋ ਐਂ ਨਹੀਂ ਵੀ ਸਾਰੇ ਹੀ ਆਪਣੇ ਕਮਿਊਨਿਟੀ ਦੇ ਵਿੱਚ ਜਾਂ ਕੈਨੇਡਾ ਵਾਈਡ ਵਿੱਚ ਜੇ ਆਪਾਂ ਸੋਚੀਏ ਵੀ ਸਾਰੇ ਕਿਤੇ ਸਕੈਜੂਅਲ ਏ ਲੈਂਡਰ ਤੋਂ ਮੌਰਗੇਜਾਂ ਚੱਕੀ ਫਿਰਦੇ ਨੇ, ਕਈ ਬੰਦੇ ਵਿੱਚ ਪ੍ਰਾਈਵੇਟ ਮੌਰਗੇਜਾਂ ਚੱਕੀ ਫਿਰਦੇ ਆ। ਹੁਣ ਜਿਨ੍ਹਾਂ ਨੇ ਪ੍ਰਾਈਵੇਟ ਮੌਰਗੇਜ ਚੱਕ ਕੇ ਹੱਥ ਲਵਾਏ ਹੋਏ ਨੇ, ਉਹਨਾਂ ਨੂੰ ਪਤਾ ਕਿਹੜੇ ਭਾਅ ਤੇ ਪੈਂਦੀ, ਬਹੁਤ ਮਹਿੰਗੀ ਪੈਂਦੀ ਹੈ। ਬੰਦੇ ਦੇ ਪੱਲੇ ਕੁਛ ਨਹੀਂ ਜੀ ਬਚਦਾ, ਜੋ ਕਮਾਈ ਆਉਂਦੀ ਹੈ ਉਹ ਪ੍ਰਾਈਵੇਟ ਮੌਰਗੇਜਾਂ ਵਾਲੇ ਹੀ ਲੈ ਲੂ ਜਾਂਦੇ ਹੋ, ਕਿਉਂਕਿ ਉਹਦੇ ਵਿੱਚ ਸਿਰਫ ਤੁਸੀਂ ਇੰਟਰਸਟ ਓਨਲੀ ਪੇਮੈਂਟ ਦਿੰਦੇ ਹੋ, ਤੇ ਆਏ ਸਾਲ ਉਹਦੀ ਰੀਨੂਅਲ ਆਉਂਦੀ ਆ, ਉਹ ਭਾਵੇਂ ਤੁਸੀਂ ਫਸਟ ਪ੍ਰਾਈਵੇਟ ਲਈ ਆ ਤੇ ਭਾਵੇਂ ਸੈਕਿੰਡ ਮੌਰਗੇਜ ਆ। ਸੋ ਕਿਸੇ ਤਰੀਕੇ ਦੇ ਲੈਂਡਰ ਨਾਲ ਵੀ ਜੇ ਤੁਸੀਂ ਹੈਗੇ ਹੋ, ਆਪਣਾ ਕੰਮ ਸਕੈਜੂਅਲ ਏ ਲੈਂਡਰ ਤੋਂ ਕਰਾਉਣਾ ਚਾਹੁੰਦੇ ਹੋ, ਕਹਿਣ ਤੋਂ ਭਾਵ TD ਬੈਂਕ, ਸਕੋਸ਼ੀਆ ਬੈਂਕ, ਇਹੋ ਜਿਹੇ ਚੰਗੇ ਬੈਂਕਾਂ 'ਚ ਆਉਣਾ ਚਾਹੁੰਦੇ ਹੋ, ਸਿਰਫ ਤੇ ਸਿਰਫ ਮੈਨੂੰ ਇੱਕ ਚੀਜ਼ ਚਾਹੀਦੀ ਹੈ, ਤੁਹਾਡਾ 650 ਸਕੋਰ ਹੋਣਾ ਚਾਹੀਦਾ ਜੀ। ਤੇ ਗਰੰਟੀ ਨਾਲ ਕਹਿੰਦਾ, ਫਾਈਲ ਦੀ ਸਟਰਕਚਰਿੰਗ ਹੋਣੀ ਹਮੇਸ਼ਾ ਕਹਿੰਦਾ ਹੁੰਦਾ ਬਹੁਤ ਜ਼ਰੂਰੀ ਆ, ਜੇ ਸਟਰਕਚਰਿੰਗ ਸਹੀ ਹੋਈ ਹੋਊਗੀ ਤੁਹਾਨੂੰ ਦਾਅਵੇ ਨਾਲ ਮੈਂ ਕਹਿੰਦਾ ਜੀ ਤੁਹਾਡਾ ਕੰਮ ਬੈਂਕ ਤੋਂ ਕਰਵਾ ਕੇ ਦਿਆਂਗਾ, ਤੁਹਾਨੂੰ ਕੋਈ ਜ਼ਰੂਰਤ ਨਹੀਂ ਪ੍ਰਾਈਵੇਟ ਮੌਰਗੇਜਾਂ ਦੇ ਹਾਈ ਇੰਟਰਸਟ ਰੇਟ ਪੇ ਕਰਨੇ ਦੀ। ਕੋਈ ਬੀ ਲੈਂਡਰ ਦੇ ਉੱਤੇ ਵੀ ਚਲੋ ਕਈ ਭੈਣ ਭਰਾ ਜਿਹੜੇ ਹੈਗੇ ਨੇ ਉਹ ਵੀ 7-8-6%, ਉਹ ਵੀ ਅਕਸਰ ਇੱਕ ਰੇਟ ਬਹੁਤ ਜ਼ਿਆਦਾ ਬਣ ਜਾਂਦਾ ਜਦੋਂ ਤੁਹਾਡੀ ਮੌਰਗੇਜ ਦਾ ਜਿਹੜਾ ਬਕਾਇਆ ਹੈਗਾ ਜੋ ਬੈਲੈਂਸ ਹੁੰਦਾ, ਜੇ 8-10 ਲੱਖ ਦਾ ਤੁਹਾਡਾ ਲੋਨ ਬੋਲਦਾ ਤਾਂ ਤੁਹਾਡੀ ਜਿਹੜੀ ਮਹੀਨੇ ਦੀ ਪੇਮੈਂਟ ਹੈ ਉਹੀ $7,000-8,000 ਬਣ ਜਾਂਦੀ, ਬਹੁਤ ਜ਼ਿਆਦਾ ਬਣ ਜਾਂਦੀ ਕੈਰੀ ਕਰਨੇ ਨੂੰ। ਸੋ ਜੇ ਅਲਟੀਮੇਟਲੀ ਸਾਰੇ ਕਾਸੇ ਦਾ ਹੱਲ ਤੁਸੀਂ ਸਕੈਜੂਅਲ ਏ ਲੈਂਡਰ ਤੋਂ ਕਰਵਾਉਣਾ, ਜਿੱਥੇ ਤੁਹਾਡੀ ਮਹੀਨੇ ਦੀ ਪੇਮੈਂਟ ਹੈ ਸਿਰਫ 3,000-4,000-3,500-4,000 ਉਹਦੇ ਨੇੜ ਗੇੜ ਰਹੇ, ਤਾਂ ਡੂ ਗਿਵ ਮੀ ਅ ਕਾਲ। ਰੀਨੂਅਲ ਟਾਈਮ ਇਜ਼ ਦਾ ਬੈਸਟ ਟਾਈਮ, ਤੁਹਾਡੇ ਸਾਰੇ ਡੈਟ ਵੀ ਇਕੱਠੇ ਇੱਕ ਛੱਤ ਹੇਠ ਹੋ ਸਕਦੇ ਨੇ, ਤੁਹਾਡੇ ਵੱਖਰੋ ਵੱਖਰੀ ਜਿਹੜੀਆਂ ਪੇਮੈਂਟਾਂ ਨੇ, ਲਾਈਨ ਆਫ ਕ੍ਰੈਡਿਟ, ਕੋਈ ਕਾਰ ਲੋਨ ਹੈ, ਕੋਈ ਕੁਛ ਕਰਾਉਣਾ, ਸਾਰਾ ਕੁਛ ਬਗੈਰ ਕਿਸੇ ਪੈਨਲਟੀ ਤੋਂ ਅੰਡਰ 1 roof ਹੋ ਸਕਦਾ। ਨਾਲ ਦੀ ਨਾਲ ਤੁਹਾਨੂੰ ਕਿਉਂਕਿ ਵੱਧ ਵੋਲਿਊਮ ਕੱਢੀਦਾ, ਉਹਦੇ ਕਰਕੇ ਤੁਹਾਨੂੰ ਕੈਸ਼ ਬੈਕ ਦੀ ਵੀ ਆਪਸ਼ਨ ਰੱਖਦੇ ਹਾਂ ਅਸੀਂ ਜੀ ਵਿੱਚ, ਤੇ ਹੋਰ ਬਥੇਰੇ ਤੁਹਾਨੂੰ ਕੰਪੈਟੀਟਿਵ ਗਰੰਟੀਡ ਜੋ ਕਰੰਟ ਲੈਂਡਰ ਰੇਟ ਤੁਹਾਨੂੰ ਆਫਰ ਕਰ ਰਹੇ ਉਹ ਤੋਂ ਗਰੰਟੀਡ ਲੋ ਹੀ ਆਫਰ ਕਰਵਾ ਕੇ ਦੇਊਂਗਾ। ਸੋ ਕਦੀ ਵੀ ਆਪਣੇ ਆਪ ਨੂੰ ਸਟੱਕ ਨਹੀਂ ਮਹਿਸੂਸ ਕਰਨਾ, ਰੀਨੂਅਲ ਮੌਕੇ ਤੇ ਭਾਵੇਂ ਤੁਹਾਡੀ ਆਉਂਦੇ 6 ਮਹੀਨੇ ਨੂੰ ਹੈ, ਪਹਿਲਾਂ ਹੀ ਆਪਣੀ ਫਾਈਲ ਦੀ ਪਲੈਨਿੰਗ ਜਾਂ ਕੋਈ ਵੀ ਸਟਰਕਚਰਿੰਗ ਜਿਵੇਂ ਕਿਵੇਂ ਤੁਸੀਂ ਕਰਨਾ ਹੈ, ਕੋਈ ਚੰਗੇ ਬੰਦੇ ਨਾਲ ਬੈਠੋ, ਸਲਾਹ ਲਓ, ਸਲਾਹ ਲਿਆਂ ਦਾ ਕੋਈ ਮੁੱਲ ਨਹੀਂ ਗਾ, ਤੁਹਾਨੂੰ ਗੱਲ ਜਚੂਗੀ ਹਮੇਸ਼ਾ ਕਰਨਾ, ਉਹਨਾਂ ਤਾਂ ਹੀ ਅਗਾਂਹ ਵਧਾਂਗੇ। ਇੱਕ ਵਾਰੀ ਕੰਸਲਟ ਕਰ ਲਿਓ, ਰੀਨੂਅਲ ਕਿਸੇ ਤਰੀਕੇ ਦੀ ਵੀ ਹੈਗੀ, ਉਹ ਭਾਵੇਂ ਰੈਜੀਡੈਂਸ਼ੀਅਲ ਹੈ ਭਾਵੇਂ ਕਮਰਸ਼ੀਅਲ ਹੈ, ਤੁਹਾਡੇ ਹਜ਼ਾਰਾਂ ਹੀ ਡਾਲਰਾਂ ਦੀ ਬੱਚਤ ਕਰਵਾ ਕੇ ਦੇਊਂਗਾ, ਤੁਹਾਨੂੰ ਗੱਲ ਜਚੂਗੀ, ਡਨ ਅਗੈਨ, ਤਾਂ ਹੀ ਅਗਾਂਹ ਵਧਾਂਗੇ। ਨੰਬਰ ਦੱਸ ਦਿੰਦਾ ਕਰੀ ਫਿਰ, 416-710-7524, 416-710-7524, ਬੈਕ ਟੂ ਸਮਰਾਜ ਵੀਰੇ।
0: Prabhdeep Singh, mortgage broker, phone number 416-710-7524. ਦੋ ਦਿਨ ਪਹਿਲਾਂ ਇੱਕ ਕਾਫੀ ਵੱਡੀ ਰਿਪੋਰਟ ਪੇਸ਼ ਹੋਈ ਸੀ ਕਿ ਕੈਨੇਡਾ ਦੇ ਵਿੱਚ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਨਸੋਲਵੈਂਸੀਜ਼, ਕੰਜ਼ਿਊਮਰ ਪ੍ਰਪੋਜ਼ਲਸ ਅਤੇ ਬੈਂਕਰਪਸੀਜ਼ ਕੀਤੀਆਂ ਨੇ, ਅਤੇ ਨੰਬਰ ਵਨ ਜਗ੍ਹਾ ਦੇ ਵਿੱਚ ਤਾਂ ਪੂਰੇ ਮੁਲਕ ਵਿੱਚ ਸਾਡਾ ਬ੍ਰੈਂਪਟਨ ਸ਼ਹਿਰ ਅਨਫੋਰਚੁਨੇਟਲੀ ਹੈ। ਕੀ ਕੋਈ ਕੰਜ਼ਿਊਮਰ ਪ੍ਰਪੋਜ਼ਲ ਕਰਨੀ ਜਾਂ ਬੈਂਕਰਪਸੀ ਕਰਨੀ ਕੋਈ ਗੁੱਡ ਆਈਡੀਆ ਹੈ, ਜਾਂ ਤਾਂ ਇਹ ਕੋਈ ਨਿਊਕਲੀਅਰ ਬੰਬ ਵਰਗਾ ਅਖੀਰਲਾ ਆਪਸ਼ਨ ਹੋਣਾ ਚਾਹੀਦਾ?
1: ਦੇਖੋ, ਜਿਹੜੀ ਤੁਸੀਂ ਨਿਊਕਲੀਅਰ ਬੰਬ ਵਾਲੀ ਗੱਲ ਕਹੀ ਹੈ ਨਾ, ਇਹ ਜਮੀ ਲਾਸਟ ਆਪਸ਼ਨ ਹੋਣੀ ਚਾਹੀਦੀ। ਜੇ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਰਾਹ ਦਿਖਦਾ ਤਾਂ ਡੈਫੀਨੇਟਲੀ ਉਹ ਰਾਹ ਨੂੰ ਇੱਕ ਵਾਰੀ ਦੇਖੋ, ਕਿਉਂਕਿ ਦੇਖੋ ਅਲਟੀਮੇਟਲੀ ਜੇ ਇੱਕ ਵਾਰੀ ਤੁਸੀਂ ਆਪਦਾ ਸਕੋਰ ਖਰਾਬ ਕਰਵਾ ਲਿਆ ਤਾਂ ਜਦੋਂ ਵੀ ਤੁਸੀਂ ਕੋਈ ਵੀ ਕ੍ਰੈਡਿਟ ਐਪਲੀਕੇਸ਼ਨ ਕਰਨੀ ਹੋ, ਭਾਵੇਂ ਕਾਰ ਲੋਨ ਲਾ ਲਓ ਜਾਂ ਕੋਈ ਲਾਈਨ ਆਫ ਕ੍ਰੈਡਿਟ ਲਾ ਲਓ, ਜਿਹੜਾ ਕਿਹੜਾ ਵੀ ਲੈਂਡਰ ਹੈ, ਭਾਵੇਂ ਉਹ TD ਲਾ ਲਓ ਜਾਂ ਕੋਈ ਜਿਹੜੇ ਛੋਟੇ ਬ੍ਰਾਂਡ ਵਾਲੇ ਲੈਂਡਰ ਵੀ ਹੈਗੇ ਨੇ, ਉਹਨਾਂ ਨੇ ਤੁਹਾਨੂੰ ਹਰ ਇੱਕ ਚੀਜ਼ ਮਹਿੰਗੇ ਭਾਅ ਤੇ ਵੇਚਣੀ ਹੈ। ਸੋ ਅਲਟੀਮੇਟਲੀ ਆਪਣਾ ਸੌਖਾ ਦੇਖ ਕੇ, ਇੱਕ ਤਰ੍ਹਾਂ ਦੇ ਕਹਿ ਰਹੇ ਭਾਈ ਮੇਰੇ ਹੱਥ ਖੜੇ, ਮੈਥੋਂ ਨਹੀਂ ਜੀ ਕੁਛ ਹੁੰਦਾ, ਤਾਂ ਉਹ ਚੀਜ਼ ਤੁਸੀਂ ਅੱਜ ਆਪਣਾ ਸੌਖਾ ਰੱਖ ਲਓਗੇ, ਬਟ ਜਦੋਂ ਤੁਸੀਂ ਵਾਪਸ ਬੈਕ ਟੂ ਲਾਈਫ ਆਉਣਾ, ਤੁਹਾਨੂੰ ਹਰ ਇੱਕ ਚੀਜ਼ ਇਕੱਲੀ ਇਕੱਲੀ ਚੀਜ਼ ਮਹਿੰਗੇ ਭਾਅ ਤੇ ਮਿਲਣੀ ਹੈ, ਉਹ ਭਾਵੇਂ ਤੁਸੀਂ ਕ੍ਰੈਡਿਟ ਕਾਰਡ ਲਾ ਲਓ। ਕਈ ਵਾਰੀ ਤਾਂ ਐਂ ਵੀ ਹੁੰਦਾ, ਤੁਹਾਨੂੰ ਜਿਹੜੇ ਚੰਗੇ ਬ੍ਰਾਂਡ ਵਾਲੇ ਲੈਂਡਰਸ ਨੇ, TD, ਸਕੋਸ਼ੀਆ ਇਹੋ ਜਿਹੇ ਨੇ, ਇਹ ਤਾਂ ਮੂੰਹ ਹੀ ਨਹੀਂ ਲਾਉਂਦੇ ਬਾਈ ਜੀ। ਸੋ ਦੇਖੋ, ਆਲਦੋ ਇਹ ਆਪਸ਼ਨਸ ਹੈਗੀਆਂ ਨੇ, ਇਸ ਚੀਜ਼ ਨੂੰ ਲਾਸਟ ਰਿਜ਼ੋਰਟ 'ਚ ਮੰਨ ਕੇ ਚੱਲੋ, ਇਹ ਚੀਜ਼ਾਂ ਅਲਟੀਮੇਟਲੀ ਜੱਚਦੀਆਂ ਵੀ ਮੇਰੀ ਸਮਝ 'ਚ ਉਹਨਾਂ ਨੂੰ ਨੇ ਜਿਨ੍ਹਾਂ ਨੇ ਲੱਖਾਂ ਦੀਆਂ ਬੈਂਕਰਪਸੀਆਂ ਕਰਨੀਆਂ ਨੇ, 25-30 ਹਜ਼ਾਰ ਪਿੱਛੇ ਬੈਂਕਰਪਸੀ ਪ੍ਰਪੋਜ਼ਲ ਕਰਨੀ ਮੇਰੀ ਸਮਝ 'ਚ ਤਾਂ ਬਿਲਕੁਲ ਹੀ ਨਲਾਇਕੀ ਹੈ। ਹਾਂ, ਹੁਣ ਇਹਦੇ ਵਿੱਚੋਂ ਹੱਲ ਕਿਵੇਂ ਕਰਨਾ, ਜੇ ਤੁਹਾਡੇ ਕੋਲ ਘਰ ਹੈਗਾ, ਤੁਹਾਨੂੰ ਉਹਦੀ ਅਪਰੇਜ਼ਲ ਵੈਲਿਊ ਨੂੰ ਲੈ ਕੇ ਚੈਲੇਂਜ ਆ ਰਿਹਾ, ਹਮੇਸ਼ਾ ਫਿਰ ਉਸੇ ਗੱਲ 'ਤੇ ਆਉਣਾ, ਹੋ ਸਕਦਾ ਤੁਹਾਡੀ ਫਾਈਲ ਦੀ ਜਿਹੜੀ ਸਟਰਕਚਰਿੰਗ ਆ ਉਹ ਸਹੀ ਨਹੀਂ ਹੋਈ, ਤੁਹਾਨੂੰ ਜਿਹੜਾ ਆ ਜਿੱਥੇ ਅਪਰੇਜ਼ਲ ਵੈਲਿਊ ਸਹੀ ਆਉਣੀ ਚਾਹੀਦੀ ਹੈ, ਕਿਹੋ ਜਿਹੇ ਕੰਪੈਰੇਬਲ ਫਾਈਲ ਦੇ ਨਾਲ ਲੱਗੇ ਨੇ, ਕੀ ਹੋਇਆ ਕੀ ਨਹੀਂ ਹੋਇਆ, ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਫਾਈਲ ਨੂੰ ਸਟਰਕਚਰ ਕਰਨ ਦੇ ਵਿੱਚ ਮਾਇਨੇ ਰੱਖਦੀਆਂ ਨੇ। ਜੇ ਤੁਹਾਡੀ ਅਪਰੇਜ਼ਲ ਵੈਲਿਊ ਨਹੀਂ ਆ ਰਹੀ, ਤੁਹਾਨੂੰ ਉਹ ਇੱਕ ਚੈਲੇਂਜ ਬਣਿਆ ਹੋਇਆ, ਗੱਲ ਕਰ ਲਿਓ ਮੇਰੇ ਨਾਲ, ਹੋ ਸਕਦਾ ਤੁਹਾਡੀ ਅਪਰੇਜ਼ਲ ਵੈਲਿਊ ਮਾੜੀ ਮੋਟੀ ਵੱਧ ਕੇ ਤੁਹਾਡੀ ਜੇ ਫਾਈਲ ਨਿਕਲਣ ਲਾਇਕ ਬਣਦੀ ਹੈ ਤਾਂ ਵਾਈ ਨਾਟ, ਕਿਹੜੀ ਗੱਲ, ਦੇਖੋ ਅਲਟੀਮੇਟਲੀ ਹੱਲ ਤੁਹਾਡਾ ਹੀ ਨਿਕਲਣਾ ਉਸ ਚੀਜ਼ ਨਾਲ, ਕਿੱਥੇ ਤੁਸੀਂ ਅਨਸਿਕਿਓਰ ਡੈਟ ਚੱਕੇ ਨੇ, ਪ੍ਰਪੋਜ਼ਲ ਕਰਨ ਨੂੰ ਫਿਰਦੇ ਹੋ, 12-13% ਦੇ ਕਰਜ਼ੇ ਨੇ, 20-22% ਦੇ ਕ੍ਰੈਡਿਟ ਕਾਰਡ ਨੇ, ਇੱਕ ਛੱਤ ਹੇਠ ਤੁਹਾਡੇ 3.5-4% ਦੀ ਤੁਹਾਡੀ ਮੋਰਗੇਜ ਹੋ ਜਾਣੀ ਹੈ। ਜੇ ਤੁਹਾਡੇ ਕੋਲ ਘਰ ਹੈਗਾ, ਮੋਰਗੇਜ ਵੀ ਨਹੀਂ ਤੁੜਵਾਉਣੀ, ਤਾਂ ਤੁਹਾਡੇ ਕੋਲ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਹੈ। ਜੇ ਘਰ ਨਹੀਂ ਹੈਗਾ ਤਾਂ ਤੁਸੀਂ ਬਿਜ਼ਨਸ ਦੇ ਅਗੇਂਸਟ ਕੋਈ ਗਵਰਨਮੈਂਟ ਬੈਕਡ ਉਹ ਲੋਨ ਲੈ ਸਕਦੇ ਹੋ, ਜੇ ਤੁਹਾਨੂੰ ਉਹਦੇ ਨਾਲ ਕੋਈ ਮਾੜਾ ਮੋਟਾ ਧੱਕਾ ਲੱਗ ਜਾਵੇ। ਜੇ ਤੁਹਾਡੇ ਕੋਲ ਦੋਨੇ ਆਪਸ਼ਨਸ ਨਹੀਂ ਹੈਗੀਆਂ, ਤਾਂ ਹਮੇਸ਼ਾ ਐਟ ਦੀ ਐਂਡ ਕਹਿੰਦਾ ਹੁੰਦਾ, ਕੁਝ ਕੁ ਅਨਸਿਕਿਓਰਡ ਲੋਨਸ ਹੁੰਦੇ ਨੇ ਜਿਨ੍ਹਾਂ ਲਈ ਕਿਸੇ ਲੋਇਰ ਦੀ ਵੀ ਇਨਵੋਲਵਮੈਂਟ ਨਹੀਂ ਗੀ, ਹੋ ਸਕਦਾ ਤੁਸੀਂ ਉਹਨਾਂ ਲਈ ਕੁਆਲੀਫਾਈ ਕਰ ਜਾਓ। ਸੋ ਗੱਲ ਕੀ ਹੈ, ਅਲਟੀਮੇਟਲੀ ਜਿਹੜਾ ਲਾਸਟ ਆਪਸ਼ਨ ਹੈ ਉਹ ਤਾਂ ਆਲਵੇਜ਼ ਹੈਗੀ ਵੀ ਹੈ, ਬਟ ਉਸ ਤੋਂ ਪਹਿਲਾਂ ਜ਼ਰੂਰ ਕਿਤੇ ਨਾ ਕਿਤੇ ਹੱਥ ਪੱਲਾ ਮਾਰ ਕੇ ਦੇਖੋ, ਹੱਥ ਪੱਲਾ ਮਾਰ ਕੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ, ਜੇ ਮੇਰੇ ਨਾਲ ਗੱਲ ਕਰਕੇ ਤੁਹਾਨੂੰ ਕੋਈ ਗੱਲ ਜਚੂਗੀ ਤਾਂ ਹੀ ਹਮੇਸ਼ਾ ਕਹਿੰਦਾ ਉਹਨੇ ਗਾਹਾਂ ਵਧਾਂਗੇ, ਬਟ ਡੈਫੀਨੇਟਲੀ ਮੇਰੇ ਕੋਲ ਇੱਕ ਵਾਰੀ ਕਾਲ ਕਰਕੇ ਕੋਈ ਆਪਸ਼ਨਸ ਆਪਣੀਆਂ ਜ਼ਰੂਰ ਐਕਸਪਲੋਰ ਕਰੋ, ਤੁਹਾਨੂੰ ਜਿਹੜੀ ਗੱਲ ਜੱਚ ਗਈ, ਹੋ ਸਕਦਾ ਤੁਹਾਨੂੰ ਬੈਂਕਰਪਸੀ ਪ੍ਰਪੋਜ਼ਲ ਵਾਲੇ ਰਾਹ ਤੋਂ ਜਾਣ ਤੋਂ ਪਹਿਲਾਂ ਰੋਕ ਲਵੇ, ਕਿਉਂਕਿ ਇੱਕ ਵਾਰੀ ਉਹ ਰਾਹ ਖੁੱਲ੍ਹ ਗਿਆ ਫਿਰ ਤੁਸੀਂ ਆਪਣੇ ਆਪ ਨੂੰ ਐਂ ਸਮਝ ਲਓ 5-7 ਸਾਲ ਲਈ ਤੁਹਾਡਾ ਰਿਕਾਰਡ ਖਰਾਬ ਹੈ, ਅਤੇ ਜੇ ਉਸ ਤੋਂ ਬਾਅਦ ਤੁਸੀਂ ਆਪਦੇ ਆਪ ਨੂੰ ਵਾਪਸ ਔਨ ਟਰੈਕ ਲੈ ਕੇ ਆਉਣਾ ਆ, ਅਤੇ ਔਨ ਟਰੈਕ ਲਿਆਉਣ ਦਾ ਹਰ ਇੱਕ ਚੀਜ਼ ਮਹਿੰਗੇ ਭਾਅ ਮਿਲਣੀ ਤੁਹਾਨੂੰ। ਸੋ ਸਾਰੇ ਕਾਸੇ ਤੋਂ ਬਚਣ ਲਈ ਇੱਕੋ ਇੱਕ ਹੱਲ ਹੈ, ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਵਿਅਕਤੀ ਹੈਗੀ ਹੈ, ਸਾਰਾ ਕੁਛ ਆਪਦੇ ਡੈਟ ਕੰਸੋਲੀਡੇਟ ਕਰਵਾ ਲਓ, ਜੇ ਨਹੀਂ ਗਾ ਤਾਂ ਬਿਜ਼ਨਸ ਅਗੇਂਸਟ ਲੋਨ ਲੈ ਲਓ। ਬਹੁਤ ਆਪਸ਼ਨਸ ਹੁੰਦੀਆਂ ਨੇ, ਬਟ ਡੈਫੀਨੇਟਲੀ ਕਾਲ ਕਰਿਓ, ਤੁਹਾਨੂੰ ਜ਼ਰੂਰ ਚੰਗੇ ਰਾਹ ਪਾਵਾਂਗੇ। ਨੰਬਰ ਦੱਸ ਦਿੰਦਾ ਜੀ, 416-710-7524, 416-710-7524। ਕੋਈ ਮੇਰਾ ਭੈਣ ਭਰਾ ਕਿਸੇ ਪ੍ਰੀ ਕੰਸਟਰਕਸ਼ਨ ਯੂਨਿਟ ਦੇ ਵਿੱਚ ਬੁੱਕ ਕਰਵਾਈ ਬੈਠਾ, ਉਹਨਾਂ ਨੂੰ ਕੋਈ ਸ਼ਾਰਟਫਾਲ ਦੀ ਦਿੱਕਤ ਆ ਰਹੀ, ਕੋਈ ਕਿਸੇ ਤਰੀਕੇ ਦੀ ਉੱਥੇ ਪਰੇਸ਼ਾਨੀ ਆ ਰਹੀ, ਕਲੋਜ਼ਿੰਗ ਨਹੀਂ ਹੋ ਪਾ ਰਹੀ, ਬੈਂਕ ਤੋਂ ਕਰਵਾਉਣੀ ਚਾਹੁੰਦੇ ਹੋ, ਉਹ ਵੀ ਭੈਣ ਭਰਾ ਕਾਲ ਕਰ ਲੈਣ। ਨੰਬਰ ਵੰਸ ਅਗੇਨ ਕਰੀ ਫਿਰ ਦੱਸ ਦਿੰਦਾ ਜੀ, 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ, ਇਹਦੇ ਤੋਂ ਸਮਾਂ ਦੇਣ ਲਈ।
0: Thank you very much. Tusi hun galbaat kar sakde ho Prabhdeep Singh naal, mortgage broker, mortgage expert. Phone number hai 416-710-7524, 416-710-7524. Jee ghar di mortgage di renewal di chitthi aa gayi aa, aun wali aa, tenu pata hai ki kehdi tareek nu renew honi aa, us to pehla 5 ਮਿੰਟ ਫੋਨ ਤੇ ਗੱਲਬਾਤ ਇਹਨਾਂ ਨਾਲ ਕਰ ਲਓ, ਇਹ ਤੁਹਾਨੂੰ ਦੱਸ ਦੇਣਗੇ ਕਿ ਭਾਈ ਜੇ ਆਪਾਂ ਬੈਂਕ ਚੇਂਜ ਕਰਦੇ ਹਾਂ ਰੈੱਡ ਤੋਂ ਲੈ ਕੇ ਬਲੂ ਤੋਂ ਲੈ ਕੇ ਜਿਹੜੇ ਮਰਜ਼ੀ ਡਿਫਰੈਂਟ ਕਲਰ ਦੀ ਬੈਂਕ ਤੱਕ ਤੁਸੀਂ ਟੋਪ 5-6 ਬੈਂਕ ਵਿੱਚ ਚਲ ਜਾਓ, ਤੁਹਾਡਾ ਰੇਟ ਵੀ ਘੱਟ ਸਕਦਾ ਹੈ, ਤੁਹਾਨੂੰ ਕੈਸ਼ਬੈਕ ਵੀ ਸਿੱਧੇ ਬੈਂਕ ਤੋਂ ਵੀ ਦਿਲਵਾ ਸਕਦੇ ਨੇ, ਹੋਰ ਵੀ ਵਾਧੂ ਘਾਟੂ ਖਰਚੇ ਅਤੇ ਕਰਜ਼ੇ ਨੇ ਉਹ ਵੀ ਇਕੱਠੇ ਕਰਕੇ ਤੁਹਾਡੀਆਂ ਕਿਸ਼ਤਾਂ ਅਤੇ ਵਿਆਜ ਵੀ ਘਟਾ ਸਕਦੇ ਆ। ਜੇ ਗੱਲਬਾਤ ਕਰੋਗੇ ਫਿਰ ਹੀ ਇੱਕ ਸਲੂਸ਼ਨ ਲੱਭਿਆ ਜਾ ਸਕਦਾ। 416-710-7524 ਪ੍ਰਭਦੀਪ ਸਿੰਘ। ਸੋ ਦੋਸਤੋ, ਜਿੱਥੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਅਤੇ ਮੈਕਸੀਕੋ ਦੇ ਆਪਸ ਦੇ ਵਿੱਚ ਤਾਂ ਅੱਜ ਹੀ USMCA renewal ਦੇ ਅਫਿਸ਼ਲ ਟਾਕਸ ਅਤੇ ਨੈਗੋਸ਼ੀਏਸ਼ਨਸ ਸ਼ੁਰੂ ਵੀ ਹੋ ਚੁੱਕੇ ਨੇ, ਸਾਡੇ ਮੁਲਕ ਨੂੰ ਕੋਈ ਵੀ ਸੱਦਾ ਪੱਤਰ ਹਜੇ ਤੱਕ ਮਿਲਿਆ ਹੀ ਨਹੀਂ ਹੈਗਾ। ਆਲਰੇਡੀ ਮੈਕਸੀਕੋ ਨੂੰ ਪਤਾ ਲੱਗ ਗਿਆ ਕਿ ਭਾਈ ਰਾਊਂਡ 2 ਕਿਹੜੀ ਤਰੀਕ ਨੂੰ ਆ, ਰਾਊਂਡ 3 ਆਫ ਨੈਗੋਸ਼ੀਏਸ਼ਨ ਕਿਹੜੀ ਤਰੀਕ ਨੂੰ ਆ, ਸਾਨੂੰ ਤਾਂ ਰਾਊਂਡ ਤਾਂ ਕੋਈ ਮਿਲਿਆ ਤੱਕ ਵੀ ਨਹੀਂ ਹਜੇ ਤੱਕ ਸਾਡੇ ਗੁਆਂਢੀ ਮੁਲਕ ਤੋਂ। ਪਰ ਅੱਜ ਕਾਫੀ ਅਜੀਬ ਟਵਿਸਟ ਆਫ ਇਵੈਂਟਸ ਦੇ ਵਿੱਚ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਨਿਊਯਾਰਕ ਦੇ ਵਿੱਚ ਨਿਊਯਾਰਕ ਦੇ ਵੱਡੇ ਇੰਡਸਟਰੀਜ਼ ਦੇ ਟਾਈਟਨਸ ਅਤੇ ਫਾਈਨੈਂਸਰਸ ਨੂੰ ਕਿਹਾ ਕਿ ਕੈਨੇਡਾ ਅਤੇ US ਨੂੰ ਇੱਕ ਨਵਾਂ ਟ੍ਰੇਡ ਰਿਲੇਸ਼ਨਸ਼ਿਪ ਬਣਾਉਣ ਦੀ ਲੋੜ ਹੈ, ਜਿਹਦੇ ਰਾਹੀਂ ਕੈਨੇਡਾ ਮਦਦ ਕਰੂਗਾ ਟੂ ਮੇਕ ਅਮੈਰੀਕਾ ਗ੍ਰੇਟ ਅਗੇਨ। ਵਾਓ, ਮੈਗਾ। ਯਾਦ ਆ ਦੋਸਤੋ, ਪਿਛਲੇ ਸਾਲ ਜਦੋਂ ਚੋਣਾਂ ਹੋਈਆਂ ਸੀ, ਇਹੀ ਲਿਬਰਲ ਸਰਕਾਰ ਸਾਡੇ ਕੰਜ਼ਰਵੇਟਿਵ ਪਾਰਟੀ ਅਤੇ ਉਹਨਾਂ ਦੇ ਲੀਡਰ ਪੀਅਰ ਪੌਲੀਐਵ ਨੂੰ ਮੇਪਲ ਮੈਗਾ ਕਹੀ ਜਾਂਦੇ ਸੀ ਕਿ ਇਹ ਤਾਂ ਜਮ੍ਹਾਂ ਟਰੰਪ ਦੇ ਵਾਂਗੂ ਹੀ ਆ, ਜੇ ਜਮ੍ਹਾਂ ਟਰੰਪ ਦੇ ਵਾਂਗੂ ਹੁੰਦਾ ਫਿਰ ਕੀ ਸਾਡੇ ਮੁਲਕ ਦੇ ਲਈ ਜ਼ਿਆਦਾ ਫਾਇਦਾ ਨਾ ਹੁੰਦਾ, ਪਹਿਲੀ ਗੱਲ ਤਾਂ ਇਹ ਹੁੰਦੀ ਲੋਕਾਂ ਨੂੰ ਪੁੱਛਣ ਵਾਲੀ। ਅਤੇ ਹੁਣ ਆਪ ਹੀ ਇਹ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅੱਜ ਵਰਡ ਫੋਰ ਵਰਡ ਕਹਿ ਚੁੱਕਿਆ ਹੈ, ਕੈਨੇਡਾ ਸਟਰੋਂਗ ਵਿਲ ਹੈਲਪ ਮੇਕ ਅਮੈਰੀਕਾ ਗ੍ਰੇਟ ਅਗੇਨ। ਸੋ ਇਹ ਕਹਿੰਦੇ ਸੀ ਕਿ ਕੰਜ਼ਰਵੇਟਿਵ ਨਾ ਵੋਟ ਪਾਓ ਕਿਉਂਕਿ ਇਹ ਮੈਗਾ ਨਿਕਲਣਗੇ, ਟਰੰਪ ਵਾਂਗੂ ਨਿਕਲਣਗੇ। ਅਤੇ ਹੁਣ ਕੀ ਹੋਇਆ, ਅੱਜ ਹੀ ਸਾਡਾ PM ਕਹਿ ਰਿਹਾ ਹੈ ਦੈਟ ਹੀ ਵਾਂਟਸ ਟੂ ਹੈਲਪ ਮੇਕ ਅਮੈਰੀਕਾ ਗ੍ਰੇਟ ਅਗੇਨ। ਕਮਾਲ ਦੀ ਗੱਲ ਹੈ ਦੋਸਤੋ। ਸੋ ਅੱਜ ਅਤੇ ਕੱਲ੍ਹ ਨੂੰ ਟੂਡੇ ਐਂਡ ਟੁਮੋਰੋ ਦੋ ਦਿਨ ਲਗਾਤਾਰ ਡੈਪਟੀ US ਟ੍ਰੇਡ ਰੈਪ੍ਰੈਜੈਂਟੇਟਿਵ ਅੰਬੈਸਡਰ ਜੈਫ ਗਾਰਮ US ਡੈਲੀਗੇਸ਼ਨ ਨੂੰ ਅੱਜ ਅਤੇ ਕੱਲ੍ਹ ਨੂੰ ਲੀਡ ਕਰ ਰਿਹਾ ਹੈ। ਆਲਰੇਡੀ ਇਹ ਪਹੁੰਚ ਚੁੱਕੇ ਨੇ ਮੈਕਸੀਕੋ ਸਿਟੀ ਦੇ ਵਿੱਚ ਆਪਦੇ ਮੈਕਸੀਕਨ ਕਾਊਂਟਰ ਪਾਰਟਸ ਦੇ ਨਾਲ, ਅਫਿਸ਼ਲ ਕੋਜ਼ਮਾ ਕਹਿ ਲਓ, USMCA ਕਹਿ ਲਓ, ਇਹਦੀ ਰਿਨਿਊਅਲ ਅਤੇ ਨੈਗੋਸ਼ੀਏਸ਼ਨ ਟਾਕਸ ਦੇ ਵਿੱਚ। ਫਿਰ ਜੂਨ 16 ਅਤੇ 17 ਤਰੀਕ ਨੂੰ US ਅਤੇ ਮੈਕਸੀਕੋ ਦਾ ਦੂਜਾ ਰਾਊਂਡ ਆਫ USMCA ਨੈਗੋਸ਼ੀਏਸ਼ਨਸ ਰੱਖਿਆ ਜਾਊਗਾ ਵਾਸ਼ਿੰਗਟਨ DC ਦੇ ਵਿੱਚ। ਫਿਰ ਤੀਜਾ ਰਾਊਂਡ ਆਫ ਨੈਗੋਸ਼ੀਏਸ਼ਨ ਦੀ ਤਰੀਕ ਵੀ ਸੈੱਟ ਕੀਤੀ ਗਈ ਆ July 2, 2026 ਦੇ ਲਈ। ਸੋ ਭਾਵੇਂ ਅੱਜ ਅਤੇ ਕੱਲ੍ਹ ਨੂੰ ਤਾਂ ਪਹਿਲਾ ਰਾਊਂਡ ਅਤੇ ਜੂਨ 'ਚ ਦੂਜਾ ਰਾਊਂਡ ਅਤੇ ਜੁਲਾਈ 'ਚ ਤੀਜਾ ਰਾਊਂਡ, ਤਰੀਕਾਂ ਅਤੇ ਸਭ ਕੁਝ ਮੁੱਦੇ ਵੀ ਆਲਰੇਡੀ ਸੈੱਟ ਕੀਤੇ ਗਏ ਨੇ ਮੈਕਸੀਕੋ ਅਤੇ ਅਮੈਰੀਕਾ ਲਈ। ਪਰ US ਅਤੇ ਕੈਨੇਡਾ ਦੇ ਆਪਸ ਦੇ ਵਿੱਚ ਅਫਿਸ਼ਲ ਟਾਕਸ ਕਦੋਂ ਸ਼ੁਰੂ ਕੀਤੇ ਜਾਣਗੇ, ਰੱਬ ਹੀ ਜਾਣਦਾ ਹੈ, ਕੋਈ ਵੀ ਨਹੀਂ ਇੱਥੇ ਜਾਣਦਾ ਹੈ। ਫਿਰ ਵੀ ਅੱਜ ਜਦੋਂ ਇਹਨਾਂ ਨੈਗੋਸ਼ੀਏਸ਼ਨ ਟਾਕਸ ਦੇ ਵਿੱਚ ਕੈਨੇਡਾ ਦੇ ਮੈਕਸੀਕੋ ਨਾਲੋਂ ਹੁਣ ਬਹੁਤ ਪਿੱਛੇ ਰਹਿ ਜਾਣ ਦੇ ਬਾਰੇ ਕੈਨੇਡਾ ਦੇ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨੇ ਸਵਾਲ ਪੁੱਛਿਆ ਗਿਆ, ਅਤੇ ਪੁੱਛਣ ਦੀ ਜ਼ਰੂਰਤ ਵੀ ਹੈ। ਕਿਉਂ? ਕਿਉਂਕਿ ਇਹ ਇੱਕ ਟ੍ਰਾਈਲੈਟਰਲ ਤਿੰਨ ਮੁਲਕਾਂ ਦਾ, ਕੈਨੇਡਾ ਅਮੈਰੀਕਾ ਮੈਕਸੀਕੋ ਦਾ ਇੱਕ ਫਰੀ ਟ੍ਰੇਡ ਅਗਰੀਮੈਂਟ ਹੈ, ਨਾ ਕਿ ਬਾਇਲੈਟਰਲ ਇਕੱਲਾ ਅਮੈਰੀਕਾ ਅਤੇ ਮੈਕਸੀਕੋ ਦਾ ਹੈ। ਸੋ ਪੁੱਛਿਆ ਗਿਆ ਕਿ ਕੈਨੇਡਾ ਹੁਣ ਮੈਕਸੀਕੋ ਦੇ ਇੰਨੇ ਪਿੱਛੇ ਕਿਉਂ ਰਹਿ ਚੁੱਕਿਆ ਹੈ। ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨੇ ਕਿਹਾ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਆਰ ਕੌਂਸਟੈਂਟਲੀ ਇਨ ਟੱਚ ਵਿਦ ਈਚ ਅਦਰ। ਅਤੇ ਜੇ ਇਹ ਗੱਲ ਸੱਚ ਵੀ ਹੁੰਦੀ, ਇਹਦੇ ਨਾਲ ਸਾਡੇ ਮੁਲਕ ਦੇ ਲਈ ਫਿਰ ਹਜੇ ਤੱਕ ਤਾਂ ਬਿਲਕੁਲ ਕੋਈ ਫਾਇਦਾ ਤਾਂ ਮਿਲਿਆ ਹੀ ਨਹੀਂ ਹੈਗਾ। ਭਾਵੇਂ ਇਹ ਇੱਕ ਦੂਜਿਆਂ ਨੂੰ ਹੈਲੋ ਗੁੱਡ ਮਾਰਨਿੰਗ ਸਨਸ਼ਾਈਨ ਟੈਕਸਟ ਭੇਜਦੇ ਆ ਐਵਰੀ ਡੇ BFF ਦੇ ਵਾਂਗੂ, ਇੰਸਟਾਗ੍ਰਾਮ 'ਤੇ ਫਨੀ ਮੀਮ ਭੇਜਦੇ ਆ, ਜੇ ਇਨ ਟੱਚ ਤਾਂ ਹੈਗੇ ਆ ਕੌਂਸਟੈਂਟਲੀ, ਇਹਦੇ ਨਾਲ ਸਾਨੂੰ ਕੀ ਮਿਲਿਆ? ਭੂੰਡ, ਸਾਨੂੰ ਕੁਛ ਮਿਲਿਆ ਤਾਂ ਹੈ ਨਹੀਂ। ਸੋ ਇਹ ਕਹਿਣ ਦੀ ਕੀ ਗੱਲ ਹੋਈ, ਦੇ ਕੌਂਸਟੈਂਟਲੀ ਇਨ ਟੱਚ? ਜਦੋਂ ਗੱਲਬਾਤ ਕੀਤੀ ਜਾ ਰਹੀ ਆ ਵੈਨ ਵਿਲ official negotiations start, when will you sit down, ਉਹ ਪੁੱਛਿਆ ਗਿਆ ਅਤੇ ਬੀਬੀ ਕਹਿੰਦੀ ਇਹ ਤਾਂ ਗੱਲਬਾਤ ਕਰਦੇ ਰਹਿੰਦੇ ਆ, ਅਤੇ ਖੱਟਿਆ ਕੀ, ਹਾਸਲ ਕੀ ਕੀਤਾ ਫਿਰ ਗੱਲਬਾਤ ਕਰਕੇ? ਨਥਿੰਗ ਐਟ ਆਲ। ਸੋ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਦੋਸਤੋ ਕਿ ਪਿਛਲੇ 7 ਮਹੀਨਿਆਂ ਦੇ ਵਿੱਚ, a long time, 7 months, ਕੈਨੇਡਾ US ਟਰੇਡ ਦੇ ਲਈ ਜ਼ਿੰਮੇਵਾਰ ਮਿਨਿਸਟਰ ਡੋਮਿਨਿਕ ਲਬਲੌਂਕ ਤਾਂ ਖੁਦ ਆਪ US ਟਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਦੇ ਨਾਲ ਇੱਕ ਵਾਰੀ ਹੀ ਮਿਲਿਆ ਹੈ, ਵਨ ਟਾਈਮ ਇਨ 7 ਮੰਥਸ। ਫਿਰ ਸਾਨੂੰ ਕਹਿੰਦੇ ਨੇ ਕਿ ਸਾਡੇ ਨਾਲੋਂ ਜ਼ਿਆਦਾ ਬਿਹਤਰ ਤਾਂ ਕੋਈ ਡੀਲ ਬਣਾ ਹੀ ਨਹੀਂ ਸਕਦਾ ਅਮੇਰੀਕਾ ਦੇ ਨਾਲ, ਚੱਕ ਦਾਂਗੇ ਫੱਟੇ ਬਿਨਾਂ ਟੈਰਿਫਸ ਤੋਂ, ਫਿਰ ਤੋਂ ਖਿੱਚ ਕੇ ਇਹਨਾਂ ਨੂੰ ਵਾਪਸ ਲੈ ਕੇ ਆਵਾਂਗੇ। ਜਦੋਂ ਮਿਲਣਾ ਹੀ ਬੰਦੇ ਨੂੰ 7 ਮਹੀਨੇ ਵਿੱਚ ਇੱਕ ਵਾਰੀ ਆ, ਤੁਸੀਂ ਕੀ ਕਰ ਲੈਣਾ ਯਾਰ। ਉਹ ਖੁਦ ਆਪ ਤਾਂ US ਤੱਕ ਗਿਆ ਕਿਸੇ ਵੀ US ਟਰੇਡ ਰੈਪ੍ਰਜੈਂਟੇਟਿਵ ਜਾਂ ਅਫੀਸ਼ਲ ਨੂੰ ਮਿਲਣ ਲਈ, ਨਾਟ ਈਵਨ ਦ ਟਾਪ ਡੋਗ, ਆਲਮੋਸਟ 2 ਮਹੀਨੇ ਪਹਿਲਾਂ March 2026 ਦੇ ਵਿੱਚ। ਅਤੇ ਹੁਣ ਮਿਨਿਸਟਰ ਲਬਲੌਂਕ, ਜੋ ਕਿ ਇਸ ਕੈਨੇਡਾ US ਟਰੇਡ ਦੇ ਲਈ ਨੰਬਰ 1 ਬੰਦਾ ਹੈ ਫੋਰ ਕੈਨੇਡਾ, ਉਹ ਅਗਲੇ ਹਫ਼ਤੇ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ US ਨੂੰ ਫਿਰ ਚੱਲਿਆ ਵਾਸ਼ਿੰਗਟਨ DC। ਪਰ ਉਹ ਕਿਹਦੇ ਨਾਲ ਮਿਲ ਰਿਹਾ ਹੈ? ਇਜ਼ ਹੀ ਮੀਟਿੰਗ ਵਿਦ ਜੇਮਸਨ ਗ੍ਰੀਅਰ, ਜੋ ਕਿ ਅਮੇਰੀਕਾ ਦਾ ਟਾਪ ਡੋਗ ਹੈ? ਨੋ, ਇਹ ਹਜੇ ਦੱਸਿਆ ਹੀ ਨਹੀਂ ਗਿਆ, ਸਾਨੂੰ ਪਤਾ ਹੀ ਨਹੀਂ ਗਿਆ, ਸਾਨੂੰ ਦੱਸਿਆ ਹੀ ਨਹੀਂ ਗਿਆ ਕਿ ਇਹ ਕਿਹਦੇ ਨਾਲ ਮਿਲ ਰਿਹਾ ਹੈ। ਸਿਰਫ ਸਾਨੂੰ ਆਹ ਹੀ ਪਤਾ ਹੈ ਦੈਟ ਦਿਸ ਇਜ਼ ਨਾਟ ਗੋਇੰਗ ਟੂ ਬੀ ਏ ਫੋਰਮਲ ਅਫੀਸ਼ੀਅਲ USMCA ਰਿਨਿਊਅਲ ਨੈਗੋਸ਼ੀਏਸ਼ਨ, ਨਾਟ ਐਟ ਆਲ। ਤਾਂ ਹੀ ਹੁਣ ਤੱਕ ਕਈ ਰਿਪਬਲਿਕਨ ਪੋਲੀਟੀਸ਼ੀਅਨਸ ਮਾਰਕ ਕਾਰਨੀ ਦੀ ਗਵਰਨਮੈਂਟ 'ਤੇ ਇਲਜ਼ਾਮ ਲਾ ਚੁੱਕੇ ਹਨ ਕਿ ਉਹ ਜਮਾਂ ਹੀ ਨਹੀਂ, ਬਿਲਕੁਲ ਵੀ ਨਹੀਂ ਸੀਰੀਅਸ ਹਨ US ਦੇ ਨਾਲ ਇੱਕ ਇਕਨੋਮਿਕ ਡੀਲ ਬਣਾਉਣ ਦੇ ਲਈ। ਇਹਨਾਂ ਨੂੰ ਫਾਇਦਾ ਤਾਂ ਨਜ਼ਰ ਆਇਆ ਇਸ ਕੰਮ ਨੂੰ ਲਮਕਾ ਕੇ, ਤਾਂ ਹੀ ਤਾਂ ਮੈਜੋਰਿਟੀ ਤਾਕਤ ਇਹ ਖੋ ਕੇ ਹੋਰਾਂ MPs ਨੂੰ ਕੰਜ਼ਰਵੇਟਿਵ ਪਾਰਟੀ ਤੋਂ ਪੱਟ ਕੇ ਹੀ ਹਾਸਲ ਕਰ ਚੁੱਕੇ ਨੇ। ਅਤੇ ਆਹੀ ਇੱਕੋ ਹੀ ਖਾਸ ਇਹਨਾਂ ਦਾ ਮਕਸਦ ਸੀ, ਮਜੋਰਿਟੀ ਸਰਕਾਰ ਇੱਕ ਨਾ ਇੱਕ ਤਰੀਕੇ ਨਾਲ ਬਣ ਜਾਵੇ। US ਟਰੇਡ ਡੀਲ ਤਾਂ ਜੇ ਮਿਲ ਵੀ ਜਾਂਦੀ, ਫਿਰ ਲੋਕਾਂ ਨੇ ਤਾਂ ਪੂਰਾ ਧਿਆਨ ਰੱਖਣਾ ਸੀ ਜ਼ਿਆਦਾ ਅਹਿਮ ਡੋਮੈਸਟਿਕ ਇਸ਼ੂਜ਼ ਦੇ ਵੱਲ, ਜਿਵੇਂ ਕਿ ਹਾਊਸਿੰਗ, ਇਨਫਰਾਸਟ੍ਰਕਚਰ, ਹੈਲਥ ਕੇਅਰ, ਕ੍ਰਾਈਮ, ਇਮੀਗ੍ਰੇਸ਼ਨ, ਇਕਾਨਮੀ, ਜੋਬਸ। ਸੋ ਜਿੰਨੀ ਚਿਰ ਆਹ ਡੀਲ ਮਿਲਦੀ ਨਹੀਂ ਹੈਗੀ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ ਕਿ ਉਹ ਚੀਜ਼ਾਂ ਇੰਨੀਆਂ ਜ਼ਰੂਰੀ ਨਹੀਂ ਹੈਗੀਆਂ, ਆਹੀ ਫੋਰ ਫਰੰਟ 'ਤੇ ਹੈ। ਅਤੇ ਇਹ ਲੋਕਾਂ ਨੂੰ ਵਾਰ ਵਾਰ ਗੁੰਮਰਾਹ ਕਰਕੇ ਭੜਕਾ ਕੇ ਕਿ ਟਰੰਪ ਹੀ ਪਿਆਰ ਹੀ ਨਹੀਂ ਹੈਗਾ, ਉਹ ਨਹੀਂ ਮੰਨਦਾ ਹੈਗਾ, ਤੁਹਾਨੂੰ ਪਤਾ ਹੈ ਕਿ ਇੱਕ ਦਿਨ ਲੈ ਕੇ ਕੁਛ ਹੋਰ ਕਹਿੰਦਾ, ਦੂਜੇ ਦਿਨ ਕੁਛ ਹੋਰ ਕਹਿੰਦਾ, ਜਦੋਂ ਅਸਲ ਦੇ ਵਿੱਚ ਰਿਪਬਲਿਕਨ ਪੋਲੀਟੀਸ਼ੀਅਨ ਸਾਫ਼ ਕਹਿੰਦੇ ਆ ਰਹੇ ਨੇ ਇਟ ਡਜ਼ਨਟ ਲੁੱਕ ਲਾਈਕ ਮਾਰਕ ਕਾਰਨੀ ਐਂਡ ਹਿਸ ਗਵਰਨਮੈਂਟ ਈਵਨ ਵਾਂਟ ਅ ਡੀਲ, ਦੇ ਡੋਨਟ ਈਵਨ ਵਾਂਟ ਏ ਡੀਲ, ਦੇ ਆਰ ਨਾਟ ਈਵਨ ਕਮਿੰਗ ਟੂ ਦ ਟੇਬਲ, ਦੇ ਆਰ ਨਾਟ ਸੀਰੀਅਸ। ਇਹ ਸਾਡੇ 'ਤੇ ਇਹ ਇਲਜ਼ਾਮ ਲਾਉਂਦੇ ਆ ਰਹੇ ਨੇ। ਸੋ ਅੱਜ ਮਾਰਕ ਕਾਰਨੀ ਨੇ ਕਿਹਾ, ਜਦੋਂ ਉਹਨੂੰ ਕੁਐਸਚਨ ਕੀਤਾ ਗਿਆ ਦੈਟ ਰਿਪਬਲਿਕਨਸ ਕਹੀ ਜਾਂਦੇ ਆ ਕਿ ਤੁਸੀਂ ਸੀਰੀਅਸ ਹੀ ਨਹੀਂ ਹੈਗੇ ਡੀਲ ਬਣਾਉਣ ਲਈ, ਉਹਨੇ ਕਿਹਾ ਕਿ ਉਹ ਅਮੇਰੀਕਨ ਕਾਊਂਟਰ ਪਾਰਟਸ ਨੂੰ ਕਈ ਸਪੈਸੀਫਿਕ ਪ੍ਰਪੋਜ਼ਲਸ ਆਲਰੇਡੀ ਪੇਸ਼ ਕਰ ਚੁੱਕਿਆ ਹੈ, ਪਰ ਨਹੀਂ ਦੱਸਿਆ ਕਿ ਰਿਸਪਾਂਸ ਕੀ ਮਿਲਿਆ। ਉਹਨੇ ਕਿਹਾ ਕਿ ਸਾਨੂੰ ਕਿਹੜੀਆਂ ਕਿਹੜੀਆਂ ਇੰਡਸਟਰੀਜ਼ ਦੇ ਵਿੱਚ ਇਕੱਠੇ ਕੰਮ ਕਰਨਾ ਚਾਹੀਦਾ, ਉਹਦੇ ਬਾਰੇ ਅਸੀਂ ਇਹਨਾਂ ਨੂੰ ਪ੍ਰਪੋਜ਼ਲ ਦੇ ਵੀ ਚੁੱਕੇ ਹਾਂ। ਮਾਰਕ ਕਾਰਨੀ ਨੇ ਕਿਹਾ ਕਿ US ਤਾਂ ਸਾਡੇ ਕੈਨੇਡੀਅਨ ਓਇਲ, ਨੈਚੁਰਲ ਗੈਸ, ਇਲੈਕਟ੍ਰਿਸਿਟੀ, ਅਲੂਮੀਨਮ, ਪੋਟਾਸ਼, ਨਿਕਲ, ਕਾਪਰ ਅਤੇ ਇੰਡਸਟਰੀਅਲ ਕੰਪੋਨੈਂਟਸ 'ਤੇ ਡਿਪੈਂਡੈਂਟ ਹੈ। ਦੋਨੇ ਮੁਲਕਾਂ ਨੂੰ ਇਹਨਾਂ ਇੰਡਸਟਰੀਜ਼ ਦੇ ਵਿੱਚ ਤਾਂ ਵੱਧ ਟ੍ਰੇਡ ਕਰਨੀ ਚਾਹੀਦੀ ਹੈ, ਜੋ ਕਿ ਹੁਣ ਇੰਨੇ 14-15 ਮਹੀਨਿਆਂ ਦੀ ਜਿਹੜੀ ਗੱਲਬਾਤ ਆ ਕਿ ਸਾਨੂੰ ਟ੍ਰੇਡ ਡਿਪੈਂਡੈਂਸੀ ਘਟਾਉਣੀ ਚਾਹੀਦੀ ਆ, ਡਾਈਵਰਸੀਫਾਈਕੇਸ਼ਨ ਕਰਨੀ ਚਾਹੀਦੀ ਆ, ਉਹਦੇ ਹੁਣ ਐਗਜੈਕਟਲੀ ਡਾਇਰੈਕਟਲੀ ਖਿਲਾਫ ਹੀ ਅੱਜ ਬੋਲ ਚੁੱਕਿਆ ਹੈ। ਹੁਣ ਕਹਿ ਚੁੱਕਿਆ ਹੈ ਕਿ ਇੰਨੇ ਅਹਿਮ ਇੰਡਸਟਰੀਜ਼ ਦੇ ਵਿੱਚ ਓਇਲ, ਨੈਚੁਰਲ ਗੈਸ, ਬਿਜਲੀ, ਅਲੂਮੀਨਮ, ਪੋਟਾਸ਼, ਨਿਕਲ, ਕਾਪਰ, ਇੰਡਸਟਰੀਅਲ ਕੰਪੋਨੈਂਟਸ ਦੇ ਵਿੱਚ ਮਾਰਕ ਕਾਰਨੀ ਨੇ ਅੱਜ ਵਰਡ ਫੋਰ ਵਰਡ ਕਿਹਾ ਵੀ ਸ਼ੁੱਡ ਡੂ ਮੋਰ ਟ੍ਰੇਡ ਵਿਦ ਅਮੇਰੀਕਾ। ਸਾਈਕਲ ਦਾ ਸਟੈਂਡ ਹੁੰਦਾ, ਇਸ ਬੰਦੇ ਦਾ ਕੋਈ ਸਟੈਂਡ ਹੈ ਹੀ ਨਹੀਂ, ਜਾਂ ਤਾਂ ਫਿਰ ਇਹ ਆਪਣੇ ਔਕਾਤ ਤੱਕ ਪਹੁੰਚ ਗਿਆ ਹੈ। ਹੁਣ ਪਤਾ ਲੱਗ ਗਿਆ ਹੈ ਕਿ ਲੋਕਾਂ ਨੇ ਯਕੀਨ ਕਰਨਾ ਹੀ ਨਹੀਂ ਹੈਗਾ ਕਿ ਅਸੀਂ ਇੰਨੀ ਜ਼ਿਆਦਾ ਡਾਈਵਰਸੀਫਾਈਕੇਸ਼ਨ ਈਵਨ ਕਰ ਵੀ ਸਕਦੇ ਹਾਂ ਜਾਂ ਫਾਇਦਾ ਹੋਊਗਾ, ਜਦੋਂ ਸਾਡਾ ਇੰਨਾ ਕਲੋਸ ਗਵਾਂਢੀ ਹੈ, ਈਜ਼ਲੀ ਟਰਾਂਸਪੋਰਟੇਸ਼ਨ 'ਤੇ ਘੱਟ ਟਾਈਮ ਦੇ ਵਿੱਚ ਹੀ ਘੱਟ ਪੈਸੇ ਖਰਚ ਕੇ ਸਮਾਨ ਅਮੈਰੀਕਨ ਵੇਚ ਸਕਦੇ ਹਾਂ, ਉਹ ਤਾਂ ਕਦੇ ਵੀ ਨਹੀਂ ਰਿਪਲੇਸ ਹੋਣਾ ਕਨੈਕਸ਼ਨ। ਸੋ ਸ਼ਾਇਦ ਇਹਨਾਂ ਨੂੰ ਹੁਣ ਪਤਾ ਲੱਗ ਹੀ ਗਿਆ ਹੈ ਕਿ ਅਸੀਂ ਆਹ ਝੂਠ ਲੋਕਾਂ ਤੱਕ 15 ਹੋਰ ਮਹੀਨੇ ਤੱਕ ਤਾਂ ਬੋਲ ਹੀ ਨਹੀਂ ਸਕਦੇ। ਸੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਖੁਦ ਆਪ US ਦੇ ਵਿੱਚ ਹੈ, ਨਿਊਯਾਰਕ ਸਿਟੀ ਦੇ ਵਿੱਚ, ਜਿੱਥੇ ਉਹਨੇ ਦ ਐਕਨੋਮਿਕ ਕਲੱਬ ਆਫ ਨਿਊਯਾਰਕ ਨੂੰ ਐਡਰੈਸ ਕੀਤਾ ਹੈ। ਉੱਥੇ ਕਾਫੀ ਵੱਡੇ ਵੱਡੇ ਬਿਲੀਅਨਰਸ, ਇੰਡਸਟਰੀ ਟਾਈਟਨਸ ਦੇ ਨਾਲ ਦੀ ਨਾਲ $1 trillion ਫਾਈਨੈਂਸਰਸ ਸਾਰੇ ਇਕੱਠੇ ਹੋਏ ਅਤੇ ਉਹਨਾਂ ਤੋਂ ਕੈਨੇਡਾ ਦੇ ਵਿੱਚ ਇਨਵੈਸਟਮੈਂਟਸ ਕਢਾਉਣ ਦੇ ਲਈ ਮਾਰਕ ਕਾਰਨੀ ਹਾਜ਼ਰ ਹੋਇਆ। ਨੋਟ ਕਰਨ ਵਾਲੀ ਗੱਲ ਇਹ ਹੈ, ਜਿੱਥੇ ਪਿਛਲੇ 1.5 ਈਅਰ ਆਲਮੋਸਟ ਤੋਂ ਮਾਰਕ ਕਾਰਨੀ ਦੁਨੀਆ ਨੂੰ ਸਪੀਚਾਂ ਦਿੰਦਾ ਆ ਰਿਹਾ ਹੈ ਕਿ ਕੈਨੇਡਾ ਅਤੇ US ਦਾ ਰਿਸ਼ਤਾ ਰਪਚਰ ਹੋ ਗਿਆ ਹੈ, ਕਦੇ ਵੀ ਦੁਬਾਰਾ ਸੇਮ ਨਹੀਂ ਹੋਣਾ। ਕੈਨੇਡਾ ਨੂੰ US ਤੋਂ ਇਲਾਵਾ ਟ੍ਰੇਡ ਡਾਇਵਰਸੀਫਿਕੇਸ਼ਨ ਕਰਨ ਦੀ ਲੋੜ ਹੈ। ਅੱਜ ਉਹਨਾਂ ਦੇ ਹੀ ਇੰਡਸਟਰੀ ਦੇ ਟਾਈਟਨਸ ਤੇ ਫਾਈਨੈਂਸਰਸ ਨੂੰ ਇਹਨੇ ਬੜੇ ਕੰਸਲਟੇਰੀ ਹਿੰਮਤ ਹਾਰਨ ਵਾਲੀ ਟੋਨ ਪੇਸ਼ ਕੀਤੀ ਤੇ ਸਿੱਧੇ ਕਿਹਾ, ਸਿਰ ਝੁੱਕ ਕੇ ਕਿਹਾ ਕਿ ਕੈਨੇਡਾ ਤੇ US ਨੂੰ ਇੱਕ ਨਵੀਂ ਪਾਰਟਨਰਸ਼ਿਪ ਬਣਾਉਣ ਦੀ ਲੋੜ ਹੈ। ਲਾਈਕ ਆਈ ਸੈਡ, ਸਾਈਕਲ ਦਾ ਸਟੈਂਡ ਹੈ, ਇਸ ਬੰਦੇ ਦਾ ਸਟੈਂਡ ਹੈ ਨਹੀਂ। ਕਿੰਨੇ ਮੁੱਦਿਆਂ 'ਤੇ ਹੁਣ ਕਿੰਨੀ ਵਾਰੀ ਬਦਲ ਚੁੱਕਿਆ ਹੈ ਆਪਣਾ ਪੋਜੀਸ਼ਨ 15 ਕੁ ਮਹੀਨਿਆਂ ਦੇ ਵਿੱਚ, ਸਿੱਧੇ ਤੁਹਾਡੇ ਸਾਹਮਣੇ ਸਬੂਤ ਹੈ। ਮਾਰਕ ਕਾਰਨੀ ਨੇ ਅੱਜ ਨਿਊਯਾਰਕ ਸਿਟੀ ਦੇ ਵਿੱਚ ਇਹਨਾਂ ਨੂੰ ਸਿੱਧੇ ਕਿਹਾ, ਕੈਨੇਡਾ ਸਟਰੋਂਗ ਵਿਲ ਹੈਲਪ ਮੇਕ ਅਮੇਰੀਕਾ ਗ੍ਰੇਟ ਅਗੈਨ। ਭਾਈ, ਉਹਨਾਂ ਨੂੰ ਸਾਡੀ ਇੰਨੀ ਕੁ ਜ਼ਰੂਰਤ ਨਹੀਂ ਹੈਗੀ ਜਿੰਨੀ ਸਾਨੂੰ ਉਹਨਾਂ ਦੀ ਜ਼ਰੂਰਤ ਹੈ। ਸੋ ਆਹ ਵੀ ਪਤਾ ਨਹੀਂ ਕਿੱਥੋਂ ਇਹ ਗੱਲ ਬਣਾ ਰਿਹਾ ਕਿ ਕੈਨੇਡਾ ਸਟਰੋਂਗ ਵਿਲ ਹੈਲਪ ਮੇਕ ਅਮੇਰੀਕਾ ਗ੍ਰੇਟ ਅਗੈਨ। ਇਟਸ ਦ ਅਦਰ ਵੇ ਅਰਾਊਂਡ ਰੀਅਲੀ। ਮਤਲਬ ਦੋਨੇ ਇੱਕ ਦੂਜੇ ਦੇ ਨਾਲ ਸਟ੍ਰੈਟੀਜਿਕ ਟ੍ਰੇਡ ਵਧਾਉਣ ਦੇ ਨਾਲ ਇੱਕ ਦੂਜੇ ਨੂੰ ਜ਼ਿਆਦਾ ਬਿਹਤਰ ਬਣਾ ਸਕਦੇ ਨੇ। ਅਤੇ ਜੇ ਇਹੀ ਗੱਲ ਦੋਸਤੋ ਮਾਰਕ ਕਾਰਨੀ ਪਿਛਲੇ 15 ਮਹੀਨਿਆਂ ਤੋਂ ਹੀ ਕਹਿੰਦਾ, ਕੀ ਪਤਾ ਅਸੀਂ ਇੰਨੇ ਮਾੜੇ ਇਕਨੋਮਿਕ ਹਾਲਾਤ ਦੇ ਵਿੱਚ ਨਾ ਹੀ ਹੁੰਦੇ। ਕੀ ਪਤਾ ਟਰੰਪ ਤੋਂ ਕੋਈ ਟੈਰਿਫ ਘਟਾਇਆ ਜਾਂਦਾ, ਕੀ ਪਤਾ ਕਿ ਹਟਾਇਆ ਜਾਂਦਾ, ਕੀ ਪਤਾ ਜੋਬ ਲਾਸਿਸ ਇੰਨੀਆਂ ਨਾ ਹੁੰਦੀਆਂ, ਕੀ ਪਤਾ ਕਿ ਟੋਇਲਟ ਦੇ ਵਿੱਚ ਸਾਡੀ ਇਕਾਨਮੀ ਫਲੱਸ਼ ਨਾ ਹੋ ਜਾਂਦੀ। ਜੇ ਇਹਨਾਂ ਨੇ 14-15 ਮੰਥਸ ਆਫਟਰ ਬੀਇੰਗ ਇਨ ਪਾਵਰ ਆਪਣੀ ਪੂਰੀ ਟੋਨ ਹੀ ਚੇਂਜ ਕਰ ਲੈਣੀ ਸੀ ਜਿਵੇਂ ਅੱਜ ਇਹਨੇ ਚੇਂਜ ਕੀਤੀ ਆ, ਫਿਰ ਇੰਨੇ ਚਿਰ ਤੋਂ ਕਾਹਦੇ ਲਈ ਇਹ ਇੰਨਾ ਵੱਡਾ ਬੇਲੀ ਦੀ ਐਕਟ ਕਿਉਂ ਕਰ ਰਿਹਾ ਸੀ ਕਿ ਅਸੀਂ ਤਾਂ ਇਹਨਾਂ 'ਤੇ ਰਿਲਾਇੰਸ ਘਟਾ ਦਾਂਗੇ, ਹੋਰ ਥਾਵਾਂ 'ਤੇ ਸਮਾਨ ਵੇਚ ਦੇਵਾਂਗੇ, ਜੇ ਆਹੀ ਨਤੀਜੇ ਤੱਕ ਹੀ ਪਹੁੰਚਣਾ ਸੀ, ਸਮਝੋਂ ਬਾਹਰ ਹੈ। ਸੋ ਅੱਜ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਐਫ ਨੇ ਕਿਹਾ ਕਿ ਮਾਰਕ ਕਾਰਨੀ ਦੀਆਂ ਗੱਲਾਂ ਦੀ ਕੋਈ ਵੀ ਸਮਝ ਹੀ ਨਹੀਂ ਲੱਗਦੀ। ਉਹ ਇੱਕ ਤਰਫ ਤੋਂ ਕਹਿੰਦਾ ਹੈ ਕਿ ਕੈਨੇਡਾ ਅਤੇ US ਦਾ ਰਿਲੇਸ਼ਨਸ਼ਿਪ ਦੇ ਵਿੱਚ ਰਪਚਰ ਹੋ ਗਿਆ, ਜਿਵੇਂ ਕਿ ਵੋਲਕੇਨੋ ਫਟ ਜਾਂਦੀ ਆ, ਐਕਸਪਲੋਡ ਹੋ ਜਾਂਦੀ ਆ, ਇਟਸ ਅ ਰਪਚਰ, ਉਹਨੇ ਦੁਨੀਆ ਨੂੰ ਕਿਹਾ ਸਪੀਚਾਂ ਦੇ ਵਿੱਚ। ਦੂਜੇ ਤਰਫ ਤੋਂ ਉਹ ਕਹਿੰਦਾ ਹੈ, ਅੱਜ ਹੀ ਉਹਨੇ ਕਿਹਾ ਹੈ ਅਮੇਰੀਕਨ ਇੰਡਸਟਰੀਜ਼ ਅਤੇ ਵੱਡੇ ਵੱਡੇ ਫਾਈਨੈਂਸਰਸ ਨੂੰ ਕਿ ਉਹ ਅਮੇਰੀਕਾ ਦੀ ਹੀ ਮਦਦ ਕਰਨਾ ਚਾਹੁੰਦਾ, ਟੂ ਮੇਕ ਅਮੇਰੀਕਾ ਗ੍ਰੇਟ ਅਗੇਨ, ਅਤੇ ਟ੍ਰੇਡ ਵਧਾਉਣਾ ਚਾਹੁੰਦਾ ਹੈ, ਨਵੀਂ ਡੀਲ ਬਣਾਉਣਾ ਚਾਹੁੰਦਾ ਹੈ। ਉਹਨੂੰ ਪਤਾ ਵੀ ਹੈ ਉਹ ਕੀ ਕਹਿ ਰਿਹਾ ਹੈ, ਕੀ ਉਹਨੂੰ ਲੱਗਦਾ ਹੈ ਹੁਣ ਕਿ ਸ਼ਾਇਦ ਟ੍ਰੇਡ ਡਿਪੈਂਡੈਂਸੀ ਘਟਾਉਣੀ ਚਾਹੀਦੀ ਆ ਜਾਂ ਵਧਾਉਣੀ ਚਾਹੀਦੀ ਆ, ਇਹ ਹੁਣ ਕਿੱਥੇ ਸਟੈਂਡ ਕਰਦਾ ਸਾਨੂੰ ਦੱਸ ਦੇਵੇ, ਸਾਨੂੰ ਵੀ ਸਮਝ ਲੱਗ ਜਾਵੇ। ਪਰ ਹੁਣ ਲੱਗਦਾ ਹੈ ਨਹੀਂ 15 ਮਹੀਨੇ ਬਾਅਦ ਆਪਣੀ ਟੋਨ ਚੇਂਜ ਕਰਨ ਦੇ ਨਾਲ ਜਾਂ ਪਹਿਲੀ ਵਾਰੀ ਦਿਮਾਗ ਵਰਤਣ ਦੇ ਨਾਲ, ਕਾਮਨ ਸੈਂਸ ਵਰਤਣ ਦੇ ਨਾਲ ਸਾਡੇ ਮੁਲਕ ਨੂੰ ਹੁਣ ਕੋਈ ਵੀ ਖਾਸ ਟੈਰਿਫ ਰਿਲੀਫ ਮਿਲਣੀ ਹੈ। ਕਿਉਂ? ਕਿਉਂਕਿ ਇਹ ਸੀ ਹਫ਼ਤੇ, ਜਸਟ 2 ਡੇਜ਼ ਗੋ, ਟਿਊਜ਼ਡੇ US Trade Representative Jameson Greer, ਜੋ ਕਿ ਟਰੰਪ ਦਾ ਟਾਪ ਡੋਗ ਹੈ, ਬਿਗ ਡੋਗ ਹੈ, ਸਭ ਤੋਂ ਵੱਡਾ ਬੰਦਾ ਹੈ ਟ੍ਰੇਡ ਦੇ ਲਈ, ਟੈਰਿਫਸ ਲਈ, US ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ ਨੇ ਲਿਟਰਲੀ 2 ਦਿਨ ਪਹਿਲਾਂ ਕਿਹਾ ਕਿ ਟੈਰਿਫਸ ਕੈਨੇਡਾ ਨਾਲੇ ਮੈਕਸੀਕੋ ਦੇ ਪ੍ਰੋਡਕਟਸ ਦੇ ਖਿਲਾਫ ਬੇਸ਼ੱਕ ਰਹਿਣਗੇ, ਭਾਵੇਂ ਅਸੀਂ ਜੁਲਾਈ ਦੇ ਵਿੱਚ USMCA ਰਿਨਿਊਅਲ ਦੇ ਲਈ ਮਿਲ ਰਹੇ ਹਾਂ, ਭਾਵੇਂ ਉਹਨੂੰ ਰਿਨਿਊ ਵੀ ਕਰ ਰਹੇ ਹਾਂ, ਕੋਈ ਫਰਕ ਨਹੀਂ ਪੈਂਦਾ, ਟੈਰਿਫਸ ਆਰ ਹੇਅਰ ਟੂ ਸਟੇ, ਜੋ ਮਰਜ਼ੀ ਹੋ ਜਾਵੇ ਰਹਿਣੇ ਹੀ ਰਹਿਣੇ ਆ, ਘਟਾਏ ਜਾ ਸਕਦੇ ਆ ਪਰ ਰਹਿਣੇ ਹੀ ਰਹਿਣੇ ਆ। ਜੇਮਸਨ ਗ੍ਰੀਅਰ ਨੇ ਕਿਹਾ ਕਿ ਹੁਣ ਤਾਂ ਤਕਰੀਬਨ 1.5 ਈਅਰ ਤੋਂ, ਉਸ ਤੋਂ ਵੀ ਵੱਧ ਟਾਈਮ ਤੋਂ, ਦੁਨੀਆ ਭਰ ਦੇ ਮੁਲਕਾਂ ਨੇ ਮੰਨ ਲਿਆ ਹੈ, ਭਾਵੇਂ ਔਖੇ ਤਾਂ ਹੋਏ ਨੇ, ਰੋਏ ਵੀ ਨੇ, ਗਾਲਾਂ ਵੀ ਕੱਢੀਆਂ ਨੇ, ਪਰ ਮੰਨ ਤਾਂ ਗਏ ਨੇ ਔਖੇ ਹੋ ਕੇ ਕਿ US ਦੇ ਨਾਲ ਟ੍ਰੇਡ ਕਰਨਾ ਹੁਣ ਫਰੀ ਨਹੀਂ ਹੋਊਗਾ। ਟੂ ਟ੍ਰੇਡ ਯੂ ਹੈਵ ਟੂ ਪੇ, ਟੈਰਿਫਸ ਪੇ ਕਰਨੇ ਪੈਣਗੇ। ਪਰ ਇਹਨੇ ਕਿਹਾ ਕਿ ਇਕੱਲੇ 2 ਹੀ ਮੁਲਕ ਨੇ, ਚਾਈਨਾ ਅਤੇ ਕੈਨੇਡਾ, ਜਿਨ੍ਹਾਂ ਦੇ ਹਜੇ ਤੱਕ ਵੀ ਇਹ ਗੱਲ ਦਿਮਾਗ 'ਚ ਪਈ ਨਹੀਂ ਹੈਗੀ। 2 ਹੀ ਮੁਲਕ ਨੇ, ਚਾਈਨਾ ਅਤੇ ਕੈਨੇਡਾ, ਜਿਨ੍ਹਾਂ ਨੇ ਪੰਗਾ ਲਿਆ, ਰਿਟੈਲੀਏਟ ਕੀਤਾ ਅਤੇ ਰਿਟੈਲੀਟੋਰੀ ਟੈਰਿਫਸ ਹਜੇ ਤੱਕ ਵੀ ਲਾਏ ਹੋਏ ਨੇ, ਹਟਾਏ ਵੀ ਨਹੀਂ ਹੈਗੇ। ਸੋ ਇਹ ਕਹਿ ਰਿਹਾ ਹੈ ਕਿ ਆਹੀ 2 ਮੁਲਕ ਨੇ, ਚਾਈਨਾ ਅਤੇ ਕੈਨੇਡਾ, ਜਿਨ੍ਹਾਂ ਨੂੰ ਹਜੇ ਤੱਕ ਵੀ ਨਹੀਂ ਇਸ ਗੱਲ ਦੀ ਸਮਝ ਲੱਗੀ, ਟੈਰਿਫਸ ਵਿਲ ਸਟੇ ਫੋਰਐਵਰ। 2 ਦਿਨ ਪਹਿਲਾਂ ਹੀ ਜੇਮਸਨ ਗ੍ਰੀਅਰ ਨੇ ਸਾਫ਼ ਕਿਹਾ ਕਿ ਆਟੋਮੋਟਿਵ ਇੰਡਸਟਰੀ 'ਤੇ ਲਾਏ ਹੋਏ 25% ਦੇ ਜਿਹੜੇ ਟੈਰਿਫ ਨੇ, ਕੈਨੇਡਾ 'ਚ ਬਣਦੀ ਗੱਡੀ ਇੰਪੋਰਟ ਕੀਤੀ ਜਾਂਦੀ ਆ ਕਿਸੇ ਵੀ ਇੰਪੋਰਟਰ ਦੇ ਵੱਲੋਂ US ਦੇ ਵਿੱਚ, ਉਹਦੇ 'ਤੇ ਹੁਣ 25% ਦਾ ਟੈਰਿਫ ਪੇ ਕਰਨਾ ਪੈਂਦਾ ਹੈ। ਘੱਟ ਹੀ ਹੁਣ ਗੱਡੀਆਂ ਖਰੀਦ ਰਹੇ ਨੇ ਕਿਉਂਕਿ ਮੁਕਾਬਲਾ ਕਰ ਹੀ ਨਹੀਂ ਸਕਦੇ ਪ੍ਰਾਈਸ ਵਾਈਜ਼, ਉਹ ਜਿਹੜਾ ਟੈਰਿਫ ਹੈ ਇਹਨੇ ਕਿਹਾ ਕਿ ਬਿਲਕੁਲ ਵੀ ਨਹੀਂ ਕਦੇ ਵੀ ਨਹੀਂ ਹਟਾਇਆ ਜਾਊਗਾ ਕਿਉਂਕਿ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਮੈਰੀਕਾ ਦੇ ਵਿੱਚ ਹੀ ਤਕਰੀਬਨ ਹਰੇਕ ਵੇਚੀ ਜਾਂਦੀ ਗੱਡੀ ਨੂੰ ਅਮੈਰੀਕਾ ਦੇ ਵਿੱਚ ਹੀ ਬਣਾਉਣਾ ਚਾਹੁੰਦਾ ਹੈ। ਉਹਨੇ ਕਿਹਾ ਕਿ ਵੀ ਸਟਿਲ ਸਟੈਂਡ ਫਰਮ ਇਨ ਆਰ ਪੋਜੀਸ਼ਨ, ਕੋਈ ਵੀ ਕੰਪਨੀ ਮੈਕਸੀਕੋ ਦੇ ਵਿੱਚ ਹੈ ਜਾਂ ਕੈਨੇਡਾ ਦੇ ਵਿੱਚ ਹੈ ਜਾਂ ਦੁਨੀਆ ਭਰ ਦੇ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਹੈ, ਭਾਈ ਤੁਸੀਂ ਫੈਕਟਰੀ ਖੋਲ੍ਹੋ ਅਮਰੀਕਾ ਦੇ ਵਿੱਚ, ਕੋਈ ਟੈਰਿਫ ਲੱਗਣਾ ਨਹੀਂ ਹੈਗਾ, ਤੁਹਾਨੂੰ ਅਸੀਂ ਟੈਕਸ ਦਾ ਫਾਇਦਾ ਵੀ ਦਿਲਵਾਵਾਂਗੇ, ਤੁਹਾਡੇ ਹੋਰ ਪੈਸੇ ਬਣਾਵਾਂਗੇ, ਪਰ ਕੰਮ ਤਾਂ ਤੁਹਾਨੂੰ ਉੱਥੇ ਹੀ ਅਮਰੀਕਾ ਦੇ ਵਿੱਚ ਹੀ ਕਰਨਾ ਪਊਗਾ ਅਤੇ ਲੋਕਾਂ ਨੂੰ ਹੀ ਕੰਮ 'ਤੇ ਲਾਉਣਾ ਪਊਗਾ। ਅਤੇ ਨਾਲ ਦੀ ਨਾਲ ਇੱਕ ਕਾਫੀ ਅਹਿਮ ਗੱਲ ਨਿਕਲੀ ਆ, ਇਸ ਬੰਦੇ ਨੇ ਜੇਮਸਨ ਗਵੀਅਰ ਨੇ ਕਿਹਾ ਹੈ ਕਿ ਆਰਓ ਛੱਡੋ, ਉਹਦੇ ਤਾਂ ਅਸੀਂ ਹਿੱਲਣ ਲਈ ਤਿਆਰ ਨਹੀਂ ਹੈਗੇ, ਪਰ ਦੋਨੇ ਮੁਲਕਾਂ ਦੇ ਲਈ ਕਈ ਏਰੀਆਜ਼ ਆਫ ਇਕਨੋਮਿਕ ਮਿਊਚੁਅਲ ਬੈਨੀਫਿਟ ਹੈ, ਜਿਵੇਂ ਕਿ ਇਹਨੇ ਕਿਹਾ ਐਨਰਜੀ, whether that's electricity or oil or natural gas, critical minerals, fertilizer, ਉਹਨਾਂ 'ਤੇ ਜ਼ਿਆਦਾ ਫੇਵਰੇਬਲ ਟ੍ਰੇਡ ਡੀਲਸ ਨੈਗੋਸ਼ੀਏਟ ਕੀਤੀਆਂ ਜਾ ਸਕਦੀਆਂ ਅਕੋਰਡਿੰਗ ਟੂ ਜੇਮਸਨ ਗਵੀਅਰ। ਸੋ ਮਤਲਬ ਕਿ ਟੈਰਿਫਸ ਘਟਾਏ ਜਾ ਸਕਦੇ ਆ ਜਾਂ ਹਟਾਏ ਵੀ ਜਾ ਸਕਦੇ ਆ। ਅਖੀਰ ਦੇ ਵਿੱਚ ਜੇਮਸਨ ਗਵੀਅਰ ਨੇ ਕਿਹਾ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦੀ ਹੈ ਕਿ ਉਹ ਨੌਰਥ ਅਮੈਰੀਕਨ ਸਪਲਾਈ ਚੇਨਸ ਹੀ ਪ੍ਰਾਇਓਰਟਾਈਜ਼ ਕਰਨ। ਅਮੈਰੀਕਾ ਵੀ ਚਾਹੁੰਦਾ ਹੈ ਕਿ ਕੈਨੇਡਾ ਅਤੇ ਮੈਕਸੀਕੋ ਨਾਲ ਵੱਧ ਟ੍ਰੇਡ ਕੀਤੀ ਜਾਵੇ, ਪਰ ਇਹ ਟ੍ਰੇਡ ਡੈਫਿਸਿਟ ਘਟਾਉਣਾ ਚਾਹੁੰਦੇ ਨੇ। ਜਿਹੜਾ ਅਸੀਂ ਸਮਾਨ ਅਮਰੀਕਾ ਨੂੰ ਵੇਚਦੇ ਹਾਂ ਉਹ ਵੱਧ ਗਿਣਤੀ ਦਾ ਹੈ, ਜੋ ਉਹ ਸਾਨੂੰ ਵੇਚਦੇ ਆ ਘੱਟ ਗਿਣਤੀ ਦਾ ਹੈ, ਪਰ ਓਇਲ ਇਜ਼ ਅ ਬਿਗ ਫੈਕਟਰ ਇਨ ਦੈਟ, ਉਹਦੇ ਤਾਂ ਕੋਈ ਵੀ ਬਿਆਨ ਦਿੰਦਾ ਨਹੀਂ ਹੈਗਾ। ਪਰ ਇਹਨਾਂ ਨੇ ਕਿਹਾ ਹੈ ਕਿ ਅਸੀਂ ਨੌਰਥ ਅਮੈਰੀਕਨ ਸਪਲਾਈ ਚੇਨ ਹੀ ਪ੍ਰਾਇਓਰਟਾਈਜ਼ ਕਰਨਾ ਚਾਹੁੰਦੇ ਹਾਂ ਨੈਸ਼ਨਲ ਸਿਕਿਉਰਿਟੀ ਰੀਜ਼ਨਸ ਲਈ। ਕਿਉਂ? ਕਿਉਂਕਿ ਜੀਓਗ੍ਰਾਫਿਕਲੀ ਕਲੋਸ ਪ੍ਰੋਕਸੀਮਿਟੀ ਹੈ, ਕੈਨੇਡਾ ਅਤੇ ਮੈਕਸੀਕੋ ਤੋਂ ਬੇਹੱਦ ਜ਼ਰੂਰੀ ਪ੍ਰੋਡਕਟਸ ਅਮੈਰੀਕਾ ਨੂੰ ਬਹੁਤ ਛੇਤੀ ਬਹੁਤ ਸਸਤੇ ਪ੍ਰਾਈਸ ਦੇ ਵਿੱਚ ਮਿਲ ਸਕਦੇ ਨੇ, ਕਿਉਂਕਿ ਬੋਰਡਰ ਹੀ ਲੱਗਦੇ ਆ ਇਕੱਠੇ। ਆ ਅਮਰੀਕਾ ਨੇ ਕਹਿ ਦਿੱਤਾ ਹੈ ਕਿ ਅਸੀਂ ਟ੍ਰੇਡ ਵਧਾਉਣਾ ਚਾਹੁੰਦੇ ਹਾਂ, ਨੌਰਥ ਅਮੈਰੀਕਨ ਇੱਕ ਸਪਲਾਈ ਚੇਨ ਨੂੰ ਜ਼ਿਆਦਾ ਸਟਰੈਂਥਨ ਕਰਨਾ ਚਾਹੁੰਦੇ ਹਾਂ। ਅਤੇ ਇਹਨੇ ਕਿਹਾ ਕਿ ਜੇਕਰ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਗੁੱਡ ਟਰਮਸ ਮਿਲਦੀਆਂ ਨੇ, ਸਾਡੇ ਟ੍ਰੇਡ ਇਰੀਟੈਂਟਸ 'ਤੇ ਇਹ ਸਾਨੂੰ ਕੋਈ ਰਿਲੀਫ ਦਿੰਦੇ ਨੇ ਉਹਨਾਂ ਪ੍ਰੋਡਕਟਸ 'ਤੇ, ਫਿਰ ਬਦਲੇ ਦੇ ਵਿੱਚ ਹੀ ਕੈਨੇਡਾ ਅਤੇ ਮੈਕਸੀਕੋ ਨੂੰ ਵੀ ਆਫਕੋਰਸ ਅਸੀਂ ਪ੍ਰੈਫਰੈਂਸ਼ਲ ਟ੍ਰੀਟਮੈਂਟ ਦੇਵਾਂਗੇ। ਪਰ ਸਭ ਤੋਂ ਖਾਸ ਗੱਲ, ਟੈਰਿਫਸ ਵਿਲ ਰਿਮੇਨ, ਟੈਰਿਫਸ ਤਾਂ ਰਹਿਣੇ ਹੀ ਰਹਿਣੇ ਹਨ ਜੋ ਮਰਜ਼ੀ ਹੋ ਜਾਵੇ। ਇਹਨੇ ਗੱਲ ਕ੍ਰਿਸਟਲ ਕਲੀਅਰ ਕਹਿ ਦਿੱਤੀ ਆ ਕਿ ਚਾਹੇ USMCA ਪੀਸਫੁਲੀ ਬਹੁਤ ਆਰਾਮ ਨਾਲ ਵਧੀਆ ਟਰਮਸ ਨਾਲ ਨੈਗੋਸ਼ੀਏਟ ਹੋ ਵੀ ਜਾਂਦਾ, ਮਤਲਬ ਇਹ ਨਹੀਂ ਕਿ ਟੈਰਿਫ ਅਸੀਂ ਹਟਾ ਦੇਵਾਂਗੇ, ਨਾਟ ਐਟ ਆਲ, ਦੇ ਆਰ ਹੇਅਰ ਟੂ ਸਟੇ ਅਨਫੋਰਚੁਨੇਟਲੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ।

ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ ਦੋਸਤੋ। ਅਸੀਂ ਕੱਲ ਨੂੰ ਟਮੋਰੋ 3 ਤੋਂ ਲੈ ਕੇ 6 ਵਜੇ ਤੱਕ ਲਾਈਵ ਲੋਕੇਸ਼ਨ ਪਹੁੰਚ ਰਹੇ ਹਾਂ ਪੰਜਾਬੀ ਬਾਈ ਨੇਚਰ ਤੇ ਐਟ 58 ਕੁਆਰੀ ਐਜ ਡਰਾਈਵ ਬ੍ਰੈਂਪਟਨ, ਜੋ ਕਿ ਮੇਜਰ ਇੰਟਰਸੈਕਸ਼ਨ ਪੈਂਦੀ ਆ ਬੋਵੇਰਡ ਤੇ ਹਰਨਥੇਰੀਓ ਦੀ। ਬੋਵੇਰਡ ਹਰਨਥੇਰੀਓ ਵੱਡਾ ਵਾਲਮਾਰਟ ਤੇ ਫਟੀਨੋ ਵਾਲਾ ਪਲਾਜ਼ਾ ਹੈ, ਉੱਥੇ ਅਸੀਂ ਕੱਲ ਨੂੰ 3 ਤੋਂ ਲੈ ਕੇ 6 ਵਜੇ ਤੱਕ 3 ਘੰਟੇ ਲਗਾਤਾਰ ਪਹੁੰਚਾਂਗੇ ਤੇ ਤੁਹਾਨੂੰ ਬਹੁਤ ਹੀ ਕਮਾਲ ਦੇ ਫਰਾਈਡੇ ਸੈਟਰਡੇ ਸੰਡੇ 3 ਦਿਨ ਲਗਾਤਾਰ ਪੰਜਾਬੀ ਬਾਈ ਨੇਚਰ ਦੇ ਨੰਬਰ 1 ਪੰਜਾਬੀ ਫੂਡ ਦੇ ਤੁਹਾਨੂੰ ਠੇਕ ਆਊਟ ਐਂਡ ਡਾਈਨ ਇਨ ਐਕਸਟਰਾ ਸਪੈਸ਼ਲ ਡੀਲਸ ਦਿਲਵਾਵਾਂਗੇ। ਅੱਜ ਤਾਂ ਇਹਨਾਂ ਨੇ ਕੁਛ ਸਾਨੂੰ ਸਪੈਸ਼ਲ ਡੀਲ ਦੱਸ ਦਿੱਤੀਆਂ, ਪਰ ਕੱਲ੍ਹ ਨੂੰ ਕੁਛ ਹੋਰ ਵੀ ਆਈਟਮਾਂ 'ਤੇ ਤੁਹਾਨੂੰ ਡਾਈਨ ਇਨ ਐਂਡ ਠੀਕ ਕਰ ਦਿੱਤਾ ਐਕਸਟਰਾ ਐਕਸਟਰਾ ਐਕਸਟਰਾ ਸਪੈਸ਼ਲ ਡੀਲਸ ਅਤੇ ਕੁਛ ਬਾਏ ਵਨ ਗੈਟ ਵਨ ਫਰੀ ਡੀਲਸ ਹੋਣਗੀਆਂ। ਫਿਲਹਾਲ ਤੁਹਾਨੂੰ ਦੱਸ ਦਿੰਦਾ ਕਿ ਤੁਹਾਨੂੰ ਵੈਜ ਥਾਲੀ ਕੱਲ੍ਹ ਅਤੇ ਸੈਟਰਡੇ ਅਤੇ ਸੰਡੇ 9.99 ਡਾਈਨ ਇਨ ਔਰ ਠੀਕ ਕਰ ਮਿਲੂਗੀ। ਪਾਓ ਭਾਜੀ, ਚਨਾ ਭਟੂਰਾ, ਮਸਾਲਾ ਡੋਸਾ, ਹਲਵਾ ਪੂਰੀ ਸਿਰਫ ਅਤੇ ਸਿਰਫ 7.99 ਈਚ। ਚਾਟ ਪਾਪੜੀ ਜਾਂ ਫਿਰ ਪਰੌਂਠਾ ਪਲੇਟ ਓਨਲੀ 6.99 ਈਚ। ਅਤੇ ਫਿਸ਼ ਅਤੇ ਹੋਰਾਂ ਵੀ ਕੁਛ ਤੰਦੂਰੀ ਆਈਟਮਸ ਦੇ ਵੀ ਕੁਛ ਕੱਲ੍ਹ ਨੂੰ ਜਾ ਕੇ ਸਪੈਸ਼ਲ ਡੀਲਸ ਅਨਾਊਂਸ ਕਰਾਂਗੇ। ਸੋ ਟਮੋਰੋ ਫਰਾਈਡੇ ਸੈਟਰਡੇ ਸੰਡੇ 3 ਦਿਨ ਲਗਾਤਾਰ ਸਭ ਤੋਂ ਬੈਸਟ ਪੰਜਾਬੀ ਫੂਡ ਦੇ ਲਈ ਪਹੁੰਚਿਓ ਪੰਜਾਬੀ ਬਾਈ ਨੇਚਰ 'ਤੇ। ਅਸੀਂ ਤਾਂ ਪਹੁੰਚ ਰਹੇ ਹਾਂ ਕੱਲ੍ਹ ਨੂੰ 3 ਤੋਂ ਲੈ ਕੇ ਸ਼ਾਮ 6 ਵਜੇ ਤੱਕ। ਲਾਈਵ ਲੋਕੇਸ਼ਨ ਪ੍ਰੋਗਰਾਮ ਤੋਂ ਵੀ ਤੁਹਾਨੂੰ ਸੱਦਾ ਪੱਤਰ ਦੇਵਾਂਗੇ, ਸਿਰਫ ਇੱਕੋ ਲੋਕੇਸ਼ਨ 'ਤੇ। ਇੱਕੋ ਲੋਕੇਸ਼ਨ 'ਤੇ ਤੁਹਾਨੂੰ ਇਹ ਐਕਸਟਰਾ ਸਪੈਸ਼ਲ ਡੀਲਾਂ ਮਿਲਣਗੀਆਂ। 58 ਕੁਆਰੀ ਐਜ ਡਰਾਈਵ ਬ੍ਰੈਂਪਟਨ, ਬੋਵੇਰਡ ਐਂਡ ਹਰਨਥੇਰੀਓ, ਬੋਵੇਰਡ ਅਤੇ ਹਰਨਥੇਰੀਓ ਦੀ ਇੰਟਰਸੈਕਸ਼ਨ 'ਤੇ। ਦੋਸਤੋ, ਜੇ ਤੁਸੀਂ ਇੱਕ ਆਪਣੇ

ਇਹ ਤਿਆਰ ਹੋਣੇ ਆ ਅਗਲੇ ਸਾਲ ਔਗਸਟ 2027 ਅਤੇ ਉਸ ਤੋਂ ਅੱਗੇ ਸਮਰ 2027 ਡਬਲ ਕਾਰ ਗਰਾਜ ਚਾਰ ਗੱਡੀਆਂ ਦੀ ਪਾਰਕਿੰਗ ਫੁੱਲੀ ਫਰੀ ਹੋਲਡ ਮਤਲਬ ਕਿ ਨੋ ਮੰਥਲੀ ਕਾਸਟ 663 ਦੀ ਐਗਜੈਕਟ ਪ੍ਰਾਈਸ ਹੈ 663,000 ਚਾਹੇ ਫਸਟ ਟਾਈਮ ਹੋ ਬਾਇਰ ਹੋ ਚਾਹੇ ਇਨਵੈਸਟਰ ਹੋ ਅਤੇ ਇਹ ਤਿੰਨ ਫਲੋਰ ਪਲੱਸ ਅਨਫਿਨਿਸ਼ਡ ਬੇਸਮੈਂਟ ਹੈ 1700 ਸਕੁਆਇਰ ਫੁੱਟ ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ ਤਿੰਨ ਤੋਂ ਲੈ ਕੇ ਪੰਜ ਬੈਡਰੂਮ 2.5 ਟੂ 3.5 ਬਾਥਰੂਮਸ ਅਤੇ ਚਾਰ ਗੱਡੀਆਂ ਦੀ ਪਾਰਕਿੰਗ ਹੋਊਗੀ ਕਾਲ ਥੀਮ ਸਿੱਧੂ 416-302-0016 416-302-0016 ਨਾਲ ਦੀ ਨਾਲ ਮੇਫੀਲਡ ਐਂਡ ਮੈਕਲੋਗਲਿਨ 'ਤੇ ਇੱਕ ਅਲੱਗ ਪ੍ਰੋਜੈਕਟ ਵੀ ਲੈ ਕੇ ਆਏ ਨੇ ਜਿੱਥੇ ਮੇਫੀਲਡ ਐਂਡ ਮੈਕਲੋਗਲਿਨ ਦੋਸਤੋ ਇਹ 27 ਦੇ ਐਂਡ ਤੋਂ ਲੈ ਕੇ 28 ਦੇ ਸਮਰ ਤੱਕ ਕਲੋਜ਼ਿੰਗ ਹੈ ਜਿਹੜੇ ਲੋਕ ਵੇਟ ਕਰਨਾ ਚਾਹੁੰਦੇ ਨੇ ਕਿ ਪੈਸੇ ਪੂਸੇ ਜੋੜ ਦੀਏ ਫਿਰ ਹੀ ਮੂਵਿੰਗ ਹੋਵਾਂਗੇ 27 ਦੇ ਐਂਡ ਤੋਂ ਲੈ ਕੇ 28 ਦੇ ਸਮਰ ਤੱਕ ਦੀ ਬਹੁਤ ਲੰਬੀ ਕਲੋਜ਼ਿੰਗ ਆ ਟ੍ਰੈਡੀਸ਼ਨਲ ਟੂ ਫਲੋਰ ਫਰੀ ਹੋਲ ਟਾਊਨ ਹਾਊਸਿਸ ਪ੍ਰਾਈਵੇਟ ਬੈਕਯਾਰਡ ਦੇ ਨਾਲ ਸਿਰਫ 729 ਸਿਰਫ ਅਤੇ ਸਿਰਫ 729,000 ਦੀ ਪ੍ਰਾਈਸ ਹੈ ਮੇਫੀਲਡ ਐਂਡ ਮੈਕਲੋਗਲਿਨ 'ਤੇ ਸਿੰਗਲ ਕਾਰ ਗਰਾਜ ਵਾਲੇ ਡੀਟੈਚ ਮਕਾਨ 8,99,000 899 27 ਦੇ ਐਂਡ ਤੋਂ ਲੈ ਕੇ ਤੁਸੀਂ 28 ਦੇ ਸਮਰ ਤੱਕ ਵੀ ਕਲੋਜ਼ਿੰਗ ਕਰਵਾ ਸਕਦੇ ਹੋ ਸਿਰਫ 899 ਦੇ ਵਿੱਚ ਡੀਟੈਚ ਘਰ ਉਹ ਸਿੰਗਲ ਕਾਰ ਗਰਾਜ ਵਾਲੇ ਅਤੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਅੰਡਰ 1.1 million ਚਾਹੇ ਫਸਟ ਟਾਈਮ ਹੋਮ ਬਾਇਰ ਚਾਹੇ ਇਨਵੈਸਟਰ ਹੋ ਤੁਹਾਨੂੰ ਰੀਬੇਟਸ ਲਈ ਜੇਕਰ ਐਲੀਜੀਬਲ ਹੈਗੇ ਹੋ ਰਿਕੁਆਇਰਮੈਂਟ ਮੀਟ ਕਰਦੇ ਹੋ ਜ਼ਰੂਰ ਮਿਲਣਗੇ ਸੋ ਇਹ ਨਵੇਂ ਟ੍ਰੈਡੀਸ਼ਨਲ ਫਰੀ ਹੋਲ ਟਾਊਨ ਹਾਊਸਿਸ ਪ੍ਰਾਈਵੇਟ ਬੈਕਯਾਰਡ ਦੇ ਨਾਲ ਪ੍ਰਾਈਸ ਸਿਰਫ 729 ਹੈ ਦੋ ਫਲੋਰ ਮੇਨ ਫਲੋਰ ਅਤੇ ਉੱਪਰਲੀ ਫਲੋਰ ਅਤੇ ਨਾਲੇ ਅਨਫਿਨਿਸ਼ਡ ਬੇਸਮੈਂਟ 1700 ਤੋਂ ਲੈ ਕੇ 2250 ਸਕੁਆਇਰ ਫੁੱਟ ਤਿੰਨ ਤੋਂ ਲੈ ਕੇ ਚਾਰ ਬੈਡਰੂਮ 2.5 ਬਾਥਰੂਮ ਸਿੰਗਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ ਪ੍ਰਾਈਵੇਟ ਬੈਕਯਾਰਡ ਦੇ ਨਾਲ ਅਤੇ 6 ਮਹੀਨਿਆਂ ਦੇ ਵਿੱਚ ਇਕੱਲਾ 60,000 ਡਿਪੋਜ਼ਿਟ ਓਨਲੀ 60,000 ਟੋਟਲ ਡਿਪੋਜ਼ਿਟ 6 ਮਹੀਨੇ ਦੇ ਵਿੱਚ ਅਤੇ ਕਲੋਜ਼ਿੰਗ ਤੁਸੀਂ ਕਰਵਾ ਸਕਦੇ ਹੋ ਸਮਰ 2028 ਤੱਕ ਦੋ ਪਲੱਸ ਸਾਲਾਂ ਬਾਅਦ ਤੱਕ ਕਾਲ ਥੀਮ ਸਿੱਧੂ 416-302-0016 416-302-0016 ਦੋਸਤੋ ਅੱਜ ਅੰਟਾਰੀਓ ਸਰਕਾਰ ਨੇ ਆਪਣਾ ਨਵਾਂ ਡਿਫੈਂਸ ਇੰਡਸਟਰੀ ਵਧਾਉਣ ਦਾ ਇੱਕ ਫਰੇਮਵਰਕ ਪੇਸ਼ ਕੀਤਾ ਹੈ ਜਿਹਦੇ ਨਾਲ ਇਹਨਾਂ ਨੂੰ ਲੱਗਦਾ ਹੈ ਕਿ ਯੂ ਐਸ ਟੇਰਸ ਦੇ ਨਾਲ ਹਿੱਟ ਕੀਤੇ ਗਏ ਸੈਕਟਰਸ ਦੀਆਂ ਜੋਬ ਲਾਸਿਸ ਕੁਛ ਹੱਦ ਤੱਕ ਆਫਸੈਟ ਕੀਤੀਆਂ ਜਾ ਸਕਦੀਆਂ ਹਨ ਸੋ ਨੈਸ਼ਨਲ ਲੈਵਲ 'ਤੇ ਤਾਂ ਅਸੀਂ ਮਿਲਟਰੀ ਦੇ ਬਾਰੇ ਤਾਂ ਬਹੁਤ ਕੁਛ ਹੀ ਸੁਣਦੇ ਆ ਰਹੇ ਹਾਂ ਫਰੋਮ ਲਾਸਟ ਈਅਰ ਸਾਨੂੰ ਪਤਾ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਪਿਛਲੇ ਸਾਲ ਦੇ ਵਿੱਚ ਹੀ ਅਨਾਊਂਸ ਕੀਤਾ ਸੀ ਕਿ ਕੈਨੇਡਾ ਆਪਣਾ ਕੋਰ ਡਿਫੈਂਸ ਸਪੈਂਡਿੰਗ ਨੂੰ ਅਗਲੇ ਡੈਕੇਡ ਦੇ ਵਿੱਚ ਮੱਚ ਹਾਇਰ ਪੋਰਸ਼ਨ ਆਫ ਕੈਨੇਡਾਜ਼ ਐਨੂਅਲ ਜੀ ਡੀ ਪੀ ਤੱਕ ਵਧਾਊਗਾ ਅਸੀਂ ਕਾਫੀ ਨਿਕੰਮੇ ਰਹੇ ਹਾਂ ਕਈ ਡੈਕੇਡਸ ਤੋਂ ਨੇਡੋ ਦੇ ਨਿਸ਼ਾਨੇ 2% ਆਫ ਜੀ ਡੀ ਪੀ ਸਪੈਂਡਿੰਗ ਤੱਕ ਪਹੁੰਚਣ ਤੱਕ ਕਾਰਨੀ ਨੇ ਕੁਛ ਕ੍ਰੀਏਟਿਵ ਅਕਾਊਂਟਿੰਗ ਕਰਕੇ ਤਾਂ ਸਾਨੂੰ ਉੱਥੇ ਤੱਕ ਪਹੁੰਚਾ ਦਿੱਤਾ ਹੈ ਪਰ ਹੁਣ 2% ਛੱਡੋ 5% ਦੀ ਗੱਲਬਾਤ ਹੋ ਰਹੀ ਹੈ ਫੋਰ ਏ ਸਟਰੋਂਗਰ ਐਲਾਈਡ ਯੂਨੀਅਨ ਨੇਡੋ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪੈਸੇ ਖਰਚਣੇ ਪੈਣਗੇ ਉਸ ਨਿਸ਼ਾਨੇ ਨੂੰ ਆਉਣ ਵਾਲੇ ਸਾਲਾਂ 'ਚ ਮੀਟ ਕਰਨ ਦੇ ਲਈ ਜਿਹਦੇ ਵਿੱਚ ਹੁਣ ਫੈਡਰਲ ਬਜਟ ਦੇ ਵਿੱਚ ਕਾਰਨੀ ਸਰਕਾਰ ਨੇ 5 ਸਾਲਾਂ ਦੇ ਲਈ $81.8 billion ਈਅਰਮਾਰਕ ਕੀਤਾ ਹੈ ਫੋਰ ਮਿਲਟਰੀ ਇਕੁਇਪਮੈਂਟ ਐਂਡ ਡਿਵੈਲਪਮੈਂਟ ਐਮਰਜੈਂਸੀ ਪ੍ਰਪੇਅਰਨੈਸ ਮੈਜਰਸ ਅਤੇ ਟ੍ਰਾਂਸਪੋਰਟ ਇਨਫਰਾਸਟ੍ਰਕਚਰ ਦੇ ਲਈ ਪਰ ਅੱਜ ਪ੍ਰੋਵਿੰਸ਼ੀਅਲ ਲੈਵਲ 'ਤੇ ਅੰਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਵੀ ਆਪਣੀ ਆਪਦੀ ਪ੍ਰੋਵਿੰਸ਼ੀਅਲ ਡਿਫੈਂਸ ਇੰਡਸਟਰੀ ਫਰੇਮਵਰਕ ਪੇਸ਼ ਕੀਤੀ ਹੈ ਕਾਲਡ ODIS ODIS ਅੰਟਾਰੀਓ ਡਿਫੈਂਸ ਇੰਡਸਟਰੀਅਲ ਸਟ੍ਰੈਟਜੀ ODIS ਦੇ ਰਾਹੀਂ ਕੋਸ਼ਿਸ਼ ਕੀਤੀ ਜਾਊਗੀ ਫੋਰਡ ਸਰਕਾਰ ਦੇ ਵੱਲੋਂ ਅਗਲੇ 10 ਸਾਲਾਂ ਦੇ ਵਿੱਚ 43,000 ਨਵੀਆਂ ਜੋਬਸ ਬਣਾਈਆਂ ਜਾਣ ਪ੍ਰੋਵਿੰਸ਼ੀਅਲ ਇਕਾਨਮੀ ਤੱਕ ਹਰੇਕ ਸਾਲ $6 billion ਦੀ ਨਵੀਂ ਕੰਟਰੀਬਿਊਸ਼ਨ ਹੋਵੇ ਅਤੇ ਹਰੇਕ ਸਾਲ $400 million ਪ੍ਰੋਵਿੰਸ਼ੀਅਲ ਟੈਕਸ ਰੈਵਨਿਊ ਜਨਰੇਟ ਕੀਤਾ ਜਾਵੇ ਇਹਨਾਂ ਨੇ ਕੋਈ ਖਾਸ ਡੀਟੇਲ ਤਾਂ ਦੱਸੀ ਨਹੀਂ ਹੈਗੀ ਕਿ ਇਹ ਸਾਰਾ ਕੁਝ ਮੈਜੀਕਲ ਕੰਮ ਕਿਵੇਂ ਹੋਊਗਾ ਸਿਰਫ ਉਮੀਦਾਂ ਹੀ ਨੇ ਵੈਸੇ ਸਿੱਧੀ ਜੀ ਗੱਲ ਆ ਸਿਰਫ ਉਮੀਦਾਂ ਹੀ ਨੇ ਅੰਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿਉਂਕਿ ਕੈਨੇਡਾ ਨਾਲੇ ਉਹਨਾਂ ਦੇ ਐਲਾਈਡ ਮੁਲਕ ਅਗਲੇ ਸਾਲਾਂ ਦੇ ਵਿੱਚ ਤਾਂ ਹੁਣ ਟ੍ਰਿਲੀਅਨਸ ਆਫ ਡਾਲਰਸ ਇਨਵੈਸਟ ਕਰਨ ਦੇ ਲਈ ਤਿਆਰ ਹੋ ਗਏ ਨੇ ਸਿਕਿਉਰਿਟੀ ਪ੍ਰੋਜੈਕਟਸ ਮਿਲਟਰੀ ਪ੍ਰੋਜੈਕਟਸ ਰੀਸਰਚ ਡਿਵੈਲਪਮੈਂਟ ਦੇ ਵੱਲ ਉਹਨੇ ਕਿਹਾ ਹੈ ਜੇ ਕਹਿ ਲਓ ਆਰਗਿਊ ਕੀਤਾ ਹੈ ਕਿ ਅੰਟਾਰੀਓ ਇਜ਼ ਵੈਲ ਪੋਜੀਸ਼ਨਡ ਫੋਰ ਦੋਜ਼ ਇਨਵੈਸਟਮੈਂਟਸ

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ ਦੋਸਤੋ, ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਮੱਲੀ ਟੈਂਟ ਸਰਵਿਸਿਜ਼ ਦਾ ਕਹਿਣਾ ਹੈ, ਕੋਈ ਵੀ ਤੁਸੀਂ ਸਪੈਸ਼ਲ ਇਵੈਂਟ, ਵਿਆਹ ਸ਼ਾਦੀ ਪਾਰਟੀ, ਜਾਗੋ ਮਾਈਆਂ, ਲੇਡੀ ਸੰਗੀਤ ਐਕਸੈਟਰਾ ਹੋਸਟ ਕਰ ਰਹੇ ਹੋ, ਤੁਹਾਡੇ ਲਈ ਸਭ ਤੋਂ ਬੈਸਟ ਪ੍ਰਾਈਸ ਦੇ ਵਿੱਚ ਇਹ ਟੈਂਟ ਟੇਬਲ ਕੁਰਸੀਆਂ ਦਾ ਪੂਰਾ ਪ੍ਰਬੰਧ ਕਰਦੇ ਨੇ, ਤੁਹਾਡੇ ਬੈਕਯਾਰਡ ਨੂੰ ਬੈਂਕਟ ਹਾਲ ਹੀ ਬਣਾ ਦਿੰਦੇ ਨੇ। 10x10 ਤੋਂ ਲੈ ਕੇ 50x160 ਫੁੱਟ 'ਤੇ ਇਹ ਸਾਫ਼ ਸੁਥਰੇ ਵਾਟਰਪਰੂਫ ਟੈਂਟ ਸੈਟਅਪ ਕਰ ਦਿੰਦੇ ਨੇ, ਅਤੇ ਉਹ ਵੀ ਅਲੱਗ ਅਲੱਗ ਕਿਸਮ ਦੇ, ਟ੍ਰੈਡੀਸ਼ਨਲ ਵਾਈਟ ਟੈਂਟ ਤੋਂ ਲੈ ਕੇ ਨਵੇਂ ਹੁਣ ਸੀ ਥਰੂ ਕਲੀਅਰ ਟੈਂਟ ਵੀ ਤੁਸੀਂ ਲਵਾ ਸਕਦੇ ਹੋ। ਟੈਂਟ ਦੀ ਫਲੋਰ, ਟੈਂਟ ਦੀ ਕਾਰਪੇਟ, ਟੈਂਟ ਦੇ ਵਿੱਚ ਡਾਂਸ ਫਲੋਰ, ਨੱਚੋ ਟੱਪੋ ਅਤੇ ਖਾਓ ਪੀਓ, ਅਤੇ ਬਾਰ ਤੱਕ ਵੀ ਸੈਟਅਪ ਕਰ ਦਿੰਦੇ ਨੇ, ਸਟੇਜ ਵੀ ਲਾ ਦਿੰਦੇ ਨੇ, ਲਾਈਟਾਂ ਤਾਂ ਲਾਉਣਗੇ ਅੰਦਰ ਅਤੇ ਬਾਹਰ ਟੈਂਟ ਦੇ ਵਿੱਚ, ਪਰ ਤੁਸੀਂ ਇਹਨਾਂ ਤੋਂ ਸ਼ੈਂਡਲੀਅਰਸ, ਡੈਕੋਰੇਸ਼ਨ, ਲਾਈਨਿੰਗ, ਡਰੇਪਿੰਗ ਵੀ ਲਗਵਾ ਸਕਦੇ ਹੋ, ਅਤੇ ਤੁਹਾਡੇ ਲਈ ਜਿੰਨੇ ਮਰਜ਼ੀ ਮਹਿਮਾਨ ਹਨ ਕੁਰਸੀਆਂ ਟੇਬਲ ਪੂਰਾ ਪੂਰਾ ਪ੍ਰਬੰਧ ਕਰਨਗੇ, ਹੀਟਰ ਵੀ ਪੱਖੇ ਵੀ, ਗਰਮੀ ਹੋਵੇ ਠੰਡ ਹੋਵੇ ਦੋਨੇ ਹੋਣ, ਸਾਰਾ ਪ੍ਰਬੰਧ ਕਰਕੇ ਦੇਣਗੇ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਘਰ ਦੇ ਸਾਹਮਣੇ ਪਾਰਕ ਕਰਵਾਓ, ਕਿ ਜਾਂਤਾ ਜ਼ਿਆਦਾ ਹੈ, ਵਾਸ਼ਰੂਮ ਇਕੱਲਾ ਇੱਕ ਹੀ ਹੈ, ਕਿ ਉਹ ਜਾ ਕੇ ਲੇਡੀਜ਼ ਸੈਪਰੇਟ ਵਾਸ਼ਰੂਮਸ, ਮੈਨ ਸੈਪਰੇਟ ਵਾਸ਼ਰੂਮਸ, ਲਗਜ਼ਰੀ ਸਾਫ਼ ਸੁਥਰੇ ਟ੍ਰੇਲਰ ਪੋਰਟੇਬਲ ਵਾਸ਼ਰੂਮ ਵੀ ਯੂਜ਼ ਕਰ ਸਕਦੇ ਆ, ਅਤੇ ਇੰਡੀਆ ਵਾਲੇ ਵਿਆਹ ਵਾਲੇ ਘਰ ਦੀਆਂ ਲਾਈਟਾਂ ਵੀ ਲਵਾਓ ਪੂਰਾ ਹਫ਼ਤੇ ਲਈ। ਮੱਲੀ ਟੈਂਟ ਸਰਵਿਸਿਜ਼, 6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-6479-2569-
ਕੋਈ ਸਬਜ਼ੀਆਂ ਲਾਉਣੀਆਂ, ਕੋਈ ਫੁੱਲ ਲਾਉਣੇ, ਕੋਈ ਦਰਖਤ ਲਾਉਣੇ, ਜੋ ਵੀ ਲਾਉਣਾ ਹੈ ਆਪ ਵੀ ਤੁਹਾਡੇ ਕਰ ਦੇਣਗੇ ਜੇ ਤੁਸੀਂ ਆਪ ਖੁਦ ਕਰ ਸਕਦੇ ਹੋ। ਪਰ ਸੋਇਲ ਡਿਲੀਵਰੀ ਦੇ ਨੰਬਰ ਘਵਾਓ 4376551984। ਜੇ ਤੁਸੀਂ ਚਾਹੁੰਦੇ ਹੋ ਕਿ ਹਰੇਕ ਹਫ਼ਤਾ ਉਹੀ ਦਿਨ ਉਹੀ ਟਾਈਮ ਆ ਕੇ ਤੁਹਾਡੀ ਲੈਂਡਸਕੇਪਿੰਗ ਘਰ ਦੀ ਕੀਤੀ ਜਾਵੇ, ਚਾਹੇ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਲੈਂਡਸਕੇਪਿੰਗ ਹੋਵੇ, ਲਾਨ ਕੇਅਰ ਹੋਵੇ, ਘਾਹ ਘੂ ਕੱਟ ਕੇ ਸਭ ਕੁਝ ਹੀ ਬਹੁਤ ਪ੍ਰਿਸਟੀਨ ਲੁੱਕ ਦੇ ਦੇਣਗੇ ਐਵਰੀ ਸਿੰਗਲ ਵੀਕ ਬਹੁਤ ਹੀ ਅਫੋਰਡੇਬਲ ਰੇਟ ਦੇ ਵਿੱਚ। ਨੰਬਰ ਕਮਾਓ SS Lawn Care and Landscaping 4376551984। ਤੇ ਨਵਾਂ ਘਾਹ ਵੀ ਲਾਉਣਾ ਹੈ, ਸੇਮ ਨੰਬਰ 4376551984। ਜੇ ਦੋਸਤੋ ਹਜੇ ਤੱਕ ਤੁਸੀਂ ਆਪਦਾ ਏਅਰ ਡਕਟ ਨਹੀਂ ਸਾਫ਼ ਕਰਵਾਇਆ, ਕਰਵਾ ਲਓ ਸਿਰਫ $140 ਦੇ ਵਿੱਚ। ਲਿਮਿਟਡ ਟਾਈਮ ਸਪੈਸ਼ਲ ਹੈ ਅਕਾਲ ਡਕਟ ਕਲੀਨਿੰਗ ਤੋਂ, ਜੋ ਕਿ ਕਹਿੰਦੇ ਨੇ ਕਿ 7 ਦਿਨ ਜਿਹੜੇ ਮਰਜ਼ੀ ਦਿਨ ਟਾਈਮ ਸਾਨੂੰ ਸੱਦੋ, 40 ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ। $140 ਦੇ ਵਿੱਚ ਤੁਹਾਨੂੰ ਇੱਥੇ ਲੋਕਲ ਪੀਓ ਰੀਜਨ ਬ੍ਰੈਂਪਟਨ ਮਿਸਿਸਾਗਾ ਕੈਲਡਨ ਐਂਡ ਮੇ ਬੀ ਅਥੋਬਕੋ ਸਰਾਊਂਡਿੰਗ ਏਰੀਆਜ਼ ਤੱਕ ਲੋਕਲ ਹੀ $140 ਦੇ ਵਿੱਚ 3,000 square feet ਤੱਕ ਮਕਾਨ ਇਹ ਸਾਰਾ ਤੋਂ ਸਾਰਾ ਪ੍ਰੋਫੈਸ਼ਨਲੀ ਡਕਟ ਕਲੀਨ ਕਰਕੇ ਦੇ ਦੇਣਗੇ। ਜੇ ਤੁਸੀਂ ਕੋਈ ਵੀ ਏਸੀ ਜਾਂ ਫਰਨਿਸ ਰਿਪੇਅਰ ਵੀ ਕਰਵਾਉਣਾ, ਇੰਸਟਾਲ ਵੀ ਕਰਵਾਉਣਾ, ਉਹ ਵੀ ਕੰਮ ਕਰਦੇ ਆ। 416-710-0662 ਨਵੀਆਂ ਐਨਕਾਂ ਤਿਆਰ ਕਰਵਾਉਣੀਆਂ ਨੜਿਨਵੇਂ ਡਾਲਰ ਵਿੱਚ, ਫਿਰ ਪਹੁੰਚੋ 11615 ਮਿਕਵੀਨ ਡਰਾਈਵ ਬ੍ਰੈਂਪਟਨ, ਮਿਕਵੀਨ ਅਤੇ ਮੇਫੀਲਡ, ਮਿਕਵੀਨ ਅਤੇ ਮੇਫੀਲਡ 'ਤੇ ਹੈ ਕਲੀਅਰ ਵਿਊ ਆਈ ਕੇਅਰ, ਜੋ ਕਿ ਤੁਹਾਨੂੰ ਕੈਨੇਡੀਅਨ ਬੋਰਨ ਐਂਡ ਐਜੂਕੇਟਡ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ ਪ੍ਰੋਫੈਸ਼ਨਲ ਆਪਟੀਕਲ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਤੁਹਾਡੀ ਬੋਲੀ ਪੰਜਾਬੀ ਵੀ ਅਤੇ ਇੰਗਲਿਸ਼ ਵੀ ਬੋਲਦੇ ਨੇ, ਅਤੇ $99 ਦੇ ਵਿੱਚ ਸਿੱਧੇ ਤੁਹਾਡੇ ਇੰਸ਼ੋਰੈਂਸ ਨੂੰ ਬਿਲ ਕਰ ਦੇਣਗੇ ਜਾਂ ਪੱਲਿਓਂ ਵੀ ਪੇ ਕਰਦੇ ਹੋ, ਖਰਚਾ ਤਾਂ ਉਨਾ ਹੀ ਹੋਣਾ, $99। ਜਾ ਕੇ ਆਪਣਾ ਪਸੰਦ ਦਾ ਫਰੇਮ ਚੂਜ਼ ਕਰੋ, ਉਹਦੇ ਵਿੱਚ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ ਸਿਰਫ $99 ਦੇ ਵਿੱਚ। ਨੰਬਰ ਕਮਾਓ ClearView Eye Care Brampton ਵਾਲਿਆਂ ਦਾ 905-913-4545, 905-913-4545, 905-913-4545, ਜਾਂ ਸਿੱਧੇ ਪਹੁੰਚੋ 11615 ਮਿਕਵੀਨ ਡਰਾਈਵ ਬ੍ਰੈਂਪਟਨ ਮੇਫੀਲਡ ਐਂਡ ਮਿਕਵੀਨ 'ਤੇ। ਸੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਜੇਕਰ ਤੁਹਾਨੂੰ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ ਜਾਂ ਤੁਸੀਂ ਆਪਦੇ ਬਿਜ਼ਨਸ ਨੂੰ AM5 ਜਿਹੜੇ ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ 416-457-3381, 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੰਘ ਸਿੱਧੂ ਨਾਲ ਤੁਸੀਂ ਕੋਈ ਵੀ ਆਪਣੇ ਆਪ ਲਈ, ਆਪਣੇ ਪਰਿਵਾਰ ਦੇ ਲਈ ਸਹੀ ਅਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਸਹੀ ਪਾਲਿਸੀ ਹੀ ਕਰਵਾਉਣਾ ਚਾਹੁੰਦੇ ਹੋ ਜਾਂ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ, ਇੰਸ਼ੋਰੈਂਸ ਦਾ ਜਿਹੜਾ ਮਰਜ਼ੀ ਤੁਹਾਡਾ ਸਵਾਲ ਹੋਵੇ, ਸੇਮ ਨੰਬਰ 416-457-3381, 416-457-3381। ਇੱਥੇ ਤੋਂ ਅੱਗੇ ਜੀ ਸਤਿ ਸ਼੍ਰੀ ਅਕਾਲ।

0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222.
1: Swing in the golf season with AM 530 at the MITPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MITPA, meaningful interactions create benevolent acts. Register now or donate at micba.com.
2: ਓਂਟਾਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਂਟਾਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟੋਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ontariosafety.ca ਤੇ ਜਾਓ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: Main thoda apna vakeel Brij Mohan.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: जे तुसी भी करना चाहते हो अपना खुद का रेडियो प्रोग्राम तो अज ही सानू कॉल करो 647-504-1557।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-7

ਖਾਲਸ ਸਾਹਿਬ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਵੇਗਾ ਵੀ। ਹੈਪੀ ਹੈਪੀ ਫਰਾਈਡੇ ਜੂਨੀਅਰ।

0: ਵੀ ਵਾਹ ਫਰਾਈਡੇ ਜੂਨੀਅਰ, ਬਹੁਤ ਸੋਹਣੀ, ਬੜੀ ਪਿਆਰੀ, ਬੜੀ ਖੂਬਸੂਰਤ ਸ਼ਾਮ ਹੈ ਤੇ ਸ਼ਾਮ ਨੂੰ ਥੋੜ੍ਹੇ ਜਿਹਾ ਹੋਰ ਵੀ ਰੰਗੀਨ, ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ। ਬੜਾ ਹੀ ਪਿਆਰਾ, ਬੜਾ ਮਿੱਠਾ ਜਿਹਾ ਪ੍ਰੋਗਰਾਮ ਲੈ ਕੇ ਜਿਸਦਾ ਨਾਮ ਹੈ ਪੰਜਾਬੀ ਲਹਿਰਾਂ। ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਨਾਲ ਹੈ, ਤੁਸੀਂ ਸਾਡੇ ਨਾਲੋਂ ਇਕੱਠੇ ਇੰਜੋਏ ਕਰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ ਤੇ ਫੁੱਲ ਬਟਾ ਫਨ ਪਾਓ, ਭੰਗੜੇ ਕਰੋ, ਦਿਲ ਰਾਜ਼ੀ ਵੀ ਸੜਦਿਆਂ ਨੂੰ ਸੜਨ ਦਿਓ। ਵੈਸੇ ਯਾਰ ਸੜਨਾ ਕਾਹਦੇ ਲਈ ਆ, ਮੈਨੂੰ ਲੱਗਦਾ ਜਿਹੜੇ ਲੋਕ ਸੜਦੇ ਆ ਨਾ ਉਹ ਸਭ ਤੋਂ ਵੱਡੀ ਬਿਮਾਰੀ ਉਹੀ ਆ, ਜੈਲਸੀ, ਈਗੋ, ਬਸ ਹਰੇਕ ਨੂੰ ਦੇਖ ਦੇਖ ਕੇ ਮੱਚੀ ਜਾਣਾ, ਇਹਦੇ ਕੋਲ ਉਹ ਆ, ਉਹਦੇ ਕੋਲ ਉਹ ਹੈ। ਇੰਗਲਿਸ਼ ਦੀ ਇੱਕ ਕਹਾਵਤ ਹੈ, ਕੰਪੇਅਰਜ਼ਨ ਇਜ਼ ਦ ਥੀਫ ਆਫ ਜੋਏ, ਸਮਝਦੇ ਹੋ, ਕੰਪੇਅਰਜ਼ਨ ਇਜ਼ ਦ ਥੀਫ ਆਫ ਜੋਏ। ਇਹਨੂੰ ਪੰਜਾਬੀ ਦੇ ਵਿੱਚ ਕਹਿਣਾ ਹੋਵੇ ਕਿ ਦੁਨੀਆ, ਸੋਰੀ, ਦੂਜਿਆਂ ਨਾਲ ਆਪਣੇ ਆਪ ਨੂੰ ਤੋਲਣਾ ਖੁਸ਼ੀ ਦਾ ਇੱਕ ਦੁਸ਼ਮਣ ਹੈ, ਜੇ ਇਫ ਇਟ ਮੇਕ ਸੈਂਸ, ਸੋਰੀ, ਬਣਦਾ ਸੈਂਸ ਕਿ ਨਹੀਂ। ਸੋ ਆਈ ਗੈਸ ਜੇ ਤੁਸੀਂ ਆਪਣੇ ਆਪ ਨੂੰ ਕਿਸੇ ਨਾਲ ਤੋਲ ਰਹੇ ਹੋ ਤਾਂ ਫਿਰ ਖੁਸ਼ੀ ਨਹੀਂ, ਤੁਸੀਂ ਸਗਾ ਤੇ ਦੁਸ਼ਮਣੀ ਹੀ ਕਮਾ ਰਹੇ ਹੋ ਆਪਣੇ ਨਾਲ। ਯੈਸ, ਮੇਕ ਸੈਂਸ। ਸੋ ਕੰਪੇਅਰ ਨਾ ਕਰਿਆ ਕਰੋ, ਆਨਲਾਈਨ ਬੜਾ ਕੁਝ ਦੇਖਦੇ ਆ, ਇਹਦੇ ਕੋਲ ਜੀ ਵੈਗਨ ਆ, ਜੀ ਵੈਗਨ ਖਬਰ ਆ ਕਿੰਨੇ ਲੋਨਾਂ ਤੇ ਲਈ ਅਗਲੇ ਨੇ, ਹੈ ਉਹਦੇ ਕੋਲ ਗੁੱਚੀ ਦੀਆਂ ਬੈਲਟਾਂ, ਲੂਈ ਦੀਆਂ ਸ਼ਰਟਾਂ ਨੇ। ਮੈਂ ਵਾਅਦਾ ਕਰਦਾ ਅੱਧੀਆਂ ਜਿਹੜੀਆਂ ਗੁੱਚੀ ਦੀਆਂ ਬੈਲਟਾਂ, ਲੂਈ ਦੀਆਂ ਸ਼ਰਟਾਂ ਪਾਈਆਂ ਨੇ ਨਾ ਦੂਈਆਂ ਨੇ, ਅੱਧੀਆਂ ਨਕਲੀਆਂ ਨੇ। ਸੋ ਐਵੇਂ ਨਾ ਬਿਨਾਂ ਕਿਸੇ ਗੱਲੋਂ ਦੇਖ ਦੇਖ ਕੇ ਲੋਕਾਂ ਨੂੰ ਜੈਲਸ ਹੋਇਆ ਕਰੋ। ਮੈਨੂੰ ਇੱਕ ਤਾਂ ਇਹ ਵੀ ਨਹੀਂ ਸੀ ਪਤਾ ਯਾਰ ਕਿ ਨਕਲੀ ਸਮਾਨ ਇੰਨਾ ਵਿਕਦਾ, ਕਿਉਂਕਿ ਮੈਂ ਯਾਰ ਕਿਹਾ ਕਿ ਜਿਹੜੇ ਲੋਕ ਪਾਉਂਦੇ ਹੁਣ, ਪਹਿਲਾਂ ਮੈਂ ਵੀ ਦੇਖਦਾ ਸੀ ਬੱਲੇ ਯਾਰ ਇਹਦੇ ਤਾਂ ਕੱਪੜੇ ਬੜੇ ਕਮਾਲ ਦੇ, ਇਹਨੇ ਆਹ ਪਾਇਆ, ਇਹਨੇ ਉਹ ਪਾਇਆ, ਫਿਰ ਹੌਲੀ ਹੌਲੀ ਪਤਾ ਲੱਗਿਆ ਕਿ ਨਹੀਂ ਯਾਰ, ਜਿਹਨੇ ਕੱਪੜੇ ਆ ਪਾਏ ਆ, ਸੈਂਸ ਜਿਹਾ ਨਹੀਂ ਬਣਦਾ ਜੀ। ਤੁਸੀਂ ਚਲੋ, ਆਪਾਂ ਨੂੰ ਪਤਾ ਹੀ ਹੁੰਦਾ ਵੀ ਅਗਲੇ ਦਾ ਕੀ ਕੰਮ ਹੈ। ਹੁਣ ਜੇ ਕਿਸੇ ਨੇ ਜਿਮ ਵਿੱਚ ਲੂਈ ਵਟਾਉਣ ਦੀਆਂ ਸ਼ਰਟਾਂ ਪਾਉਣੀਆਂ, ਗੁੱਚੀ ਦੀਆਂ ਪੈਂਟਾਂ ਪਾਉਣੀਆਂ ਤੇ ਫਿਰ ਦਿਹਾੜੀ ਲਾਉਣੀ ਹੈ, ਫਿਰ ਤੁਹਾਨੂੰ ਪਤਾ ਯਾਰ ਕਿ ਨਹੀਂ, ਜਾਂ ਤਾਂ ਬੰਦਾ ਬਹੁਤ ਫਾਈਨੈਂਸ਼ਲੀ ਇਰਿਸਪੋਂਸੀਬਲ ਹੈ, ਜਾਂ ਬੰਦੇ ਦਾ ਕੁਛ ਨਾ ਕੁਛ ਨਕਲੀ ਹੈ। ਸੋ ਆਨਲਾਈਨ ਵੀ ਜਿਹੜੀ ਦੁਨੀਆ, ਆਨਲਾਈਨ ਜ਼ਿੰਦਗੀ ਲੋਕ ਆਪਣੀ ਜਿਹੜੀ ਦਿਖਾਉਂਦੇ ਨੇ ਨਾ, ਉਹ ਵੀ ਅੱਧੀ ਬਸ ਨਕਲੀ ਹੀ ਹੁੰਦੀ ਹੈ। ਬਹੁਤ ਕੰਮ ਲੋਕ ਨੇ ਜਿਹੜੇ ਆਨਲਾਈਨ ਵਾਕਈ ਜੋ ਉਹਨਾਂ ਦੀ ਲਾਈਫ ਹੈ ਉਹ ਉਸ ਹਿਸਾਬ ਨਾਲ ਦਿਖਾਉਂਦੇ ਨੇ, ਆਪਣੀ ਰੀਅਲ ਲਾਈਫ 'ਤੇ ਕੋਈ ਨਹੀਂ ਦਿਖਾਉਂਦਾ ਹੈ। ਸੋ ਖੈਰ, ਗੱਲ ਮੁੱਕਦੀ ਹੈ ਕਿ ਜੈਲਸ ਨਾ ਹੋਇਆ ਕਰੋ, ਅਗਲਿਆਂ ਨੂੰ ਦੇਖ ਕੇ ਸੜਿਆ ਨਾ ਕਰੋ, ਅਗਲਿਆਂ ਨੂੰ ਦੇਖ ਕੇ ਆਪਣੇ ਆਪ ਨੂੰ ਬੜਾ ਨੀਵਾਂ ਨਾ ਕਰਿਆ ਕਰੋ, ਕਿਉਂਕਿ ਯੂ ਨੈਵਰ ਨੋ, ਕੁਛ ਨਹੀਂ ਪਤਾ ਅਗਲਾ ਬੰਦਾ ਕਿਹੜੇ ਕਿਹੜੇ ਦੌਰ 'ਚੋਂ, ਕਿਹੜੇ ਕਿਹੜੇ ਮੁਸ਼ਕਲ 'ਚੋਂ ਲੰਘ ਰਿਹਾ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਨੰਬਰ ਹੈ ਆਪਣਾ 905-673-3333-9053-673-3333-7, ਆਪਣਾ ਫੋਨ ਨੰਬਰ ਹੈ 9056733337। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ, ਈਗਲ ਟਰੱਕ ਐਂਡ ਅਲਾਈਨਮੈਂਟ ਸੈਂਟਰ ਦਾ, ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ ਮਿਲਟਨ ਦੇ ਵਿੱਚ, ਹਾਈਵੇ 401 ਤੋਂ ਉੱਤਰਨ ਸਾਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਇੱਥੇ ਟਰੱਕ ਦਾ ਓਇਲ ਚੇਂਜ ਵੀ ਹੁੰਦਾ। 10874 Steels Avenue East ਮਿਲਟਨ ਦੇ ਵਿੱਚ, ਮਨੂ ਨੂੰ ਕਾਲ ਕਰੋ, ਮਨੂ ਕਹਿੰਦੇ ਨਵੀਂ ਪੱਕਾ ਡਿਸਕਾਊਂਟ ਹੈ ਜੇ ਕੋਈ ਵੀ ਬੰਦਾ ਪੰਜਾਬੀ ਦਾ ਰੈਫਰੈਂਸ ਦਊਗਾ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ। 6472346293 6472346293 6472346293 6472346293 ਤੇ ਕਾਲ ਕਰ ਲਓ। 4398 ਹੈਲੋ
1: ਹੈਲੋ, ਕਿਵੇਂ ਵੀਰੇ?
0: ਵਧੀਆ ਵੀਰੇ, ਕੀ ਬਣਦਾ?
1: ਬਸ ਕੱਲ ਦੀ ਛੁੱਟੀ ਬੁੱਕ ਕੀਤੀ ਆ, ਸੋ ਸਾਡੇ ਲਈ ਅੱਜ ਹੀ ਫਰਾਈਡੇ ਆ।
0: ਕੱਲ ਦੀ ਛੁੱਟੀ ਕਿਹੜੀ ਖੁਸ਼ੀ ਚ?
1: ਬਸ ਆਪਦੇ ਆਪ ਲਈ ਲਗਾਤਾਰ ਲਾਈਕ ਕੰਮ ਕਰ ਰਹੇ ਸੀ।
0: ਦੇਖੋ ਚਾਹੀਦਾ ਯਾਰ, ਬਹੁਤ ਬੜੇ ਬੜੇ ਘੱਟ ਲੋਕ ਨੇ ਜਿਹੜੇ ਬਸ ਮੀ ਟਾਈਮ ਆਪਦੇ ਲਈ ਛੁੱਟੀਆਂ ਬੁੱਕ ਕਰਦੇ ਆ,
1: ਕਿਉਂਕਿ ਵੀਕਐਂਡ ਵੀ ਹੁੰਦਾ ਬਰੋ, ਬਟ ਵੀਕਐਂਡ ਸਾਡਾ ਉਹ ਵੀ ਪਲੈਨਡ ਹੀ ਹੁੰਦਾ ਨਾ, ਪਰ ਆਪਾਂ ਮੀ ਟਾਈਮ ਨਹੀਂ ਕਹਿ ਸਕਦੇ, ਜਿਵੇਂ ਕਿ ਆਪਾਂ ਲਾਂਡਰੀ ਕਰਨੀ, ਗਰੋਸਰੀ ਕਰਨੀ, ਕੁਕਿੰਗ, ਉਹ ਮੀ ਟਾਈਮ ਨਹੀਂ ਨਾ, ਉਹ ਆਲਰੇਡੀ ਬੁੱਕ ਆਊਗੀ, ਆਲਰੇਡੀ ਸ਼ੈਡਿਊਲ 'ਚ ਆ ਗਿਆ।
0: ਬਿਲਕੁਲ ਬਿਲਕੁਲ, ਕੀ ਪਲਾਨ ਹੈ ਫਿਰ ਕੱਲ ਨੂੰ, ਕਿਵੇਂ ਮਨਾ ਰਹੇ ਹੋ ਡੇ ਆਫ?
1: ਬਸ ਅੱਜ ਤਾਂ ਕੱਲ ਦਾ ਕਿਉਂਕਿ ਟਾਈਮ ਕੋਈ ਪਲਾਨ ਨਹੀਂ ਰੱਖਿਆ, ਕੱਲ ਕੋਈ ਪਲਾਨ
0: ਨਹੀਂ, ਕੁਛ ਵੀ ਨਹੀਂ, ਬਸ ਠੀਕ ਹੈ।
1: ਹਾਂਜੀ, ਕੱਲ ਅੱਜ ਦੀ ਰੱਖੀ ਆ ਅਸੀਂ ਪਾਰਟੀ, ਮਤਲਬ ਕਿ ਆਪਦੇ ਲਈ ਰੱਖੀ ਆ ਪਾਰਟੀ, ਮੈਂ ਆਪਣੇ ਨਾਲ ਦਾ ਮੁੰਡਾ ਹੈਗਾ ਸਾਡੇ, ਉਹਦਾ ਸਮਾਨ ਮੰਗਾ ਲਿਆ, ਲਾਈਕ ਬੀਰਾਂ ਬੂਰਾਂ ਸਭ ਕੁਛ ਮੰਗਾ ਲਿਆ, ਖਾਣ ਮੰਗਾ ਲਿਆ, ਜੋ ਕਿ ਦੋ ਤਿੰਨ ਮਹੀਨਿਆਂ ਤੋਂ ਕੁਛ ਵੀ ਨੀ ਹੱਥ ਲਾਇਆ ਸੀ, ਖਾਧਾ ਨੀ ਸੀ।
0: ਅੱਛਾ,
1: ਮੈਂ ਕਿਹਾ ਅੱਜ ਫੋਨ ਫਾਨ ਰੱਖ ਕੇ ਆਪਾਂ ਠੰਡੇ ਪਾਣੀ ਨਾਲ ਨਹਾ ਕੇ ਬਹਿ ਕੇ ਗਾਣੇ
0: ਗਾਣੇ ਲਾਓ, ਖਾਓ ਪੀਓ ਤੇ ਗੱਲਾਂ ਬਾਤਾਂ ਮਾਰੋ, ਇਹ ਵੀ ਇੱਕ ਕਿਸਮ ਦੀ ਨਾ ਦਵਾਈ ਹੋਈ ਆ।
1: ਹਾਂਜੀ, ਜਰੂਰੀ ਆ। ਮੈਨੂੰ ਮੈਂ ਕਦੋਂ ਤਾਂ ਸੋਚ ਰਿਹਾ ਸੀ, ਮੈਨੂੰ ਨਾ 2-3 ਮਹੀਨੇ ਹੋ ਗਏ, ਮੈਂ ਇੱਕ ਵੀ ਨੀ ਉਠ ਰਿਹਾ ਸੀ, ਮੈਂ ਕੰਮ ਕਰ ਰਹੀ ਲੱਗਾ ਕਰ ਰਿਹਾ ਸੀ, ਕੰਮ ਹੀ ਕਰ ਰਹੀ, ਕੰਮ ਹੀ ਕੰਮ। ਮੈਂ ਕਿਹਾ ਨਹੀਂ ਕੇਹੜੀ
0: ਸੀ? ਗੁਰਦਾਸ ਜੀ ਦੀ ਕਿਹੜੀ ਸੀ?
1: ਪੀ ਗਿਆ ਮੈਂ, ਪੀ ਗਿਆ ਜੇ ਤੁਸੀਂ ਨਹੀਂ ਸੁਣਿਆ ਵੀਰੇ, ਤੁਸੀਂ ਪੱਕਾ ਲਾਈਕ ਕਰੋਗੇ।
0: ਕੁਛ ਏਦਾਂ ਦੇ ਬੋਲਨੇ ਵੀ, ਪੀ ਗਿਆ ਮੈਂ, ਪੀ ਗਿਆ ਨੇ, ਪਤਾ ਨੀ ਏਦਾਂ ਦਾ ਹੀ ਹੋਰ ਆ ਕੁਛ।
1: ਹਾਂਜੀ ਹਾਂਜੀ ਹਾਂਜੀ, ਬਹੁਤ ਸੋਹਣੀ ਬੀਟ ਲਾਈਕ ਰੀਮਿਕਸ ਬਣਾ ਕੇ ਉਹਨੂੰ ਬਹੁਤ ਸੋਹਣਾ ਕੀਤਾ।
0: ਕੋਈ ਨਾ, ਲਾਉਣੇ ਵੀਰੇ, ਬਹੁਤ ਸ਼ੁਕਰੀਆ, ਇੰਜੋਏ ਯਰ ਹਾਲੀਡੇਜ਼, ਦੀ ਬੈਸਟ ਵਿਸ਼ਸ।
1: ਹਾਂਜੀ, ਥੈਂਕ ਯੂ ਵੀਰੇ।
0: ਮੈਂ ਅੱਜ ਇੱਕ ਕੈਫੇ ਲੱਭੀ ਆ ਬਹੁਤ ਵਧੀਆ, ਬ੍ਰੈਂਪਟਨ ਕੈਲਡਨ ਦੇ ਬਿਲਕੁਲ ਨਾਲ। ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਵੀ ਮੈਂ ਪਰਸੋਂ ਜਾਂ ਕੱਲ ਕਿਸੇ ਕੈਫੇ ਤੇ ਗਿਆ ਤੇ ਅਪਸੈਟ ਹੋਇਆ, ਫਿਰ ਅੱਜ ਮੇਰੇ ਮਨ ਚ ਸੀਗਾ ਨਵੀਂ ਨੇੜੇ ਤੇੜੇ ਬ੍ਰੈਂਪਟਨ ਕੈਲਡਨ ਦੇ ਇੱਕ ਵਧੀਆ ਕੈਫੇ ਲੱਭੋ, ਤੇ ਮੈਂ ਲੱਭ ਲਈ, ਬਹੁਤ ਸ਼ਾਂਤ ਸੀ। ਹੁਣ ਜੇ ਮੈਂ ਦੱਸਦਾ ਉੱਥੇ ਲਾਈਨਾਂ ਲੱਗ ਜਾਣੀਆਂ, ਬਹੁਤ ਹੀ ਵਧੀਆ ਏਰੀਆ। ਮੈਂ ਹੌਲੀ ਹੌਲੀ ਦੱਸਦਾ ਤੁਹਾਨੂੰ, ਜਾਂ ਤਾਂ ਮੈਂ ਵੀਡੀਓ ਬਣਾਊਂਗਾ ਜਾਂ ਮੈਂ ਮੇ ਬੀ ਅੱਜ ਤੁਹਾਨੂੰ ਦੱਸ ਦੂੰਗਾ, ਬਟ ਉੱਥੇ ਜਾ ਕੇ ਆਨੰਦ ਆਇਆ। ਕਾਫੀ ਇੰਨੀ ਵਧੀਆ ਸੀ ਨਾ, ਬੱਲੇ ਬੱਲੇ। ਤੇ ਕੱਲ 2 ਕੌਫੀਆਂ ਸਿਰਫ $25 ਦੀਆਂ, ਅੱਜ 2 ਕੌਫੀਆਂ, ਇੱਕ ਕੁੱਕੀ ਤੇ ਇੱਕ ਸਪੈਸ਼ਲ ਉਹਨਾਂ ਦਾ ਇੱਕ ਹੋਰ ਮਿੱਠਾ ਆਈਟਮ ਹੈ, ਸਾਰਾ ਕੁਛ 25 ਚ। ਸੋ 2 ਚੀਜ਼ਾਂ ਖਾਣ ਦੀਆਂ ਵੀ ਮਿਲੀਆਂ ਤੇ ਕਾਫੀ ਵੀ ਨੰਬਰ 1। ਸੋ ਤੁਹਾਨੂੰ ਅਪਡੇਟ ਕਰਦੇ ਹਾਂ ਵੀ ਕਿੱਥੇ ਦੀ ਗੱਲ ਹੈ ਇਹ, ਹੌਲੀ ਹੌਲੀ ਦੱਸਾਂਗੇ ਤੁਹਾਨੂੰ, ਥੋੜ੍ਹਾ ਜਿਹਾ ਸਸਪੈਂਸ ਜਿਹਾ ਵੀ ਬਣਿਆ ਰਹੇ ਕਿ ਨਹੀਂ। ਸੋ ਨੰਬਰ ਹੈ ਆਪਣਾ 905-677-3337। ਅੱਜ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਦੇ ਦਫ਼ਤਰ, ਯੂਨੀ ਗਲੋਬਲ ਐਡਵਾਈਜ਼ਰੀ। ਸਰਾਂਸ਼ ਉਹਨਾਂ ਨੂੰ ਤੁਸੀਂ ਆਲਵੇਜ਼ ਸੁਣਦੇ ਹੋ, ਸਰਾਂਸ਼ ਹੁਣੇ ਤੁਹਾਨੂੰ ਗਵਰਨਮੈਂਟ ਕੋਲੋਂ ਐਜੂਕੇਸ਼ਨ ਦੀਆਂ ਗ੍ਰਾਂਟਸ ਲੈ ਕੇ ਦੇ ਰਹੇ ਆ। ਇਹ ਉਹ ਪੈਸੇ ਆ ਜਿਹੜੇ ਤੁਸੀਂ ਵਾਪਸ ਨਹੀਂ ਕਰਨੇ, ਗਵਰਨਮੈਂਟ ਤੁਹਾਨੂੰ ਪੈਸੇ ਦੇਵੇਗੀ, ਪੜ੍ਹੋ ਲਿਖੋ, ਆਪਣੀ ਐਜੂਕੇਸ਼ਨ 'ਚ ਵਾਧਾ ਕਰੋ, ਅਤੇ ਦੈਟਸ ਇਟ, ਪੈਸੇ ਯੂਜ਼ ਕਰੋ ਅਤੇ ਵਾਪਸ ਵੀ ਨਹੀਂ ਕਰਨੇ ਪੈਣੇ। ਸੋ ਅੱਜ ਅਸੀਂ ਪਹੁੰਚੇ ਹੋਏ ਹਾਂ 218 ਐਕਸਪੋਰਟ ਬੁਲਵਰਡ, ਮਿਸੀ ਸਾਗਾ ਸਵੀਟ 212, ਯੂਨੀ ਗਲੋਬਲ ਐਡਵਾਈਜ਼ਰੀ ਦੇ ਦਫ਼ਤਰ। ਤੇ ਸਾਡੇ ਨਾਲ ਸਰਬਜੀਤ ਤੇ ਸਰਾਂਸ਼ ਜੁੜੇ ਨੇ। ਸਰਬਜੀਤ ਵੈਲਕਮ, ਕਿਵੇਂ ਹੋ?
2: ਜੀ ਬਾਈ ਜੀ, ਬਹੁਤ ਸ਼ੁਕਰੀਆ, ਤੇ ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ। ਸੋ ਸਰਬਜੀਤ, ਜਿਹੜੇ ਗ੍ਰਾਂਟਸ ਮਿਲ ਰਹੇ ਆ 1 ਅਗਸਤ ਤੋਂ ਬਾਅਦ ਇਹ ਨਹੀਂ ਮਿਲਣੇ, 1 ਅਗਸਤ ਤੋਂ ਬਾਅਦ ਸਿਰਫ ਲੋਨ ਮਿਲਣਾ ਤੇ ਉਹ ਵਾਪਸ ਕਰਨਾ ਪੈਣਾ ਵਿਆਜ ਦੇ ਨਾਲ। ਇਹ ਗ੍ਰਾਂਟਸ ਨੇ, ਕੋਈ ਵਿਆਜ ਨਹੀਂ, ਕੋਈ ਵਾਪਸ ਨਹੀਂ ਕਰਨੇ, 1 ਅਗਸਤ ਤੱਕ ਇਹ ਪਲਾਨਸ ਨੇ। ਸੋ ਸਰਾਂਸ਼ ਨੂੰ ਕਰੀਏ ਵੈਲਕਮ।
2: ਬਾਈ ਜੀ, ਤੇ ਮੈਂ ਵੈਸੇ ਪਹੁੰਚੇ ਹਾਂ ਇੱਥੇ, ਦੇਖ ਕੇ ਆਪਾਂ ਬੜੇ ਹੈਰਾਨ ਹੋਏ, ਜਿਵੇਂ ਕਿ ਇੱਥੇ ਸਰੋਤੇ ਵੀ ਪਹੁੰਚੇ ਹੋਏ ਆ ਪਹਿਲਾਂ ਤੋਂ, ਤੇ ਸਰਾਂਸ਼ ਨਾਲ ਗੱਲ ਚੱਲ ਰਹੀ ਸੀ, ਕਹਿੰਦੇ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਆ, ਤੇ ਬਹੁਤ ਵਧੀਆ ਰਿਸਪੌਂਸ ਮਿਲਦਾ, ਤੇ ਫੈਮਿਲੀਜ਼ ਆਉਂਦੀਆਂ ਨੇ ਤੇ ਬੜੀਆਂ ਖੁਸ਼ ਹੋ ਕੇ ਜਾਂਦੀਆਂ ਨੇ, ਖਾਸ ਕਰਕੇ ਜਿਹਨਾਂ ਨੂੰ ਲੋੜ ਹੈ ਵੀ ਆਪਣਾ ਯਾਰ ਕੈਰੀਅਰ ਅਸੀਂ ਚੇਂਜ ਕਰੀਏ, ਤੇ ਕਰੀਅਰ ਚੇਂਜ ਕਰਕੇ ਅਸੀਂ ਹੋਰ ਪੈਸੇ ਬਣਾ ਸਕੀਏ, ਤੇ ਜਿਹਦੇ ਵਿੱਚ ਸਾਰਾਂਸ਼ ਹੈਲਪ ਕਰਦੇ ਨੇ ਗਵਰਨਮੈਂਟ ਗ੍ਰਾਂਟ ਦਵਾਉਣ ਦੇ ਵਿੱਚ, ਤੇ ਜੇਕਰ ਕਿਤੇ ਲੋੜ ਪਵੇ ਤੇ ਲੋਨ ਦੀ ਆਫਰਸ ਵੀ ਬੜੇ ਅਲਟਰਾ ਲੋਅ ਰੇਟਸ ਦੇ ਵਿੱਚ ਆਫਰ ਕੀਤੀ ਜਾਂਦੀ ਹੈ। ਪਹਿਲਾਂ ਤੇ ਮੈਂ ਸਾਰਾਂਸ਼ ਦਾ ਵੈਲਕਮ ਕਰਦੇ ਹਾਂ। ਸਾਰਾਂਸ਼ ਜੀ ਵੈਲਕਮ।
3: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਭੀ ਨੂੰ।
2: ਕਿਆ ਬਾਤ ਹੈ, ਸਤਿ ਸ੍ਰੀ ਅਕਾਲ। ਸਾਰਾਂਸ਼ ਜੀ, ਜਿਵੇਂ ਕਿ ਤੁਸੀਂ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਬੜੇ ਲੰਬੇ ਅਰਸੇ ਤੋਂ, ਤੇ ਨਾਲੇ ਅਸੀਂ ਇਹ ਵੀ ਦੇਖ ਰਹੇ ਹਾਂ ਘੱਟੋ ਘੱਟ 7 ਸਾਲ ਤੋਂ ਉੱਪਰ ਹੋ ਗਏ ਨੇ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ, ਤੇ ਕਿਵੇਂ ਦਾ ਰਿਸਪੌਂਸ ਤੁਹਾਨੂੰ ਮਿਲਿਆ ਪੰਜਾਬੀ ਲਹਿਰਾਂ ਦੇ ਵੱਲੋਂ, ਤੇ ਕਿਵੇਂ ਦਾ ਤੁਹਾਨੂੰ ਫੀਲ ਹੁੰਦਾ ਹੈ?
3: ਹਾਂਜੀ, ਬੜਾ ਅੱਛਾ ਲਾਈਕ ਮੇਰਾ ਡਿਸੀਜਨ ਰਹਾ, ਹਮ ਇੱਕ ਇਅਰ ਸੇ ਉੱਪਰ ਹੋ ਚੁੱਕਾ ਹੈ ਪੰਜਾਬੀ ਲਹਿਰਾਂ ਕੇ ਸਾਥ, ਐਂਡ ਦੈਨ ਕਿਉਂਕਿ ਅਬ ਇਸ 1 ਅਗਸਤ ਕੇ ਬਾਅਦ लाइक रूल्स चेंज हो रहे हैं
2: जी,
3: तो इतना एडवांटेज फैमिलीज को उसके बाद नहीं होगा
2: जी, जी
3: जो आज होगा
2: जी,
3: क्योंकि आज अगर फैमिली ऑफ फोर गवर्नमेंट फंडेड प्रोग्राम्स जिनमें हम डील करते हैं, हम सिर्फ एक जरिया है, गवर्नमेंट प्रोग्राम्स को स्पॉन्सर करती है एजुकेशन प्रोग्राम्स को, एंड हम एजुकेशन कंसल्टेंट है, 7 ईयर से बिजनेस में है
2: जी,
3: एंड आज अगर फैमिली ऑफ फोर स्किल डेवलप करते हैं तो अप टू 80,000 की फंडिंग उनको मिलती है, दोनों पढ़ देने फुली ऑनलाइन कोर्सेज, सोखे जे कोर्सेज कर देने
2: जी,
3: एंड 1 अगस्त के बाद जो अभी 80,000 में से 40,000 क्या है नॉन रिफंडेबल टैक्स फ्री ग्रांट्स, वापस नहीं करना, 1 अगस्त के बाद 80,000 का 80,000 ही लोन है।
2: अच्छा, ग्रांट वो खत्म हो जाएगी 40,000 वाली, वो लोन दे विच कन्वर्ट हो जाएगी।
3: बिल्कुल जी, गवर्नमेंट कट कर रही है, ग्रॉस उतना रहेगा
2: जी,
3: लेकिन जो मेन थिंग है, जो हमारा मेन यूएसपी है, जो हमारे क्लाइंट्स लाइक करते हैं, रिटेन होते हैं
2: जी,
3: ग्रांट्स का पोर्शन वो जीरो हो जाएगा 1 अगस्त के बाद जो एनरोल करेगा, इसलिए हम अभी इतना शोर मचा रहे हैं। तो आप जो रह गए हैं वो भी आए, वो भी लाहा लें, क्योंकि ऑलरेडी बहुत लोग लाहा ले चुके ने, तुसी पीछे ना रहो।
2: पहली गल ते तुहाडी पंजाबी सुन के बड़ा वधिया लग रहा है, बहुत तुसी वधिया ट्राई कर रहे हो एंड बड़ी स्वीट पंजाबी है। ते एक जरूर चानना पाओ जिहड़ी ग्रांट दी गल है, की ग्रांट दे विच सानू पैसा वापस करना पैंदा है, की सिस्टम है, इहदे बारे छोटा जिहा समझाओ
3: जी। ग्रांट्स का मीनिंग होता है कि वो नॉन रिफंडेबल होता है पैसा, वो टैक्स फ्री भी होता है, जैसे चाइल्ड बेनिफिट हो गया आपका
2: जी।
3: तो अभी तो गवर्नमेंट आज के टाइम पे 30,000 से 100,000 की फंडिंग दे रही है, और उसमें से अप्रोक्सीमेटली हाफ पोर्शन नॉन रिफंडेबल ग्रांट्स का है
2: जी।
3: बट ये बात ठीक है, कुछ कैंस लगता होगा जो भी बंदे रह गए, क्योंकि बहुत ऑलरेडी क्लाइंट्स रिटेन हो चुके हैं, हमारे पास 75 ईयर्स के क्लाइंट्स भी है सीनियर सिटीजन, हमारे पास 30 ईयर्स के क्लाइंट्स भी है जिनकी एज है,
2: वेरी नाइस।
3: लेकिन जब गवर्नमेंट बाहर यूक्रेन को इतना मोटा पैसा दे देती है $30 बिलियन जो वापस नहीं आएगा,
2: बिल्कुल,
3: तब हमें लगता है चलो ठीक है, लेकिन जब गवर्नमेंट हम पे इन्वेस्ट करती है, अरे भाई साहब ये हो जाएगा वो हो जाएगा, भाई साहब कुछ नहीं होगा, आप स्किल हासिल करें, गवर्नमेंट आपको एजुकेशन के लिए फंडिंग दे रही है और लिविंग एक्सपेंसेस भी कवर हो रहे हैं आपके
2: जी,
3: आपके फैमिली साइज पे डिपेंड करता है कितनी फंडिंग आपको आएगी। कॉल करें हुणे, ऑफिस आए, नंबर 4374-31-75 437-264-31-75।
2: क्या बात है नवी भाई जी, कितनी वधिया गल है, जदों तुहाडी गवर्नमेंट तुहाडे उत्ते इन्वेस्ट कर रही है, तुहाडी स्किल डेवलप होएगी, तुहानू ग्रांट दे रही है, तुसी वधिया पैसे कमाओगे, इकोनॉमी होर वधिया होएगी, ते होर की चाहिदा, ते इहदे लई तुसी जरूर सानू विजिट करो। अज लाइव ऑन लोकेशन आपां कर रहे हां 218 एक्सपोर्ट बुलेवर्ड मिसिसागा दे विच स्वीट 212, जां कोई भी इनक्वायरी तुसी करनी है, स्टाफ इत्थे बैठा है, पूरे रूम सैटअप है, अपना टाइम सैट करो, आओ ते कल्ली कल्ली जानकारी लो, 437-264-31-75।
0: अपने सरजीत देखो, ग्रांट्स ने यह पैसे वापस नहीं करने, गवर्नमेंट थोनों अपॉर्चुनिटी दे रही है, सो सारे का पहुंचना बनता ही बनता, पहुंच नहीं सकते कॉल कर लो, 437-264-31-75 नंबर है, 437-264-31-75, 437-264-31-75 ਦੇ ਉੱਤੇ ਕਾਲ ਕਰ ਲਓ ਤੁਸੀਂ, ਕੋਈ ਹੋਰ ਜਾਣਕਾਰੀ ਲੈਣੀ ਹੈ। ਤੇ ਨਾਲ ਦੀ ਨਾਲ ਸਰਜੀ ਸਰਾਂਸ਼ ਨੂੰ ਵੀ ਪੁੱਛੋ ਵੀ ਕਿਹੜੇ ਕਿਹੜੇ ਕੋਰਸਿਸ ਨੇ ਜਿਹੜੇ ਲਿਸਨਰਸ ਕਰ ਸਕਦੇ ਆ, ਤੇ ਕੀ ਇਹ ਆਨਲਾਈਨ ਕੋਰਸਿਸ ਨੇ, ਸੌਖੇ ਕੋਰਸਿਸ ਨੇ?
3: ਹਾਂਜੀ, ਤੋ ਲਾਈਕ ਫਸਟ ਤੋਂ ਵਾਈਡ ਰੇਂਜ ਆਫ ਕੋਰਸਿਸ ਹੈ, ਔਰ ਜੋ ਕਲਾਇੰਟਸ ਲਾਈਕ ਕਰਦੇ ਨੇ ਉਹ ਹੈ ਫੁਲੀ ਆਨਲਾਈਨ ਸੌਖੇ ਜਿਹੇ ਕੋਰਸਿਸ, ਜੋ ਕਿ ਆਸਾਨ ਹੈ, ਐਂਡ 3 ਘੰਟੇ ਆਪਣੇ ਕਲਾਸ ਲਗਾਉਣੀ ਹੈ, ਮੰਡੇ ਟੂ ਫਰਾਈਡੇ ਅਟੈਂਡੈਂਸ ਮੈਂਡੇਟਰੀ ਹੈ, और बाकी असाइनमेंट्स है, एग्जामिनेशन नहीं है। हमारे पास HVAC जैसे कोर्सेज भी है, PSW जैसे कोर्सेज भी है, एंड सारे कोर्सेज गवर्नमेंट फंडेड है, आपकी जेब से पैसे निकल नहीं रहे, आ जरूर रहे हैं, क्योंकि गवर्नमेंट आपको फंडिंग दे रही है 30,000 से 100,000 की, जिसका आज की डेट में अप्रोक्सीमेटली हाफ पोर्शन नॉन रिफंडेबल ग्रांट्स है। फीस भी पे हो गई, आपने स्किल भी हासिल कर ली, फंडिंग आ गई लिविंग एक्सपेंसेस के लिए, पैसा कहीं भी कैसे भी खर्च करें, लोन कोई रिस्ट्रिक्शन नहीं होती, इस पे कोई कैच नहीं, कोई सिक्योरिटी फ्री, कोलैटरल फ्री होती है फंडिंग।
2: क्या बात है, सही गल है नवी भाई, जिवें कि दस्या HVAC का कोर्स कर लो, पर्सनल सपोर्ट वर्कर का कोर्स कर लो, तुहानू इनकम तुहाडी इन्नी वध जाएगी, वो भी गवर्नमेंट पैसे दे रही है यार, ये तुसी मिस ना करो। ते फोन नंबर जरूर नोट जरूर रखो, पर एक बार विजिट आके जरूर करो सारांश नागपाल नू, ते 218 एक्सपर्ट बलेवर जी। नवी भाई जी,
0: वेरी गुड। सो असी 9 बजे तक इत्थे ही हां, 9 बजे तक तुसी हुणे आओ, इन्हां दी टीम बैठी है, आके सारा कुछ समझो, तुहानू कुछ साइन करन दी लोड़ नहीं, बस आके समझो को सारांश यार, नवी हुणां दे शो ते सरजीत हुणां नाल असी हुणे सुणिया कि ग्रांट्स मिल रही ने, तुसी आओ, नाले तुसी सारांश नू मिलो, 218 ਐਕਸਪੋਰਟ ਬੁਲਵਾਰਡ ਤੁਹਾਡੇ ਮਨ ਦੇ ਵਿੱਚ ਕੋਈ ਵੀ ਕੁਐਸਚਨਸ ਨੇ ਕਿ ਯਾਰ ਐਂ ਕਿਵੇਂ ਹੋ ਸਕਦਾ ਗਵਰਨਮੈਂਟ ਸਾਨੂੰ ਪੈਸੇ ਦੇ ਰਹੀ ਹੈ, ਤੁਸੀਂ ਆ ਕੇ ਸਰਾਂਸ਼ ਨੂੰ ਮਿਲੋ, ਸਰਾਂਸ਼ ਹੁਣ ਨੇ ਸਾਰਾ ਕਲੀਅਰ ਕਰ ਦੇਣਾ ਡੇਰੀ ਅਤੇ ਹਰਨ ਟੇਰੀ ਦੇ ਬਿਲਕੁਲ ਨਾਲ 218 ਐਕਸਪੋਰਟ ਬੁਲਵਾਰਡ ਤੇ ਵਨ ਐਂਡ ਓਨਲੀ ਯੂਨੀ ਗਲੋਬਲ ਐਡਵਾਈਜ਼ਰੀ ਦਾ ਦਫ਼ਤਰ ਹੈ। ਸੋ ਪਹੁੰਚੋ ਕੋਈ ਜਾਣਕਾਰੀ ਲਈ 437-264-3175 437-264-3175 4372-634-3175 ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਪੀ ਗਿਆ ਮੈਂ ਪੀ ਗਿਆ ਵਾਹ ਬਈ ਵਾਹ ਆ ਜਾਓ ਫਿਰ ਸਾਰੇ ਪੀਨੇ ਆ ਰੀਮਿਕਸ ਵੀ ਬੜੀ ਪਿਆਰੀ ਹੈ ਸੁਣੋਗੇ ਆਨੰਦ ਆਊਗਾ ਯਾਰ ਮੈਨੂੰ ਲੱਗਦਾ।

0: वाह भाई वाह, क्या बात है, पी गया मैं, पी गया है गुरदास जी। नहीं रीसा भाई, बहरा बहरा ही है। सो प्रोग्राम है पंजाबी रात, ते स्टूडियो दा नंबर है 905-673-3337-905-673-3337-33-37 ते गलबात थोड़ी साड़ी हो रही है, ते गीत संगीत लगवाओ, जो भी सुनना दसो, ते कर दें थानू खुश, ते होर थोड़ा खुश कर दी यार। जदों बंदे दी सेविंग हुंदी है, बचत हुंदी है, ओदे वर्गी रीस है कितें, ते सेविंग जदों साढ़े सुख भाजी कराउंदे आ, सुख भाजी भी फिर पिछे नहीं हटदे। सुख भाजी जदों सेविंग कराउंदे आ तां फिर कहिंदे यार कि लिसनर्स नूं होर कितें ना जाणा पवे, साढ़े कोल आउण। सो चलदे आं आपां ग्रैंड ग्रैंड ग्रैंड होम फर्नीचर, ते ग्रैंड होम फर्नीचर ते कल नूं पंजाबी लहरां लाइव ऑन लोकेशन होवेगा। ग्रैंड होम फर्नीचर दीआं जो डील्स ने अनबीटेबल, सारे घर का फर्नीचर थानू मिल रहा बहुत ही रीजनेबल रेट्स से। सो चलते हैं सुख भाजी को। सुख भाजी वेलकम।
1: बहुत शुक्रिया, धन्यवाद नवी भाई जी। बिल्कुल पंजाबी लहरां दा लाइव लोकेशन प्रोग्राम चलना। सो फर्नीचर दे नाल फर्नीचर तां मिलने आ, डिस्काउंट तां मिलने आ, हरेक परचे दे नाल तोहफा जिहड़ा लाजमी दित्ता जाणा। 6685 टॉमकन रोड दे उपर, 6685 टॉमकन टॉमकन टॉमकन रोड नूं परिवार याद रखना। फर्नीचर दी बाइंग करनी है ते हरेक परचे दे नाल तोहफा लाजमी मिलना। ते इक बेडरूम सेट दी डील दिंदे आ, लोरेंजो मॉडल नंबर गूगल ते पा लो, लोरेंजो लोरेंजो लोरेंजो मॉडल नंबर नूं तुसीं गूगल कर लो राइट वे। किंग साइज दा बेडरूम सेट, किंग साइज दा बेड, ड्रेसर मिरर ते नाल दोनों नाइट स्टैंड भी मिलने आ। हाइड्रोलिक स्टोरेज वाला बेडरूम सेट जिहदी रेगुलर कीमत $4,4500 सी, ले जाओ $1,299 दे विच पूरा बेडरूम सेट हाइड्रोलिक स्टोरेज नाल। लोरेंजो मॉडल जिहड़े मॉडल नंबर तुसीं गूगल कर लो, पूरा बेडरूम सेट $1,299 दा मिलूगा। ते पंजाबी लहरां दा रेफरेंस देण ते वड्डे साइज दा टेलीविजन टीवी
0: तोड़दे थोड़ी जी अगे। एक तां तुसीं मल्ली टेंट सर्विस वाले नूं याद रखो, कोई विआह शादी, कोई फंक्शन घरे, कोई अखंड पाठ साहब रख रहे हो ते टेंट तुसीं लगवाउणे आ तां मल्ली टेंट सर्विसेज। मल्ली टेंट 10x10 फुट तो लैके 40x160 फुट तक दे टेंट, क्लीयर टेंट, वाइट टेंट, डांस फ्लोर, टेंट फ्लोर, चेयरां, टेबल, पखे, सारा कुछ मल्ली टेंट। 6479992569 मल्ली टेंट, 6479992569 ते कॉल कर लो। एक तुसी गेड़ा मारना गिल फार्म ते। गिल फार्म यार बल्ले बल्ले बल्ले, क्या इन्हां कोल पनीरी दी सिलेक्शन है, राम तोरी, लौकी, कद्दू, भिंडी, बैंगन, हर एक सब्जी दी पनीरी सिर्फ $2.49 तो। इत्थे सोयल, मनूअर, ऑरगैनिक कॉम्पोस्ट, फ्रैश देसी अंडे, फ्रैश फार्म दा शहद, फ्रैशली मिल कीता चक्की दा आटा, होल वीट, रागी, बाजरा एंड मच मोर। सो गिल फार्म डिक्सी अते किंग दे कोर्नर ते, 14085 डिक्सी रोड, डिक्सी एंड किंग। गिल फार्म 905-925-2300 ते तुसी गिल फार्म ते एक बार गेड़ा जरूर जरूर जरूर लगाओ, ते गिल फार्म दी टीम थोड़े लिए बिल्कुल हाजिर। अज बैस्केटबॉल दा एक काफ़ी वड्डा मैच है, सो दो टीम्स ओकलाहोमा ते सैन एंटोनियो खेड रहे हैं। जे ओकलाहोमा वाले जितते ने तो ओकलाहोमा फाइनल दे विच जाऊगा। सो लैट्स सी, अज मतलब 8:30 मैच है, तो उस मैच दे विच की बनता टाइम विल टेल, बट विल बी गुड। तो न्यूयॉर्क फाइनल दे विच ऑलरेडी पहुँच चुके हैं, सो न्यूयॉर्क वाले पूरे ऐन जोश विच, खुशी दे विच ने। सो कुछ लोग न्यूयॉर्क लिए चीयर कर रहे, कई कह रहे ना भाई ना, न्यूयॉर्क ना लगता ना अपने आप को होंगे कि ये ना जितन कोई होर जजे भावें। स्पोर्ट्स में इदा जरूर है, जो कई बार कोई टीम थोड़े मनपसंदीदी खेड रही है फिर चलो उन्होंने चीयर करना, जो फिर नहीं थोड़े मनपसंदीदी फिर जिन्होंने नहीं तुम बड़ा लाइक करते उसके लिए बंदा चीयर करता। 2587 हेलो पता नहीं जी, देख लेने जो कुछ है।
2: ਗਵਰਨਮੈਂਟ
0: ਕੋਈ ਨਾ ਪੁੱਛ ਲੈਂਦੇ ਹਾਂ ਦੇਖ ਲੈਂਦੇ ਹਾਂ ਕੋਈ ਗੱਲ ਨਹੀਂ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ 905-673-3337 ਆਪਣਾ ਫੋਨ ਨੰਬਰ ਹੈ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਖੂਬ ਖੂਬ ਚੱਲ ਰਹੀਆਂ ਨੇ ਤੇ ਗੱਲਾਂ ਬਾਤਾਂ ਦੇ ਨਾਲ ਨਾਲ ਅੱਜ ਦੀ ਜੋ ਡਿਸਕਸ਼ਨ ਹੈ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਪੈਸ਼ਨ ਰੂਫਿੰਗ ਦੇ ਸਹਿਯੋਗ ਦੇ ਨਾਲ ਛੱਤ ਨਵੀਂ ਲਗਵਾਓ ਚਾਹੇ ਜਾਂ ਤੁਸੀਂ ਕੋਈ ਛੱਤ ਦੀ ਰਿਪੇਅਰ ਕਰਾਉਣੀ ਹੈ ਮੈਟਲ ਰੂਫ ਲਗਵਾਉਣੀ ਹੈ ਕੋਈ ਗਟਰਸ ਫੇਸ਼ੀਆ ਸੋਫਿਟਸ ਦੀ ਕੋਈ ਗੱਲਬਾਤ ਹੈ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਹੀਰੇ ਬੰਦੇ ਨੇ ਮੈਂ ਇਹਨਾਂ ਤੋਂ ਖੁਦ ਕਾਫੀ ਕੰਮ ਕਰਵਾਇਆ ਸੋ ਨੰਬਰ ਹੈ 6479199413 ਦੇ ਉੱਤੇ ਕਾਲ ਕਰੋ ਤੇ ਤੁਹਾਡੇ ਲਈ ਹਾਜ਼ਰ ਨੇ ਇੱਕੋ ਇੱਕ ਵਨ ਐਂਡ ਓਨਲੀ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਮੈਂ ਨਾ ਕਿਤੇ ਦੋ ਤਿੰਨ ਯਾਰਾਂ ਦੋਸਤਾਂ ਨਾਲ ਗਿਆ ਅਸੀਂ ਗਏ ਤੇ ਉੱਥੇ ਨਾ ਆਪਣੇ ਬੰਦੇ ਕੁਝ ਕੁ ਅੰਦਰ ਆਏ ਤੇ ਜਿਹੜੀ ਲੇਡੀ ਹੈ ਲੇਡੀ ਦੇ ਆਪਣਾ ਪੰਜਾਬੀ ਸੂਟ ਪਾਇਆ ਹੋਇਆ ਸੀ ਪੰਜਾਬੀ ਸੂਟ ਪਾਇਆ ਤੇ ਮੇਰਾ ਇੱਕ ਮਿੱਤਰ ਕਹਿੰਦਾ ਕਿ ਨਵੀਂ ਯਾਰ ਤੁਹਾਨੂੰ ਲੱਗਦਾ ਨਹੀਂ ਕਿ ਆਪਾਂ ਜੇ ਬਾਹਰ ਕਿਤੇ ਜਾ ਰਹੇ ਹਾਂ ਮੇਨ ਕਿਸੇ ਜਗ੍ਹਾ 'ਤੇ ਕੋਈ ਇੰਡੀਅਨ ਕਹਿ ਲਓ ਰੈਸਟੋਰੈਂਟ ਜਾਂ ਇੰਡੀਅਨ ਸਪੋਟ ਨਹੀਂ ਜੇ ਆਪਾਂ ਕੋਈ ਮੇਨ ਸਟ੍ਰੀਮ ਇਸਟੈਬਲਿਸ਼ਮੈਂਟ 'ਤੇ ਜਾ ਰਹੇ ਹਾਂ ਤਾਂ ਆਪਾਂ ਨੂੰ ਕੱਪੜੇ ਥੋੜ੍ਹੇ ਜਿਹੇ ਵੈਸਟਰਨ ਪਾਉਣੇ ਚਾਹੀਦੇ ਆ ਮੈਂ ਕਿਹਾ ਨਹੀਂ ਯਾਰ ਹੁਣ ਕੈਨੇਡਾ ਹੈ ਕੈਨੇਡਾ ਦੇ ਵਿੱਚ ਤਾਂ ਸਾਰਾ ਕੁਝ ਐਕਸੈਪਟਿਡ ਹੈ ਲੋਕ ਤਾਂ ਯੂਨੋ ਫਿਲਮ ਦੇਖਣ ਜਾਂਦੇ ਨੇ ਤਾਂ ਕੁੜਤਾ ਪਜਾਮਾ ਸੂਟ ਉੱਥੇ ਵੀ ਪਾ ਲੈਂਦੇ ਨੇ ਗਰੋਸਰੀ ਕਰਨ ਕੋਈ ਜਾਂਦਾ ਤਾਂ ਯੂਨੋ ਆਪਾਂ ਕੰਫਰਟੇਬਲੀ ਉੱਥੇ ਵੀ ਕੁੜਤਾ ਪਜਾਮਾ ਅਤੇ ਆਪਣਾ ਪੰਜਾਬੀ ਸੂਟ ਪਾ ਕੇ ਆਪਾਂ ਜਾ ਸਕਦੇ ਹਾਂ ਸੋ ਮੈਂ ਕਿਹਾ ਕਿ ਨਹੀਂ ਯਾਰ ਹੁਣ ਹਰੇਕ ਦੀ ਆਪਦੀ ਮਰਜ਼ੀ ਆ ਉਹ ਜੋ ਮਰਜ਼ੀ ਪਾਉਣ ਹੁਣ ਹੋਰ ਵੀ ਕਮਿਊਨਿਟੀਜ਼ ਦੇ ਲੋਕ ਨੇ ਉਹ ਵੀ ਕਹਿ ਲਓ ਕਿ ਕੋਈ ਅਫਰੀਕਾ ਤੋਂ ਹੈ ਉਹਨਾਂ ਦੀ ਵੀ ਆਪਦੀ ਇੱਕ ਡਰੈਸ ਆਪਦਾ ਪਹਿਰਾਵਾ ਉਹ ਵੀ ਪਾ ਕੇ ਜਾਂਦੇ ਆ ਪਰ ਉਹ ਨਾ ਮੇਰੇ ਦੋਸਤ ਦਾ ਥੋੜ੍ਹਾ ਜਿਹਾ ਕਹਿਣਾ ਸੀ ਕਿ ਨਹੀਂ ਯਾਰ ਨਵੀਂ ਆਏ ਨਹੀਂ ਹੋਣਾ ਚਾਹੀਦਾ ਜੇ ਆਪਾਂ ਕਿਤੇ ਜਾ ਰਹੇ ਹਾਂ ਜਿਹੜੀ ਕੋਈ ਇੰਡੀਅਨ ਜਗ੍ਹਾ ਨਹੀਂ ਹੈ ਤਾਂ ਉੱਥੇ ਤੁਸੀਂ ਵੈਸਟਰਨ ਕੱਪੜੇ ਪਾਓ ਨਾ ਕਿ ਆਪਣੇ ਜੋ ਇੰਡੀਅਨ ਪੰਜਾਬੀ ਡਰੈਸਿਸ ਨੇ ਉਹ ਸੋ ਤੁਹਾਡਾ ਸਭ ਦਾ ਕੀ ਖਿਆਲ ਹੈ ਤੁਹਾਨੂੰ ਲੱਗਦਾ ਕਿ ਮੈਟਰ ਕਰਦਾ ਆਪਾਂ ਕੀ ਪਾ ਕੇ ਜਾ ਰਹੇ ਹਾਂ ਜੇ ਆਪਾਂ ਕੋਈ ਇੰਗਲਿਸ਼ ਅਮੈਰੀਕਨ ਰੈਸਟੋਰੈਂਟ 'ਤੇ ਜਾ ਰਹੇ ਹਾਂ ਜੇ ਆਪਾਂ ਕੁੜਤਾ ਪਜਾਮਾ ਪਾ ਕੇ ਜਾ ਰਹੇ ਹਾਂ ਉਹਦੇ ਵਿੱਚ ਕੋਈ ਹੈ ਗੱਲ ਗਲਤ ਜਾਂ ਕੋਈ ਇਸ਼ੂ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ 905-673-3337 ਆਪਣਾ ਫੋਨ ਨੰਬਰ ਹੈ ਅਤੇ ਤੁਹਾਡੇ ਨਾਲ ਕਰਦੇ ਹਾਂ ਕੁਝ ਗੱਲਾਂ ਬਾਤਾਂ ਤੁਹਾਡਾ ਓਪੀਨੀਅਨ ਵੀ ਜ਼ਰੂਰ ਜਾਣਦੇ ਹਾਂ 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਅਤੇ ਦੇਖਦੇ ਹਾਂ ਕਿ ਤੁਹਾਡਾ ਕੀ ਓਪੀਨੀਅਨ ਹੈ ਇੱਕ ਮੈਂ ਨੰਬਰ ਦੇ ਦੇਵਾਂ ਗੁਰਕਰਮ ਢੀਂਡਸਾ ਦਾ ਗੁਰਕਰਮ ਤੁਹਾਡੇ ਲਈ ਹਾਜ਼ਰ ਨੇ ਅਗਰ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਤੁਸੀਂ ਅਗਰ ਕਿਸੇ ਨੇ ਵੀ ਕਰਵਾਉਣੀ ਹੈ ਤਾਂ ਨੰਬਰ ਇੱਕੋ ਇੱਕ ਹੈ ਗੁਰਕਰਮ ਇਹਨਾਂ ਨੇ ਸਾਡੇ ਬਹੁਤ ਸਾਰੇ ਲਿਸਨਰਸ ਦੀ ਬੱਚਤ ਕੀਤੀ ਹੈ 416-876-4605 ਗੁਰਕਰਮ ਢੀਂਡਸਾ 1925 ਹਾਂਜੀ 1925 ਹੈਲੋ
3: ਹਾਂਜੀ ਵੀਰ ਜੀ ਮੈਨੂੰ ਤਾਂ ਇਹਦੇ ਚ ਕੋਈ ਇਤਰਾਜ਼ ਨਹੀਂ ਲੱਗਦਾ ਜੀ
0: ਓਕੇ
3: ਕੈਨੇਡਾ ਵਿੱਚ ਤਾਂ ਸਪੈਸ਼ਲੀ ਆਲ ਦਾ ਕਮਿਊਨਿਟੀਜ਼ ਆਰ ਦੇਅਰ ਔਰ ਆਪਣੇ ਆਪਣੇ ਕੱਪੜੇ ਪਾਉਂਦੇ ਨੇ ਸੋ ਇਟਸ ਓਕੇ ਦੇਰ ਇਜ਼ ਨੋ ਇਸ਼ੂ
0: ਠੀਕ ਹੈ ਭਾਵੇਂ ਆਪਾਂ ਮਾਲ ਜਾ ਰਹੇ ਹਾਂ ਮੂਵੀ ਦੇਖਣ ਜਾ ਰਹੇ ਹਾਂ ਰੈਸਟੋਰੈਂਟ ਜਾ ਰਹੇ ਹਾਂ ਜਿੱਥੇ ਮਰਜ਼ੀ ਹੈ
3: ਕੀ ਫਰਕ ਪੈਂਦਾ ਵੀਰ ਜੀ ਬਾਕੀ ਕਮਿਊਨਿਟੀਜ਼ ਦੇ ਵੀ ਤਾਂ ਪਾ ਕੇ ਜਾਂਦੇ ਨੇ ਆਪਣੇ ਕੱਪੜੇ
0: ਬਾਕੀ ਕਮਿਊਨਿਟੀਜ਼ ਦੇ ਭਾਅ ਜੀ ਜਿੰਨਾ ਆਪਾਂ ਪਾ ਕੇ ਜਾਂਦੇ ਹਾਂ ਆਪਣੇ ਜਿੰਨਾ ਪਾ ਕੇ ਜਾਂਦੇ ਆ ਬਾਹਰ
3: ਜਾਂਦੇ ਆ ਬਿਲਕੁਲ ਜਾਂਦੇ ਆ
0: ਠੀਕ ਹੈ
3: ਮੁਸਲਿਮ ਕਮਿਊਨਿਟੀ ਈਵਨ ਸਿਰ ਤੱਕ ਟੱਕ ਕੇ ਜਾਂਦੀ ਆ ਆਪਣੇ
0: ਜੀ ਜੀ ਜੀ ਜੀ
3: ਅਫਰੀਕਨ ਵੀ ਆਪਣਾ ਪੂਰਾ ਪਹਿਰਾਵਾ ਪਾ ਕੇ ਜਾਂਦੇ ਨੇ
0: ਜੀ,
3: ਸਾਨੂੰ ਨਹੀਂ ਸੰਗਣਾ ਚਾਹੀਦਾ।
0: ਠੀਕ ਹੈ, ਨਹੀਂ ਸੰਗਣਾ ਚਾਹੀਦਾ, ਓਕੇ, ਵੈਰੀ ਗੁੱਡ ਸਰ। ਵੀ ਕੰਫੀਡੈਂਟਲੀ ਕੰਫਰਟੇਬਲੀ ਜੋ ਮਰਜ਼ੀ ਪਾ ਕੇ ਜਾਓ, ਦੁਨੀਆਂ ਨੂੰ ਕੀ, ਦੁਨੀਆਂ ਦਾ ਕੀ ਲੈਣਾ ਦੇਣਾ। 8900 ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
2: ਜਦੋਂ ਆਪਣੇ ਇਵੈਂਟ ਹੁੰਦੇ ਆਪਾਂ ਆਪਣੇ ਉਸ ਹਿਸਾਬ ਨਾਲ ਡਿਸਕਸ ਕਰਦੇ ਹਾਂ ਕਿ ਨਹੀਂ
0: ਜੀ,
2: ਆਪਾਂ ਇੰਡੀਅਨ ਪੰਜਾਬੀ ਪਾ ਦਿੰਦੇ, ਆਪਾਂ ਵੈਸਟਰਨ ਵੀ ਪਾ ਲੈਂਦੇ ਨੇ, ਟਾਈਆਂ ਸ਼ਾਈਆਂ ਵੀ ਲਾ ਦਿੰਦੇ ਹੁੰਦੇ, ਤੇ ਫਿਰ ਜਦੋਂ ਦੂਜਿਆਂ ਦੇ ਫੰਕਸ਼ਨ ਤੇ ਜਾਂਦੇ ਹੋ ਕਿ ਨਹੀਂ, ਇਹਦਾ ਮੌਕਾ ਦੇਖਣਾ ਹੈ ਨੀ, ਕਿਸ ਤਰ੍ਹਾਂ ਦਾ ਮੌਕਾ ਹੈ, ਉਸ ਹਿਸਾਬ ਨਾਲ ਪਾਓ ਕੱਪੜੇ, ਵੈਲ ਡਰੈਸ ਹੋਣੇ ਚਾਹੀਦੇ, ਘੱਟ ਤੋਂ ਘੱਟ ਫੋਨ ਘੱਟ ਯੂਜ਼ ਕਰੋ, ਉੱਚ ਉੱਚੀ ਨਾ ਬੋਲੋ ਫੋਨਾਂ ਦੇ ਉੱਪਰ, ਦੂਜਿਆਂ ਨੂੰ ਡਿਸਟਰਬ ਕਰੋ।
0: ਨਹੀਂ, ਗੱਲ ਤੁਹਾਡੀ ਠੀਕ ਹੈ, ਵੀ ਤੁਸੀਂ ਕੱਪੜੇ ਜਿੰਨੇ ਮਰਜ਼ੀ ਪਾਓ, ਬਟ ਤੁਹਾਡੀ ਐਟੀਕੇਟਸ ਤੇ ਤੁਹਾਡਾ ਜਿਹੜਾ ਮੈਨਰਿਜ਼ਮ ਹੈ ਉਹ ਠੀਕ ਹੋਣਾ ਚਾਹੀਦਾ।
2: ਬਿਲਕੁਲ,
0: ਨਹੀਂ, ਚਲੋ, ਵੈਰੀ ਵੈਲ ਸੈਡ ਸਰ। ਨੰਬਰ ਹੈ ਆਪਣਾ 905-673-3337, 905-673-3337, 9056733337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਉਸ ਦੇ ਨਾਲ ਨਾਲ ਮੈਸੇਜ ਜ਼ਰੂਰ ਜ਼ਰੂਰ ਜ਼ਰੂਰ ਦਵਾਂ, ਮਿਸਟਰ ਸਿੰਘ ਪੀਜ਼ੇ ਦਾ। ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਕਮਾਲ ਕੀਤੀ ਪਈ ਹੈ ਯਾਰ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਆਪਣੇ ਕੈਨੇਡਾ ਦੇ ਵਿੱਚ, ਅਤੇ ਮਿਸਟਰ ਸਿੰਘ ਪੀਜ਼ੇ 'ਤੇ 2 ਲਾਰਜ ਪੀਜ਼ੇ, 4 4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, ਅਤੇ 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 'ਚ ਸਾਰਾ ਕੁਛ। 15-20 ਲੋਕੇਸ਼ਨਾਂ ਬਰੈਂਪਟਨ ਦੇ ਵਿੱਚ ਨੇ, ਕਾਲ ਕਰ ਲਓ 905-504-4000, 905-504-4000, 905-504-4000, 5962। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਬਹੁਤ ਵਧੀਆ ਬਾਈ, ਹਮੇਸ਼ਾ ਹੀ ਤਰ੍ਹਾਂ ਬਹੁਤ ਵਧੀਆ ਟੌਪਿਕ ਆ
0: ਜੀ।
4: ਫਿਰ ਇੱਕ ਆਪਣੇ ਕਹਾਵਤ ਹੁੰਦੀ ਸੀਗੀ, ਜੈਸਾ ਦੇਸ ਵੈਸਾ ਦੇਸ ਹੈ ਨਾ, ਤੇ ਮੈਂ ਤਾਂ ਇਹ ਸੋਚਦਾ ਵੀ ਜਿਹੋ ਜਿਹਾ ਪ੍ਰੋਗਰਾਮ ਆ, ਜਿਹੋ ਜਿਹੇ ਥਾਂ ਅਸੀਂ ਜਾਣਾ, ਉਹੋ ਜਿਹੇ ਹੀ ਕੱਪੜੇ ਹੋਣੇ ਚਾਹੀਦੇ ਆ। ਜੇ ਅਸੀਂ ਗੁਰੂ ਘਰ ਚੱਲੇ ਹਾਂ, ਨਗਰ ਕੀਰਤਨ ਤੇ ਚੱਲੇ ਹਾਂ, ਜਾਂ ਪੰਜਾਬੀ ਮੇਲੇ ਤੇ ਚੱਲੇ ਹਾਂ, ਅਸੀਂ ਕੁੜਤਾ ਪਜਾਮਾ ਪਾ ਲਿਆ, ਵਧੀਆ ਗੱਲ ਆ ਨਾ। ਜੇ ਹੁਣ ਬੀਚ ਤੇ ਚੱਲੇ ਹਾਂ, ਉਦਾਂ ਦੇ ਕੱਪੜੇ ਹੋਣੇ ਚਾਹੀਦੇ ਆ। ਜੇ ਬੈਂਕਟ ਹਾਲ ਦੀ ਪਾਰਟੀ ਤੇ ਆ, ਤਾਂ ਜ਼ਰੂਰ ਸਾਨੂੰ ਡਰੈਸ ਕੱਪੜੇ ਪਾ ਕੇ, ਕੋਈ ਸੂਟ ਬੂਟ ਪਾ ਕੇ। ਜੇ ਅਸੀਂ ਦੂਸਰੀ ਕਮਿਊਨਿਟੀ ਦੇ ਕਿਸੇ ਪ੍ਰੋਗਰਾਮ ਤੇ ਜਾ ਰਹੇ ਹਾਂ, ਤਾਂ ਸਾਨੂੰ ਵਧੀਆ ਉਦਾਂ ਦੇ ਹੀ ਕੱਪੜੇ ਪਾਉਣੇ ਚਾਹੀਦੇ ਆ, ਪਤਾ ਲੱਗੇ ਵੀ ਹਾਂ ਸਰਦਾਰ ਲੋਕ ਆ। ਜੇ ਬਾਈ, ਜੇ ਹੁਣ ਆਪਾਂ ਕੋਈ ਰੈਸਟੋਰੈਂਟ ਹੈ ਡਾਊਨ ਟਾਊਨ ਆ, ਜਿਹੜਾ ਤੁਸੀਂ ਕਹਿੰਦੇ ਹੋ ਵੀ ਏਦਾਂ ਦਾ ਹੈ ਨਾ, ਉੱਥੇ ਕੁੜਤੇ ਪਜਾਮੇ ਪਾ ਕੇ ਚਲੇ ਜਾਵਾਂਗੇ, ਮੈਨੂੰ ਤਾਂ ਨਹੀਂ ਸਹੀ ਲੱਗਦਾ। ਹਾਂ, ਜਿਹੜਾ ਉੱਚੀ ਬੋਲਣਾ ਜਾਂ ਮੈਨਰ ਆ, ਉਹ ਤਾਂ ਧਿਆਨ ਰੱਖਣਾ ਹੀ ਰੱਖਣਾ, ਪਰ ਜਿਹੋ ਜਿਹਾ ਪ੍ਰੋਗਰਾਮ ਆ, ਉਹੋ ਜਿਹੇ ਹੀ ਮੇਰੇ ਹਿਸਾਬ ਨਾਲ ਕੱਪੜੇ ਹੋਣੇ ਚਾਹੀਦੇ ਆ। ਆਪਾਂ ਬੈਟਰ ਫਿਊਚਰ ਲਈ ਤਾਂ ਇਹਨਾਂ ਕੰਟਰੀਆਂ 'ਚ ਆਏ ਹਾਂ, ਤੇ ਉਹੀ ਉਦਾਂ ਹੀ ਕੱਪੜੇ ਸਿੰਪਲ ਰੱਖਣੇ ਆ, ਫਿਰ ਤਾਂ ਮੈਨੂੰ ਨੀ ਲੱਗਦਾ ਬਾਈ ਜੀ। ਹੁਣ ਮੈਂ ਹਰ ਰੋਜ਼ ਸਵੇਰੇ ਕੰਮ ਤੇ ਜਾਂਦਾ, ਪਰ ਉਹੀ ਜੀਨ ਟੀ ਸ਼ਰਟ ਪਾ ਕੇ, ਸੇਫਟੀ ਸੂ ਘਰੋਂ ਪਾ ਕੇ ਜਾਈਦੇ ਆ, ਸੇਫਟੀ ਲਈ ਦੀ ਆ, ਹੈ ਨਾ। ਪਰ ਜੇ ਹੁਣ ਕਿਤੇ ਆਪਾਂ ਕਹੀਏ ਵੀ ਕਿਤੇ ਸਟੋਰ ਦੇ ਵਿੱਚ ਵੀ ਉਦਾਂ ਹੀ ਚੱਲੇ ਜਾਵਾਂਗੇ, ਜਾਂ ਉਹ ਚੰਗਾ ਥੋੜਾ ਲੱਗਦਾ, ਉੱਥੇ ਉਹੋ ਜਿਹੇ ਕੱਪੜੇ ਪਾ ਕੇ ਜਾਓ, ਪਾਰਟੀ ਤੇ ਉਦਾਂ ਦੇ, ਵਿਆਹ ਤੇ ਉਦਾਂ ਦੇ,
0: ਰੈਡੀ ਕਰਾਉਣੀ ਹੈ, ਕਿਚਨ ਰੈਨੋਵੇਟ ਕਰਵਾਉਣੀ ਹੈ ਨਾ, ਤਾਂ ਇੱਕ ਤੁਹਾਨੂੰ ਨੰਬਰ ਦਿੰਦੇ ਹਾਂ, ਬਹੁਤ ਵਧੀਆ ਕਾਲ ਤੁਸੀਂ ਕਰਨੀ ਹੈ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਨੂੰ। ਜਸਪਾਲ ਰਾਏ ਜੀ ਨੇ, ਬਹੁਤ ਯਾਰ ਕਮਾਲ ਦੇ ਇਨਸਾਨ ਨੇ ਭਾਜੀ, ਤੇ ਕਿਚਨ ਐਸੀ ਰੈਡੀ ਕਰਕੇ ਦੇਣਗੇ, ਤੁਸੀਂ ਆਪ ਕਹੋਗੇ ਕਿ ਨਵੀਂ ਸੱਚੀ ਬੱਲੇ ਬੱਲੇ ਹੋ ਗਈ, ਟੌਪ ਦੀ ਕਿਚਨ, ਤੁਹਾਡੀ ਡ੍ਰੀਮ ਕਿਚਨ ਰੈਡੀ ਕੀਤੀ ਜਾਊਗੀ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ। ਡਿਸਕਾਊਂਟ ਤੁਹਾਨੂੰ ਪੱਕਾ ਮਿਲੂਗਾ, ਸਾਡਾ ਨਾਮ ਲੈ ਦਿਓ। ਇੱਕ ਅੰਡਰਮਾਊਂਟ ਡਬਲ ਸਿੰਕ ਵੀ ਫ੍ਰੀ ਦੇਣਗੇ, 416-859-1920 ਭਾਜੀ ਦਾ ਨੰਬਰ ਹੈ, 416-859-1920 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ। 2660 ਹੈਲੋ,
5: ਹਾਂਜੀ ਭਾਈ ਜੀ, ਹਾਲ ਚਾਲ?
0: ਬਹੁਤ ਵਧੀਆ ਜੀ, ਕਿਵੇਂ
5: ਹੋ? ਵਧੀਆ ਵਧੀਆ ਭਾਈ, ਮੇਰਾ ਤਾਂ ਮੰਨਣਾ ਇਹ ਹੈਗਾ ਵੀ ਆਪਾਂ ਜੋ ਤੁਹਾਨੂੰ ਕੰਫਰਟੇਬਲ ਲੱਗਦਾ ਉਹ ਪਾ ਕੇ ਜਾਓ,
0: ਠੀਕ ਹੈ?
5: ਠੀਕ ਹੈ, ਲੋਕਾਂ ਨੂੰ ਕੀ ਦਿਖਾਉਣਾ ਹੈਗਾ। ਮੈਨੂੰ ਇਸੀ ਗੱਲ ਤੋਂ, ਤੁਹਾਡੀ ਗੱਲ ਤੋਂ ਇੱਕ ਗੱਲ ਏਦਾਂ ਯਾਦ ਆਈ, ਮੈਂ ਪਹਿਲਾਂ ਮੌਂਟਰੀਅਲ ਸੀਗਾ, ਤੇ ਮੌਂਟਰੀਅਲ ਨਾ ਇੱਕ ਏਰੀਆ ਹੈਗਾ ਪਾਰਕ ਕਰਕੇ, ਤੇ ਉੱਥੇ ਨਾ ਜੋਇਸ਼ ਰਹਿੰਦੇ ਜ਼ਿਆਦਾ, ਤੇ ਤੁਸੀਂ ਕਦੇ ਦੇਖੋਗੇ ਉਸ ਏਰੀਏ ਦੇ ਵਿੱਚ ਜਦੋਂ ਤੁਸੀਂ ਜਾਓਗੇ ਨਾ, ਜੋ ਏਦਾਂ ਜਿੱਦਾਂ ਮਤਲਬ ਕਿ ਆਪਣਾ ਪੈਦਲ ਵੀ ਜਾ ਰਹੇ ਹੁੰਦੇ ਆ, ਤਾਂ ਉਹ ਹਰ ਟਾਈਮ ਆਪਣੀ ਡਰੈਸ ਅਪ ਹੁੰਦੇ ਆ, ਗਰਮੀ ਹੋਵੇ ਸਰਦੀ ਹੋਵੇ ਟੋਪੀ ਉਹਨਾਂ ਨੇ ਲਈ ਹੁੰਦੀ ਹੈ, ਕੋਟ ਪਾਇਆ ਹੁੰਦਾ ਹੈ, ਸਗੋਂ ਆਪਣਾ ਮਤਲਬ ਗਰਮ ਕੋਟ ਹੁੰਦਾ ਹੈਗਾ ਗਰਮੀ ਦੇ ਵਿੱਚ ਵੀ,
0: ਮਤਲਬ
5: ਆਪਣੇ ਡਰੈਸ ਅਪ ਚ ਰਹਿੰਦੇ ਆ ਉਹ,
0: ਠੀਕ ਹੈ,
5: ਉਹਨਾਂ ਨੂੰ ਜਦੋਂ ਕੁਛ ਨੀ ਹੈਗਾ ਤਾਂ ਆਪਾਂ ਕਿਉਂ ਆਪਣਾ ਸੋਚਦੇ ਹਾਂ ਵੀ ਹਾਂ ਠੀਕ ਹੈ ਵੀ ਏਦਾਂ ਸ਼ਰਮ ਕਰਨ ਵਾਲੀ ਤਾਂ ਕੋਈ ਗੱਲ ਹੈ ਨੀ ਗੀ, ਪਰ ਜੋ ਵੀ ਕੰਫਰਟੇਬਲ ਤੁਹਾਨੂੰ ਲੱਗਦਾ ਪਾਓ, ਆਪਣਾ ਲੋਕਾਂ ਦਾ ਕਰਨਾ ਬੋਲਣਾ ਲੋਕਾਂ ਨੂੰ ਬੋਲੀ,
0: ਠੀਕ ਹੈ, ਸੋ ਜੋ ਚਾਹੁੰਦੇ ਹੋ ਚਾਹੇ ਕੁੜਤਾ ਪਜਾਮਾ ਤੁਸੀਂ ਬੀਚ ਤੇ ਜਾ ਕੇ ਪਾ ਲਓ, ਲੋਕਾਂ ਨੂੰ ਕੀ ਹੈ ਜਿਵੇਂ ਤੁਹਾਡਾ ਜੀ ਕਰਦੋ ਮੈਂ ਕਰੋ, ਯੂਨੀ ਗਲੋਬਲ ਐਡਵਾਈਜ਼ਰੀ ਦੇ ਦਫ਼ਤਰ, ਅੱਜ ਅਸੀਂ ਤੁਹਾਨੂੰ ਫੁੱਲ ਜਾਣਕਾਰੀ ਦਵਾ ਰਹੇ ਹਾਂ ਗਵਰਨਮੈਂਟ ਦੀਆਂ ਐਜੂਕੇਸ਼ਨ ਗ੍ਰਾਂਟਸ ਬਾਰੇ। 1 ਅਗਸਤ ਤੋਂ ਬਾਅਦ ਇਹ ਗ੍ਰਾਂਟਸ ਨਹੀਂ ਮਿਲਣੀਆਂ, ਤੁਸੀਂ ਇਹ ਗ੍ਰਾਂਟਸ ਲਓ, ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਕਿ ਆਹ ਲਓ ਤੁਹਾਡੇ ਖਾਣ ਪੀਣ ਲਿਵਿੰਗ ਐਕਸਪੈਂਸਿਸ, ਜਿੱਥੇ ਮਰਜ਼ੀ ਪੈਸੇ ਖਰਚੋ ਬਟ ਆਪਣੀ ਪੜ੍ਹਾਈ ਦੇ ਵਿੱਚ ਵਾਧਾ ਕਰੋ, ਸੋ ਤੁਸੀਂ ਯਾਦ ਰੱਖੋ ਸਰਾਂਸ਼ਣ ਦਾ ਨੰਬਰ 4372641715। ਅੱਜ ਸਾਡੀ ਟੀਮ ਲਾਈਵ ਉੱਥੇ ਪਹੁੰਚੀ ਹੈ, ਤੁਸੀਂ ਆਓ, ਇਹਨਾਂ ਗ੍ਰਾਂਟਸ ਦੀ ਸਾਰੀ A to Z ਜਾਣਕਾਰੀ ਲਓ। ਨੰਬਰ ਇੱਕੋ ਇੱਕ ਹੈ 4372641715, ਤੇ ਸਰਬਜੀਤ ਅਤੇ ਸਰਾਂਸ਼ ਸਾਡੇ ਨਾਲ ਨੇ ਲਾਈਵ ਆਨ ਲੋਕੇਸ਼ਨ ਯੂਨੀ ਗਲੋਬਲ ਤੋਂ 218218 ਐਕਸਪੋਰਟ ਬੁਲਵਰਡ ਡੇਰੀ ਐਂਡ ਹਰਨ ਡੇਰੀ ਉੱਤੇ ਸਵੀਟ 212। ਜੀ ਸਰਬਜੀਤ
6: ਜੀ, ਬਾਈ ਜੀ ਬਹੁਤ ਸ਼ੁਕਰੀਆ, ਤੇ ਬੜੀ ਸ਼ਾਨਦਾਰ ਪੂਰੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਚੱਲ ਰਹੀ ਅੱਜ ਵੀ ਯਾਰ, ਕਿੱਦਾਂ ਚੀਜ਼ਾਂ ਹੁੰਦੀਆਂ ਨੇ, ਕਿਵੇਂ ਕੀ ਹੋ ਸਕਦਾ। ਪਰ ਹੁਣ ਜਿਵੇਂ ਪਹਿਲਾਂ ਆਪਾਂ ਗੱਲਬਾਤ ਕਰਕੇ ਹਟੇ, ਤੇ ਇੱਕ ਕੁਸ਼ਚਨ ਬੜਾ ਇੰਪੋਰਟੈਂਟ ਹੈ ਵੀ ਯਾਰ, ਅਸੀਂ ਇਹਦੇ ਲਈ ਐਲੀਜੀਬਲ ਕਿਵੇਂ ਹੋ ਸਕਦੇ ਹਾਂ, ਸਾਡਾ ਇਨਕਮ ਕੀ ਹੋਵੇ, ਸਾਡੀ ਏਜ ਕੀ ਹੋਵੇ। ਬੜੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਆ, ਤੇ ਉਹ ਸਵਾਲ ਆਪਾਂ ਕਰਦੇ ਹਾਂ ਕਲੀਅਰ ਸਾਰਾਂਸ਼ ਦੇ ਨਾਲ। ਸਾਰਾਂਸ਼, ਐਲੀਜੀਬਿਲਿਟੀ ਕੀ ਹੈ ਉਹ ਦੱਸੋ ਪਹਿਲਾਂ, ਜਿਵੇਂ ਪਹਿਲੀ ਇੱਕ ਕੀ ਹੋ ਸਕਦੀ ਹੈ ਮੇਨ।
7: ਹਾਂਜੀ, ਸੋ ਲਾਈਕ ਓਨਟਾਰੀਓ ਮੇਂ ਆਪ ਪ੍ਰੈਜ਼ੀਡੈਂਟ ਹੋਣੇ ਚਾਹੀਏ, ਓਨਟਾਰੀਓ ਕੇ

0: ਆਪਣਾ ਕਨੈਕਟਡ ਹੈ, ਠੀਕ ਨੀ। ਅਸੀਂ ਜੇ ਲਾਲਚ ਆ ਗਿਆ ਨਾ ਉਹਦੇ ਵਿੱਚ ਡਾਕਟਰ ਇੱਥੋਂ ਕਦੇ ਵੀ ਤਰੱਕੀ ਨਹੀਂ ਕਰ ਸਕਦਾ, ਮੇਰੀ ਇਹ ਸੋਚ ਹੈ। ਕਿਸੇ ਵੀ ਤਰ੍ਹਾਂ ਨਾਲ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ, ਥਾਇਰਾਇਡ ਦੀ ਪ੍ਰੋਬਲਮ ਹੈ, ਪੇਟ ਦਾ ਇਸ਼ੂ ਹੈ, ਹਜ਼ਮ ਹੈ, ਐਲਰਜੀ ਹੈ, ਕੋਈ ਡਿਪਰੈਸ਼ਨ ਹੋ ਗਿਆ, ਆਰਥਰਾਈਟਿਸ ਹੈਗੀ ਹੈ, ਕੋਈ ਸਕਿਨ ਦਾ ਇਸ਼ੂ ਹੈ, ਸਲੀਪ ਐਪਨੀਆ, ਆਟੋਮੋਟਿਵ, ਜ਼ਰੂਰ ਮੇਰਾ ਨੰਬਰ ਯਾਦ ਰੱਖੋ। ਔਰ ਮੇਰਾ ਕੇ ਟੀ ਹੋਮੋਪੈਥੀ ਤੁਸੀਂ ਹਰ ਜਗ੍ਹਾ ਮੇਰੀ ਵੀਡੀਓ ਦੇਖ ਸਕਦੇ ਹੋ, ਤੁਸੀਂ ਜਾਓ ਇੰਸਟਾਗ੍ਰਾਮ ਤੇ ਜਾਓ, ਟਿਕਟੋਕ ਤੇ ਜਾਓ, ਯੂਟਿਊਬ ਤੇ ਜਾਓ, ਤੁਸੀਂ ਦੇਖ ਸਕਦੇ ਹੋ। ਔਰ ਬਹੁਤ ਜੇ ਕੋਈ ਵੀ ਇਸ਼ੂ ਹੈਗਾ ਜ਼ਰੂਰ ਮੈਨੂੰ ਯਾਦ ਰੱਖੋ, ਔਰ ਆਪਣੇ ਦੋਸਤ ਮਿੱਤਰਾਂ ਨੂੰ ਨੰਬਰ ਦਿਓ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਬਸ ਇੰਨਾ ਬਹੁਤ ਹੈ, ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬਿਲਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-818-0055-647-818-0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਔਰ ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਥੈਂਕ ਯੂ ਨਵੀ ਟੈਂਡਰ।
1: ਥੈਂਕ ਯੂ ਸਰ। ਨੰਬਰ ਇੱਕੋ ਇੱਕ ਹੈ 647-818-0055, 647-818-0055 ਦੇ ਉੱਤੇ ਕਾਲ ਕਰੋ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਤੇ ਅੱਜ ਦੇ ਗੱਲਬਾਤ ਨਾਲ ਜੁੜਿਆ ਇੱਕ ਗੀਤ ਵੀ ਲਾਉਂਦੇ ਤੁਹਾਡੇ ਲਈ, ਫਿਰ ਬਾਕੀ ਤੁਹਾਡੀਆਂ ਅਗਲੀਆਂ ਕਾਲਸ ਵੀ ਲਵਾਂਗੇ। ਤੁਸੀਂ ਇੱਕ ਨੰਬਰ ਨੋਟ ਕਰੋ, TSC ਕੰਸਟਰਕਸ਼ਨ ਦਾ ਤੁਸੀਂ ਡਰਾਈਵੇ ਬਣਵਾਉਣਾ ਨਾ, ਮੈਂ ਤੁਹਾਨੂੰ ਤਲਵਿੰਦਰ ਬਾਈ ਜੀ ਦਾ ਨੰਬਰ ਦਿੰਦਾ। ਤਲਵਿੰਦਰ ਭਾਅ ਜੀ ਇਨਸਾਨ ਬਹੁਤ ਹੀ ਕਮਾਲ ਦੇ ਨੇ, ਤਲਵਿੰਦਰ ਜੀ ਨੂੰ ਇੱਕ ਵਾਰ ਫੋਨ ਕਰ ਲਓ। TSC ਕੰਸਟਰਕਸ਼ਨ ਬਹੁਤ ਹੀ ਵਧੀਆ ਟੀਮ ਹੈ, ਕੌਂਕਰੀਟ ਖਾਸ ਤੌਰ 'ਤੇ ਇੰਟਰਲੋਕਿੰਗ ਦੇ ਮਾਹਰ ਨੇ। ਇਹਨਾਂ ਨੂੰ ਕਹਿ ਦਿਓ ਭਾਅ ਜੀ ਪਹਿਲਾਂ ਫੋਟੋਆਂ ਭੇਜੋ ਕੀ ਕੰਮ ਤੁਸੀਂ ਕੀਤਾ, ਜਦੋਂ ਇਹਨਾਂ ਦਾ ਕੰਮ ਦੇਖ ਲਿਆ ਤੁਸੀਂ ਕਹੋਗੇ ਭਾਅ ਜੀ ਹਾਇਰ ਕਰ ਲਿਆ ਤੁਹਾਨੂੰ, ਅਤੇ ਪਲੀਜ਼ ਆ ਕੇ ਸਾਡੇ ਵੀ ਕੰਮ ਕਰਕੇ ਜਾਓ। ਸੋ 416-930-4238 ਨੰਬਰ ਹੈ, 416-930-4238, 416-932-4238 'ਤੇ ਕਾਲ ਕਰ ਲਓ। ਉਸ ਤੋਂ ਇਲਾਵਾ ਨੰਬਰ 1 ਮੂਵਿੰਗ ਕੰਪਨੀ ਆਪਣੀ ਸ਼ਹਿਰ ਦੀ HK ਮੂਵਰਸ ਨੂੰ ਫੋਨ ਕਰੋ। ਮੂਵ ਕਰ ਰਹੇ ਹੋ, ਰਿਲਾਇਬਲ ਟਰੱਸਟਵਰਦੀ ਟੀਮ ਲੱਭ ਰਹੇ ਹੋ, HK ਮੂਵਰਸ 416-524-6704-416-524-6704 HK ਮੂਵਰਸ ਨੂੰ ਕਾਲ ਤੁਸੀਂ ਜ਼ਰੂਰ ਕਰੋ। ਅਤੇ ਗਾਣਾ ਲਾਉਂਦੇ ਹਾਂ ਕੁੜਤਾ ਪਜਾਮਾ, ਕਿਹਦਾ ਕੁੜਤਾ ਪਜਾਮਾ ਉਹ ਤੁਸੀਂ ਦੇਖੋ, ਬਟ ਈਗਲ ਟਰੱਕ ਅਲਾਈਨਮੈਂਟ ਐਂਡ ਟਾਇਰ ਸੈਂਟਰ, ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦੀ ਅਲਾਈਨਮੈਂਟ ਕਰਵਾਉਣੀ ਹੈ, ਟਰੱਕ ਦਾ ਓਇਲ ਚੇਂਜ ਕਰਾਉਣਾ, ਬਹੁਤ ਹੀ ਵਧੀਆ ਖਾਸ ਡਿਸਕਾਊਂਟ ਲੈਣਾ। ਨਵੀਂ ਲੋਕੇਸ਼ਨ ਖੋਲ੍ਹੀ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੇ, ਮਿਲਟਨ 401 ਤੋਂ ਉੱਤਰ ਅਨੁਸਾਰ 10874 ਸਟੀਲਸ ਐਵਨਿਊ ਈਸਟ ਮਿਲਟਨ। ਮਨੂ ਜੀ ਨੂੰ ਕਾਲ ਕਰੋ, ਕਹਿੰਦੇ ਡਿਸਕਾਊਂਟ ਪੱਕਾ ਸਾਰਿਆਂ ਲਈ ਜਿਹੜੇ ਨਾਮ ਲੈਣਗੇ ਪੰਜਾਬੀ ਲਹਿਰਾਂ ਦਾ। 647-234-6293-647-234-6293 ਕੁੜਤੇ ਪਜਾਮੇ ਦੀ ਵੀ ਰੀਸ ਕੋਈ ਨਹੀਂ।

0: क्या बात है, वाह जी। 6433 हेलो।
1: हाँ जी सर,
0: सत श्री अकाल भाई जी, कि
1: ठीक ठाक है। मैं तरह माड़ा जा नंबर लेना सी, किसे अपने वीडियो कैमरे लवाने हैं ते कोई चंगा जा नंबर दसो जिन्हों होने करके आप कॉल।
0: हाँ जी, नंबर है 905 9। मैं ना देखो तुसी मेनू इन्ने प्यार नाल फोन कीता, मैं सीधा थोनू मालका दा नंबर दिना कि नहीं। हाँ जी, नंबर ले सीधा इन्हां दे मालका दा नंबर है 647।
1: ओके 647 867
0: ਸਾਡਾ ਨਾਂ ਲੈ ਜਾਓ ਤੇ ਇਹ ਵੀ ਕਹਿ ਦੇ ਕੇ ਨਵੀਂ ਤੁਹਾਨੂੰ ਯਾਦ ਕਰਦਾ ਸੀ।
1: ਚਲੋ ਠੀਕ ਹੈ, ਮੈਂ
0: ਕਹਿੰਦਾ। ਚਲੋ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਧੰਨਵਾਦ ਤੁਹਾਡਾ। ਸੋ ਅੱਜ ਅਸੀਂ ਗੱਲ ਕਰ ਰਹੇ ਸੀ ਵੀ ਕੀ ਆਪਾਂ ਨੂੰ ਆਪਣੇ ਇੰਡੀਅਨ ਕੱਪੜੇ ਪਾਉਣੇ ਚਾਹੀਦੇ ਨੇ, ਜੇ ਆਪਾਂ ਕਿਸੇ ਕਹਿ ਲਓ ਇੰਗਲਿਸ਼ ਰੈਸਟੋਰੈਂਟ 'ਤੇ ਜਾ ਰਹੇ ਹਾਂ, ਜੇ ਆਪਾਂ ਕਿਸੇ ਸਪੋਜ਼ ਕਰੋ ਸੀਨ ਟਾਵਰ ਨੂੰ ਜਾ ਰਹੇ ਹਾਂ, ਜਾਂ ਕਿਤੇ ਵੀ ਜਿੱਥੇ ਹੋਰ ਬਹੁਤ ਕਮਿਊਨਿਟੀਜ਼ ਨੇ। ਮੈਂ ਕੱਲ੍ਹ ਪਰਸ ਆਪਣੇ ਯਾਰਾਂ ਦੋਸਤਾਂ ਨਾਲ ਕਿਤੇ ਗਿਆ ਅਤੇ ਉੱਥੇ ਇੱਕ ਲੇਡੀ ਅਤੇ ਉਹਦੇ ਨਾਲ ਬੰਦਾ ਸੀਗਾ। ਲੇਡੀ ਨੇ ਸੂਟ ਪਾਇਆ ਹੋਇਆ ਆਪਣਾ ਪੰਜਾਬੀ, ਬੰਦੇ ਨੇ ਕੁੜਤਾ ਪਜਾਮਾ ਪਾਇਆ ਹੋਇਆ, ਅਤੇ ਸੀਗਾ ਕੋਈ ਇੰਗਲਿਸ਼ ਰੈਸਟੋਰੈਂਟ। ਉੱਥੇ ਸਾਰੇ ਹੋਰ ਕਮਿਊਨਿਟੀ ਦੇ ਲੋਕ, ਚਲੋ ਹਰੇਕ ਨੇ ਪੈਂਟ ਸ਼ਰਟ ਪਜਾਮੇ ਪਜੂਮੇ ਪਾਏ, ਅਤੇ ਇਹ ਵੀਰ ਭੈਣ ਜਿਹੜੇ ਆਏ ਇਹਨਾਂ ਨੇ ਆਪਣੇ ਪੰਜਾਬੀ ਸੂਟ ਸਿੰਪਲ ਜੋ ਕੁੜਤਾ ਪਜਾਮਾ ਸੂਟ ਪਾਏ। ਮੇਰਾ ਇੱਕ ਮਿੱਤਰ ਕਹਿੰਦਾ ਨਵੀਂ ਯਾਰ ਤੈਨੂੰ ਲੱਗਦਾ ਨਹੀਂ ਕਿ ਇਹਨਾਂ ਨੂੰ ਜੇ ਇੱਥੇ ਆ ਰਹੇ ਆ ਤਾਂ ਥੋੜ੍ਹਾ ਜਿਹਾ ਵੈਸਟਰਨ ਡਰੈਸ ਕਰਨਾ ਚਾਹੀਦਾ, ਵੀ ਪੈਂਟ ਪਾ ਲਈ ਪਜਾਮਾ ਪਾ ਲਿਆ ਜਾਂ ਟੀ ਸ਼ਰਟ ਪਾ ਲਈ। ਮੈਂ ਕਿਹਾ ਯਾਰ ਹੁਣ ਇਹਨਾਂ ਦਾ ਆਪਦਾ ਹਰੇਕ ਦੀ ਆਪਦੀ ਪ੍ਰੈਫਰੈਂਸ ਹੈ, ਜਿਹਨੇ ਜੋ ਪਾਉਣਾ ਜਿਵੇਂ ਮਰਜ਼ੀ ਪਾਵੇ, ਅਤੇ ਕਿਹੜਾ ਕੋਈ ਕਾਨੂੰਨ ਹੈ ਵੀ ਜੋ ਤੁਸੀਂ ਪਾਉਣਾ ਲਿਖਿਆ ਹੋਇਆ ਵੀ ਇਹੀ ਪਾਉਣਾ। ਚਲੋ ਕਈ ਥਾਂ ਹੈਗੀਆਂ ਜਿੱਥੇ ਡਰੈਸ ਕੋਡ ਹੈ, ਉਹ ਵੱਖਰੀ ਗੱਲ ਹੈ। ਮੈਂ ਕਿਹਾ ਯਾਰ ਹਰੇਕ ਦੀ ਮਰਜ਼ੀ ਹੈ, ਆਪਾਂ ਕਿਸੇ ਨੂੰ ਕਹਿ ਨਹੀਂ ਨਾ ਸਕਦੇ, ਹਰ ਇੱਕ ਦੀ ਆਪਦੀ ਇੱਕ ਚੋਇਸ ਹੈ ਉਹਨਾਂ ਨੇ ਕੀ ਪਾਉਣਾ। ਉਹ ਕਹਿੰਦਾ ਨਹੀਂ ਯਾਰ ਨਵੀਂ ਤੂੰ ਟੋਪਿਕ ਜ਼ਰੂਰ ਕਰੀ, ਦੇਖੀ ਤੇਰੇ ਲਿਸਨਰਸ ਕੀ ਕਹਿੰਦੇ ਆ, ਵੀ ਇੰਗਲਿਸ਼ ਰੈਸਟੋਰੈਂਟ 'ਤੇ ਜਾ ਕੇ ਆਪਾਂ ਸੂਟ ਪਾ ਕੇ ਜਾ ਰਹੇ ਹਾਂ ਵੀ ਇਹ ਸਹੀ ਆ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ, ਮੈਂ ਅੱਜ ਤੁਹਾਡੇ ਤੋਂ ਪੁੱਛ ਰਿਹਾ। ਨੰਬਰ ਹੈ ਆਪਣਾ 9056733337। ਹੁਣ ਕੁਝ ਕੁ ਸੱਜਣ ਮਿੱਤਰ ਕਹਿ ਰਹੇ ਆ ਨਵੀਂ ਉਹਨਾਂ ਦੀ ਮਰਜ਼ੀ ਹੈ ਜੋ ਮਰਜ਼ੀ ਪਾਉਣ। ਕਈ ਕਹਿ ਰਹੇ ਆ, ਇੱਕ ਵੀਰ ਨੇ ਕਿਹਾ ਜੈਸਾ ਦੇਸ਼ ਵੈਸਾ ਭੇਸ, ਤੁਸੀਂ ਜੇ ਜਾ ਰਹੇ ਹੋ ਉਸ ਤਰ੍ਹਾਂ ਦੇ ਇਸਟੈਬਲਿਸ਼ਮੈਂਟ 'ਤੇ ਤਾਂ ਜ਼ਰੂਰ ਯਾਰ ਥੋੜ੍ਹੇ ਵੈਸਟਰਨ ਡਰੈਸਅਪ ਕਰੋ, ਚੰਗਾ ਨਹੀਂ ਲੱਗਦਾ ਵੀ ਆਪਾਂ ਕੋਟ ਪੈਂਟ ਸੋਰੀ ਆਪਣਾ ਕੁੜਤੇ ਪਜਾਮੇ ਪਾਏ ਨੇ। ਸੋ ਸਭ ਦਾ ਓਪੀਨੀਅਨ ਅੱਜ ਜਾਣ ਰਹੇ ਹਾਂ। 9056733337 ਨੰਬਰ ਆਪਣਾ, ਕਾਲ ਕਰ ਰਹੇ ਹੋ ਥੋੜ੍ਹਾ ਜਿਹਾ ਹੋਲਡ ਕਰ ਲਓ, ਤੁਹਾਡੀ ਕਾਲ ਆਟੋਮੈਟਿਕ ਹੋਲਡ 'ਤੇ ਪਾਈ ਜਾਂਦੀ ਹੈ, ਪ੍ਰੋਗਰਾਮ ਤੁਹਾਨੂੰ ਸੁਣ ਰਿਹਾ ਹੋਲਡ 'ਤੇ, ਜਸਟ ਹੋਲਡ ਦਾ ਲਾਈਨ। ਇੱਕ ਮੈਂ ਤੁਹਾਨੂੰ ਦੁਆਬਾ ਟਰੈਵਲ ਦਾ ਨੰਬਰ ਦੇਵਾਂ, ਇੰਡੀਆ ਕਿਸ ਨੇ ਜਾਣਾ, ਇੰਡੀਆ ਤੋਂ ਕਿਸ ਨੇ ਆਉਣਾ, ਤਾਂ ਦੁਆਬਾ ਟਰੈਵਲ ਐਂਡ ਟੂਰ ਨੰਬਰ 1 ਸਰਵਿਸ, ਸਭ ਤੋਂ ਟੌਪ ਦਾ ਰੇਟ। 9057967800 ਦੁਆਬਾ ਟਰੈਵਲ, 9057967800 ਦੁਆਬਾ ਟਰੈਵਲ 'ਤੇ ਤੁਸੀਂ ਜਾਓ, ਅਤੇ ਦੁਆਬਾ ਟਰੈਵਲ ਦੀ ਟੀਮ ਤੁਹਾਡੀ ਪੂਰੀ ਮਦਦ ਕਰ ਰਹੇ ਨੇ, ਤੁਸੀਂ ਜ਼ਰੂਰ ਦੁਆਬਾ ਟਰੈਵਲ ਨੂੰ ਕਾਲ ਕਰੋ। 3600 ਹੈਲੋ
2: ਨਵੀਂ,
0: ਸਤਿ ਸ਼੍ਰੀ ਅਕਾਲ ਜੀ।
2: ਜਿਹੜਾ ਤੁਹਾਡਾ ਟੌਪਿਕ ਆ ਜੀ, ਅੱਗੇ ਵੀ ਮੇਰੇ ਖਿਆਲ ਤੁਸੀਂ ਲਿਆਂਦਾ ਇੱਕ ਵਾਰੀ ਟੌਪਿਕ ਇਹ, ਤੇ ਇਹ ਜਿਹੜਾ ਮੈਂ ਕਿਤੇ ਜਾਣਾ ਤੁਸੀਂ, ਤੇ ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੇ ਮੁਤਾਬਕ ਹੀ ਤੁਸੀਂ ਚੱਲੋ, ਜਿੱਥੋਂ ਦੇ ਜਿਸ ਜਗ੍ਹਾ ਤੇ ਜਾਣਾ ਤੁਸੀਂ, ਥੋੜਾ ਬਹੁਤ ਚਲੋ ਐਡਜਸਟਮੈਂਟ ਕਰਨੀ ਪੈਂਦੀ ਹੈ, ਬਟ ਇਹ ਨਹੀਂ ਵੀ ਆਪਣਾ ਪਹਿਰਾਵਾ ਹੀ ਬਿਲਕੁਲ ਛੱਡ ਦਿਓ। ਇੱਕ ਮਿਸਾਲ ਹੈਗੀ ਹੈ ਕਿ ਜੱਸਾ ਪੱਟੀ ਸਾਰਿਆਂ ਨੇ ਭਲਾ, ਉਹ ਕਿਤੇ ਉਹਦੀ ਕੁਸ਼ਤੀ ਸੀ ਕਿਸੇ ਦੂਸਰੀ ਕੰਟਰੀ ਵਿੱਚ, ਤੇ ਉਹਨਾਂ ਨੇ ਉਹਨਾਂ ਦੇ ਰੂਲ ਸੀ ਕਿ ਤੂੰ ਪਟਕਾ ਬੰਨ ਕੇ ਨਹੀਂ ਕੁਸ਼ਤੀ ਘੁੜ ਸਕਦਾ, ਪਿੱਛੇ ਨੂੰ ਵਾਲ ਖੁੱਲੇ ਕਰਕੇ ਗੁੱਤ ਕਰ ਲਾ ਤੇ ਫੇਰ ਤੂੰ ਘੁੜ ਸਕਦਾ।
0: ਅੱਛਾ,
2: ਤੂੰ ਉਹਨੇ ਕਿਹਾ ਜੀ ਭਾਵੇਂ ਤੁਹਾਡੇ ਰੂਲ ਜੋ ਮਰਜ਼ੀ ਹੋਣ, ਮੈਂ ਇਹ ਕੰਮ ਨਹੀਂ ਕਰਨਾ, ਪਟਕਾ ਨਹੀਂ ਖੋਲਣਾ ਮੈਂ, ਤੇ ਮੈਂ ਉਹ ਗੁੱਤ ਨਹੀਂ ਕਰ ਸਕਦਾ ਜਿੰਨਿਆਂ ਨੇ, ਉਹਨੇ ਉਹ ਕੁਸ਼ਤੀ ਛੱਡ ਆਉਂਦੀ ਸੀ, ਹਾਲਾਂਕਿ ਉਹ ਇਨਾਮ ਵੀ ਬੜਾ ਵੱਡਾ ਸੀ, ਉਹਨੇ ਕੁਸ਼ਤੀ ਛੱਡ ਕੇ ਆ ਗਿਆ ਸੀ ਕਿ ਮੈਂ ਇਹ ਨਹੀਂ ਕਰ ਸਕਦਾ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਦੂਜੀ ਥਾਂ ਤੇ, ਜਿਹੜੀ ਅੱਗੇ ਹੁਣ ਇੱਕ ਮਿਸਾਲ ਦਿੱਤੀ ਇੱਕ ਵੀਰ ਨੇ ਕਿ ਮੋਂਟਰੀਅਲ ਇੱਕ ਜੂਇਸ ਏਰੀਆ, ਉਹ ਜੂਇਸ ਏਰੀਆ ਉਹਨਾਂ ਦੇ ਆਪਣੇ ਰੂਲ ਨੇ, ਉਦਾਂ ਦੇ ਉਹਨਾਂ ਦੇ ਏਰੀਏ ਚ ਉਹ ਕੋਈ ਦੂਸਰੀ ਕਮਿਊਨਿਟੀ ਦਾ ਬੰਦਾ ਘਰ ਨਹੀਂ ਲੈ ਸਕਦਾ, ਉਹਨਾਂ ਦੇ ਆਪਣੇ ਉਹ ਵੇਚਦੇ ਹੀ ਨਹੀਂ ਉਹਨਾਂ ਨੂੰ।
0: ਜੀ ਜੀ ਜੀ,
2: ਉਹਨਾਂ ਦੇ ਇੰਨਾ ਸਾਫ ਸੁਥਰਾ ਉਹ ਏਰੀਆ ਹੈਗਾ, ਲੇਕਿਨ ਉਹ ਦੂਸਰੀ ਕਮਿਊਨਿਟੀ ਨੇ ਆਪਣੇ ਏਰੀਏ ਚ ਘਰ ਨਹੀਂ ਵੇਚਦੇ, ਭਾਵੇਂ ਪੈਸੇ ਵੱਧ ਵੀ ਮਿਲਦੇ ਹੋਣ।
0: ਠੀਕ ਹੈ ਠੀਕ ਹੈ,
2: ਤੇ ਇਸ ਕਰਕੇ ਆਪਣੇ ਅਸੂਲ ਨਹੀਂ ਛੱਡਣੇ ਚਾਹੀਦੇ। ਇਹ ਨੀ ਗੱਲ ਹੈ ਕਿ ਵੀ ਜਿੱਥੇ ਤੁਸੀਂ ਆ ਗਏ ਦੂਜੇ ਤੁਸੀਂ ਉਹਨਾਂ ਵਾਂਗੂ ਤੁਸੀਂ ਹੁਣ ਗੁੱਤ ਕਰਕੇ ਪਿੱਛੇ ਚੱਲ ਜਾਓ, ਅਸੀਂ ਸਰਦਾਰ ਹਾਂ, ਅਸੀਂ ਸਰਦਾਰ ਪੱਗ ਬੰਨ ਕੇ ਜਾਵਾਂਗੇ। ਪਰ ਜੇ ਇਹ ਕਹੋ ਤੁਸੀਂ ਉੱਥੇ ਲੋਕੀ ਸਾਰੇ ਟੋਪੀਆਂ ਵਾਲੇ ਨੇ, ਕਿਸੇ ਦੀ ਕਿਸੇ ਗੋਰੀ ਦੀ ਕਮਿਊਨਿਟੀ ਦੀ ਤੁਸੀਂ ਪਾਰਟੀ ਜਾ ਰਹੇ ਹੋ, ਟੋਪੀਆਂ ਵਾਲੇ ਸਾਰੇ ਆਉਣੇ, ਅਸੀਂ ਟੋਪੀਆਂ ਲੈ ਕੇ ਜੇ ਦਸਤਾਰ ਲਾ ਕੇ ਚੱਲ ਜਾਈਏ, ਇਹ ਨਹੀਂ ਹੋ ਸਕਦਾ।
0: ਨਹੀਂ ਬਿਲਕੁਲ, ਚਲੋ ਨਹੀਂ, ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ ਜੀ। ਦਸਤਾਰ ਲਾਉਣੀ ਤਾਂ ਆਪਾਂ ਕਦੇ ਇਹ ਸਵਾਲ ਹੀ ਨਹੀਂ ਪੈਦਾ ਹੋਵੇ ਕੋਈ ਬੰਦਾ ਉਵੇਂ ਕਰੇ, ਉਹ ਚਲੋ ਇੱਕ ਆਈ ਥਿੰਕ ਥੋੜ੍ਹੀ ਜਿਹੀ ਅਲੱਗ ਗੱਲ ਹੋ ਜਾਂਦੀ ਹੈ, ਬਟ ਨਹੀਂ ਚਲੋ ਠੀਕ ਹੈ ਭਾਜੀ, ਤੁਹਾਡਾ ਬਿਲਕੁਲ ਰਿਸਪੈਕਟ ਯੂਅਰ ਓਪੀਨੀਅਨ ਕਿ ਨਹੀਂ ਯਾਰ ਆਪਣੀ ਮਰਜ਼ੀ ਹੈ, ਆਪਾਂ ਜੋ ਮਰਜ਼ੀ ਪਾਈਏ। ਇੱਕ ਤੁਸੀਂ ਯਾਦ ਰੱਖੋ, ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ ਫਰੈਸ਼ ਫੂਡ ਸੈਂਟਰ ਹੈ, ਟੋਪ ਦੀ ਮਨਪਸੰਦ ਦੀ ਗਰੋਸਰੀ ਕਰੋ, ਫਰੈਸ਼ ਫੂਡ ਸੈਂਟਰ 'ਤੇ ਜਾਓ, ਠੀਕ ਹੈ। 12,570 ਕੈਨੇਡੀ ਰੋਡ 2510। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਵਧੀਆ ਜੀ। ਮੈਂ ਗੱਲ ਕਰ ਰਹੀ ਸੀ ਅੱਜ ਦੇ ਟੋਪਿਕ ਤੇ, ਜੇ ਆਪਾਂ ਨੂੰ ਰਿਲੀਜੀਅਸ ਵੇ ਨਾਲ ਲੈਣੇ ਆ ਤਾਂ ਆਪਾਂ ਨੂੰ ਉਹ ਜਗ੍ਹਾ ਅਵੋਇਡ ਕਰਨੀ ਚਾਹੀਦੀ ਆ ਜਿੱਥੇ ਆਪਾਂ ਜਾਣਾ, ਮਤਲਬ ਜਿੱਥੇ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਔਕਵਰਡ ਲੱਗਾਂਗੇ। ਦੂਜੀ ਚੀਜ਼ ਇਹ ਹੈਗੀ, ਆਪਾਂ ਕਹਿੰਦੇ ਆ ਜੈਸਾ ਦੇਸ ਵੈਸਾ ਭੇਸ, ਹੈ ਨਾ, ਕਿ ਜਿੱਦਾਂ ਦੀ ਜਗ੍ਹਾ ਓਦਾਂ ਦੇ ਬਣ ਕੇ ਚਲੇ ਜਾਓ। ਤੇ ਜੇ ਆਪਾਂ ਦੇਖਦੇ ਹੈਗੇ ਆ ਕਿ ਆਪਣੇ ਪੇਰੈਂਟਸ ਜਿਹੜੇ ਬੈਕ ਹੋਮ ਤੋਂ ਆਏ ਆ, ਜਿਹੜੇ ਕੰਫਰਟੇਬਲ ਹੀ ਨਹੀਂ ਆ ਵੈਸਟਰਨ ਵਿੱਚ, ਰਾਈਟ, ਫਿਰ ਉਹੋ ਜਿਹੀ ਸਿਚੁਏਸ਼ਨ ਵਿੱਚ ਪਾ ਲੈਣ ਚ ਵੀ ਕੋਈ ਬੁਰਾਈ ਨਹੀਂ ਹੈਗੀ, ਜੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਤਾਂ ਉਸ ਜਗ੍ਹਾ ਦੀ
0: ਜੀ,
3: ਕਿਉਂਕਿ ਜੇ ਉਹ ਆਪਣੇ ਕੱਪੜਿਆਂ ਚ ਹੀ ਉਲਝੇ ਰਹੇ, ਕੰਫਰਟੇਬਲ ਹੀ ਨਾ ਹੋਏ, ਤਾਂ ਫਿਰ ਉਹ ਇੰਜੋਏ ਕਿੱਦਾਂ ਕਰਨਗੇ ਉਹ ਮੂਮੈਂਟ ਨੂੰ, ਰਾਈਟ?
0: ਜੀ ਜੀ ਜੀ। ਸੋ ਵੈਸੇ ਤੁਹਾਨੂੰ ਲੱਗਦਾ ਹੈ ਕਿ ਕੋਈ ਪ੍ਰੋਬਲਮ ਨਹੀਂ ਹੈ ਜੇ ਆਪਾਂ ਆਪਣੇ ਕੱਪੜੇ ਪਾ ਕੇ ਜਾਂਦੇ ਹਾਂ?
3: ਡਿਪੈਂਡ ਕਰਦਾ ਜਗ੍ਹਾ ਕਿੱਦਾਂ ਦੀ ਹੈ, ਜੇ ਆਪਾਂ
0: ਨੂੰ ਓਕੇ, ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ। ਸੁਪੋਜ਼ ਕਰੋ ਤੁਸੀਂ ਸੀਨ ਟਾਵਰ ਜਾ ਰਹੇ ਹੋ ਤੇ ਉੱਤੇ ਉਹਨਾਂ ਦਾ ਜਿਹੜਾ ਰੈਸਟੋਰੈਂਟ ਹੈ ਉੱਥੇ ਵੀ ਜਾ ਕੇ ਤੁਸੀਂ ਖਾਣਾ ਖਾ ਰਹੇ ਹੋ, ਫਿਰ
3: ਮੈਂ ਤਾਂ ਨਹੀਂ ਪਾ ਕੇ ਜਾਊਂਗੀ।
0: ਓਕੇ, ਕਿਉਂ?
3: ਮੈਂ ਪੰਜਾਬੀ ਚ ਉੱਥੇ ਬਸ ਜਦੋਂ ਆਪਾਂ ਸਾਰੇ ਤਰ੍ਹਾਂ ਦੇ ਕੱਪੜੇ ਪਾ ਲੈਂਦੇ ਹਾਂ ਫਿਰ ਤਾਂ ਇਹਦੇ ਚ ਕੋਈ ਪ੍ਰੋਬਲਮ ਨਹੀਂ ਹੈ, ਜੇ ਆਪਾਂ ਹੋਰ ਥਾਵਾਂ ਤੇ ਪਾ ਸਕਦੇ ਉੱਥੇ ਵੀ ਉੱਦਾਂ ਬਣ ਕੇ ਚੱਲ ਜਾਓ, ਰਾਈਟ?
0: ਜੀ ਜੀ।
3: ਜੇ ਆਪਾਂ ਨਹੀਂ ਪਾਉਂਦੇ, ਉਹੀ ਕਹਿ ਰਹੀ ਹਾਂ ਕਿ ਜਿਵੇਂ ਆਪਣੇ ਪੇਰੈਂਟਸ ਨੇ ਉਹ ਅਨਕੰਫਰਟੇਬਲ ਫੀਲ ਕਰਦੇ ਆ ਸਮ ਟਾਈਮ, ਮੈਂ ਆਪਣੀ ਮੰਮੀ ਦੀ ਗੱਲ ਕਰਾਂ, ਉਹ ਚੁੰਨੀ ਬਿਨਾਂ ਨਹੀਂ ਰਹਿੰਦੇ, ਰਾਈਟ?
0: ਜੀ ਜੀ ਜੀ।
3: ਫਿਰ ਉਸ ਜਗ੍ਹਾ ਤੇ ਉਹਨਾਂ ਨੂੰ ਵੀ ਈਵਨ ਕਈ ਵਾਰ ਇਦਾਂ ਹੁੰਦਾ ਹੈ ਕਿ ਕੁੜਤਾ ਪਾ ਲਿਆ, ਨਾਲ ਲੰਬਾ ਵਾਲਾ ਖੁੱਲੇ ਵਾਲਾ ਟਰਾਊਜ਼ਰ ਪਾ ਲਿਆ ਥੱਲੋਂ, ਨਾਲ ਆਪਾਂ ਸਟੋਨ ਲੈ ਲੈਂਦੇ ਹੈਗੇ ਆ।
0: ਜੀ ਜੀ, ਮੈਂ ਤੁਹਾਡੀ ਗੱਲ ਸਮਝ ਰਿਹਾ ਕਿ ਜਿਹੜਾ ਬੰਦਾ ਜਿਵੇਂ ਆਪਣੇ ਪੇਰੈਂਟਸ ਨੇ, ਆਪਣੇ ਗ੍ਰੈਂਡ ਪੇਰੈਂਟਸ ਨੇ, ਜਿਹੜੇ ਕਦੇ ਉਹਨਾਂ ਨੇ ਪੈਂਟ ਪਾਈ ਹੋਈ ਨਹੀਂ, ਉਹ ਚਲੋ ਐਕਸੈਪਸ਼ਨ ਹੈ, ਬਟ ਜੇ ਆਪਣੇ ਵਰਗੇ ਨੇ ਵੀ ਆਪਾਂ ਕੁੜਤੇ ਵੀ ਪਾ ਲੈਂਦੇ ਹਾਂ, ਪੈਂਟ ਪਜਾਮੇ ਵੀ ਪਾ ਲੈਂਦੇ, ਫਿਰ ਆਪਾਂ ਨੂੰ ਨਹੀਂ ਪਾ ਕੇ ਜਾਣਾ ਚਾਹੀਦਾ।
3: ਹਾਂਜੀ, ਅਕੋਰਡਿੰਗ ਟੂ ਪਲੇਸ ਆਪਾਂ ਫਿਰ ਵਧੀਆ ਲੱਗਦੇ ਆ, ਨਹੀਂ ਤਾਂ ਬੰਦਾ ਕਾਈਂਡ ਆਫ, ਮੈਨੂੰ ਇਦਾਂ ਲੱਗੂਗਾ ਕਿ ਸਾਰੇ ਮੈਨੂੰ ਹੀ ਦੇਖੀ ਜਾ ਰਹੇ
0: ਆ, ਕਿ ਮੈਂ
3: ਡਿਫਰੈਂਟ ਪਾਇਆ ਵਾ।
0: ਹਾਂ ਨਹੀਂ ਠੀਕ ਹੈ, ਵੈਰੀ ਨਾਈਸ, ਥੈਂਕ ਯੂ ਸੋ ਮਚ ਫॉर योर ਕਾਲ। ਸੋ 4914-8177 ਪਲੀਜ਼ ਹੋਲਡ ਕਰੋ, ਸਾਡੇ ਨਾਲ ਇੱਕ ਵਾਰ ਫਿਰ ਸਰਵਜੀਤ ਅਤੇ ਸਰਾਂਸ਼ ਲਾਈਵ ਜੁੜ ਚੁੱਕੇ ਆ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੋਂ। ਅੱਜ ਅਸੀਂ ਤੁਹਾਨੂੰ ਗਵਰਨਮੈਂਟ ਦੀਆਂ ਐਜੂਕੇਸ਼ਨ ਗ੍ਰਾਂਟਸ ਦੀ ਜਾਣਕਾਰੀ ਦਵਾ ਰਹੇ ਹਾਂ। ਐਜੂਕੇਸ਼ਨ ਦੇ ਲਈ, ਤੁਹਾਡੀ ਪੜ੍ਹਾਈ ਲਈ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ, ਤੁਸੀਂ ਇਹ ਪੈਸੇ ਵਾਪਸ ਨਹੀਂ ਕਰਨੇ, ਆਰਾਮ ਨਾਲ ਪੜ੍ਹੋ ਲਿਖੋ ਤੇ ਪੈਸੇ ਤੁਹਾਨੂੰ ਵਾਪਸ ਮਿਲ ਰਹੇ ਨੇ, ਸੋਰੀ ਪੈਸੇ ਤੁਹਾਨੂੰ ਮਿਲ ਰਹੇ ਆ ਗਵਰਨਮੈਂਟ ਤੋਂ ਤੇ ਵਾਪਸ ਨਹੀਂ ਕਰਨੇ। ਸੋ ਸਰਜੀਤ, ਵੈਲਕਮ ਅਗੇਨ।
4: ਬਿਲਕੁਲ ਬਾਈ ਜੀ, ਬਹੁਤ ਸ਼ੁਕਰੀਆ, ਕਿੱਡੀ ਸ਼ਾਨਦਾਰ ਲੱਗਦੀ ਹੈ ਨਾ ਗੱਲ ਬਾਈ ਜੀ, ਵੀ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ, ਪੜ੍ਹੋ ਤੇ ਆਪਣੀ ਇਨਕਮ ਨੂੰ ਵਧਾਓ, ਤੇ ਇਸ ਤੋਂ ਬੈਸਟ ਯਾਰ ਕੀ ਹੋ ਸਕਦਾ ਕਿ ਨਹੀਂ?
0: ਪੜ੍ਹੋ, ਇਨਕਮ ਨੂੰ ਵਧਾਓ ਤੇ ਖਰਚਾ ਵੀ ਤੁਹਾਡੇ ਲਈ ਗਵਰਨਮੈਂਟ ਕਰ ਰਹੀ ਹੈ,
4: ਖਰਚਾ ਵੀ ਗਵਰਨਮੈਂਟ ਕਰ ਰਹੀ ਹੈ, ਬਿਲਕੁਲ ਬਿਲਕੁਲ, ਇਹ ਤੋਂ ਉੱਤੇ ਤਾਂ ਕੁਛ ਵੀ ਨਹੀਂ। ਤੇ ਤਾਂ ਆਪਾਂ ਹੁਣ ਦੇਖੋ ਲਾਈਵ ਲੋਕੇਸ਼ਨ ਵੀ ਕਰ ਰਹੇ ਹਾਂ, ਅਵੇਅਰਨੈਸ ਵੀ ਪੂਰੀ ਚੱਲ ਰਹੀ ਹੈ ਵੀ ਤੁਸੀਂ ਆਪਣੇ ਆਪ ਨੂੰ ਹੋਰ ਸਕਿੱਲ ਆਪਣੇ ਵਿੱਚ ਲੈ ਕੇ ਆਓ, ਪੜ੍ਹੋ, ਕਿਉਂਕਿ ਬੜਾ ਜ਼ਰੂਰੀ ਹੈ ਫੈਮਿਲੀ ਦੇ ਲਈ। ਸਾਰਾਂਸ਼ ਜੀ ਮੇਰੇ ਨਾਲ ਨੇ ਤੇ ਗੱਲ ਹੋ ਰਹੀ ਸੀ, ਕਹਿੰਦੇ ਵੀ ਫੈਮਿਲੀ ਜਿਹੜੇ ਸਾਡੇ ਕੋਲ ਪਹੁੰਚਦੀਆਂ ਨੇ ਤੇ ਉਹਨਾਂ ਨੂੰ ਬਹੁਤ ਬੈਨੀਫਿਟ ਹੁੰਦਾ। ਸਰਾਂ ਜੀ ਜੇ ਆਪਾਂ ਗੱਲ ਕਰੀਏ ਫੈਮਿਲੀ ਦੇ ਵਿੱਚ ਜੇ ਦੋ ਬੱਚੇ ਆ ਤੇ ਮੈਕਸੀਮਮ ਉਹਨਾਂ ਨੂੰ ਕਿੰਨੇ ਕੁ ਗ੍ਰਾਂਟ ਲਈ ਉਹ ਐਲੀਜੀਬਲ ਹੁੰਦੇ ਨੇ ਉਹਦੇ ਬਾਰੇ ਜਾਣਕਾਰੀ ਦਿਓ ਪਲੀਜ਼।
5: ਹਾਂਜੀ, ਅਗਰ ਦੋ ਬੱਚੇ ਨੇ ਐਂਡ ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ
6: ਜੀ,
5: ਫੁੱਲੀ ਆਨਲਾਈਨ ਸੌਖੇ ਚ ਕੋਰਸਿਸ ਕਰਦੇ ਨੇ, ਦੈਨ ਅਪ ਟੂ 80,000 ਦੀ ਫੰਡਿੰਗ ਬਣਦੀ ਹੈ। ਇਸਮੇ ਸੇ ਗ੍ਰਾਂਟਸ ਕਿਤਨੇ ਹੈ?
6: ਹਾਂਜੀ,
5: ਆਜ ਕੀ ਡੇਟ ਮੈਂ ਸਟਾਰ ਲਗਾ ਕੇ $40,000 ਟੈਕਸ ਫ੍ਰੀ ਹੋਤਾ ਵਾ ਪੈਸਾ, ਆਪਕੀ ਇਨਕਮ ਮੈਂ ਐਡ ਨਹੀਂ ਹੋਤਾ, ਤੋ ਉਸ ਸੇ ਆਪਕਾ ਚਾਈਲਡ ਬੈਨੀਫਿਟ ਪੇ ਵੀ ਅਸਰ ਨਹੀਂ ਪੜਤਾ।
6: ਓ ਵਾਹ ਜੀ ਵਾਹ ਜੀ।
5: ਔਰ ਮਤਲਬ 40,000 ਲੋਨ, 40,000 ਗ੍ਰਾਂਟ ਆਜ ਕੀ ਡੇਟ ਮੈਂ, ਔਰ ਅਗਰ ਫੈਮਿਲੀ ਆਫ ਟੂ ਹੈ ਤੋ ਅਪ ਟੂ 45,000, ਫੈਮਿਲੀ ਆਫ ਫਾਈਵ ਹੈ ਤੋ ਅਪ ਟੂ 100,000, ਜਿਸਕਾ ਅਪਰੋਕਸੀਮੇਟਲੀ ਹਾਫ ਪੈਸਾ ਨੋਨ ਰਿਫੰਡੇਬਲ ਗ੍ਰਾਂਟਸ ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ। ਬਟ ਮੇਨ ਥਿੰਗ, ਆਪਕੀ ਇਨਕਮ ਅਗਰ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਕਮ ਹੈ
6: ਜੀ
5: $70,000 ਸੇ, ਤੋ ਹੀ ਆਪਕੋ ਇਸਕਾ ਬੈਨੀਫਿਟ ਹੈ। PR, citizen protected person aapka status hona chahiye, Uber driver, truck driver, self-employed, zyada benefit hai, funding aapke account mein aati hai, thi to leke lakh dollar di, management jaise sok management de sokhe je courses karo
6: ji,
5: fully online karo, examination nahi hai, assignments hai ki, funding apne account se direct hasil karo, te saadi fees kaam aur to baad 199 ya 499 depending on course, no percentage, no commission, ਹਮਾਰੀ ਨਜ਼ਰ ਆਪਣੀ ਛੋਟੀ ਸੀ ਗੁੱਲਕ ਪੇ, ਆਪਕੀ ਫੰਡਿੰਗ ਪੇ ਨਹੀਂ ਹੈ।
4: ਬਿਲਕੁਲ, ਤੇ ਨਾਲ ਦੀ ਨਾਲ ਇਹ ਅਸੀਂ ਹਾਈ ਨੋਟ ਤੇ ਮੈਂਸ਼ਨ ਕਰ ਰਹੇ ਹਾਂ ਵੀ ਇਨਕਮ ਤੁਹਾਡੀ 70,000 ਤੋਂ ਲੋ ਹੈ, ਘੱਟ ਹੈ, ਤੁਸੀਂ ਮੈਕਸੀਮਮ ਗ੍ਰਾਂਟ ਲੈ ਸਕਦੇ ਹੋ, ਕਿਉਂਕਿ ਸਾਰਾਸ਼ ਨਾਗਪਾਲ ਵੀ ਕਹਿ ਰਹੇ ਸੀ ਵੀ ਸਟਾਫ ਦੱਸ ਰਿਹਾ ਬੜੀ ਕਾਲਸ ਆ ਰਹੀਆਂ ਨੇ, ਤੇ ਇਨਕਮ ਆਪਾਂ ਜ਼ਰੂਰ ਮੈਂਸ਼ਨ ਕਰੀਏ, ਤੇ 70,000 ਤੋਂ ਬਿਲੋ ਤੁਹਾਡੀ ਇਨਕਮ ਹੈ, ਤੁਸੀਂ ਮੈਕਸੀਮਮ ਗ੍ਰਾਂਟ ਇਹਦੇ ਵਿੱਚ ਲੈ ਸਕਦੇ ਹੋ। ਤੇ ਨਾਲ ਦੀ ਨਾਲ ਮੈਂ ਦੇਖ ਰਿਹਾ ਸੀ ਜਿਵੇਂ ਕਾਫੀ ਜਣੇ ਨਵੀਂ ਬਾਈ ਜੀ ਆ ਰਹੇ ਆ ਜਾ ਰਹੇ ਆ, ਤੇ ਵਿੱਚ ਇੱਕ ਬਾਈ ਨੂੰ ਮੈਂ ਬੁਲਾ ਲਿਆ ਸਤਿੰਦਰ, ਮੈਂ ਕਿਹਾ ਬਾਈ ਜੀ ਤੁਸੀਂ ਕਿਵੇਂ, ਕਿ ਮੈਂ ਇਹਨਾਂ ਤੋਂ ਪੁੱਛਦਾ। ਸਤਿੰਦਰ ਬਾਈ ਜੀ ਪਹਿਲਾਂ ਵੈਲਕਮ।
7: ਸਤਿ ਸ਼੍ਰੀ ਅਕਾਲ ਬਾਜੀ, ਕੀ ਹਾਲ
4: ਚਾਲ ਚਾਲ ਹੈ?
7: ਬਹੁਤ ਵਧੀਆ, ਤੁਸੀਂ ਸੁਣਾਓ?
4: ਬਹੁਤ ਵਧੀਆ ਸਰ, ਤੇ ਮੈਂ ਦੇਖ ਰਿਹਾ ਸੀ ਤੁਸੀਂ ਆਏ ਪਹੁੰਚੇ ਇੱਥੇ, ਡੱਬਾ ਲੈ ਕੇ ਆਏ ਹੋ, ਕੀ ਚੱਕਰ ਕੀ ਹੈ?
7: ਭਾਜੀ ਇੱਕ ਤਾਂ ਮੈਂ ਭਾਜੀ ਨੂੰ ਵਧਾਈਆਂ ਦੇਣਾ ਆਇਆ ਸੀ, ਕਿਉਂਕਿ ਅੱਜ ਮੇਰੀ ਜਿਹੜੀ ਗ੍ਰਾਂਟ ਹੈਗੀ ਆ ਅਪਰੂਵ ਹੋ ਗਈ ਹੈ, ਤੇ ਮੈਂ ਭਾਜੀ ਨੂੰ ਇੱਕ ਤਾਂ ਭਾਜੀ ਜਿਹੜੀ 199 ਫੀਸ ਹੈ ਉਹ ਦੇਣ ਆਇਆ ਸੀ।
4: ਅੱਛਾ,
7: ਤੇ ਨਾਲ ਮੈਂ ਕਿਹਾ ਨਾਲ ਲੱਡੂ ਲੈ ਜਾਈਏ ਭਾਜੀ ਨੂੰ, ਕਿ ਮੇਰੀ ਗ੍ਰਾਂਟ ਅਪਰੂਵ ਹੋਈ ਹੈ।
4: ਤੇ ਕਿੰਨਾ ਕੁ ਟਾਈਮ ਲੱਗਾ ਗ੍ਰਾਂਟ ਅਪਰੂਵ ਹੋਣ?
7: ਭਾਜੀ 2 ਮਹੀਨੇ ਲੱਗ ਗਏ, ਹਾਂਜੀ, ਕਲਾਸਾਂ ਮੇਰੀਆਂ ਸ਼ੁਰੂ ਹੋ ਗਈਆਂ ਸੀਗੀਆਂ ਰਾਈਟ ਵੇ।
4: ਅੱਛਾ, ਤੁਸੀਂ ਜਦੋਂ ਸ਼ੁਰੂ ਕੀਤਾ 2 ਮਹੀਨੇ ਅਪਰੂਵਲ ਨੂੰ ਲੱਗ ਗਏ, ਪਰ ਕਲਾਸ ਤੁਹਾਡੀ ਪਹਿਲੇ ਦਿਨ ਤੋਂ ਸ਼ੁਰੂ ਹੋ ਗਈ?
7: ਹਾਂਜੀ, ਜਦੋਂ ਅਪਲਾਈ ਕੀਤਾ ਸੀ ਵੀਕ ਬਾਅਦ ਕਲਾਸਿਸ ਸ਼ੁਰੂ ਹੋ ਗਈਆਂ ਸੀਗੀਆਂ, ਕਲਾਸਿਸ ਚੱਲ ਰਹੀਆਂ ਸੀਗੀਆਂ।
4: ਅੱਛਾ,
7: ਕਹਿ ਲਓ 2 ਮਹੀਨੇ ਐਗਜੈਕਟ, ਲਗਭਗ 2 ਮਹੀਨੇ ਲੱਗੇ ਨੇ।
4: ਅੱਛਾ,
7: ਤੇ ਹੁਣ ਅੱਜ ਗ੍ਰਾਂਟ ਅਪਰੂਵ ਹੋ ਗਈ ਹੈ, ਤੇ ਅੱਜ ਮੇਰੇ ਖਾਤੇ 'ਚ ਪੈਸੇ ਆ ਗਏ।
4: ਓ ਵਾਹ ਜੀ ਵਾਹ, ਕੀ ਬਾਤ ਹੈ! ਤੇ ਕੀ ਪ੍ਰੋਸੈਸ, ਆਨਲਾਈਨ ਈਜ਼ੀ ਹੈ, ਡਿਫਿਕਲਟ ਹੈ, ਕਿਵੇਂ ਕਿਵੇਂ ਸੋਚਦੇ ਹੋ, ਕੀ ਐਕਸਪੀਰੀਅੰਸ ਹੈ?
7: ਭਾਜੀ ਕਲਾਸਿਸ ਤਾਂ ਈਜ਼ੀ ਨੇ, ਤੁਸੀਂ ਫੋਨ ਤੇ ਲਾਉਣੀਆਂ ਨੇ, ਹਨਾ? ਮੈਂ ਸ਼ਾਮੀ 5 ਵਜੇ ਕਲਾਸ ਸ਼ੁਰੂ ਹੁੰਦੀ ਹੈ, 5 ਤੋਂ 8 3 ਘੰਟੇ ਵਧੀਆ ਕਲਾਸ ਹੈ।
4: ਸ਼ਾਮੀ 5 ਤੋਂ 8?
7: ਸ਼ਾਮੀ,
4: ਅੱਛਾ ਅੱਛਾ, ਠੀਕ ਹੈ।
7: ਸ਼ਾਮ ਦੀ ਕਲਾਸ ਹੈ, ਤੇ ਵਧੀਆ ਰਿਲੈਕਸ ਹੋ ਕੇ ਘਰ ਆ ਕੇ ਆਰਾਮ ਨਾਲ ਆਪਾਂ ਘਰੇ ਆਰਾਮ ਨਾਲ ਕਲਾਸ ਲਾਈਦੀ ਤੇ ਪੜ੍ਹੀਦਾ ਆ
4: ਜੀ।
7: ਹਾਂਜੀ, ਤੇ ਮੈਂ ਆਪ ਹੀ ਭਾਜੀ ਨੂੰ ਅਪਰੋਚ ਕੀਤਾ ਸੀਗਾ, ਕਿਉਂਕਿ ਮੈਂ +2 ਕਾਮਰਸ ਚ ਕੀਤੀ ਸੀ, ਪਰ ਮੈਂ ਪਿਛਲੇ 4 ਸਾਲ ਤੋਂ ਟਰੱਕ ਚਲਾ ਰਿਹਾ ਸੀਗਾ।
4: ਅੱਛਾ ਅੱਛਾ ਅੱਛਾ,
7: ਪਰ ਹੁਣ ਵਿਆਹ ਤੋਂ ਬਾਅਦ ਹੁਣ ਮੈਂ ਚਾਹੁੰਦਾ ਸੀ ਕਿ ਮੈਂ ਆਪਣਾ ਹੁਣ ਕਰੀਅਰ ਚੇਂਜ ਕਰਾਂ, ਕਿ ਲੋਕਲ ਆ ਜਾਈਏ, ਹਨਾ, ਸਾਰਾ
4: ਕੁਝ ਜੀ ਜੀ ਜੀ।
7: ਤੇ ਭਾਜੀ ਨੇ ਮੈਨੂੰ ਬਹੁਤ ਵਧੀਆ ਅਕਾਊਂਟਿੰਗ ਦਾ ਕੋਰਸ ਦਵਾਇਆ।
4: ਅੱਛਾ, ਅਕਾਊਂਟਿੰਗ ਦਾ ਕੋਰਸ ਲਿਆ?
7: ਅਕਾਊਂਟਿੰਗ ਦਾ ਕੋਰਸ ਕੀਤਾ ਫਿਰ ਮੈਂ।
4: ਹਾਂਜੀ,
7: ਤੇ ਉਹਦੇ ਨਾਲ ਹੁਣ ਇੱਕ ਤਾਂ ਮੈਨੂੰ ਖਰਚੇ ਦਾ ਹੀ ਡਰ ਸੀਗਾ ਕਿ ਮੈਂ ਟਰੱਕ ਛੱਡਤਾ, ਮੈਂ ਪੜੂੰਗਾ ਕਿੱਦਾਂ
4: ਜੀ।
7: ਤੇ ਭਾਜੀ ਨੇ ਮੇਰੀ ਬਹੁਤ ਵਧੀਆ ਹੈਲਪ ਕੀਤੀ ਇਸ ਚੀਜ਼ ਚ, ਕਿ ਮੈਂ ਲੋਕ ਨਾਲੇ ਮੈਂ ਪੜ੍ਹਿਆ, ਨਾਲੇ ਮੈਨੂੰ ਹੁਣ ਪੜ੍ਹ ਰਿਹਾ, ਨਾਲੇ ਮੈਨੂੰ ਮੇਰਾ ਖਰਚਾ ਵੀ ਮਿਲ ਗਿਆ।
4: ਕਿਆ ਬਾਤ ਹੈ!
7: ਰਿਪਲੇਸਮੈਂਟ ਵੀ ਹੋਈ, ਹੈਨਾ?
4: ਸਤਿੰਦਰ ਜੀ, ਪਹਿਲਾਂ ਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ।
7: ਹਾਂਜੀ,
4: ਤੇ ਜੇ ਪੁੱਛੀ, ਵੈਸੇ ਪੁੱਛਣਾ ਨਹੀਂ ਚਾਹੀਦਾ, ਫੰਡਿੰਗ ਕਿੰਨੀ ਕੁ ਤੁਹਾਨੂੰ ਮਿਲੀ ਹੈ?
7: ਭਾਜੀ ਮੈਂ ਤੇ ਮੇਰੀ ਵਾਈਫ, ਅਸੀਂ ਦੋਵਾਂ ਨੇ ਅਪਲਾਈ ਕੀਤਾ ਸੀਗਾ
4: ਜੀ,
7: ਤੇ ਮੈਨੂੰ 35 ਮੈਨੂੰ ਤੇ 35 ਉਹਨਾਂ ਨੂੰ ਸਾਡੇ ਖਾਤੇ ਵਿੱਚ ਆਇਆ
4: ਜੀ,
7: ਜਿਹਦੇ ਵਿੱਚ ਲਗਭਗ 18,000 ਗ੍ਰਾਂਟ ਆ, ਤੇ ਬਾਕੀ ਦਾ ਜਿਹੜਾ ਹੈਗਾ ਲੋਨ ਆ, ਸੇਮ ਮੇਰੀ ਵਾਈਫ ਦਾ ਵੀ ਸੇਮ ਹੀ ਹੈ ਤੇ ਮੇਰਾ।
4: ਅੱਛਾ, ਕੀ ਬਾਤ ਹੈ! ਕਾਈਂਡ ਆਫ 50-50 ਕਹਿ ਲਈਏ ਆਪਾਂ, ਅਪਰੋਕਸੀਮੇਟ।
7: ਹਾਂਜੀ,
4: ਵੀ ਗ੍ਰਾਂਟ ਆਈ ਹੈ ਤੇ ਲੋਨ ਵੀ ਮਿਲੇ,
7: ਅੱਜ ਦੀ ਡੇਟ 'ਚ ਇੰਨਾ ਮੇਰੇ ਅਕਾਊਂਟ 'ਚ।
4: ਕੀ ਬਾਤ ਹੈ ਬਾਈ ਜੀ, ਬਹੁਤ ਵਧਾਈਆਂ,
0: ਬੰਦ ਕਰਤਾ, ਅਸੀਂ ਖਰਚੇ ਕਿਵੇਂ ਪੂਰੇ ਕਰਾਂਗੇ? ਬਟ ਜਿਵੇਂ ਬਾਈ ਜੀ ਨੇ ਦੱਸਿਆ ਕਿ ਹੁਣ ਵਧੀਆ ਯਾਰ, ਇਹਨਾਂ ਨੇ ਇਹਨਾਂ ਨੂੰ ਕੰਮ ਵੀ ਨਹੀਂ ਕਰਨਾ ਪਿਆ, ਨਾਲੇ ਗਵਰਨਮੈਂਟ ਨੇ ਹੈਲਪ ਕਰ ਦਿੱਤੀ, ਹੋਰ ਕੀ ਚਾਹੀਦਾ? ਸੋ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਕ ਵਾਰ ਕਾਲ ਕਰ ਲਓ, ਜਾਣਕਾਰੀ ਤੁਸੀਂ ਸਰਾਂਸ਼ ਹੋਣਾ ਕੋਲੋਂ ਲੈ ਲਓ ਵੀ ਕੀ ਤੁਹਾਨੂੰ ਗ੍ਰਾਂਟ ਮਿਲ ਸਕਦੀ ਹੈ, ਕਿੰਨੇ ਦੀ ਮਿਲ ਸਕਦੀ ਹੈ। ਸਰਾਂਸ਼ ਦਾ ਫੋਨ ਨੰਬਰ ਹੈ 437-264-3175 4374-3175, 234-3175, 64-3264-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34-3175, 34- ਇਹਨਾਂ ਦੇ ਦਫ਼ਤਰ ਚ ਆਓ 9 ਵਜੇ ਤੱਕ, 218 ਐਕਸਪੋਰਟ ਬੁਲਵਰ, ਡੇਰੀ ਹਰਨਟੇਰੀਓ, ਸਵੀਟ 212, 218 ਐਕਸਪੋਰਟ ਬੁਲਵਰ। ਸਰ ਜੀ ਬਹੁਤ ਸ਼ੁਕਰੀਆ,
6: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ,
0: ਥੈਂਕ ਯੂ ਜੀ। 84914, ਥੈਂਕਸ ਫਾਰ ਹੋਲਡਿੰਗ। ਹਾਂਜੀ
8: ਮਨੀ ਭਾਈ, ਸਤਿ ਸ਼੍ਰੀ ਅਕਾਲ,
0: ਕਿਵੇਂ ਹੋ ਜੀ?
8: ਬਸ ਠੀਕ ਠਾਕ, ਵਧੀਆ ਜੀ।
0: ਜੀ
8: ਅੱਛਾ ਭਾਜੀ, ਮੈਨੂੰ ਨੰਬਰ ਚਾਹੀਦਾ ਇੱਕ।
0: ਕਿਹੜਾ ਜੀ, ਦੱਸੋ।
8: ਮੇਰੀ
0: ਘਾਹ ਕੱਟਣ ਵਾਲੀ ਮਸ਼ੀਨ ਖਰਾਬ ਹੋਈ ਹੈ, ਤੇ
8: ਮਸ਼ੀਨ
0: ਕਿੰਨੇ ਦੀ ਲਈ ਸੀ?
8: ਮਸ਼ੀਨ ਤੇ
0: 500 ਦੀ ਮਹਿੰਗੀ ਲਈ ਸੀ। ਮੈਂ ਕਹਿਣ ਲੱਗਿਆ ਸੀ ਜੇ ਤੁਸੀਂ ਮਸ਼ੀਨ ਥੋੜੀ ਜੀ ਕਹਿੰਦੇ ਹੁੰਦੇ ਨਾ ਕਿ ਸਸਤੀ ਲਈ, ਫਿਰ ਫਾਇਦਾ ਨੀ ਹੈਗਾ। ਮਸ਼ੀਨ ਤੇ ਮਹਿੰਗੀ ਭਾਜੀ, ਮਹਿੰਗੇ ਬੰਦੇ ਹੋ। ਇਹ ਭਾਜੀ ਹੁਣ ਤਾਂ ਬਹੁਤ ਪੁਰਾਣਾ ਮੇਰੇ ਕੋਲ ਨੰਬਰ ਪਿਆ, 2-3 ਸਾਲ ਹੋ ਗਏ। ਇਹ ਸਨੋ ਬਲੋਰ ਰਿਪੇਅਰ ਕਰਦੇ, ਮੈਨੂੰ ਲੱਗਦਾ ਤੁਹਾਡੀ ਮਸ਼ੀਨ ਵੀ ਰਿਪੇਅਰ ਕਰ ਦੇਣਗੇ। ਨੰਬਰ ਲਿਖ ਲਓ,
8: 647-402
0: ਬਹੁਤ ਵਧੀਆ ਜੀ।
9: ਆਪਣਾ ਥੋੜਾ
0: ਜਿਹਾ ਪ੍ਰੋਪਰ ਨੀ ਆ ਰਿਹਾ ਚੈਨਲ ਹੈਗਾ। ਕੀ ਮਤਲਬ ਕੰਪਲੇਂਟ ਕੀਤੀ ਹੈ? ਤੁਸੀਂ ਕਿੱਥੇ, ਕਿਹੜੇ ਸ਼ਹਿਰ ਚ ਸੁਣ ਰਹੇ ਹੋ?
9: ਮੈਂ ਮਾਊਂਟ ਹੋਪ ਚ ਆ, ਮੈਂ ਪ੍ਰਦੀਪ ਤਾਂ ਬੈਟੀ ਦਸਾਂਝ।
0: ਨਹੀਂ ਤੁਹਾਡਾ ਤਾਂ ਮੈਨੂੰ ਪਤਾ, ਤੁਹਾਨੂੰ ਕੌਣ ਨੀ ਜਾਣਦਾ। ਬਰਲਿੰਗਟਨ ਦੀ ਕੁਈਨ ਹੋ, ਤੁਹਾਨੂੰ ਤਾਂ ਜਾਣਦੇ ਆ ਸਾਰੇ। ਕੋਈ ਨਾ, ਮੈਂ ਦੇਖਦਾ ਜੇ ਕੋਈ ਇਸ਼ੂ ਹੈ। ਸਾਡੀ ਬੜੀ ਤਕੜੀ ਆਈ ਟੀ ਟੀਮ ਹੈ, ਉਹਨਾਂ ਤੋਂ ਮੈਂ ਚੈੱਕ ਕਰਾ ਲੈਣਾ, ਠੀਕ ਹੈ? ਹੈਲੋ, ਹਾਂਜੀ ਹਾਂਜੀ ਹਾਂਜੀ
9: ਹਾਂਜੀ, ਮੈਂ 10 ਮਿੰਟ ਪੂਰੀ ਤੁਹਾਡੀ ਰਿਕਾਰਡਿੰਗ ਲਾਈ ਆ ਆਪਣੀ ਟਿਕਟੋਕ ਦੇ ਉੱਤੇ।
0: ਤੁਸੀਂ ਆਪਣੀ ਟਿਕਟੋਕ ਤੇ ਮੇਰੀ ਰਿਕਾਰਡਿੰਗ ਲਾਈ ਆ?
9: ਹਾਂਜੀ, ਮੈਂ ਡਰਾਈਵ ਕਰ ਰਹੀ ਸੀਗੀ, ਸੋਨੀ ਕ੍ਰੀਕ ਤੋਂ ਆ ਰਹੀ ਸੀਗੀ ਇੱਧਰ ਐਨਕੈਸਟਰ ਵੱਲ ਨੂੰ, ਤੇ ਮੈਂ ਤੁਹਾਡਾ ਪ੍ਰੋਗਰਾਮ ਰਿਕਾਰਡ ਕੀਤਾ ਆ, ਸੁਣਦੀ ਸੀਗੀ। ਅੱਜ ਤੁਹਾਡਾ ਚੱਲ ਰਿਹਾ ਸੀਗਾ ਵੀ ਕੱਪੜੇ ਪੰਜਾਬੀ ਪਾ ਕੇ ਜਾਣੇ ਚਾਹੀਦੇ ਜਾਂ ਨਹੀਂ ਜਾਣੇ ਚਾਹੀਦੇ। ਦੇਖੋ ਜੀ, ਇਹ ਤਾਂ ਸਾਨੂੰ ਮਾਣ ਮਸੀ ਜਾਂ ਮਿਲਿਆ ਆ ਆਪਣੀ ਪੰਜਾਬ ਪਹਿਰਾਵਾ ਪਹਿਨ ਕੇ ਬਾਹਰ ਜਾਣ ਦਾ। ਮੇਰੇ ਬ੍ਰਦਰ ਬਹੁਤ ਚੇਤੇ ਆਏ ਆ, 1975 ਦੇ ਵਿੱਚ ਮੇਰੀ ਭਾਬੀ ਇੰਡੀਆ ਗਈ ਸੀ ਤੇ ਉੱਥੋਂ ਉਹ ਕੱਪੜੇ ਸੂਟ ਸਮਾ ਕੇ ਲਿਆਏ ਸੀ। ਸੇਬੀ ਬੈਲਟ ਆਵੇ ਸੂਟ ਪਾ ਸਕਦੇ ਸੀਗੇ। ਅੱਜ ਅਸੀਂ ਫ੍ਰੀਲੀ ਆਪਣਾ ਅਟਾਇਰ ਪਾ ਕੇ ਘੁੰਮਦੇ ਸਕਦੇ। ਅਸੀਂ ਤਾਂ ਹਸਪੀਟਲ ਦੇ ਵਿੱਚ ਵੀ ਸੂਟ ਪਾ ਕੇ ਤੁਰੇ ਫਰੀਦਾ ਐਮਰਜੈਂਸੀ ਦੇ ਵਿੱਚ।
0: ਨਹੀਂ ਤੁਸੀਂ ਕਿਵੇਂ ਸੂਟ ਪਾ ਕੇ ਚਲ ਜਾਂਦੇ ਹੋ? ਤੁਹਾਨੂੰ ਤਾਂ ਉਹ ਸਕ੍ਰਬਸ ਦੇ ਵਿੱਚ ਨਹੀਂ ਚਾਹੁੰਦੇ ਕਿ ਸਕ੍ਰਬਸ ਪਾਓ?
9: ਹਾਂਜੀ, ਸਕ੍ਰਬ ਵੀ ਪਾ ਸਕਦੇ ਆ, ਪਰ ਮੇਰਾ ਐਡਮਿਨਿਸਟ੍ਰੇਸ਼ਨ ਦਾ ਕੰਮ ਆ।
0: ਅੱਛਾ, ਤੁਸੀਂ ਭਾਵੇਂ ਐਡਮਿਨਿਸਟ੍ਰੇਸ਼ਨ ਦਾ ਕੰਮ ਕਰਦੇ ਹੋ, ਤੁਸੀਂ ਔਨ ਦਾ ਜੌਬ ਸੂਟ ਪਾ ਸਕਦੇ ਹੋ? ਮੈਂ ਵੈਸੇ ਪੁੱਛ ਰਿਹਾ ਕਿਉਂਕਿ ਕਈ ਵਾਰ ਕਈ ਕੰਮਾਂ ਤੇ ਡਰੈਸ ਕੋਡ ਹੁੰਦੇ ਆ ਨਾ।
9: ਹਾਂਜੀ ਹਾਂਜੀ, ਸਾਡੇ ਤਾਂ ਨਰਸ ਜੀ ਆ ਕਿ ਉਹ ਆਪਣਾ ਲਾਈਕ ਪਜਾਮਾ ਸੂਟ ਪਾ ਕੇ ਆਉਂਦੀ ਆ ਉੱਥੇ।
0: ਅੱਛਾ, ਤੇ ਕੋਈ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ?
9: ਕੋਈ ਪ੍ਰੋਬਲਮ ਨਹੀਂ ਜੀ, ਸਾਡਾ ਇਹ ਖਰਚਾ ਸਾਡਾ।
0: ਚਲੋ ਠੀਕ ਹੈ ਠੀਕ ਹੈ, ਤਾਂ ਹੀ ਤਾਂ ਸਾਰਿਆਂ ਦਾ ਓਪੀਨੀਅਨ ਲੈ ਰਹੇ ਆ ਤੇ ਚਲੋ ਥੈਂਕ ਯੂ ਤੁਹਾਡਾ, ਥੈਂਕਸ ਫੋਰ ਯੂਰ ਕਾਲ। ਸੋ ਇਹ ਕਹਿੰਦੇ ਅਸੀਂ ਤਾਂ ਇਹ ਹੋਸਪਿਟਲ 'ਚ ਕੰਮ ਕਰਦੇ ਹਾਂ, ਕਹਿੰਦੇ ਨਵੀਂ ਅਸੀਂ ਤਾਂ ਹੋਸਪਿਟਲ ਦੇ ਵਿੱਚ ਵੀ ਭਾਵੇਂ ਉੱਥੇ ਕੰਮ ਕਰਦੇ ਹਾਂ ਉੱਥੇ ਵੀ ਅਸੀਂ ਸੂਟ ਪਾ ਕੇ ਘੁੰਮੀਦਾ ਫਰੀਦਾ ਆਰਾਮ ਨਾਲ। ਚਲੋ ਠੀਕ ਹੈ ਜੀ ਠੀਕ ਹੈ। ਨੰਬਰ ਹੈ ਆਪਣਾ 905-673-3337, 905-673-3337, 905-673-3337 ਤੇ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ। ਮੈਂ ਤੁਹਾਨੂੰ 2 ਮੈਸੇਜ ਦੇਣੇ ਨੇ ਜ਼ਰੂਰੀ। ਇੱਕ ਤਾਂ ਤੁਸੀਂ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਨੂੰ ਯਾਦ ਰੱਖੋ। ਤੁਸੀਂ ਇੰਜਨ ਟ੍ਰਾਂਸਮਿਸ਼ਨ ਦੀ ਕੋਈ ਵੀ ਰਿਪੇਅਰ ਕਰਾਉਣੀ ਹੈ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਨਵੀਆਂ ਬ੍ਰੇਕਾਂ ਪਵਾਉਣੀਆਂ, ਗੱਡੀ ਦਾ ਕੋਈ ਵੀ ਪੰਗਾ ਪਿਆ ਹੋਇਆ ਤਾਂ ਏਰੀਨ ਆਪਣੇ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ ਬਹੁਤ ਹੀ ਰਿਲਾਇਬਲ ਨੰਬਰ 1 ਟੀਮ 9057991478 ਰੋਇਲ ਆਟੋ ਸੈਂਟਰ 9057991478 ਰੋਇਲ ਆਟੋ ਸੈਂਟਰ ਤੇ ਤੁਸੀਂ ਇੱਕ ਵਾਰ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ। ਸੋ ਸਟੂਡੀਓ 'ਚ ਗੱਲਬਾਤ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 905-673-3337 ਅਤੇ ਕੁੜਤੇ ਪਜਾਮਿਆਂ ਦੀ ਆਪਣੇ ਪਹਿਰਾਵੇ ਦੀ ਗੱਲ ਹੋਈ ਹੈ ਨਾ ਤਾਂ ਕੁੜਤੇ ਪਜਾਮੇ ਤੁਸੀਂ ਲੈਣੇ ਕਿੱਥੋਂ ਆ ਫੈਸ਼ਨ ਆਈ ਕਿਊ ਤੋਂ। ਹਰ ਇੱਕ ਡਿਜ਼ਾਈਨ ਹਰ ਇੱਕ ਕਲਰ ਫੈਸ਼ਨ ਆਈ ਕਿਊ 'ਤੇ ਅਵੇਲੇਬਲ ਹੈ। ਇੱਕ ਕੁੜਤਾ ਪਜਾਮਾ ਲਓ ਦੂਜਾ 25% ਔਫ, ਇੱਕ ਕੋਟ ਪੈਂਟ ਲਓ ਦੂਜਾ 25% ਔਫ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਲੇਡੀਜ਼ ਸੂਟ ਅਪ ਟੂ 50% ਔਫ ਨੇ। ਨੰਬਰ ਹੈ 9054532225 9054532225 ਅਤੇ ਤੁਸੀਂ ਯਾਦ ਰੱਖੋ ਦ ਵਨ ਐਂਡ ਓਨਲੀ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ। ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ, ਫਿਰ ਅਗਲੀ ਕਾਲ ਤੁਹਾਡੀ ਲਵਾਂਗੇ। ਸੌਰਭ ਜੀ ਆਲਵੇਜ਼ ਫਾਈਨੈਂਸ਼ੀਅਲ ਐਡਵਾਈਸ ਫਾਈਨੈਂਸ਼ੀਅਲ ਨੌਲੇਜ ਆਪਣੇ ਨਾਲ ਸਾਂਝੀ ਕਰਦੇ ਨੇ ਅਤੇ ਕਿਵੇਂ ਤੁਸੀਂ ਆਪਣੇ ਪੈਸਿਆਂ ਨੂੰ ਇਨਵੈਸਟ ਕਰਕੇ ਪੈਸਿਆਂ ਨੂੰ ਵਧਾਓ ਅਤੇ ਥੋੜ੍ਹੇ ਜ਼ਿੰਦਗੀ ਸੁਖਾਲੇ ਹੋ। ਸੋ ਵੈਲਕਮ ਸਰਬ ਜੀ, ਕਿਵੇਂ ਹੋ?
10: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਬਹੁਤ ਅੱਛੇ, ਤੁਸੀਂ ਸੁਣਾਓ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਬੱਲੇ ਬੱਲੇ ਆ ਅਤੇ ਮਾਰਕੀਟ ਦੀ ਵੀ ਬੱਲੇ ਬੱਲੇ ਆ, ਰੈਕਡ ਹਾਈਜ਼ ਸੈੱਟ ਕੀਤੇ ਜਾ ਰਹੇ ਆ। ਹੁਣ ਬਹੁਤ ਲੋਕ ਮੇਰੇ ਵਰਗੇ ਨੇ ਜਿਹੜੇ ਅੱਜ ਤੋਂ 3-4 ਮਹੀਨੇ ਪਹਿਲਾਂ ਕਹਿੰਦੇ ਸੀ ਚਲੋ ਪਾ ਲਿਆਂਗੇ ਪੈਸੇ ਇਨਵੈਸਟ ਕਰ ਲਾਂਗੇ, ਅਤੇ ਬਾਅਦ ਦੇ ਵਿੱਚ ਬੰਦਾ ਫਿਰ 2-3 ਮਹੀਨੇ ਵੇਟ ਕਰਦਾ ਫਿਰ ਪਛਤਾਉਂਦਾ। ਸੋ ਜਿਹੜਾ ਬੰਦਾ ਮਾਰਕੀਟ ਨੂੰ ਟਾਈਮ ਕਰਨ ਦੀ ਕੋਸ਼ਿਸ਼ ਕਰਦਾ ਉਹ ਹਮੇਸ਼ਾ ਪਛਤਾਉਂਦਾ ਹੀ ਹੈ।
10: ਡੈਫੀਨੇਟਲੀ ਨਵੀ, ਔਰ ਮੈਂ ਇਹੀ ਕਹਾਂਗਾ ਕਿ ਡੂ ਨਾਟ ਪ੍ਰੋਡਿਕਟ ਅਨਪ੍ਰੋਡਿਕਟਿਵ।
0: ਤੁਹਾਡਾ ਡੌਗੀ ਵੀ ਕਹਿਣ ਲੱਗੇ ਨਵੀ ਤੁਹਾਡੇ ਵਰਗੇ ਪਛਤਾਉਣ ਵਾਲੇ ਥੋੜ੍ਹਾ ਜਿਹਾ ਬੰਦ ਕਰੋ ਪਛਤਾਉਣਾ, ਅਤੇ ਹੁਣੇ ਹੀ ਮੇਰੇ ਕਹਿ ਲਓ ਕਿ ਫਾਦਰ ਸੌਰਭ ਜੀ ਨੂੰ ਕਾਲ ਕਰੋ। ਹੈ
10: ਮੈਂ ਇਹ ਕਹਾਂਗਾ ਕਿ ਯੂ ਨੋ ਦੇਰ ਇਜ਼ ਨੋ ਨੀਡ ਟੂ ਪੈਨਿਕ, ਬਟ ਦੇਰ ਇਜ਼ ਅ ਨੀਡ ਟੂ ਅਡੈਪਟ ਟੂ ਦ ਮਾਰਕੀਟ ਕੰਡੀਸ਼ਨਸ। ਕਿਉਂਕਿ ਆਪਾਂ ਅਗਰ ਆਪਾਂ ਦੇਖੀਏ ਹੁਣ ਲੇਟਲੀ ਕੀ ਹੋ ਰਿਹਾ ਹੈਗਾ ਮਾਰਕੀਟ ਦੇ ਵਿੱਚ, ਜਿਹੜਾ ਸਟਾਕਸ ਦਾ ਵੋਲਿਊਮ ਹੈ ਆਲ ਟਾਈਮ ਹਾਈ ਹੈ, ਵੈਲਿਊਏਸ਼ਨ ਬਹੁਤ ਅੱਛੀਆਂ ਨੇ, ਅਰਨਿੰਗਸ ਬੜੀ ਸਟਰੋਂਗ ਹੋ ਰਹੀ ਹੈਗੀ ਹੈ, ਓਵਰ 82% ਕੰਪਨੀਜ਼ ਦੇ ਰਿਜ਼ਲਟ ਜਿਹੜੇ ਹੈਗੇ ਨੇ ਸਟਾਕ ਮਾਰਕੀਟ ਦੇ ਬੜੇ ਸਟਰੋਂਗ ਆਏ ਹੈਗੇ ਆ, ਔਰ ਉਹਦੇ ਕਰਕੇ ਮਾਰਕੀਟ ਪੋਜ਼ਿਟਿਵ ਮੋਮੈਂਟਮ ਦੇ ਵਿੱਚ ਹੈ। ਅੱਜ US ਦੇ ਡਿਊਰੇਬਲ ਗੁੱਡਸ ਦੇ ਆਰਡਰ ਆਏ ਨੇ ਜਿਹੜੇ ਐਕਸਪੈਕਟੇਸ਼ਨ ਤੋਂ ਡਬਲ ਨੇ, ਭਾਵ ਕਿ ਕੰਜ਼ਿਊਮਰ ਡਿਸਕ੍ਰੀਸ਼ਨਰੀ ਸੈਕਸ਼ਨ ਜਿੱਥੇ ਕਿ ਫਰਿਜਿਸ ਟੀਵੀ ਜਾਂ ਉਹ ਆਈਟਮਸ ਦੀ ਗੱਲ ਕਰਦੇ ਹਾਂ ਜਿਹੜੇ 6 ਮਹੀਨੇ ਤੋਂ ਵੱਧ ਆਪਾਂ ਹੋਲਡ ਕਰਦੇ ਹਾਂ, 3 ਮਹੀਨੇ ਤੋਂ ਵੱਧ ਸੌਰੀ, ਉਹ ਉਹਨਾਂ ਦੇ ਵੀ ਆਰਡਰ ਵਧੇ ਹੈਗੇ ਨੇ, 2 ਇਨਫਲੇਸ਼ਨ ਹਾਈ ਹੈਗਾ। ਸੋ ਇਹਦਾ ਮਤਲਬ ਕੀ ਹੈ ਕਿ ਦੇਰ ਇਜ਼ ਲੋਟ ਆਫ ਸਟੇਕ ਇਨ ਦਾ ਮਾਰਕੀਟ, ਜਿਹੜੀ ਕਿ ਸਾਨੂੰ ਇਸ ਵੱਲ ਇਸ਼ਾਰਾ ਕਰ ਰਹੀ ਹੈ, ਚਾਹੇ ਉਹ ਯੂਰਪ ਦਾ ਇੰਪਰੂਵਿੰਗ ਇਨਵਾਇਰਮੈਂਟ ਹੈ, ਚਾਹੇ ਉਹ ਚਾਈਨਾ ਦੀ ਫਾਈਨੈਂਸ਼ੀਅਲ ਮਾਰਕੀਟ ਦੀ ਸਟੇਬਿਲਿਟੀ ਹੈ, ਚਾਹੇ ਉਹ ਗਲੋਬਲ ਟ੍ਰੇਡ ਦੀ ਪੋਜ਼ਿਟਿਵਿਟੀ ਹੈਗੀ ਹੈ ਜਿਹੜੀ ਆਊਟਸਾਈਡ US ਜਿਹੜਾ ਹੈਗਾ ਕਾਫੀ ਗਰੋ ਹੋ ਰਿਹਾ ਹੈਗਾ, ਚਾਹੇ ਉਹ ਕੈਨੇਡਾ ਦਾ ਜਿਹੜਾ ਟ੍ਰੇਡਿੰਗ ਪੋਸਚਰ ਹੈ ਜਿਹਦੇ ਵਿੱਚ ਕੈਨੇਡਾ ਹੁਣ ਲਿਕੁਇਫਾਈਡ ਨੈਚੁਰਲ ਗੈਸ ਤੋਂ ਲੈ ਕੇ ਮਿਨਰਲਸ ਤੋਂ ਲੈ ਕੇ ਮਟੀਰੀਅਲ ਤੋਂ ਲੈ ਕੇ ਆਇਲ ਤੱਕ ਜਿਹਦਾ ਇੱਕ ਐਕਸਪੋਰਟ ਹੱਬ ਬਣਨਾ ਚਾਹੁੰਦਾ ਹੈ। ਮੈਂ ਅੱਗੇ ਵੀ ਕਿਹਾ ਹੈਗਾ ਕਿ 2028 ਕੈਨੇਡਾ ਇੱਕ ਨਵਾਂ ਅਧਿਆਇ ਲਿਖਣਾ ਸ਼ੁਰੂ ਕਰ ਦੇਗਾ, ਇਟਸ ਜਸਟ ਅ ਮੈਟਰ ਆਫ ਟਾਈਮ। ਸੋ ਮੈਕਰੋ ਲੈਵਲ ਦੇ ਉੱਪਰ ਪੋਜ਼ਿਟਿਵ ਔਰ ਨੈਗੇਟਿਵ ਕਾਫੀ ਡਿਸਕਸ ਹੋ ਰਿਹਾ ਹੈਗਾ, ਬਟ ਆਪਾਂ ਨੂੰ ਪੈਸੇ ਬਣਾਉਣ ਦੀ ਤਰਫ ਕਿਵੇਂ ਸੋਚਣਾ ਚਾਹੀਦਾ। ਜਿਵੇਂ ਫੋਰ ਐਗਜ਼ਾਮਪਲ ਅੱਜ ਕੱਲ੍ਹ ਜਿਹੜੇ ਸਟੋਰੇਜ ਜਿਹੜੇ ਹੈਗੇ ਨੇ ਆਪਣੇ ਕੰਪਨੀ, ਜਿਹੜੇ ਮੈਮਰੀ ਸਟੋਰੇਜ ਕੰਪਨੀਜ਼ ਹੈਗੀਆਂ ਨੇ, ਉਹਨਾਂ ਦੇ ਸਟਾਕ ਦੇ ਆਰ ਫਾਲਿੰਗ ਇਨ ਟੂ ਦ ਸਟੈਟੋਸਫੀਅਰ ਆਫ ਦ ਐਟਮੋਸਫੀਅਰ, ਭਾਵ ਕਿ ਰੂਫ ਫਾੜ ਕੇ ਬਾਹਰ ਆ ਰਹੇ ਹੈਗੇ ਨੇ। ਇਹ ਕਿਉਂ ਹੈ? ਦੇਖੋ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਐਨਵੀਡੀਆ ਦੇ GPU ਡੇਟਾ ਸੈਂਟਰ ਦੇ ਵਿੱਚ ਜਿਹੜਾ ਇਨਫੋਰਮੇਸ਼ਨ ਪ੍ਰੋਸੈਸ ਹੋਣੀ ਹੈਗੀ ਹੈ, ਡੇਟਾ ਜਿਹੜਾ ਪ੍ਰੋਸੈਸ ਹੋਣਾ ਹੈ, ਉਹ ਬਹੁਤ ਹਾਈ ਸਪੀਡ ਹੈ ਔਰ ਉਹਦੇ ਲਈ ਬਹੁਤ ਹੋਲਡਿੰਗ ਕਰਨੀ ਪੈਂਦੀ ਹੈਗੀ ਡੇਟਾ ਦੀ, ਜਿਹਦੇ ਕਰਕੇ ਜਿਹੜੀ ਮੈਮਰੀ ਸਟਿਕਸ ਨੇ ਖਾਸ ਕਰਕੇ NAND ਐਂਡ DRM, ਉਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਔਰ ਉਹਦੀ ਘੱਟੋ ਘੱਟ 2028 ਤੱਕ ਭਾਰੀ ਕਿੱਲਤ ਰਹਿਣੀ ਹੈ। ਇਹੀ ਰੀਜ਼ਨ ਹੈ ਕਿ ਮਾਈਕਰੋਨ ਦਾ ਸਟਾਕ ਵੀ 700% ਚੜ ਗਿਆ, ਸੈਨਡਿਸਕ ਇਜ਼ ਆਲ ਟਾਈਮ ਹਾਈ, ਐਂਡ ਈਵਨ ਜਿਹੜੇ ਸਟਾਕਸ ਹੈਗੇ ਨੇ ਇਹਦੇ ਆਪਣੇ ਇਨਫਰਾਸਟ੍ਰਕਚਰ ਦੇ AI ਦੇ, ਉਹ ਵੀ ਜਿਹੜੇ ਹੈਗੇ ਨੇ ਕਾਫੀ ਹਾਈ ਚੱਲ ਰਹੇ ਨੇ। ਬਟ ਡਸ ਦੈਟ ਮੀਨ ਕਿ ਦੇਰ ਇਜ਼ ਨੋ ਸਪੈਕੂਲੇਸ਼ਨ ਇਨ ਦੇਅਰ? ਯੈਸ, ਦੇਰ ਇਜ਼ ਅ ਸਪੈਕੂਲੇਸ਼ਨ। ਸੋ ਇੱਥੇ ਗੱਲ ਇਹ ਆ ਜਾਂਦੀ ਹੈ ਫਿਰ ਕਿ ਕੌਸ਼ਨ ਕਿਵੇਂ ਰੱਖਣਾ ਹੈ, ਕਿਹੜੀ ਕੰਪਨੀ ਦੇ ਸਟਾਕ ਬਾਏ ਕਰਨੇ ਜਾਂ ਕਿਹੜੇ ਨਹੀਂ ਕਰਨੇ, ਪੈਸੇ ਕਿੱਥੇ ਲਾਉਣਾ ਹੈ, ਡਿਵਰਸੀਫਿਕੇਸ਼ਨ ਕਿਵੇਂ ਕਰਨੀ ਹੈ, ਆਪਣੀ ਬੋਟਮ ਲਾਈਨ ਨੂੰ ਕਿਵੇਂ ਪ੍ਰੋਟੈਕਟ ਕਰਨਾ ਹੈਗਾ ਵੈ। ਡਿਵਰਸੀਫਾਈਡ ਪੋਰਟਫੋਲੀਓ ਦਾ ਮਤਲਬ ਇਹ ਹੈ ਕਿ ਇਫ ਮਾਰਕੀਟ ਗੋਸ ਡਾਊਨ 1% ਐਂਡ ਯੂ ਆਰ ਡਾਊਨ ਓਨਲੀ 20 basis points ਜਾਂ 30 basis points ਤਾਂ ਤੁਸੀਂ ਇੱਕ ਅੱਛਾ ਅਲਫਾ ਜਿਹੜਾ ਹੈਗਾ ਆਪਣੇ ਪੋਰਟਫੋਲੀਓ ਦੇ ਵਿੱਚ ਲਿਆਂਦਾ ਔਰ ਬੇਟਾ ਵੀ ਹੈ, ਕਾਰਨ ਕਿ ਤੁਹਾਨੂੰ ਡਾਊਨ ਟਰਨ ਪ੍ਰੋਟੈਕਸ਼ਨ ਵੀ ਹੈ ਔਰ ਤੁਹਾਡੀ ਅਪਸਾਈਡ ਵੀ ਅੱਛੀ ਕੈਪਚਰ ਹੋ ਰਹੀ ਹੈ। ਇਹ ਚੀਜ਼ਾਂ ਔਖਾ ਕੰਮ ਹੈ ਲੇਕਿਨ ਪੈਸਾ ਬਣਦਾ ਸਟਾਕ ਮਾਰਕੀਟ ਚ ਹੀ ਪਿਆ, ਲੰਬੇ ਸਮੇਂ ਤੋਂ ਬਣ ਰਿਹਾ ਹੈਗਾ। ਈਵਨ ਕੋਵਿਡ ਦੇ ਟਾਈਮ ਤੋਂ ਅਗਰ ਆਪਾਂ ਦੇਖੀਏ ਐਵਰੇਜ ਰਿਟਰਨ ਜਿਹੜੀ ਹੈਗੀ ਹੈ, ਆਈ ਵੁੱਡ ਸੇ ਅੱਛੇ ਫੰਡਸ ਦੀ ਰਿਟਰਨ ਵੀ ਜਿਹੜੀ ਹੈਗੀ ਹੈ ਪਿਛਲੇ 5 ਸਾਲ ਦੀ ਉਹ ਓਵਰ 25% ਹੈ ਲਾਸਟ। ਮਤਲਬ ਮੈਂ ਅਗਰ ਆਪਣੀ ਗੱਲ ਕਰਾਂ, ਵਾਸ ਲੁਕਿੰਗ ਐਟ ਮਾਈ ਨੈਸਡੈਕ ਰਿਟਰਨ ਨਵੀਂ, ਯੂ ਵਿਲ ਬੀ ਅਮੇਜ਼ਡ ਕਿ ਰਿਟਰਨ ਜਿਹੜੀ ਹੈਗੀ ਹੈ ਤਕਰੀਬਨ 38% ਕ੍ਰੋਸ ਕਰ ਗਈ ਹੈਗੀ ਹੈ ਸਿੰਗਲ ਫੰਡ ਦੀ। ਬਟ ਵੀ ਆਰ ਨੋਟ ਇਨਵੈਸਟਿੰਗ ਸਪੈਸੀਫਿਕਲੀ ਇਨ ਅ ਸਿੰਗੂਲਰ ਮੈਨਰ, ਅਸੀਂ ਡਿਵਰਸੀਫਾਈ ਹੋ ਕੇ ਇਨਵੈਸਟ ਕਰਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕੈਨੇਡੀਅਨ ਕੰਟੈਂਟ ਵੀ ਹੋਵੇ, ਥੋੜਾ ਗਲੋਬਲ ਮਾਰਕੀਟ ਦਾ ਕੰਟੈਂਟ ਹੋਵੇ, ਖਾਸ ਕਰਕੇ ਜਪਾਨ ਦਾ, ਏਸ਼ੀਆ ਪੈਸੀਫਿਕ ਦਾ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਸਟ ਰੇਟ ਦੀ ਸੈਂਸਿਟੀਵਿਟੀ, ਜੀਓ ਪੋਲੀਟੀਕਲ ਰਿਸਕ ਦਾ ਥੱਲੇ ਜਾਣਾ, US ਇਲੈਕਸ਼ਨ ਦਾ ਆਉਣਾ ਤੇ ਮਾਰਕੀਟ ਦੇ ਵਿੱਚ ਜਿਹੜਾ ਪੈਸਾ ਖਾਸ ਕਰਕੇ ਕੈਪੈਕਸ ਦੇ ਰੂਪ ਦੇ ਵਿੱਚ ਤੇ IPO ਦੇ ਰੂਪ ਦੇ ਵਿੱਚ ਮੂਵ ਹੋਏਗਾ, ਕਿਉਂਕਿ ਬਹੁਤ ਵੱਡੇ IPOs ਮਾਰਕੀਟ 'ਚ ਆਉਣੇ, ਆਪਣੇ ਆਪ 'ਚ ਇੱਕ ਹਿਸਟਰੀ ਬਣੇਗੀ। ਸੋ ਆਈ ਡੋਂਟ ਥਿੰਕ ਵੀ ਨੀਡ ਟੂ ਬੀ ਸਕੇਅਰਡ ਆਫ, ਆਈ ਡੋਂਟ ਥਿੰਕ ਵੀ ਨੀਡ ਟੂ ਬੀ ਸਪੈਕੂਲੇਟਿਵ, ਆਈ ਡੋਂਟ ਥਿੰਕ ਵੀ ਨੀਡ ਟੂ ਬੀ ਗਰੀਡੀ, ਬਟ ਵੀ ਨੀਡ ਟੂ ਪ੍ਰੋਪਰਲੀ ਪਲੇ ਇਨ ਦਾ ਮਾਰਕੀਟ ਬਾਈ ਇਨਵੈਸਟਿੰਗ ਇਨ ਰਾਈਟ ਕੰਪਨੀਜ਼ ਔਰ ਰਾਈਟ ਫੰਡਸ। ਇਹੀ ਚੀਜ਼ ਹੈਗੀ ਹੈ ਜਿਹੜੀ ਤੁਹਾਨੂੰ ਅਲੱਗ ਕਰਦੀ ਹੈਗੀ ਹੈ ਔਰ ਇਹੀ ਚੀਜ਼ ਆਪਾਂ ਤਕਰੀਬਨ 20 ਸਾਲ ਤੋਂ ਕਰਦੇ ਆ ਰਹੇ ਹੈਗੇ ਹਾਂ। ਸੋ ਵੀ ਹੈਵ ਸੀਨ ਐਵਰੀਥਿੰਗ, 2008 ਦਾ ਕ੍ਰਾਈਸਿਸ ਵੀ ਦੇਖਿਆ ਤੇ 2020 ਦਾ ਕੋਵਿਡ ਵੀ ਦੇਖਿਆ ਔਰ ਸਟਿਲ ਰਿਟਰਨ ਇਜ਼ ਡਬਲ ਡਿਜਿਟ, ਹਾਈ ਡਬਲ ਡਿਜਿਟ। ਉਹਦਾ ਕਾਰਨ ਕੀ ਹੈ? ਨੈਵਰ ਸਪੈਕੂਲੇਟ ਬਟ ਨੈਵਰ ਬੀ ਗਰੀਡੀ। ਸੋ ਇਸ ਕਰਕੇ ਚੰਗੀ ਇਨਵੈਸਟਮੈਂਟ, ਚੰਗੀ ਅਪਰੋਚ ਤੇ ਚੰਗੀ ਟੀਮ ਦੇ ਨਾਲ ਕੰਮ ਕਰਨਾ ਹੈ। ਫੀਲ ਫ੍ਰੀ ਟੂ ਗਿਵ ਮੀ ਅ ਕਾਲ, ਇਟ ਡਜ਼ਨਟ ਮੈਟਰ ਯੂ ਹੈਵ ਮਿਲੀਅਨਸ ਆਫ ਡਾਲਰ ਔਰ ਥਾਊਜ਼ੈਂਡਸ ਆਫ ਡਾਲਰ, ਵਟ ਮੈਟਰਸ ਇਜ਼ ਦ ਅਪਰੋਚ, ਬਿਕੋਜ਼ ਆਪਾਂ ਚਾਹੁੰਦੇ ਗਰੋਥ ਹੈ ਔਰ ਗਰੋਥ ਜਿਹੜੀ ਹੈਗੀ ਹੈ ਉਹ ਤੁਹਾਡੇ ਡਾਲਰ ਦੀ ਮੁਹਤਾਜ ਨਹੀਂ ਹੈ, ਉਹ ਤੁਹਾਡੇ ਮਾਰਕੀਟ ਦੇ ਪਲੇ ਦੀ ਮੁਹਤਾਜ ਹੈ।
0: ਬਿਲਕੁਲ।
10: 416-833-8335-33 ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ। 416-833-8335-33 ਲੋਕੀ ਕਹਿੰਦੇ ਆ ਸੂਟ ਨਾ ਪਾ ਕੇ ਜਾ ਬਾਹਰ, ਇੱਧਰ ਕਿਹਾ ਜਾ ਰਿਹਾ ਕਿ ਤੈਨੂੰ

0: ਵਾਹ ਕਿਆ ਬਾਤ ਹੈ, ਕਿੱਡਾ ਚੱਲਿਆ ਸੀ ਗਾਣਾ ਹੈ। ਤੇ ਬਾਕੀ ਯਾਰ ਸੂਟ ਤਾਂ ਸੂਟ ਜਦੋਂ ਕਰਦਾ ਫਿਰ, ਹੁਣ ਤਾਂ ਗੋਰੀਆਂ ਗੋਰੀਆਂ ਵੀ ਕਿਤੇ ਵਿਆਹ ਤੇ ਜਾ ਰਹੀ, ਉਹਨਾਂ ਨੂੰ ਵੀ ਇੰਨਾ ਚਾਅ ਹੁੰਦਾ ਕਿ ਅਸੀਂ ਸੂਟ ਪਾਉਣਾ। ਆਪਾਂ ਕਈ ਵਾਰ ਸੰਗ ਜਾਂਦੇ ਹਾਂ। ਸਰਜੀ ਸਾਡੇ ਨਾਲ ਨੇ, ਇੱਕ ਵਾਰ ਫਿਰ ਆਪਾਂ ਚੱਲਦੇ ਹਾਂ ਲਾਈਵ, ਲਾਈਵ ਔਨ ਲੋਕੇਸ਼ਨ ਯੂਨੀ ਗਲੋਬਲ ਐਡਵਾਈਜ਼ਰੀ ਦੇ ਦਫ਼ਤਰ। ਅੱਜ ਤਾਂ ਅਸੀਂ ਪੂਰੀ ਤੁਹਾਨੂੰ ਜਾਣਕਾਰੀ ਦਵਾ ਰਹੇ ਹਾਂ ਕਿ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ, ਤੁਸੀਂ ਆਪਣੀ ਸਟੱਡੀ ਦੇ ਵਿੱਚ, ਆਪਣੀ ਐਜੂਕੇਸ਼ਨ ਦੇ ਵਿੱਚ ਵਾਧਾ ਕਰੋ, ਤੇ ਖਰਚਾ ਗਵਰਨਮੈਂਟ ਕਰ ਰਹੀ ਹੈ, ਤੁਹਾਡੇ ਲਿਵਿੰਗ ਐਕਸਪੈਂਸਿਸ, ਰਹਿਣ ਸਹਿਣ ਦੇ ਖਰਚੇ ਗਵਰਨਮੈਂਟ ਪੂਰੇ ਕਰੇਗੀ। ਤੇ ਸਿਰਫ ਕੁਝ ਕੁ ਹਫ਼ਤਿਆਂ ਲਈ ਬਾਕੀ ਇਹ ਗ੍ਰਾਂਟਸ ਮਿਲ ਰਹੀਆਂ ਨੇ, ਫਿਰ ਬੰਦ। ਸਰਜੀਤ ਵੈਲਕਮ ਅਗੇਨ। ਸਰਜੀਤ ਉਹ ਸੋਰੀ ਸੋਰੀ ਸੋਰੀ ਸਰਜੀਤ ਦੀ ਕੱਟੀ ਗਈ ਕਾਲ। ਤੇ ਸਰਜੀਤ ਕਹਿੰਦੇ ਨਵੀਂ ਯਾਰ ਪਹਿਲਾਂ ਗਾਣਾ ਬੰਦ ਕਰੋ, ਫਿਰ ਹੀ ਮੈਨੂੰ ਏਅਰ ਤੇ ਉੱਤੇ ਲਿਓ, ਤਾਂ ਹੀ ਸਵਾਦ ਆਊਗਾ ਗੱਲਬਾਤ ਕਰਨ ਦਾ। ਸੋ ਸਰਜੀਤ ਇੱਕ ਵਾਰ ਫਿਰ ਵੈਲਕਮ।
1: ਜੀ ਭਾਈ ਜੀ ਬਹੁਤ ਸ਼ੁਕਰੀਆ। ਤੇ ਇੱਕ ਵਾਰੀ ਫਿਰ ਦੱਸ ਦਈਏ, ਲਾਈਵ ਲੋਕੇਸ਼ਨ ਆਪਾਂ ਕਰ ਰਹੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ 218 ਐਕਸਪੋਰਟ ਬੁਲੇਵਰਡ ਤੋਂ। ਤੇ ਬਾਈ ਜੀ ਯਾਰ ਮੈਂ ਗੱਲ ਕਰ ਰਿਹਾ ਸੀ ਸਾਰਾਂਸ਼ ਦੇ ਨਾਲ ਵੀ, ਕਹਿੰਦੇ ਸਾਲ ਹੋ ਗਿਆ ਅਸੀਂ ਕਹਿ ਰਹੇ ਹਾਂ, ਸਾਰਿਆਂ ਨੂੰ ਅਵੇਅਰਨੈਸ ਦੇ ਰਹੇ ਹਾਂ, ਤੇ ਕਈ ਸਾਡੇ ਕੋਲ ਕਲਾਇੰਟ ਏਦਾਂ ਦੇ ਵੀ ਆਏ ਆ ਜੋ ਕਹਿੰਦੇ ਸੁਣਦੇ ਸਾਲ ਹੋ ਗਿਆ ਪਰ ਤੁਹਾਡੇ ਕੋਲ ਅਸੀਂ ਆਏ ਹੋਣਾ।
0: ਸਰਜੀਤ ਆਪਣੇ ਲੋਕਾਂ ਦੀ ਆਦਤ ਇਹੀ ਹੈ ਕਿ ਆਪਾਂ ਅਖੀਰਲੇ ਮੌਕੇ ਤੇ ਹਰੇਕ ਚੀਜ਼ ਕਰਨੀ ਆ। ਕੋਈ ਬਿੱਲ ਦੇਣਾ ਜਦੋਂ ਬਿੱਲ ਦੀ ਡਿਊ ਡੇਟ ਹੈ ਉਹ ਬਿੱਲ ਦੇਣਾ, ਕਿਤੇ ਘੁੰਮਣ ਫਿਰ ਜਾਣਾ ਟਿਕਟ ਬੁੱਕ ਕਰਨੀ ਆ, ਹਫ਼ਤਾ ਪਹਿਲਾਂ ਟਿਕਟ ਬੁੱਕ ਕਰਨੀ ਆ। ਸੋ ਮੈਨੂੰ ਪਤਾ ਸੀ ਆਏ ਹੋਣਾ।
1: ਬਿਲਕੁਲ, ਹਜੇ ਵੀ ਬਾਈ ਜੀ ਹਜੇ ਵੀ ਟਾਈਮ ਹੈ, 2 ਮਹੀਨੇ ਦਾ ਟਾਈਮ 1 ਅਗਸਤ ਤੋਂ ਪਹਿਲਾਂ ਪਹਿਲਾਂ ਹਜੇ ਵੀ ਹੈ। ਪਰ ਕਈ ਵਾਰ ਸਾਨੂੰ ਹੁੰਦਾ ਯਾਰ ਡਾਕੂਮੈਂਟਸ ਦੀ ਰਿਕੁਆਇਰਮੈਂਟ ਕੀ ਹੋਏਗੀ, ਕੀ ਯਾਰ ਕਿਤੇ ਜ਼ਿਆਦਾ ਡਾਕੂਮੈਂਟ ਤਾਂ ਨਹੀਂ ਮੰਗ ਲੈਣਗੇ ਸਾਰਾਂਸ਼ੀ, ਇਹਦੇ ਬਾਰੇ ਜਾਣਕਾਰੀ ਪਲੀਜ਼ ਜ਼ਰੂਰ ਦਿਓ। ਹਾਂਜੀ, ਪਹਿਲੇ ਤੋਂ ਉਨ ਲਿਸਨਰਸ ਕਾ ਧੰਨਵਾਦ ਜੋ ਮੈਂ ਇਤਨੇ ਟਾਈਮ ਤੋਂ ਸੁਣ ਰਹੇ ਹੈ, ਐਡਮਿਸ਼ਨ ਲੈ ਚੁੱਕੇ ਹੈ ਔਰ ਕਹਤੇ ਸਰ ਆਪਕੋ ਹੋਰੋ ਸੁਣਤੇ ਹੈ, ਹਾਂ ਉਸਕੇ ਲਈ ਹਾਸਿਲ ਕਰ ਰਹੇ ਹੈ ਫੰਡਿੰਗ, ਉਨਕੇ ਔਰ ਮੈਂ ਗਿਰ ਚੁੱਕੀ ਹੈ ਪੰਜਾਬੀ ਲਹਿਰਾ ਕੇ ਜ਼ਰੀਏ ਨਾ ਹਮਾਰੇ ਲਈ ਆਪਕੇ ਐਫਰਟ ਸੇ।
2: ਕੀ ਬਾਤ
1: ਹੈ, ਤੋ ਹਮੇ ਰੋਜ਼ ਸੁਣਤੇ ਹੈ, ਮੈਂ ਕਹਤੇ ਸਰ ਆਪਕੋ ਸੁਣਨੇ ਮੈਸੇਜ ਆਏ ਮੁਝੇ, ਥੈਂਕ ਯੂ ਵੈਰੀ ਮਚ ਨਾ।
2: ਹਾਂ ਵਾਹ ਜੀ,
1: ਤੋ ਇਸਮੇ ਅਬ ਡਾਕੂਮੈਂਟਸ ਆਪਕਾ ਨੋਟਿਸ ਆਫ ਅਸੈਸਮੈਂਟ
2: ਜੀ,
1: ਬਰਥ ਸਰਟੀਫਿਕੇਟ ਬੱਚੋਂ ਕੇ ਅਗਰ ਕਿਡਸ ਹੈ
2: ਜੀ,
1: ਔਰ ਮੈਰਿਜ ਸਰਟੀਫਿਕੇਟ, ਬਾਕੀ ਆਪਕਾ ਲਾਈਕ ਫੋਨ ਨੰਬਰ, ਈਮੇਲ ਐਡਰੈਸ, ਸਿੰਪਲ ਸੇ ਡਾਕੂਮੈਂਟਸ ਲਗਤੇ ਹੈ ਇਸਮੇ
2: ਜੀ,
1: ਔਰ ਆਪਕੀ ਜਿਤਨੀ ਕਮ ਇਨਕਮ ਹੈ
2: ਜੀ
1: ਉਤਨਾ ਜ਼ਿਆਦਾ ਬੈਨੀਫਿਟ ਹੈ, ਮੈਂ ਸਹੀ ਕਹਿ ਰਹਾ ਹੂੰ
2: ਜੀ ਜੀ,
1: ਸਹੀ ਮੈਂ ਗਲਤ ਨਹੀਂ ਬੋਲ ਰਹਾ, ਕਮ ਇਨਕਮ ਜਿਤਨੀ ਹੈ
2: ਜੀ,
1: ਆਪ ਮੁਝੇ ਕਹੇਂਗੇ ਮੇਰੀ ਹਮਾਰੀ ਇਨਕਮ 70-80,000 ਡਾਲਰ ਹੈ, ਆਪ ਹਮੇ ਕਾਲ ਨਾ ਕਰੇ। ਅਗਰ ਆਪਕੀ ਇਨਕਮ 70,000 ਸੇ ਕਮ ਹੈ ਫੈਮਿਲੀ ਕੀ
2: ਜੀ,
1: ਆਪਕਾ ਨੋਟਿਸ ਆਫ ਅਸੈਸਮੈਂਟ ਮੇ, ਚਾਹੇ ਸੈਲਫ ਇੰਪਲੋਇਡ ਹੈ, ਕੋਈ ਕਾਰਪੋਰੇਸ਼ਨ ਕੀ ਇਨਕਮ ਜ਼ਿਆਦਾ ਹੋਤੀ ਹੈ ਪਰਸਨਲ ਕਮ ਹੋਤੀ ਹੈ, ਆਪਕੋ ਸੂਟ ਕਰਤਾ ਹੈ ਫਿਰ ਯੇ
2: ਜੀ ਜੀ ਜੀ,
1: ਕਾਰਪੋਰੇਸ਼ਨ ਇਨਕਮ ਹੀ ਦੇਖੀ ਜਾਤੀ ਹੈ ਯਹਾਂ ਪੇ। ਬਾਕੀ ਨੋਟਿਸ ਅਸੈਸਮੈਂਟ, ਮੈਰਿਜ ਸਰਟੀਫਿਕੇਟ, ਬੱਚੋਂ ਕੇ ਬਰਥ ਸਰਟੀਫਿਕੇਟ ਅਗਰ ਕਿਡਸ ਹੈ, ਸਿੰਪਲ ਜੇ ਡਾਕੂਮੈਂਟਸ ਲੱਗਦੇ ਨੇ ਜੀ। ਆਪ ਬਤਾਈਏ, ਸਰਵਿਸ ਕੈਨੇਡਾ ਕਾ ਡਿਪਾਰਟਮੈਂਟ ਹੈ, ਗਵਰਨਮੈਂਟ ਕੇ ਪਾਸ ਸਭ ਕਾਗਜ਼ ਪਹਿਲੇ ਸੇ ਹੈ ਜੀ, ਕਿਆ ਹੈ ਕਿ ਪਿੰਕੀ ਹੋਗਾ ਆਪ ਮੁਝੇ ਬਤਾਓ।
2: ਬਸ ਜੇ ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਚਾਹੀਦਾ ਨਾ, ਕਈ ਵਾਰ ਸਾਡੇ ਕੋਲ ਮੈਰਿਜ ਸਰਟੀਫਿਕੇਟ ਆਪਣੀ ਲੈਂਗੁਏਜ ਵਿੱਚ ਹੈ, ਲਾ ਲਓ ਪੰਜਾਬੀ ਦੇ ਵਿੱਚ ਬਣਿਆ, ਹਿੰਦੀ ਵਿੱਚ ਬਣਿਆ, ਉਹਦੀ ਸਾਨੂੰ ਟ੍ਰਾਂਸਲੇਸ਼ਨ ਤੁਹਾਨੂੰ ਜ਼ਰੂਰ ਕਰਾਉਣੀ ਪਏਗੀ ਕਿਉਂਕਿ ਡਾਕੂਮੈਂਟ ਇੰਗਲਿਸ਼ ਦੇ ਵਿੱਚ ਚੱਲਦੇ ਆ।
1: ਬਿਲਕੁਲ ਸਹੀ,
2: ਤੇ ਤੁਹਾਡੇ ਕੋਲ 2 ਮਹੀਨੇ ਦਾ ਟਾਈਮ ਹੈ, ਇਨਫ ਟਾਈਮ ਹੈ, ਤੁਸੀਂ ਆਪਣੇ ਡਾਕੂਮੈਂਟ ਰੈਡੀ ਰੱਖੋ ਤੇ 1 ਅਗਸਤ ਤੋਂ ਪਹਿਲਾਂ ਪਹਿਲਾਂ ਗ੍ਰਾਂਟ ਤੁਸੀਂ ਜ਼ਰੂਰ ਲਓ। ਸਾਰਾਂਸ਼ ਨਾਗਪਾਲ, ਜਦੋਂ ਆਪਾਂ ਗੱਲ ਕਰੀਏ ਵੀ 1 ਅਗਸਤ ਤੋਂ ਬਾਅਦ ਕੀ ਹੋ ਜਾਏਗਾ ਯਾਰ, ਜੇ ਅਸੀਂ ਬਾਅਦ ਚ ਲਾਵਾਂਗੇ ਫਾਈਲ ਫਿਰ ਕੀ ਹੋਏਗਾ, ਇਹ ਦੱਸਿਓ।
1: ਹਾਂਜੀ, ਅਭੀ ਅਕੈਡਮਿਕ ਇਅਰ ਚੱਲ ਰਿਹਾ 2025-2026, ਤੋ ਅਭੀ ਇਸਮੇ ਆਪਕੋ ਆਜ ਜੋ 30-100,000 ਕੀ ਫੰਡਿੰਗ ਆ ਰਹੀ ਹੈ, ਗਵਰਨਮੈਂਟ ਆਪਕੀ ਫੀਸ ਵੀ ਪੇ ਕਰ ਰਹੀ ਹੈ ਪ੍ਰੋਗਰਾਮ ਕੀ
2: ਜੀ,
1: ਔਰ ਆਪਕੋ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਪੈਸਾ ਦੇ ਰਹੀ ਹੈ, 30-100,000 ਡਾਲਰ ਕਹੀਂ ਵੀ ਉਸੇ ਸਪੈਂਡ ਕਰ ਸਕਤੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ ਇਸਕੇ ਉਪਰ
2: ਜੀ।
1: ਤੋ ਉਸਮੇ ਸੇ ਅਪਰੋਕਸੀਮੇਟਲੀ ਹਾਫ ਪੈਸਾ ਕਿਆ ਹੈ, ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ,
2: ਗ੍ਰਾਂਟਸ ਹੈ,
1: ਲੇਕਿਨ 2 ਬੈਚ ਰਹਿ ਗਏ ਹੈ, 1 ਜੂਨ ਮੇ 1 ਜੁਲਾਈ ਮੇ, 1 ਅਗਸਤ ਕੇ ਬਾਅਦ ਅਗਰ ਆਪ ਆਏਂਗੇ
2: ਜੀ,
1: ਅਗਰ ਫੈਮਿਲੀ ਆਫ 5 ਹੈ ਅਪ ਟੂ 100,000 ਕੀ ਫੰਡਿੰਗ ਮੇ ਸੇ 50,000 ਆਜ ਕੀ ਡੇਟ ਮੇ ਗ੍ਰਾਂਟਸ ਹੈ, ਪੂਰਾ ਕਾ ਪੂਰਾ ਲੋਨ ਹੋਗਾ ਅਗਰ ਆਪ 1 ਅਗਸਤ ਕੇ ਬਾਅਦ ਵਾਲੇ ਬੈਚ ਮੇ ਇਨਰੋਲ ਕਰੇਂਗੇ
2: ਜੀ,
1: ਤਭੀ ਹਮ ਇਤਨਾ ਜ਼ੋਰ ਲਗਾ ਰਹੇ
2: ਹੈ, ਇੰਨੀ ਅਵੇਅਰਨੈਸ ਤਾਂ ਹੀ ਚੱਲ ਰਹੀ ਹੈ। ਹੁਣ ਗ੍ਰਾਂਟ ਹੈ, ਤੁਸੀਂ ਆਪ ਯੂਜ਼ ਕਰੋਗੇ, ਵਾਪਸ ਨਹੀਂ ਕਰਨੀ, 1 ਅਗਸਤ ਤੋਂ ਬਾਅਦ ਐਨਰੋਲ ਕਰੋਗੇ ਫਿਰ ਤੁਹਾਨੂੰ ਫੰਡਿੰਗ ਜ਼ਰੂਰ ਮਿਲੇਗੀ ਪਰ ਲੋਨ ਦੇ ਰੂਪ ਦੇ ਵਿੱਚ, ਤੁਹਾਨੂੰ ਸਾਰੇ ਪੈਸੇ ਉਦੋਂ ਵਾਪਸ ਕਰਨੇ ਪੈਣਗੇ
1: ਜੀ। ਬਿਲਕੁਲ ਸਹੀ ਕਹਾ,
2: ਫੀਸ ਬਾਰੇ ਵੀ ਜ਼ਰੂਰ ਦੱਸੋ ਪਲੀਜ਼।
1: ਹਾਂਜੀ, ਫੀਸ ਸਾਡੀ ਹੈਗੀ ਜੀ 199-499 ਡਾਲਰ ਡਿਪੈਂਡਿੰਗ ਔਨ ਕੋਰਸ, ਕੋਈ ਪਰਸੈਂਟੇਜ ਕੋਈ ਕਮਿਸ਼ਨ ਨਹੀਂ ਹੈ, ਫੀਸ ਆਪਣੇ ਪਹਿਲੇ ਵੀ ਨਹੀਂ ਦੇਣੀ ਨਾ ਆਪਣੇ ਮੰਗਣੀ ਹੈ, ਕਾਮ ਹੋਣੇ ਕੇ ਬਾਅਦ ਆਪਣੇ ਆਪਣੀ ਇਮਾਨਦਾਰੀ ਸੇ ਹਮਾਰੀ ਫੀਸ ਦੇਣੀ ਹੈ। ਲਾਸਟ ਵੀਕ 34 ਕਾ ਅਪਰੂਵਲ ਆਇਆ ਹੈ, 29 ਕੀ ਫੀਸ ਖੁਦ ਹੀ ਆ ਗਈ, ਮੰਗਣੀ ਨਹੀਂ ਪੜੀ ਹਮੇ, ਪੀਛੇ ਨਹੀਂ ਭਾਗਣਾ ਪੜਤਾ ਜ਼ਿਆਦਾਤਰ ਹਮੇ।
2: ਕੀ ਬਾਤ ਹੈ,
1: ਵੈਰੀ ਨਾਈਸ।
2: ਬਿਲਕੁਲ, ਤੇ ਨੰਬਰ ਆਪਣਾ ਤੁਸੀਂ ਜ਼ਰੂਰ ਸੇਵ ਰੱਖੋ, 437-264-31-75, ਇਹ ਤੁਸੀਂ ਜ਼ਰੂਰ ਆਪਣੇ ਕੋਲ ਹੋਲਡ ਰੱਖੋ ਤੇ ਜਾਂ ਫਿਰ ਸਾਨੂੰ ਆ ਕੇ ਵਿਜ਼ਿਟ ਕਰ ਸਕਦੇ ਹੋ 218 ਐਕਸਪੋਰਟ ਬੁਲੇਵਰਡ ਇਨ ਮਿਸਿਸਾਗਾ ਸਵੀਟ ਨੰਬਰ 212 ਤੇ। ਜੀ ਨਵੀ ਬਾਈ
0: ਬਿਲਕੁਲ, ਸੋ ਸਾਡੀ ਟੀਮ ਲਾਈਵ ਆਨ ਲੋਕੇਸ਼ਨ ਪਹੁੰਚੀ ਹੋਈ ਹੈ 218 ਐਕਸਪੋਰਟ ਬੁਲੇਵਰਡ ਯੂਨਿਟ 212, ਐਂਡ ਤੁਸੀਂ ਇੱਕ ਵਾਰ ਗੇੜਾ ਮਾਰੋ ਡੇਰੀ ਅਤੇ ਹਰਨ ਟੇਰੀ ਦੇ ਬਿਲਕੁਲ ਕੋਰਨਰ ਦੇ ਉੱਤੇ, ਡੇਰੀ ਐਂਡ ਹਰਨ ਟੇਰੀ ਦੇ ਬਿਲਕੁਲ ਕੋਰਨਰ ਦੇ ਉੱਤੇ। ਨੰਬਰ ਇੱਕ ਵਾਰ ਫਿਰ ਸਰਾਜ ਸੁਣਨ ਦਾ 437-264-3175 ਤੇ ਜਾਣਕਾਰੀ ਲਓ। ਬਹੁਤ ਸ਼ੁਕਰੀਆ ਸਾਹਿਬ ਜੀ, ਜੁੜਦੇ ਹਾਂ ਜਲਦ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜੇ ਆਪਾਂ ਆਪਣਾ ਪਹਿਰਾਵਾ ਕੁੜਤੇ ਪਜਾਮੇ ਸੂਟ ਕਿਤੇ ਬਾਹਰ ਪਬਲਿਕ ਦੇ ਵਿੱਚ ਪਾ ਕੇ ਜਾਂਦੇ ਹਾਂ, ਕੀ ਇਹਦੇ ਵਿੱਚ ਕੋਈ ਗਲਤ ਗੱਲ ਹੈ? ਜੇ ਮੈਂ ਮਾਲ ਜਾ ਰਿਹਾ ਕੁੜਤਾ ਪਜਾਮਾ ਪਾ ਕੇ ਜਾ ਰਿਹਾ, ਜੇ ਮੈਂ ਸੀਨ ਟਾਵਰ ਜਾ ਰਿਹਾ ਸੂਟ ਪਾ ਕੇ ਆਪਾਂ ਜਾ ਰਹੇ ਹਾਂ, ਜੇ ਕੋਈ ਇੰਗਲਿਸ਼ ਰੈਸਟੋਰੈਂਟ ਹੈ, ਸਪੋਜ਼ ਕਰੋ ਬੋਸਟਨ ਪੀਜ਼ਾ, ਕੈਗ ਜਾਂ ਕਿਤੇ ਵੀ, ਜੇ ਆਪਾਂ ਉੱਥੇ ਸੂਟ ਕੁੜਤੇ ਪਜਾਮੇ ਪਾ ਕੇ ਜਾ ਰਹੇ ਹਾਂ, ਕੀ ਇਸ ਵਿੱਚ ਕੋਈ ਇਸ਼ੂ ਹੈ? ਕੀ ਬੁਰਾ ਲੱਗਦਾ ਜਾਂ ਨਾ? ਬਈ ਕੋਈ ਇਸ਼ੂ ਨਹੀਂ, ਐਡੀ ਕਿਹੜੀ ਗੱਲ ਹੈ? ਜੇ ਆਪਾਂ ਪਾ ਕੇ ਜਾ ਰਹੇ ਹਾਂ ਆਪਣੀ ਮਰਜ਼ੀ, ਆਪਾਂ ਜੋ ਮਰਜ਼ੀ ਪਾ ਕੇ ਜਾਈਏ, ਤੁਹਾਡਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 905-673-3337-905-673-3337, 905-673-3337 ਤੇ ਤੁਹਾਡੀਆਂ ਕਾਲਸ ਲੈ ਰਹੇ ਹਾਂ। 905-673-3337 ਕਾਲ ਕਰਦੇ ਹੋ, ਪਲੀਜ਼ ਹੋਲਡ ਤੇ ਰਹਿ ਲਿਆ ਕਰੋ, ਕਾਲ ਸਭ ਦੀ ਲਵਾਂਗੀ। ਡਿਸਟੀ ਔਨ ਦ ਲਾਈਨ 905-673-3337।

0: ਰਹੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-15।

0: normally good mood today. What is the reason?
1: This is the effects of famous Masala Chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Very good. So, studio's apna number is 905-673-3337. 905-673-3337 ਆਪਣਾ ਨੰਬਰ ਹੈ ਤੇ ਕੀ ਤੁਹਾਡਾ ਖਿਆਲ ਹੈ ਮੈਂ ਗੱਲ ਕਿੱਥੋਂ ਆਈ ਮੇਰੇ ਮਨ 'ਚ ਮੈਂ ਪਰਸੋਂ ਆਪਣੇ ਕੁਝ ਯਾਰਾਂ ਦੋਸਤਾਂ ਨਾਲ ਅਸੀਂ ਕਿਸੇ ਰੈਸਟੋਰੈਂਟ 'ਤੇ ਗਏ ਇੱਥੇ ਸ਼ੇਰਵੇ ਗਾਰਡਨ ਮਾਲ ਦੇ ਕੋਲ ਅਤੇ ਉੱਥੇ ਇੱਕ ਕਪਲ ਆਇਆ ਆਪਣੀ ਕਮਿਊਨਿਟੀ ਦਾ ਅਤੇ ਜਿਹੜਾ ਵੀਰ ਸੀ ਉਹਨਾਂ ਨੇ ਕੁੜਤਾ ਪਜਾਮਾ ਪਾਇਆ ਜਿਹੜੀ ਲੇਡੀ ਸੀਗੀ ਉਹਨਾਂ ਨੇ ਸੂਟ ਪਾਇਆ ਤੇ ਮੇਰਾ ਇੱਕ ਮਿੱਤਰ ਕਹਿੰਦਾ ਕਿ ਯਾਰ ਨਵੀ ਤੁਹਾਨੂੰ ਲੱਗਦਾ ਨਹੀਂ ਕਿ ਜੇ ਆਪਾਂ ਇੱਥੇ ਆ ਰਹੇ ਹਾਂ ਆਪਾਂ ਨੂੰ ਥੋੜ੍ਹੇ ਜਿਹੇ ਵੈਸਟਰਨ ਕੱਪੜੇ ਪਾਉਣੇ ਚਾਹੀਦੇ ਆ ਮੈਂ ਕਿਹਾ ਨਹੀਂ ਯਾਰ ਹਰੇਕ ਦੀ ਆਪਦੀ ਮਰਜ਼ੀ ਹੈ ਹਰੇਕ ਦਾ ਆਪਦਾ ਇੱਕ ਮੀਨੋ ਕਹਿੰਦੇ ਹੁੰਦੇ ਕਿ ਹਰੇਕ ਦੀ ਆਪਦੀ ਇੱਕ ਪ੍ਰੈਫਰੈਂਸ ਹੈ ਜੋ ਮਰਜ਼ੀ ਪਾਉਣ ਜੇ ਉਹਨਾਂ ਨੇ ਕੁੜਤੇ ਪਜਾਮੇ ਪਾਉਣੇ ਸੂਟ ਪਾਉਣੇ ਉਹ ਪਾ ਸਕਦੇ ਆ ਇੱਥੇ ਕਿਹੜਾ ਕੋਈ ਰੋਕ ਹੈ ਅਤੇ ਮੇਰਾ ਮਿੱਤਰ ਕਹਿੰਦਾ ਕਿ ਨਹੀਂ ਯਾਰ ਨਵੀ ਮੈਨੂੰ ਤਾਂ ਗਲਤ ਲੱਗਦਾ ਥੋੜ੍ਹੇ ਜਿਹਾ ਔਡ ਜਿਹਾ ਲੱਗਦਾ ਜੇ ਐਂ ਕੱਪੜੇ ਪਾਏ ਹੋਣ ਸੋ ਤੁਹਾਡਾ ਸਭ ਦਾ ਕੀ ਖਿਆਲ ਹੈ ਇਹ ਅੱਜ ਦੀ ਡਿਸਕਸ਼ਨ ਆਪਾਂ ਕਰ ਰਹੇ ਹਾਂ ਜੇ ਕੋਈ ਕਿਸੇ ਅਮੈਰੀਕਨ ਕੈਨੇਡੀਅਨ ਥਾਂ 'ਤੇ ਕੁੜਤਾ ਪਜਾਮਾ ਸੂਟ ਪਾ ਕੇ ਜਾ ਰਿਹਾ ਉਹਦੇ ਵਿੱਚ ਹੈ ਕੋਈ ਇਸ਼ੂ ਤੁਹਾਡੇ ਮਨ ਦੇ ਵਿੱਚ ਜਾਂ ਨਹੀਂ ਬਿਲਕੁਲ ਵੀ ਨਹੀਂ ਸੋ ਤੁਹਾਡਾ ਕੀ ਓਪੀਨੀਅਨ ਹੈ ਅੱਜ ਅਸੀਂ ਜਾਣ ਰਹੇ ਹਾਂ ਨੰਬਰ ਹੈ ਆਪਣਾ 905-673-3337 ਬੜੇ ਸਾਡੇ ਲਿਸਨਰਸ ਨੇ ਆਪਣੇ ਵਿਚਾਰ ਦਿੱਤੇ ਕੁਝ ਕਹਿ ਰਹੇ ਆ ਕਿ ਨਵੀਂ ਕੋਈ ਪ੍ਰੋਬਲਮ ਨਹੀਂ ਅਤੇ ਕੁਝ ਕੁ ਵੈਸੇ ਥੋੜ੍ਹੇ ਹੈਗੇ ਆ ਜਿਹੜੇ ਕਹਿੰਦੇ ਨਵੀਂ ਯਾਰ ਚੰਗਾ ਨਹੀਂ ਲੱਗਦਾ ਆਪਾਂ ਜਾ ਰਹੇ ਹਾਂ ਜੇ ਤਾਂ ਚਲੋ ਆਪਣੇ ਬਜ਼ੁਰਗ ਨੇ ਉਹ ਵੱਖਰੀ ਗੱਲ ਹੈ ਬਟ ਜੇ ਆਪਾਂ ਆਮ ਪਾ ਲੈਂਦੇ ਹਾਂ ਵੈਸਟਰਨ ਕੱਪੜੇ ਤਾਂ ਕਿਉਂ ਫਿਰ ਆਪਾਂ ਕੁੜਤੇ ਪਜਾਮੇ ਅਤੇ ਸੂਟਾਂ ਜਾਂਦੇ ਹਾਂ ਚੰਗਾ ਨਹੀਂ ਲੱਗਦਾ ਇਹ ਕੁਝ ਕੁ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਸੋ ਮੈਨੂੰ ਨਾ ਕਿਹੋ ਬਟ ਤੁਹਾਡਾ ਓਪੀਨੀਅਨ ਜਾਣ ਰਹੇ ਹਾਂ ਨੰਬਰ ਹੈ ਆਪਣਾ 905-673-3337 ਨੰਬਰ ਆਪਣਾ 5600 ਹੈਲੋ
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੀਂ ਜੀ
3: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
4: ਬਸ ਠੀਕ ਠਾਕ ਹੈ ਤੇ ਪ੍ਰੋਗਰਾਮ ਤੁਹਾਡਾ ਮਤਲਬ ਹਮੇਸ਼ਾ ਹੀ ਵਧੀਆ ਹੁੰਦਾ ਅੱਜ ਵੀ ਵਧੀਆ ਹੋਏਗਾ
3: ਥੈਂਕ ਯੂ ਸਰ
4: ਦੇਖੋ ਨਾ ਜਿਹੜਾ ਸਰ ਪਹਿਰਾਵਾ ਹੈ ਨਾ ਜਿਹੜਾ ਪੰਜਾਬੀ ਚ ਕਹਿੰਦੇ ਨਾ ਵਿਖਾਈਏ ਮਨ ਪਾਉਂਦਾ ਪਹਿਨੀਏ ਜੱਗ
3: ਪਾਉਂਦਾ
4: ਉਹਦੇ ਵਿੱਚ ਤੁਸੀਂ ਡਰੈਸ ਅਪ ਹੋ ਕੇ ਜਾਓ ਪੱਗ ਬੰਨੋ ਪੱਗ ਦੇ ਨਾਲ ਤੇ ਸ਼ਾਨ ਬਣ ਜਾਂਦੀ ਹੈ ਹਾਂਜੀ ਪੂਰੀ ਤੇ ਕੁੜਤਾ ਜੰਮਾ ਪਾਉਣਾ ਜਾਂ ਫਿਰ ਕੋਟ ਪੈਂਟ ਪਾਉਣਾ ਐਨ ਵੈਲ ਡਨ ਵੈਲ ਡਰੈਸ ਹੋ ਕੇ ਜਾਣਾ ਚਾਹੀਦਾ ਹੁਣ ਜੇ ਵੈਸਟਰਨ ਦੀ ਵੀ ਗੱਲ ਕਰੀਏ ਮੈਂ ਵੈਸੇ ਮੇਰਾ ਓਪੀਨੀਅਨ ਹੈ ਇਹ ਅੱਜ ਕੱਲ੍ਹ ਤਾਂ ਨਾ ਉਹ ਏਦਾਂ ਦੇ ਉਹ ਟਾਈਟ ਜਿਹਾ ਕੱਪੜੇ ਆਇਰਨ ਨੂੰ ਵੇਲਦੀ ਆ ਲੋਹੀ ਹੈ ਨਾ ਕਿਉਂਕਿ ਚੀਜ਼ ਵਿੱਚ ਨਾ ਕੋਈ ਵੀ ਚੀਜ਼ ਆ ਜਿੰਨੀ ਦੇਰ ਤੱਕ ਉਹ ਪਰਦੇ ਦੇ ਅੰਦਰ ਰਹਿੰਦੀ ਹੈ ਨਾ ਉਨੀ ਦੇਰ ਉਹਦੇ ਸਾਲੇ ਦਾ ਆਕਰਸ਼ਣ ਅਟੈਕਟ ਉਹ ਬਣੀ ਰਹਿੰਦੀ ਆ ਫਿਰ ਕਿੱਦਾਂ ਕਿੱਦਾਂ ਜਦੋਂ ਮਤਲਬ ਕਈ ਕੁਛ ਮਤਲਬ ਬਹੁਤ ਜ਼ਿਆਦਾ ਖਰਾਬ ਹੈ ਪਰ ਪੰਜਾਬੀ ਪਹਿਰਾਵਾ ਜਿਹੜਾ ਸਾਡਾ ਸੂਟ ਹੈ ਲੇਡੀਜ਼ ਦੇ ਕੁੜਤਾ ਪਜਾਮਾ ਪਾ ਗਿਆ ਚਾਹੇ ਤੁਸੀਂ ਹੋਰ ਵੀ ਕਿਸੇ ਵੀ ਧਰਮ ਦੇ ਨਾਲ ਬੰਦੇ ਸਾਰੇ ਜਿੱਦਾਂ ਅਫਰੀਕਨ ਦੇ ਕਈ ਬੰਦਿਆਂ ਨੇ ਉਹਨਾਂ ਨੇ ਬੈਲਟ ਡਰੈਸ ਚੰਗ ਦੇ ਸੂਟ ਪਾਏ ਹੁੰਦੇ ਆ ਉਹ ਲੂੰਗੀ ਇਟਸ ਆਲ ਗੁੱਡ ਹੈ ਨਾ ਪਰ ਮਤਲਬ ਕੀ ਆ ਥੋੜਾ ਜਿਹਾ ਮਤਲਬ ਜਿਹੜਾ ਸ਼ੋ ਅਪ ਆ ਜਿੱਦਾਂ ਇੱਥੇ ਦੇ ਕਲਚਰ ਦੇ ਵਿੱਚ ਆ ਮੈਨੂੰ ਉਹ ਥੋੜਾ ਪਸੰਦ ਨਹੀਂ ਆ ਮੈਂ ਓਲਡ ਫੈਸ਼ਨ ਨਹੀਂ ਆ ਹਨਾ ਜਮਾਨੇ ਦੇ ਨਾਲ ਚੱਲਣੇ ਵਾਲਾ ਬੰਦਾ ਮੈਂ ਤੇ ਮਸਲਾ ਇਹ ਆ ਬਈ ਮੈਂ ਸਿਆਲ ਕੀ ਵਿੱਚ ਕੋਈ ਦੂਜੀ ਮਾੜੀ ਗੱਲ ਨਹੀਂ ਹੈਗੀ ਅਗਰ ਅਸੀਂ ਆਪਣਾ ਪੰਜਾਬੀ ਕੁੜਤਾ ਪਜਾਮਾ ਪਾ ਕੇ ਜਾਂ ਅੰਟਿਲ ਯੂ ਆਰ ਬੈਟਰ ਡਰੈਸ ਇਹ ਨਹੀਂ ਉਹ ਪਰਨਾ ਜਾਂ ਮੰਨਿਆ ਜਾਂ ਗੋਦਾ ਉੱਤੇ ਤੁਰ ਕੇ
3: ਠੀਕ ਹੈ ਸੋ ਭਾਵੇਂ ਤੁਸੀਂ ਦੇਖੋ ਵਧੀਆ ਪ੍ਰੈਸ ਕੀਤਾ ਹੋਇਆ ਕੁੜਤਾ ਪਜਾਮਾ ਵਧੀਆ ਟੌਰ ਨਾਲ ਜਾ ਰਹੇ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਬਟ ਜਿੱਥੇ ਹੋਰ ਕਮਿਊਨਿਟੀਜ਼ ਨੇ ਉੱਥੇ ਨਹੀਂ ਪਾਉਣਾ ਚਾਹੀਦਾ ਕਈਆਂ ਦਾ ਇਹ ਮੰਨਣਾ
4: ਨਹੀਂ ਸਰ ਦੇਖੋ ਹੋਰ ਕਮਿਊਨਿਟੀ ਵਾਲੇ ਕਿਹੜਾ ਆਪਣੀ ਡਰੈਸ ਪਾ ਕੇ ਨਹੀਂ ਆਪਣੀ ਡਰੈਸ ਪਾ ਕੇ ਨਹੀਂ ਜਾਂਦੇ ਕੋਟ ਪੈਂਟ ਆ ਜਾਂ ਜਿਹੜੀ ਅੱਜ ਕੱਲ ਉਹ ਟਾਈਟ ਪੈਂਟ ਪਜਾਮੀਆਂ ਜਿਹੀਆਂ ਪਾ ਕੇ ਜਾਂਦੇ ਲੇਡੀਜ਼ ਆ ਬੰਦੇ ਜੋ ਵੀ ਆ ਕੱਲੇ ਉਹ ਹੀ ਥੋੜੀ ਹਟਿਆ ਸਭ ਦੁਨੀਆਂ ਦੀ
3: ਚਲੋ ਠੀਕ ਹੈ ਦੇਖਦੇ ਭਾਜੀ ਬਾਕੀਆਂ ਦਾ ਕੀ ਖਿਆਲ ਆ ਬਹੁਤ ਸ਼ੁਕਰੀਆ ਤੁਹਾਡਾ ਨੰਬਰ ਹੈ ਆਪਣਾ 905-673-3337 ਹੈਲੋ
5: ਹੈਲੋ
3: ਜੀ ਵੈਲਕਮ
5: ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ
5: ਜਿਵੇਂ ਜੀ ਆਪਣਾ ਡਿਸਕਸ ਚੱਲ ਰਿਹਾ ਨਾ ਵੀ ਕੱਪੜਿਆਂ ਬਾਰੇ ਹਨਾ ਵੀ ਆਪਣੀ ਆਊਟਫਿਟ ਬਾਰੇ, ਮੇਰਾ ਇਹ ਸੋਚਣਾ ਜੀ ਕੁਛ ਵੀ ਜਦੋਂ ਆਪਾਂ ਕਿਸੇ ਹੋਰ ਕੰਟਰੀ ਦੇ ਵਿੱਚ ਆਉਂਦੇ ਹਾਂ ਤੇ ਜਿਹੜਾ ਆਪਣਾ ਕਲਚਰ ਹੁੰਦਾ ਆਪਾਂ ਨੂੰ ਰਿਪ੍ਰੈਜੈਂਟ ਕਰਦੇ ਹਨਾ, ਤੇ ਇਸ ਲਈ ਸਾਨੂੰ ਇੱਕ ਮਾਣ ਮਰਿਆਦਾ ਆਪਣੇ ਕਲਚਰ ਦੀ ਵੀ ਰੱਖਣੀ ਚਾਹੀਦੀ ਹੈ ਕਿ ਸਾਡੇ ਪਿੱਛੇ ਸਾਡਾ ਕਲਚਰ ਆ, ਸਾਡਾ ਕਲਚਰ ਜਿਹੜਾ ਸਾਡੇ ਲੋਕ ਆ ਉਹ ਸ਼ਰਮਿੰਦਾ ਨਾ ਹੋਣ, ਉਹਨਾਂ ਤੇ ਧੱਬਾ ਨਾ ਲੱਗੇ, ਲਿਮਿਟ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਸਾਰਾ ਕੁਛ ਕਰ ਲੈਣਾ ਚਾਹੀਦਾ, ਕਿਉਂਕਿ ਬਾਕੀ ਕਮਿਊਨਿਟੀਆਂ ਵੀ ਕਰਦੀਆਂ, ਉਹ ਆਪਣਾ ਪਹਿਰਾਵਾ ਕਰਦੇ, ਇੱਥੋਂ ਤੱਕ ਕਿ ਆਪਣੀ ਮਾਣ ਮਰਿਆਦਾ ਆਪਣੇ ਪਾਏ ਹੋਏ ਕੱਪੜੇ ਆਪਣੇ ਸਿਆਣੇ ਬੰਦਿਆਂ ਨੂੰ ਬੁਰੇ ਨਹੀਂ ਲੱਗਦੇ ਤਾਂ ਮੈਨੂੰ ਲੱਗਦਾ ਉਹ ਸਹੀ ਹੈ ਜੀ। ਮੈਨੂੰ ਲੱਗਦਾ ਆਪਾਂ ਨੂੰ ਹੋਰਾਂ ਨੂੰ ਨੀ ਪੁੱਛਣਾ ਚਾਹੀਦਾ, ਉਹ ਕੱਪੜੇ ਪਾ ਕੇ ਪਹਿਲਾਂ ਆਪਣੇ ਮਾਂ ਪਿਓ ਨੂੰ, ਦਾਦੇ ਦਾਦੀ ਨੂੰ, ਚਾਚੇ ਤਾਈ ਨੂੰ, ਭੈਣ ਭਰਾ ਨੂੰ ਪੁੱਛ ਲਓ ਵੀ ਕੱਪੜੇ ਸੋਹਣੇ ਲੱਗਦੇ ਆ, ਜੇ ਉਹ ਕਹਿੰਦੇ ਵੀ ਹਾਂ ਸੋਹਣੇ ਲੱਗਦੇ ਤਾਂ ਪਾ ਕੇ ਚੱਲ ਜਾਓ ਜੀ।
3: ਹਾਂ ਠੀਕ ਹੈ। ਸੋ ਕੋਈ ਇੰਗਲਿਸ਼ ਰੈਸਟੋਰੈਂਟ ਤੇ ਜਾ ਰਹੇ ਹਾਂ ਜਿੱਥੇ ਹੋਰ ਸਾਰੀ ਕਮਿਊਨਿਟੀਜ਼ ਨੇ, ਤੁਹਾਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਹੈ ਜੀ ਆਪਾਂ ਆਪਣੇ ਕੱਪੜੇ ਪਾ ਕੇ ਜਾ ਰਹੇ ਹਾਂ?
5: ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ, ਕਿਉਂਕਿ ਆਪਾਂ ਜਿਹੜਾ ਹੈਗਾ ਆਪਾਂ ਜਦੋਂ ਇੱਕ ਇਨਸਾਨ ਦੂਜੀ ਕਮਿਊਨਿਟੀ ਦੇ ਵਿੱਚ ਜਾਂਦਾ ਤਾਂ ਉਹ ਆਪਣੇ ਕਲਚਰ ਨੂੰ ਰੀਪ੍ਰੈਜੈਂਟ ਕਰਦਾ, ਮੈਨੂੰ ਨੀ ਲੱਗਦਾ ਵੀ ਇਹਦੇ ਵਿੱਚ ਕੁਛ ਬੁਰਾ। ਹਾਲਾਂਕਿ ਜਿਵੇਂ ਮੈਂ ਪਹਿਲਾਂ ਕਿਹਾ ਉਹਦੇ ਵਿੱਚ ਲਿਮਿਟ ਹੋਣੀ ਚਾਹੀਦੀ ਹੈ ਕਿ ਜਿਵੇਂ ਕਿ ਆਪਣਾ ਪੰਜਾਬੀ ਕਲਚਰ ਹੈ ਇਹਦੇ ਵਿੱਚ ਇੰਗੇਜ ਨਹੀਂ, ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਂਦਾ, ਇਸ ਲਈ ਕੱਪੜੇ ਹੈਗੇ ਆ ਉਹਨਾਂ ਦੀ ਫਿਟਿੰਗ ਉਹਨਾਂ ਦਾ ਜਿਹੜਾ ਹੈਗਾ ਸਹੀ,
3: ਜਿਹੜੇ
5: ਕੁੜਤੇ ਪਜਾਮੇ ਦਾ ਵੀ ਨਾਸ ਵੱਢੀ ਜਾਂਦੇ ਨੇ, ਜਾਂ ਤਾਂ ਬਾਹਲੇ ਪੈਰਾਂ ਤੋਂ ਖੁੱਲੇ ਪਜਾਮੇ ਜੇ ਬਣਾ ਤੇ ਜਾਂ ਪਜਾਮੀਆਂ ਜਿਹੀਆਂ ਬਣਾ, ਤੇ ਕਈ ਥਾਂ ਤਾਂ ਮੈਂ ਇੱਕ ਦੋ ਜਣੇ ਦੇ ਦੇਖਿਆ ਬਿਨਾਂ ਇਹਦੇ ਆਪਣੀਆਂ ਬਾਹਾਂ ਤੋਂ ਬਿਨਾਂ ਮੋਢਿਆਂ ਤੱਕ ਜਿਵੇਂ ਆਪਣੀ ਬਣੈਣ ਹੁੰਦੀ ਆ ਉਵੇਂ ਦੇ ਕੁੜਤੇ ਵੀ ਦੇਖੇ ਮੈਂ ਇੱਕ ਦੋ ਜਣੇ
3: ਚੋਂ ਉਵੇਂ ਦੀ ਵੀ ਹੈਗੇ ਆ। ਐਵੇਂ ਸਮਝ ਗਿਆ ਤੁਸੀਂ ਕੀ ਕਹਿੰਦੇ ਹੋ। ਥੈਂਕ ਯੂ ਵੀਰੇ। ਵੀ ਚਲੋ ਪੂਰਾ ਐਨ ਫੋਕ ਸਟਾਈਲ ਦੇ ਹੁਣ ਫਿਰ ਠੀਕ ਹੈ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਇਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਵੀ ਤੁਸੀਂ ਜੇ ਕਿਤੇ ਸਟਾਰਬਕਸ ਤੇ ਬਹਿਣ ਜਾਂਦੇ ਹੋ, ਮੈਕਡੋਨਲ ਤੇ ਜਾਂਦੇ ਹੋ ਕਿਸੇ, ਜਾਂ ਬੋਸਟਨ ਪੀਜ਼ਾ ਕੈਗਾ ਤੇ ਜਾਂਦੇ ਹੋ, ਤੁਸੀਂ ਕੀ ਆਪਣੇ ਕੱਪੜੇ ਉੱਥੇ ਪਾ ਕੇ ਜਾਂਦੇ ਹੋ ਇਹ ਵੀ ਦੱਸ ਸਕਦੇ ਹੋ। ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ ਇੱਕ ਵਾਰ ਫਿਰ। ਸੁੱਖ ਭਾਜੀ ਵੈਲਕਮ।
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਨੂੰ ਜਿਹੜਾ ਆ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਸ਼ਾਮ ਨੂੰ 6 ਵਜੇ ਸ਼ਾਰਪ ਜਿਹੜੇ ਪਰਿਵਾਰ ਸਾਡੇ ਕੋਲ ਪਹੁੰਚਣਗੇ, ਸਪੈਸ਼ਲ ਤੋਹਫਿਆਂ ਦਾ ਇੰਤਜ਼ਾਮ ਤੁਹਾਡੇ ਲਈ ਕਰ ਦਿੱਤਾ ਗਿਆ ਤੇ ਵੱਡੇ ਵੱਡੇ ਜਿਹੜੇ ਡਿਸਕਾਊਂਟ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਜ਼ਰੂਰ ਇੱਕ ਚੱਕਰ ਲਓ ਇਸ ਵੀਕਐਂਡ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਟੌਮਕਨ ਟੌਮਕਨ ਰੋਡ ਨੂੰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦਾ ਰੈਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ 3-ਸੀਟਰ ਸੋਫਾ, 2-ਸੀਟਰ ਲਫਸਿਟ, ਜੀ ਹਾਂ 3-ਸੀਟਰ ਸੋਫਾ, 2-ਸੀਟਰ ਲਫਸਿਟ, 4 ਰੈਕਲਾਈਨਰ ਦੇ ਨਾਲ ਫੁੱਲੀ ਲੋਡਡ, ਡ੍ਰੌਪ ਡਾਊਨ ਕੱਪ ਹੋਲਡਰ ਵੀ ਨੇ, ਜਿਹਦੀ ਰੈਗੂਲਰ ਕੀਮਤ $3,000 ਸੀ। ਇਸ ਵੀਕਐਂਡ ਸਪੈਸ਼ਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, 3,000 ਵਾਲਾ ਰੈਕਲਾਈਨਰ ਸੋਫਾ ਸੈੱਟ, 999 ਦਾ ਫੈਮਿਲੀ ਰੂਮ ਦੇ ਵਿੱਚ ਰੈਕਲਾਈਨਰ ਸੋਫਾ ਸੈੱਟ, 999 ਦਾ ਪੂਰਾ ਸੈੱਟ ਮਿਲੂਗਾ। ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ, ਰੀਅਲ ਮਾਰਬਲ ਦਾ ਕਾਫੀ ਟੇਬਲ ਨਹੀਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਫ੍ਰੀ ਫ੍ਰੀ ਫ੍ਰੀ ਰੈਕਲਾਈਨਰ ਸੋਫਾ ਸੈੱਟ $999 ਦਾ, ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਡਾਇਨਿੰਗ ਟੇਬਲ ਬਿਲਕੁਲ ਫ੍ਰੀ ਮਿਲਣਾ। ਸੋ ਪਹੁੰਚਣਾ ਕਿੱਥੇ ਆ ਜੀ, 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ। ਜੇ ਤੁਸੀਂ ਕੁਈਨ ਸਟਰੀਟ ਵਾਲੇ ਪਾਸੇ ਆ ਰਹੇ ਹੋ, ਸਟੀਲ ਵਾਲੇ ਪਾਸੇ ਆ ਰਹੇ ਹੋ, ਜਾਂ ਤੁਸੀਂ ਮੇਫੀਲਡ ਵਾਲੇ ਪਾਸਿਓਂ ਆ ਰਹੇ ਹੋ, ਹਾਈਵੇ 410 ਲੈ ਲਓ ਸਿੱਧਾ, ਹਾਈਵੇ 410 ਲੈ ਕੇ ਡੈਰੀ ਰੋਡ ਕੱਢ ਲੈਣਾ, ਡੈਰੀ ਰੋਡ ਤੋਂ ਲੈਫਟ ਮਾਰ ਲੈਣੀ, ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਟੌਮਕਨ ਰੋਡ ਦੇ ਉੱਪਰ ਰਾਈਟ ਕਰਕੇ ਬਿਲਕੁਲ ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਨਵੀ ਭਾਜੀ।
3: ਬਹੁਤ ਸ਼ੁਕਰੀਆ, ਕੀ ਬਾਤ ਹੈ, 6685 ਟੌਮਕਨ ਰੋਡ ਜੀ, 6464 ਹੈਲੋ।
7: ਹਾਂਜੀ ਭਾਜੀ
3: ਜੀ ਵੈਲਕਮ।
7: ਭਾਜੀ ਪੰਜਾਬੀ ਪਹਿਰਾਵਾ ਪਾ ਲੈਣਾ ਚਾਹੀਦਾ, ਕੋਈ ਪ੍ਰੋਬਲਮ ਨਹੀਂ, ਪਰ ਕਈ ਬੰਦੇ ਹਨ ਜਿੱਦਾਂ ਟਰੱਕ ਚਲਾਉਂਦੇ ਆ ਜਾਂ ਕਾਰ ਚਲਾਉਂਦੇ ਆ, ਉਹਨਾਂ ਨੇ ਤੰਬੇ ਲਾ ਕੇ ਵੀ ਜਾ ਰਹੇ ਆ, ਰਾਈਟ? ਪਰ ਤੰਬਾ ਲਾਣਾ
3: ਇੱਕ ਕਿਵੇਂ ਕਿਵੇਂ ਕਾਰ ਚਲਾ ਰਹੇ, ਕੀ ਕਰਦੇ ਆ?
7: ਜਿੱਦਾਂ ਟਰੱਕ ਚਲਾਉਣਾ ਹੁੰਦਾ, ਟਰੱਕ ਤੰਬਾ ਲਾ ਕੇ ਜਾਣਾ, ਟਰੱਕ ਚਲਾਉਣਾ,
3: ਮੈਂ ਸਮਝਿਆ ਨੀ ਕੀ ਪਾ ਕੇ
7: ਤੰਬਾ ਲਾ ਕੇ ਜੀ ਟਰੱਕ ਚਲਾਉਂਦੇ ਆ ਕਈ।
3: ਤੰਬਾ ਕੀ ਹੁੰਦਾ? ਮੈਨੂੰ ਤੰਬੇ ਦਾ ਨੀ ਪਤਾ, ਸਿੱਧੀ ਜੀ ਗੱਲ ਦੱਸਾਂ ਕੀ ਹੁੰਦਾ ਤੰਬਾ?
7: ਤੰਬਾ ਹੁੰਦਾ ਜਿਦਾਂ ਕੱਪੜਾ ਜਿਹਾ ਬੰਨ ਲਈ ਦਾ ਨਾ ਆਪਾਂ ਲੱਤਾਂ ਆਪਣੇ ਨੱਕ ਨੂੰ।
3: ਅੱਛਾ, ਵੀ ਤੁਸੀਂ ਕਿੰਨੇ ਵੀ ਚਾਦਰਾ ਲਾ ਕੇ ਜਿਵੇਂ ਚਾਦਰਾ ਹੁੰਦਾ
7: ਭਾਜੀ ਚੱਪਲਾਂ ਪਾ ਕੇ?
3: ਅੱਛਾ ਨਹੀਂ, ਟਰੱਕ ਚਲਾ ਰਹੇ ਆ ਚਾਦਰਾ ਲਾ ਕੇ?
7: ਹਾਂਜੀ,
3: ਚਾਦਰਾ ਲਾ ਕੇ ਟਰੱਕ ਚਲਾ ਰਹੇ ਆ ਤੁਸੀਂ ਕਹਿੰਦੇ ਹੋ?
7: ਹਾਂਜੀ ਹਾਂਜੀ, ਮੈਂ ਬਹੁਤ ਵਾਰੀ ਦੇਖੇ ਬੰਦੇ।
3: ਅੱਛਾ
7: ਹਾਂਜੀ, ਕਈ ਵਾਰੀ ਪੁਲਿਸ ਵਾਲਿਆਂ ਨੇ ਕਿਹਾ ਤੁਸੀਂ ਨਹੀਂ ਚਲਾ ਸਕਦੇ, ਤੰਬਾ ਲਾ ਕੇ ਚੱਪਲਾਂ ਪਾ ਕੇ, ਤਾਂ ਉਹ ਬਿਲਕੁਲ ਮਨਾਹਾ ਕਰਦੇ ਆ ਭਾਈ ਨਹੀਂ ਗੱਡੀ ਨਹੀਂ ਚਲਾਉਣੀ।
3: ਚਲੋ ਠੀਕ ਹੈ, ਸੋ ਟਰੱਕ ਨਹੀਂ ਚਲਾਉਣਾ ਚਾਹੀਦਾ ਉਵੇਂ, ਗੱਡੀ ਨਹੀਂ ਚਲਾਉਣੀ ਚਾਹੀਦੀ ਉਵੇਂ, ਬਟ ਜੇ ਆਪਾਂ ਕਿਸੇ ਰੈਸਟੋਰੈਂਟ ਤੇ ਕਿਤੇ ਬਾਹਰ ਜਾ ਰਹੇ ਹਾਂ ਕੁੜਤਾ ਪਾ ਕੇ, ਉਹਦੇ 'ਚ ਕੋਈ ਪ੍ਰੋਬਲਮ ਨਹੀਂ, ਰਾਈਟ?
7: ਨਹੀਂ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਜੀ,
3: ਠੀਕ ਹੈ।
7: ਕੁੜਤਾ ਪਾਉਣ ਕੋਈ ਪ੍ਰੋਬਲਮ ਨਹੀਂ, ਪਜਾਮਾ ਪਾਉਣ ਨਾਲ ਲੇਡੀ ਵੀ ਆਪਣੇ ਕੱਪੜੇ ਪਾਉਣ ਕੋਈ ਪ੍ਰੋਬਲਮ ਨਹੀਂ। ਇਹ ਤਾਂ ਅੱਜ ਤੋਂ ਜੀ 35-40 ਸਾਲ ਪਹਿਲਾਂ ਦੀਆਂ ਜਿਹੜੀਆਂ ਕਹਾਣੀਆਂ ਹੈ ਨਾ, ਨਹੀਂ ਸੀ ਪਾ ਕੇ ਜਾ ਸਕਦੇ ਉਹ ਹੋਰ ਸੀ, ਹੁਣ ਪਾ ਕੇ ਜਾ ਸਕਦੇ ਕਿਉਂਕਿ ਆਪਣੇ ਬਹੁਤ ਇੰਡੀਆ ਪੰਜਾਬੀ
3: ਕਿਉਂਕਿ ਆਪਣੀ ਕਮਿਊਨਿਟੀ ਕਾਫੀ ਆ ਗਈ। ਥੈਂਕ ਯੂ। ਨਹੀਂ ਮਿਲਣਾ ਮੈਂ ਯਾਰ, ਜੇ ਕੋਈ ਪੁਰਾਣਾ ਬੰਦਾ ਆਇਆ ਇੱਥੇ, ਜੇ ਤੁਹਾਨੂੰ 30-35-40 ਸਾਲ ਹੋ ਗਏ ਇੱਥੇ ਆਇਆ ਨੂੰ, ਤੁਸੀਂ ਦੱਸਿਓ ਵੀ ਉਦੋਂ ਵੀ ਆਪਾਂ ਪਾ ਕੇ ਜਾਂਦੇ ਸੀਗੇ, ਉਦੋਂ ਨਹੀਂ ਸੀ ਉਨਾ ਕਹਿ ਲਓ ਕਿ ਐਕਸੈਪਟ ਕੀਤਾ ਜਾਂਦਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਤੁਸੀਂ ਯਾਦ ਰੱਖੋ, ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦਾ ਓਇਲ ਚੇਂਜ ਕਰਾਉਣਾ। ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ ਬਿਲਕੁਲ 401 ਤੋਂ ਉੱਤਰਨਸਾਰ ਸਟੀਲਸ ਐਂਡ ਜੇਮਸ ਨੋ ਪਾਰਕਵੇ। ਮੇਰਾ ਨਾਮ ਹੈ

0: ਤਾਂ ਫੋਨ ਕੀਤਾ ਸੀਗਾ। ਬਾਕੀ ਚਲੋ ਆਪਾਂ ਟਾਕ ਸ਼ੋਅ ਦੇ ਨਾਲ ਵੀ ਆਪਾਂ ਸ਼ੁਰੂ ਕਰ ਦਿੰਦੇ ਆ
1: ਜੀ।
0: ਤੇ ਬਾਕੀ ਯਾਰ ਜਿਹੜੇ ਜਿਦਾਂ ਕਿਹਾ 35-40 ਸਾਲ ਪਹਿਲਾਂ ਬੰਦੇ ਆਏ, ਉਹਨਾਂ ਨੂੰ ਚੰਗਾ ਨੀ ਲੱਗਦਾ ਜਿਸ ਹਿਸਾਬ ਨਾਲ ਪਰਨਾ ਬੰਨ ਕੇ ਕੁੜਤਾ ਪਜਾਮਾ ਪਾ ਕੇ ਇਹ ਬਾਹਰ ਤੁਰੇ ਫਿਰਦੇ ਜਿਹੜੇ ਵੀ ਬੰਦੇ, ਕੋਈ ਵੀ ਮੈਂ ਕਿਸੇ ਦਾ ਨਾਂ ਨੀ ਲੈਣਾ ਚਾਹੁੰਦਾ। ਏਦਾਂ ਅਸੀਂ ਉਦੋਂ ਪੱਠੇ ਵੱਢਣ ਜਾਂਦੇ ਹੁੰਦੇ ਸੀਗੇ, ਸਾਨੂੰ ਇਹ ਨੀ ਚੰਗਾ ਲੱਗਦਾ। ਜਦੋਂ ਅਸੀਂ ਆਏ ਸੀ ਇੰਗਲੈਂਡ ਦੇ ਵਿੱਚ ਵੀ ਤੇ ਇੱਥੇ ਵੀ, ਹਨਾ, ਇੰਗਲੈਂਡ ਚ ਤਾਂ ਬਹੁਤ ਦੇਰ ਰਿਵਾਜ ਦਿਆ ਵੀ ਟਾਈ ਲਾ ਕੇ ਵੀ ਗਰੋਸਰੀ ਕਰਨ ਜਾਂਦੇ ਆ ਇਹ ਬੰਦੇ, ਹਨਾ। ਤੇ ਇੱਥੇ ਵੀ ਬਹੁਤ ਬਹੁਤ ਡੀਸੈਂਟ ਪੀਪਲ ਸੀਗੇ, ਡੀਸੈਂਟ ਸਭ ਕੁਛ ਸੀਗਾ। ਚਲੋ ਆਪਣਾ ਕਲਚਰ ਪ੍ਰਮੋਟ ਕਰਨਾ, ਹੋਰ ਬਹੁਤ ਜਗ੍ਹਾ ਹੁੰਦੀਆਂ ਆਪਣਾ ਕਰ ਸਕਦੇ ਹਾਂ, ਕਲਚਰ ਪ੍ਰਮੋਟ ਕਰੋ, ਪਰ ਬਹੁਤ ਵਧੀਆ ਲੱਗਦਾ। ਚਲੋ ਆਪਣੇ, ਮੈਂ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਸ ਚੀਜ਼ ਦੀ ਆ, ਜਿਹੜੇ ਮੁੰਡੇ ਹੁਣ ਅੱਜ ਕੱਲ ਆ ਰਹੇ ਆ ਸਾਰੇ ਸਰਦਾਰ ਆ ਰਹੇ ਆ, ਤੇ ਸਰਦਾਰਾਂ ਨੇ ਆਪਣੀ ਸਰਦਾਰੀ ਕਾਇਮ ਰੱਖੀ ਵਾ।
1: ਨਹੀਂ ਉਹ ਬੜੀ ਪਿਆਰੀ ਗੱਲ ਹੈ, ਬਹੁਤ ਸੋਹਣੀ ਗੱਲ ਹੈ। ਪਰ ਤੁਹਾਨੂੰ ਫਿਰ ਵੀ ਲੱਗਦਾ ਕਿ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਆਪਾਂ ਐ ਕੱਪੜੇ ਪਾ ਕੇ ਜਾਂਦੇ ਆ, ਰਾਈਟ?
0: ਪਰ ਆ ਜੀ ਜਿਹੜੀ ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਤੁਸੀਂ ਡੀਸੈਂਟ ਨਹੀਂ ਬਣ ਕੇ ਜਾਂਦੇ। ਮੈਂ ਤੁਹਾਨੂੰ ਉਹੀ ਦੱਸਿਆ, ਪਰਨਾ ਉਦਾਂ ਹੀ ਬੰਨ ਕੇ ਚੱਲ ਜਾਓ ਯਾਰ, ਤੁਸੀਂ ਪੱਗ ਸੋਹਣੀ ਸਜਾਓ, ਬਹੁਤ ਵਧੀਆ ਲੱਗਦਾ। ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਪੱਗ ਸਜਾ ਕੇ ਜਾਓ, ਪਗੜੀ ਸਜਾਈ ਹੋਵੇ, ਤੁਹਾਨੂੰ ਬੰਦਾ ਦੇਖ ਕੇ ਆਪਾਂ ਕਿੰਗ ਲੱਗਦੇ ਹਾਂ। ਦੱਸਦੇ ਹੁਣ ਡੈਡੀ ਨੂੰ ਤੁਹਾਡੇ, ਕਦੀ ਅੱਜ ਤੱਕ ਮੈਂ ਨੀ ਦੇਖਿਆ ਕਦੀ ਉਹ ਪਰਨਾ ਬੰਨ ਕੇ ਬਾਹਰ ਕਦੀ ਜਾਂਦੇ ਆ। ਬਹੁਤ ਵਧੀਆ, ਮੈਂ ਰਿਸਪੈਕਟ ਬਹੁਤ ਕਰਦਾ ਤੇਰੇ ਡੈਡੀ ਹੋਣਾਂ ਦੀ, ਬਹੁਤ ਵਧੀਆ ਰਿਸਪੈਕਟਫੁਲ ਹੈਗੇ ਆ। ਤੇ ਇਸ ਇਸ ਕਰਕੇ ਨਾ ਮੈਂ ਕਹਿੰਦਾ ਨਾ ਤਕਰੀਬਨ ਤੁਹਾਨੂੰ ਨਾ ਬਹੁਤ ਡੀਸੈਂਟ ਬਣ ਕੇ ਜਾਓ, ਅਸੀਂ ਕਿੰਗ ਆ, ਰਾਜੇ ਆ, ਸਾਨੂੰ ਗੁਰੂ ਮਹਾਰਾਜ ਨੇ ਰਾਜੇ ਬਣਾਇਆ ਆ, ਕਿੰਗ ਬਣਾਇਆ ਆ। ਤੇ ਐਵੇਂ ਨਾ ਪਰਨੇ ਬੰਨ ਕੇ ਓਦਾਂ ਹੀ ਤੁਰੇ ਵਧੀਆ। ਕਈ ਬੰਦੇ ਤਾਂ ਓਦਾਂ ਹੀ ਕੁੜਤਾ ਪਜਾਮਾ ਵੀ, ਉਹ ਵੀ ਏਦਾਂ ਦਾ ਹੁੰਦਾ ਤੇ ਮਤਲਬ ਚੰਗਾ ਵੀ ਨੀ ਲੱਗਦਾ।
1: ਦੇਖੋ ਪਰਨੇ ਦੇ ਵਿੱਚ ਵੀ ਕੋਈ ਮੈਨੂੰ ਨੀ ਲੱਗਦਾ ਕੋਈ ਪ੍ਰੋਬਲਮ ਹੈਗੀ ਹੈ। ਹੁਣ ਬਹੁਤ ਸਾਰੇ ਮੁੰਡੇ ਖੁੰਡੇ ਅੱਜ ਕੱਲ ਬੜਾ ਟ੍ਰੈਂਡ ਚੱਲਿਆ ਹੋਇਆ, ਚਲੋ ਬਹੁਤ ਸੋਹਣੇ ਸੋਹਣੇ ਸਰਦਾਰ ਸਾਡੇ ਵੀਰ ਨੇ ਜਿਨ੍ਹਾਂ ਨੇ ਪਰਨੇ ਵੀ ਸਜਾਏ ਹੋਏ ਨੇ, ਆਈ ਥਿੰਕ ਦੈਟਸ ਓਕੇ। ਇੱਕ ਮੈਂ ਏਰਨ ਮਿਲਸ ਐਕਿਰਾ ਦਾ ਨੰਬਰ ਦਵਾਂ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ ਐਸਯੂਵੀ ਲੈਣਾ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ, ਏਰਨ ਮਿਲਸ ਐਕਿਰਾ 9058285800 ਸਾਡੇ ਨਾਲ ਸਰਬਜੀਤ ਜੁੜ ਚੁੱਕੇ ਨੇ ਇੱਕ ਵਾਰ ਫਿਰ ਲਾਈਵ ਆਨ ਲੋਕੇਸ਼ਨ ਸਰਾਂਸ਼ ਹੁਣ ਦੇ ਦਫ਼ਤਰ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਐਂਡ ਗਵਰਨਮੈਂਟ ਦੀਆਂ ਐਜੂਕੇਸ਼ਨ ਗ੍ਰਾਂਟਸ ਦੀ ਜਾਣਕਾਰੀ ਤੁਹਾਨੂੰ ਅਸੀਂ ਲੈ ਕੇ ਦੇ ਰਹੇ ਹਾਂ ਜੀ ਸਰਬਜੀਤ।
2: ਜੀ ਬਾਈ ਜੀ, ਬਹੁਤ ਸ਼ੁਕਰੀਆ। ਤੇ ਯੂਨੀ ਗਲੋਬਲ ਐਡਵਾਈਜ਼ਰੀ ਅਸੀਂ ਪਹੁੰਚੇ ਹੋਏ ਹਾਂ ਅੱਜ ਤੇ ਬੜੇ ਸ਼ਾਨਦਾਰ ਤਰੀਕੇ ਦੇ ਨਾਲ, ਕੱਲੀ ਕੱਲੀ ਚੀਜ਼ ਸਾਰਿਆਂ ਨੂੰ ਸਮਝਾ ਰਹੇ ਹਾਂ, ਫੋਨਸ ਵੀ ਆ ਰਹੇ ਆ, ਇੱਥੇ ਸਾਰੇ ਵਿਜ਼ਿਟ ਵੀ ਕਰ ਰਹੇ ਨੇ। ਤੇ ਮੈਂ ਦੇਖ ਰਿਹਾ ਸੀ ਸਾਰਾਂਸ਼ ਵਿੱਚ ਬਜ਼ੁਰਗ ਵੀ ਸੀਗੇ, ਫੈਮਿਲੀ ਵੀ ਸੀ, ਪੂਰੀ ਬੱਚੇ ਵੀ ਨਾਲ ਆਏ ਹੋਏ ਸੀ। ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਤੁਸੀਂ ਇੱਥੇ ਕਿਵੇਂ ਆਏ? ਤੇ ਕਹਿੰਦੇ ਵੀ ਸਾਡੇ ਨੋਨ ਬੰਦੇ ਨੇ ਪਹਿਲਾਂ ਕੋਰਸ ਕੀਤਾ ਸੀ, ਉਹਨਾਂ ਨੇ ਸਕਿੱਲ ਇੰਪਰੂਵ ਕੀਤੀ, ਗਵਰਨਮੈਂਟ ਵੱਲੋਂ ਗ੍ਰਾਂਟ ਆਈ, ਉਹਨਾਂ ਨੇ ਸਾਨੂੰ ਦੱਸਿਆ, ਤੇ ਅਸੀਂ ਰੈਫਰੈਂਸ ਬੇਸ ਤੁਹਾਡੇ ਕੋਲ ਆਏ ਹਾਂ। ਐਵੇਂ ਕਸਟਮਰ ਤੁਹਾਡੇ ਕੋਲ ਆਉਂਦੇ ਕਲਾਇੰਟਸ ਐਵੇਂ?
3: ਹਾਂਜੀ, ਲਾਈਕ ਐਸਾ ਬੜੀ ਵਾਰ ਹੋਇਆ ਕਿ ਪੰਜਾਬੀ ਲਹਿਰਾ ਸੁਣ ਕੇ ਪਹਿਲੇ ਇੱਕ ਕਲਾਇੰਟ ਆਏ, ਫਿਰ ਉਨਕੇ ਸਿਸਟਰ, ਫਿਰ ਉਨਕੇ ਮੰਮੀ ਪਾਪਾ, ਫਿਰ ਉਨਕੇ ਮਾਸੀ, ਫਿਰ ਉਨਕੇ ਐਸੇ ਕਰਕੇ ਪੂਰਾ ਫੈਮਿਲੀ ਟ੍ਰੀ ਬਣ ਜਾਤਾ, ਪੂਰਾ ਫੈਮਿਲੀ ਟ੍ਰੀ,
2: ਫੈਮਿਲੀ ਟ੍ਰੀ, ਫੈਮਿਲੀ ਫੈਮਿਲੀ ਆਈ ਪੂਰੀ।
3: ਹਾਂਜੀ,
2: ਨਹੀਂ ਬਿਲਕੁਲ, ਕਿਉਂਕਿ ਜੇ ਦੇਖੋ ਤੇ ਤੁਹਾਡੀ ਇੰਪਰੂਵਮੈਂਟ ਹੁੰਦੀ ਹੈ। ਕਹਿੰਦੇ ਆ ਵੀ ਇਨਸਾਨ ਸਾਰੀ ਉਮਰ ਸਟੂਡੈਂਟ ਰਹਿੰਦਾ, ਵਿਦਿਆਰਥੀ ਸਿੱਖਦਾ ਰਹਿੰਦਾ, ਪਰ ਜੇ ਤੁਹਾਨੂੰ ਗਵਰਨਮੈਂਟ ਪੇ ਕਰ ਰਹੀ ਹੈ ਤੁਹਾਨੂੰ ਕੋਈ ਨਵੇਂ ਸਕਿੱਲ ਸਿੱਖਣ ਦੇ ਵਿੱਚ, ਤੇ ਉਹ ਤਾਂ ਯਾਰ ਜ਼ਰੂਰ ਕਰਨਾ ਹੀ ਚਾਹੀਦਾ। ਤੇ ਡੈਡਲਾਈਨ ਵੀ ਇਹਦੀ ਆ ਰਹੀ ਹੈ 1 ਅਗਸਤ, ਤੇ ਕਿੰਨੇ ਸਮੈਸਟਰ ਬਾਕੀ ਰਹਿ ਗਏ?
3: ਹਾਂਜੀ, 2 ਬੈਚਸ ਰਹਿ ਗਏ ਨੇ।
2: ਹਾਂਜੀ,
3: ਏਜ ਲਿਮਿਟ ਕੁਛ ਹੈ ਨੀ ਜੀ, ਜੈਸਾ ਆਪਣੇ ਦੇਖਿਆ ਕਿ ਇਤਨੇ ਵਾਈਡ ਰੇਂਜ ਆਫ ਏਜ ਵਾਲੇ ਕਲਾਇੰਟਸ ਹੈ, ਜੀਨੀਅਰ ਸਿਟੀਜ਼ਨ ਵੀ ਹੈ, ਮਿਡਲ ਏਜ ਮੈਂ ਵੀ ਬਹੁਤ ਲੋਕ ਹੈ ਹਮਾਰੇ ਪਾਸ, ਆਪਣੇ ਖੁਦ ਹੀ ਦੇਖਾ ਅੱਜ
2: ਕਿਆ ਬਾਤ।
3: ਤੋ ਇਸਮੇ 2 ਬੈਚਸ ਰਹਿ ਗਏ ਨੇ
2: ਜੀ।
3: ਆਜ ਫਿਰ ਸੇ ਵਹੀ ਚੀਜ਼, ਅਗਰ ਫੈਮਿਲੀ ਆਫ 2 ਹੈ, ਅਪ ਟੂ 45,000 ਕੀ ਫੰਡਿੰਗ, ਜਿਸਮੇ ਸੇ ਹਾਫ ਪੈਸਾ $25,000 ਗ੍ਰਾਂਟ ਨਾਨ ਰਿਫੰਡੇਬਲ, ਔਰ ਅਗਰ ਆਪ ਇਸਮੇ ਸੇ ਕਾਲਜ ਕੀ ਫੀਸ ਮਾਈਨਸ ਕਰਦੇ 11,000, $14,000 ਆਪ ਘਰ ਲੈ ਕੇ ਜਾ ਰਹੇ ਹੋ ਗ੍ਰਾਂਟ ਕਾ। ਫੈਮਿਲੀ ਆਫ 2 ਕੀ ਬਾਤ ਕਰ ਰਹਾ ਹੂੰ
2: ਜੀ,
3: ਫੈਮਿਲੀ ਆਫ 5 ਮੇ ਅਮਾਉਂਟ $50,000 ਨਾਨ ਰਿਫੰਡੇਬਲ ਗ੍ਰਾਂਟ ਜਾਤਾ ਹੈ, ਟੋਟਲ ਫੰਡਿੰਗ $100,000
2: ਜੀ।
3: ਲੇਕਿਨ 1 ਅਗਸਤ ਕੇ ਬਾਅਦ ਜੋ ਮੈਂ ਅਭੀ ਕਹਿ ਰਹਾ ਹੂੰ, ਫੈਮਿਲੀ ਆਫ 2 ਮੇ 45,000 ਮੇ ਸੇ ਅਪਰੋਕਸੀਮੇਟਲੀ ਹਾਫ ਪੈਸਾ ਨਾਨ ਰਿਫੰਡੇਬਲ ਗ੍ਰਾਂਟਸ ਹੈ, ਇਟ ਵਿਲ ਬੀ 0 ਗ੍ਰਾਂਟ, ਸਭ ਲੋਨ। ਫੈਮਿਲੀ 5 ਕੋ ਵੀ 100,000 ਕਾ ਲੋਨ ਆਏਗਾ
2: ਜੀ,
3: ਲੇਕਿਨ ਆਜ 100,000 ਮੇ ਸੇ 50,000 ਨਾਨ ਰਿਫੰਡੇਬਲ ਗ੍ਰਾਂਟਸ ਹੈ, ਤੀ ਤੋਂ ਲੈ ਕੇ ਅਲੱਗ ਅਲੱਗ ਦੀ ਫੰਡਿੰਗ ਆਪਣੇ ਗਾਉਣੇ ਹਾਸਲ ਕਰੋ, ਸਕਿੱਲ ਡਿਵੈਲਪ ਕਰੋ, ਸੌਖੇ ਜਿਹੇ ਕੋਰਸਿਸ ਕਰੋ, ਆਨਲਾਈਨ ਕੋਰਸਿਸ ਕਰੋ, ਸਕਿੱਲ ਇੰਪਰੂਵ ਕਰੋ ਤੇ ਫੰਡਿੰਗ ਆਪਣੇ ਗਾਉਣੇ ਹਾਸਲ ਕਰੋ।
2: ਬਿਲਕੁਲ, ਤੇ ਕਿੰਨੀ ਕੁ ਮੈਕਸੀਮਮ ਗ੍ਰਾਂਟ ਤੁਸੀਂ ਦੇਖੀ ਆਪਣੇ ਕੈਰੀਅਰ ਦੇ ਵਿੱਚ 7 ਸਾਲ ਦੇ ਵਿੱਚ, ਹਨਾ, ਤੁਸੀਂ ਲੌਂਗ ਟਾਈਮ ਹੋ ਗਿਆ ਕਰਦੇ ਨੂੰ, ਤੇ ਕਿੰਨੀ ਕੁ ਮੈਕਸੀਮਮ ਗ੍ਰਾਂਟ ਤੁਸੀਂ ਦੇਖੀ ਵੀ ਯਾਰ ਆਹ ਗਿਰ ਗਈ ਅਕਾਊਂਟ ਦੇ ਵਿੱਚ?

0: अच्छा ये बता दूं फिर?
1: हाँ दस दो जी.
0: ओके 100 एक ही साल के कोर्स में दोनों पढ़ रहे थे.
1: हाँ जी.
0: एंड $130,000
1: 130,000
0: उसमें से $75,000 नॉन रिफंडेबल ग्रांट्स का पोर्शन.
1: इतना किमें हो गया वैसे?
0: फैमिली ऑफ 10.
1: अच्छा फैमिली ऑफ 10 मतलब के कपल थे, बच्चे
0: 8
1: बच्चे. ओ अच्छा.
0: वो मैक्सिमम भी 80 भी लाइक देख रही थी कि भैया गवर्नमेंट का कैलकुलेटर ना फट जाए इन द अमाउंट देख के.
1: अच्छा अच्छा अच्छा. ओके सो डिपेंड करता है फैमिली एंड तुहाडे किड्स किन्ने है ते ओदे हिसाब नाल कैलकुलेशन पूरी हुंदी है ते गवर्नमेंट नु हुंदा भी मैक्सिमम तुहानू ग्रांट दित्ती जावे, फंड्स दित्ते जान लोन दे रूप दे विच भी ग्रांट दे रूप दे विच भी, पर इनकम होनी चाहीदी है 70,000 तो कट
0: बिलो
1: बिलो
0: बिलो.
1: जी बिल्कुल.
0: एंड जी इसमें लाइक एज लिमिट कुछ है नहीं, क्रेडिट चेक कुछ है नहीं. लोन जो होता है जैसे अगर फैमिली विद 3 किड्स है तो अप टू 100,000 की फंडिंग में से जो 50,000 का लोन है
1: जी
0: ग्रांट साइड रख दे आप $50,000 नॉन रिफंडेबल जो है, जो रेस्ट $50,000 की जो लोन है वो आपने 1.5 साल बाद उठाना स्टार्ट करना है. तब तक ये 0% है.
1: डेढ़ साल तक जीरो परसेंट.
0: उसके बाद जब लौटा रहे तब 2.5% ब्याज है पूरे साल का. मतलब 10 साल की किस्तों में आपका मंथली ब्याज $50,000 पे सिर्फ $45 है. मतलब आपने 50,000 लिया और आपने सिर्फ 55,000 वापस करे 10 साल बाद गवर्नमेंट को. ऐसा लोन सिर्फ $5,000 ब्याज है पूरे 10 साल का $50,000 पे. आपको आसान शर्तों पर लोन मिला, बिना क्रेडिट चेक के मिला, साथ में ग्रांट मिली नॉन रिफंडेबल ग्रांट जो आज के दिन है. सिर्फ 2 बैच रह गए हैं. 1 अगस्त के बाद ग्रांट गवर्नमेंट कट्स कर रही है, जो गवर्नमेंट बिलियंस ऑफ डॉलर्स रिफ्यूजी के अकोमोडेशन पे, होटल बिल्स पे, हेल्थ केयर पे लगा चुकी है और भारत तक पैसा भेज चुकी है यूक्रेन को.
1: जी जी.
0: यूक्रेन को और क्यूबा को, हेती को, टेंजेनिया, मोजाम्बिक को 158 मिलियन की फंडिंग है. वो फॉरन 7-8 बिलियन डॉलर वो गवर्नमेंट एजुकेशन इन्वेस्ट कर रही है.
1: जी बिल्कुल, क्या बात है. तो बिल्कुल तुम भी जरूर फंडिंग लो, मेन चीज अपना स्किल तुम इंप्रूव करो, स्टडी करो. तो स्टडी के लिए तुम कॉलेज भी जाने की लोड़ नहीं, घर बैठे ऑनलाइन आसान कोर्सेज कर सकते हो. जिवें कि आपां पहला भी गल कीती सी, कहिंदे मेरा 5 तो लैके 8 बजे तक दा स्केड्यूल हुंदा है शामी, मैं इत्मीनान नाल फ्री होके पढ़दा. तुसीं पढ़ो, स्किल इंप्रूव करो, ग्रांट लो, ते बड़े शानदार मौका है 1 अगस्त तो पहला पहला. तुसीं पहुंचो 218 एक्सपोर्ट बुलेवर्ड ते, जां फिर तुसीं कॉल करो यूनी ग्लोबल एडवाइजरी दी टीम नूं 437-264-3175 ते
2: 437-264-3175. ਪਹਿਨਾਵਾ ਪਾ ਕੇ ਜਾਂਦੇ ਆ.
1: ਓਕੇ
2: ਤੇ ਜਿੱਦਾਂ ਵੀਰ ਕਹਿ ਰਿਹਾ ਸੀ ਕਿ ਡਿਪੈਂਡ ਕਰਦਾ ਕਿ ਆਪਾਂ ਆਪਣੇ ਕਲਚਰ ਨੂੰ ਕਿੱਦਾਂ ਰੀਪ੍ਰੈਜੈਂਟ ਕਰਦੇ ਆ. ਮਤਲਬ ਕਿ ਅਗਰ ਆਪਾਂ ਵਧੀਆ ਕੁੜਤਾ ਪਜਾਮਾ ਮਤਲਬ ਕਿ ਤੋੜ ਕੱਢ ਕੇ ਚੰਗੀ ਤਰ੍ਹਾਂ, ਠੀਕ ਹੈ ਨਾ, ਕੁਝ ਮੁੰਡੇ ਹੁੰਦੇ ਆ ਬੜਾ ਸੂਟ ਕਰਦਾ ਕੁੜਤਾ ਪਜਾਮਾ ਨਾ, ਕੁਝ ਕੁੜੀਆਂ ਜਾਂ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਮਤਲਬ ਕਿ ਸੂਟ ਕਰਦਾ ਵਾ. ਸਪੈਸ਼ਲੀ ਮੈਂ ਵੀ ਆਪਣੀ ਵਾਈਫ ਨਾਲ ਜਾਂਦਾ ਵਾ ਤੇ ਕੰਪਲੀਮੈਂਟ ਮਿਲਦੇ ਆ ਕਈ ਵਾਰ ਗੋੜਿਆਂ ਤੋਂ ਵੀ,
1: ਤੁਸੀਂ
2: ਬੜੇ ਸੋਹਣੇ ਲੱਗ ਰਹੇ ਜੇ.
1: ਹਾਂਜੀ. ਤੁਸੀਂ ਸੋ ਤੁਸੀਂ ਤੇ ਤੁਹਾਡੇ ਵਾਈਫ, ਸੋ ਤੁਸੀਂ ਕੁੜਤਾ ਪਜਾਮਾ ਪਾ ਕੇ ਜਾਂਦੇ ਹੋ? ਆਫ ਕੋਰਸ ਵਾਈਫ ਸੂਟ ਪਾ ਕੇ ਜਾਂਦੇ. ਕਿੱਥੇ ਕਿੱਥੇ ਤੁਸੀਂ ਪਾ ਕੇ ਜਾਂਦੇ ਹੋ?
2: ਮੋਸਟਲੀ ਆਪਾਂ ਜਿੱਦਾਂ ਕਿ ਰੈਸਟੋਰੈਂਟਸ ਹੋ ਗਿਆ ਆਪਾਂ ਜਾਈਦਾ ਵਾ ਕਈ ਵਾਰ. ਮੋਰ
1: ਨਹੀਂ, ਰੈਸਟੋਰੈਂਟ ਵੀ ਕੋਈ ਇੰਗਲਿਸ਼ ਰੈਸਟੋਰੈਂਟ ਜਾਂ ਤੁਸੀਂ ਦੂਜੇ ਰੈਸਟੋਰੈਂਟ ਦੀ ਗੱਲ ਕਰ ਰਹੇ ਹੋ?
2: ਬਿਲਕੁਲ ਬਿਲਕੁਲ, ਇੰਗਲਿਸ਼ ਵੀ ਬ੍ਰਦਰ ਜਦੋਂ ਕਈ ਵਾਰ ਜਾਈਦਾ ਵਾ, ਮਤਲਬ ਕਿ ਇਹ ਨੀ ਕਦੀ ਕਿਸੇ ਨੇ ਮਤਲਬ ਕਿ ਏਦਾਂ ਦਾ ਕਦੀ ਫੀਲ ਨੀ ਮਤਲਬ ਕਿ ਲੱਗਦਾ ਕਿ ਹਾਂ ਜੀ ਇਹ ਲੱਗਾ ਵੀ ਵਧੀਆ. ਮਤਲਬ ਕਿ ਡਿਪੈਂਡ ਕਰਦਾ ਤੁਹਾਡੀ ਪਰਸਨੈਲਿਟੀ ਕਿੱਦਾਂ ਦੀ ਆ, ਤੁਸੀਂ ਕਿੱਦਾਂ ਦਾ ਆਪਣਾ ਆਪਣੇ ਆਪ ਸ਼ੋਅ ਕਰ ਰਹੇ ਜੇ,
1: ਠੀਕ
2: ਹੈ ਨਾ. ਤੇ ਇਸ ਕਰਕੇ ਜਰੂਰੀ ਨੀ ਆ, ਮਤਲਬ ਕਿ ਮੈਂ ਖੁਦ ਮਤਲਬ ਕਿ ਬਹੁਤ ਸਾਰੀ ਗੋੜੀਆਂ ਨੂੰ ਦੇਖਿਆ, ਮਤਲਬ ਕਿ ਉਹ ਜਿੱਦਾਂ ਕੰਪਲੀਮੈਂਟ ਦਿੰਦੀਆਂ ਨੇ ਕਿ ਮਤਲਬ ਕਿ ਵੱਖਰਾ ਦੇਖਦੀਆਂ ਨੇ ਕਿ ਵਾਕਿਆ ਮਤਲਬ ਕਿ ਕਹਿੰਦੇ ਕਿ ਤੁਸੀਂ ਅੱਜ ਬੜੇ ਸੋਹਣੇ ਲੱਗ ਰਹੇ ਜੀ. ਤੋ ਇਹ ਜਰੂਰੀ ਨੀ ਹੁੰਦਾ, ਤੇ ਉਹੀ ਮਤਲਬ ਕਿ ਗੱਲ ਇਹੀ ਆ ਕਿ ਤੁਸੀਂ ਆਪਣੇ ਆਪਣੇ ਪਹਿਰਾਵੇ ਨੂੰ ਕਿੱਦਾਂ ਅੱਗੇ ਮਤਲਬ ਕਿ ਦਿਖਾਉਂਦੇ. ਹੁਣ ਕੁੜਤਾ ਪਜਾਮਾ ਪਾਇਆ ਹੋਏ, ਗਲੇ ਚ ਪੜਨਾ ਟੰਗ ਲਿਆ, ਫਿਰ ਉਹ ਚੀਜ਼ ਅਲੱਗ ਆ ਜਾਂਦੀ ਹੈ ਭਾਜੀ. ਉਹ ਤੇ ਫਿਰ ਵੀ ਕੋਈ ਵੀ ਕਹੂਗੇ ਤੇ ਆਪਣੇ ਬੰਦੇ ਵੀ ਕਹਿਣਗੇ ਇਹਦੇ ਪਿੰਡ ਗੁਣਾ ਮਤਲਬ ਕਿ ਦਿਖਾ ਲਿਆ ਵਾ. ਪਰ ਉਹੀ ਬੰਦਾ ਵਧੀਆ ਕੁੜਤਾ ਪਜਾਮਾ ਪਾ ਕੇ ਕਿਤੇ ਆਪਣਾ ਪਰਸਨੈਲਿਟੀ ਨੂੰ ਦਿਖਾਉਂਦਾ ਤੇ ਲੋਕ ਵੀ ਦੇਖਦੇ ਭਾਜੀ.
1: ਜੀ ਜੀ ਠੀਕ ਹੈ. ਓਕੇ
2: ਮੇਰਾ ਇਹੀ ਬਸ ਰਿਵਿਊ ਆ.
1: ਹਾਂ ਨਹੀਂ ਠੀਕ ਹੈ, ਚਲੋ ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ ਤੁਹਾਡਾ. ਹੁਣ ਇੱਕ ਮੈਨੂੰ ਕਾਲ ਆਈ ਸੀ ਕਿ ਨਵੀ ਅਸੀਂ ਤਾਂ ਔਕਵਰਡ ਫੀਲ ਕਰਾਂਗੇ, ਤੇ ਬਾਈ ਜੀ ਕਹਿੰਦੇ ਨਵੀ ਯਾਰ ਸਾਨੂੰ ਦੱਸਾਂਗਾ ਤੇ ਚਾਰ ਚੜ ਦਿੰਦਾ ਤਾਂ ਗੋਰੇ ਗੁਰੀਆਂ ਸਾਡੀ ਤਾਰੀਫ ਕਰਦੇ ਆ. 6972 ਹੈਲੋ
3: ਸਤਿ ਸ਼੍ਰੀ ਅਕਾਲ ਜੀ।
4: ਕਿਸ ਟੌਪਿਕ ਤੇ ਗੱਲ ਕਰਾਂ, ਫੋਟੋ ਜਮੇ ਵਾਲੇ ਔਰ ਅਕੈਡਮੀ ਵਾਲੇ?
3: ਕਾਹਦੇ ਬਾਰੇ?
4: ਆਪਣੇ ਪੰਜਾਬੀਆਂ ਸਿੰਘ ਪ੍ਰਤੀ, ਰਾਈਟ? ਬਾਕੀ ਮੈਂ ਤਾਂ ਇਹ ਕਹੂੰਗਾ ਕਿ ਪਾ ਲਓ, ਚਲੋ ਠੀਕ ਹੈ, ਕੋਈ ਗੱਲ ਨੀ, ਲੇਕਿਨ ਝਾਕੀ ਨਾ ਜਾਓ। ਹੈਲੋ,
3: ਪਾ ਲਓ ਪਰ ਝਾਕੀ ਨਾ ਜਾਓ,
4: ਮਤਲਬ ਤੁਸੀਂ ਪਾ ਲਓ ਪਹਿਰਾਵਾ, ਪਰ ਜੇ ਗੋਰੀਆਂ ਬੈਠੀਆਂ ਉੱਥੇ ਨਾਲ ਤਾਂ ਝਾਕੀ ਨਾ ਜਾਓ, ਅੱਖਾਂ ਪਾੜ ਪਾੜ ਕੇ।
3: ਚਲੋ, ਝਾਕਣਾ ਤਾਂ ਕਿਸੇ ਨੂੰ ਵੀ ਨੀ ਚਾਹੀਦਾ।
4: ਹਾਂ ਸਰ, ਝਾਕਦੇ ਆ ਨਾ, ਗੱਲ ਇਹ ਆ ਕਿ ਤੁਸੀਂ ਤਜਰਬਾ ਕਰਕੇ ਦੇਖ ਲਿਓ, ਸਾਰੇ ਭੱਜ ਜਾਣਗੇ ਵੇਖੋ ਗੋਰੇ ਉੱਥੋਂ। ਇੱਕ ਵਾਰੀ ਵੀ ਤੁਸੀਂ ਤਜਰਬਾ ਕਰਕੇ ਕੋਠੇ ਜਾਂਦੇ ਤਾਂ ਉਧਰੋਂ ਆਪਣੇ ਲੇਡੀਜ਼ ਬੈਠੀਆਂ ਹੋਣਗੀਆਂ ਤਾਂ ਆਪਣੇ ਬੰਦੇ ਹਟਦੇ ਸੀਗੇ, ਝਾਕੀ ਜਾਣਗੇ ਵੀ ਜਿਵੇਂ ਕਿਤੇ ਪਿੰਡ ਦੇ ਵਿੱਚ ਤੇ ਕਿਤੇ ਜਾਵੜੀ ਹੈ ਨਾ ਪਿੰਡ ਦੇ ਵਿੱਚ, ਤੇ ਮੈਨੂੰ ਹਮੇਸ਼ਾ ਡਾਊਟ ਹੁੰਦਾ ਹੁੰਦਾ ਸੀ ਵੀ ਝਾਕੀ ਕਿਉਂ ਜਾਂਦੇ ਆ। ਜੇ ਮੈਂ ਕੋਈ ਸਕੂਟਰ ਜਾਂ ਮੋਟਰਸਾਈਕਲ ਲੈ ਕੇ ਜਾਣਾ ਨਾ, ਮੈਂ ਸਿੱਧਵਾ ਬੇਟ ਦੇ ਨਾਲ ਹੀ ਆ ਪਿੰਡ ਪਿੰਡ, ਤੇ ਉੱਥੇ ਤੁਹਾਡੇ ਬੰਦੇ ਨਾਲ ਹੀ ਝਾਕੀ ਜਾਣਾ ਉਹਨਾਂ ਨੇ ਵੀ ਆ ਕੀ ਗਿਆ ਘੰਟਾ ਘੰਟਾ। ਇਹ ਚੀਜ਼ ਜਿਹੜੀ ਹੈ ਚੰਗੀ ਲੱਗਦੀ, ਬਾਕੀ ਪਹਿਰਾਵਾ
3: ਚੌਂਕੀ ਮਾਨ ਦੇ ਬਿਲਕੁਲ ਨਾਲ ਆ ਅਸੀਂ। ਹਾਂਜੀ, ਠੀਕ ਹੈ ਜੀ। ਚਲੋ, ਜਿਵੇਂ ਤੁਸੀਂ ਕਿਹਾ ਕਿ ਅੱਖਾਂ ਪਾੜ ਪਾੜ ਤਾਂ ਕਿਸੇ ਨੂੰ ਵੀ ਨਹੀਂ ਦੇਖਣਾ ਚਾਹੀਦਾ, ਚਾਹੇ ਪਹਿਰਾਵਾ ਜਿਹੜਾ ਮਰਜ਼ੀ ਪਾਇਆ ਹੋਵੇ, ਤੇ ਮੈਨੂੰ ਨਹੀਂ ਲੱਗਦਾ ਕਿ ਆਪਣੇ ਜਿਹੜੇ ਲੋਕ ਪਹਿਰਾਵਾ ਪਾਉਂਦੇ ਉਹ ਐਂ ਚਲੋ ਝਾਕਦੇ ਆ ਜ਼ਿਆਦਾਤਰ, ਬਟ ਖੈਰ ਹਰੇਕ ਦਾ ਆਪਦਾ ਆਪਦਾ ਉਹੀ ਹੈ ਨਾ ਤਜ਼ਰਬਾ ਹੁੰਦਾ। ਸੋ ਨੰਬਰ ਹੈ ਆਪਣਾ 905-673-3337-905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਤੁਹਾਡੀਆਂ ਹੋ ਰਹੀਆਂ ਨੇ। 905-673-3337 ਬੜੇ ਲੋਕ ਯਾਰ ਬਹੁਤ ਲੰਬਾ ਲੰਬਾ ਹੋਲਡ ਕਰਦੇ, ਥੈਂਕ ਯੂ। ਹਰਮਨ ਆਪਣੀ ਯਾਰ ਗੱਲ ਹੋ ਗਈ ਸੀ, ਮੈਨੂੰ ਚੇਤੇ ਨਹੀਂ ਰਿਹਾ। ਹਰਮਨ, ਹੈਲੋ
5: ਹੈਲੋ, ਹਾਂਜੀ ਨਵੀਂ,
3: ਹਰਮਨ ਆਪਣੀ ਗੱਲ ਹੋ ਗਈ ਸੀ?
5: ਨਹੀਂ ਹੋਈ।
3: ਓ ਵੈਰੀ ਗੁੱਡ, ਮੈਂ ਵੀ ਕਿਹਾ, ਮੈਂ ਕਿਹਾ ਯਾਰ ਮੇਰਾ ਹੀ ਮੇਰੀ ਯਾਦਦਾਸ਼ਤ ਨਹੀਂ ਤਾਂ ਹਜੇ ਮਾੜੀ ਨਹੀਂ ਹੋਈ ਤਾਂ ਜਵਾਨ ਹੀ ਆ। ਸੋ ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਆਪਣੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ। ਮੋਰਗੇਜ ਕਰਾਉਣੀ ਆ ਹਰਮਨ ਕੋਲੋਂ, ਕਰਾਓ ਤੇ ਸਟ੍ਰੈਸ ਫ੍ਰੀ ਹੋ ਜਾਓ। ਹਰਮਨ, ਮੈਂ ਨਾ ਤੁਹਾਨੂੰ ਅੱਜ ਸੱਚੋ ਸੱਚ ਗੱਲ ਦੱਸਦਾ, ਸਾਡੇ ਨਾ ਕੋਈ ਰਿਲੇਟਿਵ ਨੇ ਤੇ ਉਹਨਾਂ ਨੇ ਕਿਸੇ ਤੋਂ ਮੋਰਗੇਜ ਚਲੋ ਕਰਵਾਉਣੀ ਆ, ਅਜੇ ਕਰਵਾਈ ਨਹੀਂ, ਹਜੇ ਮਹੀਨਾ ਹੋ ਗਿਆ, ਉਹ ਬੰਦਾ ਕਹਿ ਰਿਹਾ ਕਿ ਅਪਰੂਵਲ ਆਜੂਗੀ। ਮੈਂ ਤੇ ਮੇਰੀ ਵਾਈਫ ਅਸੀਂ ਹੱਸ ਰਹੇ ਸੀ, ਅਸੀਂ ਕਿਹਾ ਯਾਰ ਕਿ ਹਰਮਨ ਤੋਂ ਕਰਾਈ ਹੁੰਦੀ ਮੋਰਗੇਜ, ਪਤਾ ਨਹੀਂ ਸੀ ਲੱਗਣਾ ਕਿ ਕਿੰਨੀ ਛੇਤੀ ਅਪਰੂਵਲ ਆ ਗਈ। ਸੋ ਕਈ ਲੋਕਾਂ ਨੂੰ ਬਹੁਤ ਲੰਬਾ ਸਮਾਂ ਵੇਟ ਕਰਨਾ ਪੈਂਦਾ, ਵੇਟ ਨਾ ਕਰੋ, ਹਰਮਨ ਕੋਲੋਂ ਮੋਰਗੇਜ ਕਰਾਓ। ਜੇ ਹਰਮਨ ਨੇ ਹਾਂ ਕਰਤੀ ਨਾ ਤਾਂ ਤੁਹਾਡੀ ਗੱਲ ਬਣ ਗਈ। 647-685-9000 ਹਰਮਨ ਦਾ ਨੰਬਰ ਹੈ। ਸੋ ਹਰਮਨ, ਅੱਜ ਦਿਓ ਇਨਫੋਰਮੇਸ਼ਨ ਪਲੀਜ਼।
5: ਥੈਂਕ ਯੂ ਨਵੀ। ਨਵੀ, ਓਨੈਸਟਲੀ ਸਾਨੂੰ ਐਵਰੀ ਵੀਕ 2-3 ਕਾਲਸ ਇੱਦਾਂ ਦੀਆਂ ਆਉਂਦੀਆਂ ਨੇ ਜਿੱਥੇ ਕਲਾਇੰਟ ਨੇ ਸਾਨੂੰ ਇਹ ਦੱਸਿਆ ਕਿ ਮੇਰੀ ਜੀ 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ ਫਾਈਲ ਚੱਲਦੀ ਨੂੰ, ਅੱਜ ਆਜੂਗੀ ਅਪਰੂਵਲ, ਕੱਲ ਆਜੂਗੀ। ਇਉਂ ਹੋ ਜਾਂਦਾ ਕਿ ਫਿਰ ਸਾਨੂੰ ਕਈ ਵਾਰ ਇੱਦਾਂ ਵੀ ਪਤਾ ਲੱਗਦਾ ਕਿ ਫਾਈਲ ਹੀ ਨਹੀਂ ਸਬਮਿਟ ਹੋਈ ਹੈਗੀ ਬੈਂਕ ਚ ਕਲਾਇੰਟ ਦੀ। ਆਈ ਡੋਂਟ ਨੋ ਕੀ ਰੀਜ਼ਨ ਆ, ਬਟ ਇੰਨੀਆਂ ਜ਼ਿਆਦਾ ਲੇਟਲੀ ਬਹੁਤ ਕਾਲਸ ਆ ਰਹੀਆਂ ਨੇ। ਮੈਂ ਕੱਲ ਵੀ ਕਿਸੇ ਰੀਅਲਟਰ ਦੇ ਥਰੂ ਆਪਣੇ ਬੜੇ ਮਤਲਬ ਕਾਫੀ ਵੈਲ ਨੋਨ ਭਾਜੀ ਨੇ ਆਪਣੇ ਬਰੈਂਪਟਨ ਦੇ ਵਿੱਚ, ਉਹਨਾਂ ਦੇ ਕਲਾਇੰਟ ਸੀਗੇ, ਉਹ ਕਹਿੰਦੇ ਜੀ ਸਾਡਾ ਫਰੈਂਡ ਸਰਕਲ ਚ ਮੁੰਡਾ, ਉਹਨਾਂ ਨੇ ਮੋਰਗੇਜ ਕਰ ਦੇਣੀ ਆ ਸਾਡੀ, 3 ਮਹੀਨੇ ਹੋ ਗਏ ਉਹਨਾਂ ਨੇ ਘਰ ਸੈੱਲ ਕਰਤਾ, ਨਵਾਂ ਘਰ ਆ, June 11 ਦੀ ਕਲੋਜ਼ਿੰਗ ਆ, ਤੇ ਅਸੀਂ ਕੱਲ ਬਹਿ ਕੇ ਗੱਲ ਕੀਤੀ ਆ ਤੇ ਉਹਨਾਂ ਦੀ ਹਾਲੇ ਮੋਰਗੇਜ ਅਪਰੂਵ ਨਹੀਂ ਹੋਈ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੇ ਬੈਂਕ ਚ ਫਾਈਲ ਲੱਗੀ ਆ, 3 months। ਸੋ ਹਮੇਸ਼ਾ ਤੁਸੀਂ ਜਦੋਂ ਮੋਰਗੇਜ ਕਰਵਾਉਂਦੇ ਹੋ ਇੱਕ ਟਰਸਟਡ ਪ੍ਰੋਫੈਸ਼ਨਲ ਦੇ ਕੋਲ ਕਰਾਓ ਆਪਣੀ।